0: ਧੰਨਵਾਦ ਹੈ। ਮੈਂ ਕੌਮ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਣੀਆਂ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਆਪਣੇ ਫਰਜ਼ ਨੂੰ ਅਦਾ ਕਰਾਂ। ਜੇ ਮੈਂ ਕਥਾ ਕਰਨਾ ਹੈ ਤਾਂ ਮੈਂ ਆਪਣੀ ਕੌਮ ਦਾ ਹੀ ਇਤਿਹਾਸ ਦੱਸਾਂ, ਐਵੇਂ ਚੁਟਕਲੇ ਸੁਣਾ ਕੇ ਨਾ ਮੈਂ ਚਲਾ ਜਾਵਾਂ। ਇਹਦੇ ਨਾਲ ਤੁਸੀਂ ਪੈਸੇ ਤਾਂ ਮੈਨੂੰ ਵਾਧੂ ਦੇ ਸਕਦੇ ਹੋ, ਪਰ ਮੇਰੀ ਜ਼ਮੀਰ ਤੇ ਭਾਰ ਰਹੇਗਾ। ਮੈਂ ਆਪਣੇ ਫਰਜ਼ ਨੂੰ ਪਛਾਣ ਦਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ ਦੀ ਸਾਂਝ ਪਾ ਰਹੇ ਹਾਂ। ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਸੰਗ ਜੀਓ, ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਆਪ ਜੀ ਨੂੰ ਲੜੀਵਾਰ ਇਤਿਹਾਸਕ ਵਿਚਾਰ ਜੋ ਉਹਨਾਂ ਪਿਛਲੇ ਦਿਨਾਂ ਤੋਂ ਲੈ ਕੇ ਆਰੰਭ ਕੀਤੀ ਹੈ, ਉਸ ਬਾਰੇ ਸੇ ਆਪ ਜੀ ਸਾਂਝ ਕਰ ਰਹੇ ਸਨ। ਅਗਲਾ ਹਫ਼ਤਾ ਲਾਸਟ ਹਫ਼ਤਾ ਆਪ ਜੀ ਦਾ ਗੁਰਘਰ ਵਿਖੇ ਹੈ, ਸੋ ਆਪ ਜੀ ਨੇ ਆਉਂਦਾ ਜੋ ਇਤਿਹਾਸ ਹੈ ਉਸਦੀ ਵਿਚਾਰ ਕਰਨੀ ਹੈ।
2: ਪਿਛਲੇ ਦਿਨਾਂ ਵਿਚ ਆਪਾਂ ਸਾਂਝ ਪਾਈ ਸੀ 1762 ਦਾ ਉਹ ਸਾਲ ਹੈ ਜਿਹੜਾ ਸਿੱਖ ਇਤਿਹਾਸ ਵਿਚ ਇਕ ਨਵੇਕਲੀ ਥਾਂ ਰੱਖਦਾ ਹੈ। ਬੜੇ ਦੁੱਖ ਦਰਦ ਕੌਮ ਨੇ ਉਸ ਸਾਲ ਵਿਚ ਹੰਢਾਏ ਨੇ। ਅਹਿਮਦ ਸ਼ਾਹ ਅਬਦਾਲੀ ਆਇਆ 5 ਫਰਵਰੀ 1762 ਨੂੰ ਕੁੱਪਰ ਹਿੰਦੇ ਦੇ ਇਲਾਕੇ ਵਿਚ ਵੱਡਾ ਘੱਲੂ ਘਾੜਾ ਵਰਤਿਆ। ਕੌਮ ਦਾ ਕਰੀਬ 40 ਤੋਂ ਲੈ ਕੇ 50,000 ਦੇ ਵਿਚ ਜਾਨੀ ਨੁਕਸਾਨ ਹੋਇਆ। ਇਸ ਦੇ ਮਗਰੋਂ 1762 ਵਿਚ ਹੀ ਉਸ ਪਾਪੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਕਰਵਾਈ, ਉਹ ਸਾਰੀ ਇਮਾਰਤ ਢਾ ਦਿੱਤੀ ਗਈ ਕਿ ਉਹ ਇਸ ਇਮਾਰਤ ਨੂੰ ਢਾਉਂਦਿਆਂ ਵਿਰੋਧ ਦੇ ਨਾਲ ਇਹ ਮੰਨਿਆ ਜਾਂਦਾ ਹੈ, ਵਿਚਾਰ ਹੈ ਇੱਕ ਇੱਟ ਦਾ ਟੁਕੜਾ ਉਹਦੇ ਨੱਕ ਤੇ ਲੱਗਾ। ਹੈਰਾਨੀ ਦੀ ਗੱਲ ਇਹ ਹੈ ਵੀ ਉਹਦੇ ਕੋਲ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵੀ, ਕਿਉਂਕਿ ਵਕਤ ਦਾ ਹਾਕਮ ਹੈ ਉਹਨੂੰ ਕਾਹਦੀ ਮੁਸ਼ਕਲ ਹੈ, ਸਾਰੇ ਵੈਦ ਹਕੀਮ ਉਹਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਨੱਕ ਦੀ ਜਿਹੜੀ ਸੱਟ ਹੈ ਨਾ, ਉਹ ਜ਼ਖਮ ਹੈ ਨਾ ਜਿਹੜਾ, ਉਹ ਠੀਕ ਨਹੀਂ ਹੋਇਆ ਮੁੜ ਕੇ। ਇੱਕ ਗੱਲ ਮੈਂ ਇੱਥੇ ਹੋਰ ਕਹਿ ਰਿਹਾ, ਕੁਝ ਕਸੀ ਐਵੇਂ ਮਿੱਥਾਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਬਾਰੇ ਚ ਬਿਲਕੁਲ ਵੀ ਨਹੀਂ ਘੋਖਦੇ ਕਦੇ। ਯਾਦ ਰੱਖਣ ਯੋਗ ਬਾਤ ਹੈ, ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਜ਼ਖਮ ਇੱਟ ਨਾਲ ਹੋਇਆ, ਪਰ ਮਰਿਆ ਉਹ ਇਸ ਨਾਲ ਨਹੀਂ ਹੈ। ਆ ਜਿਹੜਾ ਇੱਕ ਲਿਖਿਆ ਹੁੰਦਾ ਨਾ ਵੀ 53 ਦਿਨਾਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਾ ਕੋਈ ਵੀ ਨਹੀਂ ਬਚਿਆ, ਉਹਦੇ ਵਿਚ ਅਹਿਮਦ ਸ਼ਾਹ ਅਬਦਾਲੀ ਦਾ ਵੀ ਨਾਂ ਲਿਖਿਆ ਹੁੰਦਾ, ਮੈਂ ਹੈਰਾਨ ਹੁੰਦਾ ਕਈ ਵਾਰੀ। ਜਦਕਿ ਐਸਾ ਨਹੀਂ ਹੈ, ਉਹ 10 ਸਾਲਾਂ ਬਾਅਦ ਮਰਦਾ, 53 ਦੇ ਹੁਣ ਉਹਦਾ 6ਵਾਂ ਹਮਲਾ ਹੈ, ਹਜੇ ਉਹਨੇ 5 ਹਮਲੇ ਹੋਰ ਕਰਨੇ ਨੇ, ਹਜੇ 5 ਹਮਲੇ ਉਹਨੇ ਹੋਰ ਕਰਨੇ ਨੇ। 1770 ਤੱਕ ਤਾਂ ਹਮਲੇ ਕਰਦਾ ਤੇ ਇਹ ਘਟਨਾ 1762 ਦੀ ਹੈ। ਇਹ ਵੀ ਇੱਕ ਮਿਤ ਬਣਾ ਦਿੱਤੀ ਗਈ ਵੀ 53 ਦਿਨਾਂ ਬਾਅਦ ਦੀ ਗੱਲ ਹੈ। 1772 ਵਿਚ ਜਾ ਕੇ ਅਹਿਮਦ ਸ਼ਾਹ ਅਬਦਾਲੀ ਮਰਦਾ, ਇੱਕ ਵੱਖਰੀ ਗੱਲ ਹੈ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਉਸੇ ਬਲਰਾਮ। ਉਸੇ ਸਾਲ ਹੀ ਦਾਤਾਰ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਹੋਈ ਤੇ ਮਹਾਰਾਜ ਦਾ ਇੱਕ ਸਰੂਪ ਵੀ 1762 ਵਿਚ ਅਗਨ ਭੇਟ ਹੋਇਆ, ਗੁਰੂ ਵੀ ਅਗਨ ਭੇਟ ਹੋਇਆ, ਅਸਥਾਨ ਵੀ ਬਰਬਾਦ ਕੀਤਾ ਗਿਆ ਤੇ ਕੌਮ ਦਾ ਬਹੁਤਾ ਜਾਨੀ ਨੁਕਸਾਨ ਵੀ ਕੀਤਾ ਗਿਆ 1762 ਦੇ ਇਹ ਸਾਰੇ ਕਰਮ ਨੇ। ਇਹ ਤਾਂ ਉਹਨਾਂ ਵੱਲੋਂ ਲਟਕਾਇਆ ਹੋਇਆ ਕਹਿਰ ਹੈ। ਹੁਣ ਸਿੱਖਾਂ ਦੇ ਹੌਸਲੇ ਦੇਖਿਓ ਤੁਸੀਂ, 5 ਫਰਵਰੀ 1762 ਨੂੰ ਵੱਡਾ ਘੱਲੂ ਘਾੜਾ ਕਰਦਾ। ਉਸ ਤੋਂ ਬਾਅਦ ਵਿਚ 9 ਅਪ੍ਰੈਲ 1762 ਨੂੰ ਹੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਸਿੱਖਾਂ ਦਾ ਇੱਕ ਇਕੱਠ ਹੁੰਦਾ ਇਹ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਪਹਿਲੀ ਵਾਰੀ ਇਹ ਸਰਬੱਤ ਖਾਲਸਾ ਹੋਇਆ ਯਾਦ ਰੱਖਿਓ ਜੀ ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਹੋਏ ਨੇ ਤੇ ਹੁਣ ਜਿਹੜਾ ਇਕੱਠ ਹੁੰਦਾ ਇਹਦੇ ਦਰਮਿਆਨ ਗੁਰੂ ਕੇ ਸਿੱਖ ਫੈਸਲਾ ਕਰਦੇ ਨੇ ਵੀ ਕਿਸੇ ਤਰੀਕੇ ਆਪਾਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਧੀ ਟੱਕਰ ਲਈਏ ਤੇ ਇਸੇ ਦੇ ਦਰਮਿਆਨ 10 ਅਪ੍ਰੈਲ 1762 ਮੈਂ ਇੱਕ ਵਾਰੀ ਫਿਰ ਦ੍ਰਿੜ ਕਰਵਾਵਾਂ ਮੇਰਾ ਜੀ ਕਰਦਾ ਵੀ ਇਹ ਕਰਨਾ ਤੁਹਾਡੇ ਹਿਰਦਿਆਂ ਤੇ ਲਿਖੇ ਹੀ ਜਾਣ ਮੇਰੇ ਮਨ ਦੀ ਇੰਨੀ ਤਮੰਨਾ ਹੈ 5 ਫਰਵਰੀ 1762 ਜੇ ਨਾ ਭੁੱਲੋ ਥੋੜਾ ਜਿਹਾ ਧਿਆਨ ਦਿਓ ਸਿਰਫ 10 ਅਪ੍ਰੈਲ 1762 ਸਿਰਫ 2 ਮਹੀਨੇ ਦਾ ਸਮਾਂ ਹੈ ਫਰਵਰੀ ਮਾਰਚ ਅਪ੍ਰੈਲ ਦੇ 10 ਅਪ੍ਰੈਲ 1762 ਨੂੰ ਸਿੱਖਾਂ ਨੇ ਸਰਹੰਦ ਤੇ ਹਮਲਾ ਕਰਕੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ ਉਸ ਵੇਲੇ ਸਰਹੰਦ ਦਾ ਜਿਹੜਾ ਹਾਕਮ ਹੈ ਉਹ ਹੈ ਜੈਨ ਖਾਨ ਜੈਨ ਖਾਨ ਨੂੰ ਆਪਣੇ ਉਹਨੂੰ ਕਾਬੂ ਵਿੱਚ ਕੀਤਾ ਤੇ ਆਖਿਰਕਾਰ ਉਹ ਜੈਨ ਖਾਂ ਹਾਰ ਗਿਆ ਤੇ ਇੱਥੇ ਬਹੁਤ ਸਾਰਾ ਧਨ ਪਦਾਰਥ ਵੀ ਗੁਰੂ ਕੇ ਸਿੱਖਾਂ ਦੇ ਹੱਥ ਲੱਗਿਆ ਉਹਨੇ 50,000 ਰੁਪਈਆ ਨਜ਼ਰਾਨਾ ਭੇਟ ਕੀਤਾ ਜੈਨ ਖਾਂ ਨੇ ਵੀ ਮੇਰੀ ਜਾਨ ਬਖਸ਼ ਦਿਓ ਗੁਰੂ ਕੇ ਸਿੱਖਾਂ ਨੇ ਉਹਨਾਂ ਦੀ ਤਮੰਨਾ ਤਾਂ ਹੈ ਹੀ ਨਹੀਂ ਸੀ ਉਹਨਾਂ ਅਬਦਾਲੀ ਨੂੰ ਸਮਝਾਉਣਾ ਸੀ ਵੀ ਸਜਣਾ ਜਿਸ ਕੌਮ ਨੂੰ ਤੂੰ ਮਾਰ ਕੇ ਚੱਲਾ ਹੈ ਨਾ ਉਹ ਸਿਰਫ 2 ਮਹੀਨੇ ਬਾਅਦ 50,000 ਰੁਪਈਆ ਨਜ਼ਰਾਨਾ ਲੈ ਕੇ ਜੈਨ ਖਾਂ ਨੂੰ ਛੱਡਿਆ ਜ਼ਖਮੀ ਹੋ ਗਏ ਸੀ ਇਹਦੇ ਵੱਲੋਂ ਹੁਣ ਉਹਨਾਂ ਨੇ ਜਦੋਂ ਉਹ ਪੈਸੇ ਲੈ ਕੇ ਵਾਪਸ ਜਾ ਰਹੇ ਨੇ ਇੱਕ ਲਕਸ਼ਮੀ ਰਾਮ ਇਹਨੇ ਰਸਤੇ ਵਿੱਚ ਜਾ ਕੇ ਸਿੱਖਾਂ ਨੂੰ ਘੇਰ ਲਿਆ ਤੇ ਇਹਦੀ ਝੜਪ ਦੇ ਵਿੱਚ ਇਹ ਨਜਾਇਜ਼ ਦੀ ਮੌਤੇ ਮਾਰਿਆ ਗਿਆ ਤੇ ਇਹਨੇ ਐਵੇਂ ਨੂੰ ਮਾਣ ਸੀ ਬੜਾ ਹੰਕਾਰ ਸੀ ਆਪਣੀ ਗੱਲ ਤੇ ਸਿੱਖਾਂ ਨੂੰ ਘੇਰ ਲਿਆ ਤੇ ਉਹ ਮਾਰਿਆ ਗਿਆ ਇਹ ਵੀ 1762 ਦੀ ਘਟਨਾ ਇਹ ਅਪ੍ਰੈਲ ਦੀ ਮੈਂ ਤੁਹਾਡੇ ਨਾਲ ਸੰਧੀ ਕੀਤੀ ਹੁਣੇ ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਨਾ ਉਹ ਹਜੇ ਬੈਠਾ ਲਾਹੌਰ ਵਿੱਚ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੋਇਆ ਤੇ ਜਿਹੜੀ ਕੌਮ ਦੇ ਲਈ ਮੈਂ ਸੋਚਦਾ ਸੀ ਵੀ ਇਹ ਕਮ ਸੇ ਕਮ 4-5 ਪੀੜ੍ਹੀਆਂ ਜੇ ਘੱਟ ਤੋਂ ਘੱਟ ਵੀ ਮੈਂ ਸੋਚਿਆ ਤੇ ਉੱਠ ਨਹੀਂ ਸਕੇਗੀ ਇਹ ਤਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ ਇਹਨਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ ਤੇ ਆ ਕੇ ਇਹਨਾਂ ਨੇ ਮੇਰੇ ਜਿਹੜੇ ਬਹੁਤ ਨਜ਼ਦੀਕੀ ਨੇ ਜੈਨ ਖਾਂ ਬਹੁਤ ਨਜ਼ਦੀਕੀ ਸੀ ਤੇ ਉਹਨਾਂ ਨੂੰ ਲੋਕਾਂ ਨੂੰ ਵੰਗਾਰ ਪਾਈ ਤੇ ਨਜ਼ਰਾਨੇ ਲੈਣ ਲੱਗ ਪਏ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਹੋਰ ਉਪਰਾਲਾ ਕੀਤਾ 1762 ਵਿੱਚ ਹੀ ਉਹਨੇ ਮਨ ਵਿੱਚ ਵਿਚਾਰ ਬਣਾਈ ਨਵੰਬਰ ਦੇ ਮਹੀਨੇ 16-17 ਅਕਤੂਬਰ ਉਦੋਂ 1762 ਨੂੰ ਇਹ ਗੱਲ ਚੇਤਾ ਰੱਖੋ ਵੀ ਬਹੁਤੇ ਜਿਹੜੇ ਸਰਬੱਤ ਖਾਲਸੇ ਜਾਤ ਪਿੱਛੇ ਜ਼ਿਕਰ ਕਰ ਚੁੱਕਾ ਤੁਹਾਡੇ ਨੇ ਕਈ ਵਾਰੀ ਇਹ ਜਿੰਨੇ ਵੀ ਸਰਬੱਤ ਖਾਲਸੇ ਹੋ ਰਹੇ ਨੇ ਕਰੀਬ ਕਰੀਬ ਅਕਤੂਬਰ ਦੇ ਮਹੀਨੇ ਆ ਰਹੇ ਨੇ ਉਹਦਾ ਕਾਰਨ ਹੁੰਦਾ ਸੀ ਕਿਉਂਕਿ ਸਿੱਖ ਦੀਵਾਲੀ ਜਾਂ ਵਿਸਾਖੀ ਤੇ ਇਕੱਠੇ ਹੋਇਆ ਕਰਦੇ ਸਨ ਵਿਸਾਖੀ ਦੀ ਰੀਤ ਗੁਰੂ ਅਮਰਦਾਸ ਜੀ ਨੇ ਪਾਈ ਸੀ ਭਾਈ ਪਾਰੋ ਜੁਲਕਾ ਦੇ ਕਹਿਣ ਉੱਤੇ ਦੀਵਾਲੀ ਇਸ ਲਈ ਬਈ ਉਦੋਂ ਇਹ ਜਿਹੜੇ 2 ਤਿਉਹਾਰ ਸਨ ਇਹ ਬਿਨਾਂ ਕੈਲੰਡਰ ਦੇਖਿਆ ਹੀ ਬਿਨਾਂ ਜੰਤਰੀਆਂ ਦੇਖਿਆ ਹੀ ਸਭ ਨੂੰ ਪਤਾ ਹੁੰਦੇ ਸਨ ਵੀ ਕਦੋਂ ਕੁ ਆਉਣ ਵਾਲੇ ਨੇ ਲੋਕਾਂ ਤੋਂ ਤਿਆਰੀ ਕਰ ਲੈਂਦੇ ਸਨ ਸਿੱਖਾਂ ਨੂੰ ਵੀ ਵਿਚਾਰਿਆਂ ਜੰਗਲਾਂ ਚ ਪਤਾ ਲੱਗ ਜਾਂਦਾ ਸੀ ਹੁਣ ਵੀ 16-17 ਅਕਤੂਬਰ 1762 ਨੂੰ ਸਿੱਖਾਂ ਦਾ ਇੱਕ ਫਿਰ ਦੁਬਾਰੇ ਸਰਬੱਤ ਖਾਲਸਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਿੱਖਾਂ ਨੇ ਵਿਚਾਰ ਬਣਾਈ ਭਈ ਅਹਿਮਦ ਸ਼ਾਹ ਅਬਦਾਲੀ ਜਿਹੜਾ ਇਹ ਵਿਚਾਰ ਕਰਦਾ ਬੜੀ ਵਾਰੀ ਸਾਡੇ ਕੋਲ ਆਇਆ ਤੇ ਅਸੀਂ ਉਹਨੂੰ ਥੋੜਾ ਜਿਹਾ ਹਲਕਾ ਕਰਕੇ ਛੋਟੀਆਂ ਮੋਟੀਆਂ ਟੱਕਰਾਂ ਹੁੰਦੀਆਂ ਰਹੀਆਂ ਤੇ ਉਹਦੇ ਦਰਮਿਆਨ ਸਾਡਾ ਝਗੜਾ ਚੱਲਦਾ ਰਿਹਾ ਤੇ ਇਹ ਕੁਝ ਕਰਕੇ ਉਹਨੂੰ ਤੋੜਦੇ ਰਹੇ ਪਰ ਹੁਣ ਫੈਸਲਾ ਕਰੀਏ ਅਹਿਮਦ ਸ਼ਾਹ ਅਬਦਾਲੀ ਨਾਲ ਸਾਹਮਣੇ ਟੱਕਰ ਲੈਣੀ ਹੈ ਇਹ ਗੱਲ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਹੁੰਚ ਗਈਆਂ ਨਵੰਬਰ ਦੇ ਮਹੀਨੇ ਉਹ ਤਿਆਰੀ ਕਰਕੇ ਅੰਮ੍ਰਿਤਸਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ ਉੱਤੇ ਆਪਣਾ ਪੜਾ ਰੱਖ ਕੇ ਬੈਠ ਗਿਆ ਤੇ ਇਧਰ ਉਹਨੇ ਸਿੱਖਾਂ ਨੂੰ ਇੱਕ ਸੁਨੇਹਾ ਭੇਜਿਆ। ਅੱਜ ਰੱਬ ਜਾਣੇ ਅਸੀਂ ਕਿਵੇਂ ਮੇਲੀਆਂ ਪੱਗਾਂ ਬੰਨ ਕੇ ਦਿੱਲੀ ਦੇ ਦਰਬਾਰ ਦੀ ਸ਼ਾਨੀ ਭਰਦੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਤੇਰਾ ਇਤਿਹਾਸ ਕੀ ਕਹਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ, ਕਹਿਣ ਲੱਗੇ ਸਿੱਖੋ ਜੋ ਮੈਂ ਤੁਹਾਡੀ ਬਰਬਾਦੀ ਕਰ ਚੁੱਕਾ ਹੋਇਆ ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ, ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ। ਇਸ ਲਈ 1746 ਦਾ ਜਿਹੜਾ ਉਹ ਵੀ ਘੱਲੂਘਾਰ ਛੋਟਾ ਹੋ ਚੁੱਕਾ ਹੋਇਆ। 1748 ਤੋਂ ਵੈਸੇ ਅਹਿਮਦ ਸ਼ਾਹ ਅਬਦਾਲੀ ਸ਼ੁਰੂ ਹੋਇਆ, ਇਹ ਉਸ ਤੋਂ ਪਹਿਲਾਂ ਹੋ ਚੁੱਕਾ ਹੈ, ਪਰ ਉਹਨੂੰ ਕੌਮ ਦੀ ਬਰਬਾਦੀ ਦਾ ਤੇ ਪਤਾ ਹੈ ਨਾ। 1746 ਤੋਂ 1762 ਸਿਰਫ 11 ਸਾਲ ਦੇ ਵਿੱਚ ਉਹਨੇ ਬਚਨ ਆਖੇ, ਕਹਿਣ ਲੱਗੇ ਉਹਨੇ ਗੱਲ ਆਖੀ, ਆਪਣੇ ਏਲਚੀ ਭੇਜੇ, ਉਹਨੇ ਆਪਣੇ ਨੁਮਾਇੰਦੇ ਭੇਜੇ, ਉਹਨੇ ਆਪਣੇ ਵਿਚੋਲੇ ਭੇਜੇ ਸਿੱਖਾਂ ਦੇ ਕੋਲ ਅੰਮ੍ਰਿਤਸਰ ਵੀ ਤੁਸੀਂ ਇੰਨੀ ਬਰਬਾਦੀ ਕਰਵਾ ਰਹੇ ਹੋ, ਇਤਨਾ ਮੈਂ ਤਹਿਸ ਨਹਿਸ ਕਰ ਦਿੱਤਾ ਤੇ ਹੁਣ ਤੇ ਬਿਲਕੁਲ ਮਾਮੂਲੀ ਦੀ ਝੱਟ ਮਾਰਨ ਦੀ ਮੈਨੂੰ ਲੋੜ ਹੈ ਤੇ ਤੁਹਾਨੂੰ ਮੈਂ ਜਿਹੜੇ ਰਹਿੰਦੇ ਖੁੰਦੇ ਵੀ ਉਹ ਸਦਾ ਲਈ ਖਤਮ ਕਰ ਦਿਆਂਗਾ। ਤੁਸੀਂ ਇੱਕ ਕੰਮ ਕਰੋ, ਕਿੰਨਾ ਚੰਗਾ ਹੋਵੇ ਜੇ ਤੁਸੀਂ ਈਨ ਮੰਨ ਲਓ ਮੇਰੀ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ, ਸਿਰਫ ਤੁਸੀਂ ਈਨ ਮੰਨ ਲਓ, ਕੁਝ ਨਜ਼ਰਾਨਾ ਭੇਟਾ ਕਰ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਏਲਚੀਆਂ ਨੂੰ ਬਿਠਾਇਆ, ਏਲਚੀ ਦਾ ਮਤਲਬ ਵਿਚੋਲੇ, ਅੱਜ ਤੇ ਸੌਖਾ ਕਰਦਿਆਂ, ਉਹਨਾਂ ਵਿਚੋਲਿਆਂ ਨੂੰ ਬਿਠਾਇਆ, ਉਹਨਾਂ ਨੂੰ ਆਖਿਆ ਵੀ ਭਰਿਓ ਅਸੀਂ ਇਸ ਤਰ੍ਹਾਂ ਵਾਰ ਨਹੀਂ ਕਿਸੇ ਤੇ ਕਰਦੇ, ਤੁਸੀਂ ਆਇਓ ਜੀ ਆਇਆਂ ਨੂੰ। ਪਰ ਅਬਦਾਲੀ ਨੂੰ ਇੱਕ ਗੱਲ ਜਾ ਕੇ ਕਮੀ, ਪਰ ਸਿੱਖ ਆਪਣੀ ਜ਼ਿੰਦਗੀ ਚ ਦੋ ਚੀਜ਼ਾਂ ਦੀ ਈਨ ਮੰਨਦਾ, ਸਿਰਫ ਦੋ ਚੀਜ਼ਾਂ ਦੀ ਈਨ ਮੰਨਦਾ, ਬਾਕੀ ਕਿਸੇ ਦੀ ਨਹੀਂ ਮੰਨਦਾ। ਉਹ ਕਿਹੜੀ ਚੀਜ਼? ਨੰਬਰ ਇੱਕ, ਉਹ ਅਕਾਲ ਪੁਰਖ ਦੀ ਈਨ ਮੰਨਦਾ, ਰੱਬ ਤੋਂ ਬਿਨਾਂ ਸਿੱਖ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਇੱਕ ਪਲ ਰੁਕਣ ਲੱਗਾ, ਆਪਾਂ ਲੜੀ ਵਿੱਚ ਹੀ ਰਹਿਣਾ, ਮੇਰੇ ਕੋਲ ਦਿਨ ਬੜੇ ਥੋੜੇ ਨੇ ਤੇ ਮੈਂ ਉਹਨਾਂ ਚ ਪੂਰੀ ਕਰਨਾ ਚਾਹੁੰਦਾ, ਪਰ ਕਿਤੇ ਕਿਤੇ ਖਿਆਲ ਆ ਜਾਂਦਾ। ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਤਿਗੁਰੂ ਜੀ ਨੇ ਜਦੋਂ ਕੌਮ ਸਾਜੀ 1699 ਚ, ਇਹਨੂੰ ਸ਼ਬਦ ਖਾਲਸਾ ਕਿਉਂ ਦਿੱਤਾ? ਹੋਰ ਵੀ ਕੁਝ ਸ਼ਬਦ ਦਿੱਤਾ ਜਾ ਸਕਦਾ ਸੀ, ਇਹਨੂੰ ਸ਼ਬਦ ਖਾਲਸਾ ਇਸ ਲਈ ਦਿੱਤਾ ਸੀ ਕਿਉਂਕਿ ਉਦੋਂ ਇਹਦੇ ਵਿਚਕਾਰ ਜਿਹੜੇ ਸਨ ਉਹ ਮਸੰਦ ਸਨ, ਸਿੱਖੀ, ਮਸੰਦ ਅਤੇ ਗੁਰੂ, ਇਹ ਤਿੰਨ ਚੀਜ਼ਾਂ ਸਨ। ਮਸੰਦਾਂ ਨੇ ਭੈੜੀਆਂ ਕਰਤੂਤਾਂ ਕੀਤੀਆਂ, ਗੁਰੂ ਪਾਤਸ਼ਾਹ ਨੂੰ ਸਜਾਵਾਂ ਦਿੱਤੀਆਂ, ਉਹਨਾਂ ਮਸੰਦਾਂ ਨੂੰ ਲਾਹਮੇ ਕਰ ਦਿੱਤਾ। ਹੁਣ ਸ਼ਬਦ ਵਰਤਿਆ ਖਾਲਸਾ ਵੀ, ਅੱਜ ਤੋਂ ਬਾਅਦ ਤੁਹਾਡੇ ਅਤੇ ਮੇਰੇ ਵਿੱਚ, ਤੁਹਾਡੇ ਅਤੇ ਰੱਬ ਵਿੱਚ ਕੋਈ ਮਨੁੱਖੀ ਵਿਚੋਲਾ ਨਹੀਂ ਹੈ। ਅੱਜ ਤੋਂ ਬਾਅਦ ਤੁਸੀਂ ਸਿੱਧੀ ਰੱਬ ਦੀ ਰਿਆਈ ਤੋਂ, ਅੱਜ ਤੋਂ ਬਾਅਦ ਸਿੱਧੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ। ਉੱਥੋਂ ਸ਼ਬਦ ਖਾਲਸਾ, ਖਾਲਸੇ ਦਾ ਮਤਲਬ ਹੁੰਦਾ ਖਾਲਸੇ ਦਾ ਸ਼ਬਦ ਦਾ ਅਰਥ ਮੇਰਾ ਪਿਓਰ ਨਹੀਂ ਹੈ, ਇਹ ਅਸੀਂ ਗਲਤ ਅਰਥ ਕਰਦੇ। ਖਾਲਸੇ ਦਾ ਅਰਥ ਹੈ ਜਿਹੜਾ ਪਰਮੇਸ਼ਰ ਦੇ ਨਾਲ ਚਰਨਾਂ ਵਿੱਚ ਜੁੜਿਆ ਹੋਇਆ, ਜਿਹਦੇ ਦਰਮਿਆਨ ਕੋਈ ਵਿਚੋਲਾ ਨਾ ਹੋਵੇ। ਇਹ ਵੈਸੇ ਟੋਡਰ ਮੱਲ ਹੋਇਆ, ਇੱਕ ਅਕਬਰ ਦੇ ਵੇਲੇ ਉਹਨੇ ਅਕਬਰ ਦੀ ਜ਼ਮੀਨ ਨੂੰ ਵੰਡਿਆ ਸੀ, ਉਹਨੇ ਖਾਲਸਾ ਸ਼ਬਦ ਵਰਤਿਆ ਸੀ ਪਹਿਲੀ ਵਾਰੀ, ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਵਿੱਚ ਹੈ। ਗੱਲ ਵੱਖਰੀ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਹੁਣ ਉਹਨਾਂ ਨੇ ਉਹ ਕਿੱਡੀ ਵੱਡੀ ਮਹਾਨਤਾ ਖਾਲਸੇ ਦੀ, ਤੇ ਜਦੋਂ ਉਹਨਾਂ ਨੇ ਸੁਨੇਹਾ ਲੈ ਕੇ ਆਏ ਤੇ ਖਾਲਸੇ ਨੇ ਆਖਿਆ ਵੀ ਦੇਖੋ, ਅਸੀਂ ਰੱਬ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦੇ, ਸਾਨੂੰ ਇਹੋ ਜਿਹੇ ਵਕਤੀ ਹਾਕਮਾਂ ਦੀ ਈਨ ਮੰਨਣ ਦੀ ਲੋੜ ਨਹੀਂ ਹੈ, ਅਸੀਂ ਇਹਨਾਂ ਦੀ ਈਨ ਨਹੀਂ ਮੰਨਦੇ। ਇੱਕ ਈਨ ਮੰਨਦੇ ਅਸੀਂ ਅਕਾਲ ਪੁਰਖ ਦੀ, ਦੂਜੀ ਈਨ ਮੰਨਦੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ, ਉਸ ਤੋਂ ਬਿਨਾਂ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ। ਇਸੇ ਲਈ ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਕਾਨ ਨਾ ਕਾਹੂ ਕੀ ਇਹ ਮਾਨਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਕਤ। ਕਾਨ ਨਾ ਕਾਹੂ ਕੀ ਇਹ ਮਾਨਤ, ਕਹਿਣ ਲੱਗੇ ਕਿਸੇ ਦੀ ਕਾਨ ਨਹੀਂ ਮੰਨਦੇ, ਇਹ ਆਪਣੇ ਆਪ ਨੂੰ ਖੁਦ ਹੀ ਸ਼ਹਿਨ ਸ਼ਾਹ ਕਹਾਉਂਦੇ ਨੇ। ਸਿੱਖਾਂ ਦੀ ਉਦੋਂ ਬਿਰਤੀ ਹੁੰਦੀ ਸੀ, ਉਹਨਾਂ ਨੂੰ ਬਚਨ ਆਖਿਆ ਭਾਈ ਅਸੀਂ ਤੇਰੀ ਈਨ ਨਹੀਂ ਮੰਨਣੀ, ਜਦੋਂ ਕਿਤੇ ਟਾਕਰਾ ਹੋਣਾ, ਜੰਗ ਦੇ ਮੈਦਾਨ ਵਿੱਚ ਟਾਕਰਾ ਹੋਣਾ, ਸੂਰਮਿਆਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਤਲਵਾਰਾਂ ਦੀ ਛਾਵੇਂ ਜੰਗ ਦੇ ਮੈਦਾਨਾਂ ਵਿੱਚ ਫੈਸਲੇ ਹੋਇਆ ਕਰਦੇ ਨੇ, ਇਵੇਂ ਈਨ ਮੰਨ ਕੇ ਫੈਸਲੇ ਨਹੀਂ ਹੋਇਆ ਕਰਦੇ। ਸਾਨੂੰ ਸਾਡੇ ਗੁਰੂ ਤੇ ਭਰੋਸਾ ਹੈ, ਸਾਨੂੰ ਸਾਡੇ ਮਾਲਕ ਤੇ ਭਰੋਸਾ ਹੈ, ਸਾਨੂੰ ਤਾਂ ਉਹਨੇ ਸ਼ਹਿਨਸ਼ਾਹੀ ਦਿੱਤੀ ਹੋਈ, ਅਸੀਂ ਤੇਰੀ ਸ਼ਹਿਨਸ਼ਾਹੀ ਕੀ ਕਰਨੀ, ਤੇਰੀ ਈਨ ਕਦੇ ਦੀ ਮੰਨਣੀ ਹੈ। ਅਹਿਮਦ ਸ਼ਾਹ ਅਬਦਾਲੀ ਜਲ ਬਲ ਉੱਠਿਆ, ਜਿਹਦੇ ਸਾਹਮਣੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਹਾਰ ਗਈ ਹੋਵੇ, ਉਹਦੇ ਸਾਹਮਣੇ ਚੰਦ ਕੁ ਬੰਦੇ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਰੱਜ ਮੈਂ ਖਾਣਾ ਵੀ ਨਹੀਂ ਮਿਲਦਾ, ਘਰ ਬਾਰ ਨਹੀਂ ਮਿਲਦਾ, ਤੇ ਉਹ ਲੋਕ ਦੀ ਇੰਨਾ ਮੰਨਣ। ਅਹਿਮਦ ਸ਼ਾਹ ਅਬਦਾਲੀ ਨੇ ਫੈਸਲਾ ਕਰ ਲਿਆ ਵੀ ਮੈਂ ਹਮਲਾ ਕਰਨਾ। ਗੁਰੂ ਕੇ ਸਿੱਖਾਂ ਨੇ ਵੀ ਤਿਆਰੀ ਕਰ ਲਈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੰਗ ਹੋਈ 1762 ਨੂੰ ਨਵੰਬਰ ਦੇ ਮਹੀਨੇ। ਉਸ ਜੰਗ ਦੇ ਦਰਮਿਆਨ ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਅਬਦਾਲੀ ਨੂੰ ਯਾਦ ਕਰ ਕਰਕੇ ਭਾਈ ਪਾਪੀਆ ਕਿਵੇਂ ਸਾਡੇ ਬੱਚੇ ਉਦੋਂ ਤੜਫਦੇ ਸੀ ਜਦੋਂ ਤੂੰ ਕੁਪੜੀ ਹੀਰੇ ਦੇ ਵਿੱਚ ਕਹਿਰ ਕਰਨ ਲੱਗਿਆ ਹੋਇਆ ਸੀ। ਜ਼ਾਲਮਾ ਉਦੋਂ ਇਹ ਦਰਬਾਰ ਸਾਹਿਬ ਦੀ ਇੱਟ ਨਹੀਂ ਸੀ ਉਖੜਦੀ, ਉਦੋਂ ਸਿੱਖਾਂ ਦੇ ਦਿਲ ਫਟ ਰਹੇ ਸਨ ਜਦੋਂ ਤੂੰ ਬਰੂਦਰਾਂ ਇਸ ਇਮਾਰਤ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਕਦੇ ਹਰਿਮੰਦਰ ਸਾਹਿਬ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਆਵੇ, ਕਦੇ ਕੁੱਪਰ ਹੀਰੇ ਦਾ ਮੈਦਾਨ ਸਾਹਮਣੇ ਨਜ਼ਰ ਵਿਚ ਆਵੇ, ਉਹ ਜੰਗਲ ਯਾਦ ਵਿਚ ਆਵੇ, ਤੇ ਕਦੇ ਬੱਚਿਆਂ ਦੀਆਂ ਸ਼ਹਾਦਤਾਂ, ਕਦੇ ਉਨ੍ਹਾਂ ਬਜ਼ੁਰਗ ਮਾਵਾਂ ਦੀਆਂ ਸ਼ਹਾਦਤਾਂ, ਕਦੇ ਬਜ਼ੁਰਗਾਂ ਦੀਆਂ ਸ਼ਹਾਦਤਾਂ, ਕਦੇ ਉਸ ਦਰਬਾਰ ਸਾਹਿਬ ਦੀ ਬਾਤ ਹਿਰਦੇ ਵਿਚ ਵਾਰ ਵਾਰ ਚੇਤੇ ਕਰ ਕਰਕੇ ਸਿੱਖਾਂ ਨੇ ਉਹ ਆਹੂ ਲਾਹੇ। ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਵਿਚ ਭੱਜ ਕੇ ਜਾ ਕੇ ਲਾਹੌਰ ਬਣ ਗਿਆ, ਮਗਰ ਫੌਜ ਭੱਜ ਗਈ। ਕੁਝ ਗ੍ਰਿਫਤਾਰ ਕੀਤੇ ਸਿੱਖਾਂ ਨੇ, ਪਰ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਕੋਲ ਕੀ ਲੈਣਾ, ਤੁਹਾਡਾ ਤਾਂ ਮਕਸਦ ਹੀ ਕੋਈ ਨਹੀਂ, ਫੌਜੀ ਵਿਚਾਰੇ ਦਾ ਕੀ ਕਸੂਰ ਹੈ, ਜੋ ਤੁਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਉਦੋਂ ਵੀ ਇਹ ਵਾਪਸ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਜਾ ਕੇ ਹੁਣ ਫਿਰ ਲਾਹੌਰ ਬੈਠਾ ਹੈ। ਆਖਿਰਕਾਰ ਬੇਹੱਦ ਨਮੋਸ਼ੀ ਵਿਚ ਮੈਨੇ ਚੰਦ ਬੰਦਿਆਂ ਕੋਲੋਂ ਹਾਰ ਖਾ ਕੇ ਆ ਗਿਆ। ਨਮੋਸ਼ੀ ਵਿਚ 12 ਦਸੰਬਰ 1762 ਨੂੰ ਉਹ ਵਾਪਸ ਚਲਾ ਗਿਆ ਆਪਣੇ ਵਤਨ ਨੂੰ। ਉਸ ਤੋਂ ਬਾਅਦ ਵਿਚ ਗੁਰੂ ਕੇ ਸਿੱਖਾਂ ਨੇ ਫਿਰ ਕੁਝ ਇਕ ਇਲਾਕੇ ਨੂੰ ਸੋਧਿਆ। ਜਦੋਂ ਵਕਤ ਮਿਲਦਾ ਸੀ ਨਾ, ਗੰਦ ਬੜਾ ਕੱਢਦੇ ਸਨ ਇਹੋ ਜਿਹਾ, ਉਦੋਂ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਸਰਹੰਦ ਤੇ ਹਮਲਾ ਕੀਤਾ, ਸਰਹੰਦ ਦੇ ਜ਼ਾਲਮ ਨੂੰ ਸਾਧਿਆ, ਤੇ ਇਹਦੇ ਨਾਲ ਹੀ ਉਨ੍ਹਾਂ ਨੇ ਮੋਰਿੰਡੇ ਤੇ ਕਬਜ਼ਾ ਕੀਤਾ, ਮਲੇਰਕੋਟਲੇ ਤੇ ਕਬਜ਼ਾ ਕੀਤਾ। ਮੋਰਿੰਡੇ ਨਾਲ ਸਿਰਫ ਇਕੋ ਇਕ ਵਾਸਤਾ ਸੀ, ਮੋਰਿੰਡੇ ਦਾ ਜਾਨੀ ਖਾਂ ਤੇ ਮਾਨੀ ਖਾਂ। ਇਕ ਪਲ ਮੈਂ ਤੁਹਾਡਾ ਹੋਰ ਲਵਾਂ, ਸਾਡਾ ਇਤਿਹਾਸ ਵਿਗਾੜੀ ਬਹੁਤ ਜਾ ਰਿਹਾ ਹੈ, ਸ਼ਾਇਦ ਆਪ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ, ਲਿਖਤ ਵਿਚ ਨਹੀਂ ਆਇਆ, ਦਾਸ ਨੂੰ ਦੇਖਣ ਦਾ ਹੀ ਮੌਕਾ ਮਿਲਿਆ ਕਿਉਂਕਿ ਮੈਨੂੰ ਇਤਿਹਾਸ ਨਾਲ ਬਹੁਤ ਪਿਆਰ ਹੈ। ਮੋਰਿੰਡੇ ਦੇ ਵਿਚ ਇਕ ਸਥਾਨ ਹੈ, ਬਾਜ਼ਾਰ ਦੇ ਵਿਚ ਹੀ ਹੈ, ਥੋੜਾ ਜਿਹਾ 10-20 ਕਰਮਾਂ ਪਿੱਛਾ ਹਟ ਕੇ, ਉਥੇ ਉਹ ਕੋਠਾ ਬਣਿਆ ਹੋਇਆ ਜਿੱਥੇ ਗੰਗੂ ਬ੍ਰਾਹਮਣ ਦੇ ਘਰੋਂ ਲਿਆ ਕੇ ਉਹ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ, ਮਾਤਾ ਗੁਜਰ ਕੌਰ ਨੂੰ ਉਸ ਕਮਰੇ ਚ ਰੱਖਿਆ ਗਿਆ ਸੀ। ਉਦੋਂ ਕੱਚਾ ਕੋਠਾ ਹੋਏਗਾ, ਡਰਾਉਣਾ ਜਿਹਾ। ਜਾਨੀ ਖਾਂ ਤੇ ਮਾਨੀ ਖਾਂ ਇਹ ਚਾਹੁੰਦੇ ਸਨ ਭਈ ਮੈਂ ਅੱਜ ਦੀ ਰਾਤ, ਅੱਜ ਦਾ ਵਕਤ ਜਿੰਨਾ ਮੇਰੇ ਕੋਲ ਹੈਗਾ, ਮੈਂ ਉਹਦੇ ਵਿਚ ਇਨ੍ਹਾਂ ਬੱਚਿਆਂ ਨੂੰ ਤਸੀਹੇ ਦੇ ਕੇ, ਮਾਤਾ ਗੁਜਰੀ ਨੂੰ ਤਸੀਹੇ ਦੇ ਕੇ, ਇਨ੍ਹਾਂ ਨੂੰ ਮਨਾ ਕੇ ਹੀ ਵਜ਼ੀਰ ਖਾਂ ਦੇ ਕੋਲ ਲੈ ਕੇ ਜਾਵਾਂ। ਪਰ ਉਥੇ ਮੰਨੇ ਨਹੀਂ ਸਾਨੂੰ, ਛੋਟਾ ਜਿਹਾ ਕਮਰਾ ਢਹਿ ਟੂ ਗਿਆ, ਅੱਜ ਕੱਲ ਉਥੇ ਕੋਈ ਥਾਂ ਨਹੀਂ ਹੈਗੀ, ਕੋਈ ਸਥਾਨ ਨਹੀਂ ਸੰਭਾਲਿਆ ਹੋਇਆ। ਉਹ ਦਸ ਨੂੰ ਪਤਾ ਲੱਗਿਆ ਸੀ ਕਿ ਮੈਂ ਦਰਸ਼ਨ ਕਰਨ ਗਿਆ ਸਾਂ। ਉਹ ਮੋਰਿੰਡੇ ਦੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੀਤੇ ਹੋਏ ਨਿੱਕੇ ਬੱਚਿਆਂ ਤੇ ਕਹਿਰ ਲਈ, ਇਸ ਲਈ ਉਨ੍ਹਾਂ ਨੇ ਮੋਰਿੰਡੇ ਨੂੰ ਵੀ ਸਾਧਿਆ। ਵਕਤ ਆਇਆ 1763 ਦਾ। 1763 ਦੇ ਵਿਚ ਸਭ ਤੋਂ ਪਹਿਲਾਂ ਬੇਨਤੀ ਕਰਾਂ, ਜਹਾਨ ਖਾਨ ਇਹ ਪਾਪੀ ਵੀ ਬਹੁਤ ਲੰਮੇ ਸਮੇਂ ਤੋਂ ਇਹ ਲਾਹੌਰ ਦੇ ਵਿਚ ਸੀ, ਇਹ ਵੀ ਸਿੱਖੀ ਦਾ ਖੂਨ ਪੀ ਰਿਹਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਮਗਰੋਂ ਇਹ ਵੀ ਆਪਣੇ ਵਤਨ ਨੂੰ ਜਾ ਰਿਹਾ, ਅਫਗਾਨ ਨੂੰ ਜਾ ਰਿਹਾ। ਜਹਾਨ ਖਾਨ ਨੂੰ ਪਤਾ ਲੱਗਿਆ ਵੀ ਇਹ ਜਾ ਰਿਹਾ ਵਾਪਸ, ਗੁਰੂ ਕੇ ਸਿੱਖਾਂ ਨੇ ਇਹਨੂੰ ਚਨਾਬ ਦਰਿਆ ਦੇ ਕਿਨਾਰੇ ਜਾ ਕੇ ਘੇਰ ਲਿਆ, ਤੇ ਜਦੋਂ ਇਹਦੇ ਤੇ ਹੱਲਾ ਕੀਤਾ, ਕਿ ਆਪ ਜ਼ਖਮੀ ਹਾਲਤ ਵਿੱਚ ਭੱਜ ਕੇ ਸਿਆਲਕੋਟ ਦੇ ਕਿਲੇ ਵਿੱਚ ਤੇ ਉੱਥੇ ਚਲਾ ਗਿਆ। ਉਸ ਤੋਂ ਬਾਅਦ ਵੀ ਜਹਾਨ ਖਾਨ ਤੇ ਚਲਾ ਗਿਆ। ਇਹਦੇ ਮੁੜ ਕੇ ਬੱਚੇ ਸਨ, ਦੇਖੋ ਸਿੱਖੀ ਦੀਆਂ ਕੈਸੀਆਂ ਤਸਵੀਰਾਂ ਨੇ। ਇਹਦੇ ਬੱਚੇ ਸਨ ਤੇ ਨਾਲ ਇਹਦੀ ਘਰਵਾਲੀ ਸੀ, ਨਾਲ ਕੁਝ ਬੀਬੀਆਂ ਹੋਰ ਸਨ। ਗੁਰੂ ਕੇ ਸਿੱਖਾਂ ਨੇ ਉਹਨਾਂ ਬੱਚਿਆਂ ਨੂੰ, ਉਹਨਾਂ ਇਸਤਰੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਰੱਖਿਆ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਸਿੱਖੀ ਦਾ ਇਹ ਕਿਰਦਾਰ ਨਹੀਂ ਹੈ ਵੀ ਅਸੀਂ ਤੁਹਾਡੇ ਉੱਤੇ ਹੱਥ ਚੁੱਕੀਏ। 11 ਦਸੰਬਰ ਨੂੰ 1763 ਨੂੰ ਮੈਂ ਬੇਨਤੀ ਕਰਾਂ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ, 1763 ਦਾ ਜ਼ਿਕਰ ਚੱਲ ਰਿਹਾ ਹੁਣ ਚੇਤੇ ਰੱਖਿਓ ਜੀ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ ਉਹਨਾਂ ਨੇ ਜੰਮੂ ਪਹੁੰਚਾਇਆ। ਇੱਕ ਪਲ ਤੁਹਾਡਾ ਧਿਆਨ ਹੋਰ ਦਵਾਵਾਂ, ਦੇਖੋ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਕਰ ਆਏ ਤੇ ਇਹਨਾਂ ਪਾਪੀਆਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਲਵਾ ਦਿੱਤਾ ਤੇ ਜਹਾਨ ਖਾਨ ਹਾਲਾਂਕਿ ਰੱਜ ਕੇ ਪਾਪੀ ਸੀ ਤੇ ਉਹਦੇ ਬੱਚੇ ਜਦੋਂ ਉਹਦੀ ਘਰਵਾਲੀ ਸਿੱਖਾਂ ਦੇ ਹੱਥ ਆਈ ਤੇ ਉਹਨਾਂ ਨੇ ਬੜੀ ਹਿਫਾਜ਼ਤ ਦੇ ਨਾਲ, ਬੜੇ ਅਦਬ ਸਤਿਕਾਰ ਢੰਗ ਦੇ ਨਾਲ ਉਹਨਾਂ ਨੂੰ ਜੰਮੂ ਪਹੁੰਚਾਇਆ, ਜਿੱਥੇ ਉਹਨਾਂ ਨੇ ਕਿਹਾ ਸੀ ਇਹ ਸਿੱਖੀ ਦਾ ਵੱਖਰਾ ਕਿਰਦਾਰ ਹੈ। ਉਹਨਾਂ ਇਸਤਰੀਆਂ ਤੇ ਉਹਨਾਂ ਬੱਚਿਆਂ ਤੇ ਉਹਨਾਂ ਬਿਲਕੁਲ ਕੋਈ ਕਹਿਰ ਨਹੀਂ ਕੀਤਾ, ਹਾਲਾਂਕਿ ਚੜਤ ਸਿੰਘ ਸ਼ੁਕਰ ਚੱਕਰੀਆ ਇਹਦੇ ਵਿੱਚ ਸੀ ਸ਼ਾਮਲ। ਅੱਗੇ ਗੱਲ ਨੂੰ ਤੋਰਾਂ, ਇਹਦੇ ਦਰਮਿਆਨ ਹੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਫਿਰ ਦੁਬਾਰੇ ਅਕਤੂਬਰ ਦੇ ਮਹੀਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਸਨ। ਇਹ ਸਾਰੀਆਂ ਘਟਨਾਵਾਂ 1764 ਦੀਆਂ ਨੇ, 1763 ਦੀਆਂ ਨੇ, ਕਿਵੇਂ ਕਰੇ ਜੀ। ਉਦੋਂ ਇੱਕ ਕਸੂਰ ਦਾ ਹਾਕਮ ਸੀ ਉਸਮਾਨ ਖਾਨ, ਉਸ ਕਸੂਰ ਦੇ ਉਸਮਾਨ ਖਾਨ ਨੂੰ ਉਹਨੇ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਚੁੱਕ ਲਿਆ ਤੇ ਉਹ ਬ੍ਰਾਹਮਣ ਵਿਚਾਰਾ ਗੁਰੂ ਕੇ ਸਿੱਖਾਂ ਦੇ ਕੋਲ ਹਾਜ਼ਰ ਹੋਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਕਿਸੇ ਤਰੀਕੇ ਮੇਰੀ ਰੁੜੀ ਜਾਂਦੀ ਇੱਜ਼ਤ ਨੂੰ ਬਚਾਓ। ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਠੀਕ ਹੈ ਜੀ ਆਇਆਂ ਨੂੰ, ਕੋਈ ਗੱਲ ਨਹੀਂ। ਉਸ ਵੇਲੇ ਹਰੀ ਸਿੰਘ ਭੰਗੀ, ਥੋੜਾ ਜਿਹਾ ਜੇ ਯਾਦ ਹੋਏਗਾ ਮੈਂ ਫਿਰ ਦੁਬਾਰੇ ਦੁਹਰਾ ਦਿਆ, ਇਹੋ ਭੰਗੀ ਮਿਸਲ ਦਾ ਮੁਖੀਆ ਹੈ ਤੇ ਹਰੀ ਸਿੰਘ ਭੰਗੀ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਥੋੜਾ ਜਿਹਾ ਖਿਆਲ ਕਰਿਆ ਕਰੋ ਕਿਉਂਕਿ ਅਕਸਰ ਸਾਡਾ ਇਤਿਹਾਸ ਹੈ। ਹਰੀ ਸਿੰਘ ਭੰਗੀ ਨੇ ਉਦੋਂ ਬਚਨ ਆਖਿਆ ਵੀ ਠੀਕ ਹੈ ਸੱਜਣਾ, ਜਿਹੜਾ ਖਾਲਸੇ ਦੀ ਸ਼ਰਨ ਵਿੱਚ ਆਉਂਦਾ ਤੇ ਖਾਲਸਾ ਇਵੇਂ ਨਹੀਂ ਕਰਦਾ, ਤੇਰੀ ਘਰਵਾਲੀ ਨੂੰ ਮੋੜ ਕੇ ਲੈ ਕੇ ਆਵਾਂਗੇ। ਉਦੋਂ ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਸੱਜਣਾ ਤੂੰ ਗਲਤ ਫੈਸਲਾ ਲੈ ਲਿਆ, ਕਿਉਂ? ਕਿਉਂਕਿ ਸਾਡੀ ਗਿਣਤੀ ਤਾਂ ਪਹਿਲੀ ਬਹੁਤ ਥੋੜੀ ਹੈ ਹੁਣ, ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਸੂਰ ਨੂੰ ਜਿੱਤਣਾ ਕਿੰਨਾ ਔਖਾ ਹੈ, ਕਿਉਂਕਿ ਕਸੂਰ ਵਿੱਚ 12 ਕਿਲੇ ਸਨ ਵੱਡੇ ਤੇ ਪਠਾਣਾ ਦੀ ਬਹੁਤ ਵੱਡੀ ਉੱਤੇ ਗਿਣਤੀ ਹੈ, ਉਸਮਾਨ ਖਾਨ ਨੂੰ ਕਿਵੇਂ ਜਿੱਤ ਸਕਨੇ ਆਪਾਂ, ਬਹੁਤ ਥੋੜੇ ਜਿਹੇ। ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ ਆਪਾਂ ਉੱਥੇ ਨਹੀਂ ਜਾਣਾ, ਕਸੂਰ ਨਹੀਂ ਜਾਣਾ, ਤੇ ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ, ਭਾਵੇਂ ਹਰੀ ਸਿੰਘ ਭੰਗੀ ਨੇ ਬਚਨ ਕਿਹਾ ਹੈ ਪਰ ਲੇਕਿਨ ਸਪਸ਼ਟ ਤਾਂ ਖਾਲਸੇ ਦੀ ਹਜ਼ੂਰੀ ਵਿੱਚ ਆਇਆ ਸੀ ਉਹ ਬ੍ਰਾਹਮਣ ਵਿਚਾਰਾ ਤੇ ਖਾਲਸੇ ਵੱਲੋਂ ਬਚਨ ਹੋਇਆ ਤੇ ਇਸ ਤਰ੍ਹਾਂ ਖਾਲਸੇ ਦੀ ਤੋਹੀਨ ਹੋਏਗੀ, ਇਹ ਨਹੀਂ ਹੋ ਸਕਦਾ। ਹਰਿਮੰਦਰ ਸਾਹਿਬ ਵਿੱਚ ਬੈਠ ਕੇ ਇਹ ਨਹੀਂ ਹੋ ਸਕਦਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠ ਕੇ ਅਸੀਂ ਇਹ ਪੰਨ ਕਰੀਏ ਤੇ ਇਸ ਨੂੰ ਨਿਭਾਈਏ, ਨਾ ਇਹ ਨਹੀਂ ਹੋ ਸਕਦਾ। ਇਸ ਝਗੜੇ ਦੇ ਦਰਮਿਆਨ ਕੁਝ ਇੱਕ ਸਿੱਖ ਇਧਰ ਨੇ ਕੁਝ ਇੱਕ ਸਿੱਖ ਇਧਰ ਨੇ, ਉਦੋਂ ਇੱਕ ਸਿੱਖ ਸਿਆਣੇ ਬੰਦੇ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਆਪਣੀ ਗੱਲ ਛੱਡੋ ਆਪਾਂ ਆਪਣੇ ਫੈਸਲੇ ਨਾ ਕਰੀਏ, ਇਉਂ ਕਰੀਏ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਅਸੀਂ ਜਾਈਏ ਜਾਂ ਨਾ ਜਾਈਏ। ਜੇ ਤਾਂ ਅਸੀਂ ਦੇਖਦੇ ਹਾਂ ਖਾਲਸੇ ਦਾ ਫਰਜ਼, ਫਿਰ ਤਾਂ ਸਾਨੂੰ ਪ੍ਰੇਰਣਾ ਮਿਲਦੀ ਹੈ ਵੀ ਅਸੀਂ ਜਾਈਏ, ਤੇ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਭਾਈ ਖਾਲਸੇ ਦੇ ਨਾਲ ਨਾਲ ਪ੍ਰੇਰਣਾ ਦੇ ਨਾਲ ਨਾਲ ਤੇ ਸਾਡੀ ਗਿਣਤੀ ਬੜੀ ਥੋੜੀ ਤੇ ਅਸੀਂ ਕਿਵੇਂ ਉੱਥੇ ਕਾਮਯਾਬ ਹੋਵਾਂਗੇ, ਫਿਰ ਸਾਡਾ ਜੀ ਕਰਦਾ ਵੀ ਸਿੱਖਾਂ ਦੀ ਜਾਨੀ ਨੁਕਸਾਨ ਨਾ ਕਰਵਾਈਏ, ਬਹੁਤ ਥੋੜੇ ਨੇ। ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਇਹ ਸਾਡੀ ਕੌਮ ਦਾ ਦੁਖਾਂਤ ਰਿਹਾ। ਇਹ ਵੀ ਕਈ ਵਾਰੀ ਅਸੀਂ ਪਹਿਲਾਂ ਵੀ ਹੋਏ ਨੇ, ਵੀ ਕਈ ਵਾਰੀ ਲੋਕੀ ਕਰ ਲੈਂਦੇ ਨੇ, ਪਰਚੀਆਂ ਪਾ ਕੇ ਫੈਸਲਾ ਕਰਦੇ ਨੇ। ਇਹ ਗੱਲ ਚੇਤਾ ਰੱਖਿਓ, ਪਰਚੀਆਂ ਪਾ ਕੇ ਫੈਸਲਾ ਕਰਨਾ ਇਹ ਅਸਲ ਵਿੱਚ ਗੁਰਮਤ ਨਹੀਂ ਹੈ। ਮੇਰੀ ਗੱਲ ਮਾਫ ਕਰ ਦੇਵੇ, ਕਿਉਂਕਿ ਤੁਸੀਂ ਦੋ ਪਰਚੀਆਂ ਰੱਖੋਗੇ ਹਾਂ ਜਾਂ ਨਾ ਦੀਆਂ, ਉਹਦੀ ਬਜਾਏ ਗੁਰੂ ਪਾਤਸ਼ਾਹ ਦੇ ਕੋਲੋਂ ਹੁਕਮਨਾਮਾ ਲੈਣਾ ਚਾਹੀਦਾ। ਗੁਰੂ ਕੇ ਸਿੱਖਾਂ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਬਸੰਤ ਕੀ ਵਾਰ ਦੇ ਵਿੱਚੋਂ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੇ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਦੋਂ ਇਹ ਅੰਮ੍ਰਿਤ ਬਚਨ ਗੁਰੂ ਕੇ ਸਿੱਖਾਂ ਨੇ ਸੁਣਿਆ, ਕਿਤੇ ਵਕਤ ਮਿਲੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਕਿਤਾਬ ਲਿਖੀ ਖਾਲਸਾ ਨਿਵਾਸੀ, ਉਹਦੇ ਵਿੱਚ ਵਾਕ ਵਿਸ਼ਵਾਸ ਇੱਕ ਲੇਖ ਹੈ, ਉਸ ਜ਼ਿਕਰ ਕੀਤਾ ਹੈ। ਜਦੋਂ ਇਹ ਹੁਕਮਨਾਮਾ ਗੁਰੂ ਕੇ ਸਿੱਖਾਂ ਨੇ ਸੁਣਿਆ, ਉਸੇ ਵੇਲੇ ਮਨ ਵਿੱਚ ਧੀਰਜ ਵੱਧ ਗਿਆ, ਭਰੋਸਾ ਹੋ ਗਿਆ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ। ਗੁਰੂ ਤੇ ਭਰੋਸਾ ਹੋ ਗਿਆ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਇੱਕ ਗੱਲ ਦਾ ਭਰੋਸਾ ਹੋ ਗਿਆ, ਹੇ ਨਿਰੰਕਾਰ ਤੂੰ ਕਿਰਪਾ ਕਰਦੇ ਮੈਂ, ਬਖਸ਼ਿਸ਼ ਕਰਦੇ ਮੈਂ, ਰਹਿਮਤ ਕਰਦੇ ਮੈਂ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸੇ ਕੌਣ, ਉਹਨੂੰ ਕੋਈ ਕਿਵੇਂ ਮਾਰ ਸਕਦਾ। ਥੋੜੇ ਜੇ ਸਿੱਖਾਂ ਨੇ ਗੁਰੂ ਦੇ ਹੁਕਮਨਾਮੇ ਤੇ ਭਰੋਸਾ ਕਰਕੇ ਜਾ ਕੇ ਕਸੂਰ ਦੇ ਵਿੱਚ ਵਿਚਾਰ ਬਣਾਈ ਵੀ ਉੱਥੇ ਹੱਲਾ ਕਰੀਏ, ਪਰ ਪਹਿਲਾਂ ਵਿਚਾਰ ਬਣਾਈ ਵੀ ਸਿੱਖ ਬਹੁਤ ਥੋੜੀ ਗਿਣਤੀ ਵਿੱਚ ਨੇ, ਕਿੰਨਾ ਚੰਗਾ ਹੋਵੇ ਜੇ ਆਪਾਂ ਪਹਿਲਾਂ ਭੇਦ ਲਈਏ। ਉਦੋਂ ਕੁਝ ਇੱਕ ਗੁਰੂ ਕੇ ਸਿੱਖ ਵਪਾਰੀ ਬਣ ਕੇ ਗਏ। ਇੱਕ ਪਲ ਮੈਂ ਹੋਰ ਲਵਾਂ, ਕਿਉਂਕਿ ਜਦੋਂ ਕੋਈ ਗੱਲ ਚੇਤੇ ਆ ਜਾਂਦੀ ਹੈ ਫਿਰ ਉਹ ਇਤਿਹਾਸਕ ਹੀ ਗੱਲਾਂ ਨੇ ਸਾਰੀਆਂ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਮੈਂ ਬੜਾ ਇਹਦੇ ਨਾਲ ਸਹਿਮਤ ਨਹੀਂ ਹੈ। ਮੈਂ ਕਹਿੰਦਾ ਝੂਠ ਵੀ ਬੋਲਣਾ ਚਾਹੀਦਾ, ਪਰ ਜੇ ਝੂਠ ਬੋਲਣਾ ਹੈ ਨਾ ਸੱਜਣਾ, ਤੇ ਪੈਂਦੇ ਖਾਂ ਵਰਗਾ ਝੂਠ ਬੋਲੋ, ਕਿਵੇਂ ਕਹੇ ਬਿਧੀ ਚੰਦ ਵਰਗਾ ਝੂਠ ਬੋਲੋ ਜਿਹੜਾ ਘੋੜੇ ਲੈ ਕੇ ਆਇਆ ਸੀ। ਜੇ ਝੂਠ ਬੋਲਣਾ ਹੀ ਹੈ ਨਾ ਆਪਣੀ ਜ਼ਿੰਦਗੀ ਚ, ਆਹ ਦੇਖੋ ਸਿੱਖਾਂ ਨੇ ਵਪਾਰੀਆਂ ਦੇ ਭੇਸ ਬਣਾਏ, ਉਹ ਝੂਠ ਵੀ ਕਿੱਡਾ ਪਵਿੱਤਰ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਉਹਨੂੰ ਪੁੱਛ ਰਹੇ ਨੇ ਗਨੀ ਖਾਂ ਤੇ ਨਬੀ ਖਾਂ ਨੂੰ, ਉਹਨਾਂ ਨੂੰ ਪੁੱਛ ਰਹੇ ਨੇ ਵੀ ਇਹ ਕੌਣ ਹੈ, ਉਹ ਕਹਿੰਦੇ ਉੱਚ ਦਾ ਪੀਰ ਹੈ। ਉਹ ਫਿਰ ਦੁਬਾਰੇ ਪੱਕਾ ਕਰਦੇ ਨੇ ਵੀ ਉੱਚ ਦਾ ਪੀਰ ਹੈ, ਕਹਿਣ ਲੱਗੇ ਹਾਂ ਉੱਚ ਦਾ ਪੀਰ ਹੈ। ਇਹ ਝੂਠ ਵੀ ਕਿੱਡਾ ਪਵਿੱਤਰ ਹੈ। ਅਸੀਂ ਝੂਠ ਨਾ ਸੱਚ, ਨਾ ਸਾਨੂੰ ਸੱਚ ਨਾਲ ਪਿਆਰ ਹੈ, ਨਾ ਸਾਨੂੰ ਝੂਠ ਨਾਲ ਪਿਆਰ ਹੈ। ਉਹ ਸੱਚ ਵੀ ਕਿੱਡਾ ਕੌੜਾ ਹੈ, ਉਹ ਸੱਚ ਵੀ ਕਿੱਡਾ ਪਾਪ ਬਣ ਗਿਆ, ਜਿਹੜਾ ਉਸ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਨਵੇਂ ਸ਼ਹਿਰ ਦੇ ਲਾਗੇ ਔੜ ਪਿੰਡ ਦਾ ਨਿਵਾਸੀ ਸੱਚਾਨੰਦ ਝੂਠ ਬੋਲਦਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੈ, ਇਹਨਾਂ ਨੇ ਤੇ ਜੰਮ ਦੀਆਂ ਸੂਰਾਂ ਦੇ ਮੂੰਹ ਟਿੱਕੇ ਹੋਣੇ, ਇਹਨਾਂ ਨੂੰ ਤੂੰ ਸ਼ਹੀਦ ਕਰ, ਇਹਨਾਂ ਨੂੰ ਖਤਮ ਕਰ, ਉਹ ਸੱਚ ਵੀ ਕਿੱਡਾ ਕਹਿਰ ਹੈ। ਅਸੀਂ ਅਸਲ ਵਿੱਚ ਨਾ ਪਿਆਰ ਸੱਚ ਨਾਲ ਕਰਦੇ, ਨਾ ਕੂਟ ਨਾਲ ਕਰਦੇ, ਅਸੀਂ ਆਪਣੇ ਸਵਾਰਥ ਨਾਲ ਪਿਆਰ ਕਰਦੇ। ਇੱਥੇ ਕਿਹੜੀ ਚੀਜ਼ ਬੋਲਣ ਦੀ ਲੋੜ ਹੈ, ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹਾਂ। ਕਈਆਂ ਨੇ ਝੂਠ ਬੋਲ ਕੇ ਵੀ ਜ਼ਿੰਦਗੀ ਪਵਿੱਤਰ ਕਰ ਲਈ, ਕਈਆਂ ਨੇ ਸੱਚ ਬੋਲ ਕੇ ਵੀ ਪਾਪ ਕਮਾ ਲਿਆ। ਉਸ ਗੱਲ ਵੱਲ ਹਾਂ, ਜਦੋਂ ਇਹ ਸਾਰਾ ਕੁਝ ਹੋਇਆ, ਗੁਰੂ ਕੇ ਸਿੱਖਾਂ ਨੇ ਵਪਾਰੀਆਂ ਦਾ ਭੇਸ ਬਣਾਇਆ ਤੇ ਸਾਰੇ ਨਗਰ ਵਿੱਚ ਕਸੂਰ ਦੇ ਇਲਾਕੇ ਸਾਰੇ ਚ ਵਿਚਰੇ, ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਗੱਲ ਦਾ ਸਾਰੀ ਦਾ। ਉਨ੍ਹਾਂ ਨੇ ਆ ਕੇ ਸਿੱਖਾਂ ਨੂੰ ਆਖਿਆ ਵੀ ਹੱਲਾ ਕਰਨ ਦਾ ਵਕਤ ਦਿਨ ਦੇ ਦੁਪਹਿਰੇ 12 ਵਜੇ ਆ, 1 ਵਜੇ ਦੇ ਨੇੜੇ ਆ, ਠੀਕ ਹੈ। ਗੁਰੂ ਕੇ ਸਿੱਖਾਂ ਨੇ ਤਿਆਰੀ ਕਰਕੇ ਕਸੂਰ ਦੇ ਉੱਤੇ ਹੱਲਾ ਕੀਤਾ, ਅਕਸਰ ਜਿੱਤ ਹਾਸਲ ਹੋਈ ਤੇ ਉਸ ਬ੍ਰਾਹਮਣ ਦੀ ਉਸ ਘਰ ਵਾਲੀ ਨੂੰ ਛੁਡਵਾਇਆ ਤੇ ਨਾਲੇ ਉੱਥੇ ਜ਼ਾਲਮਾਂ ਨੂੰ ਸੋਧਿਆ। ਉਸਮਾਨ ਖਾਨ ਇੱਥੋਂ ਦਾ ਹਾਕਮ ਹੈ, ਜਿਹਨੂੰ ਸਾਧ ਕੇ ਗੁਰੂ ਕੇ ਸਿੱਖਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਇਹਦੇ ਹਾਰਨ ਦੇ 3 ਕਾਰਨ ਸਨ। ਪਹਿਲਾ ਕਾਰਨ, ਪਠਾਨ ਜਿਹੜੇ ਸਨ ਉਨ੍ਹਾਂ ਦਿਨਾਂ ਦੇ ਵਿੱਚ ਗਰਮੀ ਪੈਣ ਕਰਕੇ ਤਹਿਖਾਨਿਆਂ ਚ ਬੈਠੇ ਰਹਿੰਦੇ ਸਨ, ਬਾਹਰ ਨਹੀਂ ਸਨ ਆਉਂਦੇ, ਗਰਮੀ ਬੜੀ ਪੈਂਦੀ ਸੀ। ਦੂਜਾ ਕਾਰਨ, ਉਨ੍ਹਾਂ ਦਿਨਾਂ ਵਿਚ ਰੋਜੇ ਚੱਲ ਰਹੇ ਸਨ, ਜਿਹਦੇ ਕਾਰਨ ਕਰਕੇ ਉਹ ਸਵੇਰੇ ਖਾਂਦੇ ਸਨ, ਸ਼ਾਮੀ ਖਾਂਦੇ ਸਨ, ਦਿਨੇ ਭੁੱਖ ਦੇ ਕਾਰਨ ਇੰਨੇ ਕੁ ਨਿਰਭਰ ਹੋਏ ਸਨ ਵੀ ਉਹ ਜੰਗ ਲੜਨ ਦੇ ਬਰਾਬਰ ਨਾ ਖਲੋ ਸਕੇ। ਤੀਜਾ ਕਾਰਨ ਇਹ ਬਣਿਆ, ਗੁਰੂ ਕੇ ਸਿੱਖਾਂ ਨੇ ਪਹਿਲਾਂ ਪਹਿਲਾਂ ਜਾ ਕੇ ਟਿਕਾਣੇ ਪਤਾ ਕਰ ਰਹੇ ਸਨ ਵੀ ਕਿੱਥੇ ਕਿੱਥੇ ਸਾਨੂੰ ਕਿਵੇਂ ਕਿਵੇਂ ਹੱਲਾ ਕਰਨਾ ਚਾਹੀਦਾ। ਇਹਨਾਂ ਤਿੰਨ ਕਾਰਨਾਂ ਨੇ ਉੱਥੇ ਕਸੂਰ ਦੇ ਇਤਨੇ 12 ਕਿਲੇ ਹੋਣ ਦੇ ਬਾਵਜੂਦ ਵੀ, ਕਸੂਰ ਵਿੱਚ ਪਠਾਣਾ ਦੀ ਗਿਣਤੀ ਬਹੁਤੀ ਹੋਣ ਦੇ ਬਾਵਜੂਦ ਵੀ, ਸਭ ਕੁਝ ਪ੍ਰਬੰਧ ਹੋਣ ਦੇ ਬਾਵਜੂਦ ਵੀ ਉੱਥੇ ਜਿੱਤ ਹਾਸਲ ਗੁਰੂ ਕੇ ਸਿੱਖਾਂ ਦੇ ਹਵਾਲੇ ਹੋਈ। ਔਰ ਗੁਰੂ ਕੇ ਬਚਨ ਦਾ ਵੀ ਭਰੋਸਾ ਸੀ ਨਾ, ਹੁਕਮਨਾਮਾ ਜੋ ਲੈ ਕੇ ਗਏ ਸਨ। ਅੱਗੇ ਗੱਲ ਤੋਂ ਨਾ, ਉਸ ਤੋਂ ਬਾਅਦ ਵਿੱਚ ਫਿਰ ਵਕਤ ਆਇਆ, ਇਹ 1763 ਦੇ ਸਾਰੇ ਵਕਤ ਨੇ, ਤੇ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਅਚਾਨਕ ਪਾੜਾ ਹੋਰ ਵਰਤਿਆ। ਇੱਕ ਇੱਥੇ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਇੱਕ ਵਾਰੀ ਸਰਹੰਦ ਤੇ ਹਮਲਾ ਕੀਤਾ। ਮੈਂ ਨਿੱਕਾ ਜਿਹਾ ਵਿੱਚੋਂ ਜ਼ਿਕਰ ਕਰਕੇ ਅੱਗੇ ਤੁਰਨਾ ਚਾਹੁੰਦਾ, ਤੇ ਉਦੋਂ ਯਾਦ ਰੱਖਿਓ ਜੇ ਉਦੋਂ ਗੁਰੂ ਕੇ ਸਿੱਖਾਂ ਨੇ ਹਮਲਾ ਕਰਕੇ ਸਰਹੰਦ ਨੂੰ ਆਪਣੇ ਕਾਬੂ ਵਿੱਚ ਤੇ ਕਰ ਲਿਆ। ਇੱਥੇ ਜਿਹੜੀ ਇਹ ਇਲਾਕਾ ਜਿਹੜਾ ਮਿਸਲ ਦੇ ਹਿੱਸੇ ਵਿੱਚ ਆਇਆ, ਉਹ ਬੁੱਢਾ ਸਿੰਘ ਜਥੇਦਾਰ ਬੁੱਢਾ ਸਿੰਘ ਉਹਦੇ ਹਿੱਸੇ ਵਿੱਚ ਆਇਆ, ਤੇ ਬੁੱਢਾ ਸਿੰਘ ਨੇ ਅੱਗੇ ਕੁਝ ਦਿਨ ਉੱਥੇ ਰਿਹਾ, ਜਾਂ ਕੁਝ ਮਹੀਨੇ ਤੇ ਨਹੀਂ ਕਹਿ ਸਕਦੇ ਆਪਾਂ, ਤੇ ਉਹ ਕੁਝ ਦਿਨ ਉੱਥੇ ਰਿਹਾ। ਉਹਨੇ ਖਾਲਸੇ ਕੋਲ ਆ ਕੇ ਹਾਜ਼ਰ ਹੋ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ, ਅਸੀਂ ਸਰਹੰਦ ਵਿੱਚ ਨਹੀਂ ਜੇ ਰਹਿਣਾ, ਮੈਂ ਇਹਨੂੰ ਸਰਹੰਦ ਨੂੰ ਸਾਂਭਣਾ। ਉਹਨਾਂ ਆਖਿਆ ਕਿਉਂ? ਕਹਿਣ ਲੱਗੇ ਜਿੱਥੇ ਵੀ ਅਸੀਂ ਕਦਮ ਰੱਖਦੇ ਹਾਂ ਨਾ, ਜਿਹੜੀ ਵੀ ਅਸੀਂ ਇੱਟ ਵੇਖਦੇ ਹਾਂ ਨਾ, ਜਿੱਧਰ ਵੀ ਅਸੀਂ ਝਾਤ ਮਾਰਨੇ ਹਾਂ ਨਾ, ਤੇ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੇਤੇ ਆਉਂਦੀ ਹੈ। ਉੱਥੇ ਸਵਾਏ ਰੋਣ ਤੋਂ ਬਿਨਾਂ, ਉੱਥੇ ਸਵਾਏ ਸਾਡੇ ਦਿਲ ਨੂੰ ਧੂਲ ਪੈਣ ਤੋਂ ਬਿਨਾਂ ਸਾਨੂੰ ਸਰਹੰਦ ਵਿੱਚੋਂ ਕੁਝ ਨਹੀਂ ਲੱਭਦਾ। ਸਾਨੂੰ ਤੇ ਜੀ ਕਰਦਾ ਕਿੰਨਾ ਚੰਗਾ ਹੋਵੇ, ਅਸੀਂ ਸਰਹੰਦ ਨੂੰ ਬਸੀ ਨਹੀਂ ਵੇਖਣਾ ਚਾਹੁੰਦੇ, ਅਸੀਂ ਤੇ ਸਰਹੰਦ ਨੂੰ ਉਜੜੀ ਵੇਖਣਾ ਚਾਹੁੰਦੇ ਹਾਂ, ਮੈਂ ਨਹੀਂ ਜੇ ਸਰਹੰਦ ਵਿੱਚ ਰਹਿਣਾ। ਖਾਲਸੇ ਨੇ ਹਾਮੀ ਭਰੀ। ਇਹ ਮਹਾਰਾਜਾ ਆਲਾ ਸਿੰਘ ਨੂੰ ਪਿੱਛੇ ਜ਼ਿਕਰ ਆ ਚੁੱਕਿਆ ਹੋਇਆ, ਮਹਾਰਾਜਾ ਆਲਾ ਸਿੰਘ ਕੌਣ ਹੈ? ਮਹਾਰਾਜਾ ਆਲਾ ਸਿੰਘ ਨੂੰ 25,000 ਰੁਪਏ ਦੇ ਵਿੱਚ ਸਮੁੱਚੀ ਸਰਹੰਦ ਦਾ ਇਲਾਕਾ ਵੇਚ ਦਿੱਤਾ ਵੀ ਤੂੰ ਸਾਂਭ। ਮਹਾਰਾਜਾ ਆਲਾ ਸਿੰਘ ਜਿਹੜਾ ਉਹ ਡਬਲ ਮਾਈਂਡਡ ਜਿਹਾ ਸੀ, ਉਹ ਨਾ ਬਹੁਤਾ ਸਿੱਖ ਸੀ ਨਾ ਬਹੁਤਾ ਜ਼ਾਲਮਾਂ ਨਾਲ ਸੀ। ਅੱਗੇ ਗੱਲ ਤੋਂ ਵਕਤ 1764 ਦਾ ਆ ਗਿਆ। ਇੱਥੇ ਇੱਕ ਬੜਾ ਅਹਿਮ ਭਾਣਾ ਵਰਤਣਾ। 1764 ਦੇ ਵਿੱਚ ਚਰਤ ਸਿੰਘ ਨੇ ਤੇ ਹੋਰ ਗੁਰੂ ਕੇ ਸਿੱਖਾਂ ਫੌਜਾਂ ਨੇ ਲਾਡਲੀਆਂ ਨੇ ਜਾ ਕੇ ਰੋਹਤਾਸ ਦੇ ਕਿਲੇ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ। ਇੱਥੇ ਇੱਕ ਨਾਂ ਹੈ, ਥੋੜਾ ਜਿਹਾ ਧਿਆਨ ਨਾਲ ਸੁਣਾਂਗੇ, ਸਰਫਰਾਜ਼ ਖਾਨ ਇੱਥੋਂ ਦਾ ਹਾਕਮ ਸੀ, ਤੇ ਉਸ ਸਰਫਰਾਜ਼ ਖਾਨ ਨੂੰ ਗੁਰੂ ਕੇ ਸਿੱਖਾਂ ਨੇ ਮਾਰ ਮੁਕਾਇਆ, ਤੇ ਉਹ ਵੈਸੇ ਅੱਗੇ ਜਾ ਕੇ ਮਰਿਆ। ਮੈਂ ਇਤਿਹਾਸ ਛੋਟਾ ਕਰਨਾ ਚਾਹੁੰਦਾ। ਉਹਨੂੰ ਪਕੜ ਲਿਆ ਸੀ ਤੇ ਉਹ ਕਹਿਣ ਲੱਗਿਆ ਵੀ ਤੁਸੀਂ ਕਿਸੇ ਤਰ੍ਹਾਂ ਮੈਨੂੰ ਮਾਫੀ ਦੇ ਸਕਦੇ ਹੋ? ਉਹਨੇ ਆਖਿਆ ਵੀ ਤੂੰ ਖਾਲੀ ਹੱਥ ਇੱਥੋਂ ਨਿਕਲ ਜਾ। ਉਹ ਨਿਕਲ ਗਿਆ, ਅੱਗੇ ਬੁਰੀ ਮੌਤ ਮਰ ਗਿਆ, ਗੱਲ ਵੱਖਰੀ ਹੈ, ਮਾਰਿਆ ਗਿਆ ਪਰ ਇਸ ਗੱਲ ਵਿੱਚੋਂ। ਹੁਣ ਇਹ ਗੱਲ ਦਾ ਪਤਾ ਲੱਗਦਾ ਕਸ਼ਮੀਰ ਵਿੱਚ ਬੈਠੇ ਸਰਬੁਲੰਦ ਨੂੰ। ਸਰਬੁਲੰਦ ਖਾਂ ਕਸ਼ਮੀਰ ਦੇ ਵਿੱਚ ਬੈਠਾ, 1764 ਦਾ ਜ਼ਿਕਰ ਚੱਲ ਰਿਹਾ ਹੁਣ ਤੁਹਾਡੇ ਨਾਲ। ਉਹਨੂੰ ਪਤਾ ਲੱਗਿਆ ਵੀ ਗੁਰੂ ਕੇ ਸਿੱਖਾਂ ਨੇ ਸਰਹੰਦ ਵੀ ਆਪਣੇ ਅਧੀਨ ਕਰ ਲਈ, ਗੁਰੂ ਕੇ ਸਿੱਖਾਂ ਨੇ ਮੁਰਿੰਦੇ ਨੂੰ ਵੀ ਆਪਣੇ ਅਧੀਨ ਕਰ ਲਿਆ, ਮਲੇਰ ਕੋਟਲੇ ਨੂੰ ਵੀ ਆਪਣੇ ਅਧੀਨ ਕਰ ਲਿਆ, ਕਸੂਰ ਦੇ ਇਲਾਕੇ ਵਿੱਚੋਂ ਜ਼ਾਲਮਾਂ ਨੂੰ ਕੱਢ ਉਸਮਾਨ ਖਾਨ ਨੂੰ ਮਾਰ ਵਧਾਇਆ, ਇਤਿਆਦਿ ਕੋਟੇ ਆਪਣੀਆਂ ਮਨ ਮਰਜ਼ੀਆਂ ਕਰਨ ਦੀ ਬਜਾਏ ਇਹ ਸਿੱਖ ਜਿਨ੍ਹਾਂ ਨੂੰ ਮੈਂ ਉਜਾੜ ਕੇ ਰੱਖਿਆ ਹੋਇਆ ਸੀ ਉਹ ਏਡਾ ਵੱਡਾ ਸਿਰ ਚੁੱਕ ਬੈਠੇ ਨੇ। ਜਦੋਂ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਿਆ ਸਾਰੀ ਗੱਲ ਦਾ, ਤੇ ਇਧਰਲੇ ਪਾਸੇ ਕਸ਼ਮੀਰ ਦਾ ਹਾਕਮ ਸਰਬੁਲੰਦ ਉਹ 12,000 ਦੀ ਫੌਜ ਲੈ ਕੇ ਇਸ ਰੋਹਤਾਸ ਦੇ ਇਲਾਕੇ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਅਟਕ ਦੇ ਕਿਨਾਰੇ ਇਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਚੜਤ ਸਿੰਘ ਦੀ ਤੇ ਨਾਲ ਇਸ ਪਾਪੀ ਸਰਬੁਲੰਦ ਦੀ। ਜਦੋਂ ਇਹ ਟੱਕਰ ਹੋਈ ਉਦੋਂ ਇਹਨਾਂ ਨੇ ਇੰਨਾ ਕੁ ਹਟ ਕੇ ਜੰਗ ਲੜਿਆ, ਉਹ ਜਿਹੜਾ ਸਰਬੁਲੰਦ ਸੀ ਉਹ ਕੈਦੀ ਬਣਾ ਲਿਆ, ਜਿਹੜੀਆਂ ਫੌਜਾਂ ਸਨ ਉਹ ਭੱਜ ਗਈਆਂ। ਹੁਣ ਜਦੋਂ ਸਰਬੁਲੰਦ ਨੂੰ ਕੈਦੀ ਬਣਾਇਆ, ਹੁਣ ਧਿਆਨ ਦਿਓ ਜੇ ਮੈਂ ਬੇਨਤੀ ਕਰਾਂ, ਇਹ ਸਰਬੁਲੰਦ ਕੌਣ ਹੈ? ਇਹ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਜਿਹੜਾ ਵਕਤ ਦੇ ਹਾਕਮ ਹੈ। ਦੇਖੋ ਦੁਨੀਆਂ ਉਹਨੂੰ ਕਿੰਨਾ ਮੰਨ ਰਹੀ ਹੈ। ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਸਰਬੁਲੰਦ, ਉਹਨੂੰ ਪਕੜ ਕੇ ਉਸ ਵੇਲੇ ਚਰਤ ਸਿੰਘ ਨੇ ਰੋਹਤਾਸ ਦੇ ਕਿਲੇ ਵਿਚ ਕੈਦੀ ਬਣਾ ਲਿਆ ਔਰ ਬਕਾਇਦਾ ਕਿਹਾ ਭਾਈ ਤੈਨੂੰ ਸਜਣਾ ਅਸੀਂ ਛੱਡ ਦੇਣਾ ਸੀ, ਜਿਵੇਂ ਬਾਕੀ ਹਾਕਮ ਖਿਮਾ ਮੰਗ ਕੇ ਚਲੇ ਜਾਂਦੇ ਨੇ, ਖਾਲਸਾ ਛੱਡ ਦਿੰਦਾ ਕੋਈ ਵੱਡੀ ਗੱਲ ਨੀ, ਪਰ ਤੈਨੂੰ ਨਹੀਂ ਜੇ ਛੱਡਣਾ। ਉਹ ਪੁੱਛਣ ਲੱਗਿਆ ਕਿਉਂ? ਕਹਿਣ ਲੱਗਿਆ ਅਹਿਮਦ ਸ਼ਾਹ ਅਬਦਾਲੀ ਨੂੰ ਦੱਸਣਾ ਚਾਹੁੰਦਾ ਵੀ ਉਹਦਾ ਜਿਹੜਾ ਚਾਚਾ ਸੀ ਨਾ ਸਕਾ, ਉਹ ਸਿੱਖਾਂ ਦੀ ਕੈਦ ਵਿਚ ਰਿਹਾ। ਦੇਖੋ ਕਿੱਡਾ ਮਾਣ ਵਾਲਾ ਇਤਿਹਾਸ ਹੈ, ਪਰ ਅਸੀਂ ਜਾਣ ਨਹੀਂ ਸਕੇ। ਵਿੱਚੋਂ ਇੱਕ ਨਿੱਕੀ ਜਿਹੀ ਗੱਲ ਹੋਰ ਕਹਿ ਦਿਆਂ ਮੈਂ, ਫਿਰ ਇੱਥੇ ਬੰਦੇ ਆਉਂਦਾ ਸਮਾਂ ਵੀ ਸੀਮਾ ਚ। ਹਰੀ ਰਾਮ ਗੁਪਤਾ ਇੱਕ ਇਤਿਹਾਸਕਾਰ ਹੋਇਆ, ਉਹਨੇ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਨੇ। ਉਹਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗਿਆ ਸਿੱਖਾਂ ਦਾ ਦੁਖਾਂਤ ਰਿਹਾ, ਦਸਾਂ ਪਾਤਸ਼ਾਹੀਆਂ ਦੇ ਜੀਵਨ ਬਾਰੇ ਵੀ ਬਹੁਤ ਲੋਕਾਂ ਨੇ ਗੱਲ ਕੀਤੀ, ਕਰਨੀ ਵੀ ਚਾਹੀਦੀ ਹੈ, ਮੇਰਾ ਮਤਲਬ ਇਹ ਨਹੀਂ। ਔਰ ਉਸ ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਾਲ ਦੀ ਬਹੁਤ ਗੱਲ ਕੀਤੀ, ਪਰ ਲੇਕਿਨ ਜਿਹੜਾ ਸਮਾਂ 1716 ਤੋਂ ਲੈ ਕੇ 1792-90 ਤੱਕ ਦਾ ਸਮਾਂ ਹੈ ਨਾ, ਉਹ ਇਤਿਹਾਸ ਨੇ ਬਹੁਤ ਦਰਦ ਹੰਢਾਏ ਔਰ ਉਹੀਓ ਸ਼ਹਾਦਤਾਂ ਭਰਿਆ ਹੋਇਆ ਇਤਿਹਾਸ ਸਾਨੂੰ ਬਹੁਤ ਸਿੱਖਿਆ ਦਿੰਦਾ, ਅਡੋਲਤਾ ਦੀ ਦਾਤ ਦਿੰਦਾ, ਲੇਕਿਨ ਉਹੀਓ ਇਤਿਹਾਸ ਅਸੀਂ ਕਦੇ ਨਹੀਂ ਭੁੱਲਿਆ। ਇਸ ਇਤਿਹਾਸ ਬਾਰੇ ਬਹੁਤੇ ਲੋਕਾਂ ਨੇ ਗੱਲ ਨਹੀਂ ਕੀਤੀ। ਉਹ ਕਹਿੰਦਾ ਜਿਤਨੀਆਂ ਇੰਨੀਆਂ ਕੁਰਬਾਨੀਆਂ ਔਰ ਇੰਨੇ ਸੰਕਟਾਂ ਇੰਨੀਆਂ ਮਜਬੂਰੀਆਂ ਦੇ ਸਾਹਮਣੇ ਸਿੱਖ ਜਿੱਤਾਂ ਹਾਸਲ ਕਰਦੇ ਨੇ, ਕਹਿਣ ਲੱਗੇ ਇਹਨਾਂ ਨੇ ਉਹੀਓ ਇਤਿਹਾਸ ਅੱਜ ਤੱਕ ਦੁਨੀਆਂ ਨੂੰ ਨਹੀਂ ਦੱਸਿਆ। ਜੇ ਦੁਨੀਆਂ ਨੂੰ ਦੱਸਿਆ ਹੁੰਦਾ ਤੇ ਕਿਸੇ ਨੂੰ ਕਹਿਣ ਦੀ ਲੋੜ ਨਾ ਪੈਂਦੀ ਵੀ ਤੂੰ ਸਿੱਖ ਰਹਿ ਜਾਂ ਸਿੱਖ ਬਣ, ਲੋਕ ਆਪ ਮਿੰਨਤਾਂ ਕਰਦੇ। ਉਸ ਗੱਲ ਵੱਲ ਚੱਲਾ ਹੁਣ। ਉਹਨੇ ਰੋਹਤਾਸ ਦੇ ਕਿਲੇ ਵਿਚ ਸਰਬੁਲੰਦ ਕੈਦੀ ਹੈ ਤੇ ਉਹਨੇ ਚੜਤ ਸਿੰਘ ਨੂੰ ਬੁਲਾਇਆ। ਔਰ ਦੇਖੋ ਸਿੱਖਾਂ ਦੀ ਖਾਸੀਅਤ, ਮੈਂ ਵਾਰ ਵਾਰ ਬੇਨਤੀ ਕਰਾਂ, ਉਹਨਾਂ ਨੇ ਉਹਨੂੰ ਆਖਿਆ ਵੀ ਦੇਖ ਤੂੰ ਹਾਕਮ ਹੈ, ਅਸੀਂ ਤੈਨੂੰ ਕੈਦੀ ਰੱਖਦੇ ਭਾਵੇਂ, ਪਰ ਤੈਨੂੰ ਸ਼ਾਹੀ ਕੈਦੀ ਵਾਂਗੂ ਰੱਖਾਂਗੇ, ਕਿਉਂਕਿ ਤੂੰ ਰਾਜਨੀਤਿਕ ਕੈਦੀ ਹੈ, ਤੂੰ ਅਪਰਾਧੀ ਕੈਦੀ ਨਹੀਂ ਹੈ, ਤੈਨੂੰ ਕੋਈ ਸਜ਼ਾ ਨਹੀਂ ਅਸੀਂ ਦੇਣੀ। ਸ਼ਾਹੀ ਕੈਦੀਆਂ ਵਾਂਗੂ ਰੱਖਿਆ, ਉਹਨੂੰ ਬਚਨ ਹੁੰਦਾ ਸੀ ਵੀ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਜਾਂ ਤੂੰ ਕੋਈ ਗੱਲ ਕਰਨੀ ਹੋਵੇ ਤੂੰ ਬੁਲਾ ਸਕਣਾ। ਉਹਨੇ ਸੁਨੇਹਾ ਦੇ ਕੇ ਚਰਤ ਸਿੰਘ ਨੂੰ ਬੁਲਾਇਆ। ਚਰਤ ਸਿੰਘ ਨੂੰ ਕਹਿਣ ਲੱਗਿਆ ਵੀ ਮੈਂ ਤਿੰਨ ਦੋ ਗੱਲਾਂ ਕਰਨੀਆਂ। ਕਹਿਣ ਲੱਗਿਆ ਕਰੋ। ਕਹਿਣ ਲੱਗਿਆ ਪਹਿਲੀ ਗੱਲ ਤਾਂ ਹੈ ਵੀ ਜੇ ਤੂੰ ਮੈਨੂੰ ਛੱਡ ਦਵੇਂ ਨਾ, ਮੈਂ ਅਹਿਮਦ ਸ਼ਾਹ ਅਬਦਾਲੀ ਦੇ ਬੜਾ ਨੇੜੇ ਹਾਂ, ਤੇ ਜੇ ਤੂੰ ਮੈਨੂੰ ਛੱਡ ਦਿੱਤਾ ਮੈਨੂੰ ਪੂਰਨ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਥੋਂ ਦਾ ਰਾਜਾ ਬਣਨਾ ਤੇ ਮੈਂ ਤੇਰੇ ਨਾਲ ਵਾਅਦਾ ਕਰਨਾ, ਤੂੰ ਜਿੱਥੋਂ ਦਾ ਕਵੇਂਗਾ ਮੈਂ ਤੈਨੂੰ ਉੱਥੇ ਦਾ ਫੌਜ ਸੂਬੇਦਾਰ ਲਾ ਦਿਆਂਗਾ, ਜੰਗਲ ਬਣਾ ਦਿਆਂਗਾ, ਜਿਹੜੀ ਪਦਵੀ ਤੂੰ ਚਾਹੁੰਦੇ ਮੈਂ ਤੈਨੂੰ ਦੇ ਦਿਆਂਗਾ, ਤੂੰ ਇਵੇਂ ਕਰ, ਤੂੰ ਮੈਨੂੰ ਛੱਡ ਦੇ, ਆਉਣ ਵਾਲੇ ਸਮੇਂ ਦਾ ਮੈਂ ਰਾਜਾ। ਉਸ ਵੇਲੇ ਵੀ ਚਰਤ ਸਿੰਘ ਨੇ ਬੜਾ ਅਣਖੀ ਜਵਾਬ ਦਿੱਤਾ ਸੀ। ਕਹਿਣ ਲੱਗੇ ਸੱਜਣਾ, ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾ ਕੇ ਸੂਬੇਦਾਰੀਆਂ ਨਹੀਂ ਲੈਂਦੇ, ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾਈਆਂ ਸੂਬੇਦਾਰੀਆਂ ਨਹੀਂ ਲੈਂਦੇ, ਸਾਨੂੰ ਸਾਡੇ ਗੁਰੂ ਨੇ ਨਵਾਜਿਆ ਹੋਇਆ ਤੇ ਅਸੀਂ ਤਾਂ ਫਟੇ ਹੋਏ ਚੋਲੇ ਪਾ ਕੇ ਵੀ ਖਾਣ ਨੂੰ ਕੁਝ ਨਾ ਹੋਵੇ, ਘੋੜੇ ਵੀ ਨਾ ਸਾਡੇ ਕੋਲ ਹੋਣ ਚੰਗੀ ਕਿਸਮ ਦੇ, ਪਰ ਸਾਡਾ ਗੁਰੂ ਨਾਲ ਪਿਆਰ ਹੋਵੇ ਨਾ, ਅਸੀਂ ਤਾਂ ਚੜ੍ਹਦੀ ਕਲਾ ਚ ਰਹਿੰਦੇ, ਅਸੀਂ ਤੇਰੇ ਵਰਗੇ ਸੂਬੇਦਾਰੀਆਂ ਨੂੰ ਨਹੀਂ ਪ੍ਰਵਾਨ ਕਰਦੇ। ਦੇਖੋ ਸਿੱਖ ਕੈਸੇ ਹੋਣਗੇ, ਉਦੋਂ ਦਿੰਦੇ ਸਨ ਤੇ ਅਸੀਂ ਉਹ ਸੂਬੇਦਾਰੀਆਂ ਲੈਣ ਨੂੰ ਤਿਆਰ ਨਹੀਂ ਸੀ। ਦੂਜੀ ਗੱਲ ਉਹਨੇ ਕਿਹਾ ਵੀ ਚੰਗਾ ਜੀ ਤੂੰ ਇਸ ਪੱਖੋਂ ਨਹੀਂ ਨਾ ਮੈਨੂੰ ਛੱਡਣਾ, ਤੂੰ ਸੂਬੇਦਾਰੀਆਂ ਦਾ ਲਾਲਚ ਨਹੀਂ ਕਰਦਾ, ਤੈਨੂੰ ਉਹਦੇ ਰਾਰੀਆਂ ਦਾ ਲਾਲਚ ਨਹੀਂ ਹੈ, ਤਾਂ ਫਿਰ ਤੂੰ ਇਉਂ ਕਰ, ਖਾਲਸਾ ਤੇ ਤੈਨੂੰ ਬਹੁਤ ਪਿਆਰਾ ਹੈ ਨਾ। ਉਹਨੇ ਆਖਿਆ ਹਾਂ ਖਾਲਸੇ ਨਾਲ ਤਾਂ ਮੈਨੂੰ ਬਹੁਤ ਪਿਆਰ ਹੈ। ਕਹਿਣ ਲੱਗੇ ਫਿਰ ਤੂੰ ਇਉਂ ਕਰ, ਤੂੰ ਮੈਨੂੰ ਛੱਡ ਦੇ, ਤੂੰ ਮੈਨੂੰ ਮਾਫ਼ ਕਰ ਦੇ। ਲੋਕਾਂ ਨੇ ਕਹਿਣਾ ਵੀ ਦੇਖ ਖੜਕ ਸਿੰਘ ਕਿੱਡਾ ਚੰਗਾ ਸਿੱਖ ਹੈ, ਕਿੱਡੀ ਖਾਲਸੇ ਦੀ ਸ਼ਾਨ ਵਧੀ ਹੈ, ਪਰ ਜਿਹੜਾ ਬੰਦਾ ਉਹਨੇ ਕੈਦੀ ਬਣਾਇਆ ਸੀ ਉਹ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ। ਫਿਰ ਉਸ ਵੇਲੇ ਚਰਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਸੱਜਣਾ ਇਹ ਵੀ ਗੱਲ ਤੇਰੀ ਸਾਨੂੰ ਭਾਈ ਨਹੀਂ। ਉਹਨੇ ਪੁੱਛਿਆ ਕਿਉਂ? ਕਹਿਣ ਲੱਗੇ ਇਸ ਲਈ ਨਹੀਂ ਭਾਈ, ਪਰ ਸਿੱਖ ਕਦੇ ਆਪਣੀ ਵਡਿਆਈ ਨਹੀਂ ਚਾਹੁੰਦਾ, ਉਹ ਤੇ ਚਾਹੁੰਦਾ ਵਡਿਆਈ ਹੋਵੇ ਜਦੋਂ ਮੇਰੇ ਗੁਰੂ ਦੀ ਹੋਵੇ। ਤੁਧ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, कहो नानक सब तेरी वडियाई कोई नाउ ना जाने मेरा। टाइम मेरे को बहुत थोड़ा, मैं अगली गल करना चाहना। 1764 विच अहमद शाह अबदाली ए सारियां गल्लां सुन के तरथली लियां, सिखां दे नाल सिद्धा टक्कर लैण वास्ते आ गया ते उन्हें आके ऐलान कर दिता भी मैं सिखां दे नाल सिद्धी टक्कर लेनी है। रब दा सबब बनिया। उन्हां दिनां विच खालसा अपनियां सरगर्मियां च लग्गिया होया सी, कोई किधरे कोई किधरे, बड़ी दूर तक इन्हां दा खलारा खिलर गया सी। उन्हें आके सब तो पहला हरिमंदर साहब दे कोल आ गया। हरिमंदर साहब दे कोल आया, याद रखा जो मैं बेनती करा, उदो केवल ते केवल 30 सिख सन हरिमंदर साहब की सेवा संभाल ली, केवल 30। उन्हां विचों मुखिया गुरबख्श सिंह, शहीद गुरबख्श सिंह, ते 30 सिखां दे विचों ओह जिहड़ा अबदाली फौज लेके आया, 30,000 की फौज लेके अमृतसर साहब ते चढ़ाई कर गए, ते सिखां दे नाल 30 सिखां दे नाल गल कर गए। पहला उस स्नेहा भेजदा भी देखो तुसीं 30 हो, यह मैं पूर्ण भरोसा भी तुसीं जित नहीं सकते, क्योंकि 30,000 के मुकाबले च की ने। तो तुसीं यूं करो, हथ खड़े करके आ जाओ, जिवें मेरा चाचा तुसीं कैदी बनाया सी ना, मैं उस दिन को थोड़े दिन तुहानूं कैदी बनाना चाहुंदा। गुरु के सिखां ने आख्या उस दिन, यह तो साडी जिंदगी च ही नहीं है ना, हथ खड़े करके आना। वैसे पिछले समय च इतिहास दागी भी कर लिया होया कुछ लोगों ने, इस गल च कोई शक भी नहीं है, हथ खड़े करके भी आ गए सन। पर उदो उन्हें बच्चों ने आख्या भी साडी जिंदगी च ही नहीं है, असि हथ खड़े करके आ जाइए, असि शहादत देवे की होया जे 30 है। खैर मैं गल नेड़े रखा, उहदी 30,000 फौज ने हल्ला किया, 30 गुरु के सिखां ने अपनी शहादतां दित्तियां। गुरबख्श सिंह ने कोई बेनती की, कह लगे सजना तू रद के गोलियां चला, पर यह गल चेता रखी मेरी किसी पिट विच गोली ना मारी, जिन्नियां गोलियां मारनियां छाती च मारी, क्योंकि असि 30 विचों किसी ने नहीं बचना। ते कल कोई ए ना देख के कभी भी सिख भज गए होणगे ते उहदी पिट विच गोली बजी हुई है, साडे विच गवाही देण लई किसी ने नहीं बचना। जिन्हां ने गोलियां मारनियां तू हिक विच गोलियां मारी, इस तों बिना गोलियां ना मारी, मार रज के असि ते ना लड़ांगे। ਸਵੇਰੇ ਪ੍ਰਬੰਧ ਮੁਕਾਲਿਆ ਮੈਂ ਵਧੀਆ ਨਹੀਂ ਕਰਨੀ ਚਾਹੁੰਦਾ ਇਸ

ਗੁਰੂ ਸਵਾਰਿਓ ਜੀ ਅਸੀਸਾਂ ਲੈਂਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਿਰਸੇ ਨੂੰ ਜਾਣਨ ਵਾਸਤੇ ਨਿਤਾ ਪ੍ਰਤੀ ਕੋਸ਼ਿਸ਼ ਕਰਦੇ ਹਾਂ ਸਾਡੇ ਬਜ਼ੁਰਗਾਂ ਦੇ ਕੀਤੇ ਹੋਏ ਮਾਣ ਮੱਤੇ ਕੰਮ ਜਿਹੜੇ ਇਤਿਹਾਸ ਬਣ ਗਏ ਉਨ੍ਹਾਂ ਵਿੱਚ ਰੋਜ਼ ਦਿਹਾੜੇ ਦਰਸ਼ਨ ਕਰਦੇ ਹਾਂ ਅਸੀਂ ਕਿਹੋ ਜਿਹੇ ਮਹਾਨ ਵਿਰਸੇ ਦੇ ਵਾਰਸ ਹਾਂ ਸਾਡਾ ਕਿਤਨਾ ਕੁ ਮਹਾਨ ਵਿਰਸਾ ਜਿਸ ਦੇ ਅਸੀਂ ਵਾਰਸ ਬਣੇ ਹੋਏ ਹਾਂ ਉਸੇ ਲੜੀ ਦੇ ਤਹਿਤ ਪਿਛਲੇ ਲੰਮੇ ਦਿਨਾਂ ਤੋਂ ਆਪਾਂ ਇੱਥੇ ਪਹੁੰਚੇ ਸਾਂ ਵਿਚਾਰ ਕਰਦੇ ਹਾਂ। 1764 ਵਿੱਚ ਅਹਿਮਦ ਸ਼ਾਹ ਅਬਦਾਲੀ ਸੱਤਵਾਂ ਹਮਲਾ ਕਰਦਾ ਹੈ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਤੁਹਾਡੇ ਚਰਨਾਂ ਵਿੱਚ, ਮੇਰਾ ਅਬਦਾਲੀ ਨਾਲ ਕੋਈ ਵਾਸਤਾ ਨਹੀਂ ਹੈ ਪਰ ਉਹ ਇਤਿਹਾਸ ਵਿੱਚ ਜ਼ਿਕਰ ਇਹਨਾਂ ਤਾਂ ਆਉਂਦਾ ਕਿਉਂਕਿ ਅਬਦਾਲੀ ਦੇ ਨਾਲ ਸਿੱਖਾਂ ਦੀ ਸਾਂਝ ਹੈ। ਕਿਵੇਂ ਉਹ ਕਹਿਰ ਕਰਦਾ ਰਿਹਾ ਤੇ ਕਿਵੇਂ ਸਿੱਖੀ ਉਭਰ ਉਭਰ ਕੇ ਸਾਹਮਣੇ ਆਉਂਦੀ ਰਹੀ। ਬੇਅੰਤ ਦੁਨੀਆਂ ਦੇ ਧਰਮ ਨੇ ਜਿਹੜੇ ਮਨੁੱਖ ਨੂੰ ਪਹਿਲੇ ਕਦਮ ਤੇ ਲਾਲਚ ਦਿੰਦੇ ਨੇ ਤੈਨੂੰ ਆਹ ਚਾਹੀਦਾ, ਤੈਨੂੰ ਸਵਰਗ ਚਾਹੀਦਾ, ਤੈਨੂੰ ਸੁੱਖ ਚਾਹੀਦੇ ਨੇ, ਤੈਨੂੰ ਦੁਨੀਆਂ ਦੀ ਮਾਣ ਵਡਿਆਈ ਚਾਹੀਦੀ ਹੈ, ਗੁਰਮਤਿ ਕਦਾ ਚਿੱਤ ਕੋਈ ਲਾਰਾ ਨਹੀਂ ਲਾਉਂਦੀ, ਗੁਰਮਤਿ ਕਦਾ ਚਿੱਤ ਕੋਈ ਲਾਲਚ ਨਹੀਂ ਦਿੰਦੀ। ਕਿਉਂਕਿ ਫਰੀਦਾ ਜਾਂ ਲੱਭ ਤਾਂ ਨੀਹੋਂ ਕਿਹਾ, ਲੱਭ ਤਾਂ ਕੂੜਾ ਨਹੀਂ, ਜੇ ਤੂੰ ਲਾਲਚ ਦੀ ਵਿਰਤੀ ਨਾਲ ਆਏਗਾ ਕੱਲ ਧਰਮ ਦੀ ਦੁਨੀਆਂ ਵਿੱਚ ਪੂਰਾ ਨਹੀਂ ਉਤਰ ਪਾਏਗਾ। ਇੱਥੇ ਤਾਂ ਬਿਲਕੁਲ ਟਣਕਾ ਕੇ ਕੋਈ ਇੱਕ ਵਿਚਾਰ ਹੈ, ਪਹਿਲਾਂ ਮਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿਵੇਂ ਇੱਕ ਦੁਨੀਆਂ ਦੀ ਮਹਾਨ ਤਾਕਤ ਨੂੰ ਗੁਰੂ ਕੇ ਸਿੱਖਾਂ ਨੇ ਆਪਣੇ ਸੀਨਿਆਂ ਤੇ ਝੱਦ ਕੇ ਸਿੱਖੀ ਲਈ ਪੂਰਨੇ ਪਾਏ। ਕਿਨ੍ਹਾਂ ਪਿਆਸਿਆਂ ਰੇਗਿਸਤਾਨਾਂ ਦੇ ਵਿੱਚੋਂ ਸਿੱਖੀ ਨੂੰ ਕੱਢ ਕੇ ਆਪਣੇ ਲਹੂ ਨਾਲ ਸਿੰਜਦਿਆਂ ਹੋਇਆਂ ਇੱਥੋਂ ਤੱਕ ਪਹੁੰਚਾਇਆ, ਇਹ ਮਾਨਮੱਤਾ ਇਤਿਹਾਸ ਹੈ ਸਾਡਾ। ਬੇਨਤੀ ਕਰ ਰਿਹਾ ਸਾਂ, ਦਸੰਬਰ ਦੇ ਮਹੀਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਸੱਤਵੇਂ ਹਮਲੇ ਵਿੱਚ ਆਇਆ ਹੈ। ਇਹਨੂੰ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ। ਉਹਦੇ ਮਨ ਵਿੱਚ ਭਾਵਨਾ ਇਹ ਵਾਰ ਵਾਰ ਬਣੀ ਹੋਈ ਸੀ ਕਿ ਜਿੱਥੋਂ ਸਿੱਖ ਜ਼ਿੰਦਗੀ ਜਾਨ ਲੈਂਦੇ ਨੇ ਮੈਂ ਉਹਨੂੰ ਤਬਾਹ ਕਰਾਂ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦੀ ਸੇਵਾ ਨਿਭਾਉਣ ਵਾਸਤੇ ਉਦੋਂ ਕੇਵਲ 30 ਸਿੱਖ ਸਨ ਉੱਥੇ, ਜਿਨ੍ਹਾਂ ਵਿੱਚੋਂ ਮੁਖੀਆ ਜਥੇਦਾਰ ਗੁਰਬਖਸ਼ ਸਿੰਘ ਹੈ। 30,000 ਦੀ ਫੌਜ ਔਰ ਉਹ ਵੀ ਅਬਦਾਲੀ ਦੀ, 30,000 ਦੀ ਫੌਜ ਅਫਗਾਨੀਆਂ ਦੀ ਹਰਿਮੰਦਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਕੇ 30 ਬੰਦਿਆਂ ਨੂੰ ਮਿੰਨਤਾਂ ਕਰਦੀ ਹੈ, ਜ਼ੋਰ ਲਾਉਂਦੀ ਹੈ ਤੁਹਾਡੇ ਚੋਂ ਇੱਕ ਵੀ ਬੰਦਾ ਹੱਥ ਖੜਾ ਕਰਕੇ ਆ ਜਾਏ। ਪਰ 30 ਦੇ 30 ਨੇ ਸ਼ਹਾਦਤਾਂ ਤਾਂ ਲੈ ਲਈਆਂ, ਆਪਣਾ ਆਪਾ ਤੇ ਵਾਰ ਦਿੱਤਾ, ਪਰ ਇੱਕ ਵੀ ਬੰਦਾ 30,000 ਫੌਜ ਅੱਗੇ ਨਹੀਂ ਚੁੱਕਿਆ। ਕਿਰਪਾਨ ਲੈ ਕੇ ਜੰਗ ਦੇ ਮੈਦਾਨ ਵਾਂਗੂ ਬਾਹਰ ਆ ਕੇ ਲੜੇ ਨੇ ਸਾਰੇ ਦੇ ਸਾਰੇ, ਤੇ ਹਿੱਕਾਂ ਵਿੱਚ ਆਪਣੇ ਗੋਲੀਆਂ ਖਾਧੀਆਂ ਨੇ, ਫੱਟ ਖਾਧੇ ਨੇ, ਜ਼ਖਮ ਖਾਧੇ ਨੇ, ਪਰ ਇੱਕ ਵੀ ਅਜਿਹਾ ਨਹੀਂ ਜਿਹੜਾ ਪਿੱਛਾ ਪੈਰ ਪਰਤ ਗਿਆ ਹੋਵੇ। ਇਹ ਤੇ ਪਤਾ ਹੀ ਸੀ ਨਾ ਵੀ 30,000 ਦੇ ਸਾਹਮਣੇ ਸਾਡੀ ਮੌਤ ਸਾਨੂੰ ਸਾਹਮਣੇ ਉਡੀਕ ਰਹੀ ਹੈ। ਖੈਰ ਉਦੋਂ ਇੱਥੋਂ ਅਫਗਾਨੀ ਭਾਵੇਂ ਆਪਣੀ ਜਿੱਤ ਸਮਝਦਾ ਸੀ। ਇਹ ਗੱਲ ਮੈਂ ਹੋਰ ਬੇਨਤੀ ਕਰਾਂ,
ਇਹਲੇ ਸੱਤਵਾਂ ਹਮਲਾ ਨਾ, ਇਹਦੇ ਨਾਲ ਇੱਕ ਹੋਰ ਗੱਲ ਬੜੀ ਸਾਂਝੀ ਹੈ, ਉਹ ਇਹ ਸਾਂਝੀ ਹੈ। ਸੱਤਵੇਂ ਹਮਲੇ ਦੇ ਵੇਲੇ ਕਾਜ਼ੀ ਨੂਰ ਮੁਹੰਮਦ ਇਹ ਨਾਲ ਆਉਂਦਾ ਹੈ। ਇਹ ਕਾਜ਼ੀ ਨੂਰ ਮੁਹੰਮਦ ਇਸ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੀ ਆਇਆ ਸੀ, ਇਹਦਾ ਕੰਮ ਕਰਦਾ ਸੀ, ਇਹਦੇ ਕੋਲ ਕਰੀਂਦਾ ਸੀ, ਇਹਨੂੰ ਇਤਿਹਾਸ ਦਾ ਸ਼ੌਕ ਸੀ। ਇਹਨੂੰ ਫਿਰ ਇੱਕ ਕਿਤਾਬ ਲਿਖੀ ਹੈ ਜੰਗਨਾਮਾ, ਉਹਦੇ ਵਿੱਚ ਬੜੀਆਂ ਅਲੱਗ ਚੀਜ਼ਾਂ ਲਿਖੀਆਂ ਨੇ। ਹੈ ਤਾਂ ਇਹ ਅਫਗਾਨੀ ਸੀ, ਈਰਖਾਂ ਨਾਲ ਭਰਿਆ ਪਿਆ ਸੀ, ਅੰਦਰੋਂ ਸਿੱਖਾਂ ਦੇ ਪ੍ਰਤੀ ਬੜੀ ਨਫ਼ਰਤ ਕਰਦਾ। ਜਥੇਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਇਹ ਚੜ੍ਹਤੂ ਲਿਖਦਾ, ਇਤਨਾ ਈਰਖਾਂ ਦੇ ਵਿੱਚ ਆਇਆ ਹੋਇਆ, ਔਰ ਸਿੱਖਾਂ ਨੂੰ ਸੱਗ ਲਿਖਦਾ। ਸੱਗ ਦਾ ਮਤਲਬ ਹੈ ਕੁੱਤੇ, ਕਿਵੇਂ ਕਰੇ ਜੇ, ਕਿਉਂਕਿ ਅਰਥ ਤੇ ਉਹੀ ਬਣਨੇ ਨੇ ਨਾ, ਮੇਰੇ ਬੁਲਾਇਆ ਨਹੀਂ ਬਣਨੇ। ਇਹ ਉਹੀਓ ਜੰਗਨਾਮਾ ਹੈ, ਇਹ ਉਹੀਓ ਜੰਗਨਾਮੇ ਦਾ ਲਿਖਾਰੀ ਹੈ ਕਾਜ਼ੀ ਨੂਰ ਮੁਹੰਮਦ। ਇਹ ਲਿਖਦਿਆਂ ਲਿਖਦਿਆਂ ਈਰਖਾ ਬਸ ਆ ਕੇ ਇਹਨੇ ਇਸ ਹਮਲੇ ਤੋਂ ਬਾਅਦ ਸਾਰਾ ਅੱਗੇ ਇਤਿਹਾਸ ਕਾਫੀ ਸਾਰਾ ਲਿਖਿਆ, ਪਰ ਉੱਥੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਾਵੇਂ ਮੈਂ ਈਰਖਾ ਬਸ ਹੋ ਕੇ ਇਹਨਾਂ ਨੂੰ ਕੁੱਤੇ ਕਹਿਣਾ, ਪਰ ਖਿਮਾ ਕਰਿਓ ਜੇ, ਇਹ ਕੁੱਤੇ ਕਹਾਉਣ ਦੇ ਹੱਕਦਾਰ ਨਹੀਂ ਹੈ। ਕਹਿਣ ਲੱਗੇ ਇਹਨਾਂ ਦੇ ਨਾਂ ਗੁਰੂ ਨੇ ਰੱਖਿਆ ਸਿੰਘ, ਸਿੰਘ ਦਾ ਅਰਥ ਹੈ ਸ਼ੇਰ, ਇਹ ਵਾਕਈ ਸ਼ੇਰਾਂ ਵਾਂਗੂ ਨੇ ਤੇ ਸ਼ੇਰਾਂ ਵਾਂਗੂ ਹੀ ਜ਼ਿੰਦਗੀ ਗੁਜ਼ਾਰਦੇ ਨੇ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਉਹ ਆਪਣੇ ਅਫਗਾਨੀਆਂ ਨੂੰ ਮੁਖਾਤਬ ਹੋ ਕੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਲਿਓ

ਬਲਕਿ ਸਿੱਖਾਂ ਦੇ ਇਕੱਠ ਕਿਹੜੀ ਚੀਜ਼ਾਂ ਦਾ ਹੁੰਦਾ ਸੀ? ਜਿਨ ਕੀ ਜਾਤ ਵਰਨ ਕੁਲ ਬਾਹੀ ਸਰਦਾਰੀ ਨਾ ਭਈ ਕਦਾਹੀ ਤਿਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਦੇ ਨੀ ਪਕੜੀ ਚਿੜੀ ਉਡੇ ਤੋਂ ਹਮ ਡਰ ਜਾਏ ਦੁਸ਼ਮਣ ਤੇ ਕੈਸੇ ਲੜ ਪਾਏ। ਇਹਨਾਂ ਕੋਲ ਕੀ ਸੀ? ਇਹਨਾਂ ਦੇ ਕੋਲ ਸੀ ਰੱਬ ਦੀ ਬਾਣੀ, ਇਹਨਾਂ ਦੇ ਕੋਲ ਸੀ ਗੁਰੂ ਦਾ ਥਾਪੜਾ, ਇਹਨਾਂ ਦੇ ਕੋਲ ਸੀ ਗੁਰੂ ਦੀ ਬਖਸ਼ਿਸ਼, ਇਹਨਾਂ ਦੇ ਰੋਮ ਰੋਮ ਵਿੱਚ ਪਛਿਆ ਸੀ ਗੁਰੂ ਦਾ ਅੰਮ੍ਰਿਤ, ਇਹਨਾਂ ਦੇ ਕੋਲ ਸੀ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ, ਇਹਨਾਂ ਦੇ ਕੋਲ ਸੀ ਅਕਾਲ ਪੁਰਖ ਦੀ ਬਖਸ਼ਿਸ਼, ਇਹਨਾਂ ਦੇ ਕੋਲ ਨਾ ਕੋਈ ਟ੍ਰੇਨਡ ਜਥੇਦਾਰ ਸੀ, ਨਾ ਹੀ ਇਹਨਾਂ ਦੇ ਕੋਲ ਕੋਈ ਹਥਿਆਰ ਵਿਦਿਆ ਦਾ ਜਾਣੂ ਸੀ। ਇੱਥੇ ਆ ਕੇ ਜਿਵੇਂ ਜਥੇ ਵਿਚ ਰਲ ਜਾਂਦੇ ਸੀ, ਇੱਕ ਦੂਜੇ ਵੱਲ ਵੇਖ ਕੇ ਵੈਸੇ ਸਿੱਖ ਜਾਂਦੇ ਸਨ ਤੇ ਆਪਣੀ ਜ਼ਿੰਦਗੀ ਉਵੇਂ ਗੁਜ਼ਾਰਦੇ ਸਨ। ਇਹਨਾਂ ਵਿਚੋਂ ਇੱਕ ਵੀ ਬੰਦਾ ਅਜਿਹਾ ਨਹੀਂ ਸੀ ਜਿਹੜਾ ਅਕਸਰ ਲੋੜ ਪੈਣ ਤੇ ਪਿੱਠ ਤਖਾ ਜਾਏ, ਜਿਹੜੀ ਬੇਨਤੀ ਕਰਨ ਲੱਗਾ ਸਾ ਧਿਆਨ ਦਿਓ। ਹੁਣ ਇਹਨੇ ਛੋਟੇ ਜਿਹੇ ਵਸੀਲਿਆਂ ਵਿਚ ਸਿੱਖ ਜੰਗ ਕਿਵੇਂ ਲੜਦੇ ਸਨ? ਜੰਗ ਲੜਨ ਦਾ ਢੰਗ ਇਹ ਹੁੰਦਾ ਸੀ ਵੀ ਜਦੋਂ ਇਹਨਾਂ ਨੇ ਹੱਲਾ ਕਰਨਾ ਉਦੋਂ ਦੁਸ਼ਮਣਾਂ ਦੀ ਫੌਜ ਨੇ ਟੁੱਟ ਕੇ ਪੈ ਜਾਣਾ। ਇਹਨਾਂ ਨੂੰ ਪਤਾ ਸੀ ਵੀ ਸਾਡੇ ਕੁਝ ਸਿੰਘ ਸ਼ੀਰ ਆਉਣਗੇ ਤੇ ਇੱਕੋ ਵਾਰੀ ਗੱਲਾਂ ਕਰਕੇ ਵਾਪਸ ਪਰਤ ਆਉਣਾ। ਜਦੋਂ ਇਹਨਾਂ ਨੇ ਵਾਪਸ ਪਿੱਛੇ ਭੱਜਣਾ, ਫੌਜ ਦੀ ਇੱਕ ਟੁਕੜੀ ਨੇ ਜਾਂ ਮੁਖੀਆਂ ਨੇ ਇਹਨਾਂ ਦੇ ਮਗਰ ਭੱਜ ਲੈਣਾ ਵੀ ਹੁਣ ਇਹ ਇਕੱਲੇ ਹੋ ਗਏ ਨੇ ਤੇ ਅੱਗੇ ਜਾ ਕੇ ਅਸੀਂ ਸਾਡੇ ਅੱਗੇ ਦੌੜ ਪਏ ਨੇ ਤੇ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਮਾਰ ਲੈਣਾ। ਤੇ ਉਹ ਜਦੋਂ ਭੱਜ ਕੇ ਆਉਂਦੇ ਸੀ ਨਾ, ਮਗਰ ਸਿੱਖ ਕੁਝ ਦੂਰੀ ਤੱਕ ਭੱਜ ਕੇ ਜਾਂਦੇ ਸਨ, ਫਿਰ ਇੱਕੋ ਵਾਰੀ ਘੋੜੇ ਮੋੜ ਕੇ ਉਹਨਾਂ ਤੇ ਹੱਲਾ ਕਰ ਲੈਂਦੇ ਸਨ ਕਿਉਂਕਿ ਉਹ ਆਪਣੀ ਫੌਜ ਤੋਂ ਵੱਖਰੇ ਹੋ ਜਾਂਦੇ ਸਨ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੇ ਸਨ। ਕਾਜੀ ਨੂਰ ਮੁਹੰਮਦ ਲਿਖਦਾ, ਕਹਿਣ ਲੱਗਿਆ ਜੇ ਭੱਜ ਕੇ ਜਾਣ ਇਹਨਾਂ ਨੂੰ ਭੱਜੇ ਜਾਂਦੇ ਨਾ ਕਿਹੋ, ਇਹ ਮੁੜ ਕੇ ਪਤਾ ਨੀ ਸ਼ੇਰਾਂ ਵਾਂਗੂ ਕਦੋਂ ਹਮਲਾ ਕਰ ਦਿੰਦੇ ਨੇ ਤੇ ਜਿਤਨੇ ਇਹਨਾਂ ਦੇ ਮਗਰ ਆਉਂਦੇ ਨੇ ਸਾਰਿਆਂ ਦੇ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ। ਤਰੀਕੇ ਨਾਲ ਜੰਗ ਲੜਦੇ ਸਨ। 1764 ਦੇ ਵਿਚ ਇਹ ਕਈ ਥਾਵਾਂ ਦੇ ਉੱਤੇ ਗਿਆ ਪਰ ਇਹਨੂੰ ਹਰ ਥਾਂ ਤੇ ਨਮੋਸ਼ੀ ਮਿਲੀ। ਥੋੜਾ ਜਿਹਾ ਲਾਹੌਰ ਵੀ ਗਿਆ ਤੇ ਥੋੜਾ ਜਿਹਾ ਇਹ ਜੰਡਿਆਲੇ ਵੀ ਆਇਆ। ਜੰਡਿਆਲੇ ਦਾ ਇੱਕ ਬੜਾ ਵੱਡਾ ਗਦਾਰ ਬੰਦਾ ਸੀ, ਹਾਲਾਂਕਿ ਗੁਰੂ ਘਰ ਦੇ ਪ੍ਰੇਮੀਆਂ ਦੇ ਵਿੱਚੋਂ ਪੈਦਾ ਹੋਇਆ, ਪਰ ਗਦਾਰ ਤੇ ਗਦਾਰ ਹੈ ਨਾ, ਹਰ ਭਗਤ ਨਿਰੰਜਨੀਆਂ ਇਹ ਨਹੀਂ ਭਾਈ ਤਾਰੂ ਸਿੰਘ ਸ਼ਹੀਦ ਕਰਵਾਇਆ ਸੀ। ਤੇ ਆਖਿਰਕਾਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਅਹਿਮਦ ਸ਼ਾਹ ਬਦਾਲੀ ਉਹ ਜੰਡਿਆਲੇ ਵਿਚ ਵੀ ਆਉਂਦਾ ਸਿੱਖ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਬਟਾਲੇ ਵੀ ਆਉਂਦਾ ਸਿੱਖ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਕਈ ਥਾਵਾਂ ਤੋਂ ਭਜਾ ਕੇ 1764 ਵਿਚ ਇਹਨੂੰ ਨਮੋਸ਼ੀ ਵੀ ਦੇ ਕੇ ਆਖਿਰਕਾਰ ਇਹ ਵਾਪਸ ਚਲਾ ਜਾਂਦਾ ਕੁਝ ਸਮਾਂ ਰਹਿ ਕੇ। 1765 ਨੂੰ 10 ਅਪ੍ਰੈਲ 1765 ਨੂੰ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਫਿਰ ਸਰਬੱਤ ਖਾਲਸਾ ਕਰਦੇ ਨੇ। ਹੁਣ ਤੁਸੀਂ ਇਤਿਹਾਸ ਸੁਣਦੇ ਹੀ ਆ ਰਹੇ ਹੋ, ਜਦੋਂ ਵੀ ਕੋਈ ਅਹਿਮ ਫੈਸਲਾ ਹੁੰਦਾ ਸੀ ਸਰਬੱਤ ਖਾਲਸੇ ਚ ਹੁੰਦਾ ਸੀ, ਕਦੇ ਕੌਮ ਦੇ ਕਾਤਲ ਬਣ ਕੇ ਨਹੀਂ ਸਨ ਬੈਠਦੇ। ਸਮੁੱਚੀ ਸਿੱਖ ਜਗਤ ਆਪਣੇ ਵਿਚਾਰ ਦੀ ਰੋਸ਼ਨੀ ਵਿਚ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿਚ ਕੋਈ ਫੈਸਲਾ ਲੈਂਦਾ ਸੀ, ਇੱਕ ਪਾਸੇ ਫੈਸਲੇ ਨਹੀਂ ਸੀ ਹੁੰਦੇ। ਕਰ ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਧਿਆਨ ਦਿਓ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ 10 ਅਪ੍ਰੈਲ 1765 ਨੂੰ ਉੱਥੇ ਸਰਬੱਤ ਖਾਲਸਾ ਸੱਦਿਆ ਤੇ ਗੁਰੂ ਕੇ ਸਿੱਖ ਆਏ ਜਿੰਨੇ ਵੀ ਦੂਰ ਪਾਰ ਨੇੜੇ ਸਨ। ਉਦੋਂ ਦੋ ਬੜੇ ਅਹਿਮ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਸਾਡੇ ਕੋਲ ਅਸੀਂ ਕੁਝ ਵੀ ਸਹਾਰ ਸਕਦੇ ਹਾਂ, ਲੇਕਿਨ ਸਾਡੇ ਕੋਲ ਹਰਿਮੰਦਰ ਸਾਹਿਬ ਦੀ ਢੱਠੀ ਹੋਈ ਬਿਲਡਿੰਗ ਨਹੀਂ ਸਹਾਰੀ ਜਾਂਦੀ, ਇਹ ਸਾਡੇ ਕੋਲ ਵੇਖਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਫਿਰ ਅਬਦਾਲੀ ਆਏਗਾ, ਫਿਰ ਵੇਖ ਲਾਂਗੇ ਜੇ ਢਾਉਣ ਵਾਸਤੇ ਆਇਆ, ਪਰ ਹੁਣ ਸਾਨੂੰ ਬਣਾ ਲੈਣਾ ਚਾਹੀਦਾ, ਹੁਣ ਸਾਨੂੰ ਢੱਠਿਆ ਨਹੀਂ ਰਹਿਣ ਦੇਣਾ ਚਾਹੀਦਾ। ਛੋਟਾ ਜਿਹਾ ਮੈਂ ਪਿਛੋਕੜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜੇ ਤੁਹਾਨੂੰ ਯਾਦ ਹੋਵੇਗਾ 1757 ਦੇ ਵਿਚ ਜਹਾਨ ਖਾਨ ਇਹਨੂੰ ਢਾ ਕੇ ਜਾਂਦਾ ਹੈ, ਤੈਮੂਰ ਸ਼ਾਹ ਨਾਲ ਹੈ, ਉਦੋਂ ਹੀ ਉਸ ਤੋਂ ਬਾਅਦ ਵਿੱਚ ਇਹ ਦੁਬਾਰੇ ਹਜੇ ਇਮਾਰਤ ਥੋੜੀ ਜਿਹੀ ਬਣਾਉਣੀ ਸ਼ੁਰੂ ਕੀਤੀ ਹੈ। ਬਾਬਾ ਦੀਪ ਸਿੰਘ ਸ਼ਹਾਦਤ ਦਿੰਦੇ ਨੇ, ਅਫਗਾਨੀ ਫੌਜਾਂ ਨੂੰ ਕੱਢ ਦਿੰਦੇ ਨੇ। 1761-62 ਵਿਚ ਫਿਰ ਦੁਬਾਰੇ ਬਣਾਉਣੀ ਸ਼ੁਰੂ ਕੀਤੀ, ਲੇਕਿਨ ਅਹਿਮਦ ਸ਼ਾਹ ਪਾਪੀ ਫਿਰ ਆ ਗਿਆ, ਉਹਨੇ ਫਿਰ ਦੁਬਾਰੇ ਢੁਆਈ। ਜਦੋਂ ਫਿਰ ਦੁਬਾਰੇ ਢੁਆਈ ਹੈ, ਯਾਦ ਰੱਖਿਓ ਜੇ ਉਦੋਂ 1762 ਵਿਚ ਉਹਦੇ ਨੱਕ ਤੇ ਇੱਕ

ਵਜੀ 8 ਵਜੀ ਬਰੂਦ ਨਾਲ ਉਡਾਇਆ ਸੀ 8 ਵਜੀ ਇਹ ਦੱਸ ਤੁਹਾਡੇ ਨਾਲ ਬੇਨਤੀ ਕਰ ਬੈਠਾ ਹੋਇਆ ਵੀ ਇਹ 53 ਦਿਨਾਂ ਦਾ ਇੱਕ ਵਹਿਮ ਹੈ ਸਾਡਾ ਅਸਲ ਵਿੱਚ ਅਹਿਮਦ ਸ਼ਾਹ ਅਬਦਾਲੀ 1723 ਅਕਤੂਬਰ 1772 ਨੂੰ ਮਰਦਾ 53 ਦਿਨਾਂ ਬਾਅਦ ਨਹੀਂ ਮਰਦਾ ਖੈਰ ਹਾਂ ਇਹ ਗੱਲ ਜ਼ਰੂਰ ਹੈ ਵੀ ਉਹ ਜ਼ਖਮ ਠੀਕ ਨਹੀਂ ਸੀ ਹੋਇਆ ਮਰਿਆ ਉਹਦੇ ਨਾਲ ਹੀ ਹੈ ਇਹ ਗੱਲ ਵੱਖਰੀ ਹੈ ਤੇ ਹੁਣ 1762 ਤੋਂ ਬਾਅਦ ਵਿੱਚ ਜਿਹੜੀ ਇਮਾਰਤ ਇਕੱਠੀ ਹੋਈ ਹੈ 1765 ਵਿੱਚ ਇਹ ਫੈਸਲਾ ਲੈ ਰਹੇ 3 ਸਾਲ ਹੋ ਗਏ ਤੇ ਉਹ ਇਮਾਰਤ ਪੂਰੀ ਤੌਰ ਤੇ ਨਹੀਂ ਬਣੀ ਹੋਈ ਉਦੋਂ ਸਿੱਖਾਂ ਨੇ ਇੱਕ ਫੈਸਲਾ ਕੀਤਾ ਅਸੀਂ ਬਾਕੀ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ ਲੇਕਿਨ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਵੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਹੋਈ ਤੇ ਇਮਾਰਤ ਉਵੇਂ ਰਵੇ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਕਿਸੇ ਤਰੀਕੇ ਇਸ ਇਮਾਰਤ ਨੂੰ ਫਿਰ ਦੁਬਾਰੇ ਬਣਾਈਏ ਲੇਕਿਨ ਇਹ ਨਾਲ ਫੈਸਲਾ ਕੀਤਾ ਗਿਆ ਵੀ ਆਪਾਂ ਆਪ ਖੁਦ ਨਾ ਬਣਾਈਏ ਹੁਣ ਖੁਦ ਨਾ ਬਣਾਈਏ ਇੱਥੇ ਰਹਿ ਕੇ ਪਤਾ ਨਹੀਂ ਕਦੋਂ ਹਮਲਾ ਹੋ ਜਾਂਦਾ ਫਿਰ ਸਾਨੂੰ ਭੱਜਣਾ ਪੈਂਦਾ ਫਿਰ ਦੁਬਾਰੇ ਜੰਗਲਾਂ ਵਿੱਚ ਜਾਣਾ ਪੈਂਦਾ ਤੇ ਸਾਡੇ ਕੋਲੋਂ ਇਹ ਇਮਾਰਤ ਪੂਰੀ ਨਹੀਂ ਹੋਣੀ ਕਿਸੇ ਦਾਨੇ ਪ੍ਰਦਾਨੇ ਸਿਆਣੇ ਮਨੁੱਖ ਦੀ ਚੋਣ ਕਰੀਏ ਉਦੋਂ ਸੁਰ ਸਿੰਘ ਵਾਲੇ ਦਾ ਇੱਕ ਦਾਨਾ ਪ੍ਰਦਾਨਾ ਪੁਰਖ ਹਾਲਾਂਕਿ ਉਹ ਹਿੰਦੂ ਕੌਮ ਦੇ ਵਿੱਚੋਂ ਹੈ ਕਿਉਂਕਿ ਜਿਹੜੇ ਹਿੰਦੂ ਵੀ ਨੇ ਉਹ ਦੋ ਪਾਸੜ ਨੇ ਚੰਗੇ ਵੀ ਨੇ ਮਾੜੇ ਵੀ ਨੇ ਹਰੇਕ ਕੌਮ ਦੇ ਵਿੱਚ ਸਿੱਖਾਂ ਵਿੱਚ ਵੀ ਬੇਅੰਤ ਚੰਗੇ ਵੀ ਨੇ ਬੇਅੰਤ ਮਾੜੇ ਵੀ ਨੇ ਅੱਜ ਵੀ ਕਈ ਸਰਦਾਰ ਨੇ ਅੱਜ ਵੀ ਕਈ ਗਦਾਰ ਨੇ ਇੱਥੇ ਕੋਈ ਨਹੀਂ ਕਿਹਾ ਜਾ ਸਕਦਾ ਅੱਜ ਵੀ ਕੌਮ ਨੂੰ ਕਈ ਤਬਾਹ ਕਰਨ ਤੇ ਤੁਲੇ ਹੋਏ ਨੇ ਜਿਹੜੀ ਬੇਨਤੀ ਕਰ ਰਿਹਾ ਸਾਂ ਉਸ ਵੇਲੇ ਸੁਰ ਸਿੰਘ ਵਾਲੇ ਦਾ ਇੱਕ ਅਤਿਅੰਤ ਪਿਆਰਾ ਗੁਰੂ ਦੇ ਚਰਨਾਂ ਵਿੱਚ ਭਰੋਸਾ ਰੱਖਣ ਵਾਲਾ ਦੇਸ਼ ਰਾਜ ਉਹ ਗੁਰੂ ਕਾ ਸਿੱਖ ਚੁਣਿਆ ਤੇ ਉਹ ਇੰਨਾ ਕੁ ਚੰਗਾ ਸੀ ਇੰਨੀ ਕੁ ਇਮਾਨਦਾਰੀ ਦਾ ਮਾਲਕ ਸੀ ਭਾਵੇਂ ਪਹਿਲਾਂ ਵੀ ਸਿੱਖ ਉਹਦੇ ਕੋਲ ਪੈਸਾ ਰੱਖ ਜਾਂਦੇ ਸਨ ਪਹਿਲਾਂ ਵੀ ਉਹਦੇ ਕੋਲ ਪੈਸੇ ਦਾ ਲੈਣ ਦੇਣ ਚੱਲਦਾ ਸੀ ਪਰ ਇਸ ਵਾਰੀ ਗੁਰੂ ਕੇ ਸਿੱਖਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਦਰਬਾਰ ਸਾਹਿਬ ਬੁਲਾ ਕੇ ਉਹਨੂੰ ਸਨਮਾਨਿਤ ਕੀਤਾ ਤੇ ਉਹਦੀ ਜ਼ਿੰਮੇਵਾਰੀ ਲਾਈ ਸਜਣਾ ਵੀ ਅੱਜ ਤੋਂ ਬਾਅਦ ਇਹ ਦਰਬਾਰ ਸਾਹਿਬ ਦੀ ਸੇਵਾ ਤੁਸੀਂ ਕਰਵਾਉਣੀ ਹੈ ਇਹ ਪੈਸੇ ਨੇ ਤੁਹਾਡੇ ਕੋਲ ਇੱਕੋ ਇੱਕ ਸਿੱਖ ਇਹੋ ਜਿਹਾ ਮਾਣ ਮੱਤਾ ਹੈ ਤੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਉਸ ਦੇਸ਼ ਰਾਜ ਨੂੰ ਦੇ ਦਿੱਤੀ ਕਹਿਣ ਲੱਗੇ ਤੂੰ ਜਿਹੜੇ ਮਰਜ਼ੀ ਪੇਪਰ ਦੇ ਉੱਤੇ ਜਿਹੜੇ ਮਰਜ਼ੀ ਪਰਚੇ ਦੇ ਉੱਤੇ ਇਹ ਮੋਹਰ ਲਾ ਕੇ ਜਿਹੜੀ ਮਰਜ਼ੀ ਮਿਸਲ ਨੂੰ ਤੂੰ ਚਿੱਠੀ ਲਿਖ ਦੇਵੀਂ ਵੀ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਦਰਬਾਰ ਸਾਹਿਬ ਬਣਾਉਣ ਵਾਸਤੇ ਗੁਰੂ ਕੇ ਸਿੱਖ ਤੈਨੂੰ ਕੁਝ ਹੀ ਦਿਨਾਂ ਚ ਪੈਸੇ ਪਹੁੰਚਾ ਦਿਆ ਕਰਨਗੇ ਦਰਬਾਰ ਸਾਹਿਬ ਲਈ ਕੋਈ ਧੜਾ ਨਹੀਂ ਕੋਈ ਮਿਸਲ ਨਹੀਂ ਕੋਈ ਜਥੇਬੰਦੀ ਨਹੀਂ ਕੋਈ ਕੁਛ ਨਹੀਂ ਹੈ ਜਿਹੜਾ ਤੇਰੇ ਅੱਗੇ ਆ ਗਿਆ ਜਿਹਨੂੰ ਮਰਜ਼ੀ ਚਿੱਠੀ ਲਿਖ ਦੇਈ ਉਹ ਦਰਬਾਰ ਸਾਹਿਬ ਪੈਸੇ ਪਹੁੰਚਾਏਗਾ ਅੱਜ ਕਿਤੇ ਸਿੱਖ ਕੌਮ ਵਿੱਚ ਅੱਜ ਵੀ ਏਕਾ ਹੋਵੇ ਨਾ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਮੈਨੂੰ ਇਸ ਗੱਲ ਦਾ ਜਿਹੜੀ ਕੌਮ ਦਾ ਗ੍ਰੰਥ ਇੱਕ ਤੋਂ ਸ਼ੁਰੂ ਹੁੰਦਾ ਹੋਵੇ ਜਿਹੜੀ ਕੌਮ ਦੇ ਗੁਰੂ ਸਰੀਰਕ ਤੌਰ ਤੇ ਭਾਵੇਂ 10 ਹੋਣ ਪਰ ਅੰਦਰੋਂ ਇੱਕ ਜੋਤ ਹੋਵੇ ਨਾਨਕ ਸ਼ਬਦ ਹੀ ਚੱਲਦਾ ਹੋਵੇ ਜਿਹੜੇ ਗੁਰੂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਹੋਵੇ ਜਿਹੜੇ ਗੁਰੂ ਨੇ ਇੱਕ ਗੁਰੂ ਦੇ ਲੜ ਲਾਇਆ ਹੋਵੇ ਜਿਹੜੇ ਗੁਰੂ ਨੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਹੋਵੇ ਉਹੀ ਕੌਮ ਦੇ ਵਿੱਚ ਕਿਧਰੇ ਏਕਾ ਨਾ ਹੋਵੇ ਤੇ ਦੇਖਣ ਨੂੰ ਤੇ ਦੁੱਖ ਦੀ ਬਾਤ ਲੱਗਦੀ ਹੈ ਨਾ ਅੱਜ ਅਗਰੋਂ ਇੱਕ ਨਾਲ ਜੁੜੀ ਹੁੰਦੀ ਏਕੇ ਵਿੱਚ ਪਰੋਈ ਹੁੰਦੀ ਤੇ ਅੱਜ ਕੌਮ ਦਾ ਸ਼ਹਿਰ ਇਸ ਤਰ੍ਹਾਂ ਬੰਦ ਬੰਦ ਨਾ ਕੱਟਿਆ ਜਾਂਦਾ ਜਿਵੇਂ ਅੱਜ ਕੱਟਿਆ ਜਾ ਰਿਹਾ ਜਿਹੜੀ ਅਰਜ਼ ਕਰ ਰਿਹਾ ਸਾਂ ਫਿਰ ਦੁਬਾਰੇ ਧਿਆਨ ਦਿਓ ਦੇਸ਼ ਰਾਜ ਨੇ ਬੜੀ ਚਿੱਤ ਲਾ ਕੇ ਸੇਵਾ ਕੀਤੀ ਉਦੋਂ ਹੀ ਉਹਨੂੰ ਕਰੀਬ 1 ਲੱਖ ਤੋਂ ਉੱਤੇ ਰੁਪਈਆ ਉਦੋਂ ਹੀ ਖਾਲਸੇ ਨੇ ਇਕੱਠਾ ਕਰਕੇ ਦਿੱਤਾ ਵੀ ਤੂੰ ਪਹਿਲਾਂ ਦਰਬਾਰ ਸਾਹਿਬ ਦੀ ਸੇਵਾ ਕਰਵਾ ਇੱਕ ਫੈਸਲਾ ਇਹ ਲਿਆ 1765 ਵਿੱਚ 10 ਅਪ੍ਰੈਲ ਨੂੰ ਦੂਜਾ ਫੈਸਲਾ ਇਹ ਲਿਆ ਵੀ ਸਿੱਖਾਂ ਨੂੰ ਇੱਕ ਸੂਹ ਮਿਲ ਗਈ ਸੀ ਛੋਟੀ ਜਿਹੀ ਉਹ ਸੂਹ ਇਹ ਸੀ ਉਹ ਖਬਰ ਇਹ ਸੀ ਉਸ ਵੇਲੇ ਲਾਹੌਰ ਦੇ ਵਿੱਚ ਕਾਬਲੀ ਮੱਲ ਉਹ ਸੂਬੇਦਾਰ ਸੀ ਬਣਾਇਆ ਹੋਇਆ ਅਹਿਮਦ ਸ਼ਾਹ ਅਬਦਾਲੀ ਦਾ ਤੇ ਜਦੋਂ ਉਹ ਕਾਬਲੀ ਜਿਹੜਾ ਕਾਬਲੀ ਮੱਲ ਸੀ ਉਹ ਇਹ ਸੋਚ ਕੇ ਵੀ ਮੈਂ ਸਿੱਖਾਂ ਨਾਲ ਟੱਕਰ ਲੈਣੀ ਹੈ ਅਬਦਾਲੀ ਕਮਜ਼ੋਰ ਹੁੰਦਾ ਜਾ ਰਿਹਾ ਇਹ ਆਪਣੇ ਆਪ ਨੂੰ ਤੇ ਨਾਲ ਕੁਝ ਚੁਣਦੇ ਬੰਦੇ ਲੈ ਕੇ ਇਹ ਜੰਮੂ ਕਸ਼ਮੀਰ ਗਿਆ ਹੋਇਆ ਸੀ ਡੋਗਰਿਆਂ ਦੀ ਭਰਤੀ ਕਰਨ ਵਾਸਤੇ ਸਾਡੇ ਕੋਲੋਂ ਨਹੀਂ ਲੜ ਹੁੰਦਾ ਹੁਣ ਸਿੱਖਾਂ ਦੇ ਰਾਹ ਇਹਨਾਂ ਡੋਗਰ
ਲਿਆ ਲੜਾ ਕੇ ਵੇਖੀਏ ਤੇ ਸਿੱਖਾਂ ਨੂੰ ਇਹ 100 ਮੀਲੀ ਵੀ ਲਾਹੌਰ ਖਾਲੀ ਹੈ। ਉਸੇ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਇੱਕ ਚਰਤ ਸਿੰਘ ਸ਼ੁਕਰ ਚੱਕੀਆ, ਇੱਕ ਲਹਿਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ ਤੇ ਜੱਸਾ ਸਿੰਘ ਅਲੂਵਾਲੀਆ ਇਤਿਹਾਸਕ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਹੱਲਾ ਬੋਲ ਦਿੱਤਾ ਤੇ ਲਾਹੌਰ ਵਿੱਚ ਹੱਲਾ ਬੋਲਿਆ ਤੇ ਪਹਿਲਾਂ ਤਾਂ ਉਹਨਾਂ ਨੇ ਦਰਵਾਜੇ ਬੰਦ ਕੀਤੇ ਪਰ ਜਦੋਂ ਸਿੱਖਾਂ ਦੇ ਆਉਣ ਦਾ ਪਤਾ ਲੱਗਿਆ ਤੇ ਉਦੋਂ ਉਹਨਾਂ ਨੇ ਦਰਵਾਜੇ ਖੋਲ ਦਿੱਤੇ ਤੇ ਬੜਾ ਪਿਆਰ ਨਾਲ ਜੀ ਆਇਆ ਆਖਿਆ ਗੁਰੂ ਕੇ ਸਿੱਖਾਂ ਨੇ ਲਾਹੌਰ ਵਿੱਚ ਕਬਜ਼ਾ ਕਰ ਲਿਆ। ਪਰ ਉਦੋਂ ਕੁਝ ਹੁੱਲੜ ਬਾਜਾਂ ਨੇ, ਕੁਝ ਇੱਕ ਅਣਜਾਣ ਲੋਕਾਂ ਨੇ ਉਸ ਵੇਲੇ ਲਾਹੌਰ ਦੇ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ, ਲੁੱਟ ਮਚਾ ਦਿੱਤੀ। ਕੁਝ ਮੋਹਤਬਰ ਬੰਦੇ ਗੁਰੂ ਕੇ ਸਿੱਖਾਂ ਦੇ ਕੋਲ, ਭਾਈ ਲਹਿਣਾ ਸਿੰਘ ਜੀ ਦੇ ਕੋਲ, ਭਾਈ ਗੁੱਜਰ ਸਿੰਘ ਜੀ ਉਹਨਾਂ ਕੋਲ, ਭਾਈ ਚਰਤ ਸਿੰਘ ਜੀ ਉਹਨਾਂ ਦੇ ਕੋਲ ਆਏ। ਉਹਨਾਂ ਨੂੰ ਆਕੇ ਕਹਿਣ ਲੱਗੇ, ਸੱਜਣਾ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਸਿੱਖਾਂ ਨੂੰ ਆਕੇ ਕਹਿਣ ਲੱਗੇ, ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਜੇ ਸਿੱਖੀ ਦਾ। ਮੈਂ ਫਿਰ ਬੇਨਤੀ ਕਰਾਂ, ਲਾਹੌਰ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ, ਉਸ ਤੋਂ ਬਾਅਦ ਲਾਹੌਰ ਇੰਨਾ ਲਹੂ ਪੀਣ ਹਿੱਦ ਗਈ ਮੁੜ ਕੇ ਸਿੱਖੀ ਦਾ ਲੰਮਾ ਸਮਾਂ ਲਹੂ ਪੀਂਦੀ ਰਹੀ। ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ। ਇਤਿਹਾਸ ਆਪਣੀ ਅੱਖਾਂ ਅੱਗੇ ਰੱਖੋ, ਤੁਹਾਨੂੰ ਸਾਰੀ ਗੱਲ ਦਾ ਸੌਖਾ ਸਮਝ ਲੱਗ ਜਾਏਗੀ। ਉਸ ਤੋਂ ਬਾਅਦ ਬੜੀ ਵਾਰੀ ਭਾਈ ਮਨੀ ਸਿੰਘ ਹੋਰੀ, ਭਾਈ ਤਾਰੂ ਸਿੰਘ ਹੋਰੀ, ਸੁਬੇਗ ਸਿੰਘ ਹੋਰੀ, ਸ਼ਾਹਬਾਜ਼ ਸਿੰਘ ਹੋਰੀ ਬੜੀ ਵਾਰੀ ਉੱਤੇ ਲਾਹੌਰ ਦੇ ਵਿੱਚ ਬੀਬੀਆਂ ਨੇ ਪੀਸਣੇ ਪੀਸੇ, ਬੜਾ ਕਹਿਰ ਕੀਤਾ ਲਾਹੌਰ ਦੇ ਵਿੱਚ, ਬਹੁਤ ਕੁਝ ਵਰਤਿਆ। ਬਹੁਤ ਵਾਰ ਬੰਦਿਆਂ ਨੇ ਆ ਕੇ ਬੇਨਤੀ ਕੀਤੀ ਵੀ ਸਿੱਖੋ ਇਸ ਗੱਲ ਚ ਕੋਈ ਸ਼ੱਕ ਨਹੀਂ, ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਇਹਨੇ, ਪਰ ਅਸੀਂ ਇਸ ਲਈ ਨਹੀਂ ਤੁਹਾਡੇ ਕੋਲ ਆਏ, ਅਸੀਂ ਇਸ ਲਈ ਆਏ ਵੀ ਇਹ ਭਾਵੇਂ ਲਹੂ ਪੀਣ ਵਾਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਤੇ ਹੈ ਨਾ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਪਣੂੰ ਪਤਾ ਹੋਣਾ ਚਾਹੀਦਾ। ਚੂਨਾ ਮੰਡੀ ਲਾਹੌਰ ਵਿੱਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ। ਉਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਘਰ, ਜਿਹਦਾ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ, ਜਿਹਦਾ ਪਵਿੱਤਰ ਅਸਥਾਨ ਅੰਮ੍ਰਿਤਸਰ ਸਾਹਿਬ ਤੁਹਾਨੂੰ ਬਹੁਤ ਪਿਆਰਾ ਹੈ, ਤੇ ਉਸੇ ਗੁਰੂ ਰਾਮਦਾਸ ਦਾ ਵਾਸਤਾ ਪਾ ਕੇ ਅਸੀਂ ਤੁਹਾਨੂੰ ਗੱਲ ਕਹਿਣ ਆਏ ਵੀ ਇਹ ਤੁਹਾਡੇ ਗੁਰੂ ਦੀ ਨਗਰੀ ਹੈ, ਇਹਨੂੰ ਸਿੱਖ ਉਜਾੜਦੇ ਚੰਗੇ ਨਹੀਂ ਲੱਗਦੇ। ਹਾਲਾਂਕਿ ਸਿੱਖਾਂ ਨੇ ਉਜਾੜੀ ਨਹੀਂ ਸੀ, ਖੁੱਲੜਬਾਜ ਸਨ ਕੁਝ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਗੁੱਜਰ ਸਿੰਘ ਜੀ ਤੇ ਲਹਿਣਾ ਸਿੰਘ ਜੀ ਆਪ ਹੱਥ ਵਿੱਚ ਸੋਟੀਆਂ ਪਕੜ ਕੇ ਉਸ ਸਾਰੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਮਦੇ ਰਹੇ ਵੀ ਕਿਤੇ ਕੋਈ ਬੰਦਾ ਗਲਤੀ ਨਾ ਕਰੇ ਤੇ ਇਹ ਕਲੰਕ ਸਿੱਖਾਂ ਦੇ ਨਾਂ ਤੇ ਨਾ ਲੱਗ ਜਾਏ, ਉਹਨਾਂ ਨੂੰ ਕਿਸੇ ਨੂੰ ਲੁੱਟਣ ਨਾ ਦਿੱਤਾ। ਬੜੇ ਅਮਨ ਅਮਾਨ ਦੀ ਜ਼ਿੰਦਗੀ ਉਹਨਾਂ ਨੂੰ ਦਿੱਤੀ ਤੇ ਇਸ ਤੋਂ ਬਾਅਦ ਵਿੱਚ ਉਹ ਬੜੇ ਅਮਨ ਅਮਾਨ ਨਾਲ ਇੱਥੇ ਸਾਰਾ ਪ੍ਰਬੰਧ ਕਰਦੇ ਰਹੇ ਤੇ ਬਹੁਤ ਲੋਕ ਖੁਸ਼ ਹੋਏ ਕਿਉਂਕਿ ਕਾਬਲੀ ਮਲ ਦੀ ਉਹਦੇ ਨਿਜ਼ਾਮ ਹੇਠ, ਉਹਦੇ ਪ੍ਰਬੰਧ ਹੇਠ ਲਾਹੌਰ ਨਿਵਾਸੀ ਬਹੁਤ ਦੁਖੀ ਸਨ। ਕੁਝ ਸਮੇਂ ਬਾਅਦ ਕਾਬਲੀ ਮਲ ਆਉਂਦਾ ਇਹ ਝੜਪਣ ਵੀ ਮਾਰਿਆ ਜਾਂਦਾ, ਇਹਦੀ ਗੱਲ ਇੱਥੇ ਖਤਮ ਕਰ ਦਈਏ। ਆਪਾਂ ਵਕਤ ਗੁਜ਼ਰਿਆ, ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਆਇਆ, ਇਹ ਅੱਠਵਾਂ ਹਮਲਾ ਕਰਨ ਲੱਗਾ। ਜਿਹੜੇ ਪ੍ਰਮੁੱਖ ਨੇ ਉਹ ਅੱਠ ਹੀ ਨੇ, ਉਸ ਤੋਂ ਅੱਗੇ ਨਹੀਂ ਆਪਾਂ ਇਹਨਾਂ ਹਮਲਿਆਂ ਦਾ ਜ਼ਿਕਰ ਕਰਨਾ, ਛੋਟਾ ਜਿਹਾ ਜ਼ਿਕਰ ਕਰਕੇ ਮੈਂ ਸਮਾਪਤੀ ਕਰ ਦੇਣੀ। ਜਿਹੜਾ ਅੱਠਵਾਂ ਹਮਲਾ ਹੈ ਉਹ ਵੀ ਬੜੀ ਅਹਿਮੀਅਤ ਰੱਖਦਾ। ਇਹ ਆਇਆ ਤੇ ਇਹਨੇ ਆਉਂਦਿਆਂ ਸਾਰ ਮਨ ਵਿੱਚ ਵਿਚਾਰ ਬਣਾਈ, ਹਰ ਵਾਰੀ ਹੁਣ ਆ ਤਾਂ ਸਿੱਖਾਂ ਦੀ ਰਿਹਾ ਸੀ ਕਿਉਂਕਿ ਸਿੱਖਾਂ ਤੋਂ ਬਿਨਾਂ ਹੁਣ ਕੋਈ ਟੱਕਰ ਹੀ ਨਹੀਂ ਸੀ ਕਿਸੇ ਨਾਲ ਦੀ। ਹਾਲਾਂਕਿ ਤੁਸੀਂ ਚੇਤਾ ਰੱਖਿਓ ਜੀ, ਜਿੰਨੀ ਵਾਰੀ ਹੁਣ ਜ਼ਿਕਰ ਆਉਂਦਾ ਇਹਨੇ ਪਹਿਲੇ 5 ਕੁ ਹਮਲਿਆਂ ਤੱਕ ਹਿੰਦੁਸਤਾਨ ਦੀ ਦੌਲਤ ਨੂੰ ਵੀ ਲੁੱਟਿਆ, ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਵੀ ਲੈ ਕੇ ਜਾਂਦਾ ਰਿਹਾ। ਉਸ ਤੋਂ ਬਾਅਦ ਵਿੱਚ ਹਮਲਿਆਂ ਦੇ ਵਿੱਚ ਇਹਦੇ ਨਾ ਹੱਥ ਦੌਲਤ ਲੱਗਦੀ ਰਹੀ ਹੈ ਤੇ ਨਾ ਹੀ ਇਹ ਬਾਕੀ ਕਿਸੇ ਹੋਰ ਚੀਜ਼ ਨੂੰ ਲੁੱਟਦਾ ਰਿਹਾ। ਇਹ ਉਸ ਤੋਂ ਬਾਅਦ ਕੇਵਲ ਸਿੱਖਾਂ ਨਾਲ ਟੱਕਰ ਲੈਂਦਾ ਰਿਹਾ। 1761 ਤੋਂ 14 ਜਨਵਰੀ 1761 ਤੋਂ ਬਾਅਦ ਜਿਹੜੀ ਮਰਾਠਿਆਂ ਦੀ ਤੀਜੀ ਲੜਾਈ ਸੀ ਉਹਦੇ ਵਿੱਚੋਂ ਹਾਰ ਚੁੱਕੇ ਸਨ, ਉਸ ਤੋਂ ਬਾਅਦ ਮਰਾਠੇ ਵੀ ਦੇ ਸਾਹਮਣੇ ਨਹੀਂ ਆਏ। ਮੁੜ ਕੇ ਤਾਂ ਸਿੱਖ ਹੀ ਸਨ, ਸਿੱਖ ਹੀ ਟਕਰਾਉਂਦੇ ਸਨ ਜਿੰਨੀ ਵਾਰੀ ਆਉਂਦੇ ਸਨ। ਇਸ ਵਾਰੀ ਇਹ ਫਿਰ ਆਇਆ, ਇਹਨੇ ਆਉਂਦਿਆਂ ਸਾਰ ਕੋਸ਼ਿਸ਼ ਕੀਤੀ ਮੈਂ ਹਮਲਾ ਕਰਾਂ ਤੇ ਸਿੱਧਾ ਲਾਹੌਰ ਵਿੱਚ ਆ ਗਿਆ। 22 ਦਸੰਬਰ ਨੂੰ ਆਇਆ। ਜਦੋਂ ਲਾਹੌਰ ਵਿੱਚ ਆਇਆ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਭਈ ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ।
ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ। ਅਬ ਹਾਲੇ ਕੁਝ ਸਮੇਂ ਲਈ ਆਇਆ ਚਲਾ ਜਾਏਗਾ, ਚਾਰ ਦਿਨਾਂ ਬਾਅਦ ਆ ਕੇ ਫਿਰ ਲਾਹੌਰ ਸਾਂਭ ਲਾਂਗੇ। ਉਦੋਂ ਗੁਰੂ ਕੇ ਸਿੱਖ ਲਾਹੌਰ ਨੂੰ ਛੱਡ ਕੇ ਚਲੇ ਗਏ ਤੇ ਇਹ ਅਹਿਮ ਸ਼ਬਦ ਅਲੀ ਹੁਣ ਉੱਥੇ ਲਾਹੌਰ ਵਿੱਚ ਹੈ, ਹੁਣ ਟੱਕਰ ਕਿਹਦੇ ਨਾਲ ਲਵੇ? ਚੰਦ ਰੋਜ਼ ਰਿਹਾ ਤੇ ਇਹਨੇ ਲਾਹੌਰ ਦੇ ਬੰਦਿਆਂ ਨੂੰ ਇਕੱਠੇ ਕੀਤਾ, ਇਹਨਾਂ ਨੂੰ ਇੱਕ ਗੱਲ ਪੁੱਛੀ। ਕਹਿਣ ਲੱਗੇ ਵੀ ਤੁਸੀਂ ਇੱਕ ਗੱਲ ਦੱਸੋ, ਇੱਥੇ ਜਿਹੜਾ ਮੇਰਾ ਲਾਇਆ ਹੋਇਆ ਸੂਬੇਦਾਰ ਹੈ ਉਹ ਤੇ ਕਾਬਲੀ ਮਲ ਸੀ, ਉਹ ਇਹਨਾਂ ਨੇ ਮਾਰ ਦਿੱਤਾ, ਚਲੋ ਮੈਂ ਨਵਾਂ ਸੂਬੇਦਾਰ ਲਾ ਕੇ ਜਾਣਾ। ਜਿਹੜਾ ਤੁਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੇ ਪ੍ਰਬੰਧ ਕੀਤਾ ਇੱਥੇ ਰਹਿ ਕੇ, ਤੇ ਤੁਸੀਂ ਉਹਦੇ ਪ੍ਰਬੰਧ ਵਿੱਚ ਮੈਨੂੰ ਬਹੁਤ ਸੁਖੀ ਨਜ਼ਰ ਆਉਂਦੇ ਹੋ, ਤੁਸੀਂ ਦੱਸੋ ਮੈਂ ਸੂਬੇਦਾਰ ਕਿਹਨੂੰ ਲਾਵਾਂ? ਕਿਉਂਕਿ ਹੁਣ ਅਬਦਾਲੀ ਦਾ ਅਸਲ ਵਿੱਚ ਪੱਤਾ ਖੇਡਣ ਦਾ ਮਨ ਸੀ ਵੀ ਮੈਂ ਇਹੋ ਜਿਹੇ ਇੱਥੇ ਬੰਦੇ ਨੂੰ ਛੱਡ ਕੇ ਜਾਵਾਂ ਜਿਹੜਾ ਮੇਰੇ ਖਿਲਾਫ ਨਾ ਹੋਵੇ, ਮੁੜ ਕੇ ਆਉਂਦਿਆਂ ਨੂੰ ਲਾਹੌਰ ਮੈਨੂੰ ਉਵੇਂ ਮਿਲੇ। ਇੱਕ ਹੰਕਾਰੀ ਬੰਦੇ ਦੀ ਹੋਰ ਨਿਸ਼ਾਨੀ ਹੁੰਦੀ ਹੈ, ਉਹ ਉਤਨਾ ਧਨ ਮਾਲ ਤੋਂ ਨਿਰਾਸ਼ ਨਹੀਂ ਹੁੰਦਾ ਜਿੰਨਾ ਹੰਕਾਰ ਤੋਂ ਨਿਰਾਸ਼ ਹੋ ਜਾਂਦਾ। ਹੁਣ ਉਹ ਜਿਹੜਾ ਕਿਸੇ ਤੋਂ ਨਹੀਂ ਸੀ ਹਾਰਿਆ ਹੋਇਆ, ਹੁਣ ਉਹ ਸਿੱਖਾਂ ਕੋਲੋਂ ਹਾਰਿਆ ਹੋਇਆ ਵਾਪਸ ਜਾਂਦਾ, ਜਿਹਦੇ ਕਰਕੇ ਉਹ ਇਸ ਗੱਲ ਦੀ ਚਾਹਤ ਰੱਖਦਾ ਵੀ ਕਿਸੇ ਤਰ੍ਹਾਂ ਇੱਕ ਵਾਰੀ ਮੈਂ ਸਿੱਖਾਂ ਉੱਤੇ ਜਿੱਤ ਹਾਸਲ ਕਰ ਲਾਂ, ਮੁੜ ਕੇ ਮੈਂ ਇੱਥੇ ਹਿੰਦੁਸਤਾਨ ਨਹੀਂ ਆਵਾਂਗਾ। ਪਰ ਐਸਾ ਹੋ ਨਹੀਂ ਰਿਹਾ। ਫਿਰ ਉਹ ਮਨ ਵਿੱਚ ਵਿਚਾਰ ਬਣਾਉਂਦਾ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਹੁਣ ਮੈਂ ਇਸ ਲਾਹੌਰ ਦੇ ਵਿੱਚ ਇੱਕ ਇਹੋ ਜਿਹਾ ਪ੍ਰਬੰਧ ਛੱਡ ਕੇ ਜਾਵਾਂ ਜਿਹੜੇ ਆਉਣ ਵਾਲੇ ਲੋਕ ਮੇਰੇ ਵਫ਼ਾਦਾਰ ਲੈਣ। ਉਹਨਾਂ ਨੇ ਪਚਵੰਤ ਤੇ ਸੱਜਣਾਂ ਨੂੰ ਸੱਜਿਆ ਤੇ ਉਹਨਾਂ ਨੇ ਪੁੱਛਿਆ ਵੀ ਦੱਸੋ ਤੁਸੀਂ ਕਿਹਦੇ ਰਾਜ ਵਿੱਚ ਖੁਸ਼ ਹੋ, ਕਾਬਲੀ ਮਲ ਦੇ ਰਾਜ ਵਿੱਚ ਖੁਸ਼ ਸੀ ਜਾਂ ਇਹ ਗੁੱਜਰ ਸਿੰਘ ਜਾਂ ਲਹਿਣਾ ਸਿੰਘ? ਇਹ ਤੁਹਾਨੂੰ ਦੁਖੀ ਕਰਦੇ ਹੋਣਗੇ। ਸਾਰੇ ਨਗਰ ਦੇ ਲੋਕਾਂ ਨੇ ਦੇਖੋ ਮਾਣ ਕਰਨ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ ਪ੍ਰਬੰਧਕ ਦਾ ਵੈਸੇ ਕਦਾ ਸੁਣਨ ਆਉਂਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਵਾਸਤਾ ਨਹੀਂ ਹੁੰਦਾ ਤੇ, ਪਰ ਜੇ ਉਹ ਸੁਣਨ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਪ੍ਰਬੰਧ ਕੀ ਚੀਜ਼ ਹੁੰਦੀ ਹੈ। ਆਹ ਦੇਖੋ ਆ ਤੁਹਾਡੇ ਸਾਹਮਣੇ ਇਤਿਹਾਸ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿਣ ਲੱਗਾ। ਉਸ ਵੇਲੇ ਮੋਹਤਬਰ ਬੰਦਿਆਂ ਨੇ ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਨੇ ਸਾਰੇ, ਪਰ ਉਹਨਾਂ ਇੱਕ ਗੱਲ ਟਣਕਾ ਕੇ ਕਹੀ, ਕਹਿਣ ਲੱਗੇ ਸੱਜਣਾ ਜੇ ਤੇ ਪੁੱਛਦਾ ਤੂੰ ਸੱਚ, ਤੈਨੂੰ ਸਿੱਖ ਪਾਉਂਦੇ ਨਹੀਂ, ਸਾਨੂੰ ਪਤਾ ਵੀ ਜੇ ਅਸੀਂ ਸਿੱਖਾਂ ਦੀ ਬਦਨਾਮੀ ਕਰੀਏ ਤੂੰ ਖੁਸ਼ ਹੋਏਗਾ, ਤੂੰ ਖੁਸ਼ ਹੋਏਗਾ, ਪਰ ਲੇਕਿਨ ਸੱਚ ਛੁਪਿਆ ਨਹੀਂ ਰਹਿ ਸਕਦਾ, ਇਸ ਲਈ ਅਸੀਂ ਤੈਨੂੰ ਸੱਚ ਦੱਸਣ ਲੱਗੇ ਹਾਂ। ਸੱਚ ਹਕੀਕਤ ਇਹ ਹੈ ਸੱਜਣਾ ਵੀ ਜਿੰਨਾ ਸੁੱਖ ਅਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਮਾਣਿਆ ਨਾ, ਇੰਨਾ ਸੁੱਖ ਅਸੀਂ ਅੱਜ ਤੱਕ ਨਹੀਂ ਮਾਣਿਆ। ਅੱਜ ਤੱਕ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰ ਵਿੱਚ ਜਾਂ ਬਾਹਰ ਕਿਤੇ ਇੰਨਾ ਸੁਰੱਖਿਅਤ ਨਹੀਂ ਦੇਖਿਆ। ਇੱਕ ਬਾਪ ਜਿਹਦੀ ਧੀ ਜਵਾਨ ਹੋਵੇ ਉਹ ਰਾਤ ਨੂੰ ਸੁੱਖ ਦੀ ਨੀਂਦ ਅਗਰ ਸੁੱਤਾ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਸੁੱਤਾ, ਸੱਜਣਾ ਤੇਰੇ ਰਾਜ ਵਿੱਚ ਕੋਈ ਸੁੱਖ ਦੀ ਨੀਂਦ ਨਹੀਂ ਸੁੱਤਾ। ਜਿਹਦੀ ਧੀ ਜਵਾਨ ਹੁੰਦੀ ਹੈ ਨਾ, ਉਹ ਧੀ ਕਦਮ ਕਦੇ ਧਰਤੀ ਤੇ ਨਹੀਂ ਰੱਖਦੀ, ਪਿਓ ਨੂੰ ਇਹ ਪ੍ਰਤੀਤ ਹੁੰਦਾ ਵੀ ਉਹ ਧੀ ਪਿਓ ਦੀ ਹਿੱਕ ਤੇ ਕਦਮ ਰੱਖਦੀ, ਉਹਨੂੰ ਇੱਜ਼ਤ ਦਾ ਖਿਆਲ ਹੁੰਦਾ। ਕਹਿਣ ਲੱਗੇ ਸੱਜਣਾ ਇਹ ਗੱਲ ਚੇਤਾ ਰੱਖ, ਅਗਰ ਅਸੀਂ ਸਭ ਤੋਂ ਵੱਧ ਸੁਖੀ ਇੱਜ਼ਤ ਪੱਤ ਵੱਲੋਂ ਹੋਏ ਹਾਂ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਹੋਏ ਹਾਂ। ਦੂਜੀ ਗੱਲ, ਅਗਰ ਅਸੀਂ ਰੱਜ ਕੇ ਰੋਟੀ ਖਾਧੀ ਹੈ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿੱਚ ਖਾਧੀ ਹੈ, ਜੇ ਤੂੰ ਮੰਨਦਾ ਨਾ ਤਾਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੂੰ ਸਾਡੇ ਕੋਲ ਇੱਥੇ ਛੱਡ ਜਾ। ਹੁਣ ਐਵੇਂ ਸ਼ਬਦ ਅਲੀ ਤੇ ਬੜਾ ਮਜ਼ਬੂਰ ਹੋ ਗਿਆ, ਉਹ ਕੀ ਕਰੇ, ਸਾਰੇ ਬਾਗੀ ਹੁੰਦੇ ਜਾ ਰਹੇ ਨੇ। ਉਹਨੇ ਫਿਰ ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ, ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਵੀ ਲਹਿਣਾ ਸਿੰਘਾ, ਤੇਰੀ ਕਾਰਗੁਜ਼ਾਰੀ ਤੋਂ ਮੈਂ ਬਹੁਤ ਖੁਸ਼ ਹੋਇਆ, ਭਾਵੇਂ ਤੇਰੀ ਸਾਡੀ ਨਹੀਂ ਬਣਦੀ ਗੱਲ ਵੱਖਰੀ ਹੈ, ਪਰ ਆ ਮੈਂ ਤੈਨੂੰ ਲਾਹੌਰ ਦੀ ਸੂਬੇਦਾਰੀ ਦਿਆਂ, ਨਾਲ ਇੱਕ ਛੋਟੀ ਜਿਹੀ ਟੋਕਰੀ ਬਦਾਮਾਂ ਦੀ ਭਰ ਕੇ, ਇੱਕ ਚੰਗਾ ਦੁਸ਼ਾਲਾ ਤੇ ਨਾਲ ਇੱਕ ਚਿੱਠੀ ਲਿਖ ਕੇ ਲਹਿਣਾ ਸਿੰਘ ਦੇ ਕੋਲ ਭੇਜੀ ਕਿਸੇ ਵਿਚੋਲੇ ਦੇ ਰਾਹੀਂ। ਉਹਦੇ ਫੌਜਾਂ ਦੇ ਕੁਝ ਅਸੂਲ ਹੁੰਦੇ ਸਨ ਤੇ ਜਦੋਂ ਚਿੱਠੀ ਲਹਿਣਾ ਸਿੰਘ ਦੇ ਕੋਲ ਗਈ, ਲਹਿਣਾ ਸਿੰਘ ਨੇ ਆਪਣੇ ਵੱਲੋਂ ਇੱਕ ਬੁੱਕ ਭਰੀ ਚਣਿਆਂ ਦੀ ਤੇ ਉਹ ਬੁੱਕ ਭਰ ਕੇ ਨਾਲ ਉਹਨੂੰ ਦਿੱਤੀ ਤੇ ਨਾਲ ਇੱਕ ਕੰਬਲੀ ਦਿੱਤੀ ਤੇ ਉਹਨੂੰ ਬਚਨ ਕਿਹਾ ਵੀ ਉਹਨੂੰ ਜਾ ਕੇ ਕਮੀ, ਅਹਿਮਦ ਸ਼ਾਹ ਅਬਦਾਲੀ ਨੂੰ ਜਾ ਕੇ ਕਮੀ ਪਰ ਸੱਜਣਾ ਅਸੀਂ ਵਿਦੇਸ਼ੀ ਬਦਾਮਾਂ ਦੀ ਬਜਾਏ ਆਪਣੇ ਘਰ ਦੇ ਚਣੇ ਚਬਾ ਕੇ ਖੁਸ਼ ਹੋ ਜਾਂਦੇ ਹਾਂ, ਸਾਨੂੰ ਤੇਰੇ ਵਰਗਿਆਂ ਦੀ ਲੋੜ ਨਹੀਂ ਹੈ, ਔਰ ਤੇਰੇ ਦੁਸ਼ਾਲਿਆਂ ਦੀ ਥਾਂ ਤੇ ਸਾਡੀ ਫਟੀ ਹੋਈ ਕੰਬਣੀ ਜਿਹੜੀ ਸਾਨੂੰ ਗੁਰੂ ਵੱਲੋਂ ਮਿਲੀ ਹੈ ਨਾ, ਇਹ ਤੇਰੇ ਸ਼ਾਹੀ ਪੁਸ਼ਾਕਾਂ ਨਾਲੋਂ ਕੀਮਤੀ ਹੈ, ਇਹਦੇ ਵਿੱਚ ਕਿਸੇ ਦੀ ਈਮ ਨਹੀਂ ਹੈ ਮੰਨੀ ਹੋਈ।
ਔਰ ਇੱਕ ਗੱਲ ਚੇਤਾ ਰੱਖੀ, ਜਿਸ ਦਿਨ ਲਾਹੌਰ ਦੀ ਸੂਬੇਦਾਰੀ ਲੈਣੀ ਹੋਈ ਨਾ, ਅਸੀਂ ਹਿੱਕ ਦੇ ਜ਼ੋਰ ਲਵਾਂਗੇ ਤੇਰੇ ਵਾਂਗੂ, ਕਾਗਜ਼ਾਂ ਵਿੱਚ ਪਰੋਸੀ ਹੋਈ ਸੂਬੇਦਾਰੀ ਸਾਨੂੰ ਨਹੀਂ ਜੇ ਚਾਹੀਦੀ। ਪਤਾ ਨਹੀਂ ਉਹ ਸਿੱਖ ਕਿਹੋ ਜਿਹੇ ਹੋਣਗੇ, ਇਹ ਪਤਾ ਨਹੀਂ ਸਿੱਖ ਅੱਜ ਦੇ ਕਿਹੋ ਜਿਹੇ ਨੇ। ਦਸ ਬਹੁਤ ਵਾਰੀ ਬੇਨਤੀ ਕਰਦਾ, ਅੱਜ ਦੇ ਸਿੱਖ ਦੀ ਜਿਹੜੀ ਰਿਸ਼ਤੇਦਾਰੀ ਉਹ ਕੇਵਲ ਕੁਰਸੀ ਨਾਲ ਹੈ, ਉਸ ਤੋਂ ਵਧੀਕ ਕਿਸੇ ਨਾਲ ਨਹੀਂ, ਉਹਨੂੰ ਗੁਰੂ ਨਾਲ ਵੀ ਵਾਸਤਾ ਨਹੀਂ। ਆ ਜਿਹੜਾ ਅਸੀਂ ਭਰਮ ਕਰ ਜਾਂਦੇ ਵੀ ਸਿੱਖਾਂ ਨਾਲ ਇਸ ਤਰ੍ਹਾਂ ਹੋਈ, ਕਿਵੇਂ ਕਰਿਓ ਨਾ, ਸਿੱਖ ਹੈ ਹੀ ਨਹੀਂ ਇਹ, ਇਹ ਤਾਂ ਸਿੱਖੀ ਧਰਮ ਨੂੰ ਵਰਤ ਰਹੇ ਵੀ ਇਸ ਦਾੜਾ ਰੱਖ ਕੇ ਉੱਤੋਂ ਦੀ ਕਿਰਪਾਨ ਪਾ ਕੇ ਨਾ ਮੈਨੂੰ ਵੋਟਾਂ ਦੇਣੀਆਂ ਨੇ, ਜੇ ਮੈਂ ਦਾੜੇ ਕੇਸ ਮਨਾ ਲਏ ਇਹਨਾਂ ਨੇ ਵੋਟ ਨਹੀਂ ਦੇਣੀ, ਉਹ ਤਾਂ ਇਸ ਲਈ ਰੱਖੀ ਬੈਠਾ, ਉਹਨੂੰ ਇਸ ਗੱਲ ਨਾਲ ਨਹੀਂ ਵਾਸਤਾ। ਜਿਹੜੀ ਗੱਲ ਕਹਿਣੀ ਚਾਹੁੰਦਾ, ਅਹਿਮ ਸ਼ਬਦ ਅਲੀ ਵਿੱਚੋਂ ਹੋਰ ਕਈ ਥਾਵਾਂ ਤੇ ਹੁੰਦਾ ਹੋਇਆ ਇਸ ਵਾਰੀ ਵੀ ਕਾਫੀ ਨਿਰਾਸ਼ ਹੋ ਕੇ ਪਰਤ ਗਿਆ। ਜਾਂਦਾ ਹੋਇਆ ਫਿਰ 17 ਜਨਵਰੀ 1765 ਨੂੰ 66 ਨੂੰ ਖਿਮਾ ਕਰੇ ਜੇ, ਕਿਉਂਕਿ ਦਸੰਬਰ ਦੇ ਮਹੀਨੇ 65 ਵਿੱਚ ਆਇਆ ਸੀ। ਜਨਵਰੀ ਨੂੰ 17 ਜਨਵਰੀ ਨੂੰ ਜਾਂਦਾ ਹੋਇਆ ਤੇ ਇਹ ਫਿਰ ਦੁਬਾਰੇ ਇੱਕ ਵਾਰੀ ਇੱਕ ਚਿੱਠੀ ਲਿਖਦਾ, ਉਸ ਵੇਲੇ ਫਿਰ ਦੁਬਾਰੇ ਚੜ੍ਹਤ ਸਿੰਘ ਨੂੰ ਇੱਕ ਚਿੱਠੀ ਲਿਖਦਾ ਵੀ ਤੁਸੀਂ ਕਿਸੇ ਤਰ੍ਹਾਂ ਮੇਰੇ ਨਾਲ ਸੰਧੀ ਕਰ ਸਕਦੇ ਹੋ, ਜਿਹੜੀ ਅਹੁਦੇਦਾਰੀ ਕਹੋਗੇ ਮੈਂ ਤੁਹਾਨੂੰ ਉਹ ਦੇ ਦਿਆਂਗਾ। ਤੁਹਾਨੂੰ ਥੋੜਾ ਜਿਹਾ ਖਿਆਲ ਹੋਇਆ ਤੇ ਤੁਹਾਨੂੰ ਚੇਤਾ ਹੋਣਾ ਚਾਹੀਦਾ, ਹਜੇ ਕੱਲ ਹੀ ਆਪਾਂ ਇਤਿਹਾਸ ਵਿੱਚ ਆ ਰਹੇ ਹਾਂ, ਸਰ ਬੁਲੰਦ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਤੇ ਉਹ ਚੜ੍ਹਤ ਸਿੰਘ ਨੇ ਉਹਨੂੰ ਕਿਲੇ ਵਿੱਚ ਕੈਦ ਰੱਖਿਆ ਸੀ ਤੇ ਮਿੰਨਤਾਂ ਕਰਦਾ ਸੀ ਵੀ ਮੈਨੂੰ ਛੱਡ ਦੇ, ਤੂੰ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲਏਗਾ। ਉਹ ਕਹਿੰਦਾ ਕੋਈ ਪਰਵਾਹ ਨਹੀਂ ਅਹਿਮਦ ਸ਼ਾਹ ਅਬਦਾਲੀ ਦੀ। ਫਿਰ ਉਹ ਦੂਜਾ ਪੱਤਾ ਖੇਡਦਾ, ਕਹਿਣ ਲੱਗਿਆ ਵੀ ਦੇਖ ਤੇਰੀ ਕਿੰਨੀ ਸ਼ੋਭਾ ਹੋਏਗੀ, ਲੋਕ ਕਹਿਣਗੇ ਵੀ ਚੜ੍ਹਤ ਸਿੰਘ ਨੇ ਉਹਦੇ ਚਾਚੇ ਨੂੰ ਪਕੜਿਆ ਤੇ ਉਹ ਮਾਰ ਵੀ ਛੱਡ ਦਿੱਤਾ, ਕਿੱਡਾ ਦਿਆਲੂ ਹੈ। ਚੜ੍ਹਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਲੋਕ ਸ਼ੋਭਾ ਇਹ ਵੀ ਤਾਂ ਕਰ ਸਕਦੇ ਨੇ ਵੀ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਨੂੰ ਚੜ੍ਹਤ ਸਿੰਘ ਨੇ ਕੈਦੀ ਬਣਾ ਕੇ ਰੱਖਿਆ, ਇਹ ਵੀ ਤਾਂ ਕਹਿ ਸਕਦੇ ਨੇ, ਤੂੰ ਇਸ ਤਰ੍ਹਾਂ ਦੀ ਸ਼ੋਭਾ ਕਿਉਂ ਦੇਣਾ, ਮੈਨੂੰ ਇਸ ਤਰ੍ਹਾਂ ਦੀ ਸ਼ੋਭਾ ਵੀ ਤਾਂ ਹੋ ਸਕਦੀ ਹੈ ਵੀ ਸਿੱਖ ਜਗਤ ਇਸ ਤਰ੍ਹਾਂ ਦੀ ਸ਼ੋਭਾ ਕਰੇਗਾ। ਉਹ ਹੁਣ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ, ਜੈਨ ਖਾਨ ਨੂੰ ਮਾਰਨਾ, ਲਾਹੌਰ ਤੇ ਹਮਲਾ ਕਰ ਲੈਣਾ ਤੇ ਉਹਦੇ ਜਿਹੜੇ ਸਾਥੀ ਨੇ ਕਾਬਲੀ ਮਲ ਨੂੰ ਮਾਰ ਦਿੱਤਾ ਜਾਣਾ ਤੇ ਅਹਿਮਦ ਸ਼ਾਹ ਅਬਦਾਲੀ ਪੈਰ ਪੈਰ ਤੇ ਹਾਰਦਾ ਜਾ ਰਿਹਾ। ਫਿਰ 17 ਜਨਵਰੀ ਨੂੰ ਚਿੱਠੀ ਲਿਖ ਲੈ, ਲੇਕਿਨ ਚੜ੍ਹਤ ਸਿੰਘ ਨੇ ਫਿਰ ਕੜਾਕੇ ਦਾ ਜਵਾਬ ਦਿੱਤਾ ਵੀ ਤੂੰ ਆਪਣੀ ਪੱਤ ਬਚਾ, ਸਾਨੂੰ ਸਾਡੇ ਤੇਰੇ ਨਾਲ ਕੋਈ ਵਾਸਤਾ ਨਹੀਂ, ਤੂੰ ਆਪਣੀ ਜਿਹੜੀ ਵਿਗੜੀ ਉਹਨੂੰ ਨਿਬੇੜ। ਅਹਿਮਦ ਸ਼ਾਹ ਅਬਦਾਲੀ ਫਿਰ ਦੁਬਾਰੇ ਵਾਪਸ ਜਾਂਦਾ ਹੈ ਔਰ ਜਾਂਦਿਆਂ ਹੋਏ ਸਿੱਖੇ ਨੂੰ ਰਸਤੇ ਚ ਫਿਰ ਘੇਰ ਘੇਰ ਕੇ ਮਾਰਦੇ ਨੇ, ਬੜਾ ਮਾਰਦੇ ਨੇ। ਕਿਉਂਕਿ ਮੈਂ ਇੱਕ ਵਾਰੀ ਫਿਰ ਜ਼ਿਕਰ ਕਰਾਂ, ਕਾਜੀ ਨੂਰ ਮੁਹੰਮਦ ਨੇ ਤਾਂ ਹੀ ਲਿਖਿਆ ਜੰਗਨਾਮਾ, ਉਹਨੇ ਆਖਿਆ ਬੜੇ ਬਹਾਦਰ ਨੇ ਇਸ ਗੱਲੋਂ, ਉਹ ਚਲਾ ਗਿਆ। ਫਿਰ ਉਸ ਤੋਂ ਬਾਅਦ 8ਵੇਂ ਹਮਲੇ ਤੋਂ ਬਾਅਦ ਉਹਨੇ 9ਵਾਂ 10ਵਾਂ ਤੇ 11ਵਾਂ ਇਹ ਜਿਹੜੇ 3 ਹਮਲੇ ਕੀਤੇ ਨੇ ਨਾ, ਉਹ ਆਇਆ ਜ਼ਰੂਰ ਹੈ। 1768 ਵਿੱਚ ਵੀ ਆਇਆ, 1769 ਵਿੱਚ ਵੀ ਆਇਆ, 1768 ਵਿੱਚ ਆਇਆ ਲਾਹੌਰ ਤੋਂ ਮੁੜ ਗਿਆ, 1769 ਵਿੱਚ ਆਇਆ ਪਿਸ਼ਾਵਰ ਤੋਂ ਮੁੜ ਗਿਆ, 1770 ਵਿੱਚ ਆਇਆ ਫਿਰ ਪਿਸ਼ਾਵਰ ਤੋਂ ਮੁੜ ਗਿਆ, ਲੇਕਿਨ ਉਹਨੇ ਸਿੱਖਾਂ ਨਾਲ ਮੱਥਾ ਨਹੀਂ ਜਲਾਇਆ, ਵਾਪਸ ਚਲਾ ਜਾਂਦਾ ਰਿਹਾ। 23 ਅਕਤੂਬਰ 1772 ਨੂੰ ਨੱਕ ਦਾ ਜ਼ਖਮ ਵਿਗੜ ਜਾਣ ਦੇ ਕਾਰਨ ਬੁਰੀ ਮੌਤ ਮਰ ਕੇ ਪਾਪਾਂ ਦੀ ਪੰਡ ਲੈ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। 1772 ਨੂੰ ਮਰਿਆ ਅਹਿਮਦ ਸ਼ਾਹ ਅਬਦਾਲੀ। ਥੋੜੀਆਂ ਗੱਲਾਂ ਮੈਂ ਤੁਹਾਡੇ ਨਾਲ ਦੂਜੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਜਾਏ, ਕਿਉਂਕਿ ਇੱਕ ਦੌਰ ਖਤਮ ਹੋਇਆ ਇਤਿਹਾਸ ਦਾ ਇੱਥੇ। ਹੁਣ ਇਹ ਗੱਲ ਮੈਂ ਤੁਹਾਡੇ ਸਾਹਮਣੇ ਹੋਰ ਰੱਖਾਂ। ਇਤਿਹਾਸ ਨੂੰ ਤੁਸੀਂ 4 ਭਾਗਾਂ ਚ ਵੰਡ ਸਕਦੇ ਹੋ, ਥੋੜਾ ਜਿਹਾ ਦਿਮਾਗ ਚ ਰੱਖਿਓ, ਮੈਂ ਬੇਨਤੀ ਕਰਾਂ। 10 ਪਾਤਸ਼ਾਹੀਆਂ ਤੱਕ ਜਾਂ 5 ਪਾਤਸ਼ਾਹੀਆਂ ਤੱਕ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਯੁੱਗ ਸੀ। ਮੈਂ ਕਵੰਡੀਆਂ ਨਹੀਂ ਪਾਉਣ ਲੱਗਾ, ਮੈਨੂੰ ਖਿਮਾ ਕਰ ਜੇ। 5ਵੇਂ ਪਾਤਸ਼ਾਹ ਤੋਂ ਲੈ ਕੇ ਕੁਰਬਾਨੀ ਯੁੱਗ ਸ਼ੁਰੂ ਹੋਇਆ, 5ਵੇਂ ਪਾਤਸ਼ਾਹ ਤੱਕ ਗੁਰਬਾਣੀ ਯੁੱਗ, 5ਵੇਂ ਪਾਤਸ਼ਾਹ ਤੋਂ ਅੱਗੇ ਜਿਹੜਾ ਉਹ ਕੁਰਬਾਨੀ ਯੁੱਗ ਸ਼ੁਰੂ ਹੁੰਦਾ, ਫਿਰ ਬਹੁਤ ਕੁਰਬਾਨੀਆਂ ਹੁੰਦੀਆਂ ਨੇ।
ਜਦੋਂ ਬੰਦਾ ਸਿੰਘ ਬਹਾਦਰ ਤੱਕ 1716 ਤੱਕ ਇਹ ਸਭ ਕੁਝ ਸਮਾਪਤ ਹੁੰਦਾ, ਉਸ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਚੱਲਦਾ। ਸਿੱਖਾਂ ਨੇ ਪਤਾ ਨਹੀਂ ਕਿੰਨਾ ਕੁ ਖੂਨ ਡੋਲਿਆ ਹੋਵੇਗਾ, ਪਰ ਉਹਨਾਂ ਵਿੱਚੋਂ ਇਤਿਹਾਸ ਵਿੱਚੋਂ ਇੱਕ ਸਿੱਖ ਲੱਭਣਾ ਔਖਾ ਹੈ ਜਿਹੜਾ ਕਿਸੇ ਤਸ਼ੱਦਦ ਤੋਂ ਡਰਦਾ ਹੋਇਆ ਇਹ ਵਕਤ ਦੇ ਹਾਕਮ ਨਾਲ ਫੈਸਲਾ ਕਰ ਲੇ ਭਈ ਤੂੰ ਮੈਨੂੰ ਸਿੱਖ ਹੋਣ ਦੇ ਨਾਤੇ ਛੱਡ ਦੇ। ਖਾਫੀ ਖਾਨ ਉਸ ਵੇਲੇ ਦਾ ਵਕਤ ਦਾ ਲਿਖਾਰੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਇੱਕ ਨੌਜਵਾਨ ਦੀ ਮੌਤ ਨੂੰ ਮੇਰੀ ਮਾਂ ਝੂਠ ਬੋਲਦੀ ਕਹਿ ਕੇ, ਤੁਸੀਂ ਬੜੀ ਵਾਰੀ ਸਾਖੀ ਸੁਣੀ ਹੈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਜਿਹਦੇ ਘਰ ਪਰਿਵਾਰ ਵਿੱਚ ਜਵਾਨੀ ਦਾ ਪਹਿਰਾ ਹੋਵੇ ਤੇ ਘਰ ਪਰਿਵਾਰ ਸੁਖੀ ਹੋਵੇ, ਉਹਦੀ ਇੱਕੋ ਇੱਕ ਮਾਂ ਹੋਵੇ ਤੇ ਪਿਤਾ ਵੀ ਘਰ ਵਿੱਚ ਨਾ ਹੋਵੇ, ਘਰ ਵਾਲੀ ਨੌਜਵਾਨ ਹੈ ਘਰ ਵਿੱਚ, ਲੇਕਿਨ ਉਹ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਗੁਰੂ ਗੋਬਿੰਦ ਸਿੰਘ ਦੀ ਗਲਵੱਕੜੇ ਚ ਜਾਣਾ ਪਸੰਦ ਕਰਦਾ, ਫਾਨੀ ਦੁਨੀਆਂ ਦੇ ਰਿਸ਼ਤਿਆਂ ਨੂੰ ਤੋੜ ਦਿੰਦਾ। ਕਿਹੋ ਜਿਹਾ ਜਲਬਾ ਹੋਏਗਾ ਸਿੱਖਾਂ ਚ? ਇਹਨਾਂ ਸਾਰੇ ਹਮਲਿਆਂ ਦੇ ਵਿੱਚ ਉਹਦੇ ਕੋਲ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਲੱਭ ਸਕਿਆ ਜਿਹਦੇ ਨਾਲ ਮੈਂ ਉਹਨੂੰ ਆਪਣੀ ਈਨ ਮਨਾ ਲਾਂ। ਦੋ ਪੱਖ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ। ਪਹਿਲੀ ਗੱਲ, ਅਹਿਮਦ ਸ਼ਾਹ ਅਬਦਾਲੀ ਹਾਰਦਾ ਕਿਉਂ ਰਿਹਾ? ਇਤਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਸਾਰਿਆਂ ਨੂੰ ਝੁਕਾ ਲੈਂਦਾ ਸੀ ਉਹ ਇਹਨਾਂ ਅੱਗੇ ਕਿਉਂ ਹਾਰਦਾ ਰਿਹਾ? ਉਹਦਾ ਕਾਰਨ ਸਿਰਫ ਦੋ ਤਿੰਨ ਸਨ। ਨੰਬਰ ਇੱਕ, ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਹੰਕਾਰ ਦੀ ਭਾਵਨਾ ਲੈ ਕੇ ਆਇਆ, ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਲੁੱਟ ਦੀ ਭਾਵਨਾ ਲੈ ਕੇ ਆਇਆ। ਦੂਜੀ ਗੱਲ, ਉਹਦੇ ਕੋਲ ਸਿਰਫ ਦੋ ਹੀ ਜਿਹੜੇ ਉਹਦੇ ਬਹੁਤ ਨਜ਼ਦੀਕੀ ਸਿਆਣੇ ਜਰਨੈਲ ਸਨ, ਇੱਕ ਜੈਨ ਖਾਨ ਇੱਕ ਜਹਾਨ ਖਾਨ। ਹਾਲਾਂਕਿ ਤੈਮੂਰ ਸ਼ਾਹ ਉਹਦਾ ਪੁੱਤਰ ਹੈ ਪਰ ਉਹ ਖੁਦ ਏਡਾ ਸਿਆਣਾ ਨਹੀਂ ਸੀ, ਉਹ ਕਦੇ ਵੀ ਨਹੀਂ ਸੀ ਸਮਝ ਆਉਂਦਾ ਵੀ ਤੂੰ ਸਿੱਖਾਂ ਤੇ ਹੁਣ ਹਮਲਾ ਕਰ ਜਾਂ ਨਾ ਕਰ। ਹਾਲਾਂਕਿ ਉਹ ਇੱਥੋਂ ਦਾ ਰਹਿਣ ਵਾਲਾ ਸੀ। ਇੱਕ ਗੱਲ ਲਿਖੀ ਉਹਨੇ ਬੜੀ ਪਿਆਰੀ, ਸਿੱਖ ਭੂਮੀ ਹੈ ਹਮ ਪਰਦੇਸੀ। ਇਹਦਾ ਲੜਨ ਦਾ ਕਾਰਨ ਇੱਕ ਇਹ ਵੀ ਸੀ ਉਹਦੇ ਹਾਰਨ ਦਾ, ਕਿਉਂਕਿ ਸਿੱਖ ਭੂਮੀ ਦਾ ਅਰਥ ਹੈ ਸਿੱਖ ਇੱਥੋਂ ਦੇ ਵਸਨੀਕ ਸਨ। ਉਹਨਾਂ ਨੂੰ ਪਤਾ ਸੀ ਚਲੋ ਅਬਦਾਲੀ ਆਉਂਦਾ ਸੀ ਜੀ ਕਿਹੜੇ ਜੰਗਲ ਵਿੱਚ ਜਾ ਕੇ ਲੁਕਣਾ, ਇਹਨਾਂ ਨੂੰ ਪਤਾ ਸੀ ਅਬਦਾਲੀ ਕੋਲੋਂ ਜੰਗਲ ਭਾਲਣੀ ਸੀ ਹੁੰਦੇ, ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਪਾਣੀ ਮਿਲਣਾ ਕਿੱਥੇ ਨਹੀਂ ਮਿਲਣਾ। ਸਿੱਖਾਂ ਨੂੰ ਇੱਥੇ ਭੂਮੀ ਹੋਣ ਕਰਕੇ ਇੱਥੋਂ ਦੇ ਵਸਨੀਕ ਹੋਣ ਕਰਕੇ ਉਹਨਾਂ ਨੂੰ ਪਾਣੀ ਦਾ ਵੀ ਪਤਾ ਸੀ ਧਰਤੀ ਦਾ ਪਤਾ ਸੀ, ਥੋੜੇ ਸਿੱਖ ਹੋਣ ਦੇ ਬਾਵਜੂਦ ਵੀ ਉਹਨੂੰ ਹਰਾ ਦਿੰਦੇ ਸਨ। ਅਗਲੀ ਗੱਲ, ਜਿਹੜੇ ਉਹਦੇ ਜੀਵਨ ਵਿੱਚ ਵੱਡੀ ਕਮਜ਼ੋਰੀ ਸੀ ਨਾ ਉਹ ਧਨ ਦੌਲਤ ਦੀ ਤੇ ਇਸ ਇੱਥੋਂ ਦੀ ਇੱਜ਼ਤ ਨਾਲ ਖੇਡਣ ਦੀ ਕਮਜ਼ੋਰੀ ਸੀ, ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ। ਸਾਹਿਬ ਦੀ ਬਾਣੀ ਦਾ ਇੱਕ ਬੜਾ ਨਿਰਮਲ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ। ਪਰ ਧਨ ਪਰ ਦਾਰਾ ਪਰ ਹਰੀ, ਜਿਹੜਾ ਬੰਦਾ ਆਪਣੇ ਜੀਵਨ ਵਿੱਚੋਂ ਧਨ ਦੌਲਤ ਤੇ ਵਿਕਾਰੀ ਜੀਵਨ ਨੂੰ ਪਾਸੇ ਕਰ ਦਿੰਦਾ ਉਹਦੇ ਨੇੜੇ ਰੱਬ ਵਸਦਾ, ਉਹਨੂੰ ਕੋਈ ਫਿਰ ਹਰਾ ਨਹੀਂ ਸਕਦਾ। ਇਹ ਕਮਜ਼ੋਰੀਆਂ ਸਨ ਸਿੱਖਾਂ ਦੇ ਵਿੱਚ, ਕੀ ਖੂਬੀਆਂ ਸਨ? ਸਿਰਫ ਮੈਂ ਥੋੜੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਇੱਕ ਦੌਰ ਖਤਮ ਹੋ ਚੱਲਾ, ਇੱਕ ਇਸ ਤੋਂ ਬਾਅਦ ਹੁਣ ਜਿਹੜੀ ਹੈ ਨਾ ਇਹ ਸਮਝ ਲਓ ਰਾਜ ਦੀ ਬੁਨਿਆਦ ਰੱਖੀ ਗਈ ਹੈ। ਹੁਣ ਤੱਕ ਦੀਆਂ ਕੁਰਬਾਨੀਆਂ ਨੇ ਰਾਜ ਦੀ ਇੱਟ ਰੱਖ ਦਿੱਤੀ ਹੈ, ਹੁਣ ਤੋਂ ਬਾਅਦ ਰਾਜ ਭਾਗ ਵਾਲੇ ਪਾਸੇ ਤੁਰਨਾ ਔਰ ਇਹਨਾਂ ਨੇ ਖੁਆਰ ਹੋਣਾ। ਹੁਣ ਕਿੱਡੀ ਵੱਡੀ ਬਿਰਤੀ ਸਤਿਗੁਰੂ ਨੇ ਸਾਨੂੰ ਸਿੱਖ ਨੂੰ ਦਿੱਤੀ ਸੀ, ਮੇਰਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਰਾਜ ਨਾ ਹੋਵੇ, ਪਰ ਚਾਹਤ ਇਹ ਹੋਵੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਨ ਵਿੱਚ ਭਾਵਨਾ ਇਹ ਹੋਵੇ ਜੇ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਉਸ ਵੇਲੇ ਸਿੱਖਾਂ ਦੇ ਕੋਲ ਜਿਹੜੀਆਂ ਸਭ ਤੋਂ ਵੱਡੀਆਂ ਖੂਬੀਆਂ ਸਨ ਜਿਹੜੇ ਜਿੱਤਦੇ ਸਨ, ਪਹਿਲੀ ਗੱਲ ਸਿੱਖ ਕਿਸੇ ਨੂੰ ਲੁੱਟਦੇ ਨਹੀਂ ਸਨ, ਇਹ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖਾਂ ਨੇ ਕਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੱਤਾ। ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਜਹਾਨ ਖਾਨ ਟੱਕਰਦਾ ਤੇ ਜਹਾਨ ਖਾਨ ਭੱਜ ਜਾਂਦਾ ਡਰ ਕੇ,
ਤੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਕੋਲ ਜਹਾਨ ਖਾਨ ਦੀ ਪਤਨੀ, ਜਹਾਨ ਖਾਨ ਦੇ ਬੱਚੇ, ਜਹਾਨ ਖਾਨ ਦੀਆਂ ਗੋਲੀਆਂ ਉਹ ਉਹਨਾਂ ਦੇ ਸਿੱਖਾਂ ਦੇ ਹੱਥ ਲੱਗਦੀਆਂ ਨੇ। ਜਦੋਂ ਗੁਰੂ ਦੇ ਬੱਚੇ ਇਹਨਾਂ ਦੇ ਹੱਥ ਆਏ ਸਨ, ਇਹਨਾਂ ਨੀਹਾਂ ਚ ਚੁਣਵਾ ਦਿੱਤੇ ਸਨ, ਪਰ ਜਦੋਂ ਉਹਨਾਂ ਦੇ ਬੱਚੇ ਸਿੱਖਾਂ ਦੇ ਹੱਥ ਆਏ, ਇਹਨਾਂ ਪੁੱਛਿਆ ਤੁਸੀਂ ਕਿੱਥੇ ਜਾਣਾ? ਉਹਨਾਂ ਆਖਿਆ ਸੀ ਜੰਮੂ ਜਾਣਾ। ਸਿੱਖਾਂ ਨੇ ਉਹਨਾਂ ਦੇ ਜਹਾਨ ਖਾਨ ਦੀ ਪਤਨੀ ਨੂੰ ਤੇ ਉਹਦੇ ਬੱਚਿਆਂ ਨੂੰ ਜੰਮੂ ਪਹੁੰਚਾਇਆ ਹਿਫਾਜ਼ਤ ਨਾਲ, ਬਿਲਕੁਲ ਪੂਰੀ ਸੁਰੱਖਿਆ ਦੇ ਕੇ ਉਹਨਾਂ ਨੂੰ ਉੱਥੇ ਪਹੁੰਚਾਇਆ। ਪਹਿਲੀ ਗੱਲ, ਸਿੱਖ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖ ਜਿਹੜੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਨਹੀਂ ਸਨ। ਤੀਜੀ ਗੱਲ, ਜਿਹੜੇ ਉਹ ਸਨ ਉਹ ਸਿਰਫ ਧਨ ਦੌਲਤ ਪਿੱਛੇ ਲੜਦੇ ਸਨ। ਗੁਰੂ ਕਾ ਸਿੱਖ ਗੁਰੂ ਲਈ ਲੜਦਾ ਸੀ, ਉਹ ਸੱਚ ਲਈ ਲੜਦਾ ਸੀ। ਉਹਦਾ ਮਕਸਦ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਕਰਨਾ ਨਹੀਂ ਸੀ ਹੁੰਦਾ। ਉਹਦਾ ਮਕਸਦ ਸੀ, ਸਤਿਗੁਰੂ ਜੇ ਮੇਰੀ ਜ਼ਿੰਦਗੀ ਬਚ ਗਈ ਤਾਂ ਮੈਂ ਤੇਰੇ ਅਨੁਸਾਰ ਗੁਜ਼ਾਰਾਂਗਾ, ਜੇ ਮੇਰੀ ਜ਼ਿੰਦਗੀ ਤੇਰੇ ਲੇਖੇ ਲੱਗ ਗਈ ਤਾਂ ਮੈਂ ਰੱਬ ਦੇ ਘਰ ਵਿਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਦੇ ਮੁਕਾਮ ਤੇ ਪਹੁੰਚ ਜਾਵਾਂਗਾ। ਅਗਲੀ ਗੱਲ, ਉਹਨਾਂ ਦੇ ਕੋਲ ਪੰਥ ਪ੍ਰਕਾਸ਼ ਦੇ ਬੋਲ ਦੱਸ ਕਈ ਵਾਰੀ ਤੁਹਾਡੇ ਨਾਲ ਸਾਂਝੇ ਕਰਦਾ ਆਇਆ। ਅਗਲੀ ਗੱਲ ਸਭ ਤੋਂ ਵੱਡੀ ਇਹ ਸੀ, ਮੈਂ ਜ਼ਖੀਰੋ ਸਿੰਘਨ ਪਾਸ, ਇਹਨਾਂ ਕੋਲ ਕੁਝ ਵੀ ਨਹੀਂ। ਜ਼ਖੀਰੇ ਦਾ ਮਤਲਬ ਹੁੰਦਾ ਖਜ਼ਾਨਾ, ਇਹਨਾਂ ਕੋਲ ਕੁਝ ਵੀ ਨਹੀਂ। ਮੈਂ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਜਿਹੜੇ ਖਾਸ ਪਹਿਨਣ ਵਾਲੇ ਬਸਤਰ ਨੇ ਸ਼ਸਤਰ ਨੇ, ਇਹਨਾਂ ਕੋਲ ਕੁਝ ਵੀ ਨਹੀਂ ਵਿਚਾਰਿਆਂ ਕੋਲ। ਹੁਣ ਜਿਹੜਾ ਬੋਤਾ ਸਿੰਘ ਤੇ ਗਰਜਾ ਸਿੰਘ, ਦੇਖੋ ਵਕਤ ਦੇ ਹਾਕਮ ਨਾਲ ਟੱਕਰ ਲੈਣੀ ਤੇ ਡੰਡੇ ਪਕੜ ਕੇ ਖਲੋਤੇ ਨੇ ਰਸਤੇ ਚੋਂ, ਟੈਕਸ ਲੈ ਰਹੇ ਨੇ, ਹੈ ਤੇ ਅਣਹੋਣ ਜਾਂ ਗੱਲਾਂ ਨੇ ਸਿੱਖ ਇਤਿਹਾਸ ਵਿਚ। ਉਹਨਾਂ ਕੋਲ ਚੰਗਾ ਹਥਿਆਰ ਵੀ ਕੋਈ ਨੀ, ਵੀ ਆਉਂਦਿਆਂ ਨੂੰ ਪੰਜ ਸੱਤ ਨੂੰ ਤੇ ਬੂਰੋ ਸਾਂਭ ਲੈਣ, ਡੰਡਿਆਂ ਨਾਲ ਹੀ ਉਹਨਾਂ ਨੂੰ ਮਾਰ ਮੁਕਾਇਆ। ਕੈਸਾ ਕੈਸਾ ਇਤਿਹਾਸ ਹੈ ਸਿੱਖਾਂ ਦਾ। ਸਿਰਫ ਬੇਨਤੀ ਕਰ ਰਿਹਾ ਸਾਂ, ਮੈਂ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਰੋਗੀ ਅਵਕਦ ਬਿਨ ਮਰ ਜਾਹੀ, ਰੋਗੀ ਵਿਚਾਰੇ ਦਵਾਈ ਤੋਂ ਬਿਨਾਂ ਮਰ ਜਾਂਦੇ ਨੇ। ਹੱਟ ਪੱਟਣ ਬਾਜ਼ਾਰ ਸੋ ਨਾਹੀਂ, ਇਹਨਾਂ ਦੇ ਕੋਲ ਨਾ ਵਿਚਾਰਿਆਂ ਕੋਲ ਬਾਜ਼ਾਰ ਵਿਚ ਹੱਟੀ ਵੀ ਜਾਣ ਦਾ ਵਕਤ ਹੀ ਨਹੀਂ। ਜੰਗਲਾਂ ਵਿਚ ਰਹਿੰਦੇ ਨੇ ਕੌਣ? ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਿਆ ਹੁੰਦਾ ਸੀ, ਕਿੱਥੇ ਜਾਣ? ਨਾਂਗੇ ਖਰੇ ਉਹ ਭੁੱਖੇ ਪਿਆਸੇ, ਦਾਰੂ ਸਿੱਕਾ ਨੇ ਕਿਸ ਪਾਸੇ, ਨਾਂਗੇ ਨੇ ਖਰੇ ਨੇ ਭੁੱਖੇ ਨੇ, ਕਈ ਕਈ ਦਿਨਾਂ ਦੇ ਭੁੱਖੇ ਨੇ, ਫਿਰ ਵੀ ਰੱਬ ਦੇ ਸ਼ੁਕਰ ਵਿਚ ਨੇ। ਕੋਈ ਪਹਿਨਣ ਲਈ ਕੱਪੜਾ ਵੀ ਨਹੀਂ, ਕੋਈ ਖਾਣ ਲਈ ਭੋਜਨ ਵੀ ਨਹੀਂ, ਕੁਛ ਵੀ ਸਹੂਲਤ ਨਹੀਂ। ਨਾਂਗੇ ਖਰੇ ਉਹ ਭੁੱਖੇ ਪਿਆਸੇ, ਦਾਰੂ ਸਿੱਕਾ ਨੇ ਕਿਸ ਪਾਸੇ। ਫਿਰ ਪੁੱਛਦਾ ਵੀ ਜੇ ਇਹਨਾਂ ਦੀ ਹਾਲਾਤ ਮਾੜੇ ਨੇ, ਫਿਰ ਜਿਉਂਦੇ ਕਿਵੇਂ ਸਨ? ਆਹ ਹੁਣ ਸਿੱਖ ਭੁਲਾ ਬੈਠਾ, ਬਸ ਆਹ ਜਿਹੜੀ ਦਾਤ ਹੈ ਨਾ, ਇਹਦੇ ਤੋਂ ਵਿਛੜੇ ਹੋਏ ਅਸੀਂ। ਉਹਨਾਂ ਜਵਾਬ ਦਿੱਤਾ ਰਤਨ ਸਿੰਘ ਨੇ, ਭੰਗੋ ਨੇ, ਕਹਿਣ ਲੱਗੇ ਜਿਉਂਦੇ ਕਾਹਦੇ ਆਸਰੇ ਸਨ? ਕਹਿੰਦੇ ਜਿਉਂਦੇ ਇਸ ਆਸਰੇ ਸਨ, ਗੁਰ ਬਚਨ ਕੀ ਉਨਕੋ ਆਸ, ਯਹੀ ਖਜ਼ਾਨੋ ਸਿੰਘਨ ਪਾਸ। ਕਹਿਣ ਲੱਗੇ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਅਟਲ ਭਰੋਸਾ ਹੁੰਦਾ ਸੀ, ਬਸ ਇੱਕੋ ਖਜ਼ਾਨਾ ਗੁਰੂ ਕੇ ਸਿੱਖਾਂ ਕੋਲ ਹੁੰਦਾ ਸੀ। ਅੱਜ ਸਿੱਖ ਨੂੰ ਉਨਾ ਬਾਣੀ ਤੇ ਭਰੋਸਾ ਨਹੀਂ ਹੈ ਜਿੰਨਾ ਹੱਥ ਦੇਖਣ ਵਾਲਿਆਂ ਤੇ ਭਰੋਸਾ ਹੈ। ਤਾਂ ਹੀ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ, ਅਸੀਂ ਉਹ ਲਕੀਰ ਟੱਪ ਗਏ। ਆਓ ਪਿਆਰ ਵਾਲਿਓ, ਇੱਥੇ ਸਿੱਖੀ ਦਾ ਇੱਕ ਦੌਰ ਖਤਮ ਹੋਇਆ, ਇਸ ਇਤਿਹਾਸ ਦਾ ਇੱਕ ਦੌਰ ਖਤਮ ਹੋਇਆ। ਉਸ ਤੋਂ ਬਾਅਦ ਅਗਲਾ ਦੌਰ ਹੈ ਜਿਹੜਾ ਮਿਸਲਾਂ ਕਿਵੇਂ ਤਰੱਕੀ ਕਰਕੇ ਰਾਜ ਤਖ਼ਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾਉਂਦੀਆਂ ਨੇ, ਇਹ ਆਪਾਂ ਕੱਲ੍ਹ ਤੋਂ ਜਿਹੜੇ ਦੋ ਚਾਰ ਦਿਨ ਬਾਕੀ ਨੇ ਉਹਨਾਂ ਵਿਚ ਮੈਂ ਕੋਸ਼ਿਸ਼ ਕਰਾਂਗਾ ਪੂਰਾ ਕਰ ਸਕਾਂ। ਮੇਰੀਆਂ ਭੁੱਲਾਂ ਦੇਖੀ ਮੈਂ ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਜੋ ਹਮਰੀ ਬਿਦਹੁਤੀ ਮੇਰੀ ਸਤਿਗੁਰਾ, ਸਾਬਿਦ ਤੁਮ ਹਰ ਜਾਨੀ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ।

गुरु स्वारियों जी, असीसा बख्शो, प्यार नाल आखो जी वाहिगुरु जी का खालसा वाहिगुरु जी की फतेह। पिछले समय तो सिख इतिहास दे विचारां दस तुहाडे नाल सांझियां करदा रहा सी। अज आप कोशिश करनी है गुरु साहब कृपा कर 1800 तक आप विचार कर सके। मिसलां की गल दस तुहाडे नाल सांझी कर रहा सी। मिसलां दे जिन्ने भी मुखिए सन वह बुजुर्ग हो गए। पहली गल यह हुई भी वह बुजुर्ग होने के नाते थोड़े कमजोर हो गए, वह गल ना रह सकी। दूजी गल, जेड़े लोग किसी वेले अमदाली की शानी भरते सन या मुगलों की शानी भरते सन या वक्त के हाकमों की खुशामद करते सन, उही लोग इस मिसलां दे सरदारां कोल आ गए। हुण खुशामद करना उन्हां दे खून विच सी, उन्हां ने इन्हां सरदारां दी भी खुशामद करनी शुरू कर दित्ती। ऐसा भाणा वरतिया इह सरदार जिहड़े कल किसे कोलों नहीं सन हारदे उह जबान दे मिठियां कोलों हारन लग पए। जिहड़े तलवारां नाल तीरां नाल कदे ना हारे उह जबान दे मिठियां कोल हारन लग पए। खुशामद है ही इहो जिही जिहड़ी मनुख दे अंदरले हंकार नूं जगा के हंकार दा रोगी होमे दा रोगी बना दिंदी है। अनेकां तरह दे इहो जिहे लोगां ने। दूजी गल, भरा मारू जंग उह मैं तुहाडे नाल पिछले दिनां च सांझी कर बैठा होया, एक दूजे तो एक दूजे दीआं मिसलां दे उत्ते चढ़ के जाणा इह उहनां ने किरदार बना लिया। इसे दे दरमियान जदों इस तरह के हालात बन गए तो इन्हां विचों जिहड़े बाकी कुछ एक चंगे सरदार सन उन्हां विचों कुछ चढ़ाई भी कर गए, अगलियां मिसलां दे जिहड़े होर सन जथेदार होर बन गए। उहदे नाल की होया भी जिहड़ी गल अगे सी ना उह ना रही। इत्थों तक मैं बेनती करा, मेरी जबान साथ नहीं दिंदी मैं किवें कहां, पर लेकिन अपना इतिहास है, दो पक्ष आपां नूं लुकाउणे नहीं चाहीदे। यह माड़ा पक्ष है, वह लोग सन जिहड़े वह नशियां दे आदी हो गए, भंग पीण लग पए, शराबां पीण लग पए, जिहड़ी सिक्खी दे विच कदाचित भी कबूल नहीं है उन्हां औगुणां नूं उन्हां ने धारण कर लिया, बर्बादी दे राह तुर पए। छोटी जी बेनती विच होर कर दिया, अहमद शाह अब्दाली की गल आप कई बार विचार चुके। 23 अक्टूबर 1772 नूं उमर गया, तैमूर शाह उस 1793 तक जीवदा रहा पर उन्हें बहुतियां लड़ाइया सिखां नाल नहीं लड़िया। वह एक ही गल कहिंदा सी, मेरे बापू ने लड़के की खट लिया। पर उहदा जिहड़ा पोतरा सी शाहजमान, यह तैमूर शाह का छोटा पुत है, इहने पन विच भावना बनाई। इहदी वृत्ति अपने पिता वर्गी तैमूर शाह वर्गी नहीं है, इहदी वृत्ति अपने दादे वर्गी अहमद शाह अब्दाली वर्गी है। इहने कुछ एक हमले किते, जदों इह तख्त ते बैठिया तेरे हमले किते, 1795 विच हमला किया, 1796 विच हमला किया, 1798 विच हमला किया, 1799 विच 14 जनवरी नूं वापस चला गया। इसे नूं सम्मन बुरज दे विच बैठे नूं महाराजा रणजीत सिंह ने मंगारिया सी। इह उही है तैमूर शाह दा पुत्तर। हुण इह भी जिहड़ा सी उह किनारा कर गया, मुड़ के इहनां दे झगड़े आपस विच शुरू हो गए।
ਉਸ ਦਿਨਾਂ ਵਿੱਚ 1793 ਵਿੱਚ ਹੀ ਇੱਕ ਘਟਨਾ ਹੋਰ ਘਟਦੀ ਹੈ, ਉਹ ਹੀ ਘਟਦੀ ਹੈ 1799 ਚ ਖਿਮਾ ਕਰੇ ਜੇ। ਇੱਕ ਘਟਨਾ ਇਹ ਘਟਦੀ ਵੀ ਉਦੋਂ ਜਿਹੜਾ ਭੰਗੀ ਮਿਸਲ ਦਾ ਮੁਖੀਆ ਹੈ ਉਹਨਾਂ ਦਿਨਾਂ ਵਿੱਚੋਂ ਚੇਤ ਸਿੰਘ ਹੈ, ਜੇ ਤੁਸੀਂ ਥੋੜਾ ਜਿਹਾ ਧਿਆਨ ਦਿੱਤਾ ਹੋਵੇ ਤਾਂ ਪਹਿਲਾ ਜਿਹੜਾ ਮਿਸਲ ਜਿਹਦੇ ਤੋਂ ਬਣੀ ਸੀ ਹਰੀ ਸਿੰਘ ਭੰਗੀ, ਪਹਿਲਾਂ ਇਹਨਾਂ ਦਾ ਜਥੇਦਾਰ ਸੀ ਉਹ ਚੜ੍ਹਦੀ ਕਲਾ ਦਾ ਸੀ, ਤੇ ਉਹਨਾਂ ਦਾ ਜਿਹੜਾ ਮੂਲ ਮੁਖੀ ਹੈ ਉਹ ਚੇਤ ਸਿੰਘ ਹੈ। ਚੇਤ ਸਿੰਘ ਭੰਗੀ ਮਿਸਲ ਦਾ ਮੁਖੀ ਹੈ ਇਸ ਵੇਲੇ, ਤੇ ਉਹ ਰਹਿ ਰਿਹਾ ਲਾਹੌਰ ਵਿੱਚ। ਉਹਨਾਂ ਦਿਨਾਂ ਵਿੱਚ ਚੇਤ ਸਿੰਘ ਨੇ ਇੱਕ ਗਲਤੀ ਕੀਤੀ, ਉਥੋਂ ਦਾ ਇੱਕ ਬਹੁਤ ਪਿਆਰਿਆ ਸਤਿਕਾਰਿਆ ਹੋਇਆ ਮੁਸਲਮਾਨ ਬਦਾਦੂ ਦੀਨ ਉਹਨੂੰ ਨੇ ਚੁੱਕ ਕੇ ਬਿਨਾਂ ਕਿਸੇ ਨਿੱਕੀ ਦੀ ਗਲਤੀ ਦੇ ਕਾਰਨ ਹੀ, ਬਿਨਾਂ ਕਿਸੇ ਵੱਡੀ ਗਲਤੀ ਦੇ ਉਹਨੂੰ ਚੁੱਕ ਕੇ ਉਹਨੇ ਜੇਲ੍ਹ ਚ ਪਾ ਦਿੱਤਾ, ਤੇ ਸਾਰੀ ਲਾਹੌਰ ਵਿੱਚ ਤਰਥੱਲੀ ਮਚ ਗਈ ਵੀ ਇਵੇਂ ਦੇ ਧਰਮੀ ਪੁਰਖਾਂ ਦੇ ਉੱਤੇ ਇਹ ਸਿੱਖ ਤੇ ਕਹਿਰ ਨਹੀਂ ਸਨ ਕਰਦੇ ਕਦੇ। ਸਿੱਖ ਹਮੇਸ਼ਾ ਚਾਹਤ ਰੱਖਦਾ ਰਿਹਾ ਵੀ ਮੈਂ ਹਲੇਮੀ ਰਾਜ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਮੈਂ ਉਹ ਸੱਚ ਦਾ ਰਾਜ ਪੈਦਾ ਕਰਾਂ, ਤਖ਼ਤ ਬਹਿ ਤਖ਼ਤੇ ਕੀ ਲਾਇਕ ਬਣਾ ਕੇ ਰਾਜ ਕਰਾਂ ਤਾਂ ਕਿ ਇਸ ਸਿੱਖ ਰਾਜ ਦੇ ਨਾਲ ਕਿਸੇ ਨੂੰ ਕੋਈ ਬਦਨਾਮੀ ਨਾ ਮਿਲੇ। ਪਰ ਹੁਣ ਉਹਨੇ ਇਵੇਂ ਚੁੱਕ ਕੇ ਉਹਨੂੰ ਬਦਾਦੂ ਦੀਨ ਨੂੰ ਅੰਦਰ ਡੱਕ ਦਿੱਤਾ ਜੇਲ੍ਹ ਦੇ, ਤੇ ਕੁਝ ਪਤਵੰਤ ਸੱਜਣਾਂ ਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਵੀ ਸੱਜਣਾ ਚੇਤ ਸਿੰਘ ਇਹ ਗੱਲ ਚੰਗੀ ਨਹੀਂ ਹੈ। ਚੇਤ ਸਿੰਘ ਨੇ ਕਿਸੇ ਦੀ ਗੱਲ ਨਾ ਮੰਨੀ, ਹੰਕਾਰੀ ਹੋਇਆ ਵਿਰਤੀ ਦਾ ਬੈਠਾ, ਉਹਨੇ ਕਿਸੇ ਦੀ ਗੱਲ ਨਾ ਮੰਨੀ, ਕੋਈ ਪਰਵਾਹ ਨਾ ਮੰਨੀ। ਲਾਹੌਰ ਦੇ ਦੁਖੀ ਹੋਏ ਲੋਕਾਂ ਨੇ ਇੱਕ ਉਪਰਾਲਾ ਕੀਤਾ, ਉਹਨਾਂ ਨੇ ਗੁੱਜਰਾਂਵਾਲਾ, ਉੱਥੇ ਗੁੱਜਰਾਂਵਾਲ ਵੱਖਰਾ ਗੁੱਜਰਾਂਵਾਲਾ ਵੱਖਰਾ, ਕਿਹਨਾਂ ਕਰੇ ਜੇ ਗੁੱਜਰਾਂਵਾਲ ਲੁਧਿਆਣੇ ਦੇ ਲੱਗ ਗਿਆ, ਗੁੱਜਰਾਂਵਾਲਾ ਲਾਹੌਰ ਦੇ ਲੱਗ ਗਿਆ, ਇਹ ਪਾਕਿਸਤਾਨ ਚ ਹੈ। ਗੁੱਜਰਾਂਵਾਲੇ ਦੇ ਉੱਥੇ ਦੇ ਵਸਨੀਕ ਮਹਾਰਾਜਾ ਰਣਜੀਤ ਸਿੰਘ ਨੂੰ, ਇਹ ਪਹਿਲਾਂ ਰਣਜੀਤ ਸਿੰਘ ਆਏ ਦਾ ਪਿਛੋਕੜ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਨਾ, ਰਣਜੀਤ ਸਿੰਘ ਨੂੰ ਇੱਕ ਖੱਤ ਲਿਖਿਆ ਉੱਥੋਂ ਦੇ ਮੋਹਤਬਰ ਲੋਕਾਂ ਨੇ, ਖੱਤ ਇਹ ਲਿਖਿਆ ਵੀ ਸੱਜਣਾ ਇੱਥੇ ਇਹ ਲੋਕ ਕਹਿਰ ਕਰ ਰਹੇ ਨੇ, ਤੇ ਤੂੰ ਸ਼ੁਕਰ ਚੱਕੀਆ ਮਿਸਲ ਦਾ ਇਸ ਵੇਲੇ ਮੁਖੀ ਹੈ, ਤੇ ਤੇਰੇ ਲਈ ਬੜਾ ਜ਼ਰੂਰੀ ਹੈ ਔਰ ਤੇਰੀ ਤਕੜੀ ਮਿਸਲ ਹੈ, ਤੂੰ ਇਹ ਕਰ ਵੀ ਸਿੱਖਾਂ ਨੂੰ ਬਦਨਾਮੀ ਦਵਾਉਣ ਦੀ ਬਜਾਏ, ਸਿੱਖਾਂ ਦਾ ਇਤਿਹਾਸ ਦਾਗੀ ਹੋਣ ਦੀ ਬਜਾਏ, ਉਹਨੂੰ ਬਚਾਉਣ ਵਾਸਤੇ ਤੂੰ ਇਉਂ ਕਰ, ਲਾਹੌਰ ਦੇ ਵਿੱਚ ਆ ਤੇ ਅਸੀਂ ਤੇਰੇ ਨਾਲ ਵਾਅਦਾ ਕਰਨੇ, ਲਾਹੌਰ ਦੇ ਦਰਵਾਜ਼ੇ ਖੋਲ ਦਿਆਂਗੇ। ਲਾਹੌਰ ਦੇ ਉਦੋਂ ਦਰਵਾਜ਼ੇ ਲੱਗੇ ਹੁੰਦੇ ਸਨ, ਜੇ ਆਪ ਨੂੰ ਪਤਾ ਹੋਵੇ ਤਾਂ ਦਿੱਲੀ ਦੇ ਵੀ 4 ਦਰਵਾਜ਼ੇ ਸਨ। ਪਰ ਉਹ ਵਿਚਾਰ ਗੱਲ ਲੰਮੀ ਹੋ ਜਾਏਗੀ, ਆਪਾਂ ਅੱਜ ਗੱਲ ਪੂਰੀ ਕਰਨੀ ਹੈ। ਵੱਡੇ ਸ਼ਹਿਰਾਂ ਦੇ ਦਰਵਾਜ਼ੇ ਹੋਇਆ ਕਰਦੇ ਸਨ, ਉਹਨਾਂ ਆਖਿਆ ਸੀ ਲਾਹੌਰ ਦੇ ਦਰਵਾਜ਼ੇ ਖੋਲ ਦਿਆਂਗੇ, ਤੁਸੀਂ ਅੰਦਰ ਆ ਜਾਓ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ, ਇਹ ਵੀ ਮੈਂ ਤੁਹਾਨੂੰ ਬਾਅਦ ਚ ਦੱਸਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਸਾਡੀ, ਸਦਾ ਕੌਰ ਦੇ ਨਾਲ ਇਹ ਸਲਾਹ ਕੀਤੀ। ਇਹ ਉਹਨਾਂ ਵੇਲਿਆਂ ਚ 19 ਸਾਲਾਂ ਦਾ ਨੌਜਵਾਨ ਹੈ, ਰਣਜੀਤ ਸਿੰਘ 19 ਸਾਲਾਂ ਦਾ ਨੌਜਵਾਨ ਹੈ ਜਦੋਂ ਇਹਨੂੰ ਚਿੱਠੀ ਜਾਂਦੀ ਹੈ, ਤੇ ਇਹ ਆਪਣੀ ਸੱਸ ਦੇ ਨਾਲ ਇੱਕ ਬੈਠ ਕੇ ਵਿਚਾਰ ਕਰਦਾ, ਕੁਝ ਪਤਵੰਤ ਸੱਜਣਾਂ ਨਾਲ ਵਿਚਾਰ ਕਰਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਫੈਸਲਾ ਹੋਇਆ, ਮਹਾਰਾਣੀ ਸਦਾ ਕੌਰ ਨੇ ਬਚਨ ਆਖੇ ਭਾਈ ਤੂੰ ਨਾਲ ਚੱਲ। ਸਰਦਾਰਨੀ ਸਦਾ ਕੌਰ ਨੇ ਬਚਨ ਆਖੇ, ਮਹਾਰਾਣੀ ਨਹੀਂ ਸੀ ਬਣੀ ਖਿਮਾ ਕਰਿਓ, ਉਹਨੇ ਬਚਨ ਆਖੇ ਵੀ ਤੂੰ ਨਾਲ ਚੱਲ, ਮੈਂ ਤੇਰੀ ਮਦਦ ਕਰਾਂਗੀ ਪੂਰੀ, ਤੂੰ ਪਰਵਾਹ ਨਾ ਮਨ, ਆਪਾਂ ਨੂੰ ਜਾਣਾ ਚਾਹੀਦਾ ਲਾਹੌਰ। ਫੈਸਲਾ ਹੋ ਗਿਆ, ਇਹ ਸਾਰੇ ਇਕੱਠੇ ਹੋ ਕੇ 5 ਜੁਲਾਈ 1799 ਨੂੰ ਲਾਹੌਰ ਦੇ ਲਾਗੇ ਆ ਗਏ। ਸਦਾ ਕੌਰ ਵੀ ਆਪਣੀ ਫੌਜ ਲੈ ਕੇ ਆ ਗਈ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਆ ਗਿਆ। ਇੱਥੇ ਆ ਕੇ ਉਹਨਾਂ ਨੇ ਇੱਕ ਵਾਰੀ ਫਿਰ ਮੀਟਿੰਗ ਕੀਤੀ, ਲਾਹੌਰ ਦੇ ਕੁਝ ਸਿਆਣੇ ਦਾਨੇ ਪ੍ਰਦਾਨੇ ਬੰਦਿਆਂ ਨੂੰ ਸੱਦਿਆ ਤੇ ਉਹਨਾਂ ਨੂੰ ਬੁਲਾ ਕੇ ਫਿਰ ਇੱਕ ਮੀਟਿੰਗ ਕੀਤੀ। ਕਹਿਣ ਲੱਗੇ ਸੱਜਣੋ, ਮੈਨੂੰ ਪਹਿਲਾਂ ਦੱਸ ਦਿਓ ਕੋਈ ਗਲਤ ਕੰਮ ਨਾ ਹੋਵੇ, ਅਜੇ ਅਸੀਂ ਕੋਈ ਕੰਮ ਗਲਤ ਨਾ ਕਰ ਬੈਠੀਏ। ਉਹਨਾਂ ਜਵਾਬ ਦਿੱਤਾ ਵੀ ਨਹੀਂ ਕੋਈ ਗੱਲ ਨੀ, ਤੁਸੀਂ ਆਓ।
7 जुलाई 1799 ਨੂੰ ਉਹਨਾਂ ਨੇ ਉਹਦਾ ਬੂਹਾ ਖੋਲ ਦਿੱਤਾ, ਲਾਹੌਰ ਦਾ ਬੂਹਾ ਖੋਲ ਦਿੱਤਾ। ਮੈਂ ਤੁਹਾਡੇ ਕੋਲ ਖਿਮਾ ਮੰਗਣਾ, ਥੋੜਾ ਜਿਹਾ ਆਪਾਂ ਨੂੰ ਪਿਛੋਕੜ ਹੋਰ ਫੋਲਣਾ ਪੈਣਾ, ਗੱਲ ਵਿੱਚੋਂ ਰਹਿ ਗਈ ਹੈ ਫਿਰ ਨਿਭਰੇ ਨਹੀਂ ਲੱਗਣੀ। ਅਸਲ ਵਿੱਚ ਸ਼ੁਰੂ ਇੱਥੋਂ ਕਰਨੀ ਸੀ, ਬਘੇਲ ਸਿੰਘ ਹੋਰੀ ਤੇ ਜੱਸਾ ਸਿੰਘ ਆਲੂਵਾਲੀਆ ਜਦੋਂ ਲਾਲ ਕਿਲੇ ਤੇ ਝੰਡਾ ਚਲਾਉਂਦੇ ਨੇ ਉਹ ਸਿੱਲ ਪੁੱਟ ਕੇ ਲੈ ਜਾਂਦੇ ਨੇ, ਉਦੋਂ ਬਘੇਲ ਸਿੰਘ ਦੀ ਫੌਜ 30,000 ਉਹ ਦਿੱਲੀ ਵਿੱਚ ਰੁਕਦੀ ਹੈ। ਜਿੱਥੇ ਦਿੱਲੀ ਵਿੱਚ ਫੌਜ ਰੁਕਦੀ ਹੈ ਉਸ ਇਲਾਕੇ ਦਾ ਨਾਂ ਤੀਸਹਜ਼ਾਰੀ ਹੈ। ਉਸੇ ਇਲਾਕੇ ਵਿੱਚ ਅੱਜ ਹਾਈ ਕੋਰਟ ਹੈ ਦਿੱਲੀ ਦੀ, ਇਹੋ ਸਿੱਖਾਂ ਦਾ ਇਲਾਕਾ ਹੈ। ਸਿੱਖਾਂ ਨੇ ਜਿੱਤ ਦੀ ਖੁਸ਼ੀ ਵਿੱਚ, ਦਿੱਲੀ ਨੂੰ ਜਿੱਤਣ ਦੀ ਖੁਸ਼ੀ ਵਿੱਚ ਜਿਹੜੇ ਪੁਲ ਤੇ ਖਲੋ ਕੇ ਮਠਿਆਈ ਮੰਡੀ, ਮਣਾਂ ਦੇ ਮਣ ਮਠਿਆਈ ਵੰਡ ਦਿੱਤੀ ਉਸ ਦਿਨ ਸਾਰੇ ਦਿੱਲੀ ਨਿਵਾਸੀਆਂ ਨੂੰ ਮਠਿਆਈ ਵੰਡੀ, ਤੇ ਜਿੱਥੇ ਮਠਿਆਈ ਵੰਡੀ ਉਸ ਪੁਲ ਦਾ ਹੀ ਨਾਂ ਤੁਸੀਂ ਦੇਖੋ ਕਿੰਨੀ ਕੁ ਮਠਿਆਈ ਵੰਡੀ ਹੋਵੇਗੀ, ਉਸ ਪੁਲ ਦਾ ਨਾਂ ਪੁਲ ਮਠਿਆਈ ਪੈ ਗਿਆ। ਇਹ ਦਿੱਲੀ ਦਾ ਇਤਿਹਾਸ ਹੈ, ਤੁਸੀਂ ਅੱਜ ਵੀ ਜਾ ਕੇ ਪੁੱਛੋ ਵੀ ਪੁਲ ਮਠਿਆਈ ਜਾਣਾ ਹੈ, ਉਹ ਦੱਸਣਗੇ ਲੋਕ ਤੁਹਾਨੂੰ। ਉਸ ਤੋਂ ਬਾਅਦ ਵਿੱਚ ਫਿਰ ਵਕਤ ਦੇ ਹਾਕਮ ਨੇ ਇੱਕ ਬਚਨ ਆਖਿਆ ਵੀ ਤੁਸੀਂ ਬਘੇਲ ਸਿੰਘ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਕੁਝ ਸਾਡੇ ਨਾਲ ਲੈਣ ਦੇਣ ਕਰ ਸਕਦੇ ਹੋ, ਤਖ਼ਤ ਤੇ ਬੈਠਣ ਦੇ ਤੁਸੀਂ ਸ਼ੌਕੀਨ ਨਹੀਂ ਤੇ ਸਾਡੀ ਇੱਥੇ ਫੌਜ ਨੂੰ ਛੱਡ ਕੇ ਤੁਸੀਂ ਨਹੀਂ ਜਾ ਰਹੇ, ਕੋਈ ਤਾਂ ਫੈਸਲਾ ਹੋਣਾ ਚਾਹੀਦਾ ਨਾ। ਫਿਰ ਉਸ ਵੇਲੇ ਬਘੇਲ ਸਿੰਘ ਹੋਰਾਂ ਨੇ ਬਚਨ ਆਖੇ ਵੀ ਮੇਰੇ ਨਾਲ ਤੁਸੀਂ ਚੂੰਕੀ ਦਾ ਲੈਣ ਦੇਣ ਕਰੋ, ਜਿਹੜੀ ਤੁਹਾਡੀ ਆਮਦਨ ਹੈ ਨਾ ਟੋਟਲੀ ਉਹਦਾ ਕੁਝ ਲੈਣ ਦੇਣ ਕਰੋ। ਉਹਨਾਂ ਆਖੇ ਠੀਕ ਹੈ। ਉਹਨਾਂ ਆਖਿਆ ਰੁਪਈਏ ਵਿਚੋਂ 37 ਪੈਸੇ, ਫੈਸਲਾ ਹੋਇਆ ਵੀ ਰੁਪਈਏ ਵਿਚੋਂ 37 ਪੈਸੇ ਬਘੇਲ ਸਿੰਘ ਦੀਆਂ ਫੌਜਾਂ ਨੂੰ ਜਾਣਗੇ ਤੇ ਬਾਕੀ ਪੈਸਾ ਜਿਹੜਾ ਉਹ ਵਕਤ ਦਾ ਹਾਕਮ ਵਰਤੇਗਾ। ਦਿੱਲੀ ਦੇ ਵਿਚੋਂ ਇਹਨਾਂ ਨੇ 37 ਪੈਸੇ 1 ਰੁਪਈਏ ਵਿਚੋਂ ਆਪ ਨੇ ਸ਼ੁਰੂ ਕਰ ਦਿੱਤੇ। ਬਘੇਲ ਸਿੰਘ ਨੇ ਇੱਕ ਕੰਮ ਬਹੁਤ ਚੰਗਾ ਕੀਤਾ, ਜੱਸਾ ਸਿੰਘ ਆਲੂਵਾਲੀਆ ਵੀ ਇਹਦੇ ਨਾਲ ਹੈ ਇਸ ਵੇਲੇ, ਉਹਨੇ ਇੱਕ ਬਹੁਤ ਚੰਗਾ ਕੰਮ ਕੀਤਾ। ਚੰਗਾ ਕੰਮ ਇਹ ਕੀਤਾ ਭਈ ਉਹਨੇ ਉਸ ਅਸਥਾਨਾਂ ਨੂੰ ਲੱਭਿਆ। ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, 1783 ਤੱਕ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਕੋਈ ਪਤਾ ਨਹੀਂ ਸੀ, ਬਿਲਕੁਲ ਵੀ ਕੋਈ ਪਤਾ ਨਹੀਂ ਸੀ। ਬਘੇਲ ਸਿੰਘ ਨੇ ਉੱਥੇ ਪਤਾ ਕੀਤਾ ਸਾਰੀ ਗੱਲਬਾਤ ਦਾ। ਫਿਰ ਕੇ ਅਚਾਨਕ ਇੱਕ ਬਜ਼ੁਰਗ ਮਾਤਾ ਉੱਥੋਂ ਦੀ ਲੰਘੀ, ਉਹਨੇ ਬਜ਼ੁਰਗ ਮਾਤਾ ਦੇ ਕੋਲ ਖਲੋ ਕੇ ਇੱਕ ਬਚਨ ਪੁੱਛ ਰਿਹਾ ਸੀ ਲੋਕਾਂ ਨੂੰ, ਤੇ ਉਹਨੇ ਪੁੱਛਿਆ ਤੇ ਉਹਨੇ ਬਜ਼ੁਰਗ ਮਾਤਾ ਨੇ ਬਚਨ ਆਖੇ, ਕਹਿਣ ਲੱਗੀ ਹਾਂ ਪੁੱਤ ਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਸ਼ਹਾਦਤ ਹੋਈ ਸੀ ਉਹ ਤੈਨੂੰ ਮੈਂ ਦੱਸ ਸਕਣੀ ਹੈ। ਉਹਨੇ ਦੱਸਿਆ, ਉਹਨੇ ਨਾਲ ਇੱਕ ਗੱਲ ਕਹੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਦੋਂ ਮੈਂ ਬਹੁਤ ਨਿਕਲੀ ਸਾਂ, ਮੇਰੇ ਬਜ਼ੁਰਗ ਉਸ ਥਾਂ ਦੇ ਉੱਤੇ ਡੁੱਲੇ ਹੋਏ ਖੂਨ ਨੂੰ ਸਾਫ਼ ਕਰਨ ਆਏ ਸਨ ਪਾਣੀ ਡੋਲ ਕੇ। ਮੇਰੇ ਬਜ਼ੁਰਗ ਆਏ ਸਨ, ਮੈਂ ਉਹਨਾਂ ਦੇ ਨਾਲ ਆਈ ਸਾਂ, ਬਹੁਤ ਛੋਟੀ ਸਾਂ। ਯਾਦ ਰੱਖਣ ਯੋਗ ਬਾਤ ਹੈ, 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ। ਤੇ ਆਹ ਜਿਹੜੀ ਕਹਾਣੀ ਹੈ ਇਹ 1783 ਦੀ ਦੱਸ ਤੁਹਾਡੇ ਨਾਲ ਸਾਂਝੀ ਕਰਦੇ ਆ। ਉਦੋਂ ਬਜ਼ੁਰਗਾਂ ਦੀ ਉਮਰ 80-100 ਸਾਲਾਂ ਦੇ ਨੇੜੇ ਹੁੰਦੀ ਸੀ, ਤੇ ਉਹਨੇ ਬਚਨ ਆਖਿਆ, ਕਹਿਣ ਲੱਗੇ ਮੈਂ ਬਿਲਕੁਲ ਛੋਟੀ ਜੀ ਸਾਂ, ਪਰ ਇੱਥੇ ਮੈਨੂੰ ਨਹੀਂ ਪਤਾ ਸ਼ਹਾਦਤ ਕਿਵੇਂ ਹੋਈ, ਮੈਨੂੰ ਬਾਕੀ ਗੱਲਾਂ ਦਾ ਨਹੀਂ ਪਤਾ, ਪਰ ਮੇਰੇ ਬਜ਼ੁਰਗਾਂ ਨੇ ਇੱਥੇ ਖੂਨ ਡੁੱਲਿਆ ਧੋਤਾ ਸੀ, ਮੈਨੂੰ ਝੋਲਾ ਜਿਹਾ ਯਾਦ ਹੈ ਵੀ ਕਦੇ ਜਿਹੜਾ ਖੂਨ ਡੁੱਲਿਆ ਧੋਤਾ ਸੀ ਮੈਂ ਉਹਦੇ ਨਾਲ ਸਾਂ। ਬਘੇਲ ਸਿੰਘ ਨੇ ਮਾਤਾ ਦੇ ਚਰਨੀ ਹੱਥ ਲਾਏ, ਮਾਂ ਤੂੰ ਬੜਾ ਪਰਉਪਕਾਰ ਕੀਤਾ। ਫਿਰ ਉਸ ਅਸਥਾਨ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਸੀਸ ਗੰਜ ਸਾਹਿਬ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਮਾਤਾ ਸੁੰਦਰ ਕੌਰ ਤੇ ਮਾਤਾ
ਦਾਤਾਰ ਪਾਤਸ਼ਾਹ ਜੀ ਦੇ ਮਾਤਾ ਸਾਹਿਬ ਕੌਰ ਜੀ, ਜਿਹਨੂੰ ਅੱਜ ਆਪਾਂ ਆਪ ਸਤਿਕਾਰ ਨਾਲ ਕਹਿੰਦੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਪਾਵਨ ਸਥਾਨ ਬਣਾਏ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਸਥਾਨ ਬਣਾਇਆ, ਇਤਿਹਾਸਕ ਜਿਹੜੇ ਸਥਾਨ ਜਿੰਨੇ ਵੀ ਨੇ ਉਹ ਬਘੇਲ ਸਿੰਘ ਦੇ ਉੱਦਮ ਦੇ ਸਰਕਾ ਬਣੇ ਹੋਏ ਨੇ। 1783 ਵਿੱਚ ਹੀ ਸਿੱਖ ਜਗਤ ਦਾ ਚਮਕਦਾ ਸਿਤਾਰਾ, ਬਦਕਿਸਮਤ ਦਿਨ ਉਹ ਜਿਸ ਦਿਨ ਜੱਸਾ ਸਿੰਘ ਅਹਲੂਵਾਲੀਆ ਚੜਾਈ ਕਰ ਗਿਆ। ਇਹਦੇ ਸਰੀਰ ਤੇ ਇੱਕ ਵੀ ਅਜਿਹਾ ਅੰਗ ਨਹੀਂ ਸੀ ਜਿਹਦੇ ਉੱਤੇ ਸਿੱਖ ਕੌਮ ਦੀ ਖਾਤਰ ਇਹਨੇ ਜ਼ਖਮ ਨਾ ਖਾਧਾ ਹੋਇਆ ਹੋਵੇ। ਇਤਿਹਾਸ ਕੇ ਸਾਰਾ ਕੁਝ ਵਰਤਿਆ। ਹੁਣ ਆਪਾਂ ਉੱਥੇ ਚੱਲੀਏ ਜਿੱਥੇ ਵਿਚਾਰ ਦਾਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਕਿਉਂਕਿ ਵਿੱਚੋਂ ਲੜੀ ਰਹਿ ਜਾਣੀ ਸੀ। ਮਹਾਰਾਜਾ ਰਣਜੀਤ ਸਿੰਘ 1799 ਨੂੰ 5 ਜੁਲਾਈ ਨੂੰ ਇੱਕ ਮੀਟਿੰਗ ਕਰਦਾ। ਉਸ ਤੋਂ ਬਾਅਦ ਪਤਵੰਤ ਸੱਜਣ ਉਹਨੂੰ ਆਗਿਆ ਦਿੰਦੇ ਨੇ ਵੀ ਤੂੰ ਆਮੀ ਤੇ ਅਸੀਂ ਦਰਵਾਜੇ ਖੋਲਾਂਗੇ। 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਜਾਂਦਾ ਲਾਹੌਰ ਦੇ ਦਰਵਾਜੇ ਉਹ ਲੋਕ ਖੋਲ ਦਿੰਦੇ ਨੇ, ਕਿਉਂਕਿ ਉਨ੍ਹਾਂ ਨੇ ਗੁੱਜਰ ਸਿੰਘ ਤੇ ਹਰੀ ਸਿੰਘ ਭੰਗੀ ਇਨ੍ਹਾਂ ਦੇ ਉਹ ਪ੍ਰਬੰਧ ਨੂੰ ਦੇਖਿਆ ਹੋਇਆ ਅਸੀਂ ਲਾਹੌਰ ਵਾਲਿਆਂ ਨੇ। ਜਦੋਂ ਇਸ ਤਰ੍ਹਾਂ ਦਾ ਭਾਣਾ ਵਰਤਿਆ, ਮਹਾਰਾਜਾ ਰਣਜੀਤ ਸਿੰਘ ਗਿਆ ਤੇ ਉਸ ਵੇਲੇ ਦਾ ਚੇਤ ਸਿੰਘ ਜਿਹੜਾ ਮੁਖੀ ਹੈ ਉਹਨੇ ਛੋਟਾ ਜਿਹਾ ਜੰਗ ਕੀਤਾ, ਪਰ ਉਹ ਜੰਗ ਵਿਚ ਹਾਰ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਹੱਥ ਉੱਤੇ ਰਿਹਾ, ਕਿਉਂਕਿ ਉਹਦੇ ਨਾਲ ਸਦਾ ਕੌਰ ਵੀ ਸੀ, 2 ਫੌਜਾਂ ਸਨ, ਇਹਦਾ ਹੱਥ ਉੱਤੇ ਰਿਹਾ। ਖੈਰ ਉਹਨੇ ਇੱਕ ਜਗੀਰ ਦੇ ਕੇ ਚੇਤ ਸਿੰਘ ਨੂੰ ਉੱਥੋਂ ਵਿਦਾ ਕਰ ਦਿੱਤਾ ਤੇ ਆਪ ਉੱਥੋਂ ਦਾ ਮੁਖੀਆ ਬਣ ਕੇ ਬੈਠ ਗਿਆ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿਚ ਕਬਜ਼ਾ ਕੀਤਾ ਤੇ ਕੁਝ ਇੱਕ ਇਲਾਕੇ ਨੇ ਹੋਰ ਜਿੱਤੇ। ਜਦੋਂ ਹੋਰ ਇਲਾਕੇ ਜਿੱਤ ਲਏ ਤੇ 1801 ਵਿਚ 11 ਅਪ੍ਰੈਲ 1801 ਵਿਚ ਇਹਨੇ ਇੱਕ ਦਰਬਾਰ ਲਾਇਆ, ਜਿਸ ਦਰਬਾਰ ਦੇ ਵਿਚ ਇਹਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ, ਐਲਾਨ ਕੀਤਾ, ਤੇ ਨਾਲ ਹੀ ਸਾਹਿਬ ਸਿੰਘ ਬੇਦੀ ਨੇ ਇਹਦੇ ਮੱਥੇ ਤੇ ਤਿਲਕ ਲਾਇਆ ਰਾਜਾ ਹੋਣ ਦਾ। 1801 ਨੂੰ ਇਹ ਰਾਜਾ ਬਣਿਆ। ਇਸ ਤੋਂ ਅਗਲੀ ਲੜੀ ਕਦੇ ਫਿਰ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝੀ ਕਰਨੀ ਹੈ। ਉਹ ਹੁਣ ਮੈਂ ਛੋਟੀ ਜਿਹੀ ਪਿਛੋਕੜ ਦੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਕੀ ਪਿਛੋਕੜ ਹੈ? ਮਹਾਰਾਜਾ ਰਣਜੀਤ ਸਿੰਘ 1780 ਵਿਚ ਜੰਮਿਆ। ਚੜਤ ਸਿੰਘ ਸ਼ੁਕਰ ਚੱਕੀਆ ਬਹੁਤ ਵਾਰੀ ਜ਼ਿਕਰ ਆ ਚੁੱਕਾ ਹੋਇਆ। ਚੜਤ ਸਿੰਘ ਦਾ ਪੁੱਤਰ ਹੈ ਮਹਾਂ ਸਿੰਘ, ਮਹਾਂ ਸਿੰਘ ਦਾ ਪੁੱਤਰ ਹੈ ਮਹਾਰਾਜਾ ਰਣਜੀਤ ਸਿੰਘ। 1780 ਵਿਚ ਜੰਮਿਆ। ਇਹਦੇ ਜਨਮ ਸਥਾਨਾਂ ਬਾਰੇ ਵਿਦਵਾਨਾਂ ਦੇ ਵਿਚ ਮਤਭੇਦ ਹੈ, ਪਰ ਮੈਂ ਨਿੱਕੀ ਗੱਲ ਕਰਾਂ ਵੀ ਗੁਜਰਾਂ ਵਾਲਾ ਮੈਨੂੰ ਸੁਣਾ ਲਾ ਭੁਲੇਖਾ ਲੱਗ ਜਾਂਦਾ, ਮੈਨੂੰ ਖਿਮਾ ਕਰ ਦੂ ਜੇ ਕਿਤੇ ਗਲਤੀ ਹੋ ਜਾਏ। ਇਹਨੇ ਗੁਜਰਾਂ ਵਾਲੇ ਦੇ ਵਿਚ ਜਨਮ ਆਪਾਂ ਮੰਨ ਕੇ ਤੁਰਦੇ ਹਾਂ। ਹਜੇ ਇਹ 11-12 ਸਾਲਾਂ ਦਾ, 1892 ਦੇ ਵਿਚ ਆਪਣੇ ਪਿਤਾ ਤੋਂ ਬਾਅਦ ਇਹ ਉਸ ਤਖ਼ਤ ਤੇ ਬੈਠਾ ਭਾਵ ਮਿਸਲ ਦਾ ਮੁਖੀਆ ਬਣਿਆ। 1892 ਤੋਂ ਬਾਅਦ ਵਿਚ ਇਹਨੇ ਬੜੀ ਜਲਦੀ, ਇੱਕ ਗੱਲ ਚੇਤਾ ਰੱਖਣ ਵਾਲੀ ਹੈ, ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ, ਇਹਨੂੰ ਪੜ੍ਹਾਈ ਦਾ ਸ਼ੌਕ ਨਹੀਂ ਸੀ, ਪੜ੍ਹਿਆ ਨਹੀਂ, ਪਰ ਘੋੜਸਵਾਰੀ ਸ਼ਸਤਰ ਵਿਦਿਆ ਤੇ ਤੀਖਣ ਬੁੱਧੀ ਦਾ ਮਾਲਕ ਸੀ, ਬਹੁਤ ਤੀਖਣ ਬੁੱਧੀ ਦਾ ਮਾਲਕ ਸੀ। ਉਸ ਵੇਲੇ 19 ਕੁ ਸਾਲਾਂ ਦਾ ਜਦੋਂ ਇਹਨੇ ਲਾਹੌਰ ਦੇ ਵਿਚ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਤੋਂ ਬਾਅਦ ਵਿਚ ਇਹ ਮੁੜ ਕੇ ਮਹਾਰਾਜਾ ਬਣ ਕੇ 1801 ਵਿਚ ਫਿਰ ਲੰਮਾ ਸਮਾਂ ਸਿੱਖ ਰਾਜ ਨੂੰ ਵਧਾਉਂਦਾ। ਸਿੱਖ ਰਾਜ ਦੇ 4 ਹਿੱਸੇ ਕਰ ਦਿੰਦਾ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, 4 ਹਿੱਸੇ ਕਰ ਦਿੰਦਾ ਤੇ ਇੱਥੇ ਤੱਕ ਇਹਦਾ ਰਾਜ ਫੈਲਿਆ ਹੋਇਆ। ਇੱਥੋਂ ਤੱਕ ਗੋਰੇ, ਅੰਗਰੇਜ਼ ਇਹਦੇ ਨਾਲ ਫਿਰ ਬਹੁਤ ਲੰਮਾ ਸਮਾਂ ਖੁਦ ਸਾਂਝ ਰੱਖਦੇ ਰਹੇ ਨੇ। ਇਹਨੂੰ ਨਹੀਂ ਲੋੜ ਪਈ, ਉਹਨਾਂ ਨੂੰ ਲੋੜ ਪਈ ਇਹਨਾਂ ਤੱਕ ਆਉਣ ਦੀ। ਏਡਾ ਨਿਡਰ ਯੋਧਾ ਤੇ ਸੂਰਮਾ ਸੀ ਇਹ। ਬਚਪਨ ਵਿਚ ਚੇਚਕ ਹੋ ਗਈ, ਕੱਦ ਦਾ ਬਹੁਤ ਮਧਰਾ ਸੀ, ਕਾਲੇ ਰੰਗ ਦਾ ਸੀ, ਚੇਚਕ ਹੋ ਗਈ ਤੇ ਚਿਹਰਾ ਦਾਗੀ ਹੋ ਗਿਆ, ਨਾਲ ਇੱਕ ਇਹਦੀ ਅੱਖ ਜਾਂਦੀ ਲੱਗੀ।
ਆ ਇੱਕ ਪਤਾ ਨਹੀਂ ਰੱਬ ਜਾਣੇ ਅਸੀਂ ਕਿਵੇਂ ਮਿੱਥਾਂ ਬਣਾ ਲਈਆਂ। ਇਹ ਗੱਲ ਬਣਾ ਲਈ ਗਈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਸੇ ਵੇਲੇ ਸਰਾਪ ਦਿੱਤਾ ਸੀ ਵੀ ਜਿਹੜਾ ਮੇਰੇ ਅੰਗੂਠੇ ਨੂੰ ਫੋਲੇਗਾ ਤੇ ਉਹ ਅੰਨਾ ਹੋ ਜਾਏਗਾ ਜਾਂ ਉਹਦੇ ਕੋਲੇ ਨਾਸ਼ ਹੋ ਜਾਏਗੀ ਇਤਿਹਾਲਕ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਫੋਲਿਆ ਅੰਗੀਠਾ ਤੇ ਉਹਦੇ ਨਾਲ ਇਹ ਕੁਝ ਹੋਇਆ। ਕਿਵੇਂ ਕਰੇ ਜੀ, ਗੁਰੂ ਨੂੰ ਤੁਸੀਂ ਹਮੇਸ਼ਾ ਚੇਤਾ ਰੱਖੋ, ਸਤਿਗੁਰ ਸਦੀਵ ਕਾਲ ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦਾ। ਦਾਸ ਪਿੱਛੇ ਵੀ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਕੇ ਗਿਆ ਸੀ, ਪਿਛਲੇ ਦੇ ਸਮੇਂ ਚ ਅਸੀਂ ਕਈ ਮਿੱਠਾ ਐਸੀਆਂ ਬਣਾ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਚ ਇੱਕ ਸਾਖੀ ਆਉਂਦੀ, ਮੈਂ ਨਿੱਕਾ ਜੀ ਗੱਲ ਕਰਕੇ ਅੱਗੇ ਤੁਰਨਾ ਚਾਹੁੰਦਾ। ਪਰ ਇੱਕ ਪਿੰਡ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਦਹੀਂ ਮੰਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਦਹੀਂ ਤਾਂ ਸਾਡੇ ਹੈ ਨਹੀਂ। ਸਾਹਿਬ ਕਹਿਣ ਲੱਗੇ ਹੈ ਤੇ ਹੈ ਘਰੇ। ਉਹ ਕਹਿਣ ਲੱਗੇ ਵੀ ਨਹੀਂ ਹੈ, ਸਾਡੇ ਬੱਚੇ ਲੋਕ ਹੈ। ਸਾਹਿਬ ਕਹਿਣ ਲੱਗੇ ਵੀ ਚੰਗਾ ਭਾਈ, ਅੱਜ ਤੋਂ ਬਾਅਦ ਸਾਡੇ ਪਿੰਡ ਵਿੱਚ ਤੁਸੀਂ ਦਹੀਂ ਜਮਾ ਕੇ ਦੇਖੋ, ਕਿਸੇ ਦੇ ਘਰ ਦੇ ਹੀ ਜੰਮੇਗਾ। ਮੈਂ ਹੈਰਾਨ ਹੁੰਦਾ ਇਹ ਚੀਜ਼ ਸਾਖੀਆਂ ਨਾਲ ਵੀ ਇੱਕ ਬੰਦੇ ਨੂੰ ਕੀ ਪਤਾ ਵੀ ਇਹ ਵਿਚਾਰਾ ਕੌਣ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਖਸੀਅਤ ਬਾਰੇ ਨਹੀਂ ਜਾਣੂ ਹੋਏਗਾ ਤੇ ਨਹੀਂ ਜਾਣੂ, ਉਹਨੇ ਨਹੀਂ ਦੇਖ ਦਿੱਤਾ। ਉਹਨੇ ਆਪਣੇ ਬੱਚਿਆਂ ਨੂੰ ਪਿਆਰੇ ਲੱਗੇ, ਇੱਕ ਫਕੀਰ ਨਾਲ ਉਹਨੂੰ ਬੱਚੇ ਪਿਆਰੇ ਲੱਗੇ ਤੇ ਉਹਨੇ ਆਪਣੇ ਬੱਚਿਆਂ ਨੂੰ ਦਹੀਂ ਰੱਖ ਲਿਆ ਵੀ ਮੈਂ ਤੈਨੂੰ ਨਹੀਂ ਦਿੰਦਾ, ਮੈਂ ਤੇ ਆਪਣੇ ਬੱਚਿਆਂ ਨੂੰ ਦਿਆਂਗਾ। ਕੋਈ ਵੱਡੀ ਅਜੀਬ ਗੱਲ ਨਹੀਂ ਸੀ। ਇੱਕ ਬੰਦੇ ਨੇ ਦਹੀਂ ਨਹੀਂ ਦਿੱਤਾ ਤੇ ਸਾਰੇ ਪਿੰਡ ਨੂੰ ਇਹ ਸਜ਼ਾ ਮਿਲ ਗਈ ਵੀ ਤੁਹਾਡੇ ਪਿੰਡ ਚ ਦਹੀਂ ਨਹੀਂ ਜੰਮਣਾ। ਮੇਰੇ ਕਹਿਣ ਤੋਂ ਮੁਰਾਦ ਅੱਜ ਸਿੱਖ ਨੂੰ ਲੋੜ ਹੈ, ਸਿੱਖ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ। ਤੂੰ ਤਾਂ ਆਪਣੇ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰ, ਉਹਨਾਂ ਦੀਆਂ ਕਲਮਾਂ ਤੋਂ ਜੋ ਲਿਖਣਾ ਸੀ ਉਹ ਲਿਖ ਦਿੱਤਾ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੋਰ ਦਿਆਂ, ਜਿਵੇਂ ਤੁਹਾਡੇ ਨਾਲ ਇਹਨਾਂ ਦਿਨਾਂ ਚ ਦਾਸ ਬੇਨਤੀ ਕਰਦਾ ਰਿਹਾ। ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਜਾਂ ਜਾਦੂ ਨਾਥ ਸਰਕਾਰ, ਇਹ ਅਤਿਅੰਤ ਗੁਰੂ ਘਰ ਦਾ ਦੁਖੀ ਹੋਇਆ। ਇਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਬਾਰੇ ਲਿਖਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਕੋਠੇ ਉੱਤੇ ਚੜ੍ਹ ਕੇ ਕੇਸ ਹਰੇ ਕਰ ਰਹੇ ਸਨ, ਕੇਸ ਸੁਕਾ ਰਹੇ ਸਨ ਤੇ ਅਚਾਨਕ ਔਰੰਗਜ਼ੇਬ ਨੇ ਦੇਖਿਆ ਵੀ ਮੇਰੀ ਧੀ ਵੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੀ ਅੱਖਾਂ ਦੇਖ ਰਹੇ ਨੇ। ਉਨ੍ਹਾਂ ਨੇ ਇਸ ਗੱਲ ਤੋਂ ਈਰਖਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ ਤੇ ਕੋਈ ਸ਼ਹਾਦਤ ਨਹੀਂ ਸੀ। ਇਹ ਜਾਦੂ ਨਾਲ ਸਰਕਾਰ ਦੇ ਲਿਖੇ ਬੋਲ ਨੇ। ਮੈਂ ਸਿਰਫ ਇਸ ਲਈ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀ ਜੇ ਉਨ੍ਹਾਂ ਨੇ ਇਹਨੂੰ ਲਿਖੇ ਨੇ ਤੇ ਸਿੱਖ ਦਾ ਫਰਜ਼ ਤੇ ਨਹੀਂ ਨਾ ਬਣਦਾ ਵੀ ਆਪਣੇ ਗੁਰੂ ਦੀ ਮਹਾਨ ਵਡਿਆਈ ਨੂੰ ਛੋਟਾ ਕਰੀਏ। ਦੇਖੋ ਇੱਕ ਅਸਾ ਕੀ ਵਾਰ ਦੀ ਪੰਕਤੀ ਆਉਂਦੀ ਬੜੀ ਪਿਆਰੀ, ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਨੂੰ ਵੱਡਾ ਕਰਕੇ ਸਲਾਹ, ਸਤਿਗੁਰੂ ਨੂੰ ਛੋਟਾ ਕਰਕੇ ਨਾ ਸਲਾਹ। ਉਸੇ ਗੱਲ ਵੱਲ ਚੱਲਣਾ ਚਾਹੁੰਦਾ। ਠੀਕ ਹੈ, ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕੀਤੀ ਪਰ ਐਸਾ ਨਹੀਂ ਸੀ। ਇਹਦੀ ਨਿਡਰਤਾ ਦੇ ਕਾਰਨ, ਇਹਦੀ ਜ਼ਿੰਦਗੀ ਦੀ ਸ਼ਖਸੀਅਤ ਉੱਚੀ ਹੋਣ ਦੇ ਕਾਰਨ, ਇੱਥੋਂ ਤੱਕ ਅਜ਼ੀਜ਼ੁਦੀਨ, ਇਹਦਾ ਇੱਕ ਫਕੀਰ ਸੀ ਅਜ਼ੀਜ਼ੁਦੀਨ, ਉਹਦੇ ਦਰਬਾਰ ਚ ਬੜਾ ਸਤਿਕਾਰਿਆ ਪਿਆਰਿਆ ਹੋਇਆ ਸੀ। ਸ਼ਿਮਲੇ ਵਿਚ ਇਕ ਵਾਰੀ ਸੰਧੀ ਹੋਈ, ਸ਼ਿਮਲੇ ਚ ਮੀਟਿੰਗ ਹੋਈ। ਇਹ ਅਜ਼ੀਜ਼ੁਦੀਨ ਸ਼ਿਮਲੇ ਦੀ ਮੀਟਿੰਗ ਵਿਚ ਗੋਰਿਆਂ ਦੇ ਨਾਲ ਸ਼ਾਮਲ ਹੋਣ ਵਾਸਤੇ ਗਿਆ। ਗੋਰਿਆਂ ਇੱਕ ਸਵਾਲ ਕਰ ਦਿੱਤਾ, ਕਹਿਣ ਲੱਗੇ ਵੀ ਸੁਣਿਆ ਤੇਰਾ ਮਹਾਰਾਜਾ ਇੱਕ ਅੱਖ ਤੋਂ ਕਾਣਾ ਤੇ ਚਿਹਰੇ ਦਾ ਬੜਾ ਕਰੂਪ ਹੈ, ਤੂੰ ਸਾਨੂੰ ਦੱਸ, ਅਸੀਂ ਬੜੀ ਵਾਰੀ ਸੁਣਿਆ। ਉਹਨੇ ਅਜ਼ੀਜ਼ੁਦੀਨ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਓ ਭਾਈ ਇਸ ਗੱਲ ਦਾ ਤੁਹਾਨੂੰ ਪਤਾ ਹੋ ਸਕਦਾ, ਮੈਨੂੰ ਨਹੀਂ। ਉਹਨੇ ਪੁੱਛਿਆ ਵੀ ਤੈਨੂੰ ਕਿਉਂ ਨੀ ਤੂੰ ਦਰਬਾਰ ਚ ਰਹਿਣਾ। ਉਹਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਹੀ ਏਡੀ, ਮੈਂ ਅੱਜ ਤੱਕ ਕਦੇ ਉੱਚਾ ਮੂੰਹ ਚੁੱਕ ਕੇ ਉਹਨੇ ਚਿਹਰੇ ਵਾਲੀ ਨੂੰ ਦੇਖ ਸਕਿਆ ਤੇ ਮੈਂ ਚਿਹਰੇ ਵਾਲੀ ਦੇਖਿਆ, ਮੈਂ ਵੀ ਸੁਣਿਆ ਹੀ ਆ ਵੀ ਕੱਖ ਤੋਂ ਕਾਣਾ, ਪਰ ਮੈਨੂੰ ਪਤਾ ਕੋਈ ਨਹੀਂ ਹੈ। ਜਿਹੜੇ ਲੋਕ ਉਹਦੇ ਤੋਂ ਪ੍ਰਭਾਵਿਤ ਸਨ ਉਹ ਇਤਨੇ ਜ਼ਿਆਦਾ ਪ੍ਰਭਾਵਿਤ ਸਨ। ਅੱਛਾ ਪ੍ਰਸ਼ਾਸਨ ਕਾਲ ਉਹਨੇ ਚਲਾਇਆ। ਯਾਦ ਰੱਖਣ ਯੋਗ ਬਾਤ ਹੈ, 1738 ਦੇ ਵਿੱਚ ਉਹਨੂੰ ਅਧਰੰਗ ਹੋ ਗਿਆ।

ਪਾਣੀ ਮਹਾਰਾਜਾ ਰਣਜੀਤ ਸਿੰਘ ਦੇ ਪੱਖ ਦੋਵੇਂ ਵਿਚਾਰਨ ਵਾਲੇ ਨੇ, ਕਦੇ ਵਕਤ ਮਿਲਿਆ ਮੈਂ ਜਦੋਂ ਅਗਲੀ ਲੜੀ ਚ ਤੁਹਾਡੇ ਨਾਲ ਸਾਂਝ ਪਾਵਾਂਗਾ ਕਦੇ। ਪਰ ਇਸ ਵਕਤ ਉਹਨੇ ਜਿੰਨੀਆਂ ਘੁਮੱਲਾਂ ਮਾਰੀਆਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਹੋਇਆ ਜਿਹਦੇ ਵਿਚੋਂ 40 ਸਾਲਾਂ ਦਾ ਰਾਜ ਹੈ, ਮੰਨ ਲਓ 40 ਸਾਲਾਂ ਦਾ ਰਾਜ ਹੈ। ਵੈਸੇ 1801 ਵਿਚ ਬੈਠਦਾ ਇਹ, ਪਰ ਚਲੋ ਮੰਨ ਲਓ 39 ਸਾਲਾਂ ਤੱਕ ਰਹਿੰਦਾ ਤੇ 39 ਸਾਲਾਂ 1839 ਤੱਕ ਮੰਨ ਲਓ ਉਦੋਂ ਤੱਕ ਦਾ ਰਾਜ ਹੈ। ਪਰ ਉਹਦੇ ਰਾਜ ਵਿਚ ਚੇਤਾ ਰੱਖਣ ਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਕਿਉਂਕਿ ਸਿੱਖੀ ਹੈ ਨਾ ਜਿਹੜੀ ਉਹ ਖਿਮਾ ਬਹੁਤ ਰੱਖਦੀ ਹੈ। ਸਿੱਖੀ ਦੇ ਕੋਲ ਤਖ਼ਤ ਭਾਵੇਂ ਨੇ ਪਰ ਸਿੱਖੀ ਕੋਲ ਜੇਲ੍ਹ ਨਹੀਂ ਹੈ, ਨਹੀਂ ਤਖ਼ਤ ਦੇ ਨਾਲ ਜੇਲ੍ਹ ਹਮੇਸ਼ਾ ਹੋਇਆ ਕਰਦੀ ਹੈ। ਸਿੱਖੀ ਦੇ ਕੋਲ ਤਖ਼ਤ ਹੈ ਪਰ ਇਹਦੇ ਕੋਲ ਜੇਲ੍ਹ ਨਹੀਂ ਹੈ, ਕਿਉਂਕਿ ਇਹਦੇ ਦਰਬਾਰ ਵਿਚ ਜਿਹੜਾ ਹਿਸਾਬ ਕਿਤਾਬ ਹੁੰਦਾ ਚੇਤਾ ਰੱਖਿਓ, ਜੇ ਉਹ ਤੱਕੜੀ ਨਾਲ ਨਹੀਂ ਹੁੰਦਾ, ਉਹ ਗਲਵੱਕੜੀ ਨਾਲ ਹੁੰਦਾ। ਦਾਸ ਬਹੁਤ ਵਾਰੀ ਬੇਨਤੀ ਕਰਦਾ, ਗੁਰੂ ਦੇ ਦਰਬਾਰ ਵਿਚ ਹਿਸਾਬ ਕਿਤਾਬ ਤੱਕੜੀ ਨਾਲ ਨਹੀਂ ਹੁੰਦਾ, ਕਿਸੇ ਨੇ ਕੀ ਅਪਰਾਧ ਕੀਤੇ ਨੇ, ਕਿਸੇ ਨੇ ਕਿੰਨੇ ਚੰਗੇ ਕੰਮ ਕੀਤੇ ਨੇ, ਕਿੰਨੇ ਮਾੜੇ ਕੀਤੇ ਨੇ, ਇਸੇ ਹਿਸਾਬ ਕਿਤਾਬ ਗਲਵੱਕੜੀ ਨਾਲ ਹੁੰਦਾ। ਤਾਂ ਹੀ ਤਾਂ ਰੱਬ ਦੇ ਪਿਆਰੇ ਫਿਰ ਰੱਬ ਦੇ ਚਰਨਾਂ ਵਿਚ ਅਰਦਾਸ ਕਰਦੇ ਨੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਆਵੇਂਗੇ, ਕਿਉਂਕਿ ਤੇਰੀ ਗਲਵੱਕੜੀ ਵਿਚ ਆਇਆ ਹਿਸਾਬ ਕਿਤਾਬ ਕੀਤੀਆਂ, ਸਾਡੀ ਜ਼ਿੰਦਗੀ ਦਾ ਕਿਸੇ ਨੇ ਲੇਖਾ ਹੀ ਨਹੀਂ ਕਰਨਾ। ਦੂਜਾ ਪੱਖ, ਮਹਾਰਾਣੀ ਸਦਾ ਕੌਰ ਕੌਣ ਸੀ? ਯਾਦ ਰੱਖਣ ਯੋਗ ਬਾਤ ਹੈ, ਮਹਾਰਾਣੀ ਸਦਾ ਕੌਰ ਸਿੱਖ ਜਗਤ ਦੇ ਪ੍ਰਸ਼ਾਸਨਿਕ ਇਸ ਢਾਂਚੇ ਵਿਚ ਪਹਿਲੀ ਇਸਤਰੀ ਹੋਈ ਹੈ ਜਿਹੜੀ ਬਹੁਤ ਜ਼ਿਆਦਾ ਜੁਰਤ ਰੱਖਣ ਵਾਲੀ ਸੀ। ਇਹ ਵੀ ਬਹੁਤ ਜ਼ਿਆਦਾ ਸਿਆਣੀ ਤੇ ਦਾਨੀ ਇਸਤਰੀ ਸੀ। ਰੱਬ ਦਾ ਸਬੱਬ ਬਣਿਆ, ਇਹਦੇ ਪਤੀ ਦਾ ਨਾਂ ਹੈ ਗੁਰਬਖਸ਼ ਸਿੰਘ, ਇਹ ਨਕਈ ਮਿਸਰ ਵਿਚੋਂ ਸੀ। ਇਹਨਾਂ ਦੇ ਆਪਸ ਵਿਚ ਹੀ ਝਗੜੇ, ਕਿਉਂਕਿ ਚਾਰ ਮਿਸਲਾਂ ਜਿਹੜੀਆਂ ਸਨ ਬਹੁਤ ਲੜਦੀਆਂ ਰਹੀਆਂ, ਇਹਨਾਂ ਮਿਸਲਾਂ ਦੇ ਵਿਚੋਂ ਆਪਸੀ ਝਗੜਿਆਂ ਦੇ ਵਿਚੋਂ ਅਚਾਨਕ ਇਕ ਵਾਰੀ ਮਹਾਂ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿਚ ਟਕਰਾ ਪਏ, ਤੇ ਜਦੋਂ ਇਹ ਆਪਸ ਵਿਚ ਟਕਰਾਏ, ਇਹ ਲੜਾਈ ਬਟਾਲੇ ਹੋਈ ਹੈ, ਗੁਰਦਾਸਪੁਰ ਦੇ ਲਾਗੇ ਅਚਲ ਬਟਾਲਾ, ਉੱਥੇ ਸਿੱਧਾਂ ਡੋਗੀਆਂ ਦੀ ਵੀ ਚਰਚਾ ਹੋਈ ਸੀ, ਗੱਲ ਵੱਖਰੀ ਆ ਉਹ। ਤੇ ਉਸ ਅਸਥਾਨ ਦੇ ਉੱਤੇ ਇਹ ਲੜਾਈ ਹੋਈ, ਇਹਦੇ ਵਿਚ ਗੁਰਬਖਸ਼ ਸਿੰਘ ਮਾਰਿਆ ਗਿਆ ਤੇ ਮਹਾਂ ਸਿੰਘ ਜਿੱਤ ਗਿਆ। ਜਦੋਂ ਮਹਾਂ ਸਿੰਘ ਜਿੱਤਿਆ ਤੇ ਗੁਰਬਖਸ਼ ਸਿੰਘ ਨੇ ਉਹਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦੀ ਘਰਵਾਲੀ ਸਦਾ ਕੌਰ ਨੇ ਉਹ ਮਿਸਲ ਨੂੰ ਸਾਂਭ ਲਿਆ, ਉਹ ਮਿਸਲ ਨੂੰ ਮੁੜ ਕੇ ਸਾਂਭ ਲਿਆ, ਉਹਨੇ ਆਪ ਅਗਵਾਈ ਕੀਤੀ। ਉਹਨੇ ਫਿਰ ਕੋਸ਼ਿਸ਼ ਕੀਤੀ ਬਈ ਮੇਰਾ ਪਤੀ ਤੇ ਮਾਰਿਆ ਗਿਆ ਤੇ ਮਹਾਂ ਸਿੰਘ ਜਿਉਂਦਾ, ਕੱਲ ਹੋ ਸਕਦਾ ਫਿਰ ਦੁਬਾਰੇ ਟਕਰਾਅ ਹੋਵੇ, ਕਿਸੇ ਕਾਰਨ ਕਰਕੇ ਅਸੀਂ ਮੁੜ ਕੇ ਫਿਰ ਟਕਰਾਈਏ। ਉਹਨੇ ਇੱਕ ਸਿਆਸਤ ਖੇਡੀ, ਉਹਨੇ ਇੱਕ ਆਪਣੇ ਵੱਲੋਂ ਦਿਮਾਗ ਲੜਾਇਆ, ਉਹਨੇ ਕੋਸ਼ਿਸ਼ ਕੀਤੀ। ਉਹਦੇ ਘਰ ਇੱਕ ਲੜਕੀ ਜੰਮੀ ਸੀ ਮਹਿਤਾਬ ਕੌਰ, ਉਹਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਰ ਦਿੱਤਾ ਜਦੋਂ ਇਹ ਹਜੇ 5 ਸਾਲਾਂ ਦਾ ਸੀ। 1785 ਦੇ ਵਿਚ ਆਪਣੀ ਲੜਕੀ ਦਾ ਰਿਸ਼ਤਾ ਮਹਿਤਾਬ ਕੌਰ ਦਾ ਇਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ। ਉਦੋਂ ਨਹੀਂ ਸੀ ਪਤਾ ਵੀ ਇਹਨੇ ਮਹਾਰਾਜਾ ਬਣਨਾ, ਉਦੋਂ ਇਹੋ ਸੀ ਭਾਈ ਮਹਾਂ ਸਿੰਘ ਬਹੁਤ ਤਾਕਤਵਰ ਹੈ ਤੇ ਇਹ ਕੱਲ ਮੇਰੇ ਨਾਲ ਟਕਰਾਏਗਾ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਖੂਨ ਖਰਾਬਾ ਫਿਰ ਹੋ ਜਾਏਗਾ। ਉਹਨੇ ਕੋਸ਼ਿਸ਼ ਕਰਕੇ ਮਹਿਤਾਬ ਕੌਰ ਦਾ ਰਿਸ਼ਤਾ ਸਦਾ ਕੌਰ ਨੇ ਰਣਜੀਤ ਸਿੰਘ ਨਾਲ ਕਰ ਦਿੱਤਾ। ਵੱਡਾ ਹੋਇਆ, ਰਣਜੀਤ ਸਿੰਘ ਦੀ ਉਹਨੇ ਸ਼ਾਦੀ ਕਰ ਦਿੱਤੀ 1792 ਦੇ ਵਿਚ ਸ਼ਾਦੀ ਕੀਤੀ। ਉਸ ਤੋਂ ਥੋੜੇ ਚਿਰਾਂ ਬਾਅਦ ਵਿਚ ਇਹਦੇ ਘਰ ਮਹਿਤਾਬ ਕੌਰ ਦੇ ਘਰ ਦੋ ਪੁੱਤ ਪੈਦਾ ਹੋਏ, ਇੱਕੋ ਵਾਰੀ ਜੋੜੇ ਰੂਪ ਵਿਚ, ਮਹਾਰਾਜਾ ਸ਼ੇਰ ਸਿੰਘ ਤੇ ਸਰਦਾਰ ਤਾਰਾ ਸਿੰਘ, ਇਹ ਦੋ ਪੁੱਤ ਪੈਦਾ ਹੋਏ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਾਦੀ ਹੋਰ ਕੀਤੀ ਹੋਈ ਸੀ, ਉਸ ਬੀਬੀ ਦਾ ਨਾਂ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖ ਤੋਂ ਖੜਕ ਸਿੰਘ ਪੈਦਾ ਹੋਇਆ ਸੀ। ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾਂ ਸਮਝ ਲੱਗੇ ਪੁੱਛ ਲਿਓ, ਕਿਉਂਕਿ ਮੇਰੀ ਮਜਬੂਰੀ ਹੈ ਵੀ ਹੁਣ ਇੰਨੇ ਨਾਂ ਨੇ ਤੇ ਸਾਰੇ ਤੁਹਾਨੂੰ ਚੇਤਾ ਰੱਖਣੇ ਪੈਣੇ ਨੇ, ਤਾਂ ਗੱਲ ਅੱਗੇ ਇਤਿਹਾਸ ਦੀ ਲੜੀ ਤੁਰਨੀ ਹੈ।

0: ਇੱਕ ਵਾਰੀ ਮੈਂ ਫਿਰ ਤੁਹਾਡੇ ਸਨਮੁਖ ਸੌਖਾ ਕਰਕੇ ਰੱਖ ਲੈ। ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਰਾਣੀਆਂ ਨੇ ਹੁਣ ਤੱਕ, ਬਾਕੀਆਂ ਨੂੰ ਆਪਾਂ ਖਿਆਲ ਕਰਨ ਲੱਗੇ। ਉਹਦੇ ਵਿੱਚ ਇੱਕ ਰਾਣੀ ਦਾ ਨਾਮ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖੋਂ ਪੈਦਾ ਹੁੰਦਾ ਖੜਕ ਸਿੰਘ। ਦੂਜੀ ਸਦਾ ਕੌਰ ਦੀ ਧੀ ਹੈ ਮਹਿਤਾਬ ਕੌਰ। ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੁੰਦੇ ਨੇ ਇੱਕੋ ਵਾਰੀ ਜੋੜਾ ਸ਼ੇਰ ਸਿੰਘ ਤੇ ਤਾਰਾ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤ ਨੂੰ ਗੱਦੀ ਦੇਣੀ ਚਾਹੀ ਤਾਂ ਉਹਨੇ ਖੜਕ ਸਿੰਘ ਚੁਣਿਆ। ਉਸ ਵੇਲੇ ਮਹਿਤਾਬ ਕੌਰ ਨੇ ਇੱਕ ਬਚਨ ਆਖਿਆ ਵੀ ਦੇਖ, ਮੈਂ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਰਦੀ, ਪਰ ਲੇਕਿਨ ਜਿੰਨੀਆਂ ਤੇਰੇ ਨਾਲ ਹਿੱਕ ਡਾ ਕੇ ਲੜਾਈਆਂ ਮੈਂ ਲੜੀਆਂ ਨੇ ਨਾ, ਤੇ ਮੇਰੀ ਧੀ ਦਾ ਹੱਕ ਬਣਦਾ, ਮਹਾਰਾਜਾ ਸ਼ੇਰ ਸਿੰਘ ਦਾ ਹੱਕ ਬਣਦਾ, ਤੂੰ ਇਹਨੂੰ ਤਖ਼ਤ ਤੇ ਬਿਠਾਵੇਂ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ, ਕਿਉਂਕਿ ਉਹ ਅਸਲ ਵਿੱਚ ਡੋਗਰੀਆਂ ਦੇ ਅਧੀਨ ਸੀ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਫਿਰ ਗੱਲ ਅੱਗੇ ਤੋੜਨਾ। ਇਹ ਪੱਖ ਦੁਖਦਾਈ ਹੈ, ਮੈਂ ਅੱਗੇ ਜਾ ਕੇ ਤੁਹਾਨੂੰ ਗੱਲ ਕਰਾਂਗਾ ਜਦੋਂ ਅਗਲੀ ਵਾਰੀ ਕੋਸ਼ਿਸ਼ ਕਰਾਂਗਾ। ਇਤਨਾ ਵੀ ਅਨਰਥ ਨਹੀਂ ਸੀ ਹੋਣਾ ਚਾਹੀਦਾ ਜਿੰਨਾ ਹੋਇਆ। ਧਿਆਨ ਸਿੰਘ ਡੋਗਰੇ ਦੇ ਪੁੱਤ ਦਾ ਨਾਂ ਹੈ। ਉਹ ਆਪਣੇ ਵੱਲੋਂ ਕੋਸ਼ਿਸ਼ ਕਰਦਾ, ਉਹਦੇ ਵੀ ਘਰ ਇੱਕ ਪੁੱਤ ਪੈਦਾ ਹੋਇਆ ਹੀਰਾ ਸਿੰਘ। ਉਹ ਜਦੋਂ ਵੀ ਕਦੇ ਪਿਆਰ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਪਣੇ ਪੁੱਤ ਨੂੰ ਭੇਜਦਾ, ਖੜਕ ਸਿੰਘ ਨੂੰ ਕੋਲ ਨਹੀਂ ਆਉਣ ਦਿੰਦਾ। ਜਦੋਂ ਵੀ ਕਦੇ ਪਤਾ ਲੱਗਦਾ ਵੀ ਇੱਥੇ ਖੜਕ ਸਿੰਘ ਨੂੰ ਭੇਜਣਾ ਪੈਣਾ, ਤੇ ਉਹ ਖੜਕ ਸਿੰਘ ਨੂੰ ਭੇਜਦਾ ਕਿਸੇ ਮੁਹਿੰਮ ਦੇ ਉੱਤੇ, ਜਾਂ ਤੇ ਉਹਦੇ ਨਾਲ ਚੰਗਾ ਅਸਲਾ ਨਹੀਂ ਭੇਜਦਾ, ਚੰਗੀਆਂ ਫੌਜਾਂ ਨਹੀਂ ਭੇਜਦਾ, ਚੰਗਾ ਪ੍ਰਬੰਧ ਨਹੀਂ ਭੇਜਦਾ, ਹਰ ਥਾਂ ਦੇ ਉੱਤੇ ਜਿੰਨੀ ਵਾਰੀ ਵੀ ਭੇਜਿਆ ਖੜਕ ਸਿੰਘ ਹਾਰ ਕੇ ਆਇਆ। ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਅਗਰ ਅੱਤ ਦਾ ਨਲਾਇਕ ਪੁੱਤ ਹੈ ਤਾਂ ਤੇਰਾ ਖੜਕ ਸਿੰਘ ਹੈ। ਔਰ ਆਪਣੇ ਪੁੱਤ ਨੂੰ ਇਤਨਾ ਕਮਜ਼ੋਰੀ ਬਣਾ ਦਿੱਤਾ ਉਹਨੇ। ਮਹਾਰਾਜਾ ਰਣਜੀਤ ਸਿੰਘ ਸੌਣ ਲੱਗਿਆ ਉਹ ਧਿਆਨ ਸਿੰਘ ਡੋਗਰੇ ਦੇ ਪੁੱਤ ਨੂੰ ਪਿਆਰ ਕਰਕੇ ਸੌਂਦਾ, ਬਚਦੀ ਕਹਿੰਦਾ ਉਹਨੂੰ। ਇਹਨਾਂ ਵੀ ਅਨਰਥ ਨਹੀਂ ਹੋਣਾ ਚਾਹੀਦਾ ਭਾਈ ਇੱਕ ਪਿਓ ਪੁੱਤ ਦੇ ਰਿਸ਼ਤੇ ਵਿੱਚ ਕੋਈ ਚੀਜ਼ਾਂ ਖੜ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਇਹ ਉਹ ਖੜਕ ਸਿੰਘ ਹੈ ਜਿਹੜਾ ਆਪਣੇ ਪੁੱਤ ਨਿਹਾਲ ਸਿੰਘ ਨੂੰ ਤੜਫਦਾ ਮਰ ਗਿਆ, ਇਹਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਸੀ, ਤੜਫਦਾ ਮਰ ਗਿਆ ਵੀ ਇੱਕ ਵਾਰੀ ਮੈਨੂੰ ਨੌ ਨਿਹਾਲ ਸਿੰਘ ਨਾਲ ਮਿਲਾ ਦਿਓ। ਲੇਕਿਨ ਉਹਨਾਂ ਮਿਲਣ ਨਹੀਂ ਦਿੱਤਾ। ਜਿਹੜਾ ਧਿਆਨ ਸਿੰਘ ਡੋਗਰਾ ਸੀ ਖੜਕ ਸਿੰਘ ਨੂੰ ਆ ਕੇ ਕਹਿੰਦਾ ਸੀ ਭਾਈ ਤੇਰਾ ਪੁੱਤ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ, ਉਹ ਚਾਹੁੰਦਾ ਵੀ ਜਿਸ ਦਿਨ ਮੇਰੇ ਸਾਹਮਣੇ ਆ ਗਿਆ ਪਹਿਲਾ ਕਤਲ ਮੈਂ ਆਪਣੇ ਪਿਓ ਦਾ ਕਰਨਾ। ਤੇ ਦੂਜੇ ਪਾਸੇ ਉਹ ਨੌ ਨਿਹਾਲ ਸਿੰਘ ਨੂੰ ਜਾ ਕੇ ਕਹਿੰਦਾ ਸੀ ਵੀ ਤੇਰਾ ਬਾਪ ਖੜਕ ਸਿੰਘ ਤੇਰੇ ਖੂਨ ਦਾ ਇੰਨਾ ਪਿਆਸਾ ਹੈ, ਜਿਸ ਦਿਨ ਤੂੰ ਉਹਨੂੰ ਮਿਲ ਗਿਆ ਉਹਨੇ ਬਿਨਾਂ ਗੱਲ ਕਰਿਆ ਤੇਰਾ ਕਤਲ ਕਰਨਾ। ਮੈਂ ਸਿਰਫ ਇੱਕ ਝਲਕ ਤੁਹਾਡੇ ਸਾਹਮਣੇ ਰੱਖੀ ਹੈ। ਇਹ ਕਮਜ਼ੋਰੀਆਂ ਵੀ ਸਨ ਤੇ ਉਹਨੇ ਜਦੋਂ ਖੜਕ ਸਿੰਘ ਨੂੰ ਗੱਦੀ ਦੇਣੀ ਚਾਹੀ ਮਹਾਰਾਜਾ ਰਣਜੀਤ ਸਿੰਘ ਨੇ, ਉਦੋਂ ਸਦਾ ਕੌਰ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਮੈਂ ਤੇਰੇ ਨਾਲ ਜਿੰਦ ਹੂਲ ਕੇ ਇਹਨਾਂ ਹਿੱਸੇ ਵਿੱਚ ਜੰਗ ਦੇ ਮੈਦਾਨਾਂ ਵਿੱਚ ਹਿੱਸੇ ਲੈਂਦੀ ਰਹੀ ਤੇ ਅੱਜ ਤੇਰਾ ਵਕਤ ਆਇਆ ਗੱਦੀ ਦੇਣ ਦਾ, ਤੇ ਤੂੰ ਮੇਰੇ ਪੋਤਰਿਆਂ ਨੂੰ ਪਿੱਛੇ ਕਰਕੇ ਤੇ ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਲੱਗੇ ਜਿਹਦਾ ਹੱਕ ਕੋਈ ਨਹੀਂ ਬਣਦਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ, ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕਰ ਲਈ। ਉਹਨੇ ਫਿਰ ਬਹਾਨੇ ਨਾਲ ਨਾ ਉਹਦੇ ਦੋਵੇਂ ਦੋਤਰੇ ਸ਼ੇਰ ਸਿੰਘ ਤੇ ਤਾਰਾ ਸਿੰਘ ਨਾ ਦੋਵੇਂ ਦੋਤਰੇ ਸ਼ਾਮਲ ਹੋਏ ਤੇ ਨਾ ਹੀ ਉਹ ਸਦਾ ਕੌਰ ਆਈ ਸ਼ਾਮਲ ਹੋਈ ਤੇ ਪਰ ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਚਾਲ ਖੇਡੀ, ਉਹਨੂੰ ਸਦਾ ਕੌਰ ਨੂੰ ਬਹਾਨੇ ਨਾਲ ਬੁਲਾ ਲਿਆ ਵੀ ਤੂੰ ਆ ਕੇ ਮੇਰੇ ਨਾਲ ਗੱਲ ਕਰ, ਪਹਿਲਾਂ ਆਪਾਂ ਜਿਵੇਂ ਕਹਾਂਗੇ ਉਵੇਂ ਗੱਲ ਕਰ ਲਾਂਗੇ। ਜਦੋਂ ਉਹ ਆਈ ਤੇ ਉਹਨੇ ਧੋਖੇ ਦੇ ਨਾਲ ਉਹਨੂੰ ਲਾਹੌਰ ਦੇ ਕਿਲੇ ਵਿੱਚ ਬੰਦ ਕਰ ਲਿਆ। ਇਹ 1762 ਵਿੱਚ ਜੰਮੀ ਸੀ, ਯਾਦ ਰੱਖਣ ਯੋਗ ਬਾਤ ਹੈ। ਤੇ 1832 ਦੇ ਵਿੱਚ ਇਹ ਲਾਹੌਰ ਦੀ ਕੈਦ ਵਿੱਚ ਹੀ ਆਪਣੇ ਜੀਵਨ ਦਾ ਅੰਤਲਾ ਸਵਾਸ ਲੈਂਦੀ, ਉੱਥੇ ਹੀ ਰੁਕ ਕੇ ਮਰ ਜਾਂਦੀ ਹੈ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ, ਉਹਨੂੰ ਨਹੀਂ ਸੀ ਐਸਾ ਕਰਨਾ ਚਾਹੀਦਾ। ਕਿਉਂਕਿ ਕੋਈ ਗੱਲ ਦਾ ਸਕਾ ਰਿਹਾ ਵੀ ਜਿਵੇਂ ਕਿਵੇਂ ਮੈਂ ਧਿਆਨ ਸਿੰਘ ਡੋਗਰਿਆਂ ਨੂੰ ਖੁਸ਼ ਰੱਖ ਸਕਾਂ। ਇਹ ਸਾਡਾ ਦੁਖਦਾਈ ਪੱਖ ਹੈ। ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ 1839 तक महाराजा रणजीत सिंह रहिंदा ਇਹ ਸਾਰਾ ਇਤਿਹਾਸ ਕਦੇ ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ। ਅੱਜ ਮੈਂ ਇੱਥੇ ਤੱਕ ਹੀ ਲੜੀ ਰੋਕ ਕੇ ਕੁਝ ਇੱਕ ਵਿਚਾਰਾਂ ਤੁਹਾਡੇ ਨਾਲ ਇਤਿਹਾਸਕ ਹੋਰ ਸਾਂਝੀਆਂ ਕਰਨੀਆਂ ਨੇ। ਸਿੱਖ ਕੌਮ ਦੇ ਵਿੱਚ ਇੱਕ ਖਾਸੀਅਤ ਰਹੀ ਹੈ, ਰੱਬ ਜਾਣੇ ਗੁਰੂ ਦੀ ਕਿਰਪਾ ਸੀ ਜਾਂ ਕੀ ਇਹਦੇ ਪਿਛੋਕੜ ਵਿੱਚ ਸੀ, ਜਦੋਂ ਤੱਕ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਦਾ ਰਿਹਾ ਉਦੋਂ ਤੱਕ ਕਿਧਰੇ ਵੀ ਗਿਆ ਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ। ਜਦੋਂ ਇਹ ਗੁਰੂ ਦੇ ਚਰਨਾਂ ਤੋਂ ਟੁੱਟ ਕੇ ਦੂਰ ਹੁੰਦਾ ਚਲਾ ਗਿਆ, ਸ਼ਾਇਦ ਮੇਰਾ ਖਿਆਲ ਤੁਹਾਡੇ ਦਿਮਾਗ ਚ ਤਾਜ਼ਾ ਹੋਵੇਗਾ, ਮੈਂ ਸਿਰਫ ਇਸ਼ਾਰਾ ਹੀ ਕਰਨਾ ਚਾਹੁੰਦਾ, ਇਹਨੂੰ ਉਦੋਂ ਨਵਾਬੀਆਂ ਮਿਲਦੀਆਂ ਨੇ ਇਹ ਠੋਕਰਾ ਮਾਰਦਾ, ਇਹਨੂੰ ਧੀਆਂ ਦੇ ਡੋਲੇ ਮਿਲਦੇ ਨੇ ਇਹ ਠੋਕਰਾ ਮਾਰਦਾ। ਵਕਤ ਦਾ ਹਾਕਮ ਅਹਿਮਦ ਸ਼ਾਹ ਅਬਦਾਲੀ ਲਹਿਣਾ ਸਿੰਘ ਵਰਗਿਆਂ ਨੂੰ ਬਦਾਮਾਂ ਦੀਆਂ ਟੋਕਰੀਆਂ ਭਰ ਕੇ ਭੇਜਦਾ, ਪਰ ਇਹ ਚਣਿਆਂ ਦੇ ਮੁਕਾਬਲੇ ਵਿੱਚ ਉਨ੍ਹਾਂ ਨੂੰ ਜਵਾਬ ਦਿੰਦਾ ਵੀ ਮੈਨੂੰ ਤੇਰੇ ਇਨ੍ਹਾਂ ਕਿਸੇ ਚੀਜ਼ਾਂ ਦੀ ਲੋੜ ਨਹੀਂ ਹੈ, ਅਸੀਂ ਆਪਣੇ ਘਰ ਦੇ ਚਣੇ ਖਾ ਕੇ ਆਨੰਦ ਵਿੱਚ ਰਹਿ ਸਕਦੇ ਹਾਂ। ਇਨ੍ਹਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ, ਪਰ ਇਹ ਤਦ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਫਿਰ ਵਕਤ ਆਇਆ ਜਦੋਂ 17 ਜਨਵਰੀ ਨੂੰ ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਦੁਬਾਰੇ ਕੋਸ਼ਿਸ਼ ਕੀਤੀ ਸਿੱਖਾਂ ਦੇ ਨਾਲ ਸੰਬੰਧ ਪਾਉਣ ਦੀ ਵੀ ਕਿਸੇ ਤਰੀਕੇ ਤੁਸੀਂ ਮੇਰੇ ਨਾਲ ਦੋਸਤੀ ਗੰਢ ਲਓ, ਦੋਸਤੀ ਦਾ ਹੱਥ ਮੈਂ ਤੁਹਾਡੇ ਨਾਲ ਵਧਾਉਣਾ ਚਾਹੁੰਦਾ, ਪਰ ਮੈਂ ਤੁਹਾਡੇ ਨਾਲ ਈਰਖਾ ਨਹੀਂ ਕਰਨੀ ਚਾਹੁੰਦਾ। ਲੇਕਿਨ ਯਾਦ ਰੱਖੋ ਜੇ ਸਿੱਖਾਂ ਨੇ ਉਦੋਂ ਵੀ ਅਬਦਾਲੀ ਨੂੰ ਟਿਕਾਣਾ ਜਵਾਬ ਦਿੱਤਾ ਸੀ। ਸਿਰਫ ਮੈਂ ਇੰਨਾ ਕੁ ਪੱਖ ਦੱਸਣਾ ਚਾਹੁੰਦਾ, ਜਦੋਂ ਤੱਕ ਇਹ ਗੁਰੂ ਨਾਲ ਜੁੜੇ ਰਹੇ, ਇਤਿਹਾਸ ਵਿੱਚ ਪਾਏ ਹੋਏ ਪੂਰਨੇ ਤੁਹਾਡੇ ਬਿਲਕੁਲ ਸਾਹਮਣੇ ਨੇ, ਉਦੋਂ ਤੱਕ ਸਿੱਖਾਂ ਦੇ ਜੀਵਨ ਵਿੱਚ ਕਦੇ ਕੋਈ ਕਮੀ ਨਹੀਂ ਆਈ। ਨਵਾਬੀਆਂ ਰਾਜ ਪੈਰ ਇਨ੍ਹਾਂ ਦੇ ਵਿੱਚ ਇਨ੍ਹਾਂ ਦੇ ਤਖਤਿਆਂ ਤੇ ਪੈਰਾਂ ਵਿੱਚ ਉੱਡਦੇ ਰਹੇ, ਤਖਤ ਦਿੱਲੀ ਦੇ ਤਖਤ ਤੱਕ ਬੈਠਣ ਲੱਗੇ। ਜੱਸਾ ਸਿੰਘ ਆਹਲੂਵਾਲੀਆ ਨੇ ਠੋਕਰ ਮਾਰ ਦਿੱਤੀ, ਕਹਿਣ ਲੱਗੇ ਮੈਨੂੰ ਇਸ ਤਖਤ ਤੇ ਬੈਠਣ ਦੀ ਲੋੜ ਨਹੀਂ। ਉਦੋਂ ਤੱਕ ਇਨ੍ਹਾਂ ਨੂੰ ਕੋਈ ਹਰਾਉਣ ਵਾਲਾ ਨਹੀਂ ਸੀ। ਵਕਤ ਨੇ ਕਰਵਟ ਖਾਧੀ, ਫਿਰ ਦੇ ਵਿੱਚ ਖੁਦ ਮੁਖਤਿਆਰੀ ਨੇ ਜਨਮ ਲੈ ਲਿਆ ਔਰ ਮੁੜ ਕੇ ਇਹ ਅਜਿਹਾ ਰਾਜ ਭਾਗ ਬਣਾਉਣ ਦੀ ਤਮੰਨਾ ਵਿੱਚ ਲੱਗ ਗਏ ਤੇ ਮੁੜ ਕੇ ਜਿਤਨੀ ਵੀ ਖੁਆਰੀ ਹੋਈ ਹੈ ਸਿੱਖ ਕੌਮ ਦੀ ਉਹ ਕੋਈ ਬਹੁਤੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਹੈ। ਅੱਜ ਤੱਕ ਵੀ ਜ਼ਿੰਦਗੀ ਦੇ ਅੰਦਰ ਅਸੀਂ ਉਸੇ ਖੁਆਰੀ ਦੇ ਮਾਰੇ ਹੋਏ ਤੁਰੇ ਆ ਰਹੇ ਹਾਂ। ਅੱਜ ਸਿੱਖ ਦਾ ਸ਼ਿੰਗਾਰ ਸਿੱਖ ਵਰਗਾ ਹੈ, ਅੱਜ ਸਿੱਖ ਦਾ ਲਿਬਾਸ ਸਿੱਖ ਵਰਗਾ ਹੈ, ਪਰ ਸਿੱਖ ਦਾ ਕਿਰਦਾਰ ਸਿੱਖ ਵਰਗਾ ਨਹੀਂ ਹੈ। ਜਿਹਨੂੰ ਉਹ ਬਾਦਸ਼ਾਹ ਕਹਿ ਸਕੇ, ਜਿਹਨੂੰ ਉਹ ਮਾਣ ਕਰ ਸਕੇ ਵੀ ਇਹ ਉਹੀ ਗੁਰੂ ਕਾ ਸਿੱਖ ਹੈ ਜਿਹੜਾ ਕਦੇ ਨਵਾਬੀਆਂ ਨੂੰ ਠੋਕਰਾ ਮਾਰਦਾ ਸੀ। ਵਕਤ ਆਇਆ ਬਹੁਤ ਕੁਝ ਸਾਡਾ ਬਰਬਾਦ ਹੋਇਆ ਕੇਵਲ ਇਸ ਫੁੱਟ ਦੇ ਕਾਰਨ, ਕੇਵਲ ਇਸ ਸਾਡੀ ਨਾ ਸੋਚੀ ਸਮਝੀ ਹੋਣ ਦੇ ਕਾਰਨ ਅਕਸਰ ਅਸੀਂ ਬਹੁਤ ਰੁੜੇ। ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਅਜੋਕੇ ਸਮੇਂ ਦੀ, ਮੈਂ ਇੱਕ ਛੋਟਾ ਜਿਹਾ ਦਸਤਾਂਤ ਦੇਣ ਲੱਗਾ, ਮੈਨੂੰ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਹੈ। ਤਾਂ ਉਸਨੇ ਪਿਛਲੇ ਦਿਨਾਂ ਚ ਕਰਜ਼ ਕੀਤੀ ਸੀ ਛੋਟੀ ਜੀ, ਭਈ ਉਹ ਲੋਕ ਇੱਕ ਚੰਗਿਆੜੀ ਛਿੱਟਦੇ ਨੇ ਤੇ ਉਹਦੇ ਨਾਲ ਪਛਾਣ ਕਰ ਲੈਂਦੇ ਨੇ ਵੀ ਕਿਹੜਾ ਕਿਹੜਾ ਘਰ ਹੈ। ਜਿਵੇਂ ਇੱਕ ਉਦਾਹਰਣ ਦਿੱਤੇ ਸੀ ਵੀ ਕੁਝ ਇੱਕ ਸਿੱਖ ਨੇ ਜਿਹੜੇ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀਆਂ ਟੀ ਸ਼ਰਟਾਂ ਪਾ ਕੇ ਘੁੰਮਦੇ ਨੇ। ਇੱਥੋਂ ਕਿਸੇ ਵੀਰ ਨੇ ਇਤਰਾਜ਼ ਵੀ ਕੀਤਾ ਸੀ ਵੀ ਅਸੀਂ ਇੱਥੋਂ ਭੇਜੀਏ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸ਼ੌਕ ਨਾ ਪਾਓ। ਮੇਰਾ ਮਤਲਬ ਇਹ ਨਹੀਂ ਸੀ ਕਹਿਣ ਦਾ, ਮੇਰਾ ਮਤਲਬ ਇਹ ਸੀ ਕਹਿਣ ਦਾ ਭਈ ਉਹ ਸ਼ਰਟਾਂ ਪਾ ਕੇ ਉਹ ਲੋਕ ਇਹ ਗੱਲ ਵੇਖਦੇ ਨੇ ਵੀ ਕਿਹਦੇ ਕਿਹਦੇ ਘਰ ਵਿੱਚ ਇਹ ਸੋਚ ਜਿਉਂਦੀ ਹੈ ਹਜੇ। ਮੈਂ ਇਹ ਨਹੀਂ ਕਹਿੰਦਾ ਤੁਹਾਡੇ ਗੁਆਂਢੀ ਨੇ, ਦੇਖੋ ਮੈਂ ਭਟਕਾਉਣਾ ਨਹੀਂ ਚਾਹੁੰਦਾ, ਮੇਰਾ ਨਾ ਇਹ ਮਕਸਦ ਹੈ, ਪਰ ਮੈਂ ਲੇਕਿਨ ਸੁਚੇਤ ਕਰਨਾ ਚਾਹੁੰਦਾ ਤੁਹਾਡੇ ਗੁਆਂਢੀ ਲੋਕ ਨੇ ਉਹ ਬਿਲਕੁਲ ਕੋਈ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ। ਜਿਸ ਦਿਨ ਵਾਰਦਾਤ ਹੁੰਦੀ ਲੋਕ ਤਰਥਲੀ ਮਰ ਜਾਂਦੀ ਹੈ, ਬਿਲਕੁਲ ਪਤਾ ਨਹੀਂ ਕੋਈ ਲੱਗਣ ਦਿੰਦੇ। ਲੇਕਿਨ ਸਾਡੀ ਕੌਮ ਉਹ ਹੈ ਜਿਹੜੀ ਕਰਦੀ ਕੁਛ ਨਹੀਂ ਪਰ ਬਹੁਤੇ ਦਾਅਵੇ ਬਣਦੀ ਰਹੀ ਹੈ। ਇਹਦੇ ਨਾਲ ਹੋਇਆ ਕਿ ਅੱਜ ਅਸੀਂ ਕੇਵਲ ਟੀ ਸ਼ਰਟਾਂ ਪਾ ਕੇ ਕੁਝ ਵੀ ਰਾਜ ਭਾਗ ਨਹੀਂ ਜੇ ਮਿਲਣਾ, ਕੱਲੀਆਂ ਤੁਹਾਡੇ ਨਾਅਰੇ ਲਾਉਣ ਨਾਲ ਕੁਝ ਰਾਜ ਭਾਗ ਨਹੀਂ ਜੇ ਮਿਲਣਾ, ਮੈਂ ਅਜੋਕੇ ਸਮੇਂ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ, ਉਹ ਗੁਰੂ ਕਿਆ ਸਿੱਖਾ ਜਿਹੜਾ ਸੋਚ ਦਾ ਚਿਰਾਗ ਜਗਾਉਣਾ ਉਹ ਆਪਣੇ ਹਿਰਦੇ ਵਿੱਚ ਜਗਾ ਤੇ ਰਾਜ ਭਾਗ ਦੀ ਤਮੰਨਾ ਰੱਖ। ਤੇਰਾ ਰਾਜ ਹੋਣਾ ਚਾਹੀਦਾ ਪਰ ਲੇਕਿਨ ਇਹੋ ਜਿਹਾ ਰਾਜ ਹੋਵੇ ਜਿਹਨੂੰ ਲੋਕ ਕਹਿ ਸਕਣ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਚੰਦ ਰੋਗ ਰਿਕਸ਼ਿਆਂ ਵਾਲੇ ਮਾਰ ਕੇ ਚੰਦ ਰੋਜ ਉਹ ਗੱਡੀਆਂ ਵਾਲਿਆਂ ਨੂੰ ਮਾਰ ਕੇ ਤੂੰ ਇਹ ਨਹੀਂ ਪੈਦਾ ਕਰ ਸਕਦਾ ਵੀ ਕੱਲ ਤੂੰ ਇਹੋ ਜਿਹੇ ਖਾਲਸੇ ਵਾਲਾ ਰਾਜ ਪੈਦਾ ਕਰ ਲੇ, ਨਹੀਂ ਜੇ ਹੋਣਾ। ਅੱਜ ਇੱਕੋ ਇੱਕ ਗੱਲ ਕਰੀਏ, ਇੱਕੋ ਇੱਕ ਗੱਲ ਕਰੀਏ, ਮੈਂ ਬੇਨਤੀ ਕਰਾਂ, ਬਾਕੀ ਗੱਲਾਂ ਆਪੇ ਹੋ ਜਾਣੀਆਂ ਨੇ, ਕਰਨ ਦੀ ਲੋੜ ਨਹੀਂ। ਪੰਜਾਬ ਦੀ ਧਰਤੀ ਉੱਤੇ ਤੁਸੀਂ ਤਰਸ ਕਰੋ, ਤਰਸ ਕਰੋ ਪੰਜਾਬ ਦੀ ਧਰਤੀ ਉੱਤੇ। ਉੱਥੇ ਵਸਦੇ ਬੱਚਿਆਂ ਨੂੰ ਨਸ਼ਿਆਂ ਵਿੱਚੋਂ ਕੱਢੀਏ, ਉੱਥੋਂ ਵਸਦੇ ਬੱਚਿਆਂ ਨੂੰ ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ। ਮੈਂ ਬੇਨਤੀ ਕਰਾਂ ਸਿੱਖੀ ਦੇ ਉਜਾੜੇ ਦੀ, ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਜਿਤਨੇ ਲੋਕ ਸਾਨੂੰ ਕਦੇ ਕਾਲਜਾਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ, ਕਦੇ ਯੂਨੀਵਰਸਿਟੀਆਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ ਔਰ ਤੁਹਾਡੇ ਕੋਲੋਂ ਲੈ ਕੇ ਜਾਂਦੇ ਰਹੇ, ਲੇਕਿਨ ਕਿਸੇ ਦਾ ਵੀ ਇੱਕ ਕਾਲਜ ਨਹੀਂ ਚੱਲਦਾ। ਜਾਂ ਤੁਸੀਂ ਪੁੱਛੋ ਅੱਜ ਵੀ ਕਿਹਦਾ ਕਾਲਜ ਚੱਲਦਾ ਜਿਹੜੇ ਕੱਲ੍ਹ ਤੁਹਾਡੇ ਕੋਲ ਉਗਰਾਹੀਆਂ ਲੈ ਕੇ ਜਾਂਦੇ ਸਨ। ਅੱਜ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ, ਜੜ ਸਾਡੀ ਉੱਥੇ ਹੈ, ਜੜ ਸਾਡੀ ਉੱਥੇ ਹੈ। ਇਹ ਮਹਾਤਮਾ ਬੁੱਧ ਵਰਗਾ ਧਰਮ ਨਹੀਂ ਹੈ, ਇਹ ਧਰਮ ਇੱਕ ਵੱਖਰਾ ਧਰਮ ਹੈ। ਤੁਸੀਂ ਇਹਨਾਂ ਮੁਲਕਾਂ ਚ ਬਹੁਤ ਕੁਝ ਬਣਾ ਲਓਗੇ, ਲੇਕਿਨ ਹਰਿਮੰਦਰ ਸਾਹਿਬ ਤੇ ਉੱਥੇ ਹੀ ਹੈ ਨਾ, ਅਨੰਦਪੁਰ ਸਾਹਿਬ ਤੇ ਉੱਥੇ ਹੀ ਹੈ ਨਾ, ਦਮਦਮਾ ਸਾਹਿਬ ਤੇ ਉੱਥੇ ਹੀ ਹੈ ਨਾ, ਪੰਜ ਤੱਕ ਤੇ ਉੱਥੇ ਹੀ ਨੇ ਨਾ। ਉਸ ਜੜ ਨੂੰ ਹਰੀ ਰੱਖਣ ਵਾਸਤੇ ਅੱਜ ਪਤਿਤ ਪੁਣੇ ਵਿੱਚੋਂ ਕੱਢੀਏ ਆਪਣੇ ਬੱਚਿਆਂ ਨੂੰ, ਕੋਸ਼ਿਸ਼ ਕਰੀਏ ਨਸ਼ਿਆਂ ਵਿੱਚੋਂ ਛੁਡਾਈਏ ਆਪਣੇ ਬੱਚਿਆਂ ਨੂੰ ਤੇ ਅੰਮ੍ਰਿਤ ਆਪ ਛਕੀਏ ਤੇ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਈਏ, ਗੁਰੂ ਵਾਲੇ ਬਣੀਏ, ਉਹ ਧਰਤੀ ਤੇ ਅੱਜ ਤਰਸ ਕਰੀਏ। ਨੇੜੇ ਨਾਰੇ ਰੱਖ ਕੁਛ ਵੀ ਨਹੀਂ ਬਣਨਾ, ਆਪਣੇ ਅੰਦਰ ਸਿੱਖੀ ਦੀ ਸੋਚ ਨੂੰ ਪੈਦਾ ਕਰੀਏ। ਮੈਨੂੰ ਪੂਰਨ ਯਕੀਨ ਹੈ ਜਿਵੇਂ ਕੱਲ੍ਹ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਦੀਆਂ ਸਨ, ਮੁੜ ਕੇ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਣਗੀਆਂ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਕੇ ਗੁਰੂ ਦੇ ਲੜ ਜੁੜ ਗਏ। ਇੱਥੇ ਆਪਾਂ ਲੜੀ ਦੀ ਸਮਾਪਤੀ ਕਰਨੀ ਹੈ, ਬਾਕੀ ਦੋ ਤਿੰਨ ਦਿਨ ਮੇਰੇ ਬਾਕੀ ਨੇ, ਉਹਨਾਂ ਵਿੱਚ ਜੋ ਗੁਰੂ ਕਰਵਾਵੇ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰੱਖੀ ਮੇਰੀ।

0: ਗੁਰੂ ਸਵਾਰੇ ਜੀ ਪਿਆਰ ਸਤਿਕਾਰ ਨਾਲ ਅਸੀਸਾਂ ਦਿੰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਕੌਮ ਦੀਆਂ ਬਹਾਦਰੀਆਂ, ਉਸ ਦੀਆਂ ਪ੍ਰਾਪਤੀਆਂ ਉਸ ਦੇ ਇਤਿਹਾਸਕ ਖਜ਼ਾਨਿਆਂ ਵਿੱਚੋਂ ਲੱਭਦੀਆਂ ਨੇ। ਇਤਿਹਾਸ ਹਮੇਸ਼ਾ ਕੌਮਾਂ ਦੀ ਜੰਦ ਜਾਨ ਹੋਇਆ ਕਰਦਾ। ਇਤਿਹਾਸ ਪੁਰਾਣੇ ਸਮੇਂ ਅੰਦਰ ਜੋ ਸਾਡੇ ਵੱਡਿਆਂ ਨੇ ਪਾਏ ਹੋਏ ਪੂਰਨੇ ਨੇ ਉਹਨਾਂ ਦਾ ਨਿਚੋੜ ਹੋਇਆ ਕਰਦਾ। ਇਤਿਹਾਸ ਵਿੱਚੋਂ ਹੀ ਅਸੀਂ ਆਪਣੇ ਜੀਵਨ ਵਿੱਚੋਂ ਉਹ ਗੱਲਾਂ ਲੱਭ ਕੇ ਧਾਰਨ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ। ਗੁਰਵਾਕ ਰੱਬੀ ਬਾਣੀ ਵਿੱਚੋਂ ਸੁਭਾਵਕ ਪੜ੍ਹਦੇ ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ, ਸਾਡੇ ਬਜ਼ੁਰਗਾਂ ਦੇ ਕਾਰਨਾਮੇ ਸਾਡੇ ਜੀਵਨ ਵਿੱਚੋਂ ਉਹ ਧਰਮ ਦੀ ਕਣੀ ਨੂੰ ਫਿਰ ਦੁਬਾਰੇ ਚੁਕਾ ਦਿੰਦੇ ਨੇ, ਉਹ ਮਰਨ ਨਹੀਂ ਦਿੰਦੇ। ਸਾਡੇ ਬਜ਼ੁਰਗਾਂ ਦਾ ਇਤਿਹਾਸ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦਾ। ਇਸੇ ਭਾਵਨਾ ਨੂੰ ਲੈ ਕੇ ਇਹ ਇਤਿਹਾਸ ਦੀ ਲੜੀ ਦਾਸ ਆਪ ਜੀ ਨਾਲ ਕੁਝ ਦਿਨਾਂ ਲਈ ਸਾਂਝ ਪਾਉਣ ਲੱਗੇ ਹਾਂ। ਇਤਿਹਾਸ ਦੇ ਇਹ ਮਾਣ ਮੱਤੇ ਪੰਨੇ ਆਪਣੇ ਜੀਵਨ ਵਿੱਚ ਆਪਾਂ ਵਿਚਾਰ ਸਕੀਏ। ਇੱਕ ਬੇਨਤੀ ਮੈਂ ਪਹਿਲਾਂ ਹੀ ਕਰ ਦੇਣੀ ਚਾਹੁੰਦਾ, ਹੋ ਸਕਦਾ ਇਹਨਾਂ ਦਿਨਾਂ ਵਿੱਚ ਕੁਝ ਇੱਕ ਨਾਮ ਜਾਂ ਕੁਝ ਥਾਵਾਂ ਜਾਂ ਕੁਝ ਤਰੀਕਾਂ, ਹੋ ਸਕਦਾ ਮੇਰੇ ਕੋਲ ਗਲਤ ਵੀ ਬੋਲੀਆਂ ਜਾਣ, ਪਰ ਮੈਨੂੰ ਇਸ ਗੱਲ ਦੀ ਖਿਮਾ ਕਰ ਦਿਓ ਤਾਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਅਸਲ ਨਿਚੋੜ ਨੂੰ ਜੀਵਨ ਜਾਤ ਬਣਾ ਕੇ ਆਪਣੇ ਜੀਵਨ ਅੰਦਰ ਇਹ ਲਾਭ ਉਠਾ ਸਕੀਏ। ਤਵਾਰੀਖਾਂ ਦੇ ਇਹੋ ਹੀ ਲਾਭ ਹੋਇਆ ਕਰਦੇ ਨੇ, ਅਸੀਂ ਪਿਛਲੇ ਸਮੇਂ ਚ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਆਉਣ ਵਾਲੇ ਰਾਹਾਂ ਨੂੰ ਰੋਸ਼ਨਾ ਸਕੀਏ।
1: ਕਿਹੜੇ ਕਾਰਨਾਂ ਕਰਕੇ ਲੋਕ ਉਦੋਂ ਸਫਲ ਹੋਏ ਇਹ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗਲਤੀਆਂ ਦੇ ਕਾਰਨ ਲੋਕ ਉਦੋਂ ਅਸਫਲ ਹੋਏ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਕਿਹੜੀਆਂ ਗੱਲਾਂ ਸਨ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕਾਰਨ ਉਹਨਾਂ ਬੁਲੰਦੀਆਂ ਨੂੰ ਛੂਹਿਆ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਇਤਿਹਾਸ ਤੋਂ ਟੁੱਟ ਕੇ ਮਨੁੱਖ ਕਦੇ ਆਪਣੇ ਪਿਛੋਕੜ ਨੂੰ ਨਹੀਂ ਜਾਣ ਸਕਦਾ ਤੇ ਆਉਣ ਵਾਲੇ ਸਮੇਂ ਦੀ ਅਗਵਾਈ ਨਹੀਂ ਲੈ ਸਕਦਾ। ਪੁਰਾਣੇ ਸਮੇਂ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ ਬੜਾ ਪਿਆਰਾ, ਜਦੋਂ ਕਦੇ ਲੋਕ ਉਦੋਂ ਵਿਚਾਰੇ ਤੇਲ ਦਾ ਦੀਵਾ ਬਾਲਦੇ ਸਨ ਉਦੋਂ ਇੱਕ ਚਾਹਤ ਹੁੰਦੀ ਸੀ ਵੀ ਕਿਤੇ ਥੋੜੇ ਖਰਚੇ ਵਿੱਚ ਮੈਂ ਬਹੁਤਾ ਲਾਭ ਲੈ ਸਕਾਂ। ਉਦੋਂ ਲੋਕ ਕੀ ਕਰਦੇ ਸਨ, ਉਦੋਂ ਇੱਕ ਦੀਵਾ ਬਾਲ ਕੇ ਉਹਨਾਂ ਨੇ ਦਹਿਲੀਜ਼ ਵਿੱਚ ਰੱਖ ਦੇਣਾ ਭਈ ਇਹਦਾ ਚਾਨਣ ਬਾਹਰ ਵਿਹੜੇ ਵਿੱਚ ਵੀ ਆ ਜਾਏ ਤੇ ਇਹਦਾ ਚਾਨਣ ਕਮਰੇ ਚ ਵੀ ਆ ਜਾਏ, ਅੰਦਰ ਘਰ ਚ ਵੀ ਆ ਜਾਏ। ਤੇ ਉਸ ਦੀਵੇ ਦਾ ਨਾਂ ਹੁੰਦਾ ਸੀ ਦਿੱਲੀ ਦੀਪਕ, ਦਹਿਲੀਜ਼ ਤੇ ਰੱਖਣ ਵਾਲਾ ਦੀਵਾ, ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਜਿਹਦੇ ਇੱਕ ਤੋਂ ਦੋ ਕੰਮ ਲਏ ਜਾਣ ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਅੱਜ ਵੀ ਗੁਰਬਾਣੀ ਵਿੱਚ ਵੀ ਕਈ ਵਾਰੀ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਦਿੱਲੀ ਦੀਪਕ ਵਜੋਂ ਹੁੰਦੇ ਨੇ। ਖੈਰ, ਜਿਹੜੀ ਬੇਨਤੀ ਕਰ ਰਹੇ ਅਸਾਂ, ਇਤਿਹਾਸ ਜਿਹੜਾ ਹੈ ਨਾ ਉਹ ਮਨੁੱਖਤਾ ਦੀ ਜ਼ਿੰਦਗੀ ਚ ਇੱਕ ਦਿੱਲੀ ਦੀਪਕ ਹੈ। ਤੇਰੇ ਪਿਛੋਕੜ ਵੱਲ ਬਲੰਮੀ ਦੂਰ ਤੱਕ ਝਾਤ ਪਾਉਂਦਾ ਇਤਿਹਾਸ, ਤੈਨੂੰ ਦੱਸਦਾ ਮਨਾ ਤੇ ਆਉਣ ਵਾਲੇ ਸਮੇਂ ਚ ਤੂੰ ਕੀ ਕੁਝ ਕਰਨਾ ਹੈ ਇਸ ਗੱਲ ਦੀ ਅਗਵਾਈ ਦਿੰਦਾ। ਤੇਰੇ ਆਉਣ ਵਾਲੇ ਸਮੇਂ ਵਿੱਚ ਵੀ ਚਾਨਣ ਦਿੰਦਾ, ਕੇਵਲ ਪਿਛੋਕੜ ਦੀਆਂ ਗਲਤੀਆਂ ਹੀ ਨਹੀਂ ਆਉਣ ਵਾਲੇ ਸਮਿਆਂ ਦੇ ਲਈ ਵੀ ਤੈਨੂੰ ਕੀ ਕੁਝ ਕਰਨਾ ਚਾਹੀਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ। ਪੁਰਾਣੇ ਰਾਜੇ ਮਹਾਰਾਜੇ ਕਿਵੇਂ ਦੇ ਹੋਏ ਸਨ ਇਹ ਸਾਰੀਆਂ ਗੱਲਾਂ ਸਾਨੂੰ ਇਤਿਹਾਸ ਦੱਸਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਉਹ ਨੇ ਜਿਨ੍ਹਾਂ ਦੇ ਉੱਤੇ ਧੁਨੀ ਲਿਖੀ ਹੈ ਹਜ਼ੂਰ ਸੱਚੇ ਪਾਤਸ਼ਾਹ ਨੇ। ਉਹ ਧੁਨੀ ਲਿਖਣ ਦਾ ਅਰਥ ਨਿਰਾ ਉਹਨੂੰ ਗਾਉਣ ਨਹੀਂ ਸੀ, ਧੁਨੀ ਲਿਖਣ ਦਾ ਅਰਥ ਇੱਕ ਇਹ ਵੀ ਸੀ ਉਸ ਵੇਲੇ, ਯਾਦ ਰੱਖਿਓ ਜੇ, ਉਸ ਵੇਲੇ ਇਤਿਹਾਸਕ ਤੌਰ ਤੇ ਵਰਤੇ ਕੁਝ ਭਾਣਿਆਂ ਨੂੰ ਕਿਵੇਂ ਉਸ ਵੇਲੇ ਇੱਕ ਚੰਗਿਆਈ ਤੇ ਇੱਕ ਬੁਰਿਆਈ ਆਪਸ ਵਿੱਚ ਹੀ ਟਕਰਾਏ, ਜਿਹੜੀ ਚੰਗਿਆਈ ਜਿੱਤੀ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧੁਨੀ ਦੇ ਤੌਰ ਤੇ ਵਰਤਿਆ ਗਿਆ। ਇਹ ਆਮ ਵਾਰਾ ਨਹੀਂ ਹੈ, ਮੈਂ ਬੇਨਤੀ ਕਰਾਂ, ਆਮ ਵਾਰਾ ਨਹੀਂ ਹੈ। ਆਮ ਲੋਕਾਂ ਦੀ ਗਾਉਣ ਵਾਲਾ ਬਾਰਾ ਨਹੀਂ ਹੈ। ਇਹ ਅਸਲ ਵਿੱਚ ਇੱਕ ਸੱਚ ਤੇ ਇੱਕ ਝੂਠ, ਦੋਵੇਂ ਕਿਵੇਂ ਟਕਰਾਏ ਤੇ ਉਹਨਾਂ ਦੀ ਗੱਲ ਲਿਖੀ। ਇੱਕ ਗੱਲ ਹੋਰ ਚੇਤਾ ਰੱਖਿਓ ਜੀ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਕਿਉਂ? ਕਿਉਂਕਿ ਹਮੇਸ਼ਾ ਇਤਿਹਾਸ ਜਿਹੜਾ ਲਿਖਵਾਇਆ ਨਾ, ਉਹ ਜਿੱਤੀਆਂ ਹੋਈਆਂ ਕੌਮਾਂ ਨੇ ਲਿਖਵਾਇਆ, ਹਾਰੀਆਂ ਹੋਈਆਂ ਕੌਮਾਂ ਕਦੇ ਇਤਿਹਾਸ ਨਹੀਂ ਲਿਖਾਉਂਦੀਆਂ, ਨਾ ਉਹਨਾਂ ਦਾ ਕੋਈ ਲਿਖਦਾ। ਤੇ ਜਿੱਤੇ ਹੋਏ ਲੋਕਾਂ ਦੇ ਸੋਹਲੇ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਗੀਤ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਤਾਰੀਫਾਂ ਕਰਨ ਦਾ ਨਾਂ ਵੀ ਇਤਿਹਾਸ ਹੈ। ਸਾਡੀ ਕੌਮ ਦੀ ਇਹ ਬਦਕਿਸਮਤੀ ਉਸ ਵੇਲੇ ਤਾਂ ਰਹੀ ਵੀ ਅਸੀਂ ਆਪਣੀ ਕਲਮ ਨਹੀਂ ਚਲਾ ਸਕੇ, ਤੇ ਸਾਡੀ ਕੌਮ ਦੀ ਬਦਕਿਸਮਤੀ ਅੱਜ ਵੀ ਹੈ। ਕਿਉਂਕਿ ਸਿੱਖ ਨੇ ਕਦੇ ਵੀ ਉਹਨੇ ਪਿਆਰ ਨਾਲ ਇਤਿਹਾਸ ਨਹੀਂ ਪੜ੍ਹਿਆ, ਇਤਿਹਾਸ ਵੱਲ ਤਵੱਜੋ ਨਹੀਂ ਦਿੱਤੀ ਜਿੰਨੀ ਉਹਨੂੰ ਦੇਣੀ ਚਾਹੀਦੀ ਸੀ। ਤੁਹਾਨੂੰ ਵੀ ਕਈ ਵਾਰੀ ਵਕਤ ਮਿਲਦਾ ਹੋਵੇਗਾ ਏਅਰਪੋਰਟਾਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਜਿੱਥੇ ਪਬਲਿਕ ਪਲੇਸ ਹੈ ਉੱਥੇ ਤੁਸੀਂ ਕਦੇ ਦੇਖਿਓ, ਸਿੱਖ ਹੋਵੇਗਾ ਤੇ ਖਿਮਾ ਕਰਨਾ ਉਹ ਦੋ ਚਾਰ ਬੰਦਿਆਂ ਨਾਲ ਜਿਨ੍ਹਾਂ ਨਾਲ ਨਹੀਂ ਵੀ ਜਾਣ ਪਛਾਣ, ਉਹਨਾਂ ਨਾਲ ਜਾਣ ਪਛਾਣ ਕੱਢ ਕੇ ਗੱਲਾਂ ਮਾਰਨ ਵਿੱਚ ਤੇ ਵਿਸ਼ਵਾਸ ਰੱਖੇਗਾ। ਲੇਕਿਨ ਜਿਹੜੇ ਬਾਕੀ ਲੋਕ ਹੋਣਗੇ ਨਾ, ਉਹ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹਨਗੇ, ਤੁਰਨ ਤੋਂ ਪਹਿਲਾਂ ਹੋਈ ਗੱਲ ਚੇਤੇ ਰੱਖਦੇ ਨੇ ਵੀ ਮੈਂ ਰਸਤੇ ਚ ਕਿਧਰੇ ਖਲੋਣਾ ਪਿਆ ਤਾਂ ਮੈਂ ਕੁਝ ਨਾ ਕੁਝ ਪੜ੍ਹਦਾ ਜਾਵਾਂਗਾ। ਸਿੱਖ ਦੇ ਮਨ ਵਿੱਚ ਕਦੇ ਵੀ ਇਹੀ ਵਿਚਾਰ ਨਹੀਂ ਆਉਂਦੀ ਵੀ ਮੈਂ ਪੜ੍ਹ ਕੇ ਆਪਣੇ ਜੀਵਨ ਅੰਦਰ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂ। ਅਜੋਕੇ ਸਮੇਂ ਚ ਵੀ ਮੁਸ਼ਕਲ ਹੈ। ਇੱਕ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ, ਫਿਰ ਅੱਜ ਦੀ ਮੈਂ ਲੜੀ, ਤਾਂ ਕਿ ਸਾਨੂੰ ਪੂਰਾ ਪਤਾ ਲੱਗ ਜਾਏ। ਜਦੋਂ ਹਿੰਦੁਸਤਾਨ ਦੀ ਧਰਤੀ ਉੱਤੇ ਭਾਵੇਂ ਗੋਰਿਆਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਰਾਜ ਕਾਇਮ ਕਰ ਲਿਆ, 1604 ਦੇ ਵਿੱਚ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੀ ਧਰਤੀ ਤੇ ਜਾਂਦੀ ਹੈ, ਕੁਝ ਸਮੇਂ ਤੋਂ ਬਾਅਦ ਉਹ ਰਾਜ ਕਰ ਲੈਂਦੀ ਹੈ। ਹਿੰਦੁਸਤਾਨ ਦੇ ਸਾਰੇ ਖਿੱਤਿਆਂ ਤੇ ਉਹਨੇ ਰਾਜ ਕਰ ਲਿਆ, ਪਰ ਪੰਜਾਬ ਦੀ ਧਰਤੀ ਤੇ ਉਹਦੇ ਕੋਲ ਕਦਮ ਰੱਖਣ ਦੀ ਹਿੰਮਤ ਨਹੀਂ ਪਈ। 1839 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ, ਉਸ ਤੋਂ ਲੈ ਕੇ 1849 ਤੱਕ ਜਿਹੜੇ 10 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਹੈ, ਇਹ ਆਪਾਂ ਅਗਲੇਰੇ ਇਤਿਹਾਸ ਵਿੱਚ ਤੁਹਾਡੇ ਨਾਲ ਬਿਲਕੁਲ ਇੱਕ ਇੱਕ ਦਿਨ ਕਰਕੇ ਮੈਂ ਕੋਸ਼ਿਸ਼ ਕਰਾਂਗਾ ਸਾਂਝਾ ਕਰ ਸਕਾਂ। ਉਦੋਂ ਤੱਕ ਉਹ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖ ਸਕੇ, ਲੇਕਿਨ ਜਿਸ ਦਿਨ ਉਹਨਾਂ ਨੇ ਪੈਰ ਰੱਖਿਆ ਉਹਨਾਂ ਪਹਿਲਾ ਕੰਮ ਹੀ ਇਹ ਕੀਤਾ ਵੀ ਕੌਣ ਨੇ ਸਿੱਖ ਅਸੀਂ ਜਾਣਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਹੁਣ ਤੱਕ ਸਾਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ, ਜਿਨ੍ਹਾਂ ਮੁਗਲਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ, ਉਹਨਾਂ ਦੀ ਸਲਤਨਤ ਦਾ ਬਿਸਤਰਾ ਗੋਲ ਕਰ ਦਿੱਤਾ। ਇਹ ਕੌਣ ਲੋਕ ਨੇ ਜਿਹੜੇ ਬਾਹਰੋਂ ਆਏ ਹਮਲਾਵਰਾਂ ਨੂੰ ਵੀ ਰੋਕ ਲੈਂਦੇ ਨੇ? ਇਹ ਕੌਣ ਲੋਕ ਨੇ, ਇਹਨਾਂ ਦੇ ਘਰ ਘਾਟ ਵੀ ਨਹੀਂ? ਇਹ ਕੌਣ ਲੋਕ ਨੇ, ਕੀ ਖਾਂਦੇ ਨੇ, ਕੀ ਪਹਿਨਦੇ ਨੇ, ਇਹਨਾਂ ਨੂੰ ਕਾਹਦਾ ਆਸਰਾ? ਤੇ ਉਸ ਵੇਲੇ ਕੈਪਟਨ ਮਰੇ ਉਹਨੂੰ ਕਿਸੇ ਨੇ ਗੱਲਾਂ ਦੱਸੀਆਂ ਸਨ, ਐਮ ਸ਼ਬ ਡਾਂਡਵੀ ਜਾਂ ਬੂਟੇ ਸ਼ਾਹ, ਖਾਸ ਕਰਕੇ ਬੂਟੇ ਸ਼ਾਹ ਇਹ ਮੁਸਲਮਾਨਾਂ ਵਿੱਚੋਂ ਸੀ, ਇਹਨੇ ਕੁਝ ਗੱਲਾਂ ਦੱਸੀਆਂ ਸਨ। ਉਹਨਾਂ ਆਖਿਆ ਸਿੱਖਾਂ ਦੀਆਂ ਕਮਜ਼ੋਰੀਆਂ ਦੱਸ ਕੀ ਹੈ, ਮੈਂ ਉਹਨਾਂ ਕਮਜ਼ੋਰੀਆਂ ਨੂੰ ਪਕੜ ਸਕਾਂ। ਉਹਨਾਂ ਆਖਿਆ ਸੀ ਇਹਨਾਂ ਵਿੱਚ ਤਿੰਨ ਵੱਡੀਆਂ ਕਮਜ਼ੋਰੀਆਂ ਨੇ, ਸਭ ਤੋਂ ਵੱਡੀਆਂ ਤਿੰਨ ਕਮਜ਼ੋਰੀਆਂ ਨੇ। ਪਹਿਲੀ ਕਮਜ਼ੋਰੀ ਇਹਨਾਂ ਵਿੱਚ ਇਹ ਹੈ ਭਾਈ, ਇਹ ਕਦੇ ਆਪਣੇ ਇਤਿਹਾਸ ਨੂੰ ਪੜ੍ਹਦੇ ਨਹੀਂ, ਨਾ ਸਾਹਮਣੇ ਜੋ ਮਰਜ਼ੀ ਰੱਖਦੇ। ਤਾਂ ਹੀ ਕਰਕੇ ਅੱਜ ਸਾਡੀ ਕੌਮ ਦੇ ਇਤਿਹਾਸ ਨਾਲ ਵੀ, ਗੁਰਬਾਣੀ ਨਾਲ ਵੀ, ਜਿਹਦੇ ਨਾਲ ਜਿਹਦਾ ਜੀ ਕਰਦਾ ਉਹ ਖਿਲਵਾੜ ਕਰਕੇ ਚਲਾ ਜਾਂਦਾ, ਕਿਉਂਕਿ ਅਸੀਂ ਖੁਦ ਨਹੀਂ ਪੜ੍ਹਿਆ ਹੋਇਆ। ਪਹਿਲੀ ਗੱਲ, ਇਹ ਇਤਿਹਾਸ ਨਹੀਂ ਪੜ੍ਹਦੇ। ਦੂਜੀ ਗੱਲ, ਇਹ ਧਾਰਮਿਕ ਅਕੀਦੇ ਵਿੱਚ ਇੰਨੇ ਕੁ ਅੰਨੇ ਨੇ, ਕਈ ਵਾਰੀ ਸੱਚ ਨੂੰ ਵੀ ਸੱਚ ਤੇ ਕੂੜ ਨੂੰ ਵੀ ਸੱਚ ਸਮਝ ਲੈਂਦੇ ਨੇ। ਇਹਦੀ ਗੱਲ ਮੈਂ ਤੁਹਾਡੇ ਨਾਲ ਬਾਅਦ ਚ ਜਾ ਕੇ ਕਰਨਾ। ਤੀਜੀ ਗੱਲ ਇਹ ਹੈ ਭਾਈ, ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਬਹੁਤ ਵਿਸ਼ਵਾਸ ਹੈ। ਸਿੱਖ ਨਹੀਂ ਮਰਦਾ ਇਹਦਾ ਘਰ ਘਾਟ ਬਰਬਾਦ ਕਰ ਦਿਓ, ਸਿੱਖ ਨਹੀਂ ਮਰਦਾ ਇਹਦੇ ਬੱਚੇ ਬਰਬਾਦ ਕਰ ਦਿਓ, ਸਿੱਖ ਨਾਲ ਕੁਛ ਵੀ ਕਰ ਲਓ ਇਹ ਨਹੀਂ ਮਰਦਾ। ਇਹ ਉਦੋਂ ਮਰਦਾ ਜਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜ ਦਿਓ। ਫਿਰ ਉਹਨਾਂ ਦਿਨਾਂ ਵਿੱਚ ਕੋਸ਼ਿਸ਼ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਵਾਸਤੇ। ਉਸ ਵੇਲੇ ਦੇ ਜੇਪੀ ਸੰਗਤ ਸਿੰਘ ਇਤਿਹਾਸਕ ਉਸ ਵੇਲੇ ਦੇ ਵਿਦਵਾਨਾਂ ਨੇ ਕੁਝ ਕਿਤਾਬਾਂ ਲਿਖੀਆਂ ਪ੍ਰਾਚੀਨ ਬੀੜਾਂ ਬਾਰੇ। ਉਹਨਾਂ ਸਪਸ਼ਟ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਅਸਲ ਸਰੂਪ ਇਹਨਾਂ ਕੋਲ ਨਹੀਂ ਹੈ। ਤੇ ਉਸ ਵੇਲੇ ਇੱਕ ਕੰਮ ਇਹ ਵੀ ਕੀਤਾ ਗਿਆ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਵਾਸਤੇ ਇਹਦੇ ਵਿੱਚ ਇੱਕ ਪੁਜਾਰੀ ਸ਼੍ਰੇਣੀ ਖੜੀ ਕਰ ਦਿੱਤੀ ਗਈ। ਉਹਨਾਂ ਨੇ ਮਿਥਕੇ ਆਏ ਸਨ ਵੀ ਇਹਨਾਂ ਦੀ ਮਰਿਆਦਾ ਨੂੰ ਵਿਗਾੜਨਾ, ਜਿਹੜੀਆਂ ਅਜੋਕੇ ਸਮੇਂ ਦੀਆਂ ਤਰੁੱਟੀਆਂ ਅੱਜ ਅਸੀਂ ਵੇਖ ਰਹੇ ਹਾਂ ਇਹ ਪੁਜਾਰੀ ਸ਼੍ਰੇਣੀ ਦੀਆਂ ਪਾਈਆਂ ਹੋਈਆਂ ਨੇ। ਗੁਰੇ ਨੂੰ ਪਤਾ ਸੀ ਇਸ ਗੱਲ ਦਾ ਵੀ ਇਹਨਾਂ ਨੂੰ ਮੈਂ ਬਰਬਾਦ ਕਰਨਾ। ਔਰ ਤੀਜੀ ਗੱਲ ਜਿਹੜੇ ਇਤਿਹਾਸ ਦੀ ਗੱਲ ਹੈ ਉਹ ਤੇ ਸਾਨੂੰ ਅੱਜ ਤੱਕ ਵੀ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ, ਅਸੀਂ ਮੰਨਣ ਨੂੰ ਲੜਨ ਨੂੰ ਤਿਆਰ ਹਾਂ ਲੇਕਿਨ ਮੰਨਣ ਨੂੰ ਗੱਲ ਸਮਝਣ ਨੂੰ ਤਿਆਰ ਨਹੀਂ। ਇੱਕ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਨ ਲੱਗਾ ਔਰ ਮੇਰੀ ਇਸ ਗੱਲ ਨੂੰ ਖਿਮਾ ਕਰ ਦਿਓ ਜੇ, ਕਿਉਂਕਿ ਮੈਂ ਲੁਕਾਉਂਦਾ ਨਹੀਂ, ਭਾਵੇਂ ਮੈਨੂੰ ਇਹਦੀ ਸਜ਼ਾ ਵੀ ਕਈ ਵਾਰੀ ਭੁਗਤਣੀ ਪੈਂਦੀ ਹੈ, ਪਰ ਮੈਂ ਲੁਕਾਉਂਦਾ ਨਹੀਂ ਕਦੇ ਵੀ, ਤੁਹਾਡੇ ਨਾਲ ਧੋਖਾ ਨਹੀਂ ਕਦੇ ਕਰਦਾ, ਮੈਂ ਸੱਚ ਕਹਿਣ ਦੀ ਕੋਸ਼ਿਸ਼ ਕਰਨਾ। ਆਹ ਗੱਲ ਬੇਹੱਦ ਪ੍ਰਚਾਰ ਦਿੱਤੀ ਗਈ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੋਵੇ ਤੇ ਹਰ ਸਿੱਖ ਦਾ ਫਰਜ਼ ਬਣਦਾ ਉਹਦੇ ਅੱਗੇ ਸੀਸ ਝੁਕਾਵੇ। ਖਿਮਾ ਕਰਿਓ ਜੇ ਮੈਂ ਗੱਲ ਬੇਨਤੀ ਕਰਾਂ ਤੁਹਾਡੇ ਨਾਲ ਵੀ ਸੱਚ ਹੈ, ਸੁਣਨਾ ਪੈਣਾ ਤੁਹਾਨੂੰ। ਲੇਕਿਨ ਗੁਰੂ ਸਾਹਿਬਾਂ ਨੇ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ, ਗੁਰੂ ਸਾਹਿਬ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ। ਗੁਰੂ ਸਾਹਿਬ ਨੇ ਦਾਦੂ ਦੀ ਸਮਾਧ ਨੂੰ ਨਮਸਕਾਰ ਕਰਕੇ ਤੀਰ ਨਾਲ ਇੱਕੋ ਹੀ ਗੱਲ ਤਾਂ ਸਿਖਾਈ ਸੀ ਵੀ ਕਦੇ ਗੁਰੂ ਵੀ ਐਸਾ ਕਰੇ ਸਿੱਖਾਂ ਤੂੰ ਤਦ ਵੀ ਬਾਂਹ ਪਕੜ ਖਲੋ ਕੇ ਬਾਂਹ ਪਕੜ ਸਕਦਾ ਉਵੇਂ ਵੀ ਸਤਿਗੁਰੂ ਤੂੰ ਇਹ ਕਿਉਂ ਕਰ ਰਿਹਾ, ਸਾਨੂੰ ਤੂੰ ਕੀ ਉਪਦੇਸ਼ ਦਿੰਦਾ ਤੇ ਆਪ ਤੂੰ ਕੀ ਕਰਨਾ। ਔਰ ਬਕਾਇਦਾ ਗੁਰੂ ਨੇ ਫਿਰ ਇਹ ਨਹੀਂ ਕੀਤਾ ਵੀ ਅੱਜ ਮੈਂ ਤੁਹਾਡਾ ਗੁਰੂ ਹਾਂ ਤੇ ਤੁਸੀਂ ਮੇਰੇ ਸਿੱਖ ਹੋ ਤੇ ਇੱਥੇ ਲੈਣ ਦੇਣ ਕਰ ਲਈਏ। ਉਹਨਾਂ ਆਖਿਆ ਵੀ ਨਹੀਂ, ਸਤਿਗੁਰੂ ਤੈਨੂੰ ਇਸ ਗੱਲ ਦੀ ਤਨਖਾਹ ਲੱਗੇਗੀ, ਇਸ ਗੱਲ ਦੀ ਤੈਨੂੰ ਭੁਗਤਣਾ ਹੀ ਪਵੇਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਆਖੇ, ਕਹਿਣ ਲੱਗੇ ਸਤ ਬਚਨ, ਮੈਂ ਇਸ ਗੱਲ ਨੂੰ ਮੰਨਾਂਗਾ। ਤੇ ਸਤਿਗੁਰੂ ਜੀ ਨੇ ਉਸ ਵੇਲੇ ਆਪਣੇ ਸਿੱਖਾਂ ਕੋਲੋਂ ਲਵਾਈ ਹੋਈ ਤਨਖਾਹ ਨੂੰ ਪੂਰਾ ਕੀਤਾ ਸੀ। ਅੱਜ ਸਾਡੀ ਕੌਮ ਨੂੰ ਇਸ ਲਈ ਵਰਤਿਆ ਜਾ ਰਿਹਾ ਹੈ, ਮੈਂ ਬੇਨਤੀ ਕਰਾਂ, ਐਸਾ ਨਹੀਂ ਹੈ, ਐਸਾ ਨਹੀਂ ਹੈ। ਜਦੋਂ ਗੁਰੂ ਨੇ ਕੜਾ ਦਿੱਤਾ ਸੀ ਉਦੋਂ ਕੜਾ ਵੀ ਇਸੇ ਲਈ ਦਿੱਤਾ ਸੀ ਕਿਉਂਕਿ ਗੁਰੂ ਪਾਤਸ਼ਾਹ ਨੇ ਕਲਾ ਵਰਤਾਈ ਸੀ, ਉਸ ਵੇਲੇ ਇੱਕ ਭਾਣਾ ਵਰਤਾਇਆ ਸੀ ਤੇ ਕੁਝ ਇੱਕ ਪੰਡਿਤਾਂ ਨੂੰ ਬੁਲਾ ਕੇ ਵੀ ਸਿੱਖਾਂ ਦੀ ਮੈਂ ਪਕਿਆਈ ਦੇਖਾਂ। ਸਾਹਿਬ ਕਹਿਣ ਲੱਗੇ ਵੀ ਭਲਿਆ ਪੁਰਖਾ, ਆ ਮੇਰਾ ਹੱਥ ਵੇਖ ਤੇ ਮੈਨੂੰ ਲੱਗਦਾ ਮੇਰੇ ਤੇ ਕੋਈ ਕਸ਼ਟ ਹੈ। ਹੁਣ ਉਹ ਲੋਕ ਵਿਚਾਰੇ ਇੱਥੋਂ ਤੱਕ ਹੀ ਸੀਮਿਤ ਨੇ, ਉਹਦੇ ਕੋਲ ਤਾਂ ਕੋਈ ਚਲਾ ਜਾਵੇ ਉਹਨੂੰ ਇਹ ਥੋੜਾ ਪਤਾ ਵੀ ਇਹ ਗੁਰੂ ਹੈ। ਉਹਨਾਂ ਸੋਚਿਆ ਵੀ ਕਮਾਲ ਹੈ, ਇੰਨੇ ਚਿਰਾਂ ਦੀ ਗੱਲ ਨਹੀਂ ਸੀ ਇਹਨਾਂ ਸਾਡੀ ਮੰਨੀ ਤੇ ਹੁਣ ਹੱਥ ਦਿਖਾਉਣ ਲੱਗੇ ਨੇ। ਸਤਿਗੁਰੂ ਨੂੰ ਕਹਿਣ ਲੱਗੇ ਵੀ ਤੁਹਾਡੇ ਤੇ ਆਉਣ ਵਾਲੇ ਸਮੇਂ ਚ ਕਸ਼ਟ ਆਉਣ ਵਾਲਾ ਹੈ। ਸਾਹਿਬ ਕਹਿਣ ਲੱਗੇ ਨਿਵਿਰਤੀ ਕਿਵੇਂ ਹੋ ਸਕਦੀ ਹੈ? ਕਹਿਣ ਲੱਗੇ ਕੁਝ ਇੱਕ ਰਸਤਾ ਵਸਤਾ ਸਾਨੂੰ ਦਿਓ, ਤੁਸੀਂ ਨਿਵਿਰਤੀ ਕਰ ਦਿਆਂਗੇ ਅਸੀਂ, ਕੋਈ ਵੱਡੀ ਗੱਲ ਨਹੀਂ। ਉਹਨਾਂ ਆਖਿਆ ਕੀ ਦੇਣਾ ਪਏਗਾ? ਕਹਿਣ ਲੱਗੇ ਕੁਝ ਇੱਕ ਦਾਲ, ਕੁਝ ਇੱਕ ਤੇਲ ਤੇ ਕੁਝ ਇੱਕ ਉਸ ਵੇਲੇ ਦੇ ਜੋ ਨਮਕ ਵਗੈਰਾ ਜਾਂ ਮਿੱਠਾ ਵਗੈਰਾ ਜੋ ਉਹਨਾਂ ਨੇ ਉਸ ਵੇਲੇ ਦੱਸਿਆ ਤੇ ਉਹਨਾਂ ਆਖਿਆ ਵੀ ਠੀਕ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਖੋਤਿਆਂ ਤੇ ਭਰ ਕੇ ਲਦਾ ਕੇ ਭੇਜ ਦਿੱਤਾ, ਸਿੱਖਾਂ ਰਸਤੇ ਚੋਂ ਜਾ ਕੇ ਲੁੱਟ ਲਿਆ। ਕਹਿਣ ਲੱਗੇ ਸੱਜਣਾ, ਤੂੰ ਭਾਵੇਂ ਗੁਰੂ ਦੇ ਘਰ ਰੋਜ਼ ਲੰਗਰ ਚੱਲਦਾ, ਤੂੰ ਰੋਜ਼ ਪਰਿਵਾਰ ਸਮੇਤ ਆ ਰੱਜ ਕੇ ਖਾ, ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ। ਜੇ ਤੇਰੇ ਘਰ ਵਿੱਚ ਵੀ ਕੋਈ ਮੁਸ਼ਕਲ ਹੈ ਤਾਂ ਰਸਤਾ ਵਸਤਾ ਅਸੀਂ ਤੈਨੂੰ ਲੱਦ ਕੇ ਦਿੰਦੇ, ਲੈ ਕੇ ਜਾ, ਕੋਈ ਮੁਸ਼ਕਲ ਨਹੀਂ, ਗੁਰੂ ਘਰ ਦਾ ਦਿੱਤਾ ਹੋਇਆ ਕਦੇ ਘਾਟਾ ਨਹੀਂ ਆਉਂਦਾ। ਪਰ ਜਿਵੇਂ ਤੂੰ ਅੱਜ ਲੈ ਕੇ ਚੱਲਿਆ ਨਾ, ਯਕੀਨ ਜਾਣੀ ਅਸੀਂ ਅੱਜ ਵਾਂਗੂ ਤੈਨੂੰ ਲੈ ਕੇ ਨਹੀਂ ਜੇ ਜਾਣ ਦੇਣਾ, ਇਹ ਤੇ ਕਲੰਕ ਲੱਗ ਜਾਏਗਾ ਇਤਿਹਾਸ ਨੂੰ। ਉਹਨਾਂ ਆਖਿਆ ਫਿਰ ਕਿਵੇਂ ਜਾਣ ਦਿਓਗੇ? ਉਹਨਾਂ ਸਾਰਾ ਕੁਝ ਲੁੱਟ ਕੇ ਵਾਪਸ ਲੈ ਕੇ ਆਏ। ਮੈਂ ਬੇਨਤੀ ਕਰਾਂ, ਸਿੱਖਾਂ ਨੂੰ ਪਰਖਣ ਵਾਸਤੇ ਸੀ, ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੰਡਿਤ ਵਿੱਚ ਵਿਸ਼ਵਾਸ ਸੀ, ਕਦੇ ਚਿੱਤ ਨਹੀਂ, ਐਸਾ ਨਾ ਸੁਟਿਓ, ਪਰ ਸਿੱਖ ਨੂੰ ਪਰਖਣ ਵਾਸਤੇ ਸੀ। ਔਰ ਸਿੱਖਾਂ ਮੋੜ ਕੇ ਲਿਆਂਦਾ ਤੇ ਉਹ ਦਾਲ ਦੇ ਬਣਾਏ ਬੜੇ ਉਸ ਵੇਲੇ ਤੇ ਬੜੇ ਬਣਾ ਕੇ ਛਕਾਏ ਸਿੱਖਾਂ ਨੂੰ ਤੇ ਤੇਲ ਵਿੱਚ ਤਲ ਕੇ, ਤੇ ਸਤਿਗੁਰਾਂ ਨੇ ਉਸ ਵੇਲੇ ਸਿੱਖਾਂ ਨੇ ਯਾਦ ਰੱਖਣ ਯੋਗ ਬਾਤ ਮੈਂ ਵਾਰ ਵਾਰ ਬੇਨਤੀ ਕਰਾਂ, ਇੱਕ ਇੱਕ ਇਤਿਹਾਸ ਦਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਇੱਕ ਫੈਕਟਰੀ ਸੀ ਬਕਾਇਦਾ, ਔਰ ਉਸੇ ਲੋਹਗੜ੍ਹ ਦੀ ਬਣੀ ਹੋਈ ਉਹ ਨਾਗਣੀ ਹੈ ਜਿਹਦੇ ਨਾਲ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਨੂੰ ਮੋੜਿਆ ਸੀ। ਉਸੇ ਲੋਹਗੜ੍ਹ ਦੀ ਫੈਕਟਰੀ ਵਿੱਚ ਸਿੱਖਾਂ ਨੇ ਕੜੇ ਬਣਾ ਕੇ ਤੇ ਆਪਣੇ ਹੱਥਾਂ ਵਿੱਚ ਪਾਏ। ਸਤਿਗੁਰੂ ਜੀ ਨੇ ਪੁੱਛਿਆ ਵੀ ਭਲਿਓ ਐ ਤੁਸੀਂ ਗਹਿਣੇ ਕਿਵੇਂ ਪਾਏ ਨੇ? ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਵੀ ਸਤਿਗੁਰੂ ਜਦੋਂ ਗੁਰੂ ਤੇ ਵੀ ਕੋਈ ਭਾਰੀ ਬਣ ਜਾਏ ਨਾ ਤਾਂ ਫਿਰ ਸਿੱਖ ਟਾਲਣਾ ਜਾਣਦੇ ਨੇ ਵੀ ਉਹ ਭਾਰੀ ਕਿਵੇਂ ਟਾਲਣੀ ਹੈ, ਤੇ ਜਦੋਂ ਸਿੱਖ ਗੁਰੂ ਤੇ ਵੀ ਔਖੀ ਘੜੀ ਬਣ ਜਾਏ ਤੇ ਸਿੱਖਾਂ ਨੂੰ ਪਤਾ ਇਸ ਗੱਲ ਦਾ ਕਿਵੇਂ ਕਰਨਾ। ਮੈਂ ਸਿਰਫ ਇਸ ਲਈ ਤੁਹਾਡੇ ਅੱਗੇ ਬੇਨਤੀ ਰੱਖੀ ਹੈ ਭਈ ਇਤਿਹਾਸ ਦੇ ਕੁਝ ਇੱਕ ਨੁਕਤੇ ਨੇ ਜਿਹੜੇ ਅੱਜ ਨਾ ਪੜ੍ਹਨ ਕਰਕੇ ਅਸੀਂ ਉਹਨਾਂ ਨੂੰ ਨੇਰਗਰਦੀ ਦੇ ਵਿੱਚ ਬਰਬਾਦ ਕਰੀ ਜਾ ਰਹੇ ਹਾਂ। ਮੇਰਾ ਮਤਲਬ ਕਿਸੇ ਨਾਲ ਅਜੋਕੇ ਸਮੇਂ ਨਾਲ ਨਹੀਂ ਹੈ, ਮੇਰਾ ਮਤਲਬ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਹੈ। ਕੱਲ ਕੋਈ ਬੰਦਾ ਉੱਥੇ ਕਾਬਜ ਹੋ ਕੇ ਆਪਣੀ ਮਰਜ਼ੀ ਦਾ, ਜਿਵੇਂ ਅਜੋਕੇ ਸਮੇਂ ਦਾ ਰਾਜਨੀਤਿਕ ਆਪਣੀ ਮਰਜ਼ੀ ਨਾਲ ਕੁਝ ਬੰਦੇ ਬਿਠਾ ਕੇ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਤੁਹੀਨ ਕਰਵਾ ਰਿਹਾ ਹੈ, ਤੇ ਸਾਡਾ ਫਰਜ਼ ਬਣਦਾ ਵੀ ਸੱਜਣਾ ਤੈਨੂੰ ਅਸੀਂ ਅਕਾਲ ਤਖ਼ਤ ਸਾਹਿਬ ਤੇ ਇਵੇਂ ਦਾ ਭਾਣਾ ਨਹੀਂ ਵਰਤਾਉਣ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਸਿੱਖੀ ਦੀ ਸ਼ਾਨ ਹੈ। ਮੈਂ ਵਾਪਸ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ, ਤੁਹਾਡੇ ਨਾਲ ਸਾਂਝੇ ਕਰ ਰਿਹਾ ਸਾਂ ਕੁਝ ਪਲ ਇਤਿਹਾਸ ਦੇ, ਕਿਵੇਂ ਇਤਿਹਾਸ ਜ਼ਿੰਦਗੀ ਅੰਦਰ ਕੀਮਤੀ ਹੈ। ਤਵਾਰੀਖ ਦੇ ਲਾਭ ਗਿਆਨੀ ਗਿਆਨ ਸਿੰਘ ਨੇ ਸਿੱਖ ਤਵਾਰੀਖ ਵਿੱਚ ਲਿਖੇ ਨੇ, ਉਹ ਕੁਝ ਸਾਂਝੇ ਕੀਤੇ ਨੇ, ਅੱਜ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਹੈ ਜਿਹੜਾ ਉਹ ਪੂਰਾ 239 ਸਾਲਾਂ ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਖਰੀ ਜੋਤੀ ਜੋਤ ਸਮਾਉਣ ਦਾ ਦਿਨ, ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਉਂਦਾ। ਮੈਂ ਪਰ ਸ਼ੁਰੂ ਕਰਨ ਲੱਗਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੇ ਸ਼ੀਸ਼ ਮਹਿਲ ਦੇ ਜਿਹੜਾ ਵੱਡਾ ਗੇਟ ਹੈ ਉਹਦੇ ਵਿੱਚ ਬਿਠਾ ਕੇ, ਕਦੇ ਵਕਤ ਮਿਲਿਆ ਮੈਂ ਹਰ ਵਾਰੀ ਤੁਹਾਡੇ ਨਾਲ ਤਰਲੇ ਲੈਣਾ, ਕਦੇ ਵਕਤ ਮਿਲਿਆ ਤੁਸੀਂ ਦਿੱਲੀ ਗਏ, ਦਿੱਲੀ ਦੇ ਕੁਤਬ ਮੀਨਾਰ ਦੇ ਲਾਗੇ ਮਹਿਰੋਲੀ ਇੱਕ ਛੋਟਾ ਜਿਹਾ ਨਗਰ ਹੈ, ਅੱਜ ਛੋਟਾ ਜਿਹਾ ਹਿੱਸਾ ਹੈ ਦਿੱਲੀ ਦਾ, ਉਹ ਮਹਿਰੋਲੀ ਦੇ ਵਿੱਚ ਬਹਾਦਰ ਸ਼ਾਹ ਦਾ ਅੱਜ ਵੀ ਸ਼ੀਸ਼ ਮਹਿਲ ਕੁਝ ਇੱਕ ਖੰਡਰਾਤ ਰੂਪ ਵਿੱਚ ਖੜਾ ਹੈ, ਤੇ ਉੱਥੇ ਵੱਡੇ ਸਾਰੇ ਦਰਵਾਜੇ ਦੇ ਥੱਲੇ ਜਿੱਥੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਉਹਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਇਆ ਗਿਆ, ਉਹ ਸਾਰਾ ਕੁਝ ਵਰਤਿਆ 1716 ਨੂੰ। ਉਸ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਤੇ ਬੜਾ ਕਹਿਰ ਭਰਿਆ ਸਮਾਂ ਬੀਤਦਾ, ਬਹੁਤ ਇੱਕ ਕਹਿਰ ਭਰਿਆ ਸਮਾਂ ਬੀਤਦਾ, ਇੱਥੋਂ ਤੱਕ ਕਹਿ ਲਈਏ ਭਈ ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਅਬਦੁਲ ਸਮਦ ਖਾਂ ਉਸ ਵੇਲੇ ਦਾ ਵਕਤ ਦਾ ਫੌਜਦਾਰ ਹੈ ਜਿਹੜਾ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਬਹਾਦਰ ਸ਼ਾਹ ਦੇ ਨਾਲ ਕਿਵੇਂ ਕਰੇ, ਜੋ ਉਸ ਤੋਂ ਬਾਅਦ ਵਿੱਚ ਫਰਕਸ਼ੀਅਰ ਬੈਠਦਾ, ਫਰਕਸ਼ੀਅਰ ਦੇ ਵੇਲੇ ਸਾਰਾ ਕੁਝ ਕਰਵਾਇਆ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਸ਼ਹੀਦ ਕਰਵਾਇਆ ਸੀ। ਸਿੱਖ ਵਿਚਾਰੇ ਜੰਗਲਾਂ ਵਿੱਚ ਚਲੇ ਗਏ, ਉਹਨਾਂ ਨੂੰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ। ਇੱਕ ਰਤਨ ਸਿੰਘ ਪੰਗੂ ਦਾ ਲਿਖਿਆ ਇੱਕ ਬਚਨ ਮੈਨੂੰ ਚੇਤੇ ਆ ਗਿਆ, ਉਹ ਬਚਨ ਲਿਖਦੇ ਨੇ ਬੜਾ ਪਿਆਰਾ, ਕਹਿੰਦੇ ਜਿਹੜੇ ਸਿੱਖ ਸਨ ਗ੍ਰਹਿ ਤਜ, ਉਹ ਆਪਣੇ ਘਰਾਂ ਨੂੰ ਛੱਡ ਕੇ ਬਨ ਲੁਕੈ ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਸਨ, ਬਨ ਤਜ ਨੀਰ ਲੁਕਾਹੇ, ਕਹਿਣ ਲੱਗੇ ਉਥੋਂ ਵੀ ਜਦੋਂ ਕੋਈ ਜੰਗਲਾਂ ਨੂੰ ਵੀ ਅੱਗ ਲਾ ਦਿੰਦਾ ਸੀ, ਗੁਰੂ ਕੇ ਸਿੱਖ ਜਾ ਕੇ ਪਾਣੀ ਵਿੱਚ ਆਪਣੇ ਵੱਲੋਂ ਚੁੱਭੀਆਂ ਮਾਰ ਕੇ ਪਾਣੀ ਵਿੱਚ ਡੁੱਬ ਜਾਂਦੇ ਸਨ। ਉਹ ਕਹਿੰਦੇ ਨੇ ਆਪਣੇ ਘਰ ਨੂੰ ਛੱਡ ਕੇ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਨੀਰ ਲੁਕੇ ਸਿੰਘ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਪਰ ਪਾਣੀ ਵਿੱਚ ਵੀ ਕਿੰਨਾ ਕਿ ਚੁੱਭੀ ਮਾਰ ਕੇ ਰਹਿ ਸਕਦੇ ਨੇ, ਸਾਹ ਤੇ ਲੈਣਾ ਹੀ ਹੈ ਨਾ। ਜਦੋਂ ਬਾਹਰ ਸਾਹ ਲੈਣ ਨਿਕਲਦੇ ਸਨ ਉਦੋਂ ਤੀਰਾਂ ਦੇ ਨਾਲ ਗੋਲੀਆਂ ਦੇ ਨਾਲ ਉਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਖਿਲਵਾੜ ਕੀਤਾ ਜਾਂਦਾ। ਕਹਿਣ ਲੱਗੇ ਫਿਰ ਵਿਚਾਰੇ ਕਈ ਵਾਰੀ ਪਾਣੀ ਵਿੱਚ ਹੀ ਡੁੱਬ ਕੇ ਚੜ੍ਹਾਈ ਕਰ ਜਾਂਦੇ ਤੇ ਕਈ ਵਾਰੀ ਫਿਰ ਵੀ ਉਨ੍ਹਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ। ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ, ਜੰਗਲਾਂ ਨੂੰ ਛੱਡ ਕੇ ਪਾਣੀ ਵਿੱਚ, ਤੇ ਪਾਣੀ ਵਿੱਚੋਂ ਵੀ ਕੋਈ ਨਾ ਬਚ ਪਾਵੇ ਤੇ ਦੱਸੋ ਸਿੰਘ ਕਿੱਥੇ ਜਾਣ। ਉਸ ਵੇਲੇ ਅਬਦੁਲ ਸਮਦ ਖਾਂ ਦੇ ਵੇਲੇ ਇਹੋ ਜਿਹਾ ਵਕਤ ਵੀ ਆਇਆ ਭਈ ਜਦੋਂ ਉਹ ਲੋਕ ਸਵੇਰੇ ਨਿਕਲਦੇ ਸਨ ਘੋੜੇ ਲੈ ਕੇ ਤੇ ਸਾਰੀ ਦਿਹਾੜੀ ਜੰਗਲਾਂ ਦੇ ਵਿੱਚ ਉਹਨਾਂ ਨੇ ਫਿਰਨਾ, ਜਿਵੇਂ ਕਦੇ ਸ਼ਿਕਾਰੀ ਸ਼ਿਕਾਰ ਲੱਭਦੇ ਨੇ ਇਵੇਂ ਇਨ੍ਹਾਂ ਨੇ ਕੋਸ਼ਿਸ਼ ਕਰਨੀ ਥਾਂ ਥਾਂ ਤੇ ਫਿਰ ਕੇ ਵੀ ਸਿੱਖਾਂ ਨੂੰ ਲੱਭ ਸਕੀਏ ਤੇ ਉਨ੍ਹਾਂ ਦੇ ਸਿਰਾਂ ਦਾ ਸੰਸਕਾਰ ਕਰਕੇ, ਉਨ੍ਹਾਂ ਦੇ ਸਿਰਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਸਕੀਏ ਸਰਕਾਰੀ ਦਰਬਾਰੇ ਮੁੱਲ ਹਾਸਲ ਕਰ ਸਕੀਏ। ਸਿੱਖੀ ਦਾ ਸ਼ਿਕਾਰ ਤੱਕ ਵੀ ਹੁੰਦਾ ਰਿਹਾ ਪਰ ਸਿੱਖੀ ਚੜ੍ਹਦੀ ਕਲਾ ਚ ਰਹੀ। 1719 ਦੇ ਵਿੱਚ 3 ਸਾਲਾਂ ਦਾ ਵਕਵਾ, ਇਹਦੇ ਦਰਮਿਆਨ ਫਰਕਸ਼ੀਅਰ ਨੂੰ ਉਹਦੇ ਸੈਯਦ ਭਰਾਵਾਂ ਨੇ ਜਿਨ੍ਹਾਂ ਨੇ ਉਹਨੂੰ ਤਖ਼ਤ ਤੇ ਬਿਠਾਇਆ ਸੀ ਉਹਨਾਂ ਨੇ ਹੀ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਮੈਂ ਥੋੜਾ ਜਿਹਾ ਪਿਛੋਕੜ ਫਿਰ ਬੋਲਣ ਲੱਗਾ, ਗੱਲ ਇੱਥੋਂ ਹੀ ਸ਼ੁਰੂ ਕਰਾਂਗਾ। ਜੋ ਜੋ ਹੁਣ ਆਪਾਂ ਇਤਿਹਾਸ ਵਿੱਚ ਆਵਾਂਗੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆਉਣਗੀਆਂ। ਕਈ ਵਾਰੀ ਜ਼ਾਲਮਾਂ ਨੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਕੇ ਸਿੱਖਾਂ ਨਾਲ ਫੈਸਲੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠ ਕੇ ਫਰਕਸ਼ੀਅਰ ਨੇ ਇੱਕ ਫੈਸਲਾ ਕੀਤਾ ਸੀ। ਕਹਿਣ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਤੇਰੀ ਬੜੀ ਤਾਰੀਫ ਸੁਣੀ ਹੈ, ਬਾਕੀਆਂ ਨੂੰ ਵੀ ਤੇਰੇ ਨਾਲ ਦਿਆਂ ਨੂੰ ਬੜੀ ਬੁਰੀ ਮੌਤੇ ਮਾਰ ਦਿੱਤਾ ਹੈ, ਪਰ ਤੂੰ ਦੱਸ ਤੂੰ ਮੌਤ ਕਿਹੋ ਜਿਹੀ ਲੈਣੀ, ਤੂੰ ਜਦ ਰਹਿ ਰਿਹਾ, ਤੇਰੀ ਆਮ ਸਿਪਾਹੀਆਂ ਵਰਗੀ ਤੇ ਮੌਤ ਨਹੀਂ ਲਾਉਣੀ ਚਾਹੀਦੀ, ਤੂੰ ਬੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਕ ਬਣਿਆ ਤੇ ਤੇਰੀ ਜ਼ਿੰਦਗੀ ਦੇ ਕੁਝ ਇੱਕ ਸਾਲ ਭਾਵੇਂ ਭਟਕਦਿਆਂ ਗੁਜ਼ਰੇ ਨੇ, ਪਰ ਇਹ ਦਿਨਾਂ ਦੇ ਵਿੱਚ ਤੇਰੀ ਜ਼ਿੰਦਗੀ ਚ ਬੜੀ ਤਬਦੀਲੀ ਆਈ ਹੈ, ਦੱਸ ਤੂੰ ਕਿਹੋ ਜਿਹੀ ਮੌਤ ਲੈਣੀ ਚਾਹੁੰਦਾ। ਉਹਨੇ ਹੱਸ ਕੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿਣ ਲੱਗੇ ਫਰਕਸ਼ੀਅਰ ਮੇਰੀ ਗੱਲ ਛੱਡ, ਤੂੰ ਆਪ ਸੋਚ, ਜਿਹੋ ਜਿਹੀ ਮੌਤ ਤੂੰ ਲੈਣੀ ਚਾਹੁੰਦਾ ਹੈ ਨਾ ਤੇ ਉਹੀ ਜਿਹੀ ਮੌਤ ਤੂੰ ਮੈਨੂੰ ਦੇ ਦੇ। ਮੇਰਾ ਗੁਰੂ ਮੈਨੂੰ ਜੋ ਸਿਖਾਉਂਦਾ ਹੈ, ਮੇਰਾ ਗੁਰੂ ਮੈਨੂੰ ਇਹ ਸਿਖਾਉਂਦਾ ਹੈ ਭਾਈ ਜਿਹੋ ਜਿਹਾ ਤੂੰ ਬੀਜ ਬੀਜੇਗਾ ਨਾ ਕੱਲ੍ਹ ਤੈਨੂੰ ਵੱਢਣਾ ਪਵੇਗਾ। ਮੇਰਾ ਗੁਰੂ ਇਹ ਗੱਲ ਕਹਿੰਦਾ ਤੇ ਮੈਨੂੰ ਗੁਰੂ ਤੇ ਯਕੀਨ ਬਹੁਤ ਹੈ, ਮੈਨੂੰ ਗੁਰੂ ਤੇ ਭਰੋਸਾ ਬਹੁਤ ਹੈ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਸੱਜੀ ਅੱਖ ਕੱਢੀ ਸੀ, ਫਿਰ ਉਹਨੇ ਖੱਬੀ ਅੱਖ ਕੱਢੀ ਸੀ, ਫਿਰ ਉਹਨੇ ਲੱਤਾਂ ਵੱਢੀਆਂ ਸਨ, ਫਿਰ ਉਹਨੇ ਜਮੂਰਾਂ ਨਾਲ ਮਾਸ ਨੋਚਿਆ ਸੀ। ਲੰਮੀ ਇੱਕ ਦਾਸਤਾਨ ਹੈ, ਯਾਦ ਰੱਖਿਓ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਬੜਾ ਛੋਟਾ ਕਰ ਦਿੰਦੇ ਹਾਂ, ਲੇਕਿਨ ਚੇਤਾ ਰੱਖਿਓ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਸੰਬਰ ਦੇ ਮਹੀਨੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। 9 ਜੂਨ 1716 ਨੂੰ ਕਰੀਬ 7 ਮਹੀਨੇ ਕਰੀਬ 6 ਮਹੀਨੇ ਉਹਨੇ ਜ਼ਾਲਮਾਂ ਦੀ ਨਿਗਰਾਨੀ ਹੇਠ ਤਸੀਹੇ ਕੱਟ ਕੇ ਚੱਲੇ ਸਨ। ਅਸੀਂ ਤਾਂ ਬਹੁਤ ਛੋਟੀ ਜਿਹੀ ਬਾਤ ਕਰ ਦਿੰਦੇ ਹਾਂ, ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ ਤਾਂ ਉਸ ਵੇਲੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਲ ਆਖੀ। ਉਹਨਾਂ ਕਿ ਜੋ ਜੀ ਮੌਤ ਤੈਨੂੰ ਚਾਹੀਦੀ ਹੋ ਜੀ ਤੂੰ ਮੈਨੂੰ ਦੇ ਦੇ। ਉਹਨੇ ਅੱਖਾਂ ਕੱਢੀਆਂ, 3.5 ਸਾਲਾਂ ਬਾਅਦ 1716 ਵਿੱਚ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦਾ, 28 ਫਰਵਰੀ 1719 ਨੂੰ 3.5 ਸਾਲਾਂ ਬਾਅਦ ਉਹਦੇ ਸੈਯਦ ਭਰਾਵਾਂ ਨੇ ਜਿਹੜੇ ਮੁਸਲਮਾਨ ਯਕੀਨ ਰੱਖਦੇ ਸਨ ਉਹਨਾਂ ਨੇ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਕਰੀਬ 2 ਕੁ ਮਹੀਨੇ ਇਹ ਤੜਫਦਾ ਹੋਇਆ ਵਾਪਸ ਮਰ ਗਿਆ, ਪਰ ਇਹਦੇ ਦਰਮਿਆਨ ਜਦੋਂ ਫਰਕਸ਼ੀਅਰ ਮਰ ਗਿਆ 1719 ਦੇ ਵਿੱਚ ਤਾਂ ਉਸ ਦੇ ਦਰਮਿਆਨ ਕੁਝ ਇਕ ਲੱਕਾ ਤੁਕਾ ਉਹ ਤਖ਼ਤ ਤੇ ਬੈਠਦੇ ਰਹੇ, ਪਰ ਉਹਨਾਂ ਦਾ ਬੜਾ ਪ੍ਰਭਾਵ ਨਹੀਂ ਇਤਿਹਾਸ ਵਿੱਚ ਉਹ ਆਪਣਾ ਬੜਾ ਪ੍ਰਭਾਵ ਨਹੀਂ ਛੱਡ ਸਕੇ। ਉਸ ਤੋਂ ਬਾਅਦ ਵਿੱਚ ਇੱਕ ਮੁਹੰਮਦ ਸ਼ਾਹ ਰੰਗੀਲਾ ਤਖ਼ਤ ਤੇ ਬੈਠਦਾ। ਇਹਦਾ ਨਾਮ ਮੁਹੰਮਦ ਸ਼ਾਹ ਰੰਗੀਲਾ ਇਸ ਲਈ ਪਿਆ, ਅਯਾਸ਼ੀ ਬਹੁਤ ਕਰਦਾ ਸੀ, ਇਹਦੀ ਜ਼ਿੰਦਗੀ ਦੇ 2-3 ਕਰਮ ਸਨ, ਵਿਸ਼ੇ ਵਿਕਾਰੀ ਜੀਵਨ ਗੁਜ਼ਾਰਨਾ ਜਾਂ ਨਸ਼ਿਆਂ ਵਿੱਚ ਜੀਵਨ ਗੁਜ਼ਾਰਨਾ। ਇਹਦੇ ਦਰਮਿਆਨ ਇਹ ਆਪਣੇ ਰੰਗ ਰਲੀਆਂ ਮਨਾਉਣ ਵਿੱਚ ਲੱਗਿਆ ਰਿਹਾ। ਕੁਝ ਸਿੱਖਾਂ ਨੂੰ ਵਕਤ ਮਿਲਿਆ 1719 ਤੋਂ ਲੈ ਕੇ 1721 ਤੱਕ, 2 ਕੁ ਸਾਲ ਜਿਹੜਾ ਵਕਤ ਸੀ ਉਹ ਠੰਡਾ ਰਿਹਾ। ਕਿਉਂ? ਕਿਉਂਕਿ ਅਬਦੁਲ ਸਮੁਦ ਖਾਂ, ਯਾਦ ਰੱਖਿਓ ਜੇ ਭਾਵੇਂ ਉਹ ਹੁਣ ਵੀ ਸਿੱਖੀ ਦਾ ਵੈਰੀ ਹੈ, ਰੱਜ ਕੇ ਵੈਰੀ ਹੈ, ਪਰ ਹੁਣ ਉਹਦਾ ਵਕਤ ਨਹੀਂ ਮਿਲਦਾ, ਉਹਦਾ ਵਕਤ ਬਸ ਨਹੀਂ ਚੱਲਦਾ। ਪਹਿਲਾਂ ਉਹਨੂੰ ਫਰਕਸ਼ੀਅਰ ਪੂਰੀ ਮਦਦ ਦਿੰਦਾ ਸੀ, ਹੁਣ ਉਹਨੂੰ ਮਦਦ ਨਹੀਂ ਦਿੰਦਾ ਮੁਹੰਮਦ ਸ਼ਾਹ ਰੰਗੀਲਾ, ਜਿਹਦੇ ਕਰਕੇ ਉਹ ਵੀ ਢਿੱਲਾ ਹੋ ਗਿਆ ਤੇ ਉਹ ਕੁਛ ਨਾ ਕਰ ਸਕਿਆ। ਉਹਨਾਂ ਦਿਨਾਂ ਵਿੱਚ ਭਾਈ ਮਨੀ ਸਿੰਘ, ਮੈਂ ਹਰ ਵਾਰੀ ਤੁਹਾਨੂੰ ਬੇਨਤੀ ਕਰ ਦਿੰਦਾ ਵੀ ਜਦੋਂ ਕਦੇ ਨਾ ਸਮਝ ਲੱਗੇ ਪੁੱਛ ਲਿਓ ਮੈਨੂੰ, ਤਮੰਨਾ ਇੱਕੋ ਹੀ ਹੈ ਸਾਡੇ ਹਿਰਦਿਆਂ ਚ ਇਤਿਹਾਸ ਵੱਧ ਜਾਏ। ਯਾਦ ਰੱਖਿਓ ਜੇ 1698 ਨੂੰ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਇਆ ਗਿਆ ਸੀ 1698 ਨੂੰ, ਤੇ ਜਦੋਂ ਇਹ ਔਖਾ ਵਕਤ ਬਣਿਆ ਸੀ ਉਦੋਂ ਹਾਲਾਤ ਇਹੋ ਜਿਹੇ ਨਾਜ਼ੁਕ ਹੋਏ ਸਨ, ਉਸ ਵੇਲੇ ਭਾਈ ਮਨੀ ਸਿੰਘ ਵੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਨਹੀਂ ਸੀ ਹੁੰਦਾ। ਕਦੇ ਵਕਤ ਮਿਲਿਆ ਤੁਹਾਡੇ ਨੇ ਇਹ ਵੀ ਸਾਂਝ ਪਾਵਾਂਗਾ ਵੀ ਦਰਬਾਰ ਸਾਹਿਬ ਦੇ ਅੰਦਰ ਕਿਹਨਾਂ ਕਿਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਹੋਇਆ। ਜਿਉਂ ਜਿਉਂ ਆਪਾਂ ਲੜੀ ਵਿਚਾਰਾਂਗੇ ਤੇ ਉਹ ਤੇ ਮੈਂ ਸਾਰੀ ਕੋਸ਼ਿਸ਼ ਕਰਾਂਗਾ, ਤੇ ਉਹਨਾਂ ਸਮੇਂ ਚ ਪ੍ਰਕਾਸ਼ ਨਹੀਂ ਸੀ ਹੁੰਦਾ। ਭਾਈ ਮਨੀ ਸਿੰਘ ਹੋਰੀ 1721 ਦੇ ਤੱਕ ਪਿੰਡਾਂ ਦੇ ਵਿੱਚ ਚਲੇ ਗਏ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਕਿਉਂਕਿ ਜਿਹਨਾਂ ਜੰਗਲਾਂ ਚ ਜਾ ਕੇ ਸ਼ਹੀਦੀਆਂ ਦੇਣੀਆਂ ਸਨ ਉਹ ਪ੍ਰਾਪਤ ਵੀ ਤਾਂ ਕਰਨੇ ਸਨ, ਪਹਿਲਾਂ ਵੀ ਤਾਂ ਕਰਨੇ ਸਨ। ਭਾਈ ਮਨੀ ਸਿੰਘ ਹੋਰੀ ਬੜਾ ਪ੍ਰਚਾਰ ਕੀਤਾ ਸਿੱਖੀ ਦਾ। 1721 ਵਿੱਚ ਹਾਲਾਤ ਕੁਝ ਨਾਰਮਲ ਹੋਏ ਤੇ ਉਹ ਵਾਪਸ ਦਰਬਾਰ ਸਾਹਿਬ ਆ ਗਏ, ਕਿਉਂਕਿ ਦਰਬਾਰ ਸਾਹਿਬ ਸਾਰੇ ਸਿੱਖਾਂ ਦੀ ਅੱਖ ਹੁੰਦੀ ਸੀ। ਗੁਰੂ ਕੇ ਸਿੱਖ ਵੀ ਗਾਹੇ ਹੁਣ ਦਰਬਾਰ ਸਾਹਿਬ ਆਉਣ ਲੱਗ ਪਏ। ਇਹਨਾਂ ਸਮਿਆਂ ਦੇ ਦਰਮਿਆਨ ਹੀ ਭਾਈ ਮਨੀ ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਕੁਝ ਨਾ ਕੁਝ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ। 1721 ਤੋਂ ਲੈ ਕੇ 4-5 ਸਾਲਾਂ ਦਾ ਵਕਤ ਮਿਲਿਆ ਜਦੋਂ ਸਿੱਖ ਵਾਪਸ ਆਪਣੇ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਤੇ 1726 ਦੀ ਘਟਨਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਿੱਖਾਂ ਨੇ ਘਰੇ ਵਾਪਸ ਆ ਕੇ ਕੁਝ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਘਰ ਕਾਠ ਸੰਭਾਲਣੇ ਸ਼ੁਰੂ ਕਰ ਦਿੱਤੇ। ਘਰ ਕੱਚੇ ਹੁੰਦੇ ਸਨ, ਨਾ ਘਰਾਂ ਵਿੱਚ ਰਹਿਣਾ ਤੇ ਘਰ ਸੰਭਾਲੇ ਨਾ ਜਾਣੇ, ਕਈਆਂ ਦੇ ਘਰ ਡਿੱਗ ਪੈਣੇ, ਘਰਾਂ ਨੂੰ ਸੰਭਾਲਣਾ, ਕੱਚੇ ਘਰਾਂ ਨੂੰ ਫਿਰ ਬਣਾਉਣਾ। 4-5 ਸਾਲ ਉਹਨਾਂ ਇਸ ਵਕਤ ਵਿੱਚ ਗੁਜ਼ਾਰੇ। 1726 ਵਿੱਚ ਇੱਕ ਭਾਣਾ ਵਰਤਿਆ, ਉਹ ਇਹ ਵਰਤਿਆ ਅੰਮ੍ਰਿਤਸਰ ਸਾਹਿਬ ਤੇ ਪੱਟੀ ਦੋਨੇ ਇਸ ਇਲਾਕੇ ਦੇ ਦਰਮਿਆਨ ਦੋ ਪਿੰਡ ਨੇ, ਇੱਕ ਡੱਲ ਤੇ ਇੱਕ ਵਾਂ। ਅੱਜ ਕੱਲ੍ਹ ਉਹਨੂੰ ਡੱਲਵਾਂ ਕਹਿੰਦੇ ਇਕੱਠਾ, ਵੈਸੇ ਉਹ ਪਿੰਡ ਦੋ ਵੱਖੋ ਵੱਖਰੇ ਨੇ। ਜਿਵੇਂ ਘੱਲੂਘਰ ਅੱਗੇ ਆਏਗਾ ਮੈਂ ਤੁਹਾਡੇ ਨਾਲ ਕਿੰਨੀਆਂ ਗੱਲਾਂ ਸਾਂਝੀਆਂ ਕਰਾਂ। ਕੁੱਪ ਰਹੀੜਾ ਮਲੇਰਕੋਟਲੇ ਦੇ ਲਾਗੇ ਹੈ, ਕੁੱਪ ਰਹੀੜਾ ਦੋ ਵੱਖੋ ਵੱਖਰੇ ਪਿੰਡ ਨੇ, ਕਾਫੀ ਦੂਰ ਦੂਰ ਨੇ, ਲੇਕਿਨ ਅੱਜ ਅਸੀਂ ਬੋਲਦੇ ਕੁੱਪ ਰਹੀੜਾ। ਵੈਸੇ ਇਹਦਾ ਨਾਂ ਹੈ ਕੁੱਪ ਰਹੀੜਾ, ਦੋ ਵੱਖੋ ਵੱਖਰੇ ਪਿੰਡ ਨੇ। ਇਸੇ ਤਰ੍ਹਾਂ ਡੱਲ ਤੇ ਵਾਂ ਦੋ ਵੱਖੋ ਵੱਖਰੇ ਪਿੰਡ ਨੇ, ਇਹਨਾਂ ਨੂੰ ਬੋਲਦੇ ਹਾਂ ਡੱਲਵਾਂ। ਵਾਂ ਨਗਰ ਵਿੱਚ ਇੱਕ ਭਾਈ ਤਾਰਾ ਸਿੰਘ ਰਹਿੰਦਾ ਸੀ, ਬੜਾ ਸਿਦਕੀ ਸਿੱਖ ਸੀ। ਅਸਲ ਵਿੱਚ ਉਸ ਵੇਲੇ ਜਿਹੜੇ ਸਿੱਖ ਹੁੰਦੇ ਸਨ ਉਹਨਾਂ ਦੇ ਮਨਾਂ ਦੀ ਭਾਵਨਾ ਇਹ ਹੁੰਦੀ ਸੀ ਵੀ ਮੈਂ ਭਾਵੇਂ ਉੱਜੜ ਜਾਵਾਂ ਪਰ ਸਿੱਖੀ ਵਸ ਜਾਏ, ਮੇਰੇ ਹੱਡ ਭਾਵੇਂ ਸਿੱਖੀ ਲਈ ਲੇਖੇ ਲੱਗ ਜਾਣ ਪਰ ਮੇਰੀ ਸਿੱਖੀ ਵੱਜ ਜਾਏ, ਗੁਰੂ ਕੀ ਸਿੱਖੀ ਦੁਨੀਆਂ ਵਿੱਚ ਕਾਇਮ ਰਹਿ ਜਾਏ। ਆਪਣੇ ਆਪ ਚ ਸੰਕਟ ਚੱਲ ਲੈਂਦੇ ਸਨ। ਭਾਈ ਤਾਰਾ ਸਿੰਘ ਮਾਂ ਨੇ ਆਪਣੇ ਨਗਰ ਦੇ ਵਿੱਚ ਥੋੜਾ ਜਿਹਾ ਪਿੰਡੋਂ ਬਾਹਰ ਨਿਕਲ ਕੇ ਇੱਕ ਵਾੜਾ ਬਣਾਇਆ ਹੋਇਆ ਸੀ। ਆਪਾਂ ਤਾਂ ਹੁਣ ਸਮਝਦੇ ਵਾੜਾ ਨਵੇਂ ਬੱਚਿਆਂ ਲਈ ਬੜੀ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ ਅੱਗੇ ਅੱਗੇ। ਵਾੜਾ ਇੱਕ ਬਾਹਰ ਥੋੜੀ ਜਿਹੀ ਜ਼ਮੀਨ ਸਵਾਰ ਕੇ ਉਹਦੇ ਚਾਰੇ ਪਾਸੇ ਵਾੜ ਕਰਕੇ ਤੇ ਉੱਥੇ ਆਏ ਗਏ ਦਾ ਪ੍ਰਬੰਧ ਕਰ ਲਿਆ ਜਾਂਦਾ। ਤਾਰਾ ਸਿੰਘ ਮਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰ ਲਿਆ ਤੇ ਜਿਹੜੇ ਵਿਚਾਰੇ ਸਿੱਖਾਂ ਦੇ ਅਜੇ ਘਰ ਨਹੀਂ ਸਨ ਬਣੇ ਪ੍ਰੋਪਰਲੀ ਜਾਂ ਉਹ ਅਜੇ ਜੰਗਲਾਂ ਵਿੱਚ ਵੀ ਕਈ ਵਿਚਰਦੇ ਸਨ ਤੇ ਉਹ ਆ ਕੇ ਉੱਥੇ ਰਹਿ ਲੈਂਦੇ ਸਨ। ਕਿਸੇ ਨੇ ਆਉਂਦਿਆਂ ਜਾਂਦਿਆਂ ਉੱਥੇ ਉਹਨਾਂ ਨੇ ਟਿਕਾਣਾ ਕਰ ਲੈਣਾ। ਉਹਨਾਂ ਦਿਨਾਂ ਦੇ ਵਿੱਚ ਇਸੇ ਹੀ ਪੱਟੀ ਦੇ ਇਲਾਕੇ ਦਾ ਇੱਕ ਚੌਧਰੀ, ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਇੱਕ ਚੌਧਰੀ, ਇੱਕ ਫੌਜਦਾਰ, ਇੱਕ ਜਰਨੈਲ, ਇਹ ਤਿੰਨ ਸ਼ਬਦ ਵੱਖੋ ਵੱਖਰੇ ਨੇ। ਜਰਨੈਲ ਕੋਲ ਜ਼ਿਆਦਾ ਤਾਕਤ ਹੈ, ਫੌਜਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਸੂਬੇਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਜਿਹੜਾ ਚੌਧਰੀ ਹੈ ਉਹ ਕੁਝ ਇੱਕ ਇਲਾਕੇ ਦਾ ਮੁਖੀ ਹੈ। ਜੇ ਅੱਜ ਦੇ ਸ਼ਬਦਾਂ ਵਿੱਚ ਕਹਿ ਲਈਏ ਵੀ ਪਿੰਡਾਂ ਦਾ ਸਰਪੰਚ ਹੋਵੇ ਉਹ ਵੱਡਾ ਸਰਪੰਚ ਕਹਿ ਲਈਏ, ਥੋੜਾ ਜਿਹਾ ਇਉਂ ਸੀ। ਇਸ ਇਲਾਕੇ ਦਾ ਇੱਕ ਚੌਧਰੀ ਸੀ ਸਾਹਿਬ ਰਾਏ। ਸਾਹਿਬ ਰਾਏ ਨੂੰ ਹੁਣ ਸਰਕਾਰੀ ਥਾਪਣਾ ਸੀ, ਕਿਉਂਕਿ ਸਾਹਿਬ ਰਾਏ ਗਦਾਰ ਸੀ ਇੱਕ ਨੰਬਰ ਦਾ, ਤੇ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਛੱਡ ਦੇਣੀਆਂ, ਆਪਣੇ ਘੋੜੇ ਛੱਡ ਦੇਣੇ ਚੁੱਕਣ ਵਾਸਤੇ, ਉਹ ਸਿੱਖਾਂ ਦੇ ਖੇਤਾਂ ਵਿੱਚ ਵੀ ਚੁੱਕਣ ਲਾਈ ਲੈਣਾ। ਜਦੋਂ ਹੁਣ ਬੜੇ ਮੁਸ਼ਕਲ ਨਾਲ ਫਸਲ ਪਾਲੀ ਹੈ ਤੇ ਉਹ ਫਸਲ ਇਵੇਂ ਕੋਈ ਉਜਾੜੇ ਤੇ ਦੁੱਖ ਲੱਗਦਾ ਸੀ। ਨਾਲੇ ਸਿੱਖੀ ਜਿਹੜੀ ਹੈ ਨਾ ਉਹ ਦੋ ਤਰੀਕਿਆਂ ਚ, ਮੈਂ ਬੇਨਤੀ ਕਰਾਂ ਕਦੇ ਵਕਤ ਮਿਲੇ ਫਿਰ ਸਾਂਝ ਪਾਵਾਂਗਾ। ਅੱਜ ਥੋੜਾ ਜਿਹਾ ਇਸ਼ਾਰਾ ਕਰਨਾ ਚਾਹੁੰਦਾ, ਇੱਕ ਰਸਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਲਾ, ਉਹ ਰਸਤਾ ਇਹ ਹੈ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਇੱਕ ਰਸਤਾ ਇਹ ਹੈ ਤੂੰ ਤੱਤੀ ਤਵੀ ਤੇ ਬੈਠੇ ਤਰਵੀ ਤੇਰਾ ਭਾਣਾ, ਤੂੰ ਤੱਤੀ ਤਵੀ ਤੇ ਬਿਠਾਵੇ ਤਰਵੀ ਤੇਰਾ ਭਾਣਾ, ਪ੍ਰਿਥੀ ਚੰਦ ਵਿਰੋਧਤਾ ਕਰੇ ਤਰਵੀ ਤੇਰਾ ਭਾਣਾ, ਸੁਲੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਸੁਰਵੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਨੂਰ ਤਿੰਨ ਇੱਟਾਂ ਚੁੱਕ ਲੈ ਜਾਏ ਤਰਵੀ ਤੇਰਾ ਭਾਣਾ, ਮੈਨੂੰ ਕੋਈ ਇਤਰਾਜ ਨਹੀਂ। ਦੂਜਾ ਰਸਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਜਦੋਂ ਖਿਮਾ ਦੀ ਸੀਮਾ ਖਤਮ ਹੋ ਜਾਏ ਨਾ ਤੇ ਫਿਰ ਦੂਜਾ ਰਸਤਾ ਹੈ ਵੀ ਫੈਸਲੇ ਆਪ ਲੈਣੇ ਨੇ, ਹੁਣ ਦੱਸ ਤੂੰ ਕਿੱਥੇ ਟੱਕਰੇਗਾ, ਤੈਨੂੰ ਅਸੀਂ ਉੱਥੇ ਟੱਕਰਾਂਗੇ। ਦੂਜਾ ਫੈਸਲਾ ਇਹ ਹੈ, ਸਿੱਖੀ ਇਸ ਦੋ ਰਾਹਾਂ ਤੇ ਤੁਰਦੀ ਹੈ। ਜਿਹੜੀ ਬੇਨਤੀ ਕਰ ਰਿਹਾ ਸਫੇਦ ਬਾਰੇ ਧਿਆਨ ਦਿਓ, ਸਾਹਿਬ ਰਾਏ ਨੇ ਉੱਥੇ ਘੋੜੀਆਂ ਛੱਡ ਦੇਣੀਆਂ ਤੇ ਗੁਰੂ ਕੇ ਸਿੱਖਾਂ ਨੇ ਉਹਨੂੰ ਜਾ ਕੇ ਬੇਨਤੀ ਕੀਤੀ। ਉਸ ਵੇਲੇ ਦੇ ਇਸ ਇਲਾਕੇ ਦੇ ਦੋ ਸਿੱਖ, ਇੱਕ ਭਾਈ ਮਾਛੀ ਸਿੰਘ, ਇੱਕ ਭਾਈ ਗੁਰਬਖਸ਼ ਸਿੰਘ, ਇਹ ਦੋਵੇਂ ਭੁੱਸਾ ਪਿੰਡ ਦੇ ਨੇ। ਇਹ ਦੋਵੇਂ ਨੇ ਜਾ ਕੇ ਇਹਨਾਂ ਦੀ ਖੇਤੀ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਬੇਨਤੀ ਕੀਤੀ ਭਾਈ ਤਾਰਾ ਸਿੰਘ ਮਾਂ ਨੂੰ, ਵੀ ਸੱਜਣਾ ਇਹ ਲੋਕ ਨੇ ਜਿਹੜੇ ਸਾਡੇ ਘੋੜੀਆਂ ਨਾਲ, ਆਪਣੇ ਘੋੜਿਆਂ ਦੇ ਨਾਲ ਸਾਡੀ ਫਸਲ ਉਜਾੜਦੇ ਨੇ। ਉਹਨਾਂ ਨੇ ਬੇਨਤੀ ਕੀਤੀ ਸਾਹਿਬ ਰਾਏ ਨੂੰ ਵੀ ਤੂੰ ਆਪਣੀ ਘੋੜੀਆਂ ਬੰਨ ਕੇ ਰੱਖ ਵੀ ਸੱਜਣਾ, ਅਸੀਂ ਤੈਨੂੰ ਇਸ ਤਰ੍ਹਾਂ ਨੀ ਕੁਝ ਵੀ ਕਹਿੰਦੇ, ਭੈ ਕਾ ਹੂੰ ਕੋ ਦੇ ਤਨ ਹੈ ਪੈਮਾਨ ਤਾਂ ਆਨ ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਹੈ ਬਖਾਨ। ਅਸੀਂ ਕਿਸੇ ਨਾਲ ਇਤਰਾਜ ਨਹੀਂ ਕਰਦੇ, ਪਹਿਲਾਂ ਅਸੀਂ ਵਾਸਤਾ ਨਹੀਂ ਪਾਉਂਦੇ। ਤੇ ਉਹਨੇ ਸਾਹਿਬ ਰਾਏ ਨੇ ਅੱਗਿਓਂ ਹੱਸ ਕੇ ਆਖਿਆ, ਕਹਿਣ ਲੱਗਿਆ ਵੀ ਅਸਲ ਵਿੱਚ ਘੋੜੀਆਂ ਤੇ ਮੈਂ ਬੰਨ ਲੈਣੀਆਂ ਸਨ ਪਰ ਮੇਰੇ ਕੋਲ ਰੱਸੇ ਨਹੀਂ। ਉਹ ਕਹਿਣ ਲੱਗੇ ਤੂੰ ਏਡਾ ਵੱਡਾ ਚੌਧਰੀ ਆ, ਤਾਂ ਕੋਈ ਜਵਾਬ ਨਾ ਹੋਇਆ ਵੀ ਰੱਸੇ ਨਹੀਂ, ਤੇ ਰੱਸੇ ਤੂੰ ਬਾਜ਼ਾਰੋਂ ਲੈ ਆ। ਉਹਨੇ ਆਖਿਆ ਰੱਸੇ ਬਾਜ਼ਾਰੋਂ ਨਹੀਂ ਮਿਲਦੇ ਜਿਹੜੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਣੀ ਹੈ। ਕਹਿਣ ਲੱਗੇ ਫਿਰ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਉਹ ਸਿੱਖਾਂ ਦੇ ਕੇਸ ਵੱਢ ਕੇ, ਸਿੱਖਾਂ ਦੇ ਕੇਸ ਕਤਲ ਕਰਕੇ ਮੈਂ ਉਹਨਾਂ ਦੇ ਰੱਸੇ ਬਣਾ ਕੇ ਫਿਰ ਘੋੜੀਆਂ ਦੇ ਪਾਉਣੇ ਨੇ। ਹਜੇ ਸਿੱਖ ਪ੍ਰੋਪਰਲੀ ਆ ਕੇ ਬਸੇ ਨਹੀਂ, ਸਾਰੇ ਚੰਗੀ ਤਰ੍ਹਾਂ ਬਸੇ ਨਹੀਂ, ਜਿਹਦੇ ਕਰਕੇ ਮੇਰੇ ਕੋਲ ਸਿੱਖਾਂ ਦੇ ਕੇਸ ਕੱਟਣ ਜੋਗੇ ਥੋੜੇ ਨੇ। ਜਦੋਂ ਇਹ ਗੱਲ ਸੁਣੀ ਸਿੱਖਾਂ ਨੇ, ਉਸੇ ਵੇਲੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਦੋਵੇਂ ਜਣੇ ਚਲੇ ਗਏ। ਦੋਵੇਂ ਜਣਿਆਂ ਨੇ ਜਾ ਕੇ ਗੁਰਮੁਖ ਪਿਆਰੇ ਇੱਕ ਭਾਈ ਅਮਰ ਸਿੰਘ ਅਤੇ ਦੂਜਾ ਗੁਰੂ ਕਾ ਸਿੱਖ ਭਾਈ ਬਘੇਲ ਸਿੰਘ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹਨੇ ਗੁਰਦੁਆਰੇ ਬਣਾਏ ਸਨ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹੜਾ ਇੱਕ ਮਿਸਲਾਂ ਦੇ ਦਰਮਿਆਨ ਆਇਆ, ਇਹ ਅੱਗੇ ਜਾ ਕੇ ਆਏਗਾ, ਮੈਂ ਤੁਹਾਡੇ ਨਾਲ ਸਾਂਝ ਪਾਵਾਂ ਗੁਰਬਖੇ ਦਾ। ਇਹ ਬਘੇਲ ਸਿੰਘ ਇੱਕ ਹੋਰ ਗੁਰੂ ਕਾ ਸਿੱਖ ਹੈ। ਇਹਨਾਂ ਦੋਨਾਂ ਨੂੰ ਜਾ ਕੇ ਉਹਨੇ ਗੱਲ ਦੱਸੀ ਤੇ ਉਹਨਾਂ ਨੇ ਉਸੇ ਵੇਲੇ ਘੋੜੀਆਂ ਲਈਆਂ ਤੇ ਘੋੜੀਆਂ ਹੱਕ ਕੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਭਾਈ ਲਖਮੀਰ ਸਿੰਘ ਨਾਂ ਦੇ ਬੰਦੇ ਕੋਲ ਜਾ ਕੇ ਘੋੜੀਆਂ ਵੇਚ ਦਿੱਤੀਆਂ। ਲਖਮੀਰ ਸਿੰਘ ਨੇ ਤੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਨੇ, ਇਹਨਾਂ ਸਾਰਿਆਂ ਨੇ ਉਹ ਮਾਇਆ ਜਿੰਨੀ ਵੀ ਸੀ ਪੈਸੇ ਸਨ ਉਹ ਲਿਆ ਕੇ ਭਾਈ ਤਾਰਾ ਸਿੰਘ ਦੇ ਲੰਗਰਾਂ ਚ ਪਾ ਦਿੱਤੇ ਤੇ ਸਾਹਿਬ ਰਾਏ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ ਵੀ ਬਕਰ ਦਾ ਚੌਧਰੀ ਹੋਵਾਂ ਤੇ ਮੇਰੀਆਂ ਕੋਈ ਘੋੜੀਆਂ ਵੇਚ ਜਾਏ, ਮੈਂ ਤੇ ਕੀ ਸੋਚੀ ਬੈਠਾ ਸਾਹਿਬ, ਇਹਨਾਂ ਨੇ ਕੀ ਕੀਤਾ? ਉਹਨਾਂ ਮੁੜ ਕੇ ਸਿੱਖਾਂ ਨਾਲ ਗੱਲਾਂ ਕੀਤੀ, ਉਹਨਾਂ ਸਿੱਖਾਂ ਨਾਲ ਗੱਲ ਕਰਨ ਦੀ ਬਜਾਏ ਚੌਧਰੀ ਨੇ ਜਾ ਕੇ ਉਸ ਪੱਟੀ ਦੇ ਫੌਜਦਾਰ, ਦੇਖੋ ਚੌਧਰੀ ਅੱਗੇ ਫੌਜਦਾਰ ਕੋਲ ਚੱਲਿਆ, ਚੌਧਰੀ ਦੇ ਪੱਟੀ ਦੇ ਚੌਧਰੀ ਨੇ ਜਾ ਕੇ ਫੌਜਦਾਰ ਕੋਲ ਸ਼ਿਕਾਇਤ ਕੀਤੀ ਭਈ ਸਿੱਖਾਂ ਦਾ ਗੀਆ ਇਤਨਾ ਖੁੱਲ ਗਿਆ, ਜਿਨ੍ਹਾਂ ਦੇ ਕੱਦ ਅਸੀਂ ਸਿਰਾਂ ਦੇ ਮੁੱਲ ਪਾਉਂਦੇ ਸਾਂ ਉਹਨਾਂ ਦਾ ਗੀਆ ਇੰਨਾ ਖੁੱਲ ਗਿਆ, ਉਹਨਾਂ ਨੇ ਮੇਰੀਆਂ ਘੋੜੀਆਂ ਮੇਰੇ ਘਰੋਂ ਖੋਲ ਕੇ ਜਾਂ ਖੇਤਾਂ ਵਿੱਚ ਚੁਗਦੀਆਂ ਨੂੰ ਵੇਚ ਕੇ ਤੇ ਉਹਨਾਂ ਨੇ ਪੈਸਿਆਂ ਦਾ ਲੰਗਰ ਲਾ ਲਿਆ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਫੌਜ ਜਿੰਨੇ ਵੀ ਵੱਡੇ ਲੋਕ ਹੋਇਆ ਕਰਦੇ ਨੇ ਨਾ, ਮੁਖੀਏ ਕੋਈ ਵੀ ਲੋਕ ਹੋਇਆ ਕਰਦੇ ਨੇ, ਉਹਨਾਂ ਦੇ ਆਪਣੇ ਕੰਨਾਂ ਵਿੱਚ ਗੱਲ ਕਦੇ ਨਹੀਂ ਪੈਂਦੀ ਹੁੰਦੀ, ਉਹਨਾਂ ਦੇ ਕੰਨਾਂ ਵਿੱਚ ਕੋਈ ਬੰਦਾ ਗੱਲ ਪਾਇਆ ਕਰਦਾ। ਤਾਂ ਹੀ ਬਹੁਤੀ ਵਾਰੀ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਜ਼ਿੰਦਗੀ ਦੇ ਬੜੇ ਗਲਤ ਫੈਸਲੇ ਕਰਦੇ ਨੇ, ਕਿਉਂਕਿ ਉਹਨਾਂ ਕਦੇ ਸੁਣਿਆ ਨਹੀਂ ਹੁੰਦਾ। ਫੌਜਦਾਰ ਨੇ ਵੀ ਗੱਲ ਨਹੀਂ ਸੀ ਸੁਣੀ, ਉਹਨੇ ਸੋਚਿਆ ਵੀ ਸ਼ਾਇਦ ਇਹਦੇ ਨਾਲ ਚੌਧਰੀ ਨਾਲ ਇਸ ਤਰ੍ਹਾਂ ਦੀ ਈਰਖਾ ਕਰਦੇ ਹੋਣ। ਫੌਜਦਾਰ ਨੇ ਆਪਣੇ ਵੱਲੋਂ 80 ਬੰਦੇ ਪੈਦਲ ਤੁਰਨ ਵਾਲੇ ਤੇ 25 ਘੋੜ ਸਵਾਰ ਇਹ ਫੌਜ ਦੇ ਕੇ ਭੇਜ ਦਿੱਤਾ, ਨਾਲ ਆਪਣਾ ਭਤੀਜਾ ਭੇਜ ਦਿੱਤਾ ਵੀ ਜਾ ਕੇ ਤੂੰ ਸਿੱਖਾਂ ਨੂੰ ਸੋਧਾ ਲਾ। ਉਹ ਤੜਕੇ ਆ ਗਏ ਤੇ ਤੜਕੇ ਆਉਂਦੇ ਸਾਰ ਗੁਰੂ ਕੇ ਸਿੱਖ ਅੱਗੇ ਉਹ ਅੰਮ੍ਰਿਤ ਵੇਲੇ ਸੰਭਾਲਣ ਵਾਲੇ ਸਨ ਤੇ ਉਹ ਅੰਮ੍ਰਿਤ ਵੇਲੇ ਭਾਈ ਬਘੇਲ ਸਿੰਘ ਬਾਹਰ ਆਪਣੇ ਕਿਰਿਆ ਕਰਮ ਸੋਧਣ ਵਾਸਤੇ ਬਾਹਰ ਨੂੰ ਜਾ ਰਹੇ ਸਨ। ਉਹਨਾਂ ਦੇ ਹੱਥ ਵਿੱਚ ਗੜਵਾ ਜਲਦਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਵੇਂ ਫੌਜ ਚੜ ਕੇ ਆ ਰਹੀ ਹੈ, ਘੋੜੇ ਦੀਆਂ ਟਾਪਾਂ ਸੁਣੀਆਂ ਤੇ ਕੁਝ ਇੱਕ ਇਹੋ ਜਿਹੀ ਖੜਾਕ ਸੁਣਿਆ ਤੇ ਉਹਨਾਂ ਨੇ ਉਸੇ ਵੇਲੇ ਸੋਚਿਆ ਵੀ ਮੈਂ ਜੇ ਪਿੱਛੇ ਜਾ ਕੇ ਉਹਨਾਂ ਨੂੰ ਦੱਸਾਂ ਤੇ ਮੈਂ ਪਿੱਠ ਦਿਖਾ ਕੇ ਭੱਜਣਾ ਚਾਹੁੰਦਾ ਨਹੀਂ। ਉਹਨੇ ਉਸੇ ਵੇਲੇ ਉਪਰਾਲਾ ਕੀਤਾ, ਆਪਣੀ ਤੇਗ ਕੱਢ ਲਈ। ਆ ਜਿਹੜੀ ਸਾਡੀ ਕਿਰਪਾਨ ਹੈ ਨਾ, ਇਹ ਵੀ ਅੰਗਰੇਜ਼ਾਂ ਦੇ ਵੇਲੇ ਛੋਟੀ ਹੋਈ ਹੈ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ। ਉਸ ਤੋਂ ਪਹਿਲਾਂ ਇਹ ਕਿਰਪਾਨ ਨਹੀਂ ਸੀ ਜਿਹੜੀ ਮੇਰੇ ਵਰਗੇ ਪਾਈ ਬੈਠੇ ਨੇ, ਕਿਉਂ ਕਰੇ ਜੀ, ਆਹ ਕਿਰਪਾਨ ਨਹੀਂ ਸੀ ਉਦੋਂ ਪਾਈ ਜਾਂਦੀ, ਉਦੋਂ ਵੱਡੀ ਕਿਰਪਾਨ ਪਕੜੀ ਜਾਂਦੀ ਸੀ। ਇਹਦਾ ਮਿਨੀਮਮ ਸ਼ਾਇਦ ਕਰੀਬ 2.5 ਫੁੱਟ ਲਾਜ਼ਮੀ ਹੁੰਦਾ ਸੀ ਸਿੱਖ ਲਈ ਪਹਿਨਣਾ, ਲਾਜ਼ਮੀ। ਤੇ ਉਦੋਂ ਗੁਰੂ ਕੇ ਸਿੱਖਾਂ ਦੇ ਕੋਲ ਭਾਈ ਬਘੇਲ ਸਿੰਘ ਕੋਲ ਕਿਰਪਾਨ ਸੀ, ਉਹਦੇ ਕੋਲ ਤੇਗ ਸੀ। ਉਹਨੇ ਉਸੇ ਵੇਲੇ ਦੋਵੇਂ ਉਪਰਾਲੇ ਕੀਤੇ, ਕਹਿਣ ਲੱਗੀ ਕਿਤੇ ਮੈਂ ਪਿਛਲਿਆਂ ਨੂੰ ਸੋਝੀ ਦਿਆਂ ਤੇ ਇੱਕ ਮੈਂ ਇਹਨਾਂ ਨੂੰ ਰੋਕਾਂ। ਉਹਨੇ ਜੈਕਾਰਾ ਲਾਇਆ, ਆਪਣਾ ਗੜਬਾ ਵਗਾ ਮਾਰਿਆ ਲਾਮੇ, ਉਹਨੇ ਜੈਕਾਰਾ ਲਾਇਆ, ਆਪਣੀ ਤੇਗ ਕੱਢੀ, ਆਪਣੀ ਕਿਰਪਾਨ ਕੱਢੀ ਤੇ ਜੰਗ ਲੜਨ ਲੱਗ ਪਏ। ਜਿੰਨਿਆਂ ਕੁ ਨੂੰ ਸਾਂਭ ਸਕਿਆ ਭਾਈ ਬਘੇਲ ਸਿੰਘ ਉਹਨਿਆਂ ਨੂੰ ਉਹਨੇ ਸਾਂਭਿਆ। ਤੇ ਇਹਦੇ ਦਰਮਿਆਨ ਗੁਰੂ ਕੇ ਸਿੱਖ ਪਿੱਛੋਂ ਵੀ ਆ ਗਏ, ਉਸ ਬਾੜੇ ਵਿੱਚੋਂ ਵੀ ਭੱਜ ਕੇ ਆ ਗਏ, ਕੁਝ ਇੱਕ ਛੋਟਾ ਜਿਹਾ ਜੰਗ ਹੋਇਆ। ਇਸ ਜੰਗ ਦੇ ਦਰਮਿਆਨ ਜਿਹੜਾ ਫੌਜਦਾਰ ਪੱਟੀ ਦਾ ਸੀ ਉਹਦਾ ਭਤੀਜਾ ਜਿਹੜਾ ਮੁਖੀਆ ਬਣ ਕੇ ਆਇਆ ਸੀ, ਉਹਦਾ ਨਾਂ ਨਹੀਂ ਲਿਖਿਆ, ਉਹ ਜਿਹੜਾ ਮੁਖੀਆ ਬਣ ਕੇ ਆਇਆ ਸੀ ਉਹਨੂੰ ਮਾਰ ਦਿੱਤਾ। ਹੁਣ ਔਖੇ ਸੌਖੇ ਲਾਸ਼ ਲੈ ਕੇ ਭੱਜ ਗਏ, ਆਪਣੀ ਜਾਨ ਬਚਾ ਕੇ ਭੱਜ ਗਏ। ਜਦੋਂ ਉਹ ਭੱਜ ਕੇ ਗਏ ਤਾਂ ਉਸ ਵੇਲੇ ਭਾਈ ਤਾਰਾ ਸਿੰਘ ਵਾਂ ਦੇ ਕੋਲ ਕੁਝ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਆ, ਉਹ ਤਾਂ ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ, ਮੁਸ਼ਕਿਲ ਇਹ ਹੈ, ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ ਉਦੋਂ। ਤਾਂ ਕਰਕੇ ਤੁਸੀਂ ਚੇਤਾ ਰੱਖਿਓ ਜੀ, ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਦੇ ਹਾਕਮ ਦੇ ਕੋਲ ਜਿਹੜੀ ਫੌਜ ਆ ਉਹ 2.25 ਲੱਖ ਦੀ ਫੌਜ ਹੈ। ਤੇ ਤੁਸੀਂ ਹੈਰਾਨ ਹੋਵੋਗੇ, 1 ਲੱਖ ਫੌਜ ਕੇਵਲ ਬੰਦਾ ਬਹਾਦਰ ਦੇ ਮਗਰ ਤੁਰੀ ਫਿਰ ਰਹੀ ਹੈ, 25,000 ਫੌਜ ਨਾਲ ਬਾਕੀ ਕੰਮ ਸਾਰਦਾ। ਬਾਬਾ ਬੰਦਾ ਬਹਾਦਰ ਉੱਤੇ ਜਿੱਤ ਫਿਰ ਵੀ ਨਹੀਂ ਹਾਸਲ ਕਰ ਸਕਿਆ, ਇੰਨੀ ਜ਼ਿਆਦਾ ਫੌਜ ਉਹਦੇ ਮਗਰ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਿੱਖੀ ਦਾ ਕਿਰਦਾਰ ਇਹੋ ਜਿਹਾ ਜਿਹਦੇ ਕਰਕੇ ਨਾ ਇਹਨਾਂ ਪੈਸੇ ਕਰਕੇ ਵਿਕਣਾ, ਨਾ ਇਹਨਾਂ ਪਦਵੀਆਂ ਕਰਕੇ ਵਿਕਣਾ, ਨਾ ਇਹਨਾਂ ਵਿਕਾਰਾਂ ਕਰਕੇ ਵਿਗੜਨਾ, ਤੇ ਇਹਨਾਂ ਦੇ ਵਿਚਾਰੇ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਤਾਂ ਕਰਕੇ ਉਹ ਕੁਝ ਨਹੀਂ ਸੀ ਕਰ ਸਕਦੇ। ਜਿਹੜੀ ਬੇਨਤੀ ਕਰ ਰਿਹਾ ਅਸਾਂ ਫਿਰ ਦੁਬਾਰੇ ਧਿਆਨ ਦਿਓ, ਉਸ ਵੇਲੇ ਜਦੋਂ ਚੁੱਕੇ ਲਾਸ਼ ਭੱਜੇ ਤੇ ਕੁਝ ਇਲਾਕੇ ਦੇ ਲੋਕ ਇਕੱਠੇ ਹੋਏ, ਉਹਨਾਂ ਨੇ ਆ ਕੇ ਭਾਈ ਤਾਰਾ ਸਿੰਘ ਮਾਨ ਨੂੰ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਜੀ ਦੇਖੋ ਭਤੀਜਾ ਮਰ ਗਿਆ, ਇਹ ਤੇ ਹੋ ਨਹੀਂ ਸਕਦਾ ਵੀ ਹਾਕਮ ਚੁੱਪ ਕਰਕੇ ਬੈਠ ਜਾਏ, ਉਹ ਆਏ ਗੱਲ ਬਾਰੇ ਤੇ ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਵੀ ਜੰਗ ਤਕੜਾ ਹੋਏਗਾ ਤੇ ਅਸੀਂ ਤੁਹਾਨੂੰ ਬੇਨਤੀ ਕਰਨਾ ਵੀ ਸਾਡੇ ਵਰਗੇ 2-4 ਬੰਦੇ ਮਰ ਵੀ ਗਏ ਕੋਈ ਗੱਲ ਨਹੀਂ, ਤੂੰ ਸਿਦਕੀ ਸੂਰਮਾ, ਤੂੰ ਸਿਦਕੀ ਸੂਰਮਾ, ਥੋੜਾ ਧਿਆਨ ਦਿਓ ਤੇ ਤੇਰੇ ਕੋਲ ਵਕਤ ਹੈ, ਜੇ ਤੂੰ ਚਾਹਵੇਂ ਤਾਂ ਹੁਣ ਤੂੰ ਇਸ ਵੇਲੇ ਇੱਥੋਂ ਨਿਕਲ ਜਾ, ਅਸੀਂ ਆਪੇ ਸਾਰ ਲਾਂਗੇ, ਜਿਵੇਂ ਕਿਵੇਂ ਹੋਇਆ ਅਸੀਂ ਸਾਰ ਲਾਂਗੇ। ਭਾਈ ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ ਸੀ ਬੜਾ ਪਿਆਰਾ, ਅੱਜ ਦਾ ਸਿੱਖ ਕਿਤੇ ਉਹਨੂੰ ਪੱਲੇ ਬੰਨ ਲਵੇ। ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਪੱਲਿਓ, ਜਿਸ ਦਿਨ ਮੈਂ ਗੁਰੂ ਕੋਲੋਂ ਅੰਮ੍ਰਿਤ ਛਕਿਆ ਸੀ ਨਾ, ਉਸ ਦਿਨ ਮੈਂ ਪਰਨ ਕੀਤਾ ਸੀ ਭਾਈ ਮੈਂ ਕਦੇ ਆਪਣੇ ਗੁਰੂ ਤੋਂ ਲਾਂਭੇ ਨਾ ਹੋਵਾਂ, ਮੈਂ ਤੇ ਸਨਮੁਖ ਹੋ ਕੇ ਹੀ ਮਰਾਂ, ਜੇ ਮੈਂ ਜੀਵਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ, ਜੇ ਮੈਂ ਮਰਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ। ਚੇਤਾ ਮੈਨੂੰ ਹੋਰ ਆਉਂਦਾ ਪਰ ਸਮਾਂ ਨਹੀਂ ਕਹਿੰਦਾ ਵੀ ਮੈਂ ਸੁਣਾਵਾਂ। 30 ਸਿੱਖ ਤੇ 30,000 ਦੀ ਫੌਜ ਜਦੋਂ ਦਰਬਾਰ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਸਿੱਖ ਬੈਠੇ ਸਨ, ਉਨ੍ਹਾਂ ਵਿਚੋਂ ਵੀ ਇੱਕ ਨਾਂ ਗੁਰਬਖਸ਼ ਸਿੰਘ ਸੀ। ਜਦੋਂ ਗੁਰਬਖਸ਼ ਸਿੰਘ ਨੂੰ ਉਨ੍ਹਾਂ ਕਿਹਾ ਵੀ ਹੱਥ ਖੜੇ ਕਰਕੇ ਆ ਲਓ, ਕਹਿਣ ਲੱਗੇ ਹੱਥ ਨਹੀਂ ਖੜੇ ਕਰਕੇ ਆਉਣੇ ਪਰ ਮੈਂ ਆਵਾਂਗਾ ਤੁਹਾਡੇ ਵੱਲੋਂ। ਜਦੋਂ ਸਾਹਮਣੇ ਨੂੰ ਗਏ ਉਨ੍ਹਾਂ ਇੱਕੋ ਹੀ ਬਚਨ ਆਖਿਆ, ਕਹਿਣ ਲੱਗੇ ਤੁਹਾਡੀ ਗਿਣਤੀ ਜ਼ਿਆਦਾ ਮੇਰੀ ਥੋੜੀ ਹੈ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ। ਉਹਨਾਂ ਪੁੱਛਿਆ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਕਹਿਣ ਲੱਗਿਆ ਅਸੀਂ 30 ਕੁ ਬੰਦੇ ਹੈ ਤੇ ਕਦ ਕਿਤੇ ਕੋਈ ਇਹ ਨਾ ਕਵੇ ਵੀ ਥੋੜੀਆਂ ਦੀ ਗਿਣਤੀ ਚ ਸਿੱਖ ਭੱਜਣ ਲੱਗੇ ਹੋਣਗੇ ਤੇ ਇਹਨਾਂ ਦੇ ਪਿੱਛੋਂ ਗੋਲੀਆਂ ਮਾਰੀਆਂ ਨੇ, ਸਿੱਖੀ ਨੂੰ ਕੋਈ ਲਾਗ ਨਾ ਲਾ ਦੇ। ਖੈਰ ਸਮਾਂ ਬਿਲਕੁਲ ਨੇੜੇ ਹੋ ਗਿਆ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਨਗਰ ਦੇ ਲੋਕਾਂ ਨੇ ਆਖਿਆ ਪਰ ਉਹ ਭਾਈ ਤਾਰਾ ਸਿੰਘ ਮਾਂ ਨਾ ਗਏ। ਆਖਿਰ ਕੁਝ ਦਿਨਾਂ ਬਾਅਦ 9 ਜੂਨ 1726 ਨੂੰ ਫਿਰ ਉਹ ਫੌਜਦਾਰ ਆ ਪਾਇਆ ਤੇ ਇਹਦੇ ਨਾਲ ਦੋ ਬੰਦੇ ਬੜੇ ਖਾਸ ਆਏ ਨੇ, ਇੱਕ ਮੋਮਨ ਖਾਂ ਇਹ ਜਰਨੈਲ ਹੈ, ਇੱਕ ਤੱਕੀ ਖਾਂ ਇਹ ਫੌਜਦਾਰ ਹੈ। ਇਹ ਦੋਵੇਂ ਜਣੇ ਆਏ, ਕੁਝ ਫੌਜਾਂ ਲੈ ਕੇ ਆਏ ਨੇ, ਜੰਗ ਲੜਨ ਲੱਗ ਪਏ। ਉਹ ਜੰਗ ਲੜਦਿਆਂ ਲੜਦਿਆਂ ਇਹਦੇ ਵਿੱਚੋਂ ਤੱਕੀ ਖਾਂ ਇੱਕ ਬਚਨ ਆਖਦਾ, ਉੱਚੀ ਸਾਰੀ ਬੋਲ ਕੇ ਕਹਿਣ ਲੱਗੇ ਹੋ ਤੁਹਾਡੇ ਵਿੱਚੋਂ ਤਾਰਾ ਸਿੰਘ ਵਾਂਗ ਕੌਣ ਹੈ ਏਡਾ ਸੂਰਮਾ ਜਿਹਦੇ ਆਸਰੇ ਤੁਸੀਂ ਇੰਨਾ ਕੁਝ ਕਰ ਰਹੇ ਹੋ, ਕੌਣ ਹੈ ਸੂਰਮਾ ਮੈਂ ਉਹਦੇ ਹੱਥ ਦੋ ਹੱਥ ਕਰਨੇ ਚਾਹੁੰਦਾ? ਇਹਨੂੰ ਇਸ ਗੱਲ ਦਾ ਮਾਣ ਸੀ, ਇਹਨੇ ਸਾਰੇ ਸਰੀਰ ਦੇ ਉੱਤੇ ਲੋਹ ਸੰਜੋਹ ਪਾਇਆ ਹੋਇਆ ਸੀ, ਲੋਹੇ ਦੇ ਬਸਤਰ ਪਾਏ ਹੋਏ ਸਨ, ਕੇਵਲ ਇੱਕ ਮੂੰਹ ਨੰਗਾ ਸੀ। ਭਾਈ ਤਾਰਾ ਸਿੰਘ ਮਾਂ ਨੇ ਸਾਹਮਣੇ ਆ ਕੇ ਜਦੋਂ ਇਹਨੂੰ ਵੇਖਿਆ ਤੇ ਇੱਕੋ ਨੇਜਾ ਆਪਣੇ ਹੱਥ ਨਾਲ ਇਹਦੇ ਮੂੰਹ ਉੱਤੇ ਵਾਰ ਕੀਤਾ। ਜਦੋਂ ਮੂੰਹ ਉੱਤੇ ਵਾਰ ਕੀਤਾ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਮਾਂ ਹੈ, ਨਾਲੇ ਵਾਰ ਕੀਤਾ ਨਾਲੇ ਬਚਨ ਆਖਿਆ ਕਹਿਣ ਲੱਗੇ ਇਹਨਾਂ ਨੂੰ ਤਾਰਾ ਸਿੰਘ ਮਾਂ ਹੈ। ਜਦੋਂ ਉਹਦੇ ਮੂੰਹ ਵਿੱਚ ਵਰਛਾ ਵੱਜਿਆ ਤੇ ਉਹਦੇ ਵਿੱਚੋਂ ਵਰਛਾ ਕੱਢਿਆ ਤੇ ਹੁਣ ਮੂੰਹ ਤੋਂ ਲਹੂ ਨੁੱਚੜਦਾ ਜਾ ਰਿਹਾ, ਉਹਨੂੰ ਦੇਖ ਕੇ ਸਾਹਮਣੇ ਮੋਮਨ ਖਾਂ ਨੇ ਇੱਕ ਟਾਂਚ ਕੀਤੀ, ਮੋਮਨ ਖਾਂ ਇੱਕ ਟਾਂਚ ਕਰਦਾ ਕਹਿਣ ਲੱਗਿਆ ਤੱਕੀ ਖਾਂ ਸਾਹਿਬ ਜਨਾਬ ਤੁਸੀਂ ਪਾਨ ਚਬਾ ਰਹੇ ਹੋ, ਕਿਉਂਕਿ ਉਹਦੇ ਮੂੰਹ ਤੋਂ ਲਹੂ ਡਿੱਗ ਰਿਹਾ ਸੀ ਲਾਲ ਰੰਗ ਦਾ, ਤੇ ਉਹਨੇ ਬਚਨ ਪੁੱਛਿਆ ਵੀ ਤੂੰ ਪਾਨ ਚਬਾ ਰਿਹਾ? ਉਸ ਵੇਲੇ ਤੱਕੀ ਖਾਂ ਨੇ ਕਲਪੇ ਹੋਏ ਨੇ ਕਿਹਾ ਕਹਿਣ ਲੱਗੇ ਹਾਂ ਅੱਗੇ ਤਾਰਾ ਸਿੰਘ ਮਾਂ ਪਾਨ ਵੰਡ ਰਿਹਾ, ਅੱਗੇ ਹੋ ਕੇ ਲੈ ਜੇ ਸੂਰਮੈ, ਉਹ ਵੰਡ ਰਿਹਾ ਪਾਨ ਅੱਗੇ ਹੋ ਕੇ ਲੈ ਜੇ ਤੂੰ ਏਡਾ ਸੂਰਮੈ, ਇਹ ਇਤਿਹਾਸ ਹੈ ਤੁਹਾਡਾ। ਉਸ ਵੇਲੇ ਜੰਗ ਲੜਿਆ ਗਿਆ, ਕੁਝ ਇੱਕ ਸਿੱਖ ਸ਼ਹੀਦ ਹੋਏ, ਇੱਥੇ ਭਾਈ ਬਘੇਲ ਸਿੰਘ, ਭਾਈ ਮਾਛੀ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਜੋਧ ਸਿੰਘ, ਭਾਈ ਬਾਦਲ ਸਿੰਘ ਇਤਿਆਦਿਕ ਕਰੀਬ 40 ਕੁ ਸਿੱਖਾਂ ਦੇ ਨੇੜੇ ਇੱਥੇ ਸ਼ਹਾਦਤ ਹੁੰਦੀ ਹੈ, ਉਹਨਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਵੀ ਸ਼ਹੀਦ ਹੁੰਦਾ। ਇਹ ਘਟਨਾ 9 ਜੂਨ 1726 ਦੀ ਹੈ। ਇਸ ਤੋਂ ਅਗਲੀ ਇਤਿਹਾਸ ਦੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਮੇਰੇ ਮਨ ਦੀ ਭਾਵਨਾ ਹੈ ਪੂਰੇ 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕਰਨਾ, ਤਾਂ ਕਿ ਅਸੀਂ ਇਤਿਹਾਸ ਨੂੰ ਪ੍ਰੋਪਰਲੀ ਮਾਣ ਸਕੀਏ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਗੁਰੂ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਖੂਨ ਨਾਲ ਭਿੱਜੇ ਹੋਏ ਪੰਨੇ ਆਪਾਂ ਪਿਛਲੇਰੇ ਦਿਨਾਂ ਵਿਚ ਵਿਚਾਰਦੇ ਰਹੇ। ਬਹੁਤ ਹੀ ਜ਼ਿਆਦਾ ਪੈਰ ਪੈਰ ਤੇ ਚੁਣੌਤੀਆਂ ਜ਼ਿੰਦਗੀ ਦੀਆਂ ਆਮ ਸਹੂਲਤਾਂ ਵੀ ਕੋਲ ਨਹੀਂ, ਫਿਰ ਵੀ ਕੋਈ ਸਿੱਖ ਨਾ ਸਿਦਕੋਂ ਡੋਲੇ, ਕੋਈ ਸਿੱਖ ਨਾ ਵਿਕਿਆ। ਚੜ੍ਹਦੀ ਕਲਾ ਵਿੱਚ ਉਹਨਾਂ ਇਤਿਹਾਸ ਸਿਰਜਿਆ। ਅਹਿਮਦ ਸ਼ਾਹ ਅਬਦਾਲੀ ਜ਼ੋਰ ਲਾਉਂਦਾ, 1767 ਤੱਕ ਤਾਂ ਪੂਰਾ ਜ਼ੋਬਨ ਤੇ ਰਹਿੰਦਾ, ਭਾਵੇਂ 3 ਕੁ ਹਮਲੇ ਉਹਦੇ ਪਿਛਲੇ ਵਾਲੇ ਕਮਜ਼ੋਰ ਨੇ। ਉਸ ਤੋਂ ਬਾਅਦ ਜਿਹੜੇ ਆਖਰੀ 3 ਨੇ ਉਹ ਤਾਂ ਪੰਜਾਬ ਵੱਲ ਆਉਂਦਾ ਹੀ ਨਹੀਂ, ਲਾਹੌਰ ਤੇ ਪਿਸ਼ੌਰ ਤੋਂ ਵਾਪਸ ਮੁੜਦਾ ਰਿਹਾ। ਅੱਜ ਇੱਕ ਨਵੇਂ ਦੌਰ ਦੀ ਆਪਾਂ ਗੱਲ ਸ਼ੁਰੂ ਕਰਨ ਲੱਗੇ ਹਾਂ। ਗੁਰੂ ਪਾਤਸ਼ਾਹ ਦੀ ਰਹਿਮਤ ਦਾ ਸਦਕਾ 1733 ਦੇ ਵਿੱਚ ਦੋ ਬਹੁਤ ਪਿਆਰੇ ਸਤਿਕਾਰੇ ਹੋਏ ਜਰਨੈਲਾਂ ਨੇ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਨਵਾਬ ਕਪੂਰ ਸਿੰਘ, ਜਿੱਥੇ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ, ਜਿੱਥੇ ਇਹਨਾਂ ਦਾ ਜੀਵਨ ਬਹੁਤ ਚੰਗਾ ਹੈ, ਉੱਥੇ ਇਹਨਾਂ ਦਾ ਅਦਬ ਵੀ ਬਹੁਤ ਸੀ, ਇਹਨਾਂ ਦੀ ਗੱਲ ਕੋਈ ਮੋੜਨਾ ਨਹੀਂ ਸੀ। ਤਾਂ ਉਸ ਵੇਲੇ ਇਹਨਾਂ ਦੋਨਾਂ ਜਥੇਦਾਰਾਂ ਨੇ ਰਲ ਕੇ ਇੱਕ ਫੈਸਲਾ ਲਿਆ, ਆਪਣੀ ਕੌਮ ਨੂੰ ਦੋ ਦਲਾਂ ਵਿੱਚ ਵੰਡ ਲਿਆ, ਇੱਕ ਤਰਨਾ ਦਲ, ਇੱਕ ਬੁੱਢਾ ਦਲ। ਵਕਤ ਗੁਜ਼ਰਿਆ, ਥੋੜਾ ਜਿਹਾ ਸਮਾਂ ਹੀ ਲੰਘਿਆ, 1745 ਵਿੱਚ ਫਿਰ ਦੁਬਾਰੇ ਫੈਸਲਾ ਲੈਣਾ ਪਿਆ 14 ਅਗਸਤ ਨੂੰ। ਪਰ ਫਿਰ ਦੁਬਾਰੇ ਫੈਸਲਾ ਹੋਇਆ ਵੀ ਨਹੀਂ, ਇਹ ਜਿਹੜੇ ਦੋ ਜਥੇ ਨੇ ਇਹ ਵੱਧ ਗਏ ਨੇ, ਇਹਨਾਂ ਨੂੰ 30 ਜਥਿਆਂ ਵਿੱਚ ਵੰਡ ਦਿੱਤਾ ਜਾਏ ਤਾਂ ਕਿ ਪ੍ਰਬੰਧ ਕਰਨਾ ਸੌਖਾ ਹੋ ਜਾਏ। ਲੇਕਿਨ 3 ਕੁ ਸਾਲ ਹੀ ਮਿਸਾ ਲੰਘੇ, ਸਿੱਖਾਂ ਦੀਆਂ ਕੁਰਬਾਨੀਆਂ ਇਹਨਾਂ ਵੱਲ ਵੇਖ ਕੇ ਫਿਰ ਦੁਬਾਰੇ 1748 ਦੇ ਵਿੱਚ, ਮਾਰਚ ਦੇ ਮਹੀਨੇ 1748 ਦੇ ਵਿੱਚ ਫਿਰ ਦੁਬਾਰੇ 65 ਜਥੇ ਬਣਾ ਦਿੱਤੇ ਗਏ। ਲੇਕਿਨ ਉਹ 65 ਜਥੇ ਵੀ ਬਹੁਤ ਥੋੜਾ ਸਮਾਂ ਚੱਲੇ। ਨਵਾਬ ਕਪੂਰ ਸਿੰਘ ਹੋਰਾਂ ਵੇਖਿਆ ਵੀ ਜੇ ਐਡੀ ਜਲਦੀ ਇੰਨੇ ਜਥੇ ਬਣ ਸਕਦੇ ਨੇ, ਤੇ ਉਹਨਾਂ ਫੈਸਲਾ ਲਿਆ ਇਹਨਾਂ ਨੂੰ 11 ਜਥਿਆਂ ਵਿੱਚ ਵੰਡ ਦਿੱਤਾ। ਮਸਲਾ ਕੇਵਲ ਪ੍ਰਬੰਧ ਦਾ ਹੀ ਸੀ, ਸਾਡੀ ਕੌਮ ਦੇ ਵਿੱਚ ਕੋਈ ਦੁਬਿਧਾ ਨਹੀਂ ਸੀ ਖੜੀ ਹੋਈ, ਕਿਸੇ ਕਿਸਮ ਦੀ ਵੀ ਕੋਈ ਭਾਵਨਾ ਨਹੀਂ ਸੀ। ਜੇ ਕਿਸੇ ਨੂੰ ਕੋਈ ਨਵਾਬੀ ਮਿਲਦੀ, ਜੇ ਕਿਸੇ ਨੂੰ ਕੋਈ ਅਹੁਦਾ ਮਿਲਦਾ, ਉਹ ਠੁਕਰਾ ਦਿੰਦੇ ਸਨ।

ਪਿੱਛੇ ਜ਼ਿਕਰ ਕਰ ਚੁੱਕਾ ਹੈ ਦਾਸ ਤੁਹਾਡੇ ਨਾਲ। ਜਸਵੰਤ ਸਿੰਘ ਆਲੂਵਾਲੀਆ ਨੇ ਜਦੋਂ ਉਸ ਸਰਹੰਦ ਦੇ ਉੱਤੇ ਹਮਲਾ ਕਰਕੇ ਉਹਨੂੰ ਫਤਿਹ ਕੀਤਾ ਸਾਰੇ ਸਿੰਘਾਂ ਨੇ, ਉਹਨੂੰ ਹੁਕਮ ਹੋਇਆ ਵੀ ਸਰਹੰਦ ਦੇ ਵਿੱਚ ਹੁਣ ਕੋਈ ਹੈ ਨਹੀਂ, ਸਰਹੰਦ ਉਦੋਂ ਬਹੁਤ ਉੱਗਾ ਸ਼ਹਿਰ ਸੀ, ਸਰਹੰਦ ਵਿੱਚ ਕੋਈ ਹੈ ਨਹੀਂ ਤੇ ਤੁਸੀਂ ਤਖ਼ਤ ਤੇ ਬੈਠੋ। ਜਸਵੰਤ ਸਿੰਘ ਆਲੂਵਾਲੀਆ ਨੇ ਉਦੋਂ ਮਨਾ ਕਰ ਦਿੱਤਾ ਸੀ, ਕਹਿਣ ਲੱਗੇ ਨਹੀਂ, ਇਹ ਖਾਲਸੇ ਦਾ ਰਾਜ ਇੱਕ ਵਿਅਕਤੀਗਤ ਨਹੀਂ ਹੈ, ਇਸ ਲਈ ਨਹੀਂ ਹੋ ਸਕਦਾ। ਯਾਦ ਆਪ ਜੀ ਨੂੰ ਯਾਦ ਰੱਖਣ ਦੀ ਲੋੜ ਹੈ ਬਹੁਤ ਜ਼ਿਆਦਾ, ਸਰਹੰਦ ਦੇ ਵਿੱਚ ਹੀ ਸਿੱਖਾਂ ਨੇ ਪਹਿਲਾ ਸਿੱਕਾ ਉਹ ਜਿਹੜਾ ਸ਼ੁਰੂ ਕੀਤਾ ਸੀ। ਦੇ ਗੋ ਤੇ ਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਇਹ ਪਹਿਲਾ ਸਿੱਕਾ। ਔਰ ਇਹ ਵੀ ਚੇਤੇ ਰੱਖਣ ਵਾਲੀ ਬਾਤ ਹੈ, ਉਦੋਂ ਸਿੱਖਾਂ ਨੂੰ ਭੜਕਾਉਣ ਵਾਸਤੇ, ਸਿੱਖਾਂ ਦੇ ਪ੍ਰਤੀ ਭੜਕਾਉਣ ਵਾਸਤੇ ਜਿਹੜੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਚਮਚੇ ਸਨ, ਉਨ੍ਹਾਂ ਨੇ ਗਲਤ ਸਿੱਕਾ ਘੜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਦਿਖਾਇਆ ਸੀ ਵੀ ਤੇਰੇ ਰਾਜ ਵਿੱਚ ਸਿੱਕੇ ਉਹ ਘੜਦੇ ਨੇ ਆਪਣੇ, ਪਰ ਉਹ ਸਿੱਕਾ ਕੋਈ ਨਕਲੀ ਸੀ, ਕਿਉਂਕਿ ਉਹਦੇ ਤੇ ਅਖੀਰ ਵਿੱਚ ਜੱਸਾ ਕਲਾਲ ਸ਼ਬਦ ਆਉਂਦਾ ਹੈ। ਜੱਸਾ ਸਿੰਘ ਐਸਾ ਨਹੀਂ ਕਰ ਸਕਦਾ ਵੀ ਜੱਸਾ ਸਿੰਘ ਨਾ ਲਿਖੇ ਤੇ ਕਲਾਲ ਆਪਣੀ ਕਾਸਟ ਲਿਖੇ। ਆਲੂਵਾਲੀਆ ਉਹਦੇ ਨਗਰ ਦਾ ਨਾਂ ਸੀ, ਉਸ ਕਰਕੇ ਸ਼ੁਰੂ ਹੋ ਗਿਆ। ਉਹ ਸਿੱਕਾ ਨਕਲੀ ਹੈ, ਉਸ ਵੇਲੇ ਦੋ ਸਿੱਕੇ ਜਿਹੜੇ ਹੋਂਦ ਵਿੱਚ ਆਏ ਸਨ। ਮੈਂ ਉਸੇ ਗੱਲ ਵੱਲ ਚੱਲਾਂ। ਉਦੋਂ ਸਾਰੇ ਲੋਕ, ਇੱਕ ਮੈਂ ਪਲ ਪਿਛੋਕੜ ਹੋਰ ਫੋਲਣਾ ਚਾਹੁੰਦਾ, ਥੋੜਾ ਜਿਹਾ ਗੱਲ ਸਮਝ ਲੱਗ ਜਾਏਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਜਿਹੜੀ ਪੰਜਾਂ ਦਾ ਸਿਸਟਮ ਬਣਾਇਆ, ਤੇ ਉਦੋਂ ਜਦੋਂ ਗੁਰਮਤੇ ਹੁੰਦੇ ਸਨ, ਸਰਬੱਤ ਖਾਲਸਾ ਹੁੰਦੇ ਸਨ, ਉਦੋਂ ਗੁਰੂ ਕੇ ਸਿੱਖ ਸਾਰੇ ਰਲ ਮਿਲ ਕੇ ਅਰਦਾਸ ਕਰਨੀ, ਅਰਦਾਸ ਕਰਕੇ ਉਨ੍ਹਾਂ ਵਿਚੋਂ ਜਥੇਦਾਰ ਜੱਸਾ ਸਿੰਘ ਨੇ ਜਾਂ ਨਵਾਬ ਕਪੂਰ ਸਿੰਘ ਨੇ ਖੜੇ ਹੋ ਜਾਣਾ, ਇੱਕ ਬੰਦੇ ਦਾ ਨਾਂ ਚੁਣਨਾ ਪੈਣਾ ਤੇ ਉਹ ਬੰਦੇ ਨੂੰ ਖੜਾ ਕਰ ਲੈਣਾ। ਅਗਰ ਉਹਨੂੰ ਕੋਈ ਇਤਰਾਜ਼ ਨਹੀਂ, ਅਗਰ ਸੰਗਤ ਨੂੰ ਕੋਈ ਇਤਰਾਜ਼ ਨਹੀਂ, ਤਾਂ ਮੱਥਾ ਟੇਕ ਕੇ ਉਹਨੂੰ ਸ਼ਬਦ ਕਿਹਾ ਜਾਂਦਾ ਸੀ ਪਿਆਰਾ, ਇਹ ਪਿਆਰਾ ਬਣ ਗਿਆ। ਫਿਰ ਉਸ ਇੱਕ ਬੰਦੇ ਨੇ ਅੱਗੇ ਦੂਜਾ ਬੰਦਾ ਚੁਣਨਾ, ਫਿਰ ਉਹਨੇ ਖੜਾ ਹੋਣਾ, ਫਤਿਹ ਬੁਲਾਉਣੀ ਹੈ। ਜੇ ਸੰਗਤ ਨੂੰ ਨਹੀਂ ਇਤਰਾਜ਼ ਤਾਂ ਦੂਜਾ ਪਿਆਰਾ ਬਣ ਗਿਆ। ਫਿਰ ਉਹਨਾਂ ਦੋਨਾਂ ਨੇ ਸਲਾਹ ਕਰਕੇ ਤੀਜਾ ਚੁਣਨਾ, ਫਿਰ ਤਿੰਨਾਂ ਨੇ ਸਲਾਹ ਕਰਕੇ ਚੌਥਾ ਚੁਣਨਾ, ਚਾਰਾਂ ਨੇ ਸਲਾਹ ਕਰਕੇ ਪੰਜਵਾਂ ਚੁਣਨਾ, ਪੰਜਾਂ ਨੇ ਫਿਰ ਗੁਰੂ ਅੱਗੇ ਅਰਦਾਸ ਕਰਨੀ, ਅਰਦਾਸ ਕਰਕੇ ਆਪਣੀ ਸੁਧਾਈ ਕਰਕੇ ਫਿਰ ਪੰਜਾਂ ਨੇ ਫੈਸਲੇ ਲੈਣੇ। ਉਹਨੂੰ ਗੁਰਮਤਾ ਕਹਿੰਦੇ ਸਨ, ਉਹਨੂੰ ਸਰਬੱਤ ਖਾਲਸਾ ਕਹਿੰਦੇ ਸਨ, ਉਹਨਾਂ ਪੰਜਾਂ ਦੀ ਅਗਵਾਈ ਚ ਸਰਬੱਤ ਖਾਲਸਾ ਹੁੰਦਾ ਸੀ। ਬੜਾ ਅੱਛਾ ਸਿਸਟਮ ਸੀ। ਵਕਤ ਆਇਆ ਉਦੋਂ ਜਿਹੜੇ ਗੁਰੂ ਕੇ ਸਿੱਖ ਸਨ, ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ, ਗੁਰਮਤੇ ਕਰਨ ਤੋਂ ਪਹਿਲਾਂ, ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਨੇ, ਬੈਠ ਹਰਿਮੰਦਰ ਸੁਣੇ ਸੋ ਗਿਆਨਾ। ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ ਨੇ, ਹਰਿਮੰਦਰ ਸਾਹਿਬ ਬੈਠ ਕੇ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਸ਼ਰਧਾ ਦੇ ਮੁਤਾਬਕ, ਤੇ ਉਸ ਵੇਲੇ ਫਿਰ ਬੈਠ ਕੇ ਪਹਿਲਾਂ ਕੀਰਤਨ ਸੁਣਦੇ ਨੇ। ਹਰਿਮੰਦਰ ਸਾਹਿਬ ਚ ਵੀ ਕਥਾ ਹੁੰਦੀ ਰਹੀ ਹੈ, ਯਾਦ ਰੱਖੋ ਜੀ। ਸਭ ਤੋਂ ਪਹਿਲਾਂ ਕਥਾ ਬਾਕੀ ਚੰਨੇ ਉੱਠਦਾ ਸੀ, ਰੋਹ ਵਿਚਾਰ ਤੇ ਗੱਲ ਲੰਮੀ ਹੋ ਜਾਏਗੀ, ਉਲਝ ਜਾਏਗੀ ਆਪਣੀ ਗੱਲ। ਉਹ ਗਿਆਨੀਆਂ ਦੀ ਬਕਾਇਦਾ ਲੜੀ ਹੈ ਇੱਕ ਲੰਮੀ, ਕਿਸੇ ਫਿਰ ਸੀ ਕਿ ਪੁਜਾਰੀਆਂ ਨੇ ਬੰਦ ਕਰਵਾਈ ਸੀ ਵੀ ਇੱਥੇ ਹਰਿਮੰਦਰ ਸਾਹਿਬ ਦੇ ਵਿੱਚੋਂ ਸੱਚ ਦਾ ਉਪਦੇਸ਼ ਨਹੀਂ ਮਿਲਣਾ ਚਾਹੀਦਾ। ਆਪਣੀ ਗੱਲ ਬਲੀ ਵਾਪਸ ਪਰਤਾਂ। ਉਦੋਂ ਬੈਠ ਕੇ ਉਨ੍ਹਾਂ ਨੇ, ਬੈਠ ਹਰਿਮੰਦਰ ਸੁਣੇ ਸੋ ਗਿਆਨਾ, ਬੜੇ ਅਦਬ ਸਤਿਕਾਰ ਨਾਲ ਸਾਰੇ ਬਿਨਾਂ ਕਿਸੇ ਵਿਤਕਰਿਆਂ ਤੋਂ ਭੁੱਲ ਭੁਲਾ ਕੇ ਤੇ ਬੈਠ ਕੇ ਰੱਬ ਦੀ ਬਾਣੀ ਦਾ ਕੀਰਤਨ ਸੁਣਦੇ ਨੇ, ਨਿਰਮਲ ਮਨ ਕਰਦੇ ਨੇ। ਗੁਰ ਚਰਨ ਪਰ ਲਾਵੇ ਧਿਆਨ, ਗੁਰੂ ਚਰਨਾਂ ਦੇ ਉੱਤੇ ਧਿਆਨ ਲਾਉਂਦੇ ਨੇ, ਕਿਸੇ ਦਾ ਕੋਈ ਵੈਰ ਵਿਰੋਧ ਨਹੀਂ, ਕੋਈ ਕਿਹੜੀ ਮਿਸਲ ਦਾ ਕਿਹੜੇ ਜੱਥੇ ਦਾ ਇਸ ਗੱਲ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ, ਸਾਰੇ ਇਕੱਠੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦੇ ਸਨ। ਉਸ ਤੋਂ ਬਾਅਦ ਵਿੱਚ ਅਕਾਲ ਬੁੰਗੇ ਚੜ੍ਹ ਤਖ਼ਤੇ ਬਹਿਣ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਉਹਦਾ ਪਹਿਲਾ ਨਾਂ ਅਕਾਲ ਬੁੰਗਾ ਹੈ, ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਫਿਰ ਅਦਬ ਸਤਿਕਾਰ ਨਾਲ ਉੱਥੇ ਵੀ ਮਹਾਰਾਜ ਨੂੰ ਮੱਥਾ ਟੇਕਦੇ ਨੇ, ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਨੇ। ਇੱਕ ਗੱਲ ਹੋਰ ਧਿਆਨ ਦਿਓ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਨੀ ਹੈ।
ਜਿਤੇ ਵੀ ਸਾਡੇ ਤਖਤ ਨੇ ਨਾ, ਪਹਿਲੇ ਚਾਰ ਨੇ ਦਮਦਮਾ ਸਿੰਘ ਮਗਰੋਂ ਬਣਿਆ, ਇਹ ਪੰਥ ਨੇ ਬਣਾਇਆ ਹੋਇਆ। ਅਸਲ ਵਿਚ ਗੁਰੂ ਨੇ ਤਖ਼ਤ ਇੱਕੋ ਹੀ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ, ਮੁੜ ਕੇ ਪੰਥ ਦੀ ਦੇਣ ਨੇ ਚਾਰ, ਗੱਲ ਵੱਖਰੀ। ਤਖ਼ਤਾਂ ਦੇ ਉੱਤੇ ਅਸੂਲ ਹੈ, ਬਾਕੀ ਕਿਤੇ ਵੀ ਨਹੀਂ, ਕੇਵਲ ਤਖ਼ਤਾਂ ਦੇ ਉੱਤੇ ਅਸੂਲ ਹੈ। ਜਦੋਂ ਤੁਸੀਂ ਤਖ਼ਤਾਂ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਉੱਥੇ ਕਦੇ ਧਿਆਨ ਦੇ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਇੱਕ ਕੋਨੇ ਵਿੱਚ ਹੋਏਗਾ, ਉੱਥੇ ਸੈਂਟਰ ਵਿੱਚ ਹਥਿਆਰ ਹੋਣਗੇ। ਆਪਣੇ ਦਿਮਾਗ ਚ ਲਿਆਓ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਕਦੇ ਦੇਖੋ ਇੱਕ ਕੋਨੇ ਦੇ ਉੱਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ। ਦਮਦਮਾ ਸਾਹਿਬ ਜਾਓ, ਉੱਥੇ ਕੋਨੇ ਵਿੱਚ ਪ੍ਰਕਾਸ਼ ਹੈ, ਜਾਂ ਬਹੁਤ ਸੌਖਾ ਹੋ ਜਾਏਗਾ ਤੁਹਾਨੂੰ ਸਮਝਣਾ। ਆਨੰਦਪੁਰ ਸਾਹਿਬ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਆਓ, ਉੱਥੇ ਜਿਹੜਾ ਮੇਨ ਤਖ਼ਤ ਹੈ ਉਹਦੇ ਸਾਹਮਣੇ ਜਿਹੜਾ ਛੋਟਾ ਜਿਹਾ ਕਮਰਾ ਬਣਿਆ ਹੈ, ਸ਼ੀਸ਼ੇ ਲੱਗੇ ਨੇ, ਉਹਦੇ ਵਿੱਚ ਸਾਹਮਣੇ ਹਥਿਆਰ ਪਏ ਨੇ, ਤੇ ਇੱਕ ਕੋਨੇ ਵਿੱਚ ਪ੍ਰਕਾਸ਼ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਮਣੇ ਬੈਠ ਕੇ ਕੀਰਤਨ ਕਰਦੇ ਨੇ। ਦਰਸ਼ਨ ਕਰਿਆ ਕਰੀ ਅਸੀਂ, ਮੈਂ ਵਾਰ ਵਾਰ ਜ਼ੋਰ ਦਿੰਦਾ ਇਸ ਗੱਲ ਤੇ ਤੁਹਾਨੂੰ ਹਰ ਰੋਜ਼। ਉਹਦਾ ਕਾਰਨ ਸਿਰਫ ਇੱਕੋ ਸੀ ਵੀ ਸਿੱਖਾਂ, ਜਿੱਥੇ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉੱਥੇ ਤਾਂ ਤੂੰ ਬੈਠ, ਗੁਰੂ ਉੱਚੀ ਥਾਂ ਤੇ ਹੋਵੇਗਾ, ਤੂੰ ਸਾਰੇ ਇਕੱਠੇ ਹੋ ਕੇ ਬੈਠ। ਲੇਕਿਨ ਜਿੱਥੇ ਗੱਲ ਤਖ਼ਤ ਦੀ ਹੈ, ਉੱਥੇ ਗੱਲ ਤੇਰੀ ਅਣਖ ਦੀ ਹੈ। ਜਿੱਥੇ ਗੱਲ ਤਖ਼ਤ ਦੀ ਹੈ, ਹਰਿਮੰਦਰ ਸਾਹਿਬ ਹੱਦ ਦਰਜੇ ਦਾ ਨੀਵਾਂ ਹੈ, ਲੇਕਿਨ ਜਦੋਂ ਖਾਲਸਾ ਸਾਜਿਆ ਉਹ ਆਨੰਦਪੁਰ ਦੀ ਚੋਟੀ ਤੇ ਸਾਜਿਆ, ਉਹ ਨੀਵਾਂ ਨਹੀਂ ਸਾਜਿਆ। ਤਾਂ ਕਿ ਤੇਰੀ ਅਣਖ ਗੈਰਤ, ਅੱਜ ਮੈਂ ਤੇਰੇ ਸਿਰ ਤੇ ਸਦਾ ਲਈ ਪੱਗ ਬੰਨਣ ਲੱਗਾ, ਅੱਜ ਮੈਂ ਤੇਰੇ ਗਲ ਕਿਰਪਾਨ ਪਾਉਣ ਲੱਗਾ, ਅੱਜ ਮੈਂ ਤੇਰੇ ਗਲ ਕਛਹਿਰਾ ਪਾਉਣ ਲੱਗਾ, ਅੱਜ ਮੈਂ ਤੇਰੇ ਹੱਥ ਕੜਾ ਪਾਉਣ ਲੱਗਾ, ਅੱਜ ਮੈਂ ਤੈਨੂੰ ਅੰਮ੍ਰਿਤ ਦੇਣ ਲੱਗਾ। ਤੂੰ ਵੈਸੇ ਜਦੋਂ ਹਰਿਮੰਦਰ ਸਾਹਿਬ ਜਾਵੇਂ ਅੱਤ ਦਾ ਨਿਮਰਤਾ ਦਾ ਪੁਜਾਰੀ ਹੋਵੇ, ਪਰ ਜਦੋਂ ਕੋਈ ਸਿੱਖੀ ਦੀ ਗੱਲ ਕਰੇ ਤੇ ਤੂੰ ਆਨੰਦਪੁਰ ਦੀ ਚੋਟੀ ਨੂੰ ਯਾਦ ਰੱਖੀ, ਫਿਰ ਨਿਭਣ ਨਹੀਂ ਦੇਣੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਗੁਰੂ ਕੇ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾਣਾ, ਜਾ ਕੇ ਮੱਥਾ ਟੇਕਣਾ, ਤੇ ਉੱਥੇ ਰਾਜਨੀਤਿਕ ਮਸਲੇ ਵਿਚਾਰੇ ਜਾਣੇ। ਇੱਕ ਗੱਲ ਮੈਂ ਹੋਰ ਕਹੀ ਰਿਹਾ ਤਾਂ ਕਿ ਗੱਲ ਥੋੜੀ ਸੌਖੀ ਹੋ ਜਾਵੇ। ਤੁਸੀਂ ਕਦੇ ਦੇਖੋ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਜਾਰੀ ਹੁੰਦਾ, ਉਹ ਮਨੁੱਖਤਾ ਲਈ ਨਹੀਂ ਹੈ, ਉਹ ਸਿੱਖਾਂ ਲਈ ਹੈ। ਜਿਹੜਾ ਹਰਿਮੰਦਰ ਸਾਹਿਬ ਤੋਂ ਫੁਰਮਾਨ ਜਾਰੀ ਹੁੰਦਾ ਉਹ ਸਮੁੱਚੀ ਮਨੁੱਖਤਾ ਲਈ, ਉਹ ਬਾਹਰ ਲਿਖਿਆ ਹੁੰਦਾ ਵੀ ਜਿਹੜਾ ਮਰਜ਼ੀ ਪੜ੍ਹੇ, ਜੇ ਕੋ ਵਚਨ ਕਮਾਵੇ ਸੰਤਨ ਕਾ, ਜਿਹੜਾ ਮਰਜ਼ੀ ਗੁਰੂ ਦਾ ਉਪਦੇਸ਼ ਕਮਾਵੇ ਤੇ ਪਾਰ ਹੋ ਜਾਏ, ਉਹਦੀ ਕੋਈ ਮੁਸ਼ਕਲ ਨਹੀਂ, ਉੱਥੇ ਕੋਈ ਵਿਤਕਰਾ ਨਹੀਂ। ਕੱਲ ਕੋਈ ਹਿੰਦੂ ਵੀਰ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਕਵੇ ਵੀ ਮੈਨੂੰ ਦੱਸੋ ਮੈਂ ਮੁੰਡੇ ਨੂੰ ਕਿਵੇਂ ਕਰਵਾਉਣਾ, ਅਕਾਲ ਤਖ਼ਤ ਨਹੀਂ ਦੱਸੇਗਾ, ਕਿਉਂਕਿ ਸਿੱਖਾਂ ਦੀ ਰੀਤ ਨਹੀਂ ਹੈ। ਅਕਾਲ ਤਖ਼ਤ ਸਾਹਿਬ ਸਿੱਖ ਦੇ ਰਾਜਨੀਤਿਕ ਮਸਲਿਆਂ ਦੇ ਹੱਲ ਨੇ, ਅਕਾਲ ਤਖ਼ਤ ਸਾਹਿਬ ਜ਼ਿੰਦਗੀ ਚ ਆਏ ਹੋਏ ਉਤਰਾਅ ਚੜਾਅ ਦੇ ਹੱਲ ਨੇ। ਰਾਜਨੀਤਿਕ ਪੱਧਰ ਤੇ ਜਿਹੜੇ ਵੀ ਦੁਨੀਆਂ ਦੇ ਵਰਤਾਰੇ ਵਰਤਣਗੇ, ਜਿਵੇਂ ਜਿਵੇਂ ਹਾਲਾਤ ਬਦਲਣਗੇ, ਕਿਉਂਕਿ ਸਰੀਰਕ ਤੌਰ ਤੇ ਹਾਲਾਤ ਬਦਲਦੇ ਰਹਿਣੇ ਨੇ, ਨਾ ਕਦੇ ਆਤਮਾ ਨੇ ਬਦਲਣਾ, ਨਾ ਕਦੇ ਰੱਬ ਨੇ ਬਦਲਣਾ, ਨਾ ਕਦੇ ਜਪਜੀ ਸਾਹਿਬ ਨੇ ਬਦਲਣਾ, ਇਹਨੂੰ ਇੱਕੋ ਹੀ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਉਪਦੇਸ਼, ਜਪਜੀ ਸਾਹਿਬ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਉਪਦੇਸ਼ ਹੈ, ਨਾ ਕਦੇ ਇਹਨੇ ਬਦਲਣਾ, ਕਿਉਂਕਿ ਇਹਨੂੰ ਲੋੜ ਹੀ ਨਹੀਂ ਬਦਲਦੀ ਹੈ, ਨਾ ਆਤਮਾ ਬਦਲੇ, ਨਾ ਉਹ ਪਰਮੇਸ਼ਰ ਬਦਲੇ, ਨਾ ਹੀ ਇਹ ਨਾਮ ਰੂਪ ਉਪਦੇਸ਼ ਕਦੇ ਬਦਲੇ। ਆਪਾਂ ਗੱਲ ਲੰਮੀ ਲੈ ਗਏ, ਵਾਪਸ ਪਰਤੀ ਹੈ। ਉਹਨਾਂ ਪੰਜਾਂ ਸਿੰਘਾਂ ਨੇ ਫਿਰ ਅਕਾਲ ਬੂੰਗੇ ਚੜ ਤਖਤੇ ਬਹਿ, ਰਲ ਮਿਲ ਸਰ ਗੁਰਮਤੇ ਮਤਹਿ, ਸਾਰੇ ਰਲ ਕੇ ਗੁਰਮਤੇ ਮਤਹਿੰਦੇ ਨੇ, ਮਤਹਿੰਦੇ ਮਤਲਬ ਮਤੇ ਮਿਥਦੇ ਨੇ, ਵੀ ਇਹ ਗੁਰਮਤੇ ਨੇ ਅੱਜ ਤੋਂ ਬਾਅਦ। ਉਦੋਂ ਫਿਰ ਗੁਰਮਤਾ ਕਰਕੇ ਜਿਹੜੇ ਪੰਜ ਸਿੰਘ ਫੈਸਲਾ ਲੈਂਦੇ ਨੇ, ਫਿਰ ਇੱਕ ਸਿੱਖ ਉੱਠ ਕੇ ਖਲੋਂਦਾ ਸੰਗਤ ਵਿੱਚ ਵੀ ਜਿਹੜੇ ਗੁਰਮਤੇ ਆਪਾਂ ਪਾਸ ਕੀਤੇ ਨੇ, ਗੁਰਮਤੇ ਵਿਚਾਰੇ ਨੇ, ਤੇ ਇਹਨਾਂ ਦੇ ਵਿੱਚ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਹੁਣ ਖਲੋ ਕੇ ਗੱਲ ਕਰ ਸਕਦਾ, ਕੱਲ ਗੁਰੂ ਦੀ ਬਦਨਾਮੀ ਹੋਏਗੀ, ਬਾਹਰ ਨਹੀਂ ਕੋਈ ਗੱਲ ਕਰ ਸਕਦਾ। ਉਦੋਂ ਗੁਰੂ ਕੇ ਸਿੱਖ ਜਿਹਨਾਂ ਨਾ ਸਮਝ ਲੱਗੇ ਉੱਠ ਕੇ ਪੁੱਛ ਲੈਂਦੇ ਸਨ, ਕਿਸੇ ਦਾ ਸ਼ੰਕਾ ਹੋਵੇ, ਕਿਸੇ ਦੇ ਕਿਰਦਾਰ ਤੇ ਕੋਈ ਗੱਲ ਹੋਵੇ, ਉਦੋਂ ਬੈਠ ਕੇ ਸਾਰੀ ਗੱਲ ਵਿਚਾਰ ਲਈ ਜਾਂਦੀ ਸੀ, ਪਰ ਫੈਸਲਾ ਇੱਕ ਹੁੰਦਾ ਸੀ। ਜਦੋਂ ਤੱਕ ਸਿੱਖ ਇਵੇਂ ਰਹੇ ਉਦੋਂ ਤੱਕ ਇਹਨੂੰ ਨਾਦਰ ਸ਼ਾਹ ਵੀ ਕਹਿੰਦਾ ਸੀ ਵੀ ਇਹ ਦੁਨੀਆਂ ਦੇ ਰਾਜੇ ਹੋਣਗੇ। ਨਾਦਰ ਕਾਦਰ ਸੋਚ ਪੁਨ ਕਹੇ ਨਵਾਬੇ ਐਸ, ਜੇਕਰ ਹੈ ਸਿੰਘ ਵੈਸਟ ਹੀ ਭਾਕਤ ਹੋ ਤੁਮ ਜੈਸ, ਕੁਛ ਦਿਨ ਕੋ ਸਿੰਘ ਹੋਏ ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਜਾਰ।
ਸਾਰੀ ਦੁਨੀਆ ਵਿੱਚ ਰਾਜੇ ਆਉਣਗੇ। ਜਦੋਂ ਤੱਕ ਸਿੱਖਾਂ ਦੀ ਇਹ ਅਵਸਥਾ ਸੀ ਉਦੋਂ ਤੱਕ ਕਾਜ਼ੀ ਨੂਰ ਮੁਹੰਮਦ ਜਿਹੜਾ ਨਫ਼ਰਤ ਦੀ ਭਰੀ ਹੋਈ ਕਲਮ ਨਾਲ ਲਿਖਦਾ, ਕੁੱਤੇ ਲਿਖਦਾ ਸਿੱਖਾਂ ਨੂੰ, ਲੇਕਿਨ ਉਹ ਵੀ ਇੱਕ ਗੱਲ ਲਿਖਦਾ, ਕਹਿਣ ਲੱਗਿਆ ਮੈਂ ਬੇਇਨਸਾਫੀ ਕਰ ਰਿਹਾ, ਇਹ ਕੁੱਤੇ ਨਹੀਂ ਇਹ ਤੇ ਸ਼ੇਰ ਨੇ, ਇਹ ਮਰਦਾਨਗੀ ਦੇ ਭਰੇ ਹੋਏ ਨੇ, ਤੇ ਇੱਕ ਦਿਨ ਵਕਤ ਆਏਗਾ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਅਗਰ ਕੋਈ ਹਾਕਮ ਹੋਣਗੇ ਤਾਂ ਸਿੱਖ ਹੋਣਗੇ, ਉਹ ਵੀ ਲਿਖਦਾ। ਸਿੱਖ ਵੀ ਉਦੋਂ ਇਸ ਅਵਸਥਾ ਦੇ ਮਾਲਕ ਸਨ, ਪਰ ਵਕਤ ਗੁਜ਼ਰਿਆ, ਜੋ ਅਹਿਮਦ ਸ਼ਾਹ ਅਬਦਾਲੀ ਨੇ ਆਉਣਾ ਛੱਡਿਆ, ਸਿੱਖਾਂ ਦਾ ਪੰਜਾਬ ਦੇ ਵਿੱਚ ਆਪਣਾ ਰਾਜ ਹੋ ਗਿਆ। ਵੈਸੇ 1765 ਤੋਂ ਹੀ ਜਿਹੜਾ ਬਹੁਤਾ ਬੋਲਬਾਲਾ ਸਿੱਖਾਂ ਦਾ ਹੋ ਗਿਆ, 1767 ਤੋਂ ਪ੍ਰੋਪਰਲੀ ਹੋ ਗਿਆ, ਉਸ ਤੋਂ ਬਾਅਦ ਵਿੱਚ ਸਿੱਖਾਂ ਨੇ ਫਿਰ ਆਪਣੇ ਇਲਾਕੇ ਮੰਨ ਲਏ। ਆਪਾਂ ਏਡੀ ਦੂਰ ਜਾ ਨਹੀਂ ਸਕਣਾ ਕਿਉਂਕਿ ਮੇਰੇ ਕੋਲ ਦਿਨ ਬਾਕੀ ਬੜੇ ਥੋੜੇ ਨੇ। ਮਨ ਵਿੱਚ ਭਾਵਨਾ ਸੀ ਇਹਨਾਂ 11 ਹੀ ਮਿਸਲਾਂ ਦੀ, ਇੱਕ ਇੱਕ ਮਿਸਲ ਦੀ ਇੱਕ ਇੱਕ ਦਿਨ ਵਿੱਚ ਜਾਂ ਦੋ ਦੋ ਦਿਨਾਂ ਚ ਆਪਾਂ ਕਥਾ ਕਰਦੇ, ਵਿਚਾਰ ਕਰਦੇ, ਪਰ ਲੇਕਿਨ ਨਹੀਂ ਕਰ ਪਾਉਣੀ। ਫਿਰ ਕਦੇ ਵਕਤ ਮਿਲਿਆ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ, ਉਸੇ ਗੱਲ ਨੂੰ ਲੈ ਕੇ ਫਿਰ ਚੱਲੀਏ ਆਪਾਂ। 11 ਮਿਸਲਾਂ ਬਣੀਆਂ, ਸਿਰਫ ਤਾਜ਼ਾ ਕਰਵਾਉਣ ਲਈ ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ। ਜਸ ਆਲੂਵਾਲੀਆ ਮਿਸਲ ਬਣੀ ਸਭ ਤੋਂ ਪਹਿਲੀ, ਇਹਦੇ ਨਾਲ ਦੂਜੀ ਮਿਸਲ ਭੰਗੀਆਂ ਦੀ ਬਣੀ, ਡੱਲੇ ਵਾਲੀ ਮਿਸਲ ਬਣੀ, ਇਹ ਤੀਜੀ ਮਿਸਲ ਹੈ। ਚੌਥੀ ਮਿਸਲ ਫੈਜ਼ਲਪੁਰੀਆ, ਵੈਸੇ ਜਿਹੜੀਆਂ ਮਿਸਲਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਿਆ ਉਹ ਦੋ ਮਿਸਲਾਂ ਸਨ, ਇੱਕ ਆਲੂਵਾਲੀਆ ਇੱਕ ਫੈਜ਼ਲਪੁਰੀਆ। ਜਿਹੜੀ ਪੰਜਵੀਂ ਮਿਸਲ ਬਣੀ ਉਹ ਸੀ ਕਨਈਆ, ਜਿਹੜੀ ਛੇਵੀਂ ਮਿਸਲ ਬਣੀ ਉਹ ਸੀ ਕਰੋੜ ਸਿੰਘੀਆ, ਇਹ ਕਰੋੜਾ ਸਿੰਘ ਦੇ ਨਾਂ ਤੇ ਸੀ। ਸੱਤਵੀਂ ਮਿਸਲ ਬਣੀ ਨਕਈਆਂ ਦੀ, ਅੱਠਵੀਂ ਮਿਸਲ ਬਣੀ ਨਿਸ਼ਾਨ ਵਾਲੀਆਂ ਦੀ, ਨੌਵੀਂ ਮਿਸਲ ਬਣੀ ਸੰਘਣੀਆਂ ਜਾਂ ਉਹਨੂੰ ਰਾਮਗੜੀਆ ਮਿਸਲ ਮਗਰੋਂ ਕਹਿਣ ਲੱਗ ਪਏ, ਉਹ ਪਹਿਲਾਂ ਸ਼ੁਰੂ ਹੋਈ ਹੈ ਸੰਘਣੀਆਂ ਤੋਂ, ਨੰਦ ਸਿੰਘ ਸੰਘਣੀਆਂ ਸੀ, ਉਸ ਤੋਂ ਬਾਅਦ ਉਹਦਾ ਵਾਰਸ ਜੱਸਾ ਸਿੰਘ ਬਣਦਾ ਰਾਮਗੜੀਆ, ਤੇ ਉਹਦੇ ਨਾਲ ਸ਼ੁਰੂ ਹੋ ਗਈ ਰਾਮਗੜੀਆ। ਜਿਹੜੀ ਦਸਵੀਂ ਮਿਸਲ ਹੈ ਉਹ ਹੈ ਸ਼ੁਕਰ ਚੱਕੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ। ਇਹ ਗੱਲ ਮੈਨੂੰ ਵਿੱਚੋਂ ਖੜਕਦੀ ਹੈ, ਮੈਂ ਥੋੜੀ ਜਿਹੀ ਕਿਹਾ ਕਿ ਗੱਲ ਅੱਗੇ ਤੋਰਨੀ ਚਾਹੁੰਦਾ। ਇਹ ਖੜਕ ਸਿੰਘ ਹੈ ਜਿਹੜਾ ਅਬਦਾਲੀ ਨੂੰ ਭਜਾਉਂਦਾ ਸੀ, ਇਹ ਉਹ ਖੜਕ ਸਿੰਘ ਹੈ। ਇਸੇ ਦਾ ਪੁੱਤਰ ਹੈ ਰਣਜੀਤ ਸਿੰਘ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਭਜਾਉਂਦਾ ਹੈ। ਅਹਿਮਦ ਸ਼ਾਹ ਅਬਦਾਲੀ ਤੇ ਉਹਦਾ ਪੁੱਤਰ ਹੈ ਤੈਮੂਰ ਸ਼ਾਹ, ਉਹਦਾ ਪੁੱਤਰ ਹੈ ਜਹਾਨ ਸ਼ਾਹ, ਉਹਨੂੰ ਭਜਾਉਂਦਾ, ਸ਼ਾਹਜਹਾਨ ਵੀ ਉਹਨੂੰ ਕਹਿੰਦੇ ਨੇ, ਉਹਨੂੰ ਭਜਾਉਂਦਾ ਤੇ ਉਹਨੂੰ ਭਜਾ ਕੇ ਇੱਕ ਗੱਲ ਕਹਿੰਦਾ, ਉਹ ਅਬਦਾਲੀ ਦਾ ਪੁੱਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ, ਇਹ ਉਹੀ ਹੈ। ਸਿਰਫ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਉਹ ਵੀ ਚੜ੍ਹਤ ਸਿੰਘ ਹੈ, ਇਹਦੇ ਨਾਂ ਤੋਂ ਥਰ ਥਰ ਕੰਬਦੇ ਸਨ, ਜਾਂ ਅੱਗੇ ਜਾ ਕੇ ਉਹੋ ਜਿਹਾ ਸੂਰਮਾ ਪੈਦਾ ਹੁੰਦਾ ਹਰੀ ਸਿੰਘ ਨਲੂਆ, ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਗੱਲ ਵੱਖਰੀ ਹੈ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਵਿਚਾਰ ਬਣੀ, ਅਹਿਮਦ ਸ਼ਾਹ ਅਬਦਾਲੀ ਆਉਂਦਾ ਰਿਹਾ ਤੇ ਸਿੱਖ ਚੜ੍ਹਦੀ ਕਲਾ ਵਿੱਚ ਰਹੇ, ਵਕਤ ਗੁਜ਼ਰਿਆ, ਇਹਨਾਂ ਨੇ ਇਵੇਂ ਜਿਹੜੀ ਦਸਵੀਂ ਮਿਸਲ ਬਣੀ ਉਹ ਸ਼ੁਕਰ ਚੱਕੀ ਆ, ਜਿਹੜੀ ਗਿਆਰਵੀਂ ਮਿਸਲ ਬਣੀ ਉਹ ਸ਼ਹੀਦਾਂ ਮਿਸਲ ਸ਼ਹੀਦਾਂ, ਉਹ ਬਾਬਾ ਦੀਪ ਸਿੰਘ ਦੇ ਨਾਂ ਤੇ ਸੀ। ਪਹਿਲਾਂ ਪਹਿਲ ਜਦੋਂ 11 ਜਥੇ ਬਣੇ ਉਦੋਂ ਮਿਸਲ ਸ਼ਬਦ ਨਹੀਂ ਸੀ ਆਇਆ, 11 ਹੀ ਜਥੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ ਸਨ, ਗੁਰਮਤੇ ਕਰਦੇ ਸਨ। ਇਹਨਾਂ 11 ਜਥਿਆਂ ਨੇ ਉਸ ਤੋਂ ਬਾਅਦ ਵਿੱਚ ਬਾਹਰੋਂ ਕੋਈ ਹਮਲਾਵਰ ਆਇਆ ਨਹੀਂ, ਦਿੱਲੀ ਦਰਬਾਰ ਠੰਡਾ ਪੈ ਗਿਆ, ਉਹਦੇ ਕੋਲ ਤਾਕਤ ਕੋਈ ਨਹੀਂ ਸੀ। ਸ਼ਾਹ ਆਲਮ ਦੂਜਾ ਦੋ ਵਾਰੀ ਸ਼ਾਹ ਆਲਮ ਆਏ ਨੇ, ਇੱਕ ਵਾਰੀ ਆਪਣੇ ਨਾਂ ਨਾਲ ਔਰੰਗਜ਼ੇਬ ਨੇ ਵੀ ਸ਼ਾਹ ਆਲਮ ਲਿਖਾਇਆ, ਯਾਦ ਰੱਖੋ ਜੀ, ਕਿਉਂਕਿ ਔਰੰਗਜ਼ੇਬ ਜਿਹੜਾ ਬਹੁਤ ਲੰਮਾ ਸਮਾਂ ਰਾਜ ਕਰਦਾ। ਗੱਲ ਖਿਲਰਦੀ ਜਾਂਦੀ, ਮੈਂ ਮੇਰੇ ਰੱਖਣੀ ਚਾਹੁੰਦਾ। 1758 ਤੋਂ ਕਿਵੇਂ ਕਰੇ ਜੇ 1658 ਤੋਂ ਲੈ ਕੇ 1707 ਤੱਕ ਇਹਨੇ 49 ਸਾਲ ਰਾਜ ਕੀਤਾ ਇਹਨੇ ਔਰੰਗਜ਼ੇਬ ਨੇ। ਵਾਪਸ ਪੜਦਾ, ਇਹਨੇ ਵੀ ਸ਼ਾਹ ਆਲਮ ਨਾਂ ਰੱਖਿਆ ਸੀ, ਇਹ ਦੂਜੇ ਆਲਮ ਸ਼ਾਹ ਦੀ ਗੱਲ ਹੈ। ਉਦੋਂ ਦਿੱਲੀ ਦਰਬਾਰ ਠੰਡਾ ਪੈ ਗਿਆ, ਇਹਦੇ ਕੋਲ ਇੰਨੀ ਤਾਕਤ ਨਹੀਂ ਸੀ, ਖੰਡ ਪੁੰਡ ਗਏ,
ਤੇ ਮਰੱਠੇ ਉਦਾਂ ਖਤਮ ਹੋ ਗਏ। ਅਹਿਮ ਸ਼ਬਦ ਅਲੀ ਬਾਹਰੋਂ ਆਉਣਾ ਬੰਦ ਹੋ ਗਿਆ। ਸਿੱਖਾਂ ਦੇ ਮੁਕਾਬਲੇ ਵਿਚ ਕੋਈ ਤਾਕਤ ਨਹੀਂ ਸੀ। ਹੁਣ ਇਕ ਗੱਲ ਬੜੀ ਪਿਆਰੀ ਲਿਖੀ ਹੈ ਫਾਸਟਰ ਨੇ, ਉਹ ਕਹਿਣ ਲੱਗਿਆ ਦੁੱਖ ਦੀ ਬਾਤ ਇੱਥੋਂ ਸ਼ੁਰੂ ਹੁੰਦੀ ਹੈ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਦਿੱਲੀ ਦਰਬਾਰ ਨਾਲ ਲੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਅਹਿਮਦ ਸ਼ਾਹ ਨੂੰ ਮੋੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਇਸ ਬਹਾਦਰੀ ਦੇ ਨਾਲ ਮਰਾਠਿਆਂ ਤੱਕ ਨੂੰ ਦਮ ਨਹੀਂ ਸੀ ਲੈਣ ਦਿੰਦੇ, ਉਹ ਸਿੱਖਾਂ ਦੀ ਐਡੀ ਵੱਡੀ ਤਾਕਤ ਹੁਣ ਬਾਹਰੀ ਹਮਲਾਵਰ ਖਤਮ ਹੋ ਗਏ, ਆਪਸ ਵਿਚ ਹੀ ਟਕਰਾਉਣ ਲੱਗ ਪਏ। ਇੱਥੋਂ ਸਾਡੀ ਜਿਹੜਾ ਮਿਸਲਾਂ ਤੋਂ ਬਾਅਦ ਹੈ ਨਾ, ਉਹ ਨਿਗਾਰ ਸ਼ੁਰੂ ਹੁੰਦਾ ਹੈ। ਉਹ ਜਥੇ ਸਨ ਜਿਹੜੇ ਉਹ ਆਪਸ ਵਿਚ ਟਕਰਾਉਣ ਲੱਗ ਪਏ। ਜਿਹੜਾ ਕੋਈ ਜਥੇਦਾਰ ਸਾਰਿਆਂ ਦਾ ਅਸਲ ਵਿਚ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਿਆਂ ਦੀਆਂ ਕਿਤਾਬਾਂ ਪਈਆਂ ਹੁੰਦੀਆਂ ਸੀ, ਉਸ ਕਿਤਾਬ ਦਾ ਉਸ ਫਾਈਲ ਦਾ ਜਿਹਦੇ ਵਿਚ ਹਿਸਾਬ ਕਿਤਾਬ ਹੁੰਦਾ ਸੀ, ਉਹਦਾ ਨਾਮ ਮਿਸਲ ਹੈ। ਪਹਿਲਾਂ ਜਿਹੜਾ ਵੀ ਕੋਈ ਜਥੇਦਾਰ ਜਾਂਦਾ ਸੀ ਬੰਦਾ, ਉੱਥੇ ਆਪਣੀ ਜੋ ਪੈਸਾ ਆਉਂਦਾ ਹੈ, ਜੋ ਪਦਾਰਥ ਆਉਂਦੇ ਨੇ, ਉਹ ਉੱਥੇ ਲਿਖਵਾਉਂਦਾ ਸੀ ਤੇ ਉਸ ਤੋਂ ਵਿਚੋਂ ਲੈਂਦਾ ਸੀ। ਉਹਦਾ ਸਾਰਾ ਹਿਸਾਬ ਕਿਤਾਬ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਸੀ। ਮੁੜ ਕੇ ਉਹ ਸ਼ਬਦ ਜਿਹੜਾ ਜਥਾ ਵਿਚੋਂ ਨਿਕਲਦਾ ਗਿਆ ਵੀ ਮੈਂ ਕਿਸ ਜਥੇ ਦਾ, ਤੇ ਮੇਰਾ ਹਿਸਾਬ ਕਿਤਾਬ ਇਸ ਮਿਸਲ ਚ ਲਿਖ ਲਓ, ਤੇ ਉਹ ਮਿਸਲ ਸ਼ਬਦ ਕਹਿੰਦਿਆਂ ਕਹਿੰਦਿਆਂ ਇੱਕ ਵਕਤ ਐਸਾ ਆਇਆ ਜਥਾ ਸ਼ਬਦ ਹੀ ਨਿਕਲ ਗਿਆ ਵਿਚੋਂ ਤੇ ਕੇਵਲ ਮਿਸਲ ਰਹਿ ਗਿਆ ਵੀ ਕਿਹੜੀ ਮਿਸਲ ਦਾ ਬੰਦਾ, ਕਿਹੜੀ ਮਿਸਲ ਦਾ ਸਿੱਖ ਹੈ। ਇਹ ਉਦੋਂ ਗੱਲ ਹੁੰਦੀ ਸੀ। ਪਹਿਲਾਂ ਪਹਿਲ ਇਹਦੇ ਵਿਚ ਬੜੀ ਵੱਡੀ ਖੂਬੀ ਦੀ ਗੱਲ ਹੈ, ਔਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਬਾਹਰਲੇ ਮੁਲਕਾਂ ਦੇ ਖਾਸ ਕਰਕੇ ਫਾਸਟਰ ਵਗੈਰਾ ਜਿਹੜੇ ਇਹੋ ਜਿਹੇ ਲਿਖਾਰੀ ਨੇ ਬਾਹਰਲੇ ਮੁਲਕਾਂ ਦੇ ਕੋਲੇ, ਉਹ ਇਸ ਗੱਲ ਨੂੰ ਬੜਾ ਹੈਰਾਨ ਹੁੰਦੇ ਨੇ ਵੀ ਸਿੱਖਾਂ ਦਾ ਅਣਲਿਖਿਆ ਸੰਵਿਧਾਨ ਮੰਨਿਆ ਜਾਂਦਾ ਸੀ। ਇਹ ਮਿਸਲਾਂ ਦਾ ਕੋਈ ਸੰਵਿਧਾਨ ਨਹੀਂ ਸੀ ਹੁੰਦਾ, ਪਰ ਅਣਲਿਖਿਆ ਹੋਇਆ ਸੰਵਿਧਾਨ ਵੀ ਮੰਨਿਆ ਜਾਂਦਾ ਸੀ। ਇਹਨਾਂ ਨੂੰ ਗੁਰੂ ਦਾ ਇੰਨਾ ਭੈ ਸੀ, ਲਿਖਿਆ ਕਿਸੇ ਨੇ ਵੀ ਨਹੀਂ, ਕੋਈ ਸੰਵਿਧਾਨ ਨਹੀਂ, ਪਰ ਫਿਰ ਵੀ ਸਾਰੇ ਮੰਨਦੇ ਨੇ। ਉਹ ਸੰਵਿਧਾਨ ਇਹ ਮੰਨਦੇ ਸਨ ਵੀ ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ, ਜਦੋਂ ਰਲ ਮਿਲ ਬੈਠਦੇ ਨੇ ਉਦੋਂ ਗੁਰਮਤੇ ਹੁੰਦੇ ਨੇ, ਉਦੋਂ ਕੋਈ ਕਿਸੇ ਦੀ ਨਿੱਜੀ ਗੱਲ ਨਹੀਂ ਫੋਲੇਗਾ ਵੀ ਇਸ ਬੰਦੇ ਨੇ ਮੈਨੂੰ ਬਾਹਰੀ ਤੌਰ ਤੇ ਇਹ ਕਿਹਾ ਸੀ। ਅੱਜ ਜਿਹੜੀ ਲੜਾਈ ਹੈ ਨਾ, ਅੱਜ ਅਜੋਕੇ ਸਮੇਂ ਦੀ ਲੜਾਈ ਹੈ ਨਾ, ਜਿਹੜੀ ਗੁਰਦੁਆਰਿਆਂ ਦੀ ਲੜਾਈ ਨਹੀਂ ਹੈ, ਕਿਵੇਂ ਕਰੇ ਜੇ ਇਹ ਲੜਾਈ ਬਾਹਰ ਦੀ ਹੈ, ਲੜੀ ਗੁਰਦੁਆਰਿਆਂ ਵਿਚ ਜਾਂਦੀ ਹੈ, ਲੜਾਈ ਬਾਹਰ ਦੀ ਹੈ। ਜਿਹੜੇ ਬੰਦੇ ਬਾਹਰ ਨੇ ਵੀ ਆਹ ਇਸ ਕਾਸਟ ਦਾ, ਆਹ ਇਸ ਕਾਸਟ ਦਾ, ਇਹਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਇਹਨੇ ਮੈਨੂੰ ਫਤਿਹ ਨਹੀਂ ਬੁਲਾਈ, ਇਹਨੇ ਮੇਰੇ ਕੰਮ ਬਰਬਾਦ ਕੀਤਾ, ਇਹਨੇ ਮੇਰੀ ਬੇਇੱਜ਼ਤੀ ਦੀ ਸ਼ਿਕਾਇਤ ਕਰ ਦਿੱਤੀ, ਉਹ ਜਿਹੜੀਆਂ ਲੜਾਈਆਂ ਨੇ ਨਾ, ਉਹ ਲੜਦੇ ਗੁਰਦੁਆਰੇ ਹੈ, ਲੜਾਈ ਗੁਰਦੁਆਰੇ ਦੀ ਨਹੀਂ ਹੈ। ਕਿਵੇਂ ਕਰਿਓ ਇਹ ਕਿਹੜਾ ਸੁਧਰ ਲੈ, ਜਲਦੀ ਕਿਤੇ ਸੁਧਰ ਲੈਣੀ ਹੈ। ਆਪਾਂ ਇੱਧਰ ਆਪਣੀ ਅਰਜੀ ਵੇਸਟ ਨਹੀਂ ਕਰੀਏ, ਇੱਧਰਲੇ ਪਾਸੇ ਆਈਏ। ਜਿਹੜੀ ਅਰਜ਼ ਕਰ ਰਿਹਾ ਸਾਂ, ਉਦੋਂ ਸਿੱਖ ਦੇ ਮਨ ਵਿਚ ਐਸੀ ਵਿਚਾਰ ਨਹੀਂ ਸੀ ਹੁੰਦੀ ਭਈ ਅਸੀਂ ਆਪਸ ਵਿਚ ਹੀ ਕੋਈ ਵਿਤਕਰੇ ਰੱਖ ਕੇ, ਆਪਸ ਵਿਚ ਹੀ ਕੋਈ ਆਪਣੇ ਮਨਾਂ ਵਿਚ ਭਾਵਨਾ ਰੱਖ ਕੇ, ਵੈਰ ਵਿਰੋਧਤਾ ਰੱਖ ਕੇ ਇਕੱਠੇ ਹੋਈਏ, ਸਾਰੇ ਇਕੱਠੇ ਹੁੰਦੇ ਸਨ। ਪਰ ਇੱਕ ਮੁਸ਼ਕਲ ਬਣੀ, ਵਿਸਾਖੀ ਤੇ ਅਤੇ ਦੀਵਾਲੀ ਤੇ ਹਰੇਕ ਮਿਸਲ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਸ ਮਿਸਲ ਨੇ ਇੰਨੇ ਇਲਾਕਿਆਂ ਵਿਚ ਰਾਜ ਪ੍ਰਬੰਧ ਕੀਤਾ ਔਰ ਚੰਗੇ ਢੰਗ ਦਾ ਕੀਤਾ ਤੇ ਇੰਨੇ ਪੈਸੇ ਕਮਾਏ, ਇੰਨਾ ਇਹਨਾਂ ਨੇ ਖਰਚ ਕੀਤਾ, ਇੰਨੀ ਇਨਸਾਨੀਅਤ ਦੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਸਾਰਾ ਕੁਝ ਪੜ੍ਹ ਕੇ ਸੁਣਾਇਆ ਜਾਣਾ। ਉਦੋਂ ਹੰਕਾਰ ਨੇ ਜਨਮ ਲੈ ਲਿਆ, ਮਨ ਵਿਚ ਭਾਵਨਾ ਬਣਨ ਲੱਗ ਪਈ ਵੀ ਜਿਹੜੀ ਆਹ ਮਿਸਲ ਹੈ ਮੈਂ ਇਹਦੇ ਤੋਂ ਵੱਧ ਕੇ ਅਗਲੇ ਸਾਲ ਆਉਣਾ, ਜਿਹੜੀ ਆਹ ਮਿਸਲ ਹੈ ਮੈਂ ਉਸ ਤੋਂ ਵੱਧ ਕੇ ਅਗਲੇ ਸਾਲ ਆਉਣਾ। ਇਹਦੇ ਨਾਲ ਕੀ ਹੋਇਆ ਵੀ ਹੁਣ ਪੰਜਾਬ ਦੀ ਧਰਤੀ ਤੇ ਬਾਹਰ ਤਾਂ ਹਾਲਾਂਕਿ ਬੜੀ ਦੂਰ ਤੱਕ ਇਹਨਾਂ ਨੇ ਜਗਾਦਰੀ ਇੱਧਰ ਦਿੱਲੀ ਦੇ ਨੇੜੇ ਤੱਕ ਜਾ ਪਹੁੰਚੇ, ਉਧਰ ਚਨਾਬ ਤੱਕ ਜਾ ਪਹੁੰਚੇ, ਬੜੀ ਦੂਰ ਤੱਕ ਇਹਨਾਂ ਨੇ ਰਾਜ ਪ੍ਰਬੰਧ ਦੀਆਂ ਹੱਦਾਂ ਵਧਾ ਲਈਆਂ, ਪਰ ਲੇਕਿਨ ਫਿਰ ਵੀ ਹੁਣ ਉਨੇ ਕੁ ਏਰੀਏ ਦੇ ਵਿਚ ਜੇ ਕੋਈ ਹੋਰ ਕਿਸੇ ਨਾਲ ਵਧਾਉਣਾ ਹੈ ਤੇ ਉਹ ਤੋਂ ਫਿਰ ਆਪਣਿਆਂ ਨੂੰ ਲਤਾੜ ਕੇ ਅੱਗੇ ਹੋਣਾ ਸੀ ਨਾ, ਹੁਣ ਬਗਾਨਾ ਨਹੀਂ ਸੀ ਨਾ, ਹੁਣ ਤੇ ਆਪਣੇ ਸੀ। ਜਦੋਂ ਆਪਣੇ ਹੀ ਆਪਣਿਆਂ ਨੂੰ ਲਤਾੜ ਕੇ ਅੱਗੇ ਹੋਣ ਲੱਗ ਪਏ ਉਦੋਂ ਈਰਖਾ ਦਾ ਜਨਮ ਹੋ ਗਿਆ, ਉਦੋਂ ਵੈਰ ਵਿਰੋਧਤਾ ਦਾ ਜਨਮ ਹੋ ਗਿਆ। ਹੁਣ ਆਹ ਜਿਹੜਾ ਕੰਮ ਹੈ ਨਾ, ਇਹ ਨਿਗਾਰ ਵਿਚ ਡੁੱਬਣ ਲੱਗ ਪਿਆ, ਇੱਕ ਦੂਜੇ ਦੇ ਉੱਤੇ ਇਲਾਕਿਆਂ ਦੇ ਉੱਤੇ ਜਾ ਕੇ ਕਬਜ਼ੇ ਕਰਨੇ, ਇੱਕ ਦੂਜੇ ਦੇ ਪੈਸੇ ਲੁੱਟਣੇ, ਜਿਹੜੇ ਕੱਲ ਬਾਹਰ ਜ਼ਾਲਮਾਂ ਨੂੰ ਸੌਦਾ ਲਾਉਂਦੇ ਸਨ ਉਹ ਆਪਣਿਆਂ ਨੂੰ ਸਾਧਣ ਲੱਗ ਪਏ, ਉਹਨਾਂ ਦੀਆਂ ਤਲਵਾਰਾਂ ਅੱਜ ਆਪਣਿਆਂ ਤੇ ਚੱਲਣ ਲੱਗ ਪਈਆਂ, ਉਹਨਾਂ ਦੀਆਂ ਬੰਦੂਕਾਂ ਆਪਣਿਆਂ ਤੇ ਸਿੱਧਣ ਲੱਗ ਪਈਆਂ। ਔਰ ਦੁੱਖ ਦੀ ਬਾਤ ਹੈ, ਮੈਂ ਬੇਨਤੀ ਕਰਾਂ, ਦੁੱਖ ਦੀ ਬਾਤ ਹੈ
ਜਦੋਂ ਕਦੇ ਤੁਸੀਂ ਪਿਆਰ ਨਾਲ ਇਤਿਹਾਸ ਪੜੋਗੇ ਤੁਹਾਡਾ ਹਿਰਦਾ ਰੋ ਉੱਠੇਗਾ। ਇਹ 1765 ਤੋਂ ਬਾਅਦ ਦੀਆਂ ਗੱਲਾਂ ਨੇ, ਬਹੁਤੀਆਂ ਪੁਰਾਣੀਆਂ ਨੇ। ਉਦੋਂ ਗੁਰੂ ਕੇ ਸਿੱਖਾਂ ਨੇ ਇੰਨੀ ਜਲਦੀ 1700 ਤਾਂ ਹਜੇ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਸੀ, 1707 ਵਿਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਕਿੰਨਾ ਕੁ ਸਮਾਂ ਸੀ? 1760 ਸਾਲਾਂ ਦੀ ਸਾਰੀ ਕਹਾਣੀ ਹੈ। ਉਦੋਂ ਤੱਕ ਸਾਰਾ ਕੁਝ ਖਿਲਰ ਪੁਲਰ ਗਿਆ ਤੇ ਜਿਹੜੀਆਂ ਅੱਜ ਤੱਕ ਕੀਤੀਆਂ ਹੋਈਆਂ ਪ੍ਰਾਪਤੀਆਂ ਸਾਨੂੰ ਸਾਰੀਆਂ ਤਹਿਸ਼ ਨਹਿਸ਼ ਹੋ ਗਈਆਂ। ਹਰ ਇੱਕ ਜਿਹੜੀ ਮਿਸਲ ਸੀ ਕਰੀਬ, ਉਨ੍ਹਾਂ ਵਿਚੋਂ ਬਹੁਤੀਆਂ ਮਿਸਲਾਂ, ਖਾਸ ਕਰਕੇ ਰਾਮਗੜੀਆਂ ਮਿਸਲ, ਇਹਨਾਂ ਮਿਸਲਾਂ ਨੇ ਆਪਣੇ ਕਿਰਦਾਰ ਛੱਡ ਦਿੱਤੇ ਤੇ ਇਸ ਪਾਸੇ ਭਟਕ ਗਈਆਂ। ਹਰੀ ਸਿੰਘ ਭੰਗੀ ਦੀ ਮਿਸਲ ਉਹ ਬਹੁਤ ਭਟਕੀ। ਅੱਗੇ ਜਾ ਕੇ ਇਹਨਾਂ ਦੇ ਵਿਚੋਂ ਇੱਕ ਸਿੱਖ ਹੁੰਦਾ ਤੇ ਉਹਦੀ ਜਿਹੜੀ ਧੀ ਹੈ ਗੋਬਿੰਦ ਕੌਰ, ਉਹ ਉਸ ਵੇਲੇ ਦੇ ਬੋਡੀ ਗਾਰਡ ਨਾਲ ਭੱਜ ਜਾਂਦੀ ਹੈ ਘਰ ਪਰਿਵਾਰ ਨੂੰ ਛੱਡ ਕੇ। ਸਿੱਖੀ ਦੀ ਬਹੁਤ ਬਦਨਾਮੀ ਹੁੰਦੀ ਉਦੋਂ, ਕਿਵੇਂ ਕਰੇ ਜੇ? ਇਹਨਾਂ ਮਿਸਲਾਂ ਦੇ ਵਿਚੋਂ ਪਰ ਮੈਂ ਇਹ ਪੱਖ ਫੋਲਣਾ ਨਹੀਂ ਬਹੁਤਾ ਚਾਹੁੰਦਾ, ਢੱਕੇ ਚੰਗਾ। ਇਸ ਤਰ੍ਹਾਂ ਉਹ ਮਿਸਲਾਂ ਜਿਹੜੀਆਂ ਸਨ ਆਪਸ ਵਿਚ ਟਕਰਾਉਣ ਲੱਗ ਪਈਆਂ। ਵਕਤ ਆਇਆ ਇਹਨਾਂ ਵਿਚੋਂ ਜਿਹੜੀ ਤਕੜੀ ਮਿਸਲ ਸੀ ਉਹ ਸੀ ਸ਼ੁਕਰ ਚੱਕੀਆ ਚਰਚ ਸਿੰਘ ਦੀ। ਇਸ ਮਿਸਲ ਨੇ ਕਈ ਕੁਝ ਪ੍ਰਬੰਧ ਕੀਤੇ ਤੇ ਸਾਰਿਆਂ ਨਾਲ ਲਾਉਣਾ ਸ਼ੁਰੂ ਕਰ ਲਿਆ, ਪਰ ਹੁਣ ਸਾਰੇ ਹੀ ਈਰਖਾ ਵਸ ਹੋ ਕੇ ਹਰਿਮੰਦਰ ਸਾਹਿਬ ਨਹੀਂ ਆਉਣਾ, ਆਪਣੇ ਆਪਣੇ ਮਨ ਦੀ ਭਾਵਨਾ, ਆਪਣੇ ਜਥੇਦਾਰੀ ਨੂੰ ਉੱਚਾ ਚੁੱਕਣਾ ਇੱਕ ਦੂਜੇ ਤੋਂ। ਇੱਕ ਗੱਲ ਮੈਂ ਹੋਰ ਕਹਿਣ ਲੱਗਾ, ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਜੰਗਨਾਮੇ ਦੇ ਲਿਖਾਰੀ ਕਾਜ਼ੀ ਨੂਰ ਮੁਹੰਮਦ ਨੇ ਉਹਨੇ ਗੱਲ ਲਿਖੀ, ਕਹਿਣ ਲੱਗੇ ਇਹ ਉਹ ਸਿੱਖ ਜਦੋਂ ਇਕਾਂਤ ਵਿਚ ਬੈਠ ਕੇ ਰੱਬ ਦੀ ਬਾਣੀ ਪੜ੍ਹਦੇ ਸਨ, ਜਦੋਂ ਇਕਾਂਤ ਵਿਚ ਬੈਠ ਕੇ ਸਿਮਰਨ ਕਰਦੇ ਸਨ, ਜਦੋਂ ਆਪਣੇ ਗੁਰੂ ਕੋਲ ਬੈਠ ਕੇ ਜੁੜ ਕੇ ਰੱਬ ਦਾ ਵਚਨ ਸੁਣਦੇ ਸਨ, ਉਦੋਂ ਪ੍ਰਤੀਤ ਹੁੰਦੇ ਸਨ ਵੀ ਇਨ੍ਹਾਂ ਤੋਂ ਵੱਡਾ ਦੇਵਤਾ ਕੋਈ ਦੁਨੀਆਂ ਵਿਚ ਨਹੀਂ ਹੋ ਸਕਦਾ। ਪਰ ਜਦੋਂ ਇਹ ਜੰਗ ਦੇ ਮੈਦਾਨ ਵਿਚ ਜਾ ਕੇ ਲੜਦੇ ਸਨ, ਉਦੋਂ ਜ਼ਾਲਮਾਂ ਦਾ ਲਹੂ ਪੀਂਦਿਆਂ ਇਉਂ ਪ੍ਰਤੀਤ ਹੁੰਦੇ ਸਨ ਵੀ ਇਨ੍ਹਾਂ ਵਰਗਾ ਬਹਾਦਰ ਯੋਧਾ ਕੋਈ ਵੀ ਨਹੀਂ ਹੋ ਸਕਦਾ। ਲੇਕਿਨ ਉਹੀ ਉਹ ਸਿੱਖ ਜਦੋਂ ਤੀਜੀ ਗੱਲ ਆਖਦੇ ਨੇ ਤੇ ਜਦੋਂ ਆਪਸ ਵਿਚ ਹੀ ਲੜਦੇ ਸਨ ਤੇ ਪ੍ਰਤੀਤ ਹੁੰਦਾ ਸੀ ਇਨ੍ਹਾਂ ਵਰਗਾ ਦਰਿੰਦਾ ਵੀ ਕੋਈ ਨਹੀਂ ਹੋ ਸਕਦਾ, ਉਦੋਂ ਇਹ ਆਪਸ ਵਿਚ ਹੀ ਲੜ ਲੜ ਕੇ ਆਪਣੀ ਜ਼ਿੰਦਗੀ ਦੀ ਸ਼ਕਤੀ ਨਸ਼ਟ ਕਰ ਰਹੇ ਸਨ। ਮੈਂ ਗੱਲ ਅੱਗੇ ਤੋੜਨਾ ਚਾਹੁੰਦਾ, ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿਚੋਂ ਦੋਨਾਂ ਨੇ ਉਲਝਟ ਆ ਗਿਆ। 1783 ਦੇ ਵਿਚ ਇਧਰ ਇਲਾਕੇ ਵਿਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਸਿੱਖ ਸੀ ਉਹ ਸੀ ਭਾਈ ਬਘੇਲ ਸਿੰਘ। ਉਹਦਾ ਇਤਿਹਾਸ ਲੰਮਾ ਹੈ, ਅੰਮ੍ਰਿਤਸਰ ਸਾਹਿਬ ਦੇ ਵਿਚ ਜਮਿਆ ਉਹ। ਵੈਸੇ ਉਹਨੇ ਜਿਹੜੀ ਆਪਣੀ ਮਿਸਲ ਦਾ ਹੈੱਡਕੁਆਰਟਰ ਰੱਖਿਆ ਹੋਇਆ ਸੀ ਉਹ ਹੁਸ਼ਿਆਰਪੁਰ ਦੇ ਇਲਾਕੇ ਚ, ਹਰਿਆਣਾ, ਇਕ ਛੋਟਾ ਜਿਹਾ ਕਸਬਾ ਹੈ, ਅੱਜ ਕੱਲ ਉਹਦਾ ਬਹੁਤਾ ਨਾਂ ਨਹੀਂ ਹੈ, ਪਰ ਉਹਨੇ ਉੱਥੇ ਰੱਖਿਆ ਸੀ। ਮੈਂ ਸਿਰਫ ਇੱਕ ਉਦਾਹਰਣ ਦੇਣ ਲੱਗਾ। ਉਹ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਚੜਾਈ ਕਰ ਚੁੱਕਾ ਹੋਇਆ ਤੇ ਉਸ ਵੇਲੇ ਜਦੋਂ ਜੱਸਾ ਸਿੰਘ ਆਲੂਵਾਲੀਆ, ਬਘੇਲ ਸਿੰਘ ਇਤਿਹਾਸਕ ਇਹਨਾਂ ਨੇ ਦੇਖਿਆ ਵੀ ਦਿੱਲੀ ਦਾ ਪ੍ਰਬੰਧ ਬਹੁਤ ਕਮਜ਼ੋਰ ਹੋ ਚੁੱਕਾ ਹੈ, ਇਹ ਇਧਰ ਕਰਨਾਲ ਤੱਕ ਜਾ ਚੁੱਕੇ ਹੋਏ ਸਨ ਤੇ ਇਹਨਾਂ ਨੇ ਵਕਤ ਪਾ ਕੇ ਸਮਾਂ ਪਾ ਕੇ ਦਿੱਲੀ ਦੇ ਜਾ ਕੇ ਜ਼ਾਲਮ ਨੂੰ ਜਾ ਟਕਰਾਇਆ। ਔਰ ਤੁਸੀਂ ਹੈਰਾਨ ਹੋਵੋਗੇ 8 ਮਾਰਚ 1783 ਨੂੰ, ਆ ਜਿਹੜਾ ਕੈਲੰਡਰਾਂ ਵਿਚ ਅੱਜ ਕੱਲ੍ਹ ਲਿਖਿਆ ਵੀ ਆਉਂਦਾ ਨਾ ਵੀ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਉਹ ਆ ਇਤਿਹਾਸ ਹੈ। ਮੈਂ ਸਿਰਫ ਇੱਕ ਛੋਟਾ ਦ੍ਰਿਸ਼ਟਾਂਤ ਦੇਣ ਲੱਗਾ ਵੀ ਕਿਤਨੀ ਵੱਡੀ ਪਾਵਰ ਸੀ ਜੇ ਕਿਤੇ ਚੰਗੇ ਢੰਗ ਨਾਲ ਵਰਤਦੇ। ਦਿੱਲੀ ਦੇ ਵਿਚ ਜਾ ਕੇ ਇਨ੍ਹਾਂ ਨੇ, ਸਾਹਿਬ ਬਘੇਲ ਸਿੰਘ ਹੋਰਾਂ ਨੇ, ਸਾਹਿਬ ਜੱਥਾ ਸਿੰਘ ਆਲੂਵਾਲੀਆ ਨੇ 8 ਮਾਰਚ 1783 ਨੂੰ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ। ਪਰ ਹੁਣ ਅੰਦਰ ਨਾ ਵੜ ਹੋਵੇ, ਜਿਹੜਾ ਕਸ਼ਮੀਰੀ ਗੇਟ ਹੈ, ਬੇਈਮਾਨ ਨੇ ਦਿੱਲੀ ਦੇ ਲੋਕ, ਮੈਂ ਕਿਸੇ ਈਰਖਾਵਾਸ ਨੂੰ ਕਹਿ ਰਿਹਾ, ਤੁਸੀਂ ਕਦੇ ਜਾ ਕੇ ਦੇਖਿਓ ਉਹ ਜਦੋਂ ਲਾਲ ਕਿਲ੍ਹੇ ਦੇ ਅੰਦਰ ਵੜਦੇ ਹੋ ਨਾ, ਉੱਤੇ ਬੁਰਜੀਆਂ ਬਣੀਆਂ ਹੋਈਆਂ, ਗੁਰਦੁਆਰਾ ਸਾਹਿਬ ਵਰਗੀਆਂ ਬੁਰਜੀਆਂ ਨੇ, ਉਹ ਬੁਰਜੀਆਂ ਉੱਥੇ 7 ਨੇ,
ਉਹਨਾਂ ਜ਼ਾਲਮਾਂ ਨੇ ਉੱਥੇ ਜਿਹੜੇ ਵਿਦੇਸ਼ੀ ਆ ਕੇ ਲੁੱਟਦੇ ਰਹੇ ਉਹਨਾਂ ਸੱਤ ਬੁਰਜੀਆਂ ਦਾ ਇਤਿਹਾਸ ਲਿਖਿਆ ਹੋਇਆ ਵੀ ਇਹ ਦਿੱਲੀ ਸੱਤ ਵਾਰੀ ਉਜੜੀ ਸੱਤ ਵਾਰੀ ਵਸੀ। ਯਾਦ ਰੱਖਣ ਯੋਗ ਬਾਤ ਹੈ ਸਿੱਖਾਂ ਨੇ ਕਈ ਵਾਰੀ ਉਜਾੜੀ ਤੇ ਕਈ ਵਾਰੀ ਵਸਾਈ, ਉਹਦੀ ਇੱਕ ਵੀ ਬੁਰਜੀ ਨਹੀਂ ਬਣਾਈ ਗਈ। ਬੇਈਮਾਨ ਲੋਕ ਨੇ ਦਿੱਲੀ ਦੇ ਵਿੱਚ ਅਗਰ ਕੁਰਬਾਨੀਆਂ ਨੇ ਉਹਨਾਂ ਦੀਆਂ ਬੋਧੇ ਟਿੱਕੇ ਬਚਾਉਣ ਦੀਆਂ ਕੁਰਬਾਨੀਆਂ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ। ਜੋ ਬਘੇਲ ਸਿੰਘ ਦਾ ਇਤਿਹਾਸ ਆਏਗਾ ਕੱਲ੍ਹ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਹੁਣ ਤੇ ਉਨੀ ਕੀ ਗੱਲ ਕਰਨਾ ਚਾਹੁੰਦਾ। ਉਹ ਲੋਕ ਜਿਹੜੇ ਉੱਥੋਂ ਦੇ ਰਾਜਨੀਤਿਕ ਨੇ ਹਾਲਾਂਕਿ ਉਹ ਜ਼ਿੰਦਗੀ ਭਰ ਆਪਣੀ ਜੀਵਨ ਗੁਜ਼ਾਰ ਕੇ ਚਲੇ ਗਏ, ਉਹਨਾਂ ਦੀਆਂ ਸਮਾਧੀਆਂ ਹੀ ਉੱਤੇ ਨਿਸ਼ਾਨੀਆਂ ਨੇ, ਉਹਨਾਂ ਦੀਆਂ ਕੁਰਬਾਨੀਆਂ ਨਿਸ਼ਾਨੀਆਂ ਨਹੀਂ। ਯਾਦ ਰੱਖਿਓ ਜੇ ਕਸ਼ਮੀਰੀ ਗੇਟ ਜਿਹੜਾ ਲਾਲ ਕਿਲੇ ਦਾ ਹੈ ਉਧਰਲੇ ਪਾਸੇ ਸਿੱਖ ਖਲੋਤੇ ਨੇ ਪਰ ਹੁਣ ਅੰਦਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦਾ ਪ੍ਰਬੰਧ ਬਹੁਤ ਹੈ ਤੇ ਉਹ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸੇ ਤਰੀਕੇ ਲਾਲ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਚਲੇ ਜਾਈਏ ਪਰ ਨਾ ਕਾਮਯਾਬ ਹੋ ਸਕੇ। ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਬਚਨ ਆਖਿਆ ਵੀ ਕੋਈ ਗੱਲ ਨਹੀਂ, ਸਿੱਖਾਂ ਨੂੰ ਆਪਣੇ ਰਸਤੇ ਬਣਾਉਣੇ ਪਏ ਨੇ, ਜਿੰਨੀ ਵਾਰੀ ਵੀ ਬਣਾਉਣੇ ਪਏ ਇਹਨਾਂ ਦੇ ਰਸਤੇ ਰਾਹੀਂ ਨਹੀਂ ਨਿਕਲ ਹੁੰਦਾ ਤੇ ਕਿਸੇ ਕੰਧ ਨੂੰ ਪਾੜ ਲੈਂਦੇ। ਉਦੋਂ ਵਿਚਾਰ ਕਰਕੇ 9 ਮਾਰਚ 1783 ਨੂੰ ਸਵੇਰੇ ਗੁਰੂ ਕੇ ਸਿੱਖਾਂ ਨੇ ਉਸ ਕੰਧ ਨੂੰ ਪਾੜਾ ਪਾਇਆ ਤੇ ਕੰਧ ਨੂੰ ਪਾੜਾ ਪਾ ਕੇ ਉਹਦੇ ਵਿੱਚੋਂ ਮੋਰੀ ਕੱਢੀ, ਮੋਰੀ ਕੱਢ ਕੇ ਸਾਰੀ ਫੌਜ ਅੰਦਰ ਲੈ ਗਈ। ਯਾਦ ਰੱਖਿਓ ਜੇ ਤਰ੍ਹਾਂ ਤੁਸੀਂ ਹੁਣ ਦਿੱਲੀ ਜਾਓਗੇ ਨਾ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਮੋਰੀ ਗੇਟ, ਉਹ ਮੋਰੀ ਗੇਟ ਸਿੱਖਾਂ ਦੀ ਕੁਰਬਾਨੀ ਹੈ। ਉਹ ਜਿਹੜਾ ਮੋਰੀ ਗੇਟ ਪਾਇਆ ਨਾ ਉਹ ਸਿੱਖਾਂ ਨੇ ਪਾਇਆ ਹੋਇਆ। ਲਾਲ ਕਿਲੇ ਦੇ ਇਤਿਹਾਸ ਵਿੱਚ ਮੋਰੀ ਗੇਟ ਨਹੀਂ ਹੈ, ਸਿੱਖਾਂ ਦਾ ਬਣਾਇਆ ਮੋਰੀ ਗੇਟ ਹੈ। ਮੁੜ ਕੇ ਉਹਨੇ ਬੰਦ ਨਹੀਂ ਕਰਨ ਦਿੱਤਾ, ਉਹਨੇ ਉਹ ਪਕਾਇਆ ਗੇਟ ਬਣਾ ਦਿੱਤਾ। ਤੇ ਜਦੋਂ ਸਿੱਖ ਅੰਦਰ ਗਏ ਮੋਰੀ ਗੇਟ ਰਾਹੀਂ ਲੰਘ ਕੇ ਉਹਨਾਂ ਨੇ ਅੰਦਰ ਜਾ ਕੇ ਤਖ਼ਤ ਜਿਹਦੇ ਤੇ ਉੱਤੇ ਕਦੇ ਜਹਾਂਗੀਰ ਬੈਠਦਾ ਸੀ, ਜਿਹਦੇ ਉੱਤੇ ਕਦੇ ਸ਼ਾਹਜਹਾਨ ਸ਼ਾਹਜਹਾਨ ਬੈਠਦਾ ਸੀ, ਜਹਾਂਗੀਰ ਦੇ ਵੇਲੇ ਨਹੀਂ ਸੀ ਬਣਿਆ, ਸ਼ਾਹਜਹਾਨ ਨੇ ਬਣਾਇਆ ਹੈ। ਸ਼ਾਹਜਹਾਨ 1666 ਵਿੱਚ ਮਰਿਆ ਤੇ ਜਦੋਂ ਉਹ ਸ਼ਾਹਜਹਾਨ ਦੇ ਜਿੱਥੇ ਬੈਠਦਾ ਸੀ, ਜਿੱਥੇ ਬੈਠ ਕੇ ਔਰੰਗਜ਼ੇਬ ਸਾਰੇ ਫਤਵੇ ਦਿੰਦਾ ਸੀ, ਇਸੇ ਤਖ਼ਤ ਤੇ ਬੈਠ ਕੇ ਫਤਵੇ ਦਿੰਦਾ ਸੀ ਉਹ ਔਰੰਗਜ਼ੇਬ, ਤੇ ਉਹ ਜਿਹੜਾ ਕੁਛ ਸਾਰਾ ਕੁਛ ਉਹਨੇ ਆਪਣਾ ਅਡੰਬਰ ਰਚਿਆ ਹੋਇਆ ਸੀ, ਕਦੇ ਵਕਤ ਮਿਲਿਆ ਮੀਨਾ ਬਾਜ਼ਾਰ ਵੀ ਔਰੰਗਜ਼ੇਬ ਦੇ ਬਾਜ਼ਾਰ ਦੀ ਦੇਣ, ਮੀਨਾ ਬਾਜ਼ਾਰ ਉਹਦਾ ਦਿੱਤਾ ਹੋਇਆ। ਮੀਨਾ ਬਾਜ਼ਾਰ ਪਹਿਲਾਂ ਸ਼ਬਦ ਨਹੀਂ ਸੀ। ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਖੋਲਾਂ, ਮੈਂ ਕੋਸ਼ਿਸ਼ ਕਰਦਾ ਵੀ ਨੇੜੇ ਰੱਖਾਂ ਗੱਲ ਨੂੰ। ਤੇ ਉਦੋਂ ਜਿਹੜੇ ਮੋਰੀ ਗੇਟ ਦੇ ਰਾਹੀਂ ਗੁਰੂ ਕੇ ਸਿੱਖ ਅੰਦਰ ਗਏ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਘੇਲ ਸਿੰਘ ਹੋਰਾਂ ਨੇ ਅਦਬ ਸਤਿਕਾਰ ਨਾਲ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਵੀ ਸੱਜਣਾ ਸਿੱਖ ਤਵਾਰੀਕ ਤੈਨੂੰ ਨਮਸਕਾਰ ਕਰਦੀ ਹੈ, ਤੂੰ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਿੱਖ ਕੌਮ ਲਈ, ਘੱਲੂਘਾਰਿਆਂ ਦੇ ਵੇਲੇ ਤੂੰ ਅਤਿਅੰਤ ਆਪਣੀ ਕਾਇਆਂ ਦੇ ਉੱਤੇ 20-20 ਜ਼ਖਮ ਗੁਰੂ ਕੇ ਸਿੱਖਾਂ ਦੇ ਉੱਤੇ ਇੱਕ ਪੋਚਣ ਦੇ ਟਾਂਕੇ ਲਾਉਣ ਜੋਗੀ ਕੋਈ ਵਕਤ ਨਹੀਂ, ਉਹਨੇ ਕੀ ਆਪਣਾ ਕੁਛ ਪ੍ਰਾਪਤ ਕੀਤਾ ਸੀ। ਆਖਿਰਕਾਰ ਉਹ ਸਿੱਖ ਨੂੰ ਬਚਨ ਹੋਇਆ, ਉਹ ਗੁਰੂ ਕਿਹਾ ਸਿੱਖਾ ਤੂੰ ਅੱਜ ਇਸ ਦਿੱਲੀ ਦੇ ਤਖ਼ਤ ਉੱਤੇ ਬੈਠ। ਜੱਸਾ ਸਿੰਘ ਆਹਲੂਵਾਲੀਆ ਦੀਆਂ ਅੱਖਾਂ ਚ ਪਾਣੀ ਆ ਗਿਆ, ਕਹਿਣ ਲੱਗਿਆ ਖਾਲਸਾ ਜੀ ਮੈਂ ਇੱਕ ਅਨਾਥ ਬੱਚਾ, ਇਹਦਾ ਬਾਪੂ ਚੜ੍ਹਾਈ ਕਰ ਗਿਆ ਸੀ ਬਹੁਤ ਛੋਟੀ ਉਮਰ ਚ, ਪਹਿਲਾਂ ਮਾਤਾ ਸੁੰਦਰ ਕੌਰ ਕੋਲ ਗਿਆ ਉੱਥੇ ਚਿੱਠੀ ਲਈ ਤੇ ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਵੀ ਮਾਤਾ ਜੀ ਆਪ ਖੁਦ ਆਏ ਸਨ ਇਹਨੂੰ ਛੱਡਣ, ਗੱਲ ਇੱਕ ਵੱਖਰੀ ਆਈ, ਝਗੜੇ ਚ ਨਹੀਂ ਪੈਣਾ। ਪਾ ਨਵਾਬ ਕਪੂਰ ਸਿੰਘ ਕੋਲ ਆਇਆ, ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਪਾਲਿਆ ਤੇ ਸਿੱਖ ਕੌਮ ਨੇ ਵੀ ਅਥਾਹ ਸਤਿਕਾਰ ਦਿੱਤਾ, ਬੇਅੰਤ ਉੱਚੇ ਕਿਰਦਾਰ ਦਾ ਮਾਲਕ। ਇਹ ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੇ ਘੋੜਿਆਂ ਨੂੰ ਚਣੇ ਪਾਉਂਦਾ ਹੁੰਦਾ ਸੀ, ਇਹ ਜੱਸਾ ਸਿੰਘ ਆਹਲੂਵਾਲੀਆ ਅੱਜ ਉਹ ਉੱਚੇ ਤਖ਼ਤ ਦੇ ਕੋਲ ਖਲੋਤਾ। ਜਦੋਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕਿਹਾ ਵੀ ਤੂੰ ਤਖ਼ਤ ਤੇ ਬੈਠ, ਸਿੱਖ ਜਗਤ ਅੱਜ ਤੇਰਾ ਸਤਿਕਾਰ ਕਰਦਾ, ਇਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਇਹਨੇ ਉਸੇ ਵੇਲੇ ਇੱਕ ਬਚਨ ਆਖਿਆ, ਕਹਿਣ ਲੱਗੇ ਖਾਲਸਾ ਜੀ ਤਖ਼ਤਾਂ ਦਾ ਮਾਲਕ ਤੇ ਗੁਰੂ ਹੀ ਹੋ ਸਕਦਾ, ਜੇ ਤੁਸੀਂ ਤ੍ਰੁੱਟੇ ਹੋ ਨਾ ਤੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਤੇ ਆਪਣੇ ਦਰ ਤੇ ਥਾਂ ਦੇ ਦਿਓ, ਮੈਨੂੰ ਗੁਰੂ ਦਾ ਦਾਸ ਬਣ ਕੇ ਰਹਿਣ ਦਿਓ, ਮੈਂ ਤਖ਼ਤਾਂ ਦੇ ਨਹੀਂ ਬੈਠਣਾ, ਤਖ਼ਤ ਤੇ ਮੇਰਾ ਸਤਿਗੁਰੂ ਹੀ ਸਭਾਏ ਮਾਨ ਹੈ। ਅੱਜ ਮੇਰੇ ਵਰਗੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੇ ਲਵਾ ਲੈਂਦੇ ਨੇ, ਪਤਾ ਨਹੀਂ ਰੱਬ ਜਾਣੇ ਉਹਨਾਂ ਦਾ ਕਿਉਂ ਨਹੀਂ ਹਿਰਦਾ ਫਟਦਾ, ਜਾਂ ਇਹਨਾਂ ਪ੍ਰਬੰਧਕਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਸੋਝੀ ਆਉਂਦੀ ਵੀ ਚੰਦ ਰੁਪਈਆ ਪਿੱਛੇ ਤੁਸੀਂ, ਚੰਦ ਪੈਸਿਆਂ ਪਿੱਛੇ ਗੁਰੂ ਦੀ ਗੋਲਕ ਦੀ ਖਾਤਰ ਤੁਸੀਂ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰੋ। ਉਦੋਂ ਉਹਨਾਂ ਨੇ ਬੈਠ ਜਾਣਾ ਤੇ ਗੁਰੂ ਕੇ ਸਿੱਖਾਂ ਨੇ ਬਚਨ ਕੀਤਾ ਵੀ ਤੂੰ ਤਖ਼ਤ ਤੇ ਬੈਠ,
ਜੱਸਾ ਸਿੰਘ ਆਲੂਵਾਲੀਏ ਨੇ ਹੱਥ ਜੋੜੇ ਕਹਿਣ ਲੱਗੇ ਨੇ ਮੈਂ ਤਖ਼ਤ ਤੇ ਨਹੀਂ ਬੈਠਣਾ। ਵਿਚਾਰ ਸਾਂਝੀ ਹੋਈ ਵੀ ਜੇ ਤਖ਼ਤ ਤੇ ਨਹੀਂ ਬੈਠਣਾ, ਅਸੀਂ ਚਾਹੁੰਦੇ ਸੀ ਵੀ ਇੱਕ ਦਿਨ ਇਤਿਹਾਸ ਸਿਰਜ ਦਈਏ ਵੀ ਆਹ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ, ਉਹਦੇ ਉੱਤੇ ਕਦੇ ਸਿੱਖ ਵੀ ਆਪਣੀ ਜੁੱਤੀ ਰੱਖ ਕੇ ਗਿਆ ਹੋਇਆ, ਕਦੇ ਸਿੱਖ ਵੀ ਆਪਣਾ ਆਸਣ ਲਾ ਕੇ ਗਿਆ ਹੋਇਆ। ਇਸ ਲਈ ਤੁਸੀਂ ਇਹ ਕਰੋ, ਜੱਸਾ ਸਿੰਘ ਆਲੂਵਾਲੀਏ ਨੇ ਆਖੇ ਕਹਿਣ ਲੱਗੇ ਦੋ ਕੰਮ ਕਰੋ, ਮੈਂ ਨਹੀਂ ਬੈਠਣਾ ਪਰ ਦੋ ਕੰਮ ਕਰੋ। ਪਹਿਲਾ ਕੰਮ ਇਹ ਕਰੋ ਆ ਦਿੱਲੀ ਰਾਜਨੀਤਿਕ ਝੰਡਾ ਲਾ ਕੇ ਨਾ ਤੇ ਗੁਰੂ ਕਾ ਨਿਸ਼ਾਨ ਝੁਲਾਈਏ। ਯਾਦ ਰੱਖਿਓ ਜੇ ਇਹ ਨਿਸ਼ਾਨ ਸਾਹਿਬ ਹੈ ਜਿਹੜਾ, ਇਹਦਾ ਰੰਗ 1800 ਤੋਂ ਬਾਅਦ ਵਿੱਚ ਬਦਲਿਆ, ਪਹਿਲਾਂ ਇਹਦਾ ਰੰਗ ਨੀਲਾ ਕੇਸਰੀ ਕਿਵੇਂ ਕਰੇ ਜੇ ਸਕਾਈ ਬਲੂ ਕਹਿ ਸਕਣਾ ਮੈਂ, ਸੌਖੇ ਸੁਰਮਈ ਵੈਸੇ ਲਿਖਿਆ ਪੁਰਾਣੇ ਸ਼ਬਦਾਂ ਵਿੱਚ। ਨਿਹੰਗ ਸਿੰਘਾਂ ਕੋਲ ਅੱਜਕੱਲ ਉਹੀ ਕਲਰ ਹੈ, ਬਸ ਹੋਰ ਕੋਲ ਨਹੀਂ ਹੈ। ਉਹ ਨਿਸ਼ਾਨ ਸਾਹਿਬ ਹੁੰਦਾ ਸੀ ਪਹਿਲਾ ਰੰਗ, ਮੁੜ ਕੇ ਪੁਜਾਰੀਆਂ ਨੇ ਇਹਦਾ ਰੰਗ ਖੱਟਾ ਬਣਾਇਆ, ਕੇਸਰੀ ਬਣਾਇਆ। ਔਰ ਗੱਲ ਲੰਮੀ ਹੋ ਜਾਏਗੀ ਪਰ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਵਾਪਸ ਆਉਣਾ ਚਾਹੁੰਦਾ। 1900 ਕੁਛ ਦੇ ਨੇੜੇ, ਸ਼ਾਇਦ 20-25 ਦੇ ਨੇੜੇ, ਹੁਣ ਮੈਨੂੰ ਪੂਰਾ ਯਾਦ ਨਹੀਂ ਇਹ ਵਕਤ, ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਇਹ ਗੱਲ। ਉਨ੍ਹਾਂ ਲਿਖੀ ਵੀ ਇੱਕ ਵਾਰੀ ਪਾਕਿਸਤਾਨ ਚ ਕਾਨਫਰੰਸ ਹੋਣੀ ਸੀ ਤੇ ਉਦੋਂ ਗੋਰਿਆਂ ਦੇ ਨਾਲ ਮੁਕਾਬਲਾ ਸੀ, ਕੋਈ ਅੱਗੇ ਤੁਰਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੇ ਆਖਿਆ ਵੀ ਦੇਖੋ ਤੁਹਾਡਾ ਰੰਗ ਹਰਾ ਚਿੱਟਾ ਤੇ ਕੇਸਰੀ ਤੁਹਾਡਾ ਰੰਗ ਉੱਤੇ ਆ, ਵੀ ਤੁਸੀਂ ਅੱਗੇ ਹੋਵੋ। ਉਨ੍ਹਾਂ ਆਖਿਆ ਵੀ ਅਸੀਂ ਅੱਗੇ ਨਹੀਂ ਹੋ ਸਕਦੇ। ਉਨ੍ਹਾਂ ਫਿਰ ਕਾਂਗਰਸੀਆਂ ਨੂੰ ਕਿਹਾ, ਉਨ੍ਹਾਂ ਦਾ ਚਿੱਟਾ ਰੰਗ ਸੀ, ਇੱਕ ਝੰਡੇ ਦੇ ਜੋੜ ਦਿੱਤੇ ਗਏ ਰੰਗ, ਵੀ ਤੁਸੀਂ ਅੱਗੇ ਹੋਵੋ। ਤੇ ਵਿਚਾਰੇ ਕਾਂਗਰਸੀ ਇਸ ਪੱਖ ਚ ਨਹੀਂ ਸਨ, ਉਨ੍ਹਾਂ ਆਖਿਆ ਵੀ ਨਹੀਂ। ਸਿੱਖਾਂ ਨੂੰ ਆਖਿਆ ਵੀ ਤੁਸੀਂ ਅੱਗੇ ਹੋਵੋ, ਉਨ੍ਹਾਂ ਆਖਿਆ ਅਸੀਂ ਅੱਗੇ ਹੋਣੇ ਪਰ ਸਾਡਾ ਰੰਗ ਉੱਤੇ ਕਰੋ। ਜਿਹੜਾ ਦਿੱਲੀ ਦੇ ਦਰਬਾਰ ਦਾ ਝੰਡਾ ਉਹਦਾ ਕੇਸਰੀ ਰੰਗ ਵੀ ਉਦੋਂ ਉੱਤੇ ਹੋਇਆ ਸੀ। ਮੈਨੂੰ ਪੂਰਾ ਸਨ ਯਾਦ ਨਹੀਂ ਰਿਹਾ, ਮੈਂ ਇਸ ਗੱਲ ਦੀ ਖਿਮਾ ਮੰਗਣਾ, ਪਰ ਇਹ ਹੈ 1920-25 ਦੇ ਨੇੜੇ ਦੀ ਗੱਲ ਹੈ। ਉਦੋਂ ਕਾਨਫਰੰਸ ਹੋਣੀ ਸੀ ਤੇ ਉਦੋਂ ਮਾਰ ਖਾਣੀ ਸੀ, ਸਿੱਖਾਂ ਨੇ ਡਾਂਗਾਂ ਖਾ ਕੇ ਉਹ ਜਿਹੜਾ ਕੇਸਰੀ ਰੰਗ ਉੱਤੇ ਕੀਤਾ ਸੀ। ਉਸ ਤੋਂ ਬਾਅਦ ਵਿਚ ਨਿਸ਼ਾਨ ਸਾਹਿਬ ਦਾ ਰੰਗ ਉਦੋਂ ਸੁਰਮਈ ਹੁੰਦਾ ਸੀ ਤੇ ਗੁਰੂ ਕੇ ਸਿੱਖਾਂ ਨੇ ਬਚਨ ਆਖਿਆ ਵੀ ਨਹੀਂ, ਸਭ ਤੋਂ ਪਹਿਲਾਂ ਇੱਥੇ ਰਾਜਨੀਤਿਕ ਨਿਸ਼ਾਨ ਉਤਾਰ ਕੇ ਗੁਰੂ ਕਾ ਨਿਸ਼ਾਨ ਝੁਲਾਇਆ ਜਾਵੇ। ਉਦੋਂ ਪਹਿਲੀ ਗੱਲ ਇਹ ਹੋਈ ਵੀ ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰੀ ਸਿੱਖਾਂ ਦਾ ਨਿਸ਼ਾਨ ਝੁਲਿਆ। ਦੂਜੀ ਵਿਚਾਰ ਇਹ ਹੋਈ ਵੀ ਆਪਾਂ ਤਖ਼ਤ ਤੇ ਨਹੀਂ ਬੈਠਣਾ, ਜੇ ਤੁਸੀਂ ਚਾਹੁੰਦੇ ਹੋ ਵੀ ਇਤਿਹਾਸ ਸਿਰਜੀਏ, ਇਸ ਤਰ੍ਹਾਂ ਦਾ ਕੋਈ ਇਤਿਹਾਸ ਹੋਵੇ ਸਾਡਾ, ਤਾਂ ਫਿਰ ਇਉਂ ਕਰੋ ਆਹ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ, ਇਹਦੀ ਇੱਕ ਸਿੱਲ ਪੁੱਟੋ। ਸਿੱਲ ਮਤਲਬ ਪੱਥਰ ਦੀ ਇੱਕ ਸਲੇਲ ਕਹਿ ਲਈਏ, ਪੱਥਰ ਦਾ ਇੱਕ ਟੁਕੜਾ ਕਹਿ ਲਈਏ, ਸੌਖਾ ਹੋ ਜਾਏਗਾ। ਇੱਕ ਸਿੱਲ ਪੁੱਟੋ, ਉਹ ਸਿੱਲ ਗੁਰੂ ਕੇ ਸਿੱਖਾਂ ਨੇ ਪੁੱਟੀ। ਸਿੱਲ ਪੁੱਟ ਕੇ ਉਹ ਜੱਸਾ ਸਿੰਘ ਰਾਮਗੜੀਆ ਉਹ ਲੈ ਕੇ ਆਏ ਤੇ ਉਹ ਜਿਹੜੀ ਸਿੱਲ ਹੈ ਉਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਕਥਨ ਹੈ। ਕਰੀਬ 1992-93 ਤੱਕ ਦੀ ਉਹਨੇ ਗੱਲ ਲਿਖੀ ਹੈ, ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ। ਤੇ ਉਦੋਂ ਤੱਕ ਉਹ ਸਿੱਲ ਸੀਨਾ ਜਿਹੜੀ ਉਹ ਰਾਮਗੜੀਆ ਬੁੰਗੇ ਵਿਚ ਅੰਮ੍ਰਿਤਸਰ ਸਾਹਿਬ ਵਿਚ ਪਈ ਸੀ। ਸਿੱਖਾਂ ਨੂੰ ਪਤਾ ਹੀ ਨਹੀਂ ਮੇਰਾ ਇਤਿਹਾਸ ਕੀ ਹੈ। ਦਿੱਲੀ ਦੇ ਦਰਬਾਰ ਦੇ ਤੱਕ ਦੀ ਪੁੱਟ ਕੇ ਲਿਆਂਦੀ ਹੋਈ ਸਿੱਲ ਸਿੱਖਾਂ ਦੇ ਅੰਮ੍ਰਿਤਸਰ ਰਾਮਗੜੀਆ ਬੁੰਗੇ ਵਿਚ ਪਈ ਸੀ, ਤਾਂ ਕਿ ਇਤਿਹਾਸ ਸਿਰਜ ਸਕੀਏ ਤੇ ਪਤਾ ਲੱਗ ਸਕੇ ਭਈ ਆਉਣ ਵਾਲੇ ਸਮੇਂ ਦੇ ਵਿਚ ਸਿੱਖ ਦਿੱਲੀ ਵੀ ਕਦੇ ਆਏ ਸਨ। ਉਦੋਂ ਮੁੜ ਰਹੇ ਬਘੇਲ ਸਿੰਘ ਨੂੰ ਇੱਕ ਗੱਲ ਕਹੀ ਵੀ ਸਜਣਾ, ਦਿੱਲੀ ਦੇ ਲਈ ਤਾਂ ਬੜੀ ਵੱਡੀ ਗੱਲ ਹੈ, ਤੁਸੀਂ ਦਿੱਲੀ ਥੋੜੇ ਜਿਹੇ ਸਿੱਖਾਂ ਨੇ ਲੁੱਟ ਲਈ ਤੇ ਇੰਨੀ ਇੱਥੇ ਰਾਜ ਕਰ ਲਿਆ ਤੇ ਤੁਸੀਂ ਇੱਥੇ ਉਦੋਂ ਬਘੇਲ ਸਿੰਘ ਵੀ ਬੈਠੇ ਤਵਾਰੀ ਜਿਹੜਾ ਇਤਿਹਾਸ ਜਿਹੜਾ ਉਹ ਗਲਤੀ ਮੰਨਦਾ, ਇਸ ਗੱਲ ਨੂੰ ਗਲਤੀ ਮੰਨਦਾ। ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕੋਈ ਆਪਣਾ ਰਾਜ ਭਾਗ ਜਮਾਓ, ਉਹਨਾਂ ਆਖਿਆ ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਜਦੋਂ ਜੀ ਕਰੇਗਾ ਮੁੜ ਕੇ ਫਿਰ ਮਾਰ ਲਾਂਗੇ, ਸਾਡੀ ਤੁਸੀਂ ਪਰਵਾਹ ਨਾ ਮੰਨੋ। ਉਦੋਂ ਬਘੇਲ ਸਿੰਘ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਜੀ ਉਹ ਜੀ ਦਿੱਲੀ ਮਾਰਦੀ ਉਹ ਜੀ ਦਿੱਲੀ ਮਾਰਦੀ, ਸਾਡੇ ਲਈ ਦਿੱਲੀ ਮਾਰਨੀ ਕੋਈ ਔਖੀ ਨਹੀਂ, ਤੁਹਾਡੇ ਲਈ ਔਖੀ ਲੱਗਦੀ ਹੈ, ਤੁਸੀਂ ਇਤਿਹਾਸ ਸਿਰਜਿਓ ਆਪਣਾ। ਉਦੋਂ ਉਹ ਕਿਵੇਂ ਚਲੇ ਗਏ। ਉਸ ਤੋਂ ਬਾਅਦ ਵਿਚ ਬਘੇਲ ਸਿੰਘ ਉੱਥੇ ਰਹਿੰਦਾ ਤੇ ਕਿਵੇਂ ਗੁਰਦੁਆਰੇ ਸੇਵਾ ਕਰਦੇ, ਆਉਣ ਵਾਲੇ ਦਿਨਾਂ ਦੇ ਵਿਚ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ। 30,000 ਜਿੱਥੇ ਅੱਜ ਕੋਟਾਂ ਬਣੀਆਂ ਹੋਈਆਂ ਨੇ ਦਿੱਲੀ ਦੇ ਵਿਚ, ਉਹ ਸਿੱਖਾਂ ਦੀ 30,000 ਹੈ, ਸਿੱਖਾਂ ਦੀ ਉਹ ਜ਼ਮੀਨ ਖਰੀਦੀ ਹੋਈ, ਗੱਲ ਵੱਖਰੀ ਹੈ। ਜਿਹੜੀ ਬੇਨਤੀ ਕਰ ਰਹੇ ਅਸਾਂ, ਕਿਵੇਂ ਉਹ 11 ਮਿਸਲਾਂ, 12ਵੀਂ ਮਿਸਲ ਜਿਹੜੀ ਫੁਲਕੀਆਂ ਮਿਸਲ ਆ, ਉੱਥੇ ਕਦੇ ਸਰਬੱਤ ਖਾਲਸੇ ਚ ਗਈ ਨਹੀਂ,
ਉਹਨੇ ਜਿੱਧਰ ਨਾ ਪੱਖ ਭਾਰੀ ਦੇਖਿਆ ਮਹਾਰਾਜਾ ਪਟਿਆਲੇ ਦੀ ਤੇ ਪਟਿਆਲੇ ਵਾਲੀ ਸਾਈਡ ਜੀਂਦ ਵਾਲੀ ਸਾਈਡ ਇਧਰਲੇ ਪਾਸੇ ਸਨ। ਇਹ ਜਦੋਂ ਜਿਹੜਾ ਪੱਖ ਭਾਰੀ ਦੇਖਦੇ ਸਨ ਉਹਦੇ ਵੱਲ ਹੋ ਜਾਂਦੇ ਸਨ। ਇਹਨਾਂ ਨੇ ਕੋਈ ਕਿਰਦਾਰ ਨਹੀਂ ਨਿਭਾਇਆ। ਬਹੁਤਾ ਚੰਗਾ ਯਾਦਵਿੰਦਰ ਸਿੰਘ ਇਹਨਾਂ ਦੇ ਵਿੱਚੋਂ ਸਭ ਤੋਂ ਬਦਨਾਮ ਵਾਲਾ ਰਾਜਾ ਹੋਇਆ। ਉਸ ਤੋਂ ਪਹਿਲਾਂ ਦੇ ਰਾਜੇ ਜਿਹੜੇ ਥੋੜੇ ਜਿਹੇ ਚੰਗੇ ਸਨ ਗੁਰੂ ਘਰ ਨੂੰ ਪਿਆਰ ਕਰਦੇ ਸਨ। ਬੇਨਤੀ ਕਰ ਰਿਹਾ ਸਾਂ ਗਿਆਰਾਂ ਦੀ ਮੈਂ ਤਾਂ ਇੰਨਾ ਕੁਝ ਉਲਝ ਗਿਆ ਕਿਉਂਕਿ ਇਹ ਤੁਹਾਨੂੰ ਇੱਕੋ ਹੀ ਪਲ ਵਿੱਚ ਮੈਂ ਸੁਣਾਉਣਾ ਚਾਹੁੰਦਾ ਸਾਰੀਆਂ ਮਿਸਲਾਂ ਦਾ ਇਤਿਹਾਸ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਵਿਚਾਰ ਵੇਖੀ ਭਾਈ ਇਵੇਂ ਇੱਕ ਦੂਜੇ ਨਾਲ ਲੜਾਈ ਝਗੜੇ ਈਰਖਾ ਵੈਰ ਵਿਰੋਧਤਾ ਤੇ ਕਿਰਦਾਰੋਂ ਵੀ ਡਿੱਗਣ ਲੱਗ ਪਏ ਕਿਉਂਕਿ ਜਦੋਂ ਗੁਰੂ ਕੋਲੋਂ ਟੁੱਟ ਗਏ ਫਿਰ ਤੇ ਬਾਕੀ ਗੱਲ ਕੋਈ ਨਹੀਂ ਨਾ ਰਹੀ। ਇਵੇਂ ਉਹ ਸਿੱਖਾਂ ਦੀ ਜਿਹੜੀ ਸਮੁੱਚੀ ਤਾਕਤ ਸੀ ਜੇ ਕਿਤੇ ਸਿੱਖ ਚਾਹੁੰਦੇ ਤਾਂ ਉਸ ਵੇਲੇ ਬਾਹਰੀ ਹਮਲਾਵਰ ਇਹਨਾਂ ਕੋਲ ਕੋਈ ਵੀ ਨਹੀਂ ਸੀ। ਇਹਨਾਂ ਦੇ ਮੁਕਾਬਲੇ ਦੀ ਤਾਕਤ ਇਹਨਾਂ ਦੇ ਕੋਲ ਕੋਈ ਵੀ ਨਹੀਂ ਸੀ ਤੇ ਜੇ ਇਹ ਚਾਹੁੰਦੇ ਤਾਂ ਉਦੋਂ ਜਿੱਡਾ ਵੱਡਾ ਮਰਜ਼ੀ ਰਾਜ ਕਰ ਲੈਂਦੇ ਤੇ ਉਦੋਂ ਤੋਂ ਇਸ ਚੰਦਰੀ ਫੁੱਟ ਨੇ ਸਿੱਖੀ ਨੂੰ ਉਜਾੜਨਾ ਸ਼ੁਰੂ ਕੀਤਾ ਹੋਇਆ ਜਿਹੜੀ ਅੱਜ ਤੱਕ ਉਜਾੜਦੀ ਆ ਰਹੀ। ਅਸੀਂ ਫੁੱਟੀ ਜਾ ਰਹੇ ਅੱਗੇ ਅੱਗੇ ਲੇਕਿਨ ਇਕੱਤਰਤਾ ਨਹੀਂ ਕਿਸੇ ਗੱਲੋਂ ਕਰ ਰਹੇ। ਨਹੀਂ ਤੇ ਅੱਜ ਇਹ ਰਾਜ ਭਾਗ ਦੇ ਮਾਲਕ ਹੋਣੇ ਸਨ। ਅੱਜ ਇਹ ਗੱਲਾਂ ਸੱਚੀਆਂ ਹੋ ਜਾਣੀਆਂ ਸਨ। ਜਿਹੜੀ ਅਸੀਂ ਮੰਗਦੇ ਫਿਰਨੇ ਆ ਉਹ ਮੰਗਣ ਦੀ ਲੋੜ ਨਹੀਂ ਸੀ, ਉਹ ਸਿੱਖਾਂ ਨੂੰ ਖੁਦ ਨੂੰ ਦੇ ਦੇਣੀ ਸੀ ਇਹਨਾਂ ਲੋਕਾਂ ਨੇ, ਕਿਉਂਕਿ ਇਹਨਾਂ ਦਾ ਜੇ ਏਕਾ ਤੇ ਇਤਫਾਕ ਤੇ ਉਹ ਜੀਵਨ ਦਾ ਕਿਰਦਾਰ ਉਹ ਹੁੰਦਾ। ਗਿਆਰਾਂ ਜੀ ਮਿਸਲਾਂ ਤੋਂ ਬਾਅਦ ਵਿੱਚ ਚਰਤ ਸਿੰਘ ਦੀ ਮਿਸਲ ਜਿਹੜੀ ਹੈ ਸ਼ੁਕਰ ਚੱਕੀਆ ਮਿਸਲ ਜਿਹੜੀ ਉਹ ਬਾਹਲੀ ਤਾਕਤਵਰ ਹੈ। ਮਹਾਰਾਜਾ ਰਣਜੀਤ ਸਿੰਘ ਇਹਦੇ ਵਿੱਚੋਂ ਪੈਦਾ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਸਭ ਤੋਂ ਪਹਿਲਾਂ ਕਬਜ਼ਾ ਲਾਹੌਰ ਤੇ ਕਿਵੇਂ ਕਰਦਾ, ਉਸ ਤੋਂ ਬਾਅਦ ਇਹਦਾ ਰਾਜ ਭਾਗ ਕਿਵੇਂ ਬਣਦਾ, ਇਹ ਮੈਂ ਦੋ ਤਿੰਨ ਦਿਨ ਜਿਹੜੇ ਬਾਕੀ ਨੇ ਉਹਨਾਂ ਵਿੱਚ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਉਣ ਦੀ। ਖੁਈਆਂ ਭੁੱਲਾਂ ਦੀ ਖਿਮਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ, ਸਾਹਿਬ ਅਗਾਂਹ ਵਾਸਤੇ ਸੁਮਤ ਪ੍ਰਦਾਨ ਕਰਨ। ਬਹੁਤ ਤਰੀਕਾਂ ਤੇ ਸਨ, ਕਈ ਵਾਰੀ ਭੁੱਲ ਵੀ ਜਾਂਦੇ ਨੇ, ਮੈਂ ਤੁਹਾਡੇ ਕੋਲ ਇਸ ਗੱਲ ਦੀ ਵੀ ਖਿਮਾ ਮੰਗਣਾ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਸਰਵਣ ਕਰ ਰਹੇ ਹਾਂ। ਨੇ ਸਰਨਾਮੇ ਤੀਰਥ ਉੱਤੇ ਸੰਗਤਾਂ ਦਾ ਉਧਾਰ ਕਰਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਨੇ। ਉੱਥੇ ਸੰਗਤਾਂ ਨੂੰ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜਾਈਐ ਫੂਕ। ਸਤਿਗੁਰੂ ਕਹਿੰਦੇ ਮੈਂ ਤਾਂ ਬੜਾ ਕੁਛ ਦੇਣ ਨੂੰ ਤਿਆਰ ਹਾਂ, ਪਰ ਜਦੋਂ ਅੱਗੋਂ ਤੁਸੀਂ ਲੈਣ ਵੀ ਕੁਛ ਤਿਆਰ ਨਹੀਂ। ਹੁਣ ਇੰਨਾ ਕੁਛ ਤਾਂ ਕਰ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵੀ ਚਾਰੋ ਅੰਗ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਭ ਸਾਧਾਰ। ਜੇ ਖਾਓ ਹੀ ਨਾ ਤਾਂ ਫਿਰ ਲਾਭ ਕਿਵੇਂ ਹੋਵੇਗਾ? ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ। ਭਲਾ ਉਹਦਾ ਹੋਣਾ ਜਿਹੜਾ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਸੋ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਉੱਤੇ ਪਹਾੜੀ ਰਾਜਿਆਂ ਨੇ ਧੋਖੇ ਦੇ ਨਾਲ ਹਮਲਾ ਕਰਵਾਇਆ। ਸੈਦਾ ਬੇਗ ਅਤੇ ਅਲਫ ਖਾਨ ਦੋ ਪਠਾਨ ਸਰਦਾਰ ਆਏ ਨੇ। ਸੈਦਾ ਬੇਗ ਨੂੰ ਸਤਿਗੁਰੂ ਦੇ ਸਾਹਮਣੇ ਹੁੰਦਿਆਂ ਹੀ ਪਿਛਲੀ ਸੋਝੀ ਆ ਗਈ। ਉਹਨੇ ਸਿੰਘਾਂ ਵਾਲੇ ਪਾਸਿਓਂ ਹੋ ਕੇ ਤੁਰਕਾਂ ਨਾਲ ਜੰਗ ਕੀਤਾ। ਅਲਫ ਖਾਨ ਨੇ ਵਿਚਾਰਿਆ ਕਿ ਜੇ ਹੁਣ ਜੰਗ ਕੀਤਾ ਕੋਈ ਲਾਭ ਨਹੀਂ ਹੋਣਾ। ਉਹ ਖਿਸਕ ਗਿਆ ਉੱਥੋਂ, ਸਾਰੇ ਜਾਣੇ ਮੁੜ ਗਏ ਵਾਪਸ। ਮਹਾਰਾਜ ਦੇ ਚਰਨਾਂ ਤੇ ਆ ਕੇ ਸੈਦਾ ਬੇਗ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਲੰਮੀ ਉਮਰ ਦੀ ਆਸ਼ੀਰਵਾਦ ਦਿੱਤੀ ਔਰ ਕਹਿੰਦੇ ਭਲੇ ਸਮੇਂ ਤੇ ਆ ਕੇ ਮਿਲੇ ਹੋ। ਐਸੇ ਸੋਹਣੇ ਵਾਕ ਕਹੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਅਸੀਂ ਸਾਂ ਗੁਰੂ ਨਾਨਕ ਦੇਵ ਦੇ ਰੂਪ ਵਿੱਚ, ਉਦੋਂ ਤੂੰ ਸਾਨੂੰ ਮਿਲਿਆ ਸੀ। ਤੂੰ ਸੋਹਣੀਆਂ ਕਿਰਪਾਨਾਂ ਬਣਾਉਂਦਾ ਹੁੰਦਾ, ਤਲਵਾਰਾਂ ਸ਼ਸਤਰ ਇਹਨਾਂ ਹੁੰਦਾ ਸੀ ਤੂੰ ਬਈ ਮਹਾਰਾਜ ਮੇਰੀ ਤਲਵਾਰ ਵੀ ਦੇਖੋ ਕਿੰਨੀ ਸੁੰਦਰ ਹੈ, ਮੁੱਠਾ ਕਿੰਨਾ ਸੋਹਣਾ ਹੈ, ਬੰਦੂਕ ਕਿੰਨੀ ਵਧੀਆ ਹੈ। ਮਹਾਰਾਜ ਕਹਿੰਦੇ ਫਿਰ ਅਸੀਂ ਤੈਨੂੰ ਇਹ ਕਿਹਾ ਸੀ ਕਿ ਦਸਵੇਂ ਜਾਮੇ ਜਾ ਕੇ ਦੇਖਾਂਗੇ ਤੇਰੀ ਤਲਵਾਰ ਤੇਰੀ ਬੰਦੂਕ। ਸੋ ਸੈਦਾ ਬੇਗ ਨੂੰ ਕਹਿਣ ਲੱਗੇ ਮਹਾਰਾਜ ਕਿ ਹੁਣ ਦਿਖਾ, ਸਭ ਕੁਝ ਦੇਖਾਂਗੇ, ਹੁਣ ਦੇਖ ਵੀ ਲਿਆ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਆਓ ਅੱਗੇ ਪ੍ਰਸੰਗ ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਿ

0: ਔਰ ਪ੍ਰਮੋਦ ਕਰ ਪਹੁੰਚੇ ਤੇਰ।
1: ਜਦੋਂ ਜੰਗ ਜਿੱਤ ਲਿਆ ਫਤਿਹ ਪਾ ਲਈ ਜਿੱਥੇ ਗਲਗੀ ਧਰਮਾਰਾਜ ਧੀਰਜ ਧਾਰੀ ਸਤਿਗੁਰੂ ਧੀਰਜ ਧਾਰ ਕੇ ਖੜੇ ਨੇ ਉੱਥੇ ਜਾ ਪਹੁੰਚੇ ਸਾਰੇ।
0: ਸੈਦਾ ਬੇਗੋਤਰ ਹੈ ਤਰੇ ਗੁਰ ਕੇ ਚਰਨ ਬੰਦ ਨਾ ਕਰੇ।
1: ਸੈਦਾ ਬੇਗ ਘੋੜੇ ਤੋਂ ਥੱਲੇ ਉਤਰਿਆ ਆ ਕੇ ਉਹਨੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ।
0: ਬੋਲੇ ਪ੍ਰਭੂ ਉਮਰ ਬਰਕਰਾਰ ਮਿਲੇ ਸੁਖੋ ਬਈਨ ਤਕਰਾਰ।
1: ਮਹਾਰਾਜ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਲੰਮੀ ਉਮਰ ਹੋਵੇ ਤੇਰੀ ਔਰ ਤੂੰ ਬੜੇ ਸੋਹਣੇ ਸਮੇਂ ਤੇ ਬੜਾ ਚੰਗਾ ਮੌਕਾ ਸੀ ਜਦੋਂ ਤੂੰ ਆ ਕੇ ਸਾਨੂੰ ਮਿਲਿਆ ਹੈ।
0: ਸੈਦਾ ਬੇਗ ਸਮਝ ਤੂੰ ਬੇਗ ਆਹੋ ਕੰਧਾਰੀ ਬੰਧ ਤੇਗ।
1: ਮਹਾਰਾਜ ਕਹਿਣ ਲੱਗੇ ਸੈਦਾ ਬੇਗ ਤੂੰ ਬੇਗ ਤੋਂ ਭਾਵ ਛੇਤੀ ਇਸ ਗੱਲ ਨੂੰ ਸਮਝ ਲੈ ਹੁਣ ਯਾਦ ਕਰ ਲੈ ਬੀਤਿਆ ਸਮਾਂ ਆਪਣਾ ਉਹ ਉਹਨਾਂ ਜਨਮਾਂ ਦੇ ਵਿੱਚ ਤੂੰ ਕੰਧਾਰੀ ਸੈ ਤੇ ਤੇਗ ਬੰਧਦਾ ਹੁੰਦਾ ਸੀ ਸੋਹਣੀ ਤੇਗ ਚੰਗਾ ਲੋਹਾ ਲਿਆ ਕੇ ਕੁੱਟਣਾ ਮੁੱਠੇ ਬਣਾਉਣੇ ਸੋਹਣੇ ਸ਼ਸਤਰ ਬੰਨਦਾ ਹੁੰਦਾ।
0: ਪੂਰਬ ਗੁਰੂ ਨਾਨਕ ਤੁਮ ਮਿਲੇ ਸੇਵਾ ਕਰੀ ਹੁਤੀ ਤਬ ਭਲੇ।
1: ਜਦੋਂ ਅਸੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜਾਮੇ ਦੇ ਵਿੱਚ ਸਾਂ ਉਦੋਂ ਤੂੰ ਸਾਡੀ ਬੜੇ ਭਲੇ ਢੰਗ ਨਾਲ ਸੇਵਾ ਕੀਤੀ ਸੀ।
0: ਤਬ ਹਮ ਤੋ ਸੋਇਮ ਕਹਿ ਗਏ ਕਬੈ ਬੁਲਾ ਮਹਿੰਗੇ ਹਿਤ ਕੀਏ।
1: ਉਦੋਂ ਤੇਰੇ ਨਾਲ ਅਸੀਂ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਯਾਦ ਕਰ ਨਾਲ ਆਪਣੇ ਵੱਲੋਂ ਵੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਿ ਇਹਨੂੰ ਯਾਦ ਆ ਜਾਵੇ। ਤੈਨੂੰ ਇਹ ਕਿਹਾ ਸੀ ਕਿ ਅਸੀਂ ਕਦੇ ਤੈਨੂੰ ਬੁਲਾਵਾਂਗੇ ਆਪਣੇ ਪਾਸ ਕਦੇ ਤੈਨੂੰ ਮਿਲਾਂਗੇ ਇਹ ਯਾਦ ਕਰ ਤੈਨੂੰ ਬਚਨ ਕਿਹਾ ਸੀ।
0: ਸ਼ਸਤਰ ਬਿਲੋਕਨ ਕਰੇ ਤਿਆਰੋ ਤਬ ਪਰਖੇਂਗੇ ਜਥਾ ਉਚਾਰੋ।
1: ਫੇਰ ਤੂੰ ਜਿਵੇਂ ਕਹਿੰਦਾ ਨਾ ਕਿ ਮੇਰੀ ਤਲਵਾਰ ਦੇਖੋ ਇਹ ਬੜੀ ਤਿੱਖੀ ਹੈ ਇਹਦੀ ਧਾਰ ਬੜੀ ਤਿੱਖੀ ਹੈ ਫੇਰ ਤਦੋਂ ਅਸੀਂ ਤੇਰੇ ਸ਼ਸਤਰ ਦੇਖਾਂਗੇ ਉਦੋਂ ਪਰਖਾਂਗੇ ਤੇਰੀ ਤਲਵਾਰ ਨੂੰ।
0: ਪਰਚਾ ਪ੍ਰਥਮ ਸ਼ਬਦ ਕੋ ਕੀਆ ਪਾਛੇ ਇਸ ਪ੍ਰਕਾਰ ਕਹਿ ਦੀਆ।
1: ਪਹਿਲਾਂ ਤੈਨੂੰ ਸ਼ਬਦ ਦਾ ਪਰਚਾ ਪਾਇਆ ਸੀ ਪਹਿਲੋਂ ਅਸੀਂ ਨਾਮ ਜਪਾਇਆ ਬਾਣੀ ਪੜ੍ਹਾਈ ਭਾਵ ਨਾਮ ਦੇ ਵਿੱਚ ਲਾਇਆ ਸੀ ਤੈਨੂੰ ਤੇ ਬਾਅਦ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਕਿ ਅਸੀਂ ਫੇਰ ਕਦੇ ਜਦੋਂ ਸੋਹਣਾ ਸਮਾਂ ਆਵੇਗਾ ਤੇਰੇ ਸ਼ਸਤਰ ਦੇਖਾਂਗੇ।
0: ਚੁਪਕ ਕਮਾਇਲ ਕਰਾਮਾਤ ਚਿਨ ਖੈਰ ਖਿਲਸ ਜੰਨਾਤ।
1: ਸੋ ਇਸ ਤਰ੍ਹਾਂ ਦਾ ਜਿਹੜਾ ਬਚਨ ਸੀ ਤੇਰੇ ਤਾਂ ਹੀ ਕੀਤਾ ਸੀ ਕਿ ਜਿਹੜੀ ਹੈ ਤੂੰ ਇਹ ਕਿਹਾ ਸੀ ਸਾਨੂੰ ਕਿ ਜਿਹੜੀ ਬੰਦੂਕ ਚਲਾਉਣੀ ਹੈ ਇਹਦੀ ਗੋਲੀ ਜਿਹੜੀ ਚਲਾਉਣੀ ਹੈ ਕਮਾਲ ਦੇ ਨਾਲ ਇਹ ਇੱਕ ਕਰਾਮਾਤ ਹੈ। ਤੂੰ ਕਿਹਾ ਸੀ ਕਿ ਤੁਹਾਡੇ ਅੰਦਰ ਬੜੀ ਕਰਾਮਾਤ ਹੈ ਤੋ ਇਸ ਤਰ੍ਹਾਂ ਦੇ ਇਸ ਨਾਲ ਅਸੀਂ ਤੈਨੂੰ ਵੀ ਕਿਹਾ ਸੀ ਕਿ ਜਿਹੜੀ ਆ ਨਾ ਜੇ ਬੰਦੂਕ ਚਲਾਉਣੀ ਹੈ ਬੰਦੂਕ ਦੀ ਕਮਾਈ ਦਾ ਕਮਾਲ ਐਸਾ ਹੋਵੇ ਕਿ ਲੋਕ ਇਸ ਨੂੰ ਕਰਾਮਾਤ ਸਮਝਣ। ਬੰਦੂਕ ਦਾ ਕਮਾਲ ਕਰਾਮਾਤ ਹੈ ਇਸ ਕਮਾਲ ਵਾਲੇ ਨੂੰ ਕਿਹੜੀ ਚੀਜ਼ ਨਹੀਂ ਮਿਲਦੀ ਭਾਵ ਸਾਰੀਆਂ ਚੀਜ਼ਾਂ ਮਿਲੇਗੀ ਦੋਸਤਾਂ ਵਾਲੀ ਦੋਸਤੀ ਬੇਇੱਜ਼ਤਾਂ ਮਿਲਣਗੀਆਂ ਬੇਇੱਜ਼ਤਾਂ ਦੋਵਾਂ ਲੋਕਾਂ ਦੇ ਸੁੱਖ ਮਿਲਣਗੇ ਦੋਸਤਾਂ ਨੇ ਤਾਂ ਖੁਸ਼ ਹੋਣਾ ਹੀ ਹੋਣਾ ਤੇ ਨਾਲ ਫਿਰ ਕਮਾਲ ਕਰਕੇ ਸੂਰਬੀਰਤਾ ਹੋਵੇਗੀ ਸੂਰਬੀਰਤਾ ਦੇ ਨਾਲ ਫਿਰ ਪ੍ਰਲੋਕ ਦੇ ਵਿੱਚ ਵੀ ਜਗ੍ਹਾ ਮਿਲਦੀ ਹੈ।
0: ਇਹਦੀ ਬਾਤ ਗੁਰੂ ਜਬ ਕਹੇ ਸਮਝੋ ਮੁਗਲ ਹਿਰਦੇ ਤਬ ਸਹੇ।
1: ਜਦੋਂ ਉਹਦੇ ਬੋਲੇ ਹੋਏ ਬਚਨਾਂ ਨੂੰ ਸਤਿਗੁਰੂ ਨੇ ਦੁਹਰਾਇਆ ਫਿਰ ਕਿ ਤੂੰ ਯਾਦ ਕਰ ਕਿ ਤੂੰ ਸਾਨੂੰ ਕਿਹੜੇ ਕਿਹੜੇ ਬਚਨ ਕਰਦਾ ਹੁੰਦਾ ਸੀ ਕੀ ਸਾਨੂੰ ਤੂੰ ਕਿਹਾ ਸੀ ਚੇਨਾ ਤੂੰ ਕਿਹਾ ਸੀ ਕਿਹੜੀ ਨਹੀਂ ਖੈਰ ਤੋਂ ਭਾਵ ਨੇਕੀ ਤੋਂ ਖਿਲਸ ਜਿਹੜੀ ਹੈ ਸੱਚਾ ਦੋਸਤ ਜਿਹੜੀ ਦੋਸਤੀ ਹੈ ਇਸੇ ਪ੍ਰਕਾਰ ਜਿਹੜਾ ਜੰਨਤ ਦਾ ਹੈ ਵਾਚਕ ਭਾਵ ਸਵਰਗ ਬਈ ਜਿਹੜਾ ਤਲਵਾਰ ਚਲਾਉਣੀ ਜਾਣਦਾ ਸ਼ਸਤਰ ਚਲਾਉਣੇ ਜਾਣਦਾ ਸੂਰਮਾ ਯੋਧਾ ਹੈ ਸੂਰਮੇ ਨੂੰ ਇਸ ਲੋਕ ਵਿੱਚ ਵੀ ਵਡਿਆਈਆਂ ਮਿਲਦੀਆਂ ਨੇ ਅਤੇ ਪ੍ਰਲੋਕ ਦੇ ਵਿੱਚ ਵੀ ਜਾ ਕੇ ਉਹਨੂੰ ਵਡਿਆਈਆਂ ਮਿਲਦੀਆਂ ਹਨ।
0: ਇਹਦੀ ਬਾਤ ਗੁਰੂ ਜਬ ਕਹੇ
1: इना बचन सतगुरु महाराज जी ने जद कहा
0: समझे मुगल हृदय तब सहे।
1: उस वक्त तो मुगल सैद खान अपने मन दे अंदर इस गल नू निश्चय करके समझ गया
0: पर अगारी दंड समान
1: जिमें डंडे वत भाव डंडौत बंधन कर लग्या लम्मे पै जाईदा अगे या गुरां दे अगे लम्मा पै गया
0: राख राख मुझ पीर महान
1: हे महान पीर हे गुरु नानक देव जी हे गुरु गोबिंद सिंह महाराज सचे पातशाह अपनी शरण विच मैनूं रख लो
0: रावर दर्श सुने बच जबै
1: आप जी दे दर्शन जदों कीते जदों बचन सोहने सुने
0: पूरब सिमरत भी अब सबै
1: ओ जिहड़ियां पिछलियां सारियां चीजां सी बचन बलास सी अपने ओ तुहाडा रूप ओ मैनूं सारा ही याद आ गया
0: भई शक्त मुझ बिखै विशाल
1: मेरे विच बड़ी भारी शक्ति हो गई है
0: रखो पीर जी लेओ संभाल
1: पीर जी हुण तां तुसीं रख लो तुसी संभालो मैनू
0: जितक प्रथम की बात उबाचे
1: जिन्ना का आप जी ने पहले जेड़े बचन कहे सन
0: सब जानी मैं बीती सो साचे
1: मैनू याद आ गया के सारियां गल्लां बिल्कुल सचियां मेरे नाल बीतियां हन
0: ते तीरज तब प्रभ ठेग राखा
1: उस वक्त महाराज जी ने इनू धीरज दिता थापड़ा दिता ਅਤੇ ਆਪਣੇ ਕੋਲ ਹੀ ਰੱਖ ਲਿਆ ਨਾਲ ਹੀ
0: ਜਿਸ ਕੋ ਨਿਤ ਦਰਸ਼ਨ ਅਬਲਾਖਾ
1: ਜਿਹਨੂੰ ਹਰ ਰੋਜ਼ ਸੈਦਾ ਬੇਗ ਨੂੰ ਇੱਕ ਦਰਸ਼ਨਾਂ ਦੀ ਅਭਲਾਖਾ ਹੀ ਸੀ ਹੋਰ ਕੋਈ ਇੱਛਾ ਨਹੀਂ ਸੀ
0: ਮੁਗਲ ਪ੍ਰਮੋਦ ਘਲੋ ਔਰ ਪਾਇਓ
1: ਮੁਗਲ ਨੇ ਭਾਵ ਸੈਦਾ ਬੇਗ ਨੇ ਮਨ ਦੇ ਅੰਦਰ ਬਹੁਤ ਖੁਸ਼ੀ ਮਹਿਸੂਸ ਕੀਤੀ
0: ਜੇ ਤੱਕ ਡੇਰਾ ਸਕਲ ਲੁਟਾਇਓ
1: ਜਿੰਨਾ ਕੁ ਡੇਰਾ ਸੀ ਪੈਸਾ ਧਨ ਦੌਲਤ ਪਦਾਰਥ ਉਹ ਸਾਰਾ ਹੀ ਲੁਟਾ ਦਿੱਤਾ ਆਪਣੀਆਂ ਫੌਜਾਂ ਨੂੰ ਹੀ ਦੇ ਦਿੱਤਾ
0: ਸਭ ਕੁਝ ਤਿਆਗ ਰਿਹਾ ਪ੍ਰਭ ਪਾਸ
1: ਸਾਰਾ ਕੁਝ ਛੱਡ ਦਿੱਤਾ ਕਹਿਣ ਲੱਗਿਆ ਬਈ ਮੈਨੂੰ ਆਪਣੀ ਮੰਜ਼ਿਲ ਮਿਲ ਗਈ ਹੈ ਇਸ ਕਰਕੇ ਮੈਂ ਹੁਣ ਗੁਰਾਂ ਦੇ ਕੋਲ ਹੀ ਰਹਾਂਗਾ
0: ਹੋਏ ਪਰਲੋਕ ਸੁਖ ਲਾਗੀ ਆਸਾ
1: ਹੁਣ ਮੈਨੂੰ ਇਹ ਆਸਾ ਲੱਗੀ ਮਨ ਚ ਕਿ ਮੈਨੂੰ ਹੁਣ ਗੁਰਾਂ ਦੇ ਕੋਲ ਆ ਕੇ ਕੋਈ ਫਿਕਰ ਨਹੀਂ ਹੈ ਇਸ ਲੋਕ ਦਾ ਸੁਖ ਵੀ ਮਿਲੇਗਾ ਪਰਲੋਕ ਦਾ ਸੁਖ ਮਿਲੇਗਾ
0: ਸਗਲ ਤੁਰਕ ਗਏ ਜਬ ਦੂਰ ਉਤਰੇ ਡੇਰੇ ਬਿਖੇ ਹਜ਼ੂਰ
1: ਜਦੋਂ ਸਾਰੇ ਤੁਰਕ ਚਲੇ ਗਏ ਬਹੁਤ ਦੂਰ ਲੰਘ ਗਈਆਂ ਫੌਜਾਂ ਉਹਨਾਂ ਦੀਆਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣਾ ਡੇਰਾ ਕੀਤਾ ਹੋਇਆ ਸੀ ਉੱਥੇ ਜਾ ਕੇ ਉਤਰੇ
0: ਖਾਨ ਪਾਨ ਦਾਨਾ ਤਿੰਨ ਪਾਏ ਬਸੇ ਨਿਸਾ ਪੂਰਬ ਕੀ ਥਾਏ
1: ਘੋੜਿਆਂ ਨੂੰ ਵੀ ਖਾਣਾ ਦਾਣਾ ਪਾਇਆ ਹੈ ਔਰ ਫੌਜਾਂ ਨੇ ਵੀ ਲੰਗਰ ਛਕਿਆ ਹੈ ਅਤੇ ਰਾਤ ਨੂੰ ਬਿਰਾਜਮਾਨ ਹੋਏ
0: ਭਈ ਪ੍ਰਭਾਤ ਕੂਚ ਕਰ ਦੇਣ
1: ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਉਸ ਤੋਂ ਬਾਅਦ ਸੂਰਜ ਦੇ ਚੜਾਓ ਨਾਲ ਹੀ

0: ਕਿਉਂਕਿ ਉਹਨੇ ਤਾਂ ਸਾਰਾ ਕੁਝ ਲੋਕਾਂ ਨੂੰ ਦੇਤਾ ਆਪਣਾ ਵਾਪਸ, ਭਾਈ ਮੈਨੂੰ ਕੁਛ ਨੀ ਚਾਹੀਦਾ। ਸਤਿਗੁਰੂ ਜੀ ਨੇ ਹੁਣ ਆਪਣੇ ਕੋਲੋਂ ਉਹਨੂੰ ਹੋਰ ਸ਼ਸਤਰ ਬਖਸ਼ ਦਿੱਤੇ।
1: ਛੱਡ ਤੁਰੰਗ ਪਰ ਮੁਦ ਤੇ ਬਡੇਰ,
0: ਬਹੁਤ ਖੁਸ਼ ਹੋਇਆ ਕਿ ਗੁਰਾਂ ਨੇ ਮੈਨੂੰ ਸ਼ਸਤਰ ਬਖਸ਼ੇ ਨੇ, ਸੱਚੇ ਪਾਤਸ਼ਾਹ ਨੇ ਘੋੜਾ ਬਖਸ਼ਿਆ, ਘੋੜੇ ਤੇ ਚੜ ਕੇ ਸਵਾਰ ਹੋ ਕੇ ਚੱਲਿਆ।
1: ਚੱਲਿਓ ਸੰਗ ਮਿਲ ਸਿੰਘ ਨੂੰ ਸਾਥ,
0: ਨਾਲ ਮਿਲ ਕੇ ਸਿੰਘਾਂ ਦੇ ਇਹ ਨਾਲ ਨਾਲ ਸ਼ਰਧਾਲੂ ਪੁਰਾਣਾ ਗੁਰਸਿੱਖ ਚੱਲਿਆ ਹੈ।
1: ਗਮਨੇ ਆਨੰਦਪੁਰ ਦਿਸ਼ਨਾਥ,
0: ਮਾਲਕ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ।
1: ਸਗਲੋ ਪੰਥ ਉਲੰਘਣ ਕਰਿਓ,
0: ਸਾਰਾ ਪੈਂਡਾ ਸਤਿਗੁਰੂ ਜੀ ਨੇ ਤੈਅ ਕਰ ਲਿਆ।
1: ਦੰਦ ਸ਼ਰਦ ਸ਼ਰੋਨ ਮੈਂ ਪਰਿਓ,
0: ਨਗਾਰੇ ਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਸੰਗਤ ਦੇ ਪਈ,
1: ਪੁਰ ਜਨ ਸੁਣ ਕੇ ਬੋ ਅਹਿਲਾਦੇ,
0: ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀ ਸਿੰਘ ਸਾਰੇ ਮਾਈ ਭਾਈ ਆਵਾਜ਼ ਚ ਨਗਾਰੇ ਦੀ ਸੁਣ ਕੇ ਬਹੁਤ ਖੁਸ਼ ਹੋਏ।
1: ਨਿਕਸੇ ਚਾਰੋ ਸਾਹਿਬ ਜ਼ਾਦੇ,
0: ਚਾਰੇ ਸਾਹਿਬਜ਼ਾਦੇ ਬੜੇ ਖੁਸ਼ੀ ਦੇ ਨਾਲ ਬਾਹਰ ਆਏ, ਮਹਿਲਾਂ ਤੋਂ ਮਹਾਰਾਜ ਨੂੰ ਮਿਲਣ ਲਈ ਤਿਆਰੀਆਂ ਹੋ ਗਈਆਂ।
1: ਮਿਲ ਮਾਨਵ ਸਭ ਵੈਰ ਪਧਾਰੇ,
0: ਮਿਲ ਕੇ ਸਾਰੇ ਮਾਈ ਭਾਈ ਅਗਵਾਨੀ ਕਰਨ ਲਈ ਅੱਗਿਓਂ ਸਤਿਗੁਰੂ ਨੂੰ ਲੈਣ ਵਾਸਤੇ ਸਤਿਕਾਰ ਕਰਨ ਲਈ ਚੱਲੇ।
1: ਦਰਸ਼ਨ ਕਰਤ ਬੰਦਨਾ ਧਾਰੇ,
0: ਦਰਸ਼ਨ ਕਰਤੇ ਜਾ ਕੇ ਦਰਸ਼ਨ ਕੀਤੇ ਨੇ, ਉਸ ਵਕਤ ਮੱਥੇ ਟੇਕੇ ਨੇ ਸਤਿਗੁਰੂ ਮਹਾਰਾਜ ਜੀ ਨੂੰ।
1: ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
0: ਸਤਿਗੁਰੂ ਮਹਾਰਾਜ ਨੇ ਮਰਿਆਦਾ ਮੁਤਾਬਕ ਸਾਰਿਆਂ ਨੂੰ ਉਨ੍ਹਾਂ ਦੇ ਮੁਤਾਬਕ ਸੁਖ ਸਾਂਦ ਪੁੱਛੀ ਹੈ।
1: ਮਿਲੇ ਅਗਰ ਜੇ ਦਰਸ਼ਨ ਪਾਏ,
0: ਅੱਗਿਓਂ ਆਏ ਨੇ ਜਿਹੜੇ ਉਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤੇ।
1: ਅਨਕ ਬਿਦਨ ਕੀ ਅਰਪੇ ਉਪਾਇਨ,
0: ਅਨੇਕ ਪ੍ਰਕਾਰ ਦੀਆਂ ਭੇਟਾਵਾਂ ਜੋ ਜੋ ਮਿਲਿਆ ਲੈ ਕੇ ਆਏ ਨੇ।
1: ਪਰਸਤ ਸ਼੍ਰੀ ਸਤਿਗੁਰ ਕੇ ਪਾਇਨ,
0: ਆਉਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ।
1: ਅਗਰ ਆਏ ਸਭ ਮਿਲ ਨਰ ਹਰਖੇ,
0: ਅੱਗੇ ਜਿਹੜੇ ਆਏ ਨੇ ਮਾਈ ਭਾਈ ਸਾਰੇ ਜਾਣੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਨੇ।
1: ਪੁਰ ਮੈਂ ਬਰੇ ਪੁਸ਼ਪ ਗਨ ਬਰਖੇ,
0: ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਜੀ ਨੇ, ਬਹੁਤ ਫੁੱਲਾਂ ਦੀ ਵਰਖਾ ਹੋਈ।
1: ਗਏ ਦੁਰਗ ਪੰਥ ਬਜਾਰੇ, ਸਗਰੇ ਨਰ ਬੰਧਨ ਕੋ ਧਾਰੇ,
0: ਕਿਲੇ ਵੱਲ ਜਾ ਰਹੇ ਬਾਜ਼ਾਰ ਦੇ ਵਿੱਚ ਦੀ ਸਾਰਿਆਂ ਨੇ ਮੱਥਾ ਟੇਕਿਆ, ਦੂਰ ਤੱਕ ਪੰਗਤਾਂ ਲੱਗੀਆਂ ਹੋਈਆਂ ਖੜੇ ਨੇ, ਸਾਰੇ ਫੁੱਲਾਂ ਦੀ ਵਰਖਾ ਕਰਦੇ ਮੱਥਾ ਟੇਕਦੇ ਹਨ।
1: ਉੱਤਰ ਪਰੇ ਨਿਜ ਮੰਦਰ ਗਏ, ਪ੍ਰਥਮ ਮਾਤ ਕੋ ਬੰਧਨ ਕਏ,
0: ਉੱਤਰੇ

0: बहुत सारी संगत नूं पता लग गया कि हुण महाराज श्री आनंदपुर साहब आ पहुंचे ने, इस करके संगत इत्थे मत्था टेकण आ रही है।
1: दर्शन करे कामना पावे,
0: सारे जने दर्शन करदे ने, अते जिहड़ी कामना है मनोकामना दर्शनां दे विच ही पूरी हो जांदी है। इस तरह दर्शन करदे ने, कईयां दर्शनां दी कामना है, अते कई बोल के भी कहंदे ने महाराज सानूं ਇਹ ਪਦਾਰਥ ਚਾਹੀਦੇ ਨੇ, ਉਨ੍ਹਾਂ ਦੀ ਮਨੋਕਾਮਨਾ ਵੀ ਪੂਰੀ ਕਰਦੇ ਨੇ।
1: ਬਸੈ ਨਿਕਟ ਪੁਨ ਸਦਨ ਸਿਧਾ ਮੈਂ,
0: ਫਿਰ ਜਿਹੜੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਕੋਈ ਇੱਕ ਦਿਨ ਦੋ ਦਿਨ, ਕੋਈ ਮਹੀਨਾ ਦੋ ਮਹੀਨੇ ਛੇ ਮਹੀਨੇ, ਇਸ ਤਰ੍ਹਾਂ ਰਹਿੰਦੇ ਹੁੰਦੇ ਸੀ ਪੁਰਾਣੇ ਬੰਦੇ ਗੁਰਸਿੱਖ ਆ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ।
1: ਦੋਹੇਰਾ ਸੈਦ ਬੇਗ ਤੇ ਸਭ ਸੁਣਿਓ ਗਿਰ ਈਸ਼ਵਰਨ ਬਿਰਤਾਂਤ।
0: ਫਿਰ ਮਹਾਰਾਜ ਜੀ ਨੇ ਸਾਇਦਾ ਬੇਗ ਤੋਂ ਇਹ ਸਾਰਾ ਸੁਣਿਆ ਪ੍ਰਸੰਗ, ਬਈ ਇਹ ਜਿਹੜਾ ਸਾਡੇ ਤੇ ਹਮਲਾ ਆਏ ਸੀ ਕਰਨ ਇਕੱਠੇ ਹੋ ਕੇ ਸਾਰੇ ਜਾਣੇ, ਇਹ ਤੁਹਾਨੂੰ ਕਿਹਨੇ ਕਿਹਾ ਸੀ? ਤੁਹਾਡਾ ਤਾਂ ਰਸਤਾ ਉਹ ਪਰੇ ਦੀ ਸੀਗਾ, ਤੇ ਤੁਸੀਂ ਇਸ ਰਸਤੇ ਕਿਵੇਂ ਆ ਗਏ ਚਮਕੌਰ ਸਾਹਿਬ ਵਾਲੇ ਪਾਸੇ? ਤਾਂ ਉਹਨੇ ਫਿਰ ਸਾਰੀ ਕਰਤੂਤ ਦੱਸੀ ਪਹਾੜੀਆਂ ਦੀ।
1: ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ।
0: ਮਹਾਰਾਜ ਅਸੀਂ ਕਾਹਨੂੰ ਆਉਣਾ ਸੀ ਇੱਧਰ ਨੂੰ? ਅਸੀਂ ਤਾਂ ਸਿੱਧੇ ਜਾ ਰਹੇ ਸੀ। ਆਹ ਜਿਹੜੇ ਪਹਾੜੀਏ ਰਾਜੇ ਨੇ, ਇਹਨਾਂ ਦੇ ਵਜ਼ੀਰ ਇਕੱਠੇ ਹੋ ਕੇ ਗਏ, ਬੜਾ ਇਹਨਾਂ ਨੇ ਸਾਨੂੰ ਧੰਮ ਦਿੱਤਾ, ਨਾਲੇ ਪ੍ਰੇਰਿਆ ਕਿ ਮਹਾਰਾਜ ਕੋਲ ਸਾਰੇ ਹੀ 500-400 ਸਿੰਘ ਹੈ, ਤੇ ਨਾਲੇ ਨਰੰਗੇ ਨਾਲ ਵੈਰ ਵੀ ਹੈ, ਜੇ ਤੁਸੀਂ ਜਾ ਕੇ ਮਹਾਰਾਜ ਨੂੰ ਮਾਰਦੇ ਹੋ, ਜੇ ਫੌਜਾਂ ਮਾਰਦੇ ਹੋ, ਅਸੀਂ ਵੀ ਸੁਖੀ ਰਹਾਂਗੇ, ਨਾਲੇ ਤੁਹਾਨੂੰ ਰਾਜਾ ਵੀ ਇਨਾਮ ਦੇਵੇਗਾ।
1: ਕਿਉਂ ਭਾਈ ਉਹਦੇ ਸਿੰਘ ਆਲਮ ਸਿੰਘ ਆਦਿ,
0: ਭਾਈ ਉਹਦੇ ਸਿੰਘ ਜੀ ਅਤੇ ਭਾਈ ਆਲਮ ਸਿੰਘ ਜੀ ਤੋਂ ਲੈ ਕੇ ਹੋਰ ਸਾਰੇ ਸਿੰਘ
1: ਸਭ ਸੁਣ ਕਰ ਹੋਏ ਬਿਸਮਾਦ।
0: ਜਦੋਂ ਇਹ ਗੱਲ ਸੁਣੀ ਬਈ ਉੱਤੋਂ ਉੱਤੋਂ ਤਾਂ ਬੜਾ ਮਿਲਾਪ ਕਰਦੇ ਨੇ, ਮਠਿਆਈਆਂ ਭੇਜਦੇ ਆ, ਕਦੇ ਫਲ ਭੇਜਦੇ ਨੇ, ਕਦੇ ਘੋੜੇ ਭੇਜਦੇ ਆ, ਕਦੇ ਸ਼ਸਤਰ ਭੇਜਦੇ ਆ, ਉੱਤੋਂ ਉੱਤੋਂ ਕਹਿੰਦੇ ਮਹਾਰਾਜ ਜੀ ਤੁਹਾਡੇ ਹੀ ਆ, ਰੱਖ ਲਓ, ਆਹਦੇ ਵਿੱਚੋਂ ਕੀ ਦਗਾ ਕਰਦੇ ਨੇ ਸਾਡੇ ਨਾਲ। ਇਸ ਤਰ੍ਹਾਂ ਸਿੰਘਾਂ ਨੂੰ ਫਿਰ ਸੁਣ ਕੇ ਗੁੱਸਾ ਆ ਗਿਆ।
1: ਮੰਦ ਮਤੀ ਸਭ ਦੁਸ਼ਟ ਪਹਾੜੇ,
0: ਇਹ ਜਿਹੜੇ ਦੁਸ਼ਟ ਪਹਾੜੀਏ ਨੇ ਇਹ ਤਾਂ ਬੜੀ ਖੋਟੀ ਬੁੱਧੀ ਵਾਲੇ ਹਨ।
1: ਰਜਿਓ ਕਾਤਿਆਂ ਨੇ ਉਹ ਦਲ ਭਾਰੇ,
0: ਕਿੰਨਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ, ਆ ਦਲ ਨੂੰ ਪੈਸੇ ਦੇ ਕੇ ਤੁਰਕਾਂ ਨੂੰ ਸਾਡੇ ਤੇ ਚੜਾ ਲਿਆਂਦਾ।
1: ਇੱਕ ਦਿਨ ਸਤਿਗੁਰ ਸਭਾ ਮਝਾਰਾ,
0: ਇੱਕ ਦਿਨ ਸਤਿਗੁਰੂ ਮਹਾਰਾਜ ਨੇ ਭਰੀ ਸਭਾ ਦੇ ਵਿੱਚ ਸੰਗਤ ਚ,
1: ਥਿਰੇ ਖਾਲਸਾ ਆਇਓ ਸਾਰਾ,
0: ਜਦੋਂ ਟਿਕੇ ਹੋਏ ਸਨ ਸਤਿਗੁਰੂ ਸਜੇ ਹੋਏ ਸਨ ਤਾਂ ਸਾਰਾ ਖਾਲਸਾ ਪਹੁੰਚਿਆ।
1: ਦਇਆ ਸਿੰਘ ਮੋਕਮ ਸਿੰਘ ਧੀਰ, ਧਰਮ ਸਿੰਘ ਹਿੰਮਤ ਸਿੰਘ ਬੀਰ, ਈਸ਼ਰ ਸਿੰਘ ਟੇਕ ਸਿੰਘ ਆਏ, ਇਤਿਆਦਕ ਗੁਰ ਕੋ ਦਰਸਾਏ।
0: ਇਹ ਸਾਰੇ ਸਿੰਘ ਨੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਵਿਚ ਆਏ ਹਨ।
1: ਆਲਮ ਸਿੰਘ ਕਹੀ ਤਬ ਬਾਤ, ਪ੍ਰਭ ਜੀ ਗਿਰਪਤੀ ਗਤ ਵਿਖਿਆਤ।
0: ਭਾਈ ਆਲਮ ਸਿੰਘ ਜੀ ਨੇ ਤਾਂ ਵਚਨ ਕੀਤਾ, ਮਹਾਰਾਜ ਇਹ ਪਹਾੜੀਆਂ ਦੀ ਗੱਲ ਤਾਂ ਹੁਣ ਪ੍ਰਗਟ ਹੀ ਹੋ ਗਈ ਹੈ, ਇਹ ਪਹਾੜੀਏ ਜਿਹੜੇ ਨੇ ਅੰਦਰੋਂ ਦਿਲ ਦੇ ਕਿੰਨੇ ਕਾਲੇ ਨੇ, ਕਿੰਨੇ ਖੋਟੇ ਹਨ।
1: ਉਪਰ ਤੇ ਮਿਲ ਕਿਨਸ ਮੇਲਾ, ਰਾਖਿਓ ਅੰਤਰ ਕਪਟ ਦੁਹੇਲਾ।
0: ਉਪਰੋਂ ਉਪਰੋਂ ਕਿਵੇਂ ਮਿਲਾਪ ਕੀਤਾ ਹੈ ਅਤੇ ਅੰਦਰੋਂ ਕਿੰਨਾ ਕਪਟ ਰਚਿਆ ਹੈ, ਸਾਨੂੰ ਕਿੰਨਾ ਦੁੱਖ ਦਿੱਤਾ ਹੈ।
1: ਸੈਨ ਅਚਾਨਕ ਤੁਰਕਨ ਕੇ,
0: ਦੇਖੋ ਅਚਾਨਕ ਹੀ ਤੁਰਕਾਂ ਦੀ ਸੈਨਾ ਸਾਡੇ ਉੱਤੇ ਚੜਾ ਲਿਆ ਏ।
1: ਲੜਬੇ ਹੇਤ ਆਨ ਕਰ ਗਏ,
0: ਲੜਨ ਵਾਸਤੇ ਪੈਸੇ ਦੇ ਕੇ ਉਹਨਾਂ ਨੂੰ ਸਾਡੇ ਕੋਲ ਲਿਆ ਟੁਕਾਇਆ।
1: ਸੈਦਾ ਬੇਗ ਬਤਾਵਤ ਸਾਰ,
0: ਇਹ ਤਾਂ ਸੈਦਾ ਬੇਗ ਨੇ ਸਾਨੂੰ ਸਾਰੀ ਗੱਲ ਸਾਰ ਤੱਤ ਜਿਹੜਾ ਦੱਸਿਆ ਹੈ।
1: ਗੈਬੇ ਹਿਤ ਤੁਮ ਕੋ ਛਲ ਧਾਰ,
0: ਤੋ ਕਿਵੇਂ ਦੇਖੋ ਸਾਡੇ ਨਾਲ ਛਲ ਕਰਦੇ ਨੇ, ਉੱਪਰਲੀਆਂ ਗੱਲਾਂ ਕਿਵੇਂ ਕਰਦੇ ਨੇ।
1: ਰਾਵਰ ਕੋ ਪ੍ਰਤਾਪ ਹੈ ਭਾਰਾ,
0: ਇਹ ਤਾਂ ਜੇ ਆਪ ਜੀ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਕਿ ਉਹਨਾਂ ਤੋਂ ਕੁਛ ਬਣਿਆ ਨਹੀਂ ਤਾਂ, ਆ ਦੇਖੋ ਪ੍ਰਤਾਪ ਹੀ ਹੈ ਤਾਂ ਦੇਖਦਿਆਂ ਸਾਰ ਸੈਦਾ ਬੇ ਬਦਲ ਗਿਆ, ਨਹੀਂ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ।
1: ਛੋਏ ਵੀ ਛਾਪ ਵੀ ਸਕੈ, ਛੋਏ ਨਾ ਛਾਪ।

0: ਇਹ ਤਾਂ ਜਿਹੜੇ ਗਵਾਰ ਝੱਲੇ ਲੋਕ ਨੇ, ਜਿਵੇਂ ਮਹਾਰਾਜ ਨੇ ਬਚਨ ਕੀਤਾ ਦਸਮ ਸ੍ਰੀ ਗ੍ਰੰਥ ਵਿਚ, ਆਦਿ ਸ੍ਰੀ ਦਸਮ ਗ੍ਰੰਥ ਵਿਚ, ਕੇ ਚਾਰਣੀ ਦੋਹਰਾ ਜਿਸਨੂੰ ਸਾਜਨ ਰਾਕਸ਼ੀ ਦੁਸ਼ਮਣ ਕਵਨ ਵਿਚਾਰ ਛੁਹਿ ਨਾ ਸਕੇ ਤੇ ਛਾਹੇ ਕੋ ਨਿਹਫਲ ਜਾਏ ਗਵਾਰ ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਇਹ ਤਾਂ ਮਹਾਰਾਜ ਗਵਾਰ ਝੱਲੇ ਲੋਕ ਇਹ ਕੀ ਵਿਗਾੜ ਸਕਦੇ ਨੇ, ਤੁਹਾਡੀ ਛਾਂ ਨੂੰ ਵੀ ਛੋਹ ਨਹੀਂ ਸਕਦੇ। ਦੇਖੋ ਇਹਨਾਂ ਨੇ ਕਿੰਨਾ ਰੁਪਇਆ ਦੇ ਕੇ ਬਹੁਤ ਸਾਰੇ ਤੁਰਕ ਚੜਾ ਕੇ ਲਿਆਂਦੇ ਨੇ।
1: ਇਸੀ ਯਤਨ ਮੈਂ ਲੱਗੇ
0: ਮਹਾਨੇ, ਇਹ ਤਾਂ ਰਾਤ ਦਿਨ ਇਹਨਾਂ ਨੂੰ ਕਿਹੜਾ ਕੋਈ ਪਾਠ ਪੂਜਾ ਦਾ ਕੰਮ ਹੈ, ਕੋਈ ਭਲੇ ਦਾ ਕੰਮ ਹੈ, ਕੋਈ ਪਰਉਪਕਾਰ ਦਾ ਕੰਮ ਹੈ। ਜਿਹੜੇ ਇਹ ਜੇ ਦੁਸ਼ਟ ਬੰਦੇ ਹੁੰਦੇ ਨੇ, ਉਹ ਸੁੱਤੇ ਪਏ ਵੀ ਦੁਸ਼ਟਤਾਈ, ਜਾਗਦੇ ਵੀ ਦੁਸ਼ਟਤਾਈ ਚਿਤਵਦੇ ਨੇ।
1: ਸੁਣ ਕਰ ਉਦੇ ਸਿੰਘ ਵੀ ਕਹਿਓ ਸਿਰ ਲੱਗ ਬੈਰ ਇਹਨੋ ਕੋ ਲਹਿਓ।
0: ਸੁਣ ਕੇ ਭਾਈ ਉਦੇ ਸਿੰਘ ਜੀ ਨੇ ਵੀ ਇਹੀ ਬਚਨ ਕਿਹਾ ਕਿ ਮਹਾਰਾਜ ਇਹਨਾਂ ਦਾ ਜਿਹੜਾ ਬੈਰ ਹੈ ਇਹ ਸਿਰ ਦਾਈਏ ਤੱਕ ਹੈ, ਵੀ ਜਾਂ ਮਰ ਜਾਓ ਜਾਂ ਮਾਰ ਦੋ, ਇਹ ਅੰਦਰੋਂ ਅੰਦਰੋਂ ਤਾਂ ਬਹੁਤ ਭੈੜੇ ਹਨ।
1: ਸਤਿਗੁਰ ਛਿਮਾ ਧਰਤ ਹੈ ਜਿਉਂ ਜਿਉਂ,
0: ਮਹਾਰਾਜ ਸੱਚੇ ਪਾਤਸ਼ਾਹ ਜਿਉਂ ਜਿਉਂ ਇਹਨਾਂ ਨੂੰ ਮਾਫ਼ ਕਰ ਦਿੰਦੇ ਨੇ।
1: ਮੂਰਖ ਕਪਟ ਰਚਿਤ ਹੈ ਤਿਉਂ ਤਿਉਂ,
0: ਇਹ ਮੂਰਖ ਬੰਦੇ ਇਹ ਸਮਝਦੇ ਨੇ ਕਿ ਮਹਾਰਾਜ ਹੁਣ ਸਾਡੇ ਨਾਲ ਮਿਲ ਘੁਲ ਮਿਲ ਗਏ ਨੇ, ਜਾਂ ਮਹਾਰਾਜ ਨਾਲ ਡਰਦੇ ਨਾ ਹੋਣ, ਕੋਈ ਇਹੀਆਂ ਗੱਲਾਂ ਸੋਚਦੇ ਰਹਿੰਦੇ ਹੁਣੇ ਬੈਠੇ, ਇਸ ਕਰਕੇ ਇਹ ਸਤਿਗੁਰੂ ਮਹਾਰਾਜ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ।
1: ਲੈਣ ਦੇਣ ਇਨ ਕੋ ਨੈ ਕੋਏ, ਤੋ ਮੂਡ ਮਤ ਠਾਨੈ ਸੋਏ।
0: ਸੋ ਇਸ ਕਰਕੇ ਲੈਣ ਦੇਣ ਹੈ ਨੀ ਕੋਈ ਇਹਨਾਂ ਦੇ ਨਾਲ ਸਾਡਾ, ਫੇਰ ਵੀ ਮੂਰਖ ਮਤੀ ਸਾਡੇ ਨਾਲ ਐਸਾ ਧੋਖਾ ਕਰ ਰਹੇ ਨੇ।
1: ਸ੍ਰੀ ਕਲਗੀਧਰ ਬਾਕ ਅਲਾਏ,
0: ਸ੍ਰੀ ਕਲਗੀਧਰ ਪਿਤਾ ਜੀ ਨੇ ਐਸੇ ਸੋਹਣੇ ਬਚਨ ਫਿਰ ਕਹੇ ਸਿੰਘਾਂ ਨੂੰ,
1: ਇਹ ਪਲਟੋ ਸਭ ਲੈ ਬਣਾਏ।
0: ਦੇਖੀ ਚੱਲੋ ਇਹ ਨਾ ਐਨ ਚੰਗੀ ਤਰ੍ਹਾਂ ਦਾ ਕਰਾਰਾ ਕਿਸੇ ਸਮੇਂ ਫਿਰ ਆਪਾਂ ਜਵਾਬ ਦੇਵਾਂਗੇ ਇਹਨਾਂ ਨੂੰ।
1: ਕਰੈ ਖਾਲਸਾ ਮੈਦ ਬਖੇੜਾ,
0: ਇਹ ਤਾਂ ਕੁਛ ਵੀ ਨਹੀਂ ਹੈ, ਜਦੋਂ ਖਾਲਸੇ ਦਾ ਫਿਰ ਇਹਨਾਂ ਨਾਲ ਤਕੜਾ ਜੰਗ ਹੋਵੇਗਾ।
1: ਦੂਲਨ ਵਿਖੇ ਪਾਏ ਹੈ ਫੇਰਾ,
0: ਖਾਲਸਾ ਇਹਨਾਂ ਦੀਆਂ ਦੂਣਾਂ ਦੇ ਵਿੱਚ ਫੇਰਾ ਪਾਵੇਗਾ ਜਾ ਕੇ। ਫਿਰ
1: ਸਮਾਂ ਪਾਏ ਇਨਕੀ ਜੜ ਜਾਏ, ਰਾਜ ਖਾਲਸਾ ਕਰੈ ਬਣਾਏ।
0: ਸਮਾਂ ਪਾ ਕੇ ਇਹਨਾਂ ਦੀਆਂ ਜੜਾਂ ਤਾਂ ਪੱਟੀਆਂ ਜਾਣਗੀਆਂ ਬਿਲਕੁਲ। ਇਹ ਮਾਰਦੇ ਨੇ ਛਾਲਾਂ ਨਰੰਗੇ ਦੇ ਸਿਰ ਤੇ, ਜਦ ਨਰੰਗਾ ਹੀ ਨਾ ਰਿਹਾ, ਜਫ਼ਰਨਾਮਾ ਲਿਖ ਕੇ ਜਦ ਭੇਜਿਆ, ਨਰੰਗੇ ਨੇ ਵੀ ਮਰ ਜਾਣਾ ਤੇ ਇਹਨਾਂ ਨੇ ਵੀ ਨਾਲ ਹੀ ਮਰ ਜਾਣਾ, ਖਤਮ ਹੋ ਜਾਣਗੇ। ਇੱਥੇ ਤਾਂ ਫੇਰ ਸਿੰਘਾਂ ਨੇ ਹੀ ਰਾਜ ਕਰਨਾ ਪਹਾੜਾਂ ਵਿੱਚ ਆ ਕੇ।
1: ਅਬ ਵੀ ਸੁਖ ਤੋਂ ਸੁਪਤ ਨਾ ਦੀਜੈ,
0: ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਵੀ ਇਹਨਾਂ ਨੂੰ ਸੁੱਖ ਦੇ ਨਾਲ ਸੌਣ ਨਾ ਦਿਓ।
1: ਕਹੀ ਗ੍ਰਾਮ ਤਿੱਖੀ ਕਰ ਲੀਜੈ,
0: ਕਹਿੰਦੇ ਜਿਹੜੀ ਪਿੰਡਾਂ ਦੇ ਉੱਤੇ ਕਹੀ ਕਰਦੇ ਹੁੰਦੇ ਸੀ ਪਹਿਲਾਂ ਵੀ, ਇਹ ਬਚਨ ਪੁਰਾਣੇ ਸਮੇਂ ਚ ਮਹੀਨਾ ਕੁ ਪਹਿਲਾਂ ਦੋ ਮਹੀਨੇ ਪਹਿਲਾਂ ਆਇਆ ਸੀ, ਕਹੀ ਕਰਨੀ ਭਾਵ ਜਿਹੜੀ ਖੇਤੀ ਚਾਰੇ ਪਾਸੇ ਉਸ ਖੇਤੀ ਦੇ ਨਾਂ ਆਪਣੀ ਕਹੀ ਫੇਰ ਲੈਣੀ, ਟੱਕ ਲਾ ਦੇਣਾ, ਇਹ ਖੇਤੀ ਸਾਡੀ ਹੈ, ਇਸ ਪ੍ਰਕਾਰ ਦੇ ਨਾਲ ਪੈਸਾ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਆਹ ਪੈਸਾ ਲੈ ਲਓ ਭਾਈ, ਇਹ ਸਾਡੇ ਘੋੜਿਆਂ ਵਾਸਤੇ ਹੈ।
1: ਖੜਗ ਕੇਤ ਨਿਤ ਹਮੋ ਸਹਾਇਕ,
0: ਮਹਾਰਾਜ ਕਹਿੰਦੇ ਵਾਹਿਗੁਰੂ ਖੜਗ ਕੇਤ ਜਿਨ੍ਹਾਂ ਦਾ ਨਾਮ ਹੈ, ਅਸ ਕੇਤ ਅਸ ਧੁਜ ਜਿਨ੍ਹਾਂ ਦੇ ਨਾਮ ਨੇ, ਉਹ ਸਾਡੇ ਸਹਾਇਕ ਹਨ।
1: ਤੂੰ ਕਹਿ ਸਕੈ ਕੌਣ ਹੋਏ ਘਾਇਕ,
0: ਕੌਣ ਫੜ ਸਕਦਾ ਤੇ ਕੌਣ ਮਾਰ ਸਕਦਾ ਹੈ।
1: ਪ੍ਰਥਮ ਮੇਲ ਵੀ ਇਨਹੋ ਕਿਨੋ,
0: ਪਹਿਲਾਂ ਮੇਲ ਵੀ ਤਾਂ ਇਹਨਾਂ ਨੇ ਕੀਤਾ ਸੀ ਆਪਣੇ ਨਾਲ।
1: ਔਰ ਕਪਟ ਮੁੱਢਣ ਚਿੱਤ ਦੀਨੋ,
0: ਫਿਰ ਕਪਟ ਇਹਨਾਂ ਨੇ ਆਪਣੇ ਮਨ ਦੇ ਅੰਦਰ ਰੱਖ ਕੇ ਲੜਾਈ ਵੀ ਆਪੇ ਕਰ ਲਈ।
1: ਪਲਟਾ ਲੇ ਖਾਲਸਾ ਇਨਤੇ,
0: ਸੋ ਇਹਨਾਂ ਤੋਂ ਖਾਲਸੇ ਨੇ ਪਹਿਲਾਂ ਵੀ ਪਲਟਾ ਲਿਆ, ਹੁਣ ਵੀ ਲਵੇਗਾ।
1: ਰਾਜ ਤੇਜ ਬਿਰਸੈ ਨਿਤ ਹੰਤੇ,
0: ਇਹਨਾਂ ਹੰਗਤਾ ਵਾਲਿਆਂ ਦਾ ਰਾਜ ਤੇਜ ਬਿਲਕੁਲ ਖਤਮ ਹੋ ਜਾਵੇਗਾ।
1: ਸ੍ਰੀ ਮੁਕਤ ਤੇ ਇਮ ਹੁਕਮ ਬਖਾਨਾ, ਸੁਣ ਹਰਖਿਓ ਸਭ ਪੰਥ ਮਹਾਨਾ।
0: ਸ਼੍ਰੋਮਣੀ ਮੁਖ ਵਿੱਚੋਂ ਜਦੋਂ ਮਹਾਰਾਜ ਨੇ ਇਹ ਜਿਹਾ ਬਚਨ ਕੀਤਾ, ਸਾਰੇ ਸਿੰਘ ਬੜੇ ਖੁਸ਼ ਹੋਏ। ਇਹ ਗੱਲ ਮਹਾਰਾਜ ਦਾ ਬਿਲਕੁਲ ਸੱਤ ਹੈ ਬਚਨ, ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਖੋਜ ਹੁਣ ਰਾਈਟਰ ਕਰ ਰਹੇ ਨੇ ਆਪਣੇ। ਉਹਨਾਂ 'ਚ ਇੱਕ ਬੰਦੇ ਨੇ ਦੱਸਿਆ ਸੀ, ਕਹਿੰਦਾ ਇੰਨੀ ਮਾੜੀ ਹਾਲਤ ਹੈ ਉਹ ਰਾਜੇ ਦੇ ਪਰਿਵਾਰਾਂ ਦੀ, ਝੋਂਪੜੀਆਂ 'ਚ ਰਹਿੰਦੇ ਨੇ, سارا دن مزدوری کرتے ہیں مسا روٹی کھان نو ملتی ہے کہنا میں انہوں نے گل بات چھیڑی کہنا ہاں جی سڈے بڑے تکڑے راج سی راج گھرانا سی سارا کچھ سی ہولی ہولی اسی ہوں دانے دانے تو متاج ہو گئے ہاں
1: سکھتا چیتا کا پہاڑے سدرے موڈ پڑا جب مارے
0: مہاراج آپ تو دیکھو یہاں نو سکھیا دینے ہیں تے سکھیا لین دے یوگ نہیں ہے گے اصل وچ اے تاں کٹ کھان دے یوگ نے جویں عام کہاوت کہنے کہ لاتوں کے بھوت باتوں سے نہیں مانتے یہ گلاں باتاں والے نہیں ہے گے یہ تاں ڈنڈے دے نال ہی سیدھے ہون گے
1: سو بس نس جگت بتایو پئی پور دندپ بجوایو
0: او دن تے رات بتیت کیتا مہاراج نے جدوں او تو بعد پھر نگارا رنجیت نگارا بجوا دتا
1: سنگ لذین ترنگم ڈالے
0: سنگاں نے گھوڑیاں تے ہن کاٹھیاں پا لیاں اس کر کے کہ انہاں دی اندرلی کھوٹ پہاڑیاں دی پتہ لگ گئی
1: کسی کمر گل تپ کے اٹھا لے
0: آپو اپنے کمر کسے کس لے آپ اپنی بندوقاں بھر لیں گے
1: جڑے خالسا ہیت شکارا
0: خالسا شکار
1: جن اہنکار ہے
2: ہوں جڑے کئی اپنے اپنے پنڈا چ آکڑ کے بیٹھے نے جنہوں راجیاں دے بل دا ہنکار ہے
1: تن پر ہوئے سب کی ہتھ چھوڑ کہیں کریں دے سنکٹ کور
2: پھر انہاں دے چنگا ہتھ چاڑتے نے جا کے بڑا کھڑکا دڑکا ہوندا نا گوڑی کٹ پیندی انہاں نوں پھر اوتھے کہی کردے نے جا کے پاو سارے کھیت دے دوالے کہی پھیر دیندے نے
1: لوٹ کوٹ کر گرام اجاڑ سب بد کو ہنکار نوار
2: جیڑا آکڑ کردا اگیوں جیڑا پھر لوٹ کوٹ کے چنگی طرح اوہدا گرام پنڈ اجاڑ کے چنگے طریقے دے نال انہاں دے جیڑے اندر ہنگتا بھری پئی ہے اوہدی نویرتی کر دیندے نے
1: جائے پکارو راجن پاس
2: وہ اصل وچ بھیجنے تاں ہوندے اوپر راجیاں دے کول کرنا تاں انہاں نوں ٹھیک ہے جنہاں دے من کالے ہن
1: دین ہوئے کرتے ارداس
2: وہ پکارو ہو کے جاندے نے پھر دین ہو کے ہاتھ جوڑ جوڑ کے راجیاں کول اپنی بینتی کردے ہن
1: سن گر پتی اور کپے گنیرا
2: پہاڑی سن کے من دے اندر بڑا کھجدے نے بڑا غصہ آندا انہاں نوں
1: درے تراس لڑ سکے نہ پھیرا
2: ہن انہاں پہاڑی راجیاں نوں سوائے غصے دے ہور کچھ نہیں ہو سکدا کیونکہ لڑے سکدے نہیں ہن
1: بھلے سور نر پرتھم سنگھارے آد کیسری چند ججارے
2: جہے ان چنگے لڑن والے سی کیسری چند ورگے وہ تو بھائی ادے سنگھ ہونا نہیں سر وڈ لیا سا باقی چنگے چنگے سورمے پہلیاں جنگاں چ مارے گئے ہوں ان کو ایویں ہی فالتو جہے نے بندے جہے جنگ کر نہیں سکتے اس کر کے راجے ترکاں نوں ہی اکساؤندے نے پیسہ دیندے نے کہ تسی حملہ کرو اس طرح آپ لڑن جوگے نہیں ہن تے آپ کھجن جوگے ہن
1: تو نہ ستگر لڑ ترپتایو دل ترکن کو انگن آیو
2: اور کھج کھج کے کہندے نے ہلے رجے نہیں مہاراج دیکھو ساڈا دل سارا مارتا پھر ترکاں دا دل چڑھا لیندا
1: مارن مرن ہزاروں کیرا
2: ہزاراں دا مارنا مرنا ہویا ہے
1: مٹیو نہ کہتے سنگ نچیڑا
2: پر سنگاں دا جڑا جھگڑا سی اے مٹیا نہیں ہے
1: ایک دوے ماس اسی بد بیتے چڑے اخیر خالسا نیتے
2: اس طرح ایک دو مہینے بتیت ہو گئے خالسا اسی طرح ہی روز شکار چڑھتا ہے پھر فریاداں ہوندیاں نے پھر کھجدے نے بیٹھے پھر سوچتے نے کہ اسی غلطی کیتی ہے انہاں نوں بھی پتا ہے کہ وہ جڑا سیدا خان آ کے ایتھے رل گیا انہاں دے نال انہیں ساری گل دس دتی ہونی ہے
1: لوٹ کوٹ کر کے اجاڑے
2: لوٹ کوٹ کے چنگی طرح کنیا کنو اجاڑ کر دیتا
1: کیتک اپنے کر پرت پارے
2: وہ کنے کے جڑے چرنی پی گئے آ کے انہاں نوں پالنا کیتی
1: ہے کھیتی بنٹن پر سکھ رہے گرام جی گرپور
2: جدو کنک ہوندی جاں چوڑ ہوندی جاں ہور کوئی فصل ہوندی ادو سنگاں نوں بھیج دیندے سی مہاراج جاؤ انہاں تو ہالا لے کے آؤ کیونکہ اے راجیاں نوں اپنا ہالا دیندے نے پھر وہ خزانہ بھر جاندا انہاں دا تے پیسے دی آکڑ ہے پیسے ہی روک لیندے انہاں دا پیسہ جان نہیں دیندے نہ انہاں نوں آن دانا پہنچے گا تے آپے اوکھے ہونگے اس کر کے سنگھ جا کے کہنے وہ بھائی ادھر راجے نو نہیں دینا ہون ਹੁਣ ਇਧਰ ਫੌਜਾਂ ਨੂੰ ਦਿਓ ਹਾਲਾ
1: ਪਰਜਾ ਭਰਨ ਲੱਗੀ ਸਭ ਹਾਲਾ
2: ਸਾਰੀ ਪਰਜਾ ਹੁਣ ਇਧਰ ਖਾਲਸੇ ਦਾ ਹਾਲਾ ਭਰਨ ਲੱਗੀ
1: ਖੁਸ਼ੀ ਬਸਣ ਲਾਗੇ ਤਿਸ ਕਾਲਾ
2: ਉਦੋਂ ਪਿੰਡਾਂ ਵਾਲੇ ਫਿਰ ਸੁਖੀ ਬਸਣ ਲੱਗੇ ਵੀ ਹੁਣ ਨੀ ਖਾਲਸੇ ਨੇ ਕੁਛ ਕਹਿਣਾ ਕਿਉਂਕਿ ਹੁਣ ਅਸੀਂ ਦਸਵੰਧ ਉਧਰ ਕੱਢਦੇ ਹਾਂ ਆਪਣਾ
1: ਦਿਨ ਪ੍ਰਤ ਵਧਤ ਪ੍ਰਤਾਪ ਉਚੇਰਾ
2: ਦਿਨ ਪ੍ਰਤ ਦਿਨ ਪ੍ਰਤਾਪ ਜਿਹੜਾ ਸੀ ਬਹੁਤ ਭਾਰੀ ਵੱਧ ਰਿਹਾ
1: ਮਨ ਆਨ ਬਸ ਗਿਨ ਨੇਰਾ
2: ਸੋ ਜਿਹੜੇ ਨੇੜੇ ਨੇੜੇ ਵਸਦੇ ਨੇ 10 ਕਿਲੋਮੀਟਰ 20 ਕਿਲੋਮੀਟਰ ਵਾਲੇ ਉਹ ਤਾਂ ਸਾਰੇ ਜਾਣੇ ਹੁਣ ਸ੍ਰੀ ਆਨੰਦਪੁਰ ਸਾਹਿਬ ਹੀ ਆ ਕੇ ਮੱਥਾ ਟੇਕਦੇ
1: ਨਹੀਂ ਅਨੀਤ ਕਰਨ ਕੋ ਪਾਵੇ
2: ਕੋਈ ਜਾਣਾ ਖੋਟੀ ਨੀਤੀ ਕਰ ਹੀ ਨਹੀਂ ਸਕਦਾ ਪੁੱਠਾ ਕੰਮ
1: ਚੋਰ ਯਾਰ ਪਕੜਿਓ ਦਰੁੱਤ ਜਾਵੇ
2: ਜਿਹੜੇ ਚੋਰ ਯਾਰ ਬਟਪਾਰ ਠੱਗ ਨੇ ਇਹ ਫੜੇ ਜਾਂਦੇ ਫਿਰ ਇਹਨਾਂ ਨੂੰ ਸਜ਼ਾ ਬੜੀ ਮਿਲਦੀ ਸੀ
1: ਮੈਂ ਬਟਪਾਰ ਕਰੈ ਬਟਪਾਰੀ ਕਰੈ ਜੋ ਪਕੜਿਓ ਜਾਏ ਦੁਖਾਰੇ
2: ਬਟਪਾਰ ਹੁੰਦਾ ਰਾਹ ਦੇ ਵਿਚ ਲੁੱਟਣ ਵਾਲੇ ਜਿਹੜੇ ਲੁਟੇਰੇ ਸੀਗੇ ਉਹ ਲੁੱਟਦੇ ਹੀ ਨਹੀਂ ਸੀ ਕੋਈ ਜੇ ਕੋਈ ਲੁੱਟਣ ਵਾਲਾ ਫੜਿਆ ਜਾਂਦਾ ਸੀ ਉਹਨੂੰ ਬਹੁਤ ਦੁੱਖ ਦਿੰਦੇ ਸਨ
1: ਇੱਕ ਰਾਜੇ ਦੁੱਖ ਪਾਏ ਸਚਿੰਤਾ
2: ਰਾਜੇ ਬੜੇ ਦੁਖੀ ਹੁੰਦੇ ਨੇ ਬਹੁਤ ਚਿੰਤਾ ਕਰਦੇ ਨੇ
1: ਗੁਰੂ ਖਾਲਸੇ ਤੇਜ ਬਦੰਤਾ
2: ਗੁਰੂ ਖਾਲਸੇ ਦਾ ਬਹੁਤ ਤੇਜ ਪ੍ਰਤਾਪ ਵੱਧ ਰਿਹਾ ਹੈ
1: ਇੱਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਭਾ ਸਹਿਤ ਉੱਚ ਥਾਨ
2: ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਸਜੇ ਹੋਏ ਸਨ
1: ਚਾਮਰ ਚਾਰੂ ਚਲਾ ਚਲ ਫੇਰੇ
2: ਬਹੁਤ ਸੁੰਦਰ ਸੋਹਣੇ ਚੌਰਦਾਰ ਜਿਹੜੇ ਨੇ ਚੌਰ ਕਰ ਰਹੇ ਸਨ
1: ਇੱਕ ਹਜ਼ਾਰੋਂ ਦਰਸ਼ਨ ਹੀਰੇ
2: ਹਜ਼ਾਰਾਂ ਦੀ ਗਿਣਤੀ ਦੇ ਵਿਚ ਗੁਰਸਿੱਖ ਦਰਸ਼ਨ ਕਰ ਰਹੇ ਨੇ
1: ਇੱਕ ਦਿਜ ਦੀਨ ਦੁਖੀ ਚੱਲ ਆਇਓ
2: ਇੱਕ ਬ੍ਰਾਹਮਣ ਸੀ ਉਹ ਬੜਾ ਦੁਖੀ ਹੋ ਕੇ ਚੱਲ ਕੇ ਆਇਆ
1: ਰੋਦਤ ਉੱਚੇ ਬਾਤ ਸੁਣਾਇਓ
2: ਉਹਨੇ ਉੱਚੀ ਉੱਚੀ ਰੋ ਕੇ ਆ ਕੇ ਆਪਣਾ ਮੂੰਹ ਦਾ ਬੋਲ ਸੁਣਾਇਆ
1: ਏ ਪ੍ਰਭੂ ਹਿੰਦੂ ਧਰਮ ਕੀ ਧੁਜਾ
2: ਹੇ ਵਾਹਿਗੁਰੂ ਹੇ ਪ੍ਰਭੂ ਜੀ ਹੇ ਸਤਿਗੁਰੂ ਜੀ ਤੁਸੀਂ ਤਾਂ ਹਿੰਦੂ ਧਰਮ ਦੀ ਧੁਜਾ ਹੋ ਜੀ
1: ਦੀਨ ਦਿਆਲ ਦੀਰਗ ਬਲ ਪੂਜਾ
2: ਦੀਨ ਦਿਆਲ ਗਰੀਬਾਂ ਤੇ ਦਇਆ ਕਰਨ ਵਾਲੇ ਸਾਰੇ ਬਲਾਂ ਦੇ ਬਲ ਹੋ ਤੁਸੀਂ ਮਹਾਰਾਜ ਜੀ
1: ਸਭ ਥਲ ਤੇ ਮੈਂ ਹੋਏ ਨਿਰਾਸੇ ਫਿਰ ਆਇਓ ਰਾਵਰ ਕੇ ਪਾਸੇ
2: ਦੇਵਦਾਸ ਸਰਸੁੱਤੇ ਦਾ ਨਾਮ ਸੀ ਕਹਿਣ ਲੱਗਿਆ ਸਾਰੇ ਪਾਸਿਓ ਮੈਂ ਉਦਾਸ ਹੋ ਕੇ ਆਇਆ ਘੁੰਮ ਘੁਮਾ ਕੇ ਮੈਨੂੰ ਕਿਤੋਂ ਨਿਆਂ ਨਹੀਂ ਮਿਲਿਆ
1: ਅਤੇ ਅਨਾਏ ਮੋਏ ਸੰਗ ਕੀਨਾ
2: ਮਹਾਰਾਜ ਮੇਰੇ ਨਾਲ ਇਹ ਜਬਰ ਖਾਂ ਜਿਹੜਾ ਹੈ ਇਹਨੇ ਬੜਾ ਅਨਿਆਂ ਕੀਤਾ
1: ਦੁਸ਼ਟ ਪਠਾਨ ਗਰਭ ਦੁੱਖ ਦੀਨਾ
2: ਇਹ ਜਬਰ ਖਾਂ ਪਠਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਕਵੀ ਜੀ ਨੇ ਦੋਨੋਂ ਨਾਮ ਨਹੀਂ ਇੱਥੇ ਲਿਖੇ ਹੋਏ ਪਰ ਇਤਿਹਾਸ ਵਿਚ ਇਨ੍ਹਾਂ ਦੋਨਾਂ ਨਾਵਾਂ ਦਾ ਜ਼ਿਕਰ ਇਸੇ ਤਰ੍ਹਾਂ ਹੀ ਆਇਆ ਹੈ
1: ਤਨਕ ਪਰੀ ਧੁਨ ਸ਼ਰੁਤ ਦੁੱਖ ਭਰੇ ਤਬੈ ਦਯਾਨਿਧ ਆਗਿਆ ਕਰੇ
2: ਇਹਨੇ ਬਾਹਰ ਡਿਊਟੀ ਤੇ ਖੜ ਕੇ ਉੱਚੀ ਉੱਚੀ ਆਵਾਜ਼ ਵਿਚ ਕਿਹਾ ਹੇ ਮਹਾਰਾਜ ਹੇ ਦੀਨ ਦਿਆਲ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਜਦੋਂ ਗੁਰਾਂ ਦੇ ਇਹ ਕੰਨਾਂ ਦੇ ਵਿਚ ਆਵਾਜ਼ ਪਈ ਵੀ ਇਹ ਦੁਖਿਆਰਾ ਬੰਦਾ ਕੌਣ ਹੈ ਕੌਣ ਫਰਿਆਦ ਕਰ ਰਿਹਾ
1: ਕੋ ਬੋਲਤ ਹੈ ਸ਼ੋਕ ਸਮੇਤਾ
2: ਇਹ ਕੌਣ ਹੈ ਜਿਹੜਾ ਇੰਨੇ ਸ਼ੋਕ ਦੇ ਨਾਲ ਬੋਲ ਰਿਹਾ ਹੈ
1: ਕਿਨ ਮਾਰਿਓ ਦੋਹੀ ਇਹ ਦਿੱਤਾ
2: ਇਹ ਦੁਹਾਈ ਕਿਹਦੀ ਦਿੰਦਾ ਕਿਹਨੇ ਮਾਰਿਆ ਇਹਨੂੰ
1: ਚੋਬਦਾਰ ਤਬ ਬੂਝਣ ਗਏ
2: ਚੋਬਦਾਰ ਨੇ ਉਸ ਵਕਤ ਜਾ ਕੇ ਪੁੱਛਿਆ
1: ਨਿੱਟ ਹੋਏ ਸਭ ਉਚਰਿਤ ਭਇਓ
2: ਨੇੜੇ ਹੋ ਕੇ ਇਸ ਦੇਵਦਾਸ ਨੇ ਸਾਰੀ ਗੱਲ ਸੁਣਾਈ
1: ਪੁਰ ਹੁਸ਼ਿਆਰ ਨਿੱਟ ਇੱਕ ਬਸੀ ਬਸੇ ਪਠਾਨ ਤਾਂ ਮਤ ਨਸੇ
2: ਹੁਸ਼ਿਆਰਪੁਰ ਦੇ ਨੇੜੇ ਹੈ ਇੱਕ ਬਸੀ ਪਠਾਣਾ ਇੱਕ ਉਧਰ ਵੀ ਹੈ ਉਹ ਬਸੈ ਪਠਾਨ ਤਾਂ ਮਤ ਨਸੀ ਉਥੇ ਪਠਾਨ ਰਹਿੰਦੇ ਨੇ ਉਨ੍ਹਾਂ ਦੀ ਪਰ ਬੁੱਧੀ ਨਾਸ ਹੋ ਗਈ ਹੈ
1: ਮੈਂ ਮੁਕ ਲਾਏ ਬਦੂ ਕੋ ਡੋਰਾ ਗਵਨਤ ਜਾਤ ਆਪਣ ਘਰ ਓਰਾ
2: ਮੈਂ ਆਪਣੀ ਵਹੁਟੀ ਦਾ ਮੁਕਲਾਵਾ ਲੈ ਕੇ ਆਪਣੇ ਦੋ ਚਾਰ ਬੰਦਿਆਂ ਦੇ ਨਾਲ ਆ ਰਿਹਾ ਸੀ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ
1: ਕਰੀ ਬਿਲੋਕਨ ਤਿੰਨ ਮਮਦਾਰਾ ਛੀਨ ਬਰਿਓਲੇ ਸਦਨ ਮਜਾਰਾ
2: ਉਹ ਜਾਬਰ ਖਾਨ ਨੇ ਜਦੋਂ ਮੇਰੀ ਇਸਤਰੀ ਦੇਖੀ ਡੋਲੀ ਦੇ ਵਿਚ ਤਾਂ ਉਸ ਵਕਤ ਜਬਰਦਸਤੀ ਉਹ ਖੋ ਕੇ ਮੇਰੀ ਇਸਤਰੀ ਆਪਣੇ ਘਰ ਲੈ ਗਿਆ
1: ਮੈਂ ਜਬ ਉੱਚੇ ਕੀਨ ਪੁਕਾਰਾ
2: ਮੈਂ ਜਦੋਂ ਉੱਚੀ ਉੱਚੀ ਪੁਕਾਰ ਕੀਤੀ ਇਹ ਕੀ ਕਰਦੇ ਹੋ ਤੁਸੀਂ
1: ਨਰ ਤੇ ਗਹਿਵਾਇਓ ਬੋ ਮਾਰਾ
2: ਉਹ ਆਪਣੇ ਬੰਦਿਆਂ ਨੂੰ ਜਾਬਰ ਖਾਂ ਕਹਿੰਦਾ ਇਹਨੂੰ ਮਾਰੋ ਚੰਗੀ ਤਰ੍ਹਾਂ ਡਾਂਗਾਂ ਨਾਲ ਕੁੱਟੋ ਫੜ ਕੇ ਇਹਨੂੰ
1: ਕਿਸੀਤ ਮੈਂ ਬਹੁਤਲ ਡਿੱਗ ਗਏ ਹੋ ਤੁਰਕ ਜਹਾਂ ਦੇ ਧਨ ਤਿੰਨ ਦਇਓ।
2: ਉਨ੍ਹਾਂ ਵਾਸਤੇ ਮੈਂ ਉਨ੍ਹਾਂ ਤੋਂ ਵੱਡਿਆਂ ਕੋਲ ਗਿਆ, ਉਨ੍ਹਾਂ ਤੋਂ ਵੱਡੇ ਸੂਬੇ ਕੋਲ ਗਿਆ, ਜਿੱਥੇ ਜਿੱਥੇ ਪਤਾ ਲੱਗਿਆ ਮੈਂ ਵੱਡਿਆਂ ਵੱਡਿਆਂ ਕੋਲ, ਸਾਰਿਆਂ ਕੋਲ। ਹੁਣ ਇਨ੍ਹਾਂ ਨੇ ਪੈਸੇ ਖਵਾਏ ਹੋਏ ਸੀ ਮੂਹਰੇ, ਮੈਂ ਜਿੱਥੇ ਜਾਵਾਂ ਮੈਨੂੰ ਭਜਾ ਦਿਆ ਕਰਨ। ਮੇਰੀ ਤਾਂ ਕੋਈ ਮਹਾਰਾਜ ਜੀ ਫਰਿਆਦ ਹੀ ਨਹੀਂ ਸੁਣਦਾ ਹੈ।
1: ਨਹੀਂ ਫਰਿਆਦ ਲਗਨ ਕਿਤ ਦੀਨ,
2: ਮੇਰੀ ਉਹਨਾਂ ਨੇ ਕਿਤੇ ਫਰਿਆਦ ਨਹੀਂ ਲੱਗਣ ਦਿੱਤੀ ਹੈ।
1: ਕਿਉਂ ਕਿਉਂ ਯਤਨ ਅਨੇਕ ਮੈਂ ਕੀਨ,
2: ਬੜੇ ਮੈਂ ਯਤਨ ਕੀਤੇ ਜਿਵੇਂ ਕਿਵੇਂ ਕਰਕੇ, ਚਲੋ ਮੇਰੀ ਕੋਈ ਗੱਲਬਾਤ ਸੁਣ ਲਓ।
1: ਕਾਜ਼ੀ ਕੋਟਵਾਲ ਡਿੱਗ ਫਿਰਿਓ,
2: ਕਾਜ਼ੀਆਂ ਕੋਲ ਗਿਆ, ਮਲਾਣਿਆਂ ਕੋਲ, ਕੋਤਵਾਲਾਂ ਕੋਲ ਗਿਆ ਮੈਂ।
1: ਕਿਨਹੂੰ ਨਿਆਂ ਨ ਮੇਰੋ ਕਰਿਓ,
2: ਹੁਣ ਨਿਆਂ ਕੌਣ ਕਰਦਾ, ਰਾਜ ਤਾਂ ਇਨ੍ਹਾਂ ਦਾ, ਇਸ ਕਰਕੇ ਨਿਆਂ ਇੱਥੇ ਕਿਹਨੇ ਕਰਨਾ।
1: ਲੱਖ ਕੇ ਗੁਰ ਹਿੰਦਨ ਸਿਰ ਮੋਰ, ਪਰਮ ਦੁਖੀ ਆਇਓ ਇਸ ਠੌਰ।
2: ਮੈਂ ਤੁਹਾਨੂੰ ਹਿੰਦੂਆਂ ਦਾ ਸ਼੍ਰੋਮਣੀ ਜਾਣ ਕੇ, ਹਿੰਦੁਸਤਾਨ ਦਾ ਸ਼੍ਰੋਮਣੀ ਸਤਿਗੁਰੂ, ਸਾਰਿਆਂ ਦੇ ਸਾਂਝੇ ਸਤਿਗੁਰੂ ਜਾਣ ਕੇ ਬਹੁਤ ਦੁਖੀ ਹੋ ਕੇ ਹੁਣ ਤੁਹਾਡੇ ਕੋਲ ਆਇਆ ਮਹਾਰਾਜ। ਮੇਰੀ ਜਦੋਂ ਕਿਸੇ ਨੇ ਫਰਿਆਦ ਨਹੀਂ ਸੁਣੀ ਤਾਂ ਮੈਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧੇਰਿਆਂ ਦੀ ਧਿਰ, ਤੁਹਾਡੇ ਤੋਂ ਬਿਨਾਂ ਹੋਰ ਸਾਡਾ ਕੌਣ ਹੈ ਜੀ।
1: ਬਿਰਤਾਂਤ ਸੁਣ ਕੇ ਹਟ ਗਏ ਗੁਰੂ ਸਮੀਪ ਨਿਵੇਦਿਤ ਭਇਓ,
2: ਸਾਰਾ ਬਿਰਤਾਂਤ ਸੁਣ ਕੇ ਉਸ ਵਕਤ ਹਟ ਗਏ ਅਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਏ।
1: ਸੁਣ ਦਿਜ ਕੋ ਤਵ ਨਿਕਟ ਬੁਲਾਇਓ,
2: ਤੋ ਇਹ ਚੋਬਦਾਰ ਨੇ ਸੁਣੀ ਸਾਰੀ ਗੱਲ। ਉਸ ਵਕਤ ਮਹਾਰਾਜ ਦੇ ਕੋਲ ਗਿਆ, ਜਦੋਂ ਚੋਬਦਾਰ ਸਾਰੀ ਗੱਲ ਦੱਸੀ, ਉਸ ਵਕਤ ਉਹਨੇ ਬ੍ਰਾਹਮਣ ਨੂੰ ਫਿਰ ਕਿਹਾ, ਚੱਲ ਮਹਾਰਾਜ ਨੇ ਤੈਨੂੰ ਬੁਲਾਇਆ।
1: ਹੱਥ ਜੋੜ ਗੁਰ ਸਨਮੁਖ ਆਇਓ,
2: ਹੱਥ ਜੋੜ ਕੇ ਸਤਿਗੁਰੂ ਦੇ ਸਨਮੁਖ ਆਇਆ।
1: ਚੀਨੀ ਦਾਰਾ ਸਕਲ ਬਿਰਤੰਤਾ, ਕਰਿਓ ਸੁਨਾਵਨ ਪੁਨ ਭਗਵੰਤਾ।
2: ਇਹ ਇਸਤਰੀ ਮੇਰੀ ਖੋ ਕੇ ਲੈ ਗਏ ਨੇ ਪਠਾਣ। ਇਹ ਸਾਰਾ ਪ੍ਰਸੰਗ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹ ਤੋਂ ਦੁਬਾਰਾ ਸੁਣਿਆ, ਕਿਵੇਂ ਕਿਵੇਂ ਹੋਇਆ, ਕਿੱਥੇ ਜਾ ਰਿਹਾ ਸੀ, ਉਹ ਕਿਹੜਾ ਪਿੰਡ ਹੈ, ਪਠਾਣ ਦਾ ਨਾਂ ਕੀ ਹੈ, ਰਸਤਾ ਕਿਹੜਾ, ਇਹ ਸਾਰੀ ਗੱਲ ਫਿਰ ਮਹਾਰਾਜ ਨੇ ਆਪ ਸੁਣੀ।
1: ਸ੍ਰੀ ਪ੍ਰਭੂ ਕਹਿ ਅਬ ਤ੍ਰਿਆ ਤੋ ਪਾਓ, ਨਾ ਤਾਂ ਮੈਂ ਦੁਆਰ ਅਗਰ ਜਰ ਜਾਓ।
2: ਮਹਾਰਾਜ ਜਾਂ ਤਾਂ ਹੁਣ ਮੈਂ ਆਪਣੀ ਇਸਤਰੀ ਨੂੰ ਪ੍ਰਾਪਤ ਕਰਾਂਗਾ, ਜਾਂ ਫਿਰ ਤੁਹਾਡੀ ਡਿਊਟੀ ਦੇ ਅੱਗੇ ਸੜ ਮਰਾਂਗਾ, ਇਸ ਕਰਕੇ ਮੈਨੂੰ ਤਾਂ ਮੇਰੀ ਇਸਤਰੀ ਲਿਆ ਕੇ ਦਿਓ ਜੀ।
1: ਜੀਵਨ ਧਰਮ ਨਹੀਂ ਅਬ ਮੇਰਾ,
2: ਕਿਉਂਕਿ ਹੁਣ ਮੇਰਾ ਜਿਉਣਾ ਧਰਮ ਨਹੀਂ ਹੈ, ਮਰਨਾ ਹੀ ਧਰਮ ਹੈ, ਕਿਉਂਕਿ ਮੇਰੇ ਕੋਲ ਮੇਰੀ ਇੱਜ਼ਤ ਖੋ ਕੇ ਲੈ ਗਏ।
1: ਤੁਮ ਬਿਨ ਯਤਨ ਨਹੀਂ ਕੋ ਹੀਰਾ,
2: ਤੁਹਾਡੇ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ, ਹੋਰ ਕੋਈ ਮਦਦਗਾਰ ਨਹੀਂ ਹੈ ਸਾਡਾ।
1: ਸੁਣ ਕਲਗੀ ਤਰ ਧੀਰਜ ਦੀਨ,
2: ਕਲਗੀਆਂ ਵਾਲੇ ਪਾਤਸ਼ਾਹ ਨੇ ਫੇਰ ਧੀਰਜ ਦਿੱਤਾ।
1: ਜਲੋ ਨਾ ਦੁੱਖ ਚਿੰਤਾ ਕਰ ਹੀਨ,
2: ਮਹਾਰਾਜ ਕਹਿੰਦੇ ਜਲਣ ਦੀ ਕੋਈ ਲੋੜ ਨਹੀਂ ਹੈ, ਇਹ ਦੁੱਖ ਨੂੰ ਨਾਸ ਕਰ। ਇੱਥੇ ਤਾਂ ਕੋਈ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ, ਤੂੰ ਇਹ ਕਿਹੜੀ ਗੱਲ ਕਰ ਦਿੱਤੀ ਕਿ ਉੱਥੇ ਇਸਤਰੀ ਨਹੀਂ ਲਿਆ ਸਕਦੇ, ਕਿ ਅਸੀਂ ਇਸ ਕਰਕੇ ਅਸੀਂ ਲੈ ਕੇ ਆਵਾਂਗੇ।
1: ਕਰੈ ਯਤਨ ਤੋ ਦਾਰਾ ਹੇਤ,
2: ਮੇਰੀ ਇਸਤਰੀ ਵਾਸਤੇ ਯਤਨ ਕਰਾਂਗੇ ਭਾਈ, ਸਾਰਿਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ।
1: ਜਿਉਂ ਕਿਉਂ ਕਰ ਲੈਂਦੇ ਨਕੇਤ,
2: ਕਿਉਂ ਕਿਉਂ ਵੀ ਕਰਕੇ, ਜਿਵੇਂ ਕਿਵੇਂ ਕਰਕੇ ਅਸੀਂ ਇੱਥੇ ਲਿਆ ਕੇ ਦੇਵਾਂਗੇ ਤੇਰੀ ਇਸਤਰੀ।
1: ਕਿਸ ਖਿਨ ਪੁੱਤਰ ਵਿਸਾਲ ਬੁਲਾਇਓ, ਸੁਣ ਤੋ ਹੁਕਮ ਕੋ ਪਿਤ ਡਿੱਗ ਆਇਓ।
2: ਮਹਾਰਾਜ ਨੇ ਹੋਰ ਨੀ ਕਿਸੇ ਨੂੰ ਚੁਣਿਆ ਇਸ ਕੰਮ ਲਈ, ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਸੇਵਾਦਾਰ ਨੂੰ, ਕਹਿੰਦੇ ਇੱਧਰ ਆਓ ਭਾਈ, ਬਾਬਾ ਅਜੀਤ ਸਿੰਘ ਜੀ ਨੂੰ ਲੈ ਕੇ ਆਓ, ਜਾ ਕੇ ਉਨ੍ਹਾਂ ਦੀ ਸੇਵਾ ਲਾਉਣੇ ਇਸ ਕੰਮ ਦੇ ਵਾਸਤੇ।
1: ਤਰਨ ਅਵਸਥਾ ਜਿਸ ਤਨ ਸੋ ਹੈ,
2: ਬੜੀ ਜਵਾਨ ਅਵਸਥਾ ਹੈ, ਯੁਵਾ ਅਵਸਥਾ ਹੈ, ਲੰਬਾ ਕੱਦ ਜਿਨ੍ਹਾਂ ਦਾ।
1: ਜਨ ਅਰਜੁਨ ਸੁਤ ਅਭਿਮੰਨੂ ਉਹ ਹੈ,
2: ਮਨ ਆਉ ਪ੍ਰਮਾਣ ਦਿੱਤਾ ਜਿਵੇਂ ਅਰਜੁਨ ਦਾ ਪੁੱਤਰ ਅਭਿਮੰਨਿਉ ਸੀ ਨਾ, ਇਸ ਪ੍ਰਕਾਰ ਸੁੰਦਰ ਸੋਹਣੇ ਸਨ ਬਾਬਾ ਅਜੀਤ ਸਿੰਘ ਜੀ।
1: ਖਰਜ ਖਰਜ ਸਿਪਰ ਜੇ ਅੰਗ ਲਗਾਏ,
2: ਸੋਹਣੀ ਢਾਲ ਤੇ ਸ੍ਰੀ ਸਾਹਿਬ ਜਿਨ੍ਹਾਂ ਨੇ ਆਪਣੇ ਅੰਗਾਂ ਤੇ ਸਜਾਈ ਹੋਈ।
1: ਅਦਕ ਸਪੁੱਤ ਸੁੰਦਰੀ ਜਾਏ,
2: ਬੜਾ ਸੁੰਦਰ ਕੌਣ ਨੇ ਸੋਹਣੇ ਸਪੁੱਤਰ ਨੂੰ ਇਹ ਜਨਮ ਦਿੱਤਾ।
1: ਸਕਲ ਕੁਡੰਬ ਮੋਦ ਕੇ ਦਾਇਕ,
2: ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਦੇਣ ਵਾਲੇ।
1: ਮਿੱਤਰਨ ਸੁਖ ਦੇ ਸ਼ਤਰੁਨ ਗਨ ਕਾਇਕ,
2: ਆਪਣੇ ਮਿੱਤਰਾਂ ਨੂੰ ਸੁਖ ਦੇਣ ਵਾਲੇ ਬਾਬਾ ਅਜੀਤ ਸਿੰਘ ਜੀ ਤੇ ਦੁਸ਼ਮਣਾਂ ਨੂੰ ਦੁੱਖ ਦੇਣ ਵਾਲੇ।
1: ਚਪਲ ਬਿਲੋ ਚਿਨਯੁਤ ਵਿਸਤਾਰਾ,
2: ਬਹੁਤ ਚੰਚਲ ਨੇਤਰ, ਚੌੜੀਆਂ ਚੌੜੀਆਂ ਸੁੰਦਰ ਅੱਖਾਂ ਜਿਨ੍ਹਾਂ ਦੀਆਂ, ਬੜਾ ਜਿਨ੍ਹਾਂ ਦੇ ਵਿਚ ਇਕਾਗਰਤਾ, ਰਾਸ਼ਟ ਕਾਓ, ਲੱਜਾ ਦਾ ਜਹਾਜ਼ ਨੇ ਜਿਹੜੀਆਂ ਐਸੇ ਸੁੰਦਰ ਨੇਤਰਾਂ ਵਾਲੇ ਬਾਬਾ ਜੀ ਆ ਗਏ
1: ਕੇ ਗੁਲ ਅਰ ਤਨ ਅਨੁਹਾਰਾ
2: ਇੱਕੋ ਹੀ ਸਰੂਪ ਹੈ ਜੇ ਇਕੱਠਿਆਂ ਨੂੰ ਖੜੇ ਕਰ ਦਈਏ ਥੋੜਾ ਹੀ ਫਰਕ ਪੈਂਦਾ ਉਮਰ ਦਾ ਹੀ ਫਰਕ ਪੈਂਦਾ ਇੱਕੋ ਜਿਹਾ ਕਵੀ ਜੀ ਕਹਿੰਦੇ ਸਰੂਪ ਪਿਤਾ ਜੀ ਵਰਗੇ ਹੀ ਦੇਖਣ ਨੂੰ ਲੱਗਦੇ ਹਨ
1: ਸਭਾ ਮਝਾਰ ਗੁਰੂ ਠਿਗ ਆਇਓ ਉਡਗਨ ਰਲ ਸਤਸੰਗ ਦਰਸਾਇਓ
2: ਸਭਾ ਦੇ ਵਿਚ ਬਾਬਾ ਅਜੀਤ ਸਿੰਘ ਜੀ ਚੱਲ ਕੇ ਆਏ ਸੰਗਤ ਤਾਂ ਮਾਨੋ ਜਿਵੇਂ ਤਾਰੇ ਹੁੰਦੇ ਨੇ ਸਤਿਗੁਰੂ ਜੀ ਜਿਵੇਂ ਸੂਰਜ ਹਨ ਬਾਬਾ ਅਜੀਤ ਸਿੰਘ ਜੀ ਇਉਂ ਲੱਗਦੇ ਨੇ ਜਿਵੇਂ ਚੰਦਰਮਾ ਚੜ ਆਇਆ ਹੁੰਦਾ
1: ਪਿਤਾ ਗੁਰੂ ਕੇ ਪਗ ਕਰ ਨਮੋ
2: ਆ ਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ
1: ਆਦਰ ਬੈਠ ਗਏ ਤੇ ਸਮੋ
2: ਅਤੇ ਬੁਲਾ ਕੇ ਉਸ ਵਕਤ ਸਹਿਤ ਆਦਰ ਦੇ ਸਜ ਗਏ
1: ਸਰਬ ਸਭਾ ਸਦ ਬੰਧਨ ਕੇਨ
2: ਸਾਰੀ ਜਿੰਨੀ ਸਭਾ ਬੈਠੀ ਹੈ ਉਨ੍ਹਾਂ ਸਾਰਿਆਂ ਨੇ ਵੀ ਬਾਬਾ ਜੀ ਨੂੰ ਫਤਿਹ ਬੁਲਾ ਦਿੱਤੀ ਹੈ
1: ਦੇਖ ਦੇਖ ਦੁਸ਼ਮਣ ਸੁਲੀਨ
2: ਦੇਖ ਦੇਖ ਸਾਰੇ ਸਭਨਾਂ ਨੇ ਬਾਬਾ ਜੀ ਨੂੰ ਹੱਥ ਜੋੜੇ ਨੇ ਕਿਉਂਕਿ ਬਾਬਾ ਜੀ ਬੜੇ ਸਤਿਕਾਰਯੋਗ ਨੇ ਇਸ ਕਰਕੇ ਮੱਥਾ ਤਾਂ ਸਤਿਗੁਰਾਂ ਨੂੰ ਟੇਕਣਾ ਫਤਿਹ ਬਾਬਾ ਜੀ ਨੇ ਬੁਲਾਉਣੀ ਹੈ ਇਸ ਕਰਕੇ ਆਪਾਂ ਵੀ ਬੁਲਾ ਲਈ ਬਾਬਾ ਜੀ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਿਗ ਸਪੂਤ ਕੋ ਹੁਕਮ ਬਖਾਨਾ ਲਿਓ ਸਿੰਘ ਸੰਗ ਕਰੋ ਪਿਆਨਾ
2: ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੋਣਹਾਰ ਸਾਹਿਬਜ਼ਾਦੇ ਨੂੰ ਵਚਨ ਕੀਤਾ ਪੁੱਤਰ ਜੀ ਆ ਬ੍ਰਾਹਮਣ ਹੈ ਦੇਵਦਾਸ ਇਹਦੀ ਸੁਪਤਨੀ ਨੂੰ ਖੋਹ ਕੇ ਲੈ ਗਿਆ ਉਥੋਂ ਵਾਲਾ ਬਸੀ ਪਠਾਣੇ ਵਾਲਾ ਜਾਬਰ ਖਾਨ ਤੇ ਤੁਸੀਂ ਆ ਸਿੰਘ ਲੈ ਜਾਓ ਜਿੰਨੇ ਚਾਹੀਦੇ ਬੋਲੋ ਭਾਈ ਵੀਰ ਸਿੰਘ ਜੀ ਨੇ 25 ਸਿੰਘ ਲਿਖੇ ਨੇ ਕਹਿੰਦੇ 25 ਸਿੰਘ ਮਹਾਰਾਜ ਨੇ ਦਿੱਤੇ ਚੁਣਵੇਂ ਯੋਧੇ ਲੈ ਲਏ ਬਾਬਾ ਜੀ ਨੇ ਨਾਲ ਉਸੇ ਵਕਤ ਫਿਰ ਸ਼ਾਮ ਦਾ ਵਕਤ ਸੀ ਰਾਤੇ ਰਾਤ ਹੀ ਇਹ ਕੰਮ ਕਰਕੇ ਸਵੇਰ ਨੂੰ ਬਾਬਾ ਜੀ ਵਾਪਸ ਮੁੜ ਆਏ ਸੀ
1: ਬਲੀ ਤੁਰੰਗਮ ਪਰ ਸ਼ੁਭ ਜ਼ੀਨ
2: ਬਹੁਤ ਸੁੰਦਰ ਤਕੜਾ ਘੋੜਾ ਮਹਾਰਾਜ ਨੇ ਬਖਸ਼ਿਸ਼ ਕੀਤਾ ਇੱਕ
1: ਘਰ ਖਪਰੇ ਧਰ ਕੇ ਧਨ ਪੀਣ
2: ਤਿੱਖੇ ਤਿੱਖੇ ਤੀਰ ਸੋਹਣਿਆਂ ਦੇ ਪੱਥੇ ਭਰ ਲਏ ਉਸ ਵਕਤ
1: ਦਿਜ ਕੋ ਦੁੱਖ ਛੀਨੀ ਖਲ ਦਾਰਾ
2: ਉਹ ਜਿਹੜਾ ਬ੍ਰਾਹਮਣ ਸੀਗਾ ਬੜਾ ਦੁੱਖ ਸੀ ਉਹਨੂੰ ਕਿਉਂਕਿ ਉਹਦੀ ਇਸਤਰੀ ਖੋ ਲਈ ਸੀ
1: ਦੋਹੀ ਦੀਨ ਦੀਨ ਲੱਖ ਮਾਰਾ
2: ਕਿਉਂਕਿ ਗਰੀਬ ਜਾਣ ਕੇ ਉਹਨੇ ਮਾਰਿਆ ਇਹਨੇ ਇੱਥੇ ਆ ਕੇ ਆਪਣੇ ਗੁਰੂ ਘਰ ਦੇ ਮੂਹਰੇ ਦੋਹੀ ਦਿੱਤੀ ਹੈ ਫਰਿਆਦ ਕੀਤੀ ਹੈ ਆ ਕੇ
1: ਬਸੀ ਬਸੀ ਇੱਕ ਤਿਸ ਮੈਂ ਬਸੇ ਕਰ ਅਨਿਆਏ ਖੁਸ਼ੀ ਯੁੱਤ ਹੱਸੇ
2: ਇੱਕ ਬਸੀ ਹੈ ਬਸੀ ਪਠਾਣਾ ਜਿਹੜੀ ਪਰਲੇ ਪਾਸੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੀ ਹੈ ਉੱਥੇ ਦੇ ਬਸਣ ਵਾਲੇ ਜਿਹੜੇ ਪਠਾਣ ਨੇ ਉੱਥੇ ਇਹਦੀ ਦਾਰਾ ਜਾ ਕੇ ਇਸਤਰੀ ਬਸੀ ਉਹ ਭਾਵ ਲੈ ਕੇ ਗਏ ਨੇ ਉੱਥੇ ਜਾ ਕੇ ਤੁਸੀਂ ਹਮਲਾ ਕਰਕੇ ਉਹ ਲੈ ਕੇ ਆਉਣੀ ਹੈ
1: ਕਰੀ ਕਰ ਅਨਿਆਏ

0: ਕਿਉਂਕਿ ਉਹ ਅਨਿਆਂ ਨੂੰ ਕਰਕੇ ਫਿਰ ਜਾਬਰ ਖਾਂ ਬੜਾ ਹੱਸਿਆ ਹੈ, ਉਹਨੂੰ ਉਸ ਹਾਸੇ ਦਾ ਹੀ ਮਜ਼ਾ ਚਖਾਉਣਾ ਹੈ ਜਿਹੜੇ ਠੱਠੇ ਮਖੌਲ ਕਰਦੇ ਨੇ ਲੋਕਾਂ ਨੂੰ, ਗਰੀਬਾਂ ਨੂੰ ਤੰਗ ਕਰਦੇ ਨੇ। ਜਾਓ ਜਾ ਕੇ ਅਚਾਨਕ ਘੇਰਾ ਪਾ ਕੇ ਉਹਦੇ ਘਰੋਂ ਉਹ ਪਠਾਨ ਨੂੰ ਵੀ ਲੈ ਕੇ ਆਉਣਾ ਤੇ ਬ੍ਰਾਹਮਣ ਦੀ ਇਸਤਰੀ ਨੂੰ ਵੀ ਲੈ ਕੇ ਆਉਣਾ ਜਾ ਕੇ ਤੁਸੀਂ।
1: ਉਚਿਤ ਖੇਰ ਜਾਏ ਨਕੇਤ,
0: ਅਚਾਨਕ ਉਹਦੇ ਘਰ ਨੂੰ ਜਾ ਕੇ ਘੇਰਾ
1: ਪਾਵਤ ਜਾਤ ਨਾ ਬਿਲਮ ਲਗਾਓ,
0: ਬਸ ਆਉਂਦੇ ਜਾਂਦੇ ਦੇਰ ਨੀ ਲਾਉਣੀ, ਇਹੀ ਪਤਾ ਲੱਗੇ ਗਏ ਤੇ ਆਏ।
1: ਗਏ ਦੋਨੋਂ ਕੋ ਤੁਰਨ ਲਿਆਓ,
0: ਬਸ ਹੋਰ ਨੀ ਕਿਸੇ ਨੂੰ ਜਿਆਦਾ ਕੁਛ ਕਹਿਣਾ, ਦੋਨਾਂ ਨੂੰ ਫੜ ਕੇ ਲਿਆਉਣਾ ਉੱਥੋਂ।
1: ਪਿਤਾ ਹੁਕਮ ਕੋ ਸੁਨ ਪਦ ਬੰਦੇ,
0: ਪਿਤਾ ਜੀ ਦਾ ਹੁਕਮ ਸੁਣਿਆ, ਚਰਨਾ ਕਮਲਾਂ ਤੇ ਮੱਥਾ ਟੇਕਿਆ,
1: ਤੁਰਤ ਤਿਆਰ ਹੋਏ ਆਨੰਦ,
0: ਉਸ ਵਕਤ ਤਿਆਰ ਹੋ ਗਏ ਬਹੁਤ ਆਨੰਦਿਤ ਮਨ ਦੇ ਨਾਲ।
1: ਸੌ ਸਵਾਰ ਸਿੰਘ ਚੜ ਚਾਲੇ,
0: ਕਵੀ ਨੇ ਸੌ ਲਿਖਿਆ, ਸੌ ਦੇ ਕਰੀਬ ਸਵਾਰ ਕਹਿੰਦੇ ਨਾਲ ਚੜ ਕੇ ਚੱਲੇ।
1: ਜਵਾਲਾ ਬੰਮਣੀ ਹੱਥ ਸੰਭਾਲੇ,
0: ਜਵਾਲਾ ਬੰਮਣੀਆਂ ਬੰਦੂਕਾਂ ਭਰ ਲਈਆਂ, ਆਪੋ ਆਪਣੀਆਂ ਨਾਲ ਲੈ ਕੇ ਚੱਲੇ।

0: ਉਹ ਘੜੀਆਂ ਸੀ ਉਸ ਵਕਤ ਦਿਨ ਛਿਪਣ ਦੇ ਵਿੱਚ
1: ਬਿਪਰ ਸੰਗਲੀ ਨਿਸਮੈ ਚਾਲੇ ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ
0: ਬ੍ਰਾਹਮਣ ਨੂੰ ਕਹਿੰਦੇ ਚੱਲ ਵੀ ਤੂੰ ਵੀ ਘੋੜੇ ਤੇ ਬੈਠ ਨਾਲ ਸਾਨੂੰ ਜਿਹੜਾ ਰਸਤਾ ਦੱਸ ਰਾਤ ਨੂੰ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਉਠਾ ਲੈਂਦੇ ਸੀ ਜਾ ਕੇ ਉੱਠ ਬਈ ਆਹ ਦੱਸ ਇੱਧਰ ਬਸੀ ਪਠਾਣਾ ਨੂੰ ਰਾਹ ਕਿਹੜਾ ਜਾਂਦਾ ਇੱਥੋਂ ਉਹ ਲੋਕਾਂ ਨੂੰ ਉਠਾ ਉਠਾ ਕੇ ਪ੍ਰੇਮੀ ਜਿਹੜੇ ਸੀ ਨਾਲ ਉਨ੍ਹਾਂ ਨੂੰ ਪੁੱਛਣਾ ਭਾਈ ਰਾਹ ਦੱਸੋ ਸਾਨੂੰ ਬਸੀ ਜਾਣਾ ਅਸੀਂ

0: ਬੜੀ ਛੇਤੀ ਦੇ ਨਾਲ ਭਜਾ ਕੇ ਉੱਥੇ ਪਹੁੰਚ ਕੇ ਬਸੀ ਜਿਸ ਥਾਂ ਹੈ, ਬਸੀ ਨਗਰ ਸੀ ਪਠਾਣਾ ਦਾ ਜਿਹੜਾ, ਜਿੱਥੇ ਬਸਿਆ ਹੋਇਆ ਸੀ ਉੱਥੇ ਜਾ ਪਹੁੰਚੇ।
1: ਬਸ ਹੈ ਬਸ ਪਠਾਨ ਕੋ ਦੀਨੋ ਬੇਪਰ ਬਤਾਏ।
0: ਕਹਿੰਦੇ ਦੱਸ ਵੀ ਉਹਦਾ ਘਰ ਕਿਹੜਾ ਇਸ ਪਿੰਡ ਦੇ ਵਿੱਚ। ਉਹਨੇ ਫਿਰ ਇਸ਼ਾਰਾ ਕਰਤਾ ਜੀ ਆਹ ਘਰ ਹੈ ਉਹਦਾ, ਜਾਬਰ ਖਾਨ ਦਾ।
1: ਤੁਰਕ ਸੁਪਤ ਜੈ ਸਹਿਜ ਸੁਭਾਏ, ਜਾਏ ਅਚਾਨਕ ਘੇਰੋ ਪਾਏ।
0: ਉਹ ਜਿੱਥੇ ਆਰਾਮ ਨਾਲ ਸੁੱਤੇ ਪਏ ਸੀ, ਜਾ ਕੇ ਅਚਾਨਕ ਫਿਰ ਸਿੰਘਾਂ ਨੇ ਉਸ ਘਰ ਨੂੰ ਘੇਰਾ ਪਾ ਲਿਆ।
1: ਸਕਲ ਗ੍ਰਾਮ ਕੇ ਜੇਤਕ ਖਾਨ, ਦੇਖ ਸੈਨਿਕ ਪਏ ਹੈਰਾਨ।
0: ਪਿੰਡ ਦੇ ਜਿੰਨੇ ਪਠਾਨ ਸੀ, ਕਿਉਂਕਿ ਪਠਾਣਾ ਦੀ ਬਸੀ ਸੀ, ਦੇਖ ਕੇ ਹੈਰਾਨ ਹੋ ਗਏ ਰਾਤ ਨੂੰ ਫੌਜਾਂ ਕਿੱਧਰੋਂ ਆ ਗਈਆਂ।
1: ਕਿਤਕ ਦੁਰੇ ਕੋ ਪੁੱਛਣ ਲਾਗੇ,
0: ਇੱਕ ਤਾਂ ਲੋਕੀ ਗਏ ਦੇਖ ਕੇ ਤੇ ਕਈ ਕੇ ਪੁੱਛਣ ਲੱਗ ਪਏ।
1: ਕਿਤਕ ਦਾਵ ਪਾਏ ਕਰ ਭਾਗੇ,
0: ਦੁਨੀਆਂ ਕਿਨੇ ਦੇਖਿਆ ਵੀ ਸਿੰਘ ਆ ਗਏ ਨੇ ਤੇ ਹੁਣ ਖੈਰ ਨੀ ਹੈ ਤੇ ਭੱਜ ਕੇ ਖੇਤਾਂ ਚ ਜਾ ਵੜੇ ਲੋਕੇ।
1: ਕਿਤਕ ਕਹਿਓ ਨਾ ਦੋਸ਼ ਹਮਾਰੋ,
0: ਉਹਨੇ ਕਿਤਨਾ ਕਹਿੰਦੇ ਜੀ ਸਾਡਾ ਤਾਂ ਕੋਈ ਦੋਸ਼ ਨੀ ਹੈ ਜੀ।
1: ਦੋਖੀ ਤਜੋ ਗੋ ਕੈ ਮਾਰੋ,
0: ਜਿਹਨੇ ਕਸੂਰ ਕੀਤਾ ਜੀ ਉਹਨੂੰ ਛੱਡੋ ਚਾਹੇ ਮਾਰੋ, ਅਸੀਂ ਉਹਦੇ ਨਾਲ ਨੀ ਹੈਗੇ।
1: ਕਿਸੂ ਨਾ ਆਗੇ ਸ਼ਸਤਰ ਉਠਾਇਓ,
0: ਕਿਸੇ ਨੇ ਸ਼ਸਤਰ ਤੱਕ ਉਠਾਇਆ ਹੀ ਨੀ ਅੱਗਿਓ। ਫਿਰ
1: ਗਯੋ ਪਠਾਨ ਸਬੰਧ ਚਲਾਇਓ,
0: ਉਸ ਵਕਤ ਜਾ ਕੇ ਪਠਾਨ ਨੂੰ ਸੁੱਤੇ ਪਏ ਨੂੰ ਪਕੜ ਲਿਆ ਤੇ ਪਾ ਕੇ ਰੱਸਾ ਚੰਗੀ ਤਰ੍ਹਾਂ ਬੰਨ ਕੇ ਬਿਠਾ ਕੇ ਘੋੜੇ ਦੇ ਨਾਲ ਲਿਆਂਦਾ। ਚੱਲ ਬਈ ਸ੍ਰੀ ਆਨੰਦਪੁਰ ਸਾਹਿਬ।
1: ਬਿਜਨੀ ਕੋ ਇੱਕ ਤਰੰਗ ਚੜਾਇਓ,
0: ਬ੍ਰਾਹਮਣੀ ਨੂੰ ਇੱਕ ਘੋੜੇ ਦੇ ਉੱਤੇ ਬਿਠਾ ਤਾ, ਕਹਿੰਦੇ ਤੂੰ ਤਾਂ ਇਹਦੇ ਬੈਠ ਚੱਲ।
1: ਇਹ ਕੁਰੀਤ ਫਲ ਸਭ ਨੂੰ ਸੁਣਾਇਓ,
0: ਸਾਰਿਆਂ ਨੂੰ ਪਿੰਡ ਨੂੰ ਇਕੱਠਾ ਕਰਕੇ ਰਾਤ ਨੂੰ ਸਿੰਘਾਂ ਨੇ ਕਿਹਾ ਅਸੀਂ ਐਵੇਂ ਨੀ ਲੈ ਕੇ ਚੱਲੇ, ਇਹਨੇ ਆਹ ਕਰਤੂਤ ਕੀਤੀ ਆ ਕਾਲੀ, ਦੱਸੋ ਬਈ ਇਹ ਕਰਤੂਤ ਗਲਤ ਹੈ ਜਾਂ ਠੀਕ ਹੈ। ਸਾਰੇ ਕਹਿੰਦੇ ਗਲਤ ਹੈ ਜੀ, ਇਹਦੀ ਕੀ ਸਜ਼ਾ ਹੋਣੀ ਚਾਹੀਦੀ ਆ। ਕਹਿੰਦੇ ਜੋ ਮਰਜ਼ੀ ਸਜ਼ਾ ਦਿਓ ਜੀ, ਸਾਰੇ ਡਰਦੇ ਸੀ ਵੀ ਕਿਤੇ ਸਾਨੂੰ ਨਾ ਬੰਨ ਲੈਣ ਨਾਲ, ਇਸ ਕਰਕੇ ਇਹਨੂੰ ਲੈ ਜਾਓ ਜੀ।
1: ਦੋਨੋਂ ਕੋ ਆਪਣੇ ਨਾ ਛੇੜਾ,
0: ਦੋਨਾਂ ਨੂੰ ਲਿਆਂਦਾ, ਬਾਕੀ ਕਿਸੇ ਨੂੰ ਕੁਛ ਨੀ ਕਿਹਾ।
1: ਸ਼ੀਗਰ ਕਰਤ ਗਮਨੇ ਤਿਸ ਬੇਰਾ,
0: ਸ਼ੀਗਰ ਛੇਤੀ ਦੇ ਨਾਲ ਹੀ ਉਸੇ ਵਕਤ ਚੱਲੇ ਬਾਹਰ।
1: ਜਿਸ ਮਗ ਗਏ ਤੁਸੀਂ ਮਗ ਆਏ,
0: ਜਿਹੜੇ ਰਸਤੇ ਗਏ ਸੀ ਉਸੇ ਰਸਤੇ ਆ ਗਏ।
1: ਕਿਤਕ ਛੱਡੇ ਦਿਨ ਪੁਰ ਨੀਅਰ ਆਏ,
0: ਉਸ ਦਿਨ ਚੜ ਚੁੱਕਿਆ ਸੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ।
1: ਸਤਗੁਰ ਸਭਾ ਮਹੇ ਜਬ ਆਏ, ਤਬਲੇ ਦੋਨੋਂ ਪਹੁੰਚਿਤ ਭਏ।
0: ਮਹਾਰਾਜ ਦੀ ਸਭਾ ਲੱਗੀ ਹੋਈ ਸੀ, ਸਤਿਗੁਰੂ ਮਹਾਰਾਜ ਸਜੇ ਹੋਏ ਸਨ, ਤਦੋਂ ਜਾ ਕੇ ਸਾਰੇ ਜਾਣੇ ਉੱਥੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਤ ਉਰ ਅਤੇ।
0: ਜਾਂਦਿਆਂ ਸਾਰ ਸਾਰਿਆਂ ਸਿੰਘਾਂ ਨੇ ਬਾਬਾ ਅਜੀਤ ਸਿੰਘ ਦੇ ਸਮੇਤ ਕਲਗੀਧਰ ਮਹਾਰਾਜ ਜੀ ਨੂੰ ਸਾਰੀ ਸੰਗਤ ਨੂੰ ਬੁਲਾਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੇ ਵਕਤ ਲੈ ਪਹੁੰਚੇ, ਬੰਨ ਕੇ ਲਿਆਂਦਾ ਪਠਾਨ ਨੂੰ, ਬ੍ਰਾਹਮਣ ਦੀ ਬ੍ਰਾਹਮਣੀ ਲੈ ਕੇ ਆਂਦੀ। ਇਉਂ ਖਾਲਸੇ ਨੇ ਬਿਨਾਂ ਕਿਸੇ ਮਾਰਾ ਮਾਰੀ ਦੇ ਖੂਨ ਖਰਾਬੇ ਤੋਂ ਬਿਨਾਂ ਹੀ ਜਾ ਕੇ ਦੱਬ ਲਿਆ ਪਠਾਨ ਨੂੰ। ਇਹ ਪਰਉਪਕਾਰ ਖਾਲਸੇ ਦਾ, ਕੋਈ ਦੁਖੀ ਆ ਜੇ ਚੱਲ ਕੇ ਪਰਉਪਕਾਰ ਕਰਦਾ ਹੈ ਖਾਲਸਾ। ਆਓ, ਸਤਿਗੁਰੂ ਮਹਾਰਾਜ ਨੇ ਇੰਨਾ ਸੁੰਦਰ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਬਾਕੀ ਕੱਲ ਨੂੰ ਸ਼ਰਵਣ ਕਰਾਂਗੇ ਕੀ ਸਜ਼ਾ ਦਿੰਦੇ ਪਠਾਨ ਨੂੰ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ।

0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦੇ ਵਿੱਚ ਆਏ ਨੇ ਤਾਂ ਉਸ ਵਕਤ ਦੋਨਾਂ ਨੂੰ ਲੈ ਕੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਗ ਉਰ ਅਤੇ।
0: ਆਉਂਦਿਆਂ ਸਾਰ ਜਿੱਤ ਪ੍ਰਾਪਤ ਕਰਕੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਲਾਲੀ, ਸਿੰਘਾਂ ਦੇ ਅੰਦਰ ਖੁਸ਼ੀਆਂ, ਜਿੱਤ ਦੀਆਂ, ਮਹਾਰਾਜ ਦਾ ਹੁਕਮ ਬਜਾ ਲਿਆਂਦਾ ਹੈ। ਆਉਂਦਿਆਂ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾ

0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਜਾਣੇ ਆ ਗਏ ਨੇ, ਦੋਨਾਂ ਨੂੰ ਪਾਸ ਬਿਠਾਇਆ, ਪਠਾਣ ਨੂੰ ਵੀ ਬ੍ਰਾਹਮਣੀ ਨੂੰ ਵੀ, ਅਤੇ ਬਾਬਾ ਅਜੀਤ ਸਿੰਘ ਨੂੰ ਹੁਕਮ ਹੋਇਆ ਵਿਸ਼ਰਾਮ ਕਰ ਲਓ। ਉਹ ਮਹਾਰਾਜ ਦਾ ਹੁਕਮ ਪਾ ਕੇ ਵਿਸ਼ਰਾਮ ਕਰਨ ਚਲੇ ਗਏ।
1: ਦਿਜ ਕੀ ਦਾਰਾ ਦਿਜ ਕੋ ਦੇ ਆਸ਼ਿਕ ਬਾਦ ਕਯੋ ਸੁਖਮਈ।
0: ਬ੍ਰਾਹਮਣ ਦੀ ਬ੍ਰਾਹਮਣੀ ਉਹਨੂੰ ਵਾਪਸ ਮੋੜ ਦਿੱਤੀ। ਆਲੇ ਭਾਈ ਆਪਣੀ ਇਸਤਰੀ, ਉਹ ਬੜੇ ਗੁਣ ਗਾਉਂਦਾ ਹੋਇਆ, ਮੁੱਖ ਦੇ ਵਿੱਚੋਂ ਬੜੀਆਂ ਅਸੀਸਾਂ ਦਿੰਦਾ ਹੋਇਆ,

0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਰਾਜ ਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ, ਤੁਸੀਂ ਬਰਬਾਦ ਕਰੋ। ਪਰਮਾਤਮਾ ਤਾਂ ਹੈ ਨਾ, ਅੱਲਾਹ ਹਾਜ਼ਰ ਹੈ, ਇਸ ਕਰਕੇ ਅੱਲਾਹ ਦਾ ਨਿਆਂ ਹੈ ਕਿ ਤੈਨੂੰ ਧਰਤੀ ਚ ਅੱਧਾ ਗੱਡ ਕੇ ਤੀਰਾਂ ਦੀ ਵਰਖਾ ਕਰਕੇ ਤੈਨੂੰ ਬਹਿਸ਼ਤਾਂ ਨੂੰ ਭੇਜਦੇ ਆ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਟੋਆ ਪੱਟ ਕੇ ਅੱਧਾ ਗੱਡੋ, ਇਹਨੂੰ ਅੱਧਾ ਸਰੀਰ ਧਰਤੀ ਚ ਗੱਡ ਲਿਆ ਅਤੇ ਤੀਰਾਂ ਦੀ ਵਰਖਾ ਕਰਵਾ ਕੇ ਬਹਿਸ਼ਤਾਂ ਨੂੰ ਭੇਜ ਦਿੱਤਾ।
1: ਇਸ ਚਰਿੱਤਰ ਤੋਂ ਸੁਣ ਜਗ ਸਾਰਾ, ਸ੍ਰੀ ਸਤਿਗੁਰ ਜਸ ਮੈਦ ਉਚਾਰਾ।
0: ਜਦੋਂ ਗੁਰਾਂ ਦਾ ਇਹ ਚਰਿੱਤਰ ਸੁਣਿਆ ਕਿ ਇੱਥੇ ਨਿਆਂ ਹੈ, ਅਦਲੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ ਹੈ ਪਰਮਾਤਮਾ। ਜਦੋਂ ਗੁਰਾਂ ਦਾ ਇਹ ਨਿਆਂ ਸੁਣਿਆ, ਲੋਕਾਂ ਦੇ ਹੌਸਲੇ ਬੁਲੰਦ ਹੋਏ ਕਿ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਨਿਆਂ ਕੀਤਾ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਅੰਦਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਹੁਤ ਭਾਰੀ ਮਹਿਮਾ ਹੋਈ।
1: ਜਥਾ ਚਾਂਦਨੀ ਨਿਰਮਲ ਹੋਤ, ਤਿਮ ਘਰ ਘਰ ਮੈਂ ਸੁਜਤ ਉਦੋਤ।
0: ਜਿਸ ਤਰ੍ਹਾਂ ਨਿਰਮਲ ਚਾਂਦਨੀ ਚੰਦਰਮਾ ਦੀ ਹੁੰਦੀ ਹੈ ਸੋਹਣੀ ਪੂਰਨਮਾਸ਼ੀ ਵਾਲੇ ਦਿਨ, ਖਾਸ ਕਰਕੇ ਕੱਤੇ ਦੀ ਪੂਰਨਮਾਸ਼ੀ ਬਹੁਤ ਸਫਾਈ ਹੁੰਦੀ ਹੈ ਅਸਮਾਨ ਤੇ, ਐਸੀ ਨਿਰਮਲ ਚਾਂਦਨੀ ਜੈਸੀ ਉਪਮਾ ਮਹਿਮਾ ਜਸ ਗੁਰਾਂ ਦਾ ਘਰ ਘਰ ਫੈਲਿਆ ਹੈ।
1: ਮਨੋ ਮਾਲਤੀ ਫੂਲਤ ਝੂਲੇ, ਰਾਏ ਬੇਲ ਕੈ ਸੁੰਦਰ ਫੁੱਲੇ।
0: ਮਾਨੋ ਇਹ ਖੁਸ਼ਬੂ ਵਾਲੇ ਜਿਹੜੇ ਫੁੱਲ ਨੇ, ਮਾਲਤੀ ਦੇ, ਰਾਏ ਬੇਲ ਦੇ ਫੁੱਲ, ਚਿੱਟਾ ਰੰਗ ਖੁਸ਼ਬੂਦਾਰ ਹੋਵੇ, ਗੁਰਾਂ ਦਾ ਇਉਂ ਉੱਜਲ ਜਸ ਸੋਹਣਾ ਖੁਸ਼ਬੂ ਦੇ ਸੰਯੁਕਤ ਸਾਰਿਆਂ ਦੇ ਵਿੱਚ ਫੈਲਿਆ। ਜਿਹੜੇ ਚੰਗੇ ਤੁਰਕ ਸੀ, ਚੰਗੇ ਹਿੰਦੂ ਔਰ ਚੰਗੀ ਦੁਨੀਆ, ਉਹਨਾਂ ਨੇ ਮਾੜਾ ਨਹੀਂ ਕਿਹਾ, ਸਭ ਲੋਕਾਂ ਨੇ ਸਤਿਗੁਰੂ ਨੂੰ ਸਲਾਹਿਆ ਕਿ ਸਤਿਗੁਰੂ ਜੀ ਨੇ ਇਹ ਕਰਮ ਬਹੁਤ ਚੰਗਾ ਕੀਤਾ ਹੈ।
1: ਜੈ ਕੈ ਕੀਰਤ ਵਰਣਨ ਕਰਤੇ, ਤਨ ਤਨ ਪ੍ਰਭ ਤਨ ਉਚਰਤੇ।
0: ਉਹ ਜਿੱਥੇ ਕਿੱਥੇ ਮਹਾਰਾਜ ਦੀ ਮਹਿਮਾ ਹੋ ਰਹੀ ਹੈ, ਬਹੁਤ ਖੁਸ਼ ਨੇ ਸਾਰੇ ਕਿ ਅਨਿਆਂ ਹੁੰਦਾ ਸੀ ਧਰਤੀ ਤੇ, ਡਾਕੂ ਚੋਰ ਠੱਗ ਰਾਜ ਲੁੱਟਣ ਵਾਲੇ, ਉਹਨਾਂ ਤੋਂ ਦੁਨੀਆਂ ਨੂੰ ਬਚਾਇਆ ਮਹਾਰਾਜ ਨੇ, ਪਹਾੜੀਆਂ ਤੇ ਤੁਰਕਾਂ ਦੇ ਜ਼ੁਲਮ ਤੋਂ ਬਚਾਇਆ, ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਆਈਓ ਸਾਰੀ ਦੁਨੀਆਂ ਕਹਿੰਦੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
1: ਇੱਕ ਦਿਨ ਸਤਿਗੁਰ ਚੜਵੋ ਚਾਹੋ, ਬਾਜੀ ਕੇ ਸੇਵਕ ਸੰਗ ਕਹਿਓ।
0: ਅਗਲਾ ਪ੍ਰਸੰਗ ਸੁਣਾਉਂਦਿਆਂ ਕਵੀ ਜੀ ਕਹਿੰਦੇ, ਇੱਕ ਦਿਨ ਸਤਿਗੁਰੂ ਮਹਾਰਾਜ ਨੇ ਚਾਹਿਆ ਕਿ ਜਿਹੜਾ ਨਵਾਂ ਘੋੜਾ ਆਇਆ ਹੈ, ਕਪੂਰੇ ਨੇ ਭੇਜਿਆ ਹੈ, ਉਹਦੇ 'ਤੇ ਸਵਾਰੀ ਕਰਨੀ ਚਾਹੀਦੀ ਆ। ਉਹ ਖਿਆਲ ਕਰਕੇ ਸੇਵਾਦਾਰ ਨੂੰ

0: ਫਿਰ ਉਤਰ ਕੇ ਘੋੜੇ ਤੋਂ ਅੰਦਰ ਗਏ ਮਹਿਲਾਂ ਦੇ ਵਿੱਚ, ਮਾਤਾ ਜੀ ਨੂੰ ਜਾ ਕੇ ਪੈਰੀਂ ਪੈਣਾ ਕਰਦੇ ਸਨ, ਹਮੇਸ਼ਾ ਸਤਿਕਾਰ ਕਰਦੇ ਸਨ, ਫਿਰ ਜਾ ਕੇ ਕੋਲ ਬੈਠੇ ਹਨ।
1: ਗੁਰ ਸਪੂਤ ਪਰ ਦ੍ਰਿਸ਼ਟ ਪਸਾਰੇ, ਅਤ ਪ੍ਰਿਆ ਹੇਰਤ ਹੈ ਬਲਿਹਾਰੇ।
0: ਆਪਣੇ ਗੁਰੂ ਸਪੁੱਤਰ ਦੇ ਉੱਤੇ ਮਾਤਾ ਨੇ ਦ੍ਰਿਸ਼ਟੀ ਪਾਈ, ਸਾਰਾ ਸਰੀਰ ਤੱਕਿਆ,

0: ਦਾ ਸਰੂਪ ਦੇਖ ਕੇ ਪਰ ਅਚਾਨਕ ਧਿਆਨ ਪਿਆ, ਮੁੱਖ ਦੇਖਿਆ ਬਲਿਹਾਰ ਗਏ, ਪਰ ਜਦੋਂ ਮੋਢਾ ਦੇਖਿਆ ਇਹ ਕੀ ਕੱਪੜਾ ਬੰਨਿਆ ਹੋਇਆ, ਮੋਢੇ ਪਰ ਕਿਉਂ ਐਸਾ ਇਹ ਬੰਨਿਆ ਹੋਇਆ ਹੈ, ਇਹ ਹੁਣ ਮਨ ਦੇ ਅੰਦਰ ਸ਼ੰਕਾ ਆਈ।
1: ਓਏ ਸ਼ੰਕਤ ਸੁਤ ਕੋ ਪੁਨ ਕਹਿਓ, ਇਹ ਕਿਆ ਭਇਓ ਬਸਤਰ ਬੰਦ ਰਹਿਓ।
0: ਉਸ ਵਕਤ ਸ਼ੰਕਾ ਸਹਿਤ ਹੋ ਕੇ ਪੁੱਛਿਆ, ਇਹ ਪੁੱਤਰ ਜੀ ਕੀ ਹੋਇਆ, ਤੁਹਾਡੇ ਆ ਬਾਂਹ ਨੂੰ ਕੀ ਹੋਇਆ ਹੈ, ਆ ਬਸਤਰ ਬੰਨਿਆ ਹੋਇਆ ਹੈ।

0: ਸੋ ਕਾਰਨ ਦੱਸੋ ਕੀ ਹੋਇਆ ਸੁਖ ਸ਼ਾਂਤ ਹੈ ਕੋਈ ਇਹ ਮੋਢੇ ਦੇ ਉੱਤੇ ਜਾਂ ਕੋਈ ਬਾਂਹ ਨੂੰ ਕੋਈ ਪੀੜਾ ਕੋਈ ਕੋਈ ਦਰਦ ਕੋਈ ਸੱਟ ਇਹ ਕੀ ਕਾਰਨ ਹੈ ਬਸਤਰ ਬੰਨਣ ਦਾ
1: ਸੁਣ ਜਨਨੀ ਤੇ ਕਹਿਓ ਕਿਰਪਾਲਾ ਚੜਨ ਲੱਗੇ ਜਾਓ ਤੁਰੰਗ ਬਿਸਾਲਾ
0: ਮਾਤਾ ਜੀ ਤੋਂ ਸੁਣ ਕੇ ਕਹਿਣ ਲੱਗੇ ਮਾਤਾ ਜੀ ਕੋਈ ਖਾਸ ਗੱਲ ਨਹੀਂ ਹੈ ਬਸ ਘੋੜੇ ਉੱਤੇ ਜਦੋਂ ਚੜਨ ਲੱਗੇ ਸਾਂ
1: ਉਛਲਿਓ ਬਲ ਤੇ ਭੁਜੇ ਅਟਕਾਈ ਖਾਏ ਜ਼ੋਰ ਪੁੰਨ ਪੀਰ ਉਠਾਏ
0: ਇਹ ਘੋੜੇ ਤੇ ਚੜਨ ਲੱਗੇ ਸਾਂ ਸਵਾਰ ਹੋਣ ਲੱਗੇ ਸਾਂ ਤੇ ਬਾਂਹ ਨੇ ਝਟਕਾ ਖਾਧਾ ਕਿਉਂਕਿ ਘੋੜੇ ਨੇ ਛਾਲ ਮਾਰ ਦਿੱਤੀ ਤੇ ਬਾਂਹ ਵਿਚ ਅਟਕ ਗਈ ਥੋੜੀ ਜੀ ਇਸ ਕਰਕੇ ਥੋੜਾ ਝਟਕਾ ਪੈਣ ਕਰਕੇ ਬਾਂਹ ਦੇ ਵਿਚ ਮੇਰੇ ਪੀੜ ਹੋਈ ਹੈ
1: ਸੁਣ ਸ਼ੰਕਤ ਜਨਨੀ ਤਵ ਭਏ ਬ੍ਰਿੰਦ ਸਮਗਰੀ ਸੰਚਨ ਕਏ
0: ਸੁਣ ਕੇ ਮਾਤਾ ਜੀ ਉਸ ਵਕਤ ਮਾਵਾਂ ਨੂੰ ਜਿਹੜੀ ਸ਼ੰਕਾ ਹੁੰਦੀ ਹੈ ਜਿਹੇ ਜੇ ਉਨ੍ਹਾਂ ਦੇ ਦਿਲ ਹੁੰਦੇ ਨੇ ਮਾਵਾਂ ਦੇ ਇੱਕ ਕੁਛ ਕੌਤਕ ਵੀ ਬਣਾਉਣੇ ਹੁੰਦੇ ਨੇ ਗੁਰਾਂ ਨੇ ਕਈ ਚੀਜ਼ਾਂ ਸੁਣ ਕੇ ਪਹਿਲਾਂ ਕੁਛ ਹੋਰ ਲੱਗਦੀਆਂ ਨੇ ਆਪਾਂ ਨੂੰ ਬਾਅਦ ਦੇ ਵਿਚ ਉਹਦੇ ਚ ਰਿਜ਼ਲਟ ਕੁਛ ਹੋਰ ਨਿਕਲਦਾ ਇਸ ਕਰਕੇ ਇੱਥੇ ਇੱਕ ਐਸੀ ਸਾਖੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਸੁਣ ਕੇ ਆਪਾਂ ਪਹਿਲਾਂ ਸ਼ੰਕਾ ਚ ਆ ਜਾਵਾਂਗੇ ਬਾਅਦ ਚ ਸ਼ੰਕਾ ਦੀ ਨਿਵਿਰਤੀ ਹੋ ਜਾਵੇਗੀ
1: ਕਾਰਦਾਰ ਸਨ ਭਨ ਤਤ ਕਾਲਾ ਕਰੀ ਮੰਗਾਵਨ ਸੁਤ ਬੈਠਾਲਾ
0: ਮਾਤਾ ਜੀ ਨੇ ਸਮੱਗਰੀ ਮੰਗਾ ਲਈ ਕਹਿੰਦੇ ਤੁਹਾਡੇ ਤੇ ਤਾਂ ਇੰਨਾ ਇਹ ਕਸ਼ਟ ਆਇਆ ਹੈ ਕੋਈ ਦਾਨ ਪੁੰਨ ਕਰੀਏ ਆਪਾਂ ਐਸਾ ਕਰਮ ਕਰੀਏ ਤੇ ਬਚਪਨ ਤੋਂ ਲੈ ਕੇ ਕਵੀ ਜੀ ਸੁਣਾਉਂਦੇ ਆਏ ਮਾਤਾ ਨੇ ਕਹਿਣਾ ਕੋਈ ਨਜ਼ਰ ਨਾ ਲੱਗ ਜਾਏ ਮੇਰੇ ਪੁੱਤਰ ਨੂੰ ਲੂਣ ਵਾਰਨਾ ਰਾਈ ਆਦਿਕ ਵਾਰਨੀ ਐਸੀਆਂ ਚੀਜ਼ਾਂ ਕਰਨੀਆਂ ਸੋ ਇਸ ਤਰ੍ਹਾਂ ਕਹਿੰਦੇ ਨੇ ਤੁਹਾਡੇ ਤੋਂ ਮੈਂ ਦਾਨ ਕਰਨਾ ਹੈ
1: ਤੇਲ ਮਾਏ ਸੱਤ ਅਨਾਜ ਅਣਾਏ ਲੋਹਾ ਤਿਲ ਕੰਚਨ ਮੰਗਵਾਏ
0: ਉਦੋਂ ਮਹਾਰਾਜ ਨੇ ਇੱਕ ਕੌਤਕ ਪਹਿਲਾਂ ਵਰਤਾਇਆ ਸੀ ਜਦੋਂ ਲੋਹਾ ਮੰਗਵਾਇਆ ਸੀ ਕਾਫੀ ਦਾਨ ਕਰਨ ਨੂੰ ਤੇਲ ਮੰਗਵਾਇਆ ਮਾਂ ਮੰਗਵਾਏ ਸੀ ਤਾਂ ਉਸ ਵਕਤ ਬ੍ਰਾਹਮਣਾਂ ਨੇ ਕਿਹਾ ਸੀ ਸਤਿਗੁਰੂ ਮਹਾਰਾਜ ਦਾਨ ਦੇ ਅਧਿਕਾਰੀ ਨਹੀਂ ਦੇਣ ਦੇ ਅਸੀਂ ਨਹੀਂ ਲੈਣਾ ਸੋ ਮਹਾਰਾਜ ਨੇ ਕਿਹਾ ਸੀ ਅਸੀਂ ਤਾਂ ਇਹ ਚਾਹੁੰਦੇ ਹੀ ਸੀ ਤੁਸੀਂ ਮਾੜਾ ਜਿਹਾ ਜਵਾਬ ਦਿਓ ਅਸੀਂ ਤਾਂ ਕਹਿੰਦੇ ਹਾਂ ਦਾਨ ਦਿਓ ਹੀ ਨਹੀਂ ਕੋ ਬਲੋ ਅਸੀਂ ਤਾਂ ਦੇਣਾ ਹੀ ਖਾਲਸੇ ਨੂੰ ਹੈ ਮਹਾਰਾਜ ਨੇ ਉਦੋਂ ਮਾਂ ਦੀ ਦਾਲ ਦੇ ਬੜੇ ਸੰਗਤ ਚ ਵਰਤਾਏ ਤੇਲ ਦੇ ਵਿਚ ਪਕਵਾ ਕੇ ਸਿੰਘਾਂ ਨੂੰ ਕੜੇ ਵਰਤਾਏ ਲੋਹੇ ਦੇ ਕਿਰਪਾਨਾਂ ਬਣਾ ਕੇ ਵਰਤਾਈਆਂ ਇਸੇ ਤਰ੍ਹਾਂ ਹੁਣ ਇੱਕ ਕੌਤਕ ਐਸਾ ਹੋਰ ਵਰਤਾਉਣ ਲੱਗੇ ਜਿਹੜੀ ਮਾੜੀ ਮੋਟੀ ਕੋਈ ਕਮੀ ਰਹਿ ਜਾਂਦੀ ਉਹਨੂੰ ਫਿਰ ਦੂਰ ਕਰਨ ਲਈ ਕੌਤਕ ਵਰਤਾਉਂਦੇ ਨੇ ਮਾਤਾ ਜੀ ਨੇ ਵੀ ਕਿਹਾ ਕਿ ਮੈਂ ਤਾਂ ਦਾਨ ਕਰਨਾ ਕਿਉਂਕਿ ਤੁਹਾਡੇ ਤੇ ਇੰਨਾ ਕਸ਼ਟ ਆ ਗਿਆ ਜੀ ਸਤਨਾਜਾ ਮੰਗਾ ਲਿਆ ਲੋਹਾ ਤਿਲ ਸੋਨਾ ਹੋਰ ਚੀਜ਼ਾਂ ਮੈਂ ਦਾਨ ਕਰਨੀਆਂ ਹਨ
1: ਗੁਰ ਸਪੂਤ ਕੇ ਅੰਗਨ ਲਾਏ ਇਮ ਛੁਹਾਏ ਕਰ ਦਿਜਨ ਦਿਵਾਏ
0: ਕਿਉਂ ਮਹਾਰਾਜ ਦੇ ਅੰਗਾਂ ਨੂੰ ਲਾ ਕੇ ਸਾਰਿਆਂ ਨੂੰ ਐਸਾ ਦਾਨ ਉਸ ਵਕਤ ਮਾਤਾ ਜੀ ਨੇ ਕਿਹਾ ਆਮ ਤੌਰ ਤੇ ਪੁਰਾਣੇ ਰਿਵਾਜ ਹੋਰ ਸਨ 300 ਸਾਲ 400 ਸਾਲ ਪਿੱਛੇ ਪਿੱਛੇ ਜੇ ਜਾਈ ਜਾਈਏ ਹੁਣ ਰਿਵਾਜ ਕੁਝ ਹੋਰ ਨੇ ਬਦਲਦਿਆਂ ਰਿਵਾਜ ਸਮਾਂ ਲੱਗ ਜਾਂਦਾ ਮਾਤਾ ਜੀ ਨੇ ਕੀ ਕੀਤਾ ਸਾਰਾ ਜਿੰਨਾ ਕੁਛ ਇਹ ਚੀਜ਼ਾਂ ਸਨ ਉਹ ਜਾਣਦੇ ਸੀ ਕਿ ਬ੍ਰਾਹਮਣ ਹੈ ਇੱਥੇ ਬ੍ਰਾਹਮਣ ਨੂੰ ਬੁਲਾ ਕੇ ਚੀਜ਼ਾਂ ਦੇ
1: ਦਿੱਤੀਆਂ ਬਾਹਰ ਥਿਰੇ ਪੌਰ ਪਰ ਸਿੰਘ ਸੁਜ਼ਾਰ
0: ਉਸ ਵਕਤ ਬ੍ਰਾਹਮਣ ਲੈ ਕੇ ਸਾਰਾ ਸਮਾਨ ਪੰਡ ਬੰਨ ਕੇ ਆਪਣੀ ਸਿਰ ਤੇ ਰੱਖ ਕੇ ਚੱਲਿਆ ਹੁਣ ਸਿੰਘ ਖੜੇ ਸੀ ਦਰਸ਼ਨੀ ਡਿਉੜੀ ਵਿਚ ਦਰਵਾਜ਼ੇ ਚ ਹੁਣ ਸਿੰਘਾਂ ਨੂੰ ਸੁਚੇਤ ਕਰਤਾ ਮਹਾਰਾਜ ਨੇ ਪਹਿਲਾਂ ਤੋਂ ਹੀ ਵੀ ਆਪਾਂ ਨਾ ਇਹੋ ਜਿਹਾ ਕਰਮ ਕਰਨਾ ਤੇ ਨਾ ਕਰਨ ਦੇਣਾ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਗਤ ਵਿਚ ਵਰਤੀਆਂ ਨੇ ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਘਰੇਲੂ ਆ ਜਾਂਦੀਆਂ ਨੇ ਹੁਣ ਮਾਤਾ ਜੀ ਨੂੰ ਕੁਛ ਨਹੀਂ ਕਹਿ ਸਕਦੇ ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘੱਟ ਹੀ ਕਿਹਾ ਅੰਮ੍ਰਿਤ ਛਕਣ ਨੂੰ ਇੱਕ ਦੋ ਵਾਰ ਕਹਿਣਾ ਉਹ ਪੁੱਤ ਠੀਕ ਹੈ ਅੰਮ੍ਰਿਤ ਛਕਿਆ ਅਰਗਾ ਹੀ ਆ ਬਸ ਐਂ ਕਹਿ ਛੱਡਦੇ ਸੀ ਹੁਣ ਮਾਂ ਨੂੰ ਤਾਂ ਆਪਣਾ ਪੁੱਤ ਹੀ ਨਜ਼ਰ ਆਉਂਦਾ ਉਹਨੂੰ ਕਿੱਥੇ ਦਿਖਦਾ ਬ੍ਰਹਮ ਗਿਆਨੀ ਹੈ ਮੇਰਾ ਪੁੱਤ ਇੰਨਾ ਵੱਡਾ ਮਹਾਤਮਾ ਹੈ ਗੁਰਸਿੱਖ ਹੈ ਜਦੋਂ ਧਰਮ ਰਾਜੇ ਕੋਲ ਗਈ ਮਾਤਾ ਧਰਮ ਰਾਜਾ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਕੇ नमस्कार करी जावे, गोडी हाथ लाई, धन है माता तू धन है। तो वह कहना माता जी एक बेनती करा, तुहाडे पुत्र जी बहुत वड्डे महापुरश ब्रह्म ज्ञानी ने, ते तुसी अमृत नहीं छकिया है माता जी, तुसी आ गए साडे कोल, इधर जाना चाहिदा सी तुहानू सचखंड। अमृत ना छकण करके हुण मजबूर हां असी भी, जाओ माता जी साडी हथ बन के बेनती है, तुसी जाके अमृत छक लो, ते अमृत छक के फिर तुसी सीधे सचखंड चले जाओगे। संस्कार हले शुरू ही होना सी कि लकड़ां विच उठ के बैठे हो गए सन। फिर महाराज बाबा जी ने पूछया जाके, कहने धर्मराज ने कहा अमृत छक के आओ। बड़ा भारी अमृत संचार होया, 25,000 बंदे ने प्रभावित होकर अमृत छकया इस गल तो। इस करके कई बार आपां इह विचार के देखो कि घरेलू मसले जदों कई विच आ जांदे ने, हुण माता नूं कई बार नहीं कहा जांदा, माता जी नूं सिंघां दे राही कहाउणा है। हुण इस करके सिंघां ने देखिया ये ब्राह्मण किधर पंड बन्नी जांदा, कहिंदे क्यों बई हा की चक्या सिर ते तूं, ये किधर लैके चलिया है।

0: ने हम सिख गुर के हैं हित सने।
1: असि गुरु दे प्यारे सिख हां और सिर दा सदका असि किसी ने भी जान देना कुछ जो कुछ है खालसे दा है संगत दा है। इस करके जदों रीति बंद करती गुरां ने इन्हां दे नालों बिल्कुल तोड़ तड़का हो गया ਤਾਂ ਹੁਣ ਅਸੀਂ ਕਿਵੇਂ ਲਿਜਾਣ ਦੇ ਸਕਦੇ ਹਾਂ।
0: ਵਿਚਾਰ ਕਲ ਲੀਨ ਸੁਚੀਨ ਵਿਪਰ ਪੁਕਾਰ ਰਿਹਾ ਨੇ ਦੀਨ।
1: ਇਉਂ ਕਹਿ ਕੇ ਉਹਦੀ ਉਹ ਸਾਰਾ ਸਮਾਨ ਖੋਹ ਲਿਆ ਵਾਪਸ, ਇਹ ਨੀ ਤੈਨੂੰ ਮਿਲ ਸਕਦਾ। ਬ੍ਰਾਹਮਣ ਨੇ ਬੜੀ ਪੁਕਾਰ ਕੀਤੀ ਪਰ ਸਿੰਘਾਂ ਨੇ ਵਾਪਸ ਨਹੀਂ ਦਿੱਤਾ।
0: ਕਰਤ ਪੁਕਾਰ ਮਾਤ ਡਿੱਗ ਆਇਓ ਸਿੰਘਨ ਛੀਨਿਓ ਸਕਲ ਸੁਨਾਇਓ।
1: ਉਹ ਰੌਲਾ ਪਾਉਂਦਾ ਮਾਤਾ ਜੀ ਕੋਲ ਪਹੁੰਚ ਗਿਆ, ਸਿੰਘਾਂ ਨੇ ਮੇਰਾ ਸਾਰਾ ਸਮਾਨ ਖੋਹ ਲਿਆ, ਮਸਾਂ ਕਿਤੇ ਮਾੜਾ ਮੋਟਾ ਖਾਣ ਪੀਣ ਜੋਕਰਾ ਹੋਇਆ ਸੀ ਮੈਂ।
0: ਸੁਣ ਜਰਨੀ ਕਰ ਕੋਪ ਵਿਸਾਲਾ ਉੱਚੇ ਬੋਲ ਕਹਿਓ ਤਿਸ ਕਾਲਾ।
1: ਹੁਣ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਜਦੋਂ ਅਸੀਂ ਦਿੱਤਾ ਹੈ ਇਹ ਸਿੰਘ ਕੌਣ ਹੁੰਦੇ ਨੇ ਖੋਹਣ ਵਾਲੇ। ਮਾਤਾ ਜੀ ਨੇ ਅੱਗੇ

0: ਮਹਾਰਾਜ ਨੂੰ ਕਹਿੰਦੇ ਇਹ ਕਹੇ ਜੇ ਸਿੰਘ ਤੁਸੀਂ ਖੜੇ ਕੀਤੇ ਆ ਉੱਥੇ ਦਰਵਾਜ਼ੇ ਤੇ ਮੂਹਰਲੇ ਪਾਸੇ ਪਹਿਰੇ ਤੇ, ਉਹ ਸਾਰਾ ਦਾਨ ਇਹਦੇ ਕੋਲੋਂ ਖੋਹ ਲਿਆ ਹੈ, ਇੰਨੀ ਕਾਹਦੀ ਇੱਛਾ ਜਾਗ ਪਈ ਉਹਨਾਂ ਨੂੰ?
1: ਆਵਨ ਜਾਨੋ ਬੰਦ ਕਰਨ ਤੇ ਜਿਜ ਆਦਿਕ ਸਭ ਸੰਗ
0: ਤੋਂ ਇਸ ਕਿਰਪਾ ਕਹਿੰਦੇ ਆਉਣਾ ਜਾਂਦਾ ਨਾ ਸਾਰਿਆਂ ਦਾ ਬੰਦ ਕਰਤਾ, ਬ੍ਰਾਹਮਣ ਨਾਲ ਲੜ ਪੇ, ਕਦੇ ਉਹ ਨਾਲ ਲੜ ਪੇ, ਕਦੇ ਉਹ ਨਾਲ ਲੜ ਪੇ, ਇਹ ਕੋਈ ਚੰਗੀ ਗੱਲ ਹੈ? ਜਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾ ਰਹੇ ਹਨ,
1: ਕਹੇ ਸੁਣੇ ਮੈਂ ਕਿਸਕੇ ਨਾਈ ਉਚਿਤ ਅਨੁਚਿਤ ਲੱਖ ਨਾ ਸਕਾਈ।
0: ਕਹਿੰਦੇ ਤੁਹਾਡੇ ਸਿੰਘ ਬਾਹਰੇ ਹੀ ਹੁੰਦੇ ਜਾਂਦੇ ਨੇ, ਇਹ ਤਾਂ ਕਿਸੇ ਦੇ ਕਹੇ ਸੁਣੇ ਚ ਨਹੀਂ ਹੈ, ਇਹ ਤਾਂ ਨਾ ਯੋਗ ਅਯੋਗ ਜਾਣਦੇ ਨੇ। ਇਸ ਪ੍ਰਕਾਰ ਦੇ ਨਾਲ ਹੁਣ ਸਿੰਘ ਤਾਂ ਮਹਾਰਾਜ ਦੇ ਅਸੂਲ ਤੇ ਚੱਲਣਗੇ, ਜੋ ਸਿੰਘਾਂ ਨੂੰ ਹੁਕਮ ਆ ਸੀ ਤਾਂ ਉਹ ਕੰਮ ਕਰਨਾ। ਹੁਣ ਮਾਤਾ ਜੀ ਕਹਿੰਦੇ ਮੇਰੇ ਅੱਖ ਨਹੀਂ ਲੱਗਦੇ, ਉਹ ਜਿਵੇਂ ਪਿੱਛੇ ਜੇ ਮਾਤਾ ਜੀ ਨੇ ਇੱਕ ਵਾਰੀ ਆਪਣੀ ਮਰਜ਼ੀ ਨਾਲ ਹੀ ਕਹਿਤਾ ਕਿ ਲੰਗਰ ਇੱਕ ਟਾਈਮ ਕਰ ਦਿਓ, ਮਸੰਦਾ ਨੇ ਜਾ ਕੇ ਡਰਾਤਾ, ਮਾਤਾ ਜੀ ਕਾਲ ਪੈ ਗਿਆ ਚਾਰੇ ਪਾਸੇ, ਬਈ ਹੁਣ ਤਾਂ ਬੜੇ ਲੋਕ ਆ ਗਏ, ਹੁਣ ਤਾਂ ਆਪਣਾ ਅੰਨ ਮੁੱਕ ਜਾਵੇਗਾ, ਆਪਾਂ ਵੀ ਭੁੱਖੇ ਮਰ ਜਾਵਾਂਗੇ। ਮਾਤਾ ਜੀ ਨੇ ਸਤਿਗੁਰੂ ਜੀ ਨੂੰ ਕਹਿਣ ਦੀ ਬਜਾਏ ਸਿੱਧਾ ਹੀ ਹੁਕਮ ਕਰਤਾ ਵੀ ਲੰਗਰ ਇੱਕ ਟਾਈਮ ਕਰ ਦਿਓ। ਜਦੋਂ ਮਹਾਰਾਜ ਕੋਲੇ ਖਬਰ ਗਈ ਤਾਂ ਮਹਾਰਾਜ ਨੇ ਮਾਤਾ ਨੂੰ ਪੁੱਛਿਆ, ਮਾਤਾ ਜੀ ਠੀਕ ਆ, ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ, ਪੁੱਤਰ ਹੈ, ਪਾਲਿਆ, ਠੀਕ ਹੈ, ਪਰ ਗੁਰਤਾ ਗੱਦੀ ਦੇ ਮਾਲਕ ਹਾਂ, ਹੁਕਮ ਸੰਗਤ ਉੱਤੇ ਤੁਹਾਡਾ ਨਹੀਂ ਚੱਲ ਸਕਦਾ, ਤੁਸੀਂ ਕਿਹਨੂੰ ਪੁੱਛ ਕੇ ਲੰਗਰ ਇਉਂ ਕੀਤਾ? ਇਹ ਤਾਂ ਇੱਕ ਉਹ ਗੱਲ ਹੋ ਗਈ ਕਿ ਬੇਸਿਦਕਿਆਂ ਵਾਲੀ ਗੱਲ ਹੋ ਗਈ। ਮਹਾਰਾਜ ਨੇ ਕਿਹਾ ਕਿ ਰੋਜ਼ ਤਾਂ ਤੁਸੀਂ ਪੜ੍ਹਦੇ ਹੋ, ਕਾਹੇ ਰੇ ਮਨ ਚਿਤਵੈ ਉਦਮ ਜਾਹਰ ਹਰ ਜੀਵ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ ਤਾ ਕਰ ਜਗਾਗਿਆ ਕਰ ਧਰਿਆ। ਮਾਤਾ ਜੀ ਤੁਹਾਡਾ ਆਪਣਾ ਸਥਾਨ ਹੈ, ਸਤਿਕਾਰਯੋਗ ਹੈ, ਪਰ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਬਚਨ ਨਾ ਕਰਿਆ ਕਰੋ। ਫਿਰ ਕਾਫੀ ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਬਚਨ ਵੀ ਕਰਤੇ, ਮਸਾਂ ਬਖਸ਼ਾਏ ਸੀ। ਸੋ ਇਸ ਕਰਕੇ ਹੁਣ ਵੀ ਮਾਤਾ ਜੀ ਨਾਰਾਜ਼ ਨੇ, ਕਹਿੰਦੇ ਇਹ ਤੁਹਾਡੇ ਜਿਹੜੇ ਸਿੰਘ ਨੇ ਇਹ ਆਪਣੀਆਂ ਹੀ ਮਨਮਰਜ਼ੀਆਂ ਕਰਦੇ ਐ।
1: ਸ੍ਰੀ ਸਤਿਗੁਰ ਉੱਚੇ ਬੋਲ ਮਾਤ ਕੇ ਸੁਨੇ, ਸ੍ਰੀ ਸਤਿਗੁਰ ਸ੍ਰੀ ਮੁਖ ਤੇ ਭਨੇ।
0: ਜਦੋਂ ਮਾਤਾ ਜੀ ਦੇ ਉੱਚੀ ਉੱਚੀ ਬੋਲ ਸੁਣੇ ਤਾਂ ਉਸ ਵਕਤ ਸੁਭਾਇਮਾਨ ਮੁਖ ਵਿੱਚੋਂ ਗੁਰਾਂ ਨੇ ਇਸ ਤਰ੍ਹਾਂ ਬਚਨ ਕਿਹਾ,
1: ਮਾਤ ਕੋਪ ਕੇ ਸਨ ਅਸਕੀਨਾ, ਹੁਕਮ ਕੁਮਾਰੋ ਕੋ ਨੈ ਚੀਨਾ।
0: ਸੋ ਉਸ ਵਕਤ ਮਾਤਾ ਜੀ ਕਾਹਦਾ ਗੁੱਸਾ ਕੀਤਾ ਹੈ, ਤੁਹਾਡੇ ਹੁਕਮ ਨੂੰ ਜਾਣਿਆ ਨਹੀਂ ਹੈ, ਕਿਸਨੇ ਨਹੀਂ ਜਾਣਿਆ, ਕਿਹਨੇ ਤੁਹਾਡਾ ਹੁਕਮ ਮੰਨਿਆ, ਦੱਸੋ ਮੈਨੂੰ।
1: ਸੁਣ ਸੁੱਤ ਤੇ ਪ੍ਰਸੰਗ ਕਹਿ ਦਿਓ, ਤਾਂ ਸਿਰ ਸਦਕਾ ਵਿਪਰਨ ਲਇਓ।
0: ਸੁਣ ਕੇ ਆਪਣੇ ਸਾਹਿਬਜ਼ਾਦੇ ਭਾਵ ਦਸਵੇਂ ਪਾਤਸ਼ਾਹ ਤੋਂ ਮਾਤਾ ਜੀ ਨੇ ਸਾਰੀ ਗੱਲ ਸੁਣਾਈ, ਤੁਹਾਡੇ ਸਿਰ ਸਦਕਾ ਮੈਂ ਬ੍ਰਾਹਮਣ ਨੂੰ ਦਾਨ ਦਿੱਤਾ ਸੀ, ਮੈਂ ਸਾਰੀਆਂ ਚੀਜ਼ਾਂ ਬ੍ਰਾਹਮਣ ਨੂੰ ਦਿੱਤੀਆਂ ਸਨ।
1: ਲੈ ਜਾ ਸੋ ਸਿੰਘ ਨਛੀਨੇ, ਹੋਏ ਨਿਸੰਗ ਅਸ ਉਦਮ ਕਿੰਨੇ।
0: ਦੇਖੋ ਕਿੰਨਾ ਉਪਦਰਵ ਕੀਤਾ ਉਹਨਾਂ ਨੇ, ਨਿਸੰਗ ਹੋ ਕੇ ਆ ਸਾਰੀਆਂ ਚੀਜ਼ਾਂ ਉਹਨਾਂ ਨੇ ਖੋਹ ਲਈਆਂ ਬ੍ਰਾਹਮਣ ਦੇ ਪਾਸੋਂ।
1: ਸ੍ਰੀ ਸਤਿਗੁਰੂ

0: ਇੰਦਰ ਭਾਵ ਪਹਾੜੀ ਰਾਜਾ ਹੈ, ਸ਼ੈਲ ਤੋਂ ਭਾਵ ਪਹਾੜ, ਇੰਦਰ ਤੋਂ ਭਾਵ ਰਾਜਾ, ਇਹ ਸਾਰਿਆਂ ਰਾਜਿਆਂ ਵਿੱਚੋਂ ਇਹਨਾਂ 'ਚ ਵੱਡਾ ਹੈ। ਉਹਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਸਾਰੇ ਜਿਹੜੇ ਗਿਰਿੰਦਾ ਤੋਂ ਭਾਵ ਗਿਰ ਪਹਾੜ, ਇੰਦਾ ਭਾਵ ਫਿਰ ਰਾਜਾ, ਤੁਸੀਂ ਜਿੰਨੇ ਪਹਾੜੀ ਰਾਜੇ ਹੋ, ਇਹ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ।
1: ਕਿਉਂ ਨਾ ਭਵਿੱਖਤ ਬਾਤ ਵਿਚਾਰੋ, ਸਿਰ ਪਰ ਸ਼ਤਰੂ ਪਰਵਲ ਵਿਚਾਰੋ।
0: ਤੁਸੀਂ ਆਉਣ ਵਾਲੇ ਸਮੇਂ ਦੀ ਫਿਕਰ ਕਿਉਂ ਨਹੀਂ ਕਰਦੇ ਹੋ? ਆਪਣੇ ਸਿਰ ਦੇ ਉੱਤੇ ਇੰਨਾ ਪ੍ਰਬਲ ਸ਼ਤਰੂ ਜੋ ਹੈ, ਦਸਵੇਂ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇੰਨੇ ਪ੍ਰਬਲ ਸ਼ਤਰੂ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਾਰਦੇ।

0: ਹੌਲਾ ਕਰਕੇ ਇਸ ਤਰ੍ਹਾਂ ਬੈਠ ਗਏ, ਢਿੱਲੇ ਪੈ ਗਏ ਹੌਲੀ ਹੌਲੀ। ਇਹ 10 ਪਿੰਡ 20 ਪਿੰਡ ਕਰਦਿਆਂ ਕਰਦਿਆਂ ਮੇਰਾ ਰਾਜ ਖੋਣਗੇ, ਫਿਰ ਤੁਹਾਡਾ ਖੋਣਗੇ, ਫਿਰ ਸਾਡੇ ਸਾਰਿਆਂ ਦੇ ਰਾਜ ਖੋਣਗੇ। ਇਸ ਕਰਕੇ ਆਪਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ।
1: ਨਿਤ ਪ੍ਰਤ ਦਲ ਸਿੰਘ ਕੋ ਆਵੇ, ਲੂਟ ਕੂਟ ਕਰ ਮਿਟ ਹਟ ਜਾਵੇ।
0: ਹੁਣ ਨਿਤਾ ਪ੍ਰਤੀ ਸਿੰਘਾਂ ਦੇ ਦਲ ਆਉਂਦੇ ਨੇ ਸਾਡੇ ਇਲਾਕੇ ਦੇ ਵਿੱਚ, ਲੁੱਟ ਕੇ ਫਿਰ ਵਾਪਸ ਮੁੜ ਜਾਂਦੇ ਨੇ।
1: ਵਾਜਿਤ ਰਹੇ ਬੰਦੂਕ ਸਦਾਈ, ਮਰੇ ਕਿ ਮਾਰੇ ਫਤਿਹ ਬੁਲਾਈ।
0: ਗੋਲੀਆਂ ਦੀ ਆਵਾਜ਼ ਆਉਂਦੀ ਰਹਿੰਦੀ ਆ, ਕਦੇ ਕਿਤੇ ਗੋਲੀ ਚੱਲ ਗਈ, ਕਦੇ ਕਿਤੇ ਮਾਰਤੇ, ਕਦੇ ਕਿਤੇ ਮਾਰਤੇ। ਇਸ ਤਰ੍ਹਾਂ ਇਹ ਹਮੇਸ਼ਾ ਐਸਾ ਕਰਮ ਕਰਦੇ ਹਨ।
1: ਸ਼ਾਹ ਪੁਕਾਰ ਸੁਣੀ ਇੱਕ ਸਾਰੀ, ਲੜਿਓ ਆਨ ਲਸ਼ਕਰ ਤਬ ਭਾਰੇ।
0: ਹਾਂ, ਇੱਕ ਵਾਰੀ ਬਾਦਸ਼ਾਹ ਨੇ ਸਾਡੀ ਪੁਕਾਰ ਜ਼ਰੂਰ ਸੁਣੀ ਹੈ, ਭਾਰੀ ਫੌਜਾਂ ਭੇਜੀਆਂ ਹਨ ਉਸਨੇ ਇੱਕ ਵਾਰ।
1: ਅਬ ਕਹਿ ਜਾਏ ਕਹਾਂ ਕਹਿ ਸ਼ਾਹੂ, ਨਿਰਬਲ ਅਦਕ ਲਖੈ ਮਨ ਮਾਉ।
0: ਇਸ ਕਰਕੇ ਹੁਣ ਜੇ ਆਪਾਂ ਹੁਣ ਜਾ ਕੇ ਕਹਿੰਦੇ ਹਾਂ ਉੱਥੇ ਬਾਦਸ਼ਾਹ ਨੂੰ, ਫਿਰ ਉਹ ਜਾਣੇਗਾ ਕਿ ਬਹੁਤੇ ਜ਼ਿਆਦਾ ਰਾਜੇ ਜਿਹੜੇ ਨੇ ਨਿਰਬਲ ਹੋ ਚੁੱਕੇ ਹਨ।
1: ਬਾਰ ਬਾਰ ਕੀ ਸੁਣੈ ਪੁਕਾਰ, ਕਹਿ ਖਿਜ ਪਰੈ ਕਰੈ ਬੁਰਿਆਰ।
0: ਬਾਰ ਬਾਰ ਜਦੋਂ ਆਪਾਂ ਇਸ ਤਰ੍ਹਾਂ ਪੁਕਾਰ ਕਰਾਂਗੇ ਉਹਨਾਂ ਦੇ ਕੋਲੇ, ਬਾਦਸ਼ਾਹ ਖਿਜੇਗਾ ਆਪਣੇ ਤੇ ਸਾਡੇ ਨਾਲ ਮਾੜਾ ਕਰਮ ਕਰੇਗਾ ਵੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ। ਇੱਕ ਜਾਣਾ ਹੈਗਾ, ਉਹਨਾਂ 5-4 ਹਜ਼ਾਰ ਜਾਣੇ ਹੈਗੇ ਆ, ਤੁਹਾਡੇ ਕੋਲ ਇੰਨੀਆਂ ਲੱਖਾਂ ਫੌਜਾਂ ਨੇ, ਤੁਸੀਂ ਕੱਖ ਨਹੀਂ ਕਰ ਸਕਦੇ। ਉਹ ਝਿੜਕਾਂ ਪਾਵੇਗਾ।
1: 100 ਜੇ ਗੁਰ ਕੇ ਸਿੱਖ ਮਰੈ, ਆਏ ਹਜ਼ਾਰੋ ਕੇਸਨ ਧਰੈ।
0: ਜੇ ਮਹਾਰਾਜ ਦਾ 100 ਸਿੰਘ ਸ਼ਹੀਦ ਹੁੰਦਾ ਹੈ, ਉਹਦੀ ਜਗ੍ਹਾ ਤੇ ਹਜ਼ਾਰਾਂ ਦੀ ਗਿਣਤੀ ਚ ਹੋਰ ਕੇਸ ਧਾਰਨ ਕਰਦੇ ਨੇ, ਭਾਵ ਅਮਰ ਛਕ ਲੈਂਦੇ ਨੇ, ਕਕਾਰ ਪਹਿਨ ਲੈਂਦੇ ਨੇ। ਇਸ ਤਰ੍ਹਾਂ ਸਾਡਾ ਉੱਥੇ ਕੀ ਮੁਕਾਬਲਾ ਹੈ?
1: ਨੇ ਨਿਪਟੇ ਨੇ ਪਾਏ ਪਰਾਜੈ।
0: ਸੋ ਇਸ ਕਰਕੇ ਨਾ ਨਿਪਟੀਏ ਤੇ ਨਾ ਹਾਰੀਏ।
1: ਹਾਨ ਲਾਭ ਕੋ ਲਖੈ ਨ ਕਾਜੈ।
0: ਉਹ ਨਹੀਂ ਜਾਣਦੇ ਕਿ ਹਾਨ ਕੀ ਹੈ, ਲਾਭ ਕੀ ਹੈ। ਉਹ ਨਾ ਸਾਡੇ ਨਾਲ ਨਿਪਟਦੇ ਮੁੱਕਦੇ ਨੇ, ਨਾ ਹਾਰਦੇ ਨੇ, ਨਾ ਇਹ ਸਮਝਦੇ ਨੇ ਕਿ ਹਾਂ ਲਾਭ ਕੀ ਚੀਜ਼ ਹੈ।
1: ਸੁਣੋ ਗਰੀਸ਼ੋ ਕਰੋ ਉਪਾਏ।
0: ਸੁਣੋ ਗਰੀਸ਼ੋ ਤੋਂ ਭਾਵ ਪਹਾੜੀ ਰਾਜਿਓ, ਆਪਾਂ ਹੁਣ ਮਿਲ ਕੇ ਕੋਈ ਯਤਨ ਕਰੀਏ।
1: ਯੋ ਬਿਗੜਤ ਕਾਰਜ ਸਮਦਾਏ।
0: ਇਸ ਤਰ੍ਹਾਂ ਤਾਂ ਆਪਣਾ ਸਾਰਿਆਂ ਦਾ ਕੰਮ ਜਿਹੜਾ ਹੈ ਉਹ ਵਿਗੜ ਜਾਵੇਗਾ।
1: ਸੁਣਤ ਘੁਮੰਡ ਚੰਦ ਤਬ ਭਾਖਾ, ਕੋ ਉਪਾਏ ਤੁਮਨੇ ਅਬਲਾਖਾ।
0: ਤਾਂ ਘੁਮੰਡ ਚੰਦ ਰਾਜਾ ਕਹਿਣ ਲੱਗਿਆ, ਚਲੋ ਇਹ ਵੀ ਠੀਕ ਹੈ ਕਿ ਤੁਸੀਂ ਸਾਨੂੰ ਕਹਿੰਦੇ ਹੋ, ਤੁਸੀਂ ਕੀ ਸੋਚਿਆ ਹੈ, ਤੁਹਾਡਾ ਕੀ ਇਰਾਦਾ ਹੈ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?
1: ਬਿਨਾਂ ਲੜਨ ਤੇ ਆਪਰ ਨਾ ਕਹੋ, ਮਿਲੇ ਨਾ ਬਚੋ ਛੀਨ ਲੇ ਸੋ।
0: ਸੋ ਬਿਨਾਂ ਲੜਨ ਤੋਂ ਹੋਰ ਤਾਂ ਕੋਈ ਰਸਤਾ ਨਹੀਂ ਹੈ। ਇਸ ਕਰਕੇ ਉਹ ਸਾਰਾ ਕੁਝ ਆਪਣੇ ਤੋਂ ਖੋਹ ਲੈਣਗੇ, ਨਾ ਕੋਈ ਮਿਲਣਾ ਨਾ ਬਚਣਾ।
1: ਪ੍ਰਥਮ ਸ਼ਾਹ ਟਿਗ ਬਣੈ ਨ ਜਾਨਾ, ਸੈਨਾ ਸੰਚ ਕਾਲ ਕਮਸਾਨਾ।
0: ਪਹਿਲਾਂ ਬਾਦਸ਼ਾਹ ਕੋਲ ਆਪਣਾ ਜਾਣਾ ਬਣਦਾ ਨਹੀਂ ਹੈ, ਪਹਿਲਾਂ ਤਾਂ ਆਪਾਂ ਫੌਜਾਂ ਇਕੱਠੀਆਂ ਕਰੀਏ, ਫਿਰ ਘਮਸਾਣ ਦਾ ਜੰਗ ਕਰੀਏ।
1: ਲੜਬੇ ਕਹੋ ਨਿਪ ਧਰੈ ਜੇ ਆਲਸ, ਰਾਜ ਕਰਨ ਕੀ ਧਰੈ ਨ ਲਾਲਸ।
0: ਸੋ ਇਸ ਕਰਕੇ ਜੇ ਰਾਜਿਆਂ ਨੂੰ ਕਹਿੰਦੇ ਆ ਆਲਸ ਬੜੀ ਕਰਦੇ ਨੇ, ਇਸ ਕਰਕੇ ਤੁਸੀਂ ਰਾਜ ਦੀ ਜਿਹੜੀ ਹੁਣ ਆਲਸ ਹੈ ਨਾ, ਇਹ ਢਿੱਲ ਮੱਠ ਹੈ, ਇਹਦਾ ਤੁਹਾਨੂੰ ਤਿਆਗ ਕਰਨਾ ਚਾਹੀਦਾ ਹੈ।
1: ਰਿਪ ਬਸ ਹੋਏ ਨਾ ਦੰਡ ਬਹੀਨਾ, ਵਧੈ ਪ੍ਰਤਾਪ ਸਦੰਡ ਅਧੀਨਾ।
0: ਕਿਉਂਕਿ ਦੁਸ਼ਮਣ ਕਦੇ ਵੀ ਦੰਡ ਤੋਂ ਬਿਨਾਂ ਅਧੀਨ ਨਹੀਂ ਹੁੰਦਾ, ਦੰਡ ਦੇਣਾ ਚਾਹੀਦਾ ਹੈ। ਅਤੇ ਜਿਹੜੀ ਪਰਜਾ ਹੈ ਨਾ, ਇਹ ਪਰਜਾ ਦੀ ਵੀ ਇੱਕ ਗੱਲ ਇਹ ਹੈਗੀ ਆ ਕਿ

0: ਇੱਥੋਂ ਤੱਕ ਵੀ ਜੇ ਆਪਾਂ ਕਿਸੇ ਪਰਜਾ ਦੇ ਬੰਦੇ ਨੂੰ ਵੀ ਛੱਡ ਦਈਏ, ਢਿੱਲੇ ਪੈ ਜਾਈਏ, ਪਰਜਾ ਵੀ ਅੱਗਿਓਂ ਨਿਰਾਦਰ ਕਰਦੀ ਰਾਜੇ ਦਾ ਵੀ ਇਹ ਕਾਹਦਾ ਰਾਜਾ ਹੈ, ਇਹ ਕਿਸੇ ਨੂੰ ਕੁਛ ਕਹਿੰਦਾ ਤਾਂ ਹੈ ਨਹੀਂ। ਤੇ ਜੇ ਚੰਗਾ ਕਟਾਪਾ ਚਾੜਿਆ ਹੋਵੇ ਹਰੇਕ ਨੂੰ ਹੀ, ਚੰਗੀ ਸਖਤੀ ਕੀਤੀ ਹੋਵੇ, ਫਿਰ ਸਾਰੇ ਜਾਣੇ ਨਮਸਕਾਰਾਂ ਕਰਦੇ ਨੇ।
1: ਜਗ ਮੈਂ ਊਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਸੁਕਾਜਾ।
0: ਜਗ ਦੇ ਵਿੱਚ ਕੋਈ ਉੱਚਾ ਤੇ ਨੀਵਾਂ ਕਿਹਾ ਜਿਹਾ ਵੀ ਹੋਵੇ, ਜਦੋਂ ਤੱਕ ਉਹਨੂੰ ਆਪਾਂ ਦੰਡ ਨਹੀਂ ਦਿੰਦੇ, ਉਦੋਂ ਤੱਕ ਆਪਣਾ ਉਹ ਕੰਮ ਬਣਦਾ ਹੀ ਨਹੀਂ ਹੈ।
1: ਸੁਣਤ ਘਮੰਡ ਚੰਦ ਕੋ ਆਸ਼ੈ, ਭੂਪ ਚੰਦ ਪੁਨ ਬਾਤ ਪ੍ਰਕਾਸ਼ੈ।
0: ਸੁਣ ਕੇ ਘਮੰਡ ਚੰਦ ਤੋਂ ਇਹ ਆਸ਼ਾ ਉਹਦਾ, ਭੂਪ ਚੰਦ ਜਿਹੜਾ ਸੀ ਹੰਡੂਰੀਆ, ਉਹਨੇ ਕਿਹਾ
1: ਜਥਾ ਜੋਗ ਤੁਮ ਨੀਤ ਉਚਾਰੇ, ਉਚਿਤ ਨ ਮਿਟੈ ਮਾਨ ਕਰ ਹਾਰੇ।
0: ਸੋ ਇਸ ਕਰਕੇ ਜਥਾ ਜੋਗ ਜਿਹੜੀ ਤੁਸੀਂ ਨੀਤੀ ਕਹੀ ਹੈ ਨਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਰ ਮੰਨ ਕੇ ਟਲੇ ਰਹੀਏ, ਇਹ ਵੀ ਯੋਗ ਨਹੀਂ ਹੈ।
1: ਮਰੇ ਜੁੱਧ ਮੈਂ ਵੀਰ ਕਨੇਰੇ, ਸਿਮਰੈ ਤੈਨੂੰ ਮਰਨ ਡਰ ਹੇਰੇ।
0: ਹੁਣ ਜੰਗ ਦੇ ਵਿੱਚ ਕਿੰਨੇ ਬੰਦੇ ਮਾਰੇ ਗਏ ਨੇ ਦੇਖ ਲਓ, ਜੇ ਉਹਨਾਂ ਨੂੰ ਯਾਦ ਕਰਦੇ ਆ ਫਿਰ ਡਰੇ ਰਹੀਏ ਵੀ ਇੰਨੇ ਪਹਿਲਾਂ ਮਰ ਗਏ, ਸਾਡੇ ਜਰਨੈਲ ਮਰ ਗਏ,

0: ਰਾਜਿਆਂ ਲਈ ਇਹ ਗੱਲ ਚੰਗੀ ਨਹੀਂ ਹੈ। ਐ ਸੋਚ ਸੋਚ ਕੇ ਡਰ ਕੇ ਅੰਦਰ ਰਹਿਣਾ, ਉੱਦਮ ਕਰਨਾ ਚਾਹੀਦਾ, ਜੰਗ ਕਰਨਾ ਚਾਹੀਦਾ, ਤਾਂਹੀਓ ਕਿਤੇ ਰਾਜ ਟਿਕਦਾ ਹੈ।
1: ਥੋੜੇ ਸਿੰਘ ਅਬੈ ਗੁਰ ਤੀਰ, ਲੜੋ ਭਲੇ ਲੈ ਕਰ ਪੱਟ ਪੀਰ।
0: ਕਿਉਂਕਿ ਹੁਣ ਗੁਰਾਂ ਦੇ ਕੋਲੇ ਥੋੜੇ ਜਿਹੇ ਬੰਦੇ ਨੇ, ਆਪਾਂ ਆਪਣੀ ਫੌਜ ਲੈ ਕੇ ਚੱਲਦੇ ਹਾਂ, ਜਾ ਕੇ ਹਮਲਾ ਕਰੀਏ, ਲੜਾਈ ਕਰੀਏ।
1: ਅਮਰੀ ਭੂਮ ਵਿਖੇ ਨੈ ਫਿਰੈ, ਜੇ ਨੈ ਮਿਟ ਤੂੰ ਚਿੱਤ ਹਮ ਲੜੈ।
0: ਆਪਾਂ ਉਨ੍ਹਾਂ ਨੂੰ ਕਹੀਏ ਕਿ ਸਾਡੀ ਧਰਤੀ ਚ ਨਾਓ, ਸਾਡੇ ਇਲਾਕੇ ਚ ਨਾਓ, ਜੇ ਉਹ ਨਹੀਂ ਮਿਟਦੇ ਭਾਵ ਨਹੀਂ ਹਟਦੇ, ਤਾਂ ਫਿਰ ਆਪਾਂ ਉਨ੍ਹਾਂ ਨੂੰ ਇਹ ਕਹੀਏ ਕਿ ਸਾਡੇ ਇਲਾਕੇ ਚ ਨਾ ਆਓ, ਜੇ ਨਹੀਂ ਹਟਦੇ ਫਿਰ ਜੰਗ ਕਰੀਏ।
1: ਇਤਿਆਦਕ ਮਿਲ ਮਸਲਤ ਕਰੀ, ਔਰਕ ਲੜਨ ਹੇਤ ਬੁੱਧ ਧਰੇ।
0: ਇਤਿਹਾਸਕ ਲੜਨ ਵਾਸਤੇ ਸਲਾਹ ਕੀਤੀ, ਅੰਤ ਨੂੰ ਸਾਰਿਆਂ ਨੇ ਇਹੀ ਫੈਸਲਾ ਕੀਤਾ ਆਪਣੀ ਬੁੱਧੀ ਅਨੁਸਾਰ ਕਿ ਆਪਾਂ ਨੂੰ ਉਨ੍ਹਾਂ ਦੇ ਨਾਲ ਜੰਗ ਕਰਨੀ ਚਾਹੀਦੀ ਹੈ।
1: ਸਕਲ ਸਮਾਜ ਤਿਆਰ ਤੋ ਕੀਨ, ਗੁਲਕਾ ਅਰਬ ਰੋਧ ਭਰ ਲੀਨ।
0: ਸਾਰਾ ਸਮਾਨ ਤਿਆਰ ਕੀਤਾ, ਗੋਲੀਆਂ ਬਰੂਦ ਬੰਦੂਕਾਂ

0: ਆਪਾਂ ਚਿੱਠੀ ਲਿਖਦੇ ਹਾਂ ਪਹਿਲਾਂ ਉਹਨਾਂ ਨੂੰ, ਜੇ ਚਿੱਠੀ ਲਿਖਣ ਨਾਲ ਖਬਰੇ ਡਰ ਜਾਣ, ਠੀਕ ਹੋ ਜਾਣ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਉਂ ਚਿੱਠੀ ਲਿਖੋ ਵੀ ਦੇਖੋ ਹੁਣ ਤੱਕ ਅਸੀਂ ਟਲੇ ਰਹੇ ਹਾਂ, ਕਿਉਂ ਅਸੀਂ ਬੜਾ ਗਮਗੀਨ ਹੋ ਗਏ, ਸਾਡੇ ਪਹਿਲਾਂ ਬੰਦੇ ਤੁਸੀਂ ਬੜੇ ਮਾਰ ਦਿੱਤੇ, ਇਸ ਤਰ੍ਹਾਂ ਦੀ ਚਿੱਠੀ ਲਿਖੀ ਆਪਾਂ।
1: ਨਿਤ ਬਿਗਾੜ ਕਰ ਸਿੰਘ ਸਿਧਾਰੇ।
0: ਸੋ ਸਾਡਾ ਇਹ ਇਲਾਕਾ ਹੈ, ਤੁਹਾਡੇ ਸਿੰਘ ਰੋਜ਼ ਇੱਥੇ ਕੋਈ ਨਾ ਕੋਈ ਕੰਮ ਖਰਾਬ ਕਰ ਜਾਂਦੇ ਹੈ, ਬੰਦੇ ਮਾਰਦੇ, ਖੇਤੀਆਂ ਕਦੇ ਖਰਾਬ ਕਰਤੀਆਂ, ਹਾਲਾ ਭਰਾਉਂਦੇ ਨੇ, ਅਸੀਂ ਜਰਦੇ ਆਏ ਹੁਣ ਤੱਕ।
1: ਲੁੱਟ ਕੁੱਟ ਕ੍ਰਿਖੀ ਮਾਨਵ ਮਾਰੇ।
0: ਕਿਉਂਕਿ ਰੋਜ਼ ਭੱਜ ਜਾਂਦੇ ਨੇ, ਲੁੱਟਦੇ ਨੇ, ਕੁੱਟਦੇ ਨੇ ਖੇਤੀ ਨੂੰ ਤੇ ਬੰਦੇ ਮਾਰ ਦਿੰਦੇ ਨੇ।
1: ਤੁਮ ਨੇ ਤਰੋ ਹੀਰ ਹਮ ਹਾਰੇ, ਅਬ ਬਾਜੇਂਗੇ ਲੋਕ ਰਾਰੇ।
0: ਤੁਸੀਂ ਨਹੀਂ ਟਲਦੇ, ਅਸੀਂ ਦੇਖ ਕੇ ਕਈ ਵਾਰੀ ਦੇਖਿਆ, ਹੁਣ ਅਸੀਂ ਹਾਰ ਕੇ ਇਹੀ ਫੈਸਲਾ ਕੀਤਾ ਹੈ ਕਿ ਲੋਹੇ ਦੇ ਨਾਲ ਲੋਹਾ ਖੜਕਾਈਏ, ਆ ਕੇ ਤਲਵਾਰਾਂ ਖੜਕਣ, ਜੰਗ ਹੋਵੇ।
1: ਨਹੀਂ ਤੈਤ ਕੋ ਪਾਏ ਨਾ ਫੇਰੇ, ਬੈਠੇ ਰਹੋ ਹਰਖ ਜੁੱਤ ਡੇਰੇ।
0: ਨਹੀਂ ਤਾਂ ਦੇਖ ਲਓ ਬਈ, ਜੰਗ ਹੋਵੇਗਾ ਸਾਡਾ ਤੁਹਾਡਾ, ਜਿਵੇਂ ਪਹਿਲਾਂ ਹੋਇਆ ਸੀਗਾ, ਹੁਣ ਵੀ ਉਸੇ ਤਰ੍ਹਾਂ ਹੀ ਹੋਵੇਗਾ। ਅਤੇ ਨਹੀਂ ਤਾਂ ਤੁਸੀਂ ਸਾਡੇ ਇਲਾਕੇ ਵਿੱਚ ਨਾ ਆਓ, ਨਾ ਆਪਣੇ ਬੰਦੇ ਭੇਜੋ।
1: ਸਭਾ ਮਝਾਰ ਲਿਖਿਓ ਜਬ ਆਇਓ, ਸ਼੍ਰੀ ਕਲਗੀਧਰ ਸੋ ਪਡਵਾਇਓ।
0: ਜਦੋਂ ਸਭਾ ਦੇ ਵਿੱਚ ਚਿੱਠੀ ਆਈ, ਮਹਾਰਾਜ ਸੱਚੇ ਪਾਤਸ਼ਾਹ ਨੇ ਪੜਵਾਈ ਚਿੱਠੀ।
1: ਸਭ ਰਾਜੇ ਇਕੱਠੇ ਪੁੰਨ ਹੈ ਕੈ, ਸੈਨ ਸਕੇਲੀ ਧਨ ਬੋਧੈ ਕੈ।
0: ਸੋ ਸਾਰਿਆਂ ਰਾਜਿਆਂ ਨੇ ਉਸ ਵਕਤ ਪੈਸਾ, ਸੈਨਾ, ਸ਼ਸਤਰ ਇਕੱਠੇ ਕਰ ਲਏ, ਬੜੀ ਫੌਜ ਇਕੱਠੀ ਹੋ ਗਈ।
1: ਜਾਹਤ ਲੜਿਓ ਫੇਰ ਤੁਮ ਸੰਗ।
0: ਸੋ ਕਹਿੰਦੇ ਸਾਰਿਆਂ ਨੇ ਹੁਣ ਸੈਨਾ ਇਕੱਠੀ ਕੀਤੀ ਹੈ, ਪੈਸਾ ਇਕੱਠਾ ਕੀਤਾ ਹੈ, ਫੌਜਾਂ ਇਕੱਠੀਆਂ ਹੋ ਗਈਆਂ ਨੇ, ਬਰੂਦ ਗੋਲੀ ਸਭ ਤਿਆਰ ਹੈ, ਹੁਣ ਅਸੀਂ ਫੇਰ ਤੁਹਾਡੇ ਨਾਲ ਜੰਗ ਕਰਨਾ ਚਾਹੁੰਦੇ ਹਾਂ।
1: ਰਣਪ੍ਰਿਆ ਸੁਣ ਕੇ ਵਿਪਨ ਕੁਟੰਗ।
0: ਸੋ ਇਸ ਪ੍ਰਕਾਰ ਰਣਪ੍ਰਿਆ ਮੈਦਾਨੇ ਜੰਗ ਨੂੰ ਪਿਆਰ ਕਰਨ ਵਾਲੇ ਸੱਚੇ ਪਾਤਸ਼ਾਹ ਸੁਣ ਕੇ ਰਾਜਿਆਂ

0: ਚਾਰ ਖੇਡਦੇ ਨਹੀਂ, ਇੰਨਾ ਵੱਡਾ ਜੰਗਲ ਹੈ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਜਦੋਂ ਤੁਹਾਡੇ ਆਪਣੇ ਬੰਦੇ ਅੱਗੇ ਲੜ ਪੈਂਦੇ ਨੇ, ਜੰਗ ਕਰਦੇ ਨੇ, ਤਾਂ ਅਸੀਂ ਜੰਗ ਕਰਦੇ ਹਾਂ, ਸਾਡੇ ਸਿੰਘ ਤਾਂ ਲੜਦੇ ਨੇ।
1: ਫਿਰ ਕਦੂਣ ਮੈਂ ਦੇਖ ਨਾ ਸਕੋ, ਨਾ ਹੱਕ ਜੰਗ ਕਰਨ ਕੋ ਤੱਕ।
0: ਤੁਸੀਂ ਸਾਨੂੰ ਦੂਣ ਵਿੱਚ ਫਿਰਦਿਆਂ ਦੇਖ ਕੇ ਰਾਜੀ ਨਹੀਂ ਹੈਗੇ, ਐਵੇਂ ਨਹੱਕਾ ਹੀ ਜੰਗ ਕਰਨ ਵਾਸਤੇ ਤੱਕਦੇ ਰਹਿੰਦੇ ਹੋ ਕਿ ਕਦੋਂ ਸਿੰਘਾਂ ਨਾਲ ਜੰਗ ਕਰੀਏ।

0: ਤੁਹਾਡੀ ਚਿੱਠੀ ਦੇਖ ਕੇ ਅਸੀਂ ਡਰ ਜਾਈਏ, ਅਸੀਂ ਅੰਦਰ ਬੈਠੇ ਰਹੀਏ, ਨਾ ਅਸੀਂ ਕਿਤੇ ਜਾਈਏ, ਨਾ ਅਸੀਂ ਕਿਤੇ ਸ਼ਿਕਾਰ ਜਾਈਏ, ਬਸ ਅੰਦਰ ਬੈਠੇ ਰਹੀਏ। ਤੁਹਾਡਾ ਮਤਲਬ ਚਿੱਠੀ ਦਾ ਹੀ, ਚਿੱਠੀ ਦੇਖ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਬੈਠੇ ਰਹੋ, ਬਾਹਰ ਕਿਤੇ ਨਾ ਜਾਓ, ਇਹ ਕਿਵੇਂ ਹੋ ਸਕਦਾ ਹੈ?
1: ਲੜਦੇ ਚਹੋ ਖਾਲਸਾ ਲੜੈ, ਮਾਰਨ ਮਰਨ ਯੁੱਧ ਮੈਂ ਥਿਰੈ।
0: ਜੇ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਖਾਲਸਾ ਵੀ ਲੜੇਗਾ, ਅੱਗੇ ਕਿਹੜਾ ਨਹੀਂ ਲੜੇ ਤੁਹਾਡੇ ਨਾਲ। ਮਾਰਨਾ ਮਰਨਾ ਸਾਡਾ ਕੰਮ ਹੈ, ਯੁੱਧ ਦੇ ਵਿੱਚ ਆ ਕੇ ਇੱਕ ਜਗ੍ਹਾ ਟਿਕ ਕੇ ਪੈਰ ਜਮਾ ਕੇ ਲੜਾਂਗੇ।
1: ਚੜੋ ਜੇ ਤੁਮ ਏਠਾ ਨੈ ਦੇਰ, ਦੇਖੋ ਪੁਲ ਕਰਕੇ ਪੱਟ ਪੇਰ।
0: ਜੇ ਤੁਸੀਂ ਉਧਰੋਂ ਚੜ੍ਹ ਕੇ ਆਓਗੇ ਤਾਂ ਇੱਥੇ ਕਿਹੜਾ ਦੇਰ ਲੱਗਣੀ ਹੈ, ਅਸੀਂ ਤਾਂ ਤਿਆਰ ਹੀ ਬੈਠੇ ਹਾਂ ਪਹਿਲਾਂ ਹੀ। ਫੇਰ ਦੇਖ ਲਓ ਬਈ, ਦੁਬਾਰਾ ਸੂਰਮੇ ਦਾ ਜੇ ਜੰਗ ਕਰਾਉਣਾ, ਪਹਿਲਾਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਜੰਗ ਕਰਕੇ ਦਿਖਾਇਆ, ਜੇ ਤੁਹਾਡਾ ਮਨ ਨਹੀਂ ਭਰਿਆ ਜੰਗ ਕਰਕੇ ਤਾਂ ਫਿਰ ਆ ਜਾਓ।
1: ਲਿਖਿਓ ਗੁਰੂ ਤੋਂ ਪਹੁੰਚਿਓ ਜਾਏ, ਪਠਵਾਇਓ ਸੁਨ ਸਭ ਗਿਰ ਰਾਏ।
0: ਜਦੋਂ ਮਹਾਰਾਜ ਦਾ ਲਿਖਿਆ ਹੋਇਆ ਪਹੁੰਚਿਆ ਪੱਤਰ, ਉੱਥੇ ਪੜਾਇਆ, ਸਾਰੇ ਰਾਜਿਆਂ ਨੇ ਸੁਣਿਆ।
1: ਸੈਨ ਸਕੇਲਨ ਤਿੰਨ ਸਤਿਆਰੀ, ਅਬ ਹੋਏ ਠਾਠ ਟਰੈ ਨੈ ਤਾਰੇ।
0: ਸਾਰੀ ਫੌਜ ਇਕੱਠੀ ਕਰ ਲਈ, ਕਹਿੰਦੇ ਹੁਣ ਤਾਂ ਜੰਗ ਦਾ ਠਾਠ ਬਣਨਾ ਹੀ ਬਣਨਾ, ਕਿਉਂਕਿ ਮਹਾਰਾਜ ਨੇ ਵੀ ਕਹਿ ਦਿੱਤਾ ਕਿ ਅਸੀਂ ਤਿਆਰ ਹਾਂ ਜੰਗ ਵਾਸਤੇ।
1: ਸਭ ਰਾਜਨ ਕੇ ਬਜੇ ਨਗਾਰੇ, ਜੀਨ ਤੁਰੰਗਨ ਤਾਛਿਨ ਡਾਰੇ।
0: ਸਾਰਿਆਂ ਰਾਜਾਂ ਦੇ ਨਗਾਰੇ ਵਜੇ, ਉਸੇ ਵਕਤ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਹੋ ਕੇ ਚੱਲੇ।
1: ਮੁਜਰਾ ਸਭ ਸੁਪੱਤਨ ਕੋ ਲਇਓ, ਦਸ ਹਜ਼ਾਰ ਗਿਣਤੀ ਮੈਂ ਪਇਓ।
0: ਹੁਣ ਸਾਰੇ ਜਿਹੜੇ ਫੌਜ ਸੀ, ਸਾਰੀ ਸ਼ਸਤਰਾਂ ਦੇ ਸਮੇਤ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। 10,000 ਦੇ ਕਰੀਬ ਜਿਹੜੀ ਫੌਜ ਸੀ, ਉਸ ਵਕਤ ਫੌਜ ਤੋਂ ਪਹਿਲਾਂ ਸਲਾਮੀ ਲਈ, ਗਿਣਤੀ ਕੀਤੀ, ਗਿਣਤੀ ਵਿੱਚ ਉਦੋਂ ਫੌਜ 10,000 ਨਾਲ ਲਈ ਹੈ।
1: ਜਦ ਆਨੰਦਪੁਰ ਕੀ ਦਿਸ਼ ਆਏ, ਆਯੁਧ ਗਏ ਪਟਨ ਸਮੰਦਾਏ।
0: ਸ੍ਰੀ ਆਨੰਦਪੁਰ ਸਾਹਿਬ ਵੱਲ ਚੜ੍ਹ ਕੇ ਆ ਗਏ ਅਤੇ ਬਹੁਤ ਸਾਰੇ ਸ਼ਸਤਰ ਫੜ ਕੇ ਸੂਰਮੇ ਅੱਗੇ ਆਏ।
1: ਤੋਮਰ ਤੀਰ ਤੁਪਕ ਤਰਵਾਰ
0: ਹੁਣ ਲਏ ਨੇ ਆਪਣੇ ਨਾਲ।

0: ਜਾਣ ਲਏ ਨੇ ਜਮ ਦਰਾਂ ਜਿਹੜੀਆਂ ਤਿੱਖੀਆਂ ਧਾਰਾਂ ਵਾਲੀਆਂ ਹੁੰਦੀਆਂ ਸ੍ਰੀ ਸਾਹਿਬ ਦੀਆਂ ਕਿਸਮਾਂ ਦੀਆਂ ਇਹ ਲੈ ਕੇ ਆਏ
1: ਜਲ ਥੋੜੇ ਹੀ ਕੀਨ ਸਡੇਰੇ ਸਕਲ ਸੰਭਾਰੇ ਜਿਸ ਜਿਸ ਕੇਰੇ
0: ਥੋੜੀ ਜ਼ੋਰ ਜਾ ਕੇ ਡੇਰਾ ਕੀਤਾ ਸਾਰੇ ਸੰਭਾਲ ਲਏ ਆਪੋ ਆਪਣੇ ਬੰਦੇ
1: ਸੁਧ ਸਤ ਗੁਰ ਪੈ ਤਤ ਛਿਨ ਆਏ ਗਿਰਪਤੀ ਚੜ ਆਏ ਸਮਦਾਏ
0: ਉਸ ਵਕਤ ਮਹਾਰਾਜ ਜੀ ਕੋਲ ਵੀ ਖਬਰ ਆ ਗਈ ਕਿ ਸੱਚੇ ਪਾਤਸ਼ਾਹ ਪਹਾੜੀਏ ਚੜ ਕੇ ਆ ਗਏ ਕਿਉਂਕਿ ਸਤਿਗੁਰੂ ਜੀ ਦੇ ਵੀ ਬੰਦੇ ਬਹੁਤ ਦੂਰ ਦੂਰ ਤੱਕ ਛੱਡੇ ਹੋਏ ਸੀ ਸਿੰਘ ਦੇਖ ਲੈਂਦੇ ਸੀ ਦੂਰੋਂ ਹੀ ਭੇਸ ਵਟਾ ਕੇ ਘੁੰਮਦੇ ਰਹਿੰਦੇ ਸੀ ਨਾਲੇ ਪਤਾ ਹੁੰਦਾ ਕਿ ਇਧਰੋਂ ਫੌਜ ਨੇ ਆਉਣਾ ਚਿੱਠੀ ਆਈ ਹੋਈ ਹੈ ਸੁਨੇਹਾ ਜੋ ਹੁੰਦਾ ਟਾਂਗੂ ਉੱਚੀਆਂ ਥਾਵਾਂ ਤੇ ਬਹਿ ਕੇ ਦੇਖਣ ਵਾਲੇ ਰਾਹਾਂ ਨੂੰ ਉਹਨਾਂ ਨੇ ਸੁਨੇਹਾ ਦੇ ਦਿੱਤਾ
1: ਜੇ ਲਖੋ ਆਪਣੇ ਤੀਰ ਕਹੇ ਤੁਪਕ ਤੋਮਰ ਧਨ ਤੀਰ
0: ਪਹੁੰਚੇ ਜਾਣੋ ਬਸ ਆਪਣੇ ਕੋਲੇ ਉਹਨਾਂ ਨੇ ਬੰਦੂਕਾਂ ਆਪਣੀਆਂ ਤੀਰ ਕਮਾਨ ਬਰਛੇ ਪਾਲੇ ਜਿਵੇਂ ਫੌਜ ਲੜਨ ਆਉਂਦੀ ਹੈ ਇਸ ਤਰ੍ਹਾਂ ਤਿਆਰੀ ਵਿੱਚ ਹੋ ਕੇ ਆਪਣੀਆਂ ਤੋਪਾਂ ਸਮੇਤ ਆ ਰਹੇ ਨੇ
1: ਸੁਣ ਸਤਿਗੁਰ ਤਿਆਰੀ ਕਰਵਾਏ ਗੁਲਕਾ ਅਰ ਬਰੋਧ ਸਮਦਾਏ
0: ਸੁਣ ਕੇ ਗੁਰਾਂ ਨੇ ਤਿਆਰੀ ਕਰਵਾ ਦਿੱਤੀ ਗੋਲੀਆਂ ਬਰੂਦ ਸਾਰਿਆਂ ਵਿੱਚ ਬਣ ਦਿੱਤਾ
1: ਲੀਲੇ ਸਿੰਘ ਧਰੈ ਉਤਸ਼ਾਉ ਕਹੇ ਪ੍ਰਹਾਰੋ ਰਿਪਰਣ ਮਹੋ
0: ਲੈ ਲੈ ਕੇ ਸਿੰਘਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਰਣ ਦੇਖ ਸੂਰੇ ਚਿੱਤ ਉਲਾਸ ਇਸ ਤਰ੍ਹਾਂ ਉਤਸ਼ਾਹ ਪੈਦਾ ਹੁੰਦਾ ਹੈ ਕਿ ਭਾਈ ਆਪਾਂ ਹੁਣ ਮੈਦਾਨੇ ਜੰਗ ਵਿੱਚ ਜੰਗ ਕਰਨਾ ਹੈ ਦੁਸ਼ਮਣ ਨੂੰ ਥਾਂ ਮਾਰਨਾ ਹੈ
1: ਹੁਕਮ ਦੀਨ ਰਣਜੀਤ ਨਗਾਰਾ ਦਿਓ ਬਜਾਏ ਗੱਲ ਹੈ ਸਭ ਤਿਆਰਾ
0: ਹੁਕਮ ਹੋ ਗਿਆ ਜਦੋਂ ਰਣਜੀਤ ਨਗਾਰਾ ਬਜਾਉਣ ਦਾ ਤਾਂ ਭਾਵ ਕੇ ਜੰਗ ਹੋਣਾ ਹੈ ਰਣਜੀਤ ਨਗਾਰਾ ਬਜਾ ਦਿੱਤਾ ਤੇ ਜੰਗ ਦੀ ਤਿਆਰੀ ਹੋ ਗਈ
1: ਸਕਲ ਖਾਲਸੇ ਘਰ ਧਰ ਅਸੇ ਸਿਪਰ ਸਮੇਤ ਤੁਰਤ ਕੱਟ ਕਸੇ
0: ਸਾਰੀਆਂ ਫੌਜਾਂ ਖਾਲਸੇ ਨੇ ਅੱਸੀ ਹੁੰਦੀ ਸ੍ਰੀ ਸਾਹਿਬ ਅਸ ਕਿਰਪਾਨ ਖੰਡੋ ਖੜਗ ਅੱਸੀ ਸੇ ਸਾਰੀਆਂ ਸ੍ਰੀ ਸਾਹਿਬਾਂ ਪਹਿਨੀਆਂ ਗਾਤਰੇ ਵੱਡੀਆਂ ਦੋ ਦੋ ਵੀ ਪਹਿਨ ਲੈਂਦੇ ਨੇ ਸੋ ਇੱਕੋ ਪਾਸੇ ਖੱਬੇ ਪਾਸੇ ਸੱਜੇ ਨਹੀਂ ਪਾਉਂਦਾ ਕੋਈ ਖੱਬੇ ਪਾਸੇ ਦੋ ਸ੍ਰੀ ਸਾਹਿਬਾਂ ਕਟਾਰ ਕਮਰ ਕਸੇ ਦੇ ਵਿੱਚ ਛੋਟਾ ਪਿਸਤੌਲ ਬੰਦੂਕਾਂ ਤੀਰ ਕਮਾਨ ਬਹੁਤ ਸਾਰੇ ਹਥਿਆਰ ਲੈ ਕੇ ਖਾਲਸਾ ਤਿਆਰ ਹੋਇਆ
1: ਲੜਨ ਜਿਹਨੂੰ ਕੇ ਨਿਤ ਵਿਵਹਾਰੇ ਪਏ ਸਨਦ ਬੱਧ ਸਭ ਸਾਰੇ
0: ਸੋ ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਵਿਵਹਾਰ ਹੀ ਇਹ ਹੈ ਕਿ ਜੰਗ ਕਰਨਾ ਹੈ ਗੁਰਾਂ ਨੇ ਇੱਕ ਗੱਲ ਮਨ ਚ ਭਰ ਦਿੱਤੀ ਜਦ ਤੱਕ ਤੁਰਕ ਨਾਸ਼ ਨਹੀਂ ਹੁੰਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਾ ਤੁਰਕਾਂ ਦਾ ਰਾਜ ਖਤਮ ਕਰਨਾ ਹੈ ਸੰਸਾਰ ਦੇ ਵਿੱਚੋਂ ਇਹ ਮਲੇਸ਼ ਲੋਕ ਨੇ ਦੂਜਿਆਂ ਦੇ ਧਰਮਾਂ ਤੇ ਹਮਲਾ ਕਰਦੇ ਨੇ ਇਹਨਾਂ ਦੇ ਦਿਮਾਗ ਵਿੱਚ ਇੱਕ ਜਨੂੰਨ ਹੈ ਕਿ ਦੁਨੀਆਂ ਸਾਰੀ ਨੂੰ ਮੁਸਲਮਾਨ ਬਣਾਉਣਾ ਪਰ ਵਾਹਿਗੁਰੂ ਦਾ ਹੁਕਮ ਨਹੀਂ ਵਾਹਿਗੁਰੂ ਦਾ ਹੁਕਮ ਹੈ ਦੋ ਤੋਂ ਤਿੰਨ ਬਣਾਉਣੇ ਨੇ ਖਾਲਸਾ ਪੰਥ ਪੈਦਾ ਕਰਨਾ ਹੈ ਇਸ ਕਰਕੇ ਸਤਿਗੁਰੂ ਨੇ ਕਿਹਾ ਵਿਵਹਾਰ ਹੀ ਬਣਾ ਲਓ ਆਪਣਾ ਜਿੱਥੇ ਦੇਖੋ ਤੁਰਕ ਦਾ ਖਾਤਮਾ ਕਰ ਦਿਓ ਭਏ ਸਨਦ ਬੱਧ ਸਭ ਸਾਰੇ ਸਾਰੇ ਜਣੇ ਤਿਆਰ ਪਰ ਤਿਆਰ ਹੋ ਗਏ
1: ਆਪ ਚੜੇ ਤਬ ਗੋਬਿੰਦ ਸਿੰਘ ਮਤ ਗਜਨ ਪਰ ਜਿਮ ਕੁਪ ਸਿੰਘ
0: ਆਪ ਚੜੇ ਤਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਘੋੜੇ ਦਲ ਬਿਡਾਰ ਤੇ ਜਿਹਦਾ ਨਾਮ ਨੀਲਾ ਵੀ ਹੈ ਕਿਉਂਕਿ ਇਹਦਾ ਦਲ ਬਿਡਾਰ ਦਾ ਰੰਗ ਹੀ ਨੀਲਾ ਸੀ ਇਸ ਕਰਕੇ ਮਹਾਰਾਜ ਆਪਣੇ ਘੋੜੇ ਤੇ ਚੜੇ ਨੇ ਇਸ ਤਰ੍ਹਾਂ ਜਿਵੇਂ ਚੜਦਾ ਹੈ ਮਸਤ ਹਾਥੀ ਦੇ ਉੱਤੇ ਜਾ ਕੇ ਸ਼ੇਰ ਗੱਜ ਕੇ ਜਾ ਕੇ ਪੈਂਦਾ ਹੈ
1: ਜਰਾਸੰਧ ਪਰ ਗੋਬਿੰਦ ਸਿੰਘ ਜੈਸੇ
0: ਸੋ ਜਰਾਸੰਧ ਦੇ ਪਰ ਗੋਬਿੰਦ ਤੋਂ ਪਾਵ ਕ੍ਰਿਸ਼ਨ ਜੀ ਜਿਵੇਂ ਚੜੇ ਸਨ
1: ਯਾਦਵ ਸੰਘ ਖਾਲਸਾ ਤੈਸੇ
0: ਨਾਲ ਯਾਦਵਾਂ ਦੀ ਫੌਜ ਗਈ ਸੀ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਖਾਲਸਾ ਗਿਆ ਹੈ
1: ਸਿੰਘਨ ਭਨਿਓ ਪ੍ਰਭੂ ਸੁਣ ਲੀਜੈ ਚਲੋ ਅਗਰ ਹੀਰਣ ਕੋ ਕੀਜੈ
0: ਉਸ ਵਕਤ ਕਹਿਣ ਲੱਗੇ ਸਿੰਘ ਮਹਾਰਾਜ ਪਹਿਲਾਂ ਹੀ ਕਿਉਂ ਨਾ ਚੱਲੀ ਅੱਗੇ ਚੱਲ ਕਰਕੇ ਪਹਿਲਾਂ ਤੋਂ ਹੀ ਆਪਾਂ ਨੂੰ ਆਪਣੇ ਮੋਰਚੇ ਮਲਣੇ ਚਾਹੀਦੇ ਨੇ ਜ਼ਰੂਰੀ ਤਾਂ ਨਹੀਂ ਵੀ ਨੇੜੇ ਆਉਣ ਤਾਂ ਲੜਨਾ ਆਪਾਂ ਪਹਿਲਾਂ

0: ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਮੈਦਾਨੇ ਜੰਗ ਨੂੰ ਛੱਡ ਕੇ, ਉਹ ਤਾਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਨੇ।
1: ਪਾਛੇ ਕਰਤ ਨਾ ਡੀਠ ਵੀ ਜਾਤ ਆਨੰਦਪੁਰ ਔਰ।
0: ਮਹਾਰਾਜ ਨੇ ਮੁੜ ਕੇ ਪਿੱਛੇ ਦੇਖਿਆ ਹੀ ਨਹੀਂ ਹੈ, ਵਾਪਸ ਸ੍ਰੀ ਆਨੰਦਪੁਰ ਸਾਹਿਬ ਚੱਲੇ ਆ।
1: ਜੋ ਪਈ ਗੁਰੂ ਚਰਿੱਤਰ ਕੋ ਪਿਕ ਵੀ ਸੁਮਾਏ, ਨੇ ਮਾਰਨ ਕੋ ਸ਼ਸਤਰ ਉਠਾਏ।
0: ਮਹਾਰਾਜ ਦੇ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਮਹਾਰਾਜ ਨੇ ਇਸ ਵਾਰ ਕੋਈ ਧਨਕ ਬਾਣ ਨਹੀਂ ਚਲਾਇਆ, ਕੋਈ ਸ਼ਸਤਰ ਨਹੀਂ ਉਠਾਇਆ।
1: ਨੇ ਮਾਰਨ ਕੋ ਸ਼ਸਤਰ ਉਠਾਏ, ਕੇਤ ਕਲਰਤ ਪਾਛ ਕੋ ਹਟ ਕੇ।
0: ਹੁਣ ਕਈਆਂ ਸਿੰਘਾਂ ਨੇ ਵੀ ਸ਼ਸਤਰ ਨਹੀਂ ਉਠਾਏ, ਮੈਦਾਨੇ ਜੰਗ ਦੇ ਵਿਚ ਦੇਖਿਆ ਕਿ ਮਹਾਰਾਜ ਜੀ ਤਾਂ ਚਲੇ ਗਏ ਵਾਪਸ, ਤੇ ਪਹਾੜੀਏ ਭੱਜ ਗਏ ਉਧਰ ਨੂੰ, ਤੇ ਇਸ ਤਰ੍ਹਾਂ ਕਿੰਨੇ ਕੁ ਸਿੰਘ ਹਟ ਕੇ ਫਿਰ

0: ਪਿੱਛੇ ਮੁੜਿਆ ਹੈ।
1: ਰਣਕੋ ਤਿਆਗਤ ਇਤ ਉਤ ਸਟ ਕੇ,
0: ਮੈਦਾਨੇ ਜੰਗ ਨੂੰ ਛੱਡ ਕੇ ਇਧਰ ਉਧਰ ਭੱਜੇ।
1: ਤਬ ਪਹਾੜੀਅਨ ਇਨ ਗਤ ਜਾਨ, ਹੱਥ ਕਾਲਿਓ ਏਲਾ ਕਮਸਾਨ।
0: ਪਹਾੜੀਆਂ ਨੇ ਦੇਖਿਆ ਕਿ ਦਸਵੇਂ ਪਾਤਸ਼ਾਹ ਤਾਂ ਮੁੜ ਗਏ ਵਾਪਸ, ਤੇ ਸਿੰਘ ਢਿੱਲੇ ਪੈ ਗਏ। ਸਿੰਘ ਕੁਝ ਢਿੱਲੇ ਪੈ ਕੇ ਕੁਝ ਪਿੱਛੇ ਮੁੜਿਆ ਹੈ। ਉਨ੍ਹਾਂ ਨੇ ਆਪਣਾ ਦਾਉ ਵਿਚਾਰ ਲਿਆ, ਅਥਵਾ ਭਾਈ ਵੀਰ ਸਿੰਘ ਨੇ ਤਾਂ ਇਸ ਤਰ੍ਹਾਂ ਲਿਖਿਆ, ਕਹਿੰਦੇ ਇੱਕ ਪਹਾੜੀ ਦੇ ਉਲੇ ਕੁਝ ਪਹਾੜੀਆਂ ਦੀ ਫੌਜ ਲੁੱਕ ਕੇ ਖੜੀ ਸੀ। ਜਦ ਸਿੰਘ ਅੱਗੇ ਲੰਘ ਗਏ ਪਹਾੜੀਆਂ ਦੇ ਮਗਰ ਪੈਂਦੇ, ਉਹ ਲੁਕੀ ਹੋਈ ਫੌਜ ਸੀ, ਉਹਨੇ ਸਿੰਘਾਂ ਨੂੰ ਪਿੱਛੋਂ ਘੇਰਾ ਪਾ ਲਿਆ। ਇਸ ਕਰਕੇ ਕਿ ਮਹਾਰਾਜ ਨੂੰ ਤਾਂ ਪਤਾ ਹੀ ਸੀ ਕਿ ਉਹ ਲੁੱਕ ਕੇ ਖੜੇ ਨੇ, ਇਹਨਾਂ ਨੂੰ ਨਹੀਂ ਸੀ ਪਤਾ ਸਿੰਘਾਂ ਨੂੰ। ਇਸ ਕਰਕੇ ਸਿੰਘਾਂ ਨੇ ਇੱਥੇ ਖਤਾ ਖਾਧੀ ਹੈ, ਗਲਤੀ ਕੀਤੀ ਹੈ, ਤਾਂ ਸਤਿਗੁਰੂ ਇਹਨਾਂ ਨੂੰ ਸਜ਼ਾ ਦਿੱਤੀ ਹੈ।
1: ਬਰੀ ਖਾਲਸੇ ਮੈਂ ਬੋ ਭਾਜ, ਪਿੱਛੇ ਭਜੇ ਤਿਆਗ ਸਭ ਲਾਜ।
0: ਉਹ ਸਾਰੀ ਸ਼ਰਮ ਛੱਡ ਕੇ ਪਿੱਛੇ ਨੂੰ ਦੌੜਨਾ ਪੈ ਗਿਆ, ਕਿਉਂਕਿ ਗੁਰਾਂ ਦਾ ਬਚਨ ਨਹੀਂ ਮੰਨਿਆ। ਜੇ ਬਚਨ ਮੰਨ ਲੈਂਦੇ ਫਿਰ ਜਿੱਤ ਤਾਂ ਮਿਲੀ ਹੋਈ ਸੀ, ਪਿੱਛੇ ਭੱਜਣ ਦੀ ਕੀ ਲੋੜ ਸੀ।
1: ਕਮੀ ਪਰੀ ਸ਼ਸਤਰਨ ਕੀ ਮਾਰ, ਕੇਤਕ ਉੱਚੇ ਕੀਨ ਪੁਕਾਰ।
0: ਹੁਣ ਸ਼ਸਤਰਾਂ ਦੀ ਮਾਰ ਪਈ, ਜਦੋਂ ਬਹੁਤ ਮਾਰ ਪਈ, ਚਾਰੇ ਪਾਸਿਓਂ ਘਿਰ ਗਏ, ਉਸ ਵਕਤ ਉੱਚੀ ਉੱਚੀ

0: ਸੱਚੇ ਪਾਤਸ਼ਾਹ ਇਹ ਮਹਾਰਾਜ ਇਹ ਤੁਹਾਡਾ ਹੀ ਪੰਥ ਹੈ, ਹੁਣ ਪੰਥ ਦੀ ਕਟਿਆ ਹੋ ਰਹੀ ਹੈ, ਭਾਵ ਕੱਟ ਵੱਢ ਹੋ ਰਹੀ ਹੈ, ਪੰਥ ਹੁਣ ਹਾਰ ਰਿਹਾ ਹੈ, ਪਹਿਲਾਂ ਨਹੀਂ ਸੀ ਦਿਖਿਆ। ਮਹਾਰਾਜ ਕਹਿੰਦੇ ਜਦ ਅਸੀਂ ਬਚਨ ਕੀਤਾ ਸੀ ਉਦੋਂ ਤੁਹਾਨੂੰ ਯਾਦ ਨਹੀਂ ਆਏ, ਅਸੀਂ ਇਹ ਛਤਰ ਛਾਇਆ ਹੀ ਠੀਕ ਰਹਿੰਦੀ ਗੁਰੂ ਸਾਹਿਬ ਦੀ, ਜੇ ਛਤਰ ਛਾਇਆ ਛੱਡ ਦਈਏ ਫਿਰ ਲੋਕ ਚਾਰੇ ਪਾਸਿਓਂ ਪੈ ਜਾਂਦੇ ਹਨ।
1: ਕਿਉਂ ਨਾ ਸੰਭਾਰਤ ਹੱਥ ਭਿਜਵਾਈ ਕੌਣ ਖਤਾ ਇਨਕੇ ਘਰ ਪਾਏ।
0: ਮਹਾਰਾਜ ਕਿਹੜੀ ਗਲਤੀ ਹੋ ਗਈ ਸਾਡੇ ਤੋਂ, ਕਿਉਂ ਨੀ ਤੁਸੀਂ ਪਿੱਛੇ ਹਟਦੇ, ਕਿਉਂ ਨੀ ਸਾਡੀ ਮਦਦ ਕਰਦੇ।
1: ਜੇਕਰ ਸਿੰਘ ਹੈ ਅਵਗਨਿਆਰੇ ਤਉ ਆਪ ਕੇ ਜਗਤ ਉਚਾਰੇ।
0: ਜੇ ਸਿੰਘ ਅਵਗਨਿਆਰੇ ਨੇ ਤਾਂ ਵੀ ਜੱਗ ਨੇ ਤਾਂ ਹੋਰ ਕੁਛ ਨੀ ਕਹਿਣਾ, ਜੱਗ ਤਾਂ ਫੇਰ ਵੀ ਇਹੀ ਕਹੇਗਾ ਕਿ ਕਲਗੀਆਂ ਵਾਲੇ ਦੇ ਸਾਰੇ ਸਿੰਘ ਨੇ।
1: ਇਤਿਆਦਕ ਬੋਲਤ ਸਮਦਾਏ ਮਿਲੇ ਆਨ ਕੋ ਹੈਨ ਤਵਾਏ।
0: ਸੋ ਇਤਿਆਦਕ ਸਾਰੇ ਬੋਲਦੇ ਨੇ ਤੋ ਘੋੜਿਆਂ ਨੂੰ ਭਜਾਉਂਦੇ ਨੇ ਕਿ ਮਹਾਰਾਜ ਨੂੰ ਮਿਲੀਏ।
1: ਕਰਤ ਪੁਕਾਰ ਸੋ ਆਏ ਕਨੇਰੀ ਹਿਤ ਹੇਰਨ ਗੁਰ ਗਰੀਬ ਨਾ ਫੇਰੇ।
0: ਭਜਾਉਂਦੇ ਨੇ ਘੋੜੇ ਆਪੋ ਆਪਣੇ ਮਗਰ ਮਗਰ, ਮਹਾਰਾਜ ਤੇਜ ਘੋੜਾ ਭਜਾ ਰਹੇ ਨੇ ਪਰ ਸਤਿਗੁਰੂ ਜੀ ਨੇ ਪਿੱਛੇ ਨੂੰ ਆਪਣਾ ਮੁੱਖ ਕੀਤਾ ਹੀ ਨਹੀਂ ਹੈ, ਕਹਿੰਦੇ ਮੈਂ ਨਹੀਂ ਰੁਕਣਾ ਹੁਣ।
1: ਕਹੇ ਬਹੁਤ ਪ੍ਰਭ ਛਿਨ ਭਰ ਥਿਰੋ ਲੜਤ ਪੰਥ ਅਵਲੋਕਨ ਕਰੋ।
0: ਬੜਾ ਕਿਹਾ ਮਹਾਰਾਜ, ਇੱਕ ਛਿਨ ਲਈ ਟਿਕ ਜਾਓ, ਸਿੰਘਾਂ ਨੂੰ ਦੇਖ ਲਓ ਸਿੰਘ ਕਿਵੇਂ ਜੰਗ ਕਰ ਰਹੇ ਨੇ, ਘਿਰ ਗਏ ਹਨ।
1: ਕਹਿ ਜਬ ਰਹੇ ਖੜੇ ਨਾ ਹੋਏ ਨੌ ਰੰਗ ਸਿੰਘ ਮਿਲਿਓ ਪ੍ਰਭ ਜੋਏ।
0: ਜਦੋਂ ਬਹੁਤ ਕਿਹਾ ਮਹਾਰਾਜ ਰੁਕੇ ਨਾ, ਇੱਕ ਭਾਈ ਨੌਰੰਗ ਸਿੰਘ ਸੀਗਾ, ਉਹਨੇ ਉਸ ਵਕਤ ਮਹਾਰਾਜ ਨੂੰ ਦੇਖਿਆ ਤੇ ਘੋੜਾ ਭਜਾਇਆ।
1: ਤੁਰਤ ਤੁਰੰਗ ਉਤਰਿਓ ਅਗਵਾਏ ਐਚ ਲਕੀਰ ਦਈ ਸਹਿ ਸਾਏ।
0: ਭਾਈ ਨੌਰੰਗ ਸਿੰਘ ਨੇ ਮਹਾਰਾਜ ਜੀ ਤੋਂ ਕਿੰਨਾ ਹੀ ਅੱਗੇ ਘੋੜਾ ਕੱਢ ਕੇ ਛੇਤੀ ਨਾਲ ਉਤਰ ਕੇ ਲਕੀਰ ਖਿੱਚ ਦਿੱਤੀ।

0: ਇਹ ਤਾਂ ਮਹਾਰਾਜ ਨੇ ਵੈਸੇ ਵੀਰ ਰਸ ਵਿੱਚ ਉਹਨੂੰ ਕਿਹਾ, ਕਹਿੰਦੇ ਜਾਣ ਦੇ ਤੇਰਾ ਸੀ ਪਿਛਲਾ ਜਨਮ, ਜਿਸ ਕਰਕੇ ਤੂੰ ਸਿੰਘਾਂ ਦਾ ਬਚਨ ਮੰਨਿਆ ਔਰ ਸਾਡਾ ਬਚਨ ਨੀ ਮੰਨਿਆ।
1: ਤੂੰ ਮਸਾਂ ਦੇ ਲੇ ਕਬੋ ਧਨ ਕੋ ਰਿਓ ਅਚਿਤ ਭੋਜਨ ਤਬ ਇਨਕੋ।
0: ਉਹ ਤਕੜਾ ਮਸੰਦ ਸੀ ਪਿਛਲੇ ਜਨਮ ਦੇ ਵਿਚ, ਸਿੰਘਾਂ ਤੋਂ ਧਨ ਲੈਂਦਾ ਰਿਹਾ, ਇਨ੍ਹਾਂ ਦੇ ਪ੍ਰਸ਼ਾਦੇ ਛਕਦਾ ਰਿਹਾ, ਭੋਜਨ ਛਕਦਾ ਸੀ ਨਾ ਇਨ੍ਹਾਂ ਦਾ, ਤਾਂ ਤੂੰ ਸਿੰਘਾਂ ਦੀ ਗੱਲ ਮੰਨੀ ਆ, ਮੇਰੀ ਗੱਲ ਮੰਨੀ ਨੀ ਹੈ।
1: ਸਿੱਖਣ ਤੇਲੇ ਕਰ ਗੁਰਕਾਰ ਖਾਵਤ ਰਿਓ ਅਨੇਕ ਪ੍ਰਕਾਰ।
0: ਸਿੱਖਾਂ ਤੋਂ ਲੈ ਕੇ ਗੁਰੂ ਕੀ ਕਾਰ ਭੇਟਾਂ ਅਨੇਕ ਪ੍ਰਕਾਰ ਨਾਲ ਤੂੰ ਖਾਂਦਾ ਰਿਹਾ ਹੈ।
1: ਸੁਣ ਸਤਿਗੁਰ ਤੇ ਜਥਾ ਅਲਾਇਓ ਸਿਰ ਹਿਲਾਏ ਘੋੜਾ ਫੁਰਕਾਇਓ।
0: ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਕਿਹਾ ਸੀ, ਘੋੜੇ ਨੇ ਨਾਂ ਵਿਚ ਸਿਰ ਹਿਲਾਇਆ, ਨਹੀਂ ਮਹਾਰਾਜ ਮੈਂ ਕੋਈ ਇਨ੍ਹਾਂ ਦਾ ਉਹ ਨਹੀਂ ਕਰਦਾ, ਚਾਹੇ ਤੁਸੀਂ ਕਹੋ ਕਿ ਪਿਛਲੇ ਜਨਮ ਚ ਇਨ੍ਹਾਂ ਦੀ ਰੋਟੀਆਂ ਖਾਧੀਆਂ ਤੂੰ ਇਨ੍ਹਾਂ ਦਾ ਆਹ ਖਾਧਾ ਸੌ ਕਹੋ, ਪਰ ਮੈਨੂੰ ਤਾਂ ਮੇਰੇ ਮਾਲਕ ਦੀ ਆਣ ਪਾ ਦਿੱਤੀ, ਮੈਂ ਤਾਂ ਨੀ ਅੱਗੇ ਵੱਧਦਾ, ਕਿਉਂਕਿ ਉਹ ਕਹਿ ਤਾਂ ਨੀਲਿਆ ਤੈਨੂੰ ਤੇਰੇ ਮਾਲਕ ਦੀ ਆਣ, ਦੱਸੋ ਹੁਣ ਮੈਂ ਕਿਵੇਂ ਲੰਘ ਸਕਦਾ। ਇਸ ਕਰਕੇ ਘੋੜਾ ਵੀ ਬੜਾ ਸਿਆਣਾ ਸੀ, ਉਹਨੇ ਕਿਹਾ ਐਸੀ ਗੱਲ ਨੀ, ਮੈਂ ਤੁਹਾਡਾ ਬਚਨ ਨੀ ਮੋੜਦਾ, ਪਰ ਮੈਂ ਮਾਲਕ ਦੀ ਆਣ ਵੀ ਨੀ ਜਾਣ ਸਕਦਾ।
1: ਸ੍ਰੀ ਪ੍ਰਭ ਬੈਠੇ ਤਿਸ ਥਾਨਾ ਸਭਨ ਸੁਨਾਵਤ ਉੱਚ ਬਖਾਨਾ।
0: ਜਦੋਂ ਸਾਰੇ ਜਾਣੇ ਫਿਰ ਹੌਲੀ ਹੌਲੀ ਪਹੁੰਚ ਹੀ ਗਏ, ਸਾਰਿਆਂ ਨੇ ਬੇਨਤੀਆਂ ਕੀਤੀਆਂ, ਭਾਈ ਦਇਆ ਸਿੰਘ ਉਹਨਾਂ ਨੇ ਬੇਨਤੀ ਕੀਤੀ ਹੋਰ ਸਿੰਘਾਂ ਨੇ, ਮਹਾਰਾਜ ਮਾਫ਼ੀ ਦੇ ਦਿਓ, ਸਾਡੇ ਤੋਂ ਗਲਤੀ ਹੋ ਗਈ, ਖਾਲਸਾ ਤਾਂ ਹਾਰਦਾ ਜਾ ਰਿਹਾ। ਤਾਂ ਉੱਥੇ ਬੈਠਿਆਂ ਨੇ ਫਿਰ ਵਚਨ ਕੀਤਾ,
1: ਤੋਹੇਰਾ ਖਾਲਸ ਗੁਰ

0: ਯੁੱਧ ਵਿੱਚ ਟਿਕ ਕੇ ਲੜੋ, ਜਾਓ ਫਿਰ ਹੁਣ ਜੰਗ ਵਿੱਚ ਜਿੱਤ ਪ੍ਰਾਪਤ ਹੋਵੇਗੀ।
1: ਅਤੋ ਰਿਪਨ ਡਲ ਕੋ ਦਲੋ ਪਕੜੋ ਸ਼ਸਤਰ ਨੂੰ ਕ੍ਰੁੱਧ,
0: ਜਾਓ ਜਾ ਕੇ ਮੈਦਾਨੇ ਜੰਗ ਦੇ ਦੁਸ਼ਮਣ ਨੂੰ ਮਾਰੋ ਤੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਪਕੜ ਲਓ, ਵੀਰ ਰਸ ਵਿੱਚ ਆ ਜਾਓ ਤੇ ਜੰਗ ਕਰੋ। ਇਉਂ ਗੁਰਾਂ ਨੇ ਹੁਣ ਵਚਨ ਕਰਤਾ, ਹੁਣ ਰੱਖਿਆ ਵੀ ਕਰਨਗੇ। ਜੇ ਇੰਨਾ ਕੁ ਨਾ ਖਿੱਚਣ ਫਿਰ ਆਪਾਂ ਸਿੱਧੇ ਵੀ ਨਹੀਂ ਹੁੰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰਾਂ ਨੇ ਜੋ ਬਚਨ ਕਿਹਾ ਹੈ ਉਹ ਬਚਨ ਜ਼ਰੂਰ ਕਮਾਇਆ ਕਰੋ। ਮਾੜੀ ਮੋਟੀ ਢਿੱਲ ਦਿਖਾਉਣੀ ਚੰਗੀ ਨਹੀਂ, ਇਸ ਤਰ੍ਹਾਂ ਫਿਰ ਆਪਾਂ ਨੂੰ ਘਾਟਾ ਪੈਂਦਾ। ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਕੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ, ਇੱਕ ਇੱਕ ਬਚਨ ਨੂੰ ਕਮਾਇਆ ਹੈ, ਉਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਨਿਹਾਲ ਕਰ ਦਿੱਤਾ ਹੈ। ਹਾਂ, ਜੇ ਕੋਈ ਅਵੱਗਿਆ ਹੋ ਜਾਂਦੀ ਤਾਂ ਮਾਫ਼ੀ ਮੰਗ ਲਓ, ਇਹੀ ਦੱਸਿਆ ਹੈ। ਮਾਫ਼ੀਆਂ ਮੰਗ ਲਿਆ ਕਰੋ, ਸਵੇਰੇ ਦੁਪਹਿਰੇ ਸ਼ਾਮ ਰਾਤ ਮਹਾਰਾਜ ਤੋਂ ਮਾਫ਼ੀ ਮੰਗਦੇ ਰਹੋ। ਮਹਾਰਾਜ ਮਿਹਰ ਕਰੋ, ਸਾਤੋਂ ਕੋਈ ਗਲਤੀ ਹੋ ਜਾਂਦੀ ਹੈ, 100 ਗੱਲਾਂ ਹੋ ਜਾਂਦੀਆਂ ਨੇ, ਸਾਤੋਂ ਪੂਰੀ ਰਹਿਤ ਨਹੀਂ ਕਮਾਈ ਜਾਂਦੀ। ਹਾਂ, ਤੁਹਾਡੇ ਸਿੱਖ ਹੀ ਆ, ਪਰ ਨਹੀਂ, ਕਈ ਵਾਰ ਸਾਡੇ ਕੋਲ ਢਲਿਆਈਆਂ ਹੋ ਜਾਂਦੀਆਂ ਨੇ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਫ਼ੀਆਂ ਮੰਗ ਲਈਏ ਕਿ ਮਹਾਰਾਜ ਅਸੀਂ ਇੰਨੇ ਯੋਗ ਨਹੀਂ, ਹਾਂ ਸਾਨੂੰ ਬਖਸ਼ ਲਓ। ਇਸ ਤਰ੍ਹਾਂ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕਰੀਏ,

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਪ੍ਰਸੰਗ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਮਹਾਰਾਜ ਨੂੰ ਚਿੱਠੀ ਲਿਖੀ ਹੈ, ਤੁਸੀਂ ਸਾਡੇ ਇਲਾਕੇ ਵਿੱਚ ਨਾ ਆਓ, ਆਰਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੈਠੇ ਰਹੋ। ਜਵਾਬ ਦੇ ਵਿੱਚ ਗੁਰਾਂ ਨੇ ਕਿਹਾ ਕਿ ਫਿਰ ਇਹਦਾ ਮਤਲਬ ਅਸੀਂ ਅੰਦਰ ਬੈਠ ਜਾਈਏ, ਦਬੁੱਕ ਕੇ ਬਾਹਰ ਨਾ ਨਿਕਲੀਏ, ਅਸੀਂ ਕਦੇ ਜੰਗ ਨਹੀਂ ਕਰਦੇ, ਖਾਲਸਾ ਸ਼ਿਕਾਰ ਖੇਡਣ ਜਾਂਦਾ ਹੈ, ਜਦੋਂ ਤੁਹਾਡੇ ਬੰਦੇ ਅੱਗੇ ਲੜਦੇ ਨੇ ਤਾਂ ਖਾਲਸਾ ਮਜਬੂਰ ਹੋ ਕੇ ਲੜਦਾ, ਅਸੀਂ ਕੋਈ ਇੱਥੇ ਐਵੇਂ ਨਹੀਂ ਬੈਠੇ ਚੂੜੀਆਂ ਪਾ ਕੇ, ਜੰਗ ਵਾਸਤੇ ਹਰ ਵਕਤ ਤਿਆਰ ਹਾਂ, ਮਰਨ ਮਾਰਨ ਨੂੰ ਤਿਆਰ ਹਾਂ, ਜੇ ਤੁਹਾਡੀ ਇੱਛਾ ਹੈ ਜੰਗ ਕਰਨ ਦੀ ਜੰਗ ਕਰ ਸਕਦੇ ਹੋ। ਪਹਾੜੀਆਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਹਮਲਾ ਕਰ ਦਿੱਤਾ, ਸਿੰਘਾਂ ਨੇ ਬਾਹਰ ਨਿਕਲ ਕੇ ਬਹੁਤ ਭਾਰੀ ਜੰਗ ਕੀਤਾ। ਮਹਾਰਾਜ ਨੇ ਸੁਨੇਹਾ ਭੇਜਿਆ ਸੀ ਕਿ ਆਪਣੇ ਮੋਰਚਿਆਂ ਨੂੰ ਛੱਡਣਾ ਨਹੀਂ, ਪਿੱਛੇ ਨਹੀਂ ਭੱਜਣਾ। ਸਿੰਘ ਜਿੱਤ ਗਏ ਪਰ ਫਿਰ ਵੀ ਗੁਰਾਂ ਦਾ ਵਚਨ ਭੁੱਲ ਕੇ ਪਿੱਛੇ ਦੌੜੇ ਪਹਾੜੀਆਂ ਦੇ। ਮਹਾਰਾਜ ਜੀ ਨੇ ਫਿਰ ਖਾਲਸੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ, ਜੇ ਵਚਨ ਨਹੀਂ ਮੰਨਦੇ ਹੁਣ ਅੱਗੇ ਨੂੰ ਕਿਵੇਂ ਮੰਨਣਗੇ। ਗੁਰਾਂ ਨੇ ਵੀ ਆਪਣਾ ਘੋੜਾ ਭਜਾ ਲਿਆ ਵਾਪਸ ਸ੍ਰੀ ਅਨੰਦਪੁਰ ਸਾਹਿਬ ਵੱਲ। ਪਹਾੜੀਆਂ ਨੇ ਦੇਖਿਆ ਸਤਿਗੁਰੂ ਵਾਪਸ ਮੁੜ ਕੇ, ਉਹਨਾਂ ਨੇ ਹਮਲਾ ਕਰ ਦਿੱਤਾ ਸਿੰਘਾਂ ਦੇ ਉੱਤੇ। ਜੋ ਫੌਜ ਇੱਕ ਪਹਾੜੀ ਦੇ ਉਹਲੇ ਲੁਕੀ ਹੋਈ ਸੀ, ਇਸ ਤਰ੍ਹਾਂ ਜਦੋਂ ਸਿੰਘਾਂ ਨੂੰ ਮਾਰ ਪਈ ਤਾਂ ਗੁਰਾਂ ਵੱਲ ਦੇਖਿਆ ਕਿ ਮਹਾਰਾਜ ਵਾਪਸ ਜਾ ਰਹੇ ਨੇ। ਦੌੜ ਦੌੜ ਕੇ ਕੋਸ਼ਿਸ਼ ਕੀਤੀ ਮਿਲਣ ਦੀ, ਭਾਈ ਨੌਰੰਗ ਸਿੰਘ ਨੇ ਆਪਣਾ ਘੋੜਾ ਭਜਾ ਕੇ ਅੱਗੇ ਲੰਘਾ ਕੇ ਲਕੀਰ ਖਿੱਚ ਦਿੱਤੀ। ਦਲ ਬਿਡਾਰ ਘੋੜਾ ਜਿਹਦਾ ਨਾਮ ਨੀਲਾ ਹੈ, ਨੀਲਾ ਰੰਗ ਹੋਣ ਕਰਕੇ ਨੀਲਾ ਘੋੜਾ, ਉਹਦੇ ਅੱਗੇ ਲਕੀਰ ਖਿੱਚ ਕੇ ਕਹਿ ਦਿੱਤਾ, ਨੀਲਿਆ ਤੈਨੂੰ ਆਪਣੇ ਮਾਲਕ ਦੀ ਆਣ ਹੈ ਜੇ ਤੂੰ ਅੱਗੇ ਜਾਵੇਂ। ਘੋੜਾ ਉੱਥੇ ਰੁਕ ਗਿਆ, ਮਹਾਰਾਜ ਨੇ ਅੱਡੀਆਂ ਮਾਰੀਆਂ, ਚਾਬਕਾਂ ਮਾਰੀਆਂ, ਘੋੜਾ ਅੱਗੇ ਨਹੀਂ ਵਧਿਆ। ਮਹਾਰਾਜ ਕਹਿੰਦੇ ਮੈਂ ਜਾਣਦਾ ਤੂੰ ਮਸੰਦ ਸੀ ਪਿਛਲੇ ਜਨਮ ਵਿੱਚ, ਇਹਨਾਂ ਸਿੰਘਾਂ ਦੀਆਂ ਰੋਟੀਆਂ ਖਾਧੀਆਂ ਤਾਂ ਇਹਨਾਂ ਦੇ ਭੋਜਨ ਖਾ ਕੇ ਤੂੰ ਮੇਰਾ ਸਾਥ ਕਿਉਂ ਦੇਵੇਂਗਾ, ਇਹਨਾਂ ਦਾ ਹੀ ਸਾਥ ਦੇਵੇਂਗਾ। ਪਰ ਘੋੜੇ ਨੇ ਨਾਂਹ ਦੇ ਵਿੱਚ ਸਿਰ ਹਿਲਾ ਕੇ ਉਸ ਵਕਤ ਫੁੰਕਾਰ ਮਾਰੀ, ਕਿਹਾ ਆਪਣੇ ਵੱਲੋਂ ਉਹਨੇ ਕਿਹਾ ਨਹੀਂ ਮਹਾਰਾਜ ਹੋਰ ਕੋਈ ਗੱਲ ਨਹੀਂ ਹੈ, ਕਿਉਂਕਿ ਇਸ ਸਿੰਘ ਨੇ ਲਕੀਰ ਖਿੱਚ ਕੇ ਕਹਿਤਾ ਕਿ ਤੈਨੂੰ ਤੇਰੇ ਮਾਲਕ ਦੀ ਆਣ ਹੈ, ਇਸ ਕਰਕੇ ਮੈਂ ਜੀ ਅੱਗੇ ਨਹੀਂ ਵੱਧ ਰਿਹਾ। ਸੋ ਮਹਾਰਾਜ ਫਿਰ ਉੱਥੇ ਸੱਜ ਗਏ, ਬੈਠ ਗਏ। ਫਿਰ ਗੁਰਾਂ ਨੇ ਅੱਗੇ ਵਚਨ ਜੋ ਹੈ ਕਿਹਾ, ਆਓ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿ

0: ਸੁਣ ਸਤਿਗੁਰ ਕੇ ਵਰਸਮ ਬੈਨ
1: ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਵਾਰ ਵਰਗੇ ਬਚਨ ਸਨ ਵਰਸਮ ਇਹ ਵਰ ਹੋ ਗਿਆ ਖਾਲਸੇ ਨੂੰ ਭਾਵੇਂ ਗਲਤੀ ਹੋ ਗਈ ਇੱਕ ਪਰ ਇੱਕ ਇੰਨਾ ਵੱਡਾ ਵਰ ਦੇਣਾ ਕਿ ਖਾਲਸ ਗੁਰੂ ਗੁਰ ਖਾਲਸਾ ਭਾਵ ਕਿ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ ਇਹਦੀ ਸਿੰਘਾਂ ਨੂੰ ਬੜੀ ਖੁਸ਼ੀ ਹੋਈ
0: ਹਟਿਓ ਖਾਲਸਾ ਰਿਸ ਕਰ ਨੈਣ
1: ਖਾਲਸੇ ਨੇ ਫਿਰ ਜਦੋਂ ਦੇਖਿਆ ਕਿ ਹੁਣ ਬਚਨ ਹੋ ਗਿਆ ਗੁਰਾਂ ਦਾ ਕਿ ਬਹੁਤ ਵੀਰਸ ਵਿੱਚ ਆਓ ਅਤੇ ਜੰਗ ਕਰੋ ਵਾਪਸ ਮੁੜੇ ਪਹਾੜੀਆਂ ਵੱਲ ਨੂੰ ਬਹੁਤ ਵੀਰਸ ਅੱਖਾਂ ਵਿੱਚ ਲਾਲੀਆਂ ਸ਼ਸਤਰ ਪਕੜ ਕੇ ਫੇਰ ਟੁੱਟ ਕੇ ਪੈ ਗਏ
0: ਧਰ ਜਵਾਲਾ ਬਮਣੀ ਅਰਦਮਣੀ
1: ਜਵਾਲਾ ਬਮਣੀ ਜਿਹੜੀ ਬੰਦੂਕ ਹੁੰਦੀ ਹੈ ਭਾਵੇਂ ਦਾ ਨਾਮ ਜਵਾਲਾ ਬਮਣੀ ਦੁਸ਼ਮਣ ਨੂੰ ਮਾਰਨ ਵਾਲੀ
0: ਚੋਰੀ ਗੁਲਕਾ ਗਣ ਰਿਪੋ ਸਮਣੀ
1: ਰਿਪੋ ਤੋਂ ਭਾਵ ਦੁਸ਼ਮਣ ਨੂੰ ਸ਼ਮਨ ਕਰਨ ਵਾਲੀ ਨਾਸ ਕਰਨ ਵਾਲੀਆਂ ਗੋਲੀਆਂ ਫੇਰ ਖਾਲਸੇ ਨੇ ਚਲਾਈਆਂ
0: ਸ੍ਰੀ ਗੁਰ ਥਿਰ ਹੋਵੇ ਧਨੁੱਖ ਸੰਭਾਰੇ
1: ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਹੁਣ ਖਾਲਸੇ ਨੇ ਆਪਣੀ ਭੁੱਲ ਬਖਸ਼ਾ ਲਈ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ ਉਸ ਵਕਤ ਗੁਰਾਂ ਨੇ ਆਪਣਾ ਧਨ ਖਬਾਨ ਸੰਭਾਲ ਲਿਆ
0: ਸਪਤ ਬਾਨ ਐਚਨ ਕਰ ਮਾਰੇ
1: ਮਹਾਰਾਜ ਨੇ ਸੱਤ ਤੀਰ ਅਸਮਾਨ ਵੱਲ ਨੂੰ ਚਲਾ ਦਿੱਤੇ
0: ਪਰੀ ਗਗਨ ਮੈਂ ਗਰਭ ਗੁੰਜਾਰ
1: ਆਕਾਸ਼ ਦੇ ਵਿੱਚ ਬਹੁਤ ਭਾਰੀ ਗੁੰਜਾਰ ਹੋਏ ਜਿਵੇਂ ਬੱਦਲ ਗਰਜਦਾ ਬੜਾ ਭਾਰੀ
0: ਬਿਸਮਾਨੇ ਰਿਪ ਸੁਣ ਤੁੰਕਾਰ
1: ਜਦੋਂ ਇਸ ਤਰ੍ਹਾਂ ਆਕਾਸ਼ ਵਿੱਚੋਂ ਆਵਾਜ਼ ਆਈ ਗਰਜਣ ਦੀ ਦੁਸ਼ਮਣ ਬੜਾ ਹੈਰਾਨ ਹੋਇਆ ਸੁਣ ਕੇ
0: ਇੱਕ ਹੀ ਵਾਰ ਹਟੇ ਸਭ ਸਿੰਘ
1: ਇੱਕੋ ਹੀ ਵਾਰ ਸਾਰੇ ਸਿੰਘ ਹਟੇ ਭਾਵ ਪਿੱਛੇ ਨੂੰ ਦੁਬਾਰਾ ਜਿਹੜੇ ਇੱਧਰ ਨੂੰ ਮੁੜੇ ਆ ਰਹੇ ਸਨ ਪਿੱਛੇ ਨੂੰ ਵਾਪਸ ਪਹਾੜੀਆਂ ਵੱਲ ਨੂੰ
0: ਮਿਲ ਗਏ ਜਿਉਂ ਭੁੱਖਾ ਸਿੰਘ
1: ਜਿਵੇਂ ਮਿਰਗ ਨੂੰ ਦੇਖ ਕੇ ਭੁੱਖਾ ਸ਼ੇਰ ਪੈਂਦਾ ਹੈ ਟੁੱਟ ਕੇ ਇਸ ਤਰ੍ਹਾਂ ਖਾਲਸਾ

0: ਕਿਤਕ ਹਤੇ ਕੋ ਮਾਰ ਹਟਾਏ।
1: ਕਿੰਨੇ ਕੁ ਤਾਂ ਸਿੰਘਾਂ ਨੇ ਪਹਾੜੀਏ ਮਾਰ ਦਿੱਤੇ ਅਤੇ ਕਿੰਨੇ ਕੁ ਮਾਰ ਕੇ ਭਜਾ ਦਿੱਤੇ।
0: ਤੋਮਰ ਸੇਲੇ ਸਾਂਗ ਪਰਹਾਰੇ।
1: ਇਹ ਸਾਰੀਆਂ ਇੱਕੋ ਹੀ ਕਿਸਮਾਂ ਬਰਛੇ ਦੀਆਂ ਨੇ, ਤੋਮਰ ਤੇ ਸੇਲਾ ਤੇ ਸਾਂਗ। ਸੋਟੀ ਦਾ ਫਰਕ ਹੈ, ਉਹਦੀ ਡਾਂਗ ਦੀ ਲੰਬਾਈ ਦਾ ਫਰਕ ਹੈ, ਇਸੇ ਪ੍ਰਕਾਰ ਉਹਨਾਂ ਦੇ ਅੱਗੇ ਦੇ ਫਲ ਦਾ ਫਰਕ ਹੈ। ਦੇਖਣ ਨੂੰ ਇੱਕੋ ਹੀ ਚੀਜ਼ ਲੱਗਦੀ ਹੈ, ਸੋ ਇਸ ਤਰੀਕੇ ਨਾਲ ਲੰਬੇ ਬਰਛੇ, ਛੋਟੀਆਂ ਬਰਛੀਆਂ, ਤੋਂ ਲੰਬੇ ਫਲ ਵਾਲੀਆਂ ਬਰਛੀਆਂ ਮਾਰ ਮਾਰ ਕੇ ਭਜਾ ਦਿੱਤੇ।
0: ਸਿਫਰ ਅਗਰ ਕਰ ਕਿਸ ਕੱਗ ਮਾਰੇ।
1: ਕਈਆਂ ਨੇ ਆਪਣੀ ਤਲਵਾਰ ਦੇ ਨਾਲ ਮਾਰੇ, ਢਾਲ ਦੇ ਨਾਲ ਆਪਣੀ ਬਚਾਓ ਕੀਤੇ।
0: ਗੁਰਬਚ ਤੇ ਸ਼ਹੀਦ ਗਨ ਦੌਰੇ।
1: ਜਦੋਂ ਮਹਾਰਾਜ ਜੀ ਨੇ ਸੱਤ ਤੀਰ ਅਸਮਾਨ ਵੱਲ ਚਲਾਏ ਤਾਂ ਸ਼ਹੀਦ ਸਿੰਘ ਜਿਹੜੇ ਹੁੰਦੇ ਨੇ, ਆਕਾਸ਼ੀ ਫੌਜਾਂ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਸਾਰੇ ਦਸਵੇਂ ਪਾਤਸ਼ਾਹ ਦੇ ਹੁਕਮ ਵਿੱਚ ਚੱਲਦੇ ਨੇ। ਕਰੋੜਾਂ ਦੀ ਗਿਣਤੀ 'ਚ ਨੇ ਜੋ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਨੇ। ਸੋ ਮਹਾਰਾਜ ਦਾ ਹੁਕਮ ਪਾ ਕੇ ਬਹੁਤ ਸਾਰੀਆਂ ਆਕਾਸ਼ ਵਿੱਚੋਂ ਫੌਜਾਂ ਉਤਰਿਆਈਆਂ।
0: ਪਰੇ ਹੇਲ ਕਰ ਭੇਰੇ ਪਬਾਰੇ।
1: ਜਦੋਂ ਉਹਨਾਂ ਦਾ ਹੱਲਾ ਹੋਇਆ, ਦੁਸ਼ਮਣ ਇਉਂ ਹੋ ਗਏ ਜਿਵੇਂ ਬੌਲੇ ਹੋ ਜਾਂਦੇ ਨੇ, ਇੰਨਾ ਜ਼ਬਰਦਸਤ ਹਮਲਾ ਹੋ ਗਿਆ।
0: ਮਚੀ ਮਾਰ ਦੀਰਘ ਇੱਕ ਬਾਰੇ।
1: ਬਹੁਤ ਦੀਰਘ ਮਾਰ ਮੱਚੀ, ਬੜੀ ਤਕੜੀ ਮਾਰ ਮਚਾਈ ਸ਼ਹੀਦਾਂ ਸਿੰਘਾਂ ਨੇ ਆ ਕੇ।
0: ਮਰ ਮਰ ਪਰਤੇ ਪਾਏ ਪਸਾਰੇ।
1: ਮਰ ਮਰ ਕੇ ਲੰਮੇ ਪੈ ਗਏ ਪਾਏ, ਆਪਣੇ ਪੈਰ ਪਸਾਰ ਕੇ ਉਸੇ ਵਕਤੀ। ਉਹਨਾਂ ਦਾ ਤਾਂ ਵਾਰ ਨਹੀਂ ਝੱਲ ਸਕਦੇ, ਉਹ ਜੀ ਇੱਕ ਬਰਛਾ ਮਾਰਨ ਸੌ ਸੌ ਬੰਦਾ ਇਕੱਠਾ ਹੀ ਡਿੱਗਦਾ ਹੈ।
0: ਜਨਮ ਲੰਘ ਭਗੈ ਕੋ ਖਾਏ।
1: ਮਾਨੋ ਕੇ ਜਿਵੇਂ

0: ਇਸ ਪ੍ਰਕਾਰ ਦੇ ਨਾਲ ਘੋੜੇ ਦੇ ਉੱਤੇ ਚੜ ਕੇ ਰਾਜੇ ਆਪਣੇ ਸਿਪਾਹੀਆਂ ਨੂੰ ਕਹਿੰਦੇ ਉਹ ਪਿੱਛੇ ਹੋ ਕੇ ਲੜੋ।
1: ਮਿਰਗ ਸਮ ਭਾਜੇ ਕਿਮ ਅਟਕਾਵੈ।
0: ਪਹਾੜੀਆਂ ਦੀ ਫੌਜ ਮਿਰਗਾਂ ਦੀ ਤਰ੍ਹਾਂ ਜਦੋਂ ਪਿੱਛੇ ਨੂੰ ਦੌੜੀ ਸ਼ੇਰਾਂ ਤੋਂ ਡਰਦੀ ਹੋਈ, ਕੌਣ ਉਹਨਾਂ ਨੂੰ ਵਾਪਸ ਮੋੜ ਸਕਦਾ ਹੈ।
1: ਬਜੀ ਬੰਬ ਰਣਜੀਤ ਨਗਾਰੇ।
0: ਉਸ ਵਕਤ ਰਣਜੀਤ ਨਗਾਰਾ ਬਹੁਤ ਜ਼ੋਰ ਦੀ ਵੱਜਿਆ।
1: ਭਾਜੇ ਸ਼ਸਤਰਨ ਕੇਤਕ ਮਾਰੇ।
0: ਭੱਜ ਗਏ ਸ਼ਤਰੂ, ਕਿੰਨੇ ਕੁ ਮਾਰ ਹੀ ਦਿੱਤੇ।
1: ਰੁੰਡ ਮੁੰਡ ਹੋਏ ਪਏ ਹਜ਼ਾਰਾਂ।
0: ਉਸ ਵਕਤ ਉਸ ਥਾਂ ਦੇ ਉੱਤੇ ਹਜ਼ਾਰਾਂ ਸਿਰ ਵੱਖਰੇ ਧੜ ਵੱਖਰੇ ਹੋਏ ਪਏ ਹਨ।
1: ਗ੍ਰਿਧ ਬ੍ਰਿਧ ਉੱਡ ਗਗਨ ਮਝਾਰਾਂ।
0: ਆਕਾਸ਼ ਦੇ ਵਿੱਚ ਬਹੁਤ ਸਾਰੀਆਂ ਗਿਲਜਾਂ ਜਿਹੜੀਆਂ ਉੱਡ ਰਹੀਆਂ ਹਨ।
1: ਕਹਿ ਲੱਗ ਵਰਨ ਦੁੱਧ ਬਸਾਲਾ।
0: ਕਿੱਥੋਂ ਤੱਕ ਇਹ ਯੁੱਧ ਤੁਹਾਨੂੰ ਵਰਣਨ ਕਰਕੇ ਦੱਸਾਂ।
1: ਭਈ ਵਿਜੈ ਸਿੰਘਨ ਤਸਕਾਲਾ।
0: ਉਸ ਵਕਤ ਸਿੰਘਾਂ ਦੀ ਜਿੱਤ ਹੋਈ। ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਤੇਰੀ ਕਿਰਪਾ ਹੋਈ ਸਾਰੀ।
1: ਸਗਰੀ ਸੁੱਖ ਹੋਈ ਸਭ ਮਾਹੀ।
0: ਸਾਰਿਆਂ ਦੇ ਵਿੱਚ ਸੁੱਖ ਹੋਈ, ਆਪਸ ਦੇ ਵਿੱਚ ਖੁਸ਼ੀ ਹੋ ਗਈ।
1: ਘਾਇਲ ਮ੍ਰਿਤਕ ਤਜਕੋ ਨਾਹੀ।
0: ਘਾਇਲ ਜਾਂ ਕੋਈ ਮ੍ਰਿਤਕ ਸਿੰਘ ਉੱਥੇ ਛੱਡਿਆ ਨਹੀਂ, ਸਾਰਿਆਂ ਨੂੰ ਲੈ ਆਏ।
1: ਚੜੇ ਅਨੰਦਪੁਰ ਕੋ ਚਲ ਆਏ।
0: ਸ੍ਰੀ ਅਨੰਦਪੁਰ ਸਾਹਿਬ ਨੂੰ ਸਾਰੇ ਜਾਣੇ ਚੜ ਕੇ ਆ ਗਏ।
1: ਹਟੇ ਪਹਾੜੀ ਗੇ ਨਿਜ ਥਾਏ।
0: ਪਹਾੜੀਏ ਵੀ ਸਾਰੇ ਪਿੱਛੇ ਹਟ ਗਏ, ਆਪੋ ਆਪਣੇ ਸਥਾਨਾਂ ਤੇ ਮੁੜ ਗਏ ਵਾਪਸ।
1: ਦੋਹਰਾ ਗਏ ਪਹਾੜੀ ਝੂਰ ਤੇ ਚਲਿਓ ਨਹੀਂ ਬਸ ਕੋਏ।
0: ਪਹਾੜੀਏ ਝੂਰ ਦੇ ਫੇਰ ਮੁੜ ਗਏ, ਉਹਨਾਂ ਦਾ ਕੋਈ ਬਸ ਨਹੀਂ ਚੱਲਿਆ। ਪਹਿਲਾਂ ਤਮਾਸ਼ਾ ਦੇਖਿਆ ਹੀ ਸੀ ਇਹਨਾਂ ਨੇ, ਪਰ ਫੇਰ ਵੀ ਜਾਣ ਬੁੱਝ ਕੇ ਹੁਣ ਜੰਗ ਕੀਤਾ ਹੈ।
1: ਸੁਬਟ ਮਰਾਏ ਸੈਂਕੜੇ ਜਗ ਮੈਂ ਅਬਦਸ ਹੋਏ।
0: ਸੈਂਕੜਿਆਂ ਦੀ ਗਿਣਤੀ ਵਿਚ ਇਨ੍ਹਾਂ ਨੇ ਆਪਣੇ ਸੂਰਮੇ ਮਰਵਾ ਲਏ, ਸਾਰੇ ਜਗ ਦੇ ਵਿਚ ਇਨ੍ਹਾਂ ਦੀ ਬਦਨਾਮੀ ਹੋ ਰਹੀ ਹੈ।
1: ਚਾਹ ਪਈ ਹੁਣ ਇਕ ਬਲ ਹੋਏ ਮਸਲਤ ਕੀਨੀ।
0: ਫੇਰ ਇਕ ਥਲ ਹੋ ਕਰ ਇਕ ਥਾਂ ਤੇ ਸਲਾਹ ਬਣਾਈ ਪਹਾੜੀਆਂ ਨੇ।
1: ਭਲੀ ਲੜਾਈ ਕਿਹੋ ਨਾ ਚੀਨੀ।
0: ਚੀਨੀ ਤੋਂ ਭਾਵ ਦੇਖੀ, ਭਲੀ ਲੜਾਈ ਕਿਉਂ ਹੋਣਾ ਚੀਨੀ। ਲੜਾਈ ਕਿਸੇ ਪਾਸਿਓਂ ਵੀ ਚੰਗੀ ਨਹੀਂ ਦੇਖੀ ਕਦੇ। ਕਹਿੰਦੇ ਇਹਦੇ ਚ ਤਾਂ ਨੁਕਸਾਨ ਹੀ ਹੁੰਦਾ ਬੰਦਿਆਂ ਦਾ, ਪਹਿਲਾਂ ਨਹੀਂ ਸੀ ਪਤਾ, ਬਾਅਦ ਚ ਗਿਆਨ ਹੋਇਆ ਹੈ।
1: ਭੀਮ ਚੰਦ ਸਭ ਵਿਖੇ ਉਚਾਰੇ।
0: ਭੀਮ ਚੰਦ ਨੇ ਸਾਰਿਆਂ ਦੇ ਵਿਚ ਇਸ ਤਰ੍ਹਾਂ ਉਚਾਰ ਕੇ ਕਿਹਾ,
1: ਮੈਂ ਪੂਰਨ ਹੀ ਗਿਣਤੀ ਧਾਰੇ।
0: ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਵਿਚਾਰ ਕਰਕੇ ਦੱਸੀ ਸੀ।
1: ਗੁਰੂ ਸੰਗ ਜੰਗ ਨਹਿ ਬਣ ਆਵੇ।
0: ਇਹ ਸਤਿਗੁਰੂ ਜੀ ਬਹੁਤ ਤਕੜੇ ਨੇ, ਇਹ ਤਾਂ ਨਰੰਗੇ ਨੂੰ ਵੀ ਸਿੜ ਦੇਣ ਉਲਟਾ ਕੇ, ਇਹਨਾਂ ਨਾਲ ਆਪਣੀ ਜੰਗ ਕਰਨੀ ਬਣ ਨਹੀਂ ਆਉਂਦੀ।
1: ਜਿਨ ਤੇ ਜੈ ਕਿਉਂ ਨਾ ਕੋ ਪਾਵੇ।
0: ਇਹਨਾਂ ਕੋਲੋਂ ਕਦੇ ਵੀ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਹਮੇਸ਼ਾ ਇਹਨਾਂ ਦੀ ਜਿੱਤ ਹੁੰਦੀ ਹੈ।
1: ਗੁਰ ਚੱਲ ਗਏ ਭਾਗ ਕਿਛ ਪਰੇ।
0: ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਵਾਪਸ ਮੁੜ ਗਏ ਸੀ, ਸਾਡੀਆਂ ਫੌਜਾਂ ਖਾਲਸੇ ਦੇ ਮਗਰ ਕੁਛ ਕੁ ਪੈ ਗਈਆਂ।
1: ਠਹਿਰੇ ਬਾਹਰ ਬਾਹਣੀ ਮੁਰੇ।
0: ਜਦੋਂ ਮਹਾਰਾਜ ਜੀ ਠਹਿਰ ਗਏ ਇੱਕ ਜਗ੍ਹਾ ਤੇ, ਉਤਰ ਕੇ ਘੋੜੇ ਤੋਂ ਬੈਠ ਗਏ, ਸੱਜ ਗਏ, ਜਦੋਂ ਸਾਡੀਆਂ ਫੌਜਾਂ ਨੂੰ ਫੇਰ ਖਾਲਸੇ ਨੇ ਹੱਲਾ ਬੋਲਿਆ ਤਾਂ ਸਾਡੀ ਫੌਜ ਫੇਰ ਪਿੱਛੇ ਦੌੜ ਆਈ।
1: ਪਰੀ ਮਾਰ ਐਸੀ ਕਿਛ ਆਏ।
0: ਫੇਰ ਪਤਾ ਨੀ ਕੀ ਹੋਇਆ, ਸਿੰਘਾਂ ਨੂੰ ਪਤਾ ਨੀ ਕੀ ਲੈ ਕੇ ਸਾਡੇ ਤੇ ਮੁੜੇ ਵਾਪਸ, ਅਹੀ ਜੀ ਮਾਰ ਮਚਾਈ ਸਾਡੇ ਤੇ ਆ ਕੇ।
1: ਨਹੀਂ ਸੰਭਾਲ ਭਈ ਕਿਸ ਥਾਂ।
0: ਸੰਭਾਲ ਹੀ ਨਹੀਂ ਹੋ ਸਕੀ ਸਾਤੋਂ, ਪਤਾ ਨੀ ਕੀ ਇਹੋ ਜਿਹਾ ਬਰੂਦ ਲੈ ਕੇ ਆਏ ਜਿਹੜਾ ਸਾਡੇ ਤੇ ਹਮਲਾ। ਸ਼ਹੀਦੀ ਫੌਜਾਂ ਦਾ ਤਾਂ ਇਹਨਾਂ ਆਮ ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਇਸ ਕਰਕੇ ਆਉਂ ਤਾਈਓ ਕਹਿੰਦੇ ਨੇ, ਕਹਿੰਦੇ ਫੇਰ ਪਤਾ ਨੀ ਕੀ ਲੈ ਕੇ ਆਏ ਇਧਰ ਨੂੰ, ਇਹੋ ਜਿਹਾ ਤੂਫਾਨ ਹੀ ਮਚਾ ਦਿੱਤਾ ਆ ਕੇ।
1: ਦਸ ਹਜ਼ਾਰ ਸੰਘ ਹੋਤੇ ਸਿਪਾਹੀ।
0: 10,000 ਸਿਪਾਹੀ ਨਾਲ ਸਨ ਸਾਡੇ।
1: ਰਹੇ ਹਟਾਏ ਹਟੀ ਕਿਮ ਨਾਹੇ।
0: ਹਟਾਉਂਦੇ ਰਹੇ ਸਿੰਘਾਂ ਨੂੰ ਜਾ ਕਰਕੇ ਸਾਡੀ ਫੌਜ ਵਾਲੇ, ਪਰ ਕਿੱਥੇ ਹਟਦੇ ਨੇ, ਉਹਨਾਂ ਨੇ ਤਾਂ ਸਾਡੀਆਂ ਫੌਜਾਂ ਭਜਾ ਦਿੱਤੀਆਂ।
1: ਅਬ ਤੁਰਕਨ ਕੇ ਸੈਨ ਚੜਾਵੋ।
0: ਕਹਿੰਦੇ ਆਪਣੇ ਕੋਲੋਂ ਕੰਮ ਨਹੀਂ ਬਣਨਾ, ਹੁਣ ਆਪਾਂ ਦਿੱਲੀ ਚੱਲੀਏ, ਨਰੰਗੇ ਨੂੰ ਕਹੀਏ, ਸੂਬਿਆਂ ਨੂੰ ਕਹੀਏ, ਤੁਰਕਾਂ ਦੀ ਫੌਜ ਇਨ੍ਹਾਂ ਨੂੰ ਸਿੱਧਾ ਕਰ ਸਕਦੀ ਹੈ।
1: ਦੇਹੋ ਦਰਬ ਤੂਰਨ ਅਨਵਾਵੋ।
0: ਉਨ੍ਹਾਂ ਨੂੰ ਖੁੱਲਾ ਪੈਸਾ ਦਿਓ, ਛੇਤੀ ਦੇ ਨਾਲ ਪੈਸੇ ਦੇ ਕੇ ਉਨ੍ਹਾਂ ਨੂੰ ਬੁਲਾਓ।
1: ਸਭ ਗਿਰਪਤ ਕੇ ਸੱਚ ਸਧਾਮੈ।
0: ਸਾਰਿਆਂ ਗਿਰਪਤ ਪਹਾੜੀ ਰਾਜਿਆਂ ਦੇ ਸੱਚ ਵਜ਼ੀਰ

0: ਖੰਡੂਰ ਦਾ ਰਾਜਾ ਇਹ ਭੂਪ ਚੰਦ ਮੰਨ ਗਿਆ ਇਸ ਗੱਲ ਨੂੰ।
1: ਭੰਨੀ ਘਮੰਡ ਚੰਦ ਪੀਰੂ ਰੇ,
0: ਘਮੰਡ ਚੰਦ ਵੀ ਕਹਿੰਦਾ ਹਾਂ ਇਹ ਗੱਲ ਸੁੰਦਰ ਹੈ ਚੰਗੀ ਹੈ, ਆਪਾਂ ਕਾਹਨੂੰ ਲੜਨਾ, ਉਨ੍ਹਾਂ ਨੂੰ ਲਿਆਓ ਤੁਰਕਾਂ ਨੂੰ।
1: ਤਤ ਛਿੰਨ ਦਿੱਲੀ ਸਚਸ ਪਠਾਏ,
0: ਤਤ ਛਿੰਨ ਇਨ੍ਹਾਂ ਨੇ ਸਲਾਹ ਕਰਕੇ ਦਿੱਲੀ ਆਪਣੇ ਵਜ਼ੀਰ ਭੇਜੇ।
1: ਮਿਲੇ ਸੋ ਅਵਰੰਗ ਕੀ ਉਮਰਾਏ,
0: ਜਾ ਕਰਕੇ ਜਿਹੜੇ ਨਰੰਗੇ ਦੇ ਉਮਰਾਓ ਸੀ ਅਗਲੇ

0: ਦਰਬ ਇਤਕ ਤੁਮ ਨਿਕਟ ਪਠਾਇਓ,
1: ਵੀ ਇੰਨਾ ਕੁ ਰੁਪਈਆ ਤੁਹਾਡੇ ਕੋਲ ਭੇਜਿਆ ਹੈ।
0: ਪੁੰਨ ਕਦੀਮ ਹੈ ਪਰਜਾ ਤੁਮਾਰੀ,
1: ਫਿਰ ਮੁੱਢ ਕਦੀਮੀ ਤੁਹਾਡੀ ਪਰਜਾ ਹੈ ਸਾਰੀ।
0: ਬਨੋ ਆਪ ਸਭ ਕੀ ਰਖਵਾਰੀ,
1: ਤੁਹਾਨੂੰ ਸਭ ਦੀ ਰਖਵਾਲੀ ਕਰਨੀ ਬਣਦੀ ਹੈ। ਜੇ ਕੋਈ ਸਾਨੂੰ ਤੰਗ ਕਰਦਾ ਅਸੀਂ ਤੁਹਾਨੂੰ ਮਾਮਲਾ ਦਿੰਦੇ ਹਾਂ, ਔਰ ਹੁਣ ਵੀ ਪੈਸੇ ਲਿਆਏ ਹੈ, ਇਸ ਕਰਕੇ ਤੁਸੀਂ ਸਾਡੀ ਰੱਖਿਆ ਕਰੋ।
0: ਗੁਰ ਤੇ ਦੇ ਕਰ ਹੱਥ ਬਚਾਵੋ,
1: ਉਲਟ ਗੱਲ। ਇੱਕ ਪਾਸੇ ਆਪਾਂ ਸਤਿਗੁਰੂ ਨੂੰ ਕਹਿੰਦੇ ਸਾਨੂੰ ਹੱਥ ਦੇ ਕੇ ਬਚਾਓ ਮਹਾਰਾਜ, ਇਹ ਉਲਟ ਗੱਲ ਉੱਥੇ ਤੁਰਕਾਂ ਨੂੰ ਕਹਿੰਦੇ ਸਾਨੂੰ ਗੁਰੂ ਤੋਂ ਹੱਥ ਦੇ ਕੇ ਤੁਸੀਂ ਬਚਾਓ।
0: ਪੁੰਨ ਧਨ ਪਠੈ ਅਦਕ ਇਤ ਆਵੋ,
1: ਫੇਰ ਬਹੁਤ ਸਾਰਾ ਧਨ ਭੇਜਾਂਗੇ ਜਦੋਂ ਆਉਂਗੇ।
0: ਇਮ ਗਿਰਪਤ ਬਹੁ ਸਚ ਪਠਾਏ,
1: ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਇਕੱਠੇ ਕਰਕੇ ਭੇਜੇ।
0: ਇਤ ਆਨੰਦਪੁਰ ਸਤਿਗੁਰ ਆਏ,
1: ਸਤਿਗੁਰੂ ਜੀ ਜੰਗ ਜਿੱਤ ਕੇ ਇਧਰੋਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਸਜ ਗਏ।
0: ਕਰੋ ਕਰਾ ਬਹੁ ਵਜੀ ਵਧਾਈ,
1: ਵਧਾਈਆਂ ਵਜੀਆਂ ਆਪਸ ਦੇ ਵਿੱਚ, ਬਹੁਤ ਵਧਾਈਆਂ ਹੋਈਆਂ ਜੰਗ ਜਿੱਤਣ ਦੀਆਂ। ਖੁੱਲਾ ਕੜਾ ਪ੍ਰਸ਼ਾਦ ਬਣਾਓ ਬਈ।
0: ਆਏ ਜੀਤ ਸਤਰ ਸਮਦਾਈ,
1: ਕਿਉਂਕਿ ਸਮੂਹ ਸ਼ਤਰੂਆਂ ਨੂੰ ਜਿੱਤ ਕੇ ਖਾਲਸਾ ਆਇਆ ਹੈ।
0: ਦਾਨ ਬ੍ਰੰਦ ਰੰਕਨ ਕੋ ਦੀਨ,
1: ਇਹ ਹੈ ਵੀ ਖਾਸ ਗੱਲ, ਕੜਾ ਪ੍ਰਸ਼ਾਦ ਸੰਗਤਾਂ ਨੂੰ, ਖਾਲਸੇ ਨੂੰ, ਬਾਕੀ ਗਰੀਬਾਂ ਨੂੰ ਬਹੁਤ ਸਾਰਾ ਦਾਨ ਵੰਡਿਆ ਹੈ।
0: ਸੁਜਸ ਪਸਾਰਨ ਜੈ ਕਹਿ ਕਿਨ,
1: ਜਿੱਥੇ ਕਿੱਥੇ ਗੁਰਾਂ ਦਾ ਸ੍ਰੇਸ਼ਟ ਜਸ ਫੈਲ ਗਿਆ ਹੈ।
0: ਮੰਗਲ ਕਰੇ ਅਨੇਕ ਪ੍ਰਕਾਰ,
1: ਅਨੇਕ ਪ੍ਰਕਾਰ ਦੇ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਕਰਮ ਹੁੰਦਾ ਹੈ, ਮੰਗਲ ਕੀਤਾ ਹੈ।
0: ਮੰਗਲ ਮੂਲ ਗੁਰੂ ਦਾ ਤਾਰਾ,
1: ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਗਲ ਦਾ ਮੂਲ ਹਨ, ਖੁਸ਼ੀਆਂ ਦੇ ਮੂਲ, ਖੁਸ਼ੀਆਂ ਦਾ ਮੁੱਢ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
0: ਵਜੇ ਮਿਰਦੰਗ ਰਬਾਬ ਕਨੇਰੇ,
1: ਬਹੁਤ ਮਿਰਦੰਗ ਰਬਾਬ ਵੱਜਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
0: ਗਾਵੇ ਸ਼ਬਦ ਸੁਖਦ ਗੁਰ ਕੇਰੇ,
1: ਸਤਿਗੁਰੂ ਮਹਾਰਾਜ ਦੇ ਸ਼ਬਦ ਗਾਉਂਦੇ ਨੇ ਸੁਖ ਦੇ ਦੇਣ ਵਾਲੇ।
0: ਘਾਇਲ ਸਾਲ ਪੱਤਰ ਕੋ ਲਾਏ,
1: ਜ਼ਖਮੀਆਂ ਨੂੰ ਸਾਲ ਪੱਤਰ ਜ਼ਖਮਾਂ ਦੇ ਉੱਤੇ ਬੰਨੇ ਹਨ।
0: ਮਿਲੇ ਘਾਉ ਉੱਠ ਤੁਰਤ ਨਹਾਏ,
1: ਘਾਉ ਜ਼ਖਮ ਮਿਲ ਗਏ ਆਪਸ ਵਿੱਚ ਚੰਗੇ ਭਲੇ ਹੋ ਗਏ, ਉਹ ਤਾਂ ਉਹ ਉੱਠ ਕੇ ਇਸ਼ਨਾਨ ਕਰਦੇ ਹਨ।
0: ਕੇਤਕ ਦਿਨ ਇਸ ਰੀਤ ਬਤੀਤੇ,
1: ਕਿੰਨੇ ਕੁ ਦਿਨ ਇਸ ਤਰੀਕੇ ਨਾਲ ਬਤੀਤ ਹੋਏ ਹਨ।
0: ਆਏ ਜਾਏ ਸਿੱਖ ਸੰਗਤ ਪ੍ਰੀਤੇ,
1: ਆਉਂਦੀ ਹੈ ਸੰਗਤ ਪ੍ਰੀਤ ਨਾਲ, ਜਾਂਦੀ ਹੈ ਸੰਗਤ ਪ੍ਰੀਤੀ ਨਾਲ।
0: ਇੱਕ ਦਿਨ ਸਤਿਗੁਰ ਸਭਾ ਲਗਾਏ,
1: ਇੱਕ ਦਿਨ ਸਤਿਗੁਰੂ ਜੀ ਸਭਾ ਦੇ ਵਿੱਚ ਸਜੇ ਹੋਏ ਸਨ ਸੰਗਤ ਵਿੱਚ।
0: ਬੈਠੇ ਸਿੰਘ ਆਨ ਸਮਦਾਏ,
1: ਬਹੁਤ ਸਾਰੇ ਸਿੰਘ ਆ ਕੇ ਸਤਿਗੁਰੂ ਜੀ ਦੇ ਕੋਲ ਸੰਗਤ ਵਿੱਚ ਸਜੇ।
0: ਵੀਰ ਸਿੰਘ ਜਸਪਾਲੀ ਆਇਓ,
1: ਇਹ ਵੀਰ ਸਿੰਘ ਸੀ ਜਸਪਾਲੀਆ, ਇਹ ਚੱਲ ਕੇ ਮਹਾਰਾਜ ਜੀ ਕੋਲ ਆਇਆ।
0: ਮਿਲ ਸ੍ਰੀ ਪ੍ਰਭ ਕੋ ਸੀਸ ਨਵਾਇਓ,
1: ਮਿਲ ਕੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ।
0: ਮਦਨ ਸਿੰਘ ਰਾਜਪੂਤ ਦਰਸ ਕਰ,
1: ਮਦਨ ਸਿੰਘ ਜੋ ਸੀ ਰਾਜਪੂਤ, ਇਹਨੇ

0: ਇਹਨਾਂ ਤੋਂ ਲੈ ਕੇ ਆਦਿਕ ਹੋਰ ਜਿੰਨੇ ਵੀ ਸਨ ਸਾਰੇ ਜਾਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਪਣੇ ਬਗਾਨੇ ਸਭ ਬੈਠੇ
1: ਬੈਠੇ ਸਕਲ ਸੁਣੇ ਬਦ ਕਾਨੇ
0: ਬਹਿ ਕੇ ਸਾਰੇ ਜਾਣੇ ਨੂੰ ਸ਼ੌਂਕ ਹੈ ਜਿਵੇਂ ਆਪਾਂ ਸੁਣਦੇ ਹਾਂ ਇਸੇ ਤਰ੍ਹਾਂ ਹੀ ਉਦੋਂ ਵੀ ਸੰਗਤ ਬਹਿ ਕੇ ਸੁਣਦੀ ਇਤਿਹਾਸ ਕੋਈ ਗੁਰਾਂ ਦਾ ਬਚਨ ਕੋਈ ਸਾਡੇ ਜ਼ਿੰਦਗੀ ਚ ਕੰਮ ਆਉਣ ਦੇ ਸਾਰੇ ਜਿਤਨੇ ਬਚਨ ਨੇ
1: ਸਿਆਮ ਸਿੰਘ ਪ੍ਰਭ ਕੇ ਢਿੱਗ ਬੈਸਾ
0: ਇੱਕ ਸਿੰਘ ਸੀ ਭਾਈ ਸ਼ਿਆਮ ਸਿੰਘ ਜੀ ਦਾ ਨਾਮ ਸੀ ਮਹਾਰਾਜ ਜੀ ਦੇ ਕੋਲ ਬੈਠਾ ਸੀ
1: ਹੱਥ ਜੋੜ ਬੋਝਤ ਭਾ ਐਸਾ
0: ਹੱਥ ਜੋੜ ਕੇ ਦੋਵੇਂ ਬੇਨਤੀ ਕੀਤੀ ਗੁਰਾਂ ਨੂੰ ਇਉਂ ਪੁੱਛਿਆ
1: ਸ੍ਰੀ ਪ੍ਰਭ ਚਿੱਤ ਸੰਸੈ ਬਾ ਮੇਰੇ
0: ਮਹਾਰਾਜ ਜੀ ਇੱਕ ਮੇਰੇ ਮਨ ਦੇ ਅੰਦਰ ਸ਼ੰਕਾ ਹੈ ਸੰਸਾ ਹੈ ਜੇ ਦੂਰ ਕਰ ਦਿਓ
1: ਪੁੱਤਰ ਕਹੋ ਆਪ ਇਸ ਬੇਰੇ
0: ਆਪ ਜੀ ਕਿਰਪਾ ਕਰਕੇ ਮੇਰੇ ਸੰਸੇ ਦਾ ਉੱਤਰ ਦਿਓ ਜੀ
1: ਹਿੰਦੂ ਮੁਸਲਮਾਨ ਹੈ ਘਨੇ
0: ਹਿੰਦੂਆਂ ਤੇ ਮੁਸਲਮਾਨਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਜੀ
1: ਜੈ ਕਹਿ ਜਗ ਮੈਂ ਦੁਸ਼ਟ ਸੋ ਬਣੇ
0: ਜਿੱਥੇ ਕਿੱਥੇ ਤੁਰਕ ਜਿਹੜੇ ਨੇ ਦੁਸ਼ਟ ਬਣੇ ਬੈਠੇ ਸੰਸਾਰ ਦੇ ਵਿੱਚ ਹੋਰ ਵੀ
1: ਪੰਥ ਖਾਲਸਾ ਹੋ ਜਸ ਥੋੜਾ
0: ਇਹ ਜਿਹੜਾ ਖਾਲਸਾ ਪੰਥ ਹੈ ਇਹ ਥੋੜਾ ਜਿਹਾ ਹੀ ਹੈ ਗਿਣਤੀ ਦੇ ਵਿੱਚ
1: ਪਈਤ ਕਹੋ ਕਹੋ ਕੋ ਟੋਰਾ
0: ਕੋਈ ਕੋਈ ਟੋਲਿਆ ਹੀ ਮਿਲਦਾ ਸਿੰਘ ਹੈ ਕੋਈ ਸਿੰਘ ਲੱਭਦਾ ਨਹੀਂ ਹੈ ਥਾਂ ਥਾਂ ਦੇ ਉੱਤੇ
1: ਸਕਲ ਸਤਰ ਕੋ ਹੱਥ ਕਰ ਕੈਸੇ
0: ਸਾਰਿਆਂ ਦੁਸ਼ਮਣਾਂ ਨੂੰ ਮਾਰ ਕਰਕੇ ਕਿਸ ਪ੍ਰਕਾਰ
1: ਰਾਜ ਪਾਏ ਕਿਮ ਕਹੀਏ ਤੈਸੇ
0: ਆਪ ਜੀ ਨੇ ਕਿਹਾ ਕਿ ਖਾਲਸਾ ਰਾਜ ਕਰੇਗਾ ਧਰਤੀ ਤੇ ਇਹ ਤਾਂ ਇੰਨੇ ਜ਼ਿਆਦਾ ਨੇ ਤੁਰਕ ਤੁਸੀਂ ਪਹਾੜੀਏ ਹੋਰ ਰਾਜੇ ਤੇ ਇਹ ਖਾਲਸਾ ਗਿਣਤੀ ਚ ਬੜਾ ਥੋੜਾ ਜਿਹਾ ਹੈ ਇਹ ਦੱਸੋ ਮੇਰੇ ਮਨ ਦਾ ਸ਼ੰਕਾ ਬਈ ਇੰਨੇ ਬੰਦਿਆਂ ਦੇ ਉੱਤੇ ਥੋੜਾ ਜਿਹਾ ਖਾਲਸਾ ਕਿਵੇਂ ਰਾਜ ਕਰੇਗਾ
1: ਵਧੇ ਤੇਜ ਕਿਮ ਲਹਿ ਧਰਨੇ
0: ਤੇਜ ਇੰਨਾ ਕਿਵੇਂ ਵਧੂਗਾ ਇਹਨਾਂ ਦਾ ਕਿਵੇਂ ਧਰਤੀ ਸਾਰੀ ਤੁਸੀਂ ਕਹਿੰਦੇ ਸਾਰੀ ਧਰਤੀ ਤੇ ਰਾਜ ਕਰਨਾ ਇਹਨਾਂ ਨੇ
1: ਠਹਿਰੇ ਰਾਜ ਕੌਣ ਕਰ ਕਰਨੇ
0: ਇਹਨਾਂ ਦਾ ਰਾਜ ਜਿਹੜਾ ਠਹਿਰੇਗਾ ਕਿਹੜੀ ਕਰਨੀ ਕਰਕੇ ਠਹਿਰੇਗਾ
1: ਬਹੁਤਨ ਕੀ ਕਿਰਤ ਅਲਪ ਕਰੇ ਕਿਮ
0: ਇਹ ਬਹੁਤਿਆਂ ਦੀ ਕਿਰਤ ਬਹੁਤੇ ਬੰਦਿਆਂ ਦੀ ਕਿਰਤ ਭਾਵ ਜਿਹੜਾ ਇੱਕ ਲੱਖ ਬੰਦੇ ਨੇ ਕੰਮ ਕਰਨਾ ਹੈ ਇਹ ਹਜ਼ਾਰ ਬੰਦਾ ਕਿਵੇਂ ਕਰ ਸਕਦਾ ਮੈਂ ਤਾਂ ਇਹ ਪੁੱਛਦਾ ਵੀ ਇੰਨੇ ਬੰਦਿਆਂ ਦੀ ਕਿਰਤ ਥੋੜਾ ਖਾਲਸਾ ਕਿਵੇਂ ਕਰ ਸਕਦਾ ਹੈ
1: ਬਨ ਅਲਪ ਕੀ ਬਹੁਤਨ ਤੇ ਤਿਮ
0: ਸੋ ਇਸੇ ਪ੍ਰਕਾਰ ਅਲਪ ਥੋੜਿਆਂ ਦੀ ਬਹੁਤਿਆਂ ਤੋਂ ਕਿਵੇਂ ਕਿਰਤ ਹੋ ਸਕਦੀ ਹੈ
1: ਹਿੰਦੂ ਤੁਰਕਨ ਵੱਡੋ ਸਮਾਜ
0: ਕਿਉਂਕਿ ਹਿੰਦੂ ਅਤੇ ਤੁਰਕਾਂ ਦਾ ਸਮਾਜ ਰਾਜ ਬੜਾ ਵੱਡਾ ਹੈ
1: ਸਭ ਰਿਪ ਪਰ ਕਿਮ ਟਹਿਰੇ ਰਾਜੂ
0: ਸਾਰਿਆਂ ਦੁਸ਼ਮਣਾਂ ਦੇ ਉੱਤੇ ਖਾਲਸੇ ਦਾ ਰਾਜੂ ਤੋਂ ਭਾਵ ਰਾਜ ਕਿਵੇਂ ਠਹਿਰੇਗਾ
1: ਕਹੀਏ ਪੰਥ ਸੁਣੇ ਪ੍ਰਭ ਤੇਰਾ
0: ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜੋ ਪੰਥ ਕਿਹਾ ਜਾਂਦਾ ਹੈ ਇਹ ਕਿਵੇਂ ਲਾਭ ਹੋਵੇਗਾ ਪੰਥ ਨੂੰ ਇਸ ਗੱਲ ਦਾ
1: ਹਾਨ ਲਾਭ ਜਾਣੇ ਇਸ ਬੇਰਾ
0: ਸੋ ਆਪ ਜੀ ਦੱਸੋ ਕਿ ਪੰਥ ਹਾਨ ਲਾਭ ਕਿਵੇਂ ਪ੍ਰਾਪਤ ਕਰੇਗਾ ਕਿਸ ਤਰ੍ਹਾਂ ਰਾਜ ਕਰੇਗਾ
1: ਵਰਤੇ ਵਰਤਾਰਾ ਜਗ ਜਥਾ
0: ਜਿਵੇਂ ਜਗ ਦੇ ਵਿੱਚ ਵਰਤਾਰਾ ਵਰਤੇਗਾ ਆਉਣ ਵਾਲੇ ਸਮੇਂ ਚ
1: ਸ੍ਰੀ ਮੁਖ ਸੁੰਦਰ ਤੇ ਕਹਿ ਤਥਾ
0: ਸ਼੍ਰੋਮਣੀ ਮੁਖ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬੜੇ ਸੁੰਦਰ ਸੋਹਣੇ ਬਚਨ ਇਸ ਪ੍ਰਕਾਰ ਕਹੇ
1: ਦੋਹਰਾ ਵਰਤਾਰਾ ਵਰਤ ਜਗਤ ਸੁਣੋ ਸਿੱਖ ਚਿਤ ਲਾਏ
0: ਵਰਤਾਰਾ ਵਰਤੇਗਾ ਜਗਤ ਦੇ ਵਿੱਚ ਸੁਣੋ ਸਿੰਘੋ ਚਿਤ ਲਾ ਕੇ ਇਸ ਗੱਲ ਨੂੰ
1: ਸਤਿਗੁਰ ਜੈਸੀ ਭਾਵਸੀ ਤੈਸੀ ਚਲਸੀ ਵਾਏ
0: ਇਹ ਤਾਂ ਸਾਡੀ ਮਰਜ਼ੀ ਤੇ ਹੁੰਦਾ ਸਾਰਾ ਕੁਛ ਜਿਵੇਂ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਦੀ ਹਵਾ ਚੱਲ ਪਏਗੀ ਆਪਣੇ ਆਪ ਹੀ ਦੁਨੀਆ ਘੁੰਮ ਜਾਏਗੀ
1: ਖਾਏ ਗੋ ਖਰਚ ਲੇ ਗੋ ਲਾਲ
0: ਸੋ ਇਸ ਤਰੀਕੇ ਦੇ ਨਾਲ ਕਹਿੰਦੇ ਖਾਣਗੇ ਖਰਚਣਗੇ ਲਏ ਗੋ ਲਾਲ ਹੁਣ ਇੱਥੋਂ ਖਾਲਸੇ ਦੇ ਮਹਾਰਾਜ ਨੇ ਕੁਛ ਕੁ ਅਰਥ ਕੀਤੇ ਨੇ ਜਿਹੜੇ ਡੂੰਘਾਈ ਵਿੱਚ ਨੇ ਖਾਏ ਗੋ ਦੋ ਖਾ ਖਰਚ ਖੱਖਾ ਤੇ ਲੇ ਗੋ ਤੂੰ ਲੱਲਾ ਤੇ ਲਾਲ इस प्रकार अगली पंक्ति पूरी करेगी सरक है गो युद्ध माहे करै गो निहाल। वह सरक है सस्से लैना, यह तीन अखर मिला के बनता जो सा खालसा है। यह खालसे का एक पूरा सतगुरु ने उच्चारण किया इतने कि खालसा अगे सरकेगा, जंग जितेगा, अगे बधेगा, दुनिया नू निहाल करेगा खालसा।
1: सरक है गो युद्ध माहे करो गो निहाल,
0: सरक है गो अगे नू खालसा सरकेगा बधेगा दुनिया नू निहाल करेगा।
1: कारी लग लक्ष्मी सिमट सगरी आने सार,
0: खारी तो भाव खारा समुंदर, उस समुंदर तक लक्ष्मी सिमटी जिन्नी कठी हुई है, सारी आनेगा सार जंग करके लोहा खड़का के। हुण इन्हां अखरां तो कह लैंदे खारी तो खखा खा, री छड़ देना खा, लक्ष्मी तो लल्ला खाल, ते सिमटी तो जां सगरी तो ससा, फिर आ गया खालसा। इस तरीके दे नाल इन्हां पंक्तियां च खालसा दे अर्थ कीते ने कि खालसा इहनूं कहिंदे ने कि खालसा धरती तो लैके समुंदर तक की सारी लक्ष्मी इकट्ठी कर लवेगा।
1: खड़े लड़े संग्राम में खलक करे गो पार,
0: खड़ के लड़नगे मैदान जंग दे विच, अते खलक जिहड़ी दुनिया है इहनू पार करनगे, भाव इहदे विच भी खालसा ही अखर, खड़े तो खखा, लड़े तो लल्ला, सस्से तो संग्राम तो ससा, इउं कहिंदे ने इह हो गया खालसा। इस तरह खालसा जिहड़ा है खड़े
1: करै सार का मेल,
0: सार दा मेल करेगा, भाव सार हुंदा लोहा, लोहे नाल लोहा बजा के खालसा। इस तरीके नाल जिहड़े खान ने तुरक ने इन्हां

ਭੋਗ ਤੇ ਇਹ ਜਿਹੜੀਆਂ ਖੱਖਾਂ ਪਹਿਲਾਂ ਲੈਣਾ, ਫਿਰ ਲੱਲਾ, ਫਿਰ ਸਾਰ ਦਾ ਸੱਸਾ, ਇਹ ਵੀ ਖਾਲਸਾ ਬਣ ਗਿਆ। ਭਾਵ ਖਾਲਸੇ ਦੇ ਕੋਲ ਸਾਰਾ ਕੁਛ ਹੀ ਹੋਵੇਗਾ, ਖਾਲਸਾ ਯੋਗੀ ਵੀ ਹੋਵੇਗਾ, ਖਾਲਸਾ ਭੋਗੀ ਵੀ ਹੋਵੇਗਾ, ਖਾਲਸੇ ਕੋਲ ਸ਼ਸਤਰ ਵੀ ਹੋਵੇਗਾ। ਇਸ ਤਰ੍ਹਾਂ ਖਾਲਸੇ ਦੇ ਕੋਲ ਹਰ ਇੱਕ ਚੀਜ਼, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੇਕ ਪ੍ਰਕਾਰ ਦੀ ਜਿੰਨੀਆਂ ਵੀ ਚੀਜ਼ਾਂ ਨੇ, ਹਰੇਕ

0: ਤੇ ਲਾ ਤੋ ਲਾ ਇਸੇ ਪ੍ਰਕਾਰ ਸਾਗਰੇ ਸੱਸੇ ਸਾ ਖਾਲਸਾ ਇਹ ਖਾਦਰ ਲਾ ਦਰਖ ਸਾਗਰੇ ਬੀਚ ਕਰੇ ਗੁਰਾਜ ਇਹ ਜਿਹੜਾ ਖਾਦਰ ਦਾ ਇਲਾਕਾ ਹੈ ਸਾਰਾ ਤਰਾਈ ਦਾ ਸੋ ਉਹ ਧਰਤੀ ਜਿੱਥੇ ਪੰਜਾਂ ਦਰਿਆਵਾਂ ਦਾ ਪਾਣੀ ਚੜ੍ਹ ਕੇ ਸਲਾਬ ਕਰਕੇ ਚਿਕੜਾਲੀ ਕਰਦਾ ਹੈ ਚਿੱਕੜ ਚਿੱਕੜ ਭਾਵ ਪੰਜਾਬ ਦੇ ਸਾਰੇ ਇਲਾਕੇ ਦਰਿਆਵਾਂ ਦੇ ਮਿਲ ਕੇ ਵਹਿਣ ਤੋਂ ਅੰਦਰ ਬਾਹਰ ਦੀ ਧਰਤੀ ਜੋ ਸਤਲੁਜ ਸਰਸਵਤੀ ਜਮੁਨਾ ਅਤੇ ਅੱਗੇ ਜਾ ਕਰਕੇ ਜਿਹੜਾ ਹੈ ਰਾਜ ਜੋ ਜੀਂਦ ਤੋਂ ਪਰੇ ਪਿਸ਼ੌਰ ਤੱਕ ਲਾ ਤੋਂ ਭਾਵ ਤੱਕ ਦਰ ਤੋਂ ਦਰ ਸਾਗਰ ਸਮੁੰਦਰ ਦਾ ਦਰਵਾਜ਼ਾ ਭਾਵ ਜੇ ਹੈ ਸਾਰੇ ਦੇਸ਼ ਜੋ ਪੰਜਾਬ ਤੋਂ ਸਮੁੰਦਰ ਦੇ ਵਿੱਚ ਕਾਲੇ ਅਤੇ ਜਿਸ ਵਿੱਚੋਂ ਪੰਜਾਬ ਦੇ ਪਾਣੀਆਂ ਨੂੰ ਆਉਣ ਜਾਣ ਦਾ ਰਸਤਾ ਹੈ ਇਸ ਇਸ ਖਾਲਸਾ ਅੱਖਰ ਦੇ ਸਾਰੇ ਹੀ ਅਰਥ ਬਣਾਏ ਨੇ ਇੱਥੇ ਤਾਂ ਲਿਖਿਆ ਹੈ ਕਿ ਖਾਲਸਾ ਇਸ ਤਰੀਕੇ ਦੇ ਨਾਲ ਰਾਜ ਕਰੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀਂਦ ਵਾਲੇ ਰਾਜੇ ਦਾ ਰਾਜ ਹੈ ਪਟਿਆਲੇ ਵਾਲੇ ਰਾਜ ਦਾ ਰਾਜ ਹੈ ਨਾਭੇ ਵਾਲੇ ਰਾਜ ਦਾ ਰਾਜ ਹੈ ਇਹਨਾਂ ਬਾਰੇ ਦਸਵੇਂ ਪਾਤਸ਼ਾਹ ਨੇ ਪਹਿਲਾਂ ਹੀ ਖਾਲਸੇ ਨੂੰ ਦੱਸ ਦਿੱਤਾ ਸੀ
1: ਦਿੱਲੀ ਟਿਕੇ ਨਾ ਰਾਜ ਸਿੱਖ ਗੁਰੂ ਨਾਨਕ ਬਖਸ਼ੀ ਸਾਂਝ
0: ਹਾਂ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਚ ਰਾਜ ਨਹੀਂ ਟਿਕੇਗਾ ਤੇ ਕਿਉਂ ਇਹ ਸਰਦਾਰ ਬਘੇਲ ਸਿੰਘ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿੰਨੀ ਵਾਰ ਦਿੱਲੀ ਜਾ ਕੇ ਲੁੱਟੀ ਕਬਜ਼ੇ ਚ ਕੀਤੀ ਜਦੋਂ ਦੇਖਣਾ ਕਿ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਆ ਗਈ ਚਲੋ ਬਈ ਆਪਾਂ ਦੀਵਾਲੀ ਮਨਾਈਏ ਪਿੱਛੋਂ ਫੇਰ ਤੁਰਕਾਂ ਨੇ ਕਬਜ਼ਾ ਕਰ ਲੈਣਾ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਖਾਲਸੇ ਦਾ ਰਾਜ ਉੱਥੇ ਤਾਂ ਨਹੀਂ ਟਿਕੇਗਾ ਔਰ ਉੱਥੋਂ ਤਾਂ ਬਘੇਲ ਸਿੰਘ ਹੁਣੀ ਫਿਰ ਮੁੜਿਆ ਕਰਨਗੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਕੁਝ ਐਸੇ ਹਾਲਾਤ ਖਾਲਸੇ ਨੂੰ ਸੁਣਾਏ।

0: ਪਰਬਤੀ ਪਹਾੜੀ ਇਲਾਕਾ ਤੇ ਅਟਕ ਦਰਿਆ ਵਾਲਾ ਪਾਸਾ ਸਾਰਾ।
1: ਕਸ਼ਮੀਰੀ ਉਹ ਹੰਸ ਪਰ ਮਲਕਪੁਰੀ ਮੈਂ ਸਟਕ।
0: ਕਸ਼ਮੀਰ ਵੱਲ ਤੇ ਹੰਸੀ ਤੇ ਮਲਕਪੁਰਾ ਇਸ ਪਾਸੇ ਨੂੰ ਸਾਰਾ ਜਿਹੜਾ ਖਾਲਸਾ ਹੈ ਇਹ ਰਾਜ ਕਰੇਗਾ।
1: ਪਿਸ਼ੌਰ ਜਲਾਲਾ ਕਾਬਲੀ ਲਿਵੇਂਗੀ ਜੋ ਕੇਸ।
0: ਕੇਸਾਂ ਧਾਰੀ ਇਹ ਰਾਜ ਲੈਣਗੇ। ਸੋ ਇਸ ਤਰੀਕੇ ਨਾਲ ਬੜੇ ਸ਼ੌਂਕ ਦੇ ਨਾਲ ਬਹੁਤ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿੱਥੋਂ ਤੱਕ ਰਹੀਆਂ ਨੇ ਉਥੋਂ ਤੱਕ ਮਹਾਰਾਜ ਨੇ ਇਸ਼ਾਰਾ ਕੀਤਾ ਹੈ।
1: ਤਬੈ ਖਾਲਸਾ ਸਿੰਧ ਦੁਰ ਦਿੱਲੀ ਕੇਸਰ ਭੇਸ।
0: ਸੋ ਮਹਾਰਾਜ ਕਹਿਣ ਲੱਗੇ ਤਦ ਖਾਲਸਾ ਦੂਰ ਸਿੰਧ ਤੱਕ ਰਾਜ ਕਰੇਗਾ ਦਿੱਲੀ ਕੇ ਈਸ਼ਵਰ ਤੁਲ ਭਾਵ ਭੇਸ ਕਰਕੇ ਭਾਵ ਪਾਤਸ਼ਾਹੀ ਠਾਠ ਬਾੜ ਨਾਲ ਇਹ ਦਲਿਕੇਸ਼ਵਰ ਤੋਂ ਭਾਵ ਜਿਹੜਾ ਨਰੰਗਾ ਹੈ ਕਹਿੰਦੇ ਜਿਵੇਂ ਨਰੰਗਾ ਰਾਜ ਕਰਦਾ ਨਾ ਬੈਠ ਕੇ ਇਸ ਤਰ੍ਹਾਂ ਖਾਲਸਾ ਵੀ ਰਾਜ ਕਰੇਗਾ।
1: ਰੂਪ ਰੰਗ ਸਭ ਛਿਪੈਂਗੀ ਦੀਪ ਸਿੰਘ ਨਰ ਰੰਗ।
0: ਤੋ ਇਸ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਤੁਰਕਾਂ ਪਠਾਣਾਂ ਦੇ ਰਾਜ ਸਾਜ ਦੇ ਪੁਰਾਣੇ ਰੂਪ ਰੰਗ ਸਾਰੇ ਜਿਤਨੇ ਵੀ ਨੇ ਉਹ ਛੁਪ ਜਾਣਗੇ। ਨਵੀਨ ਰੰਗ ਦੇ ਸਿੰਘਾਂ ਦਾ ਦੀਪ ਤੇਜ ਪ੍ਰਤਾਪ ਫੈਲੇਗਾ। ਕਹਿੰਦੇ ਮੈਂ ਤਾਂ ਉਸ ਵਕਤ ਜੋਤੀ ਜੋਤ ਸਮਾ ਜਾਵਾਂਗਾ। ਇਹ ਦੀਪ ਤੋਂ ਭਾਵ ਕੁਛ ਇਉਂ ਵੀ ਅਨੁਮਾਨ ਲਾਉਂਦੇ ਨੇ ਸੌ ਸਾਖੀ ਵਾਲੇ ਕਿ ਅਖੀਰ ਰਾਜਾ ਦਲੀਪ ਸਿੰਘ ਹੋਇਆ ਜਿਵੇਂ ਇਸ ਤਰ੍ਹਾਂ ਕਹਿੰਦੇ ਇਹ ਸਾਰੇ ਰਾਜ ਕਰਨਗੇ।
1: ਜੋਤੀ ਜੋਤ ਸਮਾਏ ਕਰ ਲੋਹੇ ਛੋ ਭੁਜੰਗ।
0: ਅਸੀਂ ਤਾਂ ਜੋਤੀ ਜੋਤ ਸਮਾ ਜਾਵਾਂਗੇ ਪਰ ਆਪਣੇ ਭੁਜੰਗੀਆਂ ਨੂੰ ਭਾਵ ਖਾਲਸੇ ਨੂੰ ਲੋਹੇ ਦੀ ਛੋ ਲਾ ਜਾਵਾਂਗਾ ਭਾਵ ਜੋ ਸਭੋ ਕੁਝ ਕਰਨਗੇ ਜੋ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਖੜਕਾਉਣਗੇ।
1: ਕੋ ਦਿਨ ਖਾਹੇ ਸਹੀ ਲਾਪਰ ਅਰ ਕਸ਼ਮੀਰ।
0: ਸੋ ਕੋਈ ਦਿਨ ਆਵੇਗਾ ਐਸਾ ਸਮਾਂ ਆਵੇਗਾ ਭਾਵ ਖਾਲਸਾ ਲਾਪਰ ਲਾਹੌਰ ਦਾ ਤੇ ਕਸ਼ਮੀਰ ਦਾ ਮਾਮਲਾ ਖਾਵੇਗਾ।
1: ਸਾਧੇਗਾ ਸੋ ਖਾਲਸਾ ਹੋਏ ਮਮ ਦਸਤੰਗੀਰ।
0: ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਖਾਲਸਾ। ਖਾਲਸੇ ਦਾ ਤੁਹਾਨੂੰ ਭਾਵ ਅਰਥ ਦੱਸਿਆ ਹੈ। ਸੋ ਖਾਲਸਾ ਹੋਏ ਮਮ ਦਸਤੰਗੀਰ ਇਹ ਜਿਹੜਾ ਜਿੰਨਾ ਵੀ ਤੁਹਾਨੂੰ ਖਾਲਸੇ ਦਾ ਅੱਖਰ ਦੱਸਿਆ ਕਹਿੰਦੇ ਉਹ ਖਾਲਸਾ ਮੁਲਕ ਨੂੰ ਸਾਧੇਗਾ ਮੇਰੀ ਉਸ ਨੂੰ ਦਸਤਗੀਰੀ ਹੋਵੇਗੀ।
1: ਅਹ ਗੁਰੂ ਕਾ ਖਾਲਸਾ ਗੁਰੂ ਖਾਲਸਾ ਹੋਏ।
0: ਮਹਾਰਾਜ ਕਹਿੰਦੇ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਰੂਪ ਹੈ ਦੋਨੋਂ ਇੱਕੋ ਨੇ ਆਪਸ ਵਿੱਚ। ਮੈਂ ਖਾਲਸੇ ਵਿੱਚ ਵਰਤਦਾ ਖਾਲਸਾ ਮੇਰੇ ਵਿੱਚ ਆਪਸੀ ਸਾਡਾ ਇੰਨਾ ਸੰਬੰਧ ਹੈ। ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਪਾਣੀ ਵਿੱਚ ਪਾਣੀ ਮਿਲਿਆ ਹੋਇਆ ਇਸ ਤਰ੍ਹਾਂ ਖਾਲਸਾ ਮੇਰੇ ਚ ਮਿਲਿਆ ਮੈਂ ਖਾਲਸੇ ਚ ਮਿਲਿਆ ਹੋਇਆ ਹਾਂ।
1: ਇਮ ਸੁਣ ਕੇ ਸਭ ਸਿੰਘ ਤਬ ਨਮੋ ਕਰੇ ਸਭ ਕੋਏ।
0: ਇਉਂ ਮਹਾਰਾਜ ਜੀ ਤੋਂ ਇਹ ਖਾਲਸੇ ਅੱਖਰ ਦੇ ਬਚਨ ਸੁਣ ਕੇ ਸਾਰਿਆਂ ਸਿੰਘਾਂ ਨੇ ਮੱਥਾ ਟੇਕਿਆ।
1: ਗੁਰਬੂਜੇ ਪੁਨ ਆਪ ਕੋ ਦਰਸ਼ਨ ਹੋਏ ਕੇ ਨਾ ਹੈ।
0: ਫਿਰ ਖਾਲਸਾ ਜੀ ਨੇ ਪੁੱਛਿਆ ਮਹਾਰਾਜ ਉਹ ਤਾਂ ਸਾਰੀ ਗੱਲ ਠੀਕ ਹੈ ਸਿੰਘਾਂ ਨੇ ਗੁਰਾਂ ਤੋਂ ਪੁੱਛਿਆ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ ਫੇਰ ਕਦੇ ਸਾਨੂੰ।
1: ਬੋਲੇ ਹਾਂ ਬਨ ਖਾਲਸਾ ਵਰਤੋਂਗੋ ਸਭ ਮਾਹੇ।
0: ਮਹਾਰਾਜ ਕਹਿੰਦੇ ਮੈਂ ਤਾਂ ਵਿਆਪਕ ਹਾਂ ਮੈਂ ਤਾਂ ਸਾਰਿਆਂ ਦੇ ਵਿੱਚ ਖਾਲਸਾ ਰੂਪ ਹੋ ਕੇ ਵਰਤਾਂਗਾ। ਇਹ ਚੀਜ਼ ਇੱਕ ਵੱਖਰੀ ਹੈ ਕਿ ਜਿਵੇਂ ਹਵਾ ਵਰਤਦੀ ਹੈ ਸਾਰਿਆਂ 'ਚ ਇਸੇ ਪ੍ਰਕਾਰ ਜਿਵੇਂ ਹਰ ਚੀਜ਼ ਵਰਤ ਜਾਂਦੀ ਹੈ। ਕਹਿੰਦੇ ਮੈਂ ਤੁਹਾਡੇ ਵਿੱਚ ਹੀ ਵਰਤਾਂਗਾ ਰਹਾਂਗਾ ਤੁਹਾਡੇ ਅੰਗ ਸੰਗ ਨਜ਼ਰ ਨਹੀਂ ਆਵਾਂਗਾ ਤੁਹਾਨੂੰ ਪਰ ਰਹਾਂਗਾ ਤੁਹਾਡੇ ਨਾਲ ਹੀ।
1: ਖਾਰੀ ਲਗ ਲਛਮੀ ਜਹਾਂ ਤੁਕਾਂ ਲਿਖੀ ਬਣਾਏ।
0: ਸੋ ਇਸ ਕਰਕੇ ਖਾਰੀ ਤੋਂ ਭਾਵ ਖਾਰਾ ਸਮੁੰਦਰ ਜਿੱਥੇ ਤੱਕ ਲਛਮੀ ਹੈ ਤੁਕਾਂ ਬਣਾ ਕੇ ਲਿਖੀਆਂ ਇਹ।

0: ਦੂਰ ਨਗਰ ਤੋਂ ਦੂਰ ਜਾ ਕੇ ਡਿੱਠੋਸ ਤਾਂ ਉਹ ਦਰਸ਼ਨ ਕਰਕੇ ਇਹ ਖੁਸ਼ ਹੋਇਆ ਭਾਵ ਕਲਯੁਗ ਨੇ ਇਸ ਢੰਗ ਨਾਲ ਇੱਕ ਸਾਲ ਕਲਯੁਗ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਸਵੇਰੇ ਉੱਠ ਕੇ ਤੁਰਿਆ। ਭਾਵ ਪਹਿਲਾਂ ਤਾਂ ਕਿੰਨਾ ਚਿਰ ਕਲਯੁਗ ਨੂੰ ਦਰਸ਼ਨ ਨਹੀਂ ਦਿੱਤੇ, ਜਦੋਂ ਦਰਸ਼ਨ ਕਰਨ ਦੀ ਇੱਛਾ ਕਰਦਾ ਸੀ ਮਹਾਰਾਜ ਨੇ ਸੋਚਿਆ ਵੀ ਇਹਦਾ ਭਲਾ ਹੋ ਜਾਣਾ, ਭਲਾ ਇਹਦਾ ਅਸੀਂ ਕਰਨਾ ਨਹੀਂ। ਪਰ ਫਿਰ ਬਹੁਤ ਮਿੰਨਤਾਂ ਤਰਲਿਆਂ ਤੋਂ ਬਾਅਦ ਕਹਿੰਦੇ ਇੱਕ ਸਵੇਰ ਉੱਠਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਜਾ ਕੇ ਇਹਨੂੰ ਕਿਤੇ ਦਰਸ਼ਨ ਹੋਏ।
1: ਨਗਨ ਸਿਸ਼ਨ ਬਾਤਲ ਵਪੋ ਕਰਨਾ ਭੋਜਨ ਖਾਏ।
0: ਪਰ ਕਹਿੰਦੇ ਇਹਦਾ ਜਿਹੜਾ ਸਰੂਪ ਹੈ ਨਾ, ਉਹ ਸਰੀਰ ਜਿਹਾ ਜਿਹੜਾ ਉਹ ਚੰਗਾ ਨਹੀਂ ਸੀ, ਇਹੋ ਜਿਹਾ ਹੀ ਰਹਿੰਦਾ ਹਰ ਵਕਤ ਨਗਨ ਹੋਣ ਕਰਕੇ। ਇਸ ਢੰਗ ਦੇ ਨਾਲ ਇੱਕ ਤੇ ਹਰ ਸਵਾਦਾਂ ਵਿੱਚ ਫਸਿਆ ਹੋਇਆ, ਕਲਯੁਗ ਆਪ ਦੀ ਤੇ ਦੁਨੀਆਂ ਨੂੰ ਵੀ ਫਸਾਉਂਦਾ ਸਵਾਦਾਂ ਦੇ ਅੰਦਰ। ਜਾਂ ਤਾਂ ਖਾਣਾ ਜਾਂ ਵਿਸ਼ੇ, ਇਹ ਦੋ ਕੰਮ ਨੇ ਕਲਯੁਗ ਦੇ, ਜਾਂ ਤਾਂ ਮੂੰਹ ਦੇ ਸਵਾਦ ਨੇ ਜਾਂ ਵਿਸ਼ਿਆਂ ਦੇ ਸਵਾਦ ਨੇ। ਆਪ ਵੀ ਇਹਨਾਂ 'ਚ ਫਸਿਆ ਹੋਇਆ ਤੇ ਕਹਿੰਦਾ ਮੇਰੀ ਪਰਜਾ ਵੀ ਖਾਓ ਖਾਓ, 24 ਘੰਟੇ ਖਾਈ ਜਾਓ ਜੇ ਸੁੱਤੇ ਰਹੋ ਜਾਂ ਵਿਸ਼ਿਆਂ ਵਿਕਾਰਾਂ ਜਾਓ। ਇਸ ਤਰ੍ਹਾਂ ਦਾ ਹੈ ਕਲਯੁਗ ਕੇ ਦੁਨੀਆਂ ਨੂੰ ਆਪਣੇ ਨਾਲ ਹੀ ਲਾ ਕੇ ਰੱਖਿਆ ਇਸਨੇ।
1: ਨੀਲ ਵਸਨ ਬੋਲੇ ਹਸੈ ਸਹਿ ਸੁਭਾਏ ਨਹਾਏ।
0: ਸੋ ਇਸ ਤਰੀਕੇ ਦੇ ਨਾਲ ਸੋਹਣੇ ਢੰਗ ਦੇ ਨਾਲ ਕਹਿੰਦੇ ਨੇ ਕਿ ਪ੍ਰੇਮ ਨਾਲ ਸਹਿਜੇ ਹੀ ਮਹਾਰਾਜ ਸੱਚੇ ਪਾਤਸ਼ਾਹ ਹੱਸੇ ਔਰ ਨੀਲ ਬਸਨ ਜਿਹੜੇ ਸੁੰਦਰ ਬਸਤਰ ਪਹਿਨੇ ਹੋਏ ਸਨ ਨੀਲੇ ਰੰਗ ਦੇ।
1: ਦਰਸ਼ਨ ਤੇ ਪਾਤਕ ਗਏ ਮਿੱਟੀ ਸੰਗ ਸਭ ਦੇਹ।
0: ਹੁਣ ਦਰਸ਼ਨ ਕਰਨ ਦੇ ਨਾਲ ਜਿਹੜੇ ਪਾਪ ਸੀ ਇਹ ਮਿਟ ਗਏ ਔਰ ਮਨ ਦੀ ਜਿਹੜੀ ਸ਼ੰਕਾ ਸੀ ਇਹ ਦੂਰ ਹੋ ਗਈ, ਕਿਉਂਕਿ ਇਹੀ ਇਹ ਚਾਹੁੰਦਾ ਸੀ ਮੈਂ ਗੁਰਾਂ ਦੇ ਦਰਸ਼ਨ ਕਰਾਂ, ਦਰਸ਼ਨ ਕਰਕੇ ਮੇਰੇ ਪਾਪ ਮਿਟਣ, ਮੇਰੇ ਮਨ ਦੇ ਸ਼ੰਕੇ ਦੂਰ ਹੋਣ।
1: ਜੋ ਬੋਲੇ ਸੋ ਵਾਕ ਉੱਠ ਚਿੱਤ ਵੈ ਪੂਰਨ ਲੇਹੇ।
0: ਸੋ ਇਸ ਤਰੀਕੇ ਨਾਲ ਗੁਰੂ ਦੇ ਵਾਕ ਨੇ ਜਿਹੜੇ ਬਾਣੀ ਹੈ, ਵਾਕ ਤੋਂ ਭਾਵ ਇੱਥੇ ਬਾਣੀ ਦਾ ਹੈ, ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹੀ ਉੱਠ ਕੇ ਉਹੀ ਕਲਯੁਗ ਦੇ ਵਿੱਚ ਬਖਸ਼ ਪ੍ਰਾਪਤ ਕਰੇਗਾ।
1: ਚੌਪਈ ਜਾ ਪਾਂਡਵ ਹਟ ਗਏ ਸਮਾਜਾ।
0: ਜਦੋਂ ਪਾਂਡਵਾਂ ਦਾ ਸਮਾਜ ਰਾਜ ਹਟ ਗਿਆ, ਪਾਂਡਵ ਖਤਮ ਹੋ ਗਏ।
1: ਮਗਧ 1000 ਕੇ ਰਾਜਾ।
0: ਸੋ ਉਸ ਵਕਤ ਮਗਧ ਦੇ ਰਾਜੇ ਨੇ ਜਿਹੜਾ ਸੀ ਰਾਜ ਕੀਤਾ 1000 ਵਰਸ ਤੱਕ।
1: ਦਿਨ ਪਸ਼ਚਾਤ ਨੰਦ ਕੇ ਰਾਜੇ।
0: ਉਦੋਂ ਬਾਅਦ ਉਹ ਜਿਹੜੇ ਨੰਦ ਰਾਜਿਆਂ ਦੀ ਕਥਾ ਸੁਣਾਈ ਸੀ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸਾਰੇ ਲੋਕਾਂ ਦੇ ਵਾਲ ਹੀ ਕਟਾ ਛੱਡੇ ਸੀਗੇ, ਫਿਰ ਉਹਨਾਂ ਦਾ ਰਾਜ ਇਹ ਮਗਧ ਵਾਲਿਆਂ ਤੋਂ ਬਾਅਦ ਵਿੱਚ ਆਇਆ ਹੈ।
1: 1500 ਸਾਲ
0: ਤੱਕ ਇਹ ਨੰਦ ਰਾਜ ਹੀ ਚੱਲਦੇ ਰਹੇ, ਇਹਨਾਂ ਨੇ ਰਾਜ ਕਾਜ ਸਮਾਜ ਭੋਗਿਆ।

0: ਭਾਵ ਛਾਪ, ਮੋਹਰ ਛਾਪ ਜਿਹਨੂੰ ਕਹਿੰਦੇ ਆ, ਸੂਦਰਾਂ ਦੀ ਛਾਪ ਕਿਹੜੀ ਕਰਤੀ? ਜਿਹੜੇ ਕੈਂਚੀ ਲਾਤੀ ਸਿਰ ਨੂੰ, ਕੈਂਚੀ ਲਾ ਕੇ ਕੇਸ ਵੱਢਤੇ, ਸਾਰਿਆਂ ਲੋਕਾਂ ਦਾੜੀਆਂ ਕੱਟਤੀਆਂ, ਇਹ ਸੂਦਰਾਂ ਦੀ ਛਾਪ ਲਾਤੀ, ਭਾਵ ਦਿੱਤੀਆਂ ਸੀ ਸਰਦਾਰੀਆਂ, ਦਾੜੀ ਨਾਲ ਸਰਦਾਰੀ ਹੈ, ਕੇਸਾਂ ਨਾਲ ਸਰਦਾਰੀ ਹੈ, ਜੇ ਕੇਸ ਦਾੜੀ ਕੱਢ ਦੋ ਫਿਰ ਉਹ ਆਪਣੇ ਆਪ ਹੀ ਸ਼ੂਦਰਾਂ ਵਿੱਚ ਰਲ ਜਾਂਦਾ ਹੈ।
1: ਜਗ ਮੈਂ ਦਿਜ ਆਦਿਕ ਦੇ ਭਏ,
0: ਜਗ ਦੇ ਵਿੱਚ ਜਿਹੜੇ ਬ੍ਰਾਹਮਣ ਲੋਕ ਚੰਗੇ ਮੰਨੇ ਸਨ ਉਹ ਹੋਏ,
1: ਸਿਰ ਮੁੱਖ ਸਭਨ ਮੁੰਡਾਏ ਸੋਧੇ,
0: ਸਾਰਿਆਂ ਦੇ ਸਿਰ ਮੂੰਹ ਫੜ ਕੇ ਰਾਜੇ ਨੰਦ ਨੇ ਮੁੰਨ ਦਿੱਤੇ,
1: ਕੇਸ ਦੂਰ ਸਭ ਇੱਕ ਸਮ ਕਰੇ,
0: ਸਾਰਿਆਂ ਦੇ ਕੇਸ ਕੱਟ ਕੇ ਸਾਰੇ ਲੋਕ ਇੱਕੋ ਜਿਹੇ ਬਣਾ ਤੇ, ਪਤਾ ਨਹੀਂ ਲੱਗਦਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਕੌਣ ਹੈ, ਮਿਲਗੋਬਾ ਕਰਤਾ ਸਭ ਦਾ,
1: ਦੋਖ ਅਧਿਕ ਵਿਆਪਿਓ ਸੰਸਰੇ,
0: ਸਾਰਿਆਂ ਦੇ ਵਿੱਚ ਇੱਕ ਬਰਾਬਰ ਦੋਸ਼ ਹੋ ਗਿਆ,
1: ਰਾਜਪੂਤ ਕੋ ਜੇ ਦਾਸੀ ਨੰਦ,
0: ਨੰਦ ਜੋ ਦਾਸੀ ਦੇ ਪੁੱਤਰ ਸੀ ਨਾ, ਇਹ ਰਾਜਪੂਤ ਸਨ ਸਾਰੇ, ਇਹ ਹੋਏ ਜਿਹੜੇ
1: ਪੰਚ ਪੁਸ਼ਤ ਕੇ ਰਾਜ ਬੁਲੰਦ,
0: ਇਹਨਾਂ ਨੇ ਪੰਜ ਪੁਸ਼ਤਾਂ ਤੱਕ ਬੜਾ ਭਾਰੀ ਰਾਜ ਕੀਤਾ,
1: ਸੌਰਜ ਮੌਰਜ ਤੂਰਜ ਹੋਏ,
0: ਕਹਿੰਦੇ ਸੂਰਜਵੰਸ਼ੀ ਅਤੇ ਸੂਰਮੇ ਮੋਰੀਆ ਖਾਨਦਾਨ ਵਾਲੇ ਅਤੇ ਮੋਰੀਆ ਖਾਨਦਾਨ ਜਿਨ੍ਹਾਂ ਵਿੱਚ ਚੰਦਰ ਗੁਪਤ ਵੀ ਰਾਜਾ ਹੋਇਆ ਹੈ, ਔਰ ਤਰਜ ਤੋਂ ਮੁਰਾਦ ਕੇ ਤੁਰਾਨੀਆਂ ਦੀ ਹੈ ਜੋ ਪਾਰਸੀ ਕੌਮ ਦੇ ਸਨ, ਪਰ ਇੱਥੇ ਮੁਰਾਦ ਜਿਹੜਾ ਹੈ ਰਾਜਾ ਜੈਪਾਲ ਵੈਸ਼ਿਆਂ ਦਾ ਰਾਜਾ ਹੋਇਆ ਹੈ, ਚੌਹਾਨ ਰਾਜਪੂਤਾਂ ਤੋਂ ਹੈ, ਜਿਨ੍ਹਾਂ ਦਾ ਭਾਵ ਜਿਨ੍ਹਾਂ ਨੇ ਦਿੱਲੀ ਦਾ ਰਾਜ ਪਠਾਣਾ ਨੂੰ ਮੋੜ ਕੇ ਆਪਣਾ ਰਾਜ ਸ਼ੁਰੂ ਕੀਤਾ ਸੀ, ਸੋ ਇਸ ਪ੍ਰਕਾਰ ਦੇ ਨਾਲ ਕਿ ਇਹ ਰਾਜੇ ਜਿੰਨੇ ਹੋਏ ਨੇ,
1: ਬੌਰ ਪਠਾਨ ਰਾਜ ਲੈ ਸੋਏ,
0: ਫਿਰ ਉਹ ਰਾਜ ਇਨ੍ਹਾਂ ਤੋਂ ਬਾਅਦ ਪਠਾਣਾ ਨੇ ਆ ਕਰਕੇ ਕਬਜ਼ਾ ਕੀਤਾ ਸੀ,
1: ਮੁਗਲ ਭਏ ਤਿੰਨ ਤੇ ਪਛਾਤੇ,
0: ਉਹਨਾਂ ਤੋਂ ਬਾਅਦ ਇਹ ਮੁਗਲ ਆਏ ਨੇ, ਪਹਿਲਾਂ ਸੌਰਜ ਆਏ, ਮੌਰਜ ਆਏ, ਤੁਰਜ ਆਏ, ਫਿਰ ਪਠਾਨ ਆਏ, ਫਿਰ ਮੁਗਲ ਆਏ ਨੇ,
1: ਪਰਜਾ ਭਈ ਸਭ ਔਰੇ ਜਾਤੇ,
0: ਉਹ ਪਰਜਾ ਦਾ ਹੀ ਨਹੀਂ ਪਤਾ ਲੱਗਦਾ, ਪਹਿਲਾਂ ਉਹਨਾਂ ਨੇ ਬਦਲਤੀ ਕੇਸ ਕੱਟ ਕੇ, ਫਿਰ ਹੋਰਨਾਂ ਨੇ ਬਦਲਤੀ, ਫਿਰ ਹੋਰਨਾਂ ਨੇ ਬਦਲਤੀ, ਫਿਰ ਇਹ ਤੁਰਕ ਆ ਗਏ, ਇਹਨਾਂ ਨੇ ਆਪਣੇ ਵਰਗੇ ਲੋਕ ਬਣਾ ਲਏ, ਕਹਿੰਦੇ ਨਹੀਂ ਨੀਲੇ ਕੱਪੜੇ ਪਾਓ, ਉਹ ਤੁਰਕਾਨੀ ਰੰਗ ਜਿਹੜਾ ਵੱਖਰਾ ਹੁੰਦਾ, ਇਹ ਤੰਬਾਕੂ ਖਾਓ, ਪਹਿਲਾਂ ਉਹਨਾਂ ਨੇ ਕੇਸ ਕੱਟ ਕੇ ਦੁਨੀਆਂ ਹੋਰ ਤਰ੍ਹਾਂ ਦੀ ਬਣਾ ਦਿੱਤੀ, ਭੇਡਾਂ ਵਾਂਗੂ ਬਣਾ ਤੇ ਲੋਕ, ਫਿਰ ਉਦੋਂ ਬਾਅਦ ਉਹਨਾਂ ਨੇ ਆ ਕਰਕੇ ਤੁਰਕਾਂ ਨੇ ਹੁੱਕਾ ਪੀਣ ਲਾ ਤੀ ਦੁਨੀਆਂ, ਇਹ ਗਾਹਾਂ ਗਾਹਾਂ ਲੋਕਾਂ ਨੂੰ ਜਿਹੜਾ ਵੀ ਰਾਜ ਆਉਂਦਾ ਲੋਕਾਂ ਨੂੰ ਬਦਲ ਕੇ ਉਹ ਜਿਹੇ ਬਣਾ ਦਿੱਤਾ ਜਾਂਦਾ ਹੈ,
1: ਉਹਨ ਰੌਲਾ ਕੇਤਕ ਦਿਨ ਭਰੈ,
0: ਫਿਰ ਕਿੰਨੇ ਕੁ ਦਿਨ ਰੌਲਾ ਪੈਂਦਾ ਹੈ,
1: ਸੈਨ ਕਾਬਲੀ ਤੇ ਸਭ ਡਰੈ,
0: ਜੋ ਕਾਬਲੀ ਦੀ ਸੈਨਾ ਸਭ ਡਰਦੀ ਹੈ,
1: ਦਰਸ਼ਨ ਤੇ ਦਲ ਉਮਡੈ ਘਣੇ,
0: ਸੋ ਕਹਿੰਦੇ ਫਿਰ ਇਹ ਕਾਬਲੀ ਕੌਣ ਹੈ, ਉਹ ਜਿਹੜਾ ਸੀ ਕਾਬਲੋਂ ਜਿਹਦੀ ਜੰਜ ਚੜ ਕੇ ਆਈ ਸੀ, ਭਾਵ ਇਹ ਬਾਬਰ, ਬਾਬਰ ਆਵੇਗਾ, ਆਉਣ ਵਾਲੇ ਸਮੇਂ ਦੇ ਕੁਝ ਪ੍ਰਸੰਗ ਵੀ ਸੁਣਾਏ ਨੇ, ਇਸ ਤਰ੍ਹਾਂ ਇਹ ਕਲਯੁਗ ਨੇ, ਤਾਂ ਕਹਿੰਦੇ ਕਾਬਲੀ ਕਲਯੁਗ ਦੇ ਸਮੇਂ ਦੇ ਵਿੱਚ ਇਹ ਸਾਰੇ ਲੋਕਾਂ ਦਾ ਐਸਾ ਹਾਲ, ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਘੁਮਾ ਲਿਆ ਆਪਣਾ ਧਰਮ, ਇਹ ਕਾਬਲੀ ਜਿਹੜਾ ਹੈ ਚੜ ਕੇ ਆਵੇਗਾ, ਫਿਰ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜੰਗ ਹੋਣਗੇ,
1: ਲੂਟ ਕੂਟ ਜਗ ਕੋ ਦੁੱਖ ਬਣੇ,
0: ਸੋ ਦੱਖਣ ਕੇ ਦਲ ਉਮੜੇ ਘਨੇ, ਦੱਖਣ ਵਾਲੇ ਪਾਸਿਓਂ ਬਹੁਤ ਸਾਰੇ ਦਲ ਆਉਣਗੇ, ਭਾਵ ਇਹ ਮਰਹੱਟਿਆਂ ਵਾਲੇ ਇਸ਼ਾਰਾ ਹੈ, ਮਰਹੱਟੇ ਆਉਣਗੇ ਚੜ ਕੇ, ਫਿਰ ਉਹ ਲੁੱਟਣ ਕੁੱਟਣਗੇ, ਇਸ ਤਰੀਕੇ ਨਾਲ ਲੁੱਟ ਕੁੱਟ ਕੇ ਸਾਰੇ ਜੱਗ ਨੂੰ ਬੜਾ ਦੁੱਖ ਬਣ ਜਾਵੇਗਾ,
1: ਤਬੈ ਸਿੰਘ ਗਰਜੈ ਵੱਡ ਭਾਰੇ,
0: ਤਾਂ ਜਾ ਕੇ ਕਿਤੇ ਸਿੰਘ ਆਉਣਗੇ, ਉਦੋਂ ਬਾਅਦ ਬਹੁਤ ਗਰਜਣਗੇ,
1: ਪਰੈ ਜੰਗ ਸੰਗ ਸੈਨ ਕੰਧਾਰੇ,
0: ਫਿਰ ਜਾ ਕਰਕੇ ਬਹੁਤ ਸਾਰਾ ਜੰਗ ਕੰਧਾਰ ਦੇ ਇਲਾਕੇ ਵੱਲ ਹੋਵੇਗਾ,
1: ਪੂਰਬ ਵਿਖੇ ਮੌਨ ਵੱਧ ਜਾਵੇ,
0: ਇਹ ਪੂਰਬ ਵਾਲੇ ਪਾਸੇ ਤਾਂ ਅੰਗਰੇਜ਼ਾਂ ਦਾ ਰਾਜ ਜ਼ਿਆਦਾ ਵਧੇਗਾ, ਅਤੇ ਉਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਜ਼ਿਆਦਾ ਵਧੇਗਾ ਕੰਧਾਰ ਵੱਲ,
1: ਲੜ ਕਰ ਸਭ ਕੀ ਸਫਾ ਉਠਾਵੇ,
0: ਸੋ ਇਸ ਪ੍ਰਕਾਰ ਖਾਲਸਾ ਲੜ ਕੇ ਸਾਰਿਆਂ ਦੀਆਂ ਜਿਹੜੀਆਂ ਸਫਾ ਨੇ ਸਭ ਦੀਆਂ ਸਫਾ ਸਾਫ਼ ਕਰ ਦੇਣਗੇ ਇੱਕ ਵਾਰੀ,
1: ਇਤਾਂ ਸਿੰਘ ਉੱਤ ਹੋਏ ਫਰੰਗੇ,
0: ਇੱਧਰ ਸਿੰਘ ਹੋਣਗੇ ਇਸ ਇਲਾਕੇ ਵਿੱਚ ਕਾਬਲ ਕੰਧਾਰ ਤੱਕ, ਉਧਰ ਫਰੰਗੀ ਤੋਂ ਭਾਵ ਜਿਹੜੇ ਅੰਗਰੇਜ਼ ਹੋਣਗੇ,
1: ਦਲ ਦੋਨੋਂ ਕੇ ਹਵੇ ਵੱਡ ਜੰਗੇ,
0: ਬਹੁਤ ਜੰਗੀ ਦਲ ਹੋਣਗੇ ਦੋਵਾਂ ਦੇ ਪਾਸ,
1: ਕੇਤਕ ਸੰਮਤ ਇਵੇਂ ਬਤਾਵੇ,
0: ਕਿੰਨੇ ਕੁ ਸਾਲ ਇਸ ਤਰੀਕੇ ਦੇ ਨਾਲ ਬਤੀਤ ਹੋਣ।

0: ਰਾਜਕੁਮਾਰ
1: ਆਪਸ ਦੇ ਵਿਚ ਮਸਲਤ ਕਰਕੇ ਸਲਾਹ ਕਰਕੇ ਰਾਜ ਕਰਨਗੇ।
0: ਵਧੇ ਖਾਲਸਾ ਲੈ ਬੜ ਰਾਜਾ,
1: ਬਹੁਤ ਭਾਰੀ ਰਾਜ ਲੈ ਕੇ ਖਾਲਸਾ ਵਧੇਗਾ।
0: ਸਭ ਦਿੱਤੇ ਅਧਿਕਾਰੇ ਸਮਾਜਾ,
1: ਹਰ ਤਰੀਕੇ ਨਾਲ ਹਰ ਪ੍ਰਕਾਰ ਨਾਲ ਖਾਲਸੇ ਕੋਲ ਬਹੁਤ ਸਾਜੋ ਸਮਾਨ ਵਧੇਗਾ।
0: ਜਿੱਤ ਕਿੱਤ ਸਿੰਘ ਨਾਮ ਗੁਰ ਜਪੈ,
1: ਜਿੱਥੇ ਕਿੱਥੇ ਵੀ ਖਾਲਸੇ ਦੇ ਸਿੰਘ ਚਾਰੇ ਪਾਸੇ ਖਾਲਸਾ ਗੱਜੇਗਾ, ਗੁਰੂ ਕਾ ਖਾਲਸਾ ਸਿੰਘ ਹਰ ਥਾਂ।

0: ਚਾਹੋ ਉਥ ਪੈ ਕਿਸ ਹੂੰ ਥਪੈ।
1: ਸੋ ਇਸ ਕਰਕੇ ਚਾਰੇ ਪਾਸਿਆਂ ਦੇ ਉੱਤੇ ਜਿੱਧਰ ਜਿੱਧਰ ਵੀ ਦੇਖੋ ਚਾਹੋ ਉਹ ਥੱਪੈ ਕਿਸ ਹੂੰ ਥੱਪੈ। ਚਾਹੇ ਕਿਸੇ ਨੂੰ ਖਾਲਸਾ ਥਾਪ ਦੇਵੇ, ਚਾਹੇ ਲਾਹ ਦੇਵੇ ਗੱਦੀ ਤੋਂ, ਇਹ ਸਾਰਾ ਕੰਮ ਖਾਲਸੇ ਕੋਲ ਹੀ ਹੋਵੇਗਾ।
0: ਦੋਹਰਾ ਘਰ ਘਰ ਉਜਰੈ ਘਰ ਘਰ ਵਸੈ ਘਰ ਘਰ ਰੋਵੈ ਨਾਰ।
1: ਸੋ ਘਰ ਘਰ ਉਜੜਨਗੇ, ਘਰ ਘਰ ਵਸਣਗੇ, ਘਰ ਘਰ ਦੇ ਵਿੱਚ ਇਸਤਰੀਆਂ ਰੋਣਗੀਆਂ, ਇੰਨਾ ਜੰਗ ਹੋਣਗੇ।
0: ਘਰ ਘਰ ਪੂਜਾ ਘਰ ਘਮੰਡ ਘਰ ਘਰ ਹੋਏ ਮਰਸਾਰ।
1: ਕਹਿੰਦੇ ਘਰ ਘਰ ਦੇ ਵਿੱਚ ਪੂਜਾ ਹੋਵੇਗੀ, ਘਰ ਘਰ ਦੇ ਵਿੱਚ ਘਮੰਡ ਹੋਵੇਗਾ, ਘਰ ਘਰ ਦੇ ਵਿੱਚ ਹੀ ਇਸੇ ਪ੍ਰਕਾਰ ਜਿਹੜਾ ਬਣ ਜਾਵਾਂਗੇ ਮਸਾਣ ਬਣ ਜਾਣਗੇ।

0: ਫਿਰ ਖਾਲਸੇ ਵਿੱਚ ਮਲੇਛਾਂ ਦਾ ਜ਼ੋਰ ਵੱਧ ਜਾਵੇਗਾ ਆ ਕੇ।
1: ਕਲਯੁਗ ਘੋਰ ਹੋਏ ਜਿਸ ਕਾਲ,
0: ਫਿਰ ਇੰਨਾ ਮਲੇਛਾਪੁਣਾ ਵੱਧ ਜਾਏਗਾ ਖਾਲਸੇ ਵਿੱਚ, ਜਿਵੇਂ ਡੋਗਰੇ ਆ ਗਏ, ਦੂਜੇ ਤੀਜੇ ਆ ਗਏ, ਆ ਹੁਣ ਮਲੇਛਪੁਣਾ ਹੀ ਆ ਇੰਨਾ। ਖਾਲਸਾ ਘੱਟ ਹੀ ਦੀਂਦਾ, ਖਾਲਸਾ ਤਾਂ ਕਿਹੜਾ ਵਿਚਾਰਾ, ਹੁਣ ਖਾਲਸਾ ਤਾਂ ਨਜ਼ਰ ਵੀ ਨਹੀਂ ਆਉਂਦਾ ਕੋਈ, ਮਲੇਛਪੁਣਾ ਜ਼ਿਆਦਾ ਹੋ ਗਿਆ। ਮਹਾਰਾਜ ਕਹਿੰਦੇ ਫਿਰ ਖਾਲਸੇ ਵਿੱਚ ਮਲੇਛ ਖਾਲਸਾ ਮਿਲ ਜਾਵੇਗਾ, ਜਦੋਂ ਬਹੁਤ ਜ਼ਿਆਦਾ ਮਲੇਛੀ ਵੱਧ ਜਾਵੇਗੀ।
1: ਨੇ ਕਲੰਕ ਤਵ ਤੇਜ ਵਿਸਾਲ,
0: ਫਿਰ ਨੇ ਕਲੰਕ ਅਵਤਾਰ ਆਵੇਗਾ, ਪ੍ਰਗਟ ਹੋਵੇਗਾ।
1: ਇਸ ਪ੍ਰਕਾਰ ਗੁਰ ਸਕਲ ਸੁਣਾਇਓ,
0: ਇਸ ਤਰੀਕੇ ਨਾਲ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਆਉਣ ਵਾਲਾ ਸੁਣਾਇਆ।
1: ਸੁਣ ਸਿੰਘਨ ਸਭ ਸੀਸ ਨਵਾਇਓ,
0: ਕੇ ਸਿੰਘਾਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
1: ਕਹੇ ਗੁਰਬਖਸ਼ ਸਿੰਘ ਸੁਭ ਕਥਾ,
0: ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਨੇ ਸੋਹਣੀ ਕਥਾ ਕਹੀ ਹੈ।
1: ਸਿੱਖ ਸਰੋਤਾ ਪ੍ਰੇਮੀ ਸੁਣ ਤਥਾ,
0: ਸਿੱਖ ਸਰੋਤਾ ਜਨੋ ਪ੍ਰੇਮੀ ਜਨੋ, ਉਸ ਪ੍ਰਕਾਰ ਮੈਂ ਤੁਹਾਨੂੰ ਸੁਣਾਈ, ਤੁਸੀਂ ਸੁਣ ਲਈ।
1: ਦੋਹਰਾ ਰਾਮਦਾਸ ਕੁਲ ਰਾਮ ਕੋਇਰ, ਗੁਰ ਉਪਤੀ ਕਹਿ ਚੁੱਪ।
0: ਰਾਮਦਾਸ ਧੰਨ ਗੁਰੂ ਰਾਮਦਾਸ ਜੀ ਦੇ ਕੁਲ ਵਿੱਚੋਂ ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਕਹਿੰਦੇ ਇਹ ਪੰਕਤੀਆਂ ਕਹਿ ਕੇ ਚੁੱਪ ਕਰ ਗਏ।
1: ਕਹਿਤੇ ਲਗੀ ਸਮਾਧ ਪਦ, ਲਗੀ ਗੁਪਤ ਰਸ ਗੁਪ।
0: ਇਉਂ ਕਹਿੰਦੇ ਸਮਾਧੀ ਲਾ ਲਈ, ਗੁਰ ਚਰਨਾਂ ਵਿੱਚ ਸਮਾਧੀ ਲੱਗ ਗਈ ਤੇ ਲੀਨ ਹੋ ਕੇ ਗੁਪਤ ਰਸ ਲਿੱਤਾ।
1: ਕਲ ਵਰਤਾਰਾ ਪੜ ਸੁਣੈ, ਕਲਯੁਗ ਤਾ ਕਾ ਦਾਸ।
0: ਜਿਹੜਾ ਕਲਯੁਗ ਦਾ ਵਰਤਾਰਾ ਸੁਣੇਗਾ, ਇਹ ਸਾਖੀ ਨੂੰ ਸੁਣੇ, ਕਲਯੁਗ ਦਾ ਦਾਸ ਬਣ ਜਾਏਗਾ।
1: ਪਾਪ ਭਗੈ ਭਗਤੀ ਜਗੈ, ਧੰਨ ਸਿੱਖ ਕੀ ਆਸ।
0: ਕਹਿੰਦੇ ਪਾਪ ਉਹਦੇ ਭੱਜ ਜਾਣਗੇ, ਭਗਤੀ ਉਹਦੇ ਹਿਰਦੇ ਜਾਗੇਗੀ, ਧੰਨ ਗੁਰਸਿੱਖਾਂ ਦੀ ਆਸ ਪੂਰੀ ਹੋਵੇਗੀ, ਜਿਹੜੇ ਗੁਰਸਿੱਖ ਹੋਣਗੇ। ਸੋ ਐਸਾ ਮਹਾਰਾਜ ਨੇ ਬਚਨ ਸੁਣਾ ਦਿੱਤਾ ਹੈ। ਇਹ ਢੰਗ ਦੇ ਨਾਲ ਗੁਰਾਂ ਨੇ ਖਾਲਸੇ ਨੂੰ ਸੋਹਣਾ ਸੁਣਾਇਆ ਇਤਿਹਾਸ। ਆਉਣ ਵਾਲਾ ਸਮਾਂ ਮੁਕਦੀ ਗੱਲ ਮੁਕਾਈਏ, ਬਈ ਅਮਰ ਛਕੋ, ਦਾੜੀਆਂ ਜਿਹੜੇ ਕਰ ਦਾੜੀਆਂ ਆਪਣੀਆਂ ਰੱਖ ਲਓ ਭਾਈ। ਮਹਾਰਾਜ ਕਹਿੰਦੇ ਆਪੇ ਹੀ ਸ਼ੂਦਰ ਬਣ ਜਾਂਦੇ ਨੇ, ਆਪੇ ਹੀ ਲੋਕ ਤੰਬਾਕੂ ਜਿਹਾ ਪੀਣ ਲੱਗ ਜਾਂਦੇ ਨੇ, ਆਪੇ ਮਲੇਸ਼ ਬਣ ਜਾਂਦੇ ਨੇ। ਐਸਾ ਭਿਆਨਕ ਸਮਾਂ ਹੈ ਕਲਯੁਗ ਦਾ। ਇੱਕੋ ਹੀ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ, ਅਮਰ ਛਕੋ, ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੋ, ਇਹੀ ਸੋਹਣਾ ਉਪਦੇਸ਼ ਹੁੰਦਾ। ਬਾਕੀ ਇਹ ਸਾਰੀਆਂ ਚੀਜ਼ਾਂ ਤਾਂ ਵਿਸਥਾਰ ਨਾਲ ਤਾਂ ਆਉਂਦੀਆਂ ਨੇ ਕਥਾ ਵਿੱਚ, ਅੰਮ੍ਰਿਤ ਵੇਲੇ ਵੀ ਤਾਂਹੀਓ ਵਿਸਥਾਰ ਹੁੰਦਾ ਕਿ ਹੁਣ ਵੀ ਕਿ ਕਿਉਂਕਿ ਕਲਯੁਗ ਦੇ ਜੀਵਾਂ ਨੂੰ ਸ਼ੰਕੇ ਬਹੁਤੇ ਹੁੰਦੇ ਨੇ, ਸ਼ੰਕਿਆਂ ਦੀ ਨਿਵਿਰਤੀ ਵਾਸਤੇ ਇੰਨਾ ਕੁਝ ਦੱਸਣਾ ਪੈਂਦਾ, ਨਹੀਂ ਤਾਂ ਸਾਰੇ ਨਾਲੋਂ ਸੌਖਾ ਕੰਮ ਮਹਾਰਾਜ ਇੱਕ ਕਹਿ ਦੇਣ ਵੀ ਉਹ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਭਾਈ। ਹੁਣ ਜੇ ਤੇ ਬਾਬਾ ਦੀਪ ਸਿੰਘ ਜੀ ਵਰਗੇ ਹੋਣ, ਉਹਦਾ ਕਹਿਣ ਸੱਤ ਬਚਨ, ਜੇ ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਗੇ, ਬਈ ਕਿਹਨੇ ਕਿਹਾ, ਮਹਾਰਾਜ ਜੀ ਨੇ ਕਿਹਾ। ਇਹ ਸਾਡੇ ਵਰਗੇ ਹੁੰਦੇ ਕਿਉਂ ਕਹੀਏ, ਇਹ ਕਹਿਣ ਦਾ ਕੀ ਫਾਇਦਾ, ਫਿਰ ਕੀ ਬਣੇਗਾ, ਗਾਤਰਾ ਪਾ ਕੇ ਕੀ ਬਣੇਗਾ, ਅਸੀਂ 50 ਪ੍ਰਸ਼ਨ ਕਰਨੇ ਅੱਗਿਓਂ। ਇਸੇ ਕਰਕੇ ਵਿਸਥਾਰ ਕਰਨਾ ਪੈਂਦਾ। ਸੋ ਮਹਾਰਾਜ ਕਹਿੰਦੇ ਜੇ ਵੈਸੇ ਹੀ ਇੱਕ ਗੱਲ ਮੰਨ ਲਓ, ਸਾਰੀਆਂ ਗੱਲਾਂ ਛੱਡ ਦਿਓ, ਪਰ ਨਹੀਂ ਮੰਨਦੇ, ਫਿਰ ਵੀ ਕਹਿੰਦੇ ਆਹ ਗੱਲ ਕਿਉਂ, ਆਹ ਕਿਵੇਂ, ਇਹਦਾ ਕੀ ਲਾਭ ਹੈ। ਪਰ ਸਤਿਗੁਰੂ ਕਹਿੰਦੇ ਜੇ ਸਾਰੇ ਜਣੇ ਇੱਕੋ ਹੀ ਬਚਨ ਮੰਨ ਲਓ, ਉਸੇ ਵਿੱਚ ਹੀ ਭਲਾ ਹੈ। ਮਹਾਰਾਜ ਉਹ ਕਿਹੜਾ ਬਚਨ,

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀ ਵਾਰ ਕਥਾ ਵਿੱਚ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਖਾਲਸਾ ਜੋ ਅੱਖਰ ਹੈ ਇਹਦੇ ਵਿੱਚ ਕਿੰਨੇ ਗੁੱਝੇ ਭੇਦ ਹਨ ਔਰ ਖਾ ਜੋ ਭੋਗੀ ਇਸੇ ਪ੍ਰਕਾਰ ਖਾ ਜੋਗੀ ਲਾ ਭੋਗੀ ਹੈ ਭਾਵ ਜੋਗੀ ਵੀ ਹੈ ਭੋਗੀ ਵੀ ਹੈ। ਸਾ ਤੋਂ ਜੋ ਖਾਲਸਾ ਸੰਗ੍ਰਹਿਣ ਹੁੰਦਾ ਹੈ ਇਕੱਠ ਅਥਵਾ ਗੁਣਾਂ ਨੂੰ ਸੰਗ੍ਰਹਿਣ ਕਰਨ ਵਾਲਾ, ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਅਰਥ ਕਿੱਥੇ ਤੱਕ ਰਾਜ ਕਰੇਗਾ। ਖਾਦਰ ਲਾਦਰ ਸਾਗਰੇ ਬੀਚ ਕਰੈ ਗੋ, ਸੋ ਇਸੇ ਤਾਂ ਹੀ ਕਿਹੜੇ ਕਿਹੜੇ ਇਲਾਕੇ ਹੋਣਗੇ ਖਾ ਫਿਰ ਲਾ ਫਿਰ ਸਾ। ਇਹਦੇ ਵਿੱਚ ਵੀ ਮਹਾਰਾਜ ਨੇ ਖਾਲਸੇ ਵਿੱਚੋਂ ਹੀ ਸਾਰੇ ਪਦ ਬਣਾ ਕੇ ਦੱਸੇ ਨੇ। ਆਓ ਅੱਗੇ ਬਖਸ਼ਿਸ਼ਾਂ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼ ਕਿ ਕਿਸ ਪ੍ਰਕਾਰ ਦਾ ਜੀਵਨ ਅੰਮ੍ਰਿਤਧਾਰੀ ਸਿੰਘ ਦਾ ਹੋਣਾ ਚਾਹੀਦਾ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ। ਇੱਕ ਪਾਹੁਲੀਏ ਜੋ ਚਰਨ ਪਾਹੁਲ ਲੈਣ ਵਾਲੇ ਸਿੱਖ ਆਮ ਤੌਰ 'ਤੇ ਇੱਕ ਸਹਿਜਧਾਰੀ, ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਪ੍ਰਾਰੰਭ ਹੋਇਆ ਨੌਵੇਂ ਪਾਤਸ਼ਾਹ ਤੱਕ ਤਾਂ ਬਹੁਤਿਆਂ ਨੇ ਸਿੱਖੀ ਨੂੰ ਗ੍ਰਹਿਣ ਕੀਤਾ, ਸੌਖਾ ਕਰਮ ਸੀ। ਦਸਵੇਂ ਸਰੂਪ ਦੇ ਵਿੱਚ ਆ ਕੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਕਈ ਪਰਿਵਾਰ ਆਪਣੀਆਂ ਮਜਬੂਰੀਆਂ ਦੱਸਣ ਲੱਗੇ, ਜਿਵੇਂ ਹਰਗੋਪਾਲ ਬਿਸ਼ੰਬਰ ਦਾਸ ਨੇ ਦੱਸੀ ਮਜਬੂਰੀ, ਮਹਾਰਾਜ ਸਾਡਾ ਤਾਂ ਸਾਰਾ ਖਾਨਦਾਨ ਹੀ ਫਿਰ ਇਸ ਤਰ੍ਹਾਂ ਦਾ ਹੈ। ਸਤਿਗੁਰੂ ਨੇ ਕਿਹਾ ਇਹ ਠੀਕ ਹੈ ਕਿ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਹੋ, ਇਸ ਤਰੀਕੇ ਨਾਲ ਪਾਹੁਲ ਲੈਣੀ ਜਿਵੇਂ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੰਗ ਦੇ ਵਸਤਰ ਫੇਰ ਕੇ ਜਲ ਛਕਣਾ, ਪਰ ਇਹ ਬਚਨ ਕਿਹਾ ਸੀ ਕਿ ਭਾਈ ਹੌਲੀ ਹੌਲੀ ਅੰਮ੍ਰਿਤ ਛਕ ਲਿਓ ਫਿਰ ਖੰਡੇ ਬਾਟੇ ਦਾ। ਇਹ ਵੀ ਕਿਹਾ ਸੀ ਜੇ ਰਿਸ਼ਤੇਦਾਰੀਆਂ ਵੀ ਛੱਡਣੀਆਂ ਪੈਣ ਕੋਈ ਗੱਲ ਨਹੀਂ, ਫਿਰ ਅਸੀਂ ਹੈਗੇ ਹੀ ਹਾਂ ਸਿਰ 'ਤੇ ਤੁਹਾਡੇ। ਇੱਥੋਂ ਤੱਕ ਸਤਿਗੁਰੂ ਜੀ ਨੇ ਕਰੜਾ ਸਭ ਨੂੰ ਕਰ ਦਿੱਤਾ ਕਿ ਰਿਸ਼ਤੇਦਾਰੀਆਂ ਵੀ ਛੱਡ ਦਿਓ। ਉਹਦੇ ਵਿੱਚ ਹੁਣ ਜਿਹੜੇ ਤਾਂ ਹੈ ਗੁਰਸਿੱਖ ਪਰਿਵਾਰ, ਉਹ ਤਾਂ ਸਾਰਿਆਂ ਨੇ ਬਹੁਤਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇੱਕ ਉਹਨਾਂ ਦੇ ਵਿੱਚ ਹੁਣ ਐਸੇ ਵੀ ਲੋਕ ਜੋ ਗੁਰੂ ਘਰ ਨਾਲ ਪ੍ਰੀਤੀ ਕਰਨ ਲੱਗੇ, ਪ੍ਰੇਮ ਕਰਨ ਲੱਗੇ, ਸੋ ਉਹਨਾਂ ਵਿੱਚ ਕਈ ਪ੍ਰਕਾਰ ਦੇ ਬ੍ਰਾਹਮਣ ਵੀ ਆਏ ਜਿਨ੍ਹਾਂ ਨੇ ਦਾੜੀ ਕੇਸ ਆਪਣੇ ਸਾਬਤ ਰੱਖੇ, ਮਰਿਆਦਾ ਵੀ ਰੱਖੀ, ਪਰ ਅੰਮ੍ਰਿਤ ਛਕਣ ਤੋਂ ਆਪਣੀ ਅਸਮਰੱਥਾ ਜਣਾਈ। ਐਸੇ ਐਸੇ ਜਦੋਂ ਸਾਰੇ ਮਸਲੇ ਵੀ ਸਾਹਮਣੇ ਆਉਂਦੇ ਨੇ ਸਤਿਗੁਰਾਂ ਦੇ, ਤਾਂ ਉਹਨਾਂ ਦਾ ਹੱਲ ਵੀ ਕਰਦੇ ਨੇ, ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕੀ ਨਹੀਂ ਖਾਣਾ। ਹੌਲੀ ਹੌਲੀ ਭਾਈ ਤੁਸੀਂ ਅੰਮ੍ਰਿਤ ਛਕ ਲਿਓ, ਇਹ ਜ਼ਰੂਰ ਕਹਿੰਦੇ ਨੇ ਸਾਰਿਆਂ ਨੂੰ, ਪਰ ਆਪਣੇ ਵਾਸਤੇ ਨਹੀਂ ਹੈ। ਆਪਾਂ ਨੂੰ ਤਾਂ ਸਿੱਧਾ ਹੁਕਮ ਹੈ ਕਿ ਅੰਮ੍ਰਿਤ ਛਕੋ ਭਾਈ ਖੰਡੇ ਬਾਟੇ ਦਾ। ਇਸ ਤਰ੍ਹਾਂ ਦੇ ਕਈ ਚੀਜ਼ਾਂ ਸਾਡੇ ਸਾਹਮਣੇ ਵੀ ਆਉਣਗੀਆਂ। ਆਓ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿ।

0: ਸਿੰਘ ਰਾਮ ਕੁਇਰ ਜੀ ਦੀ ਕੱਲ ਦੱਸਿਆ ਸੀ ਬਈ ਬਚਨ ਸੁਣਾਉਂਦਿਆਂ ਫਿਰ ਸਮਾਧੀ ਲੱਗ ਗਈ, ਚੁੱਪ ਹੋ ਗਏ, ਆਨੰਦ ਮਾਨਣ ਲੱਗੇ ਨਾਮ ਦੇ ਰਸ ਦਾ। ਤਾਂ ਹੁਣ ਕਹਿੰਦੇ ਅੱਗੇ ਫੇਰ ਜਦੋਂ ਸਮਾਧੀ ਉਹਨਾਂ ਦੀ ਖੁੱਲੀ ਹੈ।
1: ਸਿੱਖ ਸੰਗਤ ਗਨ ਸਿੰਘ ਜੀ ਸ਼ਰੋਤਾ, ਸੁਣ ਸੁਣ ਸਭ ਕੇ ਆਨੰਦ ਉਦੋਤਾ।
0: ਉਹ ਗੁਰਾਂ ਦਾ ਧਿਆਨ ਕਰਕੇ ਫਿਰ ਸਾਰੀ ਸਿੱਖ ਸੰਗਤ ਜਿਹੜੇ ਸਰੋਤੇ ਬੈਠੇ ਸਨ ਉਹਨਾਂ ਨੂੰ ਅੱਗੇ ਗੁਰਾਂ ਦੇ ਬਚਨ ਸੁਣਾਉਣ ਲੱਗੇ। ਜੋ ਜੋ ਸੁਣਿਆ ਸੁਣ ਸੁਣ ਕੇ ਸੰਗਤ ਦੇ ਮਨ ਦੇ ਅੰਦਰ ਬੜਾ

ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਕਥਾ ਕਰਨ ਲੱਗੇ ਜਦੋਂ ਭਾਈ ਗੁਰਬਖਸ਼ ਸਿੰਘ ਜੀ, ਗੁਰੂ ਕੇ ਜਿਹੜੇ ਸੇਵਕ ਨੇ, ਸੰਗਤ ਹੈ, ਵਿਰਾਗ ਹੈ, ਪ੍ਰੇਮ ਹੈ ਮਨਾਂ ਵਿੱਚ, ਤਨ ਕਰਕੇ ਮਨ ਕਰਕੇ ਗੁਰਾਂ ਦੀ ਕਥਾ ਚੰਗੀ ਲੱਗਦੀ।

ਅਤੇ ਵੈਰਾਗ ਦੇ ਵਿੱਚ ਜੋ ਪੂਰੀ ਭਿੱਜੀ ਹੋਈ ਕਥਾ ਹੈ, ਜਿਹੜਾ ਭਗਤੀ ਅਤੇ ਵੈਰਾਗ ਹੈ, ਸਿੱਖੀ ਹੈ, ਜਿਹਦੇ ਵਿੱਚ ਇਹ ਪੂਰਨ ਰੂਪ ਦੇ ਵਿੱਚ ਸਿੱਖੀ ਵੈਰਾਗ ਭਗਤੀ ਦੇ ਵਿੱਚ ਭਿੱਜੀ ਹੋਈ ਕਥਾ ਸੁਣਾ

0: ਇਹ ਦੋਵੇਂ ਭਰਾ ਨੇ, ਸੁਰਾਂ ਦੇ ਗਿਆਤਾ ਨੇ, ਬਹੁਤ ਸੁੰਦਰ ਕੀਰਤਨ ਗੁਰਾਂ ਦੀ ਹਜ਼ੂਰੀ ਵਿਚ ਕਰਦੇ ਹਨ।
1: ਕਰੀ ਬਿਲਾਵਲ ਚੌਂਕੀ ਚਾਰ, ਭੋਗ ਪਾਏ ਅਰਦਾਸ ਉਚਾਰ।
0: ਬਿਲਾਵਲ ਦੀ ਚੌਂਕੀ ਜੋ ਸਵੇਰ ਦੀ ਕਥਾ ਤੋਂ ਬਾਅਦ ਹੁੰਦੀ, ਆਪਣੀ ਚੌਂਕੀ 8 ਵਜੇ ਨਾਲ, 8:30 ਵਜੇ ਨਾਲ, ਇਸ ਤਰ੍ਹਾਂ ਇਹਦਾ ਸਮਾਂ ਗਰਮੀਆਂ ਸਰਦੀਆਂ ਚ ਬਦਲਦਾ ਰਹਿੰਦਾ ਹੈ। ਸੁੰਦਰ ਸੋਹਣੀ ਚੌਂਕੀ ਹੋਈ, ਫਿਰ ਅਰਦਾਸ ਹੋਈ।
1: ਪੀਛੇ ਸਿੰਘਨ ਬਿਨ ਤੇ ਕੀਨ, ਸਕਲ ਕਲਾ ਸਮਰੱਥ ਪ੍ਰਬੀਨ।
0: ਪਿੱਛੇ ਤੋਂ ਬਾਅਦ ਵਿਚ, ਅਰਦਾਸ ਤੋਂ ਬਾਅਦ ਵਿਚ ਸਿੰਘਾਂ ਨੇ ਬੇਨਤੀ ਕੀਤੀ ਕਿ ਹੇ ਸਰਬ ਕਲਾ ਦੇ

0: ਇਹ ਸਾਰਿਆਂ ਨਾਲੋਂ ਸ਼੍ਰੋਮਣੀ ਖਾਲਸਾ ਪੰਥ ਜੋ ਹਰ ਪ੍ਰਕਾਰ ਦੇ ਨਾਲ ਸਮਰੱਥ ਹੈ, ਜੋ ਸੁੱਖ ਦੇ ਦੇਣ ਵਾਲਾ, ਸੁੱਖ ਨੂੰ ਭੋਗਣ ਵਾਲਾ, ਦੂਸਰਿਆਂ ਨੂੰ ਸੁੱਖ ਦੇਣ ਵਾਲਾ ਪਰ ਉਪਕਾਰੀ ਪੰਥ ਰਚਿਆ ਹੈ।
1: ਬਿਨੇਕ ਗੰਦੇ ਧੂਮ ਤੇ ਜਗ ਮੈਂ ਅਦਕ ਸੁਹਾਏ।
0: ਇਹ ਇੱਕ ਕੌਮ ਹੈ, ਇਹ

0: ਇਹ ਸੰਤ ਸਰੂਪ ਖਾਲਸਾ ਸੰਤ ਸਿਪਾਹੀ ਖਾਲਸਾ ਇਹਦੇ ਵਿੱਚ ਹੁਣ ਸਾਡਾ ਹੈ ਕਿ ਗ੍ਰਿਸਤੀਆਂ ਦਾ ਅੱਗੇ ਤਾਂ ਕਿਸੇ ਨੂੰ ਹੋਰ ਦਾਨ ਦਿੰਦੇ ਸੀ ਪਰ ਆਪ ਜੀ ਨੇ ਕਿਹਾ ਦਾਨ ਦਿਓ ਇਹ ਨਹੀਂ ਕੋ ਭਲੋ ਔਰ ਨਾਲੇ ਹੁਣ ਹੋਰਨਾਂ ਨੂੰ ਦਾਨ ਬੰਦ ਕਰ ਦਿੱਤਾ ਆਪ ਨੇ ਹੁਣ ਇਹ ਵੀ ਦੱਸੋ ਕਿ ਦਾਨ ਕਿਹਨੂੰ ਦਈਏ ਕਿਵੇਂ ਰਹੀਏ ਵਰਤਾਰੇ ਵਿੱਚ ਰਹਿਤ ਮਰਿਆਦਾ ਆਪਣੀ ਰਹਿਣੀ ਬਹਿਣੀ ਵਿੱਚ ਕਿਵੇਂ ਰਹੀਏ ਅਤੇ ਇਹਦੇ ਨਾਲ ਨਾਲ ਕੈਸੇ ਵਰਤੋਂ ਸੰਤ ਕਿਸ ਤਰੀਕੇ ਨਾਲ ਵਰਤਣਾ ਕਰੀਏ ਸੰਤ ਖਾਲਸਾ ਨਾਲ
1: ਗੁਰੂ ਕੈ ਸੁਨ ਖਾਲਸਾ ਕੇਸ ਪਾਹੁਲੀ ਮੁਕਤ
0: ਮਹਾਰਾਜ ਜੀ ਨੇ ਬਚਨ ਕੀਤਾ ਸੁਣੋ ਖਾਲਸਾ ਜੀ ਜਿਹੜਾ ਕੇਸ ਰੱਖੇ ਹੋਏ ਨੇ ਖੰਡੇ ਬਾਟੇ ਦਾ ਅਮਰ ਛੱਕ ਕੇ ਕਕਾਰਾਂ ਦੀ ਮਰਿਆਦਾ ਨਿਤਨੇਮੀ ਪ੍ਰੇਮੀ ਹੈ ਇਹ ਤਾਂ ਪੱਕਾ ਹੀ ਮੁਕਤ ਹੈ ਜਿਹੜਾ ਕੁਰੈਤਾਂ ਤੋਂ ਬਚਿਆ ਹੋਵੇ
1: ਖੰਡੇ ਕੀ ਸਭ ਤੇ ਭਲੇ ਕੈ ਚਰਨਨ ਕੀ
0: ਖੰਡੇ ਦੀ ਹੁਣ ਅਸੀਂ ਪਾਹੁਲ ਬਖਸ਼ਿਸ਼ ਕੀਤੀ ਹੈ ਜਾਂ ਪਹਿਲਾਂ ਚਰਨ ਪਾਹੁਲ ਬਖਸ਼ਿਸ਼ ਕੀਤੀ ਸੀ ਖਾਲਸੇ ਨੂੰ ਸੋ ਇਸ ਕਰਕੇ ਸਾਰਿਆਂ ਨਾਲੋਂ ਸ਼੍ਰੋਮਣੀ ਖੰਡੇ ਬਾਟੇ ਦਾ ਅੰਮ੍ਰਿਤ ਹੈ
1: ਯੁਗ ਯੁਗ ਮੈਂ ਹਮ ਅਵਤਰ ਆਪਣੇ ਭਗਤਨ ਕਾਜ
0: ਯੁਗਾਂ ਯੁਗਾਂ ਦੇ ਵਿੱਚ ਅਸੀਂ ਅਵਤਾਰ ਭੇਜਦੇ ਹਾਂ ਜਾਂ ਆਪ ਆਉਂਦੇ ਹਾਂ ਅਵਤਾਰਾਂ ਨੂੰ ਵੀ ਭੇਜਦੇ ਨੇ ਹੁਕਮ ਕਰਕੇ ਕਿਉਂਕਿ ਬਾਹਰ ਨਹੀਂ ਹੈ ਕੋਈ ਮਹਾਰਾਜ ਜੀ ਤੋਂ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਜਦੋਂ ਦੁਨੀਆਂ ਦੇ ਉੱਤੇ ਭੀੜਾ ਬਣਦੀ ਹੈ ਜਿੰਨੀ ਕੁ ਸਮਰੱਥਾ ਦੀ ਲੋੜ ਹੈ ਨਿਤ ਅਵਤਾਰ ਨਮਿਤ ਅਵਤਾਰ ਫਿਰ ਅੰਸਾ ਅਵਤਾਰ ਅਵੇਸ਼ਾ ਅਵਤਾਰ ਇਹ ਕਲਾ ਅਵਤਾਰ ਪੂਰਨ ਅਵਤਾਰ ਛੇ ਤਰ੍ਹਾਂ ਦੇ ਅਵਤਾਰ ਭੇਜਦੇ ਹਾਂ ਜਦੋਂ ਦੇਖਿਆ ਕਿ ਹੁਣ ਕਿਸੇ ਤੋਂ ਕੰਮ ਨਹੀਂ ਬਣਦਾ ਫਿਰ ਅਸੀਂ ਖੁਦ ਆਪ ਚੱਲ ਕੇ ਸ੍ਰਿਸ਼ਟੀ ਉੱਤੇ ਆਉਂਦੇ ਹਾਂ
1: ਰਹਿਣੀ ਰਹਿ ਸੋ ਖਾਲਸਾ ਸੋ ਮੇਰੋ ਸਿਰ ਤਾਜ
0: ਜਿਹੜਾ ਰਹਿਣੀ ਦੇ ਵਿੱਚ ਰਹਿੰਦਾ ਉਹ ਮੇਰਾ ਖਾਲਸਾ ਹੈ ਇਹ ਨਹੀਂ ਕਿ ਸਾਰੇ ਆਪਣੇ ਆਪ ਨੂੰ ਖਾਲਸਾ ਲਿਖੀ ਜਾਣ ਜਾਂ ਸਮਝੀ ਜਾਣ ਖਾਲਸਾ ਰਹਿਤ ਮਰਿਆਦਾ ਵਾਲਾ ਹੀ ਖਾਲਸਾ ਹੈ ਉਹ ਮੇਰਾ ਸਿਰਤਾਜ ਹੈ ਉਹ ਮੇਰੇ ਸਿਰਤਾਜ ਗੁਰਸਿੱਖ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਮੈਂ ਦਰਸ਼ਨ ਕਰਕੇ ਖੁਸ਼ ਹੁੰਦਾ ਹਾਂ ਜੋ ਮਰਿਆਦਾ ਦੇ ਵਿੱਚ ਪਰਪੱਕ ਹਨ
1: ਧਰੈ ਕੇਸ ਪਾਹੁਲ ਬਿਨਾ ਧਰੈ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ
0: ਭਾਵੇ ਕਿ ਅੰਮ੍ਰਿਤ ਜ਼ਰੂਰ ਛਕੋ ਕਿਉਂਕਿ ਅੰਮ੍ਰਿਤ ਛਕਿਆ ਰਹਿਤ ਦਾ ਧਾਰ ਨਹੀਂ ਹੁੰਦਾ ਹੈ ਐਵੇਂ ਰਹਿਤ ਕੋਈ ਨਹੀਂ ਰੱਖਦਾ ਕਿਉਂਕਿ ਰਹਿਤ ਬਿਨਾਂ ਜੀਵਨ ਪਲਟਾ ਨਹੀਂ ਖਾਂਦਾ ਇਸ ਲਈ ਕੇਸ ਅੰਮ੍ਰਿਤ ਤੇ ਰਹਿਤ ਜਿਹੜੀ ਹੈ ਇਹ ਆਪਸ ਵਿੱਚ ਬਹੁਤ ਜ਼ਰੂਰੀ ਹੈ ਜੇ ਹੁਣ ਕੋਈ ਬੰਦਾ ਧਰੇ ਕੇਸ ਅੰਮ੍ਰਿਤ ਛਕੇ ਤੋਂ ਬਿਨਾਂ ਉਹਨੂੰ ਕੀ ਕਹਿੰਦੇ ਭੇਖੀ ਹੈ ਉਹ ਮੂਰਖ ਸਿੱਖ ਕਹਿੰਦੇ ਕੇਸ ਦਿਖਾ ਕੇ ਇਹ ਦਾੜੀ ਰੱਖ ਕੇ ਦੁਨੀਆਂ ਨੂੰ ਜਾਂ ਸਿੱਖ ਪੰਥ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਹੈ ਕਾਹਦੇ ਸਿੱਖ ਹੋ ਤੁਹਾਨੂੰ ਕੌਣ ਕਹਿੰਦਾ ਮਹਾਰਾਜ ਕਹਿੰਦੇ ਇਹ ਤਾਂ ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀ ਨੇ ਇਹ ਤਾਂ ਸਿੱਖੀ ਦਾ ਲਿਬਾਸ ਦਿਖਾਉਂਦੇ ਨੇ ਐ ਥੋੜੀ ਹੁੰਦਾ ਵੀ ਚਿੱਟੇ ਕੱਪੜੇ ਪਾ ਲਏ ਤੇ ਦਾੜੀ ਕੇਸ ਰੱਖ ਲਏ ਤੇ ਸਿੱਖ ਬਣ ਗਿਆ ਐਂ ਤਾਂ ਦਾੜੀ ਕੇਸ ਬਹੁਤ ਲੋਕ ਰੱਖਦੇ ਨੇ ਫਿਰ ਉਹ ਵੀ ਸਿੱਖ ਬਣ ਗਏ ਦਾ ਮਤਲਬ ਇਕੱਲਾ ਦਾੜੀ ਕੇਸ ਰੱਖਣ ਨਾਲ ਮਹਾਰਾਜ ਜੀ ਕਹਿੰਦੇ ਸਿੱਖ ਨਹੀਂ ਹੁੰਦਾ ਜਦ ਤੱਕ ਉਹ ਅੰਮ੍ਰਿਤ ਨਹੀਂ ਛਕ ਲੈਂਦਾ
1: ਮੇਰਾ ਦਰਸ਼ਨ ਨਹੀਂ ਤਿਸ ਪਾਪੀ ਤਿਆਗੈ ਸਿੱਖ
0: ਮੇਰਾ ਉਹਨੂੰ ਦਰਸ਼ਨ ਨਹੀਂ ਹੋਵੇਗਾ ਪਾਪੀ ਤਿਆਗੈ ਇਹ ਸੌ ਸਾਖੀ ਚ ਇਹਦਾ ਪਾਠ ਭਿੱਖ ਹੈ ਤੋ ਇਸ ਕਰਕੇ ਕਈ ਵਾਰ ਲਿਖਣ ਚ ਉਕਾਈ ਛਾਪੇਖਾਨੇ ਵੱਲੋਂ ਵੀ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਉੱਪਰ ਜਿਵੇਂ ਲਿਖਿਆ ਭੇਖੀ ਮੂਰਖ ਸਿੱਖ ਉਹ ਥੱਲੇ ਵੀ ਕਿਤੇ ਜਦੋਂ ਅੱਖਰਾਂ ਦੀ ਬਣਤਰ ਬਣਾਉਂਦੇ ਨੇ ਕਈ ਵਾਰੀ ਥੱਲੇ ਵਾਲੀ ਲਾਈਨ ਦੀ ਜਗ੍ਹਾ ਤੇ ਉੱਪਰਲੀ ਲਾਈਨ ਤੇ ਨਿਗਾਹ ਵੱਜ ਗਈ ਸਿੱਖ ਲਿਖ ਦਿੱਤਾ ਸੌ ਸਾਖੀ ਚ ਮਹਾਰਾਜ ਨੇ ਲਿਖਿਆ ਕਿ ਮੇਰਾ ਦਰਸ਼ਨ ਨਹੀਂ ਦਿਸ ਪਾਪੀ ਤਿਆਗੈ ਭਿੱਖ ਇਸ ਕਰਕੇ ਉਹ ਭੇਖੀ ਜਿਹੜਾ ਹੈ ਉਹਨੂੰ ਭੇਖ ਜਾਂ ਤਾਂ ਛੱਡਣਾ ਚਾਹੀਦਾ ਜਾਂ ਅੰਮ੍ਰਿਤ ਛਕਣਾ ਚਾਹੀਦਾ ਇਹ ਜਿਹੜਾ ਵਿੱਚ ਵਿਚਾਲੇ ਜੇ ਤੁਰਿਆ ਫਿਰਦਾ ਆਪਣੇ ਆਪ ਨੂੰ ਸਿੱਖ ਸਮਝਦਾ ਹੈ ਇਹਦਾ ਮਤਲਬ ਇਹ ਸਾਡੇ ਨਾਲ ਵੀ ਧੋਖਾ ਕਰਦਾ ਸੰਗਤ ਨਾਲ ਵੀ ਧੋਖਾ ਕਰਦਾ

0: ਇਹ ਆਪਣੇ ਆਪ ਨੂੰ ਸਿੱਖ ਸਮਝਦਾ
1: ਏਕ ਮਜਬ ਰਹਿਣਾ ਭਲਾ ਦੋ ਮੈਂ ਰਹਿ ਨਾ ਕੋਈ
0: ਇੱਕ ਮਜ਼ਹਬ ਦੇ ਵਿਚ ਰਹਿਣਾ ਚਾਹੀਦਾ ਦੋ ਦੇ ਵਿਚ ਨਹੀਂ ਕਿਉਂਕਿ ਜਿੱਥੇ ਜੀ ਕੀਤਾ ਉਹ ਕਿਤੇ ਹੋਰ ਚਲਿਆ ਗਿਆ ਕਦੇ ਇਧਰ ਨੂੰ ਆ ਗਿਆ ਜਿੱਥੇ ਜੀ ਕੀਤਾ ਉੱਥੇ ਘੁੰਮਣ ਲੱਗ ਜਾਂਦੇ ਨੇ ਮਹਾਰਾਜ ਕਹਿੰਦੇ ਇੱਕ ਥਾਂ ਟੇਕ ਕੇ ਰਹੋ ਗੁਰੂ ਦੇ ਬਣ ਕੇ ਰਹੋ
1: ਮੇਰੋ ਸਿੱਖ ਕਹਾਏ ਕੈ ਪਰ ਮੈਂ ਪਾਪੀ ਸੋਏ
0: ਹੁਣ ਮੇਰਾ ਸਿੱਖ ਕਹਾਉਂਦਾ ਆਪਣੇ ਆਪ ਨੂੰ ਕਿ ਮੈਂ ਸਿੱਖ ਹਾਂ ਪਰ ਇਹ ਹੈ ਕਿ ਸੋ ਭਰਮੇਗਾ ਭਟਕੇਗਾ ਕਿਉਂਕਿ ਹੁਣ ਤਾਂ ਦਾੜੀ ਕੇਸ ਦਿਖਾ ਕੇ ਸਿੱਖ ਬਣ ਗਿਆ ਸੰਗਤ ਨੇ ਅੱਧੀ ਨੇ ਮੰਨ ਲਿਆ ਲੋਕਾਂ ਨੇ ਕਿਹਾ ਸਿੱਖ ਹੈ ਜਦੋਂ ਸਰੀਰ ਤਿਆਗੇਗਾ ਉਦੋਂ ਤੇਰੇ ਕੋਲ ਕੀ ਹੈ ਪੱਲੇ ਚ ਰਹਿਤ ਨਹੀਂ ਬਹਿਤ ਨਹੀਂ ਮਰਿਆਦਾ ਨਹੀਂ ਕੁਛ ਹੋਰ ਨਹੀਂ ਅੱਗੇ ਜਾ ਕੇ ਤਾਂ ਪਛਾਣਿਆ ਜਾਏਗਾ ਕਿਉਂਕਿ ਕੋਈ ਕਾਰ ਨਹੀਂ ਹੈ ਤੇਰੇ ਪਹਿਨਿਆ ਹੋਇਆ ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਆਪ

0: ਇਹ ਸਿੱਖ ਹਨ, ਇੱਕ ਤਾਂ ਉਹ ਨੇ ਸਹਿਜੀ ਹੁੰਦੇ ਨੇ, ਸਹਿਜਧਾਰੀ ਉਹ ਸਿੱਖ ਜੋ ਗੁਰੂ ਸਾਹਿਬ ਨੂੰ, ਇਸ਼ਟ ਦੇਵ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਾਰਮਿਕ ਗ੍ਰੰਥ ਮੰਨਦਾ, ਪਰ ਜੋ ਅਜੇ ਖੰਡੇ ਦਾ ਅੰਮ੍ਰਿਤ ਦਾ ਧਾਰਨੀ ਨਹੀਂ ਹੈ, ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ, ਉਹਨੂੰ ਕਹਿੰਦੇ ਸਹਿਜਧਾਰੀ, ਕਿਉਂਕਿ ਉਹਦੀ ਸ਼ਰਧਾ ਤਾਂ ਬਣ ਚੁੱਕੀ ਹੈ ਪਰ ਪਰਪੱਕਤਾ ਨਹੀਂ ਆਈ ਹਲੇ, ਹੌਲੀ ਹੌਲੀ ਉਹ ਵੀ ਆ ਜਾਵੇਗੀ। ਇਸ ਤਰ੍ਹਾਂ ਹੁੰਦਾ ਹੌਲੀ ਹੌਲੀ ਉਹ ਵੀ ਗੁਰੂ ਦਾ ਪਿਆਰਾ ਬਣ ਜਾਂਦਾ ਹੈ। ਤੇ ਇਸ ਦੇ ਨਾਲ ਫਿਰ ਕਹਿੰਦੇ ਨੇ ਉਹ ਜਿਹੜੀ ਸਿੱਖੀ ਧਾਰਨੀ ਕੀਤੀ ਹੈ ਚਰਨੀ ਉਹ ਹੈ ਕਿ ਜੇ ਭਾਵ ਜਿਸ ਚਰਨ ਪਾਉ ਲਈ ਹੈ, ਜਿਹਨੇ ਚਰਨ ਪਾਉ ਲੈ ਕੇ ਪੌਲੀਆ ਸਿੱਖ ਬਣਿਆ, ਫਿਰ ਖੰਡ ਤੋਂ ਭਾਵ ਖੰਡੇ ਬਾਟੇ ਦਾ ਅਮਰ, ਜਿਸ ਖੰਡੇ ਦਾ ਅਮਰ ਛਕਿਆ ਹੋਵੇ ਉਹ ਗੁਰਸਿੱਖ ਸਿੰਘ ਸੱਜ ਜਾਂਦਾ ਗੁਰੂ ਦਾ।
1: ਤੇ ਕੇਸੀ ਹੋਏ ਸਿੱਖ ਤੀਨੋਂ ਕਰੇ ਬਿਹੰਡ।
0: ਆਦੇ ਖੰਡੇ ਦੇ ਅੰਮ੍ਰਿਤ ਵਾਲੇ ਕੇਸਾ ਧਾਰੀ ਸਿੱਖ ਨੇ ਤਿੰਨੇ ਸਿੱਖੀਆਂ ਪੂਰਨ ਕੀਤੀਆਂ ਨੇ। ਬਿਹੰਡ ਹੁੰਦਾ ਬਿਨਾਂ ਹੰਢਣ ਤੋਂ ਭਾਵ ਪੂਰਨ। ਇਸ ਲਈ ਸਿੰਘ ਕੇਸਾ ਧਾਰੀ ਹੋਵੇ ਤੇ ਤਿੰਨੇ ਛਾਇਆਂ ਦਾ ਤਿਆਗ ਕਰੇ, ਤੋ ਬਿਹੰਡ ਤਿੰਨਾਂ ਗੱਲਾਂ ਦਾ ਤਿਆਗ ਕਰੇ। ਇਹ ਤਿੰਨ ਚੀਜ਼ਾਂ ਆਪਾਂ ਪਹਿਲਾਂ ਵੀ ਦੇਖੀਆਂ ਕਿ ਮੜੀਆਂ ਮੱਠਾਂ ਨੂੰ ਨਾ ਮੰਨੇ, ਭੇਖ ਨਾ ਧਾਰਨ ਕਰੇ, ਅਤੇ ਇਸੇ ਪ੍ਰਕਾਰ ਜੋ ਹੈ ਨਾ ਆਮ ਤੌਰ ਤੇ ਲੋਕ ਦਾਨ ਜਿਹੜਾ ਹੈ ਖਾਣ ਦੇ ਵਿੱਚ ਵਿਸ਼ਵਾਸ ਕਰਦੇ ਨੇ, ਐਵੇਂ ਇਧਰ ਉਧਰ ਰੋਟੀ ਖਾ ਲੈਣੀ, ਜੈ ਤੈ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆ ਜੁਗਾਦ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹਨੇ ਅੰਮ੍ਰਿਤ ਛਕ ਲਿਆ ਉਹ ਸਹਿਜ ਧਾਰੀ ਵਿੱਚੋਂ ਨਿਕਲ ਕੇ ਚਰਨ ਪੌਲੀਏ ਤੋਂ ਵੀ ਉੱਤੇ ਹੋ ਕੇ ਅੰਮ੍ਰਿਤ ਧਾਰੀ ਸਿੱਖ ਬਣਿਆ ਹੈ। ਪਰ ਹਾਂ, ਜਿਹੜੇ ਸਾਨੂੰ ਮੰਨਦੇ ਨੇ ਸਾਰੇ ਗੁਰਸਿੱਖ ਹੌਲੀ ਹੌਲੀ, ਸਹਿਜਧਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਉਹ ਸਹਿਜਧਾਰੀ ਬਣਿਆ ਰਹੇ, ਫਿਰ ਉਹਦਾ ਕੀ ਫਾਇਦਾ, ਤਰੱਕੀ ਕਰੇ। ਸਹਿਜਧਾਰੀ ਤੋਂ ਅੱਗੇ ਅੰਮ੍ਰਿਤਧਾਰੀ ਵੀ ਬਣੇ, ਨਾ ਕਿ ਸਹਿਜਧਾਰੀ ਹੀ ਬਣਿਆ ਰਹੇ। ਮਹਾਰਾਜ ਕਹਿੰਦੇ ਫਿਰ ਉਹਦਾ ਕਲਿਆਣ ਕਿਵੇਂ ਹੋਵੇਗਾ। ਇਸ ਕਰਕੇ ਭਾਈ ਹੌਲੀ ਹੌਲੀ

3 ਵਜੇ 2:30 ਵਜੇ ਦੇ ਕਰੀਬ 3 ਘੰਟੇ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਰ ਰਾਤ ਹੁੰਦੀ ਜਾਂ ਸਮੇਂ ਵੱਧ ਕਰੀਏ ਤਾਂ 6 ਤੋਂ 9 ਸਵੇਰੇ ਪਹਿਲਾ ਪਹਿਰ ਬਣ ਗਿਆ, 9 ਤੋਂ 12 ਦੁਪਹਿਰ ਕਹਿੰਦੇ ਜਿਹਨੂੰ, 12 ਤੋਂ 3 ਤੀਜਾ ਪਹਿਰ ਹੋ ਗਿਆ, 3 ਤੋਂ 6 ਚੌਥਾ ਪਹਿਰ, ਇਹ ਦਿਨ ਦੇ ਪਹਿਰ ਬਣੇ ਇਸੇ ਤਰ੍ਹਾਂ ਰਾਤ ਦੇ। ਸੋ ਇਹਨੂੰ ਜਿਹੜਾ ਹੈ ਪਹਿਰ ਰਾਤ ਰਹਿੰਦੀ ਕਹਿੰਦੇ ਨੇ, ਪਹਿਰ ਰਾਤ ਰਹਿੰਦੀ 3 ਘੰਟੇ ਰਾਤ ਰਹਿੰਦੀ ਹੋਵੇ ਜਦੋਂ 2:30 ਵਜੇ 3 ਵਜੇ ਦੇ ਕਰੀਬ, ਸਰਦੀਆਂ ਚਲੋ 3 ਵਜੇ ਹੋ ਗਏ, ਗਰਮੀਆਂ ਚ 2:30 ਵਜੇ ਹੋ ਗਏ, ਇੰਨਾ ਕੁ ਸਮਾਂ ਤਾਂ ਪਰਪੱਕਤਾ ਨਾਲ ਨਿਭਾਵੇ, ਇਸ਼ਨਾਨ ਕਰੇ, ਫਿਰ ਸੁਚਮ ਰੱਖੇ, ਸੰਜਮ

0: ਕੋਲ ਜਿਹੜੇ ਠਾਠ ਨੇ, ਕਈ ਪ੍ਰਕਾਰ ਦੇ ਭੇਖ ਨੇ, ਇਹਨਾਂ ਦਾ ਤਿਆਗ ਕਰੇ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਛੱਡ ਕੇ ਜਪ ਆਦਿਕ, ਗੁਰਬਾਣੀ ਪਾਠ, ਇਹਦੇ ਵਿੱਚ ਹੁਣ ਸਾਰਾ ਕੁਝ ਹੀ ਆ ਗਿਆ। ਕਿਉਂਕਿ ਜਪ ਤੋਂ ਲੈ ਕੇ ਆਦਿ ਤੱਕ ਕੀ ਹੋਇਆ, ਅਖੀਰ ਤੱਕ ਗੁਰਬਾਣੀ ਸਾਰੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਜਪ ਜਾਪ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਰਹਿ ਰਾਸ, ਕੀਰਤਨ ਸੋਹਿਲਾ, ਸਾਰੀਆਂ ਗੁਰਬਾਣੀ, ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹੇ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਬਾਣੀਆਂ ਪੜ੍ਹੇ ਅਤੇ ਬਾਕੀ ਦੇ ਠਾਠ ਛੱਡ ਦੇਵੇ, ਗੁਰਮੁਖੀ ਅੱਖਰਾਂ ਨੂੰ ਧਾਰਨ ਕਰੇ।
1: ਸ਼ਰੋਤਰ ਸਤਿਗੁਰ ਬਾਕਨ ਧਾਰੈ ਔਰ ਬਿਆਦ ਸਨ ਸਜਰੀ ਟਾਰੈ।
0: ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਦਾ ਤਿਆਗ ਕਰੇ। ਵਿਆਹ ਦੇ ਜਿਵੇਂ ਬਿਮਾਰੀ ਆਦਿ ਵਿਆਧੀ ਉਪਾਧੀ ਤੋਂ ਡਰਦੇ ਹਾਂ ਆਪਾਂ, ਕੋਈ ਹੋ ਨਾ ਜਾਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਹੈ ਨਾ, ਜਿਵੇਂ ਲੋਕ ਆਮ ਤੌਰ ਤੇ ਆਪੋ ਆਪਣੇ ਧਰਮ ਨੂੰ ਧਾਰਨ ਕਰਦੇ ਨੇ, ਵੇਦ ਸ਼ਾਸਤਰ ਸਿਮਰਤੀਆਂ ਨੂੰ ਧਾਰਨ ਕਰਦੇ ਨੇ, ਇਸੇ ਤਰ੍ਹਾਂ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਹੀ ਸਾਰ ਤੱਤ ਹੈ, ਰਿੜਕ ਕੇ ਸਭ ਕੁਛ ਸਾਹਮਣੇ ਰੱਖ ਦਿੱਤਾ। ਇਹ ਸਾਰਿਆਂ ਤੋਂ ਸ਼੍ਰੋਮਣੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ, ਪੰਗਤੀਆਂ ਵਿੱਚ ਜੋ ਸਿਧਾਂਤ ਹੈ, ਜੋ ਉਪਦੇਸ਼ ਹੈ, ਇਸ ਨੂੰ

0: ਹਾਂ ਤੁਰਕ ਨੂੰ ਸੀਸ ਨਹੀਂ ਨਵਾਉਣਾ ਆਪਣਾ, ਨਾ ਉਹਦੀ ਸੰਗਤ ਵਿਚ ਬਹਿਣਾ, ਨਾ ਉਹਦੇ ਨਾਲ ਮਿਲ ਕੇ ਖਾਣਾ, ਇਹ ਗੱਲ ਦਾ ਖਿਆਲ ਰੱਖੇ।
1: ਚਾਕਰ ਬਣੇ ਜੀਵ ਕਾ ਹੇਤ, ਤਰੇ ਸ਼ਸਤਰ ਰਲਵੈ ਸੁਚੇਤ।
0: ਚਾਕਰ ਬਣੇ, ਨੌਕਰੀ ਕਰੇ ਆਪਣੀ ਜੀਵਿਕਾ ਦੇ ਵਾਸਤੇ, ਸ਼ਸਤਰ ਧਾਰਨ ਕਰੇ, ਸੁਚੇਤ।

0: ਹੁਣ ਇੱਕ ਤਾਂ ਜਿਹੜੇ ਲੋਭੀ ਬੰਦਾ ਉਹਦੇ ਨਾਲ ਪ੍ਰੀਤੀ ਨਾ ਕਰੋ, ਮਿੱਤਰ ਨਾ ਬਣਾਓ ਉਹਨੂੰ ਆਪਣਾ, ਇਹ ਤਾਂ ਸਾਰੀ ਦੁਨੀਆਂ ਨੂੰ ਵੀ ਪਤਾ ਹੈ। ਲੋਭੀ ਬੰਦੇ ਦੇ ਨਹੀਂ ਠਹਿਰਨਾ, ਨਾ ਉਹਦੇ ਨਾਲ ਗੱਲਬਾਤ ਕਰਨੀ ਹੈ। ਇੱਕ ਜਿਹੜੇ ਪਹਾੜੀਏ ਨੇ, ਇਹ ਪਹਾੜੀਆਂ ਨੂੰ ਆਪਣੇ ਮਿੱਤਰ ਨਾ ਬਣਾਓ।
1: ਯਾਰ ਬਰਨ ਸੋ ਬਰਤੈ ਐਸੀ, ਸੁਣੋ ਸਿੱਖ ਮਨ ਬਚੇ ਜੈਸੀ।
0: ਚਾਰੇ ਬਰਨਾਂ ਦੇ ਨਾਲ ਵਰਤਣਾ ਵੀ ਹੈ, ਵਰਤਣਾ ਕਿਵੇਂ ਹੈ? ਕਹਿੰਦੇ ਇਸ ਤਰ੍ਹਾਂ ਮੇਰਾ ਸਿੱਖ ਚਾਰੇ ਬਰਨਾਂ

0: ब्राह्मण होए महाराज वेले उन्होंने फिर महाराज की सिक्खी ग्रहण की शुरू तो लैके। इसे तरह महाराज सच्चे पातशाह कहने जे कोई ब्राह्मण चरण पहल हुण लै लई, केस भी रख ले, दाड़ा भी रख लिया, उन्हें चरण पहलिया है, फिर जे कोई गुरु घर नाल प्रेमी है उहदे नाल आपां फिर वरत सकते हैं इस ढंग दे नाल कि भी ये सिख है।
1: मेरो सिख आन सब त्याग, पीठी ब्राह्मण दान न लागे।
0: और जेड़े मेरे गुरसिखो ऐसा त्याग कर दियो, जेड़े हुण आपां नूं मानदे ही नहीं गे, गुरु घर नूं नहीं मानदे एवें, उन्हां ब्राह्मणां नूं दान देना हुण ओह नहीं करना ऐसा, क्योंकि कलयुग दे अंदर ब्राह्मण संपूर्ण रिहाई नहीं है, वह सारे पुठा सीधा खांदे कुकर्म करदे ने। इस करके महाराज ने कहा जेड़ा गुरु घर दा है, श्रद्धालु है, प्रेमी है, किरत होर नहीं करते, कई ब्राह्मण गुरु घर के प्रेमी बन गए, गुरु की बाणी पढ़ने वाले बन गए, चरण पावलिए बन गए, सतगुरु कहने चलो उन्हों का दान एक वखरा है, वह तो एक गुरसिख है। भाव कहण का सीधा ही कि गुरसिख जिहड़ा भी बन जाए, खंडे बाटे का अमृत छक लवे, गुर भाई है साडा, उहदे नाल तां वरत वलेवा साडा होना चाहिए। पर हुण जे तुसीं कहो जी असीं सारयां नाल ही वरतना, महाराज कहिंदे हुण नहीं, हुण असीं रोक ला दित्ती है कि होर ना किसे नाल ऐसे नाल नहीं वरतना जो गुरु ग्रंथ साहिब नूं नहीं मंनदा।
1: सरवर गुग्गा आदि जे पीर, दिज दिजनी सेवा होए पीर।
0: दिज ते दिजनी, दिज हुंदा ब्राह्मण, दिजनी ब्राह्मणी, भीरू हुंदा कमजोर दिला होके, जे ओ गुग्गा पीर मंनदा, सुल्तानीए पीर नूं मंनदा, होर किसी नूं मंनदा, पहलां तां उहदे लई ब्राह्मण होके यही माड़ी गल है, तुरकां नूं मन्नी जांदा एवें, ते साडे सिख जा के ओ ब्राह्मण नूं मन्नी जांदे ने अगे। महाराज कहिंदे इह तां माड़ी गल है, जिहड़े लोग बिल्कुल अपने धर्म तो भ्रिष्ट हो गए ने उन्हां नूं जाके आपां ने कदे वी नहीं मनना, ना उन्हां नूं एवें झुकी जाना, पैरी हथ लाई जाना, वह तो गाह अपने धर्म तो भ्रिष्ट होके गुगे दियां कबरां ते पूजी जांदा, मत्थे टेकी जांदा, ते गाह साडे जे उहनूं जाके मत्था टेकणगे ਉਹ ਵੀ ਸਿੱਖੀ ਤੋਂ ਖਾਰਜ ਹਨ।
1: ਜਿਸ ਕੀ ਸੰਗਤ ਸਿੱਖ ਨਾ ਬੈਸੇ, ਦੀਨੋ ਦਾਨ ਕਾ ਫਲ ਹੈ ਸੇ।
0: ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੀ ਸੰਗਤ ਵਿਚ ਬੈਠੋ ਹੀ ਨਾ, ਇਹੋ ਜਿਹੇ ਬੰਦੇ ਦੀ ਨਾ ਮੱਥੇ ਲੱਗੋ ਉਹਦੇ। ਤੁਸੀਂ ਕਹਿੰਦੇ ਹੋ ਵੀ ਅਸੀਂ ਦਾਨ ਦੇਣਾ, ਮਹਾਰਾਜ ਕਹਿੰਦੇ ਮੈਂ ਤਾਂ ਕਹਿਣਾ ਉਹਦੇ ਨੇੜੇ ਨਹੀਂ ਬਹਿਣਾ, ਤੁਸੀਂ ਕਹਿੰਦੇ ਦਾਨ ਦੇਣਾ, ਇਹੋ ਜਿਹੇ ਨੂੰ ਕੀ ਦਾਨ ਦੇਣਾ, ਅਸੀਂ ਤਾਂ ਰੋਟੀ ਖਵਾਉਣੀ ਵੀ ਹੁਣ ਮਾੜੀ ਹੋਈ ਪਈ ਹੈ, ਕਿਉਂ? ਕਿਉਂਕਿ ਉਹ ਤਾਂ ਕਿਤੇ ਹੋਰ ਦਾ ਬਣ ਗਿਆ, ਸਾਰਾ ਨਸ਼ਾ ਪਤਾ ਉਹ ਕਰੀ ਜਾਂਦੇ ਨੇ, ਵਿੱਚੇ ਪਾਨ ਜੇ ਚੱਬੀ ਜਾਂਦੇ ਨੇ, ਵਿੱਚੇ ਬੀੜੀਆਂ ਸਿਗਰਟਾਂ ਪੀ ਜਾਂਦੇ ਨੇ, ਵਿੱਚੇ ਹੋਰ ਚੀਜ਼ਾਂ ਵੀ ਖਾ ਲਈਆਂ, ਵਿੱਚੇ ਇੱਧਰ ਵੀ ਚਲਿਆ ਗਿਆ, ਉੱਧਰ ਵੀ ਚਲਿਆ ਗਿਆ, ਜਿੱਥੋਂ ਪੈਸਾ ਮਿਲਦਾ ਉਹਨਾਂ ਨੇ ਆਪਣਾ ਧਰਮ ਪੈਸਾ ਬਣਾ ਲਿਆ। ਇਸ ਕਰਕੇ ਭਾਈ ਜਿਹੜੇ ਬੰਦੇ ਐਸੇ ਗੰਦੇ ਨੇ ਉਹਨਾਂ ਬੰਦਿਆਂ ਦੀ ਨਾ ਸੰਗਤ ਕਰੋ, ਨਾ ਉਹਨਾਂ ਨੂੰ ਕੋਈ ਦਾਨ ਦਿਓ, ਨਾ ਕੋਈ ਚੀਜ਼ ਦਿਓ।
1: ਗੁਰ ਗੁਰ ਸਿੱਖੀ ਨਿੰਦਾ ਕਰੇ, ਤਿਸ ਦਿਜ ਕੋ ਦੇ ਸੋ ਦੁੱਖ ਭਰੈ।
0: ਹੁਣ ਜਿਹੜਾ ਗੁਰੂ ਸਾਹਿਬ ਜੀ ਦੀ ਨਿੰਦਾ ਕਰਦਾ, ਗੁਰਸਿੱਖਾਂ ਦੀ ਨਿੰਦਿਆ ਕਰਦਾ, ਉਹ ਬ੍ਰਾਹਮਣ ਜਿਹੜਾ ਉਹ ਤਾਂ ਦੁਖੀ ਹੋਵੇਗਾ, ਕਿਉਂ ਕਰਦਾ ਨਿੰਦਾ? ਫਿਰ ਤੁਸੀਂ ਉਹਨਾਂ ਵਰਤਦੇ ਹੋ। ਮਹਾਰਾਜ ਕਹਿੰਦੇ ਐਸਿਆਂ ਨਾਲ ਨਹੀਂ ਵਰਤਣਾ, ਸਿਰਫ ਉਹਨਾਂ ਨਾਲ ਹੀ ਵਰਤਣਾ ਗੁਰਸਿੱਖਾਂ ਦੇ ਨਾਲ ਜੋ ਗੁਰੂ ਘਰ ਦੇ ਪ੍ਰੇਮੀ ਹਨ।
1: ਜੇਕੋ ਮੇਰਾ ਹੋਏ ਨਾ ਸਿੱਖ, ਕਿਸ ਬਾਹਮਣ ਕੋ ਦੇ ਨਾ ਭਿੱਖ।
0: ਹੁਣ ਜਿਹੜਾ ਮੇਰਾ ਸਿੱਖ ਹੀ ਨਹੀਂ ਹੈਗਾ ਤੇ ਬਿਨਾਂ ਹੀ ਐਵੇਂ ਸਿੱਖੀ ਤੋਂ ਆ ਕੇ ਮੰਗਣ ਖੜ ਜੇ, ਮਹਾਰਾਜ ਕਹਿੰਦੇ ਉਹਨੂੰ ਬਿਲਕੁਲ ਨਾ ਦਿਓ ਕੁਛ ਵੀ। ਐਸਾ ਰੀਤੀ ਚੱਲੀ ਸੀ, ਹੁਣ ਵੀ ਹੈ ਕਿਤੇ ਕਿਤੇ ਐਸੀਆਂ ਰੀਤੀਆਂ, ਹੁਣ ਤਾਂ ਹੌਲੀ ਹੌਲੀ, ਉਦੋਂ ਇੱਕ ਨਵੀਂ ਚੀਜ਼ ਪ੍ਰਾਰੰਭ ਹੋਣ ਕਰਕੇ ਨਾ, ਇਹ ਉਦੋਂ ਦਾ ਅੱਜ ਨਾਲੋਂ ਥੋੜਾ ਜਿਹਾ ਫਰਕ ਇਸ ਤਰ੍ਹਾਂ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਛਕਾਉਣਾ ਸ਼ੁਰੂ ਕੀਤਾ, ਪਹਿਲਾਂ ਵੀ ਬੇਨਤੀ ਕੀਤੀ, ਕਈਆਂ ਨੇ ਆਪਣੀ ਮਜਬੂਰੀ ਵੀ ਜ਼ਾਹਰ ਕੀਤੀ ਸੀ, ਮਹਾਰਾਜ ਹਲੇ ਸਾਡੇ ਖਾਨਦਾਨ ਵਾਲੇ ਨਹੀਂ ਮੰਨਦੇ।
2: ਕੋਈ ਸਿੰਘ ਬਣ ਗਿਆ ਉਹਨੂੰ ਤਾਂ, ਜੇ ਹੁਣ ਅਸੀਂ ਗ੍ਰੰਥੀ ਸਿੰਘ ਆ ਜਾਂ ਪਾਠੀ ਨੇ, ਹੋਰ ਪਾਠ ਵੀ ਕਈ ਬ੍ਰਾਹਮਣ ਸਿੰਘ ਵੀ ਹੁੰਦੇ ਨੇ, ਉਦੋਂ ਐਸਾ ਨਵਾਂ ਨਵਾਂ ਕੰਮ ਚੱਲਿਆ ਤਾਂ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਤਾਂ ਚਲੋ ਕੋਈ ਨੀ, ਜੇ ਗੁਰਸਿੱਖ ਬਣ ਗਿਆ ਦਾਨ ਦੇਣਾ ਉਹਨਾਂ ਦੀ ਆਪਾਂ ਨੇ ਸਾਂਭ ਸੰਭਾਲ ਕਰਨੀ, ਪਰ ਇਹ ਜਿਹੜੇ ਲੋਕ ਨੇ ਹੋਰ ਗਲਤ ਢੰਗਾਂ ਦੇ ਨਾਲ ਸਿਰਫ ਪੈਸੇ ਵਾਸਤੇ ਭੇਖ ਨੂੰ ਧਾਰਨ ਕਰਦੇ ਨੇ, ਉਹਨਾਂ ਦਾ ਤਿਆਗ ਕਰ ਦਿਓ।
1: ਦਿਜ ਬਿਨ ਕੇਸਜ ਪਾਹੁਲ ਤਾਰੇ ਇਸ ਪਾਖੰਡੀ ਦੂਰ ਨਿਵਾਰੇ।
2: ਹੁਣ ਕਈ ਤਾਂ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋ ਗਏ, ਹੁਣ ਕਈ ਪੈਸੇ ਦੇ ਲਾਲਚ ਨੂੰ ਵੀ ਸਿੰਘਾਂ ਨੂੰ ਚਲੋ ਮਾੜਾ ਮੋਟਾ ਠੱਗੀਏ, ਇਹਨਾਂ ਕੋਲੋਂ ਬਸਤਰ ਲੀੜਾ ਕੱਪੜਾ ਲਈਏ, ਉਹ ਵੀ ਦਾੜੀ ਕੇਸ ਰੱਖ ਕੇ ਮੂਹਰੇ ਆ ਗਏ। ਮਹਾਰਾਜ ਕਹਿੰਦੇ ਉਹ ਤਾਂ ਭੇਖੀ ਹੋ ਗਿਆ, ਫਿਰ ਪਖੰਡੀ ਹੋ ਗਿਆ। ਇਹੋ ਜਿਹੇ ਬੰਦੇ ਦਾ ਤਿਆਗ ਕਰ ਦਿਓ। ਜੇ ਕੇਵਲ ਦਾੜੀ ਕੇਸ ਕੇਵਲ ਪੈਸੇ ਤੇ ਪਦਾਰਥਾਂ ਲਈ ਰੱਖ ਲੈਂਦੇ ਨੇ, ਉਹੋ ਜਿਹੇ ਬੰਦਿਆਂ ਦਾ ਤਿਆਗ ਕਰ ਦਿਓ। ਜੇ ਅੰਮ੍ਰਿਤ ਛੱਕ ਕੇ ਰਹਿਤਮਾਨ ਬਣ ਜਾਵੇ ਤਾਂ ਉਹਨੂੰ ਨੇੜੇ ਲਾ ਲਓ।
1: ਸੁੱਚ ਸੰਤੋਖ ਰਹਿਤ ਕੋ ਰੱਖਣ, ਧਾਰੈ ਧਰਮ ਸ਼ਰੁਤ ਕਰੈ ਜੋ ਭਾਖਣ।
2: ਸੁੱਚ ਰੱਖੇ, ਸੰਤੋਖ ਰੱਖੇ, ਰਹਿਤ ਰੱਖੇ, ਧਰਮ ਨੂੰ ਧਾਰਨ ਕਰੇ, ਬਾਣੀ ਨੂੰ ਉਚਾਰਨ ਕਰੇ, ਬਾਣੀ ਪੜ੍ਹਨ ਵਾਲਾ ਬਣੇ, ਉਹ ਤਾਂ ਮੰਨਿਆ ਵੀ ਹੁਣ ਇਹ ਸਿੰਘ ਹੈ, ਗੁਰੂ ਦਾ ਸਿੱਖ ਹੈ, ਪ੍ਰੇਮੀ ਹੈ, ਪਿਆਰਾ ਹੈ, ਉਹਨਾਂ ਦੇ ਨਾਲ ਮਿਲ ਵਰਤਣ ਕਰਨਾ।
1: ਮੇਰੇ ਸਿੱਖਨ ਬੇਕ ਧਰ ਦਾਨ ਲੁੱਟ ਬੇਤ।
2: ਮਹਾਰਾਜ ਕਹਿੰਦੇ ਮੇਰੇ ਸਿੰਘਾਂ ਦਾ ਲਿਬਾਸ ਜਾਂ ਸਿੱਖਾਂ ਦਾ ਲਿਬਾਸ ਬਣਾ ਕੇ ਸਿੱਖਾਂ ਤੋਂ ਦਾਨ ਲੁੱਟਣ ਵਾਸਤੇ ਐਸਾ ਲੋਕ ਲਿਬਾਸ ਪਿੱਛੇ ਬਣਾਉਂਦੇ ਆਏ ਨੇ ਤੇ ਹੁਣ ਬਣਾਉਂਦੇ ਨੇ। ਸਿੱਖੀ ਦਾ ਲਿਬਾਸ ਕੋਈ ਬੰਦਾ ਟੂਣੇ ਟਾਮਣ ਜੇ ਕਰਦਾ ਹੌਲੀ ਹੌਲੀ ਉਹਨੇ ਉਹ ਨੀਲਾ ਜਿਹਾ ਇੱਕ ਚੋਲਾ ਪਾ ਲਿਆ, ਹੌਲੀ ਹੌਲੀ ਕਿਸੇ ਨੇ ਕੇਸ ਕੀ ਦੇ ਤੀ, ਪਟਕੀ ਜੀ ਬੰਨਣ ਲੱਗ ਗਿਆ, ਸਾਰੇ ਉਹਨੂੰ ਨਿਹੰਗ ਸਿੰਘ ਬਾਬਾ ਜੀ ਕਹਿਣ ਲੱਗ ਗਏ। ਇੱਕ ਓਰਿਜਨਲ ਫਿਰ ਸਿੰਘ ਮਿਲ ਗਿਆ ਨਿਹੰਗ ਸਿੰਘ ਜੀ। ਕਹਿੰਦੇ ਕਿਉਂ ਬਈ ਤੂੰ ਅੰਮ੍ਰਿਤ ਛਕਿਆ? ਕਹਿੰਦਾ ਕਿਹੜੇ ਦਲ ਨਾਲ ਸੰਬੰਧਿਤ ਹੈ ਤੂੰ? ਕਹਿੰਦਾ ਜੀ ਮੈਂ ਤਾਂ ਜੀ ਬਸ ਮੈਂ ਤਾਂ ਮੈਨੂੰ ਕਿਸੇ ਨੇ ਕੱਪੜਾ ਜਿਹਾ ਦੇ ਤਾਂ ਮੈਂ ਪਾ ਲਿਆ। ਕਹਿੰਦਾ ਉਹ ਭੇਖੀਆ, ਉਹ ਪਖੰਡੀਆ, ਉਹ ਸਿੰਘਾਂ ਤੋਂ ਲੁੱਟ ਲੁੱਟ ਖਾਂਦਾ, ਨਰਕਾਂ ਨੂੰ ਜਾਏਗਾ ਤੂੰ, ਮੈਂ ਟੂਣੇ ਟਾਮਣ ਕਰੀ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਹੁਤ ਸਾਰੇ ਲੋਕ ਤੁਹਾਨੂੰ ਪ੍ਰਭਾਵਿਤ ਕਰਨ ਲਈ ਦਾੜੀ ਕੇਸ ਰੱਖਣਗੇ, ਬਾਣਾ ਨਕਲੀ ਜਿਹਾ ਮਾੜਾ ਮੋਟਾ ਪਾ ਛੱਡਣਗੇ ਤੇ ਤੁਸੀਂ ਭਰਮ ਜਾਓਗੇ ਦੇਖ ਕੇ ਉਹਨਾਂ ਨੂੰ ਵੀ ਆਹ ਤਾਂ ਬੜਾ ਪ੍ਰੇਮੀ ਆ, ਅਪਰਾਧੀ ਦੂਣਾ ਨਿਵੇਂ। ਤੇ ਇਸ ਕਰਕੇ ਐਹੋ ਜਿਹੇ ਤੋਂ ਸਾਵਧਾਨ ਰਹੋ ਭਾਈ।
1: ਹਰੇ ਕੇਸ ਇੱਕ ਤੰਦ ਤਜ ਕਪਤੀ ਪਾਪੀ ਕੇਤ।
2: ਹੁਣ ਮਹਾਰਾਜ ਕਹਿੰਦੇ ਦੇਖੋ ਕੇਸ ਧਰ ਲਿਓ ਨੇ, ਮੌਜ ਲਾ ਗਈ। ਉਹ ਖੀਰ ਖਾਣਾ ਸਿੱਖ ਜਿਵੇਂ ਆ ਗਿਆ ਸੀ ਮਹਾਰਾਜ ਦੇ ਕੋਲੇ ਗੁਰੂ ਅੰਗਦ ਦੇਵ ਜੀ ਪਾਸ, ਖੀਰ ਬੜੀ ਵਧੀਆ ਬਣੇ ਲੰਗਰ ਚ, ਵਿੱਚ ਘਿਓ ਪਾਇਆ ਕਰਨ, ਮੌਜਾਂ ਲੱਗ ਗਈਆਂ। ਇੱਕ ਦਿਨ ਖਾਧਾ, ਦੋ ਦਿਨ ਖਾਧਾ, ਕਈ ਦਿਨ ਖਾਂਦਾ ਰਿਹਾ। ਭੇਖੀ ਬੰਦਾ ਸੀ ਉਹ, ਸਾਰੇ ਕਹਿਣ ਭਾਈ ਕੋਈ ਕੰਮ ਕੁੰਮ ਵੀ ਕਰਿਆ ਕਰ। ਕਹਿੰਦਾ ਕੰਮ ਮੈਂ ਕਰੂੰਗਾ ਜੇ ਆਪ ਸੱਚੇ ਪਾਤਸ਼ਾਹ ਕਹਿਣਗੇ, ਹੁਣ ਕੰਮ ਨਾ ਕਰਿਆ ਕਰੇ। ਤਾਂ ਇਹੋ ਜਿਹੇ ਲੋਕ ਜਿਹੜੇ ਨੇ, ਜਦ ਦੇਖਣ ਵੀ ਉੱਥੇ ਮਾਲ ਮੱਤਾ ਚੰਗਾ ਮਿਲਦਾ, ਲੋਕਾਂ ਨੂੰ ਕੀ ਹੈ ਦੇਰ ਲੱਗਦੀ ਕਿਤੇ ਪੱਗ ਬੰਨਣ ਨੂੰ, ਪੱਗ ਹੀ ਬਦਲ ਲੈਂਦੇ ਆਪਣੇ, ਕੱਪੜੇ ਹੀ ਬਦਲ ਲੈਂਦੇ ਆਪਣੇ। ਜੇ ਦੇਖਣ ਵੀ ਇੱਥੇ ਦਾੜੀ ਕੇਸ ਵਾਲੇ ਦੀ ਚੰਗੀ ਮਾਨਤਾ, ਮਾੜੀ ਮਾੜੀ ਦਾੜੀ ਕੇਸ ਵੀ ਰੱਖ ਲੈਣਗੇ, ਹੌਲੀ ਹੌਲੀ ਪਟਕੇ ਜੀ ਵੀ ਬੰਨ ਲੈਣਗੇ, ਵਿੱਚੇ ਦਬੜੂ ਕਸੜੂ ਆ ਕੇ ਸਾਡੇ ਰਲ ਗਏ, ਉਹ ਖਾਣ ਦੇ ਮਾਰੇ ਰਲਦੇ ਨੇ। ਉਹ ਮਹਾਰਾਜ ਕਹਿੰਦੇ ਉਹ ਵਿਸ਼ੇ ਵਿਕਾਰ ਭੋਗਦੇ ਨੇ ਜਾ ਕੇ, ਉਹ ਰਿਖ ਧੰਦ, ਰਿਖ ਹੁੰਦੀ ਇੰਦਰੀਆਂ, ਇੰਦਰੀਆਂ ਦੇ ਵਿਸ਼ਿਆਂ ਨੂੰ ਭੋਗਦੇ ਨੇ, ਖਾਈ ਪੀ ਗੁਰੂ ਘਰ ਚੋਂ ਜਾਂਦੇ ਨੇ ਤੇ ਪੁੱਠੇ ਕੰਮ ਸਾਰੀ ਦੁਨੀਆਂ ਭਰ ਦੇ ਉਹ ਕਰਦੇ ਨੇ। ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਿਹਾ ਕਰੋ ਭਾਈ।
1: ਵਿਪਰ ਬਰਣ ਉੱਤਮ ਬੜਾ ਤੀਨ ਦੇਵ ਕੋ ਰੂਪ।
2: ਮਹਾਰਾਜ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਬ੍ਰਾਹਮਣ ਚੰਗਾ ਹੈ, ਪਰ ਜੇ ਬ੍ਰਾਹਮਣ ਆਪਣੇ ਕਰਮਾਂ ਦੇ ਸੰਯੁਕਤ ਹੋਵੇ, ਬ੍ਰਾਹਮਣ ਜੇ ਚੰਗਾ ਹੋਵੇ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬ੍ਰਾਹਮਣ ਦੇ ਕਰਮ ਦੱਸੇ ਨੇ, ਔਰ ਮਹਾਰਾਜ ਜੀ ਨੇ ਸਹਿਜ ਕਿਰਤੀ ਚ ਪੰਜਵੇਂ ਪਾਤਸ਼ਾਹ ਨੇ ਬ੍ਰਾਹਮਣ ਦੇ ਕਰਮ ਦੱਸੇ ਨੇ, ਬ੍ਰਾਹਮਣ ਦੇ ਕਰਮ ਅੱਛੇ ਨੇ। ਕਹਿੰਦੇ ਜੇ ਸੱਚਾ ਸੁੱਚਾ ਬ੍ਰਾਹਮਣ ਉਹ ਤਿੰਨਾਂ ਦੇਵਤਿਆਂ ਦੇ ਬਰਾਬਰ ਹੈ, ਰੋਹ ਜਿਹਾ ਮਿਲਦਾ ਨਹੀਂ। ਇਸ ਕਰਕੇ ਰਾਵਣ ਵੀ ਤਾਂ ਬ੍ਰਾਹਮਣ ਹੀ ਸੀ, ਉਹਨੇ ਚਾਰ ਵੇਦਾਂ ਦਾ ਟੀਕਾ ਕੀਤਾ ਸੀ ਤੇ ਕੰਮ ਕਿਹਾ ਜਿਹਾ ਪੁੱਠਾ ਕੀਤਾ, ਫਿਰ ਮਾਰ ਖਾਧੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਕੋਈ ਉੱਤਮ ਬ੍ਰਾਹਮਣ ਹੈ, ਅੱਛੇ ਹੁੰਦੇ ਨੇ, ਦਿਮਾਗ ਵੀ ਚੰਗੇ ਹੁੰਦੇ ਨੇ, ਵੈਸੇ ਵੀ ਸਾਫ ਸੁਥਰੇ ਹੁੰਦੇ ਨੇ, ਸਤੋ ਗੁਣੀ ਹੁੰਦੇ ਨੇ, ਤੇ ਉਹਨਾਂ ਨੇ ਅੰਮ੍ਰਿਤ ਛੱਕ ਲਿਆ, ਉਹ ਹੋਰ ਵੀ ਚੰਗੇ ਬਣ ਜਾਂਦੇ ਨੇ, ਔਰ ਮਰਿਆਦਾ ਨੂੰ ਐਨ ਪੂਰਨ ਰੂਪ ਵਿੱਚ ਕਮਾਉਣ। ਫਿਰ ਤਾਂ ਆਖੇ ਵੀ ਗੁਰੂ ਕਾ ਸਿੰਘ ਸੱਜ ਗਿਆ, ਪ੍ਰੇਮੀ ਜਨ ਬਣ ਗਿਆ, ते जे उही खाण पीण दा महाराज कोई आ जे थोड़े विच उहदा थोड़ा ध्यान रख्या करो।
1: पलट मजब पीरन जजै सो पापी परे कूप।
2: महाराज कहने वो देखो मजब नू पलट लवे अपने नू ब्राह्मण ते पलट के पूजा करे जा करके पीरां दी ते पीरां नू मन्ने ते होर भी जाके इधर उधर भेख जे धारण कर लवे ते कई तरह के होंदे ने ऐसे लोग उधर भी बन्नी जाना उत्थे भी बन्नी जाना इन्हां बंदियां तो कहिंदे इह जे पापी लोकां तो सावधान रहा करो।
1: भेस केस धर आन सिख पूजत तुच्छन देव।
2: हुण फिर की कीता उहने देखिया कि इत्थे ठगी चल सकदी आ भेस बना लिया केस रख ले ते पूजा करदा तुच्छ देवतियां दी माड़े मोटियां दी इधर उधर कर ली मंत्र जे कर ले ते इस प्रकार यह जे लोग ज्यादातर जिथे सावधानी वरती दी उत्थे तां नहीं आउंदे हैं पिंडां दे लोकां नूं बहुत खराब करदे ने पिंडां दे लोकां नूं बस अद्धा कु उधरला भेस जिहा बना लैणगे अद्धा कु उधरला भेस जिहा बना लैणगे उत्थे जे कोई सिख आ गया उहदे मूंह ते कहणगे वाहिगुरू होर आ गया राम राम कर छड्डिया अजे कोई होर आ गया उत्थे भाई एक है सारियां फोटोआं ला लैणगे हरेक दीआं ही सब दीआं फोटोआं ला के बैठे ने मेरे अर्गा जाऊगा वे गुरु नानक देव जी हथ करी जाणगे उधर कर देणगे ते नौ भी उह जिहा रलमा जिहा रख लैणगे विचे नौ ऐदा रख लिया भी विचे राम दा भी रख लिया विचे रहीम दा भी रख लिया विचे चल होर दा भी रख लिया सारे एक है इउं करके लोकां नूं ऐसे लोकी पखंडी जिहड़े लोक ने महाराज कहिंदे ठगणगे तुसीं ध्यान रखणा इहनां लोकां धागे तवीत जे करके देणगे लोकां नूं पाणी च फूक जी मारनगे गऊ नूं पेड़ा जां देण नूं दसणगे महाराज कहिंदे ओ तुसीं इहनां ठगियां ते इहनां चालां तों बच के सुचेत हो के रहो।
1: दाहे ना पानी दीजिए मेरा सिख सुसेव।
2: महाराज कहिंदे इहे जे तां पखंडी नूं पाणी भी नहीं देना चाहीदा पीण नूं उहनूं की लोड़ है पाणी पिआउण दी इह तां भेखी आदमी है पखंडी आदमी है क्योंकि इहदा तां अपना भी कोई धर्म नहीं ते सानूं भी बेधर्मे बणावेगा इह इस करके महाराज कहने भाई ये नालो ता मेरा सिख सुसेव मेरा जड़ा सिख है संगतिया है अमृत छकिया होया है जां गुरु घर दा प्रेमी वैसे है उन्हां दी सेवा करनी सौ गुणा नहीं लखां गुणा चंगी है।
1: केसा तारी भेखिया जीवन के तिन काज।
2: सो जड़ा केसा तारी भेखिया है भेखी केसा नूं धारण वाला है तो महाराज कहिंदे ने ओ चंडाल दे बराबर है उन्हें उपजीविका वास्ते जिहड़े केस धारण किते होए ने ओह तां जीवन दे कम नूं लैंदा भाव अपने रोटी पानी नूं केस धारण किते ने।
1: धरे केस चंडाल सम दे दान होए पाज।
2: महाराज कहिंदे ओह तां चंडाल वर्गा है जे उन्हें केस धारण कर ले ने काहदे लई दान दी इच्छा वास्ते इस करके ओ तां जिहड़ा है ना बंदा ओ तां नरकां नूं आप जाएगा तुहानूं भी लैके जाएगा नाल क्योंकि बनावटी है निष्फल है इस करके ऐसे बंदियां तों हमेशा लई सावधान भई दिने चोले जे पा ले अगराहियां जिहियां करदे फिरदे ने पिंडां जा के इक ट्रक जिहा लै लैणगे पुराणा जिहा इक जाऊंगा जीप जिहा उत्ते होर ही कुछ लिख लैणगे शाम नूं इत्थे अनाज मंडी च आ के सारी कणक कुणक जी बेच के शराब पी लैंदे आ। लुधियाणे तो एक बार आए इत्थे परचियां जी कटदे गुरु अर्जन देव जी का शहीदी दिवस सीगा बड़े बाणे जे पाए हुए उन्होंने ते कहंदे जी आ खालसा जी आ दिओ जी गुराही मैं कहा काहदी है अजकल थोड़ियां परचियां चैक कर लिया करो तो एवें चक्की फिरनगे कहंदे समराला चौंक छबील लै मैं समराला चौंक पटियाले च तां नहीं हैगा इह तां लुधियाणे आ कहिंदा जी उत्थे ही ला रहे हैं लुधियाणे ही ला रहे हैं। मैं लुधियाणे लोग है नहीं गए थोनों गुराही देण वास्ते तुसीं किधरों आ गए देख लो जी थोड़ी मर्जी है कि अगे चले गए। यह जे आ जगराते वाले भी कई यह जे नकली बने हुए ने दो तीन बार तो परची लैके आए हो फिर एक बंदे ने मैनू तरीका दसिया कहिंदा इन्हां नूं पुछो भी जगराता है किन्नी तरीक नूं ते थां किहड़ी है मैं यही गल पुछी किन्नी तरीक नूं है ते थां किहड़ी है कहना जी थां तो हले सोचांगे ते तरीक भी रखनी है हले। मैं काका ऐ करी मैं रुपया दऊंगा सौ दऊंगा मैं उत्थे आके जा जगराता होगा ना मैं आऊंगा उत्थे नाल तेनू रुपया भी सौ दे के जाऊंगा ਦੇਖਾਂਗੇ ਜਗਰਾਤਾ ਵੀ ਅਸੀਂ ਵੀ ਦਰਸ਼ਨ ਕਰਾਵਾਂਗੇ, ਫਿਰ ਭੱਜ ਗਏ, ਫਿਰ ਖੜੇ ਹੀ ਨਹੀਂ ਹੈ ਉੱਥੇ। ਤੇ ਇਸ ਕਰਕੇ ਲੋਕ ਪਰਚੀਆਂ ਛਪਾਉਂਦੇ, ਰਸੀਦਾਂ ਛਪਾਉਂਦੇ ਨੇ ਥਾਂ ਥਾਂ ਦੇ ਉੱਤੇ, ਉਨ੍ਹਾਂ ਤੋਂ ਸਤਿਗੁਰੂ ਸਾਵਧਾਨ ਕਰਦੇ ਨੇ ਕਿ ਲੋਕੀ ਲੁੱਟਣ ਨੂੰ ਚੜਨਗੇ ਤੁਹਾਨੂੰ, ਬਾਣੇ ਪਾਉਣਗੇ ਸਿੱਖੀ ਵਾਲੇ ਤੇ ਕਰਨਗੇ ਖੋਟੇ ਕਰਮ, ਉਨ੍ਹਾਂ ਕੋਲੋਂ ਸਾਵਧਾਨ ਰਹਿਣਾ ਹੈ।
1: ਮੜੀ ਮਸਾਣੀ ਗੋਰ ਨਵਨ,
2: ਮਹਾਰਾਜ ਕਹਿੰਦੇ ਮੜੀਆਂ ਨੂੰ ਨਹੀਂ ਮੰਨਣਾ, ਜਾ ਕੇ ਮਸਾਣੀਆਂ ਹੁੰਦੀਆਂ ਨੇ ਕਬਰਾਂ ਨੂੰ ਜਾ ਕੇ ਮੰਨਣਾ, ਗੋਰ ਕਬਰ ਜਿਹੜੀਆਂ ਨੇ ਕਬਰਾਂ, ਤੇ ਇਹ ਮਸਾਣੀਆਂ ਜਿਹੜੀਆਂ ਨੇ ਜਾ ਕੇ ਜਿੱਥੇ ਮੜੀਆਂ ਮੁੜੀਆਂ ਸੰਸਕਾਰ ਕਰਦੇ ਨੇ ਉੱਥੇ ਲੋਕ ਰਾਤ ਨੂੰ ਜਾਂਦੇ ਨੇ। ਇਹ ਜਿਹੜੀਆਂ ਮੜੀਆਂ ਹੁੰਦੀਆਂ ਨੇ ਇਹ ਆਮ ਲੋਕਾਂ ਦੀ ਹੁੰਦੀਆਂ। ਹੁਣ ਇੱਕ ਚੀਜ਼ ਹੋਰ ਆ ਜਾਂਦੀ ਵੀ ਜਿਵੇਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਵੇਂ 40 ਮੁਕਤਿਆਂ ਦਾ ਸੰਸਕਾਰ ਹੋਇਆ ਹੈ, ਹੁਣ ਕਈ ਲੋਕ ਉਹਨਾਂ ਨੂੰ ਵੀ ਨਾਲ ਲਾ ਦੇਣਗੇ, ਫੇਰ ਤਾਂ ਜੀ ਉਹ ਵੀ ਮੜੀ ਹੈ ਜੀ, ਉਹ ਕਿੱਥੇ ਉਹ ਸਿੰਘ ਕਿੱਥੇ ਮੜੀਆਂ। ਤੇ ਫੇਰ ਜਿੱਥੇ ਸ਼ਹੀਦ ਗੰਜ ਸ੍ਰੀ ਆਨੰਦਪੁਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ, ਸੀਸਗੰਜ ਸਾਹਿਬ ਸ੍ਰੀ ਜੋ ਹੈ ਦਿੱਲੀ ਵਿਖੇ ਹੈ ਮਹਾਰਾਜ ਦਾ ਸਥਾਨ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਸਥਾਨ ਨੇ ਇਹ ਤਾਂ ਸਾਡੇ ਸਤਿਕਾਰਯੋਗ ਨੇ। ਤੇ ਬਾਕੀ ਜਿਹੜੀਆਂ ਦੂਸਰੀਆਂ ਸਥਾਨਾਂ ਦੀ ਗੱਲ ਕੀਤੀ ਹੈ ਕਿ ਮੜੀਆਂ ਨੂੰ ਮੰਨਣਾ

0: ਜਿਹੜਾ ਭੇਖੀ ਬੰਦਾ ਹੈ ਐਵੇਂ ਹੀ ਤੁਸੀਂ ਨੋਟ ਕਰਿਆ ਕਰੋ, ਤੁਹਾਨੂੰ ਘਰੇ ਆ ਕਹਿਣਗੇ ਆਹ ਸੰਗਰਾਂਦ ਦੇ ਪੈਸੇ ਦਿਓ ਜੀ, ਉਹਨੂੰ ਤੁਸੀਂ ਡਾਇਰੀ ਤਾਂ ਦੇਖ ਲਿਆ ਕਰੋ, ਅੱਜ ਮੈਨੂੰ ਪੁੱਛੇ ਸੰਗਰਾਂਦ ਅੱਜ ਹੁੰਦਾ ਕੁਝ ਦਿਨ ਵੀ ਨਹੀਂ, ਐਵੇਂ ਕਹਿਣਗੇ ਆ ਕੇ ਸੰਗਰਾਂਦ ਹੈ। ਉਹ ਇੱਕ ਚੰਗਾ ਭਲਾ ਬਾਣਾ ਜਿਹਾ ਪਾਇਆ, ਦਰਵਾਜ਼ਾ ਖੜਕਾਇਆ ਆ ਕੇ, ਕਹਿੰਦਾ ਜੀ ਆ ਅੱਜ ਦਓ ਜੀ ਦਾਨ। ਮੈਂ ਕਿਹਾ ਓਏ ਅੱਜ ਕੀ ਦਿਨ ਹੈ, ਮੱਸਿਆ ਕੋਈ ਸੰਗਰਾਂਦ ਕੁਛ? ਕਹਿੰਦਾ ਜੀ ਅੱਜ ਸ਼ਨੀਵਾਰ ਹੈ। ਹਾਂ ਚੰਗਾ ਤੂੰ ਸਿੰਘ ਆ, ਸ਼ਨੀਵਾਰ ਦਾ ਦਾਨ ਲੈਣਾ ਤੂੰ ਓਏ। ਤਾਂ ਇਸ ਤਰ੍ਹਾਂ ਲੋਕ ਕਰਦੇ ਨੇ ਠੱਗੀਆਂ ਠੋਰੀਆਂ, ਉਈ ਕਹਿਣਗੇ ਅੱਜ ਮੱਸਿਆ। ਆਪਾਂ ਕੰਮ ਚ ਬਿਜ਼ੀ ਹੁੰਦੇ ਹਾਂ ਆਪਣੇ ਚ, ਆਪਾਂ ਕਹਿੰਦੇ ਚਲੋ ਹੁਣ ਹੀ ਮੱਸਿਆ, ਕੀ ਪਤਾ ਅੱਜ ਮੱਸਿਆ ਹੀ ਹੋਵੇ। ਮੈਡਮ ਮਾੜੀ ਮੋਟੀ ਜੰਤਰੀ ਰੱਖਿਆ ਕਰੋ, ਦੇਖ ਲਿਆ ਕਰੋ ਮੱਸਿਆ ਹੈ ਵੀ ਹੈ ਕਿ ਉਹੀ ਲੈਣ ਆ ਗਿਆ। ਇਸ ਕਰਕੇ ਲੋਕ ਤਾਂ ਮੂੰਹ ਚੱਕ ਕੇ ਤੁਰੇ ਹੋਏ ਨੇ ਘਰਾਂ ਚੋਂ ਦਾਨ ਲੈਣ ਵਾਸਤੇ। ਮਹਾਰਾਜ ਕਹਿੰਦੇ ਐਵੇਂ ਖਾਮ ਖਾਂ ਦਾਨ ਨਾ ਦਿਆ ਕਰੋ ਕਿਸੇ ਨੂੰ।
1: ਜੈ ਕੋ ਨੇ ਖਾਏ ਪ੍ਰਸਾਦ ਕਰੇ ਜਿਸ ਤੀਨੋ ਸਿੱਖ ਸੁਬਾਦ।
0: ਇਸ ਕਰਕੇ ਮਹਾਰਾਜ ਕਹਿੰਦੇ ਜੇ ਕੋਈ ਕਰੇਗਾ ਉਹ ਬੇਅਰਥ ਹੈ। ਇਹ ਜੈ ਕਹਿਦਾ ਪ੍ਰਸ਼ਾਦ ਨਹੀਂ ਖਾਣਾ, ਉੱਥੇ ਮਿਲ ਗਿਆ ਉੱਥੇ ਖਾ ਲਿਆ, ਉੱਥੇ ਮਿਲ ਗਿਆ ਉੱਥੇ ਖਾ ਲਿਆ। ਪ੍ਰਸ਼ਾਦ ਹਰ ਥਾਂ ਤੋਂ ਮਿਲਦਾ, ਜਾਂ ਤਾਂ ਨਾ ਕਰ ਦਿਓ ਜਾਂ ਲੈ ਲਓ, ਕੋਈ ਗੱਲ ਨੀ। ਖਾਣਾ ਨੀ ਨਾ, ਲੈ ਕੇ ਕਿਸੇ ਬੱਚੇ ਨੂੰ ਦੇ ਦਿਓ, ਹੋਰ ਕਿਸੇ ਨੂੰ ਦੇ ਦਿਓ। ਲੈ ਭਾਈ ਅਸੀਂ ਸਿੰਘ ਹਾਂ, ਸਾਨੂੰ ਹੁਕਮ ਨੀ ਹੈਗਾ ਖਾਣ ਦਾ ਮਹਾਰਾਜ ਦਾ। ਇਸ ਕਰਕੇ ਇਹ ਜਿਹੜਾ ਪ੍ਰਸ਼ਾਦ ਹੈ, ਕਿਉਂ ਕੜਾਹ ਪ੍ਰਸ਼ਾਦ ਤਾਂ ਹੈਗਾ ਸਾਰਿਆਂ ਨੂੰ ਹੀ ਪ੍ਰਵਾਨ, ਇਹ ਤਾਂ ਆਪਾਂ ਜਿਹਨੂੰ ਮਰਜ਼ੀ ਦੇ ਸਕਦੇ ਹਾਂ, ਇਹ ਗੁਰੂ ਨਾਨਕ ਦੇਵ ਜੀ ਦਾ ਭੰਡਾਰਾ ਹੈ। ਪਰ ਜਿਹੜਾ ਪ੍ਰਸ਼ਾਦ ਥਾਂ ਥਾਂ ਤੋਂ ਲੈਣਾ ਉਹ ਮਹਾਰਾਜ ਨੇ ਹੁਣ ਆਪਾਂ ਨੂੰ ਮਨਾ ਕੀਤਾ। ਜੇ ਮਹਾਰਾਜ ਨੇ ਮਨਾ ਕੀਤਾ ਕਈ ਡਰੀ ਜਾਣਗੇ, ਜੇ ਨਾ ਖਾਧਾ ਫਿਰ ਅਗਲਾ ਗਲ ਨਾ ਪੈ ਜੇ। ਤੁਸੀਂ ਸਿੱਧੀ ਗੱਲ ਕਰਦੇ ਦਸਵੇਂ ਪਾਤਸ਼ਾਹ ਸਾਨੂੰ ਹੁਕਮ ਨੀ ਗਾ, ਜਾਂ ਲੈ ਕੇ ਗਾਹਾਂ ਕਿਸੇ ਨੂੰ ਹੋਰ ਦੇ ਦਿਓ, ਭਾਈ ਅਸੀਂ ਛਕਣਾ ਨੀ ਗਾ। ਸੌ ਤਰ੍ਹਾਂ ਦੇ ਬਹਾਨੇ ਵੀ ਹੁੰਦੇ ਨੇ, ਜਦ ਆਪਣੀ ਮਰਿਆਦਾ ਰੱਖਣੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਜੈ ਤੈ ਕਾ ਜਿਵੇਂ ਪ੍ਰਸਾਦ, ਮੇਰਾ ਸਿੱਖ ਨਹੀਂ ਆਦ ਜੁਗਾਦ, ਉਹ ਨਹੀਂ ਮੇਰਾ ਸਿੱਖ ਜਿੱਥੇ ਦੇਖਿਆ। ਹੁਣ ਜੇ ਦੇਖਿਆ ਵੀ ਇੱਥੇ ਬਰਫੀ ਮਿਲ ਰਹੀ ਹੈ, ਮੂੰਹ ਚ ਪਾਣੀ ਆ ਗਿਆ ਦੇਖ ਕੇ, ਉਹ ਇਹ ਥੋੜੀ ਹੁੰਦਾ ਵੀ ਬਰਫੀ ਹੁਣ ਕਿਤੇ ਹੋਰ ਕਬਰ ਤੇ ਮਿਲਦੀ ਤਾਂ ਉੱਥੇ ਵੀ ਖਾ ਲਈ ਜਾ ਕੇ, ਉੱਥੇ ਚੌਲ ਮਿਲਦੇ ਨੇ, ਉੱਥੇ ਖੀਰ ਮਿਲਦੀ ਹੈ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਤੋਂ ਸਾਵਧਾਨ ਰਹੋ, ਤੁਹਾਨੂੰ ਹਲੇ ਇਹ ਅੰਦਰਲੀ ਗੱਲ ਦਾ ਨਹੀਂ ਪਤਾ। ਜਿਹਦਾ ਪ੍ਰਸ਼ਾਦ ਖਾ ਲਈਏ ਨਾ, ਮੁੜ ਕੇ ਉਹ ਕਬਜ਼ਾ ਕਰ ਲੈਂਦਾ ਉਸ ਤੇ, ਉਹ ਕਹਿੰਦਾ ਚੇਲਾ ਮੇਰਾ ਇਹ, ਕਿਉਂਕਿ ਮੇਰਾ ਪ੍ਰਸ਼ਾਦ ਜੋ ਖਾਧਾ, ਮੁੜ ਕੇ ਉਹ ਫਿਰ ਖਹਿੜਾ ਨਹੀਂ ਛੱਡਦਾ। ਇਸ ਕਰਕੇ ਬਈ ਪ੍ਰਸ਼ਾਦ ਹੋਰ ਕਿਤੋਂ ਨਹੀਂ ਛਕਣਾ, ਜਿਨ੍ਹਾਂ ਨੇ ਹੁਣ ਗੁਰੂ ਕਾ ਅੰਮ੍ਰਿਤ ਛਕਿਆ ਹੋਇਆ ਉਹ ਸਿਰਫ ਕੜਾਹ ਪ੍ਰਸ਼ਾਦ ਹੀ ਛਕਣ।
1: ਬਿਨ ਬੂਜੇ ਦੇਵਨ ਕੋ ਜਜੈ ਮੈਂ ਛੋਟਾ ਸੋ ਸਿੱਖ ਮਮ ਤਜੈ।
0: ਹੁਣ ਜਿਹੜਾ ਬਿਨਾਂ ਸਮਝੇ ਐਵੇਂ ਦੇਈ ਜਾਵੇ ਜਾਂ ਲਈ ਜਾਵੇ, ਮਹਾਰਾਜ ਕਹਿੰਦੇ ਮੈਂ ਉਹਨੂੰ ਛੱਡਿਆ, ਉਹ ਮੇਰਾ ਸਿੱਖ ਨਹੀਂ ਹੈ। ਜਿਹੜਾ ਥਾਂ ਥਾਂ ਦੇ ਉੱਤੇ ਐਵੇਂ ਖਾਈ ਜਾਂਦਾ, ਥਾਂ ਥਾਂ ਦੇ ਉੱਤੇ ਆਪਣੀ ਮਰਿਆਦਾ ਵਿਗਾੜਦਾ ਫਿਰਦਾ, ਉਹ ਮੇਰਾ ਸਿੱਖ ਨਹੀਂ, ਮੈਂ ਉਹਨੂੰ ਛੱਡ ਦਿੱਤਾ, ਇਹ ਜਾਣ ਲਓ।
1: ਮੇਰਾ ਸਿੱਖ ਜੋ ਤੀਰਥ ਜਾਵੇ ਦੇ ਅਤਿਥੀ ਕੋ ਭੋਗ ਭੁਗਾਵੇ।
0: ਹੁਣ ਸਿੱਖ ਹੋ ਕੇ ਤੀਰਥਾਂ ਤੇ ਵੀ ਨਹੀਂ ਜਾਣਾ, ਤੀਰਥ ਤੇ ਨਹੀਂ ਜਾਣਾ, ਇੱਥੇ ਲਿਆਉਂਦੇ ਤੀਰਥਾਂ ਨੂੰ। ਸੁਣਿਆ ਅੱਠ ਸੱਠ ਕਾ ਇਸ਼ਨਾਨ, ਕਈ ਕਹਿੰਦੇ ਨੇ ਮੈਂ ਤੀਰਥ ਤੇ ਨਹਾਉਣ ਜਾਣਾ, ਹੁਕਮ ਨਹੀਂ ਨਹਾਇਆ ਆਪਾਂ ਨੂੰ। ਐਵੇਂ ਆਪਾਂ ਹੁਣ ਦੂਜਿਆਂ ਦੀ ਰੀਸ ਕਰੀਏ, ਇਹ ਆਦਤ ਨਹੀਂ ਹੁੰਦੀ ਚੰਗੀ। ਉਹਨਾਂ ਦਾ ਹੈ ਠੀਕ ਹੈ, ਜਿਹਦਾ ਕੋਈ ਹੈ ਉਹਦਾ ਹੈ। ਸਾਡੇ ਤੀਰਥ ਨੇ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਪਾਵਨ ਪਵਿੱਤਰ ਸਥਾਨ ਨੇ ਜਿਹੜੇ ਸਾਡੇ, ਉਹਨਾਂ ਦੇ ਦਰਸ਼ਨ ਇਸ਼ਨਾਨ ਕਰਨੇ ਆ। ਬਾਕੀ ਤੀਰਥਾਂ ਤੇ ਜਾਣਾ, ਫਿਰ ਅਤਿਥੀ ਨੂੰ ਭੋਗ ਭੁਗਾਉਣਾ ਐਵੇਂ ਖਾਮ ਖਾਂ, ਇਹੀਆਂ ਚੀਜ਼ਾਂ ਨਾ ਕਰੇ।
1: ਦੇ ਜੋ ਦਾਨ ਪੁਰਬ ਕੋ ਮਾਨ ਗੁਰ ਵਿਸ਼ਵਾਸੀ ਗੁਰੂ ਸਤਾਨ।
0: ਹਾਂ ਕਹਿੰਦੇ ਕਰਨ ਵਾਲਾ ਵੀ ਤੁਹਾਨੂੰ ਕੰਮ ਦੱਸ ਦਿੰਦੇ ਆ, ਤੁਸੀਂ ਜਿਹੜੇ ਦਾਨ ਲਈ ਫਿਰਦੇ ਹੋ ਜੇਬ ਚ ਜਾਂ ਆਪਣੇ ਘਰੇ ਰੱਖਿਆ ਹੋਇਆ। ਦੇ ਜੋ ਦਾਨ ਪੁਰਬ ਕੋ ਮਾਨ, ਗੁਰਪੁਰਬ ਤੇ ਦਾਨ ਦਿਓ, ਗੁਰੂ ਘਰ ਚ ਲੰਗਰ ਚ ਪਾਓ, ਹਿੱਸਾ ਪਾਓ ਲੰਗਰ ਚ, ਆਟਾ ਦਾਲ ਪਾਓ, ਚੌਲ ਪਾਓ, ਦੁੱਧ ਲਿਆਓ, ਇਹ ਲੰਗਰ ਵਿਚ ਪਾਉਣਾ। ਮਹਾਰਾਜ ਕਹਿੰਦੇ ਐਵੇਂ ਇਧਰ ਉਧਰ ਜਾ ਕੇ ਦਾਨ ਕਰਨਾ ਨੇ, ਉਹ ਤੁਹਾਨੂੰ ਫਾਇਦਾ ਨਹੀਂ ਦੇਣਗੇ। ਫਿਰ ਗੁਰ ਵਿਸ਼ਵਾਸੀ ਗੁਰੂ ਸਥਾਨ, ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਫਿਰ ਗੁਰੂ ਕੇ ਸਥਾਨਾਂ ਤੇ ਹੀ ਜਾ ਕੇ ਦਾਨ ਕਰੇ।
1: ਵੇਖੋ ਨਾ ਇਹ ਤੀਰਥਨ ਪਾਂਡੇ ਕਰੇ ਭੇਕ ਬਨ ਆਵੇ ਆਂਡੇ।
0: ਇਹ ਜਿਹੜੇ ਪਾਂਡੇ ਨੇ ਤੀਰਥਾਂ ਦੇ ਉੱਤੇ ਜਾ ਕੇ, ਫਿਰ ਕਈ ਲੋਕ ਐਸਾ ਕਰਦੇ ਨੇ ਕਿ ਮੈਂ ਉੱਥੇ ਤੀਰਥਾਂ ਤੇ ਜਾ ਕੇ ਦਾਨ ਦੇਣਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨ੍ਹਾਂ ਨੂੰ ਵੀ ਦਾਨ ਨਹੀਂ ਦੇਣਾ, ਪਾਂਡਿਆਂ ਨੂੰ ਇਤਿਹਾਸਕ। ਉਹ ਪਿੱਛੇ ਜੇ ਨੌਵੇਂ ਪਾਤਸ਼ਾਹ ਗਏ ਸੀ ਗਯਾ ਉੱਥੇ ਜਾਂ ਹੋਰਨਾਂ ਸਥਾਨਾਂ ਤੇ, ਕਹਿੰਦੇ ਮਹਾਰਾਜ ਸਰਬੰਸ ਦਾਨ ਕਰੋ। ਮਹਾਰਾਜ ਦੀ ਪਾਲਕੀ ਵੀ ਲੈ ਲਈ, ਹੋਰ ਸਾਰਾ ਕੁਛ ਹੀ ਲੈ ਲਿਆ। ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਸਾਰਿਆਂ ਨੂੰ ਹੁਣ ਮਨਾ ਕਰ ਦਿੱਤਾ, ਕਿਤੇ ਨਹੀਂ ਜਾਣਾ ਹੋਰ, ਨਾ ਕਿਤੇ ਉੱਥੇ ਦਾਨ ਦੇਣਾ, ਨਾ ਹੋਰ ਥਾਂ, ਨਾ ਇਹਨਾਂ ਤੀਰਥਾਂ ਤੇ ਜਾ ਕੇ ਪਾਂਡਿਆਂ ਨੂੰ ਦਾਨ ਦੇਣਾ। ਕਹਿੰਦੇ ਗੁਰੂ ਘਰ ਦੇ ਵਿੱਚ ਹੀ ਦੇਣਾ ਜੋ ਦੇਣਾ, ਇਸ ਕਰਕੇ ਇਹ ਗੱਲ ਪੱਕੀ ਕਰ ਲੋ।
1: ਰਹਿ ਇਕਾਂਤ ਪ੍ਰੀਤ ਜਨ ਦੂਰ, ਮਮ ਵਿਚਾਰ ਸੋ ਨਿਤ ਭਰਪੂਰ।
0: ਸਾਡੇ ਵਿਚਾਰ, ਗੁਰਬਾਣੀ ਦੇ ਵਿਚਾਰ, ਇਨ੍ਹਾਂ ਦੇ ਵਿਚਾਰ ਕਰੇ, ਇਕਾਂਤ ਰਹੇ ਤੇ ਪ੍ਰੀਤੀ ਰੱਖੇ ਪ੍ਰਮਾਤਮਾ ਦੇ ਨਾਲ।
1: ਸਿੱਖ ਪੁਗਾਵੇ ਮੇਰਾ ਸਿੱਖ, ਕੇਸ ਭੇਸ ਨੇ ਮੇਰੋ ਬ੍ਰਿਖ।
0: ਇਸ ਕਰਕੇ ਸਿੱਖ ਪੁਗਾਵੇ ਮੇਰਾ ਸਿੱਖ, ਮੇਰਾ ਜਿਹੜਾ ਸਿੱਖ ਹੈ ਨਾ, ਉਹ ਸਿੱਖ ਨੂੰ ਹੀ ਛਕਾਵੇ, ਭਾਵ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰੇ। ਇਸੇ ਪ੍ਰਕਾਰ ਕੇਸ ਭੇਖ ਜਿਹੜੇ ਰੱਖੇ ਹੋਏ ਨੇ, ਉਹ ਮੇਰੋ ਬ੍ਰਿਖ, ਬਿਖ ਤੋਂ ਭਾਵ ਜ਼ਹਿਰ ਰੂਪ, ਜਿਨ੍ਹਾਂ ਨੇ ਭੇਸ ਹੀ ਕੇਵਲ ਬਣਾਇਆ ਹੋਇਆ, ਉਹ ਤਾਂ ਜ਼ਹਿਰ ਰੂਪ ਹੈ, ਉਹਨੂੰ ਖਵਾਉਣਾ ਤੇ ਖਾਣਾ।
1: ਦੋਹੇਰਾ ਹੋਏ ਸਕੇਸ ਕਹਿ ਕੇਸ ਬਿਨ ਮੇਰਾ ਹੋਏ ਨਿਸੰਗ।
0: ਹੋਏ ਸਕੇਸ ਕਹਿ ਕੇਸ ਬਿਨ ਮੇਰਾ ਹੋਏ ਨਿਸੰਗ। ਸੋ ਸਕੇਸ ਹੁੰਦਾ ਸਹਿਤ ਕੇਸਾਂ ਦੇ, ਜਾਂ ਕੇਸਾਂ ਤੋਂ ਬਿਨਾਂ ਮੇਰਾ ਹੋਵੇ ਨਿਸੰਗ, ਨਿਸੰਗ ਹੋ ਕੇ ਜਿਹੜਾ ਮੇਰਾ ਬਣ ਜਾਵੇ।
1: ਬਾਮਣ ਸੋਈ ਬਿਆਸ ਸਮ ਦੀਵੈ ਦਾਨ ਉਮੰਗ।
0: ਸੋ ਉਹ ਜਿਹੜਾ ਹੈ ਨਾ ਕੇਸਾਂ ਤੋਂ ਬਿਨਾਂ, ਉਹ ਜੇ ਕੇਸਾਂ ਵਾਲਾ ਬਣ ਜਾਵੇ, ਗੁਰੂ ਘਰ ਦਾ ਸਿੱਖ ਬਣ ਜਾਵੇ, ਉਹ ਤਾਂ ਫਿਰ ਬਿਆਸ ਵਰਗਾ ਬਣ ਗਿਆ, ਬਿਆਸ ਮੁਨੀ ਜੀ ਵਰਗਾ ਬਣ ਗਿਆ। ਕਿਉਂਕਿ ਉਤਸ਼ਾਹ ਦੇ ਨਾਲ ਕਹਿੰਦੇ ਅਸੀਂ ਕੁਛ ਦੇ ਸਕਦੇ ਹਾਂ, ਐਸੇ ਜਿਹੜੇ ਗੁਰਸਿੱਖ ਬਣ ਕੇ ਹੋਰ ਸਾਰਾ ਕੁਝ ਛੱਡ ਕੇ।
1: ਕੰਨਿਆ ਦੇਵੈ ਸਿੱਖ ਕੋ ਲੇਵੈ ਨਾ ਕੁਛ ਦਾਮ।
0: ਸਿੱਖ ਨੂੰ ਕੰਨਿਆ ਦੇਵੇ ਪਰ ਦਮੜੇ ਨਾ ਲਵੇ, ਵੇਚਣਾ ਆਦਿਕ ਦੀ ਕਿਰਿਆ ਕਰਨੀ। ਫਿਰ ਇਸੇ ਪ੍ਰਕਾਰ ਆ ਦਾਜ ਦਹੇਜ ਆਦਿਕ ਤੋਂ ਤਾਂ ਸਤਿਗੁਰੂ ਨੇ ਮਨਾ ਹੀ ਕੀਤਾ ਹੈ।
1: ਸੋਈ ਮੇਰਾ ਸਿੱਖ ਹੈ ਪਹੁੰਚੇ ਲੈ ਮਮ ਧਾਮ।
0: ਉਹੀ ਮੇਰਾ ਸਿੱਖ ਹੈ, ਉਹ ਲੈ ਕੇ ਮੇਰੇ ਧਾਮ ਅੱਪੜੇਗਾ, ਭਾਵ ਮੇਰੇ ਸੱਚਖੰਡ ਘਰ ਦੇ ਵਿੱਚ ਆਵੇਗਾ। ਉਹ ਕੀ ਲੈ ਕੇ ਆਵੇਗਾ ਜੀ? ਕਹਿੰਦੇ ਪੁੰਨ। ਉਹ ਪੁੰਨ ਇਕੱਠੇ ਕਰੇਗਾ, ਜਿਹੜਾ ਬੰਦਾ ਚੰਗੇ ਕਰਮ ਕਰੇਗਾ, ਸਾਡੇ ਦੱਸੇ ਰਾਹ ਤੇ ਚੱਲੇਗਾ।
1: ਸਰਵਰ ਗੁੱਗਾ ਪੀਰ ਜੇ ਜੋਗੀ ਭੂਤ ਨਾ ਸੇਵ।
0: ਇੱਕ ਆ ਸੁਲਤਾਨੀਏ ਪੀਰ ਸਰਵਰ ਨੇ ਜਿਹੜੇ, ਇੱਕ ਗੁੱਗਾ ਪੀਰ ਜਿਹੜਾ, ਇੱਕ ਆ ਜੋਗੀ ਜਿਹੜੇ ਨੇ, ਇੱਕ ਭੂਤ, ਇਨ੍ਹਾਂ ਦੀ ਸੇਵਾ ਨਹੀਂ ਕਰਨੀ। ਐਵੇਂ ਕਿਤੇ ਜਾ ਕੇ ਉੱਥੇ ਮੱਥੇ ਟੇਕ ਲਓ ਥਾਂ ਥਾਂ ਦੇ, ਇਹ ਬੜੀਆਂ ਤੁੱਛ ਜਿਹੀਆਂ ਚੀਜ਼ਾਂ ਨੇ, ਜਿੰਨੀਆਂ ਗਿਣੀਆਂ ਨੇ, ਇੰਨੇ ਉਹ ਨਹੀਂ ਹੈਗੇ ਜਿੰਨੇ ਗੁਰੂ ਸਾਹਿਬ ਦੇ ਬਰਾਬਰ ਕਿੱਥੇ ਚਲੇ ਜਾਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪੂਰਨ ਭਾਈ ਸਿੰਘ ਨੇ ਨਾ ਗੁਰੂ ਦੇ, ਉਨ੍ਹਾਂ ਦੇ ਤੇ ਇਹ ਸਾਰੀਆਂ ਚੀਜ਼ਾਂ ਦਾਸ ਨੇ, ਸੇਵਾਦਾਰ ਨੇ, ਹੱਥ ਜੋੜ ਕੇ ਉਨ੍ਹਾਂ ਕੋਲ ਖੜਦੇ ਨੇ ਆ ਕੇ, ਵੀ ਜੇ ਸਿੰਘ ਹੋ ਕੇ ਉਧਰ ਨੂੰ ਤੁਰਿਆ ਜਾਵੇ, ਮਹਾਰਾਜ ਕਹਿੰਦੇ ਉਹ ਵੀ ਸਾਡਾ ਫਿਰ ਸਿੰਘ

0: ਗੁਰੂ ਸਾਹਿਬ ਦੀ ਹੀ ਪੂਜਾ ਕਰਨੀ ਹੈ ਸਾਰੇ ਕੰਮਾਂ ਦੇ ਵਿੱਚ। ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਇਹ ਗੁਰੂ ਘਰ ਦੇ ਕਾਰਜ ਆਪਾਂ ਕਰਨੇ ਨੇ। ਪਹਿਲਾਂ ਮਹਾਰਾਜ ਨੂੰ ਮਨਾਉਣਾ ਤਰੀਕੇ ਨਾਲ, ਵਿਧੀ ਨਾਲ, ਵਿਧੀ ਤੋਂ ਭਾਵ ਕੇ ਜਿਵੇਂ ਆਪਾਂ ਪਾਠ ਕਰਦੇ ਹਾਂ, ਪਾਠ ਕਰਨ ਵਾਲੇ ਵੀ ਆਏ ਛੇਤੀ ਨਾਲ ਵੀ ਪ੍ਰਕਾਸ਼ ਹੈ, ਆਏ ਬਾਹਰੋਂ ਪਤਾ ਨਹੀਂ ਕਿੱਥੋਂ ਆਏ ਨੇ, ਆ ਕੇ ਤਾਬਿਆਂ ਬਹਿ ਗਏ, ਹਮ ਵੀ ਪਾਠ ਕਰਕੇ ਆਏ ਗੁਰਦੁਆਰੇ। ਉਹ ਵਿਧੀਆਂ ਤਾਂ ਤੁਹਾਨੂੰ ਸਿੱਖਣੀਆਂ ਚਾਹੀਦੀਆਂ ਸਾਰਿਆਂ ਨੂੰ। ਤੇ ਇਸ ਪ੍ਰਕਾਰ ਨਾਲ ਮਹਾਰਾਜ ਜੀ ਤਾਂ ਰੋਕਦੇ ਨੇ ਕਈ ਚੀਜ਼ਾਂ ਤੋਂ ਕਿ ਇਹ ਜਿਹੜੇ ਕਰਮ ਨੇ ਆਹ ਕਰਨੇ ਨਹੀਂ। ਇਸ ਤਰ੍ਹਾਂ ਕੇਸੀ ਇਸ਼ਨਾਨ ਦਾ ਬਹੁਤਿਆਂ ਨੂੰ ਪਤਾ, ਕੇਸੀ ਇਸ਼ਨਾਨ ਚੌਥੇ ਦਿਨ ਤਾਂ ਮਹਾਰਾਜ ਦਾ ਹੁਕਮ ਹੀ ਹੈ, ਐਤਵਾਰ ਬੁੱਧਵਾਰ ਰੱਖ ਲਓ, ਦੋ ਦਿਨ ਰੱਖ ਲਓ, ਮੈਂ ਕਰਨਾ ਕੇਸੀ ਇਸ਼ਨਾਨ ਕਰਨਾ, ਜਾਂ ਕੋਈ ਹਫ਼ਤੇ ਵਿਚ ਇਹ ਦਿਨ ਰੱਖੋ। ਤਾਂ ਸਾਡੇ ਜਿਹੜੇ ਕੇਸੀ ਇਸ਼ਨਾਨ ਹੀ ਦਸ ਦਸ ਦਿਨ ਨਹੀਂ ਕਰਦੇ ਹੈਗੇ, ਤੇ ਉਦਾਂ ਫਿਰ ਵਿਸ਼ੇ ਵਿਕਾਰਾਂ ਚ ਪ੍ਰਵਿਰਤ ਹੋਈ ਜਾਣਾ। ਉਹ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ, ਇਉਂ ਜਿਹੜੀਆਂ ਆਪਣੇ ਵੱਲੋਂ ਹੀ ਕਮੀਆਂ ਹੁੰਦੀਆਂ ਨੇ ਪਾਠ ਕਰਨ ਦੇ ਵਿਚ, ਤਾਂਹੀਓ ਆਪਾਂ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਪਵਿੱਤਰਤਾ ਦਾ ਬਹੁਤ ਖਿਆਲ ਰੱਖਿਆ ਕਰੋ, ਜਿਹੜੀ ਪਵਿੱਤਰਤਾ ਹੈ। ਆ ਸਰੋਵਰ ਦੇ ਵਿਚ ਜਾ ਕੇ ਵਿੱਚ ਹੀ ਪੈਰ ਪਾ ਕੇ ਖੜ ਜਾਣ, ਉਥੋਂ ਹੀ ਜਲ ਛਕੀ ਜਾਂਦੇ, ਇਹਦਾ ਕੀ ਫਾਇਦਾ ਹੋਇਆ ਤੁਹਾਨੂੰ? ਫਿਰ ਸਰੋਵਰ ਸਾਹਿਬ ਦੇ ਬਾਹਰਲੀ ਪੌੜੀ ਤੇ ਪੈਰਾਂ ਦੇ ਉੱਤੇ ਫਿਰ ਪਹਿਲਾਂ ਪੈਰਾਂ ਤੇ ਪਾਣੀ ਪਾਉਣਗੇ, ਫਿਰ ਅੱਖਾਂ ਤੇ ਛਿੱਟੇ ਮਾਰਨਗੇ, ਉਹ ਸਾਰਾ ਕੁਝ ਸਰੋਵਰ ਚ ਸਿੱਟੀ ਜਾਂਦੇ ਹੋ। ਚੂੜਾ ਉਥੋਂ ਸਿਰ ਮਰਿਆਦਾ ਇੰਨੀ ਆ ਵੀ ਚੂੜਾ ਭਰ ਕੇ ਬਾਹਰ ਆ ਕੇ ਨਾ ਜਿੱਧਰ ਨੂੰ ਪਰਿਕਰਮਾ ਹੈ ਉਧਰ ਨੂੰ ਮੁੱਖ ਕਰਕੇ ਫਿਰ ਚੂੜਾ ਛਕੋ। ਤੋ ਪਹਿਲਾਂ ਜਾ ਕੇ ਤੁਸੀਂ ਸਾਰਾ ਕੁਝ ਘਾਲਾ ਮਾਲਾ ਹੀ ਕਰ ਛੱਡਦੇ ਹੋ। ਇਹਨਾਂ ਗੱਲਾਂ ਦਾ ਧਿਆਨ ਰੱਖੋ, ਮਰਿਆਦਾ ਵਿਚ ਜੇ ਕਾਇਮ ਰਹੋਗੇ। ਪਹਿਲਾਂ ਵੀ ਮਹਾਰਾਜ ਨੇ ਦੱਸਿਆ ਸੀ ਮਰਿਆਦਾ ਦੀਆਂ ਲੀਹਾਂ ਤੇ ਜਦ ਤੱਕ ਰੇਲ ਗੱਡੀ ਚੱਲਦੀ ਹੈ ਉਦੋਂ ਤੱਕ ਉਹ ਠੀਕ ਰਹਿੰਦੀ ਆ, ਜਦੋਂ ਟ੍ਰੇਨ ਮਾੜੀ ਜੀ ਇਧਰ ਉਧਰ ਹੋ ਗਈ ਸਾਰੀ ਉਲਟ ਜਾਂਦੀ ਹੈ। ਇਸ ਕਰਕੇ ਮਰਿਆਦਾ ਦੀ ਲੀਹ ਦੇ ਉੱਤੇ ਸਾਰੇ ਜਾਣੇ ਚੱਲੋ।
1: ਜਪ ਆਨੰਦ ਪੜ ਜਾਪ ਨਿਤ ਥੋੜਾ ਸਾਰਾ ਸਿੱਖ।
0: ਸੋ ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ, ਸਵਈਏ ਚੌਪੀ, ਆਨੰਦ ਸਾਹਿਬ, ਸਾਰਿਆਂ ਵਾਸਤੇ ਲਿਖਿਆ ਮਹਾਰਾਜ ਜੀ ਨੇ ਕਿ ਥੋੜਾ ਬਹੁਤਾ ਭਾਈ ਬਾਣੀ ਜ਼ਰੂਰ ਪੜਿਆ ਕਰੋ, ਬਿਨਾਂ ਬਾਣੀ ਤੋਂ ਫਿਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਸ ਤਰ੍ਹਾਂ ਸਾਰੇ ਗੁਰਸਿੱਖ ਇਹ ਬਾਣੀਆਂ ਜ਼ਰੂਰ ਪੜਿਆ ਕਰੋ।
1: ਰਾਸ ਆਰਤੀ ਸ਼ਬਦ ਪੁੰਨ ਕੀਰਤਨ ਕਰੈ ਸੁਭਿਕ।
0: ਰਾਸ ਪੜਿਆ ਕਰੋ, ਉਹਦੇ ਨਾਲ ਆਰਤੀ ਕੋਈ ਜ਼ਰੂਰੀ ਨਹੀਂ ਵੀ ਢੋਲਕੀਆਂ ਛੈਣ ਨਾਲ ਆਰਤੀ ਪੜ੍ਹਨੀ, ਆਰਤੀ ਵੈਸੇ ਪੜ੍ਹ ਲਈਦੀ ਹੈ। ਫਿਰ ਸ਼ਬਦ ਪੜ੍ਹਨੇ, ਸ਼ਬਦ ਦੀ ਵਿਚਾਰ ਕਰਨੀ, ਕੀਰਤਨ ਕਰੇ, ਇਸ ਤਰ੍ਹਾਂ ਕੀਰਤਨ ਸੁਣੇ, ਇਹ ਮਰਿਆਦਾਵਾਂ ਗੁਰਸਿੱਖ ਕਮਾਓ।
1: ਸਿੱਖ ਸਿੱਖਣੀ ਮਿਲਬੈ ਚਰਚਾ ਕਰੇ ਅਪਾਰ।
0: ਸਿੱਖ ਅਤੇ ਸਿੱਖਣੀ ਦੋਵੇਂ ਮਿਲ ਕੇ ਬੈਠਣ, ਗੁਰੂ ਘਰ ਦੀ ਚਰਚਾ ਕਰਨ, ਗੁਰਬਾਣੀ ਦੀ ਚਰਚਾ, ਕੋਈ ਇਤਿਹਾਸ ਦੀ ਵਿਚਾਰ ਕਰਿਆ ਕਰੋ।
1: ਭਜਨ ਸਿੱਖਾਂ ਮੈਂ ਪੁੱਤਰ ਕੋ ਨਿਤ ਭਜ ਬਾਰੰਗ ਬਾਰ।
0: ਕਹਿੰਦੇ ਆਪਣੇ ਪੁੱਤਰ ਨੂੰ ਭਜਨ ਕਰਨਾ ਸਿਖਾਓ, ਵਾਹਿਗੁਰੂ ਵਾਹਿਗੁਰੂ ਆਪ ਕਰੋ, ਆਪਣੇ ਪੁੱਤਰ ਨੂੰ ਸਿਖਾਓ ਕਿ ਪੁੱਤਰ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਜਾਂਦਾ ਹੋਇਆ ਜਾਂ ਸਕੂਲ ਜਾਂਦਾ ਰਾਹ ਚ ਗੱਪਾਂ ਨਾ ਮਾਰਿਆ ਕਰ, ਚੌਪੀ ਸਾਹਿਬ ਦਾ ਪਾਠ ਇੱਕ ਕਰ ਲਿਆ ਕਰ, ਮੂਲ ਮੰਤਰ ਪੜ੍ਹ ਲਿਆ ਕਰ। ਫਿਰ ਅਖੇ ਨਿਆਣੇ ਨੂੰ ਪੜ੍ਹਾਈ ਨਹੀਂ ਆਉਂਦੀ, ਨਿਆਣੇ ਵਿਗੜ ਗਏ, ਇਹ ਨਿਆਣੇ ਤੁਹਾਡੇ ਬਿਲਕੁਲ ਵਿਗੜ ਜਾਣਗੇ, ਹੋਰ ਵੀ ਵਿਗੜਨਗੇ ਹਲੇ, ਕਿਉਂਕਿ ਇਹ ਤਾਂ ਵਿਗੜਨਗੇ ਨਾ ਬਾਣੀ ਛੱਡੀ ਜਾਂਦੇ ਨੇ। ਮਾਂ ਬਾਪ ਇਹ ਜੀ ਸਿੱਖਿਆ ਹੀ ਨਹੀਂ ਦਿੰਦੇ ਉਹਨਾਂ ਨੂੰ ਕੋਈ, ਜਿਵੇਂ ਬਾਣੀ ਪੜ੍ਹਿਆ ਕਰੋ। ਕਹਿੰਦਾ ਬਹੁਤ ਤਕੜੇ ਹੋ ਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਸੰਭਾਲਣਾ ਪੈਣਾ, ਬੱਚਿਆਂ ਦੇ ਪਹਿਲਾਂ ਹੀ ਜਦੋਂ ਜਨਮ ਲੈਂਦਾ ਬੱਚਾ, ਇਹ ਗੱਲ ਪੱਕੀ ਨੋਟ ਕਰ ਲਓ, ਜਦੋਂ ਬੱਚੇ ਨੇ ਜਨਮ ਲਿਆ ਮਾਤਾ ਨੂੰ ਚਾਹੀਦਾ ਉਸੇ ਦਿਨ ਤੋਂ ਮੂਲ ਮੰਤਰ ਦੀ ਇੱਕ ਮਾਲਾ ਬੱਚੇ ਦੇ ਨਿਮਿਤ ਸ਼ੁਰੂ ਕਰ ਦੇਵੇ, ਫੇਰ ਕੋਈ ਕੰਮ ਸੈੱਟ ਰਹੂਗਾ। ਜਾਂ ਜਪਜੀ ਸਾਹਿਬ ਦਾ ਇੱਕ ਪਾਠ ਉਹਦੇ ਨਿਮਿਤ ਕਰ ਦਿਓ ਵੀ ਮਹਾਰਾਜ ਇਹ ਸਾਡੀ ਔਲਾਦ ਸੁਲੱਖਣੀ ਹੋਵੇ। ਪਿੱਛੇ 101 ਅਰਦਾਸਾਂ ਦੇ ਵਿੱਚ ਇਹ ਚੀਜ਼ ਆਈ ਸੀ, ਕਈ ਕੁ ਚੀਜ਼ਾਂ ਨਹੀਂ ਵੀ ਮੈਂ ਸੰਗਤ ਚ ਬੋਲ ਸਕਦਾ ਕਿਉਂਕਿ ਮੈਂ ਸਿੱਧੀਆਂ ਵੀ ਦੱਸ ਦਿੰਦਾ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਜਦੋਂ ਵੀ ਵਿਆਹ ਸ਼ਾਦੀ ਵੇਲੇ ਅਰਦਾਸ, ਗ੍ਰਸਥ ਮਾਰਗ ਵਿਚ ਪ੍ਰਵੇਸ਼ ਕਰਨ ਵੇਲੇ ਅਰਦਾਸ, ਤੋ ਇਸ ਤਰੀਕੇ ਨਾਲ ਜਦੋਂ ਤੱਕ ਮਾਤਾ ਦੇ ਉਦਰ ਵਿਚ ਬਾਲਕ ਹੈ ਉਦੋਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਸਣ ਕੇਸੀ ਇਸ਼ਨਾਨ ਕਰਕੇ ਰੋਜ਼ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ, ਦਸ ਕਰਨੇ, ਕਥਾ ਸੁਣਨੀ, ਗੁਰ ਇਤਿਹਾਸ ਸੁਣਨਾ, ਫਿਰ ਤੋਂ ਗੁਰਸਿੱਖ ਹੋ ਸਕਦਾ। ਤੋ ਕਿਉਂਕਿ ਮਾਤਾ ਦੇ ਉਦਰ ਦੇ ਵਿਚ ਪ੍ਰਹਿਲਾਦ ਜੀ ਨੇ ਸਾਰਾ ਕੁਝ ਸੁਣ ਲਿਆ ਤਾਂ ਹੀ ਉਹ ਭਗਤ ਬਣੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੇ ਬੱਚੇ ਨੂੰ ਸਿੱਖ ਬਣਾਉਣ ਲਈ ਮਾਂ ਤੇ ਪਿਤਾ ਦਾ ਸਿੱਖ ਹੋਣਾ ਬਹੁਤ ਜ਼ਰੂਰੀ ਹੈ। जे वो सिख नहीं हैगे ते अगे बच्चों नूं असीं कित्थों सिख बनावांगे।
1: गुरु भरोसा आस गुर नै को लोक परलोक।
0: तो गुरु दे उत्ते भरोसा रखे, आस रखे गुरु दे उत्ते, ते फिर इस तरीके नाल लोक

ਸਹਿਤ ਹੋਵੇ, ਸਿੱਖੀ ਦੀ ਰੀਤੀ ਨੂੰ ਕਮਾਵੇ। ਸੋ ਇਸ ਤਰੀਕੇ ਨਾਲ ਬਾਕੀ ਕੱਲ ਨੂੰ ਸ਼ਰਵਣ ਕਰਾਂਗੇ। ਇਸ ਤੋਂ ਉੱਤੇ ਤਾਂ ਹੋਰ ਕੋਈ ਮਹਾਰਾਜ ਨਹੀਂ ਦੱਸ ਸਕਦੇ ਰਹਿਤ ਮਰਿਆਦਾ, ਸ਼ੰਕੇ ਵੀ ਨਿਵਰਤ ਹੋਏ ਨੇ ਆਪਣੇ ਕਈ। ਇਸ ਢੰਗ ਨਾਲ ਸਤਿਗੁਰੂ ਮਹਾਰਾਜ ਜਿੰਨੀ ਰਹਿਤ ਮਰਿਆਦਾ ਦੱਸੀ ਹੈ ਇੰਨੀ ਆਪਣੂੰ ਕਮਾਉਣੀ ਚਾਹੀਦੀ ਹੈ। ਮਹਾਰਾਜ ਮਿਹਰ ਕਰਨ, ਗੁਰਾਂ ਅੱਗੇ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੀ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਰਹਿਤ ਮਰਿਆਦਾ ਨੂੰ ਕਮਾਉਣ ਦਾ ਬਲ ਬਖਸ਼ੋ, ਕਲਯੁਗ ਦਾ ਸਮਾਂ ਸੁਚਮ ਤੇ ਸੰਜਮ ਬਖਸ਼ੋ। ਇਹ ਸਾਰਾ ਕੁਝ ਜਿੰਨਾ ਵੀ ਆਪਾਂ ਅਰਦਾਸ ਕੀਤੀ ਇਹ ਨਾਮ ਦੇ ਵਿੱਚ ਹੈ। ਜਿਹੜਾ ਬੰਦਾ ਨਾਮ ਜਪਦਾ ਹੈ, ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਮਹਾਰਾਜ ਕਹਿੰਦੇ ਨਾਮ ਦੇ ਵਿੱਚ, ਨਾਏ ਸੁਣਿਆ ਸੁੱਚ ਸੰਜਮੋ, ਨਾਮ ਦੇ ਨਾਲ ਹੀ ਸੁਚਮ ਤੇ ਸੰਜਮ ਆਪਣੇ ਆਪ ਹੀ ਬਣ ਜਾਂਦੀ ਹੈ। ਇਸ ਕਰਕੇ ਜਿੰਨਾ ਵੀ ਆਪਾਂ ਕੁਝ ਚਾਹੁੰਦੇ ਹਾਂ ਨਾਮ ਦੇ ਖਜ਼ਾਨੇ ਵਿੱਚ ਹੈ ਸਾਰਾ ਕੁਝ। ਸਿੱਖੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਮਰਿਆਦਾ ਵੀ ਨਾਮ ਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਹਰ ਚੀਜ਼ ਨਾਮ ਦੇ ਵਿੱਚ ਹੈ। ਇਸ ਕਰਕੇ ਤਾਂਹੀਓ ਆਪਾਂ ਜਪਦੇ

0: ਸਰਬ ਮੈਂ ਦੁੱਖ ਭੰਜਨ ਗੁਣ ਤਾਸ।
1: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ। ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
2: ਕਹਿਤ ਕੰਤ ਕੇ ਕਰਨ ਨਿਆਰੈ, ਖੋਜਨ ਕਰੈ ਨਾ ਨਿਸਚੈ ਧਾਰੈ।
1: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
2: ਖੋਜਨ ਕਰੈ ਨਾ ਨਿਸਚੈ ਧਾਰੈ।
1: ਸੋ ਨਿਸ਼ਚਾ ਨਹੀਂ ਕਰਦੀ, ਖੋਜਨਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
2: ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਵੈ ਤੋਏ।
1: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ ਹੈ।
2: ਜਿਤ ਰਹੀ ਬਿਪਰੇ ਕਹੇਰਾ, ਜਿਨ ਤਨ ਤਾਪਿਓ ਬਹੁਤ ਬਡੇਰਾ।
1: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਇਹ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
2: ਵੇਦ ਮੰਤਰ ਹਸਤਾ ਮਲ ਜਾਈ, ਦ੍ਰਿੜ ਤਪ ਰਹਿ ਉੱਚ ਬੇਤੀ ਮਾਏ।
1: ਤੋ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
2: ਰਾਹਕ ਕ੍ਰਿਖੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਤੇ ਲਿਆਵੇ।
1: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
2: ਦਿਸ ਬਿਲੋਕ ਅਜਮੇਰ ਕੁਮਾਰੇ, ਤਪ ਵਿਸਾਲ ਕੀ ਨਿਧ ਜਿਨ ਭਾਰੇ।
1: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
2: ਬੁੱਧ ਬਲ ਤੇ ਕਰ ਬਿਧ ਉਪਾਇਆ, ਤਿਸੀ ਬਿਪਰ ਸੋ ਵਿਆਹ ਕਰਾਇਆ।
1: ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
2: ਤਿਜਬਰ ਕੇ ਉਹ ਰਾਤ ਦੁਚਿਤਾਈ, ਮੈਥਨ ਕਰੇ ਧਰਮ ਬਿਨ ਸਾਏ।
1: ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ, ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
2: ਰਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਛਨ ਸਦਨ ਸੁਵਾਇਓ।
1: ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
2: ਦੁਆਰ ਕਿਵਾਰ ਸੰਜਿਤ ਕਰੇ, ਨਿਸਾ ਬਿਖੈ ਬਾਸੋ ਕਰ ਫਿਰੇ।
1: ਸੋ ਦੀਵਾਰ ਜਿਹੜੇ ਸੀ ਦਰਵਾਜੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
2: ਇਸ ਬਿਦ ਦਿਜਬੇ ਬਸ ਪਾ ਜਬੈ, ਵੇਦ ਮੰਤਰ ਤੋਂ ਪਤ ਕਰ ਤਵੈ।
1: ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ਼ ਹੋਣ ਲੱਗਿਆ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
2: ਕੋਟ ਲੋਕੋ ਚੋਂ ਦਿਸ਼ ਰਚਿਓ, ਤਿਸੀ ਅੰਤਰ ਥਿਰ ਵੈ ਕਰ ਬਚਿਓ।
1: ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਹਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ। ਇਹਨੂੰ ਜ਼ਬਰਦਸਤੀ ਜਦੋਂ ਰਾਜਕੁਮਾਰੀ ਦੇ ਕਮਰੇ ਵਿੱਚ ਛੱਡਿਆਂਦਾ ਉਹਨਾਂ ਨੇ, ਇਹਨੇ ਮੰਤਰ ਪੜ੍ਹ ਕੇ ਲੋਹੇ ਦਾ ਕੋਟ ਚਾਰੇ ਪਾਸੇ ਬਣਾ ਲਿਆ ਆਪਣੇ।
2: ਤਵ ਜਮੇਰ ਸੁਤਾ ਅਵ ਲੋਕਾ, ਲੋ ਦੁਰਗ ਤੇ ਚੌਂਦ ਸ਼ਰੂਕਾ।
1: ਤਾਂ ਅਜਮੇਰ ਸ਼ਾਹ ਦੀ ਪੁੱਤਰੀ ਨੇ ਦੇਖਿਆ ਵੀ ਇਹ ਤਾਂ ਬੜਾ ਪੰਡਿਤ ਭਗਤੀ ਵਾਲਾ, ਤਪੱਸਿਆ ਵਾਲਾ, ਮੰਤਰ ਜੰਤਰ ਬੜੇ ਜਾਣਦਾ, ਇਹਨੇ ਚਾਰੇ ਪਾਸੇ ਲੋਹੇ ਦਾ ਕਿਲਾ ਬਣਾ ਲਿਆ।
2: ਕੁਛ ਨੇ ਯਤਨ ਚਲਿਓ ਬਿਤ ਰਾਤੇ, ਖੋਲ ਕੇ ਵਾੜ ਦੇ ਪਿਕ ਪ੍ਰਾਤੇ।
1: ਕੋਈ ਯਤਨ ਨਾ ਚੱਲਿਆ, پھر سویر ویلے جا کے کباڑ کھول دیتے
2: اور جامنی پراپت جبے کر میں روک دیو دج تبے
1: پھر جنو رات ہوئی پھر وہ برہمن نو پکڑ کے اس کمرے دے وچ بند کر دیتا
2: جی انتر سپتن کے کال پتھے منتر آئے کوٹ بسا
1: اور رات نو سون سمے پھر اپنا منتر پڑھ لیا کرے پھر لوہے دا قلعہ بن جیا کرے پھر کچھ نہ ہو سکے تو
2: بن چنتا سپتے سکھ پاوے پئی پور بار نکساوے
1: تے بنا کسے چنتا تو رام نال سویا کرے لوہے دا کوٹ بنا کے راج کماری نرجتن سارے جتن نسپل ہو گئے سویر ویلے اپنا منتر پڑھے لوہے دا کوٹ ہٹ جیا کرے پھر باہر آ جیا کرے
2: تب اجمیر شاہ کے پاس منتر شکت دج کرت پرکاش
1: اس وقت اجمیر شاہ دے کولے منتراں دی جڑی شکتی سی برہمن دی اونے پرگٹ کر دتی
2: کہو ملیچن سب سمجھائے اس کو جانو سگم اپائے
1: جدو راجے نو پتا لگیا کہ منتراں نال لوہے دا کوٹ کر لیندا اونے سارے ملیش اپنے کٹھے کیتے کاجی ملانے دوجے تیجے کہندے اوئے ایدے کولے ہے جا منتر کتھوں آ گیا یہ پرشت کرن دا کوئی طریقہ کڈو لڑکی نال شادی کیتی ہے نے تاپا یہ سارے منتر جنتر جاپ تاپ سنجم دھرم سب پرشت کرن دا کوئی طریقہ کڈ لو ہن تسی
2: اس کو جانو سگم اپائے تنک تماکو اسے پلاو سب ہندن کو منتر نساو
1: یہ نال دیا نے پھر جڑے علمی بندے سگے کاجی ملانے کہندے یہ تا سوکھا ہی طریقہ ہے اینا دے منتر جنتر ناس کرن دا ایک کوئی طریقہ ہے اینو ماڑا جا تمباکو پڑا دیو بس جد وہ تمباکو پڑایا نہیں تے دے منتر جنتر تنتر سارے پن نشٹ ہو جان گے ایک دم جیرو بن جائے گا یہ اس کر کے ستگرو کہندے او سنگو تمباکو نو تا کھانا تا کتے رہا دیکھنا بھی نہیں ہاتھ بھی نہیں لاؤنا پیر بھی نہیں لاؤنا جیڑا تمباکو نو ہاتھ پیر بھی چھوا دے گا نا وہ سنے کیسی شنان کر دیندے سنگ پہلا سارے جب تب سنجم سب ناس ہو جاندے نے ایسے کر کے ساریاں چیزاں تو کے کھایا کرو جتھے کتھے سارے تا دالاں بھی بھر دے بوریاں تمباکو والے پھلاں دیاں پیٹیاں بھر دے تا تمباکو والے مٹھیائیاں بناو دے تا تمباکو والے او تمباکو دا راج ہویا پے چارے پاسے اس کر کے تھوڑا دھیان رکھو دیکھو کڈی پیڑی بوٹی ہے کل نو سرون کران گے تمباکو بارے اگے ہور گیان تاکہ پتہ لگ جائے تنک تمباکو سیوی ہے دیو پتر تا جائے ماڑا جا تمباکو سیون دے نال کہنے دیوتے تے پتر سب چھڑ جاندے نے پانی تا کہ ہاتھ کا مدرا سم ہو جائے او بندہ تمباکو پین والے دے ہتھوں پانی لے کے پینا بھی شراب دے برابر منیا جاندا ہے کل نوں باقی دا سرون کرانگے آؤ انہاں کو پاپ تا لائیے سنسار دے اندر پتہ نہیں کتھے تھان تھان بیڑیاں سگٹاں ڈگیاں اس کر کے تائیوں تو نگر کیرتن دے اگے اگے جھاڑو لاؤنا جل چھڑکنا اسے کر کے شروع ہویا کہ بیڑیاں سگٹاں پنجاں پیاریاں دے پھر چرن لگدے نے سنگت گندے تھاں تو تھوڑی لنگے گی اس کر کے ساریاں تاواں تے دھیان دے نال رہیا

0: ਨਾਨਕ ਦੇ ਕਾਰਜ ਲੜਕੀ ਦੇ ਹੋਏ ਨੇ, ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ, ਪਰ ਫੇਰ ਵੀ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ, ਮੇਰਾ ਜੱਤ ਸਤ ਰਹਿ ਜਾਵੇ, ਕੁਕਰਮ ਨਾ
1: ਕਰਾਂ।
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ, ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ, ਪਰ ਆਪਣੇ ਕੋਲੇ ਕੀ ਹੈ? ਮੂਲ ਮੰਤਰ। ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ। ਇੱਕ ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ, ਇੱਕ ਆਪਣੇ ਕੋਲ ਬੀਜ ਮੰਤਰ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪਣੇ ਕੋਲ ਹੈਗਾ ਮਾਲਾ ਮੰਤਰ ਜਪਜੀ ਸਾਹਿਬ। ਆਪਣੇ ਕੋਲ ਵੀ ਬਹੁਤ ਕੁਛ ਹੈ, ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ, ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ, ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ ਕਿ

0: ਹੁਣ ਬਚਣਾ ਚਾਹੁੰਦਾ ਹੈ, ਉਸ ਵਕਤ ਲੋਹੇ ਦਾ ਕੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿੱਚ ਬੈਠ ਗਿਆ।
1: ਅਜਮੇਰ ਸੁਤਾ ਅਵਲੋਕਾ ਲੋ ਦੁਰਗ ਤੇ ਚੌਂਦੀ ਸ਼ਿਰੁਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਭਾਵ ਰਾਤ ਹੁੰਦੀ ਹੈ ਉਸ ਵਕਤ ਫੇਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫੇਰ ਸੌਣ ਵੇਲੇ ਉਹ ਮੰਤਰ ਪੜ੍ਹ ਲੈਂਦਾ ਫੇਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਭੋਰ ਨਿਕਸਾਵੇ।
0: ਫੇਰ ਜਦੋਂ ਸਵੇਰ ਵੇਲਾ ਹੁੰਦਾ ਫੇਰ ਮੰਤਰ ਪੜ੍ਹ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫੇਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਇਤਕ ਬਾਸਰ ਇਤ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਣ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ ਸਾਰਿਆਂ ਨੇ ਮਹਿਲਾਂ ਦੇ ਵਿਚ ਨਰ ਨਾਰੀ ਜੋ ਸਨ ਬਾਹਰ ਤੱਕ। ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਤੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਨ੍ਹਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ।

0: چار جانے نے کہے تھا تو کرتا چکے میں لیلا سمجھنا انہیں سوڑ دیتا اور وہ چار ٹھگا نے چک کے بنا لیا وہ کھا لیا اس طرح یہ جڑے لوگ بہت گنتی اج بھی نے 90% لوگ یہ خراب نے 10% جڑے دھارمک ویکتی نے لوگ کہتے وہ اسی پاگل ہیں جڑے اسی اتنا کچھ کرنے ہیں وہ اس کر کے کیونکہ ہوں 90 بندے غلط نے اس وقت دنیا چ وہ 90 بندیاں کی گنتی این بھارو ہو جاتی ہے دوجے بندیاں تے کئی بار دھارمک ویکتی ٹبلا کھا جا کہ نہیں تو نہیں پاگل یا میں تو غلطی نہ ہوا کیونکہ سارے بندے یہ چیزاں کھائی جاندے ماڑیاں چیزاں اس کر کے یہ بندے نو بھی انہوں نے ایسے چکر چ پایا اتنے تو 99.99% ہی بندے سارے خراب بیٹھے سی سکھائے ہوئے سی اس کر کے وہ سارا نے یہ پربھاوت کر لیا
1: سبن کے کین سپان پی جامنی دن جو بہان
0: کہ اسی تین کچھ نہیں کہیں گے بس ماڑا جا منہ نو لا کے ایک بار دھواں جا چھڑ دے پھر تم پاوے چلیا جائی کہہ کے منا کے ان ایک باری منہ مکا لگا ہی دیتا
1: کرج میر ستا کے گئے کتھا منتر پٹ کر پھر بھئے
0: رات ہوئی تا اس وقت اپنے محلوں دے وچ برہمن گیا جدو گیا اتے بڑے منتر پڑھن لگا
1: بنیو نہ کوٹ منتر نہ پھریو بپر بیسو کر پن تھریو
0: انہیں ہوں اپنے جانی منتر پڑھے منتر کہدے پڑھنے ہوں منتر گئے کہ ہوں منتر کتنے رہتے گئے ٹیکے یا تمباکو پی لیا جد کرہت ہو جاتی ہے سکھ تو سکھ لیے دھیان کرو حکا حجامت حلال حرام یہ چار کرہت نے نالے تو کرہت کری جان گے نالے کہن گے بانی تو بڑی پڑی ہے کوئی پھل تو ملیا نہیں تینوں ہوں کہہ دیا پھل جد بانڈے چ چار گلیاں ہو جان اتے دھد ٹکتا ایک گلی کیتی تو بانڈے چ دھد نکل جانا یہ تو چار گلیاں ہو گیا بانڈے چھے انہیں بڑے منتر پڑے بڑے ہاتھ پلے مارے کچھ نہیں بنیا سارے منتر ہی فیل ہو گئے
1: ملے اجمیر ستا نج انگ میتھن کرو تسی کے سنگ
0: ہوں پھر اس راجکماری دا جوڑ چل گیا برہمن اتے ہار گیا اپنے دھرم تو ڈگ پیا
1: جگت جھوٹ میں دوش بٹھیرا کرو بتاون پربھو تس بیرا
0: مہاراج کہنے میں تھوڑی تھوڑے جنا جی پیو اپنے پت نو بٹھا کے نا کلیئر گل کر دینا ایویں لکو کے جی کرنے والی گلان بعد چ نیانے بگڑتے پھرن اج کل کے یوگ بھی وہ گل چلتی نہیں نیانے نو سیدھا ہی منہ تے وہ کہہ دو بھائی آ گل ایوں ہے بھائی کل نو سانو نہ کہیں مہاراج نے بٹھا کے سارے آپ کہتا اے تمباکو چ آ دوش نے آ ماڑے کام ہو جاندے نے کل نہ کہو ਭਾਵੇਂ ਤੂੰ ਸੰਗ ਸ਼ਰਮ ਕਰ ਭਾਵੇਂ ਔਖਾ ਹੋ ਸੌਖਾ ਹੋ ਤੈਨੂੰ ਇਹ ਗੱਲ ਮੇਰੀ ਸੁਣਨੀਆਂ ਪੈਣੀ ਆ ਜਾਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਆ ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ ਪਰ ਉਹ ਮੰਤਰ ਮੰਤਰ ਦੇ ਸਾਰੇ ਬੇਕਾਰ ਹੋ ਗਏ ਇਸ ਕਰਕੇ ਭਾਈ ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਝੂਠ ਖਾ ਲਈ ਇਸੇ ਕਰਕੇ ਇਹਦਾ ਨਾਮ ਜਗਤ ਝੂਠ ਰੱਖਿਆ ਹੈ
1: ਧਰਮ ਹਿੰਦ ਕੋ ਮੰਤਰ ਸਮੇਤ ਕਰਮ ਬਿਨਾਸ਼ਨ ਕੋ ਬਡਹੇਤ
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ ਹਿੰਦੂ ਮੰਤਰ ਵੇਦਾਂ ਦੇ ਮੰਤਰ ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ ਆਪਾਂ ਭੁੱਲ ਗਏ ਹਾਂ ਥੋੜੀ ਥੋੜੀ ਯਾਦ ਵੀ ਕਰਵਾ ਦਿੰਦਾ ਮੈਂ ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ ਮਹਾਰਾਜ ਇਹ ਹਿੰਦੂ ਮਤ ਵਿੱਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ ਮਹਾਰਾਜ ਕਹਿੰਦੇ ਅੱਜ ਤੋਂ 2500 ਸਾਲ ਪਹਿਲਾਂ ਦੀ ਗੱਲ ਹੈ ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ ਅੱਛੇ ਪਵਿੱਤਰ ਕੇਸ ਰੱਖਣ ਵਾਲੇ ਕੁਛ ਨਹੀਂ ਖਾਣ ਵਾਲੇ ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ ਵੀ ਇਹ ਚੱਲਣ ਨਾ ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ ਕੱਟੇ ਜਾਣ ਮਾੜੇ ਮੋਟੇ ਤਾਂ ਇਹ ਮੰਤਰ ਕੰਮ ਨਹੀਂ ਕਰਦੇ ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ ਪਹਿਲਾਂ ਤੁਸੀਂ ਕੇਸ ਕਟਾ ਲਓ ਫਿਰ ਥੋੜਾ ਥੋੜਾ ਪ੍ਰਚਾਰ ਕਰਿਓ ਫਿਰ ਇਹਨਾਂ ਨੇ ਕੀ ਕੀਤਾ ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਟ ਦਿੱਤੇ ਉਹ ਤਾਂ ਕਿ ਮੰਤਰ ਨਾ ਚੱਲੇ ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ ਕਿਉਂ ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ, ਬੱਚਿਆਂ ਨੂੰ ਗਿਆਨ ਹੋ। ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ, ਮੈਂ ਤਾਂ ਟੀਵੀ ਦੇਖੂੰਗਾ। ਜਾਂ ਮਾਤਾ ਜੀ ਕਥਾ ਸੁਣਨਾ, ਜਾਂ ਪਿਤਾ ਜੀ ਆਉਂਦੇ ਨੇ, ਜਾਂ ਦੋ ਚਾਰ ਬੱਚੇ ਮਾੜੇ ਮੋਟੇ ਆ ਜਾਂਦੇ ਨੇ, ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ? ਉਹ ਸੁਣਦੇ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ। ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ, ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ਼ ਕਰਦਾ ਹੈ।
1: ਜੋ ਬਿਦਾਰ ਕਲ ਯੁਗ ਕੋ ਜਗ ਮੈਂ ਸੋਚ ਆਦਿ ਗੁਣ ਨਾਸ਼ਕ ਲਗ ਮੈਂ।
0: ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ ਚੋਬਦਾਰ ਹੁੰਦਾ, ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ, ਸੋਚ ਆਦਿ ਗੁਣ ਨਾਸ਼ਕ ਲਗ ਮੈਂ। ਇਹ ਜਿਹੜਾ ਤੰਬਾਕੂ ਹੈ ਨਾ ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ। ਜਿੱਥੇ ਵੀ ਕਿਤੇ ਤੰਬਾਕੂ ਆ ਗਿਆ ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ।
1: ਅਦਕ ਪਾਵਨ ਕਰ ਬੇਹਾਰੋ ਕਵਿਨ ਸਭਾ ਮੈਂ ਗੁਰੂ ਉਚਾਰੋ।
0: ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ, ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿੱਚ ਵੀ ਇਹ ਤੰਬਾਕੂ ਜਿਹੜਾ ਹੈ ਨਾ ਇਹ ਬਹੁਤ ਮਾੜੀ ਚੀਜ਼ ਹੈ। ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਨ ਡਾਬਰ ਵਾਲਿਆਂ ਦਾ ਇਹ ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ ਇਹਦਾ ਵਰਤਦਾ ਹੋਵੇ। ਕਈ ਵਾਰ ਕੋਈ ਐਸੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
1: ਦੋਹੇਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭ ਨੂੰ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਲ ਤੋਰੇ ਦੇ ਮੈਂ ਨਿਸ਼ਚੈ ਕਥਿਨ ਆਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝੱਟ ਪੱਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ ਗੋਰ ਕਰਮੀ ਤਜ ਜਾਏ।
0: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ ਸਵਰਗਾਂ ਤੋਂ ਮੰਗਣੀ ਲਈ ਸੀ ਗਾਂ ਇਹ ਕਾਮ ਧੇਨ ਗਊ, ਸੰਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸੰਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ, ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੇ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ ਚ ਤਾਂ ਹੀ ਉਹਨੇ ਵਰਤਿਆ ਜਾਂਦਾ, ਇੱਕ ਤੇ ਵਿਕਾਰ ਹੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰਜੇ ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਕੁ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਕੁ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਪ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ
1: ਅਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ तंबाकू तो पदार्थ इतने भी वो पैरां तो पैदा पाप खून डिगया वो तो बनी बूटी कहते ने जिन्ने भी धरती के पाप ने सारे तंबाकू के अंदर ही वसे हुए ने अपने को प्रतख प्रमाण के दसवें पातशाह का घोड़ा नहीं अगे वध रहा महाराज ने चाबक मारे घोड़ा ना हिलिया कहने इनू की हो गया अगे नहीं वध रहा महाराज समझ गए कहने भाई अगे तंबाकू का खेत है इस करके साडा घोड़ा ये अगे नहीं जा रहा ता ते महाराज ने यह साडे लिए ऐसे कौतक वरताए ने जिन्हों तो सानू ज्ञान हो जाए
1: सकल पाप जे भूम मैं बसे आए भगवान श्रोता बक्ता को लगे कबे न पूज करांज
0: श्रोता ते बक्ता दोवां नूं लगदे ने कदे भी इन्हां दी पूजा नहीं करनी कुछ कहते ये समझाउण दा महाराज ने कहा कि जेड़े बंदे तंबाकू का सेवन करते ने फिर लोगों नूं उपदेश करते ने कई प्रकार का कहिंदे उह वी माड़ा है उन्हों भी सारे पाप लगते ने जेड़े बंदे उन्होंने उपदेश सुनते ने उन्होंने भी पाप लगते ने क्यों जेड़ा उपदेश करने वाला बंदा हुंदा है वो बिल्कुल एन अच्छा साफ सुथरा स्वच्छ जीवन वाला होवे तां तां ठीक है जे उपदेश करने वाला बंदा खुदे सब कुछ खाई पी जाता है फिर ओदियां गल्लां तो थोड़ा थोड़ा प्रतीत होण लग जाता आपां नूं ते ओ गल्लां गल्लां च कह भी दिंदा है कि कोई गल नहीं आ भी खा लो एदा वैसे कोई खास डर नहीं फलानी चीज का डर नहीं माड़ी मोटी पी भी सकते हैं एदा भी कोई डर नहीं उस संगत नूं भी नाल खराब करता है यह कई थावां ते होया भी है तो इस करके पुराने समय विच भी महाराज ने यही गल दर्शाई कि जिहड़े उपदेश करता लोग ने खास करके तो वो उपदेश करने वाले जिहड़े ने उन्हां नूं ये ध्यान देना चाहिए कि वह माड़ी चीज की वरतों ना करन क्योंकि

0: ਅੰਮ੍ਰਿਤ ਵੇਲੇ ਫਿਰ ਸਾਵਧਾਨ ਹੋਏ ਸਤਿਗੁਰੂ ਮਹਾਰਾਜ। ਸੌਚੇ ਜਾ ਕੇ ਇਸ਼ਨਾਨ ਆਦਿਕ ਕਰਨਾ, ਦਾਤਨ ਕੁਰਲਾ ਕਰਨਾ, ਇਹ ਸਾਰੀ ਕਿਰਿਆ ਆਪ ਕਰਨੀ, ਗੁਰਸਿੱਖਾਂ ਪਾਸੋਂ ਕਰਵਾਉਣੀ।
1: ਜੋ ਪਏ ਬਸਤਰ ਸ਼ਸਤਰ ਕੋ ਪਹਿਰਨ ਕਰਕੇ,
0: ਬਸਤਰਾਂ ਤੇ ਸ਼ਸਤਰਾਂ ਨੂੰ ਪਹਿਰਨ ਕਰਕੇ ਸਤਿਗੁਰੂ ਮਹਾਰਾਜ,
1: ਸੁੰਦਰ ਅੰਗ ਵਿਭੂਖਣ ਧਰ ਕੇ,
0: ਸੋਹਣੇ ਬਸਤਰ ਪਹਿਨ ਕੇ ਫਿਰ ਆਪਣੇ ਸਰੀਰ ਦੇ ਉੱਤੇ ਸੁੰਦਰ ਸੋਨੇ ਦੇ ਬਣੇ ਹੋਏ ਕੁਛ ਐਸੇ ਗਹਿਣੇ ਜੋ ਸੰਗਤਾਂ ਵੱਲੋਂ ਭੇਟਾ ਕਈ ਵਾਰ ਹੁੰਦੇ, ਔਰ ਕਲਗੀ ਜਗ੍ਹਾ ਇਹਦੇ ਨਾਲ ਨਾਲ ਗਲ ਵਿੱਚ ਸੁੰਦਰ ਮੋਤੀਆਂ ਦੀ ਮਾਲਾ ਇਤਿਆਦਿਕ ਸੁੰਦਰ ਜਿਹੜੇ ਹਨ ਬਸਤਰ ਸ਼ਸਤਰ ਗਹਿਣੇ ਆਦਿਕ ਸਜਾ ਕੇ ਸਤਿਗੁਰੂ ਤਿਆਰ ਪਰ ਤਿਆਰ ਹੁੰਦੇ ਨੇ।
1: ਸਭਾ ਵਿਖੇ ਕਲਗੀ ਧਰ ਆਏ,
0: ਸੰਗਤ ਵਿੱਚ ਕਲਗੀਧਰ ਮਹਾਰਾਜ ਜੀ ਸੱਜ ਕੇ ਸੋਹਣੇ ਢੰਗ ਨਾਲ ਆਏ ਨੇ।
1: ਚਾਮੀ ਕਰ ਪ੍ਰਿਅੰਕ ਜਿਸ ਥਾਏ,
0: ਸੋ ਜਿੱਥੇ ਚਾਮੀ ਕਰ ਤੋਂ ਭਾਵ ਸੋਨੇ ਦਾ ਜਿਹੜਾ ਪਲੰਘ ਹੈ ਮਹਾਰਾਜ ਦਾ ਵਿਛਿਆ ਹੋਇਆ ਹੈ।
1: ਆਸਤਰਨ ਮਖਮਲ ਕੋ ਕਸਿਓ,
0: ਸੋਹਣੇ ਮਖਮਲੇ ਜਿਹੜੇ ਗਦੈਲੇ ਨੇ ਉਹਨਾਂ ਤੇ ਚਾਦਰਾਂ ਅਤੇ ਸੁੰਦਰ ਸਰਾਣੇ ਉਹ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤੇ ਸਜੇ ਹੋਏ ਨੇ।
1: ਜਰੀ ਸਹਿਤ ਗੁੰਫਨ ਯੁੱਤ ਲਸਿਓ,
0: ਸੋ ਜਰੀ ਦੇ ਸਹਿਤ ਜਿਹੜੀਆਂ ਗੁੰਫੇ ਨੇ, ਗੁੰਫੇ ਝਾਲਰਾਂ ਜੀਆਂ ਪੁਰਾਣੇ ਸਮੇਂ ਚ ਬਣਾਉਂਦੇ ਸਨ ਇੱਕ ਜਰੀਦਾਰ। ਸੋ ਉਦਾਹਰਣ ਵਜੋਂ ਜਿਵੇਂ ਸ੍ਰੀ ਹਜੂਰ ਸਾਹਿਬ ਦਾ ਸਿਹਰਾ ਲਿਆਉਂਦੇ ਆ ਉਹ ਇਸ ਤਰ੍ਹਾਂ ਹੀ ਹੁੰਦਾ, ਜਰੀਦਾਰ ਜਿਹਾ ਬਣਾਇਆ ਹੋਇਆ ਅਤੇ ਥੱਲੇ ਵੀ ਉਹਦੇ ਝਾਲਰ ਜੀ ਬਣਾਈ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਝਾਲਰਾਂ ਪੁਰਾਣੇ ਸਮੇਂ ਚ ਜਰੀ ਦੀਆਂ ਬਣਾ ਕੇ ਲਟਕਾਉਂਦੇ ਸਨ।
1: ਇਸ ਪਰ ਥਿਰੇ ਵਿਸਾਲ ਕਿਰਪਾਲਾ,
0: ਉਸ ਪਲੰਘ ਦੇ ਉੱਤੇ ਬਹੁਤ ਬਹੁਤ ਕਿਰਪਾਲੂ ਦਿਆਲੂ ਸਤਿਗੁਰੂ ਜੀ ਸਜੇ ਹਨ।
1: ਆਏ ਖਾਲਸਾ ਗਨ ਤਿਸ ਕਾਲਾ,
0: ਬਹੁਤ ਭਾਰੀ ਗਿਣਤੀ ਦੇ ਵਿੱਚ ਗੁਰੂ ਕੇ ਸਿੰਘ ਅੰਮ੍ਰਿਤਧਾਰੀ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਤਿਆਰ ਪਰ ਤਿਆਰ ਫੌਜਾਂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਮੱਥਾ ਟੇਕਦੀਆਂ।
1: ਨਮੋ ਕਰਤ ਅਰ ਬੈਠਤ ਹੇਰੇ, ਲੱਗਿਓ ਦੀਵਾਨ ਆਨ ਤਿਸ ਬੇਰੇ,
0: ਮੱਥਾ ਟੇਕਦੇ ਨੇ ਆ ਕੇ ਦਰਸ਼ਨ ਕਰਦੇ ਨੇ। ਉਸ ਵਕਤ ਬੜਾ ਭਾਰੀ ਦੀਵਾਨ ਸਜਿਆ,
1: ਹੇਮ ਲਟ ਕਾ ਧਾਰਨ ਕਰੇ ਆਗੇ ਚੋਬਦਾਰ ਤੈ ਖਰੇ।
0: ਹੇਮ ਲਸ਼ਟਕਾ ਜਿਹੜੀ ਸੋਨੇ ਦੀ ਲਾਠੀ ਹੁੰਦੀ ਹੈ ਪਕੜ ਕੇ, ਚੋਬਾਂ ਚਾਂਦੀ ਦੀਆਂ ਵੀ ਸੋਨੇ ਦੀਆਂ ਵੀ ਚੋਬਾਂ ਲੈ ਕੇ

0: ਸਾਰੇ ਵਿਦਵਾਨ ਬੁੱਧੀ ਵਾਲੇ ਹੋ ਅਤੇ ਵਿਦਿਆ ਬਹੁਤ ਸਾਰੀ ਦੀ ਵਿਚਾਰ ਕਰਨ ਵਾਲੇ ਹੋ।
1: ਕਹਿਤੇ ਸੁਪਨ ਪਾਵੇ ਪ੍ਰਾਣੀ।
0: ਚਲੋ ਅੱਜ ਤੁਹਾਨੂੰ ਦੇਖਦੇ ਹਾਂ ਪਰਖ ਕੇ ਤੁਹਾਨੂੰ ਕਿੰਨਾ ਕੁ ਆਉਂਦਾ ਹੈ, ਕਿੰਨਾ ਕੁ ਗਿਆਨ ਹੈ। ਇਹ ਦੱਸੋ ਇਹ ਜਿਹੜਾ ਬੰਦੇ ਨੂੰ ਸੁਪਨਾ ਆਉਂਦਾ ਹੈ ਇਹ ਕਿਵੇਂ ਆਉਂਦਾ ਤੇ ਕਿੱਥੋਂ ਆਉਂਦਾ ਹੈ?
1: ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ।
0: ਸੋ ਫਿਰ ਜਿਹੜੀ ਅਗਲੀ ਗੱਲ ਹੈ ਕਿ ਨਿਸਪਤ ਰਾਤ ਦਾ ਪਤੀ ਜੋ ਚੰਦਰਮਾ ਹੈ ਇਹਦੇ ਵਿੱਚ ਜਿਹੜੀ ਸ਼ਾਮ ਮਤਲਬ ਕਾਲਾ ਨਿਸ਼ਾਨ ਪੈਂਦਾ ਚੰਦਰਮਾ ਦੇ ਵਿੱਚ, ਦੂਰੋਂ ਡੱਬ ਖੜੱਬਾ ਜਿਹਾ ਨਜ਼ਰ ਆਉਂਦਾ ਕਾਲਾ ਨਿਸ਼ਾਨ, ਇਹ ਦੱਸੋ ਬਈ ਚੰਦਰਮਾ ਵਿੱਚ ਇਹ ਨਿਸ਼ਾਨ ਕਿਉਂ ਦਿਖਦਾ?
1: ਕਿਮ ਗੋਡੇ ਪਰ ਪਾਗ ਰੱਖਣ ਤੇ।
0: ਸੋ ਇੱਕ ਪੁਰਾਣੇ ਲੋਕਾਂ ਦੀ ਗੱਲ ਸੀ, ਜਦੋਂ ਆਪਣੇ ਸਿਰ ਤੋਂ ਪੱਗ ਲਾਉਂਦੇ ਸੀ ਉਹ ਗੋਡੇ ਉੱਤੇ ਰੱਖਦੇ ਸੀ, ਇਹ ਦੱਸੋ ਵੀ ਪੱਗ ਗੋਡੇ ਤੇ ਕਿਉਂ ਰੱਖੀ ਜਾਂਦੀ ਹੈ?
1: ਕਿਮ ਚੀਤੇ ਪਾਛੇ ਥੁੱਕ ਅੰਤੇ।
0: ਸੋ ਚੀਤਾ ਨਿੰਗ ਸਿੰਘ ਬੋਲੀ ਦਾ ਅੱਖਰ ਹੈ, ਚੀਤੇ ਤੋਂ ਭਾਵ ਜੋ ਪਿਸ਼ਾਬ ਆਦਿਕ ਦੀ ਕਿਰਿਆ ਕਰਨੀ ਹੈ, ਇਹ ਕਰਕੇ ਲੋਕ ਬਾਅਦ ਚ ਥੁੱਕਿਆ ਕਰਦੇ ਸਨ ਪੁਰਾਣੇ ਲੋਕ ਜਿਹੜੇ ਬਾਹਰ। ਹੁਣ ਤਾਂ ਕੁਛ ਹੋਰ ਸਿਸਟਮ ਹੋ ਗਿਆ, ਪੁਰਾਣੀਆਂ ਗੱਲਾਂ ਨੇ ਇਹ। ਉਹ ਲੋਕ ਇਹ ਥੁੱਕਦੇ ਕਿਉਂ ਸਨ? ਮਹਾਰਾਜ ਕਹਿੰਦੇ ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤਾਂ ਦੱਸੋ ਬਈ ਇਹ ਗੱਲ ਕਿਉਂ ਲੋਕ ਕਰਦੇ ਸੀ?
1: ਕਿਉਂ ਨ ਪਕਾਵਨ ਜਦ ਹੀ ਲਾਗੇ ਤੋਰ ਪਿੱਛੇ ਕਿਮ ਜ਼ਰੂਰਤ ਆਗੇ।
0: ਹੁਣ ਇਹ ਦੱਸੋ ਵੀ ਜਦੋਂ ਪੁਰਾਣੀਆਂ ਮਾਈਆਂ ਰੋਟੀ ਪਕਾਉਣ ਲੱਗਦੀਆਂ ਸੀ, ਪਹਿਲਾਂ ਜਿਹੜਾ ਆਟੇ ਦਾ ਪੇੜਾ ਲੈਂਦੀਆਂ ਸੀ ਉਹਦੇ ਵਿੱਚੋਂ ਮਾੜਾ ਜਿਹਾ ਆਟਾ ਤੋੜ ਕੇ ਆਟੇ ਨੂੰ ਵਾਪਸ ਲਾ ਦਿੱਤਾ ਜਾਂਦਾ ਸੀ, ਉਹ ਦੱਸੋ ਕਿਉਂ ਲਾਉਂਦੀਆਂ ਸੀ ਮਾਈਆਂ? ਇਸ ਤਰ੍ਹਾਂ ਕਿਉਂ ਕਰਦੀਆਂ ਸੀ?
1: ਰੁੱਖ ਬਗੈਰ ਕਿਉਂ ਬੋਲਣ ਕਰ ਹੈ।
0: ਇੱਕ ਇਹ ਆ ਵੀ ਰੁੱਖ ਤੋਂ ਬਿਨਾਂ ਬੋਲਣਾ, ਬਿਨਾਂ ਜਦ ਕਿਸੇ ਦਾ ਰੁੱਖ ਨਾ ਹੋਵੇ ਆਪਣੇ ਵੱਲ ਫਿਰ ਬੋਲਣਾ, ਇੱਕ ਤਾਂ ਸਾਰਿਆਂ ਦਾ ਧਿਆਨ ਆ ਤੂੰ ਬਾਈ ਬੋਲ ਅਸੀਂ ਸੁਣਨਾ, ਇੱਕ ਬੰਦਾ ਬਿਨਾਂ ਹੀ ਗੱਲ ਤੋਂ ਬੋਲੀ ਜਾਂਦਾ ਉਹਨੂੰ ਕੋਈ ਸੁਣਦਾ ਨਹੀਂ, ਦੱਸੋ ਇਹ ਕਿਉਂ ਹੈ?
1: ਧਨ ਟੰਕਾਰ ਕਰੇ ਕਿਉਂ ਨਰ ਹੈ।
0: ਇੱਕ ਇਹ ਦੱਸੋ ਜਦੋਂ ਲੜਾਈ ਵਿੱਚ ਸੂਰਮੇ ਜੰਗ ਕਰਨ ਜਾਂਦੇ ਨੇ ਧਨਖ ਨੂੰ ਚਲਾਉਣ ਤੋਂ ਪਹਿਲਾਂ ਉਹਦੀ ਟੰਕਾਰ ਕਰਦੇ ਨੇ, ਇਹ ਕਿਉਂ ਕਰਦੇ ਨੇ?
1: ਕਹੋ ਤਮਾਕੂ ਕਿਉਂ ਨਾ ਛੂਹੇ।
0: ਇੱਕ ਹੋਰ ਦੱਸੋ ਤੰਬਾਕੂ ਨੂੰ ਕਿਉਂ ਨਹੀਂ ਛੂਹਦੇ, ਇਹ ਕੀ ਕਾਰਨ ਹੈ?
1: ਕਥਾ ਦਵਾਦਸ਼ੀ ਕਿਮ ਨੈ ਕਹੇ।
0: ਇੱਕ ਪੁਰਾਣੀਆਂ ਗੱਲਾਂ ਚੱਲੀਆਂ ਆ ਰਹੀਆਂ ਨੇ ਕਿ ਦਵਾਦਸ਼ੀ ਦੀ ਕਥਾ ਜਿਹੜੀ ਹੈ ਜਾਂ ਦਵਾਦਸ਼ੀ ਵਾਲੇ ਦਿਨ ਮਤਲਬ ਕਿ ਜਿਹੜੀ ਆਉਂਦੀ ਹੈ ਏਕਾਦਸ਼ੀ ਦਸਵੀਂ ਤੋਂ ਬਾਅਦ ਫਿਰ ਆਉਂਦੀ ਦਵਾਦਸ਼ੀ, ਇਹ ਰਿਵਾਜ ਹੁੰਦਾ ਸੀ ਵੀ ਦਵਾਦਸ਼ੀ ਨੂੰ ਕਥਾ ਆਦਿਕ ਨਹੀਂ ਸੀ ਕਰਦੇ, ਇਹ ਕਿਉਂ ਨਹੀਂ ਸੀ ਕਰਦੇ? ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤੁਹਾਡੇ ਚ ਕਈ ਪੰਡਿਤ ਵੀ ਨੇ, ਇਹ ਗੱਲ ਦੱਸੋ ਕਿਉਂ ਨਹੀਂ ਹੁੰਦੀ?
1: ਕਿਮ ਸ਼੍ਰੀ ਸਤਿਗੁਰ ਤੇ ਸਭ ਸੁਣੈ ਕਵੀ ਕੋਰੇਸ਼ ਪ੍ਰਥਮੀ ਭਨੈ।
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤੋਂ ਸਾਰਾ ਕੁਝ ਸੁਣ ਕੇ ਇਹ ਜਿਹੜਾ ਕੇਸ਼ਵ ਦਾਸ ਦਾ ਲੜਕਾ ਸੀ ਕੁਵਰੇਸ਼, ਇਹਨੇ ਪਹਿਲਾਂ ਜਵਾਬ ਦਿੱਤਾ ਹੈ।
1: ਦੋਹੇਰਾ ਖਾਏ ਸਕਲ ਰਸ ਅੰਨ ਤੇ ਦਬਟੇ ਨਾਰੀ ਭਾਵ।
0: ਮਹਾਰਾਜ ਇਹ ਜਿਹੜਾ ਅੰਨ ਹੈ ਨਾ ਇਹਨੂੰ ਖਾ ਕੇ ਇਹਦੇ ਰਸਾਂ ਤੋਂ ਜਿਹੜੇ ਨਾੜੀਆਂ ਦੇ ਵਿੱਚ ਸੂਖਮ ਭਾਵ ਹੁੰਦੇ ਨੇ ਇਹ ਦਬ ਜਾਂਦੇ ਹਨ।
1: ਘੂਮ ਨੀਂਦ ਪੀਛੇ ਪਚੈ ਜੀਵ ਕਲਾ ਛੁੱਟਦਾਰ।
0: ਪਹਿਲਾਂ ਬਹੁਤ ਨੀਂਦ ਆਉਂਦੀ ਹੈ ਫਿਰ ਅੰਨ ਪਚਦਾ, ਉਹਦੇ ਤੋਂ ਬਾਅਦ ਫਿਰ ਹੋਰ ਜ਼ਿਆਦਾ ਗੂੜੀ ਨੀਂਦ ਆਉਂਦੀ ਹੈ, ਇਸ ਕਰਕੇ ਉਹ ਜਿਹੜੇ ਜੀਵ ਦੇ ਸੂਖਮ ਭਾਵ ਨੇ ਉਹ ਉੱਭਰ ਆਉਂਦੇ ਨੇ, ਉੱਪਰ ਨੂੰ ਜਾਗ ਪੈਂਦੇ ਹਨ।
1: ਬੁਰੇ ਸੁਪਨ ਸਭ ਜੰਤ ਕੋ ਸੱਚ ਝੂਠ ਮਨ ਬੋਝ।
0: ਸੱਚ ਕੇ ਝੂਠ ਜਿਹੜੀ ਗੱਲ ਦੀ ਦਬੀ ਪਈ ਹੁੰਦੀ ਹੈ ਉਹ ਜੀ ਫਿਰ ਸੁਪਨਾ ਬਣ ਜਾਂਦੀ ਹੈ। ਪਹਿਲਾਂ ਤਾਂ ਜਦੋਂ ਰੋਟੀ ਖਾਂਦਾ ਹੈ ਜੀਵ, ਆਪਾਂ ਇੱਕ ਵਾਰ ਸੌਂਦੇ ਹਾਂ ਘੂਕੀ ਦੀ ਨੀਂਦ ਸੁਖੋਪਤ ਅਵਸਥਾ, ਉਦੋਂ ਬਾਅਦ ਫਿਰ ਜਦੋਂ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਪੂਰੀ ਗੂੜੀ ਨੀਂਦ ਆਉਂਦੀ ਹੈ ਜਿਹ 'ਚ ਕੋਈ ਸੁਪਨਾ ਨਹੀਂ ਆਉਂਦਾ, ਫਿਰ ਉਹ ਤੋਂ ਬਾਅਦ ਸੁਪਨ ਅਵਸਥਾ ਆਉਂਦੀ ਹੈ। ਕਿਉਂਕਿ ਬਹੁਤੀ ਰੋਟੀ ਖਾਂਦਿਆਂ ਜਦੋਂ ਸੌਂਦਾ ਹੈ ਅੰਨ ਦੇ ਨਾਲ ਜੀਵ ਦੇ ਜਿਹੜੇ ਸੂਖਮ ਭਾਵ ਨੇ ਉਹ ਦਬ ਜਾਂਦੇ ਨੇ, ਜਦੋਂ ਰੋਟੀ ਹਜ਼ਮ ਹੋ ਕੇ ਫਿਰ ਨੀਂਦ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਇਹਦੇ ਨਾਲ ਫਿਰ ਸੁਪਨਾ ਜਿਹੜਾ ਹੈ ਉਹ ਜੀਵ ਦੇ ਬੁਰੇ ਚੰਗੇ ਖਿਆਲਾਤ ਨੇ ਉਹ ਸੁਪਨਾ ਭਾਵ ਧਾਰਨ ਕਰਦੇ ਨੇ।
1: ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੇ ਸੂਝ।
0: ਦੇਖੋ ਮਹਾਰਾਜ, ਇੰਨੀ ਕੁ ਤਾਂ ਸਾਨੂੰ ਜਿੰਨੀ ਕੁ ਪਤਾ ਇੰਨੀ ਕੁ ਤਾਂ ਦੱਸ ਦਿੱਤੀ ਹੈ, ਇਹ ਤਾਂ ਹੈ ਸਾਡੀ ਜੀਵਾਂ ਦੀ ਸੋਝ। ਬਾਕੀ ਮਹਾਰਾਜ ਤੁਹਾਡੀ ਸੋਝ ਸਭ ਤੋਂ ਉੱਪਰ ਹੈ, ਬਾਕੀ ਤਾਂ ਤੁਸੀਂ ਦੱਸਣਾ ਹੈ ਕਿ ਸੁਪਨਾ ਜੀਵ ਨੂੰ

0: ਵੱਲਭ ਕਹਿਣ ਲੱਗਿਆ ਕਵੀ ਕਿ ਮਹਾਰਾਜ ਦੂਜਾ ਪ੍ਰਸ਼ਨ ਇਹ ਸੀ ਕਿ ਚੰਦਰਮਾ ਦੇ ਵਿੱਚ ਦਾਗ ਕਿਉਂ ਹੈ। ਵੱਲਭ ਨੇ ਆਪਣੇ ਦਿਮਾਗ ਆਪਣੀ ਬੁੱਧੀ ਅਨੁਸਾਰ ਦੱਸਿਆ ਕਿ ਇਹ ਜਿਹੜਾ ਚੰਦਰਮਾ ਸੀ ਨਾ ਮਹਾਰਾਜ, ਇਹ ਗੌਤਮ ਦੀ ਜਿਹੜੀ ਇਸਤਰੀ ਸੀ ਹੱਲਿਆ, ਉਹਦੇ ਕੋਲ ਇੰਦਰ ਦੇਵਤਾ ਵਿਕਾਰੀ ਹੋ ਕੇ ਜਦੋਂ ਗਿਆ ਸੀ, ਚੰਦਰਮਾ ਨੇ ਉਦੋਂ ਕੁੱਕੜ ਬਣ ਕੇ ਬਾਂਗ ਦਿੱਤੀ ਸੀ। ਫਿਰ ਗੌਤਮ ਰਿਸ਼ੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਇਹਨੇ ਸਰਾਪ ਦੇਤਾ ਸੀ ਆਪਣੀ ਇਸਤਰੀ ਨੂੰ, ਲੜਕੀ ਨੂੰ ਅਤੇ ਇੰਦਰ ਨੂੰ। ਆਪਣਾ ਟੌਪਿਕ ਜਿਹੜਾ ਹੈ ਚੰਦਰਮਾ ਦਾ, ਚੰਦਰਮਾ ਦੇ ਪਰਨਾ ਮਾਰਿਆ ਜੋੜ ਦੀ, ਕੁੱਕੜ ਬਣੇ ਹੋਏ ਦੇ, ਕਹਿੰਦੇ ਜਾ ਤੈਨੂੰ ਕਲੰਕ ਲੱਗਿਆ, ਤੈਨੂੰ ਤੂੰ ਬਹੁਤ ਮਾੜਾ ਕੰਮ ਕੀਤਾ। ਕਹਿੰਦਾ ਮੇਰੀ ਬੁੱਧੀ ਮੁਤਾਬਕ ਤਾਂ ਜੇ ਇਹ ਜਿਹੜਾ ਚੰਦਰਮਾ ਨੂੰ ਕਾਲਖ ਦਿਖਦੀ ਹੈ, ਇਹ ਕਲੰਕ ਲੱਗਿਆ ਹੋਇਆ ਹੈ।
1: ਸਾਸੇ ਉਠਾਏ ਰਿਖੀ ਨਾਨਕ ਕਾਮੀ ਬਾਸ਼ ਮੀਤ।
0: ਕਿਉਂਕਿ ਇੰਦਰ ਦੇਵਤੇ ਨਾਲ ਮਿੱਤਰਤਾ ਸੀ ਚੰਦਰਮਾ ਦੀ, ਉਹਨੇ ਪੁੱਛਿਆ ਸੀ ਦੁਨੀਆਂ ਅੰਦਰ ਸਭ ਤੋਂ ਸੁੰਦਰ ਔਰਤ ਕੌਣ ਹੈ, ਉਹਨੇ ਕਿਹਾ ਸੀ ਇਹ ਗੌਤਮ ਰਿਸ਼ੀ ਦੇ ਘਰ ਵਾਲੀ। ਫਿਰ ਇਹਨੇ ਕਿਹਾ ਸੀ ਮੈਂ ਧੋਖਾ ਕਰ ਸਕਦਾ ਕੁੱਕੜ ਬਣ ਕੇ, ਗਲਤ ਟਾਈਮ ਤੇ ਮੈਂ ਬਾਂਗ ਦੇ ਦਿਆਂਗਾ, ਉੱਠ ਕੇ ਨਹਾਉਣ ਚਲਿਆ ਜਾਏਗਾ ਤੇ ਤੈਨੂੰ ਫਿਰ ਮੌਕਾ ਲੱਗ ਜਾਏਗਾ। ਪਰ ਅੱਗਿਓਂ ਪਹਿਲਾਂ ਹੁੰਦਾ ਸੀ ਦਰਿਆ, ਦਰਿਆ ਵੀ ਸਾਥ ਦਿੰਦੇ ਸੀ ਭਗਤਾਂ ਦਾ। ਦਰਿਆ ਨੇ ਛਲ ਮਾਰ ਕੇ ਆਵਾਜ਼ ਦਿੱਤੀ ਤੇਰੇ ਘਰੇ ਦਾ ਚੋਰ ਲੱਗੇ ਪਏ, ਤੂੰ ਇੱਥੇ ਆ ਗਿਆ, ਇਸ ਕਰਕੇ ਉਹ ਵਾਪਸ ਮੁੜ ਗਿਆ ਸੀ। ਤਾਂ ਤੇ ਇਹ ਚੰਦਰਮਾ ਨੂੰ ਕਾਲਖ ਲੱਗ ਗਈ ਕਿਉਂਕਿ ਇਹਨੇ ਮਾੜਾ

0: ਸੁਫੀਆਂ ਕਵੀ ਨੂੰ ਪੁੱਛਿਆ ਦਸ ਪੱਗ ਕਿਉਂ ਰੱਖਦੇ ਨੇ ਗੋਡੇ ਤੇ, ਪੁਰਾਣੇ ਲੋਕ ਕਿਉਂ ਕਿਉਂ ਕਰਦੇ ਸੀ? ਉਹ ਕਹਿੰਦਾ ਕਿਉਂਕਿ ਜਿਹੜਾ ਜਾਹਰ ਨਵੀ ਸੀ ਇਹ ਇਸ ਨੇ ਕੀ ਕੀਤਾ, ਭਗੀਰਥ ਨੇ ਗੰਗਾ ਲਿਆਂਦੀ ਆਪਣੇ ਗੋਡੇ ਦੇ ਵਿੱਚੋਂ ਕੱਢੀ ਸੀ, ਔਰ ਇਹਨੂੰ ਸ਼ਿਵਜੀ ਦਾ ਸਥਾਨ ਮੰਨਿਆ ਜਾਂਦਾ। ਇਸ ਕਰਕੇ ਪੁਰਾਣੇ ਲੋਕ ਗੋਡੇ ਨੂੰ ਪਵਿੱਤਰ ਸਮਝ ਕੇ, ਇੱਕ ਤਾਂ ਗੋਡੀ ਹੱਥ ਲਾਇਆ ਜਾਂਦਾ ਪਵਿੱਤਰ ਹੋਣ ਕਰਕੇ, ਜਾਂ ਚਰਨਾਂ ਨੂੰ ਲਾਇਆ ਜਾਂਦਾ ਜਾਂ ਗੋਡਿਆਂ ਨੂੰ ਹੱਥ ਲਾਉਂਦੇ ਨੇ, ਪਵਿੱਤਰ ਜਾਣ ਕੇ ਗੋਡੇ ਦੇ ਉੱਤੇ ਲੋਕ ਆਪਣੀ ਪੱਗ ਰੱਖਦੇ ਸਨ।
1: ਮੀਤ ਪਾਗ ਸ਼ਰਨਾਗ ਤੇ ਗੋਡ ਲਾਗ ਸੁਖ ਸੀਤ।
0: ਇਸ ਕਰਕੇ ਮਿੱਤਰ ਜਿਹੜੇ ਸੀ ਆ ਕਰਕੇ ਜਦੋਂ ਚਰਨੀ ਵੀ ਹੱਥ ਲਾਉਂਦੇ ਹਾਂ ਤਾਂ ਵੀ ਪੱਗ ਗੋਡਿਆਂ ਨੂੰ ਜਾ ਕੇ ਲੱਗ ਜਾਂਦੀ ਹੈ। ਇਸ ਤਰ੍ਹਾਂ ਗੋਡਿਆਂ ਨੂੰ ਲਾ ਕੇ ਸੁੱਖ ਮੰਗਦੇ ਨੇ, ਸੁੱਖ ਪ੍ਰਾਪਤ ਹੁੰਦਾ ਹੈ, ਤਾਂ ਲੋਕ ਗੋਡਿਆਂ ਨੂੰ ਜਾ ਕੇ ਪਵਿੱਤਰ ਮੰਗਦੇ ਹੋਣ ਕਰਕੇ ਐਸਾ ਕਰਮ ਕਰਦੇ।

0: ਸੁਖੀਏ ਨੇ ਜਵਾਬ ਦਿੱਤਾ ਵੀ ਦੱਸ। ਸੋ ਇਹ ਲਘੂ ਸ਼ੰਕਾ ਦੇ ਕਰਨ ਤੋਂ ਬਾਅਦ ਲੋਕ ਜਿਹੜੇ ਨੇ ਪਿਸ਼ਾਬ ਆਦਿਕ ਦੀ ਕਿਰਿਆ ਨੂੰ ਲਘੂ ਸ਼ੰਕਾ ਕਹਿੰਦੇ ਨੇ। ਰੋਜ਼ ਸੁਣਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ, ਲਘੂ ਸ਼ੰਕਾ ਅੱਖਰ ਕਹੀਏ ਤਾਂ ਇਹਦਾ ਹੀ ਵਾਚਕ ਹੈ। ਕਹਿੰਦੇ ਲਘੂ ਸ਼ੰਕਾ ਤੋਂ ਬਾਅਦ ਮਹਾਰਾਜ ਤਾਂ ਥੁੱਕਦੇ ਨੇ ਲੋਕ ਕਿ ਉਹ ਜਿਹੜਾ ਹੁੰਦਾ ਨਾ, ਅਸਲ ਵਿੱਚ ਕਾਰਨ ਇਹ ਹੁੰਦਾ ਐਸੀਆਂ ਚੀਜ਼ਾਂ ਵੈਸੇ ਲੋੜ ਨਹੀਂ ਆਪਾਂ ਨੂੰ, ਪਰ ਜਦੋਂ ਕਥਾ 'ਚ ਆ ਜਾਂਦੀਆਂ ਨੇ ਇਹ ਕਈ ਚੀਜ਼ਾਂ ਨੇ ਬਹੁਤ ਡੂੰਘੀਆਂ ਨੇ। ਸੋ ਪੁਰਾਣੇ ਲੋਕ ਕੀ ਕਰਦੇ ਸੀ, ਸੋ ਜਿੱਥੇ ਕਿਸੇ ਨੇ ਲਘੂ ਸ਼ੰਕਾ ਕੀਤੀ ਉੱਥੋਂ ਮਿੱਟੀ ਚੁੱਕ ਕੇ ਉਹ ਤੇ ਮੰਤਰ ਪੜ੍ਹ ਦਿੰਦੇ ਸੀ, ਤੇ ਉਹ ਮੰਤਰ ਪੜ੍ਹਨ ਦੇ ਨਾਲ ਜਿਹੜਾ ਸੀ ਬੰਦੇ ਦਾ ਨੁਕਸਾਨ ਕਰ ਦਿੰਦੇ ਸੀ। ਫਿਰ ਉਹਦਾ ਇੱਕ ਇਹਨਾਂ ਨੇ ਤਰੀਕਾ ਕੱਢ ਲਿਆ ਵੀ ਜਿੱਥੇ ਲਘੂ ਸ਼ੰਕਾ ਕਰਨੀ ਆ ਉੱਥੇ ਉੱਠਣ ਵੇਲੇ ਥੁੱਕ ਦੇਣਾ। ਉਹ ਥੁੱਕਣ ਨਾਲ ਮੰਤਰ ਕਾਮਯਾਬ ਨਹੀਂ ਸੀ ਹੁੰਦਾ। ਮਹਾਰਾਜ ਕਹਿੰਦੇ ਮੈਂ ਤੁਹਾਡੇ ਸਿਰਫ ਜਨਰਲ ਨੌਲੇਜ ਦੇਖਣੀ, ਗਿਆਨ ਤੁਹਾਨੂੰ ਕਿੰਨਾ ਗੱਲਾਂ ਸਾਰੀਆਂ ਦਾ ਪਤਾ ਵੀ ਹੈ ਕਿ ਨਹੀਂ। ਇਸ ਕਰਕੇ ਇਹਨੇ ਇਹ ਜਵਾਬ ਦਿੱਤਾ ਕਿ ਮਹਾਰਾਜ ਜੀ ਇਹਦੇ ਨਾਲ ਨਾ ਮੰਤਰ ਜੰਤਰ ਉਹਨਾਂ ਦੇ ਫਿਰ ਕਾਮਯਾਬ ਨਹੀਂ ਹੁੰਦੇ, ਤਾਂ ਲੋਕ ਥੁੱਕ ਦਿਆ ਕਰਦੇ।
1: ਗੋਹੀਰਾ ਗੁਰਦਾਸ ਦਾਸ ਪਗ ਸਤਿਗੁਰੂ ਅਹੰਗ ਮਿਟੈ ਤੁਮ ਸ਼ਰਨ।
0: ਹੁਣ ਗੁਰਦਾਸ ਕਵੀ ਜੀ ਨੇ ਕਿਹਾ ਕਿ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਹੰਕਾਰ ਹੈ ਨਾ, ਤੁਹਾਡੀ ਸ਼ਰਨ ਵਿੱਚ ਆਉਣ ਨਾਲ ਹੀ ਬੰਦੇ ਦਾ ਹੰਕਾਰ ਮਿਟਦਾ ਹੈ।
1: ਤਵਨ ਕਿਰਪਾ ਬਿਨ ਅਹੰਗ ਮਤੇ ਬੋਲਤ ਪ੍ਰੀਤੀ ਹਰਨ।
0: ਸੋ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਹੰਗਤਾ ਵਾਲੀ ਬੁੱਧੀ ਹੈ ਇਹ ਦੂਰ ਹੋ ਜਾਂਦੀ ਹੈ ਜਦੋਂ ਪਿਆਰ ਦੇ ਨਾਲ ਕੋਈ ਆਪਦੇ ਨਾਲ ਵਚਨ ਕਰਦਾ। ਸੋ ਜਦੋਂ ਕਿਸੇ ਵਿੱਚ ਪ੍ਰੀਤੀ ਨਹੀਂ ਹੁੰਦੀ ਤਾਂ ਉਹ ਜੀਵ ਹੰਗਤਾ ਦੀ ਬੋਲੀ ਬੋਲਦਾ ਹੈ। ਇਸ ਤਰ੍ਹਾਂ ਬੇਰੁਖੀ ਦੀ ਜਿਹੜੀ ਗੱਲ ਕੀਤੀ ਸੀ ਇਹ ਰੁੱਖ ਤੋਂ ਬਿਨਾਂ ਬੋਲਣਾ ਨਹੀਂ ਚਾਹੀਦਾ। ਜਿਹੜੇ ਬੰਦਿਆਂ 'ਚ ਹੰਕਾਰ ਹੁੰਦਾ ਹੈ ਉਹ ਰੁੱਖ ਤੋਂ ਬਿਨਾਂ ਹੀ ਆਪਣੀਆਂ ਆਵਾਜ਼ਾਂ ਕੱਢੀ ਜਾਂਦੇ ਨੇ। ਉਹਨਾਂ ਨੂੰ ਕਹਿੰਦੇ ਬੋਲ ਨਾ ਜਾਣਾ, ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੈ।
1: ਦੋਹੇਰਾ ਸੈਨਾਪਤੀ ਕਹਿਤਾ ਇਹ ਪ੍ਰਥਮ ਬਰਕ ਤੇ ਜਾਨ ਗਣਪਤ ਆਦ ਮਨਾਈਏ ਆਦ ਤਵਨ ਕੀ ਕਾਨ।
0: ਹੁਣ ਕਵੀ ਸੈਨਾਪਤੀ ਜੀ ਹੋਏ ਦਸਵੇਂ ਪਾਤਸ਼ਾਹ ਵੇਲੇ ਸੈਨਾਪਤੀ ਨੇ ਕਿਹਾ ਕਿ ਪਹਿਲਾਂ ਇਹ ਆਟਾ ਜਿਹੜਾ ਸੀ ਨਾ ਕੱਢਦੀਆਂ ਮਾਈਆਂ, ਆਟਾ ਤੌਣ ਵਿੱਚੋਂ ਜਿਹੜਾ ਬਰਕਤ ਵਾਸਤੇ ਜਾਣ ਕੇ ਕੱਢਦੇ ਹਨ, ਜਿਵੇਂ ਗਣਪਤ ਨੂੰ ਹਰ ਗੱਲ ਦੇ ਆਦ ਵਿੱਚ ਹਿੰਦੂ ਮਤ 'ਚ ਮਨਾਉਂਦੇ ਲੋਕ ਉਹਦਾ ਹਿੱਸਾ ਕੱਢਦੇ ਸੀਗੇ, ਇਸੇ ਪ੍ਰਕਾਰ ਕਹਿੰਦੇ ਤੌਣ ਦੇ ਵਿੱਚੋਂ ਹਿੱਸਾ ਕੱਢਦੇ ਰੱਬ ਦੇ ਨਾਂ ਦਾ, ਰੱਬ ਦੇ ਨਾਂ ਦਾ ਹਿੱਸਾ ਕੱਢ ਕੇ ਫਿਰ ਉਹ ਆਟੇ ਦੇ ਵਿੱਚ ਵਾਪਸ ਲਾ ਦਿੰਦੇ। ਅਥਵਾ ਇੱਕ ਚੀਜ਼ ਦੋ ਗੱਲਾਂ ਕਰਦੇ ਸੀ, ਇੱਕ ਤਾਂ ਇਹ ਕਰਦੇ ਸੀ ਕਿ ਆਟਾ ਤੋੜ ਕੇ ਪਿਛਲੇ ਪਾਸੇ ਲਾ ਦੇਣਾ ਆਟੇ ਦੇ, ਅਖੀਰਲੀ ਰੋਟੀ ਜਿਹੜੀ ਬਣਾਉਂਦੇ ਸੀ ਉਹਨੂੰ ਮੰਡਾ ਕਹਿੰਦੇ ਸੀ। ਜਦੋਂ ਕੋਈ ਰੋਟੀ ਗਜਾ ਮੰਗਣ ਆਉਂਦਾ, ਕੋਈ ਸਾਧੂ ਮਹਾਤਮਾ ਆਉਂਦਾ ਸੀ, ਇਹ ਪੱਕੇ ਅਸੂਲ ਸਨ ਕਿ ਪਹਿਲੀ ਰੋਟੀ ਇੱਕ ਕਾਵਾਂ ਚਿੜੀਆਂ ਨੂੰ ਆਦਿਕ ਨੂੰ ਪਾਉਣੀ, ਪਿੱਤਰਾਂ ਦੇ ਨਿਮਿੱਤ ਪਾਇਆ ਕਰਦੇ, ਦੂਜੀ ਅਖੀਰਲੀ ਰੋਟੀ ਸਾਧੂ ਮਹਾਤਮਾ ਦੇ ਨਾਂ ਦੀ ਪਾਇਆ ਕਰਦੇ ਸੀ। ਉਦੋਂ ਰਿਵਾਜ਼ ਸੀ ਆਮ ਲੋਕਾਂ ਦਾ। ਹੁਣ ਵੀ ਇੱਕ ਬਜ਼ੁਰਗ ਮੈਂ ਦੇਖਿਆ, ਹੁਣ ਵੀ ਉਹਨੂੰ ਇਹ ਆ ਕਿ ਅੰਮ੍ਰਿਤਧਾਰੀ ਸਿੰਘ ਉਹ ਐਂ ਕਰਦਾ ਵੀ ਰੋਟੀ ਉਹਨੇ ਆਪਣੀ ਤਿਆਰ ਕਰਵਾ ਕੇ ਰੱਖ ਲੈਣੀ, ਬਾਹਰ ਬੈਠ ਜਾਣਾ, ਕੋਈ ਜੇ ਲੰਘਦਾ ਸਿੰਘ ਨਜ਼ਰ ਆ ਜਾਏ ਉਹਨੂੰ ਹੱਥ ਜੋੜ, ਭਾਈ ਸਾਹਿਬ ਜੀ ਪ੍ਰਸ਼ਾਦਾ ਛਕ ਲਓ ਤੁਸੀਂ ਪਹਿਲਾਂ, ਫਿਰ ਮੈਂ ਛਕਾਂਗਾ। ਕਿਉਂ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਫਿਰ ਉਹ ਛਕਦਾ ਹੁੰਦਾ ਸੀ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਫਿਰ ਛਕਣਾ, ਇਹ ਪੁਰਾਣੀਆਂ ਮਰਿਆਦਾਵਾਂ ਦੇ ਵਿੱਚੋਂ। ਪਹਿਲਾਂ ਪੁਰਾਣੇ ਲੋਕ ਵੀ ਇਸ ਤਰ੍ਹਾਂ ਕਰਿਆ ਕਰਦੇ ਸੀ ਕਿ ਆਉਂਦੇ ਜਾਂਦੇ ਕਿਸੇ ਅਭਿਆਗਤ ਨੂੰ ਪਹਿਲਾਂ ਰੋਟੀ ਖਵਾਉਣੀ। ਦਸਵੰਧ ਆਦਿਕ ਦਾ ਹੀ ਮਤਲਬ ਹੁੰਦਾ ਕਿ ਪਹਿਲਾਂ ਕੋਈ ਰੋਟੀ ਖਾਵੇ ਫਿਰ ਰੋਟੀ ਪਵਿੱਤਰ ਹੋਵੇ ਫਿਰ ਅਸੀਂ ਰੋਟੀ ਖਾਈਏ। ਇਹ ਮਹਾਰਾਜ ਮੇਰੇ ਬੁੱਧੀ ਦੇ ਮੁਤਾਬਕ ਤਾਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇਹ ਗੱਲ ਹੋ ਸਕਦੀ ਹੈ।
1: ਸੁੱਖਾ ਸਿੰਘ ਟੰਕਾਰ ਕੇ ਸ਼ਤਰਨ ਦੇਹੁ ਵੰਗਾਰ।
0: ਭਾਈ ਸੁੱਖਾ ਸਿੰਘ ਕਵੀ ਕਹਿੰਦੇ ਮਹਾਰਾਜ ਜੀ ਇਹ ਧਨਖ ਦੀ ਟੰਕਾਰ ਪਹਿਲਾਂ ਕਰੀਦੀ ਹੈ ਕਿ ਵੈਰੀਆਂ ਨੂੰ ਵੰਗਾਰ ਦੇਈਦੀ ਹੈ।
1: ਐ ਬਲ ਵਿਦਿਆ ਜਾਸ ਕੈ ਆਵੈ ਮਮ ਠਿਗ ਸਾਰ।
0: ਮਹਾਰਾਜ ਟੰਕਾਰ ਤਾਂ ਦੇਈਦੀ ਹੈ ਕਿ ਬਈ ਜੇ ਕੋਈ ਧਨਖ ਵਿਦਿਆ ਜਾਣਦਾ ਹੈ, ਆਓ ਜਿਹਨੇ ਧਨਖ ਬਾਣ ਦੀ ਵਿਦਿਆ ਸਿੱਖੀ ਹੈ ਆਓ ਮੇਰੇ ਸਾਹਮਣੇ ਆ ਕੇ ਜੰਗ ਕਰੋ ਮੇਰੇ ਨਾਲ, इस तरह बंगार वास्ते टंकार दिंदे ने।
1: कलुआ तुरकन राज जब रेउ भूम पर छाए,
0: और कह रहे तंबाकू नूं हथ क्यों नहीं लाउंदे, तां कलुआ कवि अपने विचार दसदा है कि जदों तुरकां दा राज धरती दे उत्ते बहुत ज्यादा छा गया सी,
1: झूठ पान जप मंत्र फल हिंदू कह छप जाए,
0: ये तुरकां ने एक विचार कढ़ी सी कि हिंदुआं दे मंत्रां दा जिहड़ा खात्मा जां उहनूं मैं फल दा खात्मा करना है, इहनूं होर कोई चीज कट नहीं सकदी, ये तंबाकू है। इस करके तुरकां ने हिंदुस्तान दे अंदर 1605 दे करीब तंबाकू नूं लिआंदा अते हिंदुआं नूं तंबाकू खाण लाया विचों विच, ताकि इन्हां दे जिहड़े जप तप मंत्र ने सारे भ्रिष्ट हो जाण, इउं इह गंदी बूटी जाण के जिहड़ा कलयुग दा इहनूं चोबदार मन्निआ तंबाकू नूं, इह कलयुग दी सारे नालों भैड़ी बूटी जगत झूठ, इह जप तप संजम नाश करदी है। इस करके ये महाराज मेरे ख्याल मुताबक तुरकां ने लिआंदा ताकि इहनूं हथ लगण नाल ही पाप चढ़ जांदा, बंदे दे पुन नाश हो जांदे ने, ਤਾਂ ਤੇ ਮਹਾਰਾਜ ਮੇਰੇ ਵਿਚਾਰ ਅਨੁਸਾਰ ਤੰਬਾਕੂ ਨੂੰ ਹੱਥ ਤਾਂ ਨਹੀਂ ਲਾਈਦਾ ਹੈ।
1: ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰ ਯਾਦ,
0: ਹੁਣ ਕਹਿੰਦੇ ਜਿਹੜੀ ਦੁਆਦਸ਼ੀ ਦੀ ਕਥਾ ਨਹੀਂ ਚੱਲਦੀ ਪਿਛਲਿਆਂ ਯੁੱਗਾਂ ਤੋਂ ਲੈ ਕੇ, ਗੁਰੂ ਘਰ ਚ ਨਹੀਂ ਹੈ ਇਹ, ਵੈਸੇ ਮਹਾਰਾਜ ਪੁੱਛ ਰਹੇ ਨੇ ਦੱਸੋ ਬਈ ਆਹ ਗੱਲ ਕਿਵੇਂ, ਉਹਨਾਂ ਕਰਕੇ ਹੈ, ਇਹ ਨਹੀਂ ਹੁੰਦਾ ਵੀ ਆਪਣੇ ਤੇ ਕੋਈ ਗੱਲ ਇਹਨਾਂ ਚੋਂ ਲਾਗੂ ਹੁੰਦੀ ਹੈ, ਕਈ ਨਹੀਂ ਵੀ ਹੁੰਦੀਆਂ, ਤਾਂ ਇਸ ਕਰਕੇ ਇਹ ਗੱਲ ਆਪਣੇ ਤੇ ਲਾਗੂ ਨਹੀਂ ਹੁੰਦੀ। महाराज तो वैसे ही पूछ रहे कि द्वादशी की कथा क्यों नहीं हुंदी, कहिंदे असल च एक बार हिंदू मत मुताबक भी सारे पाप कट्ठे होके विष्णु जी कोल गए, उन्होंने फरियाद कीती जाके,
1: कल मैं तुमरी मैं हनन हर कै श्रुत कथ बाद।
0: सो हुण कलयुग दे विच ऐसा होवेगा कि एक तां जी देखो जिहड़ी तुहाडी कथा है इह साडे असीं पाप हैं, पाप कट्ठे होके गए ने, कहले जी सानू तुहाडी कथा नाश कर दिंदी है, इस करके साडा तां बिल्कुल ही नाश हो जाएगा पापां दा। देखो पाप भी बेनती करदे साडी भी रक्षा करो जी, इहदा रोज कथा हो के साडे पाप ही उतर जाणगे सारे, सुन हर कथा उतारी मैल, तो इस करके सानू भी कोई राह दिओ। तां विष्णु जी कहण लगे चंगा एक दिन तुहाडा ऐसा रख दिंदे आ कि द्वादशी की जिहड़ी कथा होवेगी उहदा फल ना लगेगा, उस दिन पाप प्रफुल्लित होया करनगे, बाकी दे दिनां च पाप नाश होया करनगे। सो महाराज मेरी बुद्धि दे मुताबक शायद इस तरह यह गल दुनिया दे अंदर प्रचलित होई है।
1: नानक जा तुम दयालोए सकल दुख मिट जाए।
0: हे गुरु नानक दे रूप, हे गुरु गोबिंद सिंह महाराज, एक गल है कि जदों तुसीं दयालू हुंदे हो गुरसिखां ते सारिआं ते सारे रोग दोख मिट जांदे ने।
1: संकर बिदर दरिद्र बिप अज मिल कुबज फैलाए।
0: जिहड़े बिदर सी शंकर वर्ण चों जिन्हां दे घर कृष्ण जी गए सी, दलिद्री सी जिहड़ा बिपर सदामा
1: सिंह,
0: जदों सारे कह के चुप हो गए महाराज कहण लगे गुरबख्श सिंह तू नहीं बोलना कुछ। उस वक्त भाई गुरबख्श सिंह राम कुर जी नूं दसवें पातशाह ने कहा भाई इन्ने कवि जना ने कुछ ना कुछ कहा है, तू भी भाई कुछ बोल।
1: तू क्यों बोलत मैं अब कहन हो गम सिंह।
0: सो इस करके तू हुण क्यों नहीं बोलदा, चंगा भाई तू साडे सिंघां नूं आने वाले समय च कथा सुनाया करेगा।
1: तब मैं बोलियो समझ कै मन पर चा तुम चरना।
0: महाराज की बोलना है, बाबा बोलना क्या कही है, जैसे राम नाम रब रही है। कहते महाराज की बोलना, मेरा चरणा दे विच तुहाड्या चरणा च मन जुड़िया पिया है, मेरा तो बस कुछ बोलन नूं जी नहीं करता।
1: जंती के क्या बस सहे करता तुमरे शरण,
0: क्योंकि मैं तो तुहाडा वाजा बजाउण वाला भाव जिवें वाजा हाँ, एक वाजे दे बस विच की है, जदों वाजा कपड़े च बन के रख दिओ तो बस की है, जदों खोलेगा रागी सिंह आके वाजा बजाएगा पखा मारेगा
2: ਸੁਰਾਂ ਦੱਬੇਗਾ ਤਾਂ ਬਾਜਾ ਬੋਲੇਗਾ। ਇਸ ਕਰਕੇ ਅਸੀਂ ਤਾਂ ਤੁਹਾਡੇ ਬਾਜੇ ਤੁਹਾਡੇ ਜੰਤ ਜਿਵੇਂ ਵਜਾਉਂਦੇ ਹੋ ਜਿਵੇਂ ਬੁਲਾਉਂਦੇ ਹੋ ਤੁਹਾਡੇ ਹੁਕਮ ਚ ਬੋਲਦੇ ਹਾਂ ਜੀ।
1: ਹੱਥ ਪੈਰ ਕੀ ਚੇਸ਼ਟਾ ਬੈਠ ਸਮਰ ਪਿਓ ਧਿਆਨ।
2: ਅੱਠੇ ਪਹਿਰ ਦੀ ਇੱਕੋ ਹੀ ਚੇਸ਼ਟਾ ਹੈ ਕਿ ਤੁਹਾਡੇ ਚਰਨਾਂ ਵਿੱਚ ਹੀ ਧਿਆਨ ਲਾ ਕੇ ਰੱਖਿਆ ਹੈ।
1: ਨੱਥ ਹਮਾਰੀ ਕੱਥ ਕਰ ਤੁਮਰੇ ਹਮਰਾ ਗਿਆਨ।
2: ਮਹਾਰਾਜ ਜਿਹੜਾ ਸਾਡੇ ਹੱਥ ਚ ਹੈ ਨਾ ਕੁਛ ਨਹੀਂ ਹੈ, ਇਹ ਜਿਹੜੀ ਸਾਡੀ ਕਥਾ ਦੀ ਨੱਥ ਹੈ ਇਹ ਤਾਂ ਤੁਹਾਡੇ ਹੱਥ ਵਿੱਚ ਹੈ। ਗਿਆਨ ਸਾਡਾ ਤੁਸੀਂ ਦਿੱਤਾ ਸਾਨੂੰ, ਸਾਡੇ ਵਿੱਚ ਬੋਲਣ ਦੀ ਕੋਈ ਸ਼ਕਤੀ ਨਹੀਂ। ਜਿੰਨੀ ਤੁਸੀਂ ਬੁਲਾਉਣੀਆਂ ਬੁਲਾ ਲਓ, ਜਿੰਨੀ ਕਥਾ ਕਰਾਉਣੀ ਹੈ ਕਰਾ ਲਓ, ਮੇਰੇ ਹੱਥ ਬਸ ਕੀ ਹੈ ਜੀ।
1: ਸੁਣ ਸਾਹਿਬ ਸਿੰਘ ਸੁਣ ਹਸੇ ਤਬ ਹੋ ਕਹਿ ਕਰ ਜੋਰ।
2: ਆਪਣੇ ਲਿਖਾਰੀ ਸਾਹਿਬ ਸਿੰਘ ਨੂੰ ਭਾਈ ਗੁਰਬਖਸ਼ ਸਿੰਘ ਰਾਮ ਕੁਮਾਰ ਕਹਿਣ ਲੱਗੇ, ਸੁਣ ਸਾਹਿਬ ਸਿਆਂ। ਫਿਰ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਹੱਸ ਪਏ। ਇਉਂ ਫਿਰ ਇਉਂ ਹੱਥ ਜੋੜ ਕੇ ਮੈਂ ਬੇਨਤੀ ਕੀਤੀ,
1: ਸਭ ਕੋ ਉੱਤਰ ਆਪਈ ਕਈਏ ਸੰਗਤ ਤੋਰ।
2: ਮਹਾਰਾਜ ਤੁਹਾਡੀ ਸੰਗਤ ਹੈ, ਤੁਹਾਡੇ ਬੱਚੇ ਹੈ, ਇਹ ਜਿੰਨੇ ਵੀ ਤੁਸੀਂ ਪ੍ਰਸ਼ਨ ਕਰਕੇ ਸਾਨੂੰ ਉੱਤਰ ਪੁੱਛੇ ਨੇ ਆਪਣੀ ਆਪਣੀ ਬੁੱਧੀ ਮੁਤਾਬਕ ਹਰੇਕ ਨੇ ਜਵਾਬ ਦਿੱਤਾ ਹੈ। ਹੁਣ ਅਸੀਂ ਨਹੀਂ ਜਾਣਦੇ ਕਿ ਜਵਾਬ ਠੀਕ ਹੈ ਜਾਂ ਗਲਤ ਹੈ, ਤੁਸੀਂ ਪੁੱਛਿਆ, ਤੁਸੀਂ ਵੀ ਕਿਰਪਾ ਕਰੋ ਆਪਣੀ ਸੰਗਤ ਨੂੰ ਇਹਦੇ ਸਾਰੇ ਜਵਾਬ ਦੇ ਦਿਓ ਜੀ।
1: ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਨ ਪਰਮ ਜੀਵ।
2: ਤਾਂ ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ ਹੋ ਕੇ ਦਿਆਲੂ ਹੋ ਕੇ ਇਉਂ ਬੋਲੇ, ਕਹਿੰਦੇ ਸੁਣੋ ਭਾਈ, ਠੀਕ ਹੈ ਕਵੀਆਂ ਨੇ ਆਪੋ ਆਪਣੀ ਬੁੱਧੀ ਲੜਾ ਕੇ ਆਪਣੀ ਬੁੱਧੀ ਮੁਤਾਬਕ ਗੱਲ ਕੀਤੀ ਹੈ। ਹੁਣ ਅਸੀਂ ਦੱਸਦੇ ਹਾਂ ਜਿਹੜਾ ਸੁਪਨਾ ਹੁੰਦਾ ਨਾ ਬੰਦੇ ਨੂੰ ਆਉਂਦਾ, ਹੁਣ ਸੁਣੋ ਸਹੀ ਜਵਾਬ ਕਿ ਜਨਮ ਜੋਨ ਭ੍ਰਮ ਜੀਵ। ਇਹ ਜਿਹੜਾ ਜੀਵ ਹੈ ਨਾ ਕਈ ਜਨਮਾਂ ਤੋਂ ਲੈ ਕੇ ਜੂਨੀਆਂ ਵਿੱਚ ਭਰਮਦਾ ਭਟਕਦਾ ਫਿਰਦਾ ਹੈ।
1: ਨਿੰਦਰਾ ਲਾਸੇ ਕਾਂਤ ਚਿਤ ਲਖੈ ਭਰਮੈ ਸੁਪਨੀਵ।
2: ਜਦੋਂ ਇਹ ਨਿੰਦਰਾ ਦੇ ਵਸ ਵਿੱਚ ਪੈਂਦਾ ਜੀਵ, ਉਦੋਂ ਜੀਵ ਜਿਹੜਾ ਹੈ ਇਹ ਚਿੱਤ ਦੀਆਂ ਜਦੋਂ ਬਿਲਕੁਲ ਇਕਾਂਤ ਹੋ ਜਾਂਦਾ ਨਾ ਸੌਂ ਕੇ, ਉਦੋਂ ਚਿੱਤ ਦੇ ਵਿੱਚ ਜਿਹੜੇ ਪੁਰਾਣੇ ਸੰਸਕਾਰ ਦਬੇ ਪਏ ਨੇ ਜੀਵ ਦੇ, ਉਹ ਨਿਕਲੇ ਆਉਂਦੇ ਨੇ। ਅਗਲੇ ਪਿਛਲੇ ਜਨਮਾਂ ਦੀਆਂ ਗੱਲਾਂ ਬਾਤਾਂ ਹੋਣ ਕਰਕੇ ਪਿਛਲੇ ਜਨਮਾਂ ਦੇ ਹਿਸਾਬ ਕਿਤਾਬ ਵੀ ਇਹ ਜੀਵ ਦੇ ਸਾਹਮਣੇ ਆ ਜਾਂਦੇ ਹਨ।
1: ਤਾਰਾ ਗੁਰ ਪਤਨੀ ਭੁਗੇ ਚੰਦ ਕਾਲਖਾ ਦੇਖ।
2: ਇਹ ਤਾਂ ਤੁਹਾਨੂੰ ਦੱਸਿਆ ਹੈ ਸੁਪਨਾ, ਵੀ ਸੁਪਨਾ ਬੰਦੇ ਨੂੰ ਤਾਂ ਆਉਂਦਾ ਕਿ ਪਿਛਲਿਆਂ ਜਨਮਾਂ ਦਾ ਹਿਸਾਬ ਕਿਤਾਬ ਜਦੋਂ ਇਕਾਂਤ ਵਿੱਚ ਬਹਿੰਦੇ ਹਾਂ। ਕਈ ਵਾਰ ਆਪਾਂ ਭਗਤੀ ਕਰਨ ਬਹਿੰਦੇ ਹਾਂ, ਨਿਤਨੇਮ ਕਰਨ ਬਹਿੰਦੇ ਹਾਂ, ਸਿਮਰਨ ਕਰਨ ਬਹਿੰਦੇ ਹਾਂ, ਤਾਂ ਆਪਣਾ ਪ੍ਰਸ਼ਨ ਇਹੀ ਹੁੰਦਾ ਜਦੋਂ ਅੱਗੇ ਪਿੱਛੇ ਕੋਈ ਗੱਲ ਯਾਦ ਨਹੀਂ ਆਉਂਦੀ, ਜਦੋਂ ਪਾਠ ਕਰਦੇ ਹਾਂ ਬੜੀਆਂ ਗੱਲਾਂ ਯਾਦ ਆਉਂਦੀਆਂ ਨੇ। ਕਿਉਂ? ਕਿਉਂਕਿ ਆਪਾਂ ਉਦੋਂ ਇਕਾਂਤ ਬੈਠ ਜਾਂਦੇ ਹਾਂ। ਇਸੇ ਤਰ੍ਹਾਂ ਹੀ ਬੰਦਾ ਜਦੋਂ ਸੌਂਦਾ ਹੈ, ਸੌਂ ਕੇ ਉਹਦਾ ਚਿੱਤ ਇਕਾਂਤ ਹੁੰਦਾ ਹੈ, ਇਕਾਂਤ ਚਿੱਤ ਵਿੱਚ ਕਈ ਵਾਰੀ ਪਿਛਲਿਆਂ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਵਾਰੀ ਆਉਣ ਵਾਲੇ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤਾਂ ਸੁਪਨਾ ਬਣ ਜਾਂਦਾ ਹੈ। ਇੱਕ ਸਾਰਿਆਂ ਨਾਲੋਂ ਸੂਖਮ ਜਿਹੜੀ ਨਾੜੀ ਹੈ ਨਾ, ਬਰੀਕ ਵਾਲ ਨਾਲੋਂ ਵੀ 100 ਗੁਣਾ ਬਰੀਕ ਨਾੜੀ ਹੈ। ਜਦੋਂ ਆਪਾਂ ਸੁਖੋਪਤ ਅਵਸਥਾ ਵਿੱਚ ਰੋਟੀ ਖਾ ਕੇ ਚੰਗੀ ਰਾਤ ਨੂੰ ਸੌਂਦੇ ਹਾਂ, ਤੇ ਇਹ ਪ੍ਰੀਤ ਨਾੜੀ ਹੈ, ਇੱਕ 100 ਗੁਣਾ ਵੱਧ ਬਰੀਕ ਹੈ ਵਾਲ ਨਾਲੋਂ ਵੀ। ਉੱਥੇ ਮਨ ਸੌਂਦਾ ਉਹ ਸੁਖੋਪਤ ਅਵਸਥਾ ਵਿੱਚ 3 ਘੰਟੇ 2 ਘੰਟੇ ਜਾਂ 4 ਘੰਟੇ ਉੱਥੇ ਜਾ ਕੇ ਮਨ ਜਦੋਂ ਸੌਂਦਾ, ਜਦੋਂ ਫਿਰ ਜਾਗਰਤ ਅਵਸਥਾ ਵਿੱਚ ਆਉਂਦਾ, ਆਪਾਂ ਤਾਂ ਸੁੱਤੇ ਰਹਿੰਦੇ ਹਾਂ, ਇਹ ਉਦੋਂ ਫਿਰ ਸੁਪਨੇ ਬਣਾਉਣੇ ਸ਼ੁਰੂ ਕਰਦਾ, ਫਿਰ ਮਨ ਨੂੰ ਪਿਛਲੀਆਂ ਅਗਲੀਆਂ ਸਭ ਯਾਦ ਆ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਣਦਾ ਸੁਪਨਾ। ਇਹ ਤਾਂ ਸੀ ਸੁਪਨੇ ਦਾ ਜਵਾਬ। ਹੁਣ ਅਗਲਾ ਜਵਾਬ ਜਿਹੜਾ ਉਹ ਚੰਦਰਮਾ ਨੂੰ ਮੈਂ ਪੁੱਛਿਆ ਸੀ ਵੀ ਕਾਲਖ ਕਿਉਂ ਲੱਗੀ ਹੋਈ ਹੈ, ਮਹਾਰਾਜ ਕਹਿੰਦੇ ਉਹ ਤਾਂ ਤੇਰੀ ਗੱਲ ਠੀਕ ਹੈ ਕਿ ਇਹਨੇ ਧੋਖਾ ਕੀਤਾ ਸੀਗਾ, ਪਰ ਇੱਕ ਗੱਲ ਚੰਦਰਮਾ ਦੀ ਮੈਂ ਤੁਹਾਨੂੰ ਦੱਸਦਿਆਂ ਸਾਰਿਆਂ ਨੂੰ ਵੀ ਇਹਨੂੰ ਕਾਲਖ ਕਿਉਂ ਲੱਗੀ ਹੋਈ ਹੈ। ਇੱਕ ਵਾਰੀ ਬ੍ਰਹਸਪਤੀ ਜਿਹੜਾ ਸੀ ਨਾ, ਦੇਵਤਿਆਂ ਦਾ ਗੁਰੂ, ਇਹ ਵੀਰਵਾਰ ਜਿਹਨੂੰ ਕਹਿੰਦੇ ਬ੍ਰਹਸਪਤੀ, ਇਹ ਕਿਤੇ ਕੰਮ ਗਿਆ ਸੀ। ਇਹਦੀ ਇਸਤਰੀ ਸੀ ਤਾਰਾ, ਚੰਦਰਮਾ ਨੂੰ ਉਹਦੀ ਰਾਖੀ ਵਾਸਤੇ ਘਰ ਛੱਡ ਗਿਆ ਵੀ ਮੈਂ ਜਾਣਾ ਕਿਤੇ ਕੰਮ, ਤੂੰ ਘਰ ਦੀ ਸਾਂਭ ਸੰਭਾਲ ਕਰੀ। ਤਾਂ ਮਗਰੋਂ ਇਹਨਾਂ ਦੇ ਮਨ ਮੈਲੇ ਹੋ ਗਏ, ਇਹਨਾਂ ਨੇ ਕੁਕਰਮ ਕਰਤਾ ਦੋਵਾਂ ਨੇ। ਜਿਹਦੇ ਤੋਂ ਬੁੱਧ ਨਾਮੇ ਫਿਰ ਇਹਨਾਂ ਦਾ ਪੁੱਤਰ ਪੈਦਾ ਹੋਇਆ ਜਿਹਨੂੰ ਬੁੱਧ ਕਹਿੰਦੇ ਨੇ। ਮਹਾਰਾਜ ਕਹਿੰਦੇ ਇਸ ਕਰਕੇ ਗੁਰੂ ਦੀ ਇਸ ਪਤਨੀ ਨਾਲ ਮਾੜਾ ਕਰਮ ਕਰਨੇ ਕਰਕੇ ਚੰਦਰਮਾ ਇੰਨਾ ਵੱਡਾ ਕਲੰਕੀ ਹੋ ਗਿਆ ਕਿ ਚੰਦਰਮਾ ਦੇ ਘਰ ਜਦੋਂ ਕ੍ਰਿਸ਼ਨ ਜੀ ਆਏ, ਭਾਵ ਚੰਦਰਮਾ ਦੇ ਵਿੱਚ ਸੂਰਜ ਬੰਸੀ ਨੇ ਇੱਕ ਚੰਦਰਮਾ ਬੰਸੀ ਨੇ, ਜਦੋਂ ਚੰਦਰਮਾ ਬੰਸੀ ਵਿੱਚ ਕ੍ਰਿਸ਼ਨ ਜੀ ਨੇ ਜਨਮ ਲਿਆ ਤਾਂ ਜਾ ਕੇ ਚੰਦਰਮਾ ਨੇ ਕਿਹਾ ਮਹਾਰਾਜ ਹੁਣ ਤਾਂ ਤੁਸੀਂ ਮੇਰੀ ਕੋਲ ਵਿੱਚ ਆਏ ਹੋ, ਮੇਰੇ ਕਾਲ ਖਮੇਟ ਦਿਓ। ਕ੍ਰਿਸ਼ਨ ਜੀ ਨੇ ਕਿਹਾ ਨਾ, ਇਹ ਨਹੀਂ ਹੋ ਸਕਦਾ ਕਿ ਤੇਰੀ ਮੈਂ ਕੋਲ ਵਿੱਚ ਆ ਗਿਆ ਤੇਰੀ ਕਾਲ ਖਮੇਟ ਦਿਆਂ, ਤੂੰ ਤਾਂ ਇੰਨਾ ਵੱਡਾ ਗੁਨਾਹ ਕਰ ਲਿਆ ਹੈ ਵੀ ਜਿਹੜਾ ਗੁਨਾਹ ਕਦੇ ਮਿਟ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਪਰਾਇਆ ਘਰ ਤੱਕਣਾ, ਪਰਾਏ ਮਾੜੇ ਕਰਮ ਕਰਨੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਉਹ ਤਾਂ ਠੀਕ ਹੈ, ਪਰ ਜਿਹੜੇ ਮਾੜੇ ਕਰਮ ਕਰਨੇ ਨੇ ਉਹਨਾਂ ਦਾ ਇੰਨਾ ਵੱਡਾ ਕਲੰਕ ਹੈ ਕਿ ਚਾਹੇ ਫਿਰ ਜਿੱਥੇ ਮਰਜ਼ੀ ਜ਼ੋਰ ਲਾ ਲਿਓ, ਉਹ ਕਲੰਕ ਬੰਦੇ ਦਾ ਕਦੇ ਲਹਿੰਦਾ ਨਹੀਂ, ਤਾਂ ਤੇ ਕਲੰਕ ਤੋਂ ਬਚਣਾ ਹੈ।
1: ਪਰ ਨਾਰੀ ਪਰਸਨ ਅਗੇ ਲੋਕ ਦਿਖਾਇਓ ਲੇਖ,
2: ਕਹਿੰਦੇ ਕਿਉਂਕਿ ਪਰ ਨਾਰੀ ਪਰਸਨ ਕਰਕੇ ਇਹਨੇ ਪਾਪ ਕੀਤਾ ਚੰਦਰਮਾ ਨੇ, ਲੋਕਾਂ ਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ, ਦੁਨੀਆਂ ਕੁੱਲ ਨੂੰ ਇਹਦਾ ਪਾਪ ਦਿਖਾਉਣ ਲਈ ਚੰਦਰਮਾ ਨੂੰ ਪਰਮਾਤਮਾ ਨੇ ਦਾਗ ਲਵਾਇਆ, ਕੌਤਕ ਐਸਾ ਵਰਤਾਇਆ ਕਿ ਫਿਰ ਗੌਤਮ ਰਿਸ਼ੀ ਤੋਂ ਪਰਨਾ ਮਰਵਾ ਕੇ ਕੁੱਕੜ ਬਣੇ ਹੋਏ ਦੇ ਪਰਨਾ ਵੱਜਿਆ, ਜਦ ਤਾਂ ਇਹਨੂੰ ਇਹ ਕਾਲਖ ਸਾਰੀ ਮੜੀ ਗਈ, ਰਹਿੰਦੀ ਦੁਨੀਆਂ ਤੱਕ ਚੰਦਰਮਾ ਦੇ ਮਸਤਕ ਤੇ ਕਾਲਖ ਰਹੇਗੀ ਕਿ ਇਹਨੇ ਮਾੜਾ ਕੰਮ ਕੀਤਾ ਹੈ।
1: ਰਾਮ ਲਖਨ ਮ੍ਰਿਗੀ ਆ ਗਏ ਵਿਛੜੇ ਦੋਨੋਂ ਪ੍ਰਾਤ।
2: ਹੁਣ ਮਹਾਰਾਜ ਕਹਿੰਦੇ ਮੈਂ ਪੁੱਛਿਆ ਸੀ ਵੀ ਗੋਡੇ ਤੇ ਪੱਗ ਕਿਉਂ ਰੱਖਦੇ ਆ, ਤਾਂ ਤੁਸੀਂ ਕਿਹਾ ਸੀ ਇਹ ਚ ਪਵਿੱਤਰ ਹੈ, ਸ਼ਿਵਜੀ ਦਾ ਸਥਾਨ ਹੈ, ਸੋ ਜਾਰਨਵੀ ਭਗੀਰਥ ਨੇ ਇਹਦੇ ਵਿੱਚੋਂ ਗੰਗਾ ਕੱਢੀ ਸੀ। ਕਹਿੰਦੇ ਨਹੀਂ ਇਹ ਗੱਲ ਨਹੀਂ ਹੈ, ਅਸਲ ਗੱਲ ਇਹ ਸੀਗੀ ਜਦੋਂ ਇੱਕ ਵਾਰ ਰਾਮ ਤੇ ਲਕਸ਼ਮਣ ਜੀ ਗਏ ਸੀ, ਉਹ ਜਿਹੜਾ ਸੋਨੇ ਦਾ ਮਿਰਗ ਬਣ ਕੇ ਆਇਆ ਸੀ ਉਹਦੇ ਪਿੱਛੇ ਘੋੜੇ ਦੌੜਾ ਲਏ ਦੋਵਾਂ ਨੇ ਕਿ ਅਸੀਂ ਪਕੜ ਕੇ ਲਿਆਉਣੇ ਆ। ਜਦੋਂ ਘੋੜੇ ਦੌੜਾਏ ਤਾਂ ਰਾਤ ਨੂੰ ਵਿਛੜ ਗਏ ਸੀ ਇਹ ਦੋਵੇਂ ਜਾਣੇ, ਵਿਛੜ ਕੇ ਰਾਮ ਚੰਦਰ ਜੀ ਕਿਸੇ ਦਰਖਤ ਥੱਲੇ ਬੈਠੇ ਰਹੇ ਤੇ ਇਹ ਕਿਸੇ ਦਰਖਤ ਥੱਲੇ ਲਕਸ਼ਮਣ ਜੀ ਬੈਠੇ ਰਹੇ। ਫਿਰ ਇਹਨਾਂ ਨੇ ਸਾਰੀ ਰਾਤ ਬੈਠਿਆਂ ਬਤੀਤ ਕੀਤੀ, ਇਹਨਾਂ ਨੇ ਆਪਣੀਆਂ ਪੱਗਾਂ ਲਾ ਕੇ, ਦੇਖੋ ਇੱਥੇ ਪੱਗਾਂ ਆਈਆਂ, ਜੇ ਕੋਈ ਰਾਮ ਚੰਦਰ ਜੀ ਨੇ ਦਸਤਾਰ ਨਹੀਂ ਬੰਨੀ ਤਾਂ ਕ੍ਰਿਸ਼ਨ ਜੀ ਨੇ ਨਹੀਂ ਬੰਨੀ, ਜਾ ਲਕਸ਼ਮਣ ਨੇ ਦਸਤਾਰ ਨਹੀਂ ਬੰਨੀ। ਦਸਤਾਰ ਤਾਂ ਇੱਕ ਬੜੇ ਮਾਣ ਆਦਰ ਦਾ ਪ੍ਰਤੀਕ ਹੈ, ਦਸਤਾਰਾਂ ਇਹਨਾਂ ਨੇ ਗੋਡਿਆਂ ਤੇ ਰੱਖ ਕੇ, ਰਾਮ ਚੰਦਰ ਜੀ ਨੇ ਆਪਣੇ ਗੋਡੇ ਤੇ ਦਸਤਾਰ ਰੱਖ ਕੇ ਉਹਨੂੰ ਕਲਪ ਲਿਆ ਕਿ ਮੇਰੇ ਨਾਲ ਲਕਸ਼ਮਣ ਜੀ ਬੈਠੇ ਨੇ। ਸਾਰੀ ਰਾਤ ਗੁਣਨਾਨਵਾਦ ਹੁੰਦਾ ਰਿਹਾ, ਉਧਰੋਂ ਲਕਸ਼ਮਣ ਜੀ ਨੇ ਆਪਣੇ ਗੋਡੇ ਤੇ ਦਸਤਾਰ ਰੱਖ ਕੇ ਗੋਡਾ ਖੜਾ ਕਰਕੇ ਉਹਨੂੰ ਰਾਮ ਚੰਦਰ ਮੰਨ ਕੇ ਉਹਦੇ ਨਾਲ ਬਚਨ ਬਲਾਸ ਕਰਦੇ ਰਹੇ। ਕਹਿੰਦੇ ਇਸ ਕਰਕੇ ਭਾਈ ਉਹ ਲੋਕ ਉਦੋਂ ਤੋਂ ਲੈ ਕੇ ਨਾ ਇਹ ਦੋਨੇ ਭਰਾ ਵਿਛੜੇ ਹੋਏ ਸੀ ਜਿਹੜੇ, ਇਹਨਾਂ ਨੇ ਗੋਡਿਆਂ ਤੇ ਦਸਤਾਰ ਰੱਖ ਕੇ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ, ਉਦੋਂ ਤੋਂ ਇੱਕ ਰੀਤੀ ਚੱਲੀ ਹੈ।
1: ਨਿਸ ਗੋਡੇ ਪਗੜੇ ਧਰੇ ਮਿੱਤਰ ਕਹਾਣੀ ਬਾਤ।
2: ਉਹ ਰਾਤ ਨੂੰ ਆਪਣੇ ਗੋਡਿਆਂ ਤੇ ਪਗੜੀਆਂ ਰੱਖ ਕੇ ਆਪਣੀਆਂ ਗੱਲਾਂ ਬਾਤਾਂ ਵਿੱਚ ਉਹ ਮਨ ਪਰਚਾ ਲਿਆ।
1: ਧਿਆਨ ਮਿਲੇ ਪਰਚਾ ਪਗੜ ਵਰਦੀ ਨਾ ਤਬ ਇਹ।
2: ਰਾਮ ਚੰਦਰ ਜੀ ਨੇ ਫਿਰ ਵਰ ਦਿੱਤਾ ਪੱਗ ਨੂੰ ਕਿ ਜਿਹੜੇ ਬੰਦੇ ਨੂੰ ਕੋਈ ਭਿਆਨਕ ਸਮਾਂ ਆ ਬਣੇ, ਇਹ ਆਪਣੇ ਲਈ ਇੱਕ ਜਰਨਲ ਨੌਲੇਜ ਦੀਆਂ ਚੀਜ਼ਾਂ ਨੇ, ਹੁਣ ਆਪਾਂ ਨੂੰ ਨਹੀਂ ਕਿਹਾ ਕਿ ਉਹ ਪੱਗ ਲਾ ਕੇ ਗੋਡੇ 'ਚ ਰੱਖ ਲੈਣੀ ਆ ਫਿਰ ਐਵੇਂ ਗਲਤ ਜਿਹਾ ਪ੍ਰਚਾਰ ਕਰਦੇ ਫਿਰੋਂਗੇ, ਉੱਥੇ ਕਥਾ 'ਚ ਇਸ ਤਰ੍ਹਾਂ ਆਇਆ ਸੀ, ਇੱਥੇ ਆਪਣੇ ਲਈ ਨਹੀਂ, ਇਹ ਤਾਂ ਵੈਸੇ ਹੀ ਪੁੱਛਿਆ ਵੀ ਦੱਸੋ ਵੀ ਆਹ ਪੁਰਾਣੇ ਰੀਤੀਆਂ ਕਿਉਂ ਸੀ, ਆਹ ਕਿਉਂ ਸੀ, ਕਿਉਂ ਮਹਾਰਾਜ ਦੇ ਹਾਸ ਵਿਲਾਸ ਸੀ ਸੰਗਤਾਂ ਨਾਲ। ਕੋਈ ਵੀ ਪ੍ਰਸ਼ਨ ਸਤਿਗੁਰੂ ਸੰਗਤ ਨੂੰ ਕਿਸੇ ਵਕਤ ਵੀ ਕਰ ਦਿੰਦੇ ਸੀ, ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਵੀ ਦੇਣੀ ਹੁੰਦੀ ਸੀ, ਕੁਛ ਹੋ ਸਕਦਾ ਇਹ ਦੱਸਣਾ ਹੋਵੇ ਕਿ ਰਾਮ ਚੰਦਰ ਜੀ ਵੀ ਦਸਤਾਰ ਸਜਾਉਂਦੇ ਰਹੇ ਆ ਜਾਂ ਕ੍ਰਿਸ਼ਨ ਜੀ ਵੀ ਸਜਾਉਂਦੇ ਰਹੇ ਆ, ਕੁਝ ਗੱਲਾਂ ਵੀ ਦੱਸਣੀਆਂ ਹੁੰਦੀਆਂ ਤਰੀਕੇ ਨਾਲ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮ ਚੰਦਰ ਨੇ ਫਿਰ ਦਸਤਾਰ ਨੂੰ ਵਰ ਦਿੱਤਾ ਕਿ ਜਦੋਂ ਕੋਈ ਸੰਕਟ ਦਾ ਸਮਾਂ ਆਵੇ ਤੇ ਪੱਗ ਬੰਦਾ ਗੋਡੇ ਤੇ ਰੱਖ ਲਵੇ ਉਹਦਾ ਸੰਕਟ ਟਲ ਜਿਆ ਕਰੇਗਾ, ਇਹ ਰਾਮ ਚੰਦਰ ਨੇ ਵਰ ਦੇਤਾ। ਆਪਾਂ ਦਾ ਸਦਾ ਹੀ ਸਿਰ ਤੇ ਰੱਖਣ ਦਾ ਹੁਕਮ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ। ਜਦੋਂ ਦਸਵੇਂ ਪਾਤਸ਼ਾਹ ਸ਼ਿਕਾਰ ਖੇਡਣ ਗਏ ਸੀ, ਮਹਾਰਾਜ ਨੇ ਪੁੱਛਿਆ ਜੇ ਸ਼ਿਕਾਰ ਨਹੀਂ ਮਿਲਿਆ ਕੀ ਕਾਰਨ ਹੈ, ਮਹਾਰਾਜ ਕਹਿੰਦੇ ਦੱਸੋ ਕੰਘਾ ਕਿਹਨੇ ਨਹੀਂ ਕੀਤਾ ਅੱਜ ਸ਼ਾਮ ਨੂੰ। ਇੱਕ ਸਿੰਘ ਨੇ ਕਿਹਾ ਸੀ ਮਹਾਰਾਜ ਮੈਂ ਨਹੀਂ ਕੀਤਾ, ਕਹਿੰਦੇ ਤਾਂਹੀਓ ਸਫਲਤਾ ਨਹੀਂ ਮਿਲੀ, ਇਸੇ ਕੰਮ ਜਾਣਾ ਸਵੇਰੇ ਸ਼ਾਮ ਕੰਘਾ ਕਰਕੇ ਦਸਤਾਰ ਸਜਾ ਕੇ ਸੋਹਣੀ ਜਾਣਾ, ਇਸ ਕਰਕੇ ਇੱਥੇ ਦਸਤਾਰ ਦੀ ਸਿੱਖਿਆ ਦਿੱਤੀ ਹੈ ਕਿ ਜਿਹਦੇ ਸਿਰ ਤੇ ਦਸਤਾਰ ਹੈ, ਪੱਗ ਚੁਣ ਕੇ ਬੰਨੀ ਹੋਈ ਹੈ, ਉਹਨੂੰ ਕਦੇ ਵੀ ਸੰਕਟ ਨਹੀਂ ਆ ਸਕਦਾ।
1: ਦੋਹਰਾ ਭੂਤ ਜਾਤ ਤੂੰ ਪਰ ਜਿੱਤੇ ਮੂਤਰ ਦੁੱਖ ਮਿਟ ਜਾਏ।
2: ਮਹਾਰਾਜ ਕਹਿੰਦੇ ਹੁਣ ਤੁਸੀਂ ਕਿਹਾ ਸੀ ਕਿ ਧਰਤੀ ਦੇ ਉੱਤੇ ਲਘੂ ਸ਼ੰਕਾ ਲੋਕ ਕਰਕੇ ਥੁੱਕ ਦਿੰਦੇ ਨੇ, ਇਹਦਾ ਕਾਰਨ ਕੀ ਹੈ? ਸੋ ਇਹਦੇ ਵਿੱਚ ਕਾਰਨ ਇਹ ਹੈਗਾ ਕਿ ਜਦੋਂ ਵੀ ਧਰਤੀ ਉੱਤੇ ਸੋ ਜਿੱਥੇ ਕਿਤੇ ਕਿਤੇ ਭੂਤ ਜਾਤੀ ਹੋਵੇ ਉੱਥੇ ਪਿਸ਼ਾਬ ਕੋਈ ਕਰ ਬੈਠੇ ਤਾਂ ਉਸ ਤੇ ਪਿਸ਼ਾਬ ਕਰ ਬੈਠਣ ਦਾ ਦੋਸ਼ ਦੂਰ ਕਰਨ ਲਈ ਇਹ ਪਿਸ਼ਾਬ ਕਰਨ ਮਗਰੋਂ ਥੁੱਕ ਦੇਵੇ, ਪਿੱਛੋਂ ਥੁੱਕ ਦੇਣ ਦੇ ਮਗਰੋਂ ਭਾਵ ਹੱਥ ਪੈਰ ਆਦਿਕ ਧੋ ਲੈਣੇ ਚਾਹੀਦੇ ਨੇ, ਇਹਦੇ ਨਾਲ ਕਹਿੰਦੇ ਉਹ ਫਿਰ ਸਰੀਰ ਸ਼ੁੱਧ ਹੋ ਜਾਂਦਾ ਹੈ। ਹੋਰ ਕਾਰਨ ਕੁਛ ਨਹੀਂ। ਆ ਕਈ ਲੋਕ ਆਪਾਂ ਆਮ ਵੀ ਦੇਖਦੇ ਹਾਂ, ਸੋ ਜਿਵੇਂ ਨਿਆਣੇ ਤੁਰੇ ਜਾਣ ਉਹ ਕਹਿੰਦੇ ਵੀ ਕੁਲਚੇ ਖਾਣੇ ਆ, ਆ ਕੁਲਚੇ ਖਾਣ ਉਹ ਕਹਿੰਦੇ ਜੀ ਮੈਂ ਕਿਹਾ ਕੁਲਚੇ ਖਾਧੇ ਨਹੀਂ ਹੁਣ, ਕਹਿੰਦੇ ਉਹ ਜਿਹੜਾ ਰੇਹੜੀ ਵਾਲਾ ਸੀ ਨਾ ਉਹ ਪਿਸ਼ਾਬ ਕਰਕੇ ਉਸੇ ਤਰ੍ਹਾਂ ਹੀ ਆ ਕੇ ਕੁਲਚਿਆਂ ਨੂੰ ਫਿਰ ਹੱਥ ਲਾ ਕੇ ਸਾਨੂੰ ਦੇਣ ਲੱਗ ਪਿਆ। ਇਸ ਕਰਕੇ ਨਹੀਂ ਖਾਈਦੇ ਆ, ਰੇਹੜੀਆਂ ਤੋਂ ਤੁਸੀਂ ਇੰਨਾ ਸਮਾਨ ਖਾਂਦੇ ਹੋ, ਉੱਥੇ ਖਾਂਦੇ ਆ ਉਹਦਾ ਜਰਦੇ ਮਿਲੀ ਜਾਂਦੇ, ਸ਼ਿਕਟਾਂ ਬੀੜੀਆਂ ਪੀ ਜਾਂਦੇ ਨੇ, ਤਾਂ ਉੱਥੇ ਫਲਾਨੇ ਥਾਂ ਆਹ ਚੀਜ਼ ਆਪਾਂ ਅੱਖਾਂ ਬੀਜ ਬੀਜ ਕੇ ਖਾਈ ਜਾਂਦੇ ਹਾਂ ਸਾਰੇ ਥਾਵਾਂ ਤੇ। ਅੱਛਾ ਕਈ ਬੰਦੇ ਐਸੇ ਵੀ ਦੇਖੇ ਨੇ ਲਘੂ ਸ਼ੰਕਾ ਦੇ ਬਾਅਦ ਆਪਣੇ ਹੱਥ ਉੱਤੇ ਕੋਈ ਨਹੀਂ ਧੋਂਦੇ। ਦੇਖੋ ਉਹ ਵੀ ਰੱਬ ਦੇ ਪਿਆਰੇ ਨੇ ਜਿਹੜੇ ਸਾਬਣ ਨਾਲ ਹੱਥ ਧੋਂਦੇ ਨੇ ਇੰਨੀ ਕੁ ਕਿਰਿਆ ਤੋਂ ਬਾਅਦ ਵੀ। ਇਸ ਕਰਕੇ ਸਤਿਗੁਰੂ ਨੇ ਇੱਥੇ ਇਹ ਗੱਲ ਜਿਹੜੀ ਸਮਝਾਉਣ ਲਈ ਆਪਾਂ ਨੂੰ ਕਹੀ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ। ਹੁਣ ਆਪਾਂ ਘਰੋਂ ਆਏ ਹਾਂ, ਮੂੰਹ ਵੀ ਧੋਤਾ ਹੈ, ਦਸਤਾਰ ਸਜਾਈ ਹੈ, ਕੇਸ ਵਾਹੇ ਨੇ, ਇੱਥੋਂ ਵਾਪਸ ਜਾ ਕੇ ਬਸ ਜੁੱਤੀ ਪਈ ਪਵਾਈ ਤੋਂ ਹੀ ਖਾਣ ਪੀਣ ਲੱਗ ਜਾਣਾ, ਐਸਾ ਕਰਮ ਨਹੀਂ ਕਰਨਾ। ਬਾਥਰੂਮ ਆਦਿਕ ਜਾ ਕੇ ਚੰਗੀ ਤਰ੍ਹਾਂ ਹੱਥ ਧੋਣੇ, ਫਿਰ ਘਰ ਜਾ ਕੇ ਵੀ ਪੰਜ ਇਸ਼ਨਾਨਾਂ ਇੱਕ ਵਾਰ ਕਰ ਲਿਆ ਕਰੋ, ਪੈਰ ਧੋ ਲਿਆ ਕਰੋ, ਹੱਥ ਧੋ ਲਿਆ ਕਰੋ, ਚੰਗੀ ਤਰ੍ਹਾਂ ਮੂੰਹ ਧੋ ਲਿਆ ਕਰੋ, ਦੋ ਚਾਰ ਵਾਰ ਕੁਰਲੀ

0: ਕਰੋਏ।
1: ਹੁਣ ਕਹਿੰਦੇ ਮੈਂ ਪੁੱਛਿਆ ਸੀ ਵੀ ਜਦੋਂ ਜੰਗ ਕਰਨ ਜਾਂਦੇ ਹਾਂ ਆਪਾਂ ਧਨਖ ਦੀ ਟੰਕਾਰ ਕਰਦੇ ਹਾਂ, ਇਹ ਕਿਉਂ ਕਰਦੇ ਹਾਂ? ਕਹਿੰਦੇ ਤੁਸੀਂ ਆਪਣੀ ਬੁੱਧੀ ਮੁਤਾਬਕ ਜਵਾਬ ਦਿੱਤਾ, ਪਰ ਅਸਲੀ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਟੰਕਾਰ ਕਰਦੇ ਹਾਂ ਨਾ ਧਨਖ ਦੇ ਚਲਾਉਣ ਤੋਂ ਪਹਿਲਾਂ, ਉਦੋਂ ਜਿਹੜੇ ਦੇਵ ਹੁੰਦੇ ਨੇ, ਸ਼ਕਤੀਆਂ ਹੁੰਦੀਆਂ ਨੇ, ਸੱਜੇ ਹੱਥ ਆ ਜਾਂਦੀਆਂ ਨੇ। ਅਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਟੰਕਾਰੀ ਹੋ ਕੇ ਚੱਲਦਾ ਜੀਵ, ਟੰਕਾਰ ਕਰਕੇ ਚੱਲਦਾ ਹੈ, ਤਾਂ ਉਦੋਂ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ।
0: ਜੋ ਪਏ ਅਜਮੇਰ ਸ਼ਾਹ ਕੀ ਕੰਨਿਆ ਹੋਏ ਬਿਤ ਆਇਸ ਕੋ ਲੈ ਕਰ ਸੋਏ।
1: ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ? ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
0: ਕਹਿਤ ਕੰਤ ਕੇ ਕਰਨ ਨਿਆਰੈ ਖੋਜਨ ਕਰੈ ਨਾ ਨਿਸਚੈ ਧਾਰੈ।
1: ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
0: ਖੋਜਨ ਕਰੈ ਨਾ ਨਿਸਚੈ ਧਾਰੈ।
1: ਸੋ ਨਿਸ਼ਚਾ ਨਹੀਂ ਕਰਦੀ, ਖੋਜਣਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
0: ਤਪ ਵਿਸਾਲ ਕੋ ਤਾਪਤ ਜੋਏ ਤੇਜ ਸਹਿਤ ਮਮ ਪਤੀ ਵੈ ਸੋਏ।
1: ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ ਹੈ।
0: ਜਿਤ ਰਹੀ ਬਿਪਰੇ ਕਹੇਰਾ ਜਿਨ ਤਨ ਤਾਪਿਓ ਬਹੁਤ ਬਡੇਰਾ।
1: ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਹੋਏ ਚਾਹੁੰਦੀ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
0: ਵੇਦ ਮੰਤਰ ਹਸਤਾ ਮਲ ਜਾਈ ਦ੍ਰਿੜ ਤਪ ਰਹਿ ਉੱਚ ਬੇਤੀ ਮਾਏ।
1: ਉਹ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
0: ਰਾਹਕ ਕ੍ਰਿਖੀ ਬਾਡ ਲੈ ਜਾਵੇ ਬੀਨ ਬੀਨ ਦਾਨੇ ਤੇ ਲਿਆਵੇ।
1: ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
0: ਦਿਸ ਬਿਲੋਕ ਅਜਮੇਰ ਕੁਮਾਰੇ ਤਪ ਵਿਸਾਲ ਕੀ ਨਿਧ ਜਿਨ ਭਾਰੇ।
1: ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ ਬਸ, ਜਦ ਉਹ ਤੰਬਾਕੂ ਪਿਲਾਇਆ ਨਹੀਂ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨਹੀਂ, ਹੱਥ ਵੀ ਨਹੀਂ ਲਾਉਣਾ, ਪੈਰ ਵੀ ਨਹੀਂ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ ਹੈ। ਕੱਲ ਨੂੰ ਸ਼ਰਵਣ ਕਰਾਂਗੇ ਤੰਬਾਕੂ ਬਾਰੇ ਅੱਗੇ ਹੋਰ ਗਿਆਨ, ਤਾਂ ਕਿ ਪਤਾ ਲੱਗ ਜਾਏ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਤਾਂ ਜਾਏ। ਮਾੜਾ ਜਿਹਾ ਤੰਬਾਕੂ ਸੇਵਣ ਦੇ ਨਾਲ ਕਹਿੰਦੇ ਦੇਵਤੇ ਤੇ ਪਿੱਤਰ ਸਭ ਛੱਡ ਜਾਂਦੇ ਨੇ, ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ। ਉਹ ਬੰਦਾ ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਵੀ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਕੱਲ ਨੂੰ ਬਾਕੀ ਦਾ ਸ਼ਰਵਣ ਕਰਾਂਗੇ। ਆਓ ਇੰਨਾ ਕੁ ਪਾਪ ਤਾਂ ਲਾਈਏ, ਸੰਸਾਰ ਦੇ ਅੰਦਰ ਪਤਾ ਨਹੀਂ ਕਿੱਥੇ ਥਾਂ ਥਾਂ ਬੀੜੀਆਂ ਸਿਗਟਾਂ ਡਿੱਗੀਆਂ। ਇਸ ਕਰਕੇ ਆ ਤਾਈਓ ਤਾਂ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਲਾਉਣਾ, ਜਲ ਛਿੜਕਣਾ ਇਸੇ ਕਰਕੇ ਸ਼ੁਰੂ ਹੋਇਆ ਕਿ ਬੀੜੀਆਂ ਸਿਗਟਾਂ ਪੰਜਾਂ ਪਿਆਰਿਆਂ ਦੇ ਫਿਰ ਚਰਨ ਲੱਗਦੇ ਨੇ, ਸੰਗਤ ਗੰਦੇ ਥਾਂ ਤੋਂ ਥੋੜੀ ਲੰਘੇਗੀ। ਇਸ ਕਰਕੇ ਸਾਰਿਆਂ ਥਾਵਾਂ 'ਤੇ ਧਿਆਨ ਦੇ ਨਾਲ ਰਿਹਾ ਕਰੋ ਭਾਈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਸ਼ ਕਰ ਰਹੇ ਨੇ। ਕਵੀਆਂ ਗੁਣੀਆਂ ਕਵੀਸ਼ਰਾਂ ਪੰਡਤਾਂ ਗਿਆਨੀਆਂ ਦਾ ਬਹੁਤ ਸਤਿਕਾਰ ਮਾਣ ਕਰਦੇ ਨੇ, ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਕਰਦੇ ਨੇ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਵੀ ਨੇ। ਸੰਗਤ ਨੂੰ ਤਾਂ ਇੱਕ ਵਾਰ ਕਈ ਵਾਰੀ ਐਸੇ ਪ੍ਰਸ਼ਨ ਪੁੱਛ ਲੈਂਦੇ ਨੇ ਵੀ ਜੱਥੋ ਕਬੀਰ ਜੀ ਦਾ ਨਾਂ ਕਿਉਂ ਮਸ਼ਹੂਰ ਆ ਬਈ, ਇਹ ਸੰਗਤ ਵਾਲਾ ਪ੍ਰਸ਼ਨ ਹੈ। ਸੋ ਇੱਥੇ ਦੱਸਿਆ ਸੀ ਕਿ ਨਾਮ ਕਰਕੇ, ਕਿਉਂਕਿ ਨਾਮ ਵੱਡਾ ਹੈ ਤਾਂ ਨਾਮ ਜਪਣ ਵਾਲਾ ਵੀ ਵੱਡਾ ਹੋ ਜਾਂਦਾ ਹੈ। ਇੱਥੇ ਕਵੀਆਂ ਦੇ ਕੁਛ ਪ੍ਰਸ਼ਨ, ਕੁਛ ਪੰਡਿਤਾਂ ਨੂੰ ਵੀ ਪੁੱਛੇ ਪ੍ਰਸ਼ਨ, ਕੁਝ ਵਿਦਵਾਨਾਂ ਨੂੰ, ਇਸ ਤਰ੍ਹਾਂ ਵੱਖੋ ਵੱਖਰੇ ਪ੍ਰਸ਼ਨ ਹਨ। ਅੱਜ ਤੋਂ ਇਹ 300 ਸਾਲ, 325 ਸਾਲ ਪੁਰਾਣੀ ਗੱਲ ਹੈ। ਅੱਜ ਦਾ ਯੁੱਗ ਕੁਝ ਹੋਰ ਤਰ੍ਹਾਂ ਦਾ ਹੈ, ਪੁਰਾਣਾ ਸਮਾਂ ਕੁਝ ਹੋਰ ਤਰ੍ਹਾਂ ਦਾ ਸੀ। ਉਹਦੇ ਵਿੱਚ ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਕਾਫੀ ਹੱਦ ਤੱਕ ਗਿਆਨ ਬਖਸ਼ਿਸ਼ ਕੀਤਾ ਹੈ, ਚਾਹੇ ਉਹ ਸਿੱਖੀ ਸੰਬੰਧੀ ਹੈ, ਕਈ ਜਗ੍ਹਾ ਰੋਟੀ ਖਾਣ ਸੰਬੰਧੀ ਵੀ ਕਹਿੰਦੇ ਨੇ, ਕਿਤੇ ਗ੍ਰਸਤ ਮਾਰਗ ਦੇ ਬਚਨ ਦੱਸਦੇ ਨੇ, ਤਾਂ ਕਿਤੇ ਇਹ ਗੱਲ ਵੀ ਦੱਸਦੇ ਨੇ ਕਿ ਤੰਬਾਕੂ ਵਰਤਣਾ ਕਿਉਂ ਮਨਾ ਹੈ। ਇਹ ਸਾਖੀ ਆਪਾਂ ਸ਼੍ਰਵਣ ਕਰ ਰਹੇ ਹਾਂ। ਕਿਤੇ ਇਹ ਵੀ ਦੱਸਣਗੇ ਕੇਸ ਕਿਉਂ ਨਹੀਂ ਕਟਾਉਣੇ ਚਾਹੀਦੇ, ਪਿੱਛੇ ਕਈ ਜਗ੍ਹਾ ਦੱਸ ਵੀ ਆਏ ਨੇ। ਸੋ ਉਦੋਂ ਇੰਨਾ ਪਸਾਰਾ ਨਹੀਂ ਸੀ ਕਿ ਹਰ ਗੱਲ ਦੀ ਸੋਝੀ ਹੋ ਸਕੇ, ਇਸ ਕਰਕੇ ਸਾਰਾ ਕੁਝ ਇਹਦੇ ਵਿੱਚ ਰਲਵਾਂ ਮਿਲਵਾਂ ਹੀ ਸਿੱਖੀ ਸੰਬੰਧੀ ਵੀ ਪ੍ਰਚਾਰ ਹੈ ਅਤੇ ਆਮ ਜਨਰਲ ਨੌਲੇਜ ਦੀਆਂ ਚੀਜ਼ਾਂ ਵੀ ਨੇ। ਆਓ ਸ਼੍ਰਵਣ ਕਰਦੇ ਹਾਂ। ਸਾਖੀ ਚੱਲ ਰਹੀ ਅਜਮੇਰ ਸ਼ਾਹ ਰਾਜੇ ਦੀ ਲੜਕੀ ਨੇ ਇੱਕ ਬੜੇ ਤਕੜੇ ਤਪੱਸਵੀ ਬ੍ਰਾਹਮਣ ਨਾਲ ਸ਼ਾਦੀ ਕਰ ਲਈ। ਬ੍ਰਾਹਮਣ ਨਹੀਂ ਚਾਹੁੰਦਾ ਕਿ ਮੇਰਾ ਧਰਮ ਖਰਾਬ ਹੋਵੇ, ਰਾਜੇ ਅੱਗੇ ਪੇਸ਼ ਵੀ ਨਹੀਂ ਜਾਂਦੀ। ਰਾਜੇ ਨੇ ਆਪਣੇ ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਤੰਬਾਕੂ ਖਵਾ ਦਿਓ, ਪਿਆ ਦਿਓ, ਇਹਦੇ ਨਾਲ ਇਹਦੇ ਸਾਰੇ ਕੀਤੇ ਪੁੰਨ ਨਾਸ ਹੋ ਜਾਣਗੇ। ਤੋ ਕਹਿਣ ਦਾ ਭਾਵ ਸਤਿਗੁਰੂ ਦਾ, ਦੇਖੋ ਭਾਈ ਇਹ ਹੈ ਮਾੜੀ ਬੂਟੀ, ਪੁੰਨ ਨਾਸ ਹੁੰਦੇ ਨੇ। ਅੱਗੇ ਚੱਲ ਕੇ ਹੋਰ ਵੀ ਦੱਸਣਗੇ ਕਿੱਥੋਂ ਤੰਬਾਕੂ ਪੈਦਾ ਹੋਇਆ। ਆਓ ਅੱਗੇ ਸਾਖੀ ਸ਼੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਿ।

0: ਕਦੇ ਕਾਰਜ ਲੜਕੀ ਦੇ ਹੋਏ ਨੇ, ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ, ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ, ਪਰ ਫਿਰ ਵੀ ਉਹ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ, ਮੇਰਾ ਜੱਤ ਸੱਤ ਰਹਿ ਜਾਵੇ, ਕੁਕਰਮ ਨਾ
1: ਕਰਾਂ।
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ, ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ, ਪਰ ਆਪਣੇ ਕੋਲੇ ਕੀ ਹੈ? ਮੂਲ ਮੰਤਰ। ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ ਇੱਕ, ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ ਇੱਕ, ਆਪਣੇ ਕੋਲ ਬੀਜ ਮੰਤਰ ਇੱਕ, ਓਂਕਾਰ ਸਤਿਗੁਰ ਪ੍ਰਸਾਦ ਆਪਣੇ ਕੋਲ ਹੈਗਾ, ਮਾਲਾ ਮੰਤਰ ਜਪਜੀ ਸਾਹਿਬ ਆਪਣੇ ਕੋਲ ਵੀ ਬਹੁਤ ਕੁਛ ਹੈ, ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ, ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ।

0: ਹੁਣ ਬਚਣਾ ਚਾਹੁੰਦਾ ਹੈ। ਉਸ ਵਕਤ ਲੋਹੇ ਦਾ ਕੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿੱਚ ਬੈਠ ਗਿਆ।
1: ਬਾਬੇ ਅਜਮੇਰ ਸੁੱਤਾ ਅਵ ਲੋਕਾ ਲੋ ਦੁਰਗ ਤੇ ਚੌਂਦੀ ਸ਼ਰੂਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਜਦ ਰਾਤ ਹੁੰਦੀ ਹੈ ਉਸ ਵਕਤ ਫਿਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫਿਰ ਸੌਣ ਵੇਲੇ ਉਹ ਮੰਤਰ ਪੜ੍ਹ ਲੈਂਦਾ ਫਿਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤੈ ਸੁਖ ਪਾਵੈ ਭਈ ਭੋਰ ਭੋਰ ਨਿਕਸਾਵੈ।
0: ਫਿਰ ਜਦੋਂ ਸਵੇਰ ਵੇਲਾ ਹੁੰਦਾ ਫਿਰ ਮੰਤਰ ਪੜ੍ਹ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫਿਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਇਤਕ ਬਾਸਰ ਇਦ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਨ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ। ਸਾਰਿਆਂ ਨੇ ਮਹਿਲਾਂ ਦੇ ਵਿੱਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਹਨਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਿਹੜੇ ਮਲੇਸ਼ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿੱਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਕ ਇਸੇ ਪਿਲਾਵ ਸਭ ਹਿੰਦਨ ਕੇ ਮੰਤਰ ਨਸਾਵ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੁਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ। ਦੇਵ ਪਿੱਤਰ ਤਜ ਜਾਏ ਪਾਣੀ ਤਾਂ ਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰਕੇ ਸਮਦਾਏ ਸਭਾ ਬਿਖੇ ਬਿਜਲੀਨ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿੱਚ ਬੁਲਾ ਲਿਆ।
1: ਸਭਨ ਮਲੇਛਨ ਆਦਰ ਕੀਨਾ ਨਿਕਟ ਬਿਠਾਏ ਤਪੋ ਧਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਛਾਂ ਨੇ ਬ੍ਰਾਹਮਣ ਦਾ ਬੜਾ ਹੀ ਸਤਿਕਾਰ ਕੀਤਾ, ਆਓ ਜੀ ਬੈਠੋ ਜੀ। ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਬਹੁਤ ਤਪੱਸਵੀ ਬੰਦਾ ਸੀ ਉਹਨੂੰ ਠੱਗਣ ਵਾਸਤੇ ਉਹਦਾ ਧਰਮ ਤੋੜਨ ਲਈ ਇਹਨਾਂ ਨੇ ਬਹੁਤ ਸਾਰਾ ਮਾਣ ਸਨਮਾਨ ਦੇ ਕੇ ਪਹਿਲਾਂ ਇੱਕ ਬਣਾ ਲਈ ਸਕੀਮ, ਉਹਦੇ ਆਧਾਰ ਤੇ ਇਹਨਾਂ ਨੇ ਇਹਨੂੰ ਵਿੱਚ ਬਿਠਾ ਲਿਆ।
1: ਕੰਚਨ ਕੋ ਹੁੱਕਾ ਬਨਵਾਇਓ ਤਿਜ ਦਿਖਾਏ ਗੁਰ ਸੰਗ ਮਿਲਾਇਓ।
0: ਸੋਨੇ ਦਾ ਹੁੱਕਾ ਬਣਵਾਇਆ ਸ਼ਾਹੀ ਹੁੱਕਾ, ਅਤੇ ਉਹਦੇ ਵਿੱਚ ਬ੍ਰਾਹਮਣ ਦਿਖਾ ਕੇ ਗੁੜ ਮਿਲਾ ਦਿੱਤਾ। ਸੋ ਜਿਨ੍ਹਾਂ ਦੇ ਵਿੱਚ ਤੰਬਾਕੂ ਪਹਿਲਾਂ ਹੀ ਮਿਲਾਇਆ ਹੋਇਆ ਸੀ ਕਹਿੰਦੇ ਬਸ ਇਹਦੇ ਚ ਆਪਾਂ ਕੁਛ ਨਹੀਂ ਪਾਉਂਦੇ, ਆ ਥੋੜਾ ਜਿਹਾ ਗੁੜ ਪਾਇਆ ਹੈ।
1: ਅਪਰ ਬਿਪਰ ਕੇ ਹੱਥ ਗਹਾਏ ਤਿਸਕੇ ਆਗੇ ਧਰਿਓ ਬਣਾਏ।
0: ਇੱਕ ਨਕਲੀ ਜਿਹਾ ਬ੍ਰਾਹਮਣ ਖਰੀਦ ਲਿਆਂਦਾ ਪੈਸਿਆਂ ਚ, ਕਹਿੰਦੇ ਤੂੰ ਐਂ ਕਰੀ ਤੈਨੂੰ ਅਸੀਂ ਫੜਾਵਾਂਗੇ ਹੁੱਕਾ, ਪਹਿਲਾਂ ਤੂੰ ਫੜ ਕੇ ਫਿਰ ਇਹਨੂੰ ਫੜਾਈ ਤਪੱਸਵੀ ਨੂੰ, ਇਹ ਭਰੋਸਾ ਕਰੇਗਾ ਕਿ ਹਾਂ ਜੇ ਇਹ ਵੀ ਤਾਂ ਮੇਰਾ ਬ੍ਰਾਹਮਣ ਭਾਈ ਹੈ ਤੇ ਇਸ ਕਰਕੇ ਜਦ ਇਹਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਹੋ ਸਕਦਾ।
1: ਰੇਖੀ ਪਿੱਖ ਕੈ ਸਭ ਸੰਗ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ।
0: ਉਸ ਵਕਤ ਉਹ ਰਿਸ਼ੀ, ਰਿਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਰਖੀਕ ਹੁੰਦੀਆਂ ਇੰਦਰੀਆਂ, ਜਿਹੜਾ ਆਪਣੀਆਂ ਦਸੋ ਇੰਦਰੀਆਂ ਨੂੰ ਕਾਬੂ ਕਰ ਲਏ ਉਹਨਾਂ ਦਾ ਰਿਸ਼ੀ ਹੈ। ਇਸ ਕਰਕੇ ਮਹਾਂਪੁਰਸ਼ ਜਾਂ ਕਹਿ ਲਓ ਤਪੱਸਵੀ ਕਹਿ ਲਓ ਰਿਸ਼ੀ ਕਹਿ ਲਓ, ਇਹਨੇ ਇੱਕ ਵਾਰ ਤਾਂ ਸਾਫ ਜਵਾਬ ਦੇਤਾ ਸਾਰਿਆਂ ਨੂੰ ਕਿ ਮੈਂ ਨਹੀਂ ਇਹ ਪੀਂਦਾ, ਮੈਂ ਅੰਗੀਕਾਰ ਨਹੀਂ ਕਰਨਾ ਮਾੜੀ ਚੀਜ਼ ਨੂੰ।
1: ਭਲੋ ਕੇ ਬੁਰੋ ਨਹੀਂ ਸੁਧ ਕੋਏ ਨਹੀਂ ਸਪਰਸ਼ੋ ਦੋਸ਼ ਜੇ ਹੋਏ।
0: ਕਹਿੰਦੇ ਚਾਹੇ ਇਹ ਚੀਜ਼ ਭਲੀ ਹੈ ਚਾਹੇ ਬੁਰੀ ਹੈ, ਚਾਹੇ ਦੋਸ਼ ਹੈ ਜਾਂ ਕੋਈ ਨਹੀਂ ਦੋਸ਼ ਹੈ, मैं इन अंगीकार नहीं करता।
1: सुन कर जे मलेच्छ बुद्धवंते हित निर्दोख करने उचरंते।
0: सुन के जेड़े उत्थे मलेच्छ सी बुद्धवंते, बुद्धि तो किसी की हो सकती है। रावण बड़ा चलाक सी, हरनाक्ष भी बड़ा चलाक सी। बुद्धि वाला मलेच्छ अते बुद्धि वाला निर्मल दो प्रकार के बंदे ने। एक विवेक बुद्धि वाले गुरमुख होंदे ने, ये बड़ी बुद्धि वाले चलाक बंदे, चलाक किस्म के बंदे जेड़े ने। ये चलाक बंदिया ने इस निर्दोष करने वास्ते इस तरह कहा,
1: सकल सभा को क्यों ना निहारे मिल पीबत है स्वादत सारे।
0: कहने वह साडा दिमाग खराब है, आज सारे जाने पी रहे ने, सारी सभा पी रही है, एडे एडे साडे राजा साहब वजीर साहब छोटे वजीर साहब वो इन्ने इन्ने वड्डे बंदे इनू चीज नू पींदे आ, असी माड़े देखदे तैनू, असी भी तो यह कम करदे ही आ, ते जे तू ये कम कर लेगा फिर तेनू राजपुत्री नाल तेरी शादी होई आ, राजे दा जमाई है तू, ये कोई माड़ी चीज नहीं है, ये तो बहुत अच्छी चीज है, ये तो बड़ी स्वाद चीज है, इस करके तेनू पी लैनी चाहीदी है।
1: मैं दोष काव लोका कंचन पावन को बनो का।
0: ये कादा दोष है भाई, ये देख सोने का बनाया हुआ हुक्का किड्डा वधिया हुक्का है, सोना तो वैसे पवित्र मनिया हुआ, आ फिर गुड़ पाया विच पानी पाया, होर से की पाया दे च, वो तंबाकू बारे नहीं दस रहे कि तंबाकू भी पाया है।
1: गुड़ सन मिलियो बिपर ले आयो इतिहादक कह कह बिर मायो।
0: इस तरह सारे जाने जो कह लग जान फिर बंदे नूं मनना ही पैंदा, कुछ बहुत पक्का हो गए जाल ठगा ने कह कह के कहने ये किधर चलिया भाई कुत्ता लैके कहने नहीं।

0: ਇਹ ਲੇਲਾ ਹੈ। ਦੂਜੇ ਨੇ ਵੀ ਇਹੀ ਕਿਹਾ, ਠੱਗ ਨੇ ਫਰਲਾਂਗ ਤੇ ਉਹ ਖੜਾ, ਕਹਿੰਦੇ ਅੱਜ ਕਿੱਧਰ ਲੈ ਕੇ ਚੱਲਿਆ ਇਹ ਕੁੱਤਾ, ਕਹਿੰਦੇ ਨਹੀਂ ਲੇਲਾ ਹੈ। ਤੀਸਰਾ ਠੱਗ ਵੀ ਕਹਿੰਦਾ, ਚੌਥਾ ਕਹਿੰਦਾ ਕੀ ਗੱਲ ਕੁੱਤਾ ਚੱਕਿਆ ਹੋਇਆ। ਉਹ ਬੰਦਾ ਕਹਿੰਦਾ ਮੇਰਾ ਹੀ ਦਿਮਾਗ ਤਾਂ ਨਹੀਂ ਕਿਤੇ ਖਰਾਬ, ਚਾਰ ਜਾਣੇ ਨੇ ਕਹਿ ਤਾ ਤੂੰ ਕੁੱਤਾ ਚੱਕੇ, ਮੈਂ ਲੇਲਾ ਸਮਝਦਾ। ਉਹਨੇ ਸੁੱਟ ਦਿੱਤਾ ਉਹ, ਉਹ ਚਾਰ ਠੱਗਾਂ ਨੇ ਚੁੱਕ ਕੇ ਬਣਾ ਲਿਆ, ਉਹ ਖਾ ਲਿਆ। ਇਸ ਤਰ੍ਹਾਂ ਇਹ ਜਿਹੜੇ ਲੋਕ ਬਹੁ ਗਿਣਤੀ ਚ ਅੱਜ ਵੀ ਨੇ, 90% ਲੋਕ ਇਹਦੇ ਖਰਾਬ ਨੇ, 10% ਜਿਹੜੇ ਧਾਰਮਿਕ ਵਿਅਕਤੀ ਨੇ। ਲੋਕ ਕਹਿੰਦੇ ਉਹ ਅਸੀਂ ਪਾਗਲ ਹੈ ਜਿਹੜੇ ਅਸੀਂ ਇੰਨਾ ਕੁਛ ਕਰਦੇ ਹਾਂ। ਉਹ ਇਸ ਕਰਕੇ ਕਿਉਂਕਿ ਹੁਣ 90 ਬੰਦੇ ਗਲਤ ਨੇ ਇਸ ਵਕਤ ਦੁਨੀਆਂ ਚ, ਉਹ 90 ਬੰਦਿਆਂ ਦੀ ਗਿਣਤੀ ਇੰਨੀ ਭਾਰੂ ਹੋ ਜਾਂਦੀ ਦੂਜੇ ਬੰਦਿਆਂ ਤੇ, ਕਈ ਵਾਰੀ ਧਾਰਮਿਕ ਵਿਅਕਤੀ ਟਬਲਾ ਖਾ ਜਾਂਦਾ ਕਿਤੇ ਨਹੀਂ ਤਾਂ ਨਹੀਂ ਪਾਗਲ ਜਾਂ ਮੈਂ ਤਾਂ ਗਲਤੀ ਨਾ ਹੋਵਾਂ, ਕਿਉਂਕਿ ਸਾਰੇ ਬੰਦੇ ਹੀ ਇਹ ਚੀਜ਼ਾਂ ਖਾਈ ਜਾਂਦੇ ਮਾੜੀਆਂ ਚੀਜ਼ਾਂ। ਇਸ ਕਰਕੇ ਇਹ ਬੰਦੇ ਨੂੰ ਵੀ ਇਹਨਾਂ ਨੇ ਐਸੇ ਚੱਕਰ ਚ ਪਾਇਆ। ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਗਏ ਸਭਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚੱਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਵਾਰੀ ਮੂੰਹ ਨੂੰ ਹੁੱਕਾ ਲਵਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿੱਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ ਵਿਪਰ ਵਿਵਸਵੈ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਾਣੀ ਮੰਤਰ ਪੜ੍ਹੇ, ਮੰਤਰ ਕਾਹਦੇ ਪੜ੍ਹਨੇ, ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਹੜੇ ਟਿੱਕੇ ਜਾਂ ਤੰਬਾਕੂ ਪੀ ਲਿਆ। ਜਦ ਕੁਰਹਿਤ ਹੋ ਜਾਂਦੀ ਹੈ ਸਿੱਖ ਤੋਂ, ਸਿੱਖ ਵੀ ਧਿਆਨ ਕਰੋ, ਹੁੱਕਾ ਹਜਾਮਤ ਹਲਾਲ ਹਰਾਮ ਇਹ ਚਾਰ ਕ੍ਰਹਿਤਾਂ ਨੇ, ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ, ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜ੍ਹੀ ਹੈ ਕੋਈ ਫਲ ਤਾਂ ਮਿਲਿਆ ਨਹੀਂ, ਤੈਨੂੰ ਹੁਣ ਕਾਹਦਾ ਫਲ। ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ, ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ, ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ। ਇੱਥੇ ਇਹਨੇ ਬੜੇ ਮੰਤਰ ਪੜ੍ਹੇ, ਬੜੇ ਹੱਥ ਪੱਲੇ ਮਾਰੇ, ਕੁਛ ਨਹੀਂ ਬਣਿਆ, ਸਾਰੇ ਮੰਤਰ ਹੀ ਫੇਲ ਹੋ ਗਏ।
1: ਮਿਲੇ ਅਜਮੇਰ ਸੁਤਾ ਨਿਜ ਅੰਗ ਮੈਥਨ ਕਰਿਓ ਤਿਸੀ ਕੇ ਸੰਗ।
0: ਹੁਣ ਫਿਰ ਉਸ ਰਾਜਕੁਮਾਰੀ ਦਾ ਜ਼ੋਰ ਚੱਲ ਗਿਆ, ਬ੍ਰਾਹਮਣ ਉੱਥੇ ਹਾਰ ਗਿਆ, ਆਪਣੇ ਧਰਮ ਤੋਂ ਡਿੱਗ ਪਿਆ।
1: ਜਗਤ ਜੂਠ ਮੈਂ ਦੋਸ਼ ਬਤੇਰਾ ਕਰਿਓ ਬਤਾਵਨ ਪ੍ਰਭੂ ਤਿਸ ਬੇਰਾ।
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਥੋੜੇ ਜਿੰਨਾ ਜਿਵੇਂ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਨਾ ਕਲੀਅਰ ਗੱਲ ਕਰ ਦਿੰਦਾ, ਐਵੇਂ ਲੁਕੋ ਕੇ ਜੇ ਕਰਨ ਵਾਲੀਆਂ ਗੱਲਾਂ ਬਾਅਦ ਚ ਨਿਆਣੇ ਵਿਗੜਦੇ ਫਿਰਨ। ਅੱਜ ਕੱਲ੍ਹ ਦੇ ਯੁੱਗ ਵਿੱਚ ਵੀ ਉਹ ਗੱਲ ਚੱਲਦੀ ਨਹੀਂ, ਨਿਆਣੇ ਨੂੰ ਸਿੱਧਾ ਹੀ ਮੂੰਹ ਤੇ ਉਹਦੇ ਕਹਿ ਦਿਓ ਬਈ ਆਹ ਗੱਲ ਇਉਂ ਹੈ ਭਾਈ, ਕੱਲ ਨੂੰ ਸਾਨੂੰ ਨਾ ਕਹੀ। ਮਹਾਰਾਜ ਨੇ ਬਿਠਾ ਕੇ ਸਾਰਿਆਂ ਨੂੰ ਆਪਾਂ ਨੂੰ ਕਹਿਤਾ ਇਹ ਤੰਬਾਕੂ ਚ ਆਹ ਦੋਸ਼ ਨੇ, ਆਹ ਮਾੜੇ ਕੰਮ ਹੋ ਜਾਂਦੇ ਨੇ, ਕੱਲ ਨੂੰ ਨਾ ਕਿਹੋ, ਭਾਵੇਂ ਤੂੰ ਸੰਗ ਸ਼ਰਮ ਕਰ, ਭਾਵੇਂ ਔਖਾ ਹੋ ਸੌਖਾ ਹੋ, ਤੈਨੂੰ ਇਹ ਗੱਲ ਮੇਰੀ ਸੁਣਨੀਆਂ ਪੈਣੀ ਆ। ਜਿਵੇਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ, ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ, ਪਰ ਉਹ ਮੰਤਰ ਮੁੰਤਰ ਦੇ ਸਾਰੇ ਬੇਕਾਰ ਹੋ ਗਏ। ਇਸ ਕਰਕੇ ਭਾਈ, ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਜੂਠ ਖਾ ਲਈ, ਇਸੇ ਕਰਕੇ ਇਹਦਾ ਨਾਮ ਜਗਤ ਜੂਠ ਰੱਖਿਆ ਹੈ।
1: ਧਰਮ ਹਿੰਦ ਕੋ ਮੰਤਰ ਸਮੇਤ ਕਰਮ ਬਿਨਾਸ਼ਨ ਕੋ ਬਡ ਹੇਤ।
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ, ਹਿੰਦੂ ਮੰਤਰ ਵੇਦਾਂ ਦੇ ਮੰਤਰ, ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ। ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ 10ਵੇਂ ਪਾਤਸ਼ਾਹ ਨੇ, ਆਪਾਂ ਭੁੱਲ ਗਏ ਹਾਂ ਥੋੜੀ ਥੋੜੀ, ਯਾਦ ਵੀ ਕਰਵਾ ਦਿੰਦਾ ਮੈਂ। ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ, ਮਹਾਰਾਜ ਇਹ ਹਿੰਦੂ ਮਤ ਵਿੱਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ? ਮਹਾਰਾਜ ਕਹਿੰਦੇ ਅੱਜ ਤੋਂ 2500 ਸਾਲ ਪਹਿਲਾਂ ਦੀ ਗੱਲ ਹੈ। ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ, ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ ਅੱਛੇ ਪਵਿੱਤਰ ਕੇਸ ਰੱਖਣ ਵਾਲੇ, ਕੁਛ ਨਹੀਂ ਖਾਣ ਵਾਲੇ, ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ, ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ। ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ, ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ, ਵੀ ਇਹ ਚੱਲਣ ਨਾ। وہ کہنے جے بندے دے کیس کتوں بھی کھنڈن ہو جان نا کٹے جان ماڑے موٹے تاں اے منتر کم نہیں کردے. راجا نند نے پہلا انہوں نے کیا میں تھوں پیسے دوں گا جن کہوں گے پہلا تسی کیس کٹا لو پھر تھوڑا تھوڑا پرچار کرو. پھر انہوں نے کی کیتا سارے ہی پنڈتوں کے زبردستی کیس کٹ دیتے وہ تاکہ منتر نہ چلے. آپ شہر وچ تاں بڑے سیف بیٹھے ہیں پنڈاں وچ اتنا غلط پرچار ہو رہا ہے کہ پنڈاں دے سارے منڈے کیس کٹائی جاندے. کیوں؟ وچے وچ کوئی نہ کوئی تاں کیڑا لگیا ہی ہویا مگر جڑا انہاں نوں کیس کٹن لئی مجبور کردا. اس کر کے جے اے چیزاں اپنے بچیاں تک پہنچن بچیاں نوں گیان ہو تاں بچے کہندے پتا جی تسی سنیاؤ کتھا میں تاں ٹی وی دیکھوں گا یا ماتا جی کتھا سننا ہو جے پتا جی آندے نے یا دو چار بچے ماڑے موٹے آ جاندے نے وہ جے سنن گے تاں کوئی اثر پاؤ گا انہاں تے وہ سنتے نہیں ہے. اسی کر کے انہوں نے انہاں گلاں دا گیان نہیں کہ کنیاں ماڑیاں چیزاں جڑیاں اسی ورتدے ہیں. تاں کہندے نے بھائی اے جڑا ہے نا تباکو یہ تو سارے دھرماں نوں ناش کردا ہے.
1: جو بدار کل جگ کو جگ میں سوچ آد گن ناشک لگ میں.
0: یہ کل جگ دے وچ جڑا تمباکو ہے چوبدار ہوندا جویں یہ چوبدار دا کام کردا ہے سوچ آد گن ناشک لگ میں. یہ جڑا تمباکو ہے نا پوترتا آدک ساری بھنگ کردا ہے. جتھے بھی کتے تمباکو آ گیا اتے ساری اپوترتا ہی اپوترتا چھا جاندی ہے.
1: ادکیا پاون کر بے ہارو کبن سبا میں گرو اچارو.
0: سو اس کر کے سارے اپوتر کرن والا جو تمباکو ہے یہ مہاراج کہنے میں تمہوں سارے دسیا کبیاں سبا بچ بھی تمباکو جہا ہے نا یہ بہت ماڑی چیز ہے. اسی کی آخ اکھائے بہت دھیان نال چلنا ہرک چیز ول دھیان رکھو. سو خاص کر کے انہاں گلوں تو سترک رہنا. پتا نہیں مینو کسی بندے نے دسیا سی کہنا لال دنت منجن ڈابر والوں کا یہ چ تمباکو پہنتا کہ باہر لکھا بھی ہوا جب وہ برتدا ہوئے کئی بار کوئی ایسا جہیا چیزاں جنہ اندر تمہوں شک پی جائے یہ اندر تمباکو کی ورتوں ہوں ہے وہ چیز آپ فٹ تیاگ دینی چاہیے ہے.
1: دوہرا اتر اپر جی رہ گئے ستگر سب نے بتائے.
0: ہوں جڑے اتر باقی رہ گئے سی ستگرو مہاراج نے کبیاں نو پوچھے کبیاں نے اپنی مت کے مطابق جواب دیتے گروں نے پھر اپنی سرشت بدھی راہی انہوں سارے ان پرشن کے اتر سونے ڈنگ دیتے ہیں.
1: سن کے جل کورے دے میں نشچے تچھن آئے.
0: سن کے جنہ اتراں ایک تو اتر کبیاں نے دیتے وہ تھوڑا جہا شنکا بنیا رہ سکتا پر جدو ستگرو مہاراج جی اتر دین کسی پرشن کا کہندے وہ جٹ پٹ بندے کے من میں نشچا آ ہی جاتا ہے کیونکہ ستگرو جی نے سنایا ہے.
1: تارکھی شبھ گوپ دس اوندینا شراپ بنائے مرن کال نب شبد ہوئے گور کرنی تج جائے.
0: ہوں یہ ساکھی پیچھے ہی سنائی سی مہاراج نے وہ اگے ہوں ساکھی ہور پھر سنا رہے ہیں. پہلے بچوں اجمیر شاہ کی ساکھی آ گئی سی یہ ہوں دوبارہ ساکھی شروع کی کہنے جدوں اپنے منتروں کے بل نال جم دگنی لکھی نے سورگاں تو منگنی لئی سی گاں یہ کام تین گو سانسر باہو راجے نے کہا سی مینوں دیو نہ دین تے منتراں دے بل نال اوپر نوں اڑا دتی. یہ نے سانسر باہو نے تھلے تیر ماریا یہ کھر وچ لگیا وہ کھر وچ لگن کر کے وہ جڑا خون ڈگیا سی وہ تو تمباکو پیدا ہویا. تو تین چیزاں بنیاں سی جنہاں وچ زیادہ تر آپاں نوں تمباکو من لسن جڑا وہ عام طور پر لنگر چاہیوں نہیں ورتیا جاتا ایک تو بکاری بڑا زیادہ ہے اس کر کے عام طور پہ بنگم لوگ بھی یہ ورتتے ہیں. یہ جڑا خون دیا بوٹیاں ڈگیاں سی کہتے ہیں یہ تو لسن پیدا ہوا اور جڑا ہور ڈگیا سگا کور جے یہ تو لسن بنیا تو خون دیا بوٹیاں تو مسری بنی. عام طور پہ جڑے پکے برہمن نے وہ یہ تین چیزوں کی ورتوں نہیں کرتے پر ساڈے لئی وشیش کر کے مہاراج نے جڑی ورتوں کہی ہے وہ تمباکو کی ورتوں نہیں کرنی آم جن لنگر لسن نہیں ورتیا جاتا ویسے بھی لسن گربانی اندر چنگا ہی نہیں منیا سو جیسے لسن کی کھان کہنے جی لسن کھا کے بدبو آ تمباکو بھی بدبو آ اسی پرکار کہنی انہیں کئی ایک چیزوں جہے بندے بھجن برتی والے نے انہوں لئی خاص کر کے ایسا کئی ایک چیزاں منع کی جانا
1: سکل پاپ جے پوم میں بسے آئے پگ مانج
0: یہ جڑے سارے پاپ نے انہوں کی کہہ کیونکہ یہ جڑا ہے نا تمباکو تمباکو تو پاپ کا ارتھ اتنے بھی وہ پیروں تو پیدا پاپ خون ڈگیا وہ تو بنی بوٹی کہہ
1: سکل پاپ جے پوم میں بسے آئے پگ مانج
0: یہ جڑے سارے پاپ نے انہوں کی کہہ کیونکہ یہ جڑا ہے نا تمباکو تمباکو تو پاپ کا ارتھ اتنے بھی وہ پیروں تو پیدا پاپ خون ڈگیا وہ تو بنی بوٹی کہندے نے جننے بھی دھرتی دے پاپ نے سارے تمباکو دے اندر ہی بسے ہوئے نے اپنے کول پرتک پرمان کے دسویں پاتشاہ دا گھوڑا نہیں سی اگے ودھ رہا مہاراج نے چابک مارے گھوڑا نہ ہلیا کہندے اینوں کی ہو گیا اگے نہیں ودھ رہا مہاراج سمجھ گئے کہندے بھائی اگے تمباکو دا کھیت ہے اس کر کے ساڈا گھوڑا ایدے اگے نہیں جا رہا تاں تے مہاراج نے یہ ساڈے لئی ایسے کوتک ورتائے نے جنہ تو سانو گیان ہو جاوے
1: سکل پاپ جے پھوم میں بسے آئے پگ مان شروکتا بکتا کو لگے کبے نہ پوج کرانج
0: شروکتا تے بکتا دونوں نوں لگدے نے کدے بھی انہاں دی پوجا نہیں کرنی کچھ کتھے یہ سمجھاؤن دا مہاراج نے کیا کہ جہے بندے تمباکو دا سیون کرتے ہیں پھر لوکاں نوں اپدیش کرتے ہیں کئی پرکار دا کہندے وہ بھی ماڑا ان بھی سارے پاپ لگتے ہیں جہے بندے انہوں کے اپدیش سنتے ہیں انہوں بھی پاپ لگتے ہیں کیوں جہاں اپدیش کرنے والا بندہ ہوں وہ بالکل این اچھا صاف ستھرا سوچھ جیون والا ہوے تا تو ٹھیک ہے جے اپدیش کرنے والا بندہ کھودے سب کچھ کھائی پی جاتا ہے پھر وہ گلوں تو تھوڑا تھوڑا پرتیت ہون لگ جا آپ وہ گلان کہہ بھی دینا کہ کوئی گل نہیں آ بھی کھا لو یہ ویسے کوئی خاص ڈر نہیں فلانی چیز کا ڈر نہیں ماڑی موٹی پی بھی سکتے ہیں یہ کوئی ڈر نہیں وہ سنگت بھی نال خراب کرتا ہے یہ کئی تھاوا سے ہوا بھی ہے تو اس کر کے پرانے سمے بھی مہاراج نے یہی گل درسائی کہ جہے اپدیش کرتا لوگ نے خاص کر کے تو وہ اپدیش کرنے والے جہے نے انہوں نے یہ دھیان دینا چاہیے تو ماڑی چیز کی ورتوں نہ کرن کیونکہ سنگت اتنے ماڑا اثر پہنتا ہے
1: اندھیا بدیا کھے سو بادی جگ مائے
0: سو اندھیا جڑی بدیا ہوں پھر اتنے بھی بچن کرتے ہیں اندھیا خاص طور پہ ایک پرانی روایت سگیاں ان کچھ چیزاں مہاراج نے ان کبیاں پنڈتوں ودوانوں یہ بھی دسیاں کہ کئی ایک سمے ہوں نے اندھیائے ہوں گا پہلا جی اشٹمی آدک یہ جی دن کئی آ جانے پورنما آدک آدھے انہوں دنوں سے ودیا بند کر دیں اس دن ودیا نہ پڑھنی جا ودیا کا خاص طور سے جنہوں نے ودیا پڑھنی ہے انہوں نے سویر کا ویلا ٹھیک رہتا ہے عام طور پہ اسی بھی پرانے گرنتھ پڑھتے ہی رہے ہیں انہوں سے منع کیا ہوں سی جی کوئی چیز کنٹھ کرنی ہے پھر وہ کہہ رہے شام کے ویلے نہ کنٹھ کرو سویرے سویرے جہی چیز یاد ہوں وہ شام نو گل نہیں بنتی پہلا کچھ قانون سگے ایسے پڑھائی دے کچھ اصول سن جنہ دے کئی گلوں کی مناہی سی جدوں کا یہ سما اپنا آیا اگے تو اگے تو اپنے کول ایک ہی گل رہ جاندی ہے یہ کی فرق پی چلیا تا کی ہو گیا جی ایں کر لیں گے اس کر کے ستگرو مہاراج کہنے بھائی کچھ ضرور دھیان رکھا کرو یہاں گلوں کا سمے سمے انوسار ودیا پڑھو بانی پڑھن کا بھی ایک سما ہوں ہر چیز کا آپ اپنا سما ہے
1: دارد آربل ناش ہوئے آپ آئے
0: جو چھٹی والا دن منیا سی پرانے سمے چال ہری کی کتھا ان دن چ نہیں کر دیں وہ جگت چگڑالو بنے گا ان دردر پے گا عمر ناس ہوں تو یہ تو بھاو کے ساریاں اپدا انہوں پہنگیاں اندھیائی وہ ہوں ਉਹ ਦਿਨ ਜਿਸ ਦਿਨ ਪੜ੍ਹਨਾ ਵਿਵਰਜਿਤ ਹੁੰਦਾ ਸੀ, ਛੁੱਟੀ ਦਾ ਦਿਨ। ਸੋ ਆਮ ਕਰਕੇ ਅਸ਼ਟਮੀ, ਚੌਦਸ਼, ਅਮਾਵਸ਼, ਪੂਰਨਿਮਾ ਆਦਿਕ ਇਹਨਾਂ ਦਿਨਾਂ ਦੇ ਵਿੱਚ ਕਈ ਰੋਕ ਦਿੰਦੇ ਸਨ, ਏਕਮ ਵੀ ਸ਼ਾਮਲ ਕੀਤੀ ਜਾਂਦੀ ਸੀ। ਪਰ ਪਿੱਛੇ ਜਿਹੜਾ ਪ੍ਰਸ਼ਨ ਵਿੱਚ ਦੁਆਦਸ਼ੀ ਨੂੰ ਕਥਾ ਮਨੇ ਕਰਨ ਦਾ ਪ੍ਰਸੰਗ ਆਇਆ ਸੀ, ਉਹਦਾ ਕਾਰਨ ਦੱਸਿਆ ਸੀ, ਇਸ ਕਰਕੇ ਉਹਦੇ ਵਿੱਚ ਕਥਾ ਵੀ ਮਨਾ ਕੀਤੀ ਪੁਰਾਣੇ ਗ੍ਰੰਥਾਂ ਦੇ ਵਿੱਚ। ਪਰ ਕਈ ਚੀਜ਼ਾਂ ਮਹਾਰਾਜ ਨੇ ਖਾਲਸੇ ਲਈ ਖੋਲ੍ਹ ਵੀ ਦਿੱਤੀਆਂ। ਸਤਿਗੁਰੂ ਨੇ ਇੰਨਾ ਕਹਿਤਾ ਕਿ ਤੁਹਾਡੀ ਕਥਾ ਬੰਦ ਨਹੀਂ ਕੀਤੀ, ਪਿੱਛੋਂ ਜਿਹੜੀਆਂ ਚਲੀਆਂ ਆਉਂਦੀਆਂ ਕਈ ਕ੍ਰਿਤੀਆਂ ਗੁਰਾਂ ਨੇ ਅਪਣਾਈਆਂ ਵੀ ਨੇ, ਕਈ ਕ੍ਰਿਤੀਆਂ ਬੰਦ ਵੀ ਕੀਤੀਆਂ ਨੇ, ਕਈ ਕ੍ਰਿਤੀਆਂ ਖੋਲ੍ਹ ਵੀ ਦਿੱਤੀਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਹੈ ਨਾ ਉਪਦੇਸ਼ ਕਰਨਾ, ਇਹ ਵੀ ਤਰੀਕੇ ਅਨੁਸਾਰ ਵਿਧੀ ਅਨੁਸਾਰ ਹੀ ਹੋ ਸਕਦਾ ਹੈ।
1: ਰਜ ਨਾਰੀ ਤਿਆਗਨ ਬਣੈ ਤਜੈ ਰਾਂਡ ਕਾ ਭੋਗ।
0: ਮਹਾਰਾਜ ਸੱਚੇ ਪਾਤਸ਼ਾਹ ਆਪਣੇ ਖਾਲਸੇ ਨੂੰ ਸਮਝਾਉਣ ਲਈ ਕਹਿੰਦੇ ਨੇ ਅਪਵਿੱਤਰਤਾ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ, ਜਾਂ ਬੇਸਵਾਗਾਮੀ ਹੋਣਾ, ਜਾਂ ਅਪਵਿੱਤਰਤਾ ਵਾਲੇ ਦਿਨਾਂ ਚ ਮਾੜੇ ਕਰਮ ਕਰਨੇ ਇਤਿਆਦਿਕ, ਇਹ ਆਪਣਿਆਂ ਪੁੱਤਰਾਂ ਧੀਆਂ ਨੂੰ ਵੀ ਸਮਝਾ ਰਹੇ ਨੇ ਕਿ ਐਸੇ ਮਾੜੇ ਕਰਮ ਕਰਨੇ ਨਹੀਂ ਹਨ।
1: ਬਿਨ ਪਿਆਹੀ ਅਨਰੁਚਿਤਿਆ ਤਿਆਗੈ ਕੁਲ ਅਰ ਰੋਗ।
0: ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਇਹ ਮਹਾਰਾਜ ਨੇ ਆਪਾਂ ਨੂੰ ਵਚਨ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਖਾਲਸੇ ਦੱਸਦੇ ਨੇ, ਬਿਨਾਂ ਵਿਆਹ ਤੋਂ ਕੁਕਰਮ ਨਹੀਂ ਕਰਨੇ ਚਾਹੀਦੇ ਮਾੜੇ। ਤਾਂ ਇਸ ਪ੍ਰਕਾਰ ਜਿਹੜਾ ਹੈ, ਹੋਰ ਕਈ ਪ੍ਰਕਾਰ ਦੇ ਕੋਈ ਬੰਦੇ ਰੋਗੀ ਨੇ, ਜਾਂ ਰੋਗ ਲੱਗੇ ਹੋਏ ਨੇ, ਜਾਂ ਵਿਸ਼ੇ ਵਿਕਾਰੀ ਲੋਕ ਨੇ, ਜਾਂ ਮਾੜੇ ਕਰਮਾਂ ਵਾਲੇ ਲੋਕ ਨੇ, ਜਾਂ ਇਹ ਜਿੰਨੀਆਂ ਵੀ ਚੀਜ਼ਾਂ ਨੇ, ਇਹਨਾਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਜਿਵੇਂ ਅੱਜ ਦੇ ਲੋਕ ਪ੍ਰਚਾਰ ਕਰਦੇ ਨੇ ਦੂਰ ਤੱਕ, ਬੜੇ ਬੜੇ ਕੰਧਾਂ ਭਰੀਆਂ ਪਈਆਂ, ਬੰਬੇ ਤਾਂ ਬਹੁਤ ਜ਼ਿਆਦਾ ਪ੍ਰਚਾਰ ਹੈ, ਆਮ ਇੱਥੇ ਵੀ ਬੜਾ ਪ੍ਰਚਾਰ ਕੀਤਾ ਜਾਂਦਾ ਹੈ, ਏਡਜ਼ ਨਾ ਫੈਲ ਜਾਏ, ਕਿਤੇ ਖਤਰਾ ਨਾ ਹੋ ਜਾਏ। ਦਸਵੇਂ ਪਾਤਸ਼ਾਹ ਨੇ ਉਦੋਂ ਸਾਵਧਾਨ ਕੀਤਾ ਸੀ ਖਾਲਸੇ ਨੂੰ, ਭਾਈ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ।
1: ਸੋਚ ਛੇਕ ਜਲ ਅਸੁੱਚ ਹੋਏ ਨਿਗੁਰੈ ਕਰ ਅਪਵਿੱਤਰ।
0: ਹੁਣ ਜਿਹੜਾ ਸੋਚੇ ਜਾ ਕੇ ਪਾਣੀ ਬਚ ਜਾਂਦਾ, ਇਹ ਪੁਰਾਣੀ ਚੀਜ਼ ਹੈ। ਚਲੋ ਅੱਜ ਕੱਲ ਹੁਣ ਸ਼ਹਿਰਾਂ ਦੇ ਵਿੱਚ ਟੈਂਕੀਆਂ ਟੂਟੀਆਂ ਨੇ, ਪਹਿਲਾਂ ਲੋਕ ਪਾਣੀ ਲੈ ਕੇ ਜਾਂਦੇ ਬਾਹਰ ਖੇਤਾਂ ਆਦਿਕ ਦੇ ਵਿੱਚ, ਜੰਗਲ ਮੈਦਾਨ ਜਾਣਾ, ਜਿਹੜਾ ਪਾਣੀ ਬਚ ਜਾਣਾ ਲੋਕਾਂ ਨੇ ਉਹ ਅੱਖਾਂ ਛਿੱਟੇ ਮਾਰ ਲੈਣੇ, ਉਹ ਦਾਤਣ ਕਰ ਲੈਣੀ ਉਹਦੇ ਨਾਲ। ਫਿਰ ਸਤਿਗੁਰੂ ਨੇ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ, ਫਿਰ ਇਹ ਸ਼ਿਕਾਇਤਾਂ ਆਉਣ ਲੱਗ ਪਈ, ਮਹਾਰਾਜ ਇਹ ਤਾਂ ਅੰਮ੍ਰਿਤ ਦੀ ਮਰਿਆਦਾ, ਕਈ ਜਾਣੇ ਰੱਖਦੇ ਹੀ ਨਹੀਂ ਹੈ, ਉਸੇ ਪਾਣੀ ਨਾਲ ਹੀ ਦਾਤਣ ਕੁਰਲਾ ਕਰ ਲੈਂਦੇ ਨੇ। ਤਾਂ ਮਹਾਰਾਜ ਨੇ ਕਿਹਾ ਨਾ ਬਈ, ਇਹ ਕੰਮ ਨਹੀਂ ਕਰਨਾ, ਨੰਗੇ ਸਿਰ ਨਹੀਂ ਜਾਣਾ। ਨੰਗੇ ਸਿਰ ਕੋਈ ਕਿਰਿਆ ਨਹੀਂ ਸੀ ਕਰਨ ਦਿੱਤੀ ਮਹਾਰਾਜ ਜੀ ਨੇ। ਇਸੇ ਪ੍ਰਕਾਰ ਅਪਵਿੱਤਰ ਪਾਣੀ ਦੀ ਵਰਤੋਂ ਨਹੀਂ ਕਰਨੀ, ਜਿਹੜਾ ਬਚ ਜਾਂਦਾ ਪਾਣੀ ਡੋਲ ਦੇਣਾ, ਫਿਰ ਜਿਹੜਾ ਜੂਠਾ ਪਾਣੀ ਇਹਦੀ ਵਰਤੋਂ ਨਹੀਂ ਕਰਨੀ, ਇੱਕ ਨਗੁਰੇ ਦਾ ਜੂਠਾ ਨਹੀਂ ਪੀਣਾ, ਇਹਦਾ ਵੀ ਅਪਵਿੱਤਰ ਮੰਨਿਆ ਜਾਂਦਾ ਹੈ।
1: ਸਵਾਨ ਸੁਪਚ ਜੂਠਾ ਅਲਪ ਘੱਟ ਬੰਦਾ ਜਲ ਅਸਿੱਤ।
0: ਇਹ ਜਿਹੜਾ ਜਲ ਅਸਿੱਤ, ਅਸਿੱਤ ਹੁੰਦਾ ਅਪਵਿੱਤਰ ਤੇ ਮੈਲਾ ਪਾਣੀ। ਸੋ ਇਹ ਜਿਹੜੇ ਪਾਣੀ ਨੇ, ਜਿਵੇਂ ਕੋਈ ਸਵਾਨ ਹੈ, ਹੁਣ ਕੂਕਰ ਨੇ ਪਾਣੀ ਜੂਠਾ ਕਰ ਦਿੱਤਾ, ਕਈ ਲੋਕ ਕਹਿੰਦੇ ਚਲੋ ਇਹਦਾ ਕਾਹਲਾ ਜੂਠਾ ਹੁੰਦਾ, ਆਪਾਂ ਪਾਣੀ ਪੀ ਲੈਂਦੇ ਇਹਦਾ। ਮਹਾਰਾਜ ਕਹਿੰਦੇ ਐਸਾ ਪਾਣੀ ਕਦੇ ਵੀ ਨਹੀਂ ਪੀਣਾ, ਕੂਕਰ ਆਦਿਕ ਦਾ ਜੂਠਾ। ਇੱਕ ਉਹ ਬੰਦੇ ਜਿਹੜੇ ਅਪਵਿੱਤਰਤਾ ਦਾ ਕੰਮ ਕਰਦੇ ਹੋਣ, ਖਾਸ ਕਰਕੇ ਇਹਨਾਂ ਵਿੱਚ ਹੁਣ ਅੰਮ੍ਰਿਤ ਛਕਿਆ ਹੋਇਆ ਬੰਦੇ ਦਾ, ਤੇ ਬੰਦੇ ਅਪਵਿੱਤਰਤੇ ਵਾਲੇ ਬਹੁਤ ਕੰਮ ਕਰਦੇ, ਐਸੇ ਲੋਕ ਗੰਦਗੀ ਆਦਿਕ ਦਾ ਕੰਮ ਵੀ ਕਰਦੇ ਨੇ, ਫਿਰ ਉੱਥੇ ਤਾਂ ਆਪਣੀ ਪਵਿੱਤਰਤਾ ਨੂੰ ਭੰਗ ਨਹੀਂ ਨਾ ਹੋਣ ਦੇਣਾ। ਇਸ ਕਰਕੇ ਮਹਾਰਾਜ ਨੇ ਕਿਹਾ ਦੇਖੋ ਭਾਈ, ਅਪਵਿੱਤਰ ਪੁਰਸ਼ਾਂ ਦੇ ਨਾਲ ਪਾਣੀ ਪੀਣਾ, ਉਹਨਾਂ ਨਾਲ ਬੈਠ ਕੇ ਰੋਟੀ ਖਾਣੀ, ਇਹ ਮਾੜੀਆਂ ਗੱਲਾਂ ਨੇ। ਬਾਕੀ ਜਿਹੜਾ ਥੋੜਾ ਜਿਹਾ ਪਾਣੀ ਖੜਾ ਹੋਵੇ, ਉੱਥੋਂ ਵੀ ਨਹੀਂ ਪੀਣਾ ਪਾਣੀ, ਕਿਉਂਕਿ ਪੁਰਾਣੇ ਗ੍ਰੰਥਾਂ 'ਚ ਲਿਖਿਆ ਸਵਾ ਮਣ ਤੋਂ ਵੱਧ ਪਾਣੀ ਜਿੱਥੇ ਖੜਾ ਹੋਵੇ ਪਾਣੀ ਸੁੱਚਾ ਮੰਨਿਆ ਜਾਂਦਾ। ਬਾਕੀ ਥੋੜਾ ਪਾਣੀ ਜਿੱਥੇ ਖੜਾ ਹੋਵੇ, ਕਿਉਂ, ਹੁਣ ਤਾਂ ਟੈਂਕੀਆਂ ਟੂਟੀਆਂ, ਟਿਊਬਵੈਲ, ਨਲਕੇ ਬਹੁਤ ਨੇ, ਇਹ ਪਹਿਲਾਂ ਨਹੀਂ ਸੀ ਹੁੰਦਾ, ਪਹਿਲਾਂ ਕਿਤੇ ਹੀ ਖੂਹ ਹੁੰਦਾ ਸੀ, ਜਾਂ ਲੋਕ ਆਮ ਤੌਰ 'ਤੇ ਛੱਪੜਾਂ 'ਚ ਨਹਾਉਂਦੇ ਸੀ, ਇਹ ਖੜੇ ਹੋਏ ਪਾਣੀ 'ਚ ਨਹਾਉਣਾ, ਉੱਥੇ ਕਰਕੇ ਇਸ ਕਰਕੇ ਮਨਾ ਕਰਦੇ ਸੀ ਮਹਾਰਾਜ। ਘੱਟ ਬੰਦਾ, ਘੜੇ ਵਿੱਚ ਦੇਰ ਦਾ ਪਿਆ ਹੋਇਆ ਪਾਣੀ, ਜਿਹੜਾ ਉੱਤੋਂ ਢੱਕਿਆ ਹੋਇਆ ਉਹ ਮੁਸ਼ਕ ਮਾਰ ਜਾਂਦਾ, ਕਿਰਮ ਪੈ ਜਾਂਦੇ ਨੇ, ਉਹ ਪਾਣੀ ਨਹੀਂ ਪੀਣਾ, ਮੈਲਾ ਪਾਣੀ ਨਹੀਂ ਪੀਣਾ। ਇਉਂ ਪਾਣੀ ਵੀ ਧਿਆਨ ਨਾਲ, ਪਾਣੀ ਪੀਣ ਤੋਂ ਨਹੀਂ ਰੋਕਿਆ, ਪਰ ਕਹਿੰਦੇ ਪਹਿਲਾਂ ਪਾਣੀ ਦੇਖ ਤਾਂ ਲਓ, ਜੇ ਪਾਣੀ ਤੁਸੀਂ ਦੇਖੋਗੇ ਨਹੀਂ ਇਹ ਪਾਣੀ ਹੈ ਕੈਸਾ। ਇਸ ਕਰਕੇ ਭਾਈ ਪਾਣੀ ਵੀ ਬੜੇ
1: ਅਜੂਗ।
2: ਸੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਅਯੋਗ ਨੇ, ਕਿਉਂਕਿ ਵੇਦਾਂ ਪੁਰਾਣਾਂ ਵਿੱਚ ਵੀ ਕਿਹਾ ਹੈ ਕਿ ਜਿਹੜਾ ਬੰਦਾ ਸ਼ੰਕਰ ਵਰਨੀਆਂ ਹੈ, ਮਲੀਨ ਹੈ, ਮੈਲਾ ਹੈ, ਤੰਬਾਕੂ ਦੀ ਵਰਤੋਂ ਕਰਦਾ, ਸ਼ਰਾਬ ਦੀ ਵਰਤੋਂ ਕਰਦਾ, ਮੀਟ ਆਂਡੇ ਆਦਿਕ ਦੀ ਵਰਤੋਂ ਕਰਦਾ, ਮਾੜੀਆਂ ਚੀਜ਼ਾਂ ਸਾਰੀਆਂ ਜਿਹੜਾ ਬੰਦਾ ਖਾਈ ਜਾਂਦਾ ਹੈ।
1: ਸ਼ਲੋਤਾ ਸੁਨ ਨਾਰਕ ਪਸੂ ਅਨਕੁਲੀਨੀ ਜੋਗ।
2: ਸੋ ਇਸ ਕਰਕੇ ਕਹਿੰਦੇ ਨੇ ਜਿਹੜਾ ਸ਼ਰੋਤਾ ਹੈ ਸ਼ਰੋਤੇ ਨੂੰ ਵੀ ਨੁਕਸਾਨ ਹੈ ਤੇ ਕਥਨ ਕਰਨ ਵਾਲੇ ਨੂੰ ਵੀ ਨੁਕਸਾਨ ਹੈ। ਤਾਂ ਤੇ ਕਹਿੰਦੇ ਨੇ ਜਿਹੜਾ ਇਹ ਹਰ ਬੰਦੇ ਨੂੰ ਨੁਕਸਾਨ ਹੀ ਨੁਕਸਾਨ ਹੁੰਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਕਈ ਚੀਜ਼ਾਂ ਆ ਜਾਂਦੀਆਂ ਨੇ, ਖੁਦ ਬੰਦਾ ਮਾੜੀਆਂ ਚੀਜ਼ਾਂ ਖਾਂਦਾ, ਪਹਿਲਾਂ ਵੀ ਆ ਚੁੱਕਿਆ ਇਸ਼ਾਰਾ, ਦੁਬਾਰਾ ਫੇਰ ਕਹਿੰਦੇ ਨੇ। ਹੁਣ ਕਈ ਬੰਦੇ ਆਪਣੇ ਪੰਥ ਵਿੱਚ, ਇੱਕ ਪੰਥ ਵਿੱਚ ਆਪਣੇ ਇੰਨਾ ਵਧੀਆ ਕਥਾਵਾਚਕ ਹੋਇਆ, ਇੰਨਾ ਵਧੀਆ ਕਿ ਲੋਕ ਉਹਨੂੰ ਸੁਣਦੇ ਨੇ, ਅੱਜ ਵੀ ਉਹਦੀਆਂ ਕੈਸਟਾਂ ਸਾਰਿਆਂ ਦੇਸ਼ਾਂ ਚੱਲਦੀਆਂ ਨੇ। ਹੁਣ ਤਾਂ ਚੜ੍ਹਾਈ ਕਰਕੇ ਇਹਨੂੰ ਕਾਫੀ ਸਾਲ ਹੋ ਗਏ, ਉਹਦੀਆਂ ਕਿਤਾਬਾਂ ਵੀ ਨੇ ਛਪੀਆਂ ਹੋਈਆਂ। ਉਹ ਬੰਦਾ ਬੇਹੱਦ ਸ਼ਰਾਬੀ ਸੀ, ਜਿੱਥੇ ਜੀ ਕਰੇ ਪੀ ਕੇ ਡਿੱਗ ਪੈਂਦਾ ਹੁੰਦਾ ਸੀ, ਪਰ ਲੋਕ ਹਲੇ ਵੀ ਸਲਾਹੀ ਜਾਂਦੇ ਨੇ ਉਹਨੂੰ। ਪਰ ਉਹ ਬੰਦੇ ਦਾ ਕੀ ਪ੍ਰਭਾਵ ਪੈਣਾ ਕਿਸੇ ਬੰਦੇ ਉੱਤੇ ਜਿਹੜਾ ਆਪ ਹੀ ਡਿੱਗਿਆ ਫਿਰਦਾ। ਇਸ ਕਰਕੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਧਾਰਮਿਕ ਹੈ ਨਾ, ਜਿਹਨੇ ਖਾਸ ਕਰਕੇ ਉਪਦੇਸ਼ ਕਰਨਾ ਹੈ, ਉਹ ਬੰਦੇ ਦਾ ਆਪਣਾ ਖਾਣਾ ਪੀਣਾ ਬਹੁਤ ਠੀਕ ਹੋਣਾ ਚਾਹੀਦਾ। ਜੇ ਉਹਦਾ ਆਪਣਾ ਖਾਣਾ ਪੀਣਾ ਮਾੜਾ, ਫਿਰ ਸੰਗਤ ਨੂੰ ਵੀ ਗਲਤ ਪਾਸੇ ਲਾ ਸਕਦਾ, ਕਿਸੇ ਬੰਦੇ ਨੂੰ ਗਲਤ ਵੀ ਕਹਿ ਸਕਦਾ। ਉਹ ਕਹਿ ਸਕਦਾ ਕੋਈ ਗੱਲ ਨਹੀਂ, ਜੋ ਮਰਜ਼ੀ ਖਾਓ ਪੀਓ ਮੌਜਾਂ ਕਰੋ। ਇਸ ਤਰ੍ਹਾਂ ਉਹ ਦੁਨੀਆਂ ਨੂੰ ਗਲਤ ਮਾਰਗ ਉੱਤੇ ਪਾ ਸਕਦਾ ਤੇ ਉਹ ਬੰਦੇ ਦਾ ਮਾੜਾ ਹੀ ਮਾੜਾ ਅਸਰ ਪੈ ਸਕਦਾ ਹਰ ਵਕਤ।
1: ਪੰਥ ਰਚਿਓ ਮੈਂ ਧਰਮ ਹਿਤ ਪੂਜਾ ਦਾਨ ਨਾ ਖਾਏ।
2: ਮਹਾਰਾਜ ਕਹਿੰਦੇ ਮੈਂ ਪੰਥ ਰਚਿਆ ਧਰਮ ਵਾਸਤੇ, ਧਰਮ ਨੂੰ ਕਮਾਉਣ ਲਈ, ਨਾ ਕਿ ਆਪਾਂ ਨੇ ਪੰਥ ਬਣਾਇਆ ਵੀ ਜਿੱਥੇ ਮਰਜ਼ੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਜਿੰਨੇ ਰੁਪਈਏ ਆਏ ਖਾ ਪੀ ਛੱਡੇ ਮੌਜਾਂ ਕਰ ਲਈਆਂ। ਕਹਿੰਦੇ ਮੈਂ ਇਸ ਕਰਕੇ ਨਹੀਂ ਬਣਾਇਆ ਇਹ, ਵੀ ਜਿੰਨੇ ਮਰਜ਼ੀ ਜਿੱਥੇ ਨਿਸ਼ਾਨ ਸਾਹਿਬ ਲਾ ਲਿਆ, ਜਿੱਥੇ ਜੀ ਕਰਿਆ ਪ੍ਰਕਾਸ਼ ਕਰ ਲਿਆ, ਜਿੱਥੇ ਜੀ ਕਰਿਆ ਐਂ ਪੈਸੇ ਇਕੱਠੇ ਕਰ ਲਏ ਤੇ ਉਹ ਖਾ ਲਏ। ਕਹਿੰਦੇ ਇਹ ਤਾਂ ਜ਼ਹਿਰ ਖਾਣ ਵਾਲੀ ਗੱਲ ਹੈ, ਇਸ ਕਰਕੇ ਪੂਜਾ ਦਾ ਧਾਨ ਨਹੀਂ ਕਦੇ ਖਾਣਾ ਖਾਲਸੇ ਨੇ।
1: ਲੋਭ ਬੰਦ ਮਾਨਤ ਨਹੀਂ ਸ਼ੁਕਰ ਜੋਗੀ ਪਾਏ।
2: ਇਸ ਕਰਕੇ ਜਿਹੜਾ ਬੰਦਾ ਬਹੁਤਾ ਜ਼ਿਆਦਾ ਲੋਭ ਦੇ ਵਿੱਚ ਬੰਨਿਆ ਪਿਆ ਹੈ, ਤੋ ਉਹਨਾਂ ਬੰਦਿਆਂ ਦੀ ਗੱਲ ਨਹੀਂ ਮੰਨਣੀ। ਨਹੀਂ ਤਾਂ ਕਹਿੰਦੇ ਸ਼ੁਕਰ ਆਦਿਕ ਦੀ ਜੂਨੀ ਵਿੱਚ ਬੰਦਾ ਚਲਿਆ ਜਾਂਦਾ। ਜਿਹੜੇ ਬੰਦੇ ਲੋਭ ਦੇ ਵਿੱਚ ਪਏ ਹੋਏ ਨੇ ਨਾ, ਉਹਨਾਂ ਬੰਦਿਆਂ ਦੇ ਮਗਰ ਜ਼ਿਆਦਾ ਨਹੀਂ ਜਾਣਾ।
1: ਦਿਵਸ ਰਹਿਣ ਗੁਰ ਚਰਨ ਭਜ ਕੁਲ ਕੀ ਕਰ ਹੈ ਕਾਰ।
2: ਰਾਤ ਦਿਨ ਤੁਸੀਂ ਇੱਕ ਕੰਮ ਕਰਨਾ ਸਾਰਿਆਂ ਨੇ, ਸਤਨਾਮ ਸ਼੍ਰੀ ਵਾਹਿਗੁਰੂ
1: ਸਾਹਿਬ ਜੀ,
2: ਸਤਨਾਮ ਸ਼੍ਰੀ ਵਾਹਿਗੁਰੂ
1: ਸਾਹਿਬ ਜੀ,
2: ਇਹ ਜਿਹੜਾ ਕੰਮ ਹੈ ਕਰਨਾ ਤੇ ਕੁਲ ਦੇ ਜਿਹੜੇ ਕੰਮ ਨੇ ਆਪਣੇ ਘਰ ਦੇ ਕਾਰੋਬਾਰ ਨੇ ਗ੍ਰਿਸਤੀਆਂ ਨੇ ਇਹ ਕਰਨੇ ਨੇ, ਨਾਮ ਜਪਣਾ ਹੈ।
1: ਪਾਪ ਬਿਡਾਰੈ ਸਿੱਖ ਮਮ ਸਾਖੀ ਸੁਣ ਉਪਕਾਰ।
2: ਮੇਰਾ ਸਿੱਖ ਹੋ ਕੇ ਜਿਹੜਾ ਪਾਪਾਂ ਨੂੰ ਪਰੇ ਕਰ ਦੇਵੇ, ਪਾਪ ਕਰਮ ਨਾ ਕਰੇ, ਸਾਖੀ ਸੁਣੇ ਸਾਖੀ ਸੁਣਾਵੇ, ਇਹ ਦੋ ਕੰਮ ਕਰੇ, ਉਪਕਾਰ ਦਾ ਕੰਮ ਕਰੇ, ਕਿਸੇ ਨੂੰ ਸਾਖੀ ਸੁਣਾ ਕੇ ਸਿੱਧੇ ਰਾਹ ਲਾਓ, ਆਪ ਸਾਖੀ ਸੁਣੋ।
1: ਖੰਡੇ ਕੀ ਪਾਹਲ ਜਿਨੂੰ ਸੋ ਸ਼ਸਤਰਨ ਤੋਂ ਧਾਰ।
2: ਜਿਨ੍ਹਾਂ ਨੇ ਖੰਡੇ ਬਾਟ ਦਾ ਅੰਮ੍ਰਿਤ ਛਕਿਆ ਹੋਇਆ ਹੈ, ਉਹ ਸ਼ਸਤਰ ਜ਼ਰੂਰ ਪਹਿਨਣ, ਆਪਣਾ ਟਕਾਰ, ਕਿਰਪਾਨ, ਕੰਘਾ, ਕੜਾ, ਕਛਹਿਰਾ, ਕੇਸ ਜ਼ਰੂਰ ਆਪਣੇ ਧਿਆਨ ਨਾਲ ਰੱਖੋ। ਇਹ ਨਾ ਹੋਵੇ ਕਿ ਅੰਮ੍ਰਿਤ ਛਕਿਆ ਹੋਇਆ ਤੇ ਕਿਰਪਾਨ ਦਾ ਪਤਾ ਹੀ ਨਹੀਂ ਕਿੱਥੇ ਹੈ। ਸ਼ਸਤਰਾਂ ਨੂੰ ਜ਼ਰੂਰ ਗ੍ਰਹਿਣ ਕਰਕੇ ਰੱਖਣਾ।
1: ਜੀਵ ਕਾ ਆਪਣੀ ਪ੍ਰਾਰਬਧ ਅਨੁਸਾਰ,
2: ਪ੍ਰਾਰਬਧ ਅਨੁਸਾਰ ਆਪੋ ਆਪਣੀ ਜੀਵਿਕਾ ਕਰੇ, ਨਾਮ ਜਪੇ ਤੇ ਅੰਮ੍ਰਿਤ ਛਕੇ, ਮਰਿਆਦਾ ਵਿੱਚ ਚੱਲੇ। ਸਾਰੀਆਂ ਚੀਜ਼ਾਂ ਆਪਾਂ ਨੂੰ ਮਹਾਰਾਜ ਨੇ ਸਮਝਾਈਆਂ ਨੇ, ਸੋ ਇਸ ਕਰਕੇ ਸਮਝਾਉਣ ਵਿੱਚ ਕੋਈ ਹਰਜਾ ਨਹੀਂ ਹੁੰਦਾ। ਜੇ ਆਪਾਂ ਵੈਸੇ ਕਹੇ ਬਹਿ ਕੇ ਮਾੜੀਆਂ ਗੱਲਾਂ ਕਰੀਏ, ਉਹ ਗੱਲਾਂ ਮਾੜੀਆਂ ਹੁੰਦੀਆਂ ਨੇ, ਪਰ ਜਦੋਂ ਆਪਾਂ ਨੂੰ ਸਤਿਗੁਰੂ ਜੀ ਸਮਝਾਉਂਦੇ ਹੋਣ ਭਾਈ ਮਾੜਾ ਕੰਮ ਨਹੀਂ ਕਰਨਾ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈ ਹੋ, ਇਹਨਾਂ ਗੱਲਾਂ ਨੂੰ ਜਦੋਂ ਸਤਿਗੁਰੂ ਸਮਝਾਉਂਦੇ, ਇਹਨਾਂ ਮਾੜੀਆਂ ਗੱਲਾਂ ਨਹੀਂ ਨਾ ਹੈ। ਇਸ ਕਰਕੇ ਮਹਾਰਾਜ ਕਿਸੇ ਮਾੜੀ ਭਾਵਨਾ ਨਾਲ ਨਹੀਂ ਕਰ ਰਹੇ ਉਹ ਬਚਨ ਨੂੰ। ਸਤਿਗੁਰੂ ਨੇ ਜਿੰਨਾ ਕੁਛ ਲਿਖਿਆ ਉਹ ਆਪਣੇ ਭਲੇ ਵਾਸਤੇ ਲਿਖਿਆ, ਹਰ ਗੱਲ ਵਿੱਚ ਗਿਆਨ ਹੈ, हां यह गल जरूर है भी जेड़े बंदे दे अपने जीवन डिगे हुए ने वह गलत अंदाजा जरूर लाते हरेक गल च जिन्हां बंदियां दे अपने जीवन डिगे हुए ने वह हमेशा कहणगे आ पता नहीं इधर नूं क्यों जांदे लोग पता नहीं माड़ा काम ही कर जांदे ने कोई सो जेड़े बंदे सारा दिन खाण च ध्यान है जिन्हां दा जे आपां गुरुद्वारे नूं आवांगे कहिंदे चलिया कड़ाह खाण क्यों उहदा ध्यान ही खाण च है जे कोई भजन पाठ वाला बंदा बैठा कितें वह संगत जांदी देखूगा वह आखूगा लै भी ये तो भला बंदा है गुरुद्वारे चलिया भजन सिमन करेगा जाके उहदी अपनी बिरती है जे कोई चोर बैठा राह च वह कहिंदा ये सारे चोर ही जांदे ने पता नहीं की चक के लियांदे उत्थों ये हरेक बंदे की आपो अपनी बिरती है अपनी बिरती के मुताबिक वह कुछ ना कुछ बोलता ही रहिंदा इस करके सतगुरु महाराज सच्चे पातशाह कहिंदे ने तुसी सारिआं ने जिन्ना भी मैं धर्म का प्रचार तुहानूं दस्सिआ वह सारा प्रचार कमाउणा है गुरां ने तो बहुत सोझी दित्ती खालसे नूं बहुत ज्यादा पर खालसा जिहड़ा ना इहनूं थोड़ा थोड़ा रिएक्शन भी हो जांदा कदे कदे जिवें न्याणा दुद्ध पी के बाहर ही कढ दिंदा फिर इह किंतू परंतु भी करन लग जांदा सो इस करके थोड़ा ध्यान रखना चाहीदा सतगुरु ने कोई गल गलत नहीं लिखी समझाउण वास्ते कोई भी चीज जिहड़ी आ ਉਹ ਚੰਗੀ ਹੁੰਦੀ ਹੈ ਜੇ ਸਤਿਗੁਰੂ ਮਹਾਰਾਜ ਸਮਝਾ ਰਹੇ ਹੋਣ
1: ਰਲ ਮੈਂ ਸਵਾਮੀ ਧਰਮ ਕੋ ਪੀਠ ਨਰਿਪ ਕੋ ਦੇ
2: ਹਾਂ ਇੱਕ ਗੱਲ ਦਾ ਕਹਿੰਦੇ ਧਿਆਨ ਰੱਖੋ ਮੈਦਾਨੇ ਜੰਗ ਦੇ ਵਿੱਚ ਆਪਣੇ ਮਾਲਕ ਨੂੰ ਪਿੱਠ ਦੇ ਕੇ ਨਾ ਦੌੜੇ
1: ਸਨਮੁਖ ਹੋਏ ਸ਼ਸਤਰ ਨਾਤੈ ਸੁਰਪੁਰ ਕੈ ਜਸ ਲੇ
2: ਜੇ ਸਨਮੁਖ ਹੋ ਕੇ ਜੰਗ ਕਰੇਗਾ ਤਾਂ ਨਿਸ਼ਕਾਮੀ ਤਾਂ ਖੈਰ ਸਵਰਗਾਂ ਨੂੰ ਨਹੀਂ ਜਾਂਦੇ ਉਹ ਤਾਂ ਸੱਚਖੰਡ ਨੂੰ ਜਾਂਦੇ ਨੇ ਜਿਹੜੇ ਸਕਾਮੀ ਬੰਦੇ ਹੁੰਦੇ ਨੇ ਉਹ ਸਵਰਗਾਂ ਨੂੰ ਜਾਂਦੇ ਨੇ ਜਿਹੋ ਜਿਹੋ ਜੀ ਕਿਸੇ ਦੀ ਇੱਛਾ ਹੁੰਦੀ ਹੈ ਜਿਹੋ ਜਿਹੀ ਮਾਨਸਿਕ ਅਵਸਥਾ ਹੁੰਦੀ ਹੈ ਜਿੱਥੇ ਕਿ ਧਿਆਨ ਟਿਕਿਆ ਹੁੰਦਾ ਮਰਨ ਲੱਗਿਆਂ ਜਿੱਥੇ ਸੁਰਤੀ ਲੱਗ ਗਈ ਕਈਆਂ ਨੂੰ ਮਰਨ ਲੱਗਿਆਂ ਬੱਚੇ ਯਾਦ ਆ ਜਾਂਦੇ ਨੇ ਕਈਆਂ ਨੂੰ ਮਰਨ ਲੱਗੇ ਇਸਤਰੀ ਯਾਦ ਆ ਜਾਂਦੀ ਹੈ ਕਈਆਂ ਨੂੰ ਮਰਨ ਲੱਗਿਆਂ ਵਾਹਿਗੁਰੂ ਵਾਹਿਗੁਰੂ ਚੇਤੇ ਆ ਜਾਂਦਾ ਉਹ ਆਪਣੀ ਆਪਣੀ ਬਿਰਤੀ ਦੇ ਮੁਤਾਬਕ ਹੀ ਜਾ ਕੇ ਉਸੇ ਸਥਾਨ ਤੇ ਪਹੁੰਚ ਜਾਂਦਾ ਹੈ
1: ਤਜ ਧੀਰਜ ਰਣ ਤੇ ਭਜੈ ਜਗ ਮਹਿਲੇ ਅਪਵਾਦ
2: ਜਿਹੜਾ ਬੰਦਾ ਜੰਗ ਕਰਦਾ ਹੋਇਆ ਧੀਰਜ ਛੱਡ ਕੇ ਜੰਗ ਵਿੱਚੋਂ ਵਾਪਸ ਭੱਜਿਆ ਆਵੇ ਕਹਿੰਦੇ ਉਹ ਬੰਦਾ ਸਾਰੇ ਜੱਗ ਦੇ ਵਿੱਚ ਬਦਨਾਮੀ ਖੱਟ ਲੈਂਦਾ ਹੈ
1: ਮਰੇ ਪਾਪ ਫਲ ਭੋਗਿਆ ਪਾਏ ਨ ਕਿਸ ਅਹਿਲਾਦ
2: ਉਹ ਮਰ ਕੇ ਪਾਪਾਂ ਦੇ ਫਲ ਭੋਗਦੇ ਨੇ ਦੁਨੀ ਚੰਦ ਰੱਸਾ ਟੁੱਟ ਗਿਆ ਫਿਰ ਕਿਵੇਂ ਲੱਤ ਟੁੱਟ ਗਈ ਫਿਰ ਸੱਪ ਲੜ ਗਿਆ ਕੀ ਮਿਲਿਆ ਕੁਛ ਨਹੀਂ ਮਿਲਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਫਿਰ ਅੱਗੇ ਜਾ ਕੇ ਪਾਪਾਂ ਦਾ ਫਲ ਪਾਉਂਦੇ ਨੇ ਉਹ ਬੰਦੇ ਨੂੰ ਕਿਤੇ ਵੀ ਆਨੰਦ ਨਹੀਂ ਮਿਲਦਾ
1: ਜਾਤ ਬਰਣ ਕੀ ਕਾਲ ਤਜ ਮਿਲੇ ਖਾਲਸੇ ਸੰਗ
2: ਕਹਿੰਦੇ ਜਾਤ ਹੁੰਦੀ ਜਿਹੜੀ ਜਾਤ ਪਾਤ ਬਰਨ ਆਸ਼ਰਮ ਇਹਨਾਂ ਦੀ ਕਾਣ ਛੱਡ ਕੇ ਖਾਲਸਾ ਆਪਸ ਵਿੱਚ ਮਿਲ ਕੇ ਰਹੇ
1: ਗੁਰਬਾਣੀ ਸੋ ਪ੍ਰੇਮ ਕਰ ਮਨ ਰੱਬ ਗੂੜਾ ਰੰਗ
2: ਕਹਿੰਦੇ ਗੁਰਬਾਣੀ ਦੇ ਨਾਲ ਪ੍ਰੇਮ ਕਰੋ ਮਨ ਨੂੰ ਗੂੜੇ ਰੰਗ ਵਿੱਚ ਰੰਗ ਲਓ ਨਾਮ ਦੇ ਰੰਗ ਵਿੱਚ ਰੰਗ ਲੈਣਾ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਪ੍ਰੇਮ ਕਰਨਾ
1: ਅਮਰੋ ਹੈ ਉਪਦੇਸ਼ ਅਸ ਜੋ ਧਾਰੈ ਸੁਖ ਪਾਏ
2: ਮਹਾਰਾਜ ਕਹਿੰਦੇ ਇਹ ਸਾਡਾ ਉਪਦੇਸ਼ ਹੈ ਜਿਹੜਾ ਬੰਦਾ ਵੀ ਧਾਰਨ ਕਰੇਗਾ ਸਾਡੇ ਉਪਦੇਸ਼ ਨੂੰ ਉਹ ਸੁਖ ਪਾਵੇਗਾ
1: ਵਧੇ ਖਾਲਸਾ ਜਗਤ ਮੈਂ ਸਭ ਰਵਨੀ ਪਰ ਛਾਏ
2: ਕਹਿੰਦੇ ਸਮਾਂ ਪਾ ਕੇ ਖਾਲਸਾ ਵਧੇਗਾ ਸਾਰੀ ਧਰਤੀ ਦੇ ਉੱਤੇ ਖਾਲਸਾ ਛਾ ਜਾਵੇਗਾ
1: ਵਧੇ ਪੰਥ ਪਰ ਧਰਮ ਨੈ ਯਾ ਬਿਜ ਕਲ ਕਾ ਧਰਮ
2: ਕਹਿੰਦੇ ਕਲਯੁਗ ਦਾ ਇੱਕ ਧਰਮ ਤੁਹਾਨੂੰ ਦੱਸਦੇ ਹੈ ਵਧੇ ਪੰਥ ਆਪਣਾ ਪੰਥ ਤਾਂ ਬਹੁਤ ਵਧੇਗਾ ਪਰ ਜਿਹੜੇ ਹੋਰ ਧਰਮ ਵੀ ਬਹੁਤ ਚੱਲਣਗੇ ਜਿਹੜੇ ਹੋਰ ਧਰਮ ਚੱਲਣਗੇ ਨਾ ਦੁਨੀਆਂ ਦੇ ਵਿੱਚ ਉਹ ਨਹੀਂ ਵਧਣਗੇ ਉਹ ਥੋੜਾ ਜਿਹਾ ਚਿਰ ਚੱਲ ਕੇ ਡਿੱਗ ਪਿਆ ਕਰਨਗੇ
1: ਵਰਤੈ ਸਕਲ ਜਹਾਨ ਮੈਂ ਬਿਰਲਾ ਜਾਣੈ ਮਰਮ
2: ਸਾਰੇ ਜਹਾਨ ਦੇ ਵਿੱਚ ਲੋਕੀ ਆਪੋ ਆਪਣਾ ਧਰਮ ਚਲਾਉਣਗੇ ਕੋਈ ਕਿਤੇ ਕੋਈ ਕਿਤੇ ਨਵੇਂ ਤੋਂ ਨਵੇਂ ਗੁਰੂ ਬਣਨਗੇ ਨਵੇਂ ਤੋਂ ਨਵੇਂ ਪਖੰਡੀ ਲੋਕ ਪੈਦਾ ਹੋਣਗੇ ਲੋਕ ਉਹਨਾਂ ਵਿੱਚ ਉਲਝਣਗੇ ਵੀ ਪਰ ਕੋਈ ਆਪਣੇ ਧਰਮ ਦੇ ਮਰਮ ਨੂੰ ਭੇਦ ਨੂੰ ਜਾਣ ਨਹੀਂ ਸਕਦਾ ਲੋਕੀ ਧਰਮ ਨੂੰ ਅਸਲ ਧਰਮ ਲੋਕ ਸਮਝਦੇ ਹੀ ਨਹੀਂ ਕਿ ਧਰਮ ਹੈ ਕੀ ਚੀਜ਼ ਧਰਮ ਨੂੰ ਲੋਕ ਮਖੌਲ ਕਰਦੇ ਨੇ
1: ਬਿਰਲਾ ਜਾਣੈ ਮਰਮ
2: ਬਿਰਲਾ ਬੰਦਾ ਮਰਮ ਤੋਂ ਭਾਵ ਹੁੰਦਾ ਭੇਦ ਨੂੰ ਜਾਣੇਗਾ
1: ਕਰਤਾ ਹੁਕਮ ਹੋਏ ਹੋ ਮੈਂ تب کل جوڑے ہاتھ.
2: سو اس طریقے نال کہندے جدوں کرتا دا حکم ہویا اس وقت کل جگ نے ہاتھ جوڑے. مہاراج کہندے کل جگ ساڈے کول آیا وی سی جدوں کہندے اسی سنسار دے اندر اوتار دھاریا کل جگ نے بھی آنا سی تاں ساڈے کول آ کے بینتی بھی کیتی انہوں نے.
1: راج تمہارو بیرہم ہمیں پنت کے ساتھ.
2: مہاراج نو کہنا جدوں تہاڈا راج ہوئے گا میرا بھی راج ہوئے گا تسی بھی آؤ گے ادو تو مینو اپنے پنتھ رلا لو اپنے نال. اس طرح مہاراج کو بینتی کرتا سی.
1: جگن ناتھ کی ٹھور موئے دوارکا میرن چھور.
2: کل جو کہنا ایک تو جگن ناتھ والے تھان تے مینو ٹکانا ملیا ہوا, ایک دوارکا دے وچ مینو ٹکانا ملیا ہوا, یہ کئی جگہ دے اتنے مینو معافی ہے جان دی. تسی بھی اپنے دھرم ذرا مینو معافی دے دے آن دی.
1: تیسے تم مم راکھیو سکل کروں گا کاج.
2: جی انہوں نے مینو رکھا تھی بھی مینو رکھو

0: ਸਾਰਿਆਂ ਵਿੱਚ ਜਾਣੇ ਜਾਂਦਾ ਹੈ ਗੱਲ ਕਿ ਮੇਰਾ ਵੀ ਰਾਜ ਹੈ ਕਲਯੁਗ ਦਾ ਤੇ ਤੁਹਾਡਾ ਵੀ ਇਸ ਵਕਤ ਹੀ ਰਾਜ ਹੈ ਗੁਰਬਾਣੀ ਦਾ।
1: ਤਬ ਹਮ ਐਸੇ ਕਹਿਓ ਤੇ ਤੁਮਕੋ ਕਰਨੀ ਸਿੱਧ।
0: ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਫਿਰ ਕਲਯੁਗ ਨੂੰ ਇਹ ਗੱਲ ਕਹੀ ਕਿ ਤੇਰੇ ਸਮੇਂ ਦੇ ਵਿੱਚ ਇੱਕ ਗੱਲ ਦੱਸ ਕਿ ਕਿਹੜੀ ਕਰਨੀ ਸਿੱਧ ਹੋਵੇਗੀ, ਭਾਵ ਕਿਹੜੀ ਗੱਲ ਦੇ ਨਾਲ ਜੀਵ ਦਾ ਭਲਾ ਹੋਵੇਗਾ, ਪ੍ਰਾਪਤੀ ਹੋਵੇਗੀ, ਤੂੰ ਆਪਣੇ ਸਮੇਂ ਵਿੱਚ ਮੈਨੂੰ ਸਮਝਾ ਇਹ ਗੱਲ।
1: ਬੋਲਾ ਕਰਨੀ ਨਾ ਹੈ ਕੋ, ਬੋਲਾ ਕਰਨੀ ਨਾ ਹੈ ਕੋ, ਕਰੋ ਨਾਮ ਕੀ ਬ੍ਰਿਧ, ਕਰੋ ਨਾਮ ਕੀ ਬ੍ਰਿਧ।
0: ਕਹਿੰਦਾ ਜੀ ਕਰਨੀ ਤਾਂ ਕੋਈ ਨਾ ਕਰਾਂਗਾ, ਬੋਲਾ ਭਾਵੇਂ ਆਉਂ ਬੋਲਿਆ, ਕਰਨੀ ਨਾ ਹੈ ਕੋ ਕਰੋ। ਕਹਿੰਦਾ ਨਾਮ ਦੀ ਬਿਰਧੀ ਕਰਾਂਗਾ, ਜਿਹੜਾ ਨਾਮ ਜਪੇਗਾ ਕਲਯੁਗ ਦੇ ਵਿੱਚ ਨਾਮ ਹੀ ਜਪਾਵਾਂਗਾ, ਕਿਉਂ ਮੈਂ ਬਾਕੀ ਦੇ ਕਰਮਾਂ ਨੂੰ ਤਾਂ ਚੱਲਣ ਹੀ ਨਹੀਂ ਦੇਣਾ, ਮੇਰੇ ਰਾਜ ਦੇ ਵਿੱਚ ਹੋਰ ਤਾਂ ਕਰਮ ਸਾਰੇ ਨਾਸ ਹੋ ਜਾਣਗੇ, ਬਸ ਨਾਮ ਦੇ ਅੱਗੇ ਮੇਰਾ ਜ਼ੋਰ ਨਹੀਂ ਚੱਲਣਾ, ਇਹ ਲੋਕੀ ਨਾਮ ਜਪਣਗੇ।
1: ਕਲਾ ਕਰਾਵੋ ਬਾਪ ਸੁੱਤ, ਨਾਰ ਪੁਰਖ ਕੋ ਜੁੱਧ।
0: ਮਹਾਰਾਜ ਕਹਿੰਦੇ ਜਰਾ ਸੁਣਾ ਤਾਂ ਤੂੰ ਕੀ ਕਰੇਂਗਾ। ਕਹਿੰਦੇ ਕਲਾ ਕਰਾਵੋ ਬਾਪ ਸੁੱਤ, ਕਹਿੰਦੇ ਪਿਓ ਤੇ ਪੁੱਤ ਦੀ ਲੜਾਈ ਕਰਾਇਆ ਕਰਾਂਗਾ, ਘਰ ਘਰ ਦੇ ਵਿੱਚ ਨਾਰੀ ਤੇ ਪੁਰਸ਼ ਨੂੰ ਲੜਾਇਆ ਕਰਾਂਗਾ, ਇਹ ਲੜਦੇ ਹੀ ਰਿਹਾ ਕਰਨਗੇ, ਬੇਲ ਨੇ ਚੱਲਦੇ ਹੀ ਰਹਿਣਗੇ।
1: ਭੈਣ ਮਾਏ ਕੋ ਛੋਟ ਕੇ ਪਾਲੇ ਗ੍ਰਹਿਣ ਸੁਧ।
0: ਮੇਰੇ ਸਮੇਂ ਦੇ ਵਿੱਚ ਆਪਣੀ ਭੈਣ ਅਤੇ ਮਾਤਾ ਨੂੰ ਛੱਡ ਕੇ ਇਸਤਰੀ ਨੂੰ ਲੋਕ ਪਾਲਿਆ ਕਰਨਗੇ, ਜ਼ਿਆਦਾ ਭੈਣਾਂ ਤੇ ਮਾਵਾਂ ਦੀ ਪਰਵਾਹ ਘੱਟ ਹੀ ਕਰਿਆ ਕਰਨਗੇ, ਬਸ ਇਸਤਰੀ ਨੂੰ ਸੂਟ ਲਿਆ ਕੇ ਦਿਆ ਕਰਨਗੇ।
1: ਸੁਤ ਨਾਰੀ ਸਸੁਰਾ ਭਜੈ, ਸਾਸੂ ਭਜੈ ਜਮਾਤ।
0: ਇਸ ਪ੍ਰਕਾਰ ਪੁੱਤਰ ਨਾਰੀ ਔਰ ਜਿਹੜੇ ਸਸੁਰ ਆਦਿਕ ਨੇ ਇਹਨਾਂ ਦੀ ਤੇ ਸਾਸੂ ਭਜਾ ਜਮਾਤ। ਤੇ ਕਲਯੁਗ ਦੇ ਵਿੱਚ ਕਹਿੰਦੇ ਸੱਸ ਜਿਹੜੀ ਹੈ ਉਹ ਜਵਾਈ ਨੂੰ ਜ਼ਿਆਦਾ ਸਤਿਕਾਰ ਦਿਆ ਕਰੇਗੀ।
1: ਦਾਸ ਭਜੈ ਭੂਪਤ ਜੁਵਤ, ਵਿਪਰਨੀ ਉਪਜੈ ਸ਼ਾਂਤ।
0: ਬ੍ਰਾਹਮਣ ਤਾਂ ਠੰਡੇ ਹੀ ਪੈ ਜਾਣਗੇ ਕਹਿੰਦੇ, ਤੇ ਜਿਹੜੀਆਂ ਦਾਸੀਆਂ ਦਾਸ ਹੋਣਗੇ, ਰਾਜਿਆਂ ਦੇ ਨੌਕਰ ਆਦਿਕ ਹੋਣਗੇ, ਇਹ ਮਾੜੇ ਕੁਕਰਮ ਹੀ ਕਰਿਆ ਕਰਨਗੇ।
1: ਸ਼ੂਦਰ ਨੇਉਂਦਾ ਜੀਵਦੇ ਵਿਪਰਾਂ ਦੇ ਤਿਤਕਾਰ।
0: ਬ੍ਰਾਹਮਣ ਨੂੰ ਤਾਂ ਕਹਿਣਗੇ ਹੁਣ ਤੇਰੇ ਨਿਆਉਂਦੇ ਦੀ ਵਾਰੀ ਖਤਮ ਹੋ ਗਈ ਹੈ, ਹੁਣ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਸ਼ੂਦਰ ਲੋਕ ਹੋਣਗੇ ਉਹ ਜਾ ਕੇ ਲੋਕਾਂ ਦੇ ਘਰੇ ਨਿਆਉਂਦੇ ਖਾਇਆ ਕਰਨਗੇ।
1: ਉਪਕਾਰੀ ਸੂਜੇ ਨਹੀਂ ਬਹੁਤੇ ਬਦੈ ਬਿਕਾਰ।
0: ਕਹਿੰਦੇ ਮੇਰੇ ਸਮੇਂ ਦੇ ਵਿੱਚ ਉਪਕਾਰ ਵਾਲੀ ਗੱਲ ਘੱਟ ਹੀ ਹੋਇਆ ਕਰੇਗੀ, ਤੇ ਬਹੁਤੇ ਲੋਕ ਜਿਹੜੇ ਨਾ ਉਹ ਪੁੱਠੇ ਰਸਤੇ ਚੱਲਿਆ ਕਰਨਗੇ, ਵਿਕਾਰਾਂ ਦਾ ਵਾਧਾ ਬਹੁਤ ਹੋ ਜਾਵੇਗਾ, ਸਾਰੇ

0: ਜਿਹੜਾ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਤਾਂ ਕਹਿਣਗੇ ਬੜੀ ਚੰਗੀ ਆ, ਇਹ ਬਹੁਤ ਭਾਗਾਂ ਵਾਲੀ ਹੈ, ਉਹਦਾ ਤਾਂ ਸਤਿਕਾਰ ਹੀ ਬੜਾ ਕਰਨਗੇ। ਜਿਹੜੀ ਇਸਤਰੀ ਕੰਨਿਆਂ ਨੂੰ ਜਨਮ ਦੇਵੇਗੀ ਕਹਿਣਗੇ ਕੱਢੋ ਬਾਹਰ ਇਹਨੂੰ, ਇਹਨੂੰ ਦੂਰ ਕਰੋ, ਇਹ ਤਾਂ ਕੁਭਾਗੀ ਆ ਗਈ ਸਾਡੇ ਘਰ, ਕੁਲੱਛਣੀ ਆ ਗਈ, ਇਹ ਤਾਂ ਲੜਕੀਆਂ ਜੰਮੀ ਜਾਂਦੀ ਹੈ। ਦੇਖੋ ਮਹਾਰਾਜ ਨੇ 300 ਸਾਲ ਪਹਿਲਾਂ ਹੀ ਕਹਿਤਾ ਇਹ ਵੀ ਭਾਈ ਜਿਹੜੀਆਂ ਲੜਕੀਆਂ ਨੂੰ ਜੰਮਦੇ ਲੋਕ ਇਉਂ ਨਿਰਾਦਰ ਕਰਿਆ ਕਰਨਗੇ, ਲੜਕੇ ਦਾ ਜਨਮ ਹੋਵੇਗਾ ਉੱਥੇ ਫਿਰ ਉਹਨੂੰ ਸਤਿਕਾਰ ਦਿਆ ਕਰਨਗੇ।
1: ਸੁੱਤ ਸਮਝਾਵੇ ਬਾਪ ਕੋ ਨੂੰ ਕੈਸਾ ਤੂੰ ਕੂਰ।
0: ਕਲਯੁਗ ਦੇ ਵਿੱਚ ਪੁੱਤਰ ਪਿਓ ਨੂੰ ਸਮਝਾਇਆ ਕਰੇਗਾ, ਪੁੱਤਰ ਕਿਹਾ ਕਰੇਗਾ ਪਿਤਾ ਨੂੰ, ਤੇ ਪਿਤਾ ਜੀ ਤਾਂ ਉਹਨੂੰ ਕਿਹਾ ਕਰਨਗੇ ਹਾਂ ਬਾਪੂ ਜੀ ਦੱਸੋ ਕੀ ਸਮਝਾ ਰਹੇ ਹੋ। ਆਪਣੇ ਪੁੱਤ ਨੂੰ

0: ਖਾਣ ਨਾਲ ਤਾਂ ਦਿਮਾਗ ਚੱਲਦਾ, ਜੇ ਨਾ ਪੀਏ ਗਲ ਹੀ ਨੀ ਚੱਲਦਾ ਹੈ। ਕਈ ਤਾਂ ਇਉਂ ਕਹਿੰਦੇ ਨੇ ਵੀ ਗਲ, ਮੈਂ ਕਿਹਾ ਤੁਸੀਂ ਇਹ ਸ਼ਰਾਬ ਪੀਂਦੇ ਹੋ, ਕੋਈ ਬੰਦੇ ਸੀ ਐਵੇਂ ਸ਼ਰਾਬ ਪੀਂਦੇ, ਕਹਿੰਦਾ ਆਵਾਜ਼ ਨੀ ਨਿਕਲਦੀ। ਇਹ ਤਾਂ ਗਲ ਸਾਫ ਕਰਨ ਵਾਲੀ ਚੀਜ਼ ਹੈ।
1: ਨਹਨ ਤਜੈ ਕਾਇਆ ਦੁਖੀ ਖਾਵੇਂ ਬੋਰ ਚ ਪਾਏ।
0: ਇਸ ਕਰਕੇ ਕਹਿੰਦੇ ਨੇ ਕਲਯੁਗ ਦੇ ਵਿੱਚ ਕੈਸਾ ਹੋਵੇਗਾ, ਨਹਾਉਣ ਤਜੈ ਕਾਇਆ ਦੁਖੀ, ਜੇ ਨਹਾਉਣਾ ਛੱਡ ਦੇਣਗੇ। ਕਿਉਂ ਨਹਾਉਂਦਾ ਕਿਉਂ ਨੀ, ਬਸ ਐਵੇਂ ਸਰੀਰ ਜਾਂ ਦੁਖੀ ਜਿਹਾ ਕੀ ਨਹਾ ਕੇ ਲੈਣਾ। ਤੇ ਜੇ ਉਹਨੂੰ ਕਹੋ ਆ ਰੋਟੀ ਖਾ ਲਓ, ਆ ਹੋਰ ਚੀਜ਼ਾਂ ਖਾ ਲਓ, ਕਹਿੰਦੇ ਕਿੱਥੇ ਰੋਟੀ? ਮਹਾਰਾਜ ਕਹਿੰਦੇ ਰੋਟੀਆਂ ਖਾਣ ਨੂੰ ਤਕੜੇ ਹੋਣਗੇ ਕਲਯੁਗ ਚ, ਉਹ ਚੀਜ਼ਾਂ ਖਾਈ ਜਾਣਗੇ ਸਾਰੀਆਂ। ਜੇ ਕਹਿ ਦੋ ਇਸ਼ਨਾਨ ਕਰ ਲਓ, ਫਿਰ ਉੱਥੇ ਹੀ ਡਿੱਗ ਪਿਆ ਕਰਨਗੇ, ਮੇਰਾ ਤਾਂ ਸਰੀਰ ਨੀ ਠੀਕ ਹੈ।
1: ਪ੍ਰੀਤ ਥੋਰ ਖੁਸ਼ ਮਤ ਬਚਨ ਉਧਰ ਭਰਨ ਕੇ ਕਾਜ।
0: ਕਹਿੰਦੇ ਪ੍ਰੀਤੀ ਤਾਂ ਹੋਵੇਗੀ ਨੀ ਲੋਕਾਂ ਦੇ ਵਿੱਚ, ਹੋਰ ਕੀ ਕਰਨਗੇ? ਕਹਿੰਦੇ ਪੇਟ ਭਰਨ ਲਈ ਨਾ ਖੁਸ਼ਾਮਦ ਕਰਿਆ ਕਰਨਗੇ। ਇਹਦੇ ਕੋਲ ਸਾਨੂੰ ਖਾਣ ਨੂੰ ਮਿਲਦਾ, ਜਿੱਥੋਂ ਖਾਣ ਨੂੰ ਮਿਲੇਗਾ ਉੱਥੇ ਪੈਰੀ ਹੱਥ ਤੱਕ ਲਾਇਆ ਕਰਨਗੇ, ਗੋਡੀ ਹੱਥ ਲਾਉਣਗੇ, ਇਹ ਬੰਦਾ ਬੜਾ ਵਧੀਆ। ਜਿੱਥੋਂ ਖਾਣ ਨੂੰ ਨਾ ਮਿਲਿਆ ਕਰੇਗਾ ਉਹਨੂੰ ਗਾਲਾਂ ਕੱਢਿਆ ਕਰਨਗੇ।
1: ਨਾਰੀ ਮਿਲਣਾ ਭੋਗ ਕਵ ਗ੍ਰਹਿ ਗ੍ਰਹਿ ਜਜੀਏ ਸਾਜ।
0: ਬਸ ਇੱਕੋ ਹੀ ਗੱਲ ਮਨ ਦੇ ਵਿੱਚ ਹੋਵੇਗੀ ਲੋਕਾਂ ਦੇ ਮਨਾਂ ਅੰਦਰ ਕਲਯੁਗ ਦੇ ਵਿੱਚ, ਵਿਸ਼ਿਆਂ ਦੀ ਗੱਲ। ਜੇ ਤਾਂ ਵਿਸ਼ਿਆਂ ਦੀ ਗੱਲ ਕਰੋ, ਫਿਰ ਤਾਂ ਜਿੱਥੇ ਗਾਉਣ ਵਾਲੇ ਆਉਂਦੇ ਨੇ, ਆ ਗਾਣੇ ਗਾਉਣ ਵਾਲੇ, ਗਾਣੇ ਗਾਉਣ ਵਾਲੀਆਂ ਇਸਤਰੀਆਂ, ਉਥੇ ਦਾ ਬੇਅੰਤ ਇਕੱਠ ਹੁੰਦਾ। ਤੇ ਜਿੱਥੇ ਕੋਈ ਭਜਨ ਪਾਠ ਦੀ ਗੱਲ ਹੋਵੇਗੀ ਉਥੋਂ ਲੋਕ ਭੱਜਿਆ ਕਰਨਗੇ। ਜਾਂ ਇੱਕ ਹੋਰ ਕਹਿੰਦੇ ਨੇ, ਜਿਵੇਂ ਸਾਰਾ ਦਿਨ ਬੰਦਾ ਬਸ ਵਿਸ਼ਿਆਂ ਨੂੰ ਹੀ ਚਿੱਤ ਵੀ ਜਾਇਆ ਕਰੇ ਕਲਯੁਗ ਦੇ ਵਿੱਚ, ਵੀ ਕਦੋਂ ਰਾਤ ਪਵੇ ਕਦੋਂ ਵਿਸ਼ਿਆਂ ਚ ਪ੍ਰਵਿਰਤ ਹੋਈਏ। ਕਹਿੰਦੇ ਜਿਹੜੇ ਲੋਕ ਕਵੀ ਲੋਕ ਹੋਣਗੇ ਉਹਨਾਂ ਦੀ ਜਿਹੜੀ ਚੰਗੀ ਕਵਿਤਾ ਹੋਊਗੀ, ਕਲਯੁਗ ਦੇ ਵਿੱਚ ਲੋਕ ਚੰਗੀ ਕਵਿਤਾ ਨੂੰ ਸੁਣਿਆ ਨਹੀਂ ਕਰਨਗੇ, ਕਹਿਣਗੇ ਐਵੇਂ ਫਾਲਤੂ ਗੱਲਾਂ ਕਰਦਾ। ਜੇ ਉਹੀ ਕਵੀ ਕਿਸੇ ਇਸਤਰੀ ਦੀ ਕਵਿਤਾ ਸੁਣਾ ਦੇਵੇ ਵਿਸ਼ਿਆਂ ਵਿਕਾਰਾਂ ਦੀ, ਭਾਵ ਮਾੜੇ ਗਾਣੇ ਜਿਵੇਂ ਅੱਜ ਕੱਲ੍ਹ ਚੱਲਦੇ ਨੇ, ਫਲਾਨਾ ਗਾ ਰਿਹਾ ਫਲਾਨਾ ਗਾ ਰਿਹਾ, ਉੱਥੇ ਲੋਕ ਸੁਣਨ ਜਾਇਆ ਕਰਨਗੇ ਮਾੜੇ ਗਾਣੇ। ਤੇ ਜਿੱਥੇ ਕੋਈ ਕਵੀਸ਼ਰੀ ਹੁੰਦੀ ਹੈ, ਗੁਰੂ ਘਰ ਦੀ ਗੱਲ ਹੁੰਦੀ ਹੈ, ਜਿੱਥੇ ਕੋਈ ਢਾਡੀ ਸਿੰਘ ਆਉਂਦੇ ਨੇ, ਇਹ ਕਹਿੰਦੇ ਐਵੇਂ ਜਕੜੀਆਂ ਮਾਰਦੇ ਫਾਲਤੂ, ਇਹ ਝੂਠੀਆਂ ਗੱਲਾਂ ਕਰਦੇ ਆ, ਇਹ ਉਹਨਾਂ ਨੂੰ ਨੀ ਸੁਣਨਗੇ ਲੋਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਲਾਨੇ ਤਾਂ ਫਲਾਨਾ ਗਾ ਰਿਹਾ, ਫਲਾਨੇ ਤਾਂ ਫਲਾਨਾ ਗਾ ਰਿਹਾ, ਇਹਨੂੰ ਦੋ ਵੀ 50 ਲੱਖ ਰੁਪਈਆ, ਕਰੋੜ ਰੁਪਈਆ ਇੱਕ ਰਾਤ ਦੇ ਗਾਉਣ ਦਾ, ਕਰੋੜ ਰੁਪਈਆ ਲੈਂਦੇ ਲੋਕ। ਜੇ ਕੋਈ ਲੋਕ ਬਾਣੀ ਪੜਨ ਵਾਲਾ ਹੋਵੇਗਾ, ਕੋਈ ਕਥਾ ਵਾਲਾ, ਕੋਈ ਕੀਰਤਨ ਵਾਲਾ, ਭਾਈ ਜੀ 151 ਬੜਿਆ ਉਹਨੂੰ, 151 251 ਉੱਥੇ ਨਾਲ 1 ਰੁਪਈਆ ਜ਼ਰੂਰ। ਉਹ ਜਿਹੜੇ ਤੁਹਾਡੇ ਗਾਉਣ ਵਾਲੇ ਆ ਉਹਨੂੰ ਕਿਉਂ ਨੀ ਕਹਿੰਦੇ 5 ਲੱਖ 1 ਰੁਪਈਆ ਲੈਣਾ? ਉਹਨੂੰ ਨੀ ਕਹਿੰਦੇ 1 ਰੁਪਈਏ ਨਾਲ, ਕਿਉਂਕਿ ਉਹਦਾ ਨਿਰਾਦਰ ਹੁੰਦਾ। ਇਸ ਕਰਕੇ ਜਿਹੜੇ ਗਾਣੇ ਗਾਉਣ ਵਾਲੇ ਹੋਣਗੇ ਉਹਨਾਂ ਨੂੰ ਲੋਕ ਸਤਿਕਾਰ ਦਿਆ ਕਰਨਗੇ, ਕਹਿੰਦਾ ਮੇਰੇ ਸਮੇਂ ਚ। ਜਿਹੜੇ ਲੋਕ ਚੰਗੇ ਹੋਣਗੇ ਉਹਨਾਂ ਨੂੰ ਲੋਕ ਨਿੰਦਿਆ ਕਰਨਗੇ। ਇਸ ਕਰਕੇ ਕਲਯੁਗ ਆਪਣੀ ਰੀਤੀ ਦੱਸ ਰਿਹਾ ਮਹਾਰਾਜ ਨੂੰ ਕਿ ਮੇਰੇ ਸਮੇਂ ਚ ਕੀ ਵਰਤਾਰਾ ਵਰਤੇਗਾ। ਆਓ ਰਸਨਾ ਨੂੰ ਕਰੀਏ ਪਵਿੱਤਰ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਵਿੱਚ ਸਿੱਖਿਆ ਖਾਲਸੇ ਨੂੰ ਦੇ ਰਹੇ ਨੇ। ਕਰਮ ਅਤੇ ਕੁਕਰਮ ਸੰਸਾਰ ਦੇ ਅੰਦਰ ਦੋ ਚੀਜ਼ਾਂ ਬਣੀਆਂ ਨੇ। ਸ਼ੁਭ ਕਰਮਨ ਦੇ ਕਬ ਹੋ ਨਾ ਡਰੋ, ਔਰ ਮਾੜੇ ਕੰਮਾਂ ਤੋਂ ਹਮੇਸ਼ਾ ਸੰਕੋਚ ਕਰਨਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪੰਜਵੇਂ ਪਾਤਸ਼ਾਹ ਮਹਾਰਾਜ ਸਹਿਸ ਕਿਰਤੀ

ਬਚਨ ਕਰਦੇ ਨੇ ਧਰਮ ਦਾ ਕੰਮ ਕਰਨਾ ਹੋਵੇ ਧਰਮ ਦਾ ਕੰਮ ਕਰਨ ਲੱਗਿਆਂ ਦੇਰ ਨਾ ਲਾਓ ਨਹਿ ਵਿਲੰਬ ਧਰਮੰ ਵਿਲੰਬ ਪਾਪੰ ਜੇ ਕਦੇ ਪਾਪ ਕਰਨਾ ਪੈ ਜਾਏ ਤਾਂ ਦੇਰ ਲਾ ਦਿਓ ਸ਼ਾਇਦ ਮਾੜੀ ਘੜੀ ਟਲ ਜਾਵੇ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਸਾਰੇ ਮਾੜੇ ਕੰਮ ਚੰਗੇ ਕੰਮ ਕੁਛ ਚੀਜ਼ਾਂ ਜਿਹੜੀਆਂ ਸਰੀਰਕ ਤੌਰ 'ਤੇ ਆਪਾਂ ਨੂੰ ਨੁਕਸਾਨ ਦਿੰਦੀਆਂ ਨੇ ਕੁਛ ਮਾਨਸਿਕ ਤੌਰ 'ਤੇ ਨੁਕਸਾਨ ਹੁੰਦੇ ਨੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਪੁੰਨਾਂ ਨੂੰ ਨਾਸ਼ ਕਰਦੀਆਂ ਨੇ ਕੁਝ ਚੀਜ਼ਾਂ ਪਰਲੋਕ ਵਿਗਾੜਦੀਆਂ ਨੇ ਕੁਰਿਤਾਂ ਆਦਿਕ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਇੱਕ ਪਿਤਾ ਜਿਵੇਂ ਆਪਣੇ ਪੁੱਤਰ ਨੂੰ ਗਿਆਨ ਦਿੰਦਾ ਸੰਸਾਰ ਦਾ ਇਹ ਕੰਮ ਕਰਨੇ ਨੇ ਨਹੀਂ ਕਰਨੇ ਐਸਾ ਗਿਆਨ ਪ੍ਰਾਪਤ ਹੋ ਰਿਹਾ ਹੈ ਆਓ ਅੱਗੇ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ।

0: खुशामद बचन उधर परन के काज।
1: कलयुग सुना रहा है अपना प्रसंग, मेरे समय के अंदर की वर्तारा वरतेगा। प्यार तो लोगों का घट ही होगा आपस में, पर पेट भरन वास्ते लोग खुशामद करया करनगे।
0: नारी मिलना भोग कवि ग्रह ग्रह जजिए साजे।
1: भाव अर्थे देने के एक तो बस यही सारा दिन मन दे अंदर कोई राम नाम की भगती की गल नहीं आनी, कोई उपकार की गल नहीं, कोई सेवा की गल नहीं, चज की गल तो मन च आनी नहीं। कलयुग बस जदों कदों मन च विशे विकार ही रहा करनगे लोगों के, माड़ा देखना माड़ा सुनना माड़िया गल्लां करनिया बस यही मन च चितवणगे कि कदों विशिया च प्रवृत्त होइए कदों रात होवे। कलयुग दे विच जिहड़े चंगे कवि होणगे उहनां नूं कहणगे तां एवें गल्लां मारदे ने, ते जिहड़े कवि गंदे गाने लिखिया करनगे गंदे गीत गाया करनगे गाउण वाले लोग उहनां नूं कहणगे बंदा बड़ा गुड है, सब तों अच्छा आदमी है, इड्डी साडा ख्याल रखदा है, साडा मनोरंजन कीता है बंदे ने। इउं घरां घरां दे विच जा के लोकी गंदे गीत सुनाया करनगे, लोग उन्होंने सेहरे पाया करे वाह भी वाह ए बंदे ने असली गल की है। जेड़ा नाम की गल करेगा नौ लए तिस बदनामी कल के लखण ए, नाम लैण वाले नहीं दुनिया बदनामी करेगी।
0: बेद बेच दे बेद धर भूम बेच दे छत्रे।
1: बेद धर जेड़े ब्राह्मण होणगे कलयुग दे विच ਉਹ ਵੇਦਾਂ ਨੂੰ ਵੇਚਣਗੇ ਵਿਦਿਆ ਵੇਚਣਗੇ ਸੁਣਾ ਕੇ ਕੁਛ ਨਾ ਕੁਛ ਲੋਕਾਂ ਦੇ ਤਾਂ ਪੈਸੇ ਲਿਆ ਕਰਨਗੇ।
0: ਭੂਮ ਵੇਚ ਤੇ ਛਤਰੀ
1: ਜਿਹੜੇ ਛਤਰੀ ਲੋਕ ਹੋਣਗੇ ਦੁਨੀਆਂ ਦੇ ਅੰਦਰ ਉਹ ਆਪਣੀ ਧਰਤੀ ਨੂੰ ਵੇਚਣਾ ਸ਼ੁਰੂ ਕਰ ਦੇਣਗੇ।
0: ਘਰ ਘਰ ਵੇਚੇ ਬੰਨੀਏ ਬਹੁਤ ਸ਼ੂਦਰ ਵੇਚ ਤੇ ਪੁੱਤਰੇ।
1: ਬਾਣੀ ਆਪਣਾ ਘਰ ਵੇਚਿਆ ਕਰਨਗੇ, ਸ਼ੂਦਰ ਜਿਹੜੇ ਨੇ ਉਹ ਆਪਣੇ ਪੁੱਤਰ ਨੂੰ ਵੇਚ ਦਿਆ ਕਰਨਗੇ, ਐਸਾ ਸਮਾਂ ਆਏਗਾ।
0: ਭੁੱਖੇ ਮਰਤੇ ਕਾਮ ਬਿਨ ਭਗਵਾ ਕਰਕੇ ਭੇਕ।
1: ਲੋਕਾਂ ਨੂੰ ਕੰਮ ਦੀ ਇੰਨੀ ਨਹੀਂ ਹੋਏਗੀ, ਕੰਮਾਂ ਤੋਂ ਕਤਰਾਉਣਗੇ, ਕਿਹੜਾ ਮਿਹਨਤ ਕਰੇ ਕਿਹੜਾ ਕੰਮ ਕਰਕੇ ਖਾਵੇ। ਇਹਦੇ ਨਾਲ ਤਾਂ ਕਹਿੰਦੇ ਸੰਤ ਬਣ ਜਾਂਦੇ ਆ, ਭਗਵੇ ਕੱਪੜੇ ਪਾ ਕੇ ਭੇਖ ਬਣਾ ਕੇ ਭੇਖ ਦਿਖਾਏ ਜਗਤ ਕੋ ਲੋਕਾਂ ਕੋ ਬਸ ਕੀਨ। ਇਉਂ ਲੋਕ ਵਧੀਆ ਪੂੜੇ ਖੀਰਾਂ ਖਾਇਆ ਕਰਨਗੇ।
0: ਜੱਟਾ ਬੰਦ ਕਰਤੇ ਸੁਰਸ ਮ੍ਰਿਗ ਛਾਲਾ ਪਰ ਵੇਕ।
1: ਫਿਰ ਇਸ ਤਰ੍ਹਾਂ ਕਰਨਗੇ ਬਹੁਤ ਸਾਰੇ ਲੋਕ ਕਿ ਜੱਟਾਂ ਲੰਬੀਆਂ ਲੰਬੀਆਂ ਬਣਾ ਲਿਆ ਕਰਨਗੇ, ਤੇ ਫਿਰ ਮ੍ਰਿਗ ਛਾਲਾ ਜਿਹੜੀ ਉਹ ਵਿਛਾ ਲੈਣੀ, ਵੇਖ ਕਰ ਲੈਣਾ ਆਪਣਾ ਸਾਧੂਆਂ ਵਾਲਾ, ਅਤੇ ਵਿਸ਼ਿਆਂ ਚ ਪ੍ਰਵੇਸ਼ ਹੋਣਗੇ, ਦੇਖਣ ਨੂੰ ਸੰਤ ਮਹਾਰਾਜ ਹੋਣਗੇ, ਤੇ ਅੰਦਰੋਂ ਕੰਮ ਜਿਹੜੇ ਨੇ ਉਹ ਬਾਹਲੇ ਭੈੜੇ ਕਰਿਆ ਕਰਨਗੇ।
0: ਲੋਕਾਂ ਕੋ ਐਸੇ ਕੈ ਸੰਤ ਸੰਗ ਹੈ ਭਾਗ।
1: ਲੋਕਾਂ ਨੂੰ ਕਿਹਾ ਕਰਨਗੇ ਬਈ ਤੇਰੇ ਤਾਂ ਬੜੇ ਵੱਡੇ ਭਾਗ ਹੈ, ਤੂੰ ਸੰਤਾਂ ਨਾਲ ਆ ਕੇ ਮਿਲ ਗਿਆ, ਔਰ ਕੁਕਰਮ ਇੰਨੇ ਕਰਿਆ ਕਰਨਗੇ ਬਈ ਇਹ ਕਿਹਾ ਕਰਨਗੇ ਮੈਨੂੰ ਸੰਤ ਜੀ ਕਹੋ, ਤੇ ਕੁਕਰਮ ਕਰਨਗੇ ਸੰਸਾਰ ਨੂੰ ਗਲਤ ਰਸਤੇ ਲਾਉਣਗੇ। ਇਸ ਤਰ੍ਹਾਂ ਦੀ ਦੁਨੀਆਂ ਹੌਲੀ ਹੌਲੀ ਬਣ ਜਾਵੇਗੀ।
0: ਆਪ ਨਰਕ ਅਵਰਨ ਨਰਕ ਕਰਨੀ ਬਣੇ ਨਾ ਲਾਗੇ।
1: ਹੁਣ ਆਪ ਵੀ ਨਰਕਾਂ ਨੂੰ ਜਾਣਾ ਤੇ ਦੂਜਿਆਂ ਨੂੰ ਵੀ ਨਰਕਾਂ ਵਿੱਚ ਲੈ ਕੇ ਜਾਣਾ, ਸ਼ੁਭ ਕਰਨੀ ਨਾਲ ਲੱਗਣਾ ਹੀ ਨਾ ਬਣੇਗਾ, ਭਾਵ ਛੋਣਗੇ ਵੀ ਨਹੀਂ, ਨਾ ਚੰਗਾ ਆਪ ਕੰਮ ਕਰਨਾ ਨਾ ਦੂਜਿਆਂ ਨੂੰ ਪ੍ਰੇਰਨਾ ਦੇਣੀ, ਐਸੀ ਦੁਨੀਆਂ ਬਣ ਜਾਵੇਗੀ।
0: ਲੋਕਾਂ ਨੂੰ ਤੋਂ ਵੰਚਨ ਕਰੇ ਕਥੇ ਗਿਆਨ ਕੀ ਬਾਤ।
1: ਵੰਚਨ ਹੁੰਦਾ ਠੱਗਣਾ, ਲੋਕਾਂ ਨੂੰ ਠੱਗਿਆ ਕਰਨਗੇ ਗਿਆਨ ਦੀਆਂ ਗੱਲਾਂ ਕਰਕੇ, ਬੜੇ ਬੜੇ ਗਿਆਨ ਦੀਆਂ ਗੱਲਾਂ, ਗਿਆਨ ਐਸਾ ਕਿ ਦੁਨੀਆਂ ਨੂੰ ਇੱਕ ਵਾਰ ਜਣਾ ਦਿਆ ਕਰਨਗੇ ਤੇ ਮੈਂ ਪੂਰਨ ਬ੍ਰਹਮ ਗਿਆਨੀ ਹਾਂ। ਵੈਸੇ ਗਿਆਨ ਜਿਹੜੇ ਨੇ ਉਹ ਸੰਸਾਰ ਨੂੰ ਗਿਆਨ ਦੀਆਂ, ਤਾਂ ਹੀ ਇੱਕ ਕਹਾਵਤ ਬਣੀ ਹੈ ਕਹਿੰਦੇ ਗਿਆਨ ਦੀਆਂ

0: ਜਦੋਂ ਪ੍ਰਵਚਨ ਕਰਨਗੇ ਸੰਤ ਜੀ, ਫਿਰ ਸਿਰ ਹਿਲਾ ਹਿਲਾ ਕੇ ਬਾਹਾਂ ਤਾਂ ਨੂੰ ਕਰਕੇ ਝੂਮ ਝੂਮ ਕੇ ਵਚਨ ਕਰਿਆ ਕਰਨਗੇ। ਫਿਰ ਕਦੇ ਕਦੇ ਵਿੱਚੋਂ ਲੋਚਨ ਜਲ ਸਰਬਤ, ਕਦੇ ਵਖਿਆਨ ਕਰਦੇ ਰੋਣ ਵੀ ਲੱਗ ਜਾਇਆ ਕਰਨਗੇ। ਅੱਖਾਂ ਵਿੱਚੋਂ ਜਲ ਲਿਆ ਕੇ ਕਰੁਣਾਮਈ ਸਮਾਂ ਬਣਾ ਦਿਆ ਕਰਨਗੇ। ਨਾਲ ਹੀ ਦੁਨੀਆਂ ਰੋਣ ਲੱਗ ਜਾਇਆ ਕਰੇਗੀ ਵੀ ਸੰਤਾਂ ਨੂੰ ਤਾਂ ਬੜਾ ਵਿਰਾਗ ਹੋ ਗਿਆ। ਇਉਂ ਕਪਟੀ ਲੋਕ ਜਿਹੜੇ ਨੇ ਨਾ, ਅਧਿਕ ਸੁਹਾਤ, ਇੱਥੇ ਸੰਤਾਂ ਦੀ ਨਿੰਦਾ ਨਹੀਂ ਕੀਤੀ ਹੈ, ਇੱਥੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਘਰੋਂ ਕੰਮ ਕਰਨ ਤੋਂ ਡਰਦੇ ਨੇ, ਜਿਹੜੇ ਕੰਮ ਕਾਰ ਕਰਕੇ ਮਿਹਨਤ ਕਰਕੇ ਰੋਟੀ ਖਾ ਕੇ ਖੁਸ਼ ਨਹੀਂ ਹੈ। ਬਣੀ ਬਣਾਈ ਦੇ ਜਿਹੜੇ ਗਾਹਕ ਨੇ ਉਹ ਐਸੇ ਲੋਕ ਸੰਤਾਂ ਦੇ ਜਿਹੜੇ ਨੇ ਡੇਰੇ, ਸੰਤ ਸਮਾਜ, ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਉਹ ਫਿਰ ਅਸਲੀ ਤਾਂ ਥੋੜੇ ਰਹਿ ਜਾਣਗੇ, ਨਕਲੀਆਂ ਦੀ ਬਹੁ ਗਿਣਤੀ ਬਣ ਜਾਏਗੀ। ਹੌਲੀ ਹੌਲੀ ਲੋਕ ਕੱਪੜੇ ਪਾ ਪਾ ਕੇ, ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਭਗਵੇ ਕੱਪੜੇ, ਚਿੱਟੇ ਕੱਪੜੇ ਪਾ ਕੇ, ਨਾਲੇ ਲੋਕ ਪੈਸੇ ਦਿੰਦੇ ਆ, ਨਾਲੇ ਮੱਥਾ ਟੇਕਦੇ ਆ, ਨਾਲੇ ਰੋਟੀਆਂ ਚੰਗੀਆਂ ਮਿਲਦੀਆਂ, ਆਰਾਮ ਨਾਲ ਮੌਜਾਂ ਕਰਨਗੇ।
1: ਗਰਭ ਗਿਰਾਵੇ ਰੰਡ ਕਾ ਸੁਭਾਗਾ ਹੋਏ ਨਾ ਗਰਭ।
0: ਹੁਣ ਜਿਹੜੀਆਂ ਸੁਭਾਗਣੀਆਂ ਇਸਤਰੀਆਂ ਹੋਣਗੀਆਂ, ਸੁਹਾਗਵੰਤੀਆਂ, ਪਤੀਆਂ ਵਾਲੀਆਂ, ਉਹਨਾਂ ਨੂੰ ਤਾਂ ਔਲਾਦ ਨਹੀਂ ਮਿਲਿਆ ਕਰੇਗੀ, ਕਲਯੁਗ ਕਹਿੰਦਾ। ਤੇ ਜਿਹੜੀਆਂ ਹੋਣਗੀਆਂ ਵਿਭਚਾਰਨੀਆਂ, ਉਹਨਾਂ ਨੂੰ ਔਲਾਦ ਜੇ ਰੱਬ ਦੇਵੇਗਾ ਤਾਂ ਉਹ ਫਿਰ ਪੁੱਠੇ ਕਰਮ ਕਰਕੇ, ਆ ਹੁਣ ਖੁੱਲੀਆਂ ਹੀ ਹੋਈ ਥਾਂ ਥਾਂ ਦੇ ਉੱਤੇ ਦੁਕਾਨਾਂ,
1: ਪੇਤ ਸੇਵਨ ਕਰੇ ਨੈ ਸਿਮਰੈ ਸ਼੍ਰੀ ਪ੍ਰਭ।
0: ਲੋਕੀ ਹੌਲੀ ਹੌਲੀ ਭੂਤਾਂ ਪ੍ਰੇਤਾਂ ਦਾ ਜ਼ਿਆਦਾ ਕਰਨਗੇ ਵੀ ਉੱਥੇ ਭੂਤ ਖੜਦਾ ਬਾਬਾ, ਉੱਥੇ ਪ੍ਰੇਤ ਨੇ, ਉੱਥੇ ਫਲਾਨੀ ਚੀਜ਼ ਹੈ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨਗੇ ਜ਼ਿਆਦਾ। ਤੇ ਕਦੇ ਨਹੀਂ ਆਖਣਗੇ, ਜੇ ਕਹਿ ਵੀ ਦਓ ਵੀ ਆਖੋ ਭਾਈ, ਕਹਿਣਗੇ ਤੂੰ ਕਹਿ ਲਾ। ਜਿਵੇਂ ਕੋਈ ਮਹਾਤਮਾ ਕਹਿੰਦੇ ਕਿਸੇ ਨੂੰ, ਕਹਿੰਦੇ ਭਾਈ ਗੁਰਮੁਖਾ ਵਾਹਿਗੁਰੂ ਆਖ ਵਾਹਿਗੁਰੂ, ਉਹ ਅੱਗਿਓਂ ਕਹਿੰਦਾ ਤੈਨੂੰ ਦੰਦੀ ਵੱਢਦਾ ਵਾਹਿਗੁਰੂ ਤੂੰ ਕਹਿ ਲਾ। ਇਹ ਅੰਮ੍ਰਿਤਸਰ ਦੀ ਗੱਲ ਹੈ, ਇੱਕ ਤਾਂ ਉਹਦੀ ਗੱਲ ਬਣਾਈ ਹੋਈ, ਇਹ ਪ੍ਰਤੱਖ ਗੱਲ ਹੈ। ਉਹ ਮਹਾਤਮਾ ਕਹਿੰਦੇ ਬੜਾ ਗੰਦਾ ਜ਼ਮਾਨਾ ਆ ਗਿਆ। ਮੈਂ ਸੰਤ ਜੀ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਅਸੀਂ ਤਾਂ ਡੇਰੇ ਚੋਂ ਘੱਟ ਹੀ ਨਿਕਲੇ ਹਾਂ ਭਾਈ। ਮੈਂ ਕਿਹਾ ਇਹ ਦੁਨੀਆਂ ਤਾਂ ਹੁਣ ਬਹੁਤ ਗਾਹਾਂ ਲੰਘ ਗਈ ਹੈ, ਜੇ ਕਿਸੇ ਨੂੰ ਤੁਸੀਂ ਕਹਿ ਵਾਹਿਗੁਰੂ ਕਹਿ, ਅਗਲਾ ਨਾਂ ਹੀ ਨਹੀਂ ਲੈਂਦਾ। ਉਹ ਕਹਿੰਦਾ ਤੂੰ ਕਹਿ ਲਾ, ਤੈਨੂੰ ਮਾੜਾ ਲੱਗਦਾ ਇਹ, ਪਰ ਸੰਗਤ ਨਹੀਂ ਆਉਂ ਕਹਿੰਦੀ। ਸੰਗਤ ਨੂੰ ਜੇ ਆਖੀ ਨਾ ਆਖੋ ਗੱਜ ਕੇ ਸਤਨਾਮ
1: ਸ੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ
1: ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਚਾਹਤੇ ਬਿਘਨ ਬਹੁ ਬਿਨਾ ਚਾਹੇ ਕਾਮ।
0: ਪਰ ਜੋ ਕਹਿੰਦਾ ਮਹਾਰਾਜ, ਜਿੱਥੇ ਤਾਂ ਚਾਹ ਨਾ ਹੋਵੇਗੀ ਵੀ ਕੰਮ ਮੇਰਾ ਬਣ ਜੇ, ਉੱਥੇ ਵਿਘਨ ਖੜਾ ਹੋ ਜਾਇਆ ਕਰੇਗਾ। ਬਿਨਾਂ ਚਾਹਨਾ ਦੇ ਕੰਮ ਬਣਿਆ ਕਰਨਗੇ, ਇਸ ਤਰੀਕੇ ਦਾ ਸੰਸਾਰ ਦੇ ਅੰਦਰ ਰਹੁ ਰੀਤੀ ਬਣ ਜਾਵੇਗੀ।
1: ਮਿੱਤਰ ਕਰੇ ਅਤਿ ਸ਼ਤਰਤਾ ਸ਼ਤਰੂ ਮੀਤ ਕਾ ਕਾਮ।
0: ਕਲਯੁਗ ਦੇ ਅੰਦਰ ਮਿੱਤਰਤਾ ਜਿਹੜੇ ਨੇ ਉਹ ਅੰਦਰੋਂ ਦੁਸ਼ਮਣ ਹੋਇਆ ਕਰਨਗੇ, ਬਾਹਰੋਂ ਬਾਹਰੋਂ ਮਿੱਤਰ। ਤੇ ਜਿਹੜੇ ਬੰਦੇ ਨੂੰ ਅਸੀਂ ਦੁਸ਼ਮਣ ਸਮਝਦੇ ਹਾਂ ਉਹ ਮਿੱਤਰ ਦਾ ਕੰਮ ਕਰਿਆ ਕਰੋ। ਜਦੋਂ ਦੋਸਤ ਕੋਲ ਜਾਈਏ ਕਹਿੰਦੇ ਉਹ ਦੁਸ਼ਮਣੀ ਕਰਿਆ ਕਰੂਗਾ, ਉਹ ਕਹੂ ਇਹਦਾ ਕੰਮ ਨਾ ਹੀ ਬਣੇ ਚੰਗਾ। ਜਦੋਂ ਉਹਨੂੰ ਆਪ ਕੰਮ ਹੋਇਆ ਕਰੂਗਾ ਫਿਰ ਉਹ ਤਰਲੇ ਕਰਿਆ, ਮੇਰਾ ਕੰਮ ਬਣਾ ਦੇ ਵੀ ਮੇਰਾ ਕੰਮ ਬਣਾਉਣ ਲਈ। ਇਉਂ ਕਹਿੰਦੇ ਲੋਕ ਦੇਖਣ ਨੂੰ ਹੋਰ, ਅੰਦਰੋਂ ਜਿਨ ਮਨ ਹੋਰ, ਮੁੱਖ ਹੋਰ, ਇਹੋ ਜਿਹੀ ਦੁਨੀਆਂ ਬਣ ਜਾਵੇਗੀ।
1: ਸੁਣ ਬੋਲੇ ਕੌਤਕ ਭਲੇ ਤੂੰ ਤਾਂ ਨੱਟ ਜਿਓ ਪੰਥ।
0: ਸੁਣ ਕੇ ਉਸ ਵਕਤ ਕਲਯੁਗ ਨੂੰ ਦਸਵੇਂ ਪਾਤਸ਼ਾਹ ਕਹਿਣ ਲੱਗੇ, ਤੂੰ ਤਾਂ ਬੜਾ ਨੱਟ ਹੈ, ਉਹ ਤਮਾਸ਼ੇ ਕਰਨ ਵਾਲਾ ਬਾਜੀ ਕਰਦੇ ਆ ਤੂੰ ਤਾਂ, ਤੇਰਾ ਰਾਹ ਹੋਰ ਹੈ, ਸਾਡਾ ਰਸਤਾ ਹੋਰ ਹੈ, ਤੇਰੇ ਨਾਲ ਸਾਡੀਆਂ ਗੱਲਾਂ ਨਹੀਂ ਰਲਦੀਆਂ।
1: ਨਾਮਦਾਨ ਹੋਏ ਪੰਥ ਮੈਂ ਕਰੀਓ ਆਪਣੀ ਸੰਤ।
0: ਕਹਿੰਦੇ ਤੂੰ ਆਪਣਾ ਗਿਆਨ ਕਿਤੇ ਹੋਰ ਵੰਡ ਜਾ ਕੇ, ਸਾਡੇ ਪੰਥ ਵਿੱਚ ਤਾਂ ਨਾਮਦਾਨ ਸਭ ਤੋਂ ਉੱਪਰ ਹੋਵੇਗਾ, ਤੇ ਤੂੰ ਪੁੱਠੇ ਕੰਮ ਕਰਨੇ ਨੇ, ਤੂੰ ਆਪਣਾ ਕੋਈ ਹੋਰ ਰਾਹ ਪਕੜ ਲੈ।
1: ਤਦ ਬੋਲੇ ਸਤਿਗੁਰ ਸਹੀ ਸੁਨੇ ਸੁਨਾਲ ਉਦਾਤ।
0: ਇਸ ਕਰਕੇ ਪ੍ਰਗਟ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਕਿ ਸਾਰਿਆਂ ਨਾਲੋਂ ਸ਼੍ਰੋਮਣੀ ਸੁਣੋ ਗੱਲ।
1: ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ।
0: ਸਾਡੇ भगत लोग इत्थे साडी संगत जिन्हां ने 24 घंटे सिमरन करना है नाम जपना है ते किथे तेरा राम रौला आ टैं टैं किन्नी सुनाई तू कलयुग च लड़ावांगा ऐं करांगा लोकी माड़े काम करनगे महाराज कहिंदे तेरे नाल साडी रास नहीं रलनी
1: कलयुग बोल सुनायो सुनो हमारी ख्यात
0: कलयुग ने बोल के इस तरह सुनाया कहिंदे महाराज सुनो जिवें साडी ख्यात है ना कलयुग की कथा किवें किवें असीं चार भरा सतयुग त्रेता द्वापर कलयुग किवें किवें साडे पिता ने ब्रह्मा ने सानू हुक्म किया किवें मैं प्रगट होया चारे जने असीं किवें आए वो मैं तुहानू सुणाउंदा हां
1: कथा सुनावो आद के मत कहियो बिख्यात
0: मैं आप दी कथा सुनाउणा तुहानू शुरू तो लैके किवें किवें असीं आए हैं पर मेरी कथा ज्यादा प्रगट ना करियो
1: कल नामा गुरबख्श सिंह तो को दीनो ए
0: महाराज कहंदे भाई गुरबख्श सिंह जी ये जिहड़ा कल नामा ना कल ना कलयुग नाल साडे वचन बिलास होए ने ये असीं तुहानू लिख के दिंदे हां
1: सतगुर आप सुनाया सच सुनामो तोए
0: अपने जिहड़े लिखारी ने उहनां दे साहिब सिंह जी उन्हां नूं गुरबख्श सिंह भाई गुरबख्श सिंह राम कुमार जी कहण लगे कहंदे बिल्कुल तैनूं मैं सच गल सुणाउंदा हां इहदे विच कोई झूठी गल ना आखियो भी इह झूठी गल है बिल्कुल गुरां ने मैनूं इह सारा आप दस्सिया है
1: कलयुग कहता आदम है ब्रह्मा जनता कीन
0: कलयुग कहण लग्या महाराज शुरू दे विच जदों ब्रह्मा जी ने जनता हुंदा जन्म देना जदों सानूं पैदा कीता चारां भरावां नूं बनाया
1: कहे सकल हम है अधिक हंकारी लख लीन
0: सो ये सारे जाने हंकारी असी सारे आखिए भी असी वड्डे हैं तां ब्रह्मा जी ने सानू हंकारी जाणिया
1: तब ब्रह्मा समझाए हो तुमरा न्याय समाज
0: तां ब्रह्मा जी ने कहा हे बेटे हो तुहाडा जद राज समाज होवेगा तदों न्याय करना ते तुसी किवें करोगे मैनू दसो
1: कै समाद कर मोनोए चितवा पुरख जुराज
0: ब्रह्मा जी आओ कह के समाधि ला के बैठ गए भी दसो तुसी किवें दा न्याय करया करोगे अपने राज दे विच इस तरह जदों कह के बैठ गए युव राज जिहड़ा वड्डा सी सतयुग पहला वो बोलिया
1: एक खरा दूआ हुआ तीजा चौथा सोन
0: कहने पहला सतयुग खड़ा हो गया उठ के त्रेता द्वापर कलयुग चारे जाने असी उठ के खड़े हो गए
1: प्रथम जन्म तो सौंप कर नीत पढ़ाई गुण
0: सो कहने जेड़ा है ना पहला जेड़ा जन्म भाव पिछला जितना भी कीता हुआ कर्म है उस कर्म दे मुताबक मैं सारा कुछ दस्या कि केड़ी मेरी ईति होवेगी पहले जम्मे भाव सतयुग नूं राज सौंप के पढ़ाई हुई नीति पर जिहड़ी विचार रंभी है विचारना कीती है वो कलयुग ने सुनाई है
1: विद बूजो क्या वर्तड़े पुत्र करेगा जाए
0: सो उस वक्त विद विधाता ब्रह्मा ने बूजो पुछया क्या वर्तनी पुत्र करेगा जाए सतयुग नूं कहिंदे पुत्र तूं जदों राज करेगा दुनिया ते तेरे समय विच की वर्तारा वर्तेगा
1: सोहिया तो मोए टिग हुक्म राज में दाए
0: ओ मैनूं दस के जा वी तूं अपने राज दे विच केड़े केड़े लोकां तों कर्म कराएगा तेरा न्याय की होवेगा जो हुक्म राज विच देवेगा
1: सत बोलियो तब पुरख ने देश देश दियो बांट
0: सतयुग बोलिया फिर कहन लग्या जदों कोई बंदा एक बंदा कोई माड़ा काम करेगा कोई कुकर्म करेगा मेरे समय विच ओ पाप एक बंदे नूं नहीं लगेगा दो नूं नहीं लगेगा कोल नूं नहीं लगेगा सो एक जिवें कह लो सूबा है उहनूं नहीं लगेगा एक बंदा जे गुनाह करेगा पूरा हिंदुस्तान नूं मैं दुख देंगा भई एक बंदे दी गलती करके सारयां नूं दुख मिलिया करेगा
2: ਜਿਵੇਂ ਇਹਦੇ 'ਚ ਤਾਂ ਸਾਖੀ ਨਹੀਂ ਆਈ। ਉਹ ਬੇਣੂ ਨਾਮੇ ਇੱਕ ਰਾਜਾ ਹੋਇਆ ਸਤਯੁਗ ਦੇ ਵਿੱਚ, ਉਦੋਂ ਥੋੜ੍ਹੀ ਜਿਹੀ ਗਿਣਤੀ ਘੱਟ ਹੁੰਦੀ ਪਾਪੀਆਂ ਦੀ, ਸਤਯੁਗ ਹੁੰਦੇ ਇੱਕ ਅੱਧਾ ਪਰਸੈਂਟ ਹੀ ਬੰਦੇ ਇਹੋ ਜਿਹੇ ਗੰਦੇ ਸੀਗੇ। ਕਲਯੁਗ ਵਿੱਚ ਤਾਂ ਇਹੋ ਜਿਹੇ ਬੰਦੇ 90-99% ਹੀ ਹੋਏ ਬੈਠੇ ਆ। ਸੋ ਕਹਿੰਦੇ ਬੇਣੂ ਨਾਮੇ ਰਾਜੇ ਨੇ ਲੜਕੀਆਂ ਪਾਣੀ ਭਰ ਰਹੀਆਂ ਸੀ ਖੂਹ ਦੇ ਉੱਤੇ, ਤਾਂ ਅੱਛੀ ਲੜਕੀ ਦੇਖ ਕੇ ਚੁੱਕ ਕੇ ਲੈ ਗਿਆ, ਮਾੜਾ ਕਰਮ ਕਰ ਦਿੱਤਾ। ਤਾਂ ਸਤਯੁਗ ਨੇ ਕੀ ਨਿਆਂ ਕੀਤਾ, 10,000 ਵਰ੍ਹਾ ਪੂਰੇ ਹਿੰਦੁਸਤਾਨ ਦੇ ਉੱਤੇ ਮਿੱਟੀ ਬਰਸੀ, ਮਿੱਟੀ ਉੱਤੋਂ ਡਿੱਗਦੀ ਰਹਿੰਦੀ ਸੀ, ਹਰ ਵਕਤ ਰੇਤਾ ਪੈਂਦਾ ਰਹਿੰਦਾ, ਦੁਨੀਆਂ ਨੂੰ ਪਰੇਸ਼ਾਨੀ ਬਹੁਤ ਉਠਾਉਣੀ ਪਈ। ਕਿਉਂ? ਇੱਕ ਬੰਦਾ ਗਲਤੀ ਕਰੇਗਾ ਤਾਂ ਸਾਰੇ ਮੁਲਕ ਨੂੰ ਸਜ਼ਾ ਮਿਲੇਗੀ। ਸਤਯੁਗ ਨੇ ਇਹ ਕਿਹਾ ਹੈ,
1: ਜਿਸੇ ਦੇਸ਼ ਤਾਂ ਕਾ ਲਿਖੋ ਪਾਪ ਪੁੰਨ ਕੀ ਸਾਂਟ।
2: ਸੋ ਕਹਿੰਦੇ ਫਿਰ ਇਸ ਤਰੀਕੇ ਨਾਲ ਮੈਂ ਜਿਹੜਾ ਕਰਮ ਕਰਾਂਗਾ ਨਾ, ਉਹ ਤੁਸੀਂ ਇਉਂ ਜਾਣ ਲਓ ਕਿ ਮੈਂ ਕਰਮ ਦੀ ਸਜ਼ਾ ਕਿਵੇਂ ਦੇਵਾਂਗਾ। ਤਬ ਸਤਿਗੁਰ ਬੋਲਿਆ ਕਿ ਜੇ ਪਾਪ ਪੁੰਨ ਕਿਸੇ ਦੇਸ਼ ਦੇ ਪੁਰਖ ਨੇ ਕੀਤਾ ਹੈ, ਸੋ ਮੈਂ ਉਹਦੇ ਆਪਣੇ ਦੇਸ਼ ਵਿੱਚ ਵੰਡ ਦਿਆਂਗਾ। ਜਿਸ ਦੇਸ਼ ਨੇ ਪਾਪ ਪੁੰਨ ਕੀਤਾ ਉਸ ਦੇਸ਼ ਦਾ ਲਿਖ ਲਵਾਂਗਾ, ਤੇ ਉਸ ਦੇਸ਼ ਨੂੰ ਪਾਪ ਪੁੰਨ ਦਾ ਸਾਂਟ ਹੁੰਦਾ ਬਦਲਾ ਦੇਵਾਂਗਾ। ਸੋ ਜਿਵੇਂ ਸਤਯੁਗ ਦੇ ਵਿੱਚ ਕਿਤੇ ਇੱਕ ਦੇਸ਼ ਤਾਂ ਹੈ ਨਹੀਂ ਸੀ, ਹੋਰ ਵੀ ਦੇਸ਼ ਬੜੇ ਸੀ, ਹਰੇਕ ਦੇਸ਼ ਦਾ ਇੱਕ ਬੰਦੇ ਦਾ ਗੁਨਾਹ ਲਿਖ ਕੇ ਪੂਰੇ ਦੇਸ਼ ਨੂੰ ਗੁਨਾਹ ਦੀ ਸਜ਼ਾ ਦੇਵਾਂਗਾ।
1: ਤਪ ਸਤ ਅਰਮਖ ਅਰਚਨਾ ਲੋਕ ਕਰਾਓ ਰੋਜ਼।
2: ਮੈਂ ਆਪਣੇ ਸਮੇਂ ਵਿੱਚ ਲੋਕਾਂ ਕੋਲੋਂ ਤਪੱਸਿਆ ਕਰਾਵਾਂਗਾ, ਸੱਚ ਬੁਲਵਾਵਾਂਗਾ, ਜੱਗ ਕਰਵਾਵਾਂਗਾ, ਪੂਜਾ ਕਰਵਾਵਾਂਗਾ। ਸੋ ਚਾਰੇ ਧਰਮ ਦੇ ਕੰਮ ਲੋਕਾਂ ਤੋਂ ਰੋਜ਼ ਕਰਵਾਇਆ ਕਰਾਂਗਾ।
1: ਬ੍ਰਾਹਮਣ ਬ੍ਰਹਮ ਪਰਾਏਣੀ ਉੱਚਾ ਬਨ ਬਸ ਜੋਜ।
2: ਜਿਹੜੇ ਬ੍ਰਾਹਮਣ ਹੋਣਗੇ ਇਸ ਪ੍ਰਕਾਰ ਦੇ ਕਿ ਬ੍ਰਹਮ ਲੋਕ ਬ੍ਰਾਹਮਣ ਬ੍ਰਹਮ ਪ੍ਰਾਇਣ ਹੋਣਗੇ, ਬ੍ਰਹਮ ਜਿਹੜੇ ਨਾ ਬ੍ਰਾਹਮਣ ਲੋਕ ਪ੍ਰਾਇਣ ਹੁੰਦਾ ਆਸਰਾ, ਉਹ ਬ੍ਰਹਮ ਦੇ ਆਸਰੇ ਰਹਿਣਗੇ, ਲੋਕ ਅੱਛੇ ਹੋਣਗੇ, ਜੰਗਲਾਂ ਵਿੱਚ ਵੱਸ ਕੇ ਯੋਗ ਕਰਕੇ ਉੱਚੇ ਹੋਣਗੇ। ਅਥਵਾ ਜਿਹੜੇ ਬ੍ਰਾਹਮਣ ਗ੍ਰਿਸਤੀ ਹੋਣਗੇ, ਉਹ ਵੀ ਗ੍ਰਿਸਤ ਮਾਰਗ ਵਿੱਚ ਰਹਿ ਕੇ ਬਹੁਤ ਉੱਚੇ ਤੇ ਸੁੱਚੀ ਕਰਨੀ ਵਾਲੇ ਹੋਇਆ ਕਰਨਗੇ।
1: ਬੀਜ ਫਲਾਉ ਬੇਰ ਸੌ ਉਮਰ ਲੱਖ ਇੱਕ ਬਰਸ।
2: ਮੇਰੇ ਸਮੇਂ ਵਿੱਚ ਬੰਦਿਆਂ ਦੀ ਭਾਵ ਕੋਈ ਵੀ ਹੋਵੇ, ਪੁਰਸ਼ ਇਸਤਰੀ, 1,00,000 ਵਰ੍ਹਾ ਉਮਰ ਹੋਵੇਗੀ। ਅਤੇ ਜੇ ਕੋਈ ਬੰਦਾ ਇੱਕ ਚੰਗਾ ਕੰਮ ਕਰੇਗਾ ਪੁੰਨ ਦਾ, ਉਹ 100 ਵਾਰੀ ਫਲ ਦਊਂਗਾ ਮੈਂ ਇੱਕ ਚੰਗੇ ਕੰਮ ਦਾ।
1: ਜੋਗ ਬਿਖੈ ਲਾਓ ਨਰਨ ਸ਼ੁਭ ਗੁਣ ਉਪਜੈ ਸਾਰਸ।
2: ਮੈਂ ਜਿਹੜੇ ਲੋਕ ਹੋਣਗੇ ਆਪਣੇ ਸਮੇਂ ਵਿੱਚ, ਉਹਨਾਂ ਨੂੰ ਯੋਗ ਵਿੱਚ ਲਾਵਾਂਗਾ, ਚੰਗੇ ਚੰਗੇ ਕਰਮ ਕਰਾਵਾਂਗਾ, ਤੇ ਇਸ ਤਰੀਕੇ ਦੇ ਨਾਲ ਫਿਰ ਉਹਨਾਂ ਲੋਕਾਂ ਦੇ ਤਾਂ ਹੀ ਮੈਂ ਜਿਹੜੇ ਬਹੁਤ ਅੱਛੇ ਕਰਮ ਨੇ ਨਾ ਯੋਗ ਆਦਿਕ ਦੇ, ਇਹ ਕਰਵਾ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਰਸ ਪੈਦਾ ਕਰਾਂਗਾ, ਭਾਵੇਂ ਇਸ ਤਰੀਕੇ ਦੇ ਨਾਲ ਲਾ ਦਿਆਂਗਾ।
1: ਸ਼ਸਤਰ ਧਰਮ ਛਤਰੀ ਕਰੇ ਪੁੰਨ ਬਿਹਾਰੀ ਬੈਸ।
2: ਇਸ ਤਰੀਕੇ ਦੇ ਨਾਲ ਮੈਂ ਇਹਨਾਂ ਜੀਵਾਂ ਤੋਂ ਕਰਮ ਕਰਾਵਾਂਗਾ ਕਿ ਜਿਹੜੇ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਤਾਂ ਉਹ ਲੋਕ ਜਿਹੜੇ ਨੇ ਉਹ ਆਪਣਾ ਆਪਣਾ ਧਰਮ ਕਮਾਉਣ। ਕਲਯੁਗ ਵਿੱਚ ਤਾਂ ਹੈ ਕਿ ਲੋਕ ਬੰਦਿਆਂ ਦਾ ਧਰਮ ਹੋਰ ਹੈ, ਕਰਮ ਹੋਰ ਹੈ। ਸਤਯੁਗ ਨੇ ਇਹ ਕਿਹਾ ਸੀ ਕਿ ਮੇਰੇ ਸਮੇਂ ਦੇ ਵਿੱਚ ਜਿਹੜਾ ਬੰਦਾ ਜਿਸ ਧਰਮ ਨਾਲ, ਬ੍ਰਾਹਮਣ ਹੈ ਬ੍ਰਾਹਮਣ ਵਾਲੇ ਕੰਮ ਕਰੇਗਾ, ਸ਼ੂਦਰ ਹੈ ਸ਼ੂਦਰ ਵਾਲੇ ਕੰਮ ਕਰੇਗਾ, ਇਸ ਤਰ੍ਹਾਂ ਜਿਹੜੇ ਲੋਕ ਨੇ ਮੇਰੇ ਕਰਮ ਸਮੇਂ ਦੇ ਵਿੱਚ ਕਮਾਉਣਗੇ।
1: ਤੀਨ ਵੇਦ ਤੀਨੋ ਬਰਨ ਸਭਨ ਲੱਖਾਂ।
2: ਸ਼ਸਤਰ ਧਰਮ ਛਤਰੀ ਕਰੂਗਾ, ਪੁੰਨ ਜਿਹੜਾ ਧਰਮ ਹੈ, ਇਹ ਜਿਹੜੇ ਲੋਕ ਨੇ ਪੁੰਨ ਧਰਮ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਵੈਸ਼ ਲੋਕ, ਤਿੰਨਾਂ ਵਰਨਾਂ ਨੂੰ ਤਿੰਨਾਂ ਵੇਦਾਂ ਦੇ ਧਰਮ ਇਸ ਤਰ੍ਹਾਂ ਜਣਾ ਦਿਆਂਗਾ।
1: ਦੂਜਾ ਬੋਲੇ ਓ ਪਿਤਾ ਜੀ ਸ਼ਸਤਰ ਧਰਮ ਮੋਏ ਖੂਬ।
2: ਹੁਣ ਦੂਜਾ ਕੌਣ ਬੋਲਿਆ ਕਰਕੇ ਇੱਥੇ, ਉਸ ਵਕਤ ਉਦੋਂ ਬਾਅਦ ਬੋਲਿਆ ਤ੍ਰੇਤਾ। ਸੋ ਇਸ ਤਰੀਕੇ ਦੇ ਨਾਲ ਸਤਯੁਗ ਤੋਂ ਬਾਅਦ ਤ੍ਰੇਤਾ ਨਾ ਇਸ ਪ੍ਰਕਾਰ ਬੋਲਿਆ ਕਿ ਪਿਤਾ ਜੀ ਸ਼ਸਤਰ ਧਰਮ ਮੋਏ ਖੂਬ, میرے سمے وچ شاستر دھرم جڑا نا وہ چنگا ہوے گا
1: سب چلاو ریت میں دیو سیوا ہوب
2: سارے طریقیاں دی ریتی چنگی چلاواں گا لوگاں نو میں ہوب ہندی ہوب کہندے پرانے اکھر نے اے کہندے فلانا کام اینے بڑا ہوب کے کیتا ہے ہوب ہوب اے اکھر تو جنم لیندا ہے محبت پیار پیار اکھر جنم لیندا ہے کہندے لوگ ایوں پیار نال پیار تو بھاونا نے جنم لیا کہندے لوکی بھاونا نال کرم کریا کرنگے این شردا نال پیار نال پریم نال نام جپنا دوجے کرم ترم کرنے لوکی اچھے ہویا کرنگے
1: جگ کراو ارتھ سنج پاپ مٹاو لوگ
2: بہت سارا ارتھ سنج لوکاں کول ارتھ پیسہ بہت ہوے گا پیسہ اکٹھا کر کے لوگ شوق رکھن گے جگ کرن دا میں پوری دنیا نو روٹی کھواونی ہے پھر انہاں دے میں جگ دے راہی پاپ میٹ دیا کراں گا
1: سرگ لوک لگ کرمی دس بوئی لے بھوگ
2: سرگ لوک تو لے کے ایتھے تک جنہ کرم بیجیا ہوئے گا ساجوگ نے کہا سی میں ایک پون دا سو واری پھل پگتا مانگا سو وار انہوں پھل ملیا کرے گا اے جڑا تریتا کہن دا میرے سمیں دے وچ جی میں دس واری پھل ملے گا ایک پون کیتے ہوئے دا دس وار پھل مل جاوے گا
1: دس سنسر جی میں سکل پاپ ڈرن سب آ
2: میرے سمے دے وچ دس ہزار سال عمر ہوے گی بندے دی لوکی پاپ کرن تو ڈریا کرنگے سنکوچ کریا کرنگے
1: بڑے پرات تے اون دس ਧਰਮ ਚਲ ਹੋ ਰਾ
2: ਸੋ ਵੱਡੇ ਭਰਾ ਤੋਂ 10 ਗੁਣਾ ਘੱਟ ਧਰਮ ਦਾ ਰਸਤਾ ਚਲਾਵਾਂਗਾ ਆਪ ਉਹ ਜੇ 100 ਫਲ ਦਿੰਦਾ ਇੱਕ ਪੁੰਨ ਦਾ 10 ਫਲ ਦੇਵਾਂਗਾ
1: ਚੁੱਪ ਹੋਏ ਤੀਜਾ ਕੈ ਅਰਚਾ ਘਰ ਕੀ ਵੰਡ
2: ਹੁਣ ਉਹ ਤਾਂ ਚੁੱਪ ਹੋ ਗਿਆ ਤੀਜਾ ਦੁਆਪਰ ਕ੍ਰਿਸ਼ਨ ਮੁਰਾਰ ਸੋ ਇਸ ਪ੍ਰਕਾਰ ਕ੍ਰਿਸ਼ਨ ਜੀ ਦੇ ਸਮੇਂ ਅਰਚਾ ਘਰ ਘਰ ਦੇ ਵਿੱਚ ਹੋਵੇਗੀ ਲੋਕੀ ਪੂਜਾ ਵੱਲ ਜ਼ਿਆਦਾ ਧਿਆਨ ਦਿਆ ਕਰਨਗੇ
1: ਸੰਸਾਰ ਜੀਵਨਾ ਚਾਰ ਬੀਜ ਅਰਧ ਪੁੰਨ ਅਗ ਖੰਡ
2: ਹੁਣ ਲੋਕਾਂ ਦੀ ਉਮਰ ਕਹਿੰਦੇ ਦੁਆਪਰ ਦੇ ਵਿੱਚ 1000 ਵਰਾ ਹੋਵੇਗੀ ਦੁਆਪਰ ਕਹਿੰਦਾ ਮੇਰੇ ਸਮੇਂ ਵਿੱਚ ਅਤੇ ਜਿਹੜਾ ਕੋਈ ਚੰਗਾ ਕੰਮ ਕਰੂਗਾ ਉਹਦਾ ਉਹਨੂੰ 4 ਵਾਰੀ ਫਲ ਮਿਲਿਆ ਕਰੂ ਉਹ ਘਟਦਾ ਘਟਦਾ 4 ਵਾਰੀ ਰਹਿ ਗਿਆ ਹਾਂ ਮੇਰੇ ਸਮੇਂ ਵਿੱਚ ਅੱਧੇ ਪੁੰਨ ਹੋਇਆ ਕਰਨਗੇ ਤੇ ਅੱਧੇ ਲੋਕ ਪਾਪ ਕਰਿਆ ਕਰਨਗੇ
1: ਅਦਕ ਬਿਪਰ ਅਰ ਛਤਰ ਕੀ ਵਣਜ ਕਰੈ ਜਨ ਆਪ
2: ਥੋੜੇ ਥੋੜੇ ਲੋਕ ਬਦਲ ਜਾਣਗੇ ਜਿਹੜੇ ਬਿਪਰ ਬ੍ਰਾਹਮਣ ਨੇ ਜਾਂ ਛਤਰੀ ਲੋਕ ਨੇ ਇਹ ਥੋੜਾ ਜਿਹਾ ਵਣਜ ਕਰਨਾ ਸ਼ੁਰੂ ਕਰ ਦੇਣਗੇ ਕਹਿਣਗੇ ਕੁਛ ਨੀ ਹਾਲ ਮਾੜਾ ਹੀ ਹਾਲ ਹੈ ਤੇ ਨਾਲੇ ਇਸ ਪ੍ਰਕਾਰ ਦੇ ਨਾਲ ਵੀ ਇਧਰਲੇ ਕੰਮ ਵਿੱਚ ਹੁਣ ਰੋਜੀ ਰੋਟੀ ਘੱਟ ਗਈ ਹੈ چلو آپ کوئی نال وپار کر لیں اس طرح جی بھائی ہوں بھی کئی کرتے ہیں چلے ایک پاسے اپنا کتھا کیرتن کر لیا ایک دکان بھی نال کھول لی اس طرح وہ کہنے لوگ دیں کچھ نہیں کہ بھائی ہوں روٹی کا گزارا تو ابھی کرنا ہی ہاں اس کر کے لوگ جی نا یہ آ کے کرشن جی کے سمے تو کم شروع ہو گیا لوگ برہمن کا کرم کرنگے پر گزارا اوکھا ہون کر کے وہ پھر نال نال ਵਪਾਰ ਵੱਲ ਵੀ ਧਿਆਨ ਦੇਣ ਲੱਗ ਜਾਣਗੇ
1: ਰਾਜਾ ਕੋ ਗੁਰ ਮਾਨ ਕੈ ਨਿਆਏ ਕਰਾਵੇ ਆਪ
2: ਪਹਿਲਾਂ ਪੰਚਾਇਤ ਵਿੱਚ ਰਾਜ ਹੁੰਦਾ ਸੀ ਫੈਸਲਾ ਪਹਿਲਾਂ ਫੈਸਲਾ ਘਰ ਵਿੱਚ ਹੀ ਹੋ ਜਾਂਦਾ ਸੀ ਵੱਡੇ ਬਜ਼ੁਰਗ ਨੇ ਬਹਿ ਕੇ ਫੈਸਲਾ ਕਰ ਦੇਣਾ ਲੋਕ ਮੰਨ ਲੈਂਦੇ ਸੀ ਫਿਰ ਉਹਦੇ ਬਾਅਦ ਆਇਆ ਸਮਾਂ ਐਸਾ ਕਿ ਪੰਚਾਇਤ ਵਿੱਚ ਗੱਲ ਨਿਬੜ ਜਾਂਦੀ ਸੀ ਇਹ ਤੀਜਾ ਯੁੱਗ ਹੈ ਇਹਦੇ ਵਿੱਚ ਰਾਜੇ ਕੋਲ ਜਾ ਕੇ ਨਿਆਂ ਹੁੰਦਾ ਲੋਕੀ ਰਾਜੇ ਕੋਲ ਫਰਿਆਦ ਕਰਦੇ ਕਹਿੰਦੇ ਮੇਰੇ ਸਮੇਂ ਵਿੱਚ ਲੋਕ ਰਾਜੇ ਤੋਂ ਹੀ ਫੈਸਲਾ ਕਰਾਇਆ ਕਰਨਗੇ
1: ਚੁੱਪ ਹੁਆ ਚੁੱਪ ਚਤੁਰਥਾ ਬ੍ਰਹਮਾ ਕਹਿ ਤੂੰ ਬੋਲ
2: ਜਦੋਂ ਤਿੰਨ ਜਾਣੇ ਬੋਲ ਕੇ ਚੁੱਪ ਹੋ ਗਏ ਚੌਥਾ ਫਿਰ ਕਲਯੁਗ ਦੀ ਵਾਰੀ ਆ ਗਈ ਬ੍ਰਹਮਾ ਕਹਿੰਦਾ ਪੁੱਤਰ ਤੂੰ ਵੀ ਬੋਲ ਤੇਰੇ ਬੋਲਾਂ ਲਈ ਮੈਂ ਤਰਸ ਰਿਹਾ ਕੀ ਬੋਲੇਗਾ
1: ਤਬ ਹਮ ਕਰ ਜੋਰੇ ਨਮਰ आडस तुमरी कोल।
2: उस वक्त कलजोग कहना मैं अपने पिता ब्रह्मा नूं हाथ जोड़ के आडस हुंदी आदेश नमस्कार कीती, मत्था टेकिया, पिता जी मैं तां तुहाडे कोल ही हां, मैनूं हुक्म करो।
1: हसकर ब्रह्मा बोलियो पुत्र पिछारी मोर।
2: ए मेरा सारिया नालों पिछला पुत्र, भाव चौथा पुत्र है तू मेरा, हस के ब्रह्मा बोलिया।
1: तेरी इच्छा होए जो सो मेरे मन लोर।
2: पुत्र दस तेरी की इच्छा है, मेरे मन की बड़ी लोचा है कि तू भी अपने तिना भरावां मंगू, अपने समय विच लोकां तो की करवाएगा तो वो मैनू दसना कर।
1: कुछ तो कहने लगा जन कर पुनर पाप।
2: सो कहन लग्या जी उस वक्त मेरे समय दे विच ए कुछ जेड़े ना जन कर पुनर पाप, मेरे समय दे विच जेड़े पुन अते पाप जेड़े ना ए जन करेगा, पाप बंदा अपने घर पाप शरीर उत्ते भोगया करेगा, जो करेगा ए कर करे सो ए कर पाए, कोई ना पकड़े किसे ही थाए। इस करके मेरे समय में जिता बंदा जेड़े शरीर नाल कम करेगा, शरीर खेत जो बीजिया है अंत खलोआ आए, जेहा बीजा सोलना है कर्मा संदड़ा खेत।
1: बै सो बरक दो बीज ले करै सो भोगे आप।
2: मेरे समय में पिता जी उम्र होवेगी 100 साल दी बंदे दी, जेड़ा कोई कर्म चंगा बीजेगा उन्हों सिर्फ 2 गुणा ही फल होवेगा, एक चंगे कर्म का 2 बारी फल खा सकता बंदा।
1: बहुत पुत्र बो बाशना इच्छिया सिच्छिया सार।
2: मेरे समय में लोकां च विषय वाशना बहुत होवेगी, पुत्र बहुते होणगे से सिक्ख्या का सार इच्छिया होवेगी, भाव मनमती लोग ज्यादा होणगे, जो जी करेगा उही कम करया करनगे, जेड़ी गल चंगी लगेगी उन्हों धर्म मान लिया करनगे, जेड़ी गल विच कोई लगता कि अच्छी गल है उन्हों कहणगे यह असली गल सार सिद्धांत गल। इस तरह लोकी अपने कलयुग दे विच अपने आप ही धर्म नूं बदल लिया करनगे।
1: शूद्र राज कर हीरन बेद जाप हर तार।
2: सो इस तरीके दे नाल जेड़े लोग होणगे ना ये मेरे समय दे विच शूद्र लोग हीर हुंदे नीवे लोग ये वेदां दा पाठ करनगे। तो इसे तरीके नाल कहिंदे ने जो लोग ने वो हत्थां दा जाप करनगे, भाव हत्थां नाल कर्म करनगे, शूद्र राज करनगे, इस तरीके नाल सारिआं दी मैं हर चीज ही बदल देंगा, ब्राह्मण तो नीवे कर्म करा देंगा, शूद्र तो वेद पढ़वा देंगा, शूद्र राज करन ला देंगा, सारे काम मेरे समय दे विच पुठे शुरू हो जाएंगे।
1: भगत करे पापी तरे नर नारी दिज सूद।
2: हां एक काम मैं बहुत चंगा करांगा, मेरे राज दे विच जेड़ा भी बंदा भगती करेगा ना वो मैं नहीं रखिया भी ये ब्राह्मण तरेगा जां ये तां तरेगा ब्राह्मण है जां ये उच्ची जाति दा नीवी दा, मेरे राज दे विच जेड़ा भी बंदा भगती करेगा माई भाई कोई ब्राह्मण है कोई शूद्र है नीच है कोई बच्चा है कोई जवान है कोई तुरक है कोई शंकर वर्णिया है कोई होर प्रकार दे आश्रमां वाला है कोई माड़ा चंगा, मेरे समय में जिन्हें कहता सतनाम
1: श्री साहिब जी
2: सतनाम श्री कहना, मेरे समय में जेड़ा भी बंदा मर्जी वाहेगुरु कहे उसे तार दिया करांगा, क्योंकि मेरे समय में भगती फड़ेगी बहुत ज्यादा पर लोकी करनगे नहीं, कोई अकल वाला बंदा होगा भगती करेगा, बाकियां दी बुद्धि तो मारी जाएगी विषयां दे विच होर कम्मां दे विच, पर मेरे समय में है कि नाम का फल बहुता मिलेगा लोगों नूं।
1: भगत करै पापी तरै नाम बिना दंडो सक नरक सुरग मम राज।
2: नरकां ते स्वर्गां विच मेरा ही राज होवेगा कलजोग कहिंदा, नाम तों बिहूणियां बंदियां नूं मैं बहुत दंड दियांगा, जिहड़ा बंदा नाम नहीं जपेगा उहनूं चंगा दंड दियांगा, ਜਿਹੜੇ ਬੰਦੇ ਨਾਮ ਜਪਣਗੇ ਉਹਨਾਂ ਬੰਦਿਆਂ ਨੂੰ ਮੈਂ ਕੁਛ ਨਹੀਂ ਕਹਾਂਗਾ, ਕਿਉਂਕਿ ਨਾਮ ਹੀ ਮੇਰੇ ਸਮੇਂ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਹੈ।
1: ਭੂਮੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ।
2: ਇਸ ਤਰੀਕੇ ਦੇ ਨਾਲ ਮੇਰੇ ਸਮੇਂ ਦੇ ਵਿੱਚ ਜੋ ਤੁਰਨੇ ਯੋਗ ਤੋਰਾ ਹੈ ਨਾ, ਉਹ ਲੋਕ ਜ਼ਿਆਦਾਤਰ ਕੀ ਕਰਿਆ ਕਰਨਗੇ, ਪ੍ਰਿਥਵੀ ਪਰ ਦੋ ਹੀ ਤੋਰੇ ਤੋਰਾਂਗਾ, ਇੱਕ ਵਿਸ਼ੇ ਵਿਕਾਰ ਤੇ ਇੱਕ ਪਦਾਰਥਾਂ ਦੀ ਇਕੱਤਰਤਾ, ਬਸ ਦੋ ਹੀ ਕੰਮ ਹੋਣਗੇ। ਇੱਕ ਤਾਂ ਲੋਕੀ ਵਿਸ਼ੇ ਵਿਕਾਰਾਂ ਵੱਲ ਹੀ ਜ਼ਿਆਦਾ ਝੁਕਾਓ ਰੱਖਿਆ ਕਰਨਗੇ, ਤੇ ਇੱਕ ਆਪਦਾ ਘਰ ਭਰਿਆ ਕਰਨਗੇ, ਸਮਾਨ ਲਿਆ ਲਿਆ ਕੇ ਲੋਕਾਂ ਨੂੰ ਭਗਤੀ ਨਾਲ ਕੋਈ ਮਤਲਬ ਨਹੀਂ ਹੋਇਆ ਕਰੇਗਾ, ਬਸ ਇਹੀ ਗੱਲਾਂ ਕਰਨਗੇ। ਜੇਕਰ ਵਿਸ਼ਿਆਂ ਦੀ ਗੱਲ ਸੁਣਾ ਦਿਓ ਤਾਂ ਦੁਨੀਆਂ ਦੁਆਲੇ ਇਕੱਠੀ ਹੋ ਜਾਇਆ ਕਰੇਗੀ, ਜਿੱਥੇ ਭਜਨ ਦੀ ਗੱਲ ਹੋਵੇਗੀ ਉੱਥੋਂ ਲੋਕ ਭੱਜਿਆ ਕਰਨਗੇ, ਤੇ ਇਸ ਤਰੀਕੇ ਨਾਲ ਸੰਸਾਰ ਦਾ ਮੇਰੇ ਸਮੇਂ ਚ ਵਰਤਾਰਾ ਹੋਵੇਗਾ।
1: ਇਹ ਭਾਵੀ ਪੂਰਨ ਕਰੋ ਤਬ ਜਾਵੋਗਾ ਖੋਵ।
2: ਇਹ ਭਾਵੀ ਪੂਰਨ ਹੋਵੇ ਮੈਂ ਤਾਂ ਉਸ ਵਕਤ ਆਪਣੇ ਸਮੇਂ ਦੇ ਵਿੱਚ ਜਾਵਾਂਗਾ, ਜਾ ਕਰਕੇ ਇਸ ਚੀਜ਼ ਨੂੰ ਪੂਰੀ ਕਰਾਂਗਾ, ਤਾਂ ਤੁਸੀਂ ਇਹ ਮੈਨੂੰ ਵਰ ਦਿਓ ਕਿ ਮੈਂ ਆਪਣੇ ਸਮੇਂ ਵਿੱਚ ਐਸੇ ਕਰਮ ਕਰਾਂ।
1: ਇੱਕ ਤੁਮਾਰੇ ਦੰਡ ਸੌ ਔਰ ਨ ਜਾਣੋ ਦੂਬ।
2: ਹੋਰ ਮੈਂ ਕਿਸੇ ਨੂੰ ਨਹੀਂ ਜਾਣਾਂਗਾ, ਬ੍ਰਹਮਾ ਦਾ ਦੰਡ ਸਹਾਂਗਾ, ਕਿਸੇ ਦੂਸਰੇ ਨੂੰ ਪਛਾਣਾਂਗਾ ਨਹੀਂ, ਭਾਵ ਪ੍ਰਵਾਹ ਨਹੀਂ ਕਰਾਂਗਾ ਕਿਸੇ ਦੀ, ਬਸ ਇੱਕ ਤੁਹਾਡਾ ਦੰਡ ਜਾਂ ਬ੍ਰਹਮ ਦਾ ਦੰਡ ਸਹਾਰਾਂਗਾ, ਬਾਕੀ ਮੈਂ ਕਿਸੇ ਤੋਂ ਨਹੀਂ ਡਰਨਾ, ਨਾ ਮੈਂ ਕਿਸੇ ਦੀ ਪ੍ਰਵਾਹ ਕਰਨੀ ਹੈ।
1: ਸਤਿਗੁਰ ਕੈ ਇੱਕ ਸਮੇਂ ਮੈਂ ਬ੍ਰਹਮਾ ਕੈਤ ਸੁਹਾਤ।
2: ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਫਿਰ ਇੱਕ ਸਮੇਂ ਬ੍ਰਹਮਾ ਇਸ ਤਰੀਕੇ ਨਾਲ ਕਹਿੰਦਾ ਸੋਭਨੀਕ ਹੋਇਆ।
1: ਸੁਣ ਸੁੱਤ ਭੂਮੀ ਜਾਈਓ ਧਰਮ ਕਰਮ ਵਿਖਿਆਤ।
2: ਕਹਿਣ ਲੱਗਿਆ ਪੁੱਤਰ ਤੂੰ ਜਦੋਂ ਜਾਏਗਾ ਨਾ ਧਰਤੀ ਤੇ, ਤਾਂ ਉਸ ਵਕਤ ਧਰਮ ਕਰਮ ਜਿਹੜਾ ਕਰਮ ਸੰਸਾਰ ਦੇ ਅੰਦਰ ਜਾ ਕੇ ਪ੍ਰਗਟ ਕਰਨਾ।
1: ਸੁਣ ਕਲ ਯੁਗ ਮੇਰੋ ਹੁਕਮ ਤੂੰ ਮਮ ਆਗਿਆ ਵਾਰ।
2: ਹੁਣ ਕਲ ਯੁਗ ਤੂੰ ਸੁਣ, ਇਹ ਤੂੰ ਨਾ ਮੇਰੇ ਆਗਿਆ ਦੇ ਵਿੱਚ ਚੱਲਣਾ, ਇਸ ਤਰੀਕੇ ਨਾਲ ਕਿ ਆਗਿਆ ਤੋਂ ਬਾਹਰ ਨਹੀਂ ਜਾਣਾ।
1: ਸਰਬ ਮੰਤਰ ਤੋਏ ਰਾਜ ਰੱਦ ਨਾਮ ਮੰਤਰ ਸਿੱਧ ਸਾਰ।
2: ਬ੍ਰਹਮਾ ਕਹਿਣ ਲੱਗਿਆ ਪੁੱਤਰ ਕਲ ਯੁਗ ਸੁਣ, ਤੇਰੇ ਸਮੇਂ ਵਿੱਚ ਜਿੰਨੇ ਮੰਤਰ ਜੰਤਰ ਤੰਤਰ ਹੋਣਗੇ ਨਾ ਜਿਹੜੇ ਚੱਲ ਰਹੇ ਨੇ, ਸਾਰੇ ਰੱਦ ਕਰ ਦਿਆਂਗਾ, ਤੇਰੇ ਸਮੇਂ ਵਿੱਚ ਇੱਕੋ ਹੀ ਚੀਜ਼ ਰਹੇ।

0: ਕਲਯੁਗ ਦੇ ਵਿੱਚ ਬਸ ਹਰੀ ਦਾ ਭਜਨ ਕਰਨਾ, ਹਰੀ ਨੂੰ ਚਿੱਤ ਚ ਵਸਾਉਣਾ, ਹਰੀ ਨਾਲ ਪ੍ਰੇਮ ਕਰਨਾ, ਇਹ ਲੋਕਾਂ ਨੂੰ ਪ੍ਰਚਾਰ ਕਰਨਾ, ਤੂੰ ਹਰ ਜਪਣਾ, ਹਰ ਸਿਮਰਨਾ, ਹਰੀ ਨਾਲ ਪ੍ਰੇਮ ਕਰਨਾ, ਇਸ ਤਰੀਕੇ ਨਾਲ ਕਹਿੰਦੇ ਸਾਰੀਆਂ ਆਸਾਂ ਵੀ ਹਰੀ ਦੇ ਉੱਤੇ ਰੱਖਣੀਆਂ ਨੇ, ਹਰੀ ਉੱਤੇ ਹੀ ਆਸ ਰੱਖੇਗਾ ਜਿਹੜਾ, ਉਹਦੀ ਆਸਾ ਪੂਰੀ ਹੋਵੇਗੀ।
1: ਦੇ ਅੰਤ ਵੀ ਹਰ ਭਜੇ ਤੋ ਵੀ ਹੋ ਨਿਸਤਾਰ।
0: ਅਰੇ ਚਲੋ ਇਦੋਂ ਵੀ ਮੈਂ ਖੁੱਲੀ ਛੁੱਟੀ ਦੇ ਦਿੰਦਾ, ਹੋਰ
2: ਲੱਗਣਾ ਕਿ ਮਾੜਾ ਕੰਮ ਕਰਨਾ। ਉਹ ਤਾਂ ਕਹਿੰਦੇ ਮੈਂ ਵੈਸੇ ਗੱਲ ਕਰਦਾ ਵੀ ਜਿਵੇਂ ਕਿਸੇ ਬੰਦੇ ਨੂੰ ਸਾਰੀ ਜ਼ਿੰਦਗੀ ਗੁਰਦੁਆਰੇ ਜਾਣ ਦਾ ਮੌਕਾ ਹੀ ਲੱਗਿਆ, ਨਾ ਸੋਝੀ ਪਈ, ਕੁਛ ਨਹੀਂ ਹੋਇਆ, ਪਰ ਕਹਿੰਦੇ ਕਿਤੇ ਅੰਤਮ ਸਮੇਂ ਤੇ ਮਰਨ ਵੇਲੇ ਉਹਦੇ ਮੂੰਹ ਚੋਂ ਨਿਕਲ ਗਿਆ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ,
2: ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਲਓ ਵੀ ਉਹਦਾ ਵੀ ਭਲਾ ਹੋ ਜਾਇਆ ਕਰੇਗਾ। ਕਹਿੰਦੇ ਇਹ ਤੁਸੀਂ ਕਰਨਾ ਹੁਣ, ਜੇ ਕੋਈ ਜਿਵੇਂ ਅਜਾ ਮਲ ਦੇ ਮੂੰਹ ਚੋਂ ਅਖੀਰਲੇ ਟਾਈਮ ਨਾਰਾਇਣ ਨਾਰਾਇਣ ਨਿਕਲਦਾ ਰਿਹਾ ਤਰ ਗਿਆ। ਕਲਯੁਗ ਕਹਿੰਦਾ ਪਿਤਾ ਜੀ ਮੇਰਾ ਸਮਾਂ ਇੰਨਾ ਮਾੜਾ ਵੀ ਨਹੀਂ ਜਿੰਨਾ ਲੋਕ ਸਮਝਦੇ ਨੇ, ਮੇਰੇ ਸਮੇਂ ਵਿੱਚ ਤਾਂ ਬਹੁਤ ਚੰਗਾ ਹੋਵੇਗਾ। ਜਿਹੜਾ ਬੰਦਾ ਅੰਤਮ ਸਮੇਂ ਤੇ ਵੀ ਨਾਮ ਯਾਦ ਕਰੇਗਾ ਤਰ ਜਾਇਆ ਕਰੇਗਾ।
1: ਐਸੇ ਹਰ ਕੇ ਉਹ ਨਿਤ ਭਜੈ ਭਉਜਲੋ ਤੁਰੈ ਪਾਰ।
2: ਕਿਉਂ ਜਿਹੜੇ ਇਸ ਤਰੀਕੇ ਨਾਲ ਹਰੀ ਦਾ ਭਜਨ ਰੋਜ਼ ਕਰਨਗੇ ਉਹ ਕਿਉਂ ਨਾ ਤਰਨਗੇ? ਜਿਹੜਾ ਮਰਨ ਵੇਲੇ ਵਾਹਿਗੁਰੂ ਕਹੇਗਾ ਉਹ ਤਰੇਗਾ, ਜਿਹੜਾ ਰੋਜ਼ ਮਾੜੀ ਮਾੜੀ ਸੰਗਤ ਆ, ਪੰਜ ਮਿੰਟ ਆਪਾਂ ਜਾਪ ਕਰਦੇ ਹਾਂ ਇਸੇ ਕਰਕੇ, ਪੰਜ ਮਿੰਟ ਦੋ ਮਿੰਟ ਪਹਿਲਾਂ ਤਾਂ ਜ਼ਿਆਦਾ ਵੀ ਕਰਦੇ ਸੀ, ਫਿਰ ਕਲਯੁਗ ਦਾ ਜ਼ੋਰ ਪੈ ਗਿਆ। ਉਹ ਕਹਿੰਦੇ ਇੰਨਾ ਕਹਿੰਦੇ ਨਾਮ ਜਪਾਈ ਜਾਂਦਾ, ਉਹ ਕਈ ਬੰਦਿਆਂ ਚ ਹੋ ਕੇ ਬੋਲਿਆ ਮੈਨੂੰ, ਕਹਿੰਦਾ ਉਹ ਇੰਨਾ ਨਾਮ ਨਾ ਜਪਾ, ਮੇਰੇ ਸਮੇਂ ਦੇ ਵਿੱਚ ਪੁੱਠੇ ਕੰਮ ਨਾ ਕਰ ਤੂੰ। ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਜਦ ਸੱਤ ਦਿਨ ਦਾ ਸਮਾਗਮ ਨਾਮ ਸਿਮਰਨ ਭਜਨ ਕਮਾਈ ਦਾ ਸਮਾਗਮ ਸ਼ੁਰੂ ਕੀਤਾ, ਤਾਂ ਥੋੜੇ ਦਿਨ ਪਹਿਲਾਂ ਕਲਯੁਗ ਆਇਆ ਸੀ ਬਾਬਾ ਜੀ ਕੋਲੇ। ਬਾਬਾ ਜੀ ਮੈਨੂੰ ਰਾਹ ਚ ਦੱਸਦੇ ਹੁੰਦੇ ਸੀ, ਕਹਿੰਦੇ ਇੱਥੇ ਖੜਾ ਸੀ ਆ ਕੇ ਕਾਲੇ ਜੇ ਕੱਪੜੇ ਪਾਏ ਲੰਬਾ ਜਾ, ਕਹਿੰਦੇ ਮੈਂ ਕਿਹਾ ਤੂੰ ਕੌਣ ਆ ਬਈ? ਉਹ ਕਹਿੰਦੇ ਤੈਨੂੰ ਨੀ ਪਤਾ ਕੌਣ ਆ ਮੈਂ, ਤੂੰ ਮੇਰੇ ਰਾਜ ਚ ਪੁੱਠਾ ਕੰਮ ਸ਼ੁਰੂ ਕਰਨ ਲੱਗਿਆ। ਕਹਿੰਦੇ ਕਿਉਂ, ਮੈਂ ਕੀ ਪੁੱਠਾ ਕੰਮ ਕਰਨ ਲੱਗਿਆ? ਨਾ ਲੋਕਾਂ ਨੂੰ ਨਾਮ ਜਪਾਉਣ ਲੱਗਿਆ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਰਾਜ ਚ ਨਾਮ ਜਪਾਉਣਾ? ਤੂੰ ਇਸ ਤਰੀਕੇ ਨਾਲ ਬੜਾ ਪੁੱਠਾ ਬੋਲਿਆ। ਕਹਿੰਦਾ ਜੇ ਤੂੰ ਨਾਮ ਜਪਾਇਆ ਮੈਂ ਇਹੋ ਜਿਹੀ ਹਨੇਰੀ ਲਿਆਊਂਗਾ, ਸਾਰਾ ਕੁਛ ਉਡਾ ਦੂੰ ਤੇਰਾ। ਬਾਬਾ ਜੀ ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਬੜਾ ਗੁੱਸਾ ਆਇਆ ਉਹਦੇ ਤੇ, ਕਹਿੰਦੇ ਮੈਨੂੰ ਬੜਾ ਗੁੱਸਾ। ਕਹਿੰਦੇ ਮੈਂ ਸੋਟੀ ਤਾਂ ਚੁੱਕ ਕੇ ਕਿਹਾ, ਕਹਿੰਦੇ ਆ ਤੂੰ ਫਿਰ ਤੈਨੂੰ ਮੈਂ ਦੱਸਾਂ ਪਤਾ। ਕਹਿੰਦੇ ਜੇ ਤੂੰ ਵਿਘਨ ਪਾਇਆ ਨਾ ਨਾਮ ਜਪਣ ਵਿੱਚ, ਤੂੰ ਗੁਰੂ ਨਾਨਕ ਸਾਹਿਬ ਨੇ ਤਾਂ ਛੱਡਤਾ, ਮੈਂ ਤੈਨੂੰ ਛੱਡਣਾ ਵੀ ਨਹੀਂ ਫਿਰ। ਕਹਿੰਦੇ ਫਿਰ ਡਰ ਗਿਆ। ਕਹਿੰਦੇ ਪਰ ਪਹਿਲੇ ਦਿਨ ਇੰਨੀ ਹਨੇਰੀ ਇੰਨਾ ਤੂਫਾਨ ਕੇ, ਕਹਿੰਦੇ ਮੈਂ ਇਹਨੂੰ ਇੱਕ ਗੱਲ ਕਹਿਤੀ ਕਿ ਚਾਰ ਦੀਵਾਰੀ ਦੇ ਵਿੱਚ ਜੇ ਬਣਿਆ ਨਾ ਫਿਰ ਦੇਖ ਲਾ। ਕਹਿੰਦੇ ਆਸੇ ਪਾਸੇ ਸਫੈਦਿਆਂ ਦੇ ਸਾਰੇ ਦਰਖਤ ਤੋੜ ਤੇ ਤੂਫਾਨ ਨੇ, ਇੰਨੇ ਗੜੇ ਪਏ, ਸੰਗਤ ਨੂੰ ਰੁਕਾਵਟਾਂ ਖੜੀਆਂ ਕਰਦੀਆਂ। ਕਹਿੰਦੇ ਪਰ ਫਿਰ ਵੀ ਸਾਡਾ ਸਮਾਗਮ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪੂਰਾ ਚੱਲਿਆ। ਇਸ ਤਰੀਕੇ ਨਾਲ ਹੈ ਕਿ ਕਲਯੁਗ ਰੁਕਾਵਟ ਵੀ ਪਾਉਂਦਾ, ਕਿਉਂਕਿ ਇਹਦੇ ਵਿੱਚ ਤਰਨਾ ਵੀ ਬੜਾ ਸੌਖਾ ਹੈ। ਤਾਂ ਤੇ ਕਹਿੰਦੇ ਨਾਮ ਇੱਕ ਵਾਰੀ ਕਿਹਾ ਹੀ ਬੰਦਾ ਤਰ ਜਾਇਆ ਕਰੇਗਾ।
1: ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਪੈ ਜੋਏ।
2: ਕਹਿੰਦੇ ਬ੍ਰਹਮ ਦੇ ਆਸਰੇ ਹੋ ਕੇ ਜਿਹੜਾ ਤਨ ਮਨ ਧਨ ਸਾਰਾ ਕੁਛ ਅਰਪਣ ਕਰ ਦੇਵੇਗਾ।
1: ਤਾਂ ਕਾ ਵੀ ਤੂੰ ਭੈ ਕਰੀ ਇਹੋ ਹਮਾਰੀ ਖੋਏ।
2: ਬ੍ਰਹਮਾ ਨੇ ਆਪਣੇ ਪੁੱਤਰ ਕਲਯੁਗ ਨੂੰ ਕਿਹਾ, ਕਹਿੰਦੇ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ, ਬਾਲਾ ਨਾ ਸਿਰ ਚੜ ਜੀ ਕਿਤੇ ਮੈਂ ਹੀ ਮੇਰਾ ਰਾਜ ਹੈ। ਜਿਨ੍ਹਾਂ ਨੇ ਬ੍ਰਹਮ ਦੇ ਆਸਰੇ ਹੋ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਪਾਈਆ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਜਿਨ੍ਹਾਂ ਨੇ ਇਹ ਕਰਮ ਪਕੜ ਲਿਆ ਨਾ, ਜਿਹੜੇ ਗੁਰੂ ਵਾਲੇ ਹੋਣਗੇ, ਜਿਹੜੇ ਸਹੀ ਗੁਰਸਿੱਖ ਹੋਣਗੇ, ਜਿਹੜੇ ਧਰਮਾਤਮਾ ਪੁਰਸ਼ ਹੋਣਗੇ, ਉਥੇ ਭੁੱਲ ਕੇ ਨਾ ਹੱਥ ਪਾ ਲਈ ਕਿਤੇ, ਉਹ ਤੈਨੂੰ ਕਰ ਦੇਣਗੇ ਪੁੱਠਾ। ਉਹੀ ਬਚਨ ਆ ਗਿਆ ਨਾ ਬਾਬਾ ਜੀ ਵਾਲਾ। ਕਹਿੰਦੇ ਇਸ ਕਰਕੇ ਉਹਨਾਂ ਤੋਂ ਡਰੀ, ਉਹਨਾਂ ਦੇ ਜੋੜੇ ਜਾੜੇ ਝਾੜਿਆ ਕਰੀ, ਪ੍ਰਸ਼ਾਦ ਵੀ ਲੈ ਲਿਆ ਕਰ ਜਾ ਕੇ, ਇਸ ਕਰਕੇ ਉਥੋਂ ਥੋੜਾ ਜਿਹਾ ਭੈ ਕਰੀ। ਤੇ ਬਾਕੀ ਜਿਹੜੇ ਲੋਕ ਨੇ ਕਲਯੁਗ ਦੇ ਅੰਦਰ ਪਖੰਡੀ ਲੋਕ, ਸ਼ਰਾਬੀ ਕਬਾਬੀ, ਇਹੋ ਜਿਹੇ ਪੁੱਠੇ ਕੰਮਾਂ ਵਾਲੇ, ਇਹਨਾਂ ਨੂੰ ਜਿੰਨਾ ਮਰਜ਼ੀ ਮਾਰੀ, ਮੈਂ ਤੈਨੂੰ ਕੁਛ ਨਹੀਂ ਕਹਿੰਦਾ।
1: ਅਬਰ ਸਕਲ ਤਜ ਆਸਰੋ ਏਕ ਨਾਮ ਕੋ ਪ੍ਰੇਮ।
2: ਹੋਰ ਸਾਰਾ ਆਸਰਾ ਛੱਡ ਦੇਣਾ ਕਲਯੁਗ ਦੇ ਵਿੱਚ।

0: ਇਸ ਨੇ ਆ ਕੇ ਜਦੋਂ ਮਹਾਰਾਜ ਦੇ ਦਰ ਨੂੰ ਤੱਕਿਆ, ਦਰਬਾਰ ਦੇਖਿਆ, ਸਾਰੀ ਸੰਗਤ ਦਰਸ਼ਨ ਕੀਤੇ, ਗੁਰਾਂ ਦੀ ਮਹਿਮਾ ਜਾਣੀ, ਤਾਂ ਇਹ ਕਵੀ ਨੇ ਇੱਕ ਕਵਿਤਾ ਰਚੀ ਹੈ।
1: ਮਿਲਿਓ ਪ੍ਰਥਮ ਕੀਨ ਪਰਣਾਮ,
0: ਪਹਿਲਾਂ ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਹੈ।
1: ਬਹੁਤ ਸੁਣਾਏ ਸੁਜਾਸੇ ਅਭਰਾਮ,
0: ਫਿਰ ਬੜਾ ਅਭਿਰਾਮ ਹੁੰਦਾ, ਸੁੰਦਰ ਸੋਹਣਾ ਜਸ ਕੀਤਾ ਹੈ।
1: ਕਬਿਤ ਜਾਹੀ ਔਰ ਜਾਉ, ਅਤ ਆਦਰ ਤਾਂ ਤੇ ਪਾਉ।
0: ਹੁਣ ਕਬਿਤ ਕਵੀ ਜੀ ਨੇ ਰਚਿਆ, ਅੰਮ੍ਰਿਤ ਰਾਏ ਨੇ, 52 ਕਵੀਆਂ ਵਿੱਚੋਂ। ਜਿੱਥੇ ਵੀ ਜਾਂਦਾ ਹਾਂ ਹੇ ਸੱਚੇ ਪਾਤਸ਼ਾਹ,

0: ਕਿਵੇਂ ਗਾਵਾਂ, ਕਿਉਂਕਿ ਤੁਹਾਨੂੰ ਤਾਂ ਪਹਿਲਾਂ ਹੀ ਸ਼ੇਸ਼ਨਾਗ ਜਿਹੜਾ ਹੈ ਜਿਹਦੇ ਮੁੱਖ ਵਿੱਚ ਜਵਾਨਾਂ ਦੋ ਹਜ਼ਾਰ ਤੁਹਾਡੇ ਨਾਮ ਤਾਂ ਸ਼ੇਸ਼ਨਾਗ ਪਹਿਲਾਂ ਹੀ ਲੈ ਰਿਹਾ, ਤੁਹਾਡੇ ਨਾਮ ਮੈਂ ਇੱਕ ਜੀਭ ਵਾਲਾ ਜੀਵ ਕਿਵੇਂ ਗਾ ਸਕਦਾ? ਹਾਂਜੀ
1: ਕੀਰ ਚੀਰ ਮੁਕਤਾ ਜੇ ਦੇਤ ਦਿਲ ਪ੍ਰਤ ਦਾਨ।
0: ਤੁਸੀਂ ਜਿਹੜਾ ਸਾਨੂੰ ਦਾਨ ਦਿੰਦੇ ਹੋ ਹੀਰੇ ਬਸਤਰ ਮੋਤੀ, ਦਿਨ ਪ੍ਰਤ ਦਿਨ ਸਾਨੂੰ ਇੰਨਾ ਦਾਨ ਬਖਸ਼ਦੇ ਹੋ।
1: ਦਾਨ ਤਿਨੈ ਦੇਖ ਦੇਖ ਅਬਲਾਖਤ ਤਨੇਸ਼ ਜੋ।
0: ਤਨੇਸ਼ ਜੋ ਪਰਮੇਸ਼ਰ ਦਾ ਖਜ਼ਾਨਚੀ ਬਣਾਇਆ ਹੋਇਆ ਕੁਬੇਰ, ਉਹ ਵੀ ਦੇਖ ਦੇਖ ਕੇ ਲਲਚਾਉਂਦਾ ਹੈ। ਵੈਸੇ ਤਾਂ ਉਹਦੇ ਕੋਲ ਕੋਈ ਕਮੀ ਨਹੀਂ ਹੀਰਿਆਂ ਮੋਤੀਆਂ ਜਵਾਹਰਾਤਾਂ ਦੀ, ਪਰ ਇੱਕ ਇਨਾਮ ਜਿਹੜੀ ਹੁੰਦੀ ਵੱਡੀ ਚੀਜ਼ ਹੁੰਦੀ ਹੈ, ਇਨਾਮ ਹੁੰਦਾ ਜਿਹੜਾ ਖਾਸ ਕਰਕੇ ਤੁਹਾਡੇ ਵੱਲੋਂ, ਜਿਹਨੂੰ ਦਸਵੇਂ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਇਨਾਮ ਦੇਣ। ਹੀਰਿਆਂ ਮੋਤੀਆਂ ਦੀ ਕਮੀ ਨਹੀਂ ਹੈ ਉਹਦੇ ਕੋਲ ਕੁਬੇਰ ਪਾਸ, ਪਰ ਉਹ ਵੀ ਚਾਹੁੰਦਾ ਕਿਤੇ ਕਾਸ਼ ਭਰੀ ਸੰਗਤ ਵਿੱਚ ਦਸਵੇਂ ਪਾਤਸ਼ਾਹ ਮੈਨੂੰ ਵੀ ਇਉਂ ਸਿਰੋ ਪਾਉ ਦੇਣ, ਹੀਰੇ ਮੋਤੀ ਇਨਾਮ ਵਿੱਚ ਦੇਣ। ਉਹ ਇੱਕ ਵੱਖਰਾ ਹੀ ਆਨੰਦ ਹੈ ਜਿਹੜਾ ਤੁਹਾਡੀ ਸਭਾ ਵਿੱਚ ਬੰਦੇ ਨੂੰ ਇੰਨਾ ਮਾਣ ਆਦਰ ਸਤਿਕਾਰ ਧਨ ਦੌਲਤ ਪਦਾਰਥ ਲੋਕ ਪਰਲੋਕ ਦੇ ਸੁੱਖ ਮਿਲਦੇ ਹਨ।
1: ਗੁਣ ਨੂੰ ਮੈਂ ਗੁਣੀ ਕਵੀ ਅੰਮ੍ਰਿਤ ਪੜਈਆ ਮੇਰੋ।
0: ਸੋ ਇਸ ਕਰਕੇ ਗੁਣ ਮੈਂ ਗੁਣੀ ਵਿਦਵਾਨਾਂ ਵਿੱਚ ਵਿਦਵਾਨ ਅੰਮ੍ਰਿਤ ਰਾਏ ਜਿਹੜਾ ਕਵੀ ਹੈ, ਇਹਦੇ ਵਿੱਚ ਥੋੜੀ ਜਿਹੀ ਇੱਕ ਸ਼ੰਕਾ ਕਵਿਤਾ ਵਿੱਚ ਇਉਂ ਵੀ ਆ ਜਾਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਇਉਂ ਲੱਗਦਾ ਜਿਵੇਂ ਇਸ ਕਵੀ ਬਾਰੇ ਇਹਦੇ ਗੁਰੂ ਨੇ ਕਵਿਤਾ ਲਿਖ ਕੇ ਭੇਜੀ ਹੈ, ਨਾਲ ਕਵੀ ਨੂੰ ਭੇਜਿਆ ਕਿ ਮੈਨੂੰ ਤਾਂ ਕੋਈ ਕੰਮ ਹੈ, ਮੈਂ ਤਾਂ ਆ ਨਹੀਂ ਸਕਦਾ, ਪਰ ਤੁਹਾਡੇ ਕੋਲ ਮੈਂ ਇੱਕ ਬੜਾ ਹੀ ਵਿਦਵਾਨ ਕਵੀ ਭੇਜ ਰਿਹਾ ਹਾਂ। ਸੋ ਇਹ ਬਹੁਤ ਹੀ ਅੱਛਾ ਕਵੀ ਹੈ ਮੇਰਾ।
1: ਜਬ ਇਨੈ ਹੇਰੋ ਪਿਆਰ ਕੀਜੇ ਅਮਰੇਸ਼
0: ਜੋ। ਜਦੋਂ ਤੁਸੀਂ ਇਹਨਾਂ ਨੂੰ ਦੇਖੋ ਜੀ, ਇਹ ਜਿਹੜੇ ਕਵੀ ਨੂੰ ਮੈਂ ਭੇਜ ਰਿਹਾ ਹਾਂ, ਹੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਤਾਂ ਆਪ ਜੀ ਨੇ ਕਿਰਪਾ ਕਰਨੀ। ਅਮਰੇਸ਼ ਹੁੰਦਾ ਹੈ ਦੇਵਤਿਆਂ ਦੇ ਈਸ਼ਵਰ ਜੀ, ਆਪ ਗੁਣੀਆਂ ਤੋਂ ਵੱਡੇ ਗੁਣੀ ਹੋ, ਤੇ ਇਹ ਜਿਹੜਾ ਮੇਰਾ ਕਵੀ ਹੈ ਨਾ ਅੰਮ੍ਰਿਤ ਰਾਏ, ਮੇਰਾ ਸ਼ਾਗਿਰਦ, ਇਹਨੂੰ ਜ਼ਰੂਰ ਤੁਸੀਂ ਆਪਣੀ ਸਭਾ ਵਿੱਚ

0: ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਖੀਰ ਨਿੱਧ ਹੁੰਦਾ ਖੀਰ ਸਮੁੰਦਰ, ਤੁਹਾਡਾ ਜਿਹੜਾ ਜਸ ਹੈ ਉਹ ਤਾਂ ਹੁਣ ਖੀਰ ਸਮੁੰਦਰ ਤੋਂ ਵੀ ਅੱਗੇ ਲੰਘ ਚੁੱਕਿਆ ਹੈ।
1: ਕੀਰਤ ਤਿਹਾਰੀ ਤੋਂ ਮੈਂ ਕਹਿ ਕੇ ਸੰਦੇਸ਼ ਜੀ,
0: ਸੋ ਤੁਹਾਡੀ ਜਿਹੜੀ ਕੀਰਤੀ ਹੈ ਇਹ ਮੈਂ ਕਿਵੇਂ ਕਰ ਸਕਦਾ? ਤੁਹਾਡੀ ਕੀਰਤੀ ਤਾਂ ਬਹੁਤ, ਅਸੀਂ ਕਿਵੇਂ ਕਹਿ ਸਕਦੇ ਹਾਂ? ਤੁਹਾਡਾ ਤਾਂ ਜਸ ਪਹਿਲਾਂ ਹੀ ਇੰਨਾ ਵੱਡਾ ਹੈ, ਇੰਨੀ ਦੂਰ ਜਾ ਚੁੱਕਿਆ ਹੈ ਕਿ ਤੁਹਾਡਾ ਖੀਰ ਸਮੁੰਦਰੋਂ ਵੀ ਪਾਰ ਜਿਹੜੀ ਕੀਰਤੀ ਲੰਘ ਚੁੱਕੀ ਹੈ। ਸੋ ਇਸ ਕਰਕੇ ਇਹ ਕਵੀ ਤੁਹਾਨੂੰ ਤੁਹਾਡਾ ਜਸ ਕਹਿਣ ਲਈ ਤੁਹਾਡੇ ਪਾਸ ਆਇਆ ਹੈ ਸੰਦੇਸ਼ਾ ਲੈ ਕੇ ਮੇਰਾ, ਤੇ ਇਹਨੂੰ ਤੁਸੀਂ ਮਾਣ ਆਦਰ ਬਖਸ਼ਣਾ।
1: ਜੋ ਭਈ ਸੁਣ ਪ੍ਰਸੰਨ ਕਲਗੀ ਧਰ ਹੈ ਕੇ ਰਾਖਿਓ ਨਿਟ ਮਾਨ ਬੋ ਕਹਿ ਕੇ।
0: ਭਾਈ ਅੰਮ੍ਰਿਤ ਰਾਏ ਨੂੰ ਮਹਾਰਾਜ ਨੇ ਬੜਾ ਸਤਿਕਾਰ ਦਿੱਤਾ, ਆਪਣੇ ਕੋਲ ਬੜਾ ਮਾਣ ਆਦਰ ਸਤਿਕਾਰ ਦੇ ਕੇ

0: ਇੱਕ ਦਿਨ ਗੁਰ ਕਹਿ ਸਭਾ ਮੈਂ ਸ੍ਰੀ ਅਰਜਨ ਕੀ ਰਹਿਤ ਕਲ ਮਹਿਮਾ ਸੁਖਮਨੀ ਬਹੁ ਜਪ ਜੀ ਮਹਿਮਾ ਮਹਿਤ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪਵਿੱਤਰ ਪ੍ਰਸੰਗ ਦੇ ਵਿੱਚ ਕਵੀਆਂ ਦਾ ਸੰਵਾਦ ਪ੍ਰਸ਼ਨ ਉੱਤਰ ਸਿੱਖਿਆ ਸ਼ੁਭ ਗੁਣਾਂ ਦੇ ਸਮੇਤ ਪ੍ਰਾਪਤ ਹੋਈ ਹੈ ਆਪਾਂ ਨੂੰ। ਚੰਦਨ ਗਵੀ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਸਤਿਗੁਰੂ ਨੇ ਆਪਣੇ ਕਵੀਆਂ ਦੇ ਵਿੱਚ ਸਮਿਲਿਤ ਕੀਤਾ ਹੈ ਅਤੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਤੋਂ ਕਵਿਤਾ ਬਣਵਾ ਕੇ ਚੰਦਨ ਕਵੀ ਦਾ ਹੰਕਾਰ ਜੜੋਂ ਪੁੱਟ ਕੇ ਗੁਰੂ ਘਰ ਦੇ ਵਿੱਚ ਮਿਲਾਇਆ ਹੈ। ਭਾਵ ਆਪਣੇ 52 ਕਵੀਆਂ ਦੇ ਵਿੱਚ ਉਹਨੂੰ ਥਾਂ ਦਿੱਤੀ ਹੈ। ਸੋ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਹੈ ਇਹ ਕਿਤਨੀ ਵੱਡੀ ਮਹਿਮਾ ਕਲਯੁੱਗ ਦੇ ਵਿੱਚ, ਚਾਹੇ ਉਹ ਭਗਤੀ ਵਿੱਚ ਲੋੜ ਹੈ, ਚਾਹੇ ਉਹ ਵਿਰਾਗ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹ ਕੋਈ ਬੇਂਗਮ ਸਾਧੂ ਹੈ ਜਾਂ ਕੋਈ ਗ੍ਰਿਸ਼ਤੀ ਬੰਦਾ ਹੈ ਜਾਂ ਜੰਗ ਦੇ ਵਿੱਚ ਜਾਣਾ ਹੈ, ਕੋਈ ਵਪਾਰ ਕਰਨਾ ਹੈ, ਵਿੱਦਿਆ ਪੜ੍ਹਨੀ ਹੈ, ਇਹ ਸਾਰੇ ਕਾਰਜਾਂ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਰਬਾਣੀ ਦੀ ਦਾਤ ਬਖਸ਼ੀ। ਸੋ ਜਪਜੀ ਸਾਹਿਬ ਦੀ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਸੋਹਣੇ ਢੰਗ ਨਾਲ ਸਤਿਗੁਰੂ ਮਹਾਰਾਜ ਦੱਸ ਰਹੇ ਨੇ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ।

0: ਜਿਹੜਾ ਇਹਨਾਂ ਦਾ ਨਿੱਤ ਪਾਠ ਕਰਨਾ ਹੈ ਚਿੱਤ ਦੀ ਪ੍ਰੀਤੀ ਲਾ ਕੇ, ਸੋ ਉਹਨਾਂ ਨੂੰ ਅੰਤਮ ਸਮੇਂ ਤੇ ਭਲੀ ਗਤ ਕਲਿਆਣ ਜਿਹੜੀ ਹੁੰਦੀ ਹੈ ਅੰਤਮ ਸਮੇਂ ਤੇ ਪ੍ਰਾਪਤ ਹੁੰਦੀ ਹੈ।
1: ਸੁਣ ਕਰ ਤਬ ਨੰਦ ਲਾਲ ਇੱਕ ਪੰਡਿਤ ਪਿੰਡੀ ਲਾਲ ਦੋਨੋਂ ਬੂਝਣ ਲਗੇ ਸ਼ੁਭ ਮਹਿਮਾ ਜਥਾ ਵਿਸਾਲ।
0: ਸੋ ਸੁਣ ਕਰਕੇ ਉਸ ਵਕਤ ਭਾਈ ਨੰਦ ਲਾਲ ਅਤੇ ਇੱਕ ਪੰਡਿਤ ਪਿੰਡੀ ਲਾਲ ਹੋਇਆ, 52 ਕਵੀਆਂ ਦੇ ਵਿੱਚ ਇਨ੍ਹਾਂ ਦੇ ਨਾਮ ਆਉਣਗੇ। ਨੰਦ ਲਾਲ ਵੀ ਦੋ ਹੋਏ ਨੇ, ਸੋ ਇਸ ਕਰਕੇ ਹੋ ਸਕਦਾ ਨੰਦ ਲਾਲ ਪੰਡਿਤ ਪਿੰਡੀ ਲਾਲ ਪੰਡਿਤ ਦੋਵੇਂ ਜਾਣੇ ਪੁੱਛ ਰਹੇ ਹਨ।
1: ਸ੍ਰੀ ਅਰਜਨ ਜੀ ਰਚੀ ਏ ਸ੍ਰੀ ਨਾਨਕ ਜਪ ਕੀਨ।
0: ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਅਤੇ ਜਿਹੜੀ ਜਪਜੀ ਸਾਹਿਬ ਬਾਣੀ ਹੈ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਜੀ।
1: ਸ੍ਰੀ ਮੁਕਤੇ ਬਰਨੋ ਅਬੈ ਜਥਾ ਮਹਾਤਮ ਪੀਨ।
0: ਸੋ ਜਿਵੇਂ ਇਹਦਾ ਪੀਨ ਹੁੰਦਾ ਬਹੁਤਾ ਜ਼ਿਆਦਾ ਮਹਾਤਮ ਹੈ, ਉਹ ਸ਼੍ਰੋਮਣੀ ਮੁਖ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਵਰਣਨ ਕਰਕੇ ਸਾਰਿਆਂ ਨੂੰ ਸੁਣਾਓ ਜੀ।
1: ਜੋ ਪਏ ਇਤਨੇ ਬਿਖੈ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ।
0: ਇੰਨੇ ਵਿੱਚ ਭਾਈ ਨੰਦ ਸਿੰਘ ਜੀ ਨੇ ਇੱਕ ਬਚਨ ਕਿਹਾ, ਮਹਾਰਾਜ ਇੱਕ ਗੱਲ ਕੁਛ ਮੈਂ ਅਚਰਜ ਜੀ ਦੇਖੀ ਹੈ ਜੀ।
1: ਵਿੱਚ ਸਰਾਏ ਕੇ ਇੱਕ ਸਿੱਖ ਹੀਰਾ ਜਿਸ ਮੈਂ ਪ੍ਰਵਿਸ਼ਿਓ ਪ੍ਰੇਤ ਵਡੇਰਾ।
0: ਇੱਕ ਸਰਾਂ ਦੇ ਵਿੱਚ ਆ ਕੇ ਠਹਿਰਿਆ ਹੋਇਆ ਸਿੱਖ, ਉਹਦੇ ਵਿੱਚ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਗਈ ਹੈ ਇਹ ਮੈਂ ਦੇਖਿਆ ਹੈ।
1: ਕਿਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਠਿਗ ਆਏ।
0: ਹਲੇ ਉਹਨੇ ਇੰਨੀ ਗੱਲ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੋਈ ਸੀ ਕਿ ਇਤਨੇ ਨੂੰ ਜਿੰਨੇ ਕਵੀ ਸਨ ਮਹਾਰਾਜ ਜੀ ਦੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਗਏ।
1: ਪਠਨ ਸੁਣਨ ਕੋ ਪਰਚਾ ਜੋਏ ਜਿਨਕੇ ਸੰਗ ਕਰੇ ਰਸ ਸੋਏ।
0: ਪੜ੍ਹਨ ਸੁਣਨ ਦਾ ਪਰਚਾਵਾ ਔਰ ਜਿਹੜਾ ਰਸ ਪ੍ਰੇਮ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਿਆ ਕਰਦੇ ਸਨ, ਆਪਣੀ ਸਮਰੱਥਾ ਦੇ ਹੁੰਦਿਆਂ ਹੋਇਆ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਨਾਲ ਪਰਖਣਾ ਪਿਤਾ ਦਾ ਕੰਮ ਹੁੰਦਾ ਹੈ। ਜਿੱਥੇ ਕਿਤੇ ਉਨ੍ਹਾਂ ਦੀਆਂ ਗਲਤੀਆਂ ਨੇ ਉਨ੍ਹਾਂ ਨੂੰ ਸਮਝਾਉਣਾ ਹੁੰਦਾ। ਸੋ ਇਸ ਕਰਕੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ, ਪਰ ਆਪਣੇ ਬੱਚਿਆਂ ਨੂੰ ਵੀ ਉੱਡਣਾ ਸਿਖਾਉਣਾ, ਕੁਛ ਨਾ ਕੁਛ ਗੁਣ ਦੇਣਾ, ਇਸ ਕਰਕੇ ਆਪਣੇ ਕੋਲ ਬਿਠਾ ਕੇ ਕਵੀਆਂ ਕਵੀਸ਼ਰਾਂ ਤੋਂ ਵਿਦਵਾਨਾਂ ਤੋਂ ਪੰਡਤਾਂ ਤੋਂ ਕੁਛ ਨਾ ਕੁਛ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਸਿੱਖਿਆ ਦੇ ਵਿੱਚ ਹੋਰ ਵਾਧਾ ਕਰਦੇ ਹਨ।
1: ਬਿਧੀ ਚੰਦ ਪੰਡਿਤ ਬ੍ਰਿਜ ਲਾਲ ਖਾਨ ਚੰਦ ਅਰ ਚੰਦ ਨਿਆਲ ਮਾਨ ਦਾਸ ਬੈਰਾਗੀ ਜੇਵ ਸੈਨਾਪਤੀ ਪੰਡਿਤ ਸੁਖਦੇਵ ਆਲਮ ਸ਼ਾਹ ਮਦਨ ਗਿਰ ਆਇਓ ਬ੍ਰਿਖਾ ਸੁਖੂ ਦੁਨੀਆ ਭਾਇਓ ਗੁੰਨਾ ਅਲੀ ਹੁਸੈਨ ਰੋ ਅਲ ਉਦੇ ਰਾਵ ਰਾਵਨ ਕਵੀ ਬਲ ਸੁਖੀਆ ਧਰਮ ਸਿੰਘ ਅਰਚੰਦਾ ਬੱਲਪ ਕਵੀ ਕੁਵਰੇਸ਼ ਬਿਲੰਦਾ ਮਧੂ ਲੱਖਾ ਈਸ਼ਰਦਾਸ ਧਿਆਨ ਸਿੰਘ ਧੰਨਾ ਸਿੰਘ ਦਾਸ ਹੰਸ ਰਾਮ ਆਦਿਕ ਕਵੀ ਓਰ ਵਿਦਿਆਵੰਤਨ ਕੇ ਸਿਰ ਮੋਰ ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ ਬੈਠੀ ਸਭਾ ਦੇਖ ਗੁਰਨਾਥਾ।
0: ਇਹ ਜਿੰਨੇ ਕਵੀਆਂ ਦੇ ਨਾਮ ਲਏ ਨੇ ਇਹ ਕੁੱਲ 52 ਚੋਂ 11 ਘੱਟ ਨੇ ਇਹਦੇ ਚ, ਬਾਕੀ ਦੇ 11 ਵੀ ਸਾਰੇ ਲਿਖੇ ਹੋਏ ਨੇ, ਪਰ ਕਹਿਣ ਦਾ ਭਾਵ ਹੈ ਕਿ ਸਾਰੇ 52 ਕਵੀਆਂ ਦੇ ਇੱਥੇ ਨਾਮ ਜਿਹੜੇ ਲਿਖੇ ਨੇ ਇਹਨਾਂ ਨੇ ਇੱਕ ਪੰਕਤੀ ਲਾਈਨ ਲਾ ਲਈ, ਦੂਰ ਤੱਕ ਪਿਆਰ ਨਾਲ ਹੱਥ ਜੋੜ ਕੇ ਆ ਕੇ ਖੜੇ, ਬਾਰੀ ਬਾਰੀ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਫਿਰ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਗੁਰਾਂ ਦੇ ਨੇੜੇ ਨੇੜੇ ਸਾਰੇ ਜਾਣੇ ਸਜ ਗਏ।
1: ਇਨ ਪਸਚਾਤੀ ਆਏ ਸ਼ਿਤਾਬੀ ਸੱਦੂ ਮੱਦੂ ਦੋਨ ਰਬਾਬੇ।
0: ਸੋ ਇਨ੍ਹਾਂ ਤੋਂ ਬਾਅਦ ਨਾਲ ਹੀ ਰਬਾਬੀ ਜਿਹੜੇ ਨੇ ਸੱਦੂ ਭਾਈ ਮੱਦੂ ਕਾਫੀ ਇਨ੍ਹਾਂ ਦੀ ਆਪਾਂ ਨੂੰ ਤਰਤੀਬ ਵੀ ਮਿਲਦੀ ਹੈ। ਭਾਈ ਮਰਦਾਨਾ, ਇਸ ਪ੍ਰਕਾਰ ਭਾਈ ਦਾਨਾ ਦਾਲਾ, ਇਹ ਸੱਤਾ ਬਲਵੰਡਾ ਭਾਈ ਹੋਏ ਨੇ, ਬਾਬਕ ਛੇਵੇਂ ਪਾਤਸ਼ਾਹ ਵੇਲੇ ਹੋਇਆ ਹੈ। ਫਿਰ ਭਾਈ ਬਾਬਕ ਦੇ ਲੜਕੇ ਸੱਤਵੇਂ ਪਾਤਸ਼ਾਹ ਵੇਲੇ ਕੀਰਤਨ ਕਰਦੇ ਰਹੇ ਨੇ, ਅੱਠਵੇਂ ਪਾਤਸ਼ਾਹ ਵੇਲੇ ਥੋੜਾ ਸਮਾਂ, ਫਿਰ ਨੌਵੇਂ ਪਾਤਸ਼ਾਹ ਵੇਲੇ। ਇਹ ਉਨ੍ਹਾਂ ਦੇ ਅੱਗੇ ਹੀ ਪਰਿਵਾਰ ਹੈ ਕਿ ਸੱਦੂ ਤੇ ਭਾਈ ਮੱਧੂ, ਇਹ ਦੋਨੋ ਸਾਰਿਆਂ ਤੋਂ ਬਾਅਦ ਵਿਚ ਇਨ੍ਹਾਂ ਨੇ ਵੀ ਆ ਕੇ ਮੱਥਾ ਟੇਕਿਆ ਹੈ।
1: ਕੀਰਤਨ ਕਰਨ ਲਗੇ ਤਲ ਆਏ ਫਿਰ ਚਿਤ ਜਵੈ ਥਿਰੇ ਸਮਦਾਏ।
0: ਇਹ ਆ ਕਰਕੇ ਕੀਰਤਨ ਕਰਨ ਲੱਗੇ ਭਾਈ ਸੱਦੂ ਤੇ ਮੱਧੂ, ਸਾਰਿਆਂ ਦੇ ਚਿੱਤ ਟਿਕ ਗਏ ਗੁਰਬਾਣੀ ਦੇ ਗਾਇਨ ਕਰਨ ਮੁਤਾਬਕ, ਗੁਰਾਂ ਦੇ ਭੈ ਵਿਚ ਭਰੀ ਸੰਗਤ ਵਿਚ।
1: ਤਬ ਸ੍ਰੀ ਮੁਖ ਤੇ ਉੱਤਰ ਕਹਿਓ ਪ੍ਰੀਤ ਲੱਗਿਓ ਜੇ ਸਿੱਖ ਕੇ ਲਹਿਓ।
0: ਹੁਣ ਮਹਾਰਾਜ ਨੇ ਉਹ ਬਚਨ ਅੱਗੇ ਤੋਰਿਆ, ਹਾਂ ਭਾਈ ਆਨੰਦ ਸਿੰਘ ਦੱਸ, ਇਹ ਜਿਹੜਾ ਤੂੰ ਕਹਿਣਾ ਉਹਨੂੰ ਬੰਦੇ ਨੂੰ ਪ੍ਰੇਤ ਪੀੜਾ ਹੋ ਗਈ ਹੈ, ਭਈ ਉਹ ਚੀਜ਼ ਦਾ ਅਸਰ ਹੋਇਆ ਹੋਇਆ, ਅੰਤਕਾਲ ਜੋ ਮੰਦਰ ਸਿਮਰਾ ਹੈ, ਐਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੋਨ ਵੱਲ ਵੱਲ ਉਤਰੈ। ਉਹ ਮਕਾਨਾਂ ਵਿਚ ਜਿਹਦੀ ਇੱਛਾ ਰਹਿ ਜਾਂਦੀ ਮਰਨ ਵੇਲੇ, ਉਹਦੀ ਆਤਮਾ ਫਿਰ ਹੁਣ ਗੁਰਚਰਨਾਂ ਚ ਤਾਂ ਨਿਵਾਸ ਨਹੀਂ ਮਿਲਦਾ, ਉਹਦੀ ਆਤਮਾ ਇੱਥੇ ਮਕਾਨ ਵਿਚ ਭਟਕੀ ਰਹਿੰਦੀ ਹੈ। ਇਸ ਤਰ੍ਹਾਂ ਦੀ ਕੋਈ ਪ੍ਰੇਤ ਆਤਮਾ ਉਸ ਸਿੱਖ ਦੇ ਉੱਤੇ ਆਪਣਾ ਪ੍ਰਭਾਵ ਪਾ ਗਈ ਹੈ।
1: ਪ੍ਰੇਤ ਲੱਗਿਓ ਜੇ ਸਿੱਖ ਕੋ ਲਿਓ ਸੋਨੇ ਪਦਤ ਹੋ ਗਏ ਜਪ ਰਸਨਾ ਜਿਨੋ ਕੰਠ ਤਿੰਨ ਪਰ ਕਛ ਬਸਨਾ।
0: ਮਹਾਰਾਜ ਕਹਿੰਦੇ ਜਾਓ ਫਿਰ ਇਉਂ ਕਰੋ, ਸਿੱਖ ਨੂੰ ਪੁੱਛੋ ਤੂੰ ਕਦੇ ਜਪਜੀ ਸਾਹਿਬ ਪੜਿਆ? ਜੇ ਜਪਜੀ ਸਾਹਿਬ ਦਾ ਪਾਠ ਸਿੱਖ ਨੂੰ ਕੰਠ ਹੋਵੇ, ਸ਼ੁੱਧ ਪੜੇ ਮਰਿਆਦਾ ਅਨੁਸਾਰ, ਉਹਦੇ ਤੇ ਭੂਤ ਪ੍ਰੇਤ ਆਦਿਕ ਇਨ੍ਹਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਜੇ ਸਿੱਖ ਬਾਣੀ ਪੜ੍ਹੇ ਨਾ, ਜੇ ਹੁਣ ਜਪਜੀ ਸਾਹਿਬ ਹੈ, ਕਈ ਕਹਿਣਗੇ ਜਾਪ ਸਾਹਿਬ ਬੜਾ ਔਖਾ ਹੈ, ਜਾਪ ਸਾਹਿਬ ਜੇ ਔਖਾ ਤਾਂ ਕਿਰਪਾ ਵੀ ਉਹਦੇ ਚ ਬੜੀ ਆ। ਨਮੋ ਪ੍ਰੇਤ ਪ੍ਰੇਤੇ, ਨਮੋ ਦੇਵ ਦੇਵੇ, ਉਹ ਇੰਨਾ ਕੁਛ ਲਿਖਿਆ ਜਾਪ ਸਾਹਿਬ ਦੇ ਵਿਚ। ਹੁਣ ਜੇ ਕੋਈ ਜਿੰਨੀ ਚੀਜ਼ ਮਹਿੰਗੀ ਹੁੰਦੀ ਜਾਂਦੀ ਆ, ਸਸਤੀ ਜੀ ਕਾਰ ਖਰੀਦ ਲਓ, ਰਾਹ ਚ ਹੀ ਖੜੇ ਰਹੋ ਫਿਰ, ਤੇ ਮਹਿੰਗੀ ਤੋਂ ਮਹਿੰਗੀਆਂ ਕਾਰਾਂ ਵਿਚ ਪਤਾ ਕਿੰਨੀਆਂ ਸਹੂਲਤਾਂ ਹੁੰਦੀਆਂ, ਕਾਰ 50 ਲੱਖ ਦੀ, ਕਾਰ 1 ਕਰੋੜ ਦੀ ਵੀ ਆ, ਪਰ ਸਹੂਲਤਾਂ ਬੜੀਆਂ ਉਹਦੇ ਚ। ਇਸ ਤਰ੍ਹਾਂ ਹੀ ਆ ਬਈ, ਜਿੰਨੀ ਆਪਾਂ ਕਹਿੰਦੇ ਇਹ ਬਾਣੀ ਤਾਂ ਬੜੀ ਵੱਡੀ, ਸੁਖਮਨੀ ਸਾਹਿਬ ਤਾਂ ਬਹੁਤਾ ਵੱਡਾ, ਪਰ ਫਲ ਵੀ ਤਾਂ ਬਹੁਤ ਵੱਡਾ ਨਾ। ਇਸ ਕਰਕੇ ਜੇ ਆਪਾਂ ਕਹੀਏ ਜਾਪ ਸਾਹਿਬ ਔਖੀ ਬੜੀ ਆ, ਔਖੇ ਤਾਂ ਫਿਰ ਜਿਹੜੇ ਜਮਦੂਤਾਂ ਦੀ ਕੁੱਟ ਖਾਣੀ ਆ, ਉਦੋਂ ਤੇ ਫਿਰ ਬਾਹਲੇ ਔਖੇ ਹੋਵਾਂਗੇ, ਉਹਦੇ ਨਾਲੋਂ ਤਾਂ ਨਹੀਂ ਔਖੀ ਹੈ ਇਹ, ਐਵੇਂ ਤੱਤਿਆਂ ਕੜਾਹਾਂ ਚ ਸੜਨਗੇ ਜਾ ਕੇ, ਜਿਹੜੇ ਜਾ ਅਗਲੀਆਂ ਜੂਨਾਂ ਭੁਗਤਣਗੇ, ਹੋਰਨਾਂ ਥਾਵਾਂ ਤੇ ਭਟਕਣਗੇ, ਉਹ ਹੁਣ ਮਾੜਾ ਜਾਂ ਔਖੇ ਹੋ ਲੋ ਬਸ, ਫਿਰ ਸੌਖੇ ਹੀ ਸੌਖੇ ਆ। ਜਿਵੇਂ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਆ, ਉਹ ਮਾੜਾ ਜਾਂ ਧਿਆਨ ਨਾਲ ਕਿਤੇ ਪੜ੍ਹ ਲਓ ਨਾ, 4 ਨੰਬਰ ਤੁਹਾਡੇ ਆ ਜਾਣ, ਸਾਰੀ ਜ਼ਿੰਦਗੀ ਮੌਜ ਕਰੋਗੇ ਫਿਰ। ਬਸ ਇੰਨਾ ਕੀ ਕੰਮ ਹੈ ਕਿ ਧਿਆਨ ਦੇ ਕੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਆਨੰਦ ਸਾਹਿਬ, ਰਹਿਰਾਸ ਕੀਰਤਨ ਸੋਹਿਲਾ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਆਸਾਈ ਦੇ ਵਾਰ ਦਾ, ਬਸ ਇੰਨਾ ਕੁ ਜ਼ਿਆਦਾ ਤੋਂ ਜ਼ਿਆਦਾ ਜੇ ਗ੍ਰਿਸ਼ਤੀ ਕਰਨਾ ਚਾਹੇ, ਇਹ ਤੋਂ ਵੱਧ ਤਾਂ ਉਹਦੀ ਮਰਜ਼ੀ ਹੈ। ਹੁਣ ਜਿਹੜਾ ਬੰਦਾ ਰੋਜ਼ 5 ਜਪਜੀ ਸਾਹਿਬ ਕਰਦਾ, 10 ਕਰਦਾ, ਕੋਈ 20-25 ਕਰਦਾ, ਮਹਾਰਾਜ ਕਹਿੰਦੇ ਜੇ ਕਿਸੇ ਨੂੰ ਪਾਠ ਕੰਠ ਹੈ ਜਪਜੀ ਸਾਹਿਬ ਦਾ, ਮਜਾਲ ਹੈ ਕੋਈ ਚੀਜ਼ ਉਹਦੇ ਨੇੜੇ ਫਟਕ ਵੀ ਜਾਵੇ, ਉਹਦਾ ਤਾਂ ਆਪਣਾ ਹੀ ਪ੍ਰਭਾਵ ਬੜਾ, ਉਹਦੇ ਤਾਂ ਸਤਿਗੁਰ ਦੀ ਰਹਿਮਤ ਹੀ ਬੜੀ ਹੈ। ਇਸ ਕਰਕੇ ਉਹ ਤਾਂ ਕਈਆਂ ਦਾ ਹੋਰ ਵੀ ਭਲਾ ਕਰਦਾ। ਇਹ ਸਿੱਖ ਬਾਣੀ ਨਹੀਂ ਪੜ੍ਹਦਾ ਹੋਣਾ, ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਇਹ ਸਾਰੇ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ, ਸਾਖੀ ਬਣ ਜਾਂਦੀ, ਇੱਕ ਜਿਹੜੀ ਸਿੱਖਿਆ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਅੱਜ, ਉਹ ਬਈ ਜੇ ਤੁਹਾਡੇ ਚ ਕੋਈ ਜਪਜੀ ਸਾਹਿਬ ਨਹੀਂ ਪੜ੍ਹਦਾ, ਭਾਈ ਪੜ੍ਹਿਆ ਕਰੋ, ਸੁਣਿਆ ਕਰੋ, ਬਾਣੀ ਨਹੀਂ ਕੰਠ ਹੈਗੀ, ਕੈਸਟਾਂ ਕਾਹਦੇ ਵਿੱਚ, ਟੇਪ ਰਿਕਾਰਡਾਂ ਇੰਨੀਆਂ ਕੈਸਟਾਂ ਹੈਗੀਆਂ ਨੇ, ਕਿਸੇ ਤੋਂ ਪਾਠ ਸੁਣ ਲਿਆ ਕਰੋ, ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ,
1: ਨਿੱਤ ਖਾਲਸਾ ਗੁਰ ਬਚ ਸੁਣਿਓ ਬੂਜਨ ਕਾਰਨ ਨੀਕੇ ਬਣਿਓ।
0: ਜਦੋਂ ਖਾਲਸੇ ਨੇ ਇਹਨਾਂ ਬਚਨ ਸੁਣਿਆ ਨੇੜੇ ਬੈਠਿਆਂ ਨੇ ਪੁੱਛਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਉਸ ਵਕਤ ਇਸ ਤਰ੍ਹਾਂ ਕਿਹਾ,
1: ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ ਦਿਓ ਬਤਾਏ ਸੰਸੈ ਚਿਤ ਰਾਚੇ।
0: ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇੱਕ ਸੰਸਾ ਜਿਹੜਾ ਮਨ ਦੇ ਅੰਦਰ ਪੈ ਜਾਂਦਾ ਬੰਦੇ ਦੇ, ਸੰਸਾ ਤੁਹਾਡੇ ਬਿਨਾਂ ਨਿਕਲਦਾ ਨਹੀਂ ਹੈ, ਸੋ ਇਸ ਕਰਕੇ ਸੰਸਾ ਇੱਕ ਕਰ ਕਿਰਪਾ ਕਰਕੇ ਦੂਰ ਕਰੋ।
1: ਲੇਤ ਮੁਕਤ ਜਪ ਪਾਠਕ ਜੁਏ ਕਹਿ ਸਰੀਰ ਕੀ ਰੱਖਿਆ ਹੋਏ।
0: ਇਹ ਹੁਣ ਨਵਾਂ ਜਗਿਆਸੂ ਪੁੱਛਦਾ ਹੈ, ਬਹਿਣ ਵਾਲੇ ਲਾਗੇ ਪੁੱਛਦੇ ਨੇ, ਬਈ ਗੁਰਬਾਣੀ ਪੜ੍ਹਨ ਨਾਲ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਤੁਸੀਂ ਤਾਂ ਕਹਿੰਦੇ ਮੁਕਤੀ ਹੋ ਜਾਂਦੀ ਬੰਦੇ ਦੀ, ਕਿ ਫਿਰ ਸਰੀਰ ਦੀ ਰੱਖਿਆ ਵੀ ਹੁੰਦੀ ਹੈ? ਦੋ ਗੱਲਾਂ ਨੇ। ਹੁਣ ਅਸੀਂ ਤਾਂ ਸੁਣਿਆ ਸੀ ਬਾਣੀ ਪੜ੍ਹਨਾ ਬੰਦਾ ਮੁਕਤ ਹੋ ਜਾਂਦਾ ਬੰਧਨਾਂ ਤੋਂ ਹੋਰਨਾਂ ਤੋਂ, ਬਈ ਕੀ ਸਰੀਰ ਦੀ ਵੀ ਰੱਖਿਆ ਹੁੰਦੀ ਹੈ? ਇਹ ਕਿਰਪਾ ਕਰਕੇ ਸੰਸਾ ਨਿਵਿਰਤ ਕਰੋ ਜੀ।
1: ਇਹ ਨਿਰਣੇ ਹਮ ਪਾਵੇ ਜੈਸੇ ਸਿੱਖਣ ਹੇਤੀ ਉਚਾਰੋ ਤੈਸੇ।
0: ਇਹ ਨਿਰਣਾ ਜਿਵੇਂ ਸਾਨੂੰ ਪਤਾ ਲੱਗ ਜਾਏ, ਇਸ ਗੱਲ ਦਾ ਨਿਰਣਾ ਹੋ ਜਾਵੇ, ਆਉਣ ਵਾਲੇ ਸਮੇਂ ਵਿਚ ਵੀ ਗੁਰਸਿੱਖੇ ਸਾਖੀ ਸੁਣ ਕੇ ਇਹ ਜਪਜੀ ਸਾਹਿਬ ਦੇ ਮਹਾਤਮ ਨੂੰ ਸਮਝ ਸਕਣ।
1: ਸ੍ਰੀ ਮੁਕਤੇ ਫੁਰਮਾਨ ਕੀਨ ਅੰਮ੍ਰਿਤ ਫਲ ਕਿਸ ਹੋ ਕਰ ਲੀਨ।
0: ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਬਚਨ ਇਸ ਤਰ੍ਹਾਂ ਕਿਹਾ, ਮਹਾਰਾਜ ਕਹਿਣ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇੱਥੇ ਸਾਖੀ ਲਿਖਣ ਦੇ ਮੁਤਾਬਕ ਰਾਤ ਨੂੰ ਦਰਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਦਾ ਸਲੋਕ ਉਚਾਰਨ ਕੀਤਾ। ਦਸਵੇਂ ਪਾਤਸ਼ਾਹ ਨੇ ਫਿਰ ਸਾਰਾ ਖੁਲਾਸਾ ਕੀਤਾ ਹੈ ਕਿਸ ਪ੍ਰਕਾਰ ਪਾਠ ਕਰਨਾ ਕੀ ਮਹਾਤਮ ਹੈ। ਇਕੱਲੀ ਇਕੱਲੀ ਪੌੜੀ ਦਾ ਮਹਾਤਮ ਨਹੀਂ ਦੱਸਦੇ ਨੇ ਮਹਾਰਾਜ। ਸੋ ਇਹ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ। ਸੰਪੂਰਨ ਰੂਪ ਦੇ ਵਿੱਚ ਜੇ ਇਕੱਲਾ ਜਪਜੀ ਸਾਹਿਬ ਹੀ ਰੋਜ਼ ਪੜ੍ਹਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ। ਆਓ ਜਿਸ ਪ੍ਰਕਾਰ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ ਅੱਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ।

ਚੱਲਣ ਵੇਲੇ ਕਿਤੇ ਵੀ ਜਾਣਾ ਹੋਵੇ, ਸੰਗ੍ਰਹਿਣ ਤੋਂ ਭਾਵ ਇਕੱਤਰ ਕਰਨਾ ਹੋਵੇ, ਸ਼ੁਭ ਗੁਣ ਇਕੱਠੇ ਕਰਨੇ ਹੋਣ, ਦਾਨ ਦੇਣਾ ਹੋਵੇ,

0: ਅਤਿਅੰਤ ਹੀ ਭੈੜਾ ਸੁਭਾਅ ਪਲਟਣ ਵਾਸਤੇ ਅਤੇ ਭੂਤ ਪ੍ਰੇਤ ਡਾਕਣੀਆਂ ਹੁੰਦੀਆਂ ਨੇ ਜਿਹੜੀਆਂ, ਅਥਵਾ ਡੀਠ ਹੁੰਦੀ ਨਜ਼ਰ ਲੱਗਣੀ, ਇਹ ਮਸਲੇ ਆਮ ਤੌਰ ਤੇ ਦਬਾ ਦਿੱਤੇ ਜਾਂਦੇ ਨੇ ਵੀ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ, ਇਹ ਫਾਲਤੂ ਗੱਲਾਂ ਨੇ, ਪਰ ਫਿਰ ਲੋਕ ਉਧਰ ਨੂੰ ਕਿਉਂ ਭੱਜਦੇ ਨੇ? ਸੋ ਐਸੀਆਂ ਚੀਜ਼ਾਂ ਦਾ ਪ੍ਰਭਾਵ ਗੁਰਬਾਣੀ ਅੰਦਰ ਗੁਰਾਂ ਨੇ ਮੰਨਿਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸਭ ਚੀਜ਼ਾਂ ਆ ਜਾਂਦੀਆਂ ਨੇ, ਫਿਰ ਮੁਨਕਰ ਨਹੀਂ ਹੋਣਾ ਚਾਹੀਦਾ, ਸਮਕਾ ਉਹਨਾਂ ਦਾ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ, ਨਾ ਕਿ ਇਧਰ ਉਧਰ ਭਟਕਣਾ ਚਾਹੀਦਾ। ਮਹਾਰਾਜ ਨੇ ਇੱਥੇ ਜਪਜੀ ਸਾਹਿਬ ਦਾ ਇਸੇ ਕਰਕੇ ਮਹਾਤਮ ਦੱਸਿਆ,
1: ਮਨ ਜੀਤਨ ਰਣ ਮੈਂ ਧਰਾ ਰਾਜ ਕਾਜ ਸੁਖ।
0: ਰਾਜ ਕਾਜ ਦੇ ਵਿੱਚ, ਮੈਦਾਨੇ ਜੰਗ ਜਾਣ ਦੇ ਵਿੱਚ, ਰਾਜਨੀਤੀ ਦੇ ਵਿੱਚ ਬਾਣੀ ਤਾਂ ਹਰ ਜਗ੍ਹਾ ਹੀ ਸਹਾਇਤਾ ਕਰਦੀ ਹੈ। ਜਿਹੜਾ ਮਰਜ਼ੀ ਮਹਾਰਾਜ ਜੀ ਤੋਂ ਆਪਾਂ ਮੰਗ ਲਈਏ,
1: ਮਿਲਨੇ ਗਿਲਨੇ ਬੰਦ ਮੈਂ ਰਾਜ ਯੋਗ ਉਤਸ਼ਾਏ।
0: ਬੰਦ ਮੈਂ, ਬੰਦ ਹੁੰਦਾ ਰਿਸ਼ਤੇਦਾਰ, ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਈ ਚੀਜ਼ਾਂ ਦਾ। ਵੀ ਜਦੋਂ ਬਰਾਤ ਆਉਂਦੀ ਹੈ ਉਦੋਂ ਸ਼ਬਦ ਪੜ੍ਹਦੇ, ਹਮ ਘਰ ਸਾਜਨ ਆਏ, ਬਾਣੀ ਪੜ੍ਹਦੇ ਹੈ। ਆਨੰਦ ਕਾਰਜਾਂ ਵਿੱਚ ਫਿਰ ਲਾਵਾਂ ਦਾ ਪਾਠ, ਪਹਿਲਾਂ ਕੀਰਤਨ ਹੁੰਦਾ ਹੈ। ਮਹਾਰਾਜ ਕਹਿੰਦੇ ਜਪਜੀ ਸਾਹਿਬ ਵੀ ਪੜ੍ਹਿਆ ਕਰੋ। ਜਪਜੀ ਸਾਹਿਬ ਦਾ ਪਾਠ ਜਿਹੜਾ ਹੈ, ਇਹ ਪੜ੍ਹਨਾ, ਰਿਸ਼ਤੇਦਾਰੀ ਚ ਮਿਲ ਜਾਣਾ, ਰਾਜਯੋਗ ਦੇ ਵਿੱਚ, ਕਹਿਣ ਤੋਂ ਭਾਵ ਕਿ ਇੱਕ ਚਿੰਤਾ ਮਣੀ ਹੁੰਦੀ ਹੈ, ਚਿੰਤਾ ਦੂਰ ਕਰਦੀ ਹੈ। ਇੱਕ ਕਾਮ ਧੇਨ ਗਊ ਹੈ, ਉਹਦੇ ਕੋਲ ਕੋਈ ਇੱਛਾ ਕਰ ਲਓ ਪੂਰੀ ਕਰਦੀ ਹੈ। ਇੱਕ ਕਲਪ ਬ੍ਰਿਛ ਹੈ, ਪਰ ਸਤਿਗੁਰੂ ਨੇ ਕਿਹਾ ਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕ ਹੈ ਬਸ ਹੈ ਕਾਮ ਧੇਨਾ। ਕਾਮ ਧੇਨ ਜਪਜੀ ਸਾਹਿਬ ਦੇ ਬਸ ਵਿੱਚ ਹੀ ਹੈ। ਫਿਰ ਆਪਾਂ ਕਾਮ ਧੇਨ ਨੂੰ ਕਾਹਨੂੰ ਦੇਖਣਾ, ਜਾਂ ਕਲਪ ਬ੍ਰਿਛ ਵੱਲ ਕਾਹਨੂੰ ਦੇਖਣਾ, ਜਾਂ ਕਿਸੇ ਹੋਰ ਵੱਲ ਕਿਉਂ ਦੇਖਣਾ? ਮਹਾਰਾਜ ਕਹਿੰਦੇ ਫਿਰ ਭਾਈ ਜਿਹੜਾ ਜਪਜੀ ਸਾਹਿਬ ਪੜ੍ਹਦਾ ਉਹਦਾ ਤਾਂ ਸਿੱਧਾ ਹੀ ਮਤਲਬ ਹੈ ਕਿ ਉਹਦੀਆਂ ਸਾਰੀਆਂ ਇੱਛਾਵਾਂ, ਚਾਹੇ ਉਹ ਰਜੋਗੁਣੀ ਹੈ, ਚਾਹੇ ਉਹ ਸਤੋਗੁਣੀ ਹੈ, ਚਾਹੇ ਉਹ ਭਗਤੀ ਹੈ, ਚਾਹੇ ਉਹ ਯੋਗ ਵਿਰਾਗ ਗਿਆਨ ਉਮਰ ਦਾ ਵਾਧਾ ਮੰਗਿਆ, ਚਾਹੇ ਘਰ ਦਾ ਕੋਈ ਕੰਮ ਹੈ, ਚਾਹੇ ਪਰਲੋਕ ਦਾ ਕੋਈ ਕੰਮ ਹੈ, ਸਾਰੇ ਕਾਰਜਾਂ ਵਿੱਚ ਜਪਜੀ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ।
1: ਇਨ ਕਾਰਜ ਕੀ ਅਟਕ ਮੈਂ ਪੰਜ ਪਚੀਸਾ ਜਾਪ।
0: ਹੁਣ ਇਹਨਾਂ ਕਾਰਜਾਂ ਵਿੱਚ ਜਿਹੜਾ ਅੜਿੱਕਾ ਪੈ ਜਾਂਦਾ ਹੈ, ਸੋ ਇਸ ਕਰਕੇ ਕਹਿੰਦੇ ਨੇ ਮੂਲ ਮੰਤਰ ਦਾ ਹੀ ਮੁੱਖ ਹੈ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ ਨਾ, ਉਹ ਤੁਸੀਂ ਅਭਿਆਸ ਜਾਂ ਤਾਂ ਸਮਾਂ ਰੱਖ ਕੇ ਕਰੋ ਬਈ ਰੋਜ਼ ਘੱਟੋ ਘੱਟ 2 ਘੰਟੇ ਮੂਲ ਮੰਤਰ ਮੈਂ ਪੜ੍ਹਨਾ ਹੈ, ਜਾਂ ਫਿਰ ਨਵੇਂ ਬੰਦੇ ਲਈ ਮਾਲਾ, ਬਈ ਮਾਲਾ ਕੁਛ ਰੱਖੋ ਬਈ ਮੈਂ ਇੰਨੀਆਂ ਮਾਲਾ ਜਿਹੜੀਆਂ ਨੇ ਹਰ ਰੋਜ਼ ਕਰਨੀਆਂ ਨੇ, ਘੱਟੋ ਘੱਟ 10, 11, 15, 20, 25 ਮਾਲਾ ਮੂਲ ਮੰਤਰ ਦੀਆਂ ਅਭਿਆਸ ਵਜੋਂ ਕਰਨੀਆਂ ਨੇ। ਜੇ ਆਪਾਂ ਥੋੜਾ ਕਰਦੇ ਹਾਂ ਮੂਲ ਮੰਤਰ, ਤੇ ਆਪਾਂ ਕੰਮਾਂ ਦੀ ਇੱਛਾ ਬਹੁਤ ਕਰਦੇ ਹਾਂ। ਇਸ ਕਰਕੇ ਕਿਉਂਕਿ ਗ੍ਰਿਸ਼ਤੀ ਦੇ ਕਾਰਜ ਹੀ ਬਹੁਤ ਜ਼ਿਆਦਾ ਹੁੰਦੇ ਨੇ, ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਮੂਲ ਮੰਤਰ ਦਾ ਅਭਿਆਸ ਜਿਹੜਾ ਹੈ ਉਹ ਥੋੜਾ ਨਾ ਕਰੋ ਹਰ ਵਕਤ। ਪੰਜਾਂ ਪਿਆਰਿਆਂ ਨੇ ਤਾਂ ਇਹੀ ਹੁਕਮ ਕੀਤਾ, ਜਦ ਅੰਮ੍ਰਿਤ ਛਕਦੇ ਆ ਭਾਈ, ਦੇਖੋ ਅੰਮ੍ਰਿਤ ਵੇਲੇ 5 ਬਾਣੀਆਂ ਤਾਂ ਪੜ੍ਹ ਲਈਆਂ, ਹੁਣ ਬਾਕੀ ਦਾ ਸਮਾਂ ਕੀ ਕਰਨਾ? ਸੁਖਮਨੀ ਸਾਹਿਬ ਆਸਾ ਦੀ ਵਾਰ ਤੇ ਚਲੋ 1.5 ਘੰਟਾ ਲੱਗ ਗਿਆ, ਬਾਕੀ ਫਿਰ ਕਹਿੰਦੇ ਮੂਲ ਮੰਤਰ ਤੇ ਗੁਰਮੰਤਰ, ਉੱਠਦੇ ਬੈਠਦੇ ਸਵਾਸ ਸਵਾਸ, ਇਹਨਾਂ ਦਾ ਜਾਪ ਜਿਹੜਾ ਕਰਨ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਆਪਾਂ ਨੂੰ ਉਹੀ ਇੱਥੇ ਦਰਸਾਇਆ ਵੀ ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: 36 ਜਾਪ ਕਰ ਲੱਖ ਅਰਧ ਤੇ ਲੱਖ।
0: ਹੁਣ ਇਹ ਜਿੰਨਾ ਕੁ ਕਾਰਜ ਹੈ, ਕੰਮ ਦੇਖਿਆ ਜਾਂਦਾ, ਕੰਮ ਹੈ ਇੰਨਾ ਕੰਮ ਹੈ, 5000 ਮੂਲ ਮੰਤਰ ਹੈ, 25000 ਦਾ ਜਾਪ ਹੈ, 36,036 ਅੱਖਰਾ ਭਾਵ, ਪੁਰਾਤਨ ਸਮੇਂ ਵਿੱਚ 36 ਅੱਖਰਾ ਨਾਨਕ ਹੋਸੀ ਵੀ ਸੱਚ ਤੱਕ ਹੈ, 25 ਅੱਖਰਾ ਜਿਹੜਾ ਉਹ ਜਾਪ ਗੁਰਪ੍ਰਸਾਦ ਤੱਕ ਹੈ। ਇਹਨਾਂ ਚੀਜ਼ਾਂ ਨਾਲੋਂ ਹਟ ਕੇ ਆਪਾਂ ਇੱਕੋ ਹੀ ਗੱਲ ਕਰੀਏ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ, ਜਿਹੜਾ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤਾ ਹੈ, ਇਹਦਾ ਜੇ ਚਲੋ ਜੇ ਤੁਸੀਂ ਇਹ ਕਹੋ ਵੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੰਦਾ ਨਹੀਂ ਇੰਨਾ, ਤਾਂ ਫਿਰ ਘੱਟੋ ਘੱਟ 5-6 ਮਾਲਾ ਰੋਜ਼ ਕਰ ਦੇਣੀਆਂ ਚਾਹੀਦੀਆਂ, ਜਾਂ 11 ਮਾਲਾ, ਜਾਂ ਫਿਰ ਜਪਜੀ ਸਾਹਿਬ ਦੇ 11 ਪਾਠ ਜਾਂ 5 ਪਾਠ। ਤੋ ਇਸ ਤਰ੍ਹਾਂ ਹੈ ਕਿ ਸਾਡੀਆਂ ਜਿਹੜੀਆਂ 5 ਬਾਣੀਆਂ ਤਾਂ ਬਹੁਤ ਅੱਛੀ ਗੱਲ ਹੈ, 5 ਬਾਣੀਆਂ ਤਾਂ ਪੜ੍ਹਦਾ ਹੀ ਪੜ੍ਹਦਾ ਸਿੱਖ, ਪਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਕਿ ਕੋਈ ਸਵਾਸ ਜਿਹੜਾ ਆਪਣਾ ਖਾਲੀ ਨਾ ਜਾਣ ਦਿਓ, ਹਰ ਸਵਾਸ ਦੇ ਨਾਲ

0: ਹੁਣ ਵਰਣ ਜਿਹੜੇ ਪੰਜ ਨੇ ਇਹ ਪਰਣ ਬੰਜ ਇਉਂ ਪੰਜ ਬਣੇ ਇੱਕ ਓਂਕਾਰ ਸਤਨਾਮ ਤੱਕ ਪੰਜ ਅੱਖਰ ਗਿਣੇ ਜਾਂਦੇ ਨੇ। ਇਹ ਹੁਣ ਇੱਕ ਸਮਾਂ ਸੀ ਪੁਰਾਣਾ, ਅੱਜ ਦੇ ਸਮੇਂ ਵਿੱਚ ਫਿਰ ਬੰਦਾ ਬਹੁਤੇ ਜ਼ਿਆਦਾ ਚੱਕਰਾਂ 'ਚ ਜਾਂ ਸੋਚਣ 'ਚ ਜਾਂ ਉਹ ਕਿੰਤੂ ਪਰੰਤੂ 'ਚ ਗੱਲ ਆ ਜਾਂਦੀ। ਇਸ ਕਰਕੇ ਇਹ ਜਿਹੜੇ ਨੇ ਪੰਜ ਪੱਚੀ ਸਾਰੇ ਆਪਾਂ ਗੱਲਾਂ ਮੁਕਾ ਕੇ ਇੱਕ ਪਾਸੇ ਆਉਂਦੇ ਹਾਂ ਕਿ ਜਿਹੜਾ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਆ ਨਾ ਇਹ ਪੜ੍ਹੀ ਜਾਓ। ਇੱਕ ਤੇ ਮੈਂ ਇਹ ਚੀਜ਼ ਮਹਾਂਪੁਰਸ਼ਾਂ ਕੋਲੋਂ ਜ਼ਿਆਦਾਤਰ ਦੇਖੀ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਣਾ ਹੁਕਮਨਾਮਾ ਲੈਣ ਤਾਂ ਉਹ ਪਹਿਲਾਂ ਸਾਰੇ ਮੰਤਰ ਪੜ੍ਹਦੇ ਜਿਵੇਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਸੇ ਪ੍ਰਕਾਰ ਮੂਲ ਮੰਤਰ ਨਾਨਕ ਉਸਦੀ ਵੀ ਸਾਜ ਤੱਕ ਸਾਰੇ ਪੜ੍ਹ ਕੇ ਫੇਰ ਉਨ੍ਹਾਂ ਨੇ ਮੰਗਲ ਕਰਕੇ ਉਨ੍ਹਾਂ ਨੇ ਕਹਿਣਾ ਇਹ ਜਿਹੜੇ ਲਿਖੇ ਹੋਏ ਆਪਣੇ ਵਾਸਤੇ ਲਿਖੇ ਹੋਏ ਨੇ ਸਾਰੇ। ਇਸ ਕਰਕੇ ਚਾਹੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਜਾਪ ਕਰਦੇ ਰਹੋ, ਉਹ ਵੀ ਬਹੁਤ ਵਧੀਆ ਹੈ। ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: ਕਰੈ ਹੋਮ ਗੁਰ ਮੰਤਰ ਕੋ ਸਕਲ ਬਿਘਨ ਦੇ ਖਾਪ।
0: ਹੁਣ ਗੁਰਮੰਤਰ ਜਿਹੜਾ ਹੈ ਹਰ ਵਕਤ ਹੋਮ ਕਰਨਾ ਭਾਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ੍ਹੀ ਜਾਣਾ। ਗੁਰੂ ਘਰ ਦੇ ਵਿੱਚ ਜਿਹੜਾ ਇੱਥੇ ਹੋਮ ਅੱਖਰ ਲਿਖਿਆ ਭੁਲੇਖਾ ਖਾ ਜਾਂਦੇ ਕਈ ਲੋਕ, ਇੱਥੇ ਹੋਮ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੜਾਹ ਪ੍ਰਸ਼ਾਦ ਹੀ ਤਿਆਰ ਕਰਦੇ ਹਾਂ, ਬਸ ਕੜਾਹ ਪ੍ਰਸ਼ਾਦ ਤਿਆਰ ਕਰਨਾ ਸਿਮਰਨ ਕਰਨਾ, ਤਾਂ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਇਸੇ ਤਰ੍ਹਾਂ ਹੀ ਸਾਰਾ ਹੋਮ ਗੁਰੂ ਘਰ ਦੇ ਵਿੱਚ ਜਿਹੜਾ ਨਾਮ ਦਾ ਉਚਾਰਨ ਹੈ ਨਾ ਇਸੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਕਿ ਕੜਾਹ ਪ੍ਰਸ਼ਾਦ ਜਿਹੜਾ ਬਸ ਇਹ ਕਰਵਾ ਕੇ ਜਾਂ ਆਪ ਤਿਆਰ ਕਰਕੇ ਮੰਤਰ ਪੜ੍ਹੇ।
1: ਕਾਰਜ ਹੋਏ ਬੰਧਨ ਟੁੱਟੈ ਛੇ ਮੁੱਖ ਗੁਰੂ ਪ੍ਰਤਾਪ।
0: ਸੋ ਸਾਰੇ ਜਿਹੜੇ ਨੇ ਕਾਰਜ ਹੋ ਜਾਂਦੇ ਨੇ ਅਤੇ ਬੰਧਨ ਟੁੱਟ ਜਾਂਦੇ ਨੇ ਸ਼੍ਰੋਮਣੀ ਗੁਰਾਂ ਦੀ ਪ੍ਰਤਾਪ ਦਾ ਸਦਕਾ। ਜਿਹੜਾ ਕਾਰਜ ਹੁੰਦਾ ਨਾ ਕੋਈ ਵੀ ਆਪਣਾ ਕਾਰਜ ਤਾਂ ਹੁੰਦਾ ਗੁਰਾਂ ਦੀ ਪ੍ਰਤਾਪ ਦਾ ਸਦਕਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਕਾਰਜ ਜਿਹੜਾ ਹੈ ਸਮੇਂ ਦੀ ਤਬਦੀਲੀ ਨਾਲ ਹੈ। ਪਹਿਲਾਂ ਐਸਾ ਵੀ ਦੇਖਦੇ ਨੇ ਪੁਰਾਣੇ ਸਮੇਂ ਵਿੱਚ ਧੂਫਾਂ ਦੀ ਵਰਤੋਂ ਹੁਣ ਹੋਰ ਤਰ੍ਹਾਂ ਹੋ ਰਹੀ ਹੈ। ਹੁਣ ਧੂਫਾਂ ਦੀ ਵਰਤੋਂ ਜਿਵੇਂ ਹੁੰਦੀ ਅਗਰਬੱਤੀ ਹੈ, ਪਹਿਲਾਂ ਪੁਰਾਣੇ ਟਾਈਮ ਵਿੱਚ ਅਸੀਂ ਵੀ ਮਹਾਂਪੁਰਸ਼ਾਂ ਦਾ ਅਖੰਡ ਪਾਠ ਕਰਦੇ ਰਹੇ ਹਾਂ, ਉਹ ਧੂਫ 50-60 ਚੀਜ਼ਾਂ ਪਾ ਕੇ ਮਿਲਾ ਕੇ ਦੇਸੀ ਘਿਓ ਪਾ ਕੇ ਕੋਲਿਆਂ ਦੇ ਉੱਤੇ ਪਾਇਆ ਕਰਦੇ ਸੀ। ਸਮੇਂ ਅਨੁਸਾਰ ਹੁਣ ਹੌਲੀ ਹੌਲੀ ਅਗਰਬੱਤੀਆਂ ਆ ਗਈਆਂ, ਹੋਰ ਧੂਫਾਂ ਆ ਗਈਆਂ। ਧੂਫ ਦਾ ਭਾਵ ਇੰਨਾ ਕੀ ਹੁੰਦਾ ਕਿ ਮਾਹੌਲ ਵਿੱਚ ਥੋੜੀ ਖੁਸ਼ਬੂ ਰਹੇ, ਆਸੇ ਪਾਸੇ ਜੇ ਕੋਈ ਮਾੜੀ ਮੋਟੀ ਹਵਾ ਵੀ ਆਉਂਦੀ ਹੈ ਗਲਤ ਜਾਂ ਕੋਈ ਬਦਬੂ ਵਾਲੀ ਚੀਜ਼ ਆ ਜਾਂਦੀ, ਕਦੇ ਕਦੇ ਐਸਾ ਵੀ ਹੋ ਸਕਦਾ, ਉਹਦੇ ਕਰਕੇ ਥੋੜਾ ਜਿਹਾ ਮਾਹੌਲ ਨੂੰ ਸਾਫ਼ ਸੁਥਰਾ ਰੱਖਣ ਲਈ ਪਵਿੱਤਰ ਰੱਖਣ ਲਈ ਐਸੀ ਕਿਰਿਆ ਕੀਤੀ ਜਾਂਦੀ ਹੈ।
1: ਗਿਆਨੀ ਧਿਆਨੀ ਜੋਗ ਥਰ ਕਰਮੀ ਸੋ ਕ੍ਰਿਤ ਮਦ।
0: ਹੁਣ ਇਹਦੇ ਵਿੱਚ ਜਿਹੜਾ ਹੈ ਗਿਆਨੀ ਗਿਆਨ ਵਾਲੇ ਜੇ ਗਿਆਨ ਨੂੰ ਕਮਾਉਣਾ, ਧਿਆਨੀ ਧਿਆਨ ਲਾਉਣ ਵਾਲੇ, ਜੋਗੀ ਸੁਕਿਰਤ ਕਰਮੀ, ਅਤੇ ਖਾਸ ਕਰਕੇ ਉਸ ਸਿੱਖ ਲਈ ਜਿਹੜਾ ਇਹ ਕਾਰਜ ਕਿਹਾ ਹੈ।
1: ਉਤਨਾ ਹੀ ਲਿਖਿਆ ਸਹੇ ਜੇ ਗੁਰ ਸ਼ਰਧਾ ਸਿੱਧ।
0: ਕਹਿੰਦੇ ਅਤੇ ਉਸ ਸਿੱਖ ਲਈ ਜਿਸਦੀ ਸ਼ਰਧਾ ਗੁਰੂ ਦੇ ਉੱਤੇ ਬਹੁਤ ਜ਼ਿਆਦਾ ਹੈ ਉਹਦਾ ਉਤਨਾ ਹੀ ਸਹੀ ਹੈ ਜਿਤਨਾ ਲਿਖਿਆ ਹੈ। ਕਿਤਨਾ? ਜਿੰਨਾ ਮਹਾਰਾਜ ਕਹਿੰਦੇ ਅਸੀਂ ਲਿਖ ਦਿੱਤਾ ਬਚਨ ਭਾਵ ਕਹਿਣ ਤੋਂ ਕਿ ਅਭਿਆਸ ਜਿੰਨਾ ਕਰਨਾ ਹੈ, ਕਿਉਂਕਿ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਗਿਣਤੀ ਤੋਂ ਮੈਂ ਬਿਨਾਂ ਹੀ ਕਰਨ। ਤੁਸੀਂ ਕੋਈ ਵੀ ਬੰਦਾ ਗਿਣਤੀ ਤੋਂ ਬਿਨਾਂ ਕਰਕੇ ਦਿਖਾ ਦਿਓ, ਕਿਉਂ ਗਿਣਤੀ ਤੋਂ ਬਿਨਾਂ ਜਿਹੜਾ ਹੁੰਦਾ ਇਹ ਅਵਸਥਾ ਕਿਸੇ 'ਚ ਜਾ ਕੇ ਹੁੰਦਾ। ਮਨ ਇੰਨਾ ਬੇਈਮਾਨ ਹੈ ਜੇ ਪਹਿਲਾਂ ਹੀ ਗਿਣਤੀ ਨਾ ਰੱਖੀ ਹੋਵੇ, ਇਹ ਪਹਿਲੇ ਦਿਨ ਤਾਂ ਥੋੜਿਆ ਕਰੂ, ਫਿਰ ਦੂਜੇ ਦਿਨ ਘੱਟ ਜਾਊ, ਤੀਜੇ ਦਿਨ ਕਹਿੰਦਾ ਚਲੋ ਛੱਡੋ ਪਰੇ ਕੀ ਲੈਣਾ। ਇਸ ਕਰਕੇ ਨਵੇਂ ਜਗਿਆਸੂ ਲਈ ਤਾਂ ਥੋੜੀ ਗਿਣਤੀ ਦੀ ਲੋੜ ਪੈਂਦੀ ਹੈ। ਬਾਅਦ ਵਿੱਚ ਜਦੋਂ ਅੰਦਰੋਂ ਹੀ ਪ੍ਰੇਮ ਪੈਦਾ ਹੋ ਜਾਂਦਾ, ਸ਼ੌਕ ਪੈਦਾ ਹੋ ਜਾਂਦਾ, ਆਨੰਦ ਬਣ ਜਾਂਦਾ, ਫਿਰ ਉਹੀ ਗੁਰਸਿੱਖ ਸ਼ਰਧਾ ਪ੍ਰੇਮ ਨਾਲ ਗਿਣਤੀ ਤੋਂ ਬਾਹਰਾ ਹੋ ਕੇ ਜਾਪ ਕਰਦਾ ਹੈ।
1: ਗੁਰਪ੍ਰਸਾਦ ਲਗ ਮੁਕਤਮਈ ਪੰਜ ਗਿਆਨ ਕੇ ਜੋਗ।
0: ਇਸ ਤਰ੍ਹਾਂ ਕਹਿੰਦੇ ਗੁਰਪ੍ਰਸਾਦ ਤੱਕ ਮੁਕਤਮਈ ਹੈ, ਮੁਕਤੀ ਦੇ ਦੇਣ ਲਈ ਨਿਰਗੁਣ ਦਾ ਜਾਪ ਹੈ ਸਾਰਾ ਹੀ, ਤੇ ਜਿਹਨੇ ਨੇ ਬਿਲਕੁਲ ਹੀ ਚਾਰੇ ਪਾਸਿਓਂ ਆਪਣੇ ਆਪ ਨੂੰ ਸੰਕੋਚਣਾ ਹੈ, ਨਿਰਗੁਣ ਦੇ ਵਿੱਚ ਲੀਨ ਹੋਣਾ ਹੈ, ਉਹ ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਨਾ ਅਥਵਾ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਕਿਸੇ ਕਾਰਜ ਲਈ, ਹਿਰਦੇ ਦੀ ਸ਼ੁੱਧੀ ਲਈ, ਸ਼ੁਭ ਗੁਣਾਂ ਦੇ ਸੰਗ੍ਰਹਿਣ ਲਈ, ਇਹ ਸਾਰੇ ਕਾਰਜ ਮੂਲ ਮੰਤਰ ਦੇ ਵਿੱਚ ਹੋ ਜਾਂਦੇ ਹਨ।
1: ਪ੍ਰਥਮ ਮਾਰਜਨ ਹੋਮ ਲਿਖਕਰ ਸਭ ਸਮਝਾਏ।
0: ਸੋ ਪਹਿਲਾਂ ਹੋਮ ਦੀ ਵਿਧੀ, ਫਿਰ ਜਲ ਉੱਤੇ ਮੰਤਰ ਉਚਾਰ ਕੇ ਅੰਗਾਂ ਨੂੰ ਉਸ ਨਾਲ ਇਸ਼ਨਾਨ ਕਰਨਾ ਇਤਿਹਾਦਕ, ਕਹਿੰਦੇ ਇਹ ਸਾਰੀਆਂ ਚੀਜ਼ਾਂ ਸਮਝਾਈਆਂ। ਇਹੀ ਕਿਰਿਆ ਸਰੋਵਰ ਦੇ ਵਿੱਚ ਹੁੰਦੀ ਰਹਿੰਦੀ ਹਰ ਵਕਤ। ਸਰੋਵਰ ਦੇ ਜਲ ਦੇ ਵਿੱਚ ਗੁਰਬਾਣੀ ਦੇ ਪ੍ਰਵਾਹ ਦਾ ਅਸਰ ਪੈਂਦਾ। ਸਾਰਿਆਂ ਨਾਲੋਂ ਵੱਧ ਪਾਣੀ ਦੇ ਵਿੱਚ ਸ਼ਕਤੀ ਖਿੱਚਣ ਦੀ ਬਹੁਤੀ ਜ਼ਿਆਦਾ ਹੈ, ਧਰਤੀ ਵਿੱਚ ਹਲੇ ਘੱਟ ਹੈ। ਪਾਣੀ ਸ਼ਕਤੀ ਨੂੰ ਜ਼ਿਆਦਾ ਖਿੱਚਦਾ। ਇਹ ਜਿਹੜੇ ਥੋੜਾ ਜਿਹਾ ਸਾਇੰਸ ਦੇ ਉੱਚ ਕਲਾਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਕਿ ਪਾਣੀ ਸਭ ਤੋਂ ਵੱਧ ਆਪਣੇ ਵਿੱਚ ਗ੍ਰਹਿਣ ਕਰਦਾ, ਹਰੇਕ ਚੀਜ਼ ਨੂੰ, ਆਵਾਜ਼ ਨੂੰ ਵੀ ਗ੍ਰਹਿਣ ਕਰ ਲੈਂਦਾ। ਇਸ ਕਰਕੇ ਕਿਉਂਕਿ ਪਹਿਲਾਂ ਪਾਣੀ ਜੀਓ ਹੈ, ਪਾਣੀ ਜੀਵਤ ਰੂਪ ਵਿੱਚ ਹੈ, ਜਿੱਤ ਹਰਿਆ ਸਭ ਕੋਏ। ਜਿਉਂ ਜਿਉਂ ਪਾਣੀ ਦੇ ਉੱਤੇ ਬਾਣੀ ਦਾ ਅਸਰ ਪੈਂਦਾ, ਪਾਣੀ ਉਹ ਪਵਿੱਤਰ ਹੁੰਦਾ ਜਾਂਦਾ, ਰੋਗਾਂ ਨੂੰ ਕੱਟਣ ਲਈ ਸਮਰੱਥ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜਿੱਥੇ ਵੀ ਗਏ ਨੇ, ਕਿਤੇ ਕੁਛ ਪੰਚਮੀ ਦਾ ਇਸ਼ਨਾਨ, ਕਿਤੇ ਕਹਿੰਦੇ ਇੱਥੇ ਇਸ਼ਨਾਨ ਕਰੋ, ਕਿਤੇ ਕਹਿੰਦੇ ਇੱਥੇ ਇੰਨਾ ਇਸ਼ਨਾਨ ਕਰੋ, ਉਸ ਇਸ਼ਨਾਨ ਦੇ ਨਾਲ ਸਰੀਰ ਦੇ ਉੱਤੇ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ।
1: ਮਹਾ ਮਹਾਤਮ ਮੰਤਰ ਇਹ ਚਾਰ ਪਦਾਰਥ ਗਾਏ।
0: ਮਹਾ ਮਹਾਤਮ ਮੰਤਰ ਹੈ ਜਿਹੜਾ ਚਾਰੇ ਪਦਾਰਥ ਨੇ ਉਹਨਾਂ ਨੂੰ ਦੇਣ ਵਾਸਤੇ ਇਹ ਜਿਹੜਾ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
1: ਦੋਹੇਰਾ ਅੱਖਰ 36 ਪੰਜ ਪੁੰਨ 25 ਤਤ ਸੁਜਾਨ ਗੁਰਪ੍ਰਸਾਦ ਪਦ ਅਗਰ ਤੈ ਲਖੋ ਸਿੱਖ ਦੋ ਦੀਵਾਨ।
0: ਸੋ ਕਹਿੰਦੇ ਨੇ ਜਿੰਨਾ ਵੀ ਇਹ ਮੂਲ ਮੰਤਰ ਦਾ ਪਾਠ ਤੁਹਾਨੂੰ ਬਖਸ਼ਿਸ਼ ਕੀਤਾ ਹੈ ਸਿਆਣਿਓ, ਇਹ ਗੁਰਪ੍ਰਸਾਦ ਤੱਕ ਪੜ੍ਹਨਾ, ਮੂਲ ਮੰਤਰ ਦਾ ਪਾਠ ਕਰਨਾ, ਤੇ ਇਹਦੇ ਨਾਲ ਸਾਰੇ ਜਿਤਨੇ ਕਾਰਜ ਨੇ, ਗੁਰਾਂ ਦੀ ਖੁਸ਼ੀ ਲੈਣ ਵਾਸਤੇ ਪੜ੍ਹਨਾ ਜਾਂ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਪੜ੍ਹਨਾ, ਜਿਸ ਕਾਰਜ ਲਈ ਵੀ ਮੂਲ ਮੰਤਰ ਦਾ ਅਭਿਆਸ ਕਰੋਗੇ ਉਸੇ ਤਰ੍ਹਾਂ ਹੀ ਬਖਸ਼ਿਸ਼ ਹੋ ਜਾਵੇਗੀ।
1: ਹਰ ਲਿਖ ਬੇ ਮੈਂ ਵਰਣ ਅੱਖ ਪੰਜ ਪ੍ਰਾਣ ਕੇ ਮਾਜ।
0: ਸੋ ਇਸੇ ਤਰ੍ਹਾਂ ਹੀ ਇਹਦੇ ਲਿਖਣ ਦੇ ਵਿੱਚ ਜਿਹੜੇ ਵਰਣ ਅੱਠ, ਇਹ ਅੱਠ ਵਰਨ ਲਿਖੇ ਨੇ, ਭਾਵ ਅੱਠ ਅੱਖਰ ਜਿਹੜੇ ਬਣ ਜਾਂਦੇ ਨੇ, ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੇ ਚਾਰ ਅੱਖਰ ਨੇ, ਪ੍ਰਸਾਦ ਦੇ ਤਿੰਨ ਅੱਖਰ ਨੇ, ਇੱਕ ਓੰਕਾਰ ਨੂੰ ਇੱਕੋ ਹੀ ਗਿਣਨਾ। ਇਉਂ ਕਹਿੰਦੇ ਨੇ ਜਿਹੜੇ ਇਹ ਅੱਠ ਅੱਖਰ ਨੇ ਅਥਵਾ ਹੋਰ ਜਿਹੜੇ ਸਾਰੇ ਅੱਖਰ ਨੇ ਇਹਨਾਂ ਨੂੰ ਗਿਣਨ ਦੇ ਵਿੱਚ ਗਿਣਤੀ ਅੱਠ ਆ ਗਈ, ਕਿਸੇ ਦੀ ਪੰਜ ਆ ਗਈ, ਕਈਆਂ ਦੀ ਗਿਣਤੀ 25 ਗਿਣੀ, ਕਿਸੇ ਦੀ 36 ਗਿਣੀ। ਤੋ ਕਹਿਣ ਦਾ ਭਾਵ ਮਹਾਰਾਜ ਨੇ ਕਿ ਜਿੰਨਾ ਵੀ ਮੂਲ ਮੰਤਰ ਦਾ ਪਾਠ ਹੈ ਇਹ ਹਰੇਕ ਕਾਰਜ ਦੇ ਵਿੱਚ ਹੀ ਹਰ ਸਿੱਧੀ ਨੂੰ ਪ੍ਰਾਪਤ ਕਰਨ ਲਈ, ਸਿੱਧੀ ਦਾ ਮਤਲਬ ਇੱਥੇ ਰਿੱਧੀਆਂ ਸਿੱਧੀਆਂ ਨਹੀਂ ਹੈ, ਸਿੱਧੀ ਦਾ ਅਰਥ ਹੁੰਦਾ ਸਫਲਤਾ, ਹਰ ਕਾਰਜ ਦੀ ਸਫਲਤਾ ਵਾਸਤੇ ਹੀ ਪਾਠ ਕੀਤਾ ਜਾਂਦਾ ਹੈ।
1: 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ।
0: 36 ਲੱਖ ਊਤੀਆਂ ਦੇਣਾ ਲਿਖਿਆ ਇੱਥੇ ਕਿ ਜਿਸ ਪ੍ਰਕਾਰ ਧੂਫ ਸਮੱਗਰੀ ਆਦਿ ਤਿਆਰ ਕਰਕੇ ਕੋਲਿਆਂ ਦੇ ਉੱਤੇ ਪਾਠ ਕਰਦੇ ਜਾਓ, ਸਮੱਗਰੀ ਪਾਉਂਦੇ ਜਾਓ, ਪਰ ਮਹਾਰਾਜ ਜੀ ਨੇ ਤਾਂ ਬਾਣੀ ਦੇ ਅੰਦਰ ਇਸ ਚੀਜ਼ ਦਾ ਤਾਂ ਖੰਡਨ ਕੀਤਾ ਹੋਇਆ। ਜਿੱਥੇ ਵੀ ਖੰਡਨ ਦੀ ਗੱਲ ਆ ਜਾਂਦੀ ਫਿਰ ਆਪਾਂ ਖੰਡਨ ਵੀ ਕਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਨੇ ਜਾਂ ਅੱਜ ਤੱਕ ਜਿੰਨਿਆਂ ਨੂੰ ਮੈਂ ਅਭਿਆਸ ਕਰਦੇ ਦੇਖਿਆ, ਵੱਡਿਆਂ ਤੋਂ ਵੱਡਿਆਂ ਨੂੰ, ਛੋਟੇ ਛੋਟੇ ਦੀ ਕਿਸੇ ਦੀ ਗੱਲ ਨਹੀਂ, ਵੱਡੇ ਤੋਂ ਵੱਡਾ ਕੋਈ ਇਹੋ ਜਿਹਾ ਕਰਮ ਮੈਂ ਕਰਦਾ ਦੇਖਿਆ ਨਹੀਂ ਹੈ। ਉਹ ਸਿਰਫ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਦੇ ਪਾਠਾਂ ਦਾ ਸੁੱਤੇ ਸਿੱਧੇ ਅਭਿਆਸ ਕਰਦੇ ਦੇਖੇ ਨੇ। ਸਵੇਰੇ ਉੱਠਣਾ ਉਹਨਾਂ ਨੇ 1 ਵਜੇ ਦੇ ਕਰੀਬ, ਆਪਣਾ ਸਾਰਾ ਦਿਨ ਹੀ ਪਾਠ ਕਰਦੇ ਰਹਿਣਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਹੀ ਬਖਸ਼ਿਸ਼ ਕੀਤੀ। ਇਹ ਜਿਹੜੀਆਂ ਹੂਤੀਆਂ ਬਸ ਇਹੀ ਆ, ਇਹ ਗਾਵੀ ਹੈ, ਸੁਣੀਆ, ਮਨ ਰੱਖੀ ਹੈ, ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਪਾਠ ਤੁਸੀਂ ਮੂੰਹ ਨਾਲ ਪੜ੍ਹੋ ਨਾ, ਇਹਨੂੰ ਕਹਿੰਦੇ ਕੰਨ ਨਾਲ ਜ਼ਰੂਰ ਸੁਣੋ। ਜੇ ਕੰਨ ਨਾਲ ਨਹੀਂ ਸੁਣਨਾ ਤਾਂ ਅੰਦਰੋਂ ਜਦੋਂ ਅੰਤਰੀਵ ਗੁਪਤ ਰੂਪ ਵਿੱਚ ਪੜ੍ਹਦੇ ਹੈ ਤਾਂ ਇੱਕ ਕੰਨ ਆਪਣੇ ਅੰਦਰ ਵੀ ਨੇ, ਜਾਂ ਅੰਦਰਲੇ ਕੰਨਾਂ ਨਾਲ ਸੁਣੋ ਮੈਂ ਕੀ ਬੋਲ ਰਿਹਾ, ਇੱਕ ਓੰਕਾਰ ਕੌਣ ਹੈ, ਸਤਨਾਮ ਦਾ ਕੀ ਭਾਵ, ਕਰਤਾ ਪੁਰਖ ਨਿਰਭਉ ਹੈ, ਵਾਹਿਗੁਰੂ ਹੈ, ਨਿਰਵੈਰ ਵੀ ਵਾਹਿਗੁਰੂ ਹੈ, ਵੈਰ ਤੋਂ ਰਹਿਤ। ਇਸ ਤਰ੍ਹਾਂ ਕਹਿੰਦੇ ਨੇ ਧਿਆਨ ਕਰਕੇ ਇਸੇ ਨੂੰ ਹਵਨ ਮੰਨ ਲਓ, ਕਿ ਕੰਨਾਂ ਨਾਲ ਬਾਣੀ ਸੁਣੋ।
1: ਜਪ ਤੇ ਆਤਮ ਸ਼ੁੱਧ ਹੋਏ ਮਾਰਜਨ ਦੋ ਕੰਨ ਟਾਲ।
0: ਇਸ ਕਰਕੇ ਜਪਜੀ ਸਾਹਿਬ ਪੜ੍ਹਨ ਦੇ ਨਾਲ ਆਤਮਾ ਬਿਲਕੁਲ ਸ਼ੁੱਧ ਹੋ ਜਾਂਦੀ ਹੈ। ਮੂਲ ਮੰਤਰ ਦਾ ਵੀ ਉਹੀ ਮਤਲਬ ਹੈ, ਜਪਜੀ ਸਾਹਿਬ ਦਾ ਵੀ ਉਹੀ ਭਾਵ ਹੈ ਕਿ ਹਰ ਪ੍ਰਕਾਰ ਦੇ ਨਾਲ ਆਤਮਾ ਦੀ ਜਿਹੜੀ ਸ਼ੁੱਧੀ ਹੈ ਅਥਵਾ ਜਿਹੜੇ ਦੁੱਖ ਨੇ, ਦਲਿੱਦਰ ਨੇ, ਇਹ ਬੰਦੇ ਦੀ ਆਪਣੀ ਇੱਛਾ ਤੇ ਸਾਰੀ ਗੱਲ ਨਿਰਭਰ ਕਰਦੀ ਹੈ। ਜਿਵੇਂ ਵੀ ਕੋਈ ਇੱਛਾ ਕਰ ਲਵੇ, ਉਹਦੀ ਇੱਛਾ ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਹੀ ਪੂਰੀ ਕਰ ਦਿੰਦੇ ਹਨ।
1: ਪ੍ਰਥਮ ਸਲੋਕ ਜਪ ਕੋ ਭਾਲੋ ਤਿਸ ਕੀ ਬਿਦ ਕੈ ਦੀਨ,
0: ਇਹ ਪਹਿਲਾ ਸਲੋਕ ਹੈ ਜਪਜੀ ਸਾਹਿਬ ਦਾ। ਇਹਦੀ ਵਿਧੀ ਕਹਿੰਦੇ ਮੈਂ ਭਲੇ ਤਰੀਕੇ ਨਾਲ ਕਹਿ ਦਿੱਤੀ ਹੈ।
1: ਆਗਿਆ ਸਭ ਪੂੜੀ ਨਕੋ ਕਹੇ ਤੋ ਸੁਣੋ ਪਰਵੇਰ,
0: ਕਹਿੰਦੇ ਸੁਣੋ ਸਿਆਣਿਓ ਅੱਗੇ ਪੌੜੀਆਂ ਨੇ, ਪੌੜੀਆਂ ਦੇ ਮਹਾਤਮ ਨੇ, ਪੌੜੀ ਪੜਨ ਦੇ ਨਾਲ ਇਹ ਮਹਾਤਮ ਮਿਲਦਾ, ਇਹ ਮਹਾਤਮ ਮਿਲਦਾ, ਕੋਈ ਕਾਰਜ ਰਾਸ ਕਰਨਾ ਜਿਵੇਂ ਗੁਰਬਾਣੀ ਵਿਚ ਸ਼ਬਦ ਨੇ। ਇਸੇ ਤਰ੍ਹਾਂ ਕਹਿੰਦੇ ਮੰਨ ਲਓ ਕਿ ਇਹ ਜਪਜੀ ਸਾਹਿਬ ਦੇ ਵਿਚ 40 ਪੌੜੀਆਂ ਕੁੱਲ ਗਿਣੀਆਂ ਨੇ, 40 ਸਾਰਾ ਗਿਣਤੀ ਗਿਣਦੇ ਨੇ, ਪਹਿਲਾਂ ਏਕ ਅੱਗ ਵਿਚ ਗਿਣ ਕੇ, ਅਖੀਰ ਸਲੋਕ ਵਿਚ ਗਿਣ ਕੇ। ਇਸ ਤਰ੍ਹਾਂ ਕਹਿੰਦੇ 40 ਕੁੱਲ ਜਿਹੜਾ ਹੈ, ਫਿਰ ਮੂਲ ਮੰਤਰ ਦੇ ਸਮੇਤ ਇਹਦੇ ਨਾਲ ਹਰ ਪ੍ਰਕਾਰ ਦੇ ਕਾਰਜ ਰਾਸ ਹੁੰਦੇ ਹਨ।
1: ਸ਼੍ਰੀ ਜਪ ਜੀ ਪੌੜੀ ਪ੍ਰਤ ਕਰੈ ਕਾਮਨਾ ਪੂਰ,
0: ਇੱਥੇ ਹੁਣ ਪਹਿਲਾਂ ਤਾਂ ਉਚਾਰਨ ਕੀਤਾ ਸੀ ਗੁਰਪ੍ਰਸਾਦ ਤੱਕ, ਫਿਰ ਉਚਾਰਨ ਕੀਤਾ ਪਹਿਲੇ ਏਕੇ ਤੱਕ। ਇਹ ਪੁਰਾਣੇ ਬਜ਼ੁਰਗ ਜਿਹੜੇ ਨੇ ਜਾਂ ਪੁਰਾਣੇ ਮਹਾਂਪੁਰਸ਼ ਨੇ, ਉਹ ਇਸ ਤਰ੍ਹਾਂ ਕਿਸੇ ਨੇ ਪੁੱਛਣਾ ਵੀ ਕੀ ਪੜਿਆ ਕਰੀਏ ਕਿਵੇਂ, ਉਹ ਕਹਿੰਦੇ ਪਹਿਲੀ ਪੌੜੀ ਦਾ ਪਾਠ ਕਰਿਆ ਕਰ। ਉਹ ਫਿਰ ਇਹ ਪਹਿਲਾਂ ਪੁਰਾਣੇ ਬਜ਼ੁਰਗ ਕਿਹਾ ਕਰਦੇ, ਪੁਰਾਣਿਆਂ ਨੂੰ ਪਤਾ। ਜਦੋਂ ਇਸ ਤਰ੍ਹਾਂ ਫਿਰ ਲੋਕਾਂ ਨੇ ਕਈ ਵਾਰ ਮੈਨੂੰ ਪੁੱਛਣਾ ਵੀ ਇਹ ਪਹਿਲੀ ਪੌੜੀ ਕਿਹੜੀ ਹੋਈ, ਵੀ ਪਹਿਲਾਂ ਵੀ ਏਕਾ ਲੱਗਿਆ ਹੋਇਆ ਇੱਕ, ਫਿਰ ਦੂਜੇ ਤੇ ਵੀ ਏਕਾ ਲੱਗਿਆ, ਸੋਚਿਆ ਸੋਚ ਨਾ ਹੋਵੇ। ਤਾਂ ਪਹਿਲੀ ਪੌੜੀ ਜਿਹੜੀ ਆ ਨਾ, ਜਿੱਥੇ ਪਹਿਲਾਂ ਏਕਾ ਲੱਗਿਆ ਹੋਇਆ, ਉਸ ਨੂੰ ਮੰਨ ਕੇ ਚੱਲੇ ਨੇ ਕਵੀ ਜੀ। ਇਸ ਤਰ੍ਹਾਂ ਨਹੀਂ ਗਿਣ ਲੈਣਾ ਕਿ ਪਹਿਲੀ ਪੌੜੀ ਸੋਚਿਆ ਸੋਚ ਨਾ ਹੋਵੇ ਵਾਲੀ ਨਹੀਂ ਮੰਨੀ। ਇੱਥੇ ਪ੍ਰਾਰਥਨਾ ਰੀਤੀ ਅਨੁਸਾਰ ਪਹਿਲੀ ਪੌੜੀ ਜਿਹੜੀ ਨਾਨਕ ਉਸੀ ਵੀ ਸੱਚ ਤੇ ਆਉਂਦੀ ਹੈ, ਉਸ ਸਲੋਕ ਵਾਸਤੇ ਕਥਨ ਕੀਤਾ। ਜੇ ਕੱਲਾ ਹੀ ਇਹੀ ਜਾਪ ਕਰੀ ਜਾਵੇ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ, ਤਾਂ ਵੀ ਕਹਿੰਦੇ ਬੜਾ ਭਾਰੀ ਮਹੱਤਵ ਮਿਲਦਾ। ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ, ਇਹਦੇ ਵਿੱਚ ਜਿਵੇਂ ਮਹੱਤਵ ਹੈ, ਇਸੇ ਪ੍ਰਕਾਰ ਕਹਿੰਦੇ ਪਹਿਲੀ ਪੌੜੀ ਜਿਹੜੀ ਹੈ ਜੇ ਨਾਲ ਰਲਾ ਕੇ ਮੂਲ ਮੰਤਰ ਦੇ ਪੜੀ ਜਾਵੇ, ਤਾਂ ਫਿਰ ਹਰ ਪ੍ਰਕਾਰ ਦੀ ਜਿਹੜੀ ਕਾਮਨਾ ਜੀਵ ਦੀ ਉਹ ਪੂਰੀ ਹੋ ਜਾਂਦੀ ਹੈ।
1: ਪਾਠਕ ਸਭ ਸੁਖ ਪਾਏ ਕੈ ਬਿਘਨ ਬਿਨਾ ਸਹਿ ਕੂਰ,
0: ਜਿਹੜਾ ਇਹਦਾ ਪਾਠਕ ਹੈ ਉਹ ਸਲੋਕ ਅਤੇ ਮੂਲ ਮੰਤਰ ਲਾ ਕੇ ਪੜੇ, ਤਾਂ ਉਹਦੇ ਸਾਰੇ ਜਿਹੜੇ ਬਿਘਨ ਨੇ, ਹਰ ਪ੍ਰਕਾਰ ਦਾ ਕੂੜ ਹੈ, ਭਾਵ ਜਿਤਨਾ ਵੀ ਮਨ ਦੇ ਉੱਤੇ ਬੋਝ ਹੈ ਜਾਂ ਕੋਈ ਕੂੜ ਰਾਜਾ ਕੂੜ ਪਰਜਾ, ਸਾਰੀਆਂ ਚੀਜ਼ਾਂ ਕੂੜ ਵਿੱਚ ਜਿਹੜੀਆਂ ਆ ਗਈਆਂ ਮਨ ਦੇ ਉੱਤੇ, ਜਿਵੇਂ ਪ੍ਰਭਾਵ ਹੈ ਕਾਮ ਕ੍ਰੋਧ ਲੋਭ ਮੋਹੰਕਾਰ ਦਾ, ਇਹਨਾਂ ਦਾ ਪ੍ਰਭਾਵ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ।
1: ਆਸ਼ਾ ਪਰ ਦੂਜੀ ਪਰੈ ਆਦਿ ਸੱਚ ਜੇ ਨਾਮ,
0: ਆਸਾਂ ਨੂੰ ਪੂਰੀ ਕਰਨ ਲਈ ਜਿਹੜੀ ਪੌੜੀ ਪੜ੍ਹਨੀ ਹੈ, ਸੋ ਆਸ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਇਸ ਪੌੜੀ ਨੂੰ ਥੋੜਾ ਜਿਹਾ ਗਲਤੀ ਇਹ ਵੀ ਹੋਈ ਵੀ ਹੈ ਕਿ ਇਹਨੂੰ ਗਲਤੀ ਨਾਲ ਦੂਜੀ ਪੌੜੀ ਵਿੱਚ ਸ਼ਾਮਲ ਕਰ ਲਿਆ। ਪਹਿਲੀ ਪੌੜੀ ਉਹ ਪਹਿਲੀ ਹੋਈ ਹੈ ਜਿੱਥੇ ਤੱਕ ਦੱਸਿਆ ਹੋਇਆ, ਕਿਉਂਕਿ ਅੱਗੇ ਜਾ ਕੇ ਫੇਰ ਥੋੜਾ ਜਿਹਾ ਕਈ ਵਾਰ ਛਾਪੇਖਾਨੇ ਚ ਗਲਤੀ ਹੋ ਜਾਂਦੀ ਹੈ। ਅੱਗੇ ਤਰਤੀਬ ਕਵੀ ਜੀ ਪੰਜਵੀਂ ਪੌੜੀ ਤੇ ਜਾ ਕੇ ਫੇਰ ਹੀ ਉੱਥੇ ਲਿਆਉਣਗੇ। ਇਸ ਤਰ੍ਹਾਂ ਪਹਿਲੀ ਪੌੜੀ ਤੋਂ ਹੀ ਮੰਨ ਕੇ ਚੱਲਣਾ, 1, 2, 3 ਤੋਂ ਲੈ ਕੇ ਸਲੋਕ ਨੂੰ ਜਾ ਕੇ 40ਵੀਂ ਪੌੜੀ ਲਿਖਿਆ ਹੋਇਆ। ਇਸ ਕਰਕੇ ਕਹਿੰਦੇ ਨੇ ਲਗਾਤਾਰ ਦੀ ਗਿਣਤੀ ਰੱਖਣੀ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਉਹਦੇ ਵਿੱਚ ਆਸ ਸੱਚ ਜੁਗਾ ਸੱਚ ਪੜਨ ਦੇ ਨਾਲ ਹਰ ਪ੍ਰਕਾਰ ਦੀ ਆਸਾ ਪੂਰੀ ਹੁੰਦੀ ਹੈ।
1: ਦੇਵ ਮੰਤਰ ਚਲਨ ਮੈਂ ਉਸ਼ਦ ਰਸਾਇਣ ਸ਼ਾਮ,
0: ਹੁਣ ਕਹਿੰਦੇ ਨੇ ਦੇਵ ਮੰਤਰ, ਇਸ਼ਟ ਦੇਵ ਦਾ ਨਿਮੰਤਰਣ ਕਰਨਾ, ਭਾਵ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਨੀ। ਇਸ਼ਟ ਦੇਵ ਇੱਥੇ ਦੇਵਤੇ ਦਾ ਨਾਂ ਨਹੀਂ, ਭਾਵ ਜਿਵੇਂ ਆਪਣਾ ਇਸ਼ਟ ਕੌਣ ਹੈ, ਨਮੋ ਇਸ਼ਟ ਇਸ਼ਟੇ, ਇਸ਼ਟਾਂ ਦਾ ਵੀ ਜੋ ਇਸ਼ਟ ਹੈ ਉਹ ਕੌਣ ਹੈ, ਦੇਵਤਿਆਂ ਦਾ ਵੀ ਦੇਵ ਰੂਪ ਕੌਣ ਹੈ, ਵਾਹਿਗੁਰੂ। ਕਹਿੰਦੇ ਵਾਹਿਗੁਰੂ ਨੂੰ ਦਰਸ਼ਨ ਕਰਨ ਲਈ, ਵਾਹਿਗੁਰੂ ਦਾ ਪ੍ਰਕਾਸ਼ ਮੰਗਣ ਲਈ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਦੇਵ ਮੰਤਰ ਪੜ੍ਹੇ, ਭਾਵ ਮੂਲ ਮੰਤਰ ਦਾ ਅਭਿਆਸ, ਫਿਰ ਦੂਸਰੀ ਪੌੜੀ ਜਪਜੀ ਸਾਹਿਬ ਦੇ ਨਾਲ ਪੜ੍ਹਨੀ, ਫਿਰ ਚੱਲਣ ਮੈਂ, ਚੱਲਣ ਦੇ ਸਮੇਂ ਵਿੱਚ ਅਥਵਾ ਕਹਿੰਦੇ ਜੇ ਦਵਾਈ ਖਾਣੀ ਹੋਵੇ, ਔਸ਼ਧੀ ਖਾਣੀ ਹੋਵੇ, ਤਾਂ ਵੀ ਪਹਿਲਾਂ ਐਵੇਂ ਨਹੀਂ ਵੀ ਡਾਕਟਰ ਤੋਂ ਦਵਾਈ ਲਿਆਂਦੀ ਜਾਂ ਕੋਈ ਹੋਰ। ਪਹਿਲਾਂ ਮੈਂ ਦੇਖਿਆ ਪੁਰਾਣੇ ਵੈਦ ਜਾਂ ਸਾਨੂੰ ਦਵਾਈ ਦਿੰਦੇ ਹੁੰਦੇ, ਉਹਨਾਂ ਦੇ ਇੱਕ ਕਾਨੂੰਨ ਸੀ, ਉਹਦਾ ਦਵਾਈ ਹੱਥ ਫੜ ਲੈਣੀ, ਪਹਿਲਾਂ ਦਵਾਈ ਦੇਖਣੀ, ਨਬਜ਼ ਦੇਖਣੀ, फिर उन्हें दवाई देख के हाथ विच पकड़ के अरदास करनी। गुरु नानक साहब दी उत्थे पिंड देखिया फोटो लगी सी, बड़ी पुरानी गल है। फिर वह किन्नी देर हाथ जोड़ के बैठा रहा। मैं कह यह की पढ़िया हुण? कहिंदा ये मैं जपजी साहब दीआं पहलियां पंज पौड़ियां ते शलोक पढ़िया। मैं ये अरदास कीती कि सच्चे पातशाह दवाई दवुई कोई चीज नहीं हैगी, सारी थोड़ी कृपा होनी है। बस वह एक गल कहिंदे हुंदे सी, कहिंदे जद मैं दुकान आरंभ कीती किसी महापुरश नूं बुलाया, वह आके बैठ गए। महापुरश कहिंदे कीरदास करां।

0: ਸ਼ਾਮ ਰਸਾਇਣ ਬਣਾਉਣ ਦੇ ਵਿੱਚ ਕੋਈ ਚੀਜ਼ ਐਸੀ ਬਣਾਉਣ ਦੇ ਵਿੱਚ ਅਤੇ ਫਿਰ ਜਿਹੜਾ ਸ਼ਾਮ ਹੈ ਸ਼ਰਨ ਲੈਣ ਲਈ ਹਰ ਕਾਰਜ ਦੇ ਵਿੱਚ ਹੀ ਬਾਣੀ ਪੜ੍ਹਨੀ ਚਾਹੀਦੀ ਹੈ। ਜਪਜੀ ਸਾਹਿਬ ਦੀਆਂ ਪੌੜੀਆਂ
1: ਬਿਪਤਾ ਕਾਰਜ ਹਨ ਮੈਂ ਗਾਵੇ ਕੋ ਰਹਿ ਲਾਗ।
0: ਕੋਈ ਬਿਪਤਾ ਪੈ ਗਈ, ਕੋਈ ਕਾਰਜ ਦੀ ਹਾਨੀ ਹੋ ਗਈ, ਕਹਿੰਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਇਹ ਪੌੜੀ ਦਾ ਜਾਪ ਕਰਦੇ ਰਹੋ।
1: ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ।
0: ਹਰ ਇੱਕ ਹੈ ਕਿ ਗੱਲ ਧਿਆਨ ਨਾਲ ਕਹਿੰਦੇ ਸੁਣੋ ਭਾਈ, ਜੇ ਕਾਰਜ ਦੇ ਵਿੱਚ ਅਟਕ ਪੈ ਜਾਵੇ, ਕਾਰਜ ਸਿਰੇ ਨਾਲ ਲੱਗਦਾ ਹੋਵੇ, ਤਾਂ ਫਿਰ ਉੱਥੇ ਜਿਹੜੀ ਗੁਰੂ ਦੀ ਭੇਟਾ ਹੈ ਨਾ ਦਸਵੰਧ, ਉਹ ਜ਼ਰੂਰ ਕੱਢ ਦਿਓ, ਕਿਉਂਕਿ ਗੁਰੂ ਦੀ ਭੇਟਾ ਦਸਵੰਧ ਨਾ ਦੇਣ ਕਰਕੇ ਕਾਰਜ ਵਿੱਚ ਅਟਕ ਪਈ ਹੋਈ ਹੈ। ਦਸਵੰਧ ਕੱਢ ਦਿਓ, ਕਾਰਜ ਦੀ ਅਟਕ ਦੂਰ ਹੋ ਜਾਵੇਗੀ।
1: ਨਵ ਕਰ ਨਵ ਗੁਣ ਸੰਗ੍ਰਹਿ ਜੋਤੀ ਕੋ ਕਰ ਧਿਆਨ।
0: ਕਹਿੰਦੇ ਜਿਹੜਾ ਹੈ ਨਵੇਂ ਘਰ ਚ ਪ੍ਰਵੇਸ਼ ਕਰਨਾ, ਕੋਈ ਨਵਾਂ ਗੁਣ ਗ੍ਰਹਿਣ ਕਰਨਾ, ਵਿਦਿਆ ਲੈਣ ਵਾਸਤੇ ਕੋਈ ਗੁਣ ਨੂੰ ਗ੍ਰਹਿਣ ਕਰਨਾ, ਸਾਰੇ ਗੁਣ ਹੀ ਲੈਂਦੇ ਆਪਾਂ ਜਾ ਕੇ ਸਕੂਲਾਂ ਚ ਕਾਲਜਾਂ ਚ, ਡਿਪਲੋਮੇ ਕਰਦੇ, ਕੋਈ ਇੰਜੀਨੀਅਰਿੰਗ ਕਰਦਾ, ਕੋਈ ਕਿਤੇ ਕਰਦਾ, ਕੋਈ ਵੀ ਕੰਮ ਸਿੱਖਣਾ ਆਪਾਂ ਨੇ, ਕਿਸੇ ਤੋਂ ਕੋਈ ਵੀ ਗੁਣ ਲੈਣਾ, ਚਾਹੇ ਵਿਦਿਆ ਦਾ ਗੁਣ ਲੈਣਾ, ਸਾਰੇ ਗੁਣਾਂ ਤੋਂ ਪਹਿਲਾਂ ਦੇਖੋ ਬਾਣੀ ਦੀ ਲੋੜ ਹੈ ਆਪਾਂ ਨੂੰ। ਫਿਰ ਉਹਦੇ ਨਾਲ ਨਾਲ ਚੌਥੀ ਕੋ ਕਰ ਧਿਆਨ, ਕਹਿੰਦੇ ਇਹਦੇ ਲਈ ਚੌਥੀ ਪੌੜੀ ਜਿਹੜੀ ਹੈ ਉਹ ਪੜੇਗਾ ਤਾਂ ਇਹ ਸਫਲਾ ਹੋਏਗਾ ਕਾਰਜ, ਜੋ ਵੀ ਕਰਨਾ ਘਰ ਵਿੱਚ ਪ੍ਰਵੇਸ਼ ਕਰਨਾ ਹੈ, ਗੁਣਾਂ ਨੂੰ ਗ੍ਰਹਿਣ ਕਰਨਾ।
1: ਜਪ ਜਪ ਸਮ ਪਰ ਸਪਤ ਦਿਨ ਸਪਤ ਭੇਟ ਧਰਮਾਨ।
0: ਕਹਿੰਦੇ ਫਿਰ ਇਸੇ ਤਰੀਕੇ ਦੇ ਨਾਲ ਜਦੋਂ ਜਪੋ, ਜਪ ਸਮ, ਜਪਜੀ ਦੇ ਤੁਲ ਭਾਵ ਜਪਜੀ ਦੀਆਂ 40 ਪੌੜੀਆਂ ਨੇ, ਕਹਿੰਦੇ 40 ਵਾਰ ਜਿਹੜਾ ਜਪਜੀ ਸਾਹਿਬ ਦਾ ਉਹ ਪਾਠ ਹੈ ਹਰ ਵਕਤ, ਜਿਵੇਂ ਪੰਜਵੀਂ ਪੌੜੀ ਦਾ ਜਾਪ ਕਰਨਾ ਹੈ ਜਾਂ ਚੌਥੀ ਪੌੜੀ ਦਾ ਜਾਪ ਕਰਨਾ ਹੁਣ ਦੱਸ ਰਹੇ ਨੇ, ਕਹਿੰਦੇ ਫਿਰ ਉਨਾ ਹੀ ਪਾਠ ਕਰੋ ਰੋਜ਼, ਹਰ ਰੋਜ਼। ਅਤੇ ਇਸੇ ਪ੍ਰਕਾਰ ਜਿਵੇਂ ਦੇਗ ਤਿਆਰ ਕਰਨੀ, ਪਹਿਲਾਂ ਤਾਂ ਬਹੁਤ ਕੁਝ ਸੀ, ਹੁਣ ਸਮਾਂ ਘਟ ਗਿਆ ਸਾਰਿਆਂ ਕੋਲੇ, ਪਹਿਲਾਂ ਜਿਵੇਂ ਹਰ ਰੋਜ਼ ਹਰ ਘਰ ਵਿੱਚ ਹੀ ਦੇਗ ਬਣਦੀ ਸੀ, ਹਰ ਰੋਜ਼ ਹਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਪ੍ਰਸ਼ਾਦੇ ਨੂੰ ਲਿਆ ਕੇ ਅਰਦਾਸ ਕਰਨੀ, ਕਿਰਪਾਨ ਭੇਟਾ ਕਰਨੀ, ਕੜਾਹ ਪ੍ਰਸ਼ਾਦ ਬਣਾਉਣਾ, ਉਹ ਫਿਰ ਹੌਲੀ ਹੌਲੀ ਘਟਿਆ। ਫਿਰ ਲੋਕੀ ਹਫ਼ਤੇ ਬਾਅਦ ਬਣਾਉਣ ਲੱਗੇ, ਫਿਰ ਸੰਗਰਾਂਦ ਵਾਲੇ ਦਿਨ ਦੇਗ ਬਣਾਉਣ ਲੱਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਆਪਣਾ ਕੋਈ ਕਾਰਜ ਪੈਂਦਾ ਆਪਾਂ ਨੂੰ, ਤਾਂ ਇਹਦੇ ਵਿੱਚ ਇੱਥੇ ਲਿਖੀਆਂ ਸਪਤ ਭੇਟਾ, ਕਹਿੰਦੇ 7 ਵਾਰੀ ਕੜਾਹ ਪ੍ਰਸ਼ਾਦ ਦਿਓ ਜਾਂ ਇਸੇ ਪ੍ਰਕਾਰ ਰੋਜ਼ ਕੜਾਹ ਪ੍ਰਸ਼ਾਦ ਕਰੋ। ਕੜਾਹ ਪ੍ਰਸ਼ਾਦ ਕਰਕੇ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹ ਕੇ ਤਾਂ ਗੁਰਾਂ ਦੇ ਅੱਗੇ ਕੋਈ ਅਰਦਾਸ ਕਰਿਆ ਕਰੋ।
1: ਉੱਦਮ ਪੰਜੇ ਜੁੱਤ ਮੈਂ ਛੇਵੀਂ ਸਪਤਮ ਬੰਦ।
0: ਹੁਣ ਜਿਹੜਾ ਉੱਦਮ ਵਾਸਤੇ ਪੰਜਵੀਂ ਪੌੜੀ ਆਖੀ ਹੈ, ਮਨ ਦੇ ਅੰਦਰ ਉੱਦਮ ਨਹੀਂ ਪੈਂਦਾ, ਆਲਸ ਹੋ ਗਿਆ, ਤਾਂ ਉਹਦੇ ਲਈ ਇੱਥੇ ਜਿਹੜੀ 5 ਦੀ ਗਿਣਤੀ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੀ 5 ਦੀ ਗਿਣਤੀ ਉਹ ਚੌਥੀ ਨੂੰ ਆ ਕੇ ਲੱਗਦੀ ਹੈ, ਕਿਉਂਕਿ ਕਵੀ ਜੀ ਨੇ ਪਹਿਲੇ ਤੋਂ ਲਿਆ, ਤਾਂ ਤੇ ਇਹ ਥੋੜਾ ਜਿਹਾ ਟੱਪਲਾ ਜ਼ਰੂਰ ਪੈਂਦਾ ਆਮ ਬੰਦੇ ਵਾਸਤੇ, ਕਿਉਂਕਿ ਪਹਿਲੇ ਤੋਂ ਲਿਆ ਜਿਹੜਾ ਆਦ ਨਾਨਕ ਹੋਸੀ ਵੀ ਸੱਚ ਤੇ ਏਕਾ ਲੱਗਿਆ ਹੋਇਆ, ਉਹਨੂੰ ਕਵੀ ਜੀ ਨੇ ਗਿਣਿਆ ਪਹਿਲੀ ਪੌੜੀ। ਉਥੋਂ ਬਾਅਦ ਜਿਹੜੀ ਸੋਚਿਆ ਸੋਚਣਾ ਹੋਵੇ ਵਾਲੀ ਇਹ ਦੂਜੀ ਪੌੜੀ ਗਿਣੀ ਹੈ, ਫਿਰ ਤੀਜੀ ਹੁਕਮੀ ਹੋਵੇ ਨੇ ਆਕਾਰ, ਚੌਥੀ ਪੌੜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਪੰਜਵੀਂ ਪੌੜੀ ਆ ਕੇ ਗਿਣੀ ਹੈ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਾਓ ਅਪਾਰ। ਕਹਿੰਦੇ ਇਉਂ ਉੱਦਮ ਦੇ ਵਿੱਚ ਇਉਂ ਪੰਜਵੀਂ ਤੇ ਯੁੱਧ ਮੈਂ 6ਵੀਂ, ਜੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਜੰਗ ਯੁੱਧ ਵਿੱਚ ਜਾਣਾ ਹੈ ਤਾਂ ਕਹਿੰਦੇ ਇਸ ਪੌੜੀ ਦਾ ਅਭਿਆਸ ਕਰਨਾ। ਫਿਰ ਅੱਗੇ ਸਪਤਮ ਬੰਧ, ਜਦੋਂ ਰਿਸ਼ਤੇਦਾਰੀ ਆਦਿਕ ਦੇ ਵਿੱਚ ਜਾਣਾ ਤਾਂ ਰੱਖਿਆ ਵਾਸਤੇ, ਬੰਧੂ ਦੀ ਰੱਖਿਆ ਲਈ ਕੋਈ ਰਿਸ਼ਤੇਦਾਰੀ ਤੇ ਕੋਈ ਬਿਪਤਾ ਪਵੇ ਤਾਂ ਕਹਿੰਦੇ ਉਸ ਵਕਤ ਜਿਹੜੀ ਹੈ ਨਾ ਪੌੜੀ, ਇਹ 7ਵੀਂ ਪੌੜੀ ਜਿਹਨੂੰ ਆਪਾਂ ਇੱਥੇ ਗਿਣਾਂਗੇ 6ਵੀਂ ਪੌੜੀ, ਤੀਰਥ ਨਹਾਵਾਂ ਜੇ ਤੁਸੀਂ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਇਸ ਤਰੀਕੇ ਨਾਲ ਕਹਿੰਦੇ ਬਿਪਤਾ ਦੇ ਸਮੇਂ ਰੱਖਿਆ ਸਮੇਂ ਐਸੀਆਂ ਪੌੜੀਆਂ ਦਾ ਜਾਪ ਕਰੇ।
1: ਅਟਕੀ ਨਾਰੇ 8ਵੀਂ ਨਾਵੀਂ ਮੰਤਰ ਸੰਦ।
0: ਉਹ ਜੇ ਪ੍ਰਸੂਤਾ ਭਾਵ ਦੇ ਵਿੱਚ ਅਟਕ ਪੈ ਜਾਵੇ ਤਾਂ ਕਹਿੰਦੇ ਫਿਰ ਉਸ ਵਕਤ 8ਵੀਂ ਦੀ ਜਗ੍ਹਾ ਇੱਥੇ 7ਵੀਂ ਗਿਣਾਂਗੇ। 7ਵੀਂ ਪੌੜੀ ਦਾ ਜਿਹੜਾ ਜਾਪ ਹੈ ਉਹ ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤਵਲ ਆਕਾਸ, ਕਹਿੰਦੇ ਇਸ ਪੌੜੀ ਦਾ ਜਾਪ ਕਰੇ ਤਾਂ ਤੇ ਰੱਖਿਆ ਹੋਵੇ ਗੁਰੂ ਸਾਹਿਬ ਵੱਲੋਂ।
1: 10ਵੀਂ ਦਸੇ ਬਨਜੋ ਵਾਹਨ ਲੈ ਬੇ ਬੀਚ।
0: ਇਸੇ ਪ੍ਰਕਾਰ

0: ਇਹ ਜਿਹੜੀਆਂ ਵੀ ਪੌੜੀਆਂ ਨੇ ਇਹ ਸਕਦੇ ਹਾਂ ਦਸਵੀਂ ਜਿਹੜੀ ਹੈ ਬਣ ਜਾਦਕ ਦੇ ਕਾਰਜ ਵਿਚ ਹੋਰ ਕਿਤੇ ਜਾਣਾ ਕੋਈ ਐਸੀ ਚੀਜ਼ ਕਾਮਯਾਬੀ ਵਾਹਨ ਦੇ ਖਰੀਦਣ ਵਿਚ ਤੇ ਇਹਦੇ ਵਿਚ ਸਮੁੱਚੀ ਮੈਂ ਇਕ ਚੀਜ਼ ਕੱਢੀ ਹੈ ਕਿ ਜਿਵੇਂ ਇੱਥੇ ਮਹਾਤਮ ਲਿਖੇ ਹੋਏ ਨੇ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਚੀਜ਼ ਤਾਂ ਮੈਂ ਜਪਜੀ ਸਾਹਿਬ ਨੂੰ ਹੀ ਗਿਣਿਆ ਔਰ ਮੈਨੂੰ ਇਹ ਗੱਲ ਕਾਫ਼ੀ ਮੈਂ ਪਹਿਲਾਂ ਵੀ ਖੋਜ ਕੀਤੀ ਮੈਂ ਚੌਥੀ ਪੰਜਵੀਂ ਕੁ ਵਾਰ ਇਹ ਕਥਾ ਕਰ ਰਿਹਾ ਤਿੰਨ ਚਾਰ ਕੁ ਵਾਰ ਮੈਂ ਸੁਣੀ ਹੋਈ ਹੈ ਕਥਾ ਅੱਠਵੀਂ ਨੌਵੀਂ ਵਾਰ ਇਹ ਕਥਾ ਚੱਲ ਰਹੀ ਹੈ ਫਿਰ ਇਹਦੇ ਬਾਰੇ ਮੈਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਤੋਂ ਪੁੱਛਿਆ ਮੈਂ ਇੰਨਾ ਜਿਹੜਾ ਕੁਛ ਲਿਖਿਆ ਹੋਇਆ ਐ ਤਾਂ ਬੰਦਾ ਕਰ ਹੀ ਨਹੀਂ ਸਕਦਾ ਕਿਹੜੀ ਕਿਹੜੀ ਪੌੜੀ ਦਾ ਜਾਪ ਕਰੂਗਾ ਇਹਦੇ ਪੌੜੀ ਦਾ ਇੰਨਾ ਜਾਪ ਕਰੋ ਇਹਦਾ ਇੰਨਾ ਕਰੋ ਉਹ ਕਹਿੰਦੇ ਮੁਕਦੀ ਗੱਲ ਮੁਕਾ ਦਿੰਦਾ ਹੈ ਜਪਜੀ ਸਾਹਿਬ ਦੇ 21 ਜਾਂ 25 ਪਾਠ ਰੋਜ਼ ਕਰੀ ਜਾਓ ਪੌੜੀਆਂ ਵਾਲੇ ਚੱਕਰ ਚ ਪਾਓ ਹੀ ਨਾ ਕਹਿੰਦੇ ਸਾਰੀਆਂ ਪੌੜੀਆਂ ਰੋਜ਼ ਓਨੀਆਂ ਹੀ ਹੋ ਗਈਆਂ ਫਿਰ ਜਿਹੜਾ ਫੁਰਨਾ ਕਰੀ ਜਾਓਗੇ ਉਹੀ ਪੂਰਾ ਹੋ ਜਾਏਗਾ ਪਰ ਇਹ ਹੈ ਕਿ ਇੱਕ ਇੱਕ ਪੌੜੀ ਨੂੰ ਆਪਾਂ ਸੁਣ ਤਾਂ ਲਈਏ ਤਾਂ ਕਿ ਆਪਣੇ ਮਨ ਚ ਇਹ ਤਾਂ ਨਾ ਰਹੇ ਕਿ ਸਾਡੇ ਗੁਰੂ ਘਰ ਦੇ ਜਾਂ ਬਾਣੀ ਦੇ ਅੰਦਰ ਇੰਨੀ ਸ਼ਕਤੀ ਨਹੀਂ ਜਾਂ ਫਲਾਨੀ ਗੱਲ ਨਹੀਂ ਹੋ ਸਕਦੀ ਆਹ ਨਹੀਂ ਹੋ ਸਕਦੀ ਉਹ ਸਾਰਾ ਆਪਣਾ ਸੰਸਾ ਦੂਰ ਕਰਨ ਵਾਸਤੇ ਕੱਲੀ ਕੱਲੀ ਪੌੜੀ ਦਾ ਜਿਹੜਾ ਮਹਾਤਮਾ ਸੁਣਨਾ ਚਾਹੀਦਾ ਹੈ
1: ਚੜ੍ਹਨੇ ਕਿਰਿਆ ਵਿਕਰਿਆ ਵਿਖੇ 11 ਪੌੜੀ ਖੀਚ
0: ਕਹਿੰਦੇ ਜਦੋਂ ਕੋਈ ਚੜ੍ਹਨਾ ਚੜ੍ਹਨੇ ਵਾਲੇ ਭਾਵ ਸੌਦਾਗਰੀ ਆਦਿਕ ਕਰਨੀ ਘੋੜਿਆਂ ਦੀ ਖਰੀਦੋ ਫਰੋਖਤ ਆਦਿਕ ਕਰਨੀ ਹੈ ਤਾਂ ਕਹਿੰਦੇ ਉਸ ਵਕਤ 11ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਪੜ੍ਹਨਾ ਕਰੇ
1: ਬਾਰੀ ਪਰ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼
0: 12ਵੀਂ ਪੌੜੀ ਪੜ੍ਹ ਕੇ ਜਿਹੜੀ ਕਲਪਨਾ ਹੈ ਆਦੀ ਦੁੱਖ ਹੁੰਦਾ ਵਿਆਧੀ ਤੇ ਅਰਿਸ਼ਟ ਹੁੰਦੀ ਉਪਾਧੀ ਇਹ ਤਿੰਨਾਂ ਦਾ ਨਾਸ ਬਾਣੀ ਨਹੀਂ ਕਰਨਾ ਆਦੀ ਵਿਆਧੀ ਉਪਾਧੀ ਤਿੰਨੇ ਰੋਗ ਬਾਣੀ ਨਾਸ ਕਰਦੀ ਹੈ ਆਪਣੇ ਚ ਕਮੀ ਹੁੰਦੀ ਹੈ ਅਸਲ ਵਿਚ ਕਮੀ ਆਉਂ ਵੀ ਪੈ ਜਾਂਦੀ ਕਈ ਵਾਰ ਤਾਂ ਆਪਾਂ ਆਪ ਪਾਠ ਕਰਦੇ ਹਾਂ ਪਾਠ ਕਰਦਿਆਂ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਉਹ ਦੇਖਣੀਆਂ ਪੈਂਦੀਆਂ ਇਹ ਬੰਦੇ ਚ ਕੀ ਗਲਤੀਆਂ ਨੇ ਸੋ ਇੱਕ ਵਾਰੀ ਕਿਸੇ ਨੇ ਇਸ ਤਰ੍ਹਾਂ ਵੀ ਕਿਹਾ ਕਹਿੰਦੇ ਕੋਈ ਬੰਦਾ ਕਹਿੰਦਾ ਤੁਸੀਂ ਸੁਖਮਨੀ ਸਾਹਿਬ ਦੇ ਇੰਨੇ ਪਾਠ 100 ਪਾਠ ਕਰੋ ਤੁਹਾਡਾ ਕਾਰਜ ਰਾਸ ਹੋਏਗਾ ਐਂ ਹੋਏਗਾ ਉਹਨਾਂ ਨੇ ਕਿਹਾ ਪਾਠੀ ਨੂੰ ਕਿਹਾ ਤੂੰ ਪਾਠ ਕਰ ਪਾਠੀ ਨੇ ਕਿਹਾ ਜੀ ਮੈਂ ਤਾਂ ਰੁਪਈਆ ਲਊਂਗਾ 1000 ਕਹਿੰਦੇ ਠੀਕ ਆ ਬਈ 1000 ਰੁਪਈਆ ਲੈ ਲਈ ਤੂੰ ਪਾਠ ਕਰ ਪਾਠੀ ਨੇ ਕੋਈ ਪਾਠ ਨਹੀਂ ਕੀਤਾ ਉਹ 7ਵੇਂ ਕੁ ਦਿਨ ਨੂੰ ਅਰਦਾਸ ਕਰਤੀ ਦੇਗ ਲੈ ਕੇ ਕਹਿੰਦੇ ਜੀ ਮੈਂ ਪਾਠ ਕਰਤੇ ਉਹਨੂੰ ਕੀ ਉਹਨੇ 1000 ਰੁਪਏ ਜੇਜ ਪਾ ਲਿਆ ਉਹਦੇ ਚ ਬਾਅਦ ਵਿਚ ਉਹ ਘਰ ਵਾਲੇ ਕਹਿਣ ਸੁਖਮਨੀ ਸਾਹਿਬ ਚ ਕੋਈ ਤਾਕਤ ਨਹੀਂ ਹੈ ਮੈਂ ਕਿਹਾ ਕਿਉਂ ਕਹਿੰਦੇ ਸੁਖਮਨੀ ਸਾਹਿਬ ਪੜ੍ਹਾਇਆ ਸੀ ਪਾਠ ਕਰਾਇਆ ਕੋਈ ਕੰਮ ਨਹੀਂ ਬਣਿਆ ਮੈਂ ਕਿਹਾ ਪਹਿਲਾਂ ਪਤਾ ਤਾਂ ਕਰ ਲਓ ਕਿ ਉਹਦਾ ਪਾਠੀ ਹੈ ਜਿਵੇਂ ਕੋਈ ਬੰਦਾ ਪਿੰਡ ਚ ਘੁੰਮਦੇ ਹੁੰਦੇ ਗਏ ਪਾਠੀ ਸਾਈਕਲਾਂ ਤੇ ਉਹ ਕਹਿੰਦਾ ਪਾਠ ਕਰਾ ਲਓ ਇੱਕ ਜਿਮੀਦਾਰ ਕਹਿੰਦਾ 9ਵੇਂ ਮਹੱਲੇ ਦੇ ਸਲੋਕ ਪੜ੍ਹੇਗਾ ਉਹ ਪਿੰਡਾਂ ਵਾਲੇ ਸਿੱਧੀ ਬੋਲੀ ਬੋਲਦੇ ਆ
2: ਉਹਨਾਂ ਨੇ ਸੋਚਿਆ ਬਈ ਸਹਿਜ ਪਾਠ ਕਰਦਾ ਸਾਡੇ ਘਰੇ ਕਈ ਵਾਰ ਆਉਂ ਵੀ ਧੋਖਾ ਹੋ ਜਾਂਦਾ ਉਹ ਪਹਿਲੇ ਦਿਨ ਜਪਜੀ ਸਾਹਿਬ ਪੜ੍ਹ ਗਿਆ 7ਵੇਂ ਦਿਨ 9ਵੇਂ ਮਹੱਲੇ ਸਲੋਕ ਪੜ੍ਹਤੇ ਅਖੰਡ ਪਾਠ ਤਾਂ ਉਹਨੇ ਕੀਤਾ ਹੀ ਨਹੀਂ ਸਾਡੇ ਬੋਲਣ ਵਿਚ ਫਰਕ ਹੁੰਦਾ ਇਸ ਕਰਕੇ ਆਪਾਂ ਗੁਰਬਾਣੀ ਅੰਦਰ ਕਿੰਤੂ ਪਰੰਤੂ ਕਰੇ ਅਸੀਂ ਇੰਨੀ ਬਾਣੀ ਪੜ੍ਹੀ ਸਾਡਾ ਕੰਮ ਨਹੀਂ ਬਣਿਆ ਕੰਮ ਇਸ ਕਰਕੇ ਨਹੀਂ ਬਣਿਆ ਕਿ ਬਾਣੀ ਨੇ ਬੜੀ ਗਲਤ ਪੜ੍ਹੀ ਹੈ ਬਾਣੀ ਇੱਕ ਤਾਂ ਸ਼ੁੱਧ ਪੜ੍ਹਨਾ ਸਿੱਖੋ ਇੱਕ ਆਪਣੇ ਸਰੀਰ ਦੀ ਸ਼ੁੱਧੀ ਖਾਣਾ ਪੀਣਾ ਪਹਿਨਣਾ ਠੀਕ ਹੋਣਾ ਚਾਹੀਦਾ ਇੱਕ ਗੁਰੂ ਵਾਲੇ ਬਣ ਕੇ ਫੇਰ ਪੜ੍ਹੋ ਫੇਰ ਬਹੁਤਾ ਮਹਾਤਮ ਪ੍ਰਾਪਤ ਹੁੰਦਾ ਹੈ
1: 13 ਤੇ ਸਿੱਧਨ ਭਜੈ ਕਾਰਜ ਰਾਜਸੀ ਰਾਸ
2: ਇਸ ਕਰਕੇ ਕਹਿੰਦੇ ਨੇ ਜੇ ਕੋਈ ਪ੍ਰਾਪਤੀ ਕਰਨੀ ਹੋਵੇ ਐਸੀ ਰਾਜਸੀ ਕਾਰਜ ਹੈ ਜਾਂ ਸਿੱਧੀਆਂ ਵਾਸਤੇ ਕੋਈ ਕਰਦਾ ਵੀ ਮੈਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ ਆਪੋ ਆਪਣੇ ਸ਼ੌਂਕ ਹੁੰਦੇ ਨੇ ਆਪਣੇ ਵਿਚ ਸਾਰੇ ਜਾਣੇ ਇੱਕੋ ਸੁਭਾਅ ਦੇ ਨਹੀਂ ਬੈਠੇ ਕੋਈ ਕਿਸੇ ਸੁਭਾਅ ਦਾ ਬੈਠਾ ਕੋਈ ਕਿਸੇ ਸੁਭਾਅ ਦਾ ਬੈਠਾ ਕਈਆਂ ਨੂੰ ਰਿੱਧੀਆਂ ਸਿੱਧੀਆਂ ਪਸੰਦ ਨੇ ਕਈਆਂ ਨੂੰ ਬ੍ਰਹਮ ਗਿਆਨ ਪਸੰਦ ਹੈ ਕਈਆਂ ਨੂੰ ਮਾਇਆ ਪਸੰਦ ਹੈ ਕਿਸੇ ਨੂੰ ਕੁਛ ਚਾਹੀਦਾ ਆਪੋ ਆਪਣੇ ਮਤਲਬ ਦੇ ਮੁਤਾਬਕ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ ਇੱਥੇ ਸਤਿਗੁਰੂ ਦੇ ਕਹਿਣ ਦਾ ਭਾਵ ਉਹ ਭਾਈ ਕਿਤੇ ਹੋਰ ਨਾ ਜਾਇਓ ਜਪਜੀ ਸਾਹਿਬ ਹੈ ਗੁਰਬਾਣੀ ਹੈ ਗੁਰਬਾਣੀ ਵਿਚੋਂ ਹੀ ਸਾਰਾ ਕੁਝ ਪ੍ਰਾਪਤ ਹੋਵੇਗਾ
1: ਯੰਤਰਨ ਮੈਂ ਚੋ ਦਸ਼ ਕਯੋ ਪੰਜ ਦਸ਼ੀ ਤੇ ਭੂਤ
2: ਹੁਣ ਜੇ ਕੋਈ ਜੰਤਰ ਮੰਤਰ ਤੰਤਰ ਆਦਿ ਕਿਸੇ ਤੇ ਅਸਰ ਕਰੇ 14ਵੀਂ ਪੌੜੀ ਕਹਿੰਦੇ ਪੜੋ ਇਹ ਪੰਜ ਦਸੀ ਜਿਹੜੀ ਪੰਜ ਤੇ ਦਸੀ 15ਵੀਂ ਪੌੜੀ ਹੈ ਕਹਿੰਦੇ ਇਹ ਜੇ ਕੋਈ ਪ੍ਰਭਾਵ ਪੈ ਜਾਂਦਾ ਗਲਤ ਕਿਸਮ ਦਾ ਬਾਹਰਲੀ ਹਵਾ ਦਾ ਤਾਂ ਉਹਦੇ ਵਾਸਤੇ ਕਹਿੰਦੇ 15ਵੀਂ ਪੌੜੀ ਪੜਿਆ ਕਰੋ
1: ਬੋਲਸ ਤੇ ਡਾਕਨ ਤਜੈ ਸੱਤ ਦਸ ਮੋਹਨ ਕੂਤ
2: ਇਸੇ ਪ੍ਰਕਾਰ ਕਹਿੰਦੇ 16ਵੀਂ ਪੌੜੀ ਜਿਹੜੀ ਹੈ ਇਹਨਾਂ ਡਾਕਣੀਆਂ ਆਦਿਕ ਛੱਡ ਜਾਂਦੀਆਂ ਨੇ। ਸੱਤ ਦਸ ਸਤਾਰਵੀਂ ਪੌੜੀ ਵਿਚ ਕਹਿੰਦੇ ਨੇ ਅੱਛੇ ਭੋਜਨ ਪ੍ਰਾਪਤੀ ਵਾਸਤੇ ਕਿ ਜੇ ਚੰਗੇ ਭੋਜਨ ਛਕਣੇ ਨੇ ਮਹਾਰਾਜ ਸਾਨੂੰ ਵਧੀਆ ਖਾਣ ਨੂੰ ਦੇਵੇ। ਕਹਿੰਦੇ ਭਾਵ ਸਮੁੱਚੇ ਜਪਜੀ ਸਾਹਿਬ ਦੇ ਵਿਚ ਸਮੁੱਚੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਅਠਾਰਾਂ ਜਿਹੜੀ ਪੌੜੀ ਅਠਾਰਵੀਂ ਆ ਨਾ ਇਹ ਰੋਜ਼ ਪੜ੍ਹੇ ਵਿਦਿਆ ਵਾਸਤੇ ਜਿਹੜੀ ਪੌੜੀ ਹੈ ਅਠਾਰਵੀਂ ਪੌੜੀ ਵਿਦਿਆ ਦੇ ਪੜ੍ਹਨ ਵਿਚ ਕਹਿੰਦੇ ਇਸ ਤਰੀਕੇ ਨਾਲ ਪੜ੍ਹੇ ਕਿ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਕਰੇ ਹੇ ਮਹਾਰਾਜ ਮੈਨੂੰ ਵਿਦਿਆ ਦੀ ਦਾਤ ਬਖਸ਼ੋ।
1: ਆਤਮਾ ਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ।
2: ਉਹ ਕਹਿੰਦੇ ਛੇ ਮਹੀਨਿਆਂ ਦੇ ਵਿਚ ਉਹ ਬੰਦਾ ਪੂਰਾ ਵਿਦਵਾਨ ਬਣ ਸਕਦਾ, ਵਿਦਿਆ ਐਨ ਵਧੇਗੀ ਉਹਦੀ, ਕਿਉਂਕਿ ਜੇ ਉਹ ਆਸ ਰੱਖ ਕੇ ਪੜ੍ਹੇਗਾ ਤਾਂ ਇਸ ਤਰੀਕੇ ਨਾਲ ਜੋ ਛੋਟੀਆਂ ਛੋਟੀਆਂ ਜਿੰਨੀਆਂ ਵੀ ਇੱਛਾਵਾਂ ਨੇ ਇਹ ਸਾਰੀਆਂ ਪੂਰੀਆਂ ਹੁੰਦੀਆਂ ਹਨ।
1: ਉੱਨੀ ਸੁੰਨੀ ਜੋਗ ਮੈਂ ਬਿੰਸੀ ਨਾਰ ਸੰਜੋਗ।
2: ਉਹ ਕਹਿੰਦੇ ਉੱਨੀ ਜਿਹੜੀਆਂ ਉੱਨੀਵੀਂ ਪੌੜੀ ਹੈ ਜੇ ਯੋਗ ਦੀ ਪ੍ਰਾਪਤੀ ਕਰਨੀ ਹੈ ਉਹ ਇਸ ਤਰੀਕੇ ਨਾਲ ਅਫੁਰ ਯੋਗ ਜਿਹੜਾ ਹੁੰਦਾ ਇਹਦੀ ਪ੍ਰਾਪਤੀ। ਵੀਹਵੀਂ ਜਿਹੜੀ ਹੈ ਜੋ ਸ਼ਾਦੀ ਆਦਿਕ ਵਾਸਤੇ ਗ੍ਰਿਸ਼ਤੀਆਂ ਦੀ ਕਾਮਨਾ ਪੂਰੀ ਕਰਨ ਵਾਸਤੇ ਕਹਿੰਦੇ ਇਸ ਤਰੀਕੇ ਨਾਲ ਵੀਹਵੀਂ ਪੌੜੀ ਚ ਬਖਸ਼ਿਸ਼ ਹੁੰਦੀ ਹੈ।
1: ਸੰਤਤ ਹਿਤੇ ਕੀਤਵੀ ਮ੍ਰਿਤ ਸੁਤ ਬਾਵੀ ਜੋਗ।
2: ਕਹਿੰਦੇ ਸੰਤਤ ਔਲਾਦ ਵਾਸਤੇ ਪੌੜੀ ਪੜ੍ਹੇ, ਇੱਕੀਸਵੀਂ ਪੌੜੀ ਔਲਾਦ ਜੇ ਨਾ ਹੁੰਦੀ ਹੋਵੇ ਤਾਂ ਪੜ੍ਹਨੀ, ਪੁੱਤਰ ਵਾਸਤੇ ਪੜ੍ਹਨੀ, ਫਿਰ ਮਿੱਤਰ ਸੁੱਤ ਬਾਈਵੀਂ ਯੋਗ। ਇਸ ਤਰੀਕੇ ਨਾਲ ਬਾਈਵੀਂ ਦਾ ਜਿਹੜਾ ਮੇਲ ਹੈ ਪੁੱਤਰ ਦੇ ਮਰਨ ਨਾਲ ਭਾਵ ਜਾਂ ਅਠਾਰਾਂ ਆਦਿਕ ਭਾਵ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਦੂਰ ਹੁੰਦੀਆਂ ਨੇ, ਕਿਉਂਕਿ ਉਦੋਂ ਲੋਕ ਐਸਾ ਪੁੱਛਦੇ ਸੀ। ਆਪਾਂ ਅੱਜ ਦੇ ਯੁੱਗ ਵਿਚ ਬੈਠੇ ਹਾਂ, ਅੱਜ ਤੋਂ 300 ਸਾਲ ਪਿੱਛੇ ਜਾਓ, 400 ਸਾਲ ਪਿੱਛੇ ਜਾਓ, 500 ਸਾਲ ਪਿੱਛੇ ਜਾਓ ਤਾਂ ਜ਼ਮਾਨਾ ਕੈਸਾ ਸੀ, ਦੁਨੀਆਂ ਦੇ ਉੱਤੇ ਕੀ ਹੁੰਦਾ ਸੀ, ਆਪਾਂ ਕਿਉਂਕਿ ਜ਼ਿਆਦਾ ਤੱਕ ਇਧਰ ਧਿਆਨ ਨਹੀਂ ਦਿੱਤਾ ਕਦੇ। ਉਦੋਂ ਸੰਗਤ ਐਸੀਆਂ ਚੀਜ਼ਾਂ ਪੁੱਛਦੀ ਵੀ ਨਹੀਂ, ਮਹਾਰਾਜ ਆਹ ਕਾਰਜ ਹੈ, ਆਹ ਕੰਮ ਕਿਵੇਂ, ਫਲਾਨਾ ਤਾਂ ਐਂ ਕਰ ਦਿੰਦਾ, ਫਲਾਨੇ ਤਾਂ ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਹਿੰਦੂ ਮਤ ਵਿਚ ਤਾਂ ਗੀਤਾ ਹੈ, ਆਪਣੇ ਸਿੱਖ ਪੰਥ ਦੇ ਵਿਚ ਫਿਰ ਕਿਹੜੀ ਬਖਸ਼ਿਸ਼ ਹੋਈ ਆਪਣੇ ਤੇ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੁੱਖ ਮਨੀ ਸਾਹਿਬ ਦਾ ਪਾਠ ਹੈ ਨਾ ਇਹ ਕਿਤੇ ਉੱਪਰ ਹੈ, ਕਿਤੇ ਜ਼ਿਆਦਾ, ਇਤਨੀਆਂ ਬਖਸ਼ਿਸ਼ਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਵਿਚ ਕਿ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮੇਲੇ। ਕਹਿੰਦੇ ਸਾਰਾ ਕੁਝ ਮੈਂ ਲੋਕ ਤੋਂ ਪ੍ਰਲੋਕ ਤੱਕ ਬਖਸ਼ਿਸ਼ ਕਰ ਦਿੱਤਾ। ਇਸ ਤਰ੍ਹਾਂ ਕੋਈ ਨਾ ਕੋਈ ਪੁੱਛ ਲੈਂਦਾ ਮਹਾਰਾਜ ਆਪਣੇ ਵਿਚ। ਦਸਵੇਂ ਪਾਤਸ਼ਾਹ ਨੂੰ ਕਹਿੰਦੇ ਉਹਨਾਂ ਮਹਾਰਾਜ ਇੱਕ ਗਾਇਤਰੀ ਮੰਤਰ ਉਹਨਾਂ ਕੋਲ ਜੇ ਪੜ੍ਹਦੇ ਨੇ ਤਾਂ ਉਹਨਾਂ ਸਾਰੇ ਪਾਪ ਮਿਟ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਸਤਵ ਤਾਂ ਸਾਰੀ ਬਾਣੀ ਹੀ ਭਲਾ ਕਰਦੀ ਹੈ, ਪਾਪ ਮੇਟਦੀ ਹੈ, ਪਰ ਜੇ ਤੂੰ ਇਹ ਮਨ ਦੇ ਅੰਦਰ ਸ਼ੰਕਾ ਕਰਦਾ ਹੈ। ਕਈ ਵਾਰ ਹੁੰਦਾ ਨਾ ਸ਼ੰਕਾ, ਜਿਵੇਂ ਧੀਰਮੱਲ ਨੇ ਕਿਹਾ ਸੀ ਜੇ ਦਸਵੇਂ ਪਾਤਸ਼ਾਹ ਇੰਨੇ ਆਪਣੇ ਆਪ ਨੂੰ ਸਮਝਦੇ ਮੈਂ ਗੁਰੂ ਹਾਂ ਤਾਂ ਆਪੇ ਲਿਖ ਲੈਣ ਸਰੂਪ ਮਹਾਰਾਜ ਦਾ। ਚੰਗਾ ਮਹਾਰਾਜ ਕਹਿੰਦੇ ਲੈ ਫਿਰ ਆਪੇ ਹੀ ਲਿਖਾਂਗੇ। ਹੁਣ ਅੰਤਰਯਾਮਤਾ ਨਾਲ ਸਾਰਾ ਸਰੂਪ ਲਿਖਾ ਦਿੱਤਾ। ਜਦੋਂ ਸਿੱਖਾਂ ਨੇ ਕਿਹਾ ਵੀ ਇੱਕ ਕੋਈ ਬੰਦਾ ਬਚਨ ਕਰਦੇ ਮਹਾਰਾਜ ਗਾਇਤਰੀ ਮੰਤਰ ਉੱਥੇ ਤਾਂ ਬੜੇ ਪਾਪ ਨਾਸ ਕਰਦਾ, ਤੇ ਆਪਣੇ ਗੁਰੂ ਘਰ ਦੇ ਵਿਚ ਮਹਾਰਾਜ ਗਾਇਤਰੀ ਮੰਤਰ, ਮਹਾਰਾਜ 24 ਅੱਖਰ ਹੁੰਦੇ ਨੇ ਉਹਨਾਂ ਨੂੰ ਗਾਇਤਰੀ ਮੰਤਰ ਕਹਿੰਦੇ, ਬਾਣੀ ਪੜ੍ਹੀ ਜਾਓ ਆਰਾਮ ਨਾਲ। ਨਹੀਂ ਮਹਾਰਾਜ ਮੈਨੂੰ ਤਾਂ ਪੰਡਿਤ ਪੁੱਛਦਾ, ਮੈਂ ਤੁਹਾਡੇ ਤਾਂ ਹੈ ਨੀ, ਇਹਦਾ ਮੰਤਰੀ ਬੜਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਉਹਨੂੰ ਜਾ ਕੇ ਦੱਸ ਦੀ, ਚਾਚਰੀ ਸ਼ੰਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੀਆਂ ਕਾਮੇ। ਕਹਿੰਦੇ ਇਹਦੇ ਲਈ ਮੁਕਾਬਲੇ ਵਿਚ ਗਾਇਤਰੀ ਕੁਛ ਵੀ ਨਹੀਂ ਹੈ, ਮੁਕਾਬਲਾ ਹੀ ਨਹੀਂ ਕਰ ਸਕਦਾ ਗੁਰੂ ਘਰ ਦੇ ਜਿੰਨੇ ਵੀ ਬਾਣੀ ਹੈ। ਕਹਿੰਦੇ ਇਹ ਤਾਂ ਜਦੋਂ ਫਿਰ ਚਰਚਾ ਹੁੰਦੀ ਸੀ ਨਾ ਉਹਨਾਂ ਜ਼ਮਾਨਿਆਂ ਦੇ ਵਿਚ, ਤੀਜੇ ਪਾਤਸ਼ਾਹ ਵੇਲੇ ਕਿੰਨਾ ਕਿੰਤੂ ਕੀਤਾ ਪੰਡਤਾਂ ਨੇ ਜਾ ਕੇ ਕੇਸ ਕਰਤਾ ਅਦਾਲਤ ਦੇ ਵਿਚ ਵੀ ਇਹਨਾਂ ਨੇ ਵੇਦਾਂ ਦੇ ਹੁੰਦਿਆਂ ਨਵੀਂ ਬਾਣੀ ਰਚੀ ਹੈ, ਇਹਨਾਂ ਨੇ ਜੀ ਸਾਡੇ 68 ਤੀਰਥ ਸੀ ਫਿਰ ਬੌੜੀ ਸਾਹਿਬ ਕਿਉਂ ਰਚੀ ਹੈ, ਇਉਂ ਉਦੋਂ ਜਵਾਬ ਦੇਣੇ ਪੈਂਦੇ ਸੀ। ਉਦੋਂ ਸਤਿਗੁਰੂ ਮਹਾਰਾਜ ਨੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੱਸੀਆਂ ਸਿੰਘਾਂ ਨੂੰ ਔਰ ਸਿੱਖਾਂ ਨੂੰ ਦੱਸੀਆਂ। ਗੁਰੂ ਨਾਨਕ ਦੇਵ ਮਹਾਰਾਜ ਵੇਲੇ ਵੀ ਇਹ ਚਰਚਾ ਹੁੰਦੀ ਰਹੀ ਹੈ, ਤਾਂ ਦੇ ਆਪਾਂ ਵੀ ਇੱਥੇ ਉਹ ਪੁਰਾਣੀਆਂ ਚੀਜ਼ਾਂ ਸੁਣ ਲੈਂਦੇ ਹਾਂ।
1: ਤੇਰੀ ਰਿਦਨ ਖੁੱਟ ਮੈਂ 24 ਚਾਤਰ ਪ੍ਰੇਤ।
2: ਹੁਣ ਕਹਿੰਦੇ ਅਖੁੱਟ ਹੋਵੇ ਅੰਨ ਸਾਡੇ ਕੋਲ, ਮੁੱਕੇ ਨਾ ਭੰਡਾਰੇ ਭਰੇ ਰਹਿਣ, ਤਾਂ ਕਹਿੰਦੇ 23ਵੀਂ ਪੌੜੀ ਫਿਰ ਇਹਦੇ ਵਾਸਤੇ ਅਸੀਂ ਬਖਸ਼ਿਸ਼ ਕੀਤੀ ਵੀ 23ਵੀਂ ਪੌੜੀ ਦਾ ਪਾਠ ਕਰੋ ਜੇ ਇੱਕੋ ਹੀ ਕੰਮ ਵਿਚ ਲੋੜ ਹੈ ਅਖੁੱਟ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ। ਇਸੇ ਪ੍ਰਕਾਰ ਅਥਵਾ ਰਿਪਨ ਜੇ ਆ ਜੇ ਪਾਠ ਰਿੱਧੀਆਂ ਦੀ ਜਗ੍ਹਾ ਤੇ ਵੈਰੀਆਂ ਦੇ ਨਿਖੁੱਟਣ ਲਈ, ਤਾਂ ਸਿਆਣਿਆਂ ਦੇ ਨਾਲ ਕੋਈ ਗੱਲਬਾਤ ਕਰਨਾ ਹੋਵੇ, ਕਿਤੇ ਕਿਸੇ ਬੰਦੇ ਨੇ ਜਾਣਾ ਹੋਵੇ ਚਰਚਾ ਦੇ ਵਿਚ, ਕਹਿੰਦੇ 24ਵੀਂ ਪੌੜੀ ਦਾ ਪਹਿਲਾਂ ਜਾਪ ਕਰੋ ਅਥਵਾ 24 ਸਾਹਿਬ ਦਾ ਜਾਪ ਕਰੋ।
0: ਸੋ ਜਿਵੇਂ ਕਿਸੇ ਪੰਡਿਤ ਨੇ ਕਿਹਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਜਦੋਂ ਕਹਿੰਦੇ ਅਸੀਂ ਪਿੰਡ ਹੀ ਹੁੰਦੇ ਸੀ, ਕਹਿੰਦਾ ਉਹ ਬ੍ਰਾਹਮਣ ਕਹਿੰਦਾ ਮੈਂ ਚਰਚਾ ਕਰਨੀ ਹੈ ਗੁਰਬਾਣੀ ਤੇ ਤੁਹਾਡੇ ਨਾਲ। ਉਹ ਕਹਿੰਦੇ ਮੈਂ ਆਖਿਆ ਵੀ ਮੈਂ ਹੁਣ ਕੀ ਕਰਾਂ, ਕਹਿੰਦੇ ਮੈਂ ਚੌਪੀ ਸਾਹਿਬ ਦੇ ਸਵੇਰੇ ਉੱਠ ਕੇ ਪਹਿਲਾਂ ਪੰਜ ਬਾਣੀਆਂ ਪੜ੍ਹੀਆਂ, ਫਿਰ 25 ਪਾਠ ਚੌਪੀ ਸਾਹਿਬ ਦੇ ਕਰਕੇ ਦਸਵੇਂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਚਰਚਾ ਕਰਨ ਚੱਲਿਆ, ਗੁਰੂ ਘਰ ਦੀ ਲਾਜ ਰੱਖਿਓ, ਪੰਥ ਦੀ ਲਾਜ ਰੱਖਿਓ, ਪੰਡਿਤ ਨੇ ਚਰਚਾ ਕਰਨੀ ਹੈ। ਕਹਿੰਦੇ ਫਿਰ ਵਾਹਿਗੁਰੂ ਦੇਵ ਜੀ ਕਿਰਪਾ ਰਹੀ, ਕਹਿੰਦੇ ਪਿੰਡਾਂ ਵਾਲੇ ਬੜੇ ਲੋਕ ਇਕੱਠੇ ਹੋਏ ਸੀ, ਕਹਿੰਦੇ ਫਿਰ ਸਾਡੀ ਇੰਨੀ ਚਰਚਾ ਹੋਈ, ਕਹਿੰਦੇ ਮੈਂ ਉੱਥੋਂ ਜਿੱਤ ਕੇ ਆਇਆ। ਕਿਉਂ? ਪਾਠ ਕੀਤਾ। ਤੇ ਜੇ ਆਪਾਂ ਪਾਠ ਕਰੀਏ, ਕਹਿੰਦੇ ਮਹਾਰਾਜ ਇੱਥੇ ਕਹਿੰਦੇ 24 ਚਾਤਰ ਪ੍ਰੀਤ, ਜੇ ਬਹੁਤਾ ਜ਼ਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ, ਕਹਿੰਦੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24ਵੀਂ ਪੌੜੀ ਪੜ੍ਹ ਲਓ।
1: ਪੰਚਵੀਸਵੀਂ ਆਦਰੇ ਸਭ ਕੋ ਮੋਹਨ ਰੇਤ,
0: ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ, ਤੇ ਸਾਰੇ ਜੇ ਤੇ ਮੋਹਿਤ ਹੋ ਜਾਣ, ਜੀ ਜੰਤ ਸਭ ਭਏ ਦਿਆਲਾ। ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਆਉਂਦੀਆਂ, ਜੀ ਜੰਤ ਸਭ ਵਸ ਕਰ ਦਿੰਦੇ, ਸੇਵਕ ਸਭ ਦਰਬਾਰੇ, ਅਥਵਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਦੇ। ਇਹਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨੀਗੀਆਂ, ਸਾਰਾ ਕੁਛ ਬਾਣੀ ਅੰਦਰ ਹੈਗਾ, ਪਰ ਆਪਣੇ ਕੋਲ ਤਾਂ ਫਿਰ ਓਨੀ ਕੀ ਸੋਝੀ ਜਿੰਨੀ ਕੁ ਆਪਾਂ ਨੂੰ ਹੋਣੀ ਹੈ। ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣੋਂ, ਤਾਂ ਅਗਲਾ ਇਹ ਸਮਝਦਾ। ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇਹਨਾਂ ਕੋਲ ਫਲਾਨੀ ਚੀਜ਼ ਨਹੀਂ ਗੁਰੂ ਘਰ ਦੇ ਵਿੱਚ, ਸਾਡੇ ਕੋਲ ਸਾਰਾ ਕੁਛ ਹੀ ਹੈ, ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ, ਇੰਨੇ ਖਜ਼ਾਨੇ ਭਰਪੂਰ ਪਏ ਨੇ। ਮਹਾਰਾਜ ਕਹਿੰਦੇ ਜੇ ਮੋਹਿਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ। 25ਵੀਂ
1: 26 ਛਲ ਮੈਂ ਬਲ ਧਰੇ ਸਪਤ ਵਿਸ਼ ਕਾ ਜਾਪ,
0: ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ, 27ਵੀਂ ਦਾ ਜਾਪ ਜਿਹੜਾ ਬਲ ਧਾਰਨ ਵਾਸਤੇ ਕਰੇ।
1: 8ਵੀਂ ਸਕੈ ਭੈ ਦੂਰ ਕੋ ਹੋਏ ਬਜਰ ਸਮ ਪਾਪ,
0: ਭੈ ਦੂਰ ਕਰਨ ਵਾਸਤੇ ਬਜਰ ਪਾਪ ਹੋ ਜਾਣ ਜਿਹੜੇ ਬੰਦੇ ਤੋਂ। 28ਵੀਂ ਪਾਪ 28ਵੀਂ ਪੌੜੀ ਜਿਹੜੀ ਹੈ ਇੱਥੇ 27ਵੀਂ ਮੰਨਣੀ ਹੈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਇੱਕ ਪੌੜੀ ਉਪਰੋਂ ਲੈ ਲਈ ਦੂਸਰੀ, ਇਸ ਕਰਕੇ 27ਵੀਂ ਪੌੜੀ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਇਹ ਬੱਜਰ ਪਾਪਾਂ ਨੂੰ ਦੂਰ ਕਰਨ ਵਾਸਤੇ, ਡਰ ਨੂੰ ਦੂਰ ਕਰਨ ਵਾਸਤੇ ਕਹਿੰਦੇ ਪੜ੍ਹੀ ਜਾਵੇ।
1: ਵਿਖ ਪੀਵੈ ਵਿਖੀਆ ਕੱਟੇ 29 ਸੇ ਕਾ ਝਾੜ,
0: ਕੋਈ ਬੰਦਾ ਸੱਪ ਲੜ ਜਾਂਦਾ ਜਾਂ ਜ਼ਹਿਰ ਪੀ ਲਵੇ, ਇਤਿਹਾਦਕ ਜ਼ਹਿਰ ਦੀ ਕਿਰਿਆ ਨੂੰ ਕੱਟਣ ਵਾਸਤੇ ਵੀ ਕਹਿੰਦੇ ਅਸੀਂ ਬਖਸ਼ਿਸ਼ ਕੀਤੀ ਹੋਈ ਹੈ। ਤੇ ਜਿਹੜੀ ਪੌੜੀ 29ਵੀਂ ਹੈ ਇਹਦਾ ਜਾਪ ਕਰੇ।
1: ਦੁੱਧ ਵਧਾਵੇ ਵਜ਼ਨ ਮੈਂ 30 ਪੌੜੀਆਂ ਗਾੜ,
0: ਕਹਿੰਦੇ ਹੁਣ ਜਿਹੜਾ ਅੱਜ ਕੱਲ ਲੋਕ ਦੁੱਧ ਵਧਾਉਂਦੇ ਆ, ਹੋਰ ਇਸ ਤਰ੍ਹਾਂ ਮਿਲਾਵਟ ਕਰਦੇ ਆ, ਕਈ ਕਰਮ ਕਰਦੇ ਨੇ, ਬਾਣੀ ਨਾਲ ਵੀ ਦੁੱਧ ਵੱਧਦਾ ਹੈ, ਬਾਣੀ ਨਾਲ ਵੀ ਰਿੱਧੀਆਂ ਸਿੱਧੀਆਂ ਵੱਧਦੀਆਂ ਨੇ। ਮਹਾਰਾਜ ਕਹਿੰਦੇ 30ਵੀਂ ਪੌੜੀ ਦਾ ਜਾਪ ਕਰੇ, ਘਰ ਵਿੱਚ ਦੁੱਧ ਦੀ ਕਮੀ ਨਹੀਂ ਰਹਿੰਦੀ, ਉਹੀ ਭਾਵ ਕੇ ਸਾਰਾ ਜਪਜੀ ਸਾਹਿਬ ਦੇ ਪਾਠ ਕਰੇ ਤੇ ਸਾਰੀਆਂ ਮੁਰਾਦਾਂ ਪੂਰੀਆਂ। ਗਊ ਭੈਂਸ ਮੰਗੋ ਲਾ ਵੇਰੀ, ਭਗਤ ਧੰਨਾ ਜੀ ਪਰਮਾਤਮਾ ਨੂੰ ਕਹਿੰਦੇ ਇੱਕ ਗਊ ਦੇ ਦਿਓ ਇੱਕ ਲਵੇਰੀ ਮੱਝ, ਇਹ ਨਾ ਹੋਵੇ ਕੋਈ ਦੁੱਧ ਹੀ ਨਾ ਦਿੰਦੇ ਹੋ, ਮੈਂ ਉਹ ਕੀ ਕਰਨੀ ਹੈ। ਇਸ ਕਰਕੇ ਨਾਲ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ ਹੈ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨਾ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ? ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ, ਸਭ ਕੁਛ ਕਰਮ ਹੈ, ਬਾਹਰ ਨਾ ਹੀ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇੱਕ ਤਾਪ,
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੌੜ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ, ਕਹਿੰਦੇ 23ਆ ਤਾਪ ਭੱਜ ਜਾਂਦਾ, ਅਤੇ 23ਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜ੍ਹਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਹੈ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ, ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ।
2: लावेरी हुंदी है सूई हुई गऊ ते सूई हुई मझ ता महाराज कहने जे दुध दी लोड़ है दुध वधाउणा है गऊ मझ दुध नहीं दिंदी है गृहस्थी बंदे हो तुसी कम कार करने ने फिर इन्हां ना बामणा कोल भजे जाओ उत्थे किते पणतां कोल धागे करांदे साडी गऊ नूं बंधणा कहने उरे ही है सारा कुछ जपजी साहब दा पाठ करिया करो बस सरोवर दा जल सका दिओ बाणी ते यकीन करो जे देता तां भी चंगा ना देता तां भी चंगा छड्ड के तुहानूं जाणा नहीं होर नहीं किते जाणा इओं महाराज कहिंदे बाणी ते जे भरोसा करोंगे तां सारा कुछ सब कुछ घर में है बाहर नाहीं बाहर टोला सो भरम भुलाहे
1: एकी छेको दोकी भागे त्रै तेते इक ताप
2: कहिंदे इस तरीके दे नाल जिहड़ा है ना सारे तरीके नाल जिहड़ा वधदा दुध ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁੜ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਹੈ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨਾ ਬਾਮਣਾ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਂਗੇ ਤਾਂ ਸਾਰਾ ਕੁਛ ਸਭ ਕੁਛ ਘਰ ਮੈਂ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋਕੀ ਭਾਗੇ ਤ੍ਰੈ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁੜ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਹੈ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨਾ ਬਾਮਣਾ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸਕਾ ਦਿਓ ਬਾਣੀ ਤੇ ਯਕੀਨ ਕਰੋ ਜੇ ਦੇਤਾ ਤਾਂ ਵੀ ਚੰਗਾ ਨਾ ਦੇਤਾ ਤਾਂ ਵੀ ਚੰਗਾ ਛੱਡ ਕੇ ਤੁਹਾਨੂੰ ਜਾਣਾ ਨਹੀਂ ਹੋਰ ਨਹੀਂ ਕਿਤੇ ਜਾਣਾ ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਂਗੇ ਤਾਂ ਸਾਰਾ ਕੁਛ ਸਭ ਕੁਛ ਘਰ ਮੈਂ ਹੈ ਬਾਹਰ ਨਾਹੀਂ ਬਾਹਰ ਟੋਲਾ ਸੋ ਭਰਮ ਭੁਲਾਹੇ
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇਕ ਤਾਪ
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ ਕਹਿੰਦੇ ਇਕੱਤੀਵੀਂ ਪੁੜ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ ਬੱਤੀਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ ਪੰਜ ਸੱਤ ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ ਦੁੱਧ ਵਧਾਉਣਾ ਹੈ ਗਊ ਮੱਝ ਦੁੱਧ ਨਹੀਂ ਦਿੰਦੀ ਹੈ ਗ੍ਰਿਸ਼ਤੀ ਬੰਦੇ ਹੋ ਤੁਸੀਂ ਕੰਮ ਕਾਰ ਕਰਨੇ ਨੇ ਫਿਰ ਇਹਨਾਂ ਨਾ ਬਾਮਣਾ ਕੋਲ ਭੱਜੇ ਜਾਓ ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ ਕਹਿੰਦੇ ਉਰੇ ਹੀ ਹੈ ਸਾਰਾ ਕੁਛ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਬਸ ਸਰੋਵਰ ਦਾ ਜਲ ਸਕਾ ਦਿਓ ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ

0: ਚੰਗਾ ਨਾ ਦੇ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰਬ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ, ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ। ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੋਈ ਹੋਈ ਗਊ ਤੇ ਸੋਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ ਹੈ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨੇ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸਕਾ ਦਿਓ, ਬਾਣੀ ਤੇ ਯਕੀਨ ਕਰੋ। ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰਬ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ, ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ। ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੋਈ ਹੋਈ ਗਊ ਤੇ ਸੋਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ

0: ਸਾਹਿਬ ਦਾ ਪਾਠ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖੋਂ ਉਚਾਰਨ ਕੀਤਾ ਹੋਇਆ ਮੰਤਰ ਹੈ ਇੱਕ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮੰਤਰ ਦੀ ਵਿਧੀ ਜਿਹੜੀ ਹੈ ਉਹ ਸਹੀ ਢੰਗ ਨਾਲ ਸਮਝਾ ਕੇ ਇਹ ਬਖਸ਼ਿਸ਼ ਕੀਤੀ ਹੈ। ਇਹ ਬਖਸ਼ਿਸ਼ਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀਆਂ ਸਨ। ਸੋ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਪਜੀ ਸਾਹਿਬ ਦੀ ਬਖਸ਼ਿਸ਼ ਕੀਤੀ, ਉਹਨਾਂ ਨੇ ਲਿਖਿਆ ਹੋਇਆ ਪਾਠ ਆਪਣੇ ਕੋਲ ਰੱਖਿਆ, ਸੰਭਾਲ ਕੇ ਫਿਰ ਗੁਰੂ ਅਮਰਦਾਸ ਜੀ ਪਾਸ ਇਹ ਪਾਠ ਹੋਇਆ। ਉਹਨਾਂ ਤੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਅੱਗੇ ਤੋਂ ਅੱਗੇ ਇਸ ਪਾਠ ਨੂੰ ਉਤਾਰਾ ਕਰਕੇ ਇੱਕ ਸੋਹਣੀ ਪੋਥੀ ਤਿਆਰ ਕੀਤੀ। ਉਹ ਜੋ ਪੋਥੀਆਂ ਦੇ ਵਿੱਚੋਂ ਉਤਾਰਾ ਕੀਤਾ ਹੋਇਆ ਉਹਨਾਂ ਦੇ ਵਿੱਚ ਇੱਕ ਸਰੂਪ ਵਿੱਚ ਐਸਾ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ ਥਾ ਤਿਸ ਕੀ ਨਕਲ। ਸੋ ਇਸ ਤਰ੍ਹਾਂ ਲਿਖਿਆ ਹੋਇਆ ਉਹਦੇ ਵਿੱਚ। ਸੋ ਇਹ ਪਾਠ ਬਾਬਾ ਜੀ ਦਾ ਇੱਕ ਸਰੂਪ ਦੇ ਅੰਦਰ 1736 ਅੱਸੂ ਸੁਦੀ 3 ਕਰਕੇ ਇਸ ਤਰੀਕੇ ਨਾਲ ਉਹ ਲਿਖੇ ਹੋਏ ਸਰੂਪ ਦੇ ਵਿੱਚ ਜਿਵੇਂ ਲਿਖਿਆ ਹੋਇਆ ਹੈ। ਪਹਿਲਾਂ ਜਦੋਂ ਸਰੂਪ ਲਿਖਦੇ ਸੀ ਤਾਂ ਜਪਜੀ ਸਾਹਿਬ ਦੀ ਜਿੰਨੀ ਵਾਰ ਵੀ ਅੱਗੇ ਉਤਾਰਾ ਹੁੰਦਾ ਸੀ ਉਹਦੇ ਥੱਲੇ ਲਿਖਿਆ ਜਾਂਦਾ ਸੀ ਨਕਲ, ਵੀ ਅਸੀਂ ਅੱਗੇ ਨਕਲ ਕੀਤੀ ਹੈ ਭਾਵ ਲਿਖਿਆ ਹੈ। ਇਸ ਤਰੀਕੇ ਦੇ ਨਾਲ ਇਹ ਜਿਹੜਾ ਪਾਠ ਜਪਜੀ ਸਾਹਿਬ ਦਾ ਹੈ ਅੱਗੇ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪ੍ਰਾਪਤ ਹੋਇਆ ਫਿਰ ਇਸ ਤਰੀਕੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਜਪਜੀ ਸਾਹਿਬ ਦਾ ਉਚਾਰਨ ਕੀਤਾ। ਤਾਂ ਉਹ ਕਹਿੰਦੇ ਨੇ ਭਾਈ ਇਹ ਸਾਰਾ ਪਾਠ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਵੇਂ ਪੋਥੀਆਂ ਦੇ ਰੂਪ ਵਿੱਚ ਆਇਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਜਪਜੀ ਸਾਹਿਬ ਦਾ ਇਹ ਜਾਪ ਲਿਖਿਆ ਹੈ।
1: ਲਿਖਿਓ ਸੋ ਕਰ ਗੁਰ ਰਾਜ ਸਤਗੁਰ ਸਨ ਮੁਖ ਸੁਖ ਸੰਤ।
0: ਸੋ ਜਿਹੜਾ ਸੰਤ ਗੁਰੂ ਸਨਮੁਖ ਹੋ ਕੇ ਪਾਠ ਕਰਦਾ ਭਾਵ ਗੁਰਸਿੱਖ ਸੰਤ ਸਾਰਿਆਂ ਵਾਸਤੇ ਇੱਕੋ ਹੀ ਅੱਖਰ ਹੈ ਸਾਧ ਸੰਗਤ, ਸੇ ਗੁਰੂ ਦਾ ਆਦਰ ਕਰਦਾ ਹੈ, ਤਾਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜਿਹੜੇ ਇਹ ਪਾਠ ਨੇ ਪਾਠ ਕਰਨ ਦੇ ਨਾਲ ਪ੍ਰਾਪਤੀ ਹੁੰਦੀ ਹੈ। ਜਿੰਨੇ ਵੀ ਉਹ ਸੁੱਖ ਸਾਧਨ ਚਾਹੁੰਦਾ ਹੈ ਹਰ ਇੱਕ ਸੁੱਖ ਸਾਧਨ ਦੀ ਜਿਹੜੀ ਪ੍ਰਾਪਤੀ ਹੈ ਸਿੱਧੀ ਹੈ ਸਫਲਤਾ ਹੈ ਕਾਮਨਾ ਹੈ ਉਹ ਸਾਰੀਆਂ ਪਾਠ ਦੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀਆਂ ਹੁੰਦੀਆਂ ਨੇ। ਗੁਰਾਂ ਨੇ ਰਾਜ ਬਖਸ਼ਿਸ਼ ਕੀਤਾ ਬੜਾ ਭਾਰੀ।
1: ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇ।
0: ਸੋ ਸਾਰੇ ਸਾਧਨ ਪ੍ਰਗਟ ਕੀਤੇ ਨੇ ਪਰ ਕੁਝ ਕੁ ਸਾਧਨ ਰੱਖ ਵੀ ਲਏ ਨੇ ਇਸ ਕਰਕੇ ਕਿ ਦੁਸ਼ਟਾਂ ਦੇ ਹੱਥ ਜੇ ਕੋਈ ਚੀਜ਼ਾਂ ਲੱਗ ਜਾਣ ਤਾਂ ਉਹ ਨੁਕਸਾਨ ਵੀ ਕਰ ਸਕਦੇ ਨੇ। ਤਾਂ ਤੇ ਕਈ ਚੀਜ਼ਾਂ ਐਸੀਆਂ ਵੀ ਆਉਂਦੀਆਂ ਨੇ ਜਿਹੜੀਆਂ ਕਿਸੇ ਖਾਸ ਸਮੇਂ ਤੇ ਹੀ ਵਰਤੀਆਂ ਜਾਂਦੀਆਂ ਨੇ। ਜਿਤਨਾ ਕੁ ਗ੍ਰਿਸਤੀਆਂ ਨੂੰ ਜਾਂ ਆਮ ਜੀਵਾਂ ਨੂੰ ਲੋੜ ਹੈ ਗੁਰਸਿੱਖਾਂ ਨੂੰ ਲੋੜ ਹੈ ਉਨਾ ਵੀ ਕੁਛ ਸਤਿਗੁਰੂ ਮਹਾਰਾਜ ਨੇ ਇਹਦੇ ਚ ਬਖਸ਼ਿਸ਼ ਕੀਤਾ ਹੈ। ਬਾਕੀ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਧੀਆਂ ਫਿਰ ਪ੍ਰਗਟ ਨਹੀਂ ਕੀਤੀਆਂ।
1: ਸਿੱਖ ਪ੍ਰਤੀਤ ਤੇ ਪ੍ਰਸਾਦ ਕੀ ਸੇਵ।
0: ਸੋ ਇਹ ਚੀਜ਼ਾਂ ਫਲਦੀਆਂ ਤਾਂ ਨੇ ਜੇ ਸਿੱਖ ਦੇ ਅੰਦਰ ਭਰੋਸਾ ਹੋਵੇ, ਜੇ ਭਰੋਸਾ ਨਹੀਂ ਫਿਰ ਇਹ ਫਲਦੀਆਂ ਹੀ ਨਹੀਂ ਹੈਗੀਆਂ ਚਾਹੇ ਕਿੰਨਾ ਹੀ ਕੋਈ ਪਾਠ ਕਰੀ ਜਾਵੇ। ਕਿਉਂਕਿ ਉਹ ਕਿਹੜਾ ਵੀ ਐਸੀ ਬੇਜਾਨ ਚੀਜ਼ ਹੈ ਜਾਂ ਵੀ ਅਕਾਲ ਪੁਰਖ ਨੂੰ ਪਤਾ ਹੀ ਨਹੀਂ ਜਾਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਹੀ ਨਹੀਂ ਆਪਣਾ, ਜੇ ਮਹਾਰਾਜ ਨੂੰ ਇੰਨਾ ਪਤਾ ਜੀ ਇਹਨੂੰ ਭਰੋਸਾ ਹੈ ਤਾਂਹੀਓ ਫਲ ਦੇਣਾ ਤੇ ਨਾਲ ਨਾਲ ਫਿਰ ਕਹਿੰਦੇ ਨੇ ਜੇ ਗੁਰਸਿੱਖਾਂ ਦੀ ਸੇਵਾ ਕਰੇ ਸਾਧ ਸੰਗਤ ਦੀ ਸੇਵਾ ਕਰੇ ਇਸ ਤਰ੍ਹਾਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ ਅਰਦਾਸ ਕਰਾਵੇ ਦਿਲ ਦੀ ਕੋਈ ਭਾਵਨਾ ਹੋਵੇ ਸੰਗਤ ਉੱਪਰ ਗੁਰਾਂ ਦੇ ਉੱਪਰ ਤਾਂ ਗੁਰਬਾਣੀ ਦਾ ਉਸ ਸਿੱਖ ਨੂੰ ਫਿਰ ਫਲ ਪ੍ਰਾਪਤ ਹੁੰਦਾ ਹੈ।
1: ਉਸਤਤ ਨਿੰਦਾ ਪਰ ਹਰੈ ਕਲੈ ਈਰਖਾ ਮਾਨ।
0: ਜਿਨ੍ਹਾਂ ਨੇ ਜਪਜੀ ਸਾਹਿਬ ਜੀ ਤੋਂ ਕੁਛ ਪ੍ਰਾਪਤ ਕਰਨਾ ਪੜ੍ਹ ਕੇ ਫਲ ਲੈਣਾ ਕੋਈ ਇੱਛਾ ਪੂਰੀ ਕਰਨੀ ਹੈ ਉਹ ਬੰਦਾ ਦੁਨਿਆਵੀ ਉਸਤਤ ਛੱਡ ਦੇਵੇ, ਲੋਕਾਂ ਦੀ ਐਵੇਂ ਹੀ ਆਪਣੀ ਉਸਤਤ, ਲੋਕਾਂ ਦੀ ਉਸਤਤ, ਕਦੇ ਕਿਸੇ ਦੀ ਨਿੰਦਾ, ਨਿੰਦਾ ਦਾ ਤਿਆਗ ਕਰੇ। ਕਲਹ ਹੈ, ਲੜਾਈ ਝਗੜਾ ਕਰਨਾ, ਈਰਖਾ ਕਰਨੀ, ਹੰਕਾਰ ਕਰਨਾ, ਇਹ ਗੱਲਾਂ ਦਾ ਵੀ ਨਾਲ ਨਾਲ ਧਿਆਨ ਰੱਖੇ ਕਿ ਮੇਰਾ ਇਹ ਨਹੀਂ ਮੈਂ ਜਪਜੀ ਸਾਹਿਬ ਪੜਿਆ ਮੈਨੂੰ ਫਲ ਨਹੀਂ ਮਿਲਿਆ। ਜਿੰਨੀਆਂ ਨਾਲ ਦੱਸਿਆ ਨਾ ਮਹਾਰਾਜ ਨੇ ਕਿਹਾ ਵੀ ਇੰਨਾ ਕੁਛ ਨਾਲ ਛੱਡਣਾ ਵੀ ਹੈ। ਇਹ ਨਹੀਂ ਹੁੰਦਾ ਕਿ ਡਾਕਟਰ ਕਹੇ ਕਿ ਆਹ ਦਵਾਈ ਖਾਣੀ ਹੈ, ਇਹਦੇ ਨਾਲ ਆਹ ਚੀਜ਼ਾਂ ਨਹੀਂ ਖਾਣੀਆਂ, ਅਤੇ ਨਾਲ ਫਿਰ ਉਹ ਚੀਜ਼ਾਂ ਵੀ ਖਾਈ ਜਾਵੇ, ਨਾਲ ਦਵਾਈ ਵੀ ਖਾਈ ਜਾਵੇ, ਫਿਰ ਉਹ ਦਵਾਈ ਲਾਭ ਨਹੀਂ ਕਰਦੀ ਕਿਉਂਕਿ ਨਾਲ ਉਹ ਚੀਜ਼ਾਂ ਖਾ ਲਈਆਂ। ਇਸੇ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਫਲ ਲੈਣਾ ਪਹਿਲਾਂ ਤਾਂ ਜੇ ਭਰੋਸਾ ਨਹੀਂ ਫਿਰ ਤਾਂ ਰਹਿਣ ਹੀ ਦਿਓ। ਕਹਿੰਦੇ ਫਿਰ ਐਵੇਂ ਕਾਹਨੂੰ ਦੋਸ਼ੀ ਬਣੋਗੇ, ਫਿਰ ਤੁਸੀਂ ਦੋਸ਼ ਦਿਓਗੇ ਜਪਜੀ ਸਾਹਿਬ ਚ। ਜੇ ਫਿਰ ਤੁਸੀਂ ਕਲਹ ਈਰਖਾ ਆਦਿਕ ਚੀਜ਼ਾਂ ਨਹੀਂ ਛੱਡੀਆਂ ਫਿਰ ਫਾਇਦਾ ਵੀ ਕੀ ਹੈ? ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ।
1: ਵੇਦ ਬਚਨ ਸਮ ਗੁਰ ਬਚਨ ਸਭ ਸੰਤਨ ਪਰਮਾਨ।
0: ਇਸ ਕਰਕੇ ਜਿਹੜੇ ਨਾ ਜਿਵੇਂ ਵੇਦਾਂ ਦੇ ਬਚਨ ਨੇ, ਵੇਦਾਂ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਕਿ ਆਹ 6 ਕਰਮ ਕਰਨੇ ਨੇ ਤਾਂ ਵੇਦ ਫਲ ਦੇਵੇਗਾ, ਕਿਉਂਕਿ ਉੱਥੇ ਪਹਿਲਾਂ ਇਹ ਚੀਜ਼ ਲਿਖ ਦਿੱਤੀ ਜਾਂਦੀ ਸੀ ਪੁਰਾਣੇ ਗ੍ਰੰਥਾਂ ਦੇ ਵਿੱਚ, ਸਿੱਖਿਆ, ਨਿਰੁਕਤ, ਕਲਪ ਇਤਿਆਦਿਕ ਵੇਦ ਦੇ 6 ਅੰਗ ਪਹਿਲਾਂ ਪੜ੍ਹੇ। ਜੇ ਬੰਦੇ ਨੇ ਉਹ ਪ੍ਰਾਪਤ ਨਹੀਂ ਕੀਤੇ, ਜੇ ਪੜ੍ਹੇ ਨਹੀਂ ਹੈ, ਜਿਵੇਂ ਗੁਰਬਾਣੀ ਅੰਦਰ ਵੀ ਤਾਂ ਹੈ ਵੀ ਪਹਿਲਾਂ ਹੀ ਨਾ ਪਾਠ ਪਹਿਲੇ ਦਿਨ ਹੀ ਹਾਲਾ, ਮੈਂ ਤਾਂ ਪੜ੍ਹਿਆ ਲਿਖਿਆ ਗੁਟਕਾ ਫੜ ਲੈਂਦੇ ਪੋਥੀ ਫੜ ਲਈ ਤਾਂ ਮੈਨੂੰ ਤਾਂ ਸਾਰਾ ਇਹ ਪੰਜਾਬੀ ਚ ਹੀ ਹੈ। ਇਹੀ ਤੁਹਾਡੀ ਗਲਤੀ ਆ, ਉਹ ਪੜ੍ਹੇ ਲਿਖੇ ਨਾ ਬਣੋ, ਅਣਜਾਣ ਬਣ ਜਾਓ ਬਿਲਕੁਲ ਬਈ ਮੈਨੂੰ ਨਹੀਂ ਆਉਂਦਾ। ਕੀ ਸਿੱਖਣਾ ਪਹਿਲਾਂ? ਪਹਿਲਾਂ ਮੁਹਾਰ ਨਹੀਂ ਸਿੱਖਣੀ ਪੈਂਦੀ ਹੈ। ਜੇ ਮੁਹਾਰ ਨਹੀਂ ਸਿੱਖੋ, ਕਹਿ ਕੇ ਕਾ ਕੋ ਕੋ ਸਾਰਾ ਕੁਝ ਸਿੱਖ ਕੇ ਫਿਰ ਬੋਲਣਾ ਸਿੱਖੋ ਵੀ ਕੀ ਬੋਲਣਾ ਹੈ, ਪਾਠ ਕੀ ਲਿਖਿਆ ਹੋਇਆ, ਏਕ ਓਂਕਾਰ ਲਿਖਿਆ ਜਾਂ ਏਕੰਕਾਰ ਲਿਖਿਆ ਜਾਂ ਏਕਮਕਾਰ ਲਿਖਿਆ। ਲਿਖਿਆ ਤਾਂ ਹੋਇਆ ਸਿੱਧਾ ਇੱਕ ਓਂਕਾਰ, ਆਪਾਂ ਬੋਲੀ ਜਾਈਏ ਕਿ ਓਂਕਾਰ, ਪਹਿਲਾਂ ਤਾਂ ਇੱਥੇ ਹੀ ਆਪਣੀ ਬੜੀ ਵੱਡੀ ਗਲਤੀ ਹੈ। ਫਿਰ ਸੋਚੇ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਤੇ ਸਾਰੀ ਗਲਤੀ ਹੈ, ਸਾਰਾ ਪਾਠ ਤਾਂ ਆਪਣਾ ਲਗਭਗ ਗਲਤ ਹੀ ਹੁੰਦਾ। ਇਸ ਤਰ੍ਹਾਂ 6 ਅੰਗ ਜਿਵੇਂ ਵੇਦਾਂ ਚ ਕਹੇ ਨੇ, ਉਸ ਤਰ੍ਹਾਂ ਵੇਦ ਦੇ ਵਿੱਚ ਕਿਹਾ ਵੀ ਆਹ ਮਰਿਆਦਾ ਰੱਖਣੀ ਹੈ। ਇਸੇ ਤਰ੍ਹਾਂ ਇੱਧਰ ਵੀ ਕਿਹਾ, ਕਿਉਂਕਿ ਸਤਿਗੁਰੂ ਸਾਰੇ ਪ੍ਰਮਾਣ ਦਿੰਦੇ ਨੇ ਪੁਰਾਣੇ ਸਮਿਆਂ ਵਿੱਚ। ਅੱਜ ਦਾ ਸਮਾਂ ਨਹੀਂ ਨਾ ਹੈ, ਅੱਜ ਤਾਂ ਪੰਥ ਬੜੀ ਅੱਗੇ ਲੰਘਿਆ ਹੋਇਆ, ਉਦੋਂ ਇਸ ਤਰ੍ਹਾਂ ਨਹੀਂ ਸੀ, ਲੋਕ ਨਵੇਂ ਨਵੇਂ ਆਉਂਦੇ ਸੀ, ਸਿੱਖ ਬਣਦੇ ਸੀ, ਫਿਰ ਉਧਰਲੇ ਦੂਸਰੇ ਧਰਮ ਨਾਲ ਮਿਲਾਉਂਦੇ ਸੀ ਗੱਲ ਵੀ ਇੱਧਰ ਇਹ ਚੀਜ਼ ਹੈ ਕਿ ਨਹੀਂ ਹੈ, ਇੱਧਰ ਆ ਹੈ ਕਿ ਨਹੀਂ ਹੈ, ਆਪਾਂ ਵੀ ਤਾਂ ਦੇਖਦੇ ਹਾਂ ਵੀ ਇੱਧਰ ਫਾਇਦਾ ਕਿ ਨਹੀਂ ਫਾਇਦਾ। ਇਸੇ ਤਰੀਕੇ ਨਾਲ ਫਿਰ ਸਤਿਗੁਰੂ ਮਹਾਰਾਜ ਦੱਸਦੇ ਨੇ ਕਿ ਜਿਵੇਂ ਵੇਦਾਂ ਦੇ ਵਿੱਚ ਭਾਈ ਲਿਖਿਆ, ਇਸੇ ਤਰ੍ਹਾਂ ਇੱਧਰ ਗੁਰਬਾਣੀ ਅੰਦਰ ਵੀ ਸਾਰਿਆਂ ਵਾਸਤੇ ਜਿਹੜਾ ਕਰਮ ਕਰਨਾ ਹੈ ਨਾ, ਉਹ ਪਹਿਲਾਂ ਨਾਲ ਭਰੋਸਾ ਹੋਵੇ, ਯਕੀਨ ਹੋਵੇ, ਤਾਂ ਜਾ ਕੇ ਪਾਠ ਦਾ ਫਲ ਪ੍ਰਾਪਤ ਹੁੰਦਾ ਹੈ।
1: ਸੁਰਈਆ ਜਪ ਜਾਪ ਕੀਏ ਅਗ ਕੋਟ ਹੈ।
0: ਜਪਜੀ ਸਾਹਿਬ ਦਾ ਪਾਠ ਬਹੁਤ ਗੁਰਮੁਖਾਂ ਨੇ ਕੀਤਾ, ਪ੍ਰਾਪਤੀਆਂ ਹੋਈਆਂ ਨੇ, ਬਖਸ਼ਿਸ਼ਾਂ ਹੋਈਆਂ ਨੇ। ਇਹ ਕਹਿਣ ਦੀਆਂ ਗੱਲਾਂ ਨਹੀਂ ਹੈ, ਐਵੇਂ ਉੱਥੇ ਬਹਿ ਕੇ ਰੋਟੀ ਖਾ ਲਈ ਤੇ ਗੱਲਾਂ ਕਰ ਲਈਆਂ। ਇਹ ਆਮ ਲੋਕ ਐਸੀਆਂ ਗੱਲਾਂ ਕਰਦੇ ਹੋਣਗੇ ਤੁਹਾਡੇ ਕੋਲ ਵੀ ਇੱਕ ਪਾਠ ਥੋੜਾ ਕਿਤੇ, ਦੂਜਾ ਪਾਠ ਐਵੇਂ ਕਰੀ ਜਾਣਾ ਕਿਤੇ। ਲੋਕ ਐਸੀਆਂ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ। ਮੈਂ ਤਾਂ ਪ੍ਰੈਕਟੀਕਲੀ ਗੱਲ ਕਰਦਾ ਵੀ ਜੇ ਪਾਠ ਕਰੋਗੇ 5 ਤਾਂ ਉਹ ਜਿਹਾ ਫਲ ਹੈ, 10 ਕਰੋਗੇ ਤਾਂ ਉਨਾ ਫਲ ਹੈ, 25 ਕਰੋਗੇ ਉਨਾ ਫਲ ਹੈ। ਉਹ ਜਿਹੜੇ ਪਹਿਲਾਂ ਆਪਣੇ ਨਾਲੋਂ ਕਰਕੇ ਗਏ ਨੇ, ਬਾਬਾ ਦੀਪ ਸੋਹਣੀ 110 ਪਾਠ ਕਰਦੇ ਸੀ ਰੋਜ਼ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ, ਸਹਿਜ ਪਾਠ ਦਾ ਭੋਗ ਪਾਉਣਾ, ਉਹ ਕਿਤੇ ਸਾਰੇ ਜਣੇ ਐਵੇਂ ਸੀਗੇ ਜਿਹੜੇ ਪਹਿਲਾਂ ਕਰਦੇ ਹੁੰਦੇ ਸੀ? ਸਾਰੇ ਹੀ ਕਰਦੇ ਰਹੇ ਆ। ਔਰ ਇਸੇ ਤਰ੍ਹਾਂ ਜਿੰਨੇ ਵੀ ਗੁਰਸਿੱਖ ਹੈ, 25 ਪਾਠ ਤਾਂ ਸਾਰਿਆਂ ਦਾ ਸੁਭਾਵਕ ਜਿਹਾ ਨਿਤਨੇਮ ਹੁੰਦਾ ਸੀ। 25 ਪਾਠਾਂ ਤਾਂ ਸੁਭਾਵਕ ਕਰਦੇ, ਕਿਉਂ? ਤੁਰੇ ਜਾਣਾ ਤਾਂ ਪਾਠ, ਬੈਠਣਾ ਤਾਂ ਪਾਠ, ਉੱਠਣਾ ਤਾਂ ਪਾਠ, ਪਾਠ ਕਰੀ ਜਾਣਾ, ਫਿਰ ਆਪੇ ਸ਼ਕਤੀ ਆ ਜਾਂਦੀ ਬੰਦੇ ਦੇ ਅੰਦਰ। ਜਮਾਨ ਦੇ ਉੱਤੇ ਹੀ ਇੰਨੀ ਸ਼ਕਤੀ ਹੁੰਦੀ ਹੈ, ਜਾਂ ਤੇਰਾ ਆਵਾ ਕੱਚਾ ਰਹੇਗਾ। ਕਹਿੰਦੇ ਮਹਾਰਾਜ, ਉਹ ਕਹਿੰਦਾ ਤੇਰਾ ਆਵਾ ਕੱਚਾ ਰਹੇਗਾ, ਤੁਹਾਡੇ ਨਾਲੋਂ ਵੀ ਵੱਡਾ ਹੋ ਗਿਆ, ਮਹਾਰਾਜ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬੈਠੇ ਹੋ, 25 ਪਾੜ ਜਪਜੀ ਸਾਹਿਬ ਦੇ ਕਰਦਾ, ਉਹ ਨੀ ਮੈਂ ਟਾਲ ਸਕਦਾ ਹੁਣ, ਇਸ ਕਰਕੇ ਹਾਂ ਤੇਰਾ ਆਵਾ ਵਿਕ ਜਾਏਗਾ ਪੱਕਿਆਂ ਦੇ ਭਾ। ਤਾਂ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਤਾਂ ਬਹੁਤੇ ਪਾਪ ਟਾਲਦਾ ਹੈ।
1: ਨਿਤ ਦਾਨ ਵਧੈ ਬੁੱਧ ਸਾਰ ਧਰੈ,
0: ਫਿਰ ਦਾਨ ਵੱਧਦਾ ਹੈ ਦਿੱਤਾ ਹੋਇਆ, ਤੇ ਬੁੱਧੀ ਜਿਹੜੀ ਸਾਰ ਸ੍ਰੇਸ਼ਟ ਆ ਨਾ, ਬੁੱਧੀ ਵੱਧਦੀ, ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਪਾਠ ਕਰਨ ਦੇ ਨਾਲ। ਸੋ ਜਿਵੇਂ ਕੋਈ ਬ੍ਰਹਮ ਗਿਆਨੀ ਕੋਲੇ ਕੋਈ ਪੱਤਰਕਾਰ ਚਲੇ ਗਏ ਕਿ ਤੁਸੀਂ ਤਾਂ ਅਨਪੜ੍ਹ ਹੀ ਹੋ ਤੇ ਤੁਸੀਂ ਏਡੀ ਵੱਡੀ ਥਾਂ ਸੰਭਾਲ ਲਈ ਹੈ, ਇੱਥੇ ਤਾਂ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਉਹ ਕਹਿੰਦੇ ਪੜ੍ਹੇ ਲਿਖੇ ਤਾਂ ਮੈਨੂੰ ਗੱਲ ਛੱਡ ਦਿਓ, ਤੁਸੀਂ ਸਾਰੇ ਪੱਤਰਕਾਰ ਤਾਂ ਪੜ੍ਹੇ ਲਿਖੇ ਹੋ ਨਾ, MA ਪੜ੍ਹੇ ਹੋਏ ਹੋ, ਕੋਈ PhD ਕੀਤੀ ਹੋਈ ਹੈ, ਤੁਸੀਂ ਮੈਨੂੰ ਪ੍ਰਸ਼ਨ ਕਰੋ ਜਿਹੜਾ ਮਰਜ਼ੀ ਤੇ ਉਹਦਾ ਜਵਾਬ ਲਓ। 2 ਘੰਟੇ ਪੱਤਰਕਾਰ ਪ੍ਰਸ਼ਨ ਕਰਦੇ ਰਹੇ, 2 ਘੰਟਿਆਂ ਚ ਪੱਤਰਕਾਰਾਂ ਨੂੰ ਬਿਲਕੁਲ ਨਿਰੁੱਤਰ ਕਰ ਦਿੱਤਾ। ਕਹਿੰਦੇ ਹੁਣ ਦੱਸੋ ਵੀ ਅਨਪੜ੍ਹ ਠੀਕ ਹੈ ਕਿ ਪੜ੍ਹਿਆ ਲਿਖਿਆ? ਕਹਿੰਦੇ ਜੀ ਅਨਪੜ੍ਹ ਹੀ ਚੰਗਾ ਸਾਡੇ ਨਾਲੋਂ ਤਾਂ। ਇਸ ਕਰਕੇ ਬ੍ਰਹਮ ਗਿਆਨ ਹੋਣਾ ਹੋਰ ਚੀਜ਼ ਹੈ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਤਾਂ ਇੰਨਾ ਤਕੜਾ ਹੋ ਜਾਂਦਾ, ਬਲਵਾਨ ਹੋ ਜਾਂਦਾ ਆਤਮਕ ਤੌਰ ਤੇ, ਬ੍ਰਹਮ ਗਿਆਨ ਹੋ ਜਾਂਦਾ, ਸਾਰੀਆਂ ਬਖਸ਼ਿਸ਼ਾਂ ਹੋ ਜਾਂਦੀਆਂ, ਕੋਈ ਕਮੀ ਨਹੀਂ ਰਹਿੰਦੀ ਉਹਦੇ ਪਾਸ।
1: ਮਨ ਭਾਵ ਵਧੈ ਸੁਖ ਕਾਮ ਸਦੈ,
0: ਮਨ ਦੀ ਭਾਵਨਾ ਵੱਧਦੀ ਹੈ, ਮਨ ਦੇ ਅੰਦਰ ਪ੍ਰੇਮ ਵੱਧਦਾ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰੇਮ ਵੱਧਦਾ। ਜੇ ਗੁਰਬਾਣੀ ਨਾ ਪੜ੍ਹੇ ਤਾਂ ਫਿਰ ਪ੍ਰੇਮ ਘੱਟ ਜਾਂਦਾ, ਫਿਰ ਸੁਖ ਵੱਧਦਾ ਹੈ, ਕਾਮਨਾ ਪੂਰੀ ਹੁੰਦੀ ਹੈ, ਸਾਰੇ ਕੰਮ ਬਣ ਜਾਂਦੇ ਨੇ, ਕਾਮ ਸਦੈ ਹਰੇਕ ਕੰਮ ਉਹਦਾ ਬਣ ਜਾਂਦਾ ਹੈ।
1: ਸੁਰ ਸਾਧਨ ਮੈਂ ਤਮ ਪੁੰਜ ਹਰੈ।
0: ਸੋ ਇਸ ਕਰਕੇ ਸੁਰ ਦੇ ਸਾਧਨ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੋ ਸੁਰਾਂ ਸਾਧਨੀਆਂ ਭਾਵ ਜਿਹੜੀਆਂ ਨੇ ਸਵਾਸ ਚੜਾਉਣੇ ਨੇ, ਇੱਕ ਚੰਦਰਮਾ ਦੀ ਸੁਰ ਹੈ, ਇੱਕ ਸੂਰਜ ਦੀ ਸੁਰ ਹੈ, ਇਤਿਹਾਦਕ ਦਸਮ ਦੁਆਰ ਵਿੱਚ ਸਵਾਸ ਜਾਣੇ ਅਥਵਾ ਪਾਪਾਂ ਦਾ ਨਾਸ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੇ ਭਗਤੀ ਦੇ ਨਾਲ ਸੰਬੰਧਿਤ ਨੇ ਨਾ, ਉਨ੍ਹਾਂ ਦੇ ਵਿੱਚ ਜਪਜੀ ਸਾਹਿਬ ਦੀ ਕਿਰਪਾ ਨਾਲ ਹੀ ਵਾਧਾ ਹੁੰਦਾ ਹੈ।
1: ਧਨ ਮੈਂ ਘਰ ਮੈਂ ਸੁੱਤ ਮੈਂ ਅਰ ਨਾਰ ਵਿਖੇ ਸਭ ਦੁੱਖ ਟਰੈ।
0: ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਧਨ ਦੇ ਵਿੱਚ ਜਿਹੜਾ ਕੋਈ ਦੋਸ਼ ਹੈ, ਸਰੀਰ ਵਿੱਚ ਕੋਈ ਦੋਸ਼ ਹੈ, ਘਰ ਦੇ ਵਿੱਚ ਕੋਈ ਦੋਸ਼ ਹੈ, ਪੁੱਤਰ ਵਿੱਚ ਕੋਈ ਦੋਸ਼ ਹੈ, ਇਸਤਰੀ ਵਿੱਚ ਕੋਈ ਦੋਸ਼ ਹੈ, ਸਾਰੇ ਹੀ ਟਲ ਜਾਂਦੇ ਨੇ। ਕਰਕੇ ਦੇਖ ਲਓ, ਜਪਜੀ ਸਾਹਿਬ ਦਾ ਪਾਠ ਇੱਕ ਜਾਣਾ ਕਰੇ, ਦੂਜਾ ਜਾਣਾ ਨਾਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ। ਤਰੀਕਾ ਮੈਂ ਦੱਸ ਦਿੰਦਾ, ਕਰਨ ਵਾਲੇ ਤੁਸੀਂ ਬਣੋ, ਜਿਹੜਾ ਮਰਜ਼ੀ ਦੋਸ਼ ਟਾਲ ਦਿਓ, ਜੋ ਮਰਜ਼ੀ ਬਲਾ ਟਾਲ ਦਿਓ, ਜੋ ਵੀ ਤੁਹਾਡੇ ਮਨ ਚ ਆਉਂਦਾ ਜਿਹਨੂੰ ਵੀ ਟਾਲਣਾ ਟਾਲ ਸਕਦੇ ਆ। ਇਹ ਆ ਵੀ ਇੱਕ ਜਾਣਾ ਜਪਜੀ ਸਾਹਿਬ ਪੜ੍ਹੇ, ਬਾਕੀ ਪਰਿਵਾਰ ਵਾਹਿਗੁਰੂ ਵਾਹਿਗੁਰੂ ਕਰੇ ਨਾਲ ਨਾਲ। ਇਹ ਇੱਕ ਜਾਣਾ ਜਪਜੀ ਸਾਹਿਬ ਪੜ੍ਹਦਾ, ਉਹ ਦੂਜੇ ਕਮਰੇ TV ਲੱਗਿਆ ਹੋਇਆ ਤੇ ਤੀਜੇ ਕਮਰੇ ਵਿੱਚ ਕੁਝ ਹੋਰ ਹੋ ਰਿਹਾ, ਚੌਥੇ ਪਾਸੇ ਮੀਟ ਰੱਖਿਆ ਕੁੱਕਰ ਦੇ ਵਿੱਚ ਤੇ ਪੰਜਵੇਂ ਪਾਸੇ ਤਾਸ਼ ਖੇਡੀ ਜਾਂਦੇ ਨੇ, ਤੇ ਏਦਾਂ ਗੱਲ ਨਹੀਂ ਬਣਦੀ ਹੈ। ਫਿਰ ਤਾਂ ਉੱਥੇ ਭੂਤ ਰਸੋਈ ਹੋ ਗਈ ਸਾਰੀ ਹੋਈ, ਸਾਰਾ ਪਰਿਵਾਰ ਇੱਕ ਜੈਸਾ ਬਣੇ, ਸਾਰਾ ਟੱਬਰ ਬੈਠ ਕੇ ਪਾਠ ਕਰੇ, ਵਾਹਿਗੁਰੂ ਵਾਹਿਗੁਰੂ ਨਾਲ ਕਰੇ। ਤਾਂਹੀਓ ਨਾਲ ਪਹਿਲਾਂ ਕਾਫ਼ੀ ਕੁਛ ਕਰਦੇ ਹੁੰਦੇ ਸੀ, ਉਹ ਹੁਣ ਹੌਲੀ ਹੌਲੀ ਆਪਣੇ ਪੰਥ ਚ ਇੱਕ ਤਾਂ ਸਿਆਣੇ ਬਹੁਤੇ ਹੋ ਗਏ ਲੋਕ, ਇਸ ਕਰਕੇ ਹੁਣ ਬਹੁਤੇ ਵਿਦਵਾਨ ਹੋ ਗਏ ਨੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੰਦ ਕਰਤੀਆਂ, ਬੰਦ ਕਰਨੇ ਕਰਕੇ ਨੁਕਸਾਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਨੀ ਚਾਹੀਦੀਆਂ। ਪਹਿਲਾਂ ਲੋਕ ਨਾਲ ਨਾਲ ਬੈਠ ਕੇ ਆਪ ਜਪਜੀ ਸਾਹਿਬ ਪੜ੍ਹਦੇ ਸੀ, ਅਖੰਡ ਪਾਠ ਦਾ ਪਾਠ ਹੋਈ ਜਾਣਾ, ਪਰਿਵਾਰ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਇੱਥੋਂ ਤੱਕ ਜਿਹੜਾ ਬਾਹਰ ਪਹਿਰੇਦਾਰ ਖੜਦਾ ਸੀ, ਉਹ ਵੀ ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਨਾਲ ਫਿਰ ਫਲ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਫਲ ਲੈਣਾ ਤਾਂ ਸਾਰਾ ਪਰਿਵਾਰ ਇੱਕ ਜੈਸਾ ਸੋਹਣਾ ਸੁਚੱਜਾ ਬਣੇ, ਨਾ ਕਿ ਪਾਠੀ ਚੰਗੇ ਲੱਭੋ ਤੇ ਪਰਿਵਾਰ ਆਪ ਸਾਰੇ ਦੀ ਰਹਿਤ ਕੋਈ ਨਾ ਹੋਵੇ, ਉੱਥੇ ਫਲ ਪ੍ਰਾਪਤ ਨਹੀਂ ਹੁੰਦਾ ਹੈ।
1: ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ ਤਿਸ ਕੋ ਸਿੱਖ ਦੇਸ ਦੁੱਖ ਕਰੈ।
0: ਜਿਹਨੂੰ ਭਰੋਸਾ ਨਹੀਂ ਹੈ, ਜਿਹਨੂੰ ਪ੍ਰਤੀਤੀ ਨਹੀਂ ਹੈ, ਪਿਆਰ ਨਹੀਂ ਹੈ, ਜੇ ਉਹਨੂੰ ਦੇ ਦਈਏ ਉਹਨੂੰ ਕੋਈ ਫਾਇਦਾ ਨਹੀਂ ਦੇਣ ਦਾ, ਉਹ ਤਾਂ ਉਲਟਾ ਦੋਸ਼ ਲੱਗਦਾ। ਇਹੋ ਜਿਹੇ ਬੰਦੇ ਨੂੰ ਕਾਹਨੂੰ ਕੋਈ ਵਿਧੀ ਦੱਸਣੀ ਸੀ, ਥਾਂ ਥਾਂ ਤਰਕਾਂ ਕਰਦਾ ਫਿਰੇਗਾ, ਥਾਂ ਥਾਂ ਗੱਲਾਂ ਬੋਲੇਗਾ। ਅਥਵਾ ਕਹਿੰਦੇ ਜਿਹਨੂੰ ਕੋਈ ਇਹੋ ਜਿਹੇ ਬਹੁਤ ਸਾਰੇ ਹੁਣ ਦੂਸਰਾ ਅਰਥ ਹੈ, ਕਹਿੰਦੇ ਜਿਹਦੇ ਅੰਦਰ ਪਿਆਰ ਨਾ ਹੋਵੇ, ਪ੍ਰਤੀਤ ਨਾ ਹੋਵੇ, ਭਰੋਸਾ ਨਾ ਹੋਵੇ, ਕੁਛ ਵੀ ਨਾ ਹੋਵੇ, ਜੇ ਉਹਨੂੰ ਸਾਰਾ ਤਰੀਕਾ ਦੱਸ ਦਿਓ ਉਹਦੇ ਦੋਖ ਟਲ ਜਾਂਦੇ ਨੇ। جے جیڑا بندہ بھروسہ نہیں کرتا تو اس بندے نو کوئی ودھی دسن دے نال

0: ਕੋਈ ਲਾਭ ਨਹੀਂ ਹੁੰਦਾ। ਕਿਉਂ? ਉਹ ਤਰਕਾਂ ਕਰਦਾ, ਜਿਹੜਾ ਬੰਦਾ ਤਰਕਾਂ ਕਰਦਾ ਬੇਭਰੋਸਗੀ ਕਰਦਾ ਉਹਨੂੰ ਕਦੇ ਵੀ ਕੁਛ ਨਾ ਦੱਸੋ।
1: ਜਿਸ ਕੀ ਬਿਦ ਇਹ ਕਹੀ ਗੁਰ ਪੂਰਨ ਵੈ ਸਿੱਖ ਪ੍ਰਾਪਤ ਸਾਧਨ ਤੇ।
0: ਸਿੱਖ ਨੂੰ ਪ੍ਰਾਪਤ ਹੁੰਦਾ ਸਾਧਨ ਕਰਨ ਤੇ, ਜੇ ਕੋਈ ਸਾਧਨ ਕਰੇ। ਇਹ ਵਿਧੀ ਅਸੀਂ ਮਹਾਰਾਜ ਕਹਿੰਦੇ ਦੱਸ ਦਿੱਤੀ ਹੈ ਤੁਹਾਨੂੰ, ਜੇ ਕੋਈ ਬੰਦਾ ਸਾਧਨ ਕਰੇ। ਕਿਉਂ? ਆਮ ਅੱਜ ਕੱਲ ਇਹ ਆ, ਲੋਕੀ ਜਿਹੜੇ ਨਾ ਜਪਜੀ ਸਾਹਿਬ ਤੇ ਯਕੀਨ ਨਹੀਂ ਕਰਨਗੇ, ਉਹਨਾਂ ਨੂੰ ਕਹੋ ਵੀ ਫਲਾਨੇ ਥਾਂ ਆਹ ਚੀਜ਼ ਲਿਖੀ ਹੋਈ ਹੈ, ਫਲਾਨੇ ਗ੍ਰੰਥ ਵਿਚ ਆਹ ਗੱਲ ਲਿਖੀ ਹੋਈ ਹੈ, ਉਹ ਗੱਲ ਵੱਲ ਜ਼ਿਆਦਾ ਜਾਣਗੇ ਬਈ। ਜਾਂ ਕਹਿਣਗੇ 100 ਸਾਖੀ ਚ ਲਿਖਿਆ, 500 ਸਾਖੀ ਲਿਖੀ ਹੋਈ ਹੈ, ਇਹ 35 ਸੱਖਰੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਨੇ, ਇਹ ਰੁਕਨ ਦੀਨ ਦਾ ਫਲਾਨਾ ਹੈ, ਇਹ ਫਲਾਨੀ ਚੀਜ਼ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਭਰੋਸਾ ਨਹੀਂ ਕਰਦੇ ਹੋ? ਮਹਾਰਾਜ ਜਿਹੜੇ ਬਿਲਕੁਲ ਸਾਹਮਣੇ ਸਾਡੇ ਪ੍ਰਕਾਸ਼ਮਾਨ ਨੇ, ਉਹ ਤਾਂ ਖਾਲੀ 100 ਸਾਖੀ ਕਿਸੇ ਬੰਦੇ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਜਾਂ ਵਿੱਚ ਕਿਸੇ ਨੇ ਕਈ ਗਲਤ ਗੱਲਾਂ ਵੀ ਪਾਈਆਂ ਨੇ। ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਜਪਜੀ ਸਾਹਿਬ ਦੇ ਵਿੱਚ ਨਾ ਦਿੱਤੀ ਹੋਵੇ।
1: ਸਭ ਪਾਠਨ ਗੀਤ ਖੜੰਗਨ ਤੇ ਉਪਜਿਉ ਫਲ ਕੋ ਤਤ ਜੋਗਨ ਤੇ।
0: ਸੋ ਜਿਹੜਾ ਹੈ ਨਾ ਖੜੰਗਨ ਹੁੰਦਾ ਖੱਟ ਅੰਗਨ, 6 ਅੰਗ, ਜਿਵੇਂ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਤੇ, ਅਥਵਾ ਜੇ ਕਹਿੰਦੇ ਜਿਵੇਂ 6 ਕਰਮਾਂ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਨਾ, ਇਸੇ ਪ੍ਰਕਾਰ ਹੀ ਜਪਜੀ ਸਾਹਿਬ ਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
1: ਤਿੰਨ ਸਾਧਨ ਸਿੱਧ ਸੁਚੇਤ ਭਲੇ ਵਿਦ ਕਾਜ ਸਰੇ ਸਭ ਭੋਗਨ ਤੇ।
0: ਜਿਵੇਂ ਜਪਜੀ ਸਾਹਿਬ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਚੰਗੇ ਤਰੀਕੇ ਨਾਲ ਬੰਦਾ ਪੜ੍ਹੇ ਨਾ ਪਾਠ ਨੂੰ, ਪਿਆਰ ਨਾਲ ਸਿੱਧੀ ਪ੍ਰਾਪਤ ਹੁੰਦੀ, ਸਿੱਧੀ ਦਾ ਮਤਲਬ ਸਫਲਤਾ ਹੁੰਦੀ ਹੈ, ਕਾਜ ਸਮਰਦੇ ਨੇ, ਸੁੱਖਾਂ ਦੇ ਭੋਗ ਮਿਲਦੇ ਨੇ, ਗ੍ਰਿਸਤੀ ਜੋ ਚਾਹੁੰਦਾ ਨੂੰ ਪ੍ਰਾਪਤ ਹੁੰਦਾ ਹਰੇਕ ਫਲ। ਭਾਈ ਗੋਪਾਲਾ ਜੀ ਨੇ ਸਿਰਫ ਇੱਕ ਜਪਜੀ ਸਾਹਿਬ ਸੁਣਾਇਆ ਸੀ, ਤਾਂ ਆਪਾਂ ਵੀ ਸੁਣਾਓ। ਜੇ ਆਪਾਂ ਅੱਜ ਸਾਖੀ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ 6ਵੇਂ ਪਾਤਸ਼ਾਹੀ ਨੇ, ਜਪਜੀ ਸਾਹਿਬ ਸੁਣਾ ਦਿਓ ਮਹਾਰਾਜ ਨੂੰ ਕੋਲ ਬਹਿ ਕੇ ਕਿਤੇ ਇਕਾਂਤ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਇਕੱਲੇ ਬੈਠ ਜਾਓ। ਮਹਾਰਾਜ ਮੈਂ ਜਪਜੀ ਸਾਹਿਬ ਸੁਣਾਵਾਂ ਤੁਹਾਨੂੰ, ਆਪਾਂ ਪਹਿਲਾਂ ਇਹ ਨਹੀਂ ਭਰੋਸਾ ਵੀ ਇਹ ਪ੍ਰਤੱਖ ਸਤਿਗੁਰੂ ਨੇ। ਗੁਰੂ ਸਾਹਿਬ ਦੇ ਕੋਲ ਬਹਿ ਕੇ ਜੇ ਕੋਈ ਸ਼ੁੱਧ ਬਾਣੀ ਹੁਣ ਵੀ ਸੁਣਾ ਦਊਗਾ ਉਹਨੂੰ ਵੀ ਉਨਾ ਹੀ ਫਲ ਦੇਣਗੇ, ਇਹ ਕੋਈ ਇਹ ਨਹੀਂ ਕਿ ਉਦੋਂ ਹੀ ਫਲ ਮਿਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਬਾਣੀ ਦਾ ਹੁਣ ਵੀ ਫਲ ਹੈ, ਸ਼ੁੱਧ ਅਖੰਡ ਪਾਠ ਹੋ ਜਾਏ, ਸ਼ੁੱਧ ਸਹਿਜ ਪਾਠ ਹੋ ਜਾਏ, ਸ਼ੁੱਧ ਜਪਜੀ ਸਾਹਿਬ ਹੋ ਜਾਏ, ਉਹਨੂੰ ਹੁਣ ਵੀ ਉਨਾ ਹੀ ਫਲ ਦਿੰਦੇ ਹਨ।
1: ਸਭ ਸਿੱਧ ਕੀਏ ਗੁਰ ਭੇਟ ਦੀਏ ਇਹ ਬੀਜ ਤਰੇ ਗੁਰ ਮੋਦਨ ਤੇ।
0: ਇਹ ਸਾਰਾ ਕੁਝ ਆਪਾਂ ਨੂੰ ਕਿਵੇਂ ਪ੍ਰਾਪਤ ਹੋਇਆ, ਗੁਰਾਂ ਦੀਆਂ ਖੁਸ਼ੀਆਂ ਮਿਲੀਆਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਗੀਤਾਂ ਦੇ ਜਾਂ ਹੋਰ ਖੜ ਸ਼ਾਸਤਰਾਂ ਜਾਂ ਵੇਦਾਂ ਦੇ ਅੰਗਾਂ ਦੇ ਵਿਚਾਰਨ ਤੇ ਤਤ ਯੋਗ ਤੇ ਕਰਨ ਤੇ ਜੋ ਫਲ ਹੁੰਦਾ ਹੈ, ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤਿਆਂ ਤੇ, ਗੁਰੂ ਦੇ ਜਿਹੜੇ ਨਾਂ ਪ੍ਰਸੰਨ ਹੋਇਆ, ਸਭ ਸਿੱਧ ਜਿਹੜੇ ਨੇ ਕੀਤੇ ਜਾਣ ਲਓ ਬਈ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ, ਇਹ ਜਿੰਨਾ ਕੁਝ ਆਪਾਂ ਨੂੰ ਦਿੱਤਾ ਮਹਾਰਾਜ ਜੀ ਨੇ, ਇਹ ਪ੍ਰਸੰਨਤਾ ਨਾਲ ਮਿਲਣਾ ਸਾਰਾ ਕੁਝ। ਗੁਰਾਂ ਦੀ ਪ੍ਰਸੰਨਤਾ ਕਾਹਦੇ ਤੇ ਹੈ? ਸਿੱਖ ਸੁਚਮ ਚ ਰਹੇ, ਸਿੱਖ ਦਾ ਖਾਣਾ ਪੀਣਾ ਠੀਕ ਰਹੇ, ਸਿੱਖ ਬਾਣੀ ਨੂੰ ਤੋੜ ਮਰੋੜ ਕੇ ਨਾ ਪੜ੍ਹੇ। ਜੇ ਵਿੱਚੋਂ ਕਿਤੋਂ ਬਾਣੀ ਪੜ੍ਹਦਿਆਂ ਮਨ ਕਿਤੇ ਚਲਿਆ ਜਾਵੇ, ਪਿੱਛੋਂ ਫੇਰ ਪੜ੍ਹਨ ਲੱਗ ਜਾਓ, ਕੋਈ ਗੱਲ ਨਹੀਂ। ਜੇ ਮਨ ਮੁੱਲ ਗੁਣਾ ਮੁੱਲ ਵਪਾਰ ਤੱਕ ਠੀਕ ਚੱਲਿਆ, ਅੱਗੇ ਪਹੁੰਚ ਕੇ ਧਿਆਨ ਆਇਆ ਮੁੰਦਾ ਸੰਤੋਖ ਸਰਮਪਦ ਝੋਲੀ, ਵਿਚਲੀਆਂ ਪੌੜੀਆਂ ਸੁਣਨ ਤੋਂ ਰਹਿ ਗਈਆਂ, ਉਥੋਂ ਮੁੜ ਕੇ ਫੇਰ ਅਮੁੱਲ ਗੁਣ ਤੋਂ ਆ ਜਾਣਾ, ਵੀ ਇਹ ਤਾਂ ਮੈਂ ਸੁਣਿਆ ਹੀ ਨਹੀਂਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤਾਂ ਮਾੜੀ ਜਿਹੀ ਇੱਥੇ ਕੋਈ ਦੁਨਿਆਵੀ ਕਹਾਣੀ ਰਹਿ ਜਾਏ ਨਾ ਵਿੱਚ, ਕਿਤੇ ਲਾਈਟ ਚਲੀ ਜਾਵੇ ਤੜਫਦੇ ਲੋਕ, ਸੀਰੀਅਲ ਦੇਖਣਾ ਸੀ ਸੀਰੀਅਲ ਵਿੱਚ ਹੀ ਰਹਿ ਗਿਆ ਸਾਡਾ, ਬਾਕੀ ਦੀਆਂ ਚੀਜ਼ਾਂ ਨੂੰ ਜਾਂ ਅਖਬਾਰ ਚ ਕੋਈ ਚੀਜ਼ ਲੜੀਵਾਰ ਆਉਂਦੀ ਹੋਵੇ ਉਹ ਭੱਜ ਭੱਜ ਕੇ ਪੜ੍ਹਨਗੇ, ਤੇ ਜੇ ਜਪਜੀ ਸਾਹਿਬ ਦਾ ਪਾਠ ਸੁਣਨਾ ਵਿਚਾਲੇ ਵੀ ਛੱਡ ਦੇਣਗੇ, ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ, ਫਰਕ ਤਾਂ ਬਹੁਤ ਜ਼ਿਆਦਾ ਪੈਂਦਾ, ਪਰ ਆਪਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇਸ ਕਰਕੇ ਸੰਪੂਰਨ ਪਾਠ ਹੀ ਆਪਣੇ ਕੰਨਾਂ ਨਾਲ ਸੁਣੋ।
1: ਦੋਹੇਰਾ ਗੁਰੂ ਨਾਨਕ ਕਰਨਾ ਕਰੇ ਪੰਥ ਬਤਾਇਓ ਸਿੱਖ

0: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਸਿੱਖ ਨੂੰ ਪੰਥ ਦਾ ਅਰਥ ਹੈ ਰਸਤਾ ਦੱਸਿਆ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ।
1: ਗੁਰੂ ਅਰਜਨ ਵਰਣਨ ਕਰੇ ਅਰਥ ਖਿਆਤ ਪਾਲਿਖ।
0: ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਬਈ ਅਰਥ ਨੂੰ ਖਿਆਤ ਹੁੰਦਾ ਪ੍ਰਗਟ ਕਰਨਾ, ਪ੍ਰਗਟ ਕਰਕੇ ਲਿਖਾ ਦਿੱਤਾ ਸਾਰਿਆਂ ਦੇ ਭਲੇ ਵਾਸਤੇ। ਦੱਸਦੇ ਤਾਂ ਇੱਕ ਨੂੰ ਹੀ ਹੁੰਦੇ ਨੇ, ਤੇ ਇਹ ਇਸ ਕਰਕੇ ਨਾ ਦੱਸਣ ਦੇ ਨਾਲ ਇੱਕ ਨੂੰ ਤੇ ਫਲ ਜਿਹੜਾ ਬਹੁਤਿਆਂ ਨੂੰ ਪ੍ਰਾਪਤ ਹੋਇਆ ਹੈ।
1: ਸੁਪਤਨ ਬਾਤ ਪ੍ਰਗਟ ਕਰੇ ਸਤਿਗੁਰ ਪੂਰਨ ਖਿਆਤ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸੁੱਤੇ ਹੋਏ ਸਿੱਖ ਨੂੰ ਭਾਵਨਾ ਦੇ ਨਾਲ ਦਰਸ਼ਨ ਦੇ ਕੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ। ਜੇ ਕਹੋ ਸੁਪਨੇ ਚ ਨਹੀਂ ਕੁਛ ਹੁੰਦਾ, ਸੁਪਨੇ ਚ ਹੋ ਜਾਂਦਾ ਹੈ, ਇਹ ਗੱਲ ਨਾ ਮੰਨਣ ਯੋਗ ਨਹੀਂ ਹੈ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਸੁਪਨ ਦਰਸ਼ਨ ਆਪਾਂ ਮੰਨਿਆ ਹੋਇਆ ਹੈ। ਫਿਰ ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ੍ਰਵਣ ਦਰਸ਼ਨ, ਇਹ ਸਾਰਾ ਕੁਝ ਹੋ ਜਾਂਦਾ ਹੈ।
1: ਅਰਥ ਲਿਖਿਓ ਜੋ ਸਿੱਖ ਸੁਹਾਤ।
0: ਇੱਥੇ ਜਿਹੜੇ ਅਰਥ ਪ੍ਰਗਟ ਕੀਤੇ ਨੇ, ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਵਿਚ ਬਾਤ ਪ੍ਰਗਟ ਕੀਤੀ ਸੀ, ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ। ਜੋ ਸਿੱਖਾਂ ਨੂੰ ਸਹਾਉਂਦਾ ਹੈ, ਚੰਗਾ ਲੱਗਦਾ, ਜਿਹੜਾ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ।
1: ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
0: ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤਾਪ ਕਰਕੇ ਉਸ ਪਾਠਕ ਦੇ ਉੱਤੇ ਪੂਰਨ ਕਿਰਪਾ ਹੈ ਜੋ ਗੁਰਾਂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਪਾਠ ਕਰਦਾ ਹੈ।
1: ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰਜਾ।
0: ਇਸ ਕਰਕੇ ਪਾਠ ਜਿਹੜਾ ਹੈ, ਪਾਠ ਨੂੰ ਪਾਠਕ ਨੂੰ ਕੀ ਕਰਨਾ ਚਾਹੀਦਾ ਹੈ, ਇੱਕ ਤਾਂ ਪਾਠਕ ਜਿਹੜਾ ਹੈ ਪਾਠ ਨੂੰ ਦੇਖੇ, ਦਰਸ਼ਨ ਕਰੇ, ਪੜ੍ਹੇ, ਦੇ ਲਿਖ, ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਵੇ ਕਿਸੇ ਨੂੰ, ਸੁਨੇ ਕਰ ਪੂਜਾ, ਸੁਣੇ ਵੀ ਪਾਠ ਤੇ ਪਾਠ ਦੇ ਸਤਿਕਾਰ ਨਾਲ ਪੂਜਾ ਵੀ ਕਰੇ, ਜਾਪ ਵੀ ਕਰੇ ਜਿਹੜਾ ਗੁਰਾਂ ਨੇ ਬਖਸ਼ਿਸ਼ ਕੀਤਾ ਹੈ।
1: ਕਲਯੁਗ ਮੈਂ

0: ਜਿਹੜਾ ਜਾਪ ਦਿੱਤਾ ਹੈ
1: ਪਰਾਮਦ ਮਾਵੇਦ ਕੈ ਪਸੀਅੰਤੀ ਜਿਸ ਮਾਪ।
0: ਸੋ ਇਹ ਜਿਹੜਾ ਜਾਪ ਦਿੱਤਾ ਹੈ ਪਰਾ ਜਾਪ ਮੱਧਮਾ ਵਿਚ ਅਥਵਾ ਪਸੀਅੰਤੀ ਜਿਹੜਾ ਜਾਪ ਹੈ ਇਹ ਸਾਰੇ ਜਾਪ ਦਿੱਤੇ ਹਨ।
1: ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
0: ਬੈਖਰੀ ਬਾਣੀ ਜਿਹੜੀ ਹੈ ਬੈਖਰੀ ਮੂੰਹ ਨਾਲ ਪਹਿਲਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਫਿਰ ਮੱਧਮਾ ਕੰਠ ਵਿਚ 100 ਗੁਣਾ ਜ਼ਿਆਦਾ ਤੇਜ਼ ਜਾਪ ਹੋਣ ਲੱਗ ਜਾਂਦਾ। ਫਿਰ ਅੱਗੇ ਹਿਰਦੇ ਵਿਚ ਜਾ ਕੇ 1000 ਗੁਣਾ ਵੱਧ ਤੇਜ਼ ਹੁੰਦਾ। ਫਿਰ ਅੱਗੇ ਧੁੰਨੀ ਦੇ ਵਿਚ ਹੋਰ ਜ਼ਿਆਦਾ ਤੇਜ਼ 1000 ਗੁਣਾ ਰਸ ਵੀ ਵੱਧਦਾ, ਅੰਤਰਜਾਮਤਾ ਵੀ ਹੁੰਦੀ ਹੈ, ਪ੍ਰਕਾਸ਼ ਵੀ ਹੁੰਦਾ, ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ। ਇਉਂ ਇਹ 4 ਪ੍ਰਕਾਰ ਦੇ ਸਿਮਰਨ ਜਿਹੜੇ ਨੇ ਇਹ ਜੱਪਾ ਜਾਪ ਹੋਣ ਲੱਗ ਜਾਣਾ ਰੋਮ ਰੋਮ ਦੇ ਵਿਚ। ਇਹ ਸਾਰੀਆਂ ਬਖਸ਼ਿਸ਼ਾਂ ਜਪਜੀ ਸਾਹਿਬ ਨਾਲ ਹੀ ਪ੍ਰਾਪਤ ਹੁੰਦੀਆਂ ਨੇ।
1: ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
0: ਜਿਹਨੂੰ ਬੋਲਦੇ ਨੇ ਉਹ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ। ਜੋ ਕੋਈ ਮੂੰਹ ਚ ਬੋਲ ਦੇਵੇਗਾ ਉਹ ਸਾਰੇ ਜਾਣੇ ਕਹਿੰਦੇ ਨੇ ਉਸੇ ਪ੍ਰਕਾਰ ਹੀ ਹੋ ਜਾਂਦਾ।
1: ਨਾਭੀ ਪਹਿਲੀ ਹਿਰਦੇ ਦੁਏ ਕੰਠ ਤ੍ਰਿਤੀ ਮੁਖ ਬੋਲ।
0: ਇਹ ਪਿਛਲੇ ਪਾਸਿਓਂ ਲੈ ਕੇ ਜਾ ਰਹੇ ਨੇ, ਚੱਲੀ ਦਾ ਤਾਂ ਬੇਖਰੀ ਬਾਣੀ ਤੋਂ ਹੈ ਮੂੰਹ ਤੋਂ, ਪਰ ਇਹ ਕਹਿੰਦੇ ਨੇ ਪਹਿਲੀ ਜਿਹੜੀ ਪਰਾ ਬਾਣੀ ਨਾਭੀ ਦੇ ਵਿਚ ਮੱਧਮਾ ਹਿਰਦੇ ਚ ਹੈ, ਤੇ ਪਸੰਤੀ ਜਿਹੜੀ ਬਾਣੀ ਹੈ ਉਪਰ ਆ ਕੇ ਹੈ, ਫਿਰ ਬੈਖਰੀ ਬਾਣੀ ਮੂੰਹ ਨਾਲ। ਅਸਲ ਵਿਚ ਬੈਖਰੀ ਪਹਿਲਾਂ ਆਉਂਦੀ ਹੈ, ਬੈਖਰੀ ਮੂੰਹ ਨਾਲ, ਫਿਰ ਮੱਧਮਾ ਕੰਠ ਵਿਚ ਹੈ, ਫਿਰ ਪਸੰਤੀ ਹਿਰਦੇ ਚ, ਪਰਾ ਬਾਣੀ ਧੁੰਨੀ ਦੇ ਵਿਚ, ਰੋਮਾ ਰੋਮਾ ਦੇ ਵਿਚ, ਫਿਰ ਅਜੱਪਾ ਜਾਪ। ਇਸ ਤਰ੍ਹਾਂ ਇਹ ਜਪਜੀ ਸਾਹਿਬ ਜਿਹੜੇ ਕਰਨ ਵਾਲੇ ਨੇ, ਇਹ ਤਾਂ ਇੱਥੇ ਪਟਿਆਲੇ ਚ ਬਥੇਰੀ ਸੰਗਤ ਬੈਠੀ ਆਪਣੇ ਕੋਲੇ ਜਿਹੜੇ ਜਪਜੀ ਸਾਹਿਬ ਦੇ 25-50 ਪਾਠ ਕਰਨ ਵਾਲੇ ਤਾਂ ਆਮ ਨੇ, ਆਪਣੀ ਸੰਗਤ ਚ 100 ਪਾਠ ਕਰਨ ਵਾਲੇ ਵੀ ਹੈਗੇ ਆ। ਇਹ ਵੀ ਆਪਾਂ ਨਹੀਂ ਕਰਦੇ ਜਿਹੜੇ ਵਿਚ ਵਿਚ ਬੈਠੇ ਆ, ਕਰ ਲਈਏ ਤਾਂ ਮੈਂ ਆਪ ਇੱਥੇ ਸਾਰਿਆਂ ਨੂੰ ਮਿਲਦਾ ਹੀ ਰਹਿਣਾ। ਉਹ ਕਿਸੇ ਦੇ ਬੈਖਰੀ ਤੋਂ ਮੱਧਮਾ ਚ ਆਇਆ ਹੋਇਆ ਜਾਪ, ਕਿਸੇ ਦੇ ਆਪਣੇ ਹਿਰਦੇ ਚ ਚੱਲਦਾ ਜਾਪ, ਕਿਸੇ ਦੇ ਧੁੰਨੀ ਚ ਜਾਪ ਚੱਲਦਾ, ਕੋਈ ਕਹਿੰਦਾ ਮੇਰੇ ਰੋਮਾਂ ਚ ਆ ਗਿਆ ਹੁਣ। ਤੋ ਕੱਲ ਇੱਕ ਸਿੰਘ ਕਹਿੰਦਾ ਸੀ ਮੈਂ ਤ੍ਰਿਕੁਟੀ ਨੂੰ ਲੰਘ ਕੇ ਗਾਹਾਂ ਦਸਮ ਦੁਆਰ ਨੂੰ ਪਹੁੰਚਿਆ ਹੋਇਆ। ਉਹ ਕਿੱਥੋਂ ਪਹੁੰਚ ਗਿਆ? ਉਹ ਜਪਜੀ ਸਾਹਿਬ ਨਾਲ ਹੀ ਪਹੁੰਚਿਆ ਹੋਇਆ। ਤੇ ਤੁਸੀਂ ਕਹੋ ਇਹ ਗੱਲਾਂ ਹੁੰਦੀਆਂ ਹੀ ਨਹੀਂ, ਬੰਦੇ ਤਾਂ ਲਾਈਨ ਲਾ ਕੇ ਖੜੇ ਕਰ ਦਈਏ, ਪਰ ਇਉਂ ਆ ਵੀ ਅਗਲੇ ਦੀ ਕਮਾਈ ਖਰਾਬ ਹੁੰਦੀ ਦੱਸਿਆ। ਇਸ ਕਰਕੇ ਬਈ ਆਪੋ ਆਪਣੀ ਮਿਹਨਤ ਕਰੋ ਜੇ ਕੁਛ ਪ੍ਰਾਪਤ ਕਰਨਾ ਹੈ।
1: ਜਿਉਂ ਕਿਉਂ ਪਟ ਫਲ ਅਦਕ ਹੋਏ ਇਹੀ ਜਾਪ ਤੋ ਮੂਲ।
0: ਜਪਜੀ ਸਾਹਿਬ ਦਾ ਕੀ ਮੁੱਲ ਹੈ? ਕੋਈ ਮੁੱਲ ਨਹੀਂ ਹੈ, ਬਸ ਜਿਉਂ ਕਿਉਂ ਇਹਦਾ ਪਾਠ ਕਰੋ, ਇਸੇ ਦੇ ਨਾਲ ਸਾਰੇ ਫਲ ਪ੍ਰਾਪਤ ਹੁੰਦੇ ਨੇ। ਇਹੀ ਇਹਦਾ ਮੁੱਲ ਹੈ ਜਿਹੜਾ ਜਪਜੀ ਸਾਹਿਬ ਦੇ ਨਾਲ ਹਰ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਹੈ।
1: ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
0: ਇਸ ਕਰਕੇ ਬ੍ਰਾਹਮਣ ਨੂੰ ਦਰਸ਼ਨ ਹੋਏ ਸੀ, ਜਿਹਨੂੰ ਸਾਰਾ ਕੁਝ ਦੱਸਿਆ ਸੀ ਪਿਆਰ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੋ ਬਈ ਕੁਲ ਨੰਦ ਚੰਦ ਆਦਿਕ ਪਾਠ ਹੋਣਾ ਇਹ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਭਾਈ ਨੰਦ ਚੰਦ, ਜਾਂ ਇੱਕ ਭਾਈ ਨੰਦ ਲਾਲ, ਵੀ ਕਵੀਆਂ ਚ ਵੀ ਹੋਇਆ ਇੱਕ ਨੰਦ ਲਾਲ, ਇੱਕ ਭਾਈ ਨੰਦ ਲਾਲ ਜੀ ਹੋਏ ਨੇ, ਉਹ ਭਾਈ ਨੰਦ ਲਾਲ ਜੀ ਕਹਾਉਂਦੇ ਨੇ, ਇੱਕ ਨੰਦ ਲਾਲ ਕੱਲਾ ਵੀ ਹੋਇਆ। ਇਸ ਕਰਕੇ ਕਹਿੰਦੇ ਨੇ ਭਾਈ ਤੂੰ ਪੁਰੋਹਿਤ ਜਾਂ ਪੁਰੋਹਿਤ ਵੀ ਹੋਏ। ਉਹਨਾਂ ਨੂੰ ਕਹਿੰਦੇ ਨੇ ਭਾਈ ਜਿਵੇਂ ਤੁਹਾਨੂੰ ਮਰਿਆਦਾ ਦੱਸੀ ਹੈ ਨਾ, ਉਸੇ ਤਰ੍ਹਾਂ ਪਿਆਰ ਨਾਲ ਪਾਠ ਕਰਿਆ ਕਰੋ।
1: ਗੁਰ ਅਰਜਨ ਠਿਕ ਦਾਸ ਕੋ ਪਾਇਓ ਪਰਮ ਆਨੰਦ।
0: ਸੋ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕੀਤਾ ਹੈ ਰੱਬ ਦੇ ਪਿਆਰਿਆਂ ਨੇ ਪਰਮ ਆਨੰਦ। ਜਿਹੜਾ ਪਰਮ ਆਨੰਦ ਹੈ ਨਾ, ਉਹ ਪਰਮ ਆਨੰਦ ਪ੍ਰਾਪਤ ਕੀਤਾ ਹੈ। ਬ੍ਰਿਜ ਲਾਲ ਸੀ ਜੀ ਦਾ ਨਾਮ। ਤੋ ਇਸ ਤਰੀਕੇ ਦੇ ਨਾਲ ਬ੍ਰਿਜ ਲਾਲ ਪੰਡਿਤ ਨੂੰ ਜਿਹੜੇ ਦਰਸ਼ਨ ਦੇ ਕੇ ਪਾਠ ਦੱਸਿਆ ਸੀ।
1: ਇਸ ਬਿਦ ਪੰਡਿਤ ਪਿੰਡੀ ਲਾਲ ਬਿਦੀ ਚੰਦ ਨੰਦ ਲਾਲ ਗੋਪਾਲ।
0: ਇਹ ਸਾਰੇ ਨਾਮ ਨੇ ਇਹਨਾਂ ਦੇ, ਪਿੰਡੀ ਲਾਲ, ਬਿਧੀ ਚੰਦ, ਨੰਦ ਲਾਲ, ਗੋਪਾਲ, ਉਹਨਾਂ ਨੂੰ ਸਮਝਾ ਰਹੇ ਨੇ।
1: ਖਾਨ ਚੰਦ ਅਰ ਆਲਮ ਸ਼ਾਹ ਸਾਦ ਮਦਨ ਗਿਰ ਸੁਨਤ ਉਮਾ।
0: ਸੋ ਇਸੇ ਤਰ੍ਹਾਂ ਹੀ ਖਾਨ ਚੰਦ, ਆਲਮ ਸ਼ਾਹ ਤੇ ਸਾਰੇ ਜਿਹੜੇ ਨੇ ਗੁਰਮੁਖ ਪਿਆਰੇ, ਇਹ ਸੁਣ ਕੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਕਿ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ।
1: ਦੋਹੇਰਾ ਮਾਨਿਓ ਗੁਰ ਤੇ ਰਾਤ ਕੋ ਉੱਡਿਓ ਵਿਹੰਗਮ ਪਾਂਤ।
0: ਸੋ ਇਸ ਤਰੀਕੇ ਨਾਲ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਪਾਠ ਸੁਣ ਕੇ ਫਿਰ ਉਹਦਾ ਮੰਨਣ ਕੀਤਾ ਹੈ, ਫਿਰ ਉਸ ਪਾਠ ਦੇ ਉੱਤੇ ਚੱਲੇ ਨੇ, ਆਪਣੇ ਜੀਵਨ ਨੂੰ ਚਲਾਇਆ ਹੈ, ਉਹ ਕਿਵੇਂ ਉੱਡੇ ਨੇ? ਜਿਵੇਂ ਪੰਛੀ ਉੱਡਦਾ ਨਾ, ਉਡਾਰੀਆਂ ਲਾਉਂਦਾ ਹੈ, ਇਸੇ ਪ੍ਰਕਾਰ ਗੁਰਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ।
1: ਬੀਤੇ ਪੁਰਖ ਪੂਰਨਤਾ ਪੁੱਛੇ ਪੁੰਨ ਕੋ ਸ਼ਾਂਤ।
0: ਪੂਰਨ ਪੁਰਖ ਦੀ ਪ੍ਰਾਪਤੀ ਹੋਈ, ਜਾ ਕਰਕੇ ਫਿਰ ਉੱਥੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋਈ। ਇਸ ਤਰੀਕੇ ਦੇ ਨਾਲ ਅਥਵਾ ਇਹ ਵੀ ਕਹਿੰਦੇ ਨੇ, ਜੇ ਅੰਤ ਨੂੰ ਵੀ ਪਾਠ ਕਰੇ ਤਾਂ ਕਹਿੰਦੇ ਨੇ ਫਿਰ ਸ਼ਾਂਤੀ ਪ੍ਰਾਪਤ ਦੀ ਮਰਨ ਵੇਲੇ। ਸੋ ਕੌਣ ਪਾਠ ਕਰ ਸਕਦਾ? ਕਹਿੰਦੇ ਜਿਹਨਾਂ ਨੇ ਪਹਿਲਾਂ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਕੀਤਾ ਉਨ੍ਹਾਂ ਉੱਤੇ ਕਿਰਪਾ ਹੁੰਦੀ ਹੈ।
1: ਤੀਨ ਵਾਰ ਗੁਰ ਇਵ ਕਹੇ ਇਹ ਜਪ ਰਤਨ ਅਮੋਲ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਇਹ ਬਚਨ ਕੀਤਾ ਕਿ ਇਹ ਜਪਜੀ ਸਾਹਿਬ ਅਮੋਲਕ ਰਤਨ ਹੈ, ਅਮੋਲਕ ਰਤਨ ਹੈ, ਅਮੋਲਕ ਰਤਨ ਹੈ।
1: ਜਾਂਦੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ।
0: ਇਸ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ, ਇਹੀ ਮੇਰੇ ਸਰੀਰ ਦੇ ਅੰਤ ਵੇਲੇ ਇਹੀ ਪਾਠ ਕਰਨਾ, ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ। ਅਥਵਾ ਚੋਲ ਤੋਂ ਭਾਵ ਸਰੀਰ, ਅੰਤ ਕੋ ਚੋਲ, ਚੋਲ ਹੁੰਦਾ ਸਰੀਰ, ਭਇਆ ਪੁਰਾਣਾ ਚੋਲਾ, ਇਹ ਸਰੀਰ ਦੇ ਅੰਤਮ ਸਮੇਂ ਹੀ ਜਪਜੀ ਸਾਹਿਬ ਦਾ ਪਾਠ ਕਰਨਾ।
1: ਇੱਕ ਓਂਕਾਰ ਕਹੋ ਪੁੰਨ ਸਤਿਗੁਰੂ ਪ੍ਰਸਾਦ।
0: ਇਹਦੇ ਸ਼ੁਰੂ ਵਿੱਚ ਇੱਕ ਓਂਕਾਰ ਹੈ ਅਤੇ ਪਿੱਛੇ ਜਾ ਕੇ ਗੁਰਪ੍ਰਸਾਦ ਜਿਹੜਾ ਕਿਹਾ ਹੋਇਆ, ਇਹਦੇ ਵਿਚਕਾਰ ਜਿਹੜਾ ਹੈ ਉਹ ਅਕਾਲ ਪੁਰਖ ਦਾ ਨਾਮ ਜਿਹੜੇ ਲਿਖੇ ਹੋਏ ਨੇ, ਕਿਹੜੇ ਕਿਹੜੇ ਉਹਦੇ ਕਰਮ ਨੇ ਵਾਹਿਗੁਰੂ ਦੇ, ਤੇ ਇਨ੍ਹਾਂ ਦੇ ਵਿਚਕਾਰ ਹੀ ਸਾਰਾ ਖਜ਼ਾਨਾ ਰੱਖਿਆ। ਪਹਿਲਾਂ ਇੱਕ ਓਂਕਾਰ ਮੰਗਲ ਰੂਪ ਹੈ, ਸਾਰੇ ਪਰਮੇਸ਼ਰ ਦੇ ਨਾਮ ਲੈ ਕੇ ਸਹਿ ਭੰਗ ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਜਦੋਂ ਚੁੱਪ ਹੋ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਮਹਾਰਾਜ ਫਿਰ ਇਹ ਜਿਹੜਾ ਸਰੂਪ ਤੁਸੀਂ

0: ਜਿਹੜਾ ਜਾਪ ਕਰਦਾ ਹੈ ਸੋ ਉਹਦੇ ਸਰੀਰ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ, ਉਮਰ ਵੀ ਵੱਧ ਜਾਂਦੀ ਹੈ। ਉਮਰ ਕਿਉਂਕਿ ਅਕਾਲ ਪੁਰਖ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ ਤੇ ਬਾਣੀ ਵੀ ਉਹਨਾਂ ਦੀ ਆਪਣੀ ਹੈ। ਬਾਣੀ ਜਿਹੜੀ ਹੈ ਬਾਣੀ ਅਕਾਲ ਪੁਰਖ ਆਪ ਹੈ, ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾਵਰ ਨਾ ਕੋਈ ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਕਰਕੇ ਕਹਿੰਦੇ ਨੇ ਗੁਰਬਾਣੀ ਪੜ੍ਹਨ ਵਾਲੇ ਦੀਆਂ ਸੁਤੇ ਸਿੱਧੀ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।
1: ਕਰੈ ਕੰਮ ਨਾ ਜਥਾ ਉਰ ਤਥਾ ਜਾਪ ਤੇ ਪਾਏ।
0: ਜਿਵੇਂ ਵੀ ਕਾਮਨਾ ਕਰੇਗਾ ਮਨ ਦੇ ਅੰਦਰ, ਉਸੇ ਤਰ੍ਹਾਂ ਹੀ ਜਪਜੀ ਸਾਹਿਬ ਜਿਵੇਂ ਜਿਵੇਂ ਪੜ੍ਹੀ ਜਾਓਗੇ ਕਾਮਨਾਵਾਂ ਆਪਣੇ ਆਪ ਹੀ ਪੂਰੀਆਂ ਹੋਣਗੀਆਂ।
1: ਨਾਰੀ ਸੁਤ ਕੇ ਕਾਰਨੇ ਅੱਖਰ ਜਪ ਅਰ ਧੈਨ।
0: ਇਸ ਕਰਕੇ ਕਹਿੰਦੇ ਜਪਜੀ ਸਾਹਿਬ ਦੇ ਸਾਧਨ ਨਾਲ ਜਿੰਨੀਆਂ ਵੀ ਕਾਮਨਾ ਨੇ ਪੁੱਤਰ ਨਿਮਿਤ ਅਥਵਾ ਇਸਤਰੀ ਆਦਿਕ ਵਾਸਤੇ ਇਨ੍ਹਾਂ ਹੀ ਅੱਖਰਾਂ ਦਾ ਜਾਪ ਕਰੇ ਉਸ ਨੂੰ ਆਧਾਨ ਹੋ ਜਾਂਦਾ, ਆਧਾਨ ਭਾਵ ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਉੱਤੇ। ਜੋ ਪ੍ਰਾਪਤੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਪ੍ਰਾਪਤੀ ਪੁੱਤਰ ਦੀ ਹੋਵੇ ਜਾਂ ਵਿਦਿਆ ਦੀ ਹੋਵੇ ਜਾਂ ਧਨ ਦੀ ਪ੍ਰਾਪਤੀ ਹੋਵੇ, ਉਹ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਜੇ ਮੂੰਹ ਨਾਲ ਬੁੱਲਾਂ ਨਾਲ ਬੋਲ ਬੋਲ ਕੇ ਪਾਠ ਪਿਆਰ ਨਾਲ ਕਰਦਾ ਰਹੇ।
1: ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ।
0: ਸੋ ਜਿਹੜਾ ਹੈ ਸਾਧਨਾ ਕਰਨ ਵਾਲਾ ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾ ਸਿੱਧ ਹੋ ਜਾਣਗੀਆਂ ਤੇ ਸਾਰੇ ਹੀ ਉਹਦੇ ਜਿਹੜੇ ਕਾਰਜ ਨੇ ਉਸ ਜੀਵ ਦੇ ਰਾਸ ਹੋ ਜਾਣਗੇ।
1: ਦੋਹੇਰਾ ਸ੍ਰੀ ਗੁਰੂ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ।
0: ਸੋ ਉਸ ਵਕਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਗੁਰਸਿੱਖਾਂ ਨੂੰ ਸੁੱਖ ਦੇ ਦੇਣ ਵਾਲੇ,
1: ਤਾਂ ਦਿਨ ਤੇ ਘਰ ਸੁਰ ਪੜੈ ਮਿਟਿਓ ਦੁੱਖ ਕੋ ਭਾਏ।
0: ਉਸ ਦਿਨ ਤੋਂ ਇਹ ਜਪਜੀ ਸਾਹਿਬ ਦਾ ਪਾਠ ਹਰ ਇੱਕ ਥਾਂ ਤੇ ਹੋਣ ਲੱਗਿਆ ਅਤੇ ਸਾਰਿਆਂ ਦੇ ਦੁੱਖ ਮਿਟ ਕੇ ਸੁੱਖ ਪ੍ਰਾਪਤ ਹੋਇਆ। ਕਿਉਂ? ਭਰੋਸੇ ਦੀ ਗੱਲ ਹੈ। ਕਈ ਵਾਰੀ ਕਿਹਾ ਬੰਦੇ ਨੂੰ ਭਰੋਸਾ ਆ ਜਾਂਦਾ, ਜਿਵੇਂ ਹੁਣ ਸੰਗਤ ਚ ਜਪਜੀ ਸਾਹਿਬ ਦਾ ਮਹਾਤਮ ਸੁਣਿਆ, ਬਹੁਤਿਆਂ ਦੀਆਂ ਅੱਖਾਂ ਖੁੱਲੀਆਂ ਵੀ ਅਸੀਂ ਤਾਂ ਛੱਡੀ ਬੈਠੇ ਹਾਂ, ਉਹ ਫਿਰ ਸ਼ੁਰੂ ਕਰਨਗੇ ਵੀ ਇਹਦੇ ਤਾਂ ਵਿੱਚ ਬੜਾ ਮਹਾਰਾਜ ਨੇ ਬਖਸ਼ਿਸ਼ ਲਿਖੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਤਿਗੁਰੂ ਮਹਾਰਾਜ ਦੇਖਦੇ ਕਿ ਹੁਣ ਸਾਰੇ ਜਣੇ ਛੱਡ ਗਏ ਨੇ, ਫਿਰ ਜਗਾਉਣਾ ਕਰਦੇ ਨੇ ਉਨ੍ਹਾਂ ਨੂੰ। ਪੰਜਵੇਂ ਪਾਤਸ਼ਾਹ ਨੇ ਫਿਰ ਸਭ ਨੂੰ ਜਗਾਇਆ, ਭਾਈ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰੋ।
1: ਅਬ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ।
0: ਹੁਣ ਸੁਣਨਾ ਕਰੋ ਇੱਕ ਜਪ, ਜਪਜੀ ਸਾਹਿਬ ਦਾ ਪਾਠ ਕਰੇ ਸਤਿਗੁਰੂ ਜੀ ਸਿੱਖ ਦੇ ਨਾਲ।
1: ਭੁਗਤ ਮੁਕਤ ਬਖਸ਼ੇ ਗੁਰੂ ਦਰਗਹਿ ਜਾਹੇ ਨਿਸੰਗ।
0: ਜਿਹੜਾ ਪੜ੍ਹਦਾ ਹੈ ਉਹਨੂੰ ਭੁਗਤ ਪਦਾਰਥ ਖਾਣ ਵਾਲੇ, ਕੱਪੜਾ ਲੀੜਾ ਹਰ ਇੱਕ ਚੀਜ਼ ਆ ਗਈ ਇਹਦੇ ਚ ਭੁਗਤ ਵਿੱਚ ਮੁਕਤੀ ਦਿੰਦੇ ਨੇ, ਬੰਧਨਾਂ ਤੋਂ ਮੁਕਤ ਕਰਦੇ ਨੇ ਔਰ ਗੁਰੂ ਦੀ ਦਰਗਾਹ ਦੇ ਵਿੱਚ ਨਿਸੰਗ ਸੱਚਖੰਡ ਨੂੰ ਜਾਂਦਾ ਹੈ।
1: ਸਭ ਪ੍ਰਸੰਗ ਕੇ ਅੰਤ ਮੈਂ ਕਹਿ ਦਸਵੇਂ ਪਾਤਸ਼ਾਹ।
0: ਸਾਰੇ ਪ੍ਰਸੰਗ ਦੇ ਅੰਤ ਵਿੱਚ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ।
1: ਕਰਿਓ ਨੇਮ ਨਿਤ ਜਪ ਪੜੇ ਸਭ ਦਾ ਲਗ ਨਿਰਭਉ।
0: ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਨਿਰਭਾ ਕੀਤਾ ਭਾਵ ਸਾਰੀ ਜ਼ਿੰਦਗੀ, ਜਿਨ੍ਹਾਂ ਨੇ ਆਪਣੇ ਅਸੂਲ ਨੂੰ ਛੱਡਿਆ ਨਹੀਂ, ਜਪਜੀ ਸਾਹਿਬ ਦੇ ਜਿਨ੍ਹਾਂ ਨੇ ਪਾਠ ਕੀਤੇ ਹਨ।
1: ਆਤਮਦਰਸ਼ੀ ਕੀ ਗਤੇ ਪ੍ਰਾਪਤ ਤਿਸ ਕੋ ਹੋਏ।
0: ਉਹਨੂੰ ਆਤਮਦਰਸ਼ੀ ਹੁੰਦਾ ਬ੍ਰਹਮ ਗਿਆਨੀ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਆਤਮਦਰਸ਼ੀ ਜਿਹੜਾ ਹੈ ਨਾ, ਆ ਬ੍ਰਹਮ ਗਿਆਨ ਦੀ ਦਾਤ ਵਾਲਾ, ਇਹ ਜਪਜੀ ਸਾਹਿਬ ਮੁੱਖ ਤੌਰ ਤੇ ਉਚਾਰਨ ਹੀ ਬ੍ਰਹਮ ਗਿਆਨ ਲਈ ਕੀਤਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਪੰਜ ਬਾਣੀਆਂ ਦਾ ਗਿਆਨ ਦਿੰਦੇ ਨੇ ਉਦੋਂ ਇਹੀ ਕਹਿੰਦੇ ਨੇ ਜਪਜੀ ਸਾਹਿਬ ਬ੍ਰਹਮ ਗਿਆਨ ਲਈ ਹੈ। ਜਾਪ ਸਾਹਿਬ ਦੇ ਵਿੱਚ ਨਮਸਕਾਰਾਂ ਕੀਤੀਆਂ ਹੋਈਆਂ ਨੇ, ਸਵਈਆਂ ਦੇ ਵਿੱਚ ਬੈਰਾਗ ਹੈ, ਬੇਨਤੀ ਚੌਪਈ ਬੇਨਤੀ ਲਈ ਰੱਖਿਆ ਵਾਸਤੇ ਹੈ, ਆਨੰਦ ਸਾਹਿਬ ਜਿਹੜਾ ਹੈ ਜੀਵਨ ਮੁਕਤੀ ਲਈ ਹੈ, ਰਹਿ ਰਾਸ ਸੱਚਖੰਡ ਚ ਨਿਵਾਸ ਕਰਾਉਂਦੀ ਹੈ, ਕੀਰਤਨ ਸੋਹਲੇ ਚ ਰੱਖਿਆ ਹੁੰਦੀ ਰਾਤ ਨੂੰ ਤੇ ਜੇ ਅਚਾਨਕ ਚੜਾਈ ਕਰ ਜੇ ਤਾਂ ਸੱਚਖੰਡ ਜਾਂਦਾ, ਗੁਰੂ ਸਾਹਿਬ ਰੱਖਿਆ ਕਰਦੇ ਨੇ। ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਹੀ ਆਤਮਦਰਸ਼ੀ ਬਣਨ ਵਾਸਤੇ ਗੁਰਾਂ ਨੇ ਬਖਸ਼ਿਆ, ਪੜ੍ਹਨ ਦੇ ਨਾਲ ਹੌਲੀ ਹੌਲੀ ਹੌਲੀ ਕਰਕੇ ਉਹ ਬੰਦਾ

0: ਸਮ ਗਿਆਨੀ ਬਣ ਜਾਂਦਾ ਹੈ।
1: ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੁਏ।
0: ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਪਾਉਂਦਾ ਗੁਰਾਂ ਨੂੰ ਜਿੱਥੇ ਵੀ ਜਾਂਦਾ ਉਥੇ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਪਾ ਕੇ ਕਾਰਜ ਪੂਰਾ ਜਿੱਥੇ ਜਾਂਦਾ। ਜਿਵੇਂ ਕੋਈ ਸਿੰਘ ਨੂੰ ਕਿਸੇ ਮਹਾਂਪੁਰਸ਼ ਨੇ ਬਚਨ ਕਰ ਦਿੱਤਾ, ਕਹਿੰਦੇ ਤੂੰ ਭਾਈ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਿਆ ਕਰ। ਉਹ ਦੁੱਧ ਦਾ ਕੰਮ ਕਰਦਾ ਸੀ, ਉਹਨਾਂ ਦੁੱਧ ਦਾ ਕੰਮ ਕਰੇ ਨਾਲੇ ਪਾਠ ਕਰੇ, ਕਰਦਾ ਕਰਦਾ ਸਵੇਰ ਤੋਂ ਰਾਤ ਤੱਕ ਜਾਂ 3.5 ਸਾਲ 4 ਸਾਲ ਹੋ ਗਏ ਕਰਦੇ ਨੂੰ। ਤੇ ਮਹਾਂਪੁਰਸ਼ ਕਹਿੰਦੇ ਹੁਣ ਤੂੰ ਪਾਠ ਬਸ ਕਰ, ਬਥੇਰੇ ਪਾਠ ਕਰ ਲਏ। ਕਹਿੰਦੇ ਮੈਂ ਤਾਂ ਬਸ ਕਰਦਾ, ਹੁਣ ਪਾਠ ਨਹੀਂ ਬਸ ਕਰਦਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪਾਠ ਆਪੇ ਹੀ ਹੋ ਜਾਂਦਾ ਹੁਣ, ਮੈਂ ਨਹੀਂ ਕਰਦਾ ਹੁਣ। ਮੈਂ ਰਾਤ ਅਤੇ ਦਿਨ ਵਿੱਚ 24 ਘੰਟੇ ਚਾਹੇ ਮੈਂ ਸੌਵਾਂ, ਚਾਹੇ ਮੈਂ ਕੁਝ ਖਾਵਾਂ, ਚਾਹੇ ਮੈਂ ਕੁਝ ਵੀ ਕਰਾਂ, ਪਾਠ ਮੇਰਾ ਆਪੇ ਹੁੰਦਿਆਂ 300 ਪਾਠ ਮੇਰਾ 24 ਘੰਟੇ ਚ ਆਪੇ ਹੀ ਹੋ ਜਾਂਦਾ। ਮੇਰੇ ਅੰਦਰ ਹੀ ਹੋਣ ਲੱਗ ਪਿਆ ਪਾਠ ਹੁਣ। ਔਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਸਰੂਪਾਂ ਦੇ ਮੈਨੂੰ ਦਰਸ਼ਨ ਹੋ ਗਏ, ਸਾਰਾ ਕੁਝ ਹੀ ਠੀਕ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬੰਦਾ ਪਾਠ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਉਹਨੂੰ ਮੈਂ ਆਪ ਸਹਾਇਤਾ ਕਰਦਾ, ਉਹਦੇ ਨਾਲ ਮੈਂ ਆਪ ਰਹਿੰਦਾ। ਜਿਹੜੇ ਨਿਯਮ ਅਨੁਸਾਰ ਸਵੇਰੇ 5 ਬਾਣੀਆਂ ਪੜ੍ਹਦੇ ਨੇ ਉਹਨਾਂ ਕੋਲ ਸਤਿਗੁਰੂ ਆਪ ਆਉਂਦੇ ਨੇ। ਪਰ ਇਹ ਗੱਲ ਦਾ ਭਰੋਸਾ ਸਿਰਫ ਉਹਨਾਂ ਬੰਦਿਆਂ ਨੂੰ ਹੁੰਦਾ ਜਿਹੜੇ ਬੰਦੇ ਅਭਿਆਸ ਕਰਦੇ ਨੇ। ਮਹਾਰਾਜ ਪਹਿਲਾਂ ਕਹਿ ਆਏ ਨੇ ਕਿ ਪ੍ਰੀਤੀ ਅਤੇ ਪ੍ਰਤੀਤੀ ਤੋਂ ਬਿਨਾਂ ਇਹ ਗੱਲ ਨਾ ਕਿਸੇ ਨੂੰ ਦੱਸਿਓ। ਤਾਂਹੀਓ ਤਾਂ ਕਹਿੰਦੇ ਨੇ ਸਾਰੀਆਂ ਚੀਜ਼ਾਂ ਸੰਗਤ ਚ ਨਾ ਸੁਣਾਇਆ ਕਰੋ, ਕਿਉਂਕਿ ਬੰਦੇ ਪ੍ਰੀਤੀ ਅਤੇ ਪ੍ਰਤੀਤੀ ਵਾਲੇ ਵਿੱਚ ਥੋੜੇ ਹੁੰਦੇ ਨੇ, ਉਹ ਫਿਰ ਤਰੱਕੀ ਹੋ ਜਾਂਦੇ ਨੇ, ਤਰਕਾਂ ਮਾਰਨ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਅੱਧੀਆਂ ਚੀਜ਼ਾਂ ਤੁਹਾਨੂੰ ਦੱਸੀਆਂ, ਅੱਧੀਆਂ ਕੁਛ ਮੈਂ ਰੱਖ ਵੀ ਲਈਆਂ ਹਨ।
1: ਜਿਉ ਧੰਨੇ ਕੀ ਧੇਨ ਕੋ ਠਾਕਰ ਚਾਰੇ ਨਿਤ।
0: ਕਹਿੰਦੇ ਜੇ ਧੰਨੇ ਦੀਆਂ ਗਊਆਂ ਚਾਰੀਆਂ ਰੱਬ ਨੇ ਰੋਜ਼ ਹੀ ਕੰਮ ਕੀਤੇ ਧੰਨੇ ਦੇ, ਮੈਂ ਉਸ ਸਿੱਖ ਦੇ ਸਾਰੇ ਕੰਮ ਆਪ ਕਰਦਾ ਜਿਹੜਾ ਸਿੱਖ ਜਪਜੀ ਸਾਹਿਬ ਦੇ ਪਾਠ ਕਰਦਾ ਹੀ ਰਹਿੰਦਾ ਹੈ।
1: ਕਰ ਪ੍ਰਤੀਤ ਨਿਤ ਜਪ ਪੜੇ ਤਿਮ ਤੇ ਸਤਿਗੁਰ ਮਿਤ।
0: ਪ੍ਰਤੀਤੀ ਕਰਕੇ ਕਰੇਗਾ ਜਪਜੀ ਸਾਹਿਬ ਦਾ ਪਾਠ, ਭਰੋਸਾ ਕਰੇਗਾ। ਉਹ ਸਤਿਗੁਰੂ ਕਹਿੰਦੇ ਮੈਂ ਜਿਵੇਂ ਧੰਨੇ ਦਾ ਮਿੱਤਰ ਰੱਬ ਬਣ ਗਿਆ, ਮੈਂ ਉਹਦਾ ਮਿੱਤਰ ਹਾਂ, ਹਰ ਵਕਤ ਉਹਦੇ ਨਾਲ ਹਾਂ, ਕਿਤੇ ਕਿਸੇ ਕੰਮ ਵਿੱਚ ਮੈਨੂੰ ਯਾਦ ਕਰੇ ਉਹ ਸਿੱਖ ਦੇ ਨਾਲ ਮੈਂ ਹਾਜ਼ਰ ਹੀ ਰਹਿੰਦਾ ਹਾਂ।
1: ਬੜਾ ਸੁਣੇ ਚਿੱਤ ਲਾਇਕ ਹੈ ਜੋ ਲਿਖਦੇ ਸਾ ਪ੍ਰੀਤ।
0: ਜਿਹੜਾ ਕੋਈ ਜਪਜੀ ਸਾਹਿਬ ਦਾ ਪਾਠ ਪੜ੍ਹੇ ਸੁਣੇ ਚਿੱਤ ਲਾ ਕੇ, ਜਿਹੜਾ ਲਿਖ ਕੇ ਦੇ ਦੇ ਕਿਸੇ ਨੂੰ ਪ੍ਰੀਤ ਦੇ ਨਾਲ,
1: ਮਨ ਚਿੰਤਿਤ ਫਲ ਪਾਏ ਕੈ ਤਰਹਿ ਸੁਖ
0: ਹੈ ਨੇ, ਇਹ ਸਾਰੇ ਉਹਦੇ ਮੁੱਕ ਜਾਣਗੇ।
1: ਪੀਤਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਕਰੇ ਇਸ ਤਰੀਕੇ ਦੇ ਨਾਲ, ਪਰ ਭੇਟਾ ਜ਼ਰੂਰ ਕਰੇ। ਸੋ ਜਪਜੀ ਸਾਹਿਬ ਦੀ ਭੇਟਾ ਪੂਜਾ ਕਰੇ, ਪਰ ਇਸ ਤਰੀਕੇ ਦੇ ਨਾਲ ਹੀ ਗੁਰਸਿੱਖ ਨੂੰ ਫਲ ਪ੍ਰਾਪਤ ਹੁੰਦਾ ਹੈ।
1: ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ।
0: ਜਥਾ ਸ਼ਕਤ ਜਿੰਨਾ ਕੁ ਤੁਹਾਡੇ ਚ ਬਲ ਹੈ, ਇੱਕ ਪਾਠ, ਦੋ ਪਾਠ, 5 ਪਾਠ, ਔਰ ਇਕਦਮ ਤਾਂ ਸ਼ੁਰੂ ਵੀ ਨਹੀਂ ਕਰਨੇ ਚਾਹੀਦੇ ਕਦੇ ਵੀ। ਕਥਾ ਸੁਣ ਲਈ ਜਾਂ ਪਾਲਣ ਕਰ ਲਿਆ ਵੀ ਮੈਂ ਹੁਣ ਕੱਲ ਨੂੰ 25 ਪਾਠ ਕਰ ਦਿਆਂਗਾ, 50 ਕਰ ਦਿਆਂਗਾ, ਇਸ ਤਰ੍ਹਾਂ ਵੀ ਨਹੀਂ ਕਰਨੇ ਹੁੰਦੇ ਪਾਠ। ਇਹ ਵੀ ਸੁਣ ਲਓ ਮੁੜ ਕੇ ਤੀਜੇ ਚੌਥੇ ਦਿਨ ਇੰਨੀਆਂ ਪੁੜਪੜੀਆਂ ਦੁਖਣਗੀਆਂ, 5ਵੇਂ ਦਿਨ ਨੂੰ ਹੋਣਾ ਹੀ ਨਹੀਂ ਪਾਠ, ਕਿਉਂ ਤੁਸੀਂ ਇਕਦਮ ਸ਼ੁਰੂ ਨਹੀਂ ਕਰਨੇ ਪਾਠ ਕਿਸੇ ਨੇ। ਪਹਿਲੇ ਦਿਨ ਤਾਂ 5 ਤੋਂ ਹੀ ਸ਼ੁਰੂ ਕਰੋ, 5 ਪਾਠ, ਫਿਰ 7-8, ਫਿਰ 10, ਫਿਰ 15, ਫਿਰ 20, ਫਿਰ 21-22, ਫਿਰ 30, ਫਿਰ ਹੌਲੀ ਹੌਲੀ ਦਾ ਅਭਿਆਸ ਬਣਦਾ ਪਾਠ ਦਾ। ਇਹ ਗੱਲ ਨਵੇਂ ਜਗਿਆਸੂ ਨਾਲ ਹਮੇਸ਼ਾ ਵਰਤਦੀ ਹੈ। ਇਹ ਚੌਥੇ 5ਵੇਂ ਦਿਨ ਅੱਖਾਂ ਸੁੱਜੀਆਂ, ਬੁਰੇ ਹਾਲ, ਪੁੜਪੜੀਆਂ ਸੁੱਜ ਕੇ, ਇਹ ਮੇਰਾ ਪਾਠ ਨਹੀਂ ਹੋਏ ਮੇਰੇ ਕੋਲੋਂ, ਐ ਨਹੀਂ ਹੁੰਦੇ ਪਾਠ। ਪਾਠ ਹੌਲੀ ਹੌਲੀ ਥਾਂ ਬਣਾਉਂਦਾ ਆਪਣੀ, ਹੌਲੀ ਹੌਲੀ ਨਾਲੇ ਦਿਮਾਗ ਇੰਨਾ ਇਕਦਮ ਕਿਵੇਂ ਜ਼ੋਰ ਲੱਗ ਜਾਊਗਾ। ਇਸ ਤਰੀਕੇ ਨਾਲ ਫਿਰ ਬਾਅਦ ਵਿਚ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ।
1: ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਬਖਾਨ।
0: ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਸਲੋਕ ਹੈ, ਪੌੜੀਆਂ ਅੱਗੇ ਪ੍ਰਾਰੰਭ ਹੁੰਦੀਆਂ ਨੇ। ਪਹਿਲਾਂ ਇਹ ਕਥਨ ਕਰੋ ਪਿਆਰ ਦੇ ਨਾਲ ਮੂਲ ਮੰਤਰ ਦਾ ਪਾਠ, ਪੌੜੀਆਂ ਉਚਾਰਨ ਕੀਤੀਆਂ, ਪੌੜੀਆਂ ਪੜੋ।
1: ਨਾਨਕ ਹੋ ਸੀ ਵੀ ਸੱਚ ਇਹ ਪੌੜੀ ਪੜੋ ਪ੍ਰਮਾਨ।
0: ਹਰ ਪੌੜੀਆਂ ਤੋਂ ਸਿਰੇ ਵਾਲਾ ਮੰਤਰ ਤੇ ਇਹ ਪੌੜੀ ਭਾਵ ਸ਼ਲੋਕ ਨੂੰ ਸਾਰ ਜਾਣੋ। ਇਹ ਸਾਰ ਤੱਤ ਹੈ, ਤਾਂਹੀਓ ਇਹ ਨਾਲ ਰਲਾ ਕੇ ਪੜਿਆ ਜਾਂਦਾ ਸ਼ੁਰੂ ਤੋਂ ਲੈ ਕੇ। ਹੈ ਤਾਂ ਮੂਲ ਮੰਤਰ ਉੱਪਰ ਹੀ ਗੁਰਪ੍ਰਸਾਦ ਤੱਕ, ਪਰ ਨਾਲ ਇਹਨੂੰ ਰਲਾਉਂਦੇ ਨੇ। ਨਾਨਕ ਹੋਸੀ ਵੀ ਸੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਵੀ ਅਕਾਲ ਪੁਰਖ ਜੀ ਨੇ ਜਦੋਂ ਗੁਰਪ੍ਰਸਾਦ ਤੱਕ ਕਿਹਾ, ਫਿਰ ਜਪ ਵਾਲਾ ਸਲੋਕ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਹਨੂੰ ਕਹਿੰਦੇ ਨਾਲ ਲਾ ਕੇ ਨਾ ਫਿਰ ਸਾਰ ਲਖੋ, ਫਿਰ ਸਾਰ ਸ੍ਰੇਸ਼ਟ ਲਾਭ ਪ੍ਰਾਪਤ ਹੁੰਦਾ ਜੀਵ ਨੂੰ।
1: ਸਿਰੈ ਮੰਤਰ ਸਭ ਪੌੜੀਅਨ ਇਹ ਪੌੜੀ ਲੱਖ ਸਾਰ,
0: ਇਹ ਸ਼੍ਰੋਮਣੀ ਮੰਤਰ ਹੈ ਸਾਰਿਆਂ ਨਾਲੋਂ। ਸਿਰੈ ਮੰਤਰ ਸਭ ਪੌੜੀਅਨ ਇਹ ਪੌੜੀ ਲੱਖ ਸਾਰ, ਇਹ ਪੌੜੀ ਸਾਰ ਸ੍ਰੇਸ਼ਟ ਆ ਸਾਰਿਆਂ ਨਾਲੋਂ ਪਹਿਲੀ ਪੌੜੀ ਇਸੇ ਨੂੰ ਕਹਿੰਦੇ ਨੇ, ਕਿਉਂਕਿ ਏਕਾ ਇੱਥੇ ਹੀ ਆ ਕੇ ਲੱਗਿਆ ਨਾਨਕ ਹੋਸੀ ਪੀ ਸੱਚ ਤੇ। ਇਸ ਕਰਕੇ ਮੂਲ ਮੰਤਰ ਦੇ ਨਾਲ ਸਲੋਕ ਮਿਲਾ ਕੇ ਤਾਂ ਪੜ੍ਹਦੇ ਸੀ, ਕਿਉਂਕਿ ਕਈ ਮੂਲ ਮੰਤਰ ਨਾਲ ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਨਾਲ ਲਾ ਕੇ ਪੜ੍ਹਦੇ ਨੇ। ਇਹ ਕਈ ਤਰੀਕੇ ਨੇ, ਫਿਰ ਆਪਣੇ ਮਨਾਂ ਦੇ ਅੰਦਰ ਨਾ ਕਈ ਤਰ੍ਹਾਂ ਦੇ ਸਮੁੱਚੇ ਰੂਪ ਵਿੱਚ ਸੰਗਤ ਨੂੰ ਤਾਂ ਨਹੀਂ ਸੁਣਾਈ ਦਾ, ਫਿਰ ਵਹਿਮ ਜੇ ਪੈ ਜਾਂਦੇ ਨੇ, ਫਿਰ ਕਈ ਕਿੰਤੂ ਉੱਠ ਖੜਦੇ ਨੇ। ਇੰਨਾ ਹੀ ਕਾਫੀ ਹੈ, ਇੱਥੇ ਬਹੁਤ ਹੈ। ਜਿਹੜਾ ਸਮਝਦਾਰ ਹੋਊਗਾ ਉਹ ਆਪੇ ਸਮਝ ਲਊਗਾ।
1: ਅੰਤ ਸਮੇਂ ਚੱਲ ਬੇ ਗੁਰ ਕੀਨੋ ਇਹੀ ਉਚਾਰ,
0: ਉਹ ਸਤਿਗੁਰੂ ਮਹਾਰਾਜ ਨੇ ਅੰਤਮ ਸਮੇਂ ਤੇ ਜੋਤੀ ਜੋਤ ਸਮਾਉਣ ਤੇ ਇਹੀ ਉਚਾਰਨ ਕੀਤਾ ਸੀ।
1: ਸਤ ਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ,
0: ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਿੱਧ ਮੰਤਰ ਆਪਣੇ ਆਪ ਵਿੱਚ, ਇਹਨੂੰ ਕੋਈ ਸਿੱਧ ਕਰਨ ਦਾ ਯਤਨ ਨਾ ਕਰੇ ਕਿ ਮੈਂ ਇਹਨੂੰ ਪਹਿਲਾਂ ਜਪ ਲਵਾਂ ਇਹ ਫੇਰ ਸਿੱਧ ਹੋਵੇਗਾ, ਇਹ ਤਾਂ ਆਪਣੇ ਵਿੱਚ ਆਪ ਪਹਿਲਾਂ ਤੋਂ ਹੀ ਸਿੱਧ ਹੈ। ਇਸ ਕਰਕੇ ਇਹ ਤਾਂ ਜਦੋਂ ਹੀ ਛਕਣ ਲੱਗੋ ਤਿਆਰ ਭੋਜਨ ਜਿਵੇਂ ਪਿਆ ਨਾ ਥਾਲੀ ਵਿੱਚ, ਇਹ ਤਾਂ ਭੋਜਨ ਪਹਿਲਾਂ ਤੋਂ ਹੀ ਤਿਆਰ ਹੀ ਪਿਆ ਹੈ।
1: ਰਾਮ ਕੋਇਰ ਪਾਖੈ ਭਲੇ ਸਾਹਿਬ ਸਿੰਘ ਸੁਨ ਕਾਨ,
0: ਉਹ ਰਾਮ ਕੁਇਰ ਬਾਬਾ ਜੀ ਕਹਿੰਦੇ ਸਾਹਿਬ ਸਿੰਘ ਲਖਾਰੀ ਨੂੰ ਕਹਿੰਦੇ ਸੁਣ ਭਾਈ ਕੰਨ ਦੇ ਕੇ ਸੁਣ,
1: ਹਮ ਵੀ ਜਬ ਕਬ ਜਬਤ ਇਹੀ ਮੰਤਰ ਬਰਸਾਰ,
0: ਕਹਿੰਦੇ ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਓੰਕਾਰ ਤੋਂ ਹੋਸੀ ਪੀ ਸੱਚ ਤੱਕ ਕੀ ਮੈਂ ਜਪਦਾ ਸਾਰਾ, ਕਹਿੰਦੇ ਕਿਉਂਕਿ ਸਾਰ ਮੰਤਰ ਉਤਰਤ ਹੈ ਨਾ ਮੰਗਲ ਜਾਂ ਮੂਲ ਮੰਤਰ, ਤੇ ਇਹਦੋਂ ਨਾਲ ਜਿਹੜਾ ਮੈਂ ਇਹ ਨਾਲ ਪੌੜੀ ਰਲਾ ਕੇ ਪੜ੍ਹਦਾ ਆ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸਾਰਿਆਂ ਨਾਲੋਂ ਸ਼੍ਰੋਮਣੀ ਬਣ ਜਾਂਦਾ। ਫਿਰ
1: ਗੁਰ ਧਰ ਕੈ ਅਵਤਾਰ ਕੋ ਕੀਨੋ ਜਗਤ ਉਧਾਰ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦਾ ਉਧਾਰ ਕੀਤਾ, ਧਾਰਨ ਕਰਕੇ ਅਵਤਾਰ ਸੰਸਾਰ ਦੇ ਉੱਤੇ ਇੰਨਾ ਵੱਡਾ ਦੇ ਦਿੱਤਾ, ਇੰਨਾ ਵੱਡਾ ਮੰਤਰ ਦੇ ਦਿੱਤਾ। ਇਹਦੇ ਨਾਲ ਸ਼੍ਰੋਮਣੀ ਹੋਰ ਕੋਈ ਮੰਤਰ ਨਹੀਂ ਹੈ ਤਿੰਨਾਂ ਲੋਕਾਂ ਦੇ ਵਿੱਚ। ਇੱਕ ਗੱਲ ਯਾਦ ਰੱਖਿਓ, ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ, ਜਦ ਦਾ ਵਾਹਿਗੁਰੂ ਮੰਤਰ ਪ੍ਰਗਟ ਕੀਤਾ ਮੂਲ ਮੰਤਰ, ਉਦੋਂ ਦਾ ਦੇਵਤੇ ਵੀ ਇਹੀ ਉਹੀ ਪੜ੍ਹਦੇ ਨੇ, ਵਾਹਿਗੁਰੂ ਵੀ ਪੜ੍ਹਦੇ ਨੇ, ਉਹ ਮੂਲ ਮੰਤਰ ਵੀ ਇਹੀ ਪੜ੍ਹਦੇ ਨੇ, ਤੇ ਕੀਰਤਨ ਵੀ ਸੁਣਦੇ ਨੇ, ਕਥਾ ਵੀ ਸੁਣਦੇ। ਉਹ ਕਹਿੰਦੇ ਅਸੀਂ ਨਹੀਂ ਆਪਣਾ ਕਲਿਆਣ ਕਰਾਉਣਾ, ਉਹ ਵੀ ਕਲਿਆਣ ਹਿੱਤ ਸੰਗਤ ਵਿੱਚ ਆ ਕੇ ਬੈਠਦੇ ਹਨ ਗੁਪਤ ਰੂਪ ਦੇ ਵਿੱਚ।
1: ਸਤਿਗੁਰ ਚਲਤ ਦਿਖਾਇਆ ਦੇ ਧਾਰ ਕੈ ਮੀਤ,
0: ਉਹ ਮਿੱਤਰੋ ਸੁਣੋ, ਇਹ ਸਤਿਗੁਰ ਨੇ ਇੱਕ ਕੌਤਕ ਅਕਾਲ ਪੁਰਖ ਨੇ ਦਿਖਾਇਆ, ਦੇਹੀ ਧਾਰਨੀ ਉਹਨਾਂ ਲਈ ਕੋਈ ਔਖੀ ਗੱਲ ਨਹੀਂ ਹੁੰਦੀ, ਜਦ ਮਰਜ਼ੀ ਪ੍ਰਗਟ ਹੋਣਾ ਗੁਪਤ ਹੋਣਾ ਇਹ ਗੁਰਾਂ ਦੇ ਹੱਥ ਵਿੱਚ ਹੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਰੂਪ ਹੋ ਕੇ ਇਹ ਤਾਂ ਇੱਕ ਕੌਤਕ ਦਿਖਾਇਆ ਆਪਾਂ ਨੂੰ।
1: ਸਭ ਦੇਖਾ ਸਤਿਗੁਰ ਚਲਤ ਸਿਮਰੈ ਨਿਸਚੀਤ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਇੱਕ ਕੌਤਕ ਦੇਖਿਆ, ਸਾਰੇ ਚਿੱਤ ਦੇ ਵਿੱਚ ਯਾਦ ਕਰਦੇ ਹਨ ਗੁਰਾਂ ਨੂੰ।
1: ਇੱਕ ਵਾਰ ਸਤਿਗੁਰ ਕਹਿਓ ਮੰਤਰ ਜੰਤਰ ਕਲ ਮਾਏ,
0: ਇੱਕ ਵਾਰ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਇਹ ਬਚਨ ਕਿ ਕਲਯੁਗ ਦੇ ਵਿੱਚ ਜਿਹੜੇ ਮੰਤਰ ਜੰਤਰ ਕਾਦਕ ਹਨ,
1: ਲੋਕ ਕਰੇਗੇ ਜਗਤ ਮੈਂ ਮੇਰਾ ਸਿੱਖ ਨਾ ਚਾਹੇ,
0: ਲੋਕ ਮੰਤਰ ਬੜੇ ਪੜਨਗੇ ਕਰਨਗੇ ਜੰਤਰ ਤੰਤਰ ਮੰਤਰ ਧਾਗੇ ਤਵੀਤ, ਪਰ ਇੱਕ ਗੱਲ ਕਹਿੰਦੇ ਸਾਨੂੰ ਸਤਿਗੁਰਾਂ ਨੇ ਆਪ ਕਿਹਾ ਦਸਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਬੈਠਿਆਂ। ਬਾਬਾ ਜੀ ਕਹਿੰਦੇ ਮੈਂ ਕੋਲ ਬੈਠਾ ਸੀ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਇਰ ਜੀ ਕਹਿੰਦੇ ਮਹਾਰਾਜ ਨੇ ਕਿਹਾ ਸੀ ਸਾਰੇ ਲੋਕ ਮੰਤਰ ਜੰਤਰ ਕਰਨਗੇ ਪਰ ਮੇਰਾ ਸਿੱਖ ਨਾ ਕਰਿਓ, ਦੁਨੀਆਂ ਜਿੰਨਾ ਮੰਤਰ ਜੰਤਰ ਮਰਜ਼ੀ ਕਰੇ ਮੂਲ ਮੰਤਰ ਦਾ ਪਾਠ ਹੀ ਕਰਨਾ। ਜਿਵੇਂ ਕਲਕੱਤੇ ਜਦੋਂ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ 1967 ਦੇ ਵਿੱਚ ਗਏ ਸੀ ਜਾਂ 68 ਦਾ ਸੰਨ ਹੋਣਾ, ਉਹ ਇੱਕ ਸਿੰਘ ਸਾਡੇ ਸੀਗਾ ਜਿਹੜਾ ਮਹਾਂਪੁਰਸ਼ਾਂ ਨਾਲ, ਉਹ ਮੂਲ ਮੰਤਰ ਦਾ 24 ਘੰਟੇ ਦਾ ਅਭਿਆਸੀ ਸੀ, ਜੇ ਮਾੜੀ ਜਿਹੀ ਨੀਂਦ ਆ ਜਾਣੀ ਤਾਂ ਉਹਨੇ ਸੌਂ ਜਾਣਾ, ਉਹ ਦੱਤ ਨਾ ਲੈਣ ਵਾਸਤੇ ਬਾਹਰ ਜਾਂਦੇ ਨੇ ਸਿੰਘਾਂ ਵਾਸਤੇ। ਬਾਰ ਬਾਰ ਇੱਕ ਸਾਧੂ ਰਹਿੰਦਾ ਸੀ ਝੌਂਪੜੀ ਦੇ ਵਿੱਚ, ਉਹ ਝੋਂਪੜੇ ਚ ਰਹਿੰਦਾ ਤਾਂ ਉਹ ਲੋਕਾਂ ਨੂੰ ਕਹਿੰਦਾ ਧਾਗਾ ਫੜੀ ਜਰਾ ਵੱਟ ਦੇਣਾ ਮੈਂ। ਉਹ ਧਾਗਾ ਫੜਾ ਦਿੰਦਾ ਹੁੰਦਾ ਸੀ ਤੇ ਵੱਟ ਦੇਈ ਜਾਂਦਾ ਤੇ ਇੱਧਰ ਮੰਤਰ ਫੜੀ ਜਾਂਦਾ ਸੀ। ਉਹ ਧਾਗਾ ਤਾਂਬੇ ਦੀ ਤਾਰ ਬਣ ਕੇ ਉਲਟ ਕੇ ਉਹ ਬੰਦੇ ਨੂੰ ਲੱਗਦਾ ਉਹਦਾ ਗਲ ਵੱਢ ਦਿੰਦਾ ਹੁੰਦਾ ਸੀ। ਉਹ ਬੜਾ ਭੈੜਾ ਸੀ ਸਾਧੂ ਉਹ। ਜਦੋਂ ਸਿੰਘ ਨੂੰ ਕਹਿੰਦਾ ਫੜਿਓ ਜਰਾ ਮੈਂ ਧਾਗੇ ਨੂੰ ਨਾ ਵੱਟ ਦੇਣਾ, ਇੱਧਰੋਂ ਫੜ ਲਿਓ ਮੈਂ ਇੱਧਰੋਂ ਵੱਟ ਦਿੰਦਾ। ਉਹ ਪੜੀ ਗਿਆ ਸਾਧੂ ਆਪਦਾ ਮੰਤਰ, ਸਿੰਘ ਮੂਲ ਮੰਤਰ ਦਾ ਅਭਿਆਸੀ ਸੀ, ਉਹ ਮੂਲ ਮੰਤਰ ਪੜੀ ਗਿਆ। ਉਹ ਉਲਟ ਕੇ ਤਾਰ ਜੀ ਉਹ ਸਾਧ ਦੀ ਵੱਜੀ, ਉਹ ਸਾਧ ਦੀ ਚੜਾਈ ਕਰ ਗਿਆ। ਸਿੰਘ ਨੇ ਆ ਕੇ ਮਹਾਂਪੁਰਸ਼ਾਂ ਨੂੰ ਦੱਸਿਆ। ਮਹਾਂਪੁਰਸ਼ ਕਹਿੰਦੇ ਜੇ ਤੂੰ ਮੂਲ ਮੰਤਰ ਨਾ ਪੜ੍ਹਦਾ ਹੁੰਦਾ ਇਹ ਤੂੰ ਫਿਰ ਅੱਜ ਨਹੀਂ ਸੀ ਹੋਣਾ। ਕਹਿੰਦੇ ਉਹ ਮੂਲ ਮੰਤਰ ਪੜ੍ਹਨ ਕਰਕੇ ਉਹਦਾ ਮੰਤਰ ਉਲਟ ਪੈ ਗਿਆ ਉਹਨੂੰ। ਇਸ ਕਰਕੇ ਭਾਈ ਮੂਲ ਮੰਤਰ ਤਾਂ 24 ਘੰਟੇ ਉੱਠਦੇ ਬੈਠਦੇ ਹਰ ਵਕਤ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਤਾਂ ਕਰਦੇ ਹੀ ਰਹੋ।
1: ਇੱਕ ਸਮੇਂ ਮੰਤਰੀ ਬਹੁਤ ਕਰ ਕਰ ਬਾਜੈ ਬਾਜ।
0: ਦਸਵੇਂ ਪਾਤਸ਼ਾਹ ਕਹਿੰਦੇ ਸਿੰਘੋ ਇੱਕ ਵਾਰ ਤਾਂ ਘਰ ਘਰ ਦੇ ਵਿੱਚ ਮੰਤਰਾਂ ਦੇ ਬਾਜੇ ਵੱਜਣਗੇ। ਹਰੇਕ ਘਰ ਚ ਮੰਤਰ ਜੰਤਰ ਤੰਤਰ ਟੂਣੇ ਤਵੀਤ, ਇੱਕ ਵਾਰ ਤਾਂ ਕਾਲਾ ਜਾਦੂ ਪੂਰੀ ਦੁਨੀਆਂ ਤੇ ਛਾਊਗਾ।
1: ਜਪ ਤਪ ਨੇਚਾ ਨਾਰਾ ਕਰੇ ਦੇਖਤ ਸਾਜ।
0: ਨਾ ਕਿਸੇ ਦੇ ਅੰਦਰ ਨਿਸ਼ਚਾ ਰਹੂਗਾ, ਨਾ ਜਪ ਕਰੂਗਾ, ਨਾ ਕੋਈ ਤਪ ਕਰੂਗਾ। ਲੋਕ ਬਸ ਇੱਧਰੋਂ ਧਾਗਾ ਕਰਾਇਆ ਉੱਥੇ ਬੰਦਤਾ, ਕਿਸੇ ਦੀ ਦੁਕਾਨ ਚ ਸਿੜਤਾ ਉਹਦੀ ਦੁਕਾਨ ਬੰਦ ਹੋ ਜੇ, ਸਾਡੇ ਐਂ ਹੋ ਜੇ, ਫਲਾਨਾ ਮਰ ਜੇ, ਫਲਾਨੀ ਲੱਤ ਟੁੱਟ ਜੇ। ਲੋਕ ਤਾਂ ਐਡੇ ਪੁੱਠੇ ਹੋ ਜਾਣਗੇ ਨਾ, ਪੁੱਠੇ ਕੰਮ ਕਰਿਆ ਕਰਨਗੇ।
1: ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ।
0: ਜੈਸੀ ਗੁਰੂ ਦੀ ਭਾਵਨਾ ਤੈਸੀ ਸ਼ਕਤੀ। ਹੁਣ ਜਿਵੇਂ ਮਹਾਰਾਜ ਨੇ ਵਚਨ ਕਰ ਦਿੱਤਾ, ਇਸ ਕਰਕੇ ਜਿਵੇਂ ਅਥਵਾ ਸਿੱਖ ਦੀ ਭਾਵਨਾ ਹੋਵੇਗੀ ਗੁਰਾਂ ਤੇ, ਉਸੇ ਪ੍ਰਕਾਰ ਦੀ ਸ਼ਕਤੀ ਮਿਲੇਗੀ। ਜਾਂ ਜਿਵੇਂ ਗੁਰਾਂ ਨੇ ਵਚਨ ਕਰ ਦਿੱਤਾ, ਹੁਣ ਜਿਹੜਾ ਇਹ ਟਲਣਾ ਤਾਂ ਹੈ ਨੀ, ਕਹਿੰਦੇ ਉਸੇ ਤਰ੍ਹਾਂ ਹੀ ਕਲਯੁਗ ਦੇ ਅੰਦਰ ਜੀਵ ਇੱਕ ਵੇਰ ਤਾਂ ਕਰਨਗੇ ਹੀ ਕਰਨਗੇ।
1: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
0: ਕਲਯੁਗ ਦੇ ਵਿੱਚ ਇੱਕੋ ਹੀ ਗੱਲ ਯਾਦ ਰੱਖਿਓ ਕਿ ਨਿਸ਼ਚੇ ਵਾਲਾ ਤਾ ਪਾਰ ਹੋਵੇਗਾ। ਇੱਕ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਿਓ, ਬਸ ਹੋਰ ਕੋਈ ਕੰਮ ਨਾ ਕਰਿਓ। ਗੁਰਸਿੱਖੋ ਇਹ ਧਿਆਨ ਰੱਖਿਓ, ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਿਓ।
1: ਵਾਹਿਗੁਰੂ ਇਹ ਮੰਤਰ ਜਪ ਸਗਲ ਸਰੇਂਗੇ ਕਾਮ।
0: ਹਲੇ ਸਾਰੇ ਜਾਣੇ ਜਪਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੋਹੀਰਾ ਇੱਕ ਬਾਰ ਸਤਿਗੁਰ ਕਹਿਓ।

ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀ ਵਾਰ ਕਥਾ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਮੂਲ ਮੰਤਰ ਦਾ ਮਹਾਤਮ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਸਮੁੱਚੇ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਮਹਾਰਾਜ ਦਾ ਹੈ। ਪੌੜੀਆਂ ਵਿੱਚ ਇਕੱਲਾ ਇਕੱਲਾ ਫਲ ਦਰਸਾਇਆ ਹੈ ਪਰ ਸਮੁੱਚਾ ਫਲ ਮਿਲਦਾ ਹੈ ਬਾਣੀ ਪੜ੍ਹਨ ਦੇ ਨਾਲ ਪਿਆਰ ਨਾਲ। ਔਰ ਮਹਾਰਾਜ ਨੇ ਭਜਨ ਕੀਤਾ ਕਲਯੁੱਗ ਦੇ ਸਮੇਂ ਵਿੱਚ ਮੰਤਰ ਜੰਤਰ ਤੰਤਰ ਇੱਕ ਵਾਰ ਤਾਂ ਘਰ ਘਰ ਵਿੱਚ ਹੋ ਜਾਣਗੇ ਪਰ ਜਿਹੜਾ ਮੇਰਾ ਅਸਲ ਸਿੱਖ ਹੋਵੇਗਾ ਉਹ ਇਹਨਾਂ ਮੰਤਰਾਂ ਜੰਤਰਾਂ ਵੱਲ ਨਹੀਂ ਜਾਵੇਗਾ। ਮੇਰਾ ਸਿੱਖ ਵਾਹਿਗੁਰੂ ਜਪੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇੱਥੋਂ ਤੱਕ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਗੱਜ ਪਿਆਰ।

0: ਲੋਕ ਜਗਤ ਦੇ ਵਿੱਚ ਐਸੇ ਮਾੜੇ ਕਰਮ ਕਰਨਗੇ ਜਿਹਦੇ ਨਾਲ ਦੂਜੇ ਦਾ ਬੁਰਾ ਹੋਵੇ, ਨੁਕਸਾਨ ਹੋਵੇ। ਇਸ ਤਰ੍ਹਾਂ ਸੰਸਾਰ ਦੇ ਜੀਵ ਮੰਦ ਬੁੱਧੀ ਕਾਰਨ ਪੁੱਠੇ ਕੰਮਾਂ ਦੇ ਵਿੱਚ ਪੈਣਗੇ, ਪਰ ਮੇਰਾ ਸਿੱਖ ਇਸ ਪਾਸੇ ਦੀ ਚਾਹਨਾ ਨਾ ਕਰੇਗਾ।
1: ਇੱਕ ਸਮੇਂ ਮੰਤਰੀ ਬਹੁਤ ਘਰ ਘਰ ਬਾਜੈ ਬਾਜ।
0: ਇੱਕ ਸਮਾਂ ਆਵੇਗਾ ਜਦੋਂ ਮੰਤਰਾਂ ਦੇ ਸਿੱਧ ਕਰਨ ਵਾਲੇ, ਮੰਤਰ ਧਾਗੇ ਤਵੀਤ, ਮੰਤਰ ਜੰਤਰ ਕਰਨ ਵਾਲੇ, ਘਰ ਘਰ ਬਾਜਾ ਵੱਜੇਗਾ ਇਹਨਾਂ ਦਾ ਬੁਰਾ ਹਾਲ। ਆਪਾਂ ਪਟਿਆਲੇ ਜੀ ਬੈਠੇ ਹਾਂ, ਬਾਕੀ ਸ਼ਹਿਰਾਂ ਦੀ ਖ਼ਬਰ ਨਹੀਂ ਹੈ ਆਪਾਂ ਨੂੰ। ਇਹ ਬੰਬੇ, ਕਲਕੱਤੇ, ਦਿੱਲੀ, ਇੰਨਾ ਪੁੱਠਾ ਕੰਮ ਹੈ, ਲੋਕ ਰੋਂਦੇ ਨੇ ਉੱਥੇ ਚੀਕਾਂ ਮਾਰ ਮਾਰ ਕੇ। ਬੰਬੇ ਦੀ ਸੰਗਤ ਇਹ ਕਹਿੰਦੀ ਹੈ ਵੀ ਗੁਰਬਾਣੀ ਚ ਕੋਈ ਤਾਕਤ ਹੀ ਹੈ ਨਹੀਂ, ਉਨ੍ਹਾਂ ਨੇ ਤਾਂ ਸਿੱਧਾ ਹੀ ਇਹ ਨਕਾਰਾ ਹੀ ਕਰਤਾ ਸਭ ਕੁਛ ਇੱਥੇ ਆ ਕੇ, ਬਈ ਬਾਣੀ ਚ ਕੋਈ ਤਾਕਤ ਨਹੀਂ ਹੈ। ਅਨੇ ਇੰਨੀ ਬਾਣੀ ਪੜ੍ਹਦੇ ਆ, ਸਾਡੇ ਘਰਾਂ ਚ ਐਂ ਚੱਲਦਾ ਕਰਦਾ ਕੋਈ। ਸੋ ਇਸ ਕਰਕੇ ਉੱਥੇ ਜਾ ਕੇ ਜਦੋਂ ਇਹ ਕਹੀਦਾ ਬਈ ਜੇ ਦਸਵੇਂ ਪਾਤਸ਼ਾਹ ਨੇ ਇਉਂ ਕਰਨਾ ਹੁੰਦਾ, ਸ੍ਰੀ ਸਾਹਿਬ ਕਿਉਂ ਮਹਾਰਾਜ ਲੈਂਦੇ, ਜੰਗ ਸ਼ਸਤਰਾਂ ਨਾਲ ਹੀ ਕਰਕੇ ਕਿਉਂ ਦਿਖਾਉਂਦੇ? ਕਿਉਂਕਿ ਦੁਸ਼ਮਣ ਦਾ ਟਾਕਰਾ ਸਿਰਫ ਸ਼ਸਤਰ ਹੀ ਕਰ ਸਕਦੇ ਨੇ, ਹੁਕਮ ਨਹੀਂ ਹੈ ਆਪਾਂ ਨੂੰ ਕਰਾਮਾਤ ਦਿਖਾਉਣ ਦਾ। ਸਤਿਗੁਰੂ ਕਹਿੰਦੇ ਜੇ ਮੈਂ ਚਾਹਾਂ ਇੱਕੋ ਫੂਕ ਦੇ ਨਾਲ ਤੁਰਕ ਸਾਰੇ ਸਾੜ ਦਿਆਂ, ਇੱਕ ਵਚਨ ਨਾਲ ਮਾਰ ਦਿਆਂ, ਪਰ ਇਹ ਦੁਸ਼ਟਾਂ ਨੂੰ ਸ਼ਸਤਰਾਂ ਨਾਲ ਕੱਟਣਾ ਹੈ, ਦੈਂਤਾਂ ਨੂੰ ਮਾਰਨਾ ਹੈ। ਇਸੇ ਪ੍ਰਕਾਰ ਇਹ ਜਿਹੜੀਆਂ ਨਾਪਾਕ ਸ਼ਕਤੀਆਂ ਨੇ ਇਹਨਾਂ ਨੂੰ ਕੱਟਣ ਵਾਸਤੇ ਦਸਮ ਦੀ ਬਾਣੀ ਹੈ। ਤਾਂਹੀਓ ਮਹਾਰਾਜ ਨੇ ਦਸਮ ਗ੍ਰੰਥ ਦੀ ਬਾਣੀ ਜਿੰਨੇ ਵੀ ਜਾਪ ਸਾਹਿਬ ਦੇ ਪਾਠ ਹੋ ਜਾਣ, ਚੌਬੀ ਸਾਹਿਬ ਦੇ ਵੱਧ ਤੋਂ ਵੱਧ ਪਾਠ ਹੋ ਜਾਣ, ਇਸੇ ਕਰਕੇ ਤਾਂ ਮਹਾਰਾਜ ਨੇ ਇਹ ਚੌਬੀ ਸਾਹਿਬ ਦੇ ਪਾਠ ਵਿੱਚ ਇੰਨਾ ਕੁਛ ਕਿਹਾ ਕਿ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ। ਜਿਹੜੇ ਲੋਕ ਕਿੰਤੂ ਕਰਦੇ ਨੇ ਚੌਬੀ ਸਾਹਿਬ ਤੇ, ਸਮਾਂ ਆ ਜਾਵੇਗਾ ਜਦ ਤੁਸੀਂ ਖੁਦੇ ਕਹੋਗੇ ਹਾਂ ਵੀ ਚੌਬੀ ਸਾਹਿਬ ਦਾ ਪਾਠ ਜ਼ਰੂਰ ਕਰੋ, ਕਿਉਂਕਿ ਇਹਦੀ ਜ਼ਰੂਰਤ ਪੈ ਜਾਣੀ ਹੈ ਜਾਪ ਸਾਹਿਬ ਦੀ ਬਾਣੀ। ਫਿਰ ਇਸੇ ਪ੍ਰਕਾਰ ਆਈਓ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਬਖਸ਼ਿਸ਼ ਕੀਤੀ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਬੀ ਸਾਹਿਬ, ਆਨੰਦ ਸਾਹਿਬ ਦਾ ਪਾਠ। ਸੋ ਇਹਦੇ ਵਿੱਚ ਵੀ ਬਹੁਤ ਵਿਚਾਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੌਕੇ ਮੌਕੇ ਤੇ ਆਪਾਂ ਨਾਲ ਨਾਲ ਵਿਚਾਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ 84 ਲੱਖ ਜੂਨ ਦੇ ਮਾਲਕ ਨੇ, ਇਹਨਾਂ ਨੂੰ ਸਾਰੇ ਹੀ ਮੱਥਾ ਟੇਕਦੇ ਨੇ। ਸੋ ਇਸ ਕਰਕੇ ਜਦੋਂ ਦੁਸ਼ਮਣ ਨੂੰ ਕੱਟਣਾ ਹੁੰਦਾ ਖਾਸ ਕਰਕੇ, ਉਦੋਂ ਫਿਰ ਜਦੋਂ ਦਾ ਪਾਪਾਂ ਨੂੰ ਕੱਟਣਾ ਉਦੋਂ ਬਾਣੀ ਪੜ੍ਹੀ ਜਾਂਦੀ ਹੈ। ਜਦੋਂ ਐਸੀਆਂ ਭੈੜੀਆਂ ਆਤਮਾਵਾਂ ਨਾਲ ਟਾਕਰਾ ਪੈਂਦਾ ਉਦੋਂ ਦਸਮ ਦੀ ਬਾਣੀ ਪੜ੍ਹਦੇ ਆ, ਉਹਨਾਂ ਨੂੰ ਚੀਜ਼ਾਂ ਨੂੰ ਨਾਸ ਕਰਦੇ ਆ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਗੁਰਾਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਦੀ ਬਾਣੀ ਤਾਂਹੀਓ ਖਾਲਸੇ ਨੂੰ ਬਖਸ਼ੀ ਹੈ।
1: ਜਪ ਤਪ ਨੇਚਾ ਨਾਰਾ ਕਰਹਿ ਦੇਖਤ ਸਾਜ।
0: ਨਾ ਕੋਈ ਜਪ ਰਹੇਗਾ, ਨਾ ਕੋਈ ਤਪ ਰਹੇਗਾ, ਨਾ ਕੋਈ ਨਿਸ਼ਚਾ ਰਹੇਗਾ। ਲੋਕ ਇਹੋ ਜਿਹੇ ਬਣ ਜਾਣਗੇ ਸਾਰੇ ਜਾਣੇ ਕਿ ਲੋਕਾਂ ਦੇ ਜਿਹੜੇ ਭਰੋਸੇ ਨੇ ਉਹ ਟੁੱਟ ਜਾਣਗੇ, ਤੇ ਸਾਜ ਬਾਜ ਜਿਹੜਾ ਦਿਖਾਵਟੀ ਬਣਾਉਟੀ ਕੰਮ ਇਨ੍ਹਾਂ ਦੇ ਵਿੱਚ ਲੋਕ ਜ਼ਿਆਦਾ ਪ੍ਰਵਿਰਤ ਹੋ ਜਾਣਗੇ।
1: ਜੈਸੀ ਗੁਰ ਕੇ ਭਾਵਨੇ ਭਾਵਨਾ ਤੈਸੀ ਗਤ ਹੋਏ ਸ਼ਕਤ।
0: ਸੋ ਜਿਸ ਪ੍ਰਕਾਰ ਦੀ ਜਿਹੜੀ ਹੈ ਨਾ ਭਾਵਨਾ ਪ੍ਰਾਪਤ ਹੁੰਦੀ ਹੈ, ਤੈਸੀ ਸ਼ਕਤੀ ਪ੍ਰਾਪਤ ਹੋਵੇਗੀ ਜਿਹੀ ਜੀ ਸਿੱਖ ਦੇ ਵਿੱਚ ਭਾਵਨਾ ਹੁੰਦੀ ਹੈ।
1: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
0: ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਿਣ ਕਰੋ, ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਦਾ ਜਾਪ ਕਰੋ, ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਅਥਵਾ ਪਰਮਾਤਮਾ ਦੀ ਮਿਹਰ ਹੋਵੇਗੀ, ਤਾਂਹੀਓ ਕੁਛ ਬਣੇਗਾ। ਜੇ ਨਿਸ਼ਚੇ ਦੇ ਨਾਲ ਬੈਠਾ ਰਹੇਗਾ, ਬਹੁਤ ਕੁਛ ਹੁੰਦਾ ਹੈ ਜਿਹੜਾ ਨਿਸ਼ਚੇ ਨਾਲ ਬੈਠਾ ਰਹਿੰਦਾ, ਜਿਨ੍ਹਾਂ ਦਾ ਨਿਸ਼ਚਾ ਗੁਰੂ ਤੇਗ ਬਹਾਦਰ ਸਾਹਿਬ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ, ਅੰਤ ਨੂੰ ਜਿੱਤ ਉਸੇ ਦੀ ਹੁੰਦੀ ਹੈ।
1: ਵਾਹਿਗੁਰੂ ਇਹ ਮੰਤਰ ਜਪ ਸਗਲ ਕਰੇਂਗੇ ਕਾਮ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਕੀ ਕੋਈ ਕੁਛ ਕਰਨ ਦੀ ਲੋੜ ਨਹੀਂ ਹੈ, मूल मंत्र है, जपजी साहब है, फिर श्वास श्वास आखो।

0: ਨੇ ਬੀਜ ਲਿਆਂਦਾ ਇਹਦਾ ਤੁਰਕਾਂ ਨੇ ਸੰਸਾਰ ਦੇ ਵਿੱਚ ਭਾਵ ਹਿੰਦੁਸਤਾਨ ਦੇ ਵਿੱਚ ਉਹ ਜਿਹੜਾ ਰਿਸ਼ੀ ਸੀ ਆਪਾਂ ਨੂੰ ਦੱਸਿਆ ਸੀ ਪਹਿਲਾਂ ਸਾਖੀ ਚ ਅਜਮੇਰ ਸ਼ਾਹ ਰਾਜੇ ਦੀ ਲੜਕੀ ਦੀ ਸ਼ਾਦੀ ਹੋਈ ਸੀ ਜਿਹਦੇ ਨਾਲ ਉਹ ਰਿਸ਼ੀ ਦਾ ਸਾਰਾ ਕੁਝ ਤੋੜ ਦਿੱਤਾ ਮੰਤਰ ਜੰਤਰ ਤਾਕਤ ਸ਼ਕਤੀਆਂ ਇਹ ਤੰਬਾਕੂ ਨੇ ਭੰਗ ਕਰ ਦਿੱਤੀਆਂ ਸਨ
1: ਹਿੰਦੂ ਹਲਕਾ ਮੁਕਤ ਹੈ ਤਜੈ ਦੁਸ਼ਟ ਗੁਰਵਾਕ
0: ਮਹਾਰਾਜ ਕਹਿੰਦੇ ਜਿਹੜਾ ਹਿੰਦੂ ਹਲ ਕਾ ਮੁਕਤ ਹੈ ਜਿਹੜਾ ਹਲ ਚਲਾਉਣ ਵਾਲਾ ਹੈ ਹਿੰਦੂ ਵਾਹੀ ਖੇਤੀ ਕਰਦਾ ਹੈ ਆਪਣੀ ਬੀਜ ਕੇ ਖਾਂਦਾ ਹੈ ਉਹ ਜੇ ਸਾਡਾ ਬਚਨ ਮੰਨੇ ਗੁਰਾਂ ਦਾ ਵਾਕ ਮੰਨੇ ਇਹ ਜਿਹੜੀ ਦੁਸ਼ਟ ਬੂਟੀ ਹੈ ਨਾ ਉਹ ਹਿੰਦੂ ਇਹਦਾ ਤਿਆਗ ਕਰ ਦੇਵੇ ਆਪਣੀ ਕਿਰਤ ਕਰਕੇ ਰੋਟੀ ਖਾਵੇ
1: ਜਹਾਂ ਤਮਾਕੂ ਹੋਤਾ ਸੋ ਖੇਤੀ ਨਾ ਪਾਕ
0: ਹੁਣ ਜਿੱਥੇ ਤੰਬਾਕੂ ਹੁੰਦਾ ਹੈ ਉਹ ਖੇਤੀ ਨਾਪਾਕ ਪਵਿੱਤਰ ਹੋ ਜਾਂਦੀ ਹੈ
1: ਦੋਹੇਰਾ ਇਸ ਪ੍ਰਕਾਰ ਕਹਿ ਸਤਿਗੁਰੂ ਸਦਨ ਪ੍ਰਵੇਸ਼ ਜਾਏ
0: ਇਸ ਤਰੀਕੇ ਦੇ ਨਾਲ ਗੁਰਾਂ ਨੇ ਬਚਨ ਕਰਕੇ ਸਾਰੀਆਂ ਸੰਗਤਾਂ ਨੂੰ ਸਮਝਾ ਕੇ ਫੇਰ ਜਦੋਂ ਸਮਾਂ ਹੋਇਆ ਸ਼ਾਮ ਦਾ ਰਹਿਰਾਸ ਤੋਂ ਬਾਅਦ ਆਪਣੇ ਮਹਿਲਾਂ ਵਿਚ ਪ੍ਰਵੇਸ਼ ਹੋਏ ਜਾ
1: ਬਹੁਰ ਸਭਾ ਮੈਂ ਥਿਰ ਭਏ ਮਿਲੇ ਸਿੱਖ ਸਮਦਾਏ
0: ਫਿਰ ਸਭਾ ਦੇ ਵਿਚ ਆਏ ਅਤੇ ਫੇਰ ਜਦੋਂ ਸਭਾ ਵਿਚ ਸਜੇ ਦੂਸਰੇ ਦਿਨ ਤਾਂ ਸਾਰੇ ਗੁਰਸਿੱਖ ਇਕੱਤਰ ਹੋਏ
1: ਭਲਕ ਪਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀੜ
0: ਭਲਕੇ ਤੋਂ ਭਾਵ ਦੂਜੇ ਸਵੇਰੇ ਦੂਜੇ ਦਿਨ ਸਵੇਰੇ ਦੀਵਾਨ ਦੇ ਵਿਚ ਬਹੁਤ ਭਾਰੀ ਸੰਗਤ ਦੀ ਭੀੜ ਆ ਕੇ ਜਮ੍ਹਾਂ ਹੋ ਗਈ
1: ਅੱਧ ਜੋੜ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ
0: ਇਹ ਮੁਲਤਾਨ ਦੇ ਰਹਿਣ ਵਾਲੇ ਸੀ ਖੱਤਰੀ ਸਨ ਸੁਲਤਾਨੀਏ ਪੀਰ ਨੂੰ ਪਰ ਮੰਨਦੇ ਸਨ ਇਹ ਪਰ ਸਰਧਾ ਹੋਣ ਕਰਕੇ ਜਦੋਂ ਗੁਰਾਂ ਦੀ ਮਹਿਮਾ ਸੁਣੀ ਇਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਮੱਥਾ ਟੇਕ ਕੇ ਇਉਂ ਬੇਨਤੀਆਂ ਕਰਦੇ ਨੇ
1: ਦੋਏ ਪ੍ਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ
0: ਖੱਤਰੀ ਸਰੀਰ ਸੀ ਇਨ੍ਹਾਂ ਦਾ ਖੱਤਰੀਆਂ ਦੇ ਘਰ ਦੇ ਵਿਚ ਜਨਮ ਹੋਇਆ ਸੀ ਸੁਲਤਾਨੀਏ ਪੀਰ ਨੂੰ ਮੰਨਦੇ ਸਨ ਦੋਨਾਂ ਭਰਾਵਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ
1: ਪਾੜੇ ਸੰਗਤ ਸਵਨ ਦੋ ਕਹੇ ਤਮਾਕੂ ਕਾਨ
0: ਸੋ ਇਹ ਸੰਗਤ ਨਾਮੇ ਜਿਹੜਾ ਬੰਦਾ ਸੀ ਅਥਵਾ ਕਹਿੰਦੇ ਨੇ ਉਹਦੇ ਇਹ ਪੁੱਤਰ ਸਨ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਇਹ ਆਪ ਜੀ ਕੋਲ ਆਏ ਸ਼ਰਧਾ ਨਾਲ ਇਹ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ
1: ਸ੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ
0: ਇਹ ਸਕੰਦ ਸੰਗਤਾ ਦੇ ਵਿਚ ਸ਼ਿਵ ਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ ਉਹਨੂੰ ਸਕੰਦ ਵੀ ਕਹਿੰਦੇ ਨੇ ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ ਦੇਖਣੀ ਨਹੀਂ ਬੜਾ ਸਖਤੀ ਨਾਲ ਤਾੜਨਾ ਕਰਦੇ ਹੋ ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ
0: ਉਹ ਸਕੰਦ ਉਹਦਾ ਨਾਮ ਸੀ ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ ਸਾਰੇ ਮਾੜਾ ਕਿਉਂ ਕਹਿੰਦੇ ਨੇ
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਇਹ ਆਪ ਜੀ ਕੋਲ ਆਏ ਸ਼ਰਧਾ ਨਾਲ ਇਹ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ
1: ਸ੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਇਹ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ शिवजी ने अपने पुत्र कार्तिकेय जी का नाम सी उन्हें स्कंद भी कहते ने उन्हें पूछा सी कि पिता जी ये तुसी बूटी तो मना क्यों करते हो भी नेड़े नहीं जाना देखनी नहीं बड़ा सख्ती नाल ताड़ना करते हो ये बूटी च ऐसा की नुक्स है जी।
1: स्कंद पूछा हे पिता जी जगत झूठ क्या निंद।
0: तो स्कंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहंदे ने।
1: कल युग कैसे वरतीए एक इन कीन मनिंद।
0: कल युग विच किवें वरत गया है यह तंबाकू दोने सियाने सन पाड़े तो भाव पढ़े लिखे भी हो सकता है इस करके कहंदे बड़े सियाने इन्हां ने महाराज नूं पुछिया कि आप जी को आए शरदा नाले प्रसंग सुनिया तंबाकू का भी ये तंबाकू महाराज जी मना क्यों करदे हो इहदे विच की ऐसा पाप है गुनाह है।
1: श्री सतगुर बोलत भए मेरी बात परतेत।
0: महाराज सच्चे पातशाह कहंदे मेरी गल दे उत्ते हुण प्रतीत नहीं आई भरोसा करो तुसी हिंदू धर्म नाल संबंध रख के सुल्तानिए पीर नूं मंनदे हो इस करके तुहानूं तुहाडे ही धर्म दे विचों सुणाउंदे आ कि किन्ना माड़ा है तंबाकू।
1: सकंद संगता शिव कहे कथा भविख तरेत।
0: इह सकंद संगता दे विच शिवजी ने अपने पुत्र कार्तिकेय जी का नाम सी उन्हें स्कंद भी कहते ने उन्हें पूछा सी कि पिता जी ये तुसी बूटी तो मना क्यों करते हो भी नेड़े नहीं जाना देखनी नहीं बड़ा सख्ती नाल ताड़ना करते हो ये बूटी च ऐसा की नुक्स है जी।
1: स्कंद पूछा हे पिता जी जगत झूठ क्या निंद।
0: तो स्कंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहंदे ने।
1: कल युग कैसे वरतीए एक इन कीन मनिंद।
0: कल युग विच किवें वरत गया है यह तंबाकू दोने सियाने सन पाड़े तो भाव पड़े
1: पुरख वाज गोमेद कयो औखद दे सिद्ध तूर।
0: ओ जेड़ा मुनी बैठा सी उने इनू कहा जमेर शाह नू चंगा हुण तेरी तपस्या बहुत हो गई है तू गोमेद जग कर गोमेद जग पछम विच जाके कर। तो इने इनू प्रेरित कीता कि जिथे गोमेद जग होवेगा क्योंकि ए जग कलयुग विच नहीं करीदा ए सतयुग दा त्रेते दा ही जग है इन्हें जान बुझ के जग करवाया भी जिदे च गऊ की बलि दिती जाती है जिथे फिर गऊ मरती है कलयुग च उथे तंबाकू पैदा हो जाता क्योंकि गऊ हत्या के तुल होने करके। उस ऋषि ने इनू कहा अजमेर शाह कहना जे तू ए बूटी नू ग्रहण कर लेंगा ना ए बूटी दुनिया दे राज करवावेगी तेथों फिर इस करके पहला ए बूटी नू तैयार कर।
1: पश्चिम गोमेदी धरन सिद्ध खाल ते ले आए।
0: जदों ये गया फिर उथे अजमेर शाह पछम दिशा विच जिथे गोमेद जग होया सी फिर काफी देर बाद उथे उस हवन कुंड विच एक बूटी पैदा हो गई ओ बूटी तंबाकू है जिथे गऊ मार के इन्हां ने गोमेद जग कीता क्योंकि कलयुग दे विच ओ जग करना मना है समय समय की गल है इस करके जदों उथे बूटी पैदा हो गई क्योंकि साधु ने यह गल कही मुनि ने उन्हें की कीता खाल का मतलब हुंदा ऊठ ऊठां दे उत्ते बूटी भर के कितनी सारी हजारां दी गिनती विच ऊठ भर के ए बूटी हिंदुस्तान दे चो अजमेर शाह लै के आया।
1: या आए प्रगट कियो वदी मले चीदाए।
0: हुण इत्थे लिया के ने प्रगट कर दित्ती मलेच्छां दी गिनती वध गई जिन्हों देखे उन्हों ही प्यारिया करे जिन्हों देखे उन्हों ही प्यारिया करे तंबाकू की वरतों हौली हौली होनी तंबाकू का असर बड़ा सीधे ढंग नाल ही है भी बंदे नूं नशा हो जांदा लोकी बड़े खुश भी आ तां बड़ा सोहना सिर जिहा घूमदा दिमाग जिहा खराब हो जांदा सारी दुनिया नूं जिवें शरारत जां आप शराब का नाम देखिए की है शर आब आब कहिंदे पाणी नूं शर कहिंदे शरारत नूं इह भी शरारत का पाणी हुंदा सी पहलां जिवें किसे नूं प्यार दे उह शरारत करदे सी लोक इसे तरह तंबाकू तंबाकू भी एक शरारती बूटी है ते शरारती बूटी लोगों नू खवा के इन्हे उन्हां लोगों नू अपने बंदे बना लिया जिन्हों तंबाकू देवे उही इहदा बन जे जिन्हों तंबाकू देवे उही इहदा बन जे हौली हौली ਲੋਕ ਇਹਦੇ ਕਾਬੂ ਚ ਆਉਣ ਲੱਗ ਪਏ। ਉਹ ਲੋਕਾਂ ਨੂੰ ਹੌਲੀ ਹੌਲੀ ਇਹਨੇ ਮੁਸਲਮਾਨ ਬਣਾ ਲਿਆ। ਮੁਸਲਮਾਨ ਬਣਾਇਆ ਤਾਂ ਹੌਲੀ ਹੌਲੀ ਨਵਾਬ ਬਣ ਗਿਆ, ਰਾਜਾ ਬਣ ਗਿਆ। ਇਉਂ ਇਹਨਾਂ ਤੁਰਕਾਂ ਨੇ ਹਿੰਦੁਸਤਾਨ ਦੇ ਉੱਤੇ ਨਸ਼ਾ ਖਵਾ ਕੇ ਲੋਕਾਂ ਨੂੰ ਆਪਣਾ ਰਾਜ ਵਧਾ ਲਿਆ।
1: ਅਜਾ ਪਾਲ ਰਾਜਾ ਭਇਓ ਤਾਂ ਕੀ ਬੇਟੀ ਸੁਣਠ।
0: ਫਿਰ ਇੱਕ ਅਜਾ ਪਾਲ ਰਾਜਾ ਹੋਇਆ ਹੈ, ਉਹਦੀ ਪੁੱਤਰੀ ਸੀ, ਉਹਦਾ ਨਾਮ ਸੀ ਸੁਣਠ। ਇਹ ਦੋ ਹੀ ਅੱਖਰ ਨੇ ਇਹਦੇ, ਇਸ ਕਰਕੇ ਉਹਦਾ ਨਾਮ ਸੀ ਸੁਣਠ।
1: ਮੁਨੀ ਸੁਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਟ।
0: ਸੋ ਮੁਨੀ ਦਾ ਪੁੱਤਰ ਜਿੱਤਿਆ, ਸੋ ਇਹ ਜਿਹੜਾ ਹੈ ਤੰਬਾਕੂ ਪਿਆਉਣ ਕਰਕੇ, ਉਹ ਜਿਹੜਾ ਪਹਿਲਾਂ ਵੀ ਪ੍ਰਸੰਗ ਆਇਆ ਕਿ ਬ੍ਰਾਹਮਣ ਨੂੰ ਕਿਵੇਂ ਜਿੱਤਿਆ ਸੀ ਇਨ੍ਹਾਂ ਨੇ, ਤੋ ਇਸ ਤਰੀਕੇ ਦੇ ਨਾਲ ਜਿੱਤਿਆ ਸੀ ਕਿ ਉਹਨੂੰ ਤੰਬਾਕੂ ਪਿਆ ਕੇ ਬ੍ਰਾਹਮਣ ਦੇ ਜਪ ਤਪ ਸੰਜਮ ਸਾਰੇ ਨਾਸ ਕਰਕੇ ਇਹ ਬੂਟੀ ਦੇ ਰਾਹੀਂ ਹੀ ਸਾਰਿਆਂ ਦਾ ਧਰਮ ਤੋੜਿਆ।
1: ਗਊ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
0: ਇਹ ਗਊ ਮੇਦ ਦੇ ਕੁੰਡ ਵਿਚੋਂ ਉਪਜੀ ਪਾਪਨ ਪਾਤ, ਪਾਤ ਹੁੰਦੇ ਪੱਤੇ, ਇਹ ਪਾਪੀ ਬੂਟੀ ਜਿਹੜੀ ਸੀ ਇਹ ਉਪਜੀ। ਜੇ ਆਪਾਂ ਕਹੀਏ ਵੀ ਰੱਬ ਨੇ ਬਣਾਏ ਜੀ ਬੂਟੀ, ਰੱਬ ਨੇ ਬਣਾਈ, ਕੋਈ ਆਖੇ ਰੱਬ ਨੇ ਤਾਂ ਬਿਛੂਆ ਬੂਟੀ ਵੀ ਬਣਾਈ ਹੇਮਕੁੰਡ ਸਾਹਿਬ। ਜੇ ਕਿਤੇ ਮਾੜੀ ਜਿਹੀ ਸਰੀਰ ਨੂੰ ਲੱਗ ਜੇ ਸਾਰੇ ਸਰੀਰ ਦੇ ਧੱਫੜ ਧੱਫੜ ਪੈਦਾ ਹੋ ਜਾਂਦੇ ਨੇ, ਫਿਰ ਉਹ ਵੀ ਲਵਾ ਲਿਆ ਕਰੋ, ਉਹ ਵੀ ਤਾਂ ਰੱਬ ਨੇ ਬਣਾਈ ਹੈ। ਇਹ ਲੋਕ ਐਸੇ ਸ਼ੈਤਾਨ ਨੇ, ਉਹੀ ਗੱਲ ਦੇਖੋ ਜੀ ਰੱਬ ਨੇ ਬਣਾਈ ਹੈ ਜੀ, ਇਹ ਚੀਜ਼ ਅਸੀਂ ਥੋੜੀ ਬਣਾਈ ਹੈ, ਰੱਬ ਨੇ ਤਾਂ ਜ਼ਹਿਰ ਵੀ ਬਣਾਈ ਹੈ, ਉਹ ਕਿਉਂ ਨਹੀਂ ਖਾਂਦੇ ਫਿਰ। ਇਸ ਕਰਕੇ ਐਸੇ ਜਿਹੜੇ ਨਾਸਤਿਕ ਲੋਕ ਹੁੰਦੇ ਨੇ ਲੋਕਾਂ ਨੂੰ ਗਲਤ ਰਸਤੇ ਲਾ ਦਿੰਦੇ ਨੇ।

0: ਸਾਰਾ ਕੁਝ ਤੀਰਥਾਂ ਦਾ ਫਲ ਸਭ ਚੀਜ਼ਾਂ ਹੀ ਨਾਸ਼ ਕਰ ਦਿੰਦੀ ਹੈ, ਬੰਦੇ ਨੂੰ ਗਾਲ ਦਿੰਦੀ ਹੈ।
1: ਗੋ ਹੱਤਿਆ ਸਮ ਜਗਤ ਜੂਠ ਪੀਰਜ ਮੇਰ ਲਿਆਏ।
0: ਇਹ ਗਊ ਹੱਤਿਆ ਦੇ ਬਰਾਬਰ ਹੀ ਹੈ, ਜਿਹਨੇ ਤੰਬਾਕੂ ਪੀ ਲਿਆ ਉਹਨੇ ਗਊ ਦੀ ਹੱਤਿਆ ਕਰ ਦਿੱਤੀ। ਜਾਣੋ ਇਹ ਲਿਆਇਆ ਸੀ ਅਜਮੇਰ ਸ਼ਾਹ ਸ਼ਰਾਰਤੀ, ਉਹਨੇ ਸੋਚਿਆ ਹਿੰਦੁਸਤਾਨ ਦੇ ਲੋਕਾਂ ਤੇ ਕਬਜ਼ਾ ਕਿਵੇਂ ਕਰੀਏ, ਇਸ ਕਰਕੇ ਕਹਿੰਦੇ ਨੇ ਗਊ ਹੱਤਿਆ ਦੇ ਤੁਲ ਹੈ।
1: ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ।
0: ਸੋ ਇਹ ਗਊ ਹੱਤਿਆ ਦੇ ਤੁਲ, ਇਹ ਜਿਹੜਾ ਤੰਬਾਕੂ ਮੰਨਿਆ ਹੈ ਨਾ ਅਜਮੇਰ ਸ਼ਾਹ ਲਿਆਇਆ ਸੀ, ਇਹਦੇ ਕਰਕੇ ਹੀ ਇਹ ਸਾਰਾ ਕੁਝ ਕਲਯੁਗ ਦੇ ਸਮੇਂ ਦੇ ਵਿਚ ਹੋਇਆ ਤੇ ਹੌਲੀ ਹੌਲੀ ਇਹ ਲੋਕਾਂ ਦੇ ਵਿਚ ਬੂਟੀ ਫੈਲ ਗਈ। ਇਹ ਜੀ ਹਵਾ ਹੀ ਇਕ ਚੱਲ ਪਈ ਮਾਨੋ, ਲੋਕਾਂ ਉਤੇ ਇਹਦਾ ਪ੍ਰਭਾਵ ਪੈ ਗਿਆ।
1: ਪੋਤੇ ਥੋਮ ਅਰ ਕਰਨ ਤੇ ਹੋਏ ਤੰਬਾਕੂ ਨਿੰਦ।
0: ਇਹ ਜਿਹੜੇ ਕੰਨਾਂ ਤੋਂ ਇਹ ਬੂਟੀ ਪੈਦਾ ਹੋਈ, ਦੋ ਵਾਰੀ ਇਹਦਾ ਇਸ ਤਰ੍ਹਾਂ ਆਇਆ, ਪਹਿਲਾਂ ਤਾਂ ਉਹ ਰਾਜੇ ਨੇ ਮਾਰਿਆ ਸੀ ਤੀਰ ਗਾਂ ਦੇ ਖੁਰ ਵਿਚ, ਤੰਬਾਕੂ ਗਊ ਦੇ ਖੂਨ ਤੋਂ ਬਣਿਆ ਮੰਨਿਆ। ਇਕ ਵਾਰੀ ਜਦੋਂ ਕਲਯੁਗ ਸ਼ੁਰੂ ਹੋਇਆ ਨਵਾਂ ਨਵਾਂ, ਸ਼ਿਵਜੀ ਤੁਰੇ ਜਾਣ, ਪਾਰਵਤੀ ਸ਼ਿਵਜੀ ਕਹਿੰਦੇ ਉਸ ਵਕਤ ਇਹ ਗਊ ਦੇ ਕੰਨ ਜੇ ਨਜ਼ਰ ਆਏ ਧਰਤੀ ਚ, ਕਹਿੰਦੇ ਇਹ ਗਊ ਦੇ ਕੰਨ ਵਿਚਾਰੀ ਗਾਂ ਪਤਾ ਨੀ ਮਿੱਟੀ ਚ ਦੱਬ ਗਈ ਥੱਲੇ, ਉਹ ਸੀ ਕਲਯੁਗ ਸ਼ਰਾਰਤੀ। ਤੇ ਇਨ੍ਹਾਂ ਨੇ ਜਾ ਕੇ ਜਦੋਂ ਸੋਚਿਆ ਚਲੋ ਗਾਂ ਨੂੰ ਆਪਾਂ ਕੱਢ ਦਈਏ, ਮਿੱਟੀ ਚ ਦੱਬ ਗਈ ਗਾਂ, ਇਨ੍ਹਾਂ ਨੇ ਜਾ ਕੇ ਜਦੋਂ ਕੰਨ ਜੇ ਖਿੱਚੇ ਵੀ ਚਲੋ ਆਪਾਂ ਵਿਚੋਂ ਕੱਢਦੇ ਹਾਂ ਮਿੱਟੀ ਪਾਸੇ ਕਰਦੇ ਹਾਂ, ਜਦੋਂ ਹੀ ਉਹ ਖਿੱਚੇ ਤਾਂ ਉਸ ਵਕਤ ਉਹ ਰੰਗ ਬਦਲ ਗਿਆ, ਹਰੇ ਰੰਗ ਦੇ ਪੱਤੇ ਵੱਡੇ ਵੱਡੇ ਬਣ ਗਏ। ਉਸ ਵਕਤ ਸ਼ਿਵਜੀ ਨੂੰ ਬੜਾ ਆਇਆ ਗੁੱਸਾ ਕਿ ਇਹ ਕਲਯੁਗ ਨੇ ਸ਼ਰਾਰਤ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਉਹ ਗਾਂ ਦੇ ਕੰਨਾਂ ਨੂੰ ਤੰਬਾਕੂ ਨਾਲ ਲਾਉਂਦੇ ਨੇ ਵੀ ਉਹ ਚੀਜ਼ ਉਹੀ ਬਣ ਗਈ। ਦੂਸਰਾ ਜਿਹੜੀਆਂ ਉਹਦੀਆਂ ਬੋਟੀਆਂ ਡਿੱਗੀਆਂ ਸੀਗੀਆਂ ਉਹ ਬਣਿਆ ਲਸਣ, ਇਸੇ ਕਰਕੇ ਉਹ ਫਿਰ ਆਮ ਤੌਰ ਤੇ ਲਸਣ ਦੀ ਜਿਹੜੀ ਵਰਤੋਂ ਹੈ ਊ ਤਾਂ ਠੀਕ ਆ, ਲੋਕ ਦਵਾਈ ਵਜੋਂ ਇਹਨੂੰ ਖਾਂਦੇ ਨੇ ਜਾਂ ਆਮ ਗ੍ਰਿਸ਼ਟੀ ਲੋਕ ਖਾਂਦੇ ਨੇ, ਪਰ ਫੇਰ ਵੀ ਜਿਹੜੇ ਕੋਈ ਮੈਂ ਆਪਣੀ ਜ਼ਿੰਦਗੀ ਚ ਚੰਗੇ ਪੁਰਸ਼ ਦੇਖੇ ਨੇ ਜਾਂ ਕੋਈ ਮਹਾਤਮਾ ਦੇ ਡੇਰੇ ਨੇ ਜਾਂ ਆਪਣੇ ਲੰਗਰ ਨੇ ਗੁਰੂ ਘਰ ਦੇ ਆਮ ਤੌਰ ਤੇ, ਇਨ੍ਹਾਂ ਦੇ ਵਿਚ ਇਹਦੀ ਵਰਤੋਂ ਨਹੀਂ ਹੁੰਦੀ ਹੈ। ਕੋਈ ਕਾਰਨ ਤਾਂ ਹੋਣਾ ਹੀ ਹੈ, ਬਹੁਤੀ ਖੋਜ ਤਾਂ ਆਪਾਂ ਇੱਥੇ ਕਰ ਹੀ ਲਈ, ਦੇਖਿਆ ਹੀ ਹੈ। ਆਮ ਤੌਰ ਤੇ ਵੀ ਦੇਖਿਆ ਵੀ ਚੰਗੇ ਸਿੰਘ ਚੰਗੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ, ਖਾਸ ਕਰਕੇ ਉਦੋਂ ਪਿਆਜ ਮੂਲੀ ਇਹ ਲਸਣ ਇਹ ਪਾਠੀਆਂ ਲਈ ਨਹੀਂ ਵਰਤਿਆ ਜਾਂਦਾ ਆਮ ਤੌਰ ਤੇ, ਕਿਉਂਕਿ ਚੰਗੀਆਂ ਚੀਜ਼ਾਂ ਨਹੀਂ ਮੰਨੀਆਂ ਗਈਆਂ, ਕਿਉਂਕਿ ਬਦਬੂ ਆਉਂਦੀ ਮਹਾਰਾਜ ਦੇ ਕੋਲ ਬੈਠਾ ਜੇ ਉਹ। ਇਸੇ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਪਵਿੱਤਰ ਹੀ ਮੰਨੀਆਂ ਜਾਂਦੀਆਂ ਹਨ।
1: ਜਾਂ ਦਿਨ ਆਇਆ ਬੀਜ ਤਿਸ ਤਿਆਗੀ ਭੂਸੁਰ ਪਿੱਤਰ।
0: ਸ਼ਿਵਜੀ ਕਹਿਣ ਲੱਗੇ ਆਪਣੇ ਪੁੱਤਰ ਨੂੰ ਕਿ ਪੁੱਤਰ ਜਦੋਂ ਦਾ ਇਹ ਆਇਆ ਨਾ ਤੰਬਾਕੂ ਹਿੰਦੁਸਤਾਨ ਚ, ਦੇਵਤੇ ਪਹਿਲਾਂ ਇਹ ਧਰਤੀ ਤੇ ਹੀ ਰਹਿੰਦੇ ਸੀ, ਧਰਤੀ ਛੱਡ ਕੇ ਚਲੇ ਗਏ ਹੋ, ਕਹਿੰਦੇ ਇੰਨੀ ਪਵਿੱਤਰ ਬੂਟੀ ਹੈ ਇੱਥੇ ਅਸੀਂ ਰਹਿ ਹੀ ਨਹੀਂ ਸਕਦੇ।
1: ਸੋਈ ਡਿੱਜ ਕੇ ਸ਼ਵ ਕਯੋ ਸਾਚੀ ਤਿਆਗੀ ਮਿੱਤਰ।
0: ਇਸ ਕਰਕੇ ਕੇਸ਼ਵ ਬ੍ਰਾਹਮਣ ਨੇ ਵੀ ਇਹੀ ਗੱਲ ਕਹੀ ਹੈ, ਇਸ ਕਰਕੇ ਬ੍ਰਾਹਮਣ ਨੇ ਕਹੀ, ਕ੍ਰਿਸ਼ਨ ਜੀ ਨੇ ਵੀ ਕਹੀ, ਸਾਰਿਆਂ ਨੇ ਕਹੀ, ਅਥਵਾ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਇਹ ਮਿੱਤਰੋ ਜਿਹੜਾ ਤੰਬਾਕੂ ਹੈ ਨਾ ਇਹ ਬਹੁਤ ਮਾੜਾ ਹੈ।
1: ਤਾਂ ਤੇ ਹਮ ਛੋੜਿਓ ਸੁਣਿਓ ਕਯੋ ਸੰਗਤੀ ਬਰਜ।
0: ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦਿਨ ਤੋਂ ਇਹ ਜਿਹੜਾ ਤੰਬਾਕੂ ਦਾ ਬੀਜ ਆਇਆ ਨਾ ਦੇਵਤਿਆਂ ਨੇ, ਜਿਸ ਦਿਨ ਦੀ ਧਰਤੀ ਛੱਡੀ ਹੈ, ਇਹ ਜਦੋਂ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ ਨੇ, ਸਤਿਗੁਰੂ ਤਾਂ ਜਾਣੀ ਜਾਣ ਯੁੱਗਾਂ ਨੂੰ ਬਣਾਉਣ ਵਾਲੇ ਆਪ ਨੇ, ਸਤਿਗੁਰੂ ਤਾਂ ਸਤਯੁਗ ਵਿਚ ਵੀ ਰਹੇ ਨੇ, ਤ੍ਰੇਤੇ ਵਿਚ ਵੀ, ਦੁਆਪਰ ਵਿਚ ਸ੍ਰੀ ਹੇਮਕੁੰਡ ਸਾਹਿਬ, ਸਤਿਗੁਰੂ ਤਾਂ ਸਭ ਜਾਣਦੇ ਨੇ, ਦੁਸ਼ਟਮਨ ਦੇ ਰੂਪ ਚ ਰਹੇ ਨੇ। ਤਾਂ ਮਹਾਰਾਜ ਕਹਿੰਦੇ ਜਿਸ ਦਿਨ ਕਰਕੇ ਅਸੀਂ ਜਾਣਿਆ ਕਿ ਤੰਬਾਕੂ ਇੰਨਾ ਮਾੜਾ ਹੈ, ਇਸੇ ਕਰਕੇ ਅਸੀਂ ਖਾਲਸੇ ਨੂੰ ਮਨਾ ਕੀਤਾ ਕਿ ਇਹ ਕੁਰੈਤਾਂ ਵਿਚ ਗਿਣਿਆ ਜਾਂਦਾ ਐਡੀ ਮਾੜੀ ਚੀਜ਼। ਚਾਰ ਕੁਰੈਤਾਂ ਜਿਹੜੀਆਂ ਮੁੱਖ, ਜੇ ਤੰਬਾਕੂ ਦਾ ਮਾੜਾ ਮੋਟਾ ਵੀ ਕੋਈ ਕਰ ਲਵੇ ਐਸਾ ਵੈਸਾ ਕਰਮ, ਉਹਨੂੰ ਦੁਬਾਰਾ ਅਮਰ ਛਕਣਾ ਪੈਂਦਾ, ਇੰਨਾ ਭੈੜਾ ਵੀ ਦੁਬਾਰਾ ਅਮਰ ਛਕਣਾ ਪੈਂਦਾ, ਤਾਂ ਤੇ ਇੰਨਾ ਮਾੜਾ ਹੈ ਤੰਬਾਕੂ।
1: ਸੁਣੋ ਸਿੱਖ ਮਨ ਰਹਿਤ ਜੋ ਤਜੋ ਤੰਬਾਕੂ ਸੰਗ।
0: ਇਹ ਮੇਰੇ ਗੁਰਸਿੱਖੋ ਮੇਰੀ ਰਹਿਤ ਮਰਿਆਦਾ ਸੁਣੋ ਭਾਈ, ਤੰਬਾਕੂ ਦਾ ਸੰਗ ਨਹੀਂ ਕਰਨਾ ਕਦੇ ਵੀ, ਨਾ ਤੰਬਾਕੂ ਪੀਣ ਵਾਲੇ ਦਾ ਸੰਗ ਕਰਨਾ, ਨਾ ਉਹਦੇ ਕੋਲ ਬੈਠਣਾ। ਜੇ ਕੋਈ ਧੂੰਆਂ ਜਾ ਛੱਡਦਾ, ਹੁਣ ਸਾਇੰਸਦਾਨ ਡਾਕਟਰ ਸਾਰੇ ਕਹਿੰਦੇ ਨੇ ਤੰਬਾਕੂ ਪੀਣ ਵਾਲੇ ਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਉਹਦੇ ਧੂੰਏ ਨੂੰ ਸੁੰਘਣ ਨਾਲ ਕੈਂਸਰ ਹੁੰਦਾ। ਹੌਲੀ ਹੌਲੀ ਦੁਨੀਆਂ ਨਾ ਉੱਥੇ ਹੀ ਆਏਗੀ, ਸਮਾਂ ਲੱਗੇਗਾ ਥੋੜਾ ਜਿਹਾ। ਕਹਿੰਦੇ ਨੇ ਖੁਆਰ ਹੋਏ ਸਭ ਮਿਲਾਂਗੇ, ਅਖੀਰ ਜਾ ਕੇ ਕਹਿਣ ਲੱਗ ਜਾਣਗੇ ਹਾਂ ਮਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵੀ ਕੋਈ ਤੰਬਾਕੂ ਦੀ ਵਰਤੋਂ ਕਰਦਾ, ਕੋਈ ਪੀਂਦਾ ਕਰਦਾ, ਉਹਦਾ ਸੰਗ ਛੱਡ ਦਿਓ।
1: ਮਰਨ ਮਰੇ ਤੋ ਅਤ ਬਲੋ ਜਗਤ ਝੂਠ ਨੈ ਅੰਗ,
0: ਮਰਨੀ ਮਰੇ ਤੋ ਅਤ ਭਲਾ ਜਗਤ ਝੂਠ ਨੈ ਅੰਗ। ਇਹਨੂੰ ਅੰਗੀਕਾਰ ਨਾ ਕਰੋ, ਅੰਗ ਨਾਲ ਨਾ ਛਾਓ, ਸੁੰਘੋ ਨਾ। ਮਹਾਰਾਜ ਨੇ ਰਹਿਤਨਾਮੇ ਵਿਚ ਵੀ ਲਿਖਿਆ ਹੈ, ਜਿਹੜਾ ਸਿੱਖ ਹੋ ਕੇ ਤੰਬਾਕੂ ਦਾ ਧੂੰਆਂ ਸੁੰਘੇ ਸੋ ਤਨਖਾਈਆ, ਉਹ ਤਨਖਾਈਆ ਕਰਾਰ ਦਿੱਤਾ ਜਾਂਦਾ। ਇਸੇ ਕਰਕੇ ਸਤਿਗੁਰੂ ਇੱਥੇ ਕਹਿੰਦੇ ਨੇ ਮਰ ਜੇ ਭਾਵੇਂ ਮੇਰੇ ਵੱਲੋਂ ਮਰ ਜੇ, ਸਰੀਰ ਛੱਡ ਦੇ, ਪਰ ਤੰਬਾਕੂ ਦਾ ਸੰਗ ਨਾ ਕਰੇ।
1: ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤਜ ਜਾਏ।
0: ਮਹਾਰਾਜ ਕਹਿੰਦੇ ਜੇ ਤਨਕ ਮਾਤਰ ਥੋੜਾ ਮਾਤਰ ਵੀ ਕੋਈ ਤੰਬਾਕੂ ਦਾ ਸੇਵਨ ਕਰ ਲਵੇ, ਉਹਨੂੰ ਚੰਗੀਆਂ ਰੂਹਾਂ ਸਾਰੀਆਂ ਹੀ ਛੱਡ ਜਾਂਦੀਆਂ ਨੇ। ਕਿਆ ਦੇਵਤੇ, ਕਿਆ ਪਿੱਤਰ, ਕਿਆ ਹੋਰ ਕਿਆ, ਉਹ ਬੰਦੇ ਤੋਂ ਤਾਂ ਉਹ ਬਹੁਤ ਨਫ਼ਰਤ ਕਰਦੇ ਨੇ। ਆਹ ਜਿਹੜੇ ਹੁਣ ਕਹਿੰਦੇ ਨੇ ਅਸੀਂ, ਉਹ ਕਹਿੰਦੇ ਰਾਮ ਚੰਦਰ ਜੀ ਤਾਂ ਬੜੇ ਪਵਿੱਤਰ ਵੱਡੇ। ਰਾਮ ਚੰਦਰ ਜੀ ਨੇ ਤਾਂ ਪਿੱਛੇ ਪ੍ਰਸੰਗ ਆਇਆ, ਸਿਰ ਤੇ ਦਸਤਾਰ ਕਸ਼ਹਿਰਾ ਵੀ ਪਾਉਂਦੇ ਸੀ, ਸ੍ਰੀ ਸਾਹਿਬ ਵੀ ਰੱਖਦੇ ਆਪਣੇ ਕੋਲੇ, ਉਹਨਾਂ ਦੇ ਤਾਂ ਕਿਆ ਕਹਿਣੇ ਆ, ਅਵਤਾਰ ਸਨ। ਪਰ ਜਿਹੜੇ ਹੁਣ ਲੋਕ ਕਹਿੰਦੇ ਅਸੀਂ ਰਾਮ ਚੰਦਰ ਜੀ ਦੇ ਹੈਗੇ ਆ ਸ਼ਗਿਰਦਾਂ ਜਾਂ ਪੈਰੋਕਾਰ ਉਹਨਾਂ ਦੇ ਆ, ਤਾਂ ਉਹ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਰਾਵਣ ਦੇ ਪੈਰੋਕਾਰ ਨੇ ਕਿ ਰਾਮ ਚੰਦਰ ਜੀ ਨੇ। ਆਦਤਾਂ ਤਾਂ ਸਾਰੀਆਂ ਰਾਵਣ ਵਾਲੀਆਂ ਇਹਨਾਂ ਦੀਆਂ, ਰਾਵਣ ਦੇ ਤਾਂ ਬਰਾਬਰ ਕਰਮ ਕਰਦੇ ਨੇ, ਤੇ ਉਦਾਂ ਕਹਿੰਦੇ ਅਸੀਂ ਰਾਮ ਚੰਦਰ ਜੀ ਦੇ ਸ਼ਰਧਾਲੂ ਆ, ਕੋਈ ਕਹਿੰਦਾ ਅਸੀਂ ਕ੍ਰਿਸ਼ਨ ਜੀ ਦੇ ਸ਼ਰਧਾਲੂ ਆ, ਵੀ ਕਰਮ ਵੀ ਤਾਂ ਉਹੋ ਜਿਹੇ ਕਰਨ ਨਾ। ਤਾਂਹੀਓ ਮਹਾਰਾਜ ਨੇ ਇੱਥੇ ਕਿਹਾ ਭਾਈ ਇਹ ਬੂਟੀ ਤਾਂ ਬਹੁਤ ਮਾੜੀ ਹੈ, ਜਿਹੜਾ ਇਹਦਾ ਸੇਵਨ ਕਰਦਾ ਉਹਦਾ ਵੀ ਸੰਗ ਨਾ ਕਰੋ।
1: ਪਾਨੀ ਤਾਂ ਕੇ ਹੱਥ ਕੋ ਮਦਰਾ ਸਮ ਅੱਗ ਦਾਏ।
0: ਮਹਾਰਾਜ ਕਹਿੰਦੇ ਇਹ ਸ਼ਰਾਬ ਜਿਹੜਾ ਤੰਬਾਕੂ ਪੀਣ ਵਾਲਾ ਬੰਦਾ ਹੈ, ਹੁਣ ਤੰਬਾਕੂ ਬੀੜੀ ਸਾਹਮਣੇ ਪੀਂਦਾ, ਉਹਨੂੰ ਆਪਾਂ ਕਹਿੰਦੇ ਭਾਈ ਦਹੀਂ ਪਾਣੀ ਪੀਣ ਨੂੰ, ਕਹਿੰਦੇ ਉਹਦੇ ਹੱਥੋਂ ਪਾਣੀ ਲੈ ਕੇ ਪੀਣਾ ਕਿਵੇਂ ਹੈ? ਕਹਿੰਦੇ ਜਿਵੇਂ ਕਿਸੇ ਕੋਲੋਂ ਸ਼ਰਾਬ ਲੈ ਕੇ ਪੀ ਲਈਏ, ਸ਼ਰਾਬ ਦੇ ਬਰਾਬਰ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ, ਥੋੜੇ ਜਿਹੇ ਤਾਂ ਆਪਣੇ ਆਪ ਤੇ ਕੰਟਰੋਲ ਰੱਖ ਹੀ ਸਕਦੇ ਹਾਂ। ਐਵੇਂ ਅਗਲਾ ਕੱਚ ਦਾ ਗਲਾਸ ਜਿਹਾ ਭਰ ਲਿਆਉਂਦਾ ਦੁਕਾਨਾਂ ਤੇ ਦੂਜੇ ਤੀਜੇ ਥਾਵਾਂ ਤੇ, ਉਥੇ ਮਾੜਾ ਜਿਹਾ ਸੰਕੋਚ ਕਰ ਲਓ, ਉਹਨੂੰ ਪੁੱਛ ਲਓ ਟੂਟੀ ਕਿੱਥੇ ਆ ਬਈ, ਟੂਟੀ ਤੇ ਪਾਣੀ ਸਿੱਧਾ ਪੀ ਲੈਂਦੇ ਆ, ਨਲਕੇ ਦੇ ਪੀ ਲੈਂਦੇ ਆ, ਕੋਈ ਜ਼ਰੂਰੀ ਤਾਂ ਨਹੀਂ ਜਿਹਨੇ ਲਿਆ ਕੇ ਪਾਣੀ ਫੜਾ ਤਾ ਉਹੀ ਪੀ ਲਿਆ, ਜਾਂ ਸਫ਼ਰ ਵਿਚ ਆਪਣਾ ਗਲਾਸ ਰੱਖੋ ਆਪਣੇ ਕੋਲੇ। ਤੋ ਇਸ ਕਰਕੇ ਹੌਲੀ ਹੌਲੀ ਸਾਰੀ ਦੁਨੀਆਂ ਉੱਥੇ ਹੀ ਆਵੇਗੀ। ਆਹ ਜਿਹੜੇ ਸਿੱਕੇ ਨੇ, ਸਿੱਕੇ 1 ਰੁਪਏ 2 ਰੁਪਏ 5 ਰੁਪਏ, ਕਹਿੰਦੇ ਇਹਦੇ ਤੋਂ ਬੜੀਆਂ ਬਿਮਾਰੀਆਂ ਆਈਆਂ ਨੇ, ਨੋਟਾਂ ਨਾਲ ਬਹੁਤ ਬਿਮਾਰੀਆਂ ਆਉਂਦੀਆਂ ਲੱਗ ਲੱਗ ਕੇ, ਕੀਟਾਣੂ ਰੋਗਾਣੂ ਜਿੰਨੇ ਵੀ ਆਉਂਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਅਪਵਿੱਤਰ ਮੰਨੀਆਂ ਜਾਂਦੀਆਂ ਨੇ, ਹਰ ਜਗ੍ਹਾ ਦੇ ਉੱਤੇ ਅਪਵਿੱਤਰਤਾ ਛਾਈ ਪਈ ਹੈ, ਤਾਂ ਤੇ ਕਲਯੁਗ ਦੇ ਵਿਚ ਬਹੁਤ ਬਚ ਕੇ ਚੱਲਣ ਦੀ ਲੋੜ ਹੈ।
1: ਮਦਰਾ ਦੈਤਾ ਸਬਤ ਕੁਲ ਭੰਗ ਦਹਿ ਤਨ ਏਕ।
0: ਸੋ ਇਹ ਜਿਹੜਾ ਮਦਰਾ ਹੈ ਸ਼ਰਾਬ, ਇਹ 7 ਕੋਲਾਂ ਗਾਲਦੀ ਹੈ, ਜਿਹੜਾ ਸ਼ਰਾਬ ਪੀਂਦਾ ਉਹਦੀਆਂ 7 ਕੋਲਾਂ ਗਲਦੀਆਂ ਨੇ, ਤੇ ਭੰਗ ਜਿਹੜੀ ਹੈ ਇਹ ਸਰੀਰ ਦਾ ਰਹਿਣ ਕੱਖ ਨਹੀਂ ਦਿੰਦੀ, ਸੱਤਿਆਨਾਸ਼ ਕਰਨੀ ਸਰੀਰ ਦਾ।
1: 7 ਕੁਲ ਦਹਿਤਾ ਜਗਤ ਝੂਠ ਨਿੰਦਾ ਦਹਿ ਅਨੇਕ।
0: 100 ਕੋਲ ਉਹ ਬੰਦੇ ਦੀ ਗਲਦੀ ਹੈ ਜਿਹੜਾ ਤੰਬਾਕੂ ਪੀਂਦਾ, ਤੇ ਨਿੰਦਾ ਜਿਹੜਾ ਕਰਦਾ ਉਹਦਾ ਤਾਂ ਪਤਾ ਹੀ ਨਹੀਂ ਨਾ। ਨਿੰਦਾ ਕਰਨ ਵਾਲੇ ਦੀਆਂ ਤਾਂ ਸਾਰੀਆਂ ਕੁਲਾਂ, ਕੋਈ ਗਿਣਤੀ ਹੋਈ ਨੀ, ਇੰਨੀਆਂ ਉਹਦੀਆਂ ਕੋਲਾਂ ਗਲ ਜਾਂਦੀਆਂ ਨੇ।
1: ਤਜੈ ਤੰਬਾਕੂ ਮਨੁੱਖ ਕਲ ਉਦਰਿਆ ਦਰ ਪਰਵਾਨ।
0: ਜਿਹੜਾ ਬੰਦਾ ਕਲਯੁਗ ਦੇ ਵਿਚ ਤੰਬਾਕੂ ਦਾ ਤਿਆਗ ਕਰਦਾ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ, ਉਹ ਉਦਰਿਆ ਹੈ, ਉਹਦਾ ਭਲਾ ਹੋਇਆ ਹੈ।
1: ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
0: ਉਹਦੀ ਭਾਵਨਾ ਪੂਰੀ ਹੋਈ ਹੈ, ਉਹਦੀ ਕਮਾਈ ਵੀ ਸਫਲੀ ਹੈ।
1: ਸ਼ਾਸਤਰ ਅੱਖਾਂ ਜੀਆਂ ਕੋ ਕਹਿ ਅਪਿਆ ਮਦ।
0: ਹੁਣ ਅਖਾਜ ਹੁੰਦਾ ਨਾ ਖਾਣ ਵਾਲੇ ਚੀਜ਼, ਤੇ ਇਹ ਜਿਹੜੀ ਆ ਨਾ ਖਾਣ ਵਾਲੀ ਚੀਜ਼ ਆ ਤੰਬਾਕੂ, ਤੇ ਸ਼ਾਸਤਰ ਇਹ ਕਹਿੰਦੇ, ਗ੍ਰੰਥ ਇਹ ਕਹਿੰਦੇ ਨੇ ਸਾਰੇ ਜਿੰਨੇ ਵੇਦ ਸ਼ਾਸਤਰ, ਤੋ ਇਹਦੇ ਨਾਲ ਨਾਲ ਕੀ ਲਿਖਿਆ, ਕਹਿ ਅਪੇਆ ਮਦ, ਮਦ ਹੁੰਦੀ ਸ਼ਰਾਬ, ਇਹ ਹੈਗੀ ਅਪੇ, ਇੱਕ ਹੁੰਦੀ ਪੇ ਪੀਣ ਵਾਲੀਆਂ ਚੀਜ਼ਾਂ, ਇਹ ਨਾ ਪੀਣ ਵਾਲੀ ਚੀਜ਼ ਹੈ ਸ਼ਰਾਬ, ਨਾ ਖਾਣ ਵਾਲੀ ਚੀਜ਼ ਹੈ ਤੰਬਾਕੂ।
1: ਨਿੰਦਾ ਕਹਿ ਇਹ ਨੀਚ ਨੇ ਪੁਰਖ ਕੁਸੰਗ ਕੁਬੁੱਤ,
0: ਜਿਹੜੀ ਨਿੰਦਾ ਉਹਨੂੰ ਕਿਹਾ ਸ਼ਾਸਤਰਾਂ ਦੇ ਵਿਚ ਨੀਚਣੀ, ਨੀਚਣੀ ਹੁੰਦੀ ਹੈ ਚੰਡਾਲ ਔਰਤ, ਕਹਿੰਦੇ ਨਿੰਦਾ ਸਾਰਿਆਂ ਤੋਂ ਭੈੜੀ ਚੰਡਾਲ ਹੈ, ਜਿਹਨੂੰ ਚਿੰਬੜ ਜਾਂਦੀ ਹੈ ਉਹਦਾ ਸੱਤਿਆ ਨਾਸ਼ ਕਰ ਦਿੰਦੀ। ਨਿੰਦਾ ਨਾ ਕਰੋ, ਨਿੰਦਾ ਭਲੀ ਕਿਸੇ ਕੀ ਨਾ।

0: ਸੰਨਿਆਸ ਤੇ ਚੜਿਆ, ਫਿਰ ਉਹ ਵੀ ਚੰਗਾ ਨਹੀਂ ਲੱਗਦਾ, ਉਹ ਸੰਨਿਆਸ ਜੋ ਲੈ ਲਿਆ ਉਹਨੇ, ਫਿਰ ਇਹ ਨਾਰੀ ਹੋ ਕੇ ਪੁਰਖਾਂ ਨਾਲ ਖੇਲੇ, ਖੇਡਾਂ ਖੇਡਣੀਆਂ, ਆ ਕਈ ਪ੍ਰਕਾਰ ਦੀਆਂ ਖੇਡਾਂ ਗਿਣੀਆਂ ਜਾਂਦੀਆਂ ਨੇ, ਖੇਡ ਖੇਡਣੀ ਜਾਂ ਭੂਤਾਂ ਪ੍ਰੇਤਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਹੋਰ ਤਰ੍ਹਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਬਾਜੀਗਰਾਂ ਦੀਆਂ ਖੇਡਾਂ ਮੰਨ ਲਓ, ਭਾਵ ਇਹ ਚੰਗਾ ਨਹੀਂ ਸੀ ਮੰਨਿਆ ਜਾਂਦਾ ਇਹਨਾਂ ਗੱਲਾਂ ਦੇ, ਤਾਂ ਹੀ ਤਾਂ ਸਤਿਗੁਰੂ ਕਹਿੰਦੇ ਇਹ ਮਾੜੀ ਗੱਲ ਹੈ।
1: ਪੰਡਿਤ ਈਰਖਾਵਾਨ ਜੋ ਸ਼ੂਦਰ ਪੱਛ ਮੈਂ ਬਿਪਰ।
0: ਪੰਡਿਤ ਈਰਖਾਵਾਨ ਮਾੜਾ ਹੁੰਦਾ, ਤੇ ਸ਼ੂਦਰ ਦੇ ਪੱਖ ਦੇ ਵਿੱਚ ਬ੍ਰਾਹਮਣ ਹੋ ਜਾਵੇ ਉਹ ਵੀ ਮਾੜਾ ਹੁੰਦਾ ਹੈ।
1: ਰਾਜਾ ਹੋਏ ਵੱਡੀ ਲਏ ਮਤਸਰ ਗਿਆਨੀ ਖਿਪਰ।
0: ਕਹਿੰਦੇ ਰਾਜਾ ਹੋ ਕੇ ਵੱਡੀ ਲਵੇ ਉਹ ਵੀ ਮਾੜਾ ਹੁੰਦਾ, ਤੇ ਗਿਆਨਵਾਨ ਹੋ ਕੇ ਕਿਸੇ ਨਾਲ ਈਰਖਾ ਕਰੇ ਉਹ ਵੀ ਮਾੜੀ ਗੱਲ ਹੈ। ਵੀ ਇਨ੍ਹਾਂ ਤੋਂ ਗਿਆਨਵਾਨ ਹੈ ਫੇਰ ਤੂੰ ਈਰਖਾ ਕਰਦਾ, ਚਲਾ ਗਿਆਨੀ ਬੰਦਾ ਤਾਂ ਈਰਖਾ ਕਰੇ, ਗਿਆਨਵਾਨ ਹੋ ਕੇ ਈਰਖਾ ਨਾ ਕਰੇ।
1: ਕੰਨਿਆ ਜਾਰੀ ਬ੍ਰਿਧ ਕਾਮ ਬਹੁ ਨਾਰੀ ਪ੍ਰਸੰਗ।
0: ਕਲਯੁਗ ਦੀਆਂ ਕੁਝ ਰੀਤੀਆਂ ਐਸੀਆਂ ਦੱਸੀਆਂ ਨੇ ਮਹਾਰਾਜ ਨੇ, ਖਾਲਸੇ ਨੂੰ ਸੁਚੇਤ ਕੀਤਾ ਇਹਦੇ ਵਿੱਚ ਕਿ ਬਹੁਤਾ ਜ਼ਿਆਦਾ ਪ੍ਰੀਤੀ ਲਾਉਣੀ ਇਸਤਰੀਆਂ ਦੇ ਨਾਲ ਇਹ ਖਾਲਸੇ ਦਾ ਕੰਮ ਨਹੀਂ ਹੈ। ਆਮ ਲੋਕ ਜੋ ਮਰਜ਼ੀ ਕਰਦੇ ਫਿਰਨ, ਦੁਨੀਆਂ ਅੰਦਰ ਬਹੁਤ ਪੁੱਠੇ ਪੁੱਠੇ ਕੰਮ ਹੁੰਦੇ ਨੇ, ਸਾਰੇ ਜਾਣਦੇ ਨੇ, ਪਰ ਮਹਾਰਾਜ ਕਹਿੰਦੇ ਨਾ ਬਈ, ਤੁਸੀਂ ਜੇ ਹੁਣ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ ਹੋ, ਸਤਸੰਗੀ ਹੋ, ਤਾਂ ਮਾੜੇ ਕਰਮ ਐਸੇ ਕਦੇ ਵੀ ਨਾ ਚਿਤਵਣਾ, ਮਾੜਾ ਖਿਆਲ ਨਹੀਂ। ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਹੁਣ ਆਪਾਂ ਨੂੰ ਕਹਿਤਾ ਕਿ ਪਰਤ੍ਰਿਆ ਰੂਪ ਨਾ ਪੇਖਾ ਨੇਤਰ, ਇਨ੍ਹਾਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਣਾ, ਬਗਾਨਾ ਸੰਗ ਨਹੀਂ ਕਰਨਾ, ਬਗਾਨਿਆਂ ਥਾਵਾਂ ਤੇ ਨਹੀਂ ਜਾਣਾ, ਵੇਸਵਾਵਾਂ ਆਦਿ ਕੋਲ ਨਹੀਂ ਜਾਣਾ, ਐਵੇਂ ਥਾਂ ਥਾਂ ਤੁਰੇ ਰਹਿਣਾ। ਗੁਰਦੁਆਰੇ ਜਾਓ ਤਾਂ ਬਾਣੀ ਪੜੋ, ਨਿਤਨੇਮ ਕਰੋ, ਸਿਮਰਨ ਕਰੋ, ਸੇਵਾ ਕਰੋ, ਇਹ ਚੰਗੇ ਕੰਮ ਕਰੋ, ਨਾ ਕਿ ਜਿਹੜਾ ਹਰ ਵਕਤ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੋਣਾ ਹੈ।
1: ਵਿਆਹ ਦਾਮ ਦੈ ਖਰ ਵੀਰੇ ਜਿਲੈ ਬੈਲ ਨਪੁੰਸਕ ਪੰਗ।
0: ਵਿਆਹ ਜਿਹੜਾ ਪੈਸਿਆਂ ਵਾਲਾ ਕਰਨਾ, ਪੈਸਿਆਂ ਦੇ ਲੈਣ ਦੇਣ ਕਰਨੇ, ਦਾਜ ਆਦਿਕ ਵੀ ਮਨਾ ਕੀਤਾ ਮਹਾਰਾਜ ਨੇ। ਫਿਰ ਵਿਆਹ ਜਿਹੜੇ ਮੁੱਲ ਖਰੀਦ ਕੇ ਕਰਨੇ ਨੇ, ਕਿਸੇ ਨੂੰ ਵੀ ਮੁੱਲ ਖਰੀਦ ਕੇ ਲਿਆਉਂਦੇ ਲੋਕ, ਉਹ ਵਿਆਹ ਕਰਨੇ, ਮਹਾਰਾਜ ਨੇ ਤਾਂ ਸਾਰਾ ਕੁਝ ਮਨਾ ਹੀ ਕੀਤਾ ਹੋਇਆ। ਉਹ ਗੱਲ ਠੀਕ ਆ ਵੀ ਆਪਾਂ ਕਦੇ ਸੁਣਿਆ ਨਹੀਂ ਇਨ੍ਹਾਂ ਚੀਜ਼ਾਂ ਨੂੰ। ਫਿਰ ਇਹ ਪੁਰਾਣੇ ਸਮੇਂ ਦੇ ਵਿੱਚ ਖੱਚਰ ਆਦਿਕ ਨੂੰ ਜਨਮ ਦਿਵਾਉਂਦੇ ਸੀ ਗਲਤ ਢੰਗ ਨਾਲ, ਉਹ ਮਹਾਰਾਜ ਨੇ ਮਨਾ ਕੀਤਾ, ਕਹਿੰਦੇ ਕੁਦਰਤ ਦੇ ਅਸੂਲਾਂ ਦੇ ਵਿਰੁੱਧ ਨਹੀਂ ਕੰਮ ਕਰਨਾ ਕੋਈ। ਇਸੇ ਪਾਰ ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਹੈ ਬੈਲ ਆਦਿਕ ਨੂੰ ਮਾੜਾ ਕਰ ਦੇਣਾ, ਤੋ ਇਸੇ ਪ੍ਰਕਾਰ ਬੈਲ ਨੂੰ ਇੱਕ ਸੋਟੀ ਦੇ ਨਾਲ ਅੱਗਿਓਂ ਤਿੱਖੀ ਜੀ ਮੇਖ ਲਵਾ ਲੈਂਦੇ ਨੇ। ਫਿਰ ਉਹ ਮੈਂ ਤਾਂ ਆਮ ਤੌਰ ਤੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਸਾਰੇ ਦੇਖਦੇ ਰਹੇ ਆ, ਕਿਉਂਕਿ ਕਈ ਜਿਹੜੇ ਸ਼ਹਿਰ ਵਿੱਚ ਹੀ ਜੰਮੇ ਪਲੇ, ਇਨ੍ਹਾਂ ਨੇ ਬੈਲ ਹੀ ਨਹੀਂ ਦੇਖਿਆ ਹੁੰਦਾ ਚੱਜ ਨਾਲ। ਪਹਿਲਾਂ ਲੋਕ ਬੜਾ ਭੈੜਾ ਕੰਮ ਕਰਦੇ, ਹੁਣ ਵੀ ਕਰਦੇ ਨੇ, ਬੈਲ ਨੂੰ ਆਰ ਮਾਰਨੀ, ਪਿੱਛੋਂ ਤਿੱਖੀ ਮੇਖ ਮਾਰੀ ਜਾਣੀ ਲੱਤਾਂ ਤੇ ਮਾਰਨੀ, ਕਿਤੇ ਉਹ ਫਿਰ ਤੇਜ਼ ਤੁਰਦਾ ਉਹ ਨਾਲ। ਮਹਾਰਾਜ ਕਹਿੰਦੇ ਦੱਸੋ, ਇੱਕ ਜਵਾਨ ਤੋਂ ਬਿਨਾਂ ਵਿਚਾਰਾ ਜੀਵ ਹੈ, ਉਹਨੂੰ ਤੁਸੀਂ ਦੁੱਖ ਦਿੰਦੇ ਹੋ, ਕਿੰਨੀ ਮਾੜੀ ਗੱਲ ਹੈ। ਇਹ ਸਤਿਗੁਰੂ ਜੀ ਨੇ ਹਟਾਇਆ, ਨਾ ਭਾਈ ਕਿਸੇ ਜੀ ਨੂੰ ਦੁੱਖ ਨਹੀਂ ਦੇਣਾ।
1: ਤੇਨ ਲਾਦ ਪਰ ਬਸਤਰ ਲੈ ਉਚੇਸ਼ਟ ਭੋਗ ਕੁਲ ਰੇਤ।
0: ਉਹ ਕਹਿੰਦੇ ਨੇ ਇੱਕ ਤਾਂ ਦੇਖੋ, ਗਊ ਦੇ ਉੱਤੇ ਕੋਈ ਚੀਜ਼ ਨਹੀਂ ਲੱਦਣੀ ਹੈ, ਗਊ ਤੇ ਬਹਿਣਾ ਵੀ ਮਾੜਾ, ਗਊ ਤੇ ਸਮਾਨ ਲੱਦ ਕੇ ਲੈ ਕੇ ਜਾਣਾ ਚੰਗਾ ਨਹੀਂ ਹੈ। ਸਤਿਗੁਰੂ ਜੀ ਜਿਨ੍ਹਾਂ ਚੀਜ਼ਾਂ ਦੀ ਕਰਦੇ ਨਾ, ਆਮ ਤੌਰ ਤੇ ਕਹਿੰਦੇ ਆ ਗਊ ਗਰੀਬ ਦੀ ਰੱਖਿਆ ਲਈ ਇਹ ਮਹਾਰਾਜ ਆਏ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹੜੀ ਗੱਲਾਂ ਕਹਿਣ ਉਹ ਥੋੜੇ ਜਿਹਾ ਆਪਣੀ ਸਿਆਣਪ ਛੱਡ ਕੇ ਮੰਨ ਲੈਣੀ ਚਾਹੀਦੀ ਆ। ਇੱਕ ਕਹਿੰਦੇ ਪਰਾਇਆ ਬਸਤਰ ਨਾ ਲਓ ਆਪਣੇ ਉੱਤੇ, ਕਿਉਂ ਜਰਮਸ ਬੜੇ ਹੁੰਦੇ, ਦੂਜੇ ਦਾ ਕੱਪੜਾ ਨਾ ਲਓ, ਦੂਜੇ ਦਾ ਕੱਪੜਾ ਨਾ ਵਰਤੋ, ਬਰਤਨ ਬਹੁਤ ਸਾਰੇ ਕੱਪੜੇ ਬਸ, ਦੂਜਾ ਦਹੀਂ ਵੀ ਤੌਲੀਆ ਪਿੰਡਾਂ ਪੂੰਹ ਲਈਏ, ਇਹ ਨਹੀਂ ਕਰਨਾ। ਦੂਜੇ ਦੀ ਚਾਦਰ ਨਹੀਂ ਉੱਪਰ ਲੈਣੀ, ਦੂਜੇ ਦਾ ਕੋਈ ਕੁੜਤਾ ਪਜਾਮਾ ਪਾ ਲਿਆ ਐਵੇਂ। ਕਹਿੰਦੇ ਐਸਾ ਕੰਮ ਘੱਟ ਹੀ ਕਰੋ, ਇਹ ਨੁਕਸਾਨਦਾਇਕ ਚੀਜ਼ਾਂ ਹੁੰਦੀਆਂ ਨੇ। ਫਿਰ ਉਚਿਸ਼ਟ ਭੋਗ, ਕਿਸੇ ਦਾ ਜੂਠਾ ਪਿਆ ਨਾ ਖਾਓ, ਕੀ ਲੋੜ ਹੈ ਜੂਠਾ ਪਿਆ ਜਿਹੜਾ ਖਾਣਾ। ਇਸੇ ਪ੍ਰਕਾਰ ਕੁਲ ਦੀਆਂ ਰੀਤੀਆਂ ਜਿਹੜੀਆਂ ਨੇ, ਕੁਲ ਰੀਤ, ਸੋ ਇਹ ਸਾਰੀਆਂ ਕੁਲ ਦੀਆਂ ਰੀਤੀਆਂ ਤਿਆਗਣ ਵਾਸਤੇ ਕਿਹਾ। ਜਿਹੜੀਆਂ ਗੁਰਮਤ ਦੀਆਂ ਰੀਤੀਆਂ ਨੇ ਨਾ, ਉਹ ਗ੍ਰਹਿਣ ਕਰੋ। ਮਹਾਰਾਜ ਨੇ ਬਾਣੀ ਚ ਵੀ ਪੰਗਤੀ ਲਿਖੀ, ਦੁਤੀਆ ਤਿਆਗੀ ਲੋਗਾ ਰੀਤ, ਉਹ ਜਿਹੜੀਆਂ ਲੋਕਾਂ ਦੀਆਂ ਰੀਤੀਆਂ ਬਣਾਈਆਂ ਉਹ ਛੱਡ ਕੇ ਗੁਰਮਤ ਦੀਆਂ ਰੀਤੀਆਂ ਨੂੰ ਗ੍ਰਹਿਣ ਕਰੋ।
1: ਜੀਵ ਜੀਵ ਕਾ ਅਪਹਰੇ ਚੁਗਲੀ ਤੋੜੇ ਪ੍ਰੀਤ।
0: ਇਸ ਕਰਕੇ ਕਿਸੇ ਦੀ ਜੀਵਕਾ ਤੋੜਿਓ ਵੀ ਮਾੜੀ ਗੱਲ ਹੈ, ਕਿਸੇ ਦੀ ਰੋਜੀ ਨਾ ਰੋਟੀ ਤੇ ਲੱਤ ਨਾ ਮਾਰਿਆ ਕਰੋ, ਇਹ ਮਾੜੀ ਗੱਲ ਹੈ। ਫਿਰ ਚੁਗਲੀ ਕਰਕੇ ਕਿਸੇ ਦਾ ਭਰਾਵਾਂ ਭਰਾਵਾਂ ਦਾ ਪਿਆਰ ਤੋੜ ਦੇਣਾ।

0: ਕਿਉਂ ਪਏ ਇੱਕ ਦਿਨ ਪਿੱਕ ਸਤਿਗੁਰ ਕੀ ਮਰਜ਼ੀ ਸੰਗਤ ਹੱਥ ਜੋੜ ਕੇ ਅਰਜ਼ੀ
1: ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੀ ਮਰਜ਼ੀ ਜਦੋਂ ਬਹੁਤ ਪ੍ਰਸੰਨ ਬੈਠੇ ਹੋਣ ਤੇ ਭਾਈ ਸਿੰਘੋ ਕੁਛ ਪੁੱਛਣਾ ਪੁੱਛ ਲਓ ਇਸ ਤਰ੍ਹਾਂ ਗੁਰਾਂ ਦੇ ਇਸ਼ਾਰੇ ਵਿੱਚ ਸਮਝ ਗਏ ਕਿ ਸਤਿਗੁਰੂ ਕੁਝ ਦੱਸਣਾ ਚਾਹੁੰਦੇ ਨੇ ਜੋ ਕਿਸੇ ਦਾ ਪ੍ਰਸ਼ਨ ਹੈ ਸਾਰੀ ਸੰਗਤ ਨੇ ਹੱਥ ਜੋੜ ਕੇ ਇਸ ਤਰ੍ਹਾਂ ਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ
0: ਸਾਚੀ ਪਾਤਸ਼ਾਹ ਇਹ ਕਹੀਏ ਚਤੁਰ ਵਰਣ ਮੁੰਡਤ ਹੀ ਲਈਏ
1: ਮਹਾਰਾਜ ਜੀ ਇਹ ਕਿਰਪਾ ਕਰਕੇ ਸਾਨੂੰ ਦੱਸੋ ਇਹ ਜਿਹੜੇ ਚਾਰੇ ਵਰਣ ਨੇ ਸਾਰੇ ਖੱਤਰੀ ਬ੍ਰਾਹਮਣ ਸੂਦ ਵੈਸ ਸਾਧਕ ਹੋਰ ਵੀ ਬੜੇ ਬੜੇ ਲੋਕ ਨੇ ਇਹ ਸਾਰੇ ਜਣੇ ਮੁੰਨ ਹੀ ਨੇ ਮੁੰਡਤ ਭਾਵ ਹਰੇਕ ਦੇ ਹੀ ਕੇਸ ਦਾੜੀ ਕੱਟ ਕੇ ਬਿਲਕੁਲ ਹੀ ਸਫਾਇਆ

0: ਪਹਿਲਾਂ ਜਿਹੜੀ ਤਿੰਨਾਂ ਯੁੱਗਾਂ ਦੀ ਗੱਲ ਹੈ, ਬਖਿਆਤ ਪ੍ਰਗਟ ਹੀ ਸੁਣੀ ਆ ਅਸੀਂ ਵੀ ਇਹਨਾਂ ਵਿੱਚ ਲੋਕ ਆਪਣੇ ਕੇਸ ਨਹੀਂ ਸਨ ਕਟਾਉਂਦੇ।
1: ਸਭ ਕੇ ਸਿਰ ਪਰ ਉੱਤੇ ਸੁਕੇਸ਼, ਸ਼ਮਸ ਮੂਚ ਤੋਂ ਧਰਤ ਵਿਸ਼ੇਸ਼।
0: ਸਾਰੇ ਜਣੇ ਆਪਣੇ ਕੇਸ ਰੱਖਦੇ, ਦਾੜਾ ਰੱਖਦੇ ਸਨ, ਹਰੇਕ ਜਣਾ ਆਪਣੇ ਕੇਸਾਂ ਦੀ ਸੰਭਾਲ ਕਰਦਾ ਸੀ।
1: ਕਿਸ ਪ੍ਰਕਾਰ ਸਭ ਮੁੰਡਨ ਭਏ, ਝਗੜਤ ਅਵੈ ਬੰਦ ਪੱਖ ਲਏ।
0: ਹੁਣ ਕਿਸ ਪ੍ਰਕਾਰ ਮੁੰਡਨ ਸ਼ੁਰੂ ਹੋਇਆ ਹੈ, ਝਗੜਦੇ ਲੋਕ ਕਿਉਂ ਨੇ, ਕਿੱਥੋਂ ਝਗੜਾ ਵਧਿਆ ਹੈ, ਇਹਨਾਂ ਨੇ ਵੱਖੋ ਵੱਖਰੇ ਪੱਖ ਲੈ ਲਏ ਔਰ ਤਰ੍ਹਾਂ ਤਰ੍ਹਾਂ ਦੀਆਂ ਵੇਦਾਂ ਵਿੱਚੋਂ ਲਾਈਨਾਂ ਸੁਣਾਉਣ ਲੱਗ ਪਏ ਕੱਢ ਕੇ ਜਾਂ ਹੋਰ ਥਾਵਾਂ ਤੋਂ। ਇਹ ਕਿਉਂ ਹੋਇਆ ਹੈ?
1: ਜਗ ਹੋਇਓ ਸਗਰੋ ਇੱਕ ਸਾਰੇ, ਜੇ ਬੂਜੈ ਕੈ ਸ਼ਰੁਤੀ ਉਚਾਰੇ।
0: ਸਾਰਾ ਜਗ ਇੱਕੋ ਜਿਹਾ ਬਣ ਗਿਆ, ਜਿਹਨੂੰ ਦੇਖੋ ਉਹਦੇ ਕੇਸ ਮੁੰਨੇ ਹੋਏ ਨੇ, ਦਾੜੀਆਂ ਕੱਟੀ ਫਿਰਦੇ ਨੇ, ਬਿਲਕੁਲ ਚਟਮ ਹੋ ਗਏ ਨੇ, ਪਛਾਣ ਜੀ ਨਹੀਂ ਆਉਂਦੇ ਕੌਣ ਕਿਹੜਾ ਹੈ, ਕਿਹੜੇ ਧਰਮ ਦਾ ਹੈ, ਕੋਈ ਪਤਾ ਲੱਗਦਾ? ਉਹ ਇਹ ਮੁਸਲਮਾਨ, ਉਹ ਹਿੰਦੂ ਨੇ, ਈਸਾਈ ਵੀ ਉਹੋ ਜਿਹੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਵੀ ਉਹੋ ਜਿਹੇ ਨੇ। ਕੁੱਲ ਦੁਨੀਆ ਨੇ ਇੱਕੋ ਹੀ ਰੂਪ ਬਣਾ ਲਿਆ, ਇਸ ਕਰਕੇ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਸਾਰਾ ਜੱਗ ਐਸਾ ਕਿਉਂ ਹੋਇਆ। ਜੇ ਪੁੱਛਦੇ ਹਾਂ ਵੀ ਇਹ ਤੁਸੀਂ ਕਿਉਂ ਵਾਲ ਕਟਾਏ ਨੇ, ਪਹਿਲਾਂ ਤਾਂ ਕਿਸੇ ਨੇ ਕਟਾਏ ਨਹੀਂ ਹੈਗੇ, ਤਾਂ ਉਹ ਕੋਈ ਸੁਰਤੀ ਵੇਦਾਂ ਦੀ ਜਾਂ ਕੋਈ ਹੋਰ ਆਪਣੇ ਧਾਰਮਿਕ ਗ੍ਰੰਥ ਵਿੱਚੋਂ ਉਚਾਰਨ ਕਰਕੇ, ਉਹ ਆਪਣੀ ਪੰਗਤੀ ਦਾ ਆਸਰਾ ਲੈ ਕੇ ਕੋਈ ਉਦਾਹਰਣ ਦੇ ਦਿੰਦੇ, ਅਸੀਂ ਚੁੱਪ ਹੋ ਜਾਂਦੇ
1: ਹਾਂ। ਸੁੰਦਰ ਸਰੂਪ ਤੇ ਕਰੂਪ ਬਨ ਰੋਡੇ ਹੋਤ।
0: ਇੰਨਾ ਸੋਹਣਾ ਸੁੰਦਰ ਸਰੂਪ ਹੁੰਦਾ ਹੈ, ਇੱਕ ਰੂਪ ਬਣਾ ਲੈਂਦੇ ਨੇ, ਰੋਡੇ ਬਣ ਜਾਂਦੇ ਨੇ।
1: ਜੈਸੇ ਭੂਪ ਦੰਡ ਦੇ ਨੈਕ ਨਾ ਸ਼ਰਮ ਹੈ।
0: ਇਹ ਪੁਰਾਣੇ ਸਮੇਂ ਵਿੱਚ ਰਾਜੇ ਮੌਤ ਦਾ ਦੰਡ ਜਿਹਨੂੰ ਦਿੰਦੇ ਸੀ, ਇਦੋਂ ਭੈੜਾ ਦੰਡ ਕੋਈ ਨਹੀਂ ਸੀ ਮੰਨਿਆ ਜਾਂਦਾ ਕਿ ਕੇਸ ਕੱਟ ਦਿੱਤੇ ਜਾਣ, ਮਰਨ ਦੇ ਤੁੱਲ, ਫਾਂਸੀ ਦੇ ਬਰਾਬਰ, ਗਲ ਵੱਢਣ ਦੇ ਬਰਾਬਰ ਮੰਨਿਆ ਜਾਂਦਾ ਸੀ। ਇਹ ਲੋਕ ਤਾਂ ਇਉਂ ਲੱਗਦੇ ਆ ਵੀ ਜਿਵੇਂ ਸਾਰਿਆਂ ਨੂੰ ਹੀ ਫਾਂਸੀ ਹੋ ਗਈ ਹੋਵੇ।
1: ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ, ਸਿਸ ਨੂੰ ਲਗਤੀ ਉੱਚ ਨੀਚ ਕੇ ਚਰਮ ਹੈ।
0: ਉਹ ਜਿਹੜਾ ਭਾਂਡਾ ਹੁੰਦਾ ਨਾਈ ਦਾ, ਉਹ ਜਿਹੜਾ ਉਸ ਤਰ੍ਹਾਂ ਹੁੰਦਾ ਹੈ, ਉਹ ਇੱਕ ਚਮੜਾ ਜਿਹਾ ਕੱਟ ਕੇ ਉਹਦਾ ਲੜਕਾਇਆ ਹੁੰਦਾ, ਉਹ ਬਾਹਰ ਇੱਕ ਠੀਕਰੇ ਜਿਹੇ 'ਚ ਪਾਣੀ ਰੱਖਿਆ ਹੁੰਦਾ, ਉਹਦੇ ਵਿੱਚ ਕੂਕਰ ਆ ਕੇ ਪਾਣੀ ਪੀਂਦੇ ਨੇ, ਕਈ ਕੂਕਰ ਪਿਸ਼ਾਬ ਆਦਿ ਕਰ ਜਾਂਦੇ ਨੇ, ਉਹ ਗੰਦਗੀ ਜੀ ਵਾਲਾ ਭਾਂਡਾ ਜਿਹਾ ਉਹ ਉਸ ਤਰ੍ਹਾਂ ਭਿਉਂ ਭਿਉਂ ਕੇ ਫਿਰ ਉਹ ਚਮੜੇ ਦੇ ਉੱਤੇ ਚੰਗੀ ਤਰ੍ਹਾਂ ਤਿੱਖਾ ਕਰਦਾ, ਜਿਹੜਾ ਆਉਂਦਾ ਉਹਦੇ ਮੂੰਹ ਨੂੰ ਲਾਉਂਦਾ, ਉਹਦੇ ਸਿਰ ਨੂੰ ਲਾਉਂਦਾ। ਇਹ ਕੀ ਇਹਨਾਂ ਲੋਕਾਂ ਨੇ ਗਿਰਾਵਟ ਵਾਲੇ ਕਰਮ ਸ਼ੁਰੂ ਕਰ ਦਿੱਤੇ ਹੈ।
1: ਪਾਕ ਮੁਖ ਮੂੰਡ ਪੈ ਨੇ ਪਾਕ ਤੋਂ ਫਿਰਾਵੇ ਨਿਤ।
0: ਐਡਾ ਸੋਹਣਾ ਰੱਬ ਨੇ ਮੂੰਹ ਦਿੱਤਾ ਹੈ ਬੰਦੇ ਨੂੰ, ਤੇ ਇਹ ਐਡਾ ਨਪਾਕ ਚੀਜ਼ ਉਹਦੇ ਉੱਤੇ ਜਿਹੜੀ ਹੈ ਫਰਾਉਂਦੇ ਨੇ, ਕਿੱਡਾ ਸੋਹਣਾ ਮੂੰਹ ਹੈ ਬੰਦੇ ਦਾ, ਪਰ ਮੂੰਹ ਦੇ ਉੱਤੇ ਇਹ ਕਿੱਡੀ ਨਪਾਕ ਚੀਜ਼ ਨੂੰ ਬੜੇ ਸ਼ੌਂਕ ਨਾਲ ਉਹਦੇ ਮੂਹਰੇ ਬੈਠ ਕੇ, ਬਈ ਆਹ ਮੇਰੀ ਦਾੜੀ ਕੱਟਦੇ, ਆ ਮੇਰੇ ਕੇਸ ਕੱਟਦੇ, ਮੈਨੂੰ ਬਣਾ ਦੇ ਬੰਦਾ, ਆਪਣੇ ਜਾਣੀ ਤੇ ਬੰਦਾ ਬਣਦੇ ਨੇ, ਪਰ ਧਰਮ ਤੋਂ ਸਾਰੇ ਬੇਮੁਖ ਹੋ ਗਏ।
1: ਆਗੇ ਕਰਦੇ ਜੈਸੇ ਰਾਂਡ ਤੂੰ ਕਰਮ ਹੈ।
0: ਕਹਿੰਦੇ ਇਹ ਤਾਂ ਬੇਸਰਾ ਵਾਲਾ ਕਰਮ ਹੋ ਗਿਆ। ਕਹਿੰਦੇ ਅੱਗੇ ਕਰਦੇ ਆਪਣਾ ਮੂੰਹ ਕਰ ਦਿੰਦੇ, ਆਪਣਾ ਸਿਰ ਕਰ ਦਿੰਦੇ ਨੇ, ਇਦੋਂ ਵੱਧ ਕਵੀ ਜੀ ਕਹਿੰਦੇ ਮੈਂ ਇਹਨਾਂ ਲੋਕਾਂ ਨੂੰ ਕੀ ਆਖਾਂ।
1: ਸ਼ੋਭਾ ਲੋਕ ਗੱਤ ਪਰ ਲੋਕ ਕੀ ਬਿਗਾੜ ਹੈ ਮੂਡ।
0: ਐਸ ਲੋਕ ਦੀ ਸ਼ੋਭਾ ਅਤੇ ਪਰਲੋਕ ਦੀ ਕਲਿਆਣ ਦੋਨੋਂ ਗੱਲਾਂ ਹੀ ਇਹਨਾਂ ਲੋਕਾਂ ਨੇ ਵਿਗਾੜ ਲਈਆਂ ਹਨ।
1: ਮੁੰਡਨ ਕਰਾਏ ਫੇਰ ਪੱਖ ਤੇ ਧਰਮ ਹੈ।
0: ਮੁੰਡਨ ਕਰਾ ਕੇ ਕੇਸ ਦਾੜੀਆਂ ਮਨਾ ਕੇ ਕਹਿੰਦੇ ਇਹ ਤਾਂ ਧਰਮ ਹੈ, ਤੈਨੂੰ ਨੀ ਪਤਾ, ਇਹ ਤਾਂ ਬੜਾ ਪੁਰਾਣਾ ਚੱਲਿਆ ਆ ਰਿਹਾ। ਸੋ ਜਿਵੇਂ ਇੱਕ ਤੀਰਥ ਉੱਤੇ ਇੱਕ ਵਾਰ ਅਸੀਂ ਗਏ ਸੀ, ਜਲਵਾਣਾ ਪਿੰਡ ਪੈਂਦਾ ਹਰਿਆਣੇ ਚ, ਉੱਥੇ ਵੀ ਇੱਕ ਤੀਰਥ ਹੈ, ਅਸੀਂ ਕਿਹਾ ਚਲੋ ਤੀਰਥ ਦੇਖੀਏ ਤਾਂ ਸਹੀ। ਜਦ ਗਏ ਦੇਖਣ ਉੱਥੇ ਕਾਫੀ ਖਸਤਾ ਜੀ ਹਾਲਤ ਸੀ, ਸਾਰਾ ਟੁੱਟਿਆ ਡਿੱਗਿਆ ਜਾ ਕੰਮ, ਪਾਣੀ ਵੀ ਐਵੇਂ ਪੰਜ ਸੱਤ ਬਾਲਟੀਆਂ ਖੜਾ ਹੋਣਾ ਵਿੱਚ ਜਿਲਬ ਜੇ ਲੱਗੇ ਹੋਏ। ਉੱਥੇ ਇੱਕ ਮੰਦਰ ਸੀ, ਪੰਡਿਤ ਨੂੰ ਮਿਲੇ, ਮੇਰੇ ਤੀਰਥ ਦਾ ਮਹਾਤਮ ਕੀ ਹੈ ਕਿਵੇਂ ਹੈ। ਅਸੀਂ ਉਹਨੂੰ ਗੱਲ ਕੀਤੀ ਵੀ ਇਹ ਜਿਹੜਾ ਕੇਸ ਕਟਾਉਣੇ ਦਾੜੀ ਕਟਾਉਣੇ ਪੁਰਾਣੇ ਰਿਸ਼ੀ ਮੁਨੀ ਤਾਂ ਰੱਖਦੇ ਹੁੰਦੇ ਸੀਗੇ। ਉਹਦਾ ਜਵਾਬ ਦੇਖੋ ਕਿੰਨਾ ਹਾਸੇ ਵਾਲਾ ਸੀ, ਕਹਿੰਦਾ ਅਸਲ ਵਿੱਚ ਉਹ ਜੰਗਲਾਂ ਵਿੱਚ ਇਹ ਉਸ ਤਰ੍ਹਾਂ ਚਾਕੂ ਨਹੀਂ ਸੀ ਨਾ ਹੁੰਦੇ, ਇਸ ਮਹਿਕੇ ਜਿਹੜੀਆਂ ਤਲਵਾਰਾਂ ਹੁੰਦੀਆਂ ਸੀ, ਤੀਰ ਕਮਾਨ ਹੁੰਦੇ ਸੀ, ਖੰਡੇ ਹੁੰਦੇ ਸੀ। ਰਾਮ ਚੰਦਰ ਜੀ ਨੇ ਰਾਵਣ ਨੂੰ ਕਾਹਦੇ ਨਾਲ ਮਾਰਿਆ, ਸ਼ਸਤਰਾਂ ਨਾਲ ਹੀ ਮਾਰਿਆ, ਕਿਉਂਕਿ ਚਾਕੂ ਨਹੀਂ ਸੀ ਹੁੰਦਾ। ਕਹਿੰਦਾ ਤਾਂਹੀਓ ਤਾਂ ਉਦੋਂ ਵਾਲ ਨਹੀਂ ਸੀ ਮੁੰਦੇ। ਕਹਿੰਦਾ ਹੁਣ ਅੱਜ ਤਾਂ ਨਵਾਂ ਯੁੱਗ ਆ ਗਿਆ, ਬਲੇਡ ਬਣ ਗਏ, ਚਾਕੂ ਬਣ ਗਏ, ਵਾਲ ਕੱਟਣ ਵਾਲੀਆਂ ਮਸ਼ੀਨਾਂ ਬਣ ਗਈਆਂ, ਫਿਰ ਤਾਂ ਲੋਕ ਕੇਸ ਕਟਾਉਂਦੇ ਨੇ।
1: ਕਿਉਂ ਭਈ ਇਹ ਕਿਵੇਂ ਹੋਏ ਕਰੋ ਬਤਾਵਨ,
0: ਇਹ ਕਿਵੇਂ ਹੋਇਆ ਮਹਾਰਾਜ, ਇਹ ਲੋਕ ਸਾਰੇ ਇੱਕੋ ਹੀ ਰਾਹ ਕਿਉਂ ਚੱਲ ਪਏ ਨੇ, ਇਹ ਸਾਨੂੰ ਦੱਸੋ।
1: ਆਪ ਪੰਥ ਮੈਂ ਕਰੇ ਰਖਾਵਨ,
0: ਉਹਦੇ ਉਲਟ ਤੁਸੀਂ ਪੰਥ ਵਿੱਚ ਕੇਸ ਰਖਵਾਏ ਨੇ ਬਈ ਕੇਸ ਨਹੀਂ ਕੱਟਣੇ। ਇਹ ਦੇਖੋ ਦੁਨੀਆ ਉੱਧਰ ਨੂੰ ਜਾਂਦੀ ਹੈ ਤੇ ਖਾਲਸੇ ਨੂੰ ਤੁਸੀਂ ਇੱਧਰ ਨੂੰ ਤੋਰਿਆ। ਜਬਲਾ ਖਾਲਸਾ ਰਹਿ ਨਿਆਰਾ, ਨਿਆਰਾ ਪੁਣਾ ਤਾਂ ਆਪੇ ਹੀ ਹੈ, ਜਦੋਂ ਸਿਰ ਤੇ ਸੁੰਦਰ ਜੂੜਾ ਹੈ, ਦਸਤਾਰ ਹੈ, ਦਾੜਾ ਹੈ, ਬਾਣਾ ਹੈ, ਬਾਣੀ ਹੈ, ਇਹੀ ਤਾਂ ਖਾਲਸੇ ਦਾ ਨਿਆਰਾ ਪੁਣਾ ਹੈ। ਜਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਹੋਈ, ਮਹਾਰਾਜ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਦਿੱਲੀ ਦੇ ਵਿੱਚ ਕਿਸੇ ਸਿੱਖ ਨੇ ਹਾਰਾ ਨਾਰਾ ਨਹੀਂ ਮਾਰਿਆ? ਕਹਿੰਦੇ ਮਹਾਰਾਜ ਸਿੱਖ ਤਾਂ ਉੱਥੇ ਬਹੁਤ ਨੇ ਦਿੱਲੀ 'ਚ, 1400 ਘਰ ਹੈ ਸਿੱਖਾਂ ਦਾ, ਪਰ ਸਾਰੇ ਹੀ ਦੁਰਕ ਗਏ, ਕੋਈ ਨਹੀਂ ਬੋਲਿਆ ਹੈ। ਕਿਉਂ ਮਹਾਰਾਜ? ਇੱਕ ਤਾਂ ਪਛਾਣ ਹੀ ਨਹੀਂ ਆਉਂਦੀ, ਗਾੜ ਗੂੜ ਕੱਟੇ ਹੁੰਦੇ ਨੇ, ਉਦੋਂ ਬਾਅਦ ਪਹਿਲਾਂ ਲੋਕ ਵਾਲ ਕੱਟ ਲੈਂਦੇ ਹੁੰਦੇ ਸੀ, ਕੋਈ ਰੱਖ ਲੈਂਦਾ, ਕੋਈ ਕੱਟ ਲੈਂਦਾ, ਕੋਈ ਜਿਵੇਂ ਮਰਜ਼ੀ ਕਰੀ ਜਾਂਦੇ ਸੀ, ਕਿਉਂਕਿ ਬੈਨ ਕੋਈ ਨਹੀਂ ਸੀਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀਰ ਰਾਜ ਜਾ ਗਿਆ, ਕਹਿੰਦੇ ਚੰਗਾ ਮੈਂ ਇਹੋ ਜਿਹਾ ਖਾਲਸਾ ਬਣਾਊਂਗਾ, ਜੇ ਲੁਕੇਗਾ ਤਾਂ ਵੀ ਲੁਕ ਨਹੀਂ ਸਕੇਗਾ, ਕਰੋੜਾਂ ਵਿੱਚ ਇੱਕ ਸਿੱਖ ਖੜਾ ਦੂਰੋਂ ਪਛਾਣਿਆ ਜਾਏਗਾ, ਉਹ ਇੱਕ ਸਿੱਖ ਵੀ ਖੜਾ ਵਿੱਚ। ਮਹਾਰਾਜ ਕਹਿੰਦੇ ਇਤਨੀ ਪਹਿਚਾਣ ਖਾਲਸੇ ਦੀ ਬਣਾ ਦਿਆਂਗਾ, ਇਸੇ ਕਰਕੇ ਮੈਂ ਖਾਲਸੇ ਨੂੰ ਕੇਸ, ਦਾੜਾ, ਦਸਤਾਰ ਬਖਸ਼ਿਸ਼ ਕੀਤੀ ਹੈ।
1: ਸੁਣ ਸ਼੍ਰੀ ਕਲਗੀ ਧਰ ਤਿਸ ਕਾਲ, ਕਯੋ ਪ੍ਰਸੰਗ ਸਬਨ ਕੇ ਨਾਲ।
0: ਸੁਣ ਕੇ ਮਹਾਰਾਜ ਨੇ ਬਚਨ ਉਸ ਵਕਤ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁਰਾਣਾ ਇੱਕ ਪ੍ਰਸੰਗ ਸੁਣਾਇਆ ਕਿ ਇਹ ਕਦੋਂ ਤੋਂ ਜਿਹੜੀ ਗਲਤ ਮਰਿਆਦਾ ਸ਼ੁਰੂ ਹੋਈ ਹੈ।
1: ਰਾਜ ਪਾਂਡਵਨ ਕੋ ਛੈ ਭਇਓ, ਚਿਰੰਕਾਲ ਬਹਰੋ ਬਿਤ ਗਏ।
0: ਜਦੋਂ ਪਾਂਡਵਾਂ ਦਾ ਬੜਾ ਸੋਹਣਾ ਰਾਜ ਚੱਲਦਾ ਸੀ, ਹੌਲੀ ਹੌਲੀ ਕਰਕੇ ਉਹਨਾਂ ਦੇ ਅੱਗੇ ਕਈ ਰਾਜੇ ਆਏ ਉਹਨਾਂ ਦੇ ਕੋਲ ਦੇ ਵਿੱਚ, ਫਿਰ ਹੌਲੀ ਹੌਲੀ ਕਰਕੇ ਸਾਰਾ ਕੁਝ ਜਦੋਂ ਖਤਮ ਹੋ ਗਿਆ।
1: ਉਪਨੰਦ ਕੋ ਭੇਛਿਤ ਮਾਲਕ, ਵਧਿਓ ਰਾਜ ਬੋ ਸ਼ਤਰਨ ਕਾਲਕ।
0: ਇੱਕ ਆਨੰਦ ਗੋਤ ਵਾਲੇ ਸ਼ੂਦਰ ਨੇ ਔਰ ਉਹਨਾਂ ਵਿੱਚੋਂ ਇੱਕ ਰਾਜਾ ਬਣਿਆ ਧਰਤੀ ਦਾ। ਉਹਨੇ ਫਿਰ ਜਿੱਥੇ ਪਾਂਡਵ ਰਾਜ ਕਰਦੇ ਸੀ ਸ਼ੂਦਰ ਨੇ ਰਾਜ ਕੀਤਾ।
1: ਛੀਨ ਲੀਨ ਭੂਪਤ ਸਮਦਾਏ, ਫੇਰੀ ਸਭ ਜਗ ਆਪਣ ਦੁਹਾਏ।
0: ਉਹਨੇ ਕੀ ਕੀਤਾ, ਉਹਨੇ ਸਾਰੇ ਜੱਗ ਦੇ ਵਿੱਚ ਜਿੰਨੇ ਰਾਜੇ ਸੀ ਸਾਰਿਆਂ ਦਾ ਰਾਜ ਖੋਹ ਕੇ ਆਪਣੇ ਆਪ ਵੱਡਾ ਚੱਕਰਵਰਤੀ ਰਾਜਾ ਬਣ ਗਿਆ।
1: ਚਾਰੋਂ ਬਰਨ ਚਲੇ ਅਨਸਾਰੇ, ਪਰਸ਼ੁਰਾਮ ਸਮ ਛਤਰੀ ਮਾਰੇ।
0: ਚਾਰੇ ਬਰਨ ਉਹਦੇ ਅਨਸਾਰੀ ਹੋ ਕੇ ਚੱਲੇ, ਆਗਿਆ ਵਿੱਚ ਚੱਲੇ, ਅਤੇ ਜਿਹੜਾ ਪਰਸ਼ੁਰਾਮ ਸੀ ਉਹ ਵੀ ਉਸੇ ਰਾਜੇ ਨੰਦ ਨੇ ਮਾਰਿਆ ਸੀ।
1: ਡੇਢ ਹਜ਼ਾਰ ਬਰਸ ਤੱਕ ਰਾਜ ਕਰਤ ਰਹੇ ਬੜ ਭਇਓ ਸਮਾਜ।
0: ਡੇਢ ਹਜ਼ਾਰ ਸਾਲ ਤੱਕ ਇਹਨਾਂ ਨੇ ਰਾਜ ਕੀਤਾ, ਬੜਾ ਭਾਰੀ ਰਾਜ ਸਮਾਜ ਇਹਨਾਂ ਦਾ ਹੋਇਆ ਹੈ।
1: ਸੰਗਿਆ ਸਭਨ ਨੰਦ ਕੇ ਰਹੇ, ਏਕ ਵਿਸਾਲ ਵਧਿਓ ਤਿੰਨ ਮਹੇ।
0: ਉਹਨਾਂ ਦੇ ਸੰਗਿਆ ਜਿਹੜੀ ਸੀ ਉਹ ਨੰਦ ਹੀ ਚੱਲਦੀ ਸੀ, ਕੋਈ ਵੀ ਰਾਜਾ ਬਣਦਾ ਸੀ ਕਿਉਂਕਿ ਉਹ ਤਾਂ ਨੰਦ ਹੀ ਲੱਗਣਾ ਸੀ ਉਹਦੇ ਨਾਲ। ਇਸ ਕਰਕੇ ਹਰੇਕ ਹੀ ਰਾਜਾ ਨੰਦ ਹੋਇਆ, ਰਾਜ ਉਹਨੇ ਕੀਤਾ, ਇਸ ਤਰ੍ਹਾਂ ਬਹੁਤ ਤਕੜਾ ਰਾਜ ਬਣ ਗਿਆ।
1: ਜੋ ਮਹੀਪ ਤਿੰਨ ਦੇਸ਼ ਨਿਕਾਰੇ, ਤਿੰਨ ਤੇਰੇ ਦੇ ਤਰਾਸ ਇਮ ਧਾਰੇ।
0: ਇਹ ਰਾਜੇ ਨੰਦ ਹੋਣਾ ਨੇ ਅੱਗੇ ਤੋਂ ਅੱਗੇ ਜਦੋਂ ਬਹੁਤ ਤਕੜਾ ਰਾਜ ਬਣਾ ਲਿਆ, ਪਹਿਲਾਂ ਉਹਨਾਂ ਦੇ ਪਿਤਾ ਨੇ ਰਾਜ ਕੀਤਾ, ਫਿਰ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਇਸ ਤਰ੍ਹਾਂ ਡੇਢ ਹਜ਼ਾਰ ਸਾਲ ਰਾਜ ਕੀਤਾ। ਅੱਗੇ ਜਾ ਕੇ ਇੱਕ ਹੋਰ ਰਾਜਾ ਨੰਦ ਆਇਆ, ਉਹਨੇ ਵਿਚਾਰ ਕੀਤੀ ਵੀ ਜਿਹੜੇ ਰਾਜੇ ਨੂੰ ਕੁੱਟ ਕਟਾ ਕੇ ਉਹਨਾਂ ਦਾ ਰਾਜ ਖੋਇਆ ਹੈ, ਉਹਨਾਂ ਰਾਜਿਆਂ ਦੇ ਮਨ ਵਿੱਚ ਕਦੇ ਤਾਂ ਆਵੇਗੀ ਕਿ ਇਹ ਰਾਜੇ ਨੂੰ ਆਪਾਂ ਜਿੱਤੀਏ, ਮਾਰੀਏ, ਆਪਣੀ ਸੈਨਾ ਇਕੱਠੀ ਕਰੀਏ, راج کھوئیے ہو سکتا وہ راج جڑے ساڈے کٹ کے کڈے ہوئے نے کٹھے ہو جان پھر حملہ کر دین اس کر کے جاں کوئی پنڈت کول منتر کرواؤن لگ جان منتر نال مار دین اس طرح انہوں نے وچار کیتی
1: بپرن تے برنی کروائے میرو راج دے بن سائے
0: راجا نند نے سوچا کتے برہمنا تو جڑے اصلی برہمن ہوندے نے داڑھی کیس رکھے سندے تلک بارہ لاؤن والے بالکل مریادا چلن والے انہوں کو تو منتر نہ کروا دین کوئی ہے جا ساڈا راج ہی ختم کر دین کتے
1: دور دور منتر جاپ دے کر موتی راج تیج سب ہر
0: سو سارا جتنا سی راج منتراں دے جاپ نال ختم کر دین کتے اتے میرا راج تے نہ ختم کر دین جویں آپاں نویں پاتشاہ دا سنیا سی آسام دے وچوں راجا گیا سی مان سنگھ وہ دیکھو کیویں ایک کشتی دے وچ ایک مورتی بنا تی وہ ہاتھ وچ فل فڑا دا ایسی کستری بنا دیتی نکلی راجا مان سنگھ بڑا خوش ہویا جب کشتی ادھر لگ گئی آ کے کنارے راجا مان سنگھ نے وہ فل سنگ لیا کتے وہ سنگتے ہی پاگل ہو گیا پاگل ہو کے مر گیا اس طرح انہوں نے ڈر سی کہ برہمنا تو کوئی اہی جی چیز نہ کروا دین کوئی منتر نہ پڑھوا دین راجا ہی مر جائے کتے کتے راج نہ ختم کر دین
1: کرے قطر سچے نج سارے اپنو تراس سنائے اچارے
0: پھر انہوں نے کی کیتا اپنے جڑے سچو سی وزیر سی سارے راجے نند نے کٹھے کیتے انہوں کو اپنے دل دا ڈر دسیا کہنے میرے من چ ایک خیال آیا آپ راج تاں کردے ہیں سارے یہ کتے برہمن جڑے نے یہ راجے یہ کٹھے جے ہو گئے کتے منتری نہ پڑھ دین کوئی منتر پڑھ کے راج نہ ناش کر دین
1: مل سبے ان مسلت مت تارے منتر سدھ نہ ہوئے بچارے
0: سارے نے ایک سلاح کیتی آپ کوئی یہو جہ جتن کریے کہ منتر سدھ ہی نہ ہوئے انہاں دا جنہ مرضی پڑھی جان منتر دا کوئی پربھاو نہ رہے وہ کارن آپ ایوں کردے بھی کسے بندے نوں پوچھدے ہیں سیانے نوں جیڑا چنگا برہمن ہے پہلا کھوج کڈ لئیے کھوج انہاں نے کڈ لئی کہ منتر نسفل کیویں کیتا جا سکدا ہے
1: دجبر بدیا جتک پربینا سب کو کیجے کیس بہینا
0: کہندے یہ گل مل گئی جی آپاں نوں مینوں وزیر کہندے کھوج کر کے سانوں یہ پتہ لگ گیا جے منتراں دا نسفل کرنا ہوئے نا اثر بندے دے وال کٹ دیو ایک تاں تمباکو دی کھوج وہ توکاں نے کیتی سی بھئی تمباکو پیا کے بندے دا جب تپ سنجم ناس ہو جاندا ہے راجے نند نے کی لبیا انہوں تو تمباکو ملیا نہیں ادو انہیں یہ گل لب لئی بھئی جے وال کٹ دیتے جان کیس کٹے ہون تاں بندے دا کوئی منتر چلتا نہیں اسی بھی پتا کیتا برہمنا کولوں جڑے چنگے نے جیون والے بندے نے سو کہندے سی جدوں اسی 40 دن کوئی جلیسا کردے ہیں کسے منتر دا کہنا ادوں پھر اسی تاں نو بھی نہیں کٹتے ہاں وال بھی نہیں کٹتے ہاں پوری داڑھی ساڈے 40 دن چگیا ہوندی ہے سونے وال بن جاندے نے پھر تاں کہندے ساڈا پہیر ہی نہیں رہندا کوئی اسی سکھ ہاں کہ ہندو ہاں کہندے وہ جدوں ساڈا منتر سدھ ہو جاندا پھر اسی کٹا دینے اپنے وال اس کر کے ہے کہ کیساں دے وچ انی شکتی ہے اگے جا کے ستگرو پھر یہ ایک بار نرنا کرن گے
1: دجبر بدیا جتک پربینا سب کو کیجے کیس بہینا
0: کہنے جیڑے بندے تھوڑا جا ہے ودیا وچ پربین نے چنگا اچھے نے دھارمک بندے نے جنہاں تو خطرہ ہو سکتا ہے کہ بندہ مریادا نال پاٹھ کرے تے کم الٹا دے گا پہلا یہ بندیاں دے وچ ہی کسر پا دنے آپ کوئی نہ کوئی وہ سارے برہمن پھڑ کے انہوں دے سر دے وال زبردستی اپنے کو سپاہی دیندے نے فوجاں نے آپ سارے سپاہی لا کے بن کے انہوں نے برہمنوں دے وال سارے کٹ دینے ہیں داڑیاں من دینے ہیں تے انہوں دے منتری ختم ہو جان گے
1: شودر چھاپ اپنی دیو لائے منڈے سیس منتر نے بلائے
0: کہندے انہوں دے اتے اپنا استرا لا دیو اے شودر چھاپ کہندے نے انہوں کہندے شودر بنا دینے ہیں جویں ترکاں نے ایک گل رکھی ہوئی سی کہ تم ماڑا جا تمباکو پیلا اجمیر شاہ دا جڑا جمائی بنیا سی برہمن انہوں ماڑا تمباکو اور جڑے سنگاں نوں پھڑدے سی ایک گل کہندے سی کہ ماڑے ماڑے وال کٹ لین دو سانوں ترک بھی یہی کہندے سی ਮਾੜਾ ਜਿਹਾ ਤੰਬਾਕੂ ਖਾ ਲਓ, ਮਾੜਾ ਮਾੜਾ ਜਿਵੇਂ ਅਸੀਂ ਸਾਡੇ ਨਾਲ ਜਿਹੜਾ ਸਾਡੇ ਧਰਮ ਮੁਤਾਬਕ ਬਣਦਾ ਹਲਾਲ, ਇਹ ਇੱਕ ਬੁਰਕੀ ਲਾ ਲਓ। ਭਾਵੇਂ ਨਰੰਗੇ ਦਾ ਹੁਕਮ ਸੀ ਵੀ ਇੱਕ ਬੁਰਕੀ ਵੀ ਕੋਈ ਆਪਣੀ ਖਾ ਗਿਆ ਨਾ, ਉਹ ਸਮਝ ਲਓ ਤੁਰਕ ਬਣ ਗਿਆ। ਬਸ ਇਹਨਾਂ ਨੇ ਕਿਹੜਾ ਉੱਥੇ ਕੁਛ ਛਕਾਉਣਾ ਹੁੰਦਾ, ਅੰਮ੍ਰਿਤ ਛਕਾਉਣਾ, ਇਹਨਾਂ ਨੇ ਕਿਹੜਾ ਕੁਛ ਕਰਨਾ, ਆਪਣਾ ਜੂਠਾ ਖਵਾ ਦੇਣਾ ਅਗਲੇ ਨੂੰ ਮੀਟ, ਤੇ ਉਹ ਕਹਿੰਦੇ ਤੁਰਕ ਬਣ ਜਾਂਦਾ। ਇਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ, ਵਾਲ ਹੀ ਕੱਟ ਦੇ ਸਾਰਿਆਂ ਦੇ।
1: ਮਰਨੀ ਸਿੱਧ ਨਾ ਕਿਸ ਕੀ ਹੋਏ, ਅਨਕੇ ਉਪਾਏ ਕਰੇ ਜੇ ਕੋਏ।
0: ਮਰਨੀ ਹੁੰਦੀ ਮਾਲਾ, ਮਾਲਾ ਸਿੱਧੀ ਨਾ ਹੋਵੇਗੀ। 1008 ਮਣਕਾ ਜਾਂ 1001 ਮਣਕਾ ਇਹਨਾਂ ਦਾ ਹੁੰਦਾ ਬਰਨੀ ਦਾ। ਕਹਿੰਦੇ ਉਹ ਐਸਾ ਮੰਤਰ ਬਰਨੀ ਦੇ ਨਾਲ ਪੜ੍ਹਦੇ ਮਾਲਾ, ਤੇ ਉਹਦੇ ਨਾਲ ਫਿਰ ਜਦੋਂ ਵਾਲ ਕੱਟੇ ਹੋਏ ਤਾਂ ਮੰਤਰ ਨੇ ਸਿੱਧੀ ਨੀ ਹੋਣਾ।
1: ਸੁਣ ਮੈਂ ਪਤਕੇ ਮਨ ਮੈਂ ਭਾਏ, ਜੈ ਕਹਤੇ ਜਿਜਲੀਏ ਬੁਲਾਏ।
0: ਸੁਣ ਕੇ ਰਾਜੇ ਦੇ ਮਨ ਦੇ ਅੰਦਰ ਬੜਾ ਭਾਇਆ, ਵੀ ਬੜੀ ਚੰਗਾ ਤਰੀਕਾ ਦੱਸਿਆ ਉਹਨੇ। ਜਿੱਥੋਂ ਕਿੱਥੇ ਬ੍ਰਾਹਮਣਾਂ ਨੂੰ ਕਿਹਾ ਵੀ ਤੁਹਾਨੂੰ ਬੜਾ ਮਾਣ ਸਨਮਾਨ ਦੇਣਾ ਹੈ, ਤੁਹਾਨੂੰ ਰਾਜ ਘਰੋਂ ਬੜਾ ਕੁਛ ਮਿਲਣਾ ਹੈ, ਤੁਸੀਂ ਬੜੇ ਅੱਛੇ ਪੰਡਿਤ ਹੋ, ਵਿਦਵਾਨ ਹੋ, ਤੁਹਾਨੂੰ ਸਤਿਕਾਰ ਕਰਨਾ, ਆਓ ਜਿਹੜਾ ਸਾਡੇ ਕੋਲ ਨਿਮੰਤਰਣ ਭੇਜ ਕੇ ਧੋਖੇ ਨਾਲ ਸਭ ਨੂੰ ਇਕੱਠੇ ਕਰ ਲਿਆ।
1: ਨਿਜ ਬਲ ਕਰ ਕੇ ਸਿਰ ਮੁੰਡਵਾਏ, ਸ਼ਮਸ ਸਮੇਤ ਕੇਸ ਬਿਨ ਸਾਏ।
0: ਉਹਨਾਂ ਨੇ ਆਪਣੇ ਬਲ ਕਰਕੇ ਇਹਨਾਂ ਨੂੰ ਪਕੜ ਕੇ ਜ਼ਬਰਦਸਤੀ ਇਹਨਾਂ ਦੇ ਸਿਰ ਮੁੰਨ ਦਿੱਤੇ, ਸ਼ਮਸ਼ੁੰਡੀ ਦਾੜੀ ਇਹਨਾਂ ਦੇ ਦਾੜੇ ਮੁੰਨ ਦਿੱਤੇ, ਬਿਲਕੁਲ ਰੋਡੇ ਮੋਡੇ ਘੋਡੇ ਬਣਾ ਦਿੱਤੇ।
1: ਕਵੀਨ ਤੇ ਸਲੋਕ ਬਨਵਾਏ, ਬੋ ਗ੍ਰੰਥਨ ਮੈਂ ਦੇ ਲਿਖਾਏ।
0: ਰਾਜਿਆਂ ਕੋਲ ਕੋਈ ਕਮੀ ਨਹੀਂ ਹੁੰਦੀ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਬਾਣੀ 'ਚ ਲਿਖਿਆ ਮਹਾਰਾਜ ਨੇ। ਉਹਨਾਂ ਨੇ ਚੰਗੇ ਚੰਗੇ ਕਵੀ ਲੈ ਕੇ ਉਹਨਾਂ ਕੋਲੋਂ ਸ਼ਲੋਕ ਬਣਵਾਏ ਕੇਸਾਂ ਦੇ ਵਿਰੁੱਧ, ਅਤੇ ਬਹੁਤਿਆਂ ਗ੍ਰੰਥਾਂ ਦੇ ਵਿੱਚ ਪੰਗਤੀਆਂ ਜਿਵੇਂ ਕਹਿੰਦੇ ਨਾ ਜ਼ਬਰਦਸਤੀ। ਆ ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਹੈ, ਕਵੀ ਜੀ ਤਾਂ ਚੜ੍ਹਾਈ ਕਰ ਗਏ ਸੀ, ਲਿਖ ਕੇ ਸਾਰਾ ਖਰੜਾ ਛਪਿਆ, ਤੇ ਬਾਅਦ 'ਚ ਹੈ ਇਹ 20 ਸਾਲ ਤੱਕ ਖਰੜਾ ਹੀ ਪਿਆ ਰਿਹਾ ਸੀ, ਬਾਅਦ ਵਿੱਚ ਛਪਾਈ ਹੋਈ ਹੈ ਇਹਦੀ। ਫਿਰ ਇਹ ਕਈ ਬੰਦਿਆਂ ਨੇ ਲਿਜਾ ਲਿਜਾ ਕੇ ਪੜ੍ਹ ਕੇ ਦੇਖਿਆ ਵੀ ਮੋੜ ਜਾਂਗੇ, ਤੋ ਉਸ ਵਕਤ ਉਹਨਾਂ ਨੇ ਸੋਚਿਆ ਇਹ ਤਾਂ ਬੜੀ ਵਧੀਆ ਚੀਜ਼, ਸਾਡਾ ਤੋਰੀ ਫੁਲਕਾ ਖਤਮ ਹੋ ਜਾਊਗਾ ਜੇ ਇਹ ਲੋਕ ਇਹ ਗ੍ਰੰਥ ਸੁਣਨ ਲੱਗ ਗਏ, ਪੜ੍ਹਨ ਲੱਗ ਗਏ। ਸਾਤੋਂ ਕੌਣ ਪੁੱਛਿਆ ਕਰੂ ਅੱਜ 13 ਆ ਕਿ 14 ਆ ਕਿ 5ਵੀਂ ਆ ਕਿ ਮੱਸਿਆ ਕਿ ਸੰਗਰਾਂਦ ਆ ਕਿ ਦੂਜਾ ਕਿ ਤੀਜਾ, 67 ਆ ਕਿ ਤੇ ਰਾਹੂ ਕੇਤੂ ਹੈ, ਜਾਂ ਹੋਰ ਸਾਡੇ ਖਾਣੇ ਪੀਣ ਦੇ ਸਾਧਨ ਮੁੱਕ ਜਾਣਗੇ। ਉਹਨਾਂ ਨੇ ਇਸ ਗ੍ਰੰਥ ਦੇ ਖਰੜੇ ਦੇ ਵਿੱਚ ਚੰਗੇ ਵਿਦਵਾਨਾਂ ਕੋਲ ਜਿਹੜੇ ਉਹਨਾਂ ਦੇ ਖਾਸ ਬੰਦੇ ਪੈਸੇ ਦੇ ਦਵਾ ਕੇ, ਸੀਤਲਾ ਦਾ ਪ੍ਰਸੰਗ, ਤੰਬਾਕੂ ਦਾ ਪ੍ਰਸੰਗ ਜੀ, ਇਹਦੇ ਵਿੱਚ ਮਹਾਰਾਜ ਫੀਮ ਖਾਂਦੇ ਸੀ, ਮਹਾਰਾਜ ਸੁੱਖਾ ਪੀਂਦੇ, ਕਈ ਗੱਲਾਂ ਐਸੀਆਂ ਠੋਕਤੀਆਂ ਵਿੱਚ ਜਿਹੜੀਆਂ ਕਿ ਬੰਦਾ ਪੜ੍ਹ ਪੜ੍ਹ ਕੇ ਆਖੇ। ਹੁਣ ਇਹਦੇ ਵਿੱਚੋਂ ਕਈ ਬੰਦੇ ਜਿਹੜੇ ਅਮਲੀ ਨੇ ਉਹ ਕਹਿੰਦੇ ਸੂਰਜ ਪ੍ਰਕਾਸ਼ ਲਿਖਿਆ ਹੋਇਆ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਤੋ ਆਪਣੇ ਗ੍ਰੰਥ ਦੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਕਿ ਮਹਾਰਾਜ ਸੁੱਖਾ ਪੀਂਦੇ ਸੀ, ਫੀਮ ਖਾਂਦੇ ਸੀ, ਤੁਹਾਡੇ ਲਿਖਿਆ ਤਾਂ ਹੋਇਆ। ਹੁਣ ਜੇ ਕੋਈ ਬੰਦਾ ਐਵੇਂ ਲਿਖ ਦੂਗਾ ਆਪਾਂ ਕਮਲੇ ਥੋੜ੍ਹੀ ਹੈ, ਇਹ ਤਾਂ ਇੱਕ ਗ੍ਰੰਥ ਹੈ, ਇੱਕ ਵਿਦਵਾਨ ਨੇ ਲਿਖਿਆ, ਸਾਡੇ ਕੋਲ ਤੱਕੜੀ ਆ, ਜਦ ਸਾਡੇ ਕੋਲ ਤੱਕੜੀ ਆ ਕੰਡਾ ਹੈ, ਜਦ ਸਾਡੇ ਕੋਲ ਤੋਲ ਹੈ, ਗੁਰੂ ਗ੍ਰੰਥ ਸਾਹਿਬ ਦੀ ਹਰ ਪੰਗਤੀ ਨਾਲ ਅਸੀਂ ਮਿਲਾ ਕੇ ਚੱਲਣਾ, ਜਿੱਥੇ ਗਲਤ ਹੋ ਜਾਂਦਾ ਉੱਥੇ ਕੱਟ ਦਿੰਦੇ ਹਾਂ ਆਪਾਂ, ਵੀ ਇਹ ਗੱਲ ਗਲਤ ਹੈ। ਸੋ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਐਸਾ ਹੀ ਕਰਮ ਕੀਤਾ, ਸ਼ੁਰੂ ਤੋਂ ਲੈ ਕੇ ਹਰੇਕ ਧਰਮ ਦੇ ਨਾਲ ਇਸ ਤਰ੍ਹਾਂ ਹੀ ਧੱਕਾ ਹੁੰਦਾ ਆ। ਇਹਨਾਂ ਨੇ ਗ੍ਰੰਥਾਂ ਦੇ ਵਿੱਚ ਐਸੀਆਂ ਗੱਲਾਂ ਪਾ ਦਿੱਤੀਆਂ, ਤਾਂ ਉਹਨਾਂ
1: ਲੰਘ ਜਾਂਦਾ ਫਿਰ ਉਹ ਪੱਕਾ ਹੀ ਹੋ ਜਾਂਦਾ। ਲੋਕ ਕਹਿੰਦੇ ਤਾਂ ਬੜਾ ਪੁਰਾਣਾ ਗ੍ਰੰਥ ਹੈ, ਜਦ ਉਹਦੇ 'ਚ ਲਿਖਿਆ ਹੋਇਆ ਤਾਂ ਫਿਰ ਆਪਾਂ ਕਿਵੇਂ ਕੱਟ ਸਕਦੇ। ਨਾਲੇ ਅੱਜ ਕੱਲ੍ਹ ਦੇ ਲੋਕ ਤਾਂ ਇੰਨੇ ਨੇ ਕਹਿੰਦੇ ਲਿਖਿਆ ਦਿਖਾਓ ਕਿੱਥੇ ਆ, ਕੋਈ ਵੀ ਗੱਲ ਹੋ ਜਾਏ ਕਹਿਣਗੇ ਲਿਖਿਆ ਦਿਖਾਓ, ਲਿਖਿਆ ਤਾਂ ਅਸੀਂ ਬੜਾ ਪੁੱਠਾ ਪੁੱਠਾ ਦਿਖਾ ਦੇ, ਫਿਰ ਉਹ ਮੰਨ ਲਓਗੇ ਤੁਸੀਂ? ਲਿਖੇ ਹੋਏ ਤੇ ਵਾਲਾ ਨਹੀਂ ਚਾਹੀਦਾ ਹੁੰਦਾ, ਬਸ ਸਿਰਫ ਲਿਖਿਆ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ ਉਹੀ ਸਹੀ ਆ, ਬਾਕੀ ਕਿਤੇ ਵੀ ਕੁਛ ਲਿਖਿਆ ਹੋਇਆ ਉਹਨੂੰ ਤਾਂ ਆਪਾਂ ਨੇ ਕੰਡੇ ਦੇ ਉੱਤੇ ਤੋਲਣਾ ਹੈ, ਔਰ ਤੋਲ ਕੇ ਦੇਖਣਾ ਕਿ ਸਾਡੇ ਗੁਰਮਤ ਅਨੁਸਾਰ ਹੈ ਜਾਂ ਨਹੀਂ।
2: ਸਭ ਜਗ ਮੁੰਦਤ ਭਏ ਬਿਪਰ ਜਵ, ਇਹ ਵੀ ਧਰਮ ਬਖਾਨਤ ਭੇ ਤਵ।
1: ਰਾਜੇ ਨੇ ਸਾਰਿਆਂ ਦੇ ਲਾਹ ਤੇ ਕੇ ਸਾਰੇ ਬ੍ਰਾਹਮਣ ਇੱਕ ਜੈਸੇ ਕਰਤੇ, ਅੰਗਰੇਜ਼ਾਂ ਨੇ ਆ ਕੇ ਕਿਰਪਾਨਾਂ ਲਾਹ ਤੀਆਂ ਸਿੰਘਾਂ ਦੀਆਂ, ਹੁਣ ਸਿੰਘ ਡਰਦੇ ਕਿਰਪਾਨ ਨਾ ਪਾਉਣ, ਜਿਹੜਾ ਫੜਨ ਕੁੱਟਾਂਗੇ ਤੈਨੂੰ। ਉਹ ਫਿਰ ਆਪਣੇ ਗਲ ਵਿੱਚ ਧਾਗਾ ਜਿਹਾ ਪਾਉਣ ਲੱਗ ਗਏ, ਧਾਗੇ 'ਚ ਕਿਰਪਾਨ, ਫਿਰ ਉਹ ਵੀ ਕਿਤੇ ਫੜ ਕੇ ਕੁੱਟਣ ਲੱਗ ਗਏ, ਫਿਰ ਕੰਘੇ 'ਚ ਫਿੱਟ ਕਰਨ ਲੱਗ ਗਏ ਹੌਲੀ ਹੌਲੀ ਹੌਲੀ, ਉਹ ਨਿੱਕੀ ਜੀ ਕਿਰਪਾਨ ਜੀ ਕੰਘੇ 'ਚ ਪਲ, ਚਲੋ ਉਹਦਾ ਇੱਕ ਮਜ਼ਬੂਰੀ ਸੀ।
3: ہولی ہولی چلو اج تا کوئی نہیں اج تا آزاد بیٹھے آپ ہوں تو سارے پا سکتے ہیں سنویدھان ہے بڑا کچھ اپنے کو گرو گرنتھ صاحب نو ایڈی وڈی مانتا سپریم کورٹ نے دیتی جد بھی گرو گرنتھ صاحب جاگ دی جوت ہے حاجرا حضور ہے جاہرا جہور ہے ادھر اتنے ہور کی ہو سکتا سانو تا سارا پورا ادھکار ہے پنج ککار پہننے کا وہ جڑے سارے عام لوگ سی انہوں نے پھر وہ کہنے میں تو کنگے چ پائی ہوئی ہے میرے تا گل چ دھاگا پا کے پائی ہوئی ہے اسی طرح کرتے ہوں نے سارے جنے اپنے دھرم نو بگاڑ لئی پنجاں باڑیاں چ فرق پایا انگریزاں نے راگ مالا دا رولا پوایا انگریزاں نے یہ کئی طرح دیا گلان کروائیاں انگریزاں نے کیونکہ جدو کسی دے دھرم تو وہ نشچر ڈلا دئیے تو بندہ ڈگ پیندا گرو گرنتھ صاحب تو نشچر ڈلاؤ دے بے انت جتن کیتے انگریزاں نے اس کر کے ستگرو مہاراج سچے پاتشاہ نے اتنے ساکھی سنائی ہے یہ سمے دے لوگ ایسا کرم کرتے ہیں پر آپ نو سوچی رکھنی چاہیے انہاں گلاں دی
2: پٹھے سلوک سلاون کرے چھتری پیشن کے کچ ہرے
3: اس طرح کہنے نے سلوک پڑھ پڑھ کے سناؤن تے چھتری جڑے بیش ہور لوگ سن سو انہاں دے وی کیس لا تے کہندے ساریاں دی لا دو پھر برہمن رولا پاؤن لگ پے سارے کیس منتے جدوں انہاں دیکھا کہ تھوڑا رولا پین لگ گیا چھتری جڑے بیس شودر سی انہاں نوں کہندے تسی وی کٹا دیو وہ تو پہلے ہی تیار سی گے کسی نوں کہو بھی تیرے تے جواں پہ جان گیا تیرے سر چ پھنسیاں ہو جان گیا اتنا بوجھ کیوں چکیا جد ہی چھوٹے چھوٹے ہوندے سی پہلا ہریانے چ تھوڑا جڑ میں رہا اتنے دو تین کلاساں پڑھیا اتنے ہریانے دے لوگ سانو کہندے سدیار بوجھا اٹھا رکھا سر پہ بوجھا دس دے جوڑے تو کہندے بوجھا کہندے اتنا بوجھ کلکتے وال کہن گے بندہ گوبھی بند گوبھی کہن گے دستار بنی جیڑی وہ کہنے بند گوبھی رکھی سر تے دے یا لوگ طرح طرح دیا گلا کرتے ہیں سانو اسی پرکار وہ جہے سی پھر دوجے بھی نال لا لے کہنے جی انہوں حکا پیا سی سارے پیا کے وہ منہ بھی حکا دے دیتا لے بھی تم بھی ایک گٹ بھر لے اس طرح جنوب بہت ہی گنتی ایک پاسے ہو جائے وہ تو کلا بندہ کی کر سکتا ہے
2: بپر اپنے سر منڈوائے اپن لوگ مگ اسی چلائے
3: جدو برہمنا نے سر منا لے کھتری نے منا لے ویشیا نے منا لے سارا نہیں منوا لے رہا ہی کوئی نہیں کیسا والا کہندے یہ دھرم بن گیا ہوں بس کہندے یہی دھرم ہے اتو یہ دھرم چل پیا
2: جگت جھوٹ کو انگیکارا شیس منڈا ون پنتھ بٹھارا
3: ایک تو پھر جگت جھوٹ نو انگیکار کرنا تمباکو پینا ایک کیس منانے بس یہی کل جگا ہور کی کل جگا ہے یہ نال ہی سارا دی مریادا ٹوٹ گئی سارے تھلے ڈگ پے
2: ان دونوں تے کلی کو کالا جے قیدی تس بھیو مثالا
3: ان دونوں چیزاں کر کے کل جگ پھیل گیا سارے پاسے لوکاں دی بدھی بھرشت ہو گئی تمباکو پی کے دماغ خراب ہو گئے جہے سر دے تے انٹینا سی اصل وچ انٹینے دی جڑا ٹی وی دا انٹینا دی کاڑ کیساں نے گڈی ہے سائنسداناں نے کیساں تو ہی ساری تچی لئی بھی انٹینا اسے کر کے بنایا کیساں تو بھی کیس کافی مضبوط چیز ہے اپنے شریر دے اتنے بہت ودیا بخش اکال پرکھ دی پر انہاں لوکاں نے دیکھا کہ بدھی دا وعدہ کتھوں ہوندا کیساں تو کیس منڈا دو جے بدھی نو خراب کرن والی چیز کہڑی ہے تمباکو تمباکو کھوا دو اینو اس طریقے دے نال بندے نو سارے نالوں ود پیڑی چیز کہڑی ہے بےسواں وہ ترکاں نے ودھا دتی بےسواں جتھے بھی کوئی سکھ ملے کوشش کرو انہیں ڈگن دی اس طرح کر کے ود تو ود کوشش کر کے سارے نے ڈگن دا یتن کیتا ہریک نو
2: دوہرا سن سنگ تیار خالصا تان
3: اس دن تو سن کے ساری سنگت خالسا سارا فوجاں ساریاں
2: جگت بکھے دل پرت ودی کلو کین وپریت
3: جگت دے وچ بڑھ گئی دنوں دن کل یگ نے وپریتی کیتی ہے یہ چیزاں ودیاں تاں پتا لگیا سارے نوں آپاں نوں وی پتا لگیا بھی یہ چیزاں کتھوں چلیاں کیوں چلائیاں کینے چلائیاں اپنے مطلب ہی لوکاں نے دھرم بدلیا کل یگ نے کہا سی دسویں پاتشاہ نوں میرے سمے دے وچ لوکاں دی جڑی مرضی ہو جاوے گی بھی آ چیز ودھی ہے چلو بھی سارے بیٹھ کے انہوں دھرم بنا لو لوک دھرم اپنی مرضی دا بنایا کرن گے جیہدے وچ موجاں ہون گیاں اصلی دھرم نوں لوک پیچھے رکھ دین گے جویں انگریزاں دی اصلی بائبل جیڑی آ وہ تاں انہوں نے رکھی ہوئی ایک پاسے وہ تاں اصلی باہر ہی نہیں کڈدے انہوں نے اپنی مرضی کی دوارا بنا لی بھائی یہ تھوڑی کھلیاں چھٹیاں وہ تو بڑی سخت مریادا والی ہے وہ انہوں نے لکو کے رکھتی تے اصلی بائبل جہی سی اس وہ لکو دیتی تے نقلی بنا لی سوکھی سوکھی جہی سی یہ بھائی سوکھے رہیے
2: میں پس دینوں دنڈ جو سواب سرم ستھاپ
3: مہاراج کہتے راجے نے تو دتا سی دنڈ انہوں نے بنا لیا انہوں دھرم اس کر کے سنسار دے لوگ ایسے ہی نے سو جے کسی نو کوئی چیز لگے یہ جی مل جائے تا کسی نو کوئی سزا ملی وہ جیڑی سزا ملی انہیں سارے پاسے لوکاں نو کہندے یہ تو نواں دھرم چلیا سو جس پرکار راجے دا نک وڈیا گیا سی جاں وزیر دا تا اس پرکار وہ راجے دا نک جدوں وزیر دا نک وڈیا گیا ورد تا کینچی نال اودی استری نے وہ سر تے سو نک دے اتے پٹی جی لائی پھرے سویرے راجا کہنا یہ کہنا یہ جی سورگاں دی ہوا ہوں دی تا کروایا اس طرح راجا کہنا اچھا پر وہ کن چاہتا ایوں گل ہے جہاں اپنے پتا دا ہوئے گا اسے نو آوے گی راجا ڈر گیا کہنا جی تھوں تو آوے گی آؤں لوگوں نے نک وڈنی شروع کرتے سی ایک باری اس کر کے کہ سنسار دے لوگ اپنی گلتی نو چھپاؤن لئی وہ گلتی نو کہندے اے تاں دھرم نواں چلیا
2: جگرت جگت انیک تے بنے چاہے سچ آپ
3: انیک جگتیاں نال جھگڑدے نے کئی پرکار دیاں ترکاں کردے نے کئی پرکار دیاں جھوٹے کویاں نے بنائیاں ہوئیاں سرتیاں سناؤندے نے آپ سچے بننا چاہندے نے کہ اسی بڑے سچے ہاں
2: چور ٹھگن کے کارنے بندن سگل کین
3: چور تے ٹھگاں دے کارن سنگل بنے بھائی سنگل نال بنیے انہاں نوں
2: ویدن کھید سر پور نرک جگ لوکن کو دین
3: برہمنا نے کی کیتا ایک ودھی کرم ایک نچھید کرم بنا کے لوکاں نوں یہ سنگل پا تے جڑا سورگاں نوں جاندا وہ سونے دی بیڑی پی جاندی ہے نرکاں نوں جاندا وہ لوہے دی بیڑی ہے کیا نرک کیا سرگ بچارے سنتن دو رد اسی تے دوویں رد کیتے ہوئے نے مہاراج کہندے نے یہ جڑے سنسار دے جیے نے یہ جویں مرضی کرن پن کرن پاپ کرن ہور کرن پر ساڈے گرسکھ پنی پاپی آکھن نہ ہے کر کر کرنا لکھ لے جا
2: سنت بھگت بھگوانت کے ان پر دند نہ جوئے
3: جڑے رب دے پیارے نے سنت مہاتما بھگت نے انہاں دے اتے دونوں ہی نہیں ہے نہ تا نرک نے نہ سورگ نے سنتاں نے دوویں رد کر دیتے ہیں
2: جتھا مصائب پھوپ کے نیت کہہ کے ٹکوئے
3: جویں راجے دا مصائب ہووے خاص اہلکار ہووے وزیر ہووے اونوں کتے بھی کوئی رکاوٹ نہیں ہندی
2: جن جانیا تن جانیا بہتا کیا بس باد
3: یہ تاں جنہاں نے جانیا نا جنہاں نے کچھ جانیا کرنا بھگتی نو تپسیا نو تنہاں نے جانیا پرماتما نو انہاں نے جانیا شریعت نو کہندے بہت ہی کی بکواد ہندی بکواس فالتو بولنا بہتا فالتو کی بولنا بہت ہی گلاں کیڑیاں کرنیاں نے یہ تاں دے جنہاں نے جن جانیا تو مطلب جنہاں نے بھگتی نو کرنا جان لیا انہاں نے پراپتی کر لی باقی تاں ساریاں گلاں ہی نے
2: کرنی والا تر گیا ڈبا بکا جو باد
3: جہاں بندہ ایویں سارا دن لڑائی جھگڑے ادھر ادھر گلا مارد چکا مارد وہ ڈب جاتا ہے جہاں بندہ کرنی کرتا ہے جنیاں آپ گلا کرتے ہیں ساری دہاڑی چ رات نو دن گلا کرتے ہیں مہاراج کہتے وہ گلا کرنے والا تو کوئی نہیں تریا وہ تو ڈبیا ہی ڈبیا تے جیڑا سارا دن ساری رات ہی کہندا ست نام شری واہے گرو صاحب جی ست نام شری واہے گرو جیڑا نام جپدا کہندے او تر گیا ہے
2: سگل ایستا گیان کے بھگت راج کی منڈ
3: ہن جیڑی گیان ہونا نا بندے نو اے ایشور تا پراپت ہوندی نال تے بھگتی دے نال جیون نو پرتاپ ملدا ہے
2: یوت وکار پر جا سر وفل دکھ کرم کنڈ
3: ہوں جی وکار سنجکت ساری پرجا وکار کی بھری پی ہے یہ بہت زیادہ دکھ پراپت ہوتا ہے کیونکہ کرم کانڈ ہی کرتے ہیں سارے لوگ بھگتی کرنی تا ہوں بھی اتنے بہنا پینا گھنٹا دو گھنٹے تین گھنٹے تے جیڑیاں گل ہے گی یا دوسری کرم کانڈ کی وہ یہ گل ਬਈ ਮੱਥਾ ਟੇਕਿਆ ਤੇ ਦੌੜ ਗਏ, ਮੈਂ ਵੇਖ ਕਰਾਇਆ, ਮੈਂ ਸਿਹਰਾ ਚੜਾਇਆ, ਮੈਂ ਇਸ ਤਰ੍ਹਾਂ ਕਰਿਆ ਆ। ਉਹਨੂੰ ਪੁੱਛੇ ਤੂੰ 5 ਮਿੰਟ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਜਾਂ ਕੀਰਤਨ ਸੁਣਿਆ ਕੋਈ ਕਥਾ? ਕਹਿੰਦਾ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ, ਦੇਹ ਕਰਾਦੀ ਥੋੜੀ ਆ ਉੱਥੇ। ਇਸ ਕਰਕੇ ਸੰਸਾਰ ਦੇ ਲੋਕ ਜਿਹੜੇ ਕਰਮ ਕਾਂਡ ਜੇ ਕਰਦੇ ਨੇ, ਦਿਖਾਵੇ ਦੇ ਕਰਮ ਕਰਦੇ ਨੇ, ਜਿਹੜਾ ਸੌਖਾ ਜਿਹਾ ਕੰਮ ਹੈ ਜਿਹੜਾ 2 ਮਿੰਟ ਚ ਹੋ ਜੇ ਉਹ ਕੰਮ ਕਰਦੇ ਨੇ। ਜਿਹੜਾ ਭਗਤੀ ਹੈ ਮਨ ਮਾਰ ਕੇ ਕਰਨੀ ਪੈਂਦੀ ਹੈ, ਉਹ ਕਰਮ ਨੂੰ ਲੋਕ ਛੱਡ ਦਿੰਦੇ ਨੇ।
2: ਤੀਰਥ ਜਪ ਤਪ ਦੱਖਣ ਨੇਮ ਸੰਯਮ ਅਰਦਾਨ,
3: ਤੀਰਥਾਂ ਦਾ ਇਸ਼ਨਾਨ, ਜਪ ਕਰਨਾ, ਤਪ ਕਰਨਾ, ਦਕਸ਼ਣਾ ਦੇਣੀ, ਨੇਮ ਕਰਨੇ, ਸੰਜਮ ਕਰਨੇ, ਹੋਰ ਸਾਰੇ ਜਿਹੜੇ ਕਰਮ ਨੇ।
2: ਵਰਣਾਸ਼ਰਮ ਇਹ ਵੇਦ ਰਚਿਓ ਪਿਤਾ ਤੇ ਥਾਨ,
3: ਬ੍ਰਹਮਾ ਜੀ ਨੇ ਸਾਰਾ ਕੁਛ ਰਚਿਆ, ਵਰਣਾਸ਼ਰਮ ਦੇ ਮੁਤਾਬਕ ਸਾਰੀਆਂ ਚੀਜ਼ਾਂ ਵੇਦਾਂ ਦੇ ਵਿੱਚ ਰਚੀਆਂ ਹੋਈਆਂ।
2: ਮਨ ਤੋਂ ਮਨ ਇੰਦਰਨ ਇੰਦਰ ਮਤਮੋ ਮਤ ਅਨਰਾਗ,
3: ਇਹ ਬੜੀ ਡੂੰਘੀ ਚੀਜ਼ ਹੈ ਵਿਧਾਂਤ ਦੀ ਹੈ ਕਿ ਮਨ ਨੂੰ ਮਨ, ਮਨ ਅਸਲ ਵਿੱਚ ਮਨ ਕੀ ਆਤਮਾ ਹੀ ਹੈ। ਬੁੱਧੀ ਨੂੰ ਸ਼ਕਤੀ ਕੌਣ ਦਿੰਦਾ? ਉਹ ਵੀ ਆਤਮਾ ਹੀ ਦਿੰਦੀ ਹੈ। ਇੰਦਰੀਆਂ ਨੂੰ ਕੌਣ ਤਾਕਤ ਦਿੰਦਾ? ਆਤਮਾ ਹੀ ਦਿੰਦੀ ਹੈ। ਇਸ ਗੱਲ ਨੂੰ ਜੇ ਕੋਈ ਬੰਦਾ ਸਮਝ ਲਵੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਾਡੀਆਂ ਇੰਦਰੀਆਂ ਨੇ, ਇੰਦਰੀਆਂ ਨੂੰ ਚਲਾਉਣ ਵਾਲਾ ਮਨ ਹੈ, ਮਨ ਨੂੰ ਸੱਤਾ ਕੌਣ ਦਿੰਦਾ? ਜਿਹੜਾ ਇਹ ਬੁੱਧੀ ਹੈ, ਬੁੱਧੀ ਨੂੰ ਸੱਤਾ ਕੌਣ ਦਿੰਦਾ? ਆਤਮਾ। ਇਹ ਦੁਨੀਆਂ ਦੇ ਲੋਕ ਇਹ ਨਹੀਂ ਸਮਝਦੇ ਵੀ ਆਤਮਾ ਵੀ ਕੋਈ ਚੀਜ਼ ਆ। ਆਤਮਾ ਨੂੰ ਤਾਂ ਲੋਕ ਭੁੱਲ ਜਾਂਦੇ ਨੇ, ਆਤਮਾ ਤਾਂ ਪਿੱਛੇ ਪ੍ਰਕਾਸ਼ ਕਰਦੀ ਹੈ। ਇਹ ਲੋਕ ਇਹ ਕਹਿੰਦੇ ਨੇ ਮੇਰੀ ਬੜੀ ਬੁੱਧੀ ਹੈ, ਇਹਨੂੰ ਬੁੱਧ ਭਰਮ ਕਹਿੰਦੇ ਨੇ, ਇਹ ਮੇਰੀ ਬੜੀ ਬੁੱਧੀ ਹੈ, ਮੇਰਾ ਮਨ ਇਉਂ ਕਹਿੰਦਾ, ਮੈਂ ਇਉਂ ਕਰ ਦਿਆਂਗਾ। ਆਤਮਾ ਨੂੰ ਸੰਸਾਰ ਭੁੱਲਿਆ ਬੈਠਾ।
2: ਈਸ਼ ਜੀਵ ਕੀ ਭੇਦਤਾ ਮੂਰਖ ਹੀ ਰਹਿ ਲਾਗ,
3: ਸੰਸਾਰ ਦੇ ਲੋਕ ਨਾ ਮੂਰਖ ਨੇ, ਕਿਉਂਕਿ ਇਹ ਜੀਵ ਅਤੇ ਈਸ਼ਵਰ ਦੀ ਏਕਤਾ ਨੂੰ ਸਮਝ ਨਹੀਂ ਸਕੇ, ਇਹ ਬੁੱਧੀ ਤੱਕ ਹੀ ਸੀਮਤ ਰਹਿ ਜਾਂਦੇ ਹਨ।
2: ਸਾਹਿਬ ਸਿੰਘ ਤੂੰ ਜਾਣ ਅਬ ਹਮੈ ਦ੍ਵੈਤ ਨਾ ਦਿਸ,
3: ਆਪਣੇ ਲਿਖਾਰੀ ਨੂੰ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਮਾਰ ਕਹਿਣ ਲੱਗੇ, ਹੇ ਭਾਈ ਸਾਹਿਬ ਸਿੰਘ ਸੁਣ, ਹੁਣ ਸਾਨੂੰ ਕਿਤੇ ਕੋਈ ਦਵੈਸ਼ ਨਜ਼ਰ ਨਹੀਂ ਆਉਂਦੀ, ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ।
2: ਸਤਿਗੁਰ ਦਰਸ਼ਨ ਸਫਲ ਭਾ ਪਾਏ ਰੂਪ ਹੀ ਸਾਰਸ,
3: ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰਸ਼ਨ ਹੋਇਆ ਸੀ ਜਾਣਾ, ਉਹ ਦਰਸ਼ਨ ਕਰਕੇ ਸਾਡੀ ਜਿਹੜੀ ਹੈ ਸਫਲਤਾ ਬਣੀ ਹੈ, ਸਰੂਪ ਪ੍ਰਾਪਤੀ ਹੋ ਜਾਣ ਕਰਕੇ ਜਿਹੜਾ ਸਾਡਾ ਦਿਲ ਹੈ, ਮਨ ਹੈ, ਇਹ ਰਸ ਵਿੱਚ ਰਹਿੰਦਾ, ਸਰੂਪ ਦੇ ਅਧਿਕ ਆਨੰਦ ਨੂੰ ਹਿਰਦੇ ਵਿੱਚ

0: ਕਹਿੰਦੇ ਅਸੀਂ ਆਤਮਾ ਨੂੰ ਆਪਣਾ ਰੂਪ ਜਾਣਿਆ ਹੈ, ਮੈਂ ਇੰਦਰੀਆਂ ਚੋਂ ਪਿੱਛੇ ਨਿਕਲਿਆ। ਪਹਿਲਾਂ ਇੰਦਰੀਆਂ ਦੇ ਸਵਾਦਾਂ ਚ ਜਿਹੜਾ ਬੰਦਾ ਫਸ ਜਾਂਦਾ ਉਹ ਮੋੜ ਕੇ ਪਿੱਛੇ ਮਨ ਵਿਚ ਲਿਆਉਣਾ ਪੈਂਦਾ, ਮਨ ਨੂੰ ਮੋੜ ਕੇ ਬੁੱਧੀ ਵਿਚ ਲਿਆਉਣਾ ਪੈਂਦਾ, ਬੁੱਧੀ ਨੂੰ ਲਿਆ ਕੇ ਆਤਮਾ ਵਿਚ ਲਿਆਉਣਾ ਪੈਂਦਾ ਵੀ ਅਸਲ ਤਾਂ ਚੀਜ਼ ਆਤਮਾ ਹੈ। ਕਹਿੰਦੇ ਮੈਂ ਉਸ ਆਤਮਾ ਨੂੰ ਪਹਿਚਾਣ ਲਿਆ ਹੈ।
1: ਵਰਨੇ ਜਾਏ ਨਾ ਜੇ ਕਛੂ ਪਰਮ ਆਨੰਦ ਅਨੂਪ।
0: ਕਹਿੰਦੇ ਇੰਦਰੀਆਂ ਦਾ ਸਵਾਦ ਬੜਾ ਜ਼ਬਰਦਸਤ ਹੈ, ਇਹਨਾਂ ਇੰਦਰੀਆਂ ਦੇ ਸਵਾਦ ਨਾਲ ਮਨ ਭੋਗਦਾ ਹੈ, ਮਨ ਨਾਲੋਂ ਫਿਰ ਬੁੱਧੀ ਹੈ। ਪਰ ਜਿਨ੍ਹਾਂ ਨੇ ਕਹਿੰਦੇ ਆਤਮਕ ਆਨੰਦ ਨੂੰ ਮਾਣਿਆ ਹੈ ਉਹ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਆਤਮਕ ਆਨੰਦ। ਆਤਮਾ ਦੀ ਪ੍ਰਾਪਤੀ ਤੋਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ।
1: ਸੁਣ ਕਹਿੰਦੇ ਸੰਸੈ ਭਏ ਛੇ ਮੁਕਤ ਤੇ ਸਭ ਬਾਤ।
0: ਸ਼੍ਰੋਮਣੀ ਮੁਖ ਦਸਵੇਂ ਪਾਤਸ਼ਾਹ ਦਾ ਸੁਭਾਇਮਾਨ ਮੁਖ ਵਿਚੋਂ ਸੋਹਣੇ ਬਚਨ ਸੁਣ ਕੇ ਮੈਂ ਤਾਂ ਨਿਰਸੰਸੇ ਹੋ ਗਿਆ, ਮੈਨੂੰ ਤਾਂ ਕੋਈ ਸੰਸਾ ਨਹੀਂ, ਮੈਂ ਤਾਂ ਬਿਲਕੁਲ ਹੀ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾ ਜਲ ਤੇ ਦਰਸ਼ਨ ਪਾਇਆ।
1: ਬਹੁਤ ਉੱਥੇ ਦੇਖਣ ਲੱਗੇ ਹੈ ਬੇਗੀ ਸੰਬਾਤ।
0: ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਸਾਵਧਾਨ ਹੋਏ, ਘੋੜੇ ਦੇਖਣ ਲੱਗ ਪਏ ਜਿਹੜੇ ਘੋੜੇ ਬਹੁਤ ਤੇਜ਼ ਦੌੜਦੇ ਨੇ, ਅਥਵਾ ਹੈ ਬੇਗੀ ਘੋੜੇ ਦਾ ਨਾਮ ਵੀ ਲਿਖਿਆ। ਕਹਿੰਦੇ ਹੈ ਬੇਗੀ ਨਾਮੇ ਘੋੜੇ ਨੂੰ ਜਿਹੜਾ ਹਵਾ ਦੇ ਸਮਾਨ ਉੱਡਦਾ ਸੀ ਘੋੜਾ, ਜਿਵੇਂ ਮਾਰੂਤੀ ਦਾ ਅਰਥ ਹੈ ਹਵਾ, ਇਸੇ ਪ੍ਰਕਾਰ ਹੀ ਇੱਥੇ ਘੋੜੇ ਦਾ ਨਾਮ ਹੈ ਬੇਗੀ, ਜਿਹੜਾ ਹਵਾ ਤੋਂ ਵੀ ਤੇਜ਼ ਲੰਘ ਜਾਵੇ ਉਹਨੂੰ ਕਹਿੰਦੇ ਹੈ ਬੇਗੀ ਘੋੜਾ ਦੇਖਿਆ ਹੈ।
1: ਕਿਉਂ ਪਏ ਇਸ ਪ੍ਰਕਾਰ ਸਿੱਖ ਨੇ ਉਪਦੇਸ਼ ਸੁਣ ਥਾਰੇ ਜੇ ਭਾਗ ਵਿਸ਼ੇਸ਼।
0: ਇਸ ਤਰ੍ਹਾਂ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਦਸਵੇਂ ਪਾਤਸ਼ਾਹ, ਭਾਗਾਂ ਵਾਲੇ ਨੇ ਉਹ, ਅੱਜ ਵੀ ਉਹਨਾਂ ਦਾ ਹੀ ਉਪਦੇਸ਼ ਮਿਲ ਰਿਹਾ। ਭਾਗਾਂ ਵਾਲੇ ਨੇ ਜਿਹੜੇ ਇਸ ਉਪਦੇਸ਼ ਨੂੰ ਸੁਣ ਕੇ ਕਮਾਉਣਗੇ ਉਹ ਵੀ ਭਾਗਾਂ ਵਾਲੇ ਸੀ ਜਿਨ੍ਹਾਂ ਨੇ ਕਮਾਇਆ ਹੈ।
1: ਮੇਰੇ ਅਖੀਰ ਪ੍ਰਤੀ ਤੂੰ ਕਰੇ ਸੰਗ ਖਾਲਸਾ ਬਨ ਮੈਂ ਫਿਰ।
0: ਬਾਹਰ ਜਾਂਦੇ ਨੇ ਸ਼ਿਕਾਰ ਕਰਦੇ ਨੇ, ਖਾਲਸਾ ਨਾਲ ਸਾਰ ਆ ਜਾਂਦਾ ਹੈ।
1: ਕੇਤਕ ਗ੍ਰਾਮ ਛੀਨ ਕਰ ਲੈਂਦੇ।
0: ਕਿੰਨੇ ਕੁ ਜਿਹੜੇ ਪਿੰਡ ਸੀ ਆਲਸੂਨ ਵਰਗੇ ਜਾਂ ਹੋਰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਸੰਗਤ ਨੂੰ ਤੰਗ ਕੀਤਾ ਸੀ, ਉਹ ਪਿੰਡ ਕਈ ਤਾਂ ਬਿਲਕੁਲ ਖਤਮ ਹੀ ਕਰਤੇ ਤੇ ਕਈ ਖੋ ਹੀ ਲਏ ਜਿਹੜੇ ਸੰਗਤ ਨੂੰ ਜ਼ਿਆਦਾ ਤੰਗ ਕਰਦੇ ਸੀ।
1: ਕੇਤਕ ਭੇਟ ਦੇ ਡਰ ਭੀਨੇ।
0: ਕਿੰਨੇ ਕੁ ਭੇਟਾਂ ਦਿੰਦੇ ਨੇ, ਡਰਦੇ ਹੋਏ ਕਿ ਖਾਲਸੇ ਤੋਂ ਸਾਡੀ ਬਚਤ ਰਵੇ।
1: ਜੇ ਮੈਂ ਮਿਲੇ ਗਰਬ ਖਾਲਸਾ ਚਰੈ।
0: ਜਿਹੜੇ ਨਹੀਂ ਮਿਲਦੇ ਆ ਕੇ ਅਧੀਨ ਨਹੀਂ ਹੁੰਦੇ ਤੇ ਜਿਹੜੇ ਬਹੁਤਾ ਹੰਕਾਰ ਕਰਦੇ ਨੇ ਫਿਰ ਖਾਲਸਾ ਚੜ ਕੇ ਜਾਂਦਾ ਹੈ।
1: ਕਰੇ ਸ਼ਿਕਾਰ ਤਾ ਮਨ ਭਾਇਓ ਭਾਗੇ ਤਜੇ ਗ੍ਰਾਮ ਡਰ ਪਾਇਓ।
0: ਮਨ ਭਾਉਂਦਾ ਸ਼ਿਕਾਰ ਕਰਦੇ ਨੇ, ਪਿੰਡਾਂ ਦੇ ਪਿੰਡ ਫਿਰ ਛੱਡ ਕੇ ਦੌੜ ਜਾਂਦੇ ਨੇ।
1: ਕਿੱਥੀ ਵਡਾਈ ਪੁੰਜ ਲਈ ਆਵੇ ਆਨੰਦਪੁਰ ਤੁਰੰਗ ਤੂੰ ਖਾਵੇ।
0: ਬਹੁਤ ਸਾਰੇ ਘਾਹ ਆਦਿਕ ਲੈ ਕੇ ਆਉਂਦੇ ਨੇ, ਉਹ ਲਿਆ ਕੇ ਆਨੰਦਪੁਰ ਸਾਹਿਬ ਘੋੜਿਆਂ ਨੂੰ ਪਾਉਂਦੇ ਨੇ।
1: ਭੀਮ ਚੰਦ ਦੇਖੇ ਦੁੱਖ ਲਹਿ ਲੜ ਲੈ ਸਕੇ ਤਾਂ ਮਨ ਲਹਿ।
0: ਭੀਮ ਚੰਦ ਬੜਾ ਦੁਖੀ ਹੁੰਦਾ, ਲੜ ਤਾਂ ਨਹੀਂ ਸਕਦਾ ਪਰ ਅੰਦਰੇ ਅੰਦਰ ਬੜਾ ਝੂਰਦਾ ਹੈ।
1: ਕਲਗੀ ਧਰ ਰਸ ਬੀਰ ਮਝਾਰਾ ਚਾਹੇ ਜੰਗ ਤੋਂ ਸਦਾ ਅਖਾੜਾ।
0: ਮਹਾਰਾਜ ਤਾਂ ਹਮੇਸ਼ਾ ਬੀਰ ਰਸ ਵਿਚ ਰਹਿੰਦੇ ਨੇ ਅਤੇ ਹਮੇਸ਼ਾ ਚਾਹੁੰਦੇ ਨੇ ਕਿ ਜਿਹੜੇ ਤੁਰਕ ਨੇ ਜਾਂ ਦੁਸ਼ਟ ਨੇ ਜ਼ਾਲਮ ਲੋਕ ਨੇ, ਕਿਉਂਕਿ ਦੁਸ਼ਟ ਸਭਨ ਕੋ ਮੂਲ ਉਪਾੜ ਨਹੀਂ, ਉਹਨਾਂ ਦਾ ਮੁੱਖ ਕਰਮ ਹੈ ਦੁਸ਼ਟਾਂ ਦਾ ਨਾਸ ਕਰਨਾ, ਸੰਤਾਂ ਨੂੰ ਉਭਾਰਨਾ।
1: ਸਿੰਘਨ ਤੋਂ ਨਿਤ ਲੜਨ ਸਿਖਾਵਨ ਤੁਰਕਨ ਕਰ ਸਨ ਬੈਰ ਵਧਾਵਨ।
0: ਸਿੰਘਾਂ ਨੂੰ ਹਮੇਸ਼ਾ ਲੜਨਾ ਸਿਖਾਉਂਦੇ ਨੇ, ਤੁਰਕਾਂ ਦੇ ਵਿਰੁੱਧ ਕਰਦੇ ਨੇ ਉਹਨਾਂ ਨੂੰ ਤੇ ਇਹ ਜ਼ਾਲਮਾਂ ਨੇ ਆ ਕੇ ਹਿੰਦੁਸਤਾਨ ਦੀ ਪਾਵਨ ਪਵਿੱਤਰ ਧਰਤੀ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਤੰਬਾਕੂ ਲਿਆ ਕੇ ਇੱਕ ਤਾਂ ਧਰਤੀ ਨੂੰ ਭ੍ਰਿਸ਼ਟ ਕਰਤਾ, ਇੱਕ ਜਿਹੜੇ ਸੀ ਤੁਰਕਾਂ ਨੇ ਸਾਰੇ ਪਾਸੇ ਗੰਦਗੀ ਫੈਲਾ ਰੱਖੀ, ਮਲੇਸ਼ ਖਾਣਾ ਮਲੇਛੀ ਲੋਕ ਇਹਨਾਂ ਤੋਂ। ਮਹਾਰਾਜ ਕਹਿੰਦੇ ਇਹ ਧਰਤੀ ਛਡਾਉਣੀ ਹੈ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਧਰਤੀ ਦੇ ਉੱਤੇ ਧਰਮਸਾਲ ਕੀ ਹੈ? ਧਰਮ ਦੀ ਜਗ੍ਹਾ ਜਿਹੜੀ ਆ ਉਹ ਸਿਰਫ ਹਿੰਦੁਸਤਾਨ ਦੀ ਉਹ ਧਰਤੀ ਹੈ ਜਿੱਥੇ ਸਾਰੇ ਧਰਮ ਕਰਮ ਹੁੰਦੇ ਹਨ।
1: ਰਲ ਜੇ ਕਰਤ ਰਹੇ ਗੋ ਪੰਥਾ ਸਭ ਸ਼ਸਤਰ ਕੀ ਸਿੱਖੇ ਸੰਤਾ।
0: ਜੇ ਪੰਥ ਆਪਣਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੰਗ ਕਰਦਾ ਰਹੇਗਾ, ਸ਼ਸਤਰਾਂ ਦੀ ਸੰਥਿਆ ਲੈਂਦਾ ਰਹੇਗਾ, ਤਾਂ ਪੰਥ ਕਾਮਯਾਬ ਰਹੇਗਾ। ਕਈ ਲੋਕ ਕਹਿੰਦੇ ਰਿਸ਼ੀਆਂ ਮੁਨੀਆਂ ਦੀ ਜਿੰਨੀ ਧਰਤੀ ਸੀ ਇੱਥੇ ਅਸੀਂ ਓਨਾ ਹੀ ਪਾਪ ਵੱਧ ਗਿਆ, ਇਹ ਪਾਪ ਆਪਾਂ ਨਹੀਂ ਵਧਾਇਆ, ਇਹ ਤੁਰਕਾਂ ਨੇ ਵਧਾਇਆ ਆ ਕੇ ਇੱਥੇ ਪਾਪ, ਇਹ ਅੰਗਰੇਜ਼ਾਂ ਨੇ ਵਧਾਏ ਪਾਪ ਆ ਕੇ। ਆਪਣੇ ਹਿੰਦੁਸਤਾਨ ਦੇ ਲੋਕ ਪਹਿਲਾਂ ਕਿੱਥੇ ਪਾਪ ਕਰਦੇ, ਚੰਗੇ ਭਲੇ ਲੋਕ ਹੁੰਦੇ ਸੀ, ਸਿੱਧੇ ਸਾਦੇ ਅਮੀਰ ਦੇਸ਼, ਰੇਹੜੀਆਂ ਤੇ ਤਾਂ ਇੱਥੇ ਹੀਰੇ ਮੋਤੀ ਵਿਕਦੇ ਰਹੇ ਨੇ। ਇਹ ਤਾਂ ਮਹਿਮੂਦ ਗਜਨਵੀ ਵਰਗਿਆਂ ਨੇ ਆ ਕੇ ਲੁੱਟ ਲੁੱਟ ਕੇ ਸਾਰਾ ਕੁਝ ਲੈ ਗਏ। ਇਹ ਮੁਲਕ ਤਾਂ ਬਹੁਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਇਹ ਤੁਰਕਾਂ ਨੇ ਵਿਗਾੜਿਆ, ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਨ੍ਹਾਂ ਦੀਆਂ ਜੜ੍ਹਾਂ ਪੱਟ ਦਿਆਂਗੇ।
1: ਜੁੱਧ ਕਰਨ ਹਥਿਆਰ ਮਾਰੇ ਤੋ ਚਿਤ ਬਲ ਤੇ ਰਾਜ ਸੰਭਾਰੇ।
0: ਮਹਾਰਾਜ ਕਹੇ ਤੁਸੀਂ ਹੁਣ ਯੁੱਧ ਕਰੋ, ਹਥਿਆਰਾਂ ਦੇ ਨਾਲ ਮਾਰੋ ਇਨ੍ਹਾਂ ਤੁਰਕਾਂ ਨੂੰ, ਧਰਤੀ ਦੇ ਉੱਤੇ ਰਾਜ ਸੰਭਾਲੋ, ਕਿਉਂਕਿ ਇਹ ਤੁਰਕਾਂ ਨੇ ਸਾਰਿਆਂ ਦੇ ਧਰਮ ਜਿਹੜੇ ਵਿਗਾੜ ਦਿੱਤੇ ਨੇ। ਹਿੰਦੂ ਧਰਮ ਦਾ ਨਾਸ ਇਨ੍ਹਾਂ ਨੇ ਕੀਤਾ ਆ ਕੇ, ਔਰ ਸਿੱਖ ਧਰਮ ਨੂੰ ਮਾਰਨਾ ਚਾਹੁੰਦੇ ਨੇ।
1: ਇਹ ਆਸ਼ਾ ਸਤਿਗੁਰ ਕੇ ਮਨ ਕੋ ਜਿਸ ਤੇ ਚਿਤਿਆਤ ਮਿਤਰਣ ਕੋ।
0: ਇਹ ਆਸ਼ਾ ਹੈ ਸਤਿਗੁਰ ਦੇ ਮਨ ਦਾ, ਜਿਸ ਕਰਕੇ ਸਤਿਗੁਰੂ ਚਾਹੁੰਦੇ ਨੇ ਕਿ ਰੋਜ਼ ਜੰਗ ਕਰ ਕਰਕੇ ਦੁਸ਼ਟਾਂ ਦਾ ਜ਼ਾਲਮਾਂ ਦਾ ਨਾਸ ਹੋਣਾ ਚਾਹੀਦਾ।
1: ਯਾ ਤੇ ਅਨੇਕ ਪ੍ਰਕਾਰ ਬਖੇੜਾ ਪਰਬਤ ਪਤੀ ਪੁੰਜਨ ਸਨ ਝੇੜਾ।
0: ਇਸ ਕਰਕੇ ਅਨੇਕ ਪ੍ਰਕਾਰ ਦਾ ਬਖੇੜਾ ਝਗੜਾ ਜਿਹੜੇ ਪਰਬਤ ਵਾਸੀ ਜਾਂ ਪਰਬਤੇਸ਼ ਅਸਲ ਅੱਖੇ ਇੱਥੇ ਪਰਬਤੀ ਰਾਜੇ ਜਿੰਨੇ ਸਨ ਉਹ ਸਾਰਿਆਂ ਦੇ ਨਾਲ ਸਤਿਗੁਰੂ ਨੇ ਇਹ ਝਗੜਾ ਖੜਾ ਕੀਤਾ। ਇਸੇ ਕਰਕੇ
1: ਰਸ ਤੋਂ ਹੋਏ ਲੜਤ ਮੈਂ ਕੋਏ ਤੁਰਕਾਂ ਕੀ ਸਹਾਇ ਕੈ ਸੋਏ।
0: ਲੜਦੇ ਹੋਏ ਲੜਦੇ ਨਹੀਂ, ਉਹ ਤੁਰਕਾਂ ਦੀ ਸਹਾਇਤਾ ਚਾਹੁੰਦੇ ਨੇ, ਕਿਉਂਕਿ ਤੁਰਕਾਂ ਦਾ ਪ੍ਰਭਾਵ ਉਨ੍ਹਾਂ ਦੇ ਉੱਤੇ ਇੰਨਾ ਪੈ ਚੁੱਕਿਆ। ਭਾਵੇਂ ਕਿ ਤੁਰਕ ਜੰਜੂ ਲਾ ਰਹੇ ਨੇ ਪਰ ਫੇਰ ਵੀ ਲੋਕ ਤੁਰਕਾਂ ਦੇ ਗੁਣ ਗਾ ਰਹੇ ਨੇ।
1: ਗਰਬ ਪਠਾਰਤ ਰਹੇ ਵਿਸਾਲਾ ਜਾਤ ਵਕੀਲ ਸੁਨਾਏ ਕੁਚਾਲਾ।
0: ਬੜਾ ਰੁਪਈਆ ਪਹਾੜੀ ਰਾਜਿਆਂ ਨੇ ਤੁਰਕਾਂ ਕੋਲ ਭੇਜਿਆ, ਆਪਣੇ ਵਕੀਲ ਭੇਜੇ ਜਿਹੜੇ ਜਾ ਕੇ ਕੁਚਾਲੀਆਂ ਸਿਖਾਉਂਦੇ ਕਿ ਆਨੰਦਪੁਰ ਸਾਹਿਬ ਖਤਮ ਕਰ ਦਿਓ, ਸਿੰਘਾਂ ਨੂੰ ਮਾਰ ਦਿਓ, ਅਸੀਂ ਤਾਂ ਤੁਹਾਡੇ ਅਧੀਨ ਆ, ਤੁਹਾਡੀਆਂ ਬੱਕਰੀਆਂ ਜੀ, ਤੁਹਾਡੇ ਗੁਲਾਮ ਜੀ। ਕਈ ਜਾਣੇ ਤਾਂ ਨਰੰਗੇ ਕੋਲ ਸਿੱਧੇ ਪਹੁੰਚ ਕੇ ਦੱਸਦੇ ਨੇ, ਕਈ ਸੂਬਿਆਂ ਦੇ ਕੋਲ ਫਰਿਆਦ ਕਰਦੇ ਜਾ ਕੇ।
1: ਦਸਵੇਂ ਗੁਰੂ ਤਾਰੀ ਧੂਮ ਰਾਜ ਕਰਨ ਤੋਂ ਛੀਨਤ ਧੂਮ।
0: ਸਾਡੇ ਮਹਾਰਾਜ ਨੇ ਬਹੁਤ ਧੂਮ ਮਚਾ ਰੱਖੀ ਹੈ, ਚਾਰੇ ਪਾਸੇ ਮਹਾਰਾਜ ਦੇ ਵਿਰੁੱਧ ਬੋਲਦੇ ਜਾ ਕੇ, ਸੂਬਿਆਂ ਕੋਲੇ, ਨਰੰਗੇ ਕੋਲੇ, ਕਹਿੰਦੇ ਉਹ ਤਾਂ ਰਾਜ ਕਰਨ ਨੂੰ ਧਰਤੀ ਖੋਰ, ਇਹ ਵਿਰੋਧੀ ਗੱਲ ਹੈ, ਮਹਾਰਾਜ ਤਾਂ ਨਹੀਂ ਚਾਹੁੰਦੇ ਨਹੀਂ ਸੀ। ਸਤਿਗੁਰੂ ਤਾਂ ਕਹਿੰਦੇ ਰਾਜਿਓ ਰਾਜ ਕਰੋ ਤੁਸੀਂ, ਅਸੀਂ ਤਾਂ ਚਾਹੁੰਦੇ ਤੁਸੀਂ ਹਿੰਦੂ ਰਾਜੇ ਹਿੰਦੁਸਤਾਨ ਤੇ ਰਾਜ ਕਰੋ, ਤੁਸੀਂ ਸਾਡੇ ਨਾਲ ਮਿਲੋ, ਆਪਾਂ ਮਿਲ ਕੇ ਤੁਰਕਾਂ ਨੂੰ ਭਜਾ ਦਈਏ, ਹਿੰਦੁਸਤਾਨ ਦੀ ਧਰਤੀ ਤੇ ਤੁਹਾਡਾ ਹੀ ਰਾਜ ਹੋਵੇ, ਅਸੀਂ ਰਾਜ ਕੀ ਕਰਨਾ। ਪਰ ਇਹਨਾਂ ਨੇ ਜਾ ਕੇ ਉਲਟ ਸ਼ਿਕਾਇਤ ਕੀਤੀ, ਧਰਤੀ ਖੋਹਦੇ ਆ ਜੀ, ਉਹ ਤਾਂ ਆਪ ਰਾਜੇ ਬਣਨੇ ਚਾਹੁੰਦੇ ਆ ਜੀ, ਸਾਨੂੰ ਵੀ ਮਾਰ ਦੇਣਗੇ, ਤੁਹਾਨੂੰ ਵੀ ਮਾਰ ਦੇਣਗੇ।
1: ਕੇ ਦੇਸ਼ ਗ੍ਰਾਮ ਉਜਾਰੇ ਲੁੱਟੇ ਕੁੱਟੇ ਸਭ ਹਮ ਹਾਰੇ।
0: ਪਹਾੜੀ ਇਲਾਕੇ ਚ ਸਾਰੇ ਦੇਸ਼ ਉਹਨਾਂ ਨੇ ਮਾਰ ਦਿੱਤੇ ਜੀ, ਪਿੰਡਾਂ ਦੇ ਪਿੰਡ ਲੁੱਟ ਲਏ ਜੀ, ਲੋਕ ਕੁੱਟ ਦਿੱਤੇ ਜੀ, ਬੜੀਆਂ ਗੱਲਾਂ ਜਾ ਕੇ ਸੁਣਾਉਂਦੇ ਨੇ।
1: ਇਨਹੀ ਕੇਤਕ ਸਮਾਂ ਬਿਤਾਇਓ ਸੂਰਜ ਗ੍ਰਹਿਣ ਪੁਰਬ ਦਿਨ ਆਇਓ।
0: ਕਿਉਂ ਕਿੰਨਾ ਕੁ ਸਮਾਂ ਬਤੀਤ ਕੀਤਾ, ਸੂਰਜ ਗ੍ਰਹਿਣ ਤੇ ਇੱਕ ਸਮਾਂ ਐਸਾ ਆਇਆ, ਥਨੇਸਰ ਨਾਮੇ ਤੀਰਥ ਸੀ, ਉੱਥੋਂ ਦੀ ਸ਼ਿਕਾਇਤ ਆਈ ਸੀ ਇੱਕ, ਉੱਥੇ ਲੋਕ ਗੰਦਗੀ ਬੜੀ ਪਾ ਰਹੇ ਸੀ, ਤਾਂ ਕਿਸੇ ਨੇ ਆ ਕੇ ਮਹਾਰਾਜ ਲੋਕ ਐਸੇ ਨੇ ਉੱਥੇ ਗੰਦਗੀ ਬੜੀ ਪਾ ਰਹੇ ਨੇ, ਉੱਥੇ ਸੁਧਾਰ ਕਰਨਾ। ਤਾਂ ਮਹਾਰਾਜ ਕਹੇ ਚਲੋ ਖਾਲਸਾ ਜੀ, ਚੱਲ ਕੇ ਇਹਨਾਂ ਲੋਕਾਂ ਦਾ

0: ਵਿਚਾਰੇ।
1: ਉਸ ਵੱਲ ਸਤਿਗੁਰੂ ਮਹਾਰਾਜ ਦੂਰ ਦੀ ਮੰਜ਼ਿਲ ਕਰਦੇ ਹੋਏ ਪਹੁੰਚੇ, ਤੋ ਗ੍ਰਹਿਣ ਦਾ ਦਿਨ ਜਿਹੜਾ ਸੀ ਉਹ ਮਨ ਦੇ ਅੰਦਰ ਵਿਚਾਰਿਆ ਕਿ ਉੱਥੇ ਜਾ ਕੇ, ਕਿਉਂਕਿ ਇਕੱਠ ਦੇਖਣਾ ਗੱਲ ਗ੍ਰਹਿਣ ਦੀ ਨਹੀਂ ਆਈ, ਇਹ ਨਹੀਂ ਵੀ ਕਿ ਗ੍ਰਹਿਣ ਲੱਗਿਆ ਤਾਂ ਗਏ ਨੇ। ਗੁਰੂ ਨਾਨਕ ਦੇਵ ਜੀ ਇਹੀ ਦੇਖਦੇ ਸੀ ਵੀ ਗ੍ਰਹਿਣ ਤੇ ਇਕੱਠੇ ਹੋਣਗੇ ਤਾਂ ਮਾੜਾ ਜਿਹਾ ਇਹਨਾਂ ਨੂੰ ਉਪਦੇਸ਼ ਹੋ ਸਕਦਾ, ਤਾਂ ਉਹ ਦਿਨਾਂ ਦੇ ਉੱਤੇ ਜਾਂਦੇ ਹੁੰਦੇ ਸਨ।
0: ਸਥਲ ਮੈਂ ਤੀਰਥ ਸਮੁਦਾਇ ਨਗਰ ਥਨੇਸਰ ਮੈਂ ਚੱਲ ਆਏ।
1: ਜਿੱਥੇ ਬਹੁਤ ਭਾਰੀ ਤੀਰਥ ਸੀ ਥਨੇਸਰ ਨਾਮੇ ਜੋ ਤੀਰਥ ਹੈ ਹਿੰਦੂ ਮਤ ਵਿੱਚ, ਉਸ ਸਥਾਨ ਤੇ ਪਹੁੰਚੇ ਹਨ।
0: ਦੱਖਣ ਦਿਸ਼ ਮੈਂ ਤੀਰਥ ਮਹਾ ਡੇਰੇ ਹਿਤ ਚਾਤ ਬੇਤਾ।
1: ਉੱਥੇ ਜਾ ਕੇ ਡੇਰਾ ਲਾਇਆ, ਇਹ ਤੀਰਥ ਦਾ ਦੱਖਣ ਵਾਲਾ ਪਾਸਾ ਜਿੱਥੇ ਡੇਰਾ ਲਾਇਆ ਹੈ। ਪਾਤਸ਼ਾਹ ਜਿਹੜੀ ਆਪਦੀ ਰਹਿਣੀ ਹੈ ਇਹ ਤੇ ਸਿੱਧਾਂ ਵਾਲੀ ਫਕੀਰਾਂ ਵਾਲੀ, ਗੁਰੂ ਨਾਨਕ ਦੇਵ ਜੀ ਦਾ ਉਹੀ ਅੰਦਰੋਂ ਭਾਵ ਭਾਵਨਾ ਬ੍ਰਹਮ ਗਿਆਨ ਸਾਰਾ ਕੁਛ ਭਗਤੀ ਸਭ ਕੁਛ ਉਹੀ ਹੈ। ਬਾਕੀ ਜਿਹੜਾ ਹੈ ਆਪ ਜੀ ਨੇ ਬਾਹਰੋਂ ਸਰੂਪ ਬਣਾਇਆ ਹੈ ਅਤੇ ਆਪਦਾ ਜਿਹੜਾ ਬਾਹਰਲਾ ਹੈ ਸ਼ੇਰਾਂ ਵਾਲਾ ਜਿਹੜਾ ਹੈ ਨਾ ਵੇਸ, ਪਰਜਾ ਦੀ ਦਸਤਗੀਰੀ ਤੋਂ ਭਾਵ ਮਦਦ ਵਾਸਤੇ, ਆ ਜਿਹੜਾ ਆਪਣੇ ਖੇਰਜ ਤੋਂ ਭਾਵ ਜਿਹੜਾ ਹੁੰਦਾ ਖਾਰਜ ਤੋਂ ਭਾਵ ਬਾਹਰਲਾ, ਜਿਹੜਾ ਬਾਹਰਲਾ ਰੂਪ ਬਣਾਇਆ ਹੈ ਇਹ ਪਰਜਾ ਦੀ ਰੱਖਿਆ ਵਾਸਤੇ ਆਪਨੇ ਬਣਾਇਆ ਹੈ।
0: ਜਿਉਂ ਦਿਲ ਨੇਕੀ ਹੋਏ ਜਵਾਲ ਕਰਨੀ ਕੁਦਰਤ ਕੇ ਖਿਆਲ।
1: ਸੋ ਜਿਉਂ ਦਿਲ ਨੇਕੀ ਹੋਏ ਜਵਾਲ, ਜੇ ਤੁਹਾਡੇ ਦਿਲ ਵਿਚ ਨੇਕੀ ਹੈ ਵੀ ਅਸੀਂ ਮਾੜਾ ਕੰਮ ਤਾਂ ਕਰਨਾ ਨੀ ਨੇਕ ਕੰਮ ਕਰਨਾ, ਤਾਂ ਤੁਰਕਾਂ ਦਾ ਜਵਾਲ ਤੋਂ ਭਾਵ ਗਿਰਾਵਟ ਜ਼ਰੂਰ ਹੋਵੇਗੀ ਤੇ ਕਰਨੀ ਤੁਹਾਡੀ ਕੁਦਰਤ ਦੇ ਅਨੁਕੂਲ ਹੈ। ਜਿਹੜਾ ਬੰਦਾ ਕੁਦਰਤ ਦੇ ਅਨੁਕੂਲ ਹੋ ਕੇ ਕਰਨੀ ਕਰੇ, ਕੁਦਰਤ ਵੀ ਉਹਦੇ ਨਾਲ ਹੈ, ਕਾਦਰ ਵੀ ਉਹਦੇ ਨਾਲ ਹੈ। ਜਿਹੜਾ ਬੰਦਾ ਕੁਦਰਤ ਤੋਂ ਉਲਟ ਚੱਲੇ, ਕਾਦਰ ਤੇ ਕੁਦਰਤ ਦੋਵੇਂ ਦੇ ਉਲਟ ਹੋ ਜਾਂਦੇ ਨੇ। ਤੁਹਾਡੇ ਨਾਲ ਤਾਂ ਜੀ ਕੁਦਰਤ ਵੀ ਹੈ, ਤੁਹਾਡੇ ਨਾਲ ਕਾਦਰ ਵੀ ਹੈ।
0: ਦਿਲ ਕੈ ਸੁਨ ਕੈ ਆਪ ਸਮਈਆ ਰੀਜੇ ਦੋ ਦਿਸ਼ਿਆ ਆਨੰਦ ਲਈਆ।
1: ਇਉਂ ਕਹਿ ਕੇ ਆਪਸ ਦੇ ਵਿੱਚ ਦੋਨੇ ਜਾਣੇ ਦੋਨੋਂ ਪੱਖਾਂ ਵਿੱਚੋਂ ਮਹਾਰਾਜ ਵੀ ਬੜੇ ਪ੍ਰਸੰਨ ਹੋਏ, ਮਦਨ ਨਾਥ ਅਤੇ ਉਹਦੀ ਜਮਾਤ ਵੀ ਪ੍ਰਸੰਨ ਹੋਈ, ਬਹੁਤ ਖੁਸ਼ ਹੋਏ, ਮਹਾਰਾਜ ਬੜਾ ਚੰਗਾ ਕਰਮ ਕਰ ਰਹੇ ਹੋ, ਨਹੀਂ ਤਾਂ ਧਰਮ ਕਰਮ ਸਾਰਾ ਖਤਮ ਹੋ ਗਿਆ, ਲੋਕਾਂ ਦੇ ਧਰਮ ਉੱਡ ਗਏ, ਇਹ ਮਲੇਛੀ ਰਾਜ ਹੋ ਗਿਆ।
2: ਗੁਰੂ ਸਾਹਿਬ ਕਹਿੰਦੇ ਕੀਤੀ ਤੂੰ ਤੇ ਦੱਸਾਂ ਮੈਂ, ਕੀਤੀ ਕਮਾਲ ਦੀ ਗੱਲ ਆ, ਸਬਜ਼ੀ ਤੂੰ ਜਿਹੜੀ ਖਾ ਗਿਆ ਮੈਂ ਦੱਸਾਂ, ਤੈਨੂੰ ਪਤਾ ਤੂੰ ਕੀ ਖਾਧਾ ਅੱਜ, ਤੈਨੂੰ ਪਤਾ ਤੂੰ ਗਲਤੀ ਕੀ ਕੀਤੀ। ਅਗਰ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਗਲਤੀ ਕੋਈ ਨੀ ਕੀਤੀ, ਫਿਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਕੱਲ ਚੌਰ ਕਰ ਰਿਹਾ ਸੀ ਤੇਰੇ ਦਾੜੇ ਵਿੱਚ ਇੱਕ ਕੇਸ ਚਿੱਟਾ ਸੀ, ਅੱਜ ਕਿੱਥੇ ਈ ਇੱਕ ਕੇਸ ਚਿੱਟਾ, ਉਹ ਕਿੱਥੇ ਈ, ਹੁਣ ਅੱਖਾਂ ਨੀਵੀਆਂ ਹੋਈਆਂ। ਸਾਹਿਬ ਕਹਿਣ ਲੱਗੇ ਦੱਸ ਛੇਤੀ ਕਰ ਸੰਗਤ ਵਿੱਚ ਉਹ ਕੇਸ ਚਿੱਟਾ ਕਿੱਥੇ, ਧੌਲਾ ਕਿੱਥੇ ਈ। ਮਹਾਰਾਜ ਮੈਂ ਕਿਉਂ ਪੁੱਟਦਾ, ਧੌਲਾ ਪੁੱਟ ਦਿੱਤਾ। ਮਹਾਰਾਜ ਕਹਿੰਦੇ ਇੱਕ ਧੌਲਾ ਪੁੱਟਿਆ ਹੁਣ ਤੂੰ ਚੌਰ ਨਹੀਂ ਕਰ ਸਕਦਾ। ਅਸੀਂ ਕਿੰਨਿਆਂ ਦੇ ਬੁਰਸ਼ ਫੇਰਦੇ ਰੋਜ਼, ਛਪਾ ਦਿੰਦੇ ਗੁਰੂ ਦਾ ਪਿਆਰ, ਗੁਰੂ ਦਾ ਸਤਿਕਾਰ। ਇੱਕ ਵਜਨ ਤੁਸੀਂ ਬੜੇ ਪਿਆਰ ਨਾਲ ਕਹਿੰਦੇ ਮੇਰੇ ਰਾਮ ਰਾਏ ਜਿਉਂ ਰਾਖੇ, ਬੜਾ ਝੂਮਦੇ ਹੋਏ ਇਹਨਾਂ ਸ਼ਬਦਾਂ ਤੇ, ਮਗਰ ਕਹਿ ਕੀ ਰਹੇ ਹੋ, ਇਹ ਤਾਂ ਸਮਰਪਿਤ ਹੈ, ਇਹ ਸ਼ਬਦ ਤਾਂ ਬਿਲਕੁਲ ਡਿੱਗ ਪੈਣਦੇ ਨੇ। ਬੀਬੀ ਸੌਂਦਰੀ ਜੀ ਠਾਓ ਆਪੋ ਸਤਨਾਮ ਸ੍ਰੀ, ਰੱਖ ਕੇ ਬੋਲੋ ਸਤਨਾਮ ਸ੍ਰੀ, ਮਾਫ਼ ਕਰ ਦੇਣਾ ਜੀ, ਮਾਫ਼ ਕਰ ਦੇਣਾ, ਹੋ ਸਕਦਾ ਸੁਰ ਤੇ ਜੁੜੀ ਹੋਵੇ। ਆਖੋ ਵਾਹਿਗੁਰੂ ਮੇਰੇ ਰਾਮ ਰਾਏ ਜਿਉਂ ਰਾਤੀ, ਇਹ ਸ਼ਬਦ ਤੇ ਤੁਸੀਂ ਬੜਾ ਪੜਿਆ, ਭਾਈ ਅਮਰਜੀਤ ਸਿੰਘ ਤਾਨ ਨੇ ਭਰਿਆ ਸੀ, ਸਾਰੀਆਂ ਗੱਡੀਆਂ ਸਾਰੇ ਥਾਵਾਂ ਤੇ ਲੋਕੀ ਪੜਨੇ ਦੇ ਮੇਰੇ ਰਾਮ ਰਾਏ ਜਿਉਂ ਰਾਖੇ, ਮਗਰ ਕਹਿ ਕੀ ਰਹੇ ਹੋ, ਇਹ ਵੀ ਤੇ ਵੇਖੋ ਨਾ ਜਿਉਂ ਰਾਖੇ, ਤੂੰ ਕਾਲੇ ਤੇ ਰੱਖਿਆ ਮੈਂ ਕਾਲੇ ਤੇ ਰਿਹਾ, ਆਨੰਦ ਤੇ ਤਾਂ ਜੇ ਚਿੱਟੇ ਆਏ ਤੇ ਤਾਂ ਵੀ ਆਖੇ ਮੇਰੇ ਰਾਮ ਰਾਏ ਜਿਉਂ ਰਾਖੇ, ਮਹਾਰਾਜ ਜੇ ਕਾਲੇ ਸੀ ਤੇ ਤਾਂ ਰਿਹਾ ਹੁਣ ਚਿੱਟੇ ਆ। ਸਭ ਨੇ ਤਾਂ ਪੁਰਸ਼ ਫੇਰੇ ਕਰਾਂ ਕੀ, ਗੁਰੂ ਬਾਂਹ ਕਿਹਦੀ ਬੜੇ, ਜਿੰਨੇ ਕੱਟਣੇ ਪਾਪ ਨੇ ਕੁੱਟਣੇ ਪਾਪ ਨੇ ਓਨੇ ਹੀ ਰੰਗਣੇ ਪਾਪ ਕਰਾਂ ਕੀ। ਗੁਰੂ ਦੇ ਸਿੱਖੋ ਆਓ ਮੇਰੇ ਸਾਹਿਬ ਨੂੰ ਪੁੱਛੀਏ ਮਹਾਰਾਜ ਕਿਹੜਾ ਮੂੰਹ ਲਿਖ ਕੇ ਤੁਹਾਡੇ ਦਰ ਤੇ ਆਈਏ, ਇਹਦੇ ਕਹਿਤ ਕਬੀਰ ਸੁਣੋ ਰੇ ਸੰਤੋ, ਬੋਲੋ ਕਹਿਤ ਕਬੀਰ ਸਾਧ ਸੰਗਤ ਦਰ। ਆ ਸੰਗਤ ਵਿੱਚ ਬਹਿ ਕੇ ਨਾਮ ਜਪਣ ਵਾਲਾ ਦਰ ਜਾਂਦਾ ਹੈ, ਜਿਹੜਾ ਸੰਗਤ ਕਰਦਾ ਹੈ, ਜਿਹੜਾ ਸਿੱਖੀ ਦੀ ਰਹਿਤ ਮਰਯਾਦਾ ਚ ਪੂਰਾ ਰਹਿੰਦਾ ਹੈ। ਕਹਿੰਦੀ ਗੁਰਸਿੱਖੋ ਰਹਿਤ ਮਰਯਾਦਾ ਪੜੋ, ਮੇਰੀ ਉਹ ਧੀਓ ਰਹਿਤ ਮਰਯਾਦਾ ਪੜੋ, ਸੋ ਸਿੱਖ ਸਖਾ ਬੰਧਪ ਹੈ ਭਾਈ, ਬੋਲੋ ਸੋ ਜੇ ਗੁਰਕੇ ਭਾਣੇ ਮਹਿਣੇ ਦਾ ਹੁਕਮ, ਉਹ ਮੇਰਾ ਸਿੱਖ ਹੈ, ਸਖਾ ਹੈ, ਬੰਧਪ ਹੈ, ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਹੁਕਮ ਤੇ ਰਹਿੰਦਾ ਹੈ, ਭਾਣੇ ਤੇ ਰਹਿੰਦਾ ਹੈ, ਤੇ ਆਪਣ ਭਾਣੇ ਜੋ ਚੱਲੇ ਭਾਈ ਫਿਰ ਵਿਛੜ। ਬੱਚਿਆਂ ਬੱਚਿਆਂ ਦੇ ਵਿਆਹ ਕਰਦੇ

0: ਬਾਬੇ ਨਾਨਕ ਦੇ ਸਿੱਖੋ, ਬਾਬੇ ਨਾਨਕ ਨੇ ਸੋਚੋ ਜਦੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਗੁਰੂਆਂ ਨੇ ਕੀਤੇ ਹੋਣਗੇ, ਇਤਨਾ ਹੀ ਕੀਤੇ ਹੋਣਗੇ ਜਿਤਨਾ ਤੁਸੀਂ ਕਰਦੇ ਹੋ। ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਤੋਂ ਸਿੱਧ ਲੈਣੀ ਆ ਕਿ 10 ਜਾਮਿਆਂ ਵਿੱਚ ਗੁਰੂ ਸਾਡੇ ਨਾਲ ਰਹਿ ਕੇ ਵਪਾਰ ਕਿਤਰਾ ਕਰਨਾ ਦੱਸ ਗਿਆ, ਖੇਤੀਬਾੜੀ ਕਿਤਰਾ ਕਰਨੀ ਦੱਸ ਗਿਆ, ਨਾਮ ਕਿਤਰਾ ਕਰਨ ਜਪਣਾ ਇਹ ਦੱਸ ਗਿਆ, ਧੀਆਂ ਕਿਤਰਾ ਵਿਆਹਣੀਆਂ ਦੱਸ ਗਿਆ, ਪੁੱਤਰ ਕਿਤਰਾ ਵਿਆਹਣੇ ਦੱਸ ਗਿਆ। ਮਗਰ ਕਮਾਲ ਦੀ ਗੱਲ ਆ, ਉਹ ਸਿੱਖਾ ਤੇਰਾ ਤਾਂ ਕਰੋੜਾਂ ਮੀਲ ਦਾ ਫਾਸਲਾ ਪੈ ਗਿਆ ਗੁਰੂ ਨਾਲੋਂ। ਤੂੰ ਕਹਿੰਦਾ ਮੈਂ ਤੀ ਕੁੜਮ ਖੁਸ਼ ਕਰਦੇ ਨੇ। ਅੱਜ ਦਿਨ ਸੀਤਾਪੁਰ ਮੇਰੇ ਨਾਲ ਭਾਈ ਹਰਬੰਦ ਸਿੰਘ ਸੀ, ਅਸੀਂ ਇੱਕ ਸਿੱਖ ਨੂੰ ਤਰਲਾ ਮਾਰਿਆ, ਪਰਸੋਂ ਪੁੱਤ ਦਾ ਵਿਆਹ, ਅੱਜ ਅੰਮ੍ਰਿਤ ਦਾ ਵਾਟਾ ਤਿਆਰ ਹੋ ਗਿਆ। ਮੈਂ ਕਿਹਾ ਚੜ ਜਾ, ਸੀਤਾਪੁਰ ਕਦੀ ਅੰਮ੍ਰਿਤ ਸੰਚਾਰ ਨਹੀਂ ਹੋਇਆ, ਵੇਖ ਗੁਰੂ ਨੇ ਕਰਮ ਖੁੱਲੇ। ਆ ਥੋੜੇ ਦਿਨ ਉੱਥੋਂ ਹੀ ਆਇਆ, ਵੇਖ ਗੁਰੂ ਨੇ ਕਰਮ ਖੋਲੇ, ਵਾਟਾ ਅੰਮ੍ਰਿਤ ਦਾ ਤਿਆਰ ਹੋਣ ਲੱਗਾ। ਕਹਿਣ ਲੱਗਾ ਕਰਾਂ ਕੀ, ਪੇਟੀਆਂ ਸ਼ਰਾਬ ਦੀਆਂ ਲਿਆ ਕੇ ਘਰ ਰੱਖ ਲਈਆਂ, ਬਾਬਾ ਇਹਦਾ ਕੀ ਬਣਨਾ, ਇੱਕ ਵਾਰ ਕੁੱਤਾਂ ਦਾ ਵਿਆਹ ਕੋਈ ਕਰਕੇ ਪੇਟੀਆਂ ਮੁਕਾ ਲਈਏ, ਪੀ ਲਾਂਗੇ, ਅੰਮ੍ਰਿਤ ਛਕ ਲਾਂਗੇ। ਆਖੋ ਵਾਹਿਗੁਰੂ। ਮੈਂ ਕਿਹਾ ਕਿਉਂ? ਆਖੋ ਵਾਹਿਗੁਰੂ। ਮੈਂ ਕਿਹਾ ਕਿਉਂ ਪੀਣੀ? ਕਹਿੰਦਾ ਜੀ ਪਹਿਲੀ ਵਾਰ ਕੁੜਮ ਆਉਣੇ ਨੇ, ਰਿਸ਼ਤੇਦਾਰ ਆਉਂਦੇ ਆ, ਭਰਵਈਏ ਆਉਣੇ, ਰਿਸ਼ਤੇਦਾਰ ਨਾਰਾਜ਼ ਨਾ ਕਿਤੇ ਹੋ ਜਾਣ। ਮੈਂ ਕਿਹਾ ਕਿਤੇ ਠੰਡੇ ਦਿਮਾਗ ਨਾਲ ਸੋਚੀ, ਕਲਗੀਆਂ ਵਾਲਾ ਕਿਤੇ ਨਾਰਾਜ਼ ਨਾ ਹੋ ਜਾਏ। ਇੱਕ ਸੱਜਣ ਸਭ ਸੱਜਣਾ, ਬੋਲੋ ਇੱਕ, ਫਿਰ ਬੋਲੋ ਇੱਕ ਸੱਜਣ, ਇੱਕ ਵੈਰੀ ਸਭ ਵਾਦ, ਇੱਕ ਵੈਰੀ। ਤੈਨੂੰ ਇਹ ਡਰ ਨਹੀਂ ਆਉਂਦਾ, ਇਹ ਘਰ ਤੈਨੂੰ ਕਿਸੇ ਰਿਸ਼ਤੇਦਾਰ ਨੇ ਦਿੱਤਾ ਹੈ ਜਿਨ੍ਹਾਂ ਦੀ ਪਰਵਾਹ ਕਰਦਾ ਹੈ, ਦੇ ਵਸਦਾ ਰੋਗ ਵੇ ਤੇਰੇ ਘਰ ਨੂੰ ਖੋਲਣ। ਆਖੋ ਵਾਹਿਗੁਰੂ। ਇਹ ਜਿਹੜੇ ਤੇਰੇ ਭੈਣ ਭਰਾਵਾਂ ਨਾ, ਜੇ ਕਦੀ ਤੂੰ ਇਹਨਾਂ ਦੇ ਸਾਰੇ ਜਿਨ੍ਹਾਂ ਨੂੰ ਕਹਿੰਦਾ ਨਾਰਾਜ਼ ਨਾ ਹੋ ਜਾਣ, ਇਹਨਾਂ ਦਾ ਤਾਂ ਲੱਗੇ ਤੈਨੂੰ ਜਿਉਂਦਿਆਂ ਖਾ ਜਾਣ। ਤੇਰਾ ਰਾਖਾ ਗੁਰੂ ਆ, ਜੇ ਤੂੰ ਪਰਵਾਹ ਨਹੀਂ ਕਰਦਾ, ਤੂੰ ਆਖ ਮੇਰਾ ਸਾਰਾ ਸਮਾਜ ਮੇਰੇ ਨਾਲੋਂ ਨਾਰਾਜ਼ ਹੋ ਜਾਏ, ਮੇਰਾ ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਨਾਰਾਜ਼ ਨਾ ਹੋਏ। ਮਗਰ ਤੂੰ ਵਿਆਹਾਂ ਵਿੱਚ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ, ਧੀਆਂ ਨੂੰ ਸੜਕਾਂ ਤੇ ਨਚਾਉਣਾ ਹੈ, ਮਾਸ ਮੁਰਗੇ ਮੱਛੀ ਅੰਡੇ ਸ਼ਰਾਬਾਂ ਦਾਜ ਵਰੀਆਂ ਸੋਨੇ ਕਾਰਾਂ ਕਿਦਾਂ ਸਿੱਖਾਂ ਵੀ ਤੂੰ ਆਪਣੇ ਆਪ ਨੂੰ ਪੁੱਛਦੇ ਸੀ ਸਿੱਖ ਇਹ ਕੰਮ ਕਰਦੇ ਆ, ਜਾਂ ਪੁੱਛ ਕਿਤੇ ਜਾ ਕੇ ਅਖੰਡ ਕੀਰਤਨੀ ਕਿਸੇ ਵਾਲਿਆਂ ਨੂੰ, ਜਾਂ ਪੁੱਛ ਗੁਰੂ ਕੇ ਪਿਆਰ ਵਾਲੀਆਂ ਨੂੰਹਾਂ ਨੂੰ ਕਿਤਨਾ ਵਿਆਹ ਕਰੀਦਾ ਹੈ। ਆਖੋ ਵਾਹਿਗੁਰੂ। ਸਾਰੀ ਕੀਰਤਨ ਹੁੰਦਾ ਹੈ, ਰਾਤ ਨੂੰ ਆਨੰਦ ਕਾਰਜ ਪੜਿਆ ਜਾਂਦਾ ਹੈ, ਦੋਵੇਂ ਪਰਿਵਾਰ ਇਕੱਠੇ ਬਹਿ ਕੇ ਲੰਗਰ ਛਕਦੇ, ਉਹ ਆਪਣੇ ਘਰ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਤੁਰ ਜਾਂਦੇ, ਉਹ ਆਪਣੇ ਘਰ ਨੂੰ ਤੁਰ, ਉਹ ਵੀ ਸਿੱਖ ਗੁਰੂ ਉਹਨਾਂ ਨੂੰ ਸ਼ਾਬਾਸ਼ ਦਊ। ਉਹ ਪੈਸੇ ਖਰਚਣ ਨੂੰ ਨਹੀਂ, ਉਹ ਪੈਸੇ ਜਿੰਨੇ ਸ਼ਰਾਬਾਂ ਤੇ ਡਾਉਣਾ ਹੈ, ਕਰਨਾ ਕਿਸੇ ਗਰੀਬ ਦੀ ਬੱਚੀ ਦਾ ਵਿਆਹ, ਬਣਾ ਦੇ ਨਾ ਕਿਸੇ ਨੇਤਰ ਦੀਆਂ ਅੱਖਾਂ, ਕਰਾ ਦੇ ਜਿਹਦੀ ਕਿਡਨੀ ਨੀ ਹੈਗੀ ਉਹਦਾ ਆਪਰੇਸ਼ਨ, ਲੈ ਦੇ ਦਵਾਈਆਂ ਕਿਸੇ ਗਰੀਬ ਨੂੰ। ਉਹ ਸਿਮਤ ਪਾਗਲ ਨਾ ਹੋ, ਗੁਰੂ ਦੀ ਰਜ਼ਾ ਚ ਆ, ਆਪਣ ਭਾਣੇ ਜੋ ਚੱਲੇ ਭਾਈ ਉਹ ਵਿਛੜ, ਫਿਰ ਬੋਲੋ ਉਹ ਵਿਛੜ, ਵਿਛੜ ਕੇ ਅੱਜ ਜੋਟਾਂ ਖਾ ਰਹੇ ਦੁਖੀ ਆ, ਕਿਉਂਕਿ ਆਪਾਂ ਗੁਰੂ ਦੇ ਰੂੜ ਤੋਂ ਉਤਰ ਗਏ, ਗੁਰੂ ਦੇ ਰਾਹ ਤੋਂ ਉਤਰ ਗਏ। ਹਰ ਕੇ ਦਾਸ ਸੁਹੇਲੇ ਭਾਈ, ਬੋਲੋ ਹਰ ਕੇ, ਜਿਹੜੇ ਗੁਰੂ ਕੇ ਪਿਆਰੇ ਨੇ ਉਹ ਸੁਖੀ ਨੇ ਅੱਜ ਵੀ। ਅੱਜ ਵੀ ਵੇਖਿਆ ਮੈਂ ਕਈ ਵਿਚਾਰ ਅਧੀਨ ਬੱਚੇ, ਇੱਕ ਬੱਚਾ ਆਉਂਦਾ ਹੈ, ਨਾ ਸਿਹਰੇ ਬੰਨਦੇ ਨੇ, ਨਾ ਘੋੜੀ ਤੇ ਚੜ੍ਹਦੇ ਨੇ, ਨਾ ਗਾਨੇ ਬੰਨਦੇ ਨੇ, ਹੱਥ ਸਿਰਸਾ ਪੜਿਆ, ਉਧਰੋਂ ਧੀ ਵਾਲੇ ਆਏ, ਗੁਰੂ ਸਾਹਿਬ ਦੀ ਜੁਰੀ ਚ ਚਾਰ ਲਾਵਾਂ ਪੜੀਆਂ, ਅਰਦਾਸ ਕੀਤੀ, ਦਵਾਜੀਆਂ ਨੇ ਗੁਰੂ ਦਾ ਲੰਗਰ ਬਣਾਇਆ, ਲੰਗਰ ਬਣਾ ਕੇ ਬੱਚੀ ਸ਼ਬਦ ਪੜਦੀ ਆ, ਬੱਚਾ ਸ਼ਬਦ ਪੜਦਾ ਹੈ, ਵੇਖੋ ਗੁਰੂ ਕਿੰਨਾ ਖੁਸ਼ ਹੋ ਰਿਹਾ। ਗੁਰੂ ਬਲਹਾਰ ਜਾ ਰਿਹਾ ਉਹਨਾਂ ਸਿੱਖਾਂ ਤੋਂ ਜਿਹੜੇ ਗੁਰੂ ਦੇ ਭਾਣੇ ਚ ਚੱਲਦੇ, ਮੈਂ ਉਹਨਾਂ ਤੋਂ ਹਾਂ ਕੁਰਬਾਨੇ ਜਾਓ, ਮੇਰੇ ਬਾਲਾ ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਦਿਨਾ ਕੇ ਲੈਣ ਜੋ, ਲੈਣ ਜੋ ਤੇਰਾ ਨਾਮ ਦਿਨਾ ਕੇ, ਸਦ ਕੁਰਬਾਨੇ ਜਾਓ। ਤੇਰਿਆ ਵਿਆਹਾਂ ਚ ਅੱਧੇ ਬੰਦੇ ਸੜਕ ਤੇ ਡਿੱਗੇ ਹੁੰਦੇ, ਹੱਥ ਜੋੜ ਕੇ ਬੇਨਤੀ, ਅੱਜ ਇੱਧਰ ਮੁੜੋ, ਥਾਲ ਵਿੱਚ ਤਿੰਨ, ਸਤ ਸੰਗਤ ਵਿੱਚ ਤਰੇਗਾ, ਇਹ ਗੁਰੂ ਦੀ ਵਸਤੂ ਪਈ, ਚੁੱਕ ਸੱਚ ਨੂੰ ਕਬੂਲ ਕਰ। ਤਿੰਨ ਚੀਜ਼ਾਂ ਨੇ, ਸੱਤ ਸੰਤੋਖ ਵਿਚਾਰ, ਇਹਨਾਂ ਤਿੰਨਾਂ ਚੀਜ਼ਾਂ ਨਾਲ ਢਿੱਡ ਭਰ ਲਾ, ਜੇ ਕੋ ਖਾਵੇ, ਜੇ ਇਹ ਚੀਜ਼ਾਂ ਖਾਏਗਾ, ਪਰੋਸੇਗਾ, ਅੰਦਰ ਪਜਾਵੇਗਾ, ਫਿਰ ਤਿਸਕਾ ਹੋਏ ਵਧਾਰੋ। ਮਗਰ ਇਹ ਗੱਲਾਂ ਇਹ ਨੀ ਵੀ ਇੱਕ ਦਿਨ ਲਈ, ਤੋ ਇਹ ਵਸਤੂ ਤਰੀ ਰਹਿ ਜਾ, ਇਹ ਵਸਤੂ ਛੱਡਣ ਵਾਲੀ ਨਹੀਂ ਹੋ, ਇਹ ਵਸਤੂ ਜ਼ਿੰਦਗੀ ਭਰ ਨਿਭਾਉਣ ਵਾਲੀ ਹੋ। ਇੱਕ ਸਿੱਖ ਕਹਿੰਦਾ ਸੀ, ਆਖੋ ਸਤਨਾਮ ਸ੍ਰੀ, ਸਿੱਖ ਹੋ ਕੇ ਜਿਉਣਾ ਬੜਾ ਸੌਖੀ, ਧਿਆਨ ਦਿਓ ਉਹਦੀ ਆਪਣੀ ਸੋਚ ਸੀ, ਸਿੱਖ ਹੋ ਕੇ ਜਿਉਣਾ ਬੜਾ ਸੌਖਾ, ਮਗਰ ਸਿੱਖ ਹੋ ਕੇ ਮਰਨਾ ਬੜਾ ਔਖਾ। ਜਦੋਂ ਮਰੋ ਜਦੋਂ ਅੱਖਾਂ ਮਿਟੋ ਤੇ ਲੋਕੀ ਕੋਲ ਖਲੋ ਕੇ ਆਖਣ ਭਾਈ ਇਹਨੇ ਸਾਰੀ ਜ਼ਿੰਦਗੀ ਸਿੱਖੀ ਜਨ ਪਾਈ। ਜਿੱਦਣ ਅੱਖਾਂ ਮਿਟੀਆਂ ਜਾਣ ਤੇ ਲੋਕੀ ਕੀ ਗੱਲਾਂ ਕਰਨ, ਇਹਨੇ ਸਾਰੀ ਜ਼ਿੰਦਗੀ
1: ਸਿੱਖੀ ਜਨ ਪਾਈ।
0: ਜਿੱਦਣ ਤੁਹਾਨੂੰ ਇਹ ਸਰਟੀਫਿਕੇਟ ਦੁਨੀਆਂ ਦੇ ਦੇ ਗੁਰੂ ਘਰ ਨਾ ਲਾਓ,
1: ਵਾਹਿਗੁਰੂ
0: ਸੰਗਤ ਦੀ ਰਾਬਾ, ਮਗਰ ਅਸੀਂ ਕਿਧਰ ਨੂੰ ਤੁਰ ਪਏ। ਇਹ ਤਿੰਨ ਚੀਜ਼ਾਂ ਚੁੱਕੋ ਸਾਧ, ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ, ਮੇਰੇ ਸਤਿਗੁਰੂ ਗਰੀਬ ਨਵਾਜ ਦਾ ਆਪ ਜੀ ਬਣਾ ਰਹੇ। ਮੈਂ ਤੇ ਇੰਨਾ ਕੁ ਬਚਨ ਆਪ ਜੀ ਨਾਲ ਕਰਨਾ ਚਾਹੁੰਦਾ ਵੀ ਜਿਹੜੇ ਆਪਾਂ ਕਹਿੰਦੇ ਕਿ ਇਸ ਦਿਨ ਗੁਰਗੱਦੀ ਦਿੱਤੀ, ਗੁਰਗੱਦੀ
1: ਦਿੱਤੀ,
0: ਸਮਝਦੇ ਹੋ? ਥੋੜਾ ਜਿਹਾ ਹੁਣ ਸੁਚੇਤ ਹੋ ਜਾਓ, ਆਪ 5 ਮਿੰਟ ਬਚਨ ਕਰਦੇ। ਗੁਰਗੱਦੀ ਕਿੰਨੇ ਨਹੀਂ ਪਿਆਰੇ ਹੋ? ਉਹ ਤੇ ਕਹਿੰਦਾ ਅਸੀਂ ਪਹਿਲਾਂ ਤੋਂ ਇਹ ਗੁਰੂ ਆ। ਪਹਿਲੇ ਜਾਮੇ ਚ ਜਦੋਂ ਸਿੱਧਾ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਆ, ਕਮਾਲ ਦੀ ਗੱਲ ਆ, ਉਹ ਤੇ ਪਹਿਲੇ ਜਾਮੇ ਚ ਕਹਿੰਦਾ ਸੀ ਇਹ ਗੁਰੂ ਆ ਜੀ। ਗੁਰਗੱਦੀ ਅੱਜ ਥੋੜੀ ਦਿੱਤੀ 300 ਸਾਲ ਤੋਂ, ਆਖੋ ਵਾਹਿਗੁਰੂ। ਪਹਿਲੇ ਜਾਮੇ ਚ ਉਹਨੂੰ ਸਿੱਧਾ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਆ, ਤੇ ਕੀ ਸਾਹਿਬ ਨੇ ਆਖਿਆ? ਸ਼ਬਦ ਗੁਰੂ। ਤੀਸਰੇ ਜਾਮੇ ਚ ਆਖਿਆ ਜੀ ਗੁਰੂ ਕੌਣ ਆ, ਕਹਿੰਦੇ ਵਾਹ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਆ। ਚੌਥੇ ਜਾਮੇ ਚ ਪੁੱਛਿਆ ਜੀ ਗੁਰੂ ਕੌਣ ਆ, ਕਹਿੰਦੇ ਬਾਣੀ ਗੁਰੂ। ਪੰਜਵੇਂ ਚ ਆਖਿਆ ਧੁਰ ਕੀ ਬਾਣੀ। ਕਮਾਲ ਦੀ ਗੱਲ ਆ, ਅਸੀਂ ਇੱਕ ਰਿਪੀਟ ਕੀਤੀ ਜੀ ਕੋਈ ਸ਼ਰਾਧ ਵਜਨ ਹੈ, ਇੱਕ ਸ਼ਰਾਧ ਵਜਨ ਹੈ, ਸ਼ਰਾਧ ਕਰਨੇ ਆਪਾਂ ਬਾਜ ਨਾ ਆਏ। ਅਸੀਂ 14ਵੀਂ ਤੇ 13ਵੀਂ ਦਾ ਸ਼ਰਾਧ ਬਾਬੇ ਨਾਨਕ ਦਾ ਵੀ ਕਰਤਾ। ਆਖੋ ਵਾਹਿਗੁਰੂ। ਆ ਦਿੱਲੀ ਦੇ ਵਿੱਚ ਹੁਣ ਲੋਕੀ ਜਾਗਰੂਕ ਹੋਏ ਨੇ, ਵਿਦਵਾਨਾਂ ਰੌਲਾ ਪਾਇਆ, ਨਹੀਂ ਤੇ ਨਾਨਕ ਪਿਓ ਜਦੋਂ ਆਖਰੀ ਸ਼ਰਾਧ ਹੁੰਦਾ ਸੀ ਇਸ਼ਤਿਹਾਰਾਂ ਦੇ ਉੱਤੇ ਲਿਖਿਆ ਹੁੰਦਾ ਸੀ 19 ਤਰੀਕ ਨੂੰ ਬਾਬੇ ਨਾਨਕ ਦਾ ਸ਼ਰਾਧ। ਆਖੋ ਵਾਹਿਗੁਰੂ। ਲੱਕ ਸਿੱਧਾ ਕਰੋ 2 ਮਿੰਟ ਲਈ, ਬਾਬੇ ਤੇ ਬਾਬਾ ਨਾਨਕ ਤੇ ਮਰਿਆ ਹੀ ਨੀ, ਬਾਬਾ ਨਾਨਕ ਤੇ ਪਹਿਲੇ ਜਾਮੇ ਚੋਂ ਉੱਠ ਕੇ ਦੂਸਰੇ ਚ ਚਲੇ ਗਿਆ, ਦੂਸਰੇ ਚੋਂ ਤੀਸਰੇ ਚੋਂ ਚੌਥੇ, ਉੱਥੇ ਚੋਂ ਪੰਜਵੇਂ, ਪੰਜਵੇਂ ਚੋਂ ਛੇਵੇਂ, ਛੇਵੇਂ ਤੋਂ ਸੱਤਵੇਂ, ਸੱਤਵੇਂ ਤੋਂ ਅੱਠਵੇਂ, ਅੱਠਵੇਂ ਤੋਂ ਨਾਵੇਂ, ਨਾਵੇਂ ਤੋਂ ਦਸਵੇਂ, ਫਿਰ ਨਾਨਕ ਲੀਨ ਭਇਓ। ਉਹ ਨਾਵੇਂ ਤੋਂ ਯਾਤਰਾ ਕਰਕੇ ਗੋਬਿੰਦ ਵਿੱਚ ਭੇਦ ਹੋ ਗਿਆ, ਜਿਉਂਦਾ ਜਾਗਦਾ ਬਾਬਾ ਨਾਨਕ ਬੈਠਾ ਗੁਰੂ ਗ੍ਰੰਥ ਸਾਹਿਬ। ਇਹ ਸ਼ਰਾਧ ਕਿਹਨਾਂ ਦੇ ਕਰੀਦੇ, ਜਿਉਂਦਿਆਂ ਦੇ, ਮਰਿਆਂ ਦੇ? ਹਜੇ ਸਾਨੂੰ ਇਹ ਵੀ ਪਤਾ ਨਾ ਲੱਗਾ ਅਸੀਂ ਬਾਬੇ ਨਾਨਕ ਦੇ ਵੀ ਸ਼ਰਾਧ ਕਰੀਦਾ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਹਾਂ, ਆਖੋ ਵਾਹਿਗੁਰੂ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਕਿ 300 ਸਾਲ ਹੋ ਗਏ ਜਦੋਂ ਗੁਰੂ
2: ਸਜੂਨ ਨਾ ਆਖੀਐ ਪਸ਼ੂ ਢੋਰ ਗਵਾਰ, ਪਸ਼ੂ ਢੋਰ ਗਵਾਰ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਨਾ ਕੀਤੋ ਵਿਚਾਰ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸ਼ਾਹ ਚਾਹੇ, ਨਮੋ ਮਹਾ ਮਾਹੇ, ਨਮੋ ਸ਼ਾਹ ਸ਼ਾਹੇ, ਨਮੋ ਮਹਾ ਮਾਹੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਰਾਜਵਾਦ ਕਿਆ ਖੋਜੀ ਵਾਹ।

0: Arjas Manal Andro Maru Sutyavad Arjas Re Mana Akuinu Arjas Re Mana. ਇੱਕ ਬੜਾ ਪਿਆਰਾ ਬਚਨ ਹੈ ਬਾਬਾ ਕਬੀਰ ਜੀ ਦਾ ਰਾਮ ਸਿਮਰ ਰਾਮ ਸਿਮਰ ਪਛਤਾਏ ਨਾ ਮਨ ਇਹਨੂੰ ਆਖੋ ਹਾਂ ਕਿ ਤੈਨੂੰ ਪਛਤਾਉਣਾ ਪੈਣਾ ਹੀ ਮੇਰਾ ਚੱਲਣਾ ਨੀ ਕੰਮ ਵੀ ਆਖੋ
1: ਵਾਹਿਗੁਰੂ
0: ਰਾਮ ਸਿਮਰ ਪਛਤਾਏਗਾ ਮਨ ਇਹਨੂੰ ਆਖੋ ਮਨਾ ਪਛਤਾਉਣਾ ਪੈਣਾ ਹੀ ਜੋ ਕੁਛ ਤੂੰ ਇਕੱਠਾ ਕਰ ਰੱਖਿਆ ਇੱਕ ਦਿਨ ਜਿੱਧਰ ਗਿਆਨ ਦੇ ਨੇਤਰ ਖੁੱਲਣ ਗਏ ਇਹ ਮਿੱਟੀ ਕੀ ਹੈ ਤੂੰ ਸੁਪਨੇ ਚ ਢੇਰੀਆਂ ਲਾ ਰਿਹਾ ਤੂੰ ਸੁਪਨੇ ਵਿੱਚ ਕੌਡੀ ਕੌਡੀ ਜੋੜ ਰਿਹਾ ਜੋ ਜੋੜ ਰਿਹਾ ਅੱਖ ਬੰਦ ਦਾ ਸੁਪਨਾ ਹੀ ਜਿੱਦਣ ਅੱਖ ਖੁੱਲੀ ਰੋਏਗਾ ਰਾਮ ਸਿਮਰ
1: ਪਛਤਾਏਗਾ
0: ਮਨ ਬੋਲੋ ਰਾਮ ਸਿਮਰ
1: ਮਨ
0: ਪਾਪੀ ਜੀਰਾ ਪਾਪੀ ਜੀਰਾ ਅੱਜ ਕੱਲ ਉੱਠ ਇੱਕ ਆਪ ਜੀ ਨਾਲ ਮੈਂ ਆਪਣੀਆਂ ਧੀਆਂ ਨਾਲ ਸਿੱਖਣ ਨਾਲ ਬਚਨ ਕੀਤਾ ਪਹਿਲੀ ਵਾਰ ਹੈ ਰਾਮ ਸਿਮਰ ਪਛਤਾਏਗਾ ਬਿੰਦੀ ਹੈ ਬਿੰਦੀ ਹੈ ਧਿਆਨ ਦੇ ਦੇਣਾ ਪਹਿਲੀ ਵਾਰ ਬਿੰਦੀ ਹੈ ਫਿਰ ਬਿੰਦੀ ਨਹੀਂ ਫਿਰ ਅੰਤ ਤੇ ਜਾ ਕੇ ਬਿੰਦੀ ਹੈ ਇਸ ਜਾਪ ਨੂੰ ਤੁਸੀਂ ਇਸ ਤਰ੍ਹਾਂ ਕਰਨਾ ਹੈ ਪਾਪੀ ਜੇਰਾ ਲੋਭ ਕਰਤ ਹੈ ਅੱਜ ਕੱਲ ਉੱਠ ਜਾਏਗਾ ਜਾਏਗਾ ਨਹੀਂ ਜਾਏਗਾ ਪਾਪੀ ਜੀਰਾ ਲੋਭ ਕਰਤ ਹੈ ਅੱਜ ਕੱਲ ਉੱਠ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਨੀ ਭੁਲਾਏਗਾ ਧਨ ਜੋਗਨ ਕਾ ਗਰਭ ਨਾ ਕੀਜੇ ਕਾਗਜੇ ਉਗੜ ਜਾਏਗਾ ਜਾ ਜਮ ਆਏ ਕੇਸ ਗਏ ਭਟਕੇ ਤਾਂ ਦਿਨ ਕਿਸ਼ਨਾ ਵਸਾਹੇਗਾ ਸਿਮਰਨ ਭਜਨ ਦਇਆ ਨੀ ਕੀਨੀ ਤੋ ਮੁਖ ਚੋਟਾਂ ਧਨ ਮਨਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਨੀ ਜਾਏਗਾ ਫਿਰ ਪਿਛਲੀ ਤੁਕ ਵਿਚ ਫੇਰ ਬਿੰਦੀ ਲਾਈ ਜਦੋਂ ਰੋਇਆ ਉਹਦੇ ਚਰਨਾਂ ਵਿਚ ਡਿੱਗ ਕੇ ਕੀ ਕਰਾਂ ਫਿਰ ਉਹਨੇ ਕਿਹਾ ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਹੁਣ ਬਿੰਦੀ ਲਾਈ ਸਮਝ ਰਿਹਾ ਕਿ ਨਹੀਂ ਬਚਨ ਹੁਣ ਕੀ ਲਾਈ ਲਕਸ਼ ਦਾ ਕਰਕੇ ਹੁਣ ਕੀ ਲਾਈ ਬਿੰਦੀ ਵਾਰ ਵਾਰ ਨੀ ਬੁਲਾਉਣੀ ਜਾਏਗਾ ਪਾਏਗਾ ਨੀ ਕਹਿਣਾ ਪਹਿਲੀ ਵਾਰ ਆਖਿਆ ਰਾਮ ਸਿਮਰ ਪਛਤਾਏਗਾ ਇੱਥੇ ਬਿੰਦੀ ਹੈ ਤੈਨੂੰ ਪਛਤਾਉਣਾ ਪੈਣਾ ਹੀ ਰੱਬ ਦੀ ਬੰਦੀ ਕਰ ਲਾ ਆਖੋ ਸਤਨਾਮ ਸ੍ਰੀ ਇਰਸਾ ਦੇ ਭਗਤ ਰਵਿਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਬੋਲੋ ਰਾਮ ਸਿਮਰ ਰਾਮ
1: ਸਿਮਰ
0: ਇਸ ਦੁਨੀਆਂ ਤੇ ਪਹਿਲਾ ਸਾਹਿਬ ਕਮਾਲ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਨ੍ਹਾਂ ਦਾ 300 ਸਾਲਾ ਗੁਰਗੱਦੀ ਦਿਵਸ ਆਪਾਂ ਕਹਿੰਦੇ ਕਿ ਅਸੀਂ ਮਨਾਉਣਾ ਹੈ ਆਖੋ ਵਾਹਿਗੁਰੂ ਜਿਹੜਾ ਤੁਹਾਨੂੰ ਇਹ ਨੀ ਕਹਿੰਦਾ ਕਿ ਮੇਰੇ ਉਹ ਚੇਲੇ ਹੋ ਧਿਆਨ ਦੇਣਾ ਜਿਹੜਾ ਕਾਗਰਤਾ ਬਖਸ਼ਿਓ ਤੁਹਾਨੂੰ ਚੇਲੇ ਨੀ ਕਹਿੰਦਾ ਤੁਹਾਨੂੰ ਆਪਣੇ ਸੇਵਕ ਨੀ ਕਹਿੰਦਾ ਬੜਾ ਪਿਆਰਾ ਸ਼ਬਦ ਵਰਤਦਾ ਗੁਰੂ ਗ੍ਰੰਥ ਸਾਹਿਬ ਕਿ ਤੁਸੀਂ ਮੇਰੇ ਚੇਲੇ ਨੇ ਤੁਸੀਂ ਮੇਰੇ ਸੇਵਕ ਨਹੀਂ ਤੁਸੀਂ ਮੇਰੇ ਭਰਾ ਜੇ ਆਖੋ ਵਾਹਿਗੁਰੂ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਭਾਈ ਮੀਨ ਭਰਾ ਬੋਲੋ ਜੀ ਤੁਹਾਨੂੰ ਭਰਾ ਬਣਾ ਕੇ ਗੁਰੂ ਗੋਦ ਵਿਚ ਬਾ ਕੇ ਗੱਲ ਨਾ ਲਾ ਕੇ ਕਹਿੰਦੇ ਮੇਰੇ ਭਰਾ ਰਾਮ ਦਾ ਸਿਮਰਨ ਕਰੋ ਰਾਮ ਨਾਮ ਸਿਮਰਨ ਬਿਨ ਬੋਲੋ ਰਾਮ ਨਾਮ
1: ਸਿਮਰਨ
0: ਫਿਰ ਆਪਣੀ ਸੁਰਤ ਨੂੰ ਵੀ ਸਮਝਾਓ ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਕਾਈ ਬੂਟ ਤੇ ਬੜੇ ਡੁੱਬ ਗਏ ਬੜੇ ਡੁੱਬੇ ਲੋਕੀ ਪੂਰਾ ਦੇ ਪੂਰ ਖਪੇ ਜਿਨ੍ਹਾਂ ਸਿਮਰਨ ਨਾ ਕੀਤਾ ਜਿੰਨਾ ਸਿਮਰਨ ਨਹੀਂ ਨਾ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨੇ ਇੱਕ ਨੀ ਡੁੱਬਿਆ ਬੜੇ ਡੁੱਬੇ ਦੇ, ਜੇ ਤਰਨਾ ਚਾਹੋ ਤੇ ਰੱਬ ਦੀ ਬੰਦਗੀ ਕਰੋ, ਸਿਮਰਨ ਕਰੋ, ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੋ, ਅੰਮ੍ਰਿਤ ਵੇਲਾ ਸੰਭਾਲੋ। ਅੱਜ ਵਾਲੇ ਬਚਨ ਵਿਚ ਜੋ ਮੈਂ ਆਪ ਜੀ ਨਾਲ ਸਾਂਝ ਪਾਉਣ ਲੱਗਾ ਉਹ ਇਹ ਹੈ, ਰਾਮ ਸਿਮਰ ਪਛਤਾਏਗਾ ਮਨ, ਪਛਤਾਏਗਾ ਮਨ ਪਾਪੀ ਜੀਰਾ ਅਲੋਭ ਕਰਕੇ। ਕੋਈ ਗੱਲ ਨਹੀਂ, ਕਈ ਮੇਰੇ ਵੀਰ ਭਰਾਵਾਂ ਨੂੰ, ਬੱਚਿਆਂ ਨੂੰ, ਸਿੱਖਾਂ ਨੂੰ ਕਹੀਦਾ ਸਿਮਰਨ ਕਰ ਲੋ, ਇਹਦੇ ਚਾਰ ਦੌਲਤ ਕਮਾ ਲਈਏ ਫਿਰ ਕਰ ਲਾਂਗੇ। ਆਖੋ ਸਤਨਾਮ ਸ੍ਰੀ ਭਾਈ, ਫਿਰ ਬੋਲੋ ਸਤਨਾਮ ਸ੍ਰੀ। ਪੰਜਵੇਂ ਸਤਿਗੁਰੂ ਦਾ ਇੱਕ ਬਚਨ ਹੈ, ਕਰ ਕਰ ਥਾਕੇ ਵੱਡੇ ਵਡੇਰੇ ਤੇਰੇ, ਤੇਰੇ ਵੱਡੇ ਵਡੇਰੇ ਇਹ ਦੁਕਾਨਾਂ ਤੇ ਜਾਂਦੇ ਜਾਂਦੇ ਥੱਕ ਗਏ। ਉਹ ਵੀ ਸਵੇਰੇ ਟਿਫਨ ਚੁੱਕਦੇ ਸੀ, ਕਿੱਥੇ ਜਾਂਦੇ ਸੀ ਬੋਲੋ ਜੀ, ਟਿਫਨ ਚੁੱਕਦੇ ਸੀ ਕਿੱਥੇ ਜਾਂਦੇ ਸੀ, ਰੋਟੀ ਵਾਲਾ ਚੁੱਕ ਕੇ ਕਿੱਥੇ ਜਾਂਦੇ ਸੀ। ਅੱਜ ਤੂੰ ਕੀ ਕਰ ਰਿਹਾ, ਤੁਸੀਂ ਉਹ ਕੀ ਕਰ ਰਹੇ। ਉਹਨਾਂ ਨੂੰ ਵੀ ਜਦੋਂ ਕੋਈ ਉਹਨਾਂ ਦੀ ਜ਼ਿੰਦਗੀ ਚ ਆਵਾਜ਼ ਮਾਰ ਕੇ ਕਹਿੰਦਾ ਸੀ ਸਿਮਰਨ ਕਰ, ਕਹਿੰਦਾ ਦੋ ਚਾਰ ਦਿਨ ਪੈਸੇ ਕਮਾ ਲਈਏ ਫਿਰ ਕਰ ਲਾਂਗੇ, ਪਹਿਲਾਂ ਆਹ ਕੰਮ ਪੂਰਾ ਕਰ ਲਈਏ। ਮੈਂ ਕਮਾਲ ਦੇ ਬਚਨ ਪੜ੍ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ, ਕਹਿੰਦੇ ਕਰ ਕਰ ਥੱਕ ਗਏ। ਬਜ਼ੁਰਗ ਵੇਖੋ ਥੱਕ ਜਾਂਦਾ, ਸਾਰਾ ਉਮਰ ਦੁਕਾਨਾਂ ਤੇ ਵਿਚਾਰਾ, ਸਾਈਕਲ ਤੇ, ਗੱਡੀਆਂ ਤੇ, ਸਕੂਟਰਾਂ ਤੇ ਜਾ ਕੇ ਕੀ ਹੋ ਜਾਂਦਾ ਹੈ, ਥੱਕ ਜਾਂਦਾ ਹੈ। ਕਰ ਕਰ ਥਾਕੇ ਵੱਡੇ ਵਡੇਰੇ, ਬੋਲੋ ਵੱਡੇ ਵੱਡੇ ਵਡੇਰਿਆਂ ਦਾ ਮਤਲਬ ਇੱਥੇ ਵੱਡੇ ਲੋਕ ਨੀ, ਤੇਰੇ ਵੱਡੇ ਵਡੇਰੇ ਥੱਕੇ ਅੱਗੇ ਕਰ ਕਰਕੇ। ਮਗਰ ਕਿਸੇ ਨੇ ਕਦੀ ਨੀ ਆਖਿਆ ਦੁਨੀਆਂ ਦੇ ਲੋਕੋ ਜਿਹੜੇ ਕੰਮ ਚ ਮੈਂ ਪਿਆਸ ਮੈਂ ਪੂਰਾ ਕਰ ਲਿਆ, ਅਧੂਰੇ ਹੀ ਰੋ ਕੇ ਚਲੇ ਗਏ, ਨਹੀਂ ਪੂਰਾ ਨੀ ਕਰ ਸਕਿਆ। ਆਖੋ ਵਾਹਿਗੁਰੂ
1: ਵਾਹਿਗੁਰੂ।
0: ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਕਿੰਨੀ ਨਾ ਕੀਏ ਕਾਜ ਮਾਇਆ
1: ਪੂਰੇ।
0: ਇਹ ਮਾਇਆ ਦਾ ਕੰਮ ਕਿਸੇ ਨੇ ਪੂਰਾ ਨੀ ਕੀਤਾ। ਜਿਹਦੇ ਕੋਲ ਦਸ ਨੇ ਉਹ ਕਹਿੰਦਾ ਵੀਹ, ਜਿਹਦੇ ਕੋਲ ਵੀਹ ਨੇ ਉਹ ਕਹਿੰਦਾ ਤੀਹ, ਜਿਹਦੇ ਕੋਲ ਤੀਹ ਨੇ ਉਹ ਕਹਿੰਦਾ ਚਾਲੀ। ਇਹ ਥੋੜ ਅੱਗੇ ਵਧਦੀ ਗਈ ਵਧਦੀ ਗਈ ਵਧਦੀ ਗਈ। ਗੁਰੂ ਸਾਹਿਬ ਕਹਿੰਦੇ ਤੈਨੂੰ ਪਛਤਾਉਣਾ ਪੈਣਾ ਪਾਪੀ ਜੀਰਾ, ਲੋਭ ਕਰਤ ਹੈ ਆਜ ਕਾਲ। ਅੱਜ ਜਾ ਆ ਮੇਰਾ ਪਰਿਵਾਰ ਇੱਥੇ ਬੜੇ ਪਿਆਰ ਵਾਲੇ ਵਿੱਚ ਬੈਠੇ ਹੋਣੇ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਇਹਨਾਂ ਦੀ ਦਿੱਲੀ ਰਿਸ਼ਤੇਦਾਰੀ ਹੈ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਬੜੀਆਂ ਬਖਸ਼ੀਆਂ ਰੂਹਾਂ ਨੇ। ਮੈਂ 26 ਜਨਵਰੀ ਨੂੰ ਦਿੱਲੀ ਕਥਾ ਕਰਨ ਗਿਆ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਰਾਤ ਨੂੰ ਕਥਾ ਸੁਣੀ ਉੱਥੇ ਪਰਿਵਾਰ ਨੇ, 11 ਵਜੇ ਉੱਠ ਕੇ ਮੈਨੂੰ ਮਿਲਣ ਆਏ, ਆਖੋ ਵਾਹਿਗੁਰੂ
1: ਵਾਹਿਗੁਰੂ।
0: ਤੇ 11 ਵਜੇ ਇਤਰਾ ਬੈਠੇ ਬਚਨ ਚੱਲਣ ਡਿਆ, ਪ੍ਰਸ਼ਾਦਾ ਛਕਦਿਆਂ ਮੈਨੂੰ ਕਹਿੰਦੇ ਟੈਲੀਫੋਨ ਆ ਗਿਆ, ਜਰਾ ਸੁਣ ਲਈਏ। 26 ਜਨਵਰੀ ਨੂੰ ਨਵੀਂ ਕਾਰ ਬੱਚਿਆਂ ਨੇ ਲਈ, ਧਿਆਨ ਦੇਣਾ ਜਰਾ। ਆਜ ਕਾਲ ਉੱਠ, ਪਤਾ ਨੀ ਕਿਹਦੇ ਵੇਲੇ ਕਦੋਂ ਕਿਤੇ ਪਰਮੇਸ਼ਵਰ ਦੇ ਭੇਜੇ ਦੂਤ ਸੰਬਤ ਸਾਹਾ ਲਿਖਿਆ, ਸਾਹੇ ਲਿਖੇ ਨਾ ਚੱਲਣੀ ਨੀ ਭੋਲੀਏ, ਜਿਹੜੀ ਸਾਹੇ ਚਿੱਠੀ ਲਿਖੀ ਆ ਉਹਦੀ ਡੇਟ ਨੀ ਉਹ ਬਦਲੀ ਜਾਣੀ। ਆਖੋ ਵਾਹਿਗੁਰੂ ਪੂਜਨ ਦੀ ਕੋਸ਼ਿਸ਼ ਕਰੋ, ਗੁਰਸਿੱਖੋ ਪਿਆਰਿਓ, ਜਿਹੜੀ ਸਾਰੇ ਚਿੱਠੀ ਦੇ ਉੱਤੇ ਡੇਟ ਲਿਖੀ ਆ ਨਾ ਕਿ ਤੈਨੂੰ ਉਹਨੇ ਲੈਣ ਆਉਣਾ ਈ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝ ਆਏ। ਬੋਲੋ ਜਿੰਦੂ ਕੂ
1: ਸਮਝ ਆਏ।
0: ਜਿੰਦ ਨੂੰ ਸਮਝਾਓ ਮੇਰੀ ਉਹ ਭੈਣੋ ਬੱਜਿਓ ਗੁਰਸਿੱਖੋ, ਜਿੱਦਣ ਦੀ ਉਹ ਚਿੱਠੀ ਲਿਖੀ ਆ ਉਦਣ ਆ ਹੀ ਜਾਣਾ ਈ ਮਲਕਲ ਮੌਤ ਜਾਂ ਆਪਸੀ, ਸਭ ਦਰਵਾਜੇ ਭਾਵੇਂ ਕਿੱਡੇ ਵੱਡੇ ਹੋਸਪਿਟਲ ਦੀਆਂ ਚਿਟਕਣੀਆਂ ਲਾ ਕੇ ਅੰਦਰ ਟੀਕਿਆਂ ਆਕਸੀਜਨਾਂ ਚ ਬੰਦ ਹੋ ਜੀ, ਉਹਨੇ ਲੈ ਜਾਣਾ। ਤਿਆਰ ਰਹੀ, ਅੱਜ ਕੱਲ ਉੱਠ। ਮੈਂ ਬਚਨ ਸੁਣਾਉਣ ਲੱਗਾ ਸਾ 20 ਤਰੀਕ ਨੂੰ, ਮੈਂ ਪੁੱਛਿਆ, ਮੈਂ ਕਿਹਾ ਤਾਕਾ ਨੀ ਆਇਆ ਜੇ ਕਥਾ ਸੁਣਨ, ਆਖੋ ਵਾਹਿਗੁਰੂ। ਗੱਜ ਕੇ ਆਪਣੇ ਬੱਚਿਆਂ ਦੇ ਭੱਲੇ ਲਈ ਆਖੋ ਵਾਹਿਗੁਰੂ। ਕਹਿੰਦਾ ਜੀ ਉਹ ਨਵੀਂ ਕਾਰ ਲਈ ਸੀ ਕਰਨਾਲ ਹਵੇਲੀ ਤੇ ਰੋਟੀ ਖਾਣ ਗਏ, ਕਰਨਾਲ ਹਵੇਲੀ ਤੇ ਰੋਟੀ ਖਾਣ ਗਏ ਨਵੀਂ ਏਜੰਟ ਕਾਰ ਲਈ। ਬਸ 11 ਵਜੇ ਫੋਨ ਆਇਆ, ਤੁਹਾਡੇ ਬੱਚੇ ਜਿਹੜੇ ਗਏ ਸੀ ਕਰਨਾਲ ਹਵੇਲੀ ਉਹਨਾਂ ਦਾ ਐਕਸੀਡੈਂਟ ਹੋ ਗਿਆ। ਕੀ ਹੋਇਆ, ਕਾਰ ਬੱਸ ਵਿਚ ਵੱਜੀ ਹੈ, ਤੁਹਾਡੇ ਬੱਚੇ ਦੀ ਮੌਤ ਹੋ ਗਈ। ਪਤਾ ਨੀ ਕਿਹੜੇ ਵੇਲੇ ਆ ਜਾਣੇ। ਨਰ ਚਾਹਤ ਕਛ ਔਰ, ਨਰ ਚਾਹਤ ਕਛ ਅਸੀਂ ਹੋਰ ਕੁਝ ਕਰ ਰਹੇ, ਅਸੀਂ ਹੋਰ ਕੁਝ ਸੋਚ ਰਹੇ, ਵੱਡਾ ਘਰ ਬਣਾ ਲਈਏ। ਨਰ ਚਾਹਤ ਕਛ ਤੇ ਔਰੇ ਕੀ ਜਿੱਦੋ ਤਰੇ ਉੱਠ ਗੌਰ, ਨਾਨਕ ਪਾਸੀ ਗੱਲ, ਨਾਨਕ ਪਤਾ ਹੀ ਕਿਹੜੇ ਵੇਲੇ ਕੀ ਹੋਣਾ। ਇਸ ਘੜੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਅੱਜ ਮੇਰਾ ਬਾਪੂ ਤੁਹਾਨੂੰ ਆਵਾਜ਼ਾਂ ਮਾਰ ਰਿਹਾ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ
1: ਜਾਏਗਾ।
0: ਤੇ ਅੱਗੇ ਪਤਾ ਲਾਲਚ ਲਾਗੇ ਜਨਮ ਗਵਾਇਆ। ਆ ਕਈ ਵਾਰ ਤੁਸੀਂ ਪੜਿਆ, ਲਾਲਚ ਵਿਚ ਲੱਗ ਕੇ ਤੂੰ ਜੋ ਪਾ ਕੇ ਚੱਲਿਆ ਉਹ ਬੜਾ ਕੀਮਤੀ ਆਖ ਵਾਹਿਗੁਰੂ, ਜੋ ਕਮਾ ਰਿਹਾ ਉਹ ਕੁਛ ਵੀ ਨਹੀਂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਆਖੋ ਸਤਨਾਮ, ਜੋ ਗਵਾ ਰਿਹਾ ਬੇਕੀਮਤੀ ਸਵਾਸ ਨੇ ਆਖੋ ਵਾਹਿਗੁਰੂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਹੈ। ਤੈਨੂੰ ਪਤਾ ਨੀ ਲੱਗ ਰਿਹਾ ਕੌਡੀ ਬਦਲੇ ਆਵਾਜ਼ ਘੱਟ ਕਰਦੇ ਹੋ, ਸਿੱਖੋ ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੇ ਰਤਨ, ਕੌਡੀ ਬਦਲੇ ਕੋਈ ਵਪਾਰੀ ਵੇਖੇ ਦੇ ਜੇਬ ਚ ਕੌਡੀਆਂ ਪਾਵੇ ਤੇ ਸੁੱਟੇ ਜੇਬ ਦੇ ਵਿੱਚੋਂ ਹੀਰੇ। ਅਸੀਂ ਸਾਰੇ ਉਹ ਬਚਿਓ ਗੁਰਸਿੱਖੋ ਚੇਤੇ ਕਰੋ, ਅਸੀਂ ਉਹ ਵਪਾਰੀ ਦੇ ਜਿਹੜੇ ਅੰਦਰੋਂ ਤਾਂ ਹੀਰਿਆਂ ਰੂਪੀ ਸਵਾਸ ਖਰਚ ਰਹੇ ਤੇ ਇਕੱਠੀਆਂ ਕਰ ਰਹੇ ਕੌਡੀਆਂ, ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੇ
1: ਰਤਨ,
0: ਛੋੜ ਜਾਏ ਵਾਹੂ ਕੋ ਯਤਨ, ਛੋੜ ਜਾਏ
1: ਵਾਹੂ ਕੋ ਯਤਨ,
0: ਸੁਖਨੀ ਪੜਦੇ ਜੋ ਛੱਡਣਾ ਸੋ
1: ਅਸਥਿਰ ਕਰਮਾਨੇ,
0: ਅਸਥਿਰ ਕਰਮਾਨੇ। ਗੁਰੂ ਸਾਹਿਬ ਕਹਿੰਦੇ ਤੂੰ ਲਾਲਚ ਵਿਚ ਪੈ ਕੇ ਆਪਣਾ ਜਨਮ ਗਵਾ ਰਿਹਾ। ਆ ਰੋਜ਼ ਪੜਦੀਆਂ ਨੇਤਨੇਮ ਕਰਨ ਵਾਲੀਆਂ ਰੂਹਾਂ, ਜੀਓ ਮੈੜੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈੜੇ, ਅੱਗੇ ਪੜੋ ਤਾਂ ਸਹੀ ਕੀ ਗਵਾ ਚੱਲੇ। ਦੋ ਚਾਰ ਪੰਜ ਆਨੇ ਨੀ ਤੁਸੀਂ ਹਾਰੇ ਮੇਰੇ ਉਹ ਬੱਚਿਓ, ਗੁਰਸਿੱਖੋ ਪਿਆਰਿਓ, ਬਾਬੇ ਨਾਨਕ ਦੇ ਭਗਤੋ ਸੰਤੋ, ਤੁਸੀਂ ਦੋ ਚਾਰ ਪੰਜ ਆਨੇ ਨੀ ਹਾਰੇ, ਤੁਸੀਂ ਮਕਾਨ ਦਾਤੇ ਨੀ ਲਾਇਆ, ਤੁਸੀਂ ਆਪਣੀ ਕਾਰ ਦਾਤੇ ਨੀ ਲਾਈ, ਤੁਸੀਂ ਆਪਣੇ ਸੋਨੇ ਦੇ ਕੜੇ ਨੂੰ ਦਾਤੇ ਨੀ ਲਾਇਆ, ਤੁਸੀਂ ਆਪਣੀ ਜੇਬ ਚੋਂ ਨੋਟਾਂ ਨੂੰ ਦਾਤੇ ਨੀ ਲਾਇਆ, ਜਨਮ ਦਾਤੇ ਲਾਤਾ ਜਨਮ, ਆਖੋ ਵਾਹਿਗੁਰੂ ਕੀ ਲਾਤਾ ਜੀ ਇਹਨੀ ਜਨਮ, ਜੂਏ ਹਾਰਿਆ ਇਹ ਕ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨ, ਇਹ ਕ੍ਰਿਸ਼ਨਾ ਦੇ ਵੱਡੇ ਰੋਗ ਦੇ ਵਿੱਚ ਇੱਕੋ ਹੀ ਚੀਜ਼ ਭੁੱਲ ਗਈ ਮਰਨਾ, ਮੈਂ ਮਰ ਜਾਣਾ ਇੱਕ ਦਿਨ, ਮੈਂ ਚਲੇ ਜਾਣਾ ਇੱਥੋਂ ਇੱਕ ਦਿਨ, ਮੈਂ ਇੱਥੇ ਇੱਕ ਰਾਤ ਦਾ ਪ੍ਰਾਹੁਣਾ ਆਇਆ, ਮੈਂ ਇੱਥੋਂ ਤੁਰ ਜਾਣਾ ਹੈ। ਇੰਨੀ ਅਗਿਆਨਤਾ ਘਰ ਘਰ ਗਈ। ਮੇਰੇ ਸਾਹਿਬ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਮਨੋਂ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਕਿਸੇ ਨੂੰ ਕਹਿ ਕੇ ਵੇਖ ਲੋ ਨਾਮ ਜਪਣਾ, ਆ ਕਰੋੜਾਂ ਦੁਨੀਆ ਬਾਜ਼ਾਰਾਂ ਦੇ ਬਾਜ਼ਾਰ ਭਰੇ ਫਿਰਦੇ ਜਿਨ੍ਹਾਂ ਦੇ ਮੂੰਹ ਚੋਂ ਕਦੀ ਨੀ ਨਿਕਲਦਾ ਸਤਨਾਮ, ਮੂੰਹ ਚ ਪਾਨ ਪਾਏ, ਬੀੜੀਆਂ ਮੂੰਹ ਵਿਚ ਪਾਈਆਂ, ਸ਼ਰਾਬ ਦੀਆਂ ਗਲਾਸੀਆਂ ਵਿਚ ਪੈ ਗਈਆਂ, ਜਿਹੜਾ ਮਨੁੱਖਾ ਜਨਮ ਮਿਲਿਆ ਤੇਰਾ ਨਾਮ ਮਿਲਿਆ। ਸਭ ਕਹਿੰਦੇ ਤੇਰੀ ਜਨਮ ਜੂਏ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨੋਂ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਹਿ ਜੋ। ਅੱਗੇ ਬੜਾ ਪਿਆਰਾ ਬਚਨ ਹੈ, ਕਹਿ ਨਾਨਕ ਜਨ ਸੱਚ ਤਜਿਆ, ਤਜਿਆ ਤਜਿਆ ਮੀਨ ਦੱਸੋ ਜੀ ਛੱਡਤਾ, ਜਿਨ੍ਹਾਂ ਆਪਣੇ ਜੀਵਨ ਵਿਚੋਂ ਸੱਚੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਤਾਂ ਛੱਡਤਾ। ਕਈ ਲੋਕੀ ਜਿਹੜੇ ਨਿਤਨੇਮ ਕਰਦੇ ਹੀ ਨੀ, ਜਿਹੜੇ ਚੰਗੇ ਚੰਗੇ ਗਾਤਰਿਆਂ ਵਾਲੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਵੀ ਪੁੱਛੀਦਾ ਨਿਤਨੇਮ ਕਰਦੇ ਹੋ, ਕਹਿੰਦੇ ਨਹੀਂ। ਕੀ ਕਰੋਗੇ? ਜਿਹੜੇ ਚੰਗੇ ਚੰਗੇ ਵੇਖਣ ਵਾਲੇ ਸੱਤ ਸਰੂਪ ਇਨਸਾਨ ਲੱਗਦੇ ਨੇ ਉਹਨਾਂ ਨੂੰ ਪੁੱਛੋ ਅੰਮ੍ਰਿਤ ਵੇਲੇ ਉੱਠਦੇ, ਕਹਿੰਦੇ ਨਹੀਂ। ਕੀ ਕਰੋਗੇ? ਕਹੇ ਨਾਨਕ ਜਿਨ ਸੱਚ ਤਜਿਆ, ਜਿਨ੍ਹਾਂ ਨੇ ਸੱਚ ਛੱਡ ਦਿੱਤਾ ਤੇ ਕੂੜ ਸੰਸਾਰ ਨਾਲ ਜੁੜ ਗਏ। ਸੰਸਾਰ ਨੂੰ ਖੁਸ਼ ਕਰੋ, ਉਹਨਾਂ ਦੀ ਗੱਲ ਕਰਦੇ ਆ ਬਾਪੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੀ ਜਨਮ ਜੂਏ। ਬੋਲੋ ਨਾ ਜੀ, ਕੀ ਹਾਰ ਗਿਆ? ਜਨਮ ਜੂਏ ਲਾ ਰਿਹਾ। ਫਿਰ ਅੱਜ ਬਾਪੂ ਕਹਿੰਦਾ ਨਾ ਜਨਮ ਜੂਏ ਚ ਹਰ ਲਾਲ ਚ ਲਾਗੇ ਜਨਮ ਗਵਾਇਆ ਮਾਇਆ ਭਰਮ। ਜੇ ਤੂੰ ਚਾਰ ਦਵੜੀਆਂ ਜੋੜ ਵੀ ਲਈਆਂ ਤੇ ਧਨ ਜੋਬਨ ਕਾ ਗਰਭ ਨਾ ਕੀਜੈ। ਬੋਲੋ ਧਨ ਜੋਬਨ ਕਾ। ਇਹ ਇਤਨਾ ਹੀ ਜਿਤਨਾ ਕਾਗਜ਼ਾਂ ਦਾ ਬਹੁਤ ਵੱਡਾ ਢੇਰ ਲੱਗ ਜਾਏ ਤੇ ਉਹ ਕਾਗਜ਼ਾਂ ਦੇ ਢੇਰ ਦੇ ਉੱਤੇ ਮੀਂਹ ਪੈ ਜਾਏ ਕਿਸੇ ਕੰਮ ਰਹਿੰਦੇ। ਕਾਗਜ਼ ਜਿਉਂ ਗੜ ਜਾਏਗਾ ਨੀ ਜਾਏਗਾ। ਇਹ ਤੇਰਾ ਇੱਕ ਇੱਕ ਜੋੜਿਆ ਪੈਸਾ ਕਾਗਜ਼ ਜਿਉਂ ਗੜ ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨੀ। ਮੈਂ ਇੱਕ ਬਾਣੀ ਵਿੱਚੋਂ ਬਚਨ ਪੜਿਆ, ਗੁਰੂ ਕੇ ਸਿੱਖੋ ਆਪਣੇ ਬੱਚਿਆਂ ਦੇ ਭਲੇ ਲਈ ਆਖੋ ਵਾਹਿਗੁਰੂ, ਆਪਣੇ ਸਰੀਰਾਂ ਦੇ ਭਲੇ ਲਈ ਆਖੋ ਵਾਹਿਗੁਰੂ। ਪੜਿਆ ਜੈਸੇ ਕਾਗਜ਼ ਕੇ ਭਾਰ ਮੂਸਾ ਟੁੱਟ ਦੁਆ ਪੱਥਰ। ਸਮਝਣ ਦੀ ਕੋਸ਼ਿਸ਼ ਕਰਿਓ, ਜੈਸੇ ਕਾਗਜ਼ ਕੇ ਭਾਰ ਚੌਂਕੜੀ ਮਾਰ ਲੋ ਮੂਸਾ, ਜੈਸੇ ਕਾਗਜ਼ ਕੇ ਭਾਰ ਮੂਸਾ, ਮੂਸਾ ਮੀਨ ਚੂਹਾ। ਕਹਿੰਦੇ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਪਏ ਤੇ ਰਾਤ ਦਿਨ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕਰਦਾ ਚੂਹਾ ਕੁਤਰੀ ਜਾਂਦਾ। ਕੀ ਕਰੀ ਜਾਂਦਾ ਚੂਹਾ ਵੇਖੇ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ। ਚੂਹਾ ਰਾਤ ਦਿਨ ਕੁਤਰ ਕੁਤਰ ਕੁਤਰ ਕਰਕੇ ਕੁਤਰੀ ਜਾਂਦਾ ਹੈ, ਮਗਰ ਆਪਣੀ ਵੱਲੋਂ ਉਹ ਕੀ ਕਹਿ ਰਿਹਾ ਮੈਂ ਕਿਸੇ ਕੰਮ ਲੱਗਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਅਸੀਂ ਰੋਜ਼ ਸਵੇਰੇ ਦੁਕਾਨ ਤੇ ਚਲੇ ਗਏ ਰਾਤ ਨੂੰ ਆ ਗਏ, ਸਵੇਰੇ ਨੌਕਰੀ ਤੇ ਚਲੇ ਗਏ ਰਾਤ ਨੂੰ ਆ ਗਏ, ਅਸੀਂ ਕੀ ਕਹਿੰਦੇ ਅਸੀਂ ਕੀ ਲੱਗੇ ਆ ਕੰਮ ਲੱਗੇ। ਜਿਤਨਾ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਚੂਹਾ ਕੁਤਰ ਕੁਤਰ ਕੇ ਗਵਾਈ ਜਾਂਦਾ ਹੈ, ਇਤਨਾ ਹੀ ਇਨਸਾਨ ਆਪਣੇ ਸਵਾਸਾਂ ਦੀ ਪੂੰਜੀ ਕੁਤਰੀ ਜਾਂਦਾ ਹੈ। ਜੈਸੇ ਕਾਗਜ਼ ਕੇ ਪਹਾੜ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਉਸ ਗਵਾਰ ਨੂੰ ਇਹ ਨੀ ਵਿਚਾਰੇ ਨੂੰ ਪਤਾ ਕਿ ਮੈਂ ਇੰਨੇ ਸੁੰਦਰ ਕਾਗਜ਼ ਕੁਤਰ ਕੁਤਰ ਕੇ ਰੱਖੀ ਜਾਂਦਾ। ਸਾਨੂੰ ਵੀ ਕੋਈ ਗਿਆਨ ਨਹੀਂ, ਅਸੀਂ 24,000 ਸਵਾਸ ਰੋਜ ਦੇ ਕੁਤਰੇ ਨੇ ਜਿਨ੍ਹਾਂ ਦਾ ਫਾਇਦਾ ਹੀ ਕੋਈ ਨੀ, ਕੁਦਰਤ ਕਰ ਕਰਕੇ ਫਾਲਤੂ ਗੱਲਾਂ ਕਰ ਕਰਕੇ ਪਾਣੀ ਬਲੋ ਬਲੋ ਕੇ ਜਿਨ੍ਹਾਂ ਗੱਲਾਂ ਵਿੱਚੋਂ ਕੁਝ ਨੀ ਨਿਕਲਣਾ। ਬਾਦਲ ਜੀ ਤੂੰ ਕਿ ਰਮਿੰਦਰ ਸਿੰਘ ਤੂੰ ਕੀ ਲੈਣਾ, ਤੂੰ ਆਪਣੀ ਬਾਜੀ ਬਾਰੇ ਵੇਖ ਕਿਤੇ ਤੇਰੀ ਜਨਮ ਜੂਏ ਕਿਤੇ ਤੂੰ ਨਾ ਹਾਰ ਜਮੀ। ਤੂੰ ਆਪਣੀ ਬਾਜੀ ਵੱਲ ਵੇਖ ਤੂੰ ਕੀ ਕਰ ਰਿਹਾ ਹੈ। ਤੂੰ ਆਪਣੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਤੇ ਕੈਮਰਾ ਮਾਰ, ਆਖੋ ਵਾਹਿਗੁਰੂ। ਸੰਤ ਅਦਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਕਹਿੰਦੇ ਬੰਦੇ ਨੂੰ ਆਪਣੀ ਰੋਜ਼ ਦੀ ਮੂਵੀ ਬਣਾਉਣੀ ਚਾਹੀਦੀ, ਮੈਂ ਕੀ ਕਰ ਰਿਹਾ, ਆਖੋ ਵਾਹਿਗੁਰੂ। ਆਖਰ ਮੈਂ ਕਿੰਨੇ ਵਜੇ ਉੱਠ ਰਿਹਾ, ਮੈਂ ਕੀ ਬੋਲ ਰਿਹਾ, ਮੈਂ ਕੀ ਕਰ ਰਿਹਾ, ਤੇ ਫਿਰ ਉਸ ਮੂਵੀ ਨੂੰ ਚੰਗੀ ਤਰ੍ਹਾਂ ਵੇਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨਾਲ ਬਣਾਉਣਾ ਚਾਹੀਦਾ ਹੈ। ਕਿਤੇ ਮੈਂ ਪੁੱਠੇ ਰਾਤ ਨਹੀਂ ਪੈ ਗਿਆ, ਮੈਂ ਗਵਾਉਣ ਤਾਂ ਨਹੀਂ ਲੱਗ ਗਿਆ। ਕੋਈ ਕਮਾਈ ਵਾਲਾ ਬਚਨ ਚੱਲ ਰਿਹਾ, ਸਾਹਿਬ ਕਹਿੰਦੇ ਲਾਲਚ ਲਾਗੇ ਜਨਮ ਗਵਾਏ ਮਾਇਆ ਭਰਮ ਭਲਾਏਗਾ। ਜੇ ਮਾਇਆ ਦੇ ਭਰਮ ਚ ਪੈ ਕੇ ਚਾਰ ਦਵੜੀਆਂ ਜੋੜ ਵੀ ਲਈਆਂ, ਤੂੰ ਆਪਣੀਆਂ ਅਲਮਾਰੀਆਂ ਭਰ ਲਈਆਂ, ਬੈਂਕ ਭਰ ਲਏ, ਇਹ ਧਨ ਤੇ ਜੋਬਨ ਦੋ ਚੀਜ਼ਾਂ, ਧਨ ਜੋਬਨ ਇਹਨਾਂ ਦਾ ਗਰਭ ਨਾ ਕੀਜੇ, ਇਹ ਕਾਗਜ਼ ਜਿਉਂ ਗਲ ਜਾਏਗਾ। ਅੱਗੇ ਆਖਿਆ ਜਾ ਜਮ ਆਏ, ਜਾ ਬੋਲੋ ਨਾ ਜੀ ਸਾਰੇ ਜਾ। ਇੱਕ ਦਿਨ ਕਿੰਨੇ ਆਉਣਾ ਹੈ, ਜਮਾ ਨੇ ਆਉਣਾ, ਜਮਾ ਨੇ ਆਉਣਾ ਹੈ ਹਰਦੀਪ ਨੂੰ ਲੈਣ, ਆਖੋ ਵਾਹਿਗੁਰੂ। ਜਾ ਜਮ ਆਏ ਕੇਸ ਗਹਿ ਫੜਕੇ, ਫੜਕੇ ਕੇਸਾਂ ਤੋਂ ਤੈਨੂੰ ਪਟਕਾ ਕੇ ਉਹਨਾਂ ਨੇ ਫੜ ਕੇ ਲੈ ਜਾਣਾ ਹੈ, ਤੇ ਤੂੰ ਹੱਥ ਜੁੜ ਜੁੜ ਕੇ ਆਖੀ ਇੱਕ ਰਾਤ ਛੱਡ ਜੋ, ਤਾਂ ਦਿਨ ਕਿਸ਼ਨਾ ਵਸਾਹੇਗਾ। ਇੱਕ ਦਿਨ ਦੀ ਤੈਨੂੰ ਮੁਹਲਤ ਨੀ ਉਹ ਮਿਲਣੀ ਜਿੱਦਣ ਉਹ ਲੈਣ ਆ ਗਏ, ਆਖੋ ਸਤਨਾਮ ਸ੍ਰੀ। ਤੇ ਕਿਸੇ ਨੇ ਆਖਿਆ ਮੈਂ ਆਪਣੇ ਕੇਸ ਛਡਾ ਲੂ ਉਹਨਾਂ ਕੋਲੋਂ, ਮੇਰੇ ਤੇ ਜ਼ੋਰ ਬੜਾ, ਮੈਂ ਬੜਾ ਘਿਓ ਖਾਦਾ, ਮੇਰੇ 7 ਭਰਾ ਛਡਾ ਲੈਣਗੇ ਮੈਨੂੰ। ਤੇ ਉੱਥੇ ਲਿਖਿਆ ਉਨ ਤਕੜੇ ਪਾਏ ਹਾਥ, ਬੋਲ ਉਨ ਤਕੜੇ ਪਾਏ, ਬੜੇ ਤਕੜੇ ਹੱਥਾਂ ਨਾਲ ਉਹਨਾਂ ਫੜਿਆ, ਤੈਨੂੰ ਛੱਡਣਾ ਨੀ ਉਹਨਾਂ ਲੈ ਜਾਣਾ ਹੈ। ਤਾਂ ਦਿਨ ਕਿਸ਼ਨਾ ਵਸਾਹੇਗਾ ਸਿਮਰਨ। ਆ ਚੀਜ਼ਾਂ ਦੋ ਕੀਤੀਆਂ, ਨਾ ਸਿਮਰਨ ਕੀਤਾ ਨਾ ਭਜਨ ਕੀਤਾ, ਸਿਮਰਨ ਭਜਨ ਦਇਆ ਨੀ ਕੀਨੀ, ਇਹ ਤਿੰਨੇ ਚੀਜ਼ਾਂ ਤੈਨੂੰ ਭੁੱਲੀਆਂ ਰਹੀਆਂ, ਇੱਕੋ ਕੰਮ ਤੇ ਲੱਗਾ ਰਿਹਾ। ਇੱਕ ਭਜਨ ਬੜਾ ਪਿਆਰਾ ਗੁਰਬਾਣੀ ਵਿੱਚ ਆਖੋ ਸਤਨਾਮ ਸ੍ਰੀ ਜਿਹਨਾਂ ਬਜ਼ੁਰਗਾਂ ਨੂੰ ਪਤਾ ਹੁਣ ਤੇ ਤੇਲੀਆਂ ਦੁਕਾਨਾਂ ਰਹੀਆਂ ਨੀ, ਉਹਨੂੰ ਕੋਲੂ ਕਹਿੰਦੇ ਸੀ, ਕੋਲੂ ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਭਜਨ ਲਿਖਿਆ, ਜਿਹੜਾ ਬੰਦਾ ਭਰਮ ਚ ਪੈ ਗਿਆ ਉਹ ਤੇਲੀ ਸੰਧਾ ਬਲਦ ਕਰ, ਉਹ ਤੇਲੀ ਤੇਲੀ ਦੀ ਦੁਕਾਨ ਹੁੰਦੀ ਸੀ, ਉਹਦੇ ਮਸ਼ੀਨਾਂ ਨਾਲ ਤੇਲ ਨਿਕਲਦੇ, ਕੁੱਲ ਹੁੰਦੇ ਸੀ ਕੁੱਲ, ਉਹਨਾਂ ਦੇ ਉੱਤੇ ਬਲਦ ਜੁੱਤੇ ਆਉਂਦੇ ਸੀ, ਬਲਦ ਬਜ਼ੁਰਗਾਂ ਨੂੰ ਪਤਾ ਬਲਦ ਜੁੱਤੇ ਜਾਂਦੇ ਸੀ, ਤੇ ਉਹਨਾਂ ਬਲਦਾਂ ਦੀਆਂ ਅੱਖਾਂ ਦੇ ਉੱਤੇ ਪੱਟਣ ਦਿੱਤੀ ਸੀ, ਉਹਨੂੰ ਖੋਪੇ ਕਹਿੰਦੇ ਸੀ, ਖੋਪੇ ਪੱਟੀ, ਤੇ ਤੇਲੀ ਦੇ ਬਲਦ ਨੂੰ ਵਿਚਾਰੇ ਨੂੰ ਸਵੇਰੇ ਡੰਡੇ ਨਾਲ ਹਿੱਕ ਦਿੱਤਾ ਜਾਂਦਾ ਸੀ। ਉਹ ਵਿਚਾਰਾ ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸੋਚਦਾ ਸੀ ਮੈਂ ਪਤਾ ਨੀ ਕਿੰਨੀ ਯਾਤਰਾ ਕਰ ਲਈ, ਆਖੋ ਵਾਹਿਗੁਰੂ, ਪਤਾ ਨੀ ਮੈਂ ਕਿੱਥੇ ਪਹੁੰਚ ਗਿਆ। ਮਗਰ ਰਾਤ ਨੂੰ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਉੱਥੇ ਖਲੋਤਾ ਸੀ। ਅਸੀਂ ਕਹਿੰਦੇ ਅਸੀਂ ਪਤਾ ਨੀ ਕੀ ਕਮਾ ਲਿਆ, ਕੀ ਕਮਾ ਲਿਆ, ਨੰਗੇ ਹੱਥ ਆਏ ਆ, ਜਦੋਂ ਅੱਖਾਂ ਦੀ ਪੱਟੀ ਖੁੱਲੂਗੀ ਨੰਗੇ ਹੱਥੀ ਆਵਾਂਗੇ। ਕਦੀ ਜਾਗੋ, ਗੁਰੂ ਕੇ ਸਿੱਖੋ, ਸਿਮਰਨ ਭਜਨ ਦਇਆ ਨੀ ਕਿੰਨੀ, ਦੋ ਮੁੱਖ ਇੱਧਰ ਵੇਖੋ, ਤਉ ਮੁੱਖ ਚੋਟਾਂ ਮਾਰ ਖਾਣੀ ਪੈਣੀ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਜੈ ਸਿਹਾਬ ਸਨ ਚੋਟਾਂ ਖਾਸੀ ਕੌਣ। ਬਾਬਾ ਕਬੀਰ ਕਹਿੰਦਾ ਇੱਕ ਨਾ ਦੇ ਕੋਲ ਤੇ ਇੰਨੀ ਕਮਾਈ ਆ ਕਿ ਉਹਨਾਂ ਕੋਲ ਬਹੁਤ ਸਾਰਾ ਆਟਾ ਜਮਾਂ ਕਰ ਲਿਆ ਉਹਨਾਂ, ਮਗਰ ਇਹਨਾਂ ਇੱਕਨਾਂ ਦੇ ਕੋਲ ਇਹੋ ਜਿਹੇ ਨੇ ਜਿਹਨਾਂ ਕੋਲ ਰਤੀ ਭਰ ਲੂਣ ਜੀ ਵੀ ਚੀਜ਼ ਨੀ। ਮਗਰ ਇਹ ਤੇ ਪਤਾ ਲੱਗਣਾ ਨਾ, ਆਹ ਜਿਹੜੇ ਲੋਕੀ 2-4-5-10 ਕਰੋੜ ਰੁਪਇਆ ਜੋੜ ਕੇ ਤੇ ਇਸ ਤਰ੍ਹਾਂ ਤੁਰਦੇ ਫਿਰਦੇ, ਮੈਂ ਬਹੁਤ ਕਮਾ ਲਿਆ। ਸਾਹਿਬ ਕਹਿੰਦੇ ਅੱਗੇ ਗਏ ਸਿਆਪ ਸਨ, ਅੱਗੇ ਗਿਆ ਪਤਾ ਲੱਗਣਾ ਹੈ ਫਿਰ ਚੋਟਾਂ ਖਾਸੀ ਕਿਹਨੂੰ ਮਾਰ ਪੈਂਦੀ, ਰੁਪਇਆਂ ਵਾਲਿਆਂ ਨੂੰ ਪੈਂਦੀ ਕਿ ਸਿਮਰਨ ਵਾਲਿਆਂ ਨੂੰ ਪੈਂਦੀ। ਸਿਮਰਨ ਵਾਲੇ ਤਵਰੀ ਨੇ, ਜਿੰਨੀ ਇਨਾਮ ਤੇ ਆਇਆ, ਨਾਨਕ ਤੇ ਮੁਖ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਨਾਨਕ ਜਿਨ ਕੋ ਤਿਨਕਾ ਲੇਖਾ, ਜਿਨ੍ਹਾਂ ਪਰਮੇਸ਼ਵਰ ਦਾ ਨਾਮ ਜਪਿਆ, ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ, ਗੁਰੂ ਕੇ ਸਿੱਖੋ ਆਓ ਬੋਤਾ ਲੰਮਾ ਨਾ ਲੈ ਜਾਵਾਂ। ਮੇਰੇ ਸਾਹਿਬ ਕਹਿੰਦੇ ਸਿਮਰਨ ਭਜਨ ਦਇਆ ਨੀ ਕੀਨੀ, ਦੋ ਮੁਖ ਚੋਟਾ ਖਾਏਗਾ, ਧਰਮ ਰਾਏ ਜਬ ਲੇਖਾ ਮੰਗੇ। ਬੋਲੋ ਧਰਮ ਰਾਏ, ਫਿਰ ਬੋਲੋ ਜੀ, ਧਰਮ ਰਾਏ ਜਬ, ਜਿੱਦਾਂ ਧਰਮ ਰਾਜ ਤੇਰੇ ਕੋਲੋਂ ਲੇਖਾ ਮੰਗੂਗਾ, ਇੱਕ ਇੱਕ ਦਿਨ ਦਾ, ਇੱਕ ਇੱਕ ਘੜੀ ਦਾ। ਮੈਂ ਕੀ ਕਿਹਾ, ਇੱਕ ਇੱਕ ਦਿਨ ਦਾ, ਇੱਕ ਇੱਕ ਸਵਾਸ ਦਾ ਲੇਖਾ ਮੰਗੂ ਤੇਰੇ ਕੋਲੋਂ, ਦੱਸਣਾ ਕਿਹੜਾ ਮੂੰਹ ਲਿਖੇ ਜਾਏਗਾ, ਜਿਹੜਾ ਰਾਤੀ ਪਾਰਟੀ ਵਿੱਚ ਸੀ ਉਹ ਮੂੰਹ, ਜਿੱਥੇ ਝੂਠਾ ਰੰਗ ਬਣਿਆ ਸੀ ਉਹ ਮੂੰਹ, ਉਹ ਮੂੰਹ ਜਿਹੜਾ ਰਾਤੀ ਗੁਮਨਾਮ ਗਲੀ ਵਿੱਚ ਸ਼ਰਾਬ ਪੀ ਕੇ ਡਿੱਗਾ ਸੈ, ਉਹ ਮੂੰਹ ਲੈ ਕੇ ਜਾਏਗਾ, ਉਹ ਮੂੰਹ ਲੈ ਕੇ ਜਾਏਗਾ ਜਿਹੜਾ ਦੁਕਾਨ ਤੇ ਝੂਠ ਬੋਲ ਰਿਹਾ। ਇਹਨਾਂ ਸਾਰਿਆਂ ਮੂੰਹਾਂ ਦੇ ਵਿੱਚੋਂ ਤੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਆ ਮੁੱਖ ਲੈ ਕੇ, ਬੋਲੋ ਨਾ ਕਿਆ, ਕਿਆ ਦਾ ਮਤਲਬ ਕਿਹੜਾ। ਜਦੋਂ ਆਪਾਂ ਕਰੀਏ ਤੇ ਕੋਈ ਗਲਤੀ ਹੋ ਜਾਏ ਤੇ ਆਪਾਂ ਕਹਿੰਦੇ ਆਪਣੇ ਪਿਓ ਦੇ ਮੱਥੇ ਲੱਗ ਜਾਂਦਾ, ਕਿਹੜਾ ਮੂੰਹ ਲਿਖੇ ਜਾ। ਆਖਿਰ ਤੁਸੀਂ ਤੇ ਮੈਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਣਾ ਹੈ, ਵਾਹਿਗੁਰੂ, ਇਹਦੇ ਸਾਹਮਣੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਬੋਲੋ ਗੁਰੂ ਗੋਬਿੰਦ ਸਿੰਘ, ਮੈਂ ਆਪ ਜੀ ਨੂੰ ਬੇਨਤੀ ਕਰਦਾ, ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਬੋਲੋ ਹਰ ਦੋ, ਜਿਹੜਾ ਤੁਸੀਂ ਕਹਿੰਦੇ ਨਾ ਸਰਗੁਣ ਆਪ ਨਿਰਗੁਣ ਵੀ ਹੋਈ ਕਲਾ ਧਾਰਜਨ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ, ਇਹ ਜਿਹੜੇ ਤੁਸੀਂ ਦੋ ਸਰੂਪ ਉਹਦੇ ਨਿਰੂਪਣ ਕਰਦੇ ਹੋ ਨਾ, ਨਿਰਗੁਣ ਤੇ ਸਰਗੁਣ, ਇਹ ਦੋਵੇਂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ। ਦੋ ਜਹਾਨ ਦਾ ਮਾਲਕ ਨੇ ਗੁਰੂ ਗੋਬਿੰਦ ਸਿੰਘ। ਗੁਰੂ ਕੇ ਸਿੱਖੋ, ਜਦੋਂ ਜੀਵ ਆਤਮਾ ਨੇ ਜਾਣਾ ਹੈ, ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਪੱਥੇ ਲੱਗਣਾ ਹੈ। ਤਿਆਰੀ ਰੱਖੋ, ਜਦੋਂ ਧਰਮ ਰਾਏ ਤੁਹਾਨੂੰ ਫੜ ਕੇ ਲੇਖਾ ਲੈ ਕੇ, ਜੇ ਕਦੀ ਥੋੜੀ ਬਹੁਤ ਗੱਲ ਚੱਲ ਪਈ ਤੇ ਕਿਹੜਾ ਮੂੰਹ ਲੈ ਕੇ ਜਾਏਗਾ, ਆਹ ਜਿਹੜਾ ਮੂੰਹ ਜਿਹਦੇ ਨਾਲ 24 ਘੰਟੇ ਝੂਠ, ਆਖੋ ਵਾਹਿਗੁਰੂ। ਗੁਰੂ ਕੇ ਸਿੱਖੋ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਨ ਵਿੱਚ ਸੋਚਿਓ ਨਾ, ਹੱਥ ਜੋੜ ਕੇ ਬੇਨਤੀ ਕਰ, ਕੋਈ ਇਹੋ ਜਿਹਾ ਮੂੰਹ ਲੱਭੋ ਜਿਹੜਾ ਰੱਬ ਕੋਲ ਲੈ ਕੇ ਜਾਓ। ਕੋਈ ਇਹੋ ਜਿਹਾ ਚਿਹਰਾ ਆਪਣੇ ਅੰਦਰ ਆਤਮਾ ਦੇ ਸ਼ੀਸ਼ੇ ਵਿਚ ਵੇਖੋ ਜਿਹੜੇ ਮੂੰਹ ਨੂੰ ਵੇਖ ਕੇ ਮੇਰਾ ਸਤਿਗੁਰੂ ਇਤਨਾ ਵਾਹਵਾ ਕਰਕੇ ਆਖੇ ਆ ਜਾ ਮੇਰੇ ਗੱਲ ਨਾਲ ਲੱਗ ਜਾ। ਮੈਂ ਸੱਚ ਜਾਣਿਆ ਕੁਰੈਤੀ ਨੂੰ ਗੁਰੂ ਆਪਣੇ ਮੱਥੇ ਨੀ ਲਾਉਂਦਾ, ਧਰੇ ਕੇਸ ਪਹੁਲ ਬਿਨ ਭੇਖੀ, ਮੂੜਾ ਸਿੱਖ ਪਾਪੀ ਤਿਆਗੇ ਭੇਖ, ਮੇਰਾ ਦਰਸ਼ਨ ਨਹੀਂ ਦਿਸ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਸਿੱਖਾ ਜੇ ਤੂੰ ਰਹਿਤ ਵਿਚ ਪੱਕਾ ਨਹੀਂ ਤੇ ਕਿਤੇ ਭੁੱਲ ਕੇ ਵੀ ਨਾ ਸੋਚੀ, ਤੂੰ ਮੇਰੇ ਮੱਥੇ ਲੱਗ ਜਾਏਗਾ, ਮੈਂ ਕਦੀ ਦਰਸ਼ਨ ਦੇ ਦੂੰਗਾ, ਮੈਂ ਕਦੀ ਤੇਰੇ ਮੱਥੇ ਨੀ ਲੱਗੂਗਾ ਜੇ ਤੂੰ ਰਹਿਤ ਵਿਚ ਨਾ ਪੱਕਾ ਹੋਇਆ। ਧਰਮ ਦਾ ਇਹ ਜਬ ਲੇਖਾ ਮੰਗੇ ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲਿਖੇ ਜਾਏਗਾ। ਕਈ ਤੇਰੇ ਮੂੰਹ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਵੇਖ ਪਿਆਰਿਆ ਜਦੋਂ ਤੂੰ ਕੱਲਾ ਕਦੀ ਬਾਜ਼ਾਰ ਚ ਤੁਰਦਾ ਹੈ ਤੇਰਾ ਮੂੰਹ ਹੋਰ ਹੁੰਦਾ ਹੈ, ਜਦੋਂ ਲੋਕਾਂ ਦੀ ਭੀੜ ਚ ਤੁਰਦਾ ਹੋਰ ਹੁੰਦਾ ਹੈ, ਜਦੋਂ ਕੱਲਾ ਬਾਥਰੂਮ ਵਿਚ ਖਲੋ ਕੇ ਪੱਗ ਬੰਨਦਾ ਉਦੋਂ ਮੂੰਹ ਹੋਰ ਹੁੰਦਾ ਹੈ, ਜਦੋਂ ਸੱਜਣਾ ਮਿੱਤਰਾਂ ਵਿਚ ਹੁੰਦਾ ਹੈ ਉਦੋਂ ਮੂੰਹ ਦਾ ਫਰੇਸ ਹੋਰ ਹੁੰਦਾ ਹੈ, ਜਦੋਂ ਨੌਂ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਧੀ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਦੁਕਾਨ ਤੇ ਘੱਟ ਤੋਲਦਾ ਉਦੋਂ ਹੋਰ ਹੁੰਦਾ ਹੈ, ਜਦੋਂ ਗੁਰਦੁਆਰੇ ਚੌਂਕੜਾ ਮਾਰ ਕੇ ਬਹਿੰਦਾ ਉਦੋਂ ਹੈ ਨਾ। ਵੱਖਰੇ ਵੱਖਰੇ ਇਹਦੇ ਚਿਹਰੇ, ਇਹਦੇ ਕਿੰਨੇ ਚਿਹਰੇ ਨੇ। ਗੁਰੂ ਸਾਹਿਬ ਕਹਿ ਰਹੇ ਕੋਈ ਲੱਭ ਇਹੋ ਜਿਹਾ ਚਿਹਰਾ ਜਿਹੜਾ ਗੁਰੂ ਕੋਲ ਲੈ ਕੇ ਜਾਣਾ ਹੈ। ਧਰਮ ਰਾਏ ਜਬ ਪ੍ਰਮੁੱਖ ਲੈ ਕੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਪਿਤਾ ਜੀ ਦਾ ਬਚਨ ਹੈ, ਫਿਰ ਜੀਵ ਆਤਮਾ ਡਿੱਗ ਕੇ ਕੰਨਾਂ ਤੇ ਕਹਿੰਦੀ ਮੈਂ ਤਾਂ ਅਣਜਾਣਾ ਹੈ ਤੂੰ ਸਮਰੱਥ ਵੱਡਾ ਮੇਰੀ ਮੱਤ, ਤੂੰ ਸਮਰੱਥ ਵੱਡਾ ਵਾਹਿਗੁਰੂ ਏ ਮੈਂ ਥੋੜੀ ਮੱਤ ਦਾ ਮਾਲਕ ਹਾਂ, ਤੂੰ ਮੈਨੂੰ ਦੱਸ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ। ਤੇ ਫਿਰ ਮੇਰੇ ਸਤਿਗੁਰੂ ਕਹਿੰਦੇ ਆ ਜਿੱਥੇ ਹੁਣ ਬੈਠਾ ਹੈ ਨਾ ਤੇ ਮੂੰਹ ਚੋਂ ਕਹਿਣ ਡਿਆ ਵਾਹਿਗੁਰੂ। ਹੁਣ ਤੇ ਕਿਸੇ ਦੀ ਚੁਗਲੀ ਨੀ ਨਾ ਹੋ ਰਹੀ, ਆਖੋ ਵਾਹਿਗੁਰੂ। ਹੁਣ ਤੇ ਕਿਸੇ ਦੀ ਨਿੰਦਿਆ ਨੀ ਹੋ ਰਹੀ, ਇੱਥੇ ਬੈਠਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਸਦੇ ਸਦ ਮੂੰਹ ਚੋਂ ਨਿਕਲਦਾ ਹੈ। ਕਹਿੰਦਾ ਜੀ ਇਹ ਮੂੰਹ ਲੈ ਕੇ ਮੁੜ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਾਰੇ, ਇਹ ਮੂੰਹ ਤੈਨੂੰ ਤਾਰ ਦਊਗਾ ਜੇ ਤੂੰ ਸਦਾ ਲਈ ਇਸ ਤਰ੍ਹਾਂ ਦਾ ਮੂੰਹ ਬਣਾ ਲੈ। ਦੁਕਾਨ ਤੇ ਵੀ ਨਵ ਨਾਲ ਗੱਲ ਕਰਨ ਲੱਗਾ ਵੀ ਇਸ ਤਰ੍ਹਾਂ ਦਾ ਰਵੇ, ਸੱਸ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ, ਧੀ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ, ਮਾੜੇ ਨਾਲ ਗੱਲ ਕਰਨ ਲੱਗਾ ਇੱਕ ਤਰ੍ਹਾਂ ਦਾ ਰਵੇ, ਵੱਡੇ ਨਾਲ ਗੱਲ ਕਰਨ ਲੱਗਾ ਇਸ ਤਰ੍ਹਾਂ ਦਾ ਰਵੇ। ਸੱਚ ਜਾਣ ਇਹ ਮੂੰਹ ਤੈਨੂੰ ਦਰਗਾਹ ਵਿੱਚ ਛੁਡਾ ਦੂਗਾ। ਨਾਨਕ ਤੇ ਮੁੱਖ ਤੂੰ ਕੱਲਾ ਹੀ ਨੀ ਛੁੱਟੇਗਾ, ਤੇਰੇ ਸੰਗੀ ਸਾਥੀ ਵੀ ਮੇਰੇ, ਹਰ ਕਾ ਨਾਮ ਹਿਰਦੇ ਨੇ ਧਿਆਈ ਸੰਗੀ ਸਾਥੀ, ਸਾਰੇ ਸੰਗੀ ਸਾਥੀਆਂ ਨੂੰ ਵੀ ਤਰਾ ਲੈਂਦਾ। ਆਓ ਜਪੀਏ, ਮੇਰਾ ਸਤਿਗੁਰੂ ਸਾਨੂੰ ਇਹੋ ਜਿਹਾ ਮੁਖੜਾ ਬਖਸ਼ਦਾ ਜਿਹੜੇ ਮੂੰਹ ਦੇ ਨਾਲ ਲੋਕ ਤੇ ਸੁਖੀਏ ਤੇ ਪਰਲੋਕ ਸਹਿਲਣ ਦੇ ਜਿਹੜੇ ਮੂੰਹ ਦੇ ਨਾਲ ਛੁਟਕਾਰਾ ਹੁੰਦਾ। ਮੇਰੇ ਸਤਿਗੁਰੂ ਰਹਿਮਤ ਕਰ ਤੁਹਾਡੇ ਉੱਤੇ ਤੇ ਮੇਰੇ ਉੱਤੇ, ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਮੇਰੀ ਉਹ ਧੀਓ ਰੱਖੋ, ਗੁਰਸਿੱਖੋ ਰੱਖੋ, ਸਾਰੇ ਲੱਭੀਏ ਵਾਹ।

0: ਸਾਹਿਬ ਦਾ ਅੰਮ੍ਰਿਤ ਵਚਨ ਹੈ ਅਖ ਵਾਹਿਗੁਰੂ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਬਿਨ ਹਰ ਸਿਮਰਨ
1: ਸੁਖ ਨਹੀਂ ਪਾਇਆ।
0: ਅੱਜ ਤੱਕ ਕਿਸੇ ਨੇ ਦੁਨੀਆ ਸਿਮਰਨ ਤੋਂ ਬਿਨਾਂ ਸੁਖ ਨਹੀਂ। ਇੱਕ ਸਿਮਰਨ ਹੈ ਜਿਹੜਾ ਜ਼ਿੰਦਗੀ ਚ ਆ ਜਾਏ ਤੇ ਕਦੀ ਇਨਸਾਨ ਨੂੰ ਝੂਰਨਾ ਨਹੀਂ ਪੈਂਦਾ। ਅੱਖ ਵਾਹਿਗੁਰੂ ਬੜੇ ਬੜੇ ਮਾਇਆਧਾਰੀ ਝੂਰਦੇ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ
1: ਚਿੰਤਾ
0: ਸਭ ਚਿੰਤਾਵਾਨ ਚਿੰਤਤ ਹੀ ਦੀਸੇ ਸਭ ਕੁਝ। ਕਿਸੇ ਦਾ ਚਿਹਰਾ ਪੜੋ, ਕਿਸੇ ਵੱਡੇ ਦੀ ਕਾਰ ਵਿਚ ਸਫ਼ਰ ਕਰਿਓ, ਅੱਗੇ ਵੇਖ ਕੇ ਅੱਖ
1: ਵਾਹਿਗੁਰੂ।
0: ਇੱਕ ਡਰਾਈਵਰ ਕਿਸੇ ਦਾ ਹੋਵੇ ਉਹ ਹੋਕੇ ਨਹੀਂ ਲੈਂਦਾ ਆਖੋ ਸਤਨਾਮ ਸਿੰਘ। 2200-2300 ਰੁਪਏ ਦੀ ਨੌਕਰੀ ਕਰਦਾ ਉਹ ਹੋਕੇ ਨਹੀਂ ਲੈਂਦਾ, ਮਗਰ ਜਿੱਦਣ ਮਾਲਕ ਕਾਰ ਚਲਾਉਂਦਾ ਬੜੇ ਹੋਕੇ ਲੈਂਦਾ। ਚਿੰਤਤ ਹੀ ਦੀਸੇ ਸਭ ਕੋਏ, ਬੋਲੋ ਚਿੰਤਤ ਹੀ। ਅਰਥ ਦਾ ਪਤਾ ਲੱਗਾ ਕਿ ਸਾਰੀ ਦੁਨੀਆ ਚਿੰਤਾ ਚ। ਫਿਰ ਪੁੱਛਿਆ ਸਾਹਿਬਾ ਦੱਸ ਨਾ ਚਿੰਤਾ ਤੋਂ ਰਹਿਤ ਕਿਸ ਤਰ੍ਹਾਂ ਹੋਏਗਾ। ਕਹਿੰਦੇ ਚਿੰਤਤ ਹੀ ਦੀਸੇ ਸਭ ਕੋਏ, ਜੇਤੇ ਏਕ ਤਹੀ ਸੁਖ ਹੋਏ। ਜੇ ਇੱਕ ਨੂੰ ਚਿੰਤੇ ਕਰ ਲਈਏ ਸੁਖੀ ਹੋ ਜਾਏ, ਚਿੰਤਾ ਤੋਂ ਰਹਿਤ ਕੋਈ ਨਹੀਂ। ਇਹ ਤੁਹਾਡੇ ਅੱਗੇ ਥਾਲ ਵਿਚ ਤਿੰਨ ਵਸਤੂ ਰੱਖ ਦਿੱਤੀਆਂ ਗੁਰੂ ਨੇ, ਆਖੋ ਵਾਹਿਗੁਰੂ। ਹੁਣ ਤੁਸੀਂ ਕਿੰਨਾ ਚੁੱਕਦੇ ਹੋ ਗੁਰੂ ਕੇ ਸਿੱਖੋ ਕਿ ਇੱਕ ਕਰਮ ਕਾਂਡ ਵਾਂਗ ਰੋਜ਼ ਆਉਣਾ ਤੇ ਜਾਣਾ ਬਣਾਉਣਾ ਹੋਂ ਵਿਚ ਆਇਆ। ਇਹ ਤਰ੍ਹਾਂ ਦੇ ਗੇੜੇ ਕੱਟਣ ਨੂੰ ਆਖੋ ਵਾਹਿਗੁਰੂ। ਉਹਦੇ ਇੱਕ ਸਿੱਖ ਦੇ ਘਰ ਪੁੱਤ ਹੋਇਆ, ਆਖੋ ਵਾਹਿਗੁਰੂ। ਤੇ ਚੰਡੀਗੜ੍ਹ ਇਹਦਾ ਜੀ ਪੁੱਤਰ ਹੋਇਆ ਤੇ ਲਾਗੇ ਵਾਲੇ ਨੇ ਆਖਿਆ ਬੜਾ ਪੁੱਠਾ ਤੇਰੇ ਤੇ, 23 ਸਾਲੀ ਰੱਬ ਨੇ ਤੈਨੂੰ ਪੁੱਤ ਦਿੱਤਾ ਤਿੰਨਾਂ ਕੁੜੀਆਂ ਤੋਂ। ਤੇ ਪਤਾ ਕੀ ਕਹਿੰਦਾ ਮੁਸ਼ਕ ਫਿਰ ਕੇ, ਕਹਿੰਦਾ ਦਿੰਦਾ ਵੀ ਕਿਉਂ ਨਾ, 40 ਦਿਨ ਨੰਗੇ ਪੈਰੀ ਗੁਰਦੁਆਰੇ ਗਿਆ, ਹਾਂ ਵਿੱਚ ਦਿੱਤਾ ਜੇ ਰੱਬ ਨੇ ਦੇ ਵੀ ਦਿੱਤਾ। ਪਹਿਲਾਂ ਤੇ ਗੋਲਕ ਵਿਚ ਜੋ ਪਾਇਆ ਆਉਂਦਾ ਰਿਹਾ ਉਹ ਵੀ ਹੋਮੇ ਅਕਾਊਂਟ ਕਰਦਾ ਰਿਹਾ। ਮੇਰੇ ਜਿੰਡਾ ਵੀ ਕੋਈ ਮਹਾਨ ਆ, ਇੰਨੇ ਠੰਡ ਚ ਤੈਨੂੰ ਕੋਈ ਨੀ ਮਿਲਣ ਆਉਂਦਾ, ਮਿਲਣਾ ਮੈਂ ਆਉਂਦਾ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਚੇਤੇ ਏਕ ਤਹੀ ਸੁਖ ਹੋਏ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਆਨ ਰੰਗ ਫਿੱਕੇ ਸਭ ਮਾਇਆ, ਆਨ ਰੰਗ ਫਿੱਕੇ। ਫਿਰ ਬਚਨ ਹੋਰ ਲਿਖਿਆ ਹੈ ਸਿਮਰਤ ਸ਼ਾਸਤਰ ਵੇਦ ਵਿਚਾਰੇ, ਬੋਲੋ ਸਿਮਰਤ। ਅੱਗੇ ਬਚਨ ਬੜਾ ਕਹਿਣਾ ਕਹਿੰਦੇ ਮਹਾਂਪੁਰਖਨ ਇਉਂ ਗਿਆ। ਇਹ ਕਿੰਨੇ ਗੱਲ ਆਖੀ ਹੈ ਕਿ ਸਿਮਰਤ ਸ਼ਾਸਤਰ ਵੇਦਾਂ ਦੀ ਵਿਚਾਰ ਕੀਤੀ, ਕਿੰਨੇ ਕਿਹਾ? ਇਹ ਮਹਾਂਪੁਰਖ ਜਿਹੜੇ ਸਿਮਰਨ ਬੰਦਗੀ ਵਾਲੀਆਂ ਰੂਹਾਂ ਹੋਈਆਂ, ਗੁਰਸਿੱਖ ਰੂਹਾਂ ਸਵਾਸ ਸਵਾਸ ਜਪਣ ਵਾਲੀਆਂ ਹੋਈਆਂ, ਉਹਨਾਂ ਨੇ ਇਹ ਬਚਨ ਆਪਣੀ ਜ਼ਿੰਦਗੀ ਚ ਕਿਤਾਬਾਂ ਚ ਲਿਖੇ ਨੇ, ਕੈਸਟਾਂ ਵਿਚ ਭਰੇ ਨੇ, ਜੀਵਨ ਵਿਚ ਦੱਸ ਗਏ ਨੇ ਸਿੱਖਾਂ ਨੂੰ ਕਿ ਸਿਮਰਤ ਸ਼ਾਸਤਰ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਿਹਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਬਿਨ ਹਰ ਭਜਨ ਨਹੀਂ ਨਿਸ ਤਾਰਾ ਸੁਖ ਨਾ ਕਿਨ ਹੁਜਿਆ, ਸੁਖ ਇੱਕ ਭਗਤੀ ਤੋਂ ਬਿਨਾਂ ਕਿਸੇ ਨੇ ਸੁਖ ਨਹੀਂ ਪਾਇਆ। ਰੋਜ ਪੜ੍ਹਦੇ ਹੋ ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ। ਇੱਕ ਪਰਮੇਸ਼ਵਰ ਦਾ ਸਿਮਰਨ ਆ ਕਰਨ ਲੱਗ ਪਈਏ, ਜਨਮ ਨਾ ਮਰਨ ਸੋਗ ਨਾ ਹਰਖਾ, ਤੈ ਜਨਮ ਮਰਨ ਸੋਗ ਨਾ ਹਰਖਾ। ਕਮਾਲ ਦੀ ਗੱਲ ਆ ਜੀ, ਆਖਰੋ ਜਗ੍ਹਾ ਕਿੱਥੇ ਪ੍ਰਾਪਤ ਹੁੰਦੀ, ਆਖਰੋ ਅਵਸਥਾ ਕਦੋਂ ਪ੍ਰਾਪਤ ਹੁੰਦੀ ਆ, ਜਿੱਥੇ ਜੰਮਣ ਮਰਨ ਨਹੀਂ ਰਹਿੰਦਾ, ਜਿੱਥੇ ਖੁਸ਼ੀ ਕਮੀ ਨਹੀਂ ਹੁੰਦੀ। ਤੇ ਕਹਿੰਦੇ ਸੱਚ ਨਾਮ ਕੀ ਅੰਮ੍ਰਿਤ ਵਰਖਾ, ਜਿਨ੍ਹਾਂ ਦੇ ਜੀਵਨ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ, ਉਹਨਾਂ ਵਿਚ ਜੰਮਣ ਮਰਨ ਮੁੱਕਦਾ ਹੈ, ਉਹਨਾਂ ਚ ਖੁਸ਼ੀ ਕਮੀ ਖਤਮ ਹੋ ਜਾਂਦੀ, ਉੱਥੇ ਇੱਕ ਰਸ ਅਵਸਥਾ ਪ੍ਰਾਪਤ ਹੁੰਦੀ ਆ। ਤਰਤੀਆਂ ਲੋਹਾਂ ਤੇ ਬੈਠਾ ਆਨੰਦ ਵਿਚ ਹੈ, ਚਰਖੜੀਆਂ ਤੇ ਚੜਿਆ ਆਨੰਦ ਵਿਚ ਹੈ, ਖੋਪਰੀ ਸਿਰ ਤੋਂ ਲਥਰੀ ਤਾਂ ਆਨੰਦ ਵਿਚ ਹੈ, ਪੁੱਤਾਂ ਦੇ ਕੱਟ ਕੱਟ ਕੇ ਨਿੱਕੇ ਨਿੱਕੇ ਟੋਕਿਆਂ ਨਾਲ ਐਡੇ ਦੇ ਟੋਟੇ, ਮਾਂ ਦੇ ਸਾਹਮਣੇ ਮਾਂ ਦੇ ਪੁੱਤ ਦੇ ਐਡੇ ਦੇ ਟੋਟੇ ਕਰਕੇ ਵੀ ਸੂਏ ਨਾਲ ਹਾਥ ਪਰੋਏ ਜਾ ਰਹੇ। ਕਮਾਲ ਦੀ ਗੱਲ ਆਖੋ ਵਾਹਿਗੁਰੂ, ਡੱਟ ਕੇ ਬੋਲੋ ਨਾ, ਆਖੋ ਆਪਣੇ ਬੱਚਿਆਂ ਦੇ ਬਦਲ ਲਈ ਵਾਹਿਗੁਰੂ। ਕਮਾਲ ਦੀ ਗੱਲ ਆ, ਉਹਨਾਂ ਟੋਟਿਆਂ ਦੇ ਵਿੱਚ ਰੱਸੀ ਨੀ ਪਾਈ, ਰੱਸੀ ਨੀ ਪਾਈ, ਰੱਸੀ ਨੀ ਸੀ ਹੈਗੀ। ਕਾਹਦੇ ਨਾਲ ਹਾਰ ਬਣਾਇਆ? ਉਹਨਾਂ ਬੱਚਿਆਂ ਦੀਆਂ ਅੰਦਰਾਂ ਦਾ। ਮਾਂ ਵੇਖ ਰਹੀ ਫਿਰ ਵੀ ਆਨੰਦ ਚ, ਕਾਹਦੇ ਨਾਲ ਉਹ ਆਨੰਦ ਬਣਿਆ? ਲਾਲ ਰੰਗ ਕਿਸਕੋ ਲਗਾ ਜਿਸ ਕੇ ਵਡਭਾਗਾ, ਉਹ ਜਿਹੜਾ ਰੰਗ ਜਦੋਂ ਚੜ੍ਹਦਾ ਨਾ ਗੁਰੂ ਦੇ ਸਿੱਖੋ, ਉਹ ਪੁੱਤ ਦੀਆਂ ਅੰਦਰਾਂ ਦੀਆਂ ਖੁਸ਼ੀਆਂ ਬਣਦਿਆਂ ਵੀ ਮੈਲਾ ਕਦੇ ਨਾ ਹੋਵੇ। ਉਹ ਫਿਰ ਡੋਲਦੀਆਂ ਨਹੀਂ, ਡਿੱਗੇ ਨਾ ਡੁੱਲ, ਦ੍ਰਿੜ ਕਰ ਰਹੇ ਉਹ ਪੂਰਨ ਹੋਏ, ਤ੍ਰਿਪਤ ਹੋਈਆਂ ਨੇ ਉਹ ਆਤਮਾਵਾਂ, ਉਹ ਪੁੱਤਰ ਦੇ ਕਲੇਜੇ। ਇੱਥੋਂ ਤੱਕ ਜਲਾਦ ਨੰਗਿਆ, ਅੱਗੇ ਆਖੋ ਵਾਹਿਗੁਰੂ। ਜਲਾਦ ਦੀ ਕਰੂਰਤਾ ਇੱਥੋਂ ਤੱਕ ਅੱਗੇ ਗਈ, ਇੱਕ ਸਾਲ ਦੇ ਪੁੱਤ ਦਾ ਕਲੇਜਾ ਹੱਥ ਚ ਫੜਿਆ ਤੇ ਜਿਹੜੀ ਬੋਲ ਰਹੀ ਸੀ ਨਾ ਵਾਹਿਗੁਰੂ, ਨੀ ਭਲੀਓ ਤੁਸੀਂ ਤੇ ਬੜੀਆਂ ਬੜੀਆਂ ਪਰਦਿਆਂ ਵਾਲੀਆਂ ਕੋਠੀਆਂ ਚ ਰਾਤਾਂ ਨਾ ਨੀ ਲੈਂਦੀਆਂ, ਉਹਨਾਂ ਮਾਵਾਂ ਨੂੰ ਯਾਦ ਕਰੋ, ਵੀਰ ਮਨੂ ਦੀ ਜੇਲ੍ਹ ਵਿਚ ਬੈਠੀਆਂ ਨੂੰ ਯਾਦ ਕਰੋ। ਸਵਾ ਸਵਾ ਮਨ ਦਾ ਪੀਸਣਾ ਪੀਣਾ ਪੈਣਾ ਤੇ ਰਾਤ ਨੂੰ ਰੋਟੀ ਮਿਲਣੀ ਖੰਨੀ, ਇੱਕ ਬੁਰਕੀ ਤੇ ਉਹਦੇ ਵਿਚ ਵੀ ਮਿੱਟੀ ਮਿਲੀ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਪੜ੍ਹਦੇ ਹੋ ਸਵਾ ਸਵਾ ਮਨ ਦਾ ਤੇ ਰਾਤ ਨੂੰ ਭਰੀਆਂ ਸੌਣ ਲੱਗਣਾ ਤੇ ਕਿਤੇ ਸੇਫ ਲੇਫਾ ਤੇ ਆ ਪੁੱਠੇ ਲੇਟਦੇ ਹੋ ਤੇ ਤਾਂ ਵੀ ਮੂੰਹ ਚੋਂ ਰੱਬ ਨਹੀਂ ਨਿਕਲਦਾ। ਰਾਤ ਨੂੰ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਗੁਰਸਿੱਖੀ ਚ ਪੂਰੀਆਂ ਨੇ, ਰਾਤ ਨੂੰ ਜਦੋਂ ਸੋਹਲੇ ਦੀ ਬਾਣੀ ਪੜ ਕੇ ਸੌਣ ਲੱਗਣਾ ਤੇ ਸਿਪਾਹੀ ਨੇ ਜਾ ਕੇ ਦੱਸਣਾ ਉਹਨਾਂ ਆਪਣੇ ਗੁਰੂ ਨੂੰ ਯਾਦ ਕੀਤਾ ਈ, ਵੀਰ ਮਨੂ ਨੂੰ ਦੱਸਣਾ ਉਹਨੇ ਕਿਹਾ ਈ, ਦਿਨ ਚੜ੍ਹਦੀ ਕਲਾ ਚ ਲੰਘਿਆ, ਰਾਤ ਤੇਰੇ ਭਰੋਸੇ ਚੜ੍ਹਦੀ ਕਲਾ ਚ ਲੰਘੇ। ਤੇ ਪਤਾ ਜਾਲਮ ਨੇ ਕੀ ਆਖਣਾ? ਕਹਿੰਦਾ ਜੇ ਇਹ ਦਿਨ ਚੜ੍ਹਦੀ ਕਲਾ ਦੀ ਗੱਲ ਕਰਦੀਆਂ ਤੇ ਸੌਂਦੀਆਂ ਤੇ ਇਹਨਾਂ ਦੀ ਛਾਤੀ ਤੇ ਸਵਾ ਸਵਾ ਮਨ ਦੇ ਪੱਥਰ ਨੀ ਭਲੀਓ। ਬੈਡਾਂ ਤੇ ਲੇਟ ਕੇ ਰੱਬ ਨੂੰ ਭੁੱਲਣ ਵਾਲਿਓ, ਰੱਬ ਨੂੰ ਯਾਦ ਕਰੋ। ਏਸੀ ਕਮਰਿਆਂ ਚ ਰੱਬ ਨੂੰ ਭੁੱਲਣ ਵਾਲਿਓ, ਕਿੱਥੇ ਜਾਓਗੇ? ਛੱਤੀ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲਿਓ, ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਵਾਰ ਵਾਰ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਤੇ ਵੀਰ ਮੈਨੂੰ ਕਹਿੰਦਾ ਸੀ ਮੈਨੂੰ ਇਸ ਨਾਮ ਤੋਂ ਚਿੜ ਆਉਂਦੀ, ਤੂੰ ਮੂੰਹ ਤੋਂ ਗੁਰੂ ਗੋਬਿੰਦ ਸਿੰਘ ਕਹਿੰਦੀ ਮੈਨੂੰ ਅੱਗ ਲੱਗਦੀ, ਚੁੱਪ ਕਰ ਇਹ ਨਾਂ ਨਾ ਲੈ। ਉਹ ਕਹਿੰਦੀ ਸੀ ਜਿੰਨਾ ਚਿਰ ਮੇਰੇ ਸਵਾਸ ਚ ਧੜਕਣ ਚੱਲਦੀ ਮੈਂ ਤੇ ਕਹਿਣਾ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ, ਬੋਲੋ ਨਾ ਧੰਨ ਗੁਰੂ। ਤੇ ਫਿਰ ਜਾਲਮ ਨੇ ਪਤਾ ਕੀ ਕੀਤਾ ਸੀ? ਕੱਢ ਕੇ ਪੁੱਤ ਦਾ ਕਲੇਜਾ ਜਿਹੜੇ ਮੂੰਹ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਨਾਂ ਨਿਕਲਦਾ ਸੀ, ਮਹਿਸੂਸ ਕਰਿਓ ਪੁੱਤ ਦਾ ਕਲੇਜਾ, ਪੁੱਤ ਦਾ, ਇੱਕ ਸਾਲ ਦੇ ਪੁੱਤ ਦਾ ਕਲੇਜਾ ਚੀਰ ਪਾੜ ਕਰਕੇ ਇਤਰਾ ਕੱਢ ਕੇ ਹੱਥ ਨਾਲ ਇਤਰਾ ਮੂੰਹ ਇੱਥੋਂ ਫੜ ਕੇ ਜਲਾ ਦੇ ਥੱਲੇ ਫੜ ਕੇ ਤੇ ਮੂੰਹ ਚ ਤੁਨਤਾ, ਕਹਿੰਦਾ ਹੁਣ ਬੋਲ। ਤੇ ਮੂੰਹ ਚ ਪੁੱਤ ਦਾ ਕਲੇਜਾ ਪਵਾ ਕੇ ਵੀ ਇਤਰਾ ਇਤਰਾ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜੇ ਰਸਨਾ ਅੰਦਰ ਕਲੇਜੇ ਨਾਲ ਚੁੱਪ ਹੋ ਗਈ ਤੇ ਮੀਰ ਨੂੰ ਮੂੰਹ ਚ ਉਂਗਲਾ ਪਾ ਗਿਆ, 96 ਕਰੋੜ ਰੋਮ ਦੇ ਵਿੱਚੋਂ ਨਿਕਲ ਰਿਹਾ ਸੀ ਧੰਨ ਗੁਰੂ, ਕਿਉਂਕਿ ਕਿਮ ਕਰ ਰਹੀ ਸੀ ਨਾ ਅੰਦਰੋਂ। ਅਸੀਂ ਤੇ ਗੁਰੂ ਦੇ ਸਿੱਖੋ ਐਸੇ ਬੇਮੁਖ ਹੋਏ, ਐਸੇ ਬੇਮੁਖ ਹੋਏ, ਸਾਨੂੰ ਤਾਂ ਸੁਖ ਚੰਗੇ ਲੱਗ ਗਏ, ਆਪਾਂ ਤਾਂ ਰੱਬ ਦੀਆਂ ਦਾਤਾਂ ਲੈ ਕੇ ਐਸੇ ਬੇਹੋਸ਼ ਹੋਏ, ਰੱਬ ਕੌਣ? ਹੁਣ ਗੁਰਦੁਆਰਾ ਕਿੱਥੇ? ਹੁਣ ਰਹਿਤ ਕੀ? ਹੁਣ ਅੰਮ੍ਰਿਤ ਕੀ? ਮੇਰੇ ਸਾਹਿਬ ਕਹਿੰਦੇ ਨੇ ਧਰਮ ਰਾਏ ਜਬ ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲੈ ਕੇ ਜਾਏਗਾ? ਤੈਨੂੰ ਕਦੀ ਡਰ ਨੀ ਆਇਆ ਰੋਮਾਂ ਦੀ ਬੇਦਬੀ ਕਰਾਉਣ ਲੱਗਿਆ? ਸਿੱਖਾ ਬੋਲ ਆਖੋ ਵਾਹਿਗੁਰੂ। ਤੈਨੂੰ ਕਦੀ ਡਰ ਨੀ ਆਉਂਦਾ ਜਦੋਂ ਤੂੰ ਸਾਬਤ ਸੂਰਤ ਰੱਬ ਦੀ? ਬੋਲੋ ਸਾਬਤ ਸੂਰਤ, ਫਿਰ ਬੋਲੋ ਆ ਜਿਹੜਾ ਸਰੂਪ ਆ ਨਾ ਇਹ ਰੱਬ ਦਾ ਸਰੂਪ, ਪਰਵੱਟੇ ਪੂਰੇ, ਮੁਛਹਿਰੇ ਪੂਰੇ, ਦਾੜਾ ਪੂਰਾ, ਸਿਰ ਤੇ ਪੱਗ। ਹਰਭਜਨ ਸਿੰਘ ਯੋਗੀ ਨੇ ਅਮੈਰਿਕਾ ਚ ਪ੍ਰਚਾਰ ਕੀਤਾ, ਉਹ ਇੱਕ ਭਜਨ ਵਿੱਚ ਕਹਿੰਦਾ ਆਖੋ ਵਾਹਿਗੁਰੂ, ਜਰਾ ਗੱਜ ਕੇ ਬੋਲੋ।

ਕਿ ਜਦੋਂ ਮੈਂ ਇਥੋਂ ਦੀ ਨੱਚਦਾ ਤੇ ਇਹ ਬਾਹਾਂ ਖੜੀਆਂ ਕਰਕੇ ਹੂ ਹੂ ਹੂ ਕਰਦੇ ਨੇ, ਸ਼ਾਇਦ ਇਹ ਮੇਰੇ ਇਸ ਸਰੂਪ ਨੂੰ ਵੇਖ ਕੇ ਤੰਗ ਹੁੰਦੇ ਨੇ, ਕੱਲ ਨੂੰ ਮੈਂ ਗਲੀ ਬਦਲ ਦੂੰਗਾ, ਇਹੋ ਹੀ ਗੱਲ ਆ। ਇਹ ਵਾਕੇ ਸਰੂਪ ਵੇਖ ਕੇ ਤੰਗ ਹੁੰਦੇ ਨੇ। ਤੇ ਉਸ ਬਜ਼ੁਰਗ ਔਰਤ ਨੇ ਯੋਗੀ ਕਹਿੰਦਾ ਮੈਨੂੰ ਗੱਲ ਨਾ ਲਾ ਕੇ ਆਖਿਆ, ਨਹੀਂ ਵਾ ਮੇਰੇ ਨਾਲ ਇਹ ਗੱਲ ਨਹੀਂ ਹੋ, ਤੂੰ ਇਧਰੋਂ ਆਉਣੋ ਨਾ ਹੱਟੀ, ਇਹ ਲੋਕ ਤੇ ਤੇਰੇ ਸਤਿਕਾਰ ਵਜੋਂ ਖੜੇ ਹੋ ਜਾਂਦੇ ਨੇ, ਤੇ ਆ ਜਿਹੜਾ ਤੂੰ ਕਹਿੰਦਾ ਨਾ ਹੂ ਹੂ ਕਰਦੇ ਆ, ਇਹ ਤੇ ਆਪਣੀ ਬੋਲੀ ਤੇ ਆਪਣੇ ਖੁਦਾ ਨੂੰ ਕਹਿੰਦੇ, ਹੇ ਖੁਦਾ ਤੇਰਾ ਲੱਖ ਵਾਰ ਸ਼ੁਕਰ ਹੈ ਤੇਰੀ ਸੂਰਤ ਵੇਖਣ ਨੂੰ ਮਿਲੀ ਆ। ਸਿੱਧੇ ਪੱਗ, ਮੂੰਹ ਦੇ ਉੱਤੇ ਮਸ਼ਹਿਰੇ, ਦਾੜਾ ਐਡਾ ਦਾ ਲੰਮਾ, ਇਹ ਤਾਂ ਰੱਬ ਦਾ ਸਰੂਪ ਹੈ। ਤੇ ਤੁਸੀਂ ਦੋ ਦੋ ਪੈਸੇ ਦੇ ਬਿਊਟੀ ਪਾਰਲਰਾਂ ਤੇ ਜਾ ਕੇ ਰੱਬ ਦੇ ਸਰੂਪ ਦਾ ਸੌਦਾ ਕਰਦੇ ਹੋ, ਤੋੜਦੇ ਹੋ, ਤੋੜਦੇ ਹੋ ਮੇਰੇ ਮੂੰਹ ਤੋਂ ਰੱਬ ਦਾ ਸਰੂਪ। ਇੱਕ ਮੈਂ ਬੱਚੀ ਦਾ ਇੱਕ ਵਾਰ ਬਚਨ ਆਸਨ ਸੋਧਾ ਸੁਣਾਇਆ ਸੀ, ਗੁਰੂ ਜੀ ਸਿੱਖੋ ਆਖੋ ਵਾਹਿਗੁਰੂ, ਜਿਹੜਾ ਗੱਜ ਕੇ ਬੋਲੋ ਵਾਹਿਗੁਰੂ। ਕਿੰਡੀ ਕੁ ਛੋਟੀ ਬੱਚੀ, ਸੱਤ ਅੱਠ ਸਾਲ ਦੀ, ਆਸਨ ਸੋਲ ਮਸਕੀਨ ਸਾਹਿਬ ਬੈਠੇ, ਬੜੇ ਬੜੇ ਰਾਗੀ ਢਾਡੀ ਬਜ਼ੁਰਗ ਬੈਠੇ, ਬੜੇ ਬੜੇ ਵਿਦਵਾਨ ਬੈਠੇ, ਤੇ ਇੰਨੀ ਕੁ ਬੱਚੀ ਨੇ ਆੜ ਕੇ ਇੱਕ ਸਲਿੱਪ ਰੱਖੀ ਸਟੇਜ ਤੇ ਕਿ ਮੈਂ ਇੱਕ ਕਵਿਤਾ ਬੋਲਣੀ, ਆਖੋ ਵਾਹਿਗੁਰੂ। ਇਹ ਕਹਿੰਦੀ ਮੈਂ ਇੱਕ ਸੱਤ ਸਾਲ ਦੀ ਬੱਚੀ ਕਹਿੰਦੀ ਕਵਿਤਾ ਬੋਲਣੀ, ਅਕਾਗਰਤਾ ਬੱਚੀ, ਆਖੋ ਵਾਹਿਗੁਰੂ। ਸਾਰਿਆਂ ਨੇ ਆਖਿਆ ਇਹਨੂੰ ਪਹਿਲਾਂ ਬੋਲ ਲੈਣ ਦਿਓ, ਫਿਰ ਚੰਗੇ ਚੰਗੇ ਰਹਿ ਗੰਭੀਰ ਬੁਲਾਰੇ ਬੋਲਣੇ। ਉਹ ਬੱਚੀ ਸੱਤ ਸਾਲ ਦੀ ਸਟੇਜ ਤੇ ਖਲੋਤੀ, ਜੇ ਮੈਂ ਝੂਠ ਨਾ ਆਖਾਂ ਤੇ ਘੱਟ ਤੋਂ ਘੱਟ ਡੇਢ ਕੁ ਲੱਖ ਦਾ ਪੰਡਾਲ ਸੀ ਉਹ, ਇੰਨੀ ਸੰਗਤ ਬੈਠੀ ਬੰਗਾਲ ਦੀ ਬਿਹਾਰ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਮਨਾਉਂਦੇ ਸੀ। ਉਸ ਬੱਚੀ ਨੇ ਛੋਟੀ ਜਿਹੀ ਤੋਤਲੀ ਆਵਾਜ਼ ਵਿੱਚ ਇੱਕ ਲੱਖ ਨੂੰ ਮੁਖਾਤਬ ਹੋ ਕੇ ਆਖਿਆ, ਗੁਰੂ ਦੇ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਸੀ ਸਾਰੀ ਦੁਨੀਆ, ਹੈਰਾਨ ਹੋ ਕੇ ਸਾਰਿਆਂ ਨੇ ਫਤਿਹ ਤੇ ਬੁਲਾਈ, ਸਾਰੇ ਉਹਦੇ ਮੂੰਹ ਵੱਲ ਚੰਗੀ ਤਰ੍ਹਾਂ ਵੇਖਣ ਲੱਗ ਪਏ, ਇਹ ਛੋਟੀ ਜਿਹੀ ਬੱਚੀ ਕੀ ਬੋਲੂ। ਤੇ ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਕਹਿੰਦੀ, ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਘੋੜਾ। ਧਿਆਨ ਦਿਓ ਕੀ ਜੀ, ਸਾਰੇ ਬੋਲੋ ਨਾ ਨੀਲਾ ਘੋੜਾ। ਛੋਟੀ ਜਿਹੀ ਬੱਚੀ ਸਾਰਿਆਂ ਨੂੰ ਮੁਖਾਤਬ ਹੋ ਕੇ ਕਹਿੰਦੀ, ਦੁਨੀਆਂ ਦੇ ਲੋਕੋ, ਅੱਜ ਮੈਂ ਕਵਿਤਾ ਪੜ੍ਹਨ ਲੱਗੀ ਹਾਂ ਤੇ ਮੈਂ ਮੁਖਾਤਬ ਹੋਣ ਲੱਗੀ ਹਾਂ ਨੀਲੇ ਘੋੜੇ ਨੂੰ, ਤੇ ਮੈਂ ਨੀਲੇ ਦੇ ਚਰਨਾਂ ਤੇ ਹੱਥ ਜੋੜ ਕੇ ਕਹਿੰਦੀ, ਨੀਲਿਆ ਤੂੰ ਕਿਹੜਾ ਭਾਗਾਂ ਵਾਲਾ ਹੈ, ਤੂੰ ਪੰਥ ਦੇ ਮਾਲਕ ਨੂੰ ਆਪਣੀ ਪਿੱਠ ਤੇ ਪਾਇਆ, ਤੂੰ ਪੁੱਤਰਾਂ ਦੇ ਦਾਨੀ ਨੂੰ ਆਪਣੀ ਪਿੱਠ ਦੇ ਉੱਤੇ ਪਾ ਕੇ ਕਿੰਨੀ ਸੈਰ ਕਰਾਈ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵੇਖਾ। ਅੱਜ ਤੋਂ ਰਾਤ ਨੂੰ ਸਰੂਪ ਚੁੱਕ ਕੇ ਲੈ ਕੇ ਜਾਂਦੇ ਹੋ ਨਾ ਸੱਚਖੰਡ ਨੂੰ, ਜਰੂਰ ਵਾਰੀ ਲਿਆ ਕਰੋ ਮੇਰੀਆਂ ਧੀਆਂ ਵੀ ਤੇ ਸਿੱਖ ਵੀ, ਇੱਕ ਬੰਦੇ ਦੀ ਡਿਊਟੀ ਨਾ ਲਾਓ ਜਿਹਦੇ ਸਿਰ ਦੇ ਉੱਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਡਿੱਗ ਗਏ ਉਹ ਨਰਕਾਂ ਨੂੰ ਨਹੀਂ ਜਾਊਗਾ, ਨਹੀਂ ਜਾ ਸਕਦਾ। ਜਿਸ ਕੇ ਸਿਰ ਉੱਪਰ ਸੋ ਦੁੱਖ, ਸਰੀਰ ਪਵਿੱਤਰ ਹੋ ਗਿਆ ਜਿਹਦੇ ਸਿਰ ਤੇ ਮੇਰੇ ਸਤਿਗੁਰੂ ਬਹਿ ਗਏ। ਉਹ ਬੱਚੀ ਕਹਿੰਦੀ, ਨੀਲਿਆ ਤੂੰ ਕਿੰਨਾ ਭਾਗਾਂ ਵਾਲਾ ਹੈ, ਮੇਰੇ ਪੰਥ ਦੇ ਮਾਲਕ ਨੂੰ ਚੁੱਕੀ ਫਿਰਦਾ ਰਹੇ ਹੋ, ਅੱਜ ਸੱਤ ਸਾਲ ਦੀ ਬੱਚੀ ਸਿੱਖਾਂ ਦੀ ਤੇਰੇ ਚਰਨਾਂ ਚ ਬੇਨਤੀ ਕਰਦੀ, ਨੀਲਿਆ ਇੱਕ ਵਾਰ ਲੈ ਕੇ ਆ ਗੁਰੂ ਗੋਬਿੰਦ ਸਿੰਘ ਨੂੰ। ਫਿਰ 300 ਸਾਲ ਬੀਤ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੈ ਕੇ ਆ ਤੇ ਕਹਿੰਦੀ, ਮੈਂ ਤੇਰੀ ਨੀਲਿਆ ਵਾਗ ਕਰੂੰਗੀ, ਸੱਤ ਸਾਲ ਦੀ ਬੱਚੀ ਕਹਿੰਦੀ, ਤੇ ਫਿਰ ਮੈਂ ਇੱਕ ਇੱਕ ਸਿੱਖ ਦੇ ਘਰ ਖੜੂੰਗੀ, ਫਿਰ ਮੈਂ ਵਿਖਾਵਾਂਗੀ ਇਹਨਾਂ ਦੀ ਪੁੱਤ ਵਾਰ ਗਿਆ ਏ, ਆ ਘਰਾਂ ਚ ਵੇਖ ਤੇਰੀਆਂ ਧੀਆਂ ਦੇ ਰੋਮ ਕੱਟੇ ਪਏ, ਆ ਤੇਰੇ ਸਿੱਖਾਂ ਨੇ ਦਾੜੀਆਂ ਕੱਟਤੀਆਂ, ਇਹ ਤੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਕਹਿੰਦਾ ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਿਨ੍ਹਾਂ ਨੂੰ ਜਾਨ ਕੀ ਜਾਨ ਕਹਿ ਕੇ ਅਸੀਂ ਅੱਜ ਇਹਨਾਂ ਦੇ ਘਰਾਂ ਚ ਸ਼ਰਾਬੀਆਂ ਪੇਟੀਆਂ ਪਈਆਂ ਵੇਖ ਵੇਖ। ਨੀਲਿਆ ਮੈਂ ਵਿਖਾਉਣਾ ਚਾਹੁੰਦੀ, ਫਿਰ ਕਹਿੰਦੀ ਨੀ ਮੇਰੀ ਉਹ ਬੱਚੀਓ ਧਿਆਨ ਨਾ, ਸੱਤ ਸਾਲ ਦੀ ਕੁੜੀ ਕਹਿੰਦੀ, ਬਜ਼ੁਰਗ ਔਰਤਾਂ ਬੈਠੀਆਂ, ਜਵਾਨ ਪ੍ਰੋੜ ਦੀਆਂ ਤੁਹਾਡੇ ਵਰਗੀਆਂ ਬੈਠੀਆਂ, ਕਹਿੰਦੀ ਮੇਰੀ ਉਹ ਬੱਚੀ ਉਹ ਸੱਤ ਸਾਲ ਦੀ ਕਹਿੰਦੀ, ਆਖੋ ਵਾਹਿਗੁਰੂ। ਪਤਾ ਨੀ ਉਹਦੇ ਅੰਦਰ ਕੌਣ ਬੋਲਿਆ ਸੀ, ਮੇਰੀ ਉਹ ਬੱਚੀ ਉਹ, ਮੈਨੂੰ ਤਾਂ ਇਸ ਤਰ੍ਹਾਂ ਲੱਗੇ ਜੀ ਕੋਈ ਮਾਂ ਗੁਜਰੀ ਪ੍ਰਵੇਸ਼ ਕਰ ਗਈ ਉਹਦੇ ਚ, ਨੀ ਮੇਰੀ ਉਹ ਬੱਚੀ ਉਹ, ਜੇ ਉਹ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਘਰੋਂ ਪੈਸੇ ਪਾ ਕੇ

0: ਤੁਹਾਨੂੰ ਕੋਈ ਮਗਰੋਂ ਆਵਾਜ਼ਾਂ ਮਾਰਦਾ ਹੈ? ਨੀ ਕੰਨ ਬੋਲੇ ਨਾ ਕਰ ਲਿਆ ਕਰੋ, ਸੁਣਿਆ ਕਰੋ ਕਿੱਥੇ ਚਲੀਆਂ ਨੇ? ਤੁਹਾਨੂੰ ਪਿੱਛੋਂ ਆਵਾਜ਼ਾਂ ਵੱਜਦੀਆਂ ਨੇ, ਕਹਿੰਦੀ ਗਈ ਆਵਾਜ਼ਾਂ ਵੱਜਦੀਆਂ ਆਵਾਜ਼ਾਂ ਵੱਜਦੀਆਂ, ਫਿਰ ਆਪੇ ਕਹਿੰਦੀ ਜੇ ਤੈਨੂੰ ਨੀ ਪਤਾ ਤੈਨੂੰ ਆਵਾਜ਼ਾਂ ਕੌਣ ਮਾਰਦਾ ਹੈ ਤੇ ਮੈਂ ਦੱਸਦੀ ਆ। ਉਹ ਠੰਡੇ ਬੁਰੇ ਚ ਛੋਟੇ ਛੋਟੇ ਪੁੱਤ ਲੈ ਕੇ ਬੈਠੀ ਮਾਂ ਗੁਜਰੀ ਆਵਾਜ਼ਾਂ ਮਾਰਦੀ। ਔਰ ਮਾਂ ਗੁਜਰੀ ਕਹਿੰਦੀ ਧੀਓ ਕਿੱਧਰ ਚਲੀਆਂ ਨੇ? ਆਖੋ ਵਾਹਿਗੁਰੂ ਤੇ ਤੁਸੀਂ ਆਵਾਜ਼ ਨੀ ਦਿੰਦੇ, ਕਿਉਂ? ਤੁਹਾਡੇ ਕੋਲ ਪੈਸੇ ਨੇ, ਅੱਜ ਤੁਸੀਂ ਭਰਮ ਚ ਪੈ ਗਈਆਂ ਨੇ, ਤੁਹਾਨੂੰ ਅਮੀਰੀ ਨੇ ਭੁਣ ਖਾ ਲਈ ਹੈ ਤੁਹਾਡੇ ਅੰਦਰ, ਤੁਸੀਂ ਅੰਦਰੋਂ ਖੋਖਲੇ ਹੋ ਚੁੱਕੇ ਹੋ। ਆਵਾਜ਼ ਮਾਇਆ ਧਾਰੀ ਅੱਤ ਅੰਨਾ
1: ਬੋਲਾ,
0: ਬੋਲੋ ਅੰਨਾ ਬੋਲਾ, ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਜਿਹਦੇ ਕੋਲ ਮਾਇਆ ਆ ਜਾਏ। ਅੱਜ ਮੇਰੇ ਪੰਥ ਕੋਲ ਰੁਪਈਏ ਆ ਗਏ ਨੇ, ਰੁਪਈਏ ਮੇਰੇ ਪੰਥ ਕੋਲ ਵੱਡੇ ਘਰ ਆ ਗਏ ਨੇ, ਇਹ ਗੁਰੂ ਦੀ ਗੱਲ ਵੀ ਸੁਣਦਾ ਨਹੀਂ, ਸੁਣਦਾ ਇਹ ਨੀ ਸੁਣਦਾ ਗੱਲ ਹੁਣ ਗੁਰੂ ਦੀ ਵੀ। ਉਹ ਮਾਂ ਪਿੱਛੋਂ ਆਵਾਜ਼ਾਂ ਮਾਰਦੀ, ਠੰਡੇ ਬੁਰਜ ਚ ਬੈਠੀ ਨੀ ਮੇਰੀ ਧੀਏ, ਕਿਤੇ ਨੀ ਗਈ, ਉਹ ਅਜੇ ਵੀ ਬੈਠੀ ਆ ਮਾਂ ਗੁਜਰੀ, ਕਿਤੇ ਨੀ ਗਈ, ਉਹ ਤੁਹਾਡੀਆਂ ਕਰਤੂਤਾਂ ਨੂੰ ਵੇਖ ਰਹੀ ਆ। ਲੋਕੋ ਤੁਸੀਂ ਕਿਧਰ ਨੂੰ ਤੁਰ ਪਏ ਹੋ? ਮਾਂ ਗੁਜਰੀ ਅੱਜ ਵੀ ਆਵਾਜ਼ਾਂ ਮਾਰਦੀ, ਧੀਓ ਕਿਧਰ ਚਲੀਆਂ ਜੇ? ਜਦੋਂ ਤੁਸੀਂ ਨਹੀਂ ਮੁੜਦੀਆਂ, ਫਿਰ ਬੱਚਿਆਂ ਨੂੰ ਉਸ ਧਰਤੀ ਤੇ ਲੰਮੇ ਪਾ ਕੇ ਬਾਬੇ ਜ਼ੋਰਾਵਰ ਸਿੰਘ ਨੂੰ, ਫਤਿਹ ਸਿੰਘ ਨੂੰ ਇਹ ਕਹਿ ਕੇ ਆਉਂਦੀ, ਪੁੱਤ ਤੁਸੀਂ ਇੱਥੇ ਲੇਟੋ, ਜੇ ਮੇਰੇ ਬਚਨ ਤੇ ਨਹੀਂ ਮੰਨਦੀ ਮੈਂ ਹੱਥ ਜੋੜ ਕੇ ਵੇਖ ਲਾਂ। ਆ ਜਿਹੜੀਆਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ, ਮੈਂ ਤੁਹਾਡੀ ਗੱਲ ਕਰ ਰਿਹਾ ਜੇ, ਆ ਜਿਹੜੇ ਬੱਚੇ ਦਾੜੀਆਂ ਕਟਾਉਣ ਤੁਰਦੇ ਉਹਨਾਂ ਦੀ ਗੱਲ ਜੇ, ਆ ਜਿਹੜੇ ਬੜੇ ਬੜੇ ਸੱਤ ਸਰੂਪ ਸ਼ਰਾਬਾਂ ਦੇ ਠੇਕਿਆਂ ਤੇ ਤੁਰੇ ਫਿਰਦੇ ਇਹ ਉਹਨਾਂ ਦੀ ਗੱਲ ਜੇ, ਇਹ ਉਹਨਾਂ ਨੂੰ ਡੱਕਣ ਤੁਰਦੀ ਪੁੱਤਾਂ ਨੂੰ ਪਾ ਕੇ ਠੰਡੇ ਫਰਸ਼ ਤੇ, ਅੱਗੇ ਆਣ ਕੇ ਹੱਥ ਜੋੜਦੀ ਕਿੱਧਰ ਚਲੀਆਂ ਜੇ? ਤੁਹਾਡੀ ਸਿਰ ਤੇ ਚੁੰਨੀ ਨੀ ਹੁੰਦੀ, ਇੱਥੇ ਗੁਰਦੁਆਰੇ ਦੋ ਮਿੰਟ ਲਈ ਚੁੰਨੀ ਸਿਰ ਤੇ ਲੈਂਦੀਆਂ ਨੇ, ਗਲੀ ਚ ਜਾ ਕੇ ਉਸੇ ਵੇਲੇ ਲਾ ਦਿੰਦੀਆਂ ਨੇ। ਆਖੋ ਵਾਹਿਗੁਰੂ। ਫਿਰ ਉਹ ਮਾਂ ਕਹਿੰਦੀ ਧੀਓ ਕਿੱਧਰ ਚਲੀਆਂ ਨੇ, ਮੇਰੀ ਗੱਲ ਤੇ ਸੁਣੋ, ਜੇਕਰ ਤੁਸੀਂ ਨਹੀਂ ਸੁਣਦੀਆਂ। ਉਹ ਪਿਛਲੇ ਪੈਰੀ ਮੁੜਦੀ ਜਾਂਦੀ ਮੁੜਦੀ ਜਾਂਦੀ ਮੁੜਦੀ ਜਾਂਦੀ, ਫਿਰ ਕਹਿੰਦੀ ਚੰਗਾ ਜੇ ਤੂੰ ਇਸ ਤਰ੍ਹਾਂ ਹੀ ਨੀ ਮੰਨਦੀ ਤੇ ਇੱਕ ਵਾਰ ਮੇਰੇ ਹੱਥ ਜੋੜੇ ਆਪਣੇ ਪੈਰਾਂ ਚ ਤੇ ਵੇਖ ਕੀ ਪਿਆ ਹੈ, ਆ ਤੇਰੇ ਪੈਰਾਂ ਚ ਕੀ ਪਿਆ, ਜਿੱਥੋਂ ਦੀ ਤੁਰਦੀ ਜਾਂਦੀ ਕੀ ਪਿਆ ਹੈ? ਫਿਰ ਤੁਸੀਂ ਫੇਰ ਨੀ ਆਖੇ ਲੱਗਦੀਆਂ? ਫੇਰ ਕਿਲਕਾਰੀ ਮਾਰ ਕੇ ਮਾਂ ਗੁਜਰੀ ਕਹਿੰਦੀ ਆ ਨੀ ਮੇਰੀ ਧੀਏ ਇੰਨੀ ਅੰਨੀ ਨਾ ਹੋ, ਇੱਕ ਵਾਰ ਵੇਖ ਜਿਨ੍ਹਾਂ ਰਾਵਾਂ ਤੋਂ ਦੀ ਤੁਰ ਕੇ ਤੂੰ ਬਿਊਟੀ ਪਾਰਲਰ ਨੂੰ ਚੱਲੀ ਏ, ਤੇਰੇ ਪੈਰਾਂ ਚ ਅਜੀਤ ਸਿੰਘ ਦੀ ਲਾਸ਼ ਪਈ, ਤੂੰ ਅਜੀਤ ਸਿੰਘ ਦੀ ਲਾਸ਼ ਦੇ ਉੱਤੋਂ ਦੀ ਲੰਘ ਕੇ ਬਿਊਟੀ ਪਾਰਲਰ ਤੇ ਚੱਲੀ ਜਾ, ਤੁਰੀ ਜਾ, ਫਿਰ ਲੰਘ ਜਾ ਮੇਰੇ ਪੋਤਰਿਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਕਰਨਾ ਫੈਸਲਾ ਜਾਂ ਦੁਨੀਆ ਰੱਖ ਲਾ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਮੇਰਾ ਪੁੱਤ ਪਿਆ ਈ, ਮੇਰੇ ਪੋਤਰੇ ਪਿਆ ਈ, ਮੇਰੇ ਜਾਨ ਤੋਂ ਪਿਆਰੇ ਸਿੱਖ ਇਸ ਸਿੱਖੀ ਦੀ ਆਪਾਂ ਵਾਰ ਕੇ ਚਲੇ ਗਏ ਜਿਨ੍ਹਾਂ ਦੇ ਉੱਤੋਂ ਦੀ ਤੁਰੀ ਫਿਰਦੀ। ਗੁਰੂ ਦੇ ਸਿੱਖੋ ਕਦੀ ਉੱਠੋ, ਧਰਮ ਰਾਏ ਜਬ ਜਿਹੜਾ ਮੂੰਹ ਲੈ ਕੇ ਜਾਓਗੇ ਰੱਬ ਦੇ ਘਰ ਵਿੱਚ, ਆਖਿਰ ਕਿਹੜੀ ਦੁਨੀਆਂ ਦੇ ਤੁਸੀਂ ਵਾਸੀ ਹੋ? ਆਖਿਰ ਕਿਹੜੇ ਗੁਰੂ ਨਾਨਕ ਦੇ ਸਿੱਖ ਹੋ ਜਿਹੜਾ ਕਹਿੰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈ? ਆ ਬੇਈਮਾਨ ਬੰਦਾ ਅੱਜ ਰੱਬ ਦੀ ਸੂਰਤ ਨੂੰ ਭੰਨ ਰਿਹਾ, ਅੱਜ ਰੱਬ ਦੇ ਪਾਵਨ ਪਵਿੱਤਰ ਸਰੂਪ ਨੂੰ। ਕਦੀ ਪੁੱਛੋ ਜਦੋਂ ਭਗਤ ਨਾਮਦੇਵ ਨੂੰ ਮਿਲਿਆ ਸਿਰ ਤੇ ਪੱਗ ਸੀ ਕਿ ਨਹੀਂ? ਜਦੋਂ ਭਗਤ ਨਾਮਦੇਵ ਨੂੰ ਮਿਲਿਆ ਐਡੇ ਐਡੇ ਸੁੰਦਰ ਮਛਹਿਰੇ, ਐਡਾ ਦਾਰਾ, ਐਡੀ ਸੋਹਣੀ ਪੱਗ, ਉਹ ਕਿਹਾ ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ। ਤੇ ਅੱਗੇ ਕੀ ਆਖਿਆ? ਖੂਬ ਤੇਰੀ ਪਗਰੀ। ਰੱਬ ਨੂੰ ਆਖਿਆ ਕਿਆ ਪੱਗ ਬੰਦੀ ਯਾਰ, ਹੱਲੇ ਯਾਰਾ, ਉਹ ਮੇਰੇ ਦੋਸਤਾ, ਕਮਾਲ ਦੀ ਗੱਲ ਕੱਢੀ, ਐਡੀ ਸੋਹਣੀ ਦਸਤਾਰ। ਅੱਗ ਲੱਗ ਜਾਏ ਤੁਹਾਡੀਆਂ ਟੋਪੀਆਂ ਨੂੰ ਜਿਹੜੀਆਂ ਸਿਰਾਂ ਤੇ ਰੱਖ ਲਈਆਂ ਜੇ, ਅੱਗ ਲੱਗ ਜਾਏ ਇਹੋ ਜੀ ਅਮੀਰੀ ਨੂੰ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ
1: ਜੀਵਨ ਨਾਮ ਬਿਨਾ।
0: ਫਿਰ ਇਤਨਾ ਬਚਨ ਕੀਤੇ ਨੇ, ਜਲ ਜਾਓ ਇਹ ਬਟਪਨਾ,
1: ਵਾਹਿਗੁਰੂ ਵਾਹਿਗੁਰੂ,
0: ਜਲ ਜਾਓ ਇਹ ਬਟਪਨਾ। ਬਟਪਨਾ ਵੀ ਬੋਲੋ ਨਾ, ਵਡੱਪਣ, ਆ ਜਿਹੜੇ ਵਡੱਪਣ ਨੇ ਤੁਹਾਨੂੰ ਬੇਹੋਸ਼ ਕਰਦਾ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਗ ਲੱਗ ਜੇ ਐਸੇ ਵੱਡੇ ਪਨ ਨੂੰ, ਮਾਇਆ ਲਪਟਾਏ ਜਿੱਥੇ ਮਾਇਆ ਨਾਲ ਲਪਟ ਕੇ ਰਹਿ ਗਿਆ, ਤੈਨੂੰ ਦਵਣੀਆਂ ਦੀਆਂ ਨੇ, ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਹੀਂ ਦੀਦਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਸਿਰ ਤੇ ਪੱਗ ਬੰਨਣੀ, ਤੂੰ ਸਵੇਰੇ ਸੈਰ ਕਰਨ ਨਿਕਲਦਾ ਹੈ, ਨੈਕੀ ਦੇ ਬੂਟ ਪਾਉਣਾ ਹੈ, ਨਿਕਰਾਂ ਪਾਉਣਾ ਹੈ, ਕਿਰਪਾਨ ਘਰ ਵਿੱਚ ਟੰਗ ਦੇਣਾ ਹੈ, ਦਾੜੀ ਬੰਨ ਲੈਣਾ ਹੈ ਕਾਲੀ ਕਰਕੇ, ਸਿਰ ਦੇ ਉੱਤੇ ਪੱਗ ਦੀ ਜਗ੍ਹਾ ਤੇ ਨੈਕੀ ਦੀ ਟੋਪੀ ਪਾ ਲੈਣਾ ਹੈ, ਸ਼ਰਮ ਨਹੀਂ ਆਉਂਦੀ? ਕਿਹੜੇ ਗੁਰੂ ਨੇ ਕਿਹਾ ਹੈ ਹੋਏ ਸਿੱਖ ਸਿਰ ਟੋਪੀ ਧਰੇ, ਬੋਲੋ ਹੋਏ ਸਿੱਖ ਤੇ ਸਾਤ ਜਨਮ
1: ਕੁਸ਼ਤੀ ਹੋਏ,
0: ਇੰਨਾ ਬੇਹੋਸ਼ ਹੋ ਗਿਆ ਗੁਰੂ ਦੀ ਗੱਲ ਵੀ ਨੀ ਕੰਨਾਂ ਵਿਚ ਸੁਣਦੀ ਕਿ ਮੈਨੂੰ ਸੱਤ ਜਨਮ ਕੋਹੜੇ ਹੋ ਕੇ ਮਰਨਾ ਪੈਣਾ ਹੈ ਜੇ ਮੈਂ ਪੱਗ ਦੀ ਜਗ੍ਹਾ ਤੇ ਸਿਰ ਤੇ ਟੋਪੀ ਰੱਖ ਲਈ। ਅਗਰ ਤੂੰ ਤੇ ਬੇਹੋਸ਼ੀ ਹੋ ਗਿਆ, ਤੂੰ ਤੇ ਇੰਨਾ ਜਿੱਦ ਕਰ ਲਈ, ਇੰਨਾ ਹੰਕਾਰੀ ਹੋ ਗਿਆ ਰੱਬ ਨਾਲ ਮੁਕਾਬਲਾ। ਜਦੋਂ ਰੱਬ ਕਹਿੰਦਾ ਹੈ ਆ ਤੁਸੀਂ ਹੁਣ ਆ ਕਾਲਕਾ ਚੁੱਕ ਦੇ ਵਿੱਚੋਂ ਰਾਤੀ ਮੈਨੂੰ ਜਦੋਂ ਲੇਟ ਹੋਇਆ ਆਖੋ ਵਾਹਿਗੁਰੂ ਵਾਹਿਗੁਰੂ ਬੋਲੋ
1: ਵਾਹਿਗੁਰੂ।
0: ਉੱਥੇ ਲਾਲ ਬੱਤੀ ਹੈ, ਸੁਮੋ ਵਾਲਾ ਸਰਦਾਰ ਜੀ ਨੂੰ ਮੈਂ ਕਿਹਾ ਵੀਰ ਜੀ ਆਪਾਂ ਲੇਟ ਹੋ ਰਹੇ ਲਗਾ ਦੋ। ਕਹਿੰਦਾ ਨਾ ਜੀ, ਉਹਨਾਂ ਸਿੱਧੀ ਮਾਰ ਦੇਣੀ ਉਸੇ ਵੇਲੇ। ਮੈਂ ਸੋਚ ਰਿਹਾ ਸਰ ਸਿੱਖਾ ਜਿੰਨਾ ਤੂੰ ਡਰਿਆ ਹੈ, ਕਦੀ ਸਿੱਖ ਕੁਰੈਤ ਕਰਨ ਲੱਗਾ ਡਰੇ, ਅੱਗੇ ਤਲਗੀਆਂ ਵਾਲਾ ਪਾਤਸ਼ਾਹ ਲਾਲ ਬੱਤੀ ਕਰਕੇ ਬੈਠਾ, ਤੂੰ ਨਾਈ ਦੀ ਦੁਕਾਨ ਤੇ ਨੀ ਜਾ ਸਕਦਾ, ਲਾਲ ਬੱਤੀ ਹੈ ਤੂੰ ਸ਼ਰਾਬ ਤੇ ਨੀ ਜਾ ਸਕਦਾ, ਲਾਲ ਬੱਤੀ ਹੈ। ਹਰ ਸਿਗਨਲ ਸਿੱਖਾ ਤੂੰ ਤੋੜਿਆ, ਹਰ ਸਿਗਨਲ ਤੂੰ ਤੋੜਿਆ। ਇੱਕ 250 ਰੁਪਏ ਦੇ ਚਲਾਣ ਦੀ ਤੇ ਤੈਨੂੰ ਪਰਵਾਹ ਹੈ, ਮਗਰ ਕਰੋੜਾਂ ਜੁਨੀਆਂ ਕੁੱਤੇ ਦੀਆਂ ਭਟਕਣਾ ਤੈਨੂੰ ਪਰਵਾਹ ਨਾ ਕਿ ਮੈਂ ਸ਼ਰਾਬ ਪੀ ਲਾ ਭਾਵੇਂ ਕਰੋੜ ਵਾਰ ਹੁਣ ਕੁੱਤੇ ਦੀ ਸੂਰ ਦੀ ਜੂਨ ਦੀ ਜਾਵਾਂ। ਹੱਥ ਦੇ ਕੇ ਖਲੋਤਾ ਗੁਰੂ, ਇੱਧਰ ਦੀ ਜਾਣਾ, ਇਹ ਰਾਹ ਤੇਰਾ ਨਹੀਂ ਗੁਰੂ ਦੇ ਸਿੱਖਾਂ, ਤੇਰਾ ਰਾਹ ਹੈ ਚਰਨ ਚੱਲੋ। ਜਾਂ ਤਾਂ ਬਾਬੇ ਨਾਨਕ ਦਾ ਸਿੱਖ ਨਾ ਕਹਿ ਆਪਣੇ ਆਪ ਨੂੰ, ਫਿਰ ਜਾ ਕੋਈ ਪਰਵਾਹ ਨੀ ਉਹਨੂੰ, ਗੁਰੂ ਨੂੰ ਕੋਈ ਪਰਵਾਹ ਨੀ, ਗੁਰੂ ਨੂੰ ਕੋਈ ਪਰਵਾਹ ਨੀ। ਤੂੰ ਅੱਜ ਮੁੜ, ਤੂੰ ਕੱਲ ਮੁੜੀ, ਤੂੰ ਪਰਸੋਂ ਮੁੜੀ, ਤੂੰ ਅਨੰਤ ਜਨਮਾਂ ਨੂੰ ਮੁੜੀ, ਗੁਰੂ ਨੂੰ ਕੋਈ ਕਾਲ ਨੀ। ਉੱਥੇ ਕੋਈ ਕਾਲ ਹੀ ਹੈ ਹੀ ਨਹੀਂ, ਉੱਥੇ ਰਾਤ ਦਿਨ ਪੈਂਦੇ ਹੀ ਨਹੀਂ, ਉੱਥੇ ਸਮਾਂ ਹੈ ਹੀ ਨਹੀਂ ਜਿੱਥੇ ਮੇਰਾ ਗੁਰੂ ਸੱਚ ਚਿੱਤ ਆਨੰਦ ਬੈਠਾ। ਇਹ ਤੂੰ ਵੇਖਣਾ ਕਦੋਂ ਮੁੜਨਾ ਹੈ, ਇਹ ਤੂੰ ਵੇਖਣਾ ਤੂੰ ਕਿਹੜੇ ਕੰਮ ਕਰਨੇ ਨੇ। ਕਦੀ ਸਿੱਖ ਅਰਦਾਸ ਕਰਦੇ ਹੁੰਦੇ ਸੀ, ਸੋਈ ਕੰਮ ਕਰਾ, ਬੋਲੋ ਸੋਈ, ਫਿਰ ਬੋਲੋ ਸੋਈ। ਇਹ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ, ਸੋਈ ਕੰਮ ਕਰਾ ਜਿੱਤ ਮੁੱਖ ਉਜਲਾ, ਜਿੱਤ ਮਹਾਰਾਜ ਸਾਡੇ ਕੋਲ ਉਹ ਕੰਮ ਕਰਾਓ ਜਿਹਦੇ ਨਾਲ ਸਾਡਾ ਬੜਾ ਪਵਿੱਤਰ ਉਜਲਾ ਹੈ। ਅਸੀਂ ਤੇ ਘਰ ਨੂੰ ਆ ਸਕੀਏ। ਅੱਜ ਵਾਲੇ ਬਚਨ ਵਿੱਚ ਮੇਰੇ ਸਰਕਾਰ ਜੀ ਪਿਤਾ ਜੀ ਕਹਿ ਰਹੇ ਕਿ ਗੁਰੂ ਕੇ ਸਿੱਖੋ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਅੱਗੇ ਪੜੋ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੇ ਜੀਵ ਨੇ ਪਾਰ ਲੰਘਣਾ ਹੋਵੇ ਤੇ ਕੀ ਕਰਨਾ ਚਾਹੀਦਾ, ਕੋਈ ਰਾਹ ਦੱਸੋ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਹ ਦੱਸਿਆ ਉਹਦੇ ਸ਼ਬਦ ਤੇ ਸੁਰਤ ਦਾ ਮਿਲਾਪ। ਆਖੋ
1: ਵਾਹਿਗੁਰੂ,
0: ਸ਼ਬਦ ਤੇ ਸੁਰਤ ਦਾ ਸਿੱਧੇ ਹੋ ਕੇ ਬੈਠੋ। ਕੀ ਆਖਿਆ? ਕਾਹਦਾ ਮਿਲਾਪ? ਸ਼ਬਦ ਸੁਰਤ ਦਾ ਮਿਲਾਪ। ਤੁਸੀਂ ਇੱਥੇ ਆਇਓ, ਤੁਹਾਡੇ ਬਾਬਾ ਨਾਨਕ ਮਿਹਰਬਾਨ ਹੋਇਆ, ਪੂਰੇ ਗੁਰੂ ਦੇ ਦੀਦਾਰ ਬਿਨਾਂ ਤਕਦੀਰ ਜਾਗਣ ਤੋਂ ਨਹੀਂ ਹੁੰਦੇ ਗੁਰਬਾਣੀ ਦੇ ਇਸ਼ਾਰੇ। ਜਿੰਨੀਆਂ ਮੇਰੀਆਂ ਭੈਣਾਂ ਬੱਚੇ ਗੁਰਸਿੱਖ ਪਿਆਰੇ ਬੈਠੇ, ਆਪਾਂ ਕੁਝ ਸਮੇਂ ਲਈ ਆਪਣੀ ਸੁਰਤ ਨੂੰ ਗੁਰੂ ਨੂੰ ਤਰਲਾ ਪਾਈਏ, ਡਿੱਗੇ। ਇੱਕ ਮੋਟਾ ਜਿਹਾ ਬਚਨਿਆ, ਸੂਈ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਆਪਾਂ ਸਾਰੇ ਆਪਣੇ ਵਿਚਾਰ ਬੰਦ ਕਰਕੇ ਧਾਗਾ ਸੂਈ ਪਾਉਂਦੇ ਰਹਿੰਦਾ। ਇਹ ਨਹੀਂ ਭੱਜੇ ਫਿਰਦਾ ਪੈਂਦਾ। ਸੂਈ ਤੇ ਧਾਗਾ ਪਾਉਣ ਨੂੰ ਵੀ ਸੁਰਤ ਟਪਾਉਣੀ ਪੈਂਦੀ। ਸ਼ਬਦ ਤੇ ਸੁਰਤ ਦੇ ਮਿਲਾਪ ਦੀ ਜੇ ਅਰਦਾਸ ਕਰਦੇ ਹੋ ਤੇ ਸੁਰਤ ਨੂੰ ਟਪਾਉਣਾ ਪੈਣਾ, ਹੱਥ ਜੋੜਨੇ ਪੈਣੇ। ਗਰੀਬ ਨੂੰ ਅੱਜ ਮਿਹਰ ਕਰ, ਜੇ ਆਈ ਗਿਆ ਮੈਂ ਤੇਰੀ ਗੋਦ ਵਿੱਚ, ਟਿਕ ਜਾਵਾਂ, ਬੈਠ ਜਾਵਾਂ। ਇਸੇ ਬੈਠਣ ਨੂੰ ਗੁਰੂ ਸਾਹਿਬ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਥਿਰ ਘਰ, ਇੱਥੇ ਘਰ, ਇਸ ਘਰ ਵਿੱਚ ਆਨੰਦ ਲੈ। ਹਾਂ, ਇੱਕ ਵਾਰ ਆਪਣੀ ਸੁਰਤ ਨੂੰ ਇੱਥੇ ਟਿਕਾ ਕੇ ਵੇਖੀ ਆਨੰਦ ਆਉਂਦਾ। ਇੱਕ ਅੰਗ ਤੋਂ ਲੈ ਕੇ 1400 ਅੰਗ ਤੱਕ ਜਿੱਥੇ ਜੀਵਨ ਵਾਜ ਨੇ ਕਦੀ ਮੰਗ ਦੀ ਗੱਲ ਕੀਤੀ, ਨਾਮ ਹੀ ਮੰਗਿਆ, ਹੋਰ ਕੁਛ ਨੀ। ਇੱਥੋਂ ਤੱਕ ਵੀ ਲਿਖ ਦਿੱਤਾ, ਦੁੱਧ ਹੋਰ ਜੇ ਮੰਗਣਾ ਸਿਰ ਦੁੱਧ ਤੇ ਨਾਮ ਸੁਣ ਭੁੱਖੀਆ ਭੁੱਖ। ਮੰਗਣਾ ਤਾਂ ਸੱਚ ਇੱਕ, ਮੰਗਣਾ ਤਾਂ ਸੱਚ ਧਿਆਨ ਦੇਣਾ ਜ਼ਰਾ। ਇੱਦਾਂ ਕਰਨ ਲੱਗ ਪਿਆ ਕਿ ਤੂੰ ਮੇਰੇ ਨਾਲ ਗੱਲਾਂ ਨਾ ਕਰੀ, ਆਪਣਾ ਟਾਈਮ ਨਾ ਗਵਾਈ, ਗੁਰੂ ਨਾਨਕ ਦੀ ਸੰਗਤ ਦੇ ਜੋੜੇ ਸਾਫ ਕਰ, ਧਿਆਨ ਦੇ, ਧਿਆਨ ਬਖਸ਼ਿਸ਼। ਇਹੋ ਗੱਲ ਨਾਲ ਜਦੋਂ ਟਿਕਣਾ ਫਿਰ ਬਹੁਤ ਕੁਝ ਮਿਲਣਾ। ਇਦਾਂ ਕੀਤਾ ਜੋੜੇ ਸਾਹਿਬ, ਕਰਦਾ ਰਿਹਾ ਕੁਝ ਦਿਨ, ਫਿਰ ਨੇਤਰ ਭਰੇ, ਫਿਰ ਸਤਿਗੁਰੂ ਗਰੀਬ ਨੂੰ ਅੱਜ ਦਰਸ਼ਨ ਕਿਹਾ, ਮੈਂ ਦੱਸਣਾ ਕੋਈ ਨੀ, ਅਗਲਾ ਰਾਹ ਦੱਸੋ। ਫਿਰ ਉਸ ਪੂਰਨ ਸਾਧੂ ਦੇ ਵਿੱਚੋਂ ਪ੍ਰਭ ਜੀ ਵਸੈ, ਬੋਲੋ ਪ੍ਰਭ ਜੀ ਵਸੈ ਸਾਧਗੀ, ਪਰਮੇਸ਼ਵਰ ਸਾਧੂ ਦੀ ਰਸਨਾ ਤੇ ਬੈਠਾ ਹੁੰਦਾ। ਉਹ ਪਰਮੇਸ਼ਵਰ ਨੇ ਸਾਧੂ ਦੀ ਰਸਨਾ ਤੋਂ ਆਖਿਆ, ਹੁਣ ਜੇ ਜੂਠੇ ਬਰਤਨ ਸਾਫ ਜੋੜੇ ਸਾਫ ਕਰ ਲਏ, ਹੁਣ ਜੂਠੇ ਬਰਤਨ ਸਾਫ ਕਰ। ਜੂਠੇ ਬਰਤਨ ਸਾਫ ਕਰਦਾ ਰਿਹਾ, ਲੱਤ ਗਈ ਮੈਲ ਅੰਦਰ ਦੀ। ਤੇ ਇੱਕ ਦਿਨ ਅੰਮ੍ਰਿਤ ਵੇਲੇ ਬੁਲਾ ਕੇ ਉਸ ਗੁਰਮੁਖ ਪਿਆਰੇ ਸਤਸੰਗੀ ਜਨ ਨੇ ਪੁੱਛਿਆ, ਭੁੱਖ ਕੋਈ ਲੈ ਕੇ ਆਇਆ ਤੇ ਵੈਸੇ ਆਇਆ? ਆਖੋ ਸਤਨਾਮ ਸ੍ਰੀ, ਕੋਈ ਭੁੱਖ ਲੈ ਕੇ ਆਇਆ ਤੇ ਵੈਸੇ ਹੀ ਆਇਆ? ਤੇ ਉਸ ਖੰਨੇ ਤੋਂ ਆਉਣ ਵਾਲੇ ਨੇ ਆਖਿਆ, ਮੈਂ ਇੱਕ ਭੁੱਖ ਲੈ ਕੇ ਆਇਆ, ਜੇ ਮੈਨੂੰ ਭੁੱਖ ਲੱਗੀ। ਤੇ ਬਾਬਾ ਜੀ ਕਹਿਣ ਲੱਗੇ, ਕੀ ਭੁੱਖ ਲੱਗੀ ਦੱਸ? ਬਾਬੇ ਨਾਨਕ ਦੇ ਤੇ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਇੱਥੇ ਤੇ ਹਰ ਦੀਆਂ ਝੋਲੀਆਂ ਭਰਦੀਆਂ, ਦੱਸ ਕੀ ਭੁੱਖ ਲੱਗੀ? ਤੇ ਉਸ ਨਾਮ ਮੰਗਣ ਵਾਲੇ ਨੇ ਆਖਿਆ, ਮਹਾਰਾਜ ਮੇਰਾ ਕੀਰਤਨ ਕਰਨ ਨੂੰ ਦਿਲ ਕਰਦਾ, ਮੈਂ ਸੰਗਤ ਨੂੰ ਕੀਰਤਨ ਸੁਣਾਵਾਂ। ਧਿਆਨ ਦਿਓ, ਚੰਗੜਾ ਮਾਰ ਕੇ ਬੈਠੋ, ਥੱਕਿਆ ਤੇ ਮੈਂ ਹਾਂ, ਗੱਡੀ ਦੇ ਵਿੱਚ ਸਫ਼ਰ ਕਰਕੇ ਆਇਆ। ਗੁਰੂ ਪਿਆਰੇ ਆਪੋ, ਵਾਹਿਗੁਰੂ, ਮੈਂ ਕੀਰਤਨ ਕਰਾਂ। ਅੱਗੋਂ ਜਵਾਬ ਸੀ, ਕਿਤੇ ਵਾਜਾ ਤਬਲਾ ਸਿੱਖਿਆ ਹੀ? ਮਹਾਰਾਜ ਜੀ, ਮੇਰੀ ਗਰੀਬੀ ਹੈ, ਨਾ ਮੈਂ ਤਬਲਾ ਸਿੱਖਿਆ, ਨਾ ਮੈਂ ਵਾਜਾ ਸਿੱਖਿਆ। ਤੇ ਉਹਦੇ ਕੋਲ ਬੜੀ ਪਾਵਰ ਹੁੰਦੀ ਜੇ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਬੋਲੋ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਅਸਲੀ ਉਹਨਾਂ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਸਾਧੂ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਅੱਗੋਂ ਸਤਨਾਮ ਸ੍ਰੀ ਉਹ ਖਜ਼ਾਨੇ ਬਖਸ਼ ਦਿੰਦਾ ਭਰ ਦਿੰਦਾ ਉਨਾ ਹੀ ਭਰ ਦਿੰਦਾ ਆਖਿਆ ਗਵਾਜਾ ਤਬਲਾ ਨਹੀਂ ਆਉਂਦਾ ਮਹਾਰਾਜ ਇਹੋ ਹੀ ਦਾਤ ਲੈਣ ਆਇਆ ਹੁਣ ਮੈਂ ਬਜੁਰਗ ਹੋ ਚੱਲਿਆ ਜਵਾਨੀ ਕਾਫੀ ਚੜ ਚੁੱਕੀ ਆ ਬਚਪਨ ਵਿੱਚ ਸਿੱਖੀ ਦਾ ਹੁਣ ਸਿੱਖਣ ਦੀ ਉਮਰ ਲੰਘ ਗਈ ਤੇ ਫਿਰ ਉਹਨਾਂ ਕਹਿੰਦਾ ਬਾਬੇ ਨਾਨਕ ਨੇ ਤੇਰੀ ਝੋਲੀ ਚ ਕੀਰਤਨ ਪਾਇਆ ਮਹਾਰਾਜ ਮੈਂ ਕਿਤਨਾ ਕੀਰਤਨ ਕਰੂ ਇਹ ਬਚਨ ਹੋਏ ਨੇ ਮੈਂ ਨਹੀਂ ਕਹਿੰਦਾ ਸੁਦੇਵ ਬੇਟੋ ਤੁਹਾਡੇ ਬਚਨ ਹੋਏ ਨੇ ਮਹਾਰਾਜ ਮੈਂ ਕੀਰਤਨ ਕਿਤਨਾ ਕਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹਵਾਲਾ ਦੇ ਕੇ ਉਸ ਮਹਾਤਮਾ ਗੁਰਮੁਖ ਜਨ ਨੇ ਪਟਿਆਲੇ ਵਾਲੇ ਨੇ ਆਖਿਆ ਕਿ ਗੁਰੂ ਨਾਨਕ ਕੇਵਲ ਗਾਉਂਦਾ ਸੀ ਸਾਜਤਾ ਮਰਦਾਨਾ ਹੀ ਗਾਉਂਦਾ ਸੀ ਆਖੋ ਸਤਨਾਮ ਸ੍ਰੀ ਕਿਤੇ ਬਾਬੇ ਨਾਨਕ ਨੂੰ ਕੋਈ ਸਾਜ ਵਜਾਉਂਦਾ ਵੇਖਿਆ ਜੀ ਕਿਸੇ ਬੁੱਟ ਸਾਜਤਾ ਮਰਦਾਨਾ ਵਜਾਉਂਦਾ ਸੀ ਜਾਂ ਬਾਬੇ ਨਾਨਕ ਦੇ ਕਰਮ ਤੇਰੀ ਝੋਲੀ ਕੀਰਤਨ ਨਾਲ ਭਰਤੀ ਨਹੀਂ ਵੀ ਸਾਜ ਵਜਾਏਗਾ ਤੇਰਾ ਕੀਰਤਨ ਤਾਂ ਵੀ ਪਿਆਰਾ ਲੱਗੂ ਮਹਾਰਾਜ ਉਹਦੇ ਲਈ ਕੀ ਮੈਨੂੰ ਕਰਨਾ ਪਊ ਤੇ ਫਿਰ ਮਹਾਤਮਾ ਕਹਿਣ ਲੱਗੇ 2:30 ਵਜੇ ਅੰਮ੍ਰਿਤ ਵੇਲੇ ਦਾ ਨਿਤਨੇਮ ਨੀ ਜਸਵੀਰ ਸਿਆ ਕਸਾਉਣਾ ਤੁਹਾਡੇ ਚੋਂ ਜਿਹੜਾ ਕੋਈ 2:30 ਵਜੇ ਉੱਠਦਾ ਹੱਥ ਖੜਾ ਕਰੋਗੇ ਆਖੋ ਵਾਹਿਗੁਰੂ ਕੋਈ ਡਰਨ ਵਾਲੀ ਗੱਲ ਕੋਈ ਨੀ ਆਪਾਂ ਸਾਰੇ ਵਿਦਿਆਰਥੀ ਹਾਂ ਕੋਈ 4 ਵਜੇ ਉੱਠਦਾ ਜਿਹੜਾ ਹੱਥ ਖੜਾ ਕਰੇ ਬਾਬਾ ਨਾਨਕ ਦੇ ਸ਼ਾਬਾਸ਼ ਸੰਘ ਹੀ ਆਉਂਦੇ ਆ 4 ਵਜੇ 5 ਵਜੇ ਉੱਠਣਾ ਗੁਰਸਿੱਖ ਦਾ ਧਰਮ ਹੈ ਗੁਰੂ ਰਾਮਦਾਸ ਦਾ ਬਚਨ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭੜਕੇ ਉੱਠ ਹਰ ਉਦਮ ਕਰੇ ਭੜਕੇ ਪ੍ਰਭਾਤੀ ਸ਼ਬਦ ਬੜਾ ਪਿਆਰਾ ਹੈ ਜੇ ਤੁਸੀਂ ਕਦੀ ਪੀਓ ਤੇ 8 ਵਜਦੇ ਨੂੰ ਪ੍ਰਭਾਤ ਨੀ ਕਹਿੰਦੇ ਅੱਜ ਕੱਲ ਦੇ ਜਿਹੜੇ ਚੁਣ ਕੇ ਗਿਆਨੀ ਮੇਰੇ ਵਰਗੇ ਤੁਰੇ ਉਹ ਕਹਿੰਦੇ ਜੀ ਅੰਮ੍ਰਿਤ ਵੇਲੇ ਦੀ ਕੋਈ ਜ਼ਰੂਰਤ ਨਹੀਂ ਜਿੰਨੇ ਵਜੇ ਮਰਜ਼ੀ ਨਾਮ ਜਪ ਲਓ ਤੇ ਉਹਨਾਂ ਨੂੰ ਇੱਕੋ ਸਵਾਲ ਕਰਨਾ ਚਾਹੀਦਾ ਕਿ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਉਦਮ ਕਰੇ ਭੜ ਕੇ ਤੇ ਪ੍ਰਭਾਤ ਭਾੜਿਆ 12 ਵਜੇ ਨੂੰ ਨੀ ਕਹਿੰਦੇ ਪ੍ਰਭਾਤ 8 ਵਜੇ ਨੂੰ ਨੀ ਕਹਿੰਦੇ ਪ੍ਰਭਾਤ ਕਿਤੇ 7 ਵਜੇ ਨੂੰ ਨੀ ਕਹਿੰਦੇ ਪ੍ਰਭਾਤ ਦਿਨ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਕਹਿੰਦੇ ਭਿੰਨੀ ਰਹਿ ਲੜੀਏ ਚਮਕਣ ਤਾਰੇ ਜਗ ਸੰਤ ਜਨਾ ਮੇਰੇ ਰਾਮ ਪਿਆਰੇ ਅੰਮ੍ਰਿਤ ਵੇਲੇ ਦੀ ਮਹੱਤਤਾ ਬੜੀ ਦੱਸੀ ਗੁਰਬਾਣੀ ਦੇ ਵਿੱਚ ਆਖੋ ਵਾਹਿਗੁਰੂ ਫਿਰ ਬਾਬਾ ਜੀ ਕਹਿਣ ਲੱਗੇ 2:30 ਵਜੇ ਦਾ ਨਿਤਨੇਮ ਨਾਲ ਜਸਵੀਰ ਸਿਆ ਛੱਡੀ ਕਰੀ ਤੇ ਸੱਚ ਜਾਣੇ ਅਸੀਂ ਬਚਨ ਤੇ ਤੁਸੀਂ ਵੀ ਸੁਣ ਜਾਣੇ ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਸੁਣਦਾ ਮਗਰ ਭਾਗਾਂ ਵਾਲੇ ਹੁੰਦੇ ਨੇ ਜਿਸ ਨੂੰ ਭੈ ਗੋਬਿੰਦ ਦਯਾਲਾ ਬੋਲੋਗੇ ਜਿਸ ਨੂੰ ਭੈ ਗੁਰ ਕਾ ਬਚਨ ਤੇ ਬੰਨਦੇ ਹੋ ਗੁਰੂ ਦਾ ਬਚਨ ਸੁਣਦਾ ਤੇ ਕੀ ਕਰਦਾ ਅਸੀਂ ਉਹ ਆ ਜਿਹੜੇ ਰੋਜ਼ ਸੁਣਦੇ ਉਹਨੇ ਪੱਲੇ ਬੰਨ ਲਿਆ ਬਚਨ ਤੇ ਰੰਗ ਲਾ ਕੇ 2:30 ਵਜੇ ਨੀ ਛੱਡਿਆ ਧਿਆਨ ਦਿਓ ਮੈਂ ਉਹਨਾਂ ਦੇ ਨਾਲ ਸਮਾਗਮ ਕਰਨ ਲਈ ਕਈ ਵਾਰ ਗੁਰੂ ਨਾਨਕ ਨੇ ਮੈਨੂੰ ਮੌਕਾ ਦਿੱਤਾ ਬੰਬੇ ਕਲਕੱਤੇ ਹੋਰਨਾਂ ਸ਼ਹਿਰਾਂ ਚ ਗੁਰਸਿੱਖੋ ਪਿਆਰੇ ਉਸ ਜੀਵ ਨੇ ਕਦੀ 2:30 ਵਜੇ ਦਾ ਨਿਤਨੇਮ ਜ਼ਿੰਦਗੀ ਭਰ ਫਿਰ ਛੱਡਿਆ ਹੀ ਆਪ ਹੀ ਨੀ ਜਪਿਆ ਸਾਰੇ ਸ਼ਹਿਰ ਵਿਚ ਆਵਾਜ਼ ਦਿੱਤੀ ਰਾਤ ਨੂੰ ਕੀਰਤਨ ਹੋਊਗਾ ਅੰਮ੍ਰਿਤ ਵੇਲਾ ਸੰਭਾਲਾਂਗੇ ਅੰਮ੍ਰਿਤ ਵੇਲੇ ਤੁਸੀਂ ਵੀ ਜਿੰਨੀ ਸੰਗਤ ਰਾਤ ਨੂੰ ਕਥਾ ਸੁਣਨ ਆਉਂਦੀ ਸੀ ਓਨੀ ਬੰਬੇ ਅੰਮ੍ਰਿਤ ਵੇਲੇ ਨਿਤਨੇਮ ਵਿਚ ਜੁੜ ਤੇ ਸਿਮਰਨ ਵਿਚ ਜੁੜਦੀ ਸੀ ਪਤਾ ਨੀ ਕਿੰਨੀਆਂ ਰੂਹਾਂ ਦੇ ਅੰਦਰ ਚੰਗਿਆਰੀ ਵੜ ਗਈ ਜਦੋਂ ਉਹਨੇ ਆਖਿਆ ਤੇਰਾ ਕੀਰਤਨ ਸਭ ਨੂੰ ਮਿੱਠਾ ਲੱਗੂਗਾ ਉਹ ਮਿੱਠਾ ਲਾਉਣ ਨੂੰ ਆਪਣੀ ਰਸਨਾ ਨੂੰ ਭਰ ਲਈ ਰਾਮ ਨਾਮ ਸਾਰ ਰਸ ਪੀਵੈ ਬੋਲੋਗੇ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇਸ਼ ਤੇ ਕਈਆਂ ਨੂੰ ਜਗਤ ਨੂੰ ਜੀਵਨ ਦੇ ਗਿਆ ਉਹ ਫੁੱਲ ਕਈਆਂ ਦੇ ਕੁਝ ਬੋਹ ਭਰ ਗਿਆ ਆਪਣੇ ਵਰਗੇ ਹੀ ਬਣਾ ਗਿਆ ਕਿਉਂਕਿ ਉਹਨੇ ਬਚਨ ਕਮਾਇਆ ਸੀ ਅੰਮ੍ਰਿਤ ਵੇਲੇ ਉੱਠਣ ਦਾ ਆਪ ਜੀ ਨੂੰ ਬੇਨਤੀ ਹੈ ਤੁਸੀਂ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਗੋਦ ਚ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਬੈਠੇ ਹੋ ਸਾਰਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬੈਠੇ ਹੋ ਤੇ ਤੁਸੀਂ ਚੌਂਕੜੇ ਮਾਰੋ ਵੱਡੀ ਸਿੱਧੀ ਕਰੋ ਛੋਟੀ ਛੋਟੀ ਆਵਾਜ਼ ਵਿਚ ਚਿੰਬ ਚਿੰਬ ਵਰਤ ਵਰਸਣ ਲੱਗ ਪਏ ਤੇ ਤੁਸੀਂ ਰੱਜੋ ਪੀਓ ਰੱਜ ਕੇ ਵਾਰ

ਸਤਨਾਮ ਸ੍ਰੀ ਅੰਦਰੋਂ ਕਰੋ ਸਤਨਾਮ ਗੁਰੂ ਗ੍ਰੰਥ ਸਾਹਿਬ ਦਾ ਇੱਕ ਪੂਰਨ ਵਚਨ ਹੈ ਕਲਯੁਗ ਮੈਂ ਇੱਕ ਨਾਮ ਆਧਾਰ ਆਧਾਰ ਜੇ ਤੁਸੀਂ ਆਖੋ ਨਾ ਕਲਯੁਗ ਦੇ ਵਿੱਚ ਕੋਈ ਆ ਦੋ ਤਾਂ 20 ਰੁਪਈਏ ਦਾ 50-100 ਕਰੋੜ ਰੁਪਇਆ ਆਸਰਾ ਨਾ ਕੋਈ ਭੈਣ ਆਸਰਾ ਨਹੀਂ ਕੋਈ ਪੁੱਤ ਆਸਰਾ ਨਹੀਂ ਕੋਈ ਭਰਾ ਆਸਰਾ ਨਹੀਂ ਕੋਈ ਸੱਜਣ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਆਸਰਾ ਨਹੀਂ ਕਲਯੁਗ ਮੈਂ ਇੱਕ ਨਾਮ ਅਧਾਰ ਬੋਲੋ ਕਲਯੁਗ ਮੈਂ ਇੱਕ ਸਮਝ ਲਓ ਕੱਲਾ ਬੋਲੋ ਨਹੀਂ ਗੁਰਸਿੱਖੋ ਤੁਹਾਡੇ ਚਰਨਾਂ ਤੇ ਮੈਂ ਮਸਤਕ ਰੱਖ ਕੇ ਬੇਨਤੀ ਕਰਦਾ ਬਚਨ ਆਪਣੀ ਸੁਰਤ ਦੇ ਕਾਗਜ਼ ਤੇ ਲਿਖੋ ਕਿ ਕਲਯੁਗ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ ਕਲਯੁਗ ਵਿੱਚ ਇੱਕ

ਅੰਤਰ ਮੰਨੋ ਕਲ ਯੁਗ ਮੈਂ ਇੱਕ ਨਾਮ ਆਧਾਰ ਬੋਲੋ ਕਲ ਯੁਗ ਮੈਂ ਬੋਲੋ ਕਲ ਯੁਗ ਮੈਂ ਇੱਕ ਵਚਨ ਹੋਰ ਬਾਪੂ ਦਾ ਰੋਜ਼ ਪੜ੍ਹਦੇ ਹੋ ਤੁਸੀਂ ਤੀਸਰੇ ਬਾਪੂ ਜੀ ਕਹਿੰਦੇ ਆਵਾਸੀਆਂ ਨਾਲ ਭਾਈ ਵਾਹਿਗੁਰੂ ਆਖੋ ਵਾਹਿਗੁਰੂ ਸਾਚਾ ਨਾਮ ਮੇਰਾ ਬੋਲੋ ਸਾਚਾ ਨਾਮ ਮੇਰਾ ਇਹ ਗੱਲ ਇਹ ਵਚਨ ਤੀਸਰੇ ਬਾਪੂ ਗੋਦਵਾਲੇ ਸਤਿਗੁਰੂ ਦਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣ ਇਹ ਵਚਨ ਉਹਨਾਂ ਦੀ ਰਚਨਾ ਤੋਂ ਨਿਕਲਿਆ ਹੈ ਕਿ ਮੇਰਾ ਕੋਈ ਆਸਰਾ ਨਾ ਪੁੱਤ ਨਾ ਧੀ ਨਾ ਭੈਣ ਨਾ ਭਰਾ ਹੋਰ ਕੋਈ ਆਸਰਾ ਨਹੀਂ ਸਾਚਾ ਨਾਮ ਮੇਰਾ ਆਖਿਰ ਜੀ ਕੀ ਮਿਲਿਆ ਜਦਨ ਦਾ ਨਾਮ ਦਾ ਆਸਰਾ ਲਿਆ ਜੀ ਤੇ ਪਤਾ ਨੀ ਕਿੰਨੀ ਵਸਵਾਦ ਅਵਸਥਾ ਵਿਚ ਕਿਤੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਬੋਲਣਾ ਜਿਨ ਭੁੱਖਾਂ ਤੁਸੀਂ ਕੀ ਸੋਚਦੇ ਕਿ ਜਿਸ ਬੰਦੇ ਕੋਲ ਦੌਲਤ ਆ ਰਹੇ ਉਹਦੀਆਂ ਭੁੱਖਾਂ ਮਿਟ ਜਾਂਦੀਆਂ ਆਖੋ ਵਾਹਿਗੁਰੂ ਤੁਸੀਂ ਕੀ ਸੋਚਦੇ 500 ਗਜ ਦੀ ਕੋਠੀ ਚ ਰਹਿਣ ਵਾਲੇ ਦੀ ਭੁੱਖ ਮਿਟ ਗਈ ਆਪਣੇ ਅੰਦਰ ਨੂੰ ਪੁੱਛੋ ਹਿੰਦੁਸਤਾਨ ਦੇ ਮਹਿਲਾਂ ਵਿਚ ਰਾਜਾ ਬਣ ਕੇ ਬਹਿ ਗਿਆ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਕੇ ਬਹਿ ਗਿਆ ਕੀ ਉਹ ਸੁਖੀ ਹੋ ਗਿਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਰਿਹਾ ਭੁੱਖ ਨੀ ਮਿਟੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕ ਨਾਮ ਚ ਇੰਨੀਆਂ ਬਰਕਤਾਂ ਨੇ ਨਾਮ ਜਿਨ੍ਹਾਂ ਦੇ ਘਰ ਆ ਜਾਏ ਉਹਨਾਂ ਦੀ ਸਾਰੀਆਂ ਭੁੱਖਾਂ ਮੈਂ ਥੋੜਾ ਜਿਹਾ ਨਸ਼ਾ ਰੱਖਣਾ ਔਲਾਦ ਨਾਲ ਦੁਨੀਆ ਬੜਾ ਪਿਆਰ ਕਰਦੀ ਮਗਰ ਔਲਾਦ ਦਾ ਸੁੱਖ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਮਾਰ ਦਿੰਦੀ ਔਲਾਦ ਆਖੋ ਸਤਨਾਮ ਕੱਲ ਮੇਰੇ ਅੰਮ੍ਰਿਤਸਰ ਸਾਹਿਬ ਦੇ ਕੋਲ ਕਿਸੇ ਪਿੰਡ ਵਿੱਚ ਇੱਕ ਬੱਚਾ ਕਿਸੇ ਨਸ਼ੇ ਆਦੀ ਹੋ ਗਿਆ ਆਖੋ ਸਤਨਾਮ ਫਾਹ ਲੈਣ ਦੀ ਕੋਸ਼ਿਸ਼ ਕੀਤੀ ਮਾਂ ਪਿਓ ਨੂੰ ਕਹਿੰਦਾ ਸੀ ਮੈਨੂੰ ਨਸ਼ਾ ਲੈ ਕੇ ਦਿਓ ਮਾਂ ਨੇ ਕਿਹਾ ਪੁੱਤ ਹੱਥੀ ਯਾਰ ਇਦਾਂ ਦੇ ਨਾਲ ਉਸ ਪੁੱਤ ਨੇ ਫਿਰ ਚਾਕੂ ਕੱਢਿਆ ਚਾਕੂ ਜਿਹੜੀ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖਿਆ ਜਿਹੜੀ ਮਾਂ ਨੇ ਸੁੱਕੇ ਥਾਂ ਤੇ ਉਹਨੂੰ ਪਾਇਆ ਤੇ ਆਪ ਗਿੱਲੇ ਥਾਂ ਪੈਂਦੀ ਰਹੀ ਇਹ ਭਜਨ ਭਾਈ ਗੁਰਦਾਸ ਜੀ ਨੇ ਲਿਖੇ ਉਸ ਮਾਂ ਦੇ ਪੇਟ ਵਿੱਚ 12 ਚਾਕੂ ਮਾਰੇ ਉਸ ਮੁੰਡੇ ਨੇ ਪਾੜ ਕੇ ਰੱਖਤੀ ਮਾਂ ਦਾ ਪੇਟ ਅੰਦਰਾਂ ਸਾਰੀਆਂ ਬਾਹਰ ਔਲਾਦ ਤਾਂ ਦੁਨੀਆਂ ਨੂੰ ਮਿਲ ਜਾਂਦੀ ਔਲਾਦ ਦੇ ਸੁੱਖ ਬੜੇ ਔਖੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਨਾਮ ਆਇਆ ਉਹਨਾਂ ਨੂੰ ਔਲਾਦ ਦਾ ਵੀ ਸੁੱਖ ਮਿਲਿਆ ਜਿਨ ਭੁੱਖਾਂ ਬੋਲੋ ਨਾ ਜਿਨ ਭੁੱਖਾਂ ਔਲਾਦ ਦੇ ਪਿਆਰ ਦੀ ਵੀ ਭੁੱਖ ਆ ਲੋਕੀ ਔਲਾਦ ਮੰਗਦੇ ਪੁੱਤ ਹੋ ਜਾਂਦੇ ਮਗਰ ਕਈ ਵਾਰ ਉਹ ਪੁੱਤ ਯਮ ਬਣ ਜਾਂਦੇ ਯਮ ਧੀਆਂ ਯਮ ਬਣ ਜਾਂਦੀਆਂ ਨਵਾਂ ਯਮ ਬਣ ਜਾਂਦੀਆਂ ਭੈਣ ਭਰਾ ਕਈ ਵਾਰ ਯਮ ਬਣ ਜਾਂਦੇ ਉਹ ਹੀ ਲੈ ਜਾਂਦੇ ਮਗਰ ਬਾਪੂ ਕਹਿੰਦਾ ਜਦੋਂ ਦਾ ਨਾਮ ਜਪਣਾ ਸ਼ੁਰੂ ਕੀਤਾ ਸਭ ਭੁੱਖਾਂ ਮਿਟੀਆਂ ਔਲਾਦ ਦਾ ਨਵਾਂ ਦਾ ਪੁੱਤਾਂ ਦਾ ਧੀਆਂ ਦਾ ਸਮਾਜ ਵਾਲਾ ਦੌਲਤ ਦਾ ਹਰ ਸੁੱਖ ਮੇਰੇ ਘਰ ਵਿੱਚ ਆਇਆ ਮਗਰ ਉਹਦਾ ਆਧਾਰ ਮੈਂ ਬੇਸ ਜੋ ਬਣਾਇਆ ਉਹ ਸੀ ਵਾਹਿਗੁਰੂ ਤੇ ਤੁਸੀਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਬਣੀ ਇਸ ਤਰ੍ਹਾਂ ਵੀ ਲਿਖਿਆ ਜਲ ਜਾਓ ਜੀਵਨ ਨਾਮ ਬਿਨਾ ਜਲ ਜਾਓ ਜੀਵਨ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਜੀਵਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਕਿਉਂ ਨੀ ਲੱਗ ਜਾਂਦੀ ਜਿਹੜਾ ਨਾਮ ਨਹੀਂ ਜਾਂਦਾ ਜਲ ਕਿਉਂ ਨੀ ਜਾਂਦਾ ਜਲ ਜਾਓ ਮੈਂ ਤਾਂ ਨੀ ਕਹਿ ਰਿਹਾ ਬੋਲੋ ਬਾਬੇ ਨਾਨਕ ਦੀ ਬਾਣੀ ਜਲ ਜਾਓ ਜੀਵਨ ਜਿਹੜਾ ਜੀ ਨਾਮ ਬਿਨਾ ਜਿਹੜਾ ਨਾਮ ਤੋਂ ਬਿਨਾਂ ਜੀਵਨ ਆ ਜਲ ਐਸੇ ਜੀਵਨ ਨੂੰ ਕੀ ਕਰਨਾ ਸਤਿਗੁਰੂ ਕਿਰਪਾ ਕਰੇ ਜਿਹੜੇ ਅੱਜ ਦੀ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਕਾਦਰ ਪਿਤਾ ਦਾ ਇਹ ਵਚਨ ਹੈ ਮੈਂ ਇੱਕ ਸ਼ਬਦ ਬੋਲਿਆ ਜੇ ਕਰਨ ਕਾਦਰ ਬੜੀ ਪਾਵਨ ਹੈ ਬਾਬੇ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ ਇੱਕ ਬੰਗਾਲੀ ਕਹਿੰਦਾ ਹੈ ਇਹ ਕਹਿੰਦਾ ਜਦੋਂ ਆਸਾਮ ਤੇ ਬੰਗਾਲ ਦੀ ਯਾਤਰਾ ਤੇ ਸਤਿਗੁਰੂ ਗਏ ਨੇ ਧਿਆਨ ਦਿਓ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਉਸ ਏਰੀਏ ਚ ਜਾ ਕੇ ਬਾਬੇ ਤੇਗ ਬਹਾਦਰ ਪਿਤਾ ਜੀ ਨੇ ਬਹੁਤ ਪ੍ਰਚਾਰ ਕੀਤਾ ਗੋਬਿੰਦ ਰਾਏ ਜੀ ਦਾ ਆਗਮਨ ਵੀ
ਇਹਨਾਂ ਦੀ ਗਹਿਣਾ ਜਿਹੜੀ ਹੋਇਆ ਉਹ ਪ੍ਰਚਾਰ ਤੇ ਗਏ ਸੀ। ਆਪ ਜਪੋ ਆਪ ਜਪਾਓ, ਸੜਦੇ ਬੜਦੇ ਇਲਾਕਿਆਂ ਵਿੱਚ ਜਾ ਕੇ ਸਾਰਿਆਂ ਦੇ ਮੂੰਹ ਕਢਾਇਆ ਵਾਹਿਗੁਰੂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਉਹ ਬੰਗਾਲੀ ਕਹਿੰਦਾ ਹੈ ਕਿ ਮੇਰਾ ਉਸਤਾਦ ਜਿਹੜਾ ਚੌਥੇ ਥਾਂ ਸੀ ਨਾ ਜਿਸ ਗੱਦੀ ਤੇ ਅੱਜ ਮੈਂ ਬੈਠਾ ਵਕੀਲ ਆ, ਉਹ ਇੱਕ ਡੈਰੀ ਕੱਢ ਕੇ ਵਿਖਾਉਂਦਾ ਕਹਿੰਦਾ ਜਿਹੜਾ ਮੇਰਾ ਉਸਤਾਦ ਦਾ ਉਸਤਾਦ ਸੀ ਬਾਬੇ ਤੇਗ ਬਹਾਦਰ ਮਹਾਰਾਜ ਦੇ ਨਾਲ ਅਸਾਮ ਤੇ ਬੰਗਾਲ ਦੀ ਯਾਤਰਾ ਤੇ ਰਿਹਾ ਹੈ, ਧਿਆਨ ਦਿਓ ਜੀ। ਤੇ ਕਹਿੰਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਡੈਰੀ ਲਿਖਦਾ ਰਿਹਾ ਰੋਜ਼ ਦੀ ਰੋਜ਼, ਇਕਾਗਰ ਕਰੋ ਡੈਰੀ ਲਿਖਦਾ ਰਿਹਾ ਜਿਹਨੂੰ ਕਿਸੇ ਦੀ ਡੈਰੀ ਵੀ ਕੀ। ਉਹ ਇਹ ਵੀ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਵਜੇ ਉੱਠਦੇ ਸੀ, ਧਿਆਨ ਦਿਓ। ਲੋਕੀ ਤਾਂ ਕਹਿੰਦੇ ਜੇ ਉਹਦਾ ਗੁਰੂ ਹੁੰਦਾ ਉਹਦੇ ਸਿੱਖ ਆਪਣੀ ਡੈਰੀ ਚ ਲਿਖਦਾ ਕੋਈ ਜ਼ਿੰਦਗੀ ਦਾ ਜਨਮ ਇਹੋ ਜਿਹਾ ਨੋਟ ਨਹੀਂ ਕੀਤਾ ਜਦੋਂ ਗੁਰੂ ਤੇਗ ਬਹਾਦਰ ਪੌਣੇ ਦੋ ਵਜੇ ਨੀ ਉੱਠੇ, ਕਿੰਨੇ ਵਜੇ ਪੌਣੇ ਦੋ ਵਜੇ ਨੀ ਉੱਠੇ। ਮੈਂ ਨੀ ਇੱਕ ਦਿਨ ਵੀ ਨੋਟ ਕੀਤਾ ਜਦੋਂ ਗੁਰੂ ਅੱਠ ਵਜੇ ਤੱਕ ਸੁੱਤਾ ਰਿਹਾ ਹੋਵੇ, ਜਦੋਂ ਗੁਰੂ ਨੌ ਵਜੇ ਤੱਕ ਸੁੱਤਾ ਰਿਹਾ ਹੋਵੇ। ਦੂਸਰੀ ਗੱਲ ਕੀਤੀ ਕਿ ਸਤਿਗੁਰੂ ਪ੍ਰਸ਼ਾਦਾ ਬੜਾ ਘੱਟ ਛੱਡਦੇ ਸੀ, ਬੋਲਦੇ ਬੜੇ ਘੱਟ ਸੀ। ਜਿਹੜੀ ਸਭ ਤੋਂ ਅਹਿਮ ਗੱਲ ਉਹ ਕਹਿੰਦਾ ਮੈਂ ਨੋਟ ਕੀਤੀ ਉਹ ਸੀ ਕਿ ਸਤਿਗੁਰੂ ਜੀ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਜੀਵਨ ਵਿੱਚ ਰਿਹਾ ਉਹ ਹੱਸੇ ਨਹੀਂ। ਕੀ ਜੀ? ਹੱਸੇ ਹੀ ਨਹੀਂ ਸਾਰਾ ਜੀ, ਹੱਸੇ ਹੀ। ਤੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਨਾ ਤੇ ਤੁਹਾਨੂੰ ਸਹਿਜੇ ਹੀ ਗਿਆਨ ਹੋ ਜਾਊਗਾ ਕਿ ਵਾਕਿਆ ਹੀ ਨਹੀਂ ਹੱਸੇ ਹੋਣਗੇ। ਸਾਰੀ ਬਾਣੀ ਵਰਾਂਦੀ, ਸਾਰੀ ਬਾਣੀ ਤੇ ਅਕਾਲ ਪੁਰਖ ਦੇ ਅੱਗੇ ਤਰਲੇ ਹੀ ਪਾਏ, ਸਾਰੀ ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਇਹ ਹੀ ਕਿਹਾ ਹੈ ਮਾਈ ਮਨ ਮੇਰੋ ਬਸਣਾ ਹੈ। ਕਦੀ ਆਖਿਆ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਕਿਤੇ ਵਿਰਾਗ ਦੇ ਕੀ ਮਾਰੇ ਸਾਰੀ ਬਾਣੀ ਵਿੱਚ ਮਨ ਨੂੰ ਸਮਝਾਇਆ, ਮਨ ਰੇ ਕਹਾਂ ਪਇਓ ਤੈ ਬੋਰੀ ਜਾਗ ਲਿਓ ਰੇ ਮਨ ਜਾਗ ਲਿਓ ਕਾਂਗਾ ਪਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਿਤੇ ਬਾਰ ਬਾਰ ਆਖਿਆ

ਆਦਿ ਦੇ ਮਾਰੋ ਮਹਿਸੂਸ ਕਰੋਗੇ ਕਿ ਆਨੰਦ ਆਓ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਜਗਤ ਦੀ ਪ੍ਰੀਤੀ ਝੂਠੀ ਹੈ। ਅਗੋ ਸਤਨਾਮ ਸ੍ਰੀ ਜਗਤ ਦੀ ਪ੍ਰੀਤੀ ਨਹੀਂ ਅਜੇ ਕਹਿ ਰਹੇ ਹੋ ਮਹਿਸੂਸ ਕਰੋਗੇ ਨਾ ਮਹਿਸੂਸ ਕਈਆਂ ਨੂੰ ਸਾਲ ਲੱਗ ਚੁੱਕੇ ਨੇ ਕਈਆਂ ਨੂੰ ਭਰਾਵਾਂ ਧੋਖਾ ਦਿੱਤਾ ਦੋਸਤਾਂ ਦਿੱਤਾ ਮਿੱਤਰਾਂ ਨੇ ਦਿੱਤਾ ਸਮਾਜ ਨੇ ਦਿੱਤਾ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਕਰਨ ਦੀ ਜ਼ਰੂਰਤ ਹੈ ਜਿੱਦਾਂ ਬਾਣੀ ਨੂੰ ਮਹਿਸੂਸ ਕਰਕੇ ਪੜਾਂਗੇ ਬਹੁਤ ਕੁਝ ਮਿਲੂ ਸਟਾਰਟ ਫਿਰ ਪਹਿਲਾਂ ਵੇਖੋ ਕਿ ਜਿਹਨਾਂ ਦੇ ਨਾਲ ਮੈਂ ਪਿਆਰ ਕਰਦਾ ਉਹ ਮੇਰੇ ਨਾਲ ਪਿਆਰ ਨਹੀਂ ਸੀ ਕਰਦੇ ਸੁੱਖ ਮੈਂ ਬਹੁਤ ਸੰਗੀ ਪਾਏ ਦੁੱਖ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਮੇਰੇ ਸੁੱਖਾਂ ਨਾਲ ਪਿਆਰ ਕਰਦੇ ਸੀ ਆਹ ਗੱਲ ਬਚਨ ਕਰਦੇ ਹਾਂ ਰੁੜਕੀ ਸ਼ਹਿਰ ਵਿਚ ਬਚਨ ਕੀਤਾ ਸੀ ਆਪਣੇ ਸਤਨਾਮ ਸ੍ਰੀ ਵਾਹਿਗੁਰੂ ਤੇ ਬਚਨ ਕਰਦੇ ਹਾਂ ਬੇਨਤੀ ਕੀਤੀ ਸੀ ਕਿ ਤੂੰ ਪਾਪ ਦੁਕਾਨ ਤੇ ਕਿਹਦੇ ਲਈ ਕਰਦਾ ਹੈ ਤੁਸੀਂ ਵੀ ਦੁਕਾਨਦਾਰ ਹੋ ਸ਼ਹਿਰ ਦੇ ਰਹਿਣ ਵਾਲੇ ਹੋ ਮਾਫ ਕਰਨਾ ਮੈਂ ਪਰਸਨਲ ਅਟੈਕ ਨਹੀਂ ਕਿਸੇ ਤੇ ਕਰ ਰਿਹਾ ਮਤਲਬ ਮੈਂ ਜੋ ਗੁਰੂ ਕਹਿਣਾ ਚਾਹੁੰਦਾ ਮੈਂ ਕਹਿਣਾ ਉਸੇ ਪਹੁੰਚ ਨਹੀਂ ਆਉਣਾ ਆਖੋ ਸਤਨਾਮ ਸ੍ਰੀ ਜੇ ਸਤਿਗੁਰੂ ਦਾ ਗੁਰੂ ਮਨਾਉਂਦੇ ਹੋ ਕਹਿੰਦੇ ਭੈ ਕਾਬੂ ਕੋ ਤੇ ਨਾ ਭੈ ਮਾਨਤ ਨਾ ਕਿਸੇ ਨੂੰ ਡਰ ਦਿਓ ਤੇ ਨਾ ਕਿਸੇ ਦਾ ਡਰ ਲਓ ਇੱਕ ਵਾਰ ਵਾਹਿਗੁਰੂ ਉੱਥੇ ਬਚਨ ਆਇਆ ਸੀ ਹੁਕਮਨਾਮਾ ਲੈ ਕੇ ਲਾਇਆ ਸੀ ਅਨ ਕਾਏ ਰਾਤ ਰਿਆ ਵਾਟ ਦੁਹੇਲੀ ਰਾਮ ਪਾਪ ਕਮਾਨ ਦਿਆ ਤੁਸੀਂ ਸਾਰੇ ਪੜ੍ਹ ਸਕਦੇ ਹੋ ਤੇ ਫਿਰ ਪੜ੍ਹੋ ਪਾਪ ਆਪਣੇ ਆਪ ਨੂੰ ਆਖੋ ਕਿਹਨੂੰ ਕਹਿਣਾ ਹੈ ਕਿਹਨੂੰ ਕਹਿਣਾ ਹੈ ਬਿਦਰ ਕਈ ਵਾਰ ਆਪਾਂ ਸੋਚਣ ਦਾ ਹੁੰਦਾ ਜਿਹੜਾ ਮੇਰਾ ਗੁਆਂਢੀ ਆ ਉਹ ਪਾਪ ਕਰਦਾ ਮੈਂ ਸਦਾ ਕਰਨਾ ਸੋਚਦੇ ਤੇ ਜਦੋਂ ਇਹ ਬਾਣੀ ਪੜ੍ਹਦੇ ਆ ਕਹਿੰਦੇ ਆ ਤੈਨੂੰ ਕਹਿਣ ਡਰ ਮਹਾਰਾਜ ਮੈਨੂੰ ਥੋੜੇ ਕਹਿੰਦੇ ਇਹ ਤੁਸੀਂ ਕੈਮਰੇ ਦਾ ਫੋਕਸ ਆਪਣੇ ਤੇ ਸੁੱਟੋ ਤੇ ਕਦੀ ਵੇਖੋ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਗੋਹ ਨਾਲ ਅਸੀਂ ਵੀ ਕਿਤੇ ਨਾ ਕਿਤੇ ਪਾਪ ਕਰਦੇ ਹਾਂ ਆਖੋ ਸਤਨਾਮ ਸ੍ਰੀ ਸਾਡੇ ਕੋਲੋਂ ਵੀ ਕਿਸੇ ਦਾ ਦਿਲ ਦੁਖਦਾ ਹੈ ਅਸੀਂ ਵੀ ਘੱਟ ਤੋਰਦੇ ਹਾਂ ਝੂਠ ਬੋਲਦੇ ਹਾਂ ਧਿਆਨ ਦੇਣਾ ਜਿਹੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਰ ਕਹਿੰਦੇ ਪਾਪ ਕਿਹਨਾਂ ਦੀ ਕਰਨਾ ਹੈ ਸਭ ਤੋਂ ਪਹਿਲਾ ਪੁਆਇੰਟ ਸੀ ਔਰਤ ਲਈ ਇਨਸਾਨ ਪਾਪ ਕਰਦਾ ਹੈ ਔਰਤ ਲਈ ਆਪਣੀ ਲਈ ਉਹ ਕਹਿੰਦੀ ਜਾਂਦਿਆਂ ਨੇ ਸਾਡੇ ਘਰ ਫਰਿੱਜ ਹੈ ਨੀ ਸਾਡੇ ਘਰ ਸੋਫਾ ਹੈ ਨੀ ਮੇਰੇ ਕੋਲ ਸੋਨਾ ਹੈ ਨੀ ਮੇਰੇ ਕੋਲ ਚੰਗੇ ਕੱਪੜੇ ਹੈ ਨੀ ਤੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸਤਰੀ ਲੋੜੇ ਜੇ ਪੜ੍ਹਦੇ ਉੱਥੇ ਇਸਤਰੀ ਲੋੜੇ ਸੋਨਾ ਲੋਹਾ ਇਹ ਤੇਰੇ ਕੋਲ ਲੋਚਦੀ ਹੈ ਕਿ ਸੋਨਾ ਤੇ ਚਾਂਦੀ ਮੈਨੂੰ ਦੇ ਧਿਆਨ ਦੇ ਜੇ ਤੇਰੀ ਤੂੰ ਪਾਪ ਕਰ ਲੈਣਾ ਇਹ ਤੇਰੇ ਕੋਲ ਹੋਰ ਕੁਛ ਨੀ ਲੋਚਦੀ ਇਸਤਰੀ ਲੋੜੇ ਸੋਨਾ ਰੂਪਾ ਤੇਰੀਆਂ ਯਾਰਾਂ ਮਿੱਤਰਾਂ ਦੀਆਂ ਲੈਣਾ ਲੱਗੀਆਂ ਇਹ ਤੇਰੇ ਕੋਲ ਕੀ ਲੋੜਦੇ ਮਿੱਤਰ ਲੋੜਨ ਸੁਖਾ ਦਾਤਾ ਮਿੱਤਰ ਤੇਰੇ ਕੋਲ ਚੰਗੇ ਚੰਗੇ ਖਾਣੇ ਲੋਚਦੇ ਨੇ ਤੇਰੇ ਕੋਲ ਵੱਡੀ ਗੱਡੀ ਹੋਵੇ ਤੂੰ ਫਾਈਵ ਸਟਾਰ ਹੋਟਲ ਸਾਨੂੰ ਲੈ ਕੇ ਜਾਵੇਂ ਚੰਗੇ ਚੰਗੇ ਖਾਣੇ ਇਸ ਗੱਲ ਤੇ ਤੇਰੇ ਮਿੱਤਰਾਂ ਦੀ ਭੀੜ ਹੈ ਇਸ ਗੱਲ ਤੇ ਤੂੰ ਔਰਤ ਨੂੰ ਜਿਹਨੂੰ ਕਹਿੰਦਾ ਕਿ ਮੇਰੀ ਬੜੀ ਹਮਦਰਦ ਹੈ ਇਹਦੀ ਦੌੜ ਤੇਰੇ ਕੋਲ ਸੋਨੇ ਤੇ ਚਾਂਦੀ ਤੱਕ ਇਹ ਬਚਨ ਗੁਰੂ ਨਾਨਕ ਸਾਹਿਬ ਦਾ ਮੇਰਾ ਨਹੀਂ ਆਖੋ ਸਤਨਾਮ ਸ੍ਰੀ ਇਸ ਗੱਲ ਤੇ ਮੇਰੀ ਧੀ ਕੋਈ ਕਿੰਤੂ ਪਰੰਤੂ ਨਾ ਕਰੇ ਇਸ ਗੱਲ ਉੱਤੇ ਕੋਈ ਵੀਰ ਨਾ ਕਰੇ ਗੁਰੂ ਦੀ ਗੱਲ ਉੱਤੇ ਟਿੱਪਣੀ ਨਾ ਕਰੇ ਇਸਤਰੀ ਲੋੜੇ ਬੋਲੋਗੇ ਜਰਾ ਇਸਤਰੀ ਸੋਨਾ ਰੂਪਾ ਸੋਨਾ ਰੂਪਾ ਮਣੀ ਚਾਂਦੀ ਤੇ ਮਿੱਤਰ ਲੋੜਨਾ ਸੁਖਾ ਦਾਤਾ ਮਿੱਤਰ ਚੰਗੇ ਚੰਗੇ ਖਾਣੇ ਚੰਗੇ ਚੰਗੇ ਸੁੱਖ ਲੋਚਦੇ ਨੇ ਏਸੀ ਚ ਰਵਾਂ ਮੇਰਾ ਮਿੱਤਰ ਅਮੀਰ ਹੋਵੇ ਉਹਦੀ ਤੇਰੇ ਨਾਲ ਕੋਈ ਯਾਰੀ ਨਹੀਂ ਤੇਰੇ ਸੁੱਖਾਂ ਨਾਲ ਯਾਰੀ ਉਹਦਾ ਤੇਰੇ ਨਾਲ ਕੋਈ ਪਿਆਰ ਨਹੀਂ ਅੱਜ ਤੂੰ ਕੰਗਲਾ ਹੋ ਕੇ ਸੜਕ ਤੇ ਬਹਿ ਜਾ ਜੇ ਤੇਰੇ ਕੋਲ ਦੋ ਮਿੰਟ ਵੀ ਬਹਿਣਗੇ ਤੇ ਕਹਿਣਾ ਕਿਉਂ ਏਸੀ ਕਮਰੇ ਤੇ ਨਿਕਲ ਕੇ ਤੂੰ ਜੇ ਕਿਤੇ ਕੁਦਰਤ ਨਾ ਕਰੇ ਤੈਨੂੰ ਕੋਈ ਜਗ੍ਹਾ ਨਾ ਮਿਲੇ ਤੂੰ ਪੁਲ ਦੇ ਥੱਲੇ ਬੈਠਾ ਹੋਵੇ ਜਿੱਥੇ ਲੋਕੀ ਬੈਠੇ ਹੀ ਨਾ ਆਪਾਂ ਸਤਨਾਮ ਕਿੰਨੇ ਲੋਕੀ ਦੋਸਤ ਬਣਦੇ ਜਿਹੜਾ ਪੁਲਾਂ ਥੱਲੇ ਬੈਠੇ ਇਹ ਗੱਲ ਨੋਟ ਕਰੋ ਕਿ ਦੁਨੀਆਂ ਸੁੱਖਾਂ ਦੀ ਦੋਸਤ ਆ ਔਰਤ ਤੇ ਮਿੱਤਰ ਦੀ ਫੋਟੋ ਵਿਖਾ ਕੇ ਮੇਰੇ ਸਾਹਿਬ ਨੇ ਬੜਾ ਪਿਆਰਾ ਇੱਕ ਕਰਾਰੀ ਚੋਟ ਮਾਰੀ ਮੇਰੇ ਸਾਹਿਬ ਕਹਿੰਦੇ ਨਾਨਕ ਪਾਪ ਕਰੇ ਤਿਲ ਕਾਰਨ ਨਹੀਂ ਪਤਾ ਲੱਗਾ ਨਾਨਕ ਪਾਪ ਕਰੇ ਇਹਨਾਂ ਲਈ ਪਾਪ ਕਰ ਔਰਤ ਲਈ ਤੇ ਮਿੱਤਰਾਂ ਲਈ
ਇਨਕ ਤੇ ਪਾਪ ਕਮਾਵੰਦਿਆ। ਜੇ ਤੁਸੀਂ ਇੱਥੇ ਹੋ ਤੇ ਬੋਲੋ ਨਾ ਲੱਕ ਸਿੱਧਾ ਕਰਕੇ ਪਾਪ ਕਮਾਵੰਦਿਆ। ਕਿਆ ਕਰੋ ਆਪਣੇ ਆਪ ਨੂੰ ਪਾਪ ਕਮਾਣ ਅੱਗੇ ਬਹੁਤ ਹੀ ਲਿਖਿਆ ਅੱਗੇ ਲਿਖਿਆ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਸਦਾ। ਜੇ ਤੂੰ ਆਖੇ ਵੀ ਇਹ ਜਨਮ ਐਰਕਾ ਤੇ ਔਰਤ ਲਈ ਤੇ ਮਿੱਤਰਾਂ ਨੀ ਲਾ ਜਾਣ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਫੇਰ ਕਦੋਂ ਸੇ ਦੇ ਆਵੇ ਪਤਾ ਨੀ ਤੈਨੂੰ ਇਸ ਗੱਲ ਦਾ ਕਿ ਦੁਬਾਰਾ ਮਨੁੱਖਾ ਜਨਮ ਮਿਲਣਾ ਕਿ ਨਹੀਂ। ਇਸ ਮਨੁੱਖਾ ਜਨਮ ਵਿੱਚ ਜਿਹੜੇ ਕਾਰਜ ਨੂੰ ਤੈਨੂੰ ਮਾਲਕ ਨੇ ਭੇਜਿਆ ਉਹ ਕੰਮ ਕਰ। ਅੱਗੋ ਸਤਨਾਮ ਸ੍ਰੀ ਪੜ੍ਹਦੇ ਹੋ ਰਸ ਵਿੱਚ ਗੁਰੂ ਪਿਆਰੇ ਮੋਟਾ ਜਿਹਾ ਬਚਨ ਇੱਕ ਪੱਲੇ ਵਾਲੋ ਭਈ ਪ੍ਰਾਪਤ ਦੀ ਪੜ੍ਹਦਾ ਰਿਹਾ ਕਿੰਨੇ ਕੁ ਕਦਮ ਤੁਰੇ ਹੋ ਗੋਬਿੰਦ ਵੱਲ ਨੂੰ ਕਿੰਨੇ ਕਦਮ ਯਾਤਰਾ ਕੀਤੀ ਗੋਬਿੰਦ ਵੱਲ ਨੂੰ ਕਿੰਨੀ ਕਿਰਾਇਤ ਰੱਖੀ ਕਿੰਨਾ ਨਿਤਨੇਮ ਕੀਤਾ ਕਿੰਨੀ ਬਾਣੀ ਪੜ੍ਹੀ ਕਿੰਨਾ ਸਿਮਰਨ ਕੀਤਾ ਇਹ ਪੜ੍ਹਦੇ ਤਾਂ ਆਪਾਂ ਬਹੁਤਾਂ ਕੋਈ ਕੀਰਤਨੀਆਂ ਕਥਾਵਾਂ ਚ ਕਾਵੇ ਆਪਾਂ ਬਹੁਤ ਪਿੱਛੇ ਪਿੱਛੇ ਉੱਚੀ ਉੱਚੀ ਬੋਲਦੇ ਹਾਂ ਗੋਬਿੰਦ ਮਿਲਣ ਕੀ ਏ ਤੇਰੀ ਪਰੀ ਆ ਮਗਰ ਅਸੀਂ ਕਹਿੰਦੇ ਮੈਂ ਨਾਲ ਦੇ ਨੂੰ ਕਹਿੰਦੇ ਹਾਂ ਮੈਨੂੰ ਥੋੜੀ ਗੱਲ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਗਰ ਤੂੰ ਆਪਣੇ ਆਪ ਨੂੰ ਪੁੱਛ ਹਾਂ ਕਿ ਜੇ ਤੈਨੂੰ ਗੁਰੂ ਅਰਜਨ ਦੇਵ ਸਾਹਿਬਾਨ ਨੇ ਕਹਿ ਦਿੱਤਾ ਕਿ ਗੋਬਿੰਦ ਮਿਲਣ ਕੀ ਏ ਤੇਰੀ ਤੇ ਤੈਨੂੰ ਇਹ ਵੀ ਕਹਿ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਭਜ ਕੇਵਲ ਨਾ ਤੇ ਕਿੰਨੇ ਅੱਗ ਨੇ ਕਿੰਨੇ ਨਿਤਨੇਮ ਕਰਦੇ ਕਿੰਨੇ ਬਾਣੀ ਪੜ੍ਹਦੇ ਕਿੰਨੇ ਸਿਮਰਨ ਕਰਦੇ ਕਿੰਨੇ ਜੋੜੇ ਝਾੜਦੇ ਕਿੰਨੇ ਗੋਬਿੰਦ ਦੇ ਨਿਕਲ ਹੱਥਾ ਜਨਮ ਨਹੀਂ ਪਿਆਰੇ ਹੋ। ਮੈਂ ਤਾਂ ਵਚਨ ਕੀਤਾ ਸੀ ਕੱਲ ਕਿ ਜੇ ਤੁਹਾਡੀ ਜੇਬ ਦੇ ਵਿੱਚੋਂ ਇੱਕ ਦਿਨ ਤੁਹਾਡੀ ਚਾਬੀ ਨਾ ਲੱਭੇ ਆਖੋ ਸਤਨਾਮ ਸ੍ਰੀ ਜਿਹੜਾ ਕ੍ਰੈਡਿਟ ਕਾਰਡ ਆ ਤੁਹਾਡੀ ਜੇਬ ਵਿੱਚ ਪਿਆ ਜੇ ਤੁਹਾਡਾ ਗਵਾ ਜਾਵੇ ਤੇ ਤੁਸੀਂ ਪੁਲਿਸ ਰਿਪੋਰਟ ਕਰਦੇ ਹੋ ਕਿ ਨਹੀਂ ਆਖੋ ਸਤਨਾਮ ਸ੍ਰੀ। ਮੋਬਾਇਲ ਗਵਾਚ ਜਾਏ ਕਿੰਨੇ ਦੋਸਤਾਂ ਨੂੰ ਦੱਸਦੇ ਹੋ ਕਿ ਮੇਰਾ ਮੋਬਾਇਲ ਗਵਾਚ ਗਿਆ ਕਹਿੰਦੇ ਨੀ ਤੁਸੀਂ ਆਖੋ ਨਾ ਵਾਹਿਗੁਰੂ ਕਹਿੰਦੇ ਹੋ ਕਿ ਨਹੀਂ ਮੇਰਾ ਮੋਬਾਇਲ ਗਵਾਚ ਗਿਆ ਜੀ ਮੇਰਾ ਮੋਬਾਇਲ ਗਵਾਚ ਗਿਆ ਮੇਰਾ ਕ੍ਰੈਡਿਟ ਕਾਰਡ ਗਵਾਚ ਗਿਆ ਮੇਰੇ 10 ਰੁਪਏ ਗਵਾਚ ਗਏ ਤੇ ਕਈ ਵਾਰ ਇਹ ਗੱਲਾਂ ਗਵਾਚਣਗੀਆਂ ਕਹਿੰਦਿਆਂ ਕਹਿੰਦਿਆਂ ਅੱਖਾਂ ਚੋਂ ਪਾਣੀ ਵਗ ਪੈਂਦਾ ਮੇਰੀ ਕੋਈ ਚੀਜ਼ ਗਵਾਚੀ ਆ ਮੇਰੀ ਕੋਈ ਚੀਜ਼ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਦੋ ਚੀਜ਼ਾਂ ਤੇਰੀਆਂ ਗਵਾਚੀਆਂ ਮੈਂ ਚੇਤੇ ਕਰਾਵਾਂ ਰਾਣਾ ਚੇਤੇ ਤੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਤੇਰੀਆਂ ਬਹੁਤ ਅਹਿਮ ਦੋ ਚੀਜ਼ਾਂ ਗਵਾਚੀਆਂ ਚੇਤਾ ਦੇ ਨੀ ਤੈਨੂੰ ਕੱਲ ਦੱਸੋ ਰੈਮ ਗਵਾਈ ਪਹਿਲੀ ਗੱਲ ਤਾਂ ਤੇਰੀ ਰਾਤ ਗਵਾਚ ਗਈ ਸਾਰੀ ਉਹ ਭਲਿਆ ਸੁੱਤਿਆ ਤੇ ਗਵਾਚੀ ਚੀਜ਼ ਦਾ ਤਾਂ ਬੜਾ ਦੁੱਖ ਹੁੰਦਾ ਹੈ ਕਦੀ ਅਮਰਤ ਵੇਲੇ ਉੱਠ ਕੇ ਰੋਇਆ ਆਖੋ ਸਤਨਾਮ ਸ੍ਰੀ ਧੰਨ ਜੋ ਲੋਕ ਜਿਹੜੇ ਅੰਮ੍ਰਿਤ ਵੇਲੇ ਦੀ ਸਵੇਰੇ ਉੱਠ ਕੇ ਰੋ ਚੁੱਕੇ ਹੈ ਮੇਰੀ ਇਹ ਜ਼ਿੰਦਗੀ ਹੈ ਰਾਤ ਸੁੱਤਿਆ ਆਨੰਦ ਗਈ ਰਾਤ ਸੁੱਤਿਆ ਆਨੰਦ ਦੀ ਬੋਲੋ ਰਾਤ ਅੰਮ੍ਰਿਤ ਵੇਲੇ ਅੱਖਾਂ ਚੋਂ ਜਲ ਉਗਾ ਦਿੰਦੇ ਨੇ ਮੈਂ ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗੋ ਵਾਲਿਆਂ ਨੂੰ ਪੜਿਆ ਉਹ ਕਹਿੰਦੇ ਸੱਜਣੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗਵਾਚੀ ਰਾਤ ਲਈ ਰੋ ਪਏ ਨਾ ਗੁਰੂ ਗਿਰੋ ਦੀ ਰਾਤ ਨੀ ਗਵਾਚਣ ਦਿੰਦਾ ਕੋਈ ਸਵੇਰੇ ਉੱਠੇ ਭਜਨ ਰੋ ਪਏ ਸਤਿਗੁਰੂ ਮੇਰੀ ਰਾਤ ਗਵਾਚ ਗਈ ਮਹਾਰਾਜ 12 ਘੰਟੇ ਤੁਸੀਂ ਦੇ ਗਵਾਚ ਗਏ ਇੱਕ ਘੰਟੇ ਚ 1000 ਸਵਾਸ ਗਵਾਚ ਦਾ ਆਖੋ ਸਤਨਾਮ ਸ੍ਰੀ ਬੋਲੋ ਨਾ ਇੱਕ ਘੰਟੇ ਚ ਸਾਰੇ ਬੋਲੋ ਇੱਕ ਘੰਟੇ ਵਿੱਚ ਮਹਾਰਾਜ ਮੇਰੇ 12000 ਸਵਾਸ ਗਵਾਚ ਗਏ ਸਵਾਸ ਤਾਂ ਇੱਕ ਨੀ ਮਿਲਣਾ ਜਦੋਂ ਕਿਤੇ ਇਹਦੇ ਵਿੱਚੋਂ ਲੜੀ ਟੁੱਟ ਜਾਣੀ ਹੈ ਨਾ ਤੇ ਗੁਰਸਿੱਖੋ ਪਿਆਰੇ ਹੋ ਭਾਵੇਂ ਅਰਬਾਂ ਖਰਬਾਂ ਦੀ ਦੌਲਤ ਕਿਸੇ ਦੇ ਅੱਗੇ ਰੱਖਦੇ ਹੋ ਇੱਕ ਸਵਾਸ ਨੀ ਮਿਲਦਾ ਮਗਰ ਉਹ ਗੁਆਚੇ ਰਾਤ ਦੇ ਪਹਿਲੀ ਗੱਲ ਤੇਰੀ ਰਾਤ ਗੁਆਚੀ ਫਿਰ ਆਖੇ ਰਾਤ ਤੇ ਸੌ ਕੇ ਗੁਆਤੀ ਫਿਰ ਜਿਨਸ ਗਵਾਇਆ ਫਿਰ ਤੂੰ ਤਰ੍ਹਾਂ ਤਰ੍ਹਾਂ ਦੇ ਸਵੇਰੇ ਨਾਸ਼ਤੇ ਕੀਤੇ ਬਾਣੀ ਨੀ ਪੜੀ ਮੈਂ ਥੋੜਾ ਜਿਹਾ ਆਪ ਜੀ ਰਹਿਤ ਮਰਿਆਦਾ ਨਾਲ ਜੋੜਾ ਲੱਕ ਸਿੱਧਾ ਕਰਕੇ ਬੈਠੋ ਆਖੋ ਸਤਨਾਮ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬੈਠੇ ਗੱਜ ਕੇ ਆਖੋ ਸਤਨਾਮ ਆਪਣੀ ਔਲਾਦ ਦੇ ਭਲੇ ਲਈ ਆਖੋ ਵਾਹਿਗੁਰੂ ਸਾਹਿਬ ਕਹਿੰਦੇ ਗੁਰਸਿੱਖ ਰਹਿਤ ਸੁਣੋ ਹੇ ਮੀਤ ਪਤਾ ਲੱਗਾ ਕੀ ਕਹਿੰਦੇ ਗੁਰਸਿੱਖ ਰਹਿਤ ਸੁਣੋ ਹੇ ਮੀਤ ਬਣੇ ਮੇਰੇ ਮਿੱਤਰੋ ਗੁਰਸਿੱਖੋ ਸੁਣੋ ਰੱਬ ਨੇ ਮੈਨੂੰ ਰਹਿਤ ਕੀ ਆ
ਪ੍ਰਭਾਤੇ ਉੱਠ ਕਰ ਹਿਤ ਚੀਤ, ਚਿੱਤ ਨੂੰ ਜੋੜ ਕੇ ਘਰ ਵਿਚ ਰੱਬ ਵਿਚ ਜੋੜ ਕੇ ਪ੍ਰਭਾਤ ਉੱਠ ਕੇ ਕਰ ਇਸ਼ਨਾਨ ਪੜੇ ਜਪ ਜਾਪ, ਗੁਰੂ ਗੋਬਿੰਦ ਸਿੰਘ ਦੀ ਮੁਕੱਦਸ ਕਲਮ, ਕਰ ਇਸ਼ਨਾਨ ਪੜੇ ਜਪ ਜਾਪ ਜਪ ਜਾਪ, ਜਪਜੀ ਤੇ ਜਾਪ ਸਾਹਿਬ ਅਮਰ ਸਮੇਤ ਇਸ਼ਨਾਨ ਕਰਕੇ ਗੁਰੂ ਦਾ ਸਿੱਖ ਪੜੇ ਆਖੋ ਸਤਨਾਮ ਸ੍ਰੀ। ਫਿਰ ਅਗਲਾ ਜੀਵਨ ਦੱਸਦੇ ਕਹਿੰਦੇ ਵਾਹਿਗੁਰੂ ਨਿਤ ਬਚਨ ਪੁਚਾਰੇ, ਸਿੱਖ ਦੀ ਰਹਿਤ ਵਾਹਿਗੁਰੂ ਨਿਤ ਤੇ ਵਾਹਿਗੁਰੂ ਕੋ ਹਿਰਦੇ ਧਾਰੇ, ਵਾਹਿਗੁਰੂ ਕੋ ਅੱਗੇ ਜੋ ਬਚਨ ਕਹਿ ਗਏ ਕਹਿੰਦੇ ਨੇ ਵਾਹਿਗੁਰੂ ਬਿਨ ਕਹਿ ਜੋ ਖਾਣਾ, ਜੇ ਰੱਬ ਦਾ ਨਾਮ ਨਹੀਂ ਜਪਿਆ, ਅਮਰ ਤੋਂ ਉੱਠ ਕੇ ਨਾਸ਼ਤਾ ਕਰ ਲਿਆ, ਲੰਚ ਕਰ ਲਿਆ, ਡਿਨਰ ਕਰ ਲਿਆ, ਸਾਰਾ ਦਿਨ ਲੰਘਾ ਦਿੱਤਾ ਤੇ ਰੱਬ ਦਾ ਨਾਮ ਨਹੀਂ ਨਾ ਜਪਿਆ, ਕੋ ਸਤਨਾਮ ਸ੍ਰੀ ਜਿਨ੍ਹਾਂ ਦੇ ਨਾਲ ਮੈਂ ਗਿਆ, ਮੈਂ ਉਹਨਾਂ ਨੂੰ ਬੜੇ ਧਾਰਮਿਕ ਬੰਦੇ ਸਮਝਦਾ ਸਾਂ, ਉਹਨਾਂ ਪ੍ਰਸ਼ਾਦਾ ਪਕਾ ਕੇ ਮੇਰੇ ਅੱਗੇ ਰੱਖ ਦਿੱਤਾ, ਉਹਨਾਂ ਸਾਧੂਆਂ ਅੱਗੇ ਰੱਖ ਦਿੱਤਾ, ਮੈਂ ਉਦੋਂ ਬੱਚਾ ਸਾਂ। ਤੇ ਕਹਿੰਦਾ ਜਦੋਂ ਥਾਲੀ ਦੇ ਵਿੱਚ ਪ੍ਰਸ਼ਾਦਾ ਬਣਿਆ ਤੇ ਉਹਨਾਂ ਨੇ ਇੱਕ ਵਾਰ ਵੀ ਆਖਿਆ ਵਾਹਿਗੁਰੂ, ਐਸੇ ਗੁਰਬਾਣੀ ਦਾ ਫੈਸਲਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ, ਜੇ ਅੱਜ ਤੱਕ ਨਹੀਂ ਕਰਦੇ ਤੇ ਕੱਲ ਤੋਂ ਰੋਟੀ ਖਾਣ ਤੋਂ ਪਹਿਲਾਂ ਰੋਟੀ ਦੇਣ ਵਾਲੇ ਨੂੰ ਯਾਦ ਕਰ ਲਓ, ਸ਼ੁਕਰੇ ਨਾ ਹੋ, ਸ਼ੁਕਰ ਵਿੱਚ ਡੁੱਬੋ। ਇਹ ਸ਼ੁਕਰੇ ਦੀ ਨਿਸ਼ਾਨੀ ਹੈ। ਕੱਪੜਾ ਪਾਇਆ, ਟਾਈ ਬੰਦੀ, ਸ਼ੀਸ਼ੇ ਅੱਗੇ ਖਲੋਤਾ, ਤਿਆਰ ਹੋ ਕੇ ਚਲੇ ਗਿਆ। ਉਹ ਕਹਿੰਦਾ ਜੇ ਪ੍ਰਸਾਦ ਪਾਠ ਪਟੰਬਰ ਅੰਡਾਵੇ, ਜਿਹਦੀ ਕਿਰਪਾ ਨਾਲ ਰੇਸ਼ਮੀ ਕੱਪੜੇ ਤੇ ਰੋਟੀ ਖਾਣ ਗਏ, ਪ੍ਰਸ਼ਾਦਾ ਤੋੜ ਕੇ ਫੁਰਕੀ ਤੇ ਕੋਈ ਵਾਹਿਗੁਰੂ ਨੇ ਆਖਿਆ, ਜਦੋਂ ਮੂੰਹ ਨੂੰ ਲਾਉਣ ਲੱਗੇ ਤੇ ਉਸ ਰੋਟੀ ਵਿੱਚੋਂ ਰੋਣ ਦੀ ਆਵਾਜ਼ ਆਈ, ਉਹ ਸਾਨੂੰ ਦਿੰਦਾ। ਜਦੋਂ ਰੋਟੀ ਹੋਈ ਤੇ ਕਹਿੰਦਾ ਮੇਰੇ ਨਾਲ ਦਿਆਂ ਨੇ ਆਖਿਆ ਕਿਉਂ ਇਹ ਆਵਾਜ਼ ਰੋਣ ਦੀ ਕਿਉਂ ਆਈ, ਤੇ ਕਹਿੰਦੇ ਅੰਦਰੋਂ ਆਵਾਜ਼ ਆਈ ਰੋਈ ਮੈਂ ਨਾਮ ਆ ਕਿਸੇ ਸ਼ੁਕਰੇ ਦੇ ਮੂੰਹ ਵਿੱਚ ਪੈਣ ਲੱਗੀ। ਸ਼ੁਕਰੇ ਬੋਲੋ ਭਾਈ, ਕਿਸੇ ਉੱਥੇ ਲਿਖਿਆ ਨਾ ਪਾਪੀ ਸਿਉ ਤਨ ਗੱਡਿਆ, ਪੜ੍ਹਦੇ ਹੋ ਸਦੀ ਵਾਰ ਪਾਪੀ ਸਿਉ ਤਨ ਤੇ ਥੁੱਕਾਂ ਪਈਆਂ ਤੇ ਰੋਟੀ ਰੋਈ ਪਾਪੀ ਦੇ ਅੰਦਰ ਚਲੇ ਚੱਲੀਆਂ, ਇੱਥੋਂ ਦੀ ਲੰਘੂਗੀ ਕੰਦ ਬਣ ਕੇ ਬਾਹਰ ਨਿਕਲ ਜੂਗੀ, ਲੋਕੀ ਮੇਰੇ ਤੇ ਥੁੱਕਣਗੇ। ਇਹਦੇ ਵੱਧ ਕੁਛ ਵੀ ਨਹੀਂ, ਉਸ ਇਨਸਾਨ ਜਿਹੜਾ ਦੇਣ ਵਾਲੇ ਨੂੰ ਵੀ ਭੁੱਲਣਾ ਹੈ, ਉਹਦੇ ਅੰਦਰ ਚੱਲੀ, ਸਿਰਤ ਘਰ ਦੇ ਅੰਦਰ ਚੱਲੀ। ਜਦੋਂ ਰੋਟੀ ਰੋਈ ਤੇ ਉਹ ਸਾਧੂ ਕਹਿੰਦਾ ਹੈ ਉਹਨਾਂ ਨੇ ਡਰ ਕੇ ਪੰਜ ਵਾਰ ਆਖਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਪੰਜ ਵਾਰ ਡਰ ਕੇ ਉਹਦੇ ਵਿੱਚੋਂ ਵਾਹਿਗੁਰੂ ਨਿਕਲਿਆ ਤੇ ਉਹਨੇ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ, ਰੋਟੀ ਖਿੜਖਿੜਾ ਕੇ ਹੱਸੀ ਤੇ ਸਾਨੂੰ ਪੁੱਛਿਆ ਵੀ ਉਹ ਰੋਈ ਕਿਉਂ, ਅਸੀਂ ਹੁਣ ਹੱਸੀ ਕਿਉਂ ਹੈ। ਕਹਿੰਦੀ ਹੁਣ ਤੇਰੇ ਮੂੰਹ ਵਿੱਚ ਪੈਂਦੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ, ਤੇਰੇ ਮੂੰਹ ਵਾਹਿਗੁਰੂ ਨਿਕਲਿਆ। ਭਜਨ ਇੰਨਾ ਸੀ, ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰੂ ਦਾ ਹੁਕਮ ਹੈ ਕਿ ਰਹਿਤਵੰਦ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦਾ ਨਾਮ ਜਪੇ। ਭਾਈ ਲਹਿਣਾ ਜੀ, ਅੱਜ ਮੈਂ ਨਾਮ ਦੇ ਉੱਤੇ ਆਪ ਜੀ ਨਾਲ ਵਚਨ ਕਰ ਰਿਹਾ, ਜਿਹੜੇ ਕਰ ਰਿਹਾ ਸਤਿਗੁਰੂ ਦੀ, ਉਹ ਵਚਨ ਆਪਾਂ ਕੱਲ ਕਰਾਂਗੇ ਸ਼ਹੀਦੀ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਨੇ ਇੱਕ ਦਿਨ ਅੰਮ੍ਰਿਤ ਵੇਲੇ ਪੁੱਛਿਆ, ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ, ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਉਹਦੇ ਕੋਲ ਕੁਛ ਵੀ ਨਹੀਂ, ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਉਹਦੇ ਕੋਲ ਕੁਛ ਵੀ ਨਹੀਂ, ਅੰਮ੍ਰਿਤ ਵੇਲਾ ਨਹੀਂ ਤੇ ਕੁਛ ਨਹੀਂ, ਸਾਰਾ ਦਿਨ ਕੀ ਖਾਓਗੇ। ਜੇ ਵੱਤਰ ਅੰਮ੍ਰਿਤ ਵੇਲਾ ਜਿਹੜਾ ਹੈ ਨਾ, ਜਿਸ ਤਰ੍ਹਾਂ ਅੱਜ ਕੱਲ ਕਣਕ ਬੀਜਣ ਦਾ ਵੱਤਰ ਹੈ, ਨਾਮ ਬੀਜਣ ਦਾ ਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਨੂੰ ਵੱਤਰ ਲਿਖਿਆ ਹੈ। ਹਰ ਧਨ ਨਹੀਂ, ਹਰ ਧਨ ਅੰਮ੍ਰਿਤ ਵੇਲੇ ਵੱਤੇ ਨਾਲ ਬੀਜਿਆ। ਪਤਾ ਲੱਗ ਗਿਆ ਕਿ ਹਰੀ ਦੇ ਧਨ ਦਾ ਨਾਮ ਜਿਹੜਾ ਹੈ ਅੰਮ੍ਰਿਤ ਵੇਲੇ ਵੱਤਰ ਵਿੱਚ ਜਿਨ੍ਹਾਂ ਨੇ ਬੀਜਿਆ ਉਹ ਭਗਤ ਖਾਏ ਖਰਚ ਰਹੇ, ਨਿਪਟੇ ਮੁੱਕਦਾ ਨਹੀਂ। ਸੱਚ ਜਾਣੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਹੁੰਦਾ, ਸਾਰਾ ਦਿਨ ਉਹਨਾਂ ਦੇ ਮੂੰਹੋਂ ਨਿਕਲਦਾ ਵਾਹਿਗੁਰੂ। ਬਨੋਟੀ ਕਿਤਨਾ ਲੈ ਲਓਗੇ,
ਫੈਸਲਾ ਸੁਣੋ ਸਾਰਾ ਦਿਨ ਆਪਣੀ ਗੱਡੀ ਚਲਾ ਕੇ ਜੇ ਤੁਸੀਂ ਆਪ ਨੀ ਨਾ ਜਪਿਆ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦਾ ਵਾਹਿਗੁਰੂ ਉਹ ਤਾਂ ਹੀ ਕਹਿ ਸਕਦੇ ਜੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ।

ਬਾਬਾ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਸੀ ਉਹਦੇ ਪੁੱਛਿਓ ਸੁਣਿਓ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਸਿੱਖ ਦਾ ਅੰਮ੍ਰਿਤ ਵੇਲਾ ਕਿੰਨੇ ਵਜੇ ਆਰੰਭ ਹੁੰਦਾ? ਤੁਸੀਂ ਅੰਮ੍ਰਿਤ ਵੇਲੇ ਗੜਬੜੀ ਕਰ ਦਿਓ। ਬਾਬਾ ਨਾਨਕ ਨੇ ਅੰਮ੍ਰਿਤ ਵੇਲੇ ਨੂੰ ਬੜਾ ਸਲਾਹਿਆ, ਬੜਾ ਸਲਾਹਿਆ ਅੰਮ੍ਰਿਤ ਵੇਲੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਉਦੋਂ ਜੇ ਲੈਣਾ ਸੀ ਲੈਣਿਆ ਪੁਰਖਾ ਜਿਹੜਾ ਸਿੱਖ ਆ ਉਹਦਾ ਅੰਮ੍ਰਿਤ ਵੇਲਾ ਪੌਣੇ ਦੋ ਵਜੇ ਆਰੰਭ ਹੁੰਦਾ, ਪੌਣੇ ਦੋ ਵਜੇ ਆਰੰਭ ਹੁੰਦਾ ਅੰਮ੍ਰਿਤ ਵੇਲਾ। ਮਹਾਰਾਜ ਫਿਰ ਕੀ ਕਰੇ ਦੋ ਵਜੇ ਪੌਣੇ ਦੋ ਵਜੇ ਉੱਠ ਕੇ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਸ਼ਨਾਨ ਕਰੇ ਗੁਰੂ ਦਾ ਸਿੱਖ। ਕੀ ਕਰੇ ਜੀ? ਗੁਰੂ ਦਾ ਸਿੱਖ ਇਸ਼ਨਾਨ ਕਰੇ। ਫਿਰ ਕੀ ਕਰੇ ਜੀ? ਦੂਸਰਾ ਵਚਨ। ਫਿਰ ਸਾਹਿਬ ਕਹਿੰਦੇ ਫਿਰ ਜੀ ਸਾਹਿਬ ਪੜੇ, ਪਹਿਲਾਂ ਵਾਹਿਗੁਰੂ ਜਪੇ ਫਿਰ ਜਪਜੀ ਸਾਹਿਬ ਪੜੇ। ਮਹਾਰਾਜ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨ ਵਾਲਾ ਸਿੱਖ ਪਹੁੰਚ ਕਿੱਥੇ ਜਾਂਦਾ? ਧਿਆਨ ਦਿਓ, ਲੈਣਾ ਪੁੱਛ ਰਿਹਾ ਹੈ ਜਿਹੜਾ ਪੌਣੇ ਦੋ ਵਜੇ ਉੱਠੂਗਾ, ਕਿਸੇ ਇਸ਼ਨਾਨ ਕਰੂਗਾ, ਜਪਜੀ ਸਾਹਿਬ ਪੜੂਗਾ, ਪਹੁੰਚੂਗਾ ਕਿੱਥੇ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਿਆ ਉਹ ਮੇਰਾ ਰੂਪ ਹੋ ਜਾਓ, ਮੇਰੇ ਜਪੇ ਤੇ ਫਿਰ ਵਚਨ ਪੂਰੇ ਗੁਰੂ ਨੇ ਕਹਿ ਦਿੱਤਾ ਤੇ ਲੈ ਲੈਣੇ ਪੱਲੇ ਬੰਨ ਲਿਆ, ਲੈਣੇ ਨੇ ਤੇ ਕਮਾ ਲਿਆ ਵਚਨ ਤੇ ਇੱਕ ਦਿਨ ਫਿਰ ਹੋ ਗਿਆ ਨਾ ਲੀਨ। ਲੈਣੇ ਦੇ ਵਿੱਚੋਂ ਬਾਬਾ ਨਾਨਕ ਪ੍ਰਗਟ ਹੋਇਆ ਕਿ ਨਹੀਂ? ਗੁਰੂ ਦੇ ਸਿੱਖੋ ਨੇ ਇਹ ਕਲਾ ਤੁਹਾਡੇ ਨਾਲ ਵੀ ਵਾਪਰ ਸਕਦੀ ਆ। ਮੈਂ ਇਹੋ ਜਿਹੇ ਗੁਰੂ ਦੇ ਸਿੱਖਾਂ ਦੇ ਦੀਦਾਰ ਕੀਤੇ ਨੇ, ਮੇਰੀਆਂ ਬੱਚੀਆਂ ਬੇਟੀਆਂ ਰਾਜਪੁਰਿਓ ਮੇਰੇ ਨਾਲ ਆਈਆਂ, ਇਹਨਾਂ ਨੇ ਵੀ ਉਹ ਗੁਰਸਿੱਖ ਦੇ ਦੀਦਾਰ ਕੀਤੇ ਨੇ। ਧੰਨ ਜਾਣੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਪੌਣੇ ਦੋ ਵਜੇ ਉੱਠ ਕੇ, ਇਤਨਾ ਨੇਤਰ ਤਾਂ ਨੂੰ ਚੁੱਕਦੇ ਨੇ ਉਹਨਾਂ ਦੇ ਨੇਤਰਾਂ ਚੋਂ ਗੁਰੂ ਨਾਨਕ ਦੇ ਦੀਦਾਰ ਹੁੰਦੇ। ਆਪ ਵੇਖੇ ਝੂਠ ਨੀ ਬੋਲਦਾ। ਅੱਜ ਵੀ ਜਿਹੜੇ ਕਮਾਈ ਕਰਦੇ ਨੇ ਕਮਾਈ ਵਿਰਥੀ ਨੀ ਜਾਂਦੀ, ਆਖੋ ਸਤਨਾਮ ਸ੍ਰੀ ਇਹ ਤਾਂ ਸੱਚੇ ਨਾਮ ਦੀ ਕਮਾਈ ਹੈ ਤੇ ਵਿਰਥੀ ਜਾ ਹੀ ਨੀ ਸਕਦੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੁਨੀਆਂ ਦੇ ਮਾਲਕ ਕਦੀ ਹੱਸੇ ਹੀ ਨੀ, ਬਾਰ ਬਾਰ ਕਹੀ ਗਏ ਸਾਧੋ ਇਹ ਜਗ ਭਰਮ ਭੁਲਾਉਂਦਾ। ਬੋਲੋ ਸਾਧੋ ਅਰਥ ਕੀ ਬਣਿਆ? ਇਹ ਸਾਧ ਜਨੋ ਇਹ ਸਾਰਾ ਜਗਤ ਵਿੱਚ ਭਰਮ ਵਿੱਚ ਪੈ ਕੇ ਭੁੱਲਿਆ ਕਰਦਾ ਹੈ, ਰਾਮ ਨਾਮ ਕਾ ਸਿਮਰਨ ਛੋਟਿਆ। ਬੋਲੋਗੇ ਸਿੱਧਾ ਲੱਕ ਕਰਕੇ ਬੈਠੋ, ਜਦੋਂ ਕਹੋਗੇ ਸਮਾਪਤੀ ਕਰ ਦਾਂਗੇ। ਲੱਕ ਸਿੱਧਾ ਕਰਕੇ ਇਸ ਤਰ੍ਹਾਂ ਬੈਠੋ ਆਨੰਦ ਚ, ਰਾਮ ਨਾਮ ਕਾ ਸਿਮਰਨ ਛੋਟਿਆ। ਬੋਲੋ ਰਾਮ ਫਿਰ ਬੋਲੋ ਰਾਮ ਸਾਧੋ ਇਹ ਜਗ ਭਰਮ ਭੁਲਾਨਾ, ਇਹਨਾਂ ਨੇ ਰਾਮ ਨਾਮ ਕਾ ਸਿਮਰਨ ਛੋਟਿਆ। ਅਗਰ ਕੀ ਕਰਦੇ ਪਏ ਨੇ? ਕਹਿੰਦੇ ਮਾਇਆ ਹੱਥ ਕਰਨ, ਮਾਇਆ ਹੱਥ ਹੱਥ ਨੀ ਦਿੰਦੇ। ਬੰਦਾ ਕਹਿੰਦਾ ਕਿ ਪੈਸਾ ਚ ਵਿਕ ਗਿਆ, ਕਹਿੰਦੇ ਸਾਰਾ ਜਗਤ ਹੀ ਵਿਕ ਗਿਆ, ਮਾਇਆ ਦੇ ਹੱਥੋਂ ਸਾਰੀ ਦੁਨੀਆਂ ਹੀ ਵਿਕ ਗਈ। ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ ਫਿਰ ਆਹ ਵਚਨ ਵੀ ਆਪ ਜੀ ਬੜੇ ਭਿਆਨਕ ਵਚਨ ਸੁਣਦੇ, ਹਰ ਗੁਣ ਕਾਏ ਨਾ ਗਾਵਈ, ਮੂਰਖ ਅਗਿਆਨਾ ਇਹ ਨਾਵੇਂ ਪਾਤਸ਼ਾਹ ਜਿਹੜੇ ਕਦੇ ਹੱਸੇ ਹੀ ਨੀ। ਉਹਦਾ ਅਨੁਭਵ ਹੈ ਕਿ ਇਹਨੇ ਵਿਰਾਗ ਵਿੱਚ ਰਹਿੰਦੇ ਸੀ ਤੇ ਆਪਣੇ ਮਨ ਨੂੰ ਸਮਝਾਉਂਦੇ ਸੀ, ਜਾਗ ਲਿਓ ਰੇ ਮਨਾ ਜਾਗ ਲਿਓ, ਮਨ ਨੂੰ ਅੱਡਾ ਕਹਾਂ ਦਾ ਬਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ, ਜਿਉ ਛੁਟਿਓ ਜਬ ਦੇ ਡਾਰ ਅਗਨ ਮੈਂ ਦੀਨਾ, ਜੀਵਤ ਲੋ ਵਿਵਹਾਰ ਲੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਨ। ਹਰੀ ਦਾ ਰਸ ਗਾ ਲਾ, ਹਰੀ ਦਾ ਨਾਮ ਜਪ ਲਾ, ਇਹ ਜੋ ਵੇਖ ਰਿਹਾ ਅੰਬਾਲੇ ਮੇਰਾ ਘਰ ਹੈ, ਇਹਦੇ ਧੀਆਂ ਪੁੱਤਰ ਨੇ। ਬਾਬਾ ਤੇਗ ਬਹਾਦਰ ਜੀ ਦਾ ਸੁਪਨਾ ਹੀ ਕੀ ਹੈ ਜੀ? ਕੋਈ ਜਾਣ ਲਵੇ ਤੇ ਆਖੋ ਸਤਨਾਮ ਸ੍ਰੀ। ਇੱਕ ਗੁਰਮੁਖ ਪਿਆਰੇ ਨੂੰ ਪੁੱਛਦਾ ਜੀ ਸੁਪਨਾ ਕਿ ਤਰ੍ਹਾਂ ਟੁੱਟਦਾ ਹੈ? ਦੋ ਤਰ੍ਹਾਂ ਦਾ ਸੁਪਨਾ ਹੈ ਜੇ ਸੁਪਨੇ ਦੀ ਗੱਲ ਤੁਰ ਪਈ ਕਿ ਜਗਤ ਸੁਪਨ ਸੁਪਨ ਇਹ ਜਗਤ ਸੁਪਨੇ ਦੀ ਤਿਆਈ ਨਿਆਈ ਹੈ। ਬੜੀ ਤਰ੍ਹਾਂ ਤੇਗ ਬਹਾਦਰ ਪਿਤਾ ਜੀ ਨੇ ਕਿਹਾ ਜੋ ਸੁਪਨਾ ਅਰ ਦੇਖਣਾ ਐਸੇ ਜਗ ਕੋ, ਕਈ ਥਾਈ ਸੁਪਨੇ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਥਾਂ ਲਿਖੇ ਚੰਚਲ ਇਹ ਜੀਵ ਕੀ ਆ? ਆਪਾਂ ਚੰਚਲ ਬੁੱਧੀ ਦੇ ਕਹਿੰਦੇ ਚੰਚਲ ਸੁਪਨੇ ਹੀ ਰੁਝਾਇਓ। ਲੋ ਚੰਚਲ ਇਹ ਚੰਚਲ ਜੀਵ ਸੁਪਨੇ ਦੀ ਉਲਝਿਆ ਪਿਆ, ਸੁਪਨਾ ਹੀ ਵੇਖੀ ਜਾਂਦਾ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਹੈ, ਆਖੋ ਸਤਨਾਮ ਸ੍ਰੀ।

ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਤੁਹਾ ਨਾਮ ਤੇਰੇ ਫਿਰ ਬੋਲੋ ਕੂਆ ਜੈ ਮਹਾਂ ਭਿਆਨ ਤੇ ਕੇਵਲ ਤੇ ਜੇ ਪਤਾ ਲੱਗ ਗਿਆ ਕਿ ਨਾਮ ਨਹੀਂ ਨਾਲ ਜਾਣਾ ਹੈ ਤੇ ਇਹ ਗੱਲ ਨੋਟ ਕਰ ਲਿਓ ਕਿ ਅੱਜ ਵਾਲੇ ਬਚਨ ਵਿਚ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪ ਜੀ ਨੂੰ ਇਹ ਗੱਲ ਕਹੀ ਆ ਕਿ ਤੂੰ ਕੱਲੇ ਨੀ ਜਿਹੜੀ ਚੀਜ਼ ਪੈਦਾ ਹੋਈ ਉਹਨੇ ਇੱਕ ਦਿਨ ਚਲੇ ਜਾਣਾ ਜੋ ਉਪਜੇ ਤੂੰ ਕਿਉਂ ਦ੍ਰਿੜ ਕਰਕੇ ਇੱਥੇ ਆਲ ਬਿਆਲ ਜਿਉ ਪਰੇ ਉਹ ਡੋਲੇ ਮੁੱਖ ਪਸਾਰੇ ਬੀਤ ਆਜ ਕਾਲ ਤੋਹੇ ਗਰਸ ਹੈ ਗਰਸ ਮੈਨੇ ਮੂੰਹ ਚ ਪਾ ਲੈਣਾ ਉਸ ਕਾਲ ਨੇ ਸਮਝ ਰੱਖੋ ਚੇਤਾ ਰੱਖਣਾ ਮੈਂ ਮਰਨਾ ਹੈ ਜਿਹੜੇ ਸੱਚ ਜਾਣੇ ਹੋ ਇਹ ਗੱਲ ਦਾ ਚੇਤਾ ਰੱਖਦੇ ਅਸੀਂ ਮਰਨਾ ਉਹ ਪਾਪ ਨਹੀਂ ਜੇ ਕਰਦੇ ਇਹ ਗੱਲ ਪੱਕੀ ਮੰਨ ਲਿਓ ਜਿਹਨਾਂ ਨੂੰ ਮੌਤ ਜੇਤੇ ਉਹ ਬੰਦਾ ਕਦੀ ਪਾਪ ਨਹੀਂ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਜੋ ਉਪਜਿਓ ਸੋ ਬਿਰਸ ਹੈ ਕੰਨਾ ਚਿਰ ਲੱਗੂਗਾ ਪਰ ਉਹ ਆਜ ਇਹ ਕਾਲ ਅੱਜ ਜਾਂ ਕੱਲ ਉਸਨੇ ਤੇਰੇ ਤੱਕ ਪਹੁੰਚ ਜਾਣਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਚਨ ਕੀਤਾ ਕਹਿੰਦੇ ਹੰਸਾ ਸਰਵਰ ਬੋਲੋ ਹੰਸਾ ਆਪਣਾ ਗਿਆਨ ਦਾ ਬਚਨ ਕਹਿ ਕੇ ਸਮਾਪਤੀ ਕਰ ਦੋ ਛੇਤੀ ਸਰਵਰ ਹੰਸਾ ਸਰਵਰ ਜਿੱਦਾਂ ਹੰਸ ਜਿਹੜੇ ਹੁੰਦੇ ਨੇ ਸਰੋਵਰ ਤੋਂ ਕਦੀ ਨੀ ਉੱਡਦੇ ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਹੰਸ ਦੀ ਖੁਰਾਕ ਸਰੋਵਰ ਵਿੱਚ ਹੀਰੇ ਮੋਤੀ ਆ ਹੰਸਾ ਸਰਵਰ ਤੇ ਅੱਗੇ ਬੜਾ ਪ੍ਰਮਾਣ ਸੁੰਦਰ ਦਿੱਤਾ ਜੇ ਕਹਿੰਦੇ ਜਿੱਦਾਂ ਹੰਸਾ ਸਰਵਰ ਅੱਗੇ ਆਉਂਦੀ ਬਾਣੀ ਕਿਸਮ ਬੋਲੋ ਮੈਨੂੰ ਇਹ ਥੋੜ ਬੜੀ ਹੰਟਰੀ ਜੇ ਅੱਜ ਤੱਕ ਗੁਰਸਿੱਖ ਪਿਆਰਾ ਕਥਾ ਕਰਨ ਗਿਆ ਸੀ ਤੇ ਜਦੋਂ ਮੈਂ ਡਰੈਸ ਵੇਖੀ ਤੇ ਮੈਨੂੰ ਖੁਸ਼ੀ ਹੋਈ ਜੇ ਕਿਸੇ ਨੂੰ ਇਹਨਾਂ ਬਰੀਕੀਆਂ ਦਾ ਪਤਾ ਹੈ ਅੱਜ ਸਤਨਾਮ ਸ੍ਰੀ ਉਹ ਕਹਿੰਦੇ ਅਸੀਂ ਬੂੰਦ ਸਾਗਰ ਨਿਜ ਸਰੂਪ ਇਹ ਬਚਨ ਜਿਹੜੇ ਕਰਨੇ ਆਮ ਬੰਦੇ ਦੇ ਵੱਸ ਦਾ ਰੋਗ ਨੀ ਇਹ ਜਿਹੜੇ ਦੇਹਧਾਰੀ ਬਾਬੇ ਉਹਨਾਂ ਦੀ ਕਮਜ਼ੋਰੀ ਉਹਨਾਂ ਸਾਡੇ ਜਿਵੇਂ ਉਹ ਲੱਭੀ ਵੀ ਸਾਨੂੰ ਬਾਣੀ ਨਹੀਂ ਆਉਂਦੀ ਆਖੋ ਸਤਨਾਮ ਸ੍ਰੀ ਸਾਨੂੰ ਬਾਣੀ ਨਹੀਂ ਆਉਂਦੀ ਗੱਲਾਂ ਬੜੀਆਂ ਆਉਂਦੀਆਂ ਬੜੀਆਂ ਗੱਲਾਂ ਆਉਂਦੀਆਂ ਇੱਥੇ ਬਾਬੇ ਆਉਂਦੇ ਚਲੋ ਮੈਂ ਸ਼ਾਇਦ ਇਹਨੂੰ ਛੱਡਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਇਹ ਗੱਲ ਨੋਟ ਕਰਿਓ ਆ ਤੁਸੀਂ ਸੁਗਣੀ ਪੜ੍ਹਦੇ ਹੋ ਨਾ ਕਿਹੜਾ ਕਿਹੜਾ ਸੁਗਣੀ ਪੜ੍ਹਦਾ ਦੱਸੋ ਛੇਲਾ ਜਿਹੜੇ ਸੁਗਣੀ ਪੜ੍ਹਦੇ ਨਾ ਕੋਈ ਗੱਲ ਸੁਗਣੀ ਦਾ ਜਾਪ ਕਰਨਾ ਵੀਰ ਜੀ ਤੁਸੀਂ ਵੀ ਕੋਈ ਕੱਢੋ ਜਿਹੜਾ ਸੁਗਣੀ ਜਾਣਦਾ ਬਾਣੀ ਪੜ੍ਹਦਾ ਹੋਵੇ ਵੇਖੋ ਉੱਥੇ ਇੱਕ ਬਚਨ ਆਉਂਦਾ ਹੈ ਪੰਖੀ ਇੱਕ ਤੁਸੀਂ ਪੜ੍ਹਿਆ ਹੋਣਾ ਸਾਰੇ ਮਗਰ ਮੈਂ ਆਪ ਜੀ ਨੂੰ ਹੱਥ ਜੋੜ ਕੇ ਪੁੱਛਣਾ ਕਾਂਖੀ ਦਾ ਅਰਥ ਦੱਸੋ ਆਖੋ ਸਤਨਾਮ ਸ੍ਰੀ ਕੇਵਲ ਪੜ੍ਹਨ ਤੱਕ ਸੀ ਪੰਖੀ ਇੱਕ ਦਰਸ ਜੇ ਇਹਦਾ ਅਰਥ ਕਰਨਾ ਫਿਰ ਕੀ ਪੀਓਗੇ ਕਿੱਥੇ ਪੀਓਗੇ ਅਰਥ ਵਿਚਾਰ ਹੀ ਤੇ ਅੰਮ੍ਰਿਤ ਆ ਜਿਹੜੇ ਵਿਚਾਰ ਨੇ ਨਾ ਬਾਣੀ ਦੇ ਵਿੱਚ ਵਿਚਾਰ ਕੀ ਆ ਉਹ ਅੰਮ੍ਰਿਤ ਆ ਜਿਹੜਾ ਬਾਣੀ ਦੇ ਵਿਚਾਰ ਨੂੰ ਗੁਰਬਾਣੀ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਦੇ ਅੱਗੇ ਵਿਚਾਰੋ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਵਿੱਚ ਅੰਮ੍ਰਿਤ ਆ ਤੇ ਅਸੀਂ ਕੇਵਲ ਪੜ੍ਹਦੇ ਹਾਂ ਕਾਂਖੀ ਠੀਕ ਹੈ ਦੱਸੋ ਕੋ ਪਤਾ ਨਹੀਂ ਕਾਂਖੀ ਦਾ ਪਤਾ ਨਹੀਂ ਇੱਛਾ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਕਿ ਤੇਰੇ ਸਾਨੂੰ ਦੀਦਾਰ ਹੋਣ ਦੁਨੀਆਂ ਚ ਜਿਹੜੇ ਇਹੋ ਜਿਹੇ ਆਸ਼ਿਕ ਬੈਠੇ ਆ ਮਾਲਕ ਉਹਨਾਂ ਦੀ ਸੰਗਤ ਬਖਸ਼ ਨਾਨਕ ਉਹਨ ਸੰਗ ਬੋਲੋ ਨਾਨਕ ਜਿਨ੍ਹਾਂ ਨੂੰ ਕੇਵਲ ਹੋਰ ਕੋਈ ਸ਼ੈ ਨੀ ਤੇਰੇ ਦੀਦਾਰ ਤੋਂ ਬਿਨਾਂ ਪਤਾ ਲੱਗਿਆ ਜੀ ਤੇਰੇ ਦੀਦਾਰ ਤੋਂ ਬਿਨਾਂ ਦੂਸਰੀ ਕੋਈ ਇੱਛਾ ਹੀ ਨਹੀਂ ਨਾਨਕ ਉਹਨ ਸੰਗ ਮੋਹੇ ਉਧਾਰੋ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੇਖ ਥੋੜਾ ਜਿਹਾ ਬਚਨ ਪੜ੍ਹ ਕੇ ਵੇਖ ਇਸ ਜੱਗ ਵਿੱਚ ਜਿਹੜਾ ਆਇਆ ਧਰਤੀ ਦੇ ਉੱਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਖੋ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਫਿਰ ਆਖੋ ਵਾਹਿਗੁਰੂ ਸਤਿਗੁਰੂ ਕਿਰਪਾ ਕਰੇ ਮੇਰੇ ਮਾਲਕ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜੋ ਉਪਜਿਓ ਕੀ ਕਰਿਆ ਕਰਾਂ ਜੀ ਕਹਿੰਦੇ ਪਰ ਆਜ ਕੇ ਅੱਜ ਜਾਂ ਕੱਲ ਤੇਰਾ ਜਾਣਾ ਇੱਥੋਂ ਹੋ ਜਾਣਾ ਹੀ ਜਿਹੜੀ ਚੀਜ਼ ਇੱਥੇ ਆਈ ਉੱਥੇ ਇੱਥੇ ਥਿਰ ਰਹਿਣ ਵਾਲਾ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ ਜਿਸ ਆਸਣ ਹਮ
ਗੁਰਦੁਆਰਾ ਜਦੋਂ 97 ਤੋਂ ਬਾਅਦ ਅੱਜ 10 ਵੀ ਆਇਆ, ਪਤਾ ਨੀ ਕਿੰਨੇ ਚਲੇ ਗਏ ਹੋਣਗੇ ਉਹਨੇ ਪੀਰੀਅਡ ਵਿੱਚ। ਅੱਗੇ ਕਿੰਨਿਆਂ ਨੇ ਚਲੇ ਜਾਣਾ, ਮੈਂ ਵੀ ਚਲੇ ਜਾਣਾ। ਨਵੀਆਂ ਨਵੀਆਂ ਪੁੰਗਰਾਂ ਆਉਂਦੀਆਂ ਨੇ, ਜੈਸੇ ਪੁਰਵਰ ਪਾਤ, ਪੁਰਾਣੇ ਪੱਤੇ ਘਟਦੇ ਜਾਂਦੇ, ਨਵੇਂ ਤੁਰੇ ਆਉਂਦੇ, ਨਵੀਆਂ ਪੀੜ੍ਹੀਆਂ ਤੁਰੀਆਂ ਆਉਂਦੀਆਂ, ਮਗਰ ਇੱਥੇ ਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ। ਤੇ ਮਾਲਕ ਕੀ ਕਰਾਂ ਫਿਰ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਇਸ ਗੱਲ ਦਾ ਚੇਤਾ ਕਰਾ ਕੇ ਕਿ ਮੈਂ ਮਰ ਜਾਣਾ ਵਾ, ਇੱਥੇ ਸਾਰੀ ਦੁਨੀਆਂ ਚਲੇ ਜਾਣੀ ਆ। ਤੇ ਸਤਿਗੁਰੂ ਜੀ ਨਵਾਜ ਪਾਤਸ਼ਾਹੀ ਕਹਿੰਦੇ ਨੇ, ਪਿਆਰਾ ਇਹ ਗੱਲ ਸਮਝਣਾ, ਨਾਨਕ ਹਰ ਗੁਣ ਖਾਏ ਲੈ, ਬੋਲੋ ਨਾਨਕ ਕੀ ਕਰਾਂ ਜੀ। ਛਾਟ ਸਗਲ ਅੱਜ ਮੈਂ ਜੰਜਾਲ ਪੱਲੇ ਪਾ ਕੇ ਬੈਠਾ, ਇਹਨਾਂ ਸਾਰਿਆਂ ਨੂੰ ਛੱਡ, ਧੀਆਂ ਪੁੱਤਰਾਂ ਦੀ ਸੇਵਾ ਕਰਿਆ ਕਰ, ਆਪਣੇ ਪਰਿਵਾਰ ਲਈ ਦੁਕਾਨ ਤੇ ਜਾਇਆ ਕਰ, ਆਪਣੇ ਪਰਿਵਾਰ ਲਈ ਨੌਕਰੀ ਤੇ ਜਾਇਆ ਕਰ, ਮਗਰ ਇਹਨੂੰ ਸਭ ਕੁਛ ਨਾ ਸਮਝ। ਸਭ ਕੁਛ ਕੀ ਹੈ? ਅਗਰ ਕਾਜ ਤੇਰੇ ਕਿਤੇ ਨਾ ਕਾਮ, ਸਾਧ ਸੰਗਤ ਭੱਜ। ਸਭ ਕੁਛ ਇਹ ਹੈ ਕਿ ਗੁਰੂ ਦਾ ਤੈਨੂੰ ਬਚਨ ਚੇਤੇ ਆ ਜਾਏ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਮੇਦ ਬਿਨਾ ਜੋ। ਅੱਗੇ ਕੀ ਹੈ? ਗੋਬਿੰਦ ਭਜਨ ਬਿਨਾ ਸਭ। ਲੇਕਿਨ ਪੱਕੀ ਮੰਨ ਲਓ ਕਿ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾ ਮੇਰਾ ਜੋ ਕੁਝ ਮੈਂ ਕਰੂੰਗਾ ਉਹ ਸਭ ਵਿਰਥ ਹੈ, ਨਿਫਲ। ਗੁਰੂ ਸਾਹਿਬ ਬਖਸ਼ਿਸ਼ ਕਰਨ, ਇਹ ਬਚਨ ਤੁਹਾਡੇ ਹਿਰਦੇ ਚ ਉਤਰ ਜਾਣ। ਜਾਂਦੇ ਜਾਂਦੇ 5 ਵਾਰ ਪ੍ਰਸ਼ਾਦ ਲਓ, ਚੌਂਕੜੇ ਮਾਰ ਕੇ ਅੱਡੀ ਸਿੱਧੀ ਕਰੋ ਸਾਰੇ।

ਭਾਗੀਆਂ ਵਾਹੋ ਵਾਹੋ ਮੋਹ ਕਢਾਏ। ਵੱਡ ਭਾਗੀਆਂ ਬੋਲੋ ਨਾ ਬਚਨ, ਵੱਡ ਭਾਗੀਆਂ ਜਿਹੜੇ ਵੱਡੇ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਕੀ ਕਢਾਉਂਦਾ? ਵਾਹਿਗੁਰੂ। ਜਿਹੜੇ ਵੱਡੇ ਭਾਗਾਂ ਵਾਲਿਆਂ ਚ ਰਜਿਸਟਰ ਚ ਲਿਖਵਾ ਕੇ ਜਾਣਾ ਗੁਰੂ ਦੇ ਚ,

ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬੋੜਾ ਕਿਸਨਾ ਲਾਗੇ ਆਏ। ਤੇ ਅੱਗੇ ਜਾ ਕੇ ਫਿਰ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਸਾਰੇ ਰਸਤੇ ਨੂੰ ਮੇਰੀ ਜੀਭੇ ਭੁੱਲ ਜਾਣਗੇ ਜਾਂ ਹੜ ਵਸੇ ਮਨ ਆਏ। ਜਿਹਦੇ ਨਾਮ ਰੱਬ ਦਾ ਬੰਦਗੀ ਤੇਰੇ ਹਿਰਦੇ ਚ ਆ ਗਈ ਸੱਚ ਜਾਣੇ ਹੋ ਮੇਰਾ ਸਾਹਿਬ ਕਿਰਪਾ ਕਰਿਆ। ਅੱਜ ਤੇ ਮੇਰਾ ਦਿਲ ਹੀ ਨੀ ਕਰ ਰਿਹਾ ਸ਼ਰਾਬ ਦਾ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਗੁਰਮੁਖ ਰੂਮਾਂ ਬੈਠੇ ਹੋ, ਮਗਰ ਬਾਬੇ ਅਤਰ ਸਿੰਘ ਦਾ ਬਚਨ ਸੀ ਇਹ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਅਤਰ ਸਿੰਘ ਜੀ ਦਾ ਬਚਨ ਆਇਆ। ਬਾਬੇ ਅਤਰ ਸਿੰਘ ਨੂੰ ਪਿੰਡ ਦੇ ਲੋਕ ਇੱਕ ਦਿਨ ਦੇਸੀ ਸ਼ਰਾਬ ਬਣਾਉਂਦੇ ਕਿਹਦੇ ਅਨਰਸ ਤੇ ਬੋਲਦੇ ਆ ਇੱਕ ਬਚਨ ਲਿਖਿਆ ਉਹਨਾਂ। ਉਹ ਕਹਿੰਦੇ ਮੈਂ ਤੁਰਿਆ ਜਾਵਾਂ ਖੇਤਾਂ ਚੋਂ ਦੀ ਤੇ ਮੈਨੂੰ ਪਿੰਡ ਦੇ ਲੋਕ ਵੇਖ ਕੇ ਕਹਿੰਦੇ ਬਾਬਾ ਤੇਰੀ ਨੇਤਰਾ ਚ ਰੌਣਕ ਬੜੀ ਹੈ। ਧਿਆਨ ਦਿਓ ਬਾਬੇ ਅਤਰ ਸਿੰਘ ਸਾਹਿਬ ਨੂੰ ਸੰਤ ਤਾਈ ਦਾ ਨਾਮ ਉੱਚਾ ਕੀਤਾ। ਬਾਬੇ ਅਤਰ ਸੋਹਣੇ ਸੰਤ ਤਾਈ ਦਾ ਨਾਮ ਉੱਚਾ ਕੀਤਾ ਹੈ ਬਾਬੇ ਅਤਰ ਸਿੰਘ ਸਾਹਿਬ। ਇੱਕੋ ਹੀ ਝੱਗਾ, ਇੱਕੋ ਹੀ ਬੰਨਾ, ਇੱਕੋ ਹੀ ਕਟਾਮ, ਉਹਦੀਆਂ ਹੀਰਿਆਂ ਦੀਆਂ ਮੁੰਦਰੀਆਂ ਨੀ ਸੀ ਉਹਦੇ ਹੱਥ ਚ, ਉਹਦੇ ਗਲਵੇ ਚ ਕੱਢੇ ਝੱਗੇ ਨੀ ਸੀ, ਉਹਦੇ ਕੋਲ ਕੋਈ ਵੱਡੀਆਂ ਗੱਡੀਆਂ ਨੀ ਸੀ, ਮਗਰ ਉਹਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਇਆ। ਤੁਰਿਆ ਜਾਂਦਿਆਂ ਅਕਾਲਤ ਖੇਤਾਂ ਦੇ ਵਿੱਚ ਤੁਰੇ ਜਾਣ ਤੇ ਪਿੰਡ ਦੇ ਜ਼ਿਮੀਦਾਰ ਸ਼ਰਾਬ ਕੱਢਦੇ ਸੀ। ਉਹਨਾਂ ਕਿਹਾ ਬਾਬਾ ਅੱਖਾਂ ਬੜੀਆਂ ਭਰੀਆਂ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਤੇ ਅੱਖਾਂ ਚ ਪਿਆ ਭਰਨ ਚ ਹੋਣਾ ਖਾਲੀ ਕਿਤਰਾ, ਇਹਨਾਂ ਅੱਖਾਂ ਚ ਪੰਜ ਚੁੜੇ ਪਏ ਨੇ। ਤੇ ਪਿੰਡ ਦੇ ਲੋਕ ਸਿੱਧੇ ਸਾਧੇ ਅਨਪੜ੍ਹ ਸੀ, ਕਹਿਣ ਲੱਗੇ ਬਾਬਾ ਅੱਜ ਨੀ ਅਸੀਂ ਬਣਾਉਣ ਡੇ ਆ, ਇਹ ਪੀ ਕੇ ਵੇਖੀਏ ਕਦੀ, ਧਿਆਨ ਦੇਣਾ ਹੈ। ਇਤਨਾ ਦੇ ਕਿਤਾਬ ਚ ਲਿਖਿਆ ਅਗਰ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਅਤਰ ਸਿੰਘ ਸਾਹਿਬ ਕਹਿਣ ਲੱਗੇ ਪੀਤੀ ਤੇ ਨੀ ਕਦੀ, ਪੀਏਗਾ? ਤੇ ਬਾਬਾ ਜੀ ਕਹਿੰਦੇ ਪੀ ਲਾਂਗੇ। ਧਿਆਨ ਦਿਓ ਤੁਹਾਡਾ ਹੁਣ ਕਲੇਜਾ ਕੁੰਬਣਾ ਵੀ ਪੀ ਲਈ ਅਗਰ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਪੀ ਲਾਂਗੇ, ਧਿਆਨ ਦੇਣਾ ਜਰਾ ਅਗਰ ਤਾਂ ਬਖਸ਼ਿਓ। ਉਹਨਾਂ ਕੋਲ ਪੱਗ ਦੇ ਦਿੱਤੀ। ਬਾਬਾ ਜੀ ਤਾਂ ਫੜ ਕੇ ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ। ਉਹਨਾਂ ਤੋਂ ਬਾਅਦ ਆਵਾਜ਼ ਦਿੱਤੀ ਬਾਬਾ ਠੰਡੀ ਹੋ ਗਈ ਪੀ, ਬਾਬਾ ਠੰਡੀ ਹੋ ਗਈ ਪੀ ਲਾ। ਬਾਬਾ ਜੀ ਕਹਿੰਦੇ ਠੰਡੀ ਨੀ ਹੋਈ, ਸਿਹਤ ਨੇ ਲੁਟਾਈ ਨੇ, ਜਦੋਂ ਬਿਲਕੁਲ ਠੰਡੀ ਹੋ ਗਈ ਬਾਬਾ ਜੀ, ਹੁਣ ਤਾਂ ਬਿਲਕੁਲ ਠੰਡੀ ਹੋ ਗਈ, ਪੀ ਲਓ। ਤੇ ਬਾਬਾ ਜੀ ਨੇ ਕੁਬਲਾ ਚੁੱਕ ਕੇ ਤੇ ਲਾਗੇ ਕੁੱਤਾ ਕੰਡਿਆ ਸੀ ਉਹਦੇ ਅੱਗੇ ਰੱਖਿਆ। ਧਿਆਨ ਦਿਓ ਕੁੱਤੇ ਮੇਰੇ ਇਤਨਾ ਕੀਤਾ, ਕੁੱਤਾ ਆਇਆ ਭੱਜਾ, ਵੀ ਸ਼ਾਇਦ ਮਹਾਂਪੁਰਸ਼ਾਂ ਨੇ ਕੋਈ ਦੁੱਧ ਦਹੀਂ ਮੇਰੇ ਅੱਗੇ ਰੱਖਿਆ। ਜਦੋਂ ਕੁੱਤਾ ਆਇਆ ਤੇ ਬਾਸ਼ ਨਾ ਐ ਕੀਤਾ ਤੇ ਦੌੜ ਗਿਆ। ਧਿਆਨ ਦਿਓ ਜਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੁੱਤਾ ਦੌੜ ਗਿਆ ਤੇ ਬਾਬਾ ਅਤਰ ਸਿੰਘ ਜੀ ਪਤਾ ਕੀ ਕਹਿੰਦੇ, ਧਿਆਨ ਦਿਓ ਜਰਾ ਆਖੋ ਵਾਹਿਗੁਰੂ। ਬਾਬਾ ਜੀ ਕਹਿੰਦੇ ਆ ਜਿਹੜੀ ਤੁਸੀਂ ਮੈਨੂੰ ਚੀਜ਼ ਦਿੱਤੀ ਹੈ ਤੇ ਕੁੱਤਾ ਵੀ ਨੀ ਪੀਂਦਾ। ਕੁੱਤਾ ਜੀ ਨੂੰ ਸਭ ਤੋਂ ਮਾੜਾ ਲਿਆ ਜਾ, ਕੁੱਤਾ ਇੱਕ ਸ਼ਬਦ ਨਫ਼ਰਤ ਕਿਰਨਾਂ ਦਾ ਦਾਇਕ ਹੈ। ਕਹਿੰਦਾ ਜਿਹਨੂੰ ਕੁੱਤਾ ਅਗਲੀ ਉਹਦੀ ਜਾਨ ਨਿਕਲ ਜਾਂਦੀ। ਤੇ ਬਾਬਾ ਜੀ ਕਹਿੰਦੇ ਆ ਜਿਹੜੀ ਚੀਜ਼ ਤੁਸੀਂ ਮੈਨੂੰ ਗੁਰੂ ਦੇ ਸਿੱਖ ਨੂੰ ਪੀਣ ਨੂੰ ਦਿੱਤੀ, ਇਹਨੂੰ ਤੇ ਇੱਕ ਕੁੱਤਾ ਮੂੰਹ ਨੀ ਲਾਉਂਦਾ, ਗੁਰੂ ਦਾ ਸਿੱਖ ਜਿਤਨਾ ਲਾ ਲੈ। ਜਿੱਦਣ ਹਰੀ ਦਾ ਰਸ ਆ ਜਾਂਦਾ ਹੈ ਨਾ, ਉਦੋਂ ਸਾਰੇ ਰਸ ਭੁੱਲ ਜਾਂਦੇ। ਕਹੇ ਨਾਨਕ ਹੋਰ ਅਨਰਸ ਭੁੱਲ ਹੀ ਜਾਂਦੇ ਜਾਂ ਹਰ ਵਸੇ ਮਨ ਆਏ। ਜਿੱਦਣ ਮਨ ਵਿੱਚ ਪਰਮੇਸ਼ਵਰ ਦੀ ਬੰਦਗੀ ਆ ਵਸਦੀ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੈਂ ਸਭ ਤੋਂ ਪਹਿਲਾਂ ਆਉਂਦਿਆਂ ਤੁਹਾਨੂੰ ਪੁੱਛਿਆ ਸੀ ਨਿਤਨੇਮ ਕਿੰਨੇ ਜਾਣੇ ਕਰਦੇ ਤੇ ਕਿੰਨੇ ਵਜੇ ਉੱਠਦੇ। ਮੈਂ ਇਤਨਾ ਦਾ ਪ੍ਰਚਾਰਕ ਨੀ, ਅੱਖਾਂ ਮੀਟ ਕੇ ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਤੁਹਾਡੀ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਬਜ਼ੁਰਗ ਤੁਹਾਡੇ ਵਿੱਚ ਬੈਠੇ ਤਾਂ ਮੈਨੂੰ ਇਤਨਾ ਵੀ ਮਹਿਸੂਸ ਹੋ ਗਿਆ ਵੀ ਨਾਮ ਜਪਣ ਵਾਲੇ ਵੀ ਵਿੱਚ ਹੈਗੇ। ਆਖੋ ਸਤਨਾਮ ਸ੍ਰੀ। ਇੱਕ ਬੇਨਤੀ ਕਰਾਂ, ਪਿੱਛੇ ਜਦੋਂ ਅੱਜ ਤੋਂ 10-20 ਸਾਲ ਪਹਿਲੋਂ, 50 ਸਾਲ ਪਹਿਲੋਂ ਕੋਈ ਸਾਧੂ ਮਹਾਤਮਾ ਤੁੱਟ ਕੇ ਨਾ ਕਿਸੇ ਨੂੰ ਕਹਿੰਦੇ ਸੀ ਆ ਦਵਾਈ ਲੈ ਜਾ ਤੇ ਵਰਤਾਇਆ ਕਰ ਲੋਕਾਂ ਨੂੰ। ਸੁਣੋ ਵੀ ਜਿਹੜਾ ਧਿਆਨ ਦਿਓ ਕਰਤਾ, ਦਵਾਈ ਲੈ ਜਾ ਲੋਕਾਂ ਨੂੰ ਵਰਤਾਇਆ ਕਰ। ਤੇ ਉਹ ਸਵਾਹ ਦੀਆਂ ਕੁੜੀਆਂ ਹੋਣ ਜਾਂ ਕੋਈ ਚੀਜ਼ ਹੋਵੇ ਤੇ ਉਹ ਇੱਕ ਸ਼ਰਤ ਰੱਖ ਦਿੰਦਾ ਸੀ, ਜਿਹੜਾ ਦਵਾਈ ਦੇਣ ਵਾਲਾ ਸ਼ਰਤ ਰੱਖ ਦਿੰਦਾ ਸੀ, ਪੁੱਤਰ ਇਹ ਲੋਕਾਂ ਨੂੰ ਦਵਾਈ ਦੇਈ ਮਗਰ ਇਹਦਾ ਮੁੱਲ ਨਾ ਵੱਟੀ, ਜਿਹਨੂੰ ਜਿਹਨੂੰ ਦਏਗਾ ਉਹ ਰਾਜੀ ਹੁੰਦਾ ਜਾਊ। ਦਵਾਈ ਇਹੋ ਹੋਊਗੀ, ਕੁੜੀਆਂ ਇਹੋ ਹੋਣਗੀਆਂ, ਹੱਥ ਵੀ ਮੇਰੇ ਹੋਣਗੇ, ਮਗਰ ਜਿਹਨੂੰ ਤੋਂ ਇਹਨਾਂ ਕੁੜੀਆਂ ਦਾ ਮੁੱਲ ਵੱਟ ਲਿਆ ਇਹਨਾਂ ਕੰਮ ਨੀ ਉਹ ਕਰਨਾ। ਇਹ ਗੁਰਬਾਣੀ ਵੇਚਣ ਵਾਲੀ ਚੀਜ਼ ਨਹੀਂ, ਇਹ ਸਰਬ ਦੇ ਕਲਿਆਣ ਲਈ ਆਪਣੀ। ਜਿੰਨਾ ਮੈਂ ਤੁਹਾਨੂੰ ਕਹਿਣ ਡਿਆ ਮੈਂ ਆਪਣੇ ਆਪ ਨੂੰ ਵੀ ਸੁਣਾਉਣ ਡਿਆ,
ਜਦੋਂ ਮੈਂ 2:45 ਦੀ ਗੱਲ ਕਰਦਾ ਮੈਂ ਆਪਣੀ ਆਤਮਾ ਨੂੰ ਕਹਿੰਦਾ ਤੂੰ ਉੱਠਦੀ ਹੈ। ਆਪਾਂ ਸਾਰੇ ਵਿਦਿਆਰਥੀ ਹਾਂ, ਆਪ ਆਏ ਹੋ ਕੱਲ ਨੂੰ। ਅੱਜ ਤਾਂ ਤੁਹਾਡੇ ਚਰਨਾ ਸਦਕਾ ਮੈਂ ਬਹੁਤ ਦੂਰੋਂ ਰੁੜਕੀ ਤੋਂ ਰਾਤ ਸਫ਼ਰ ਕਰਕੇ ਅੰਮ੍ਰਿਤਸਰ ਪਹੁੰਚੇ ਤੇ ਅੰਮ੍ਰਿਤਸਰੋਂ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਸੀਸ ਦਿਓ, ਕੱਲ ਮੈਂ ਵੀ ਖੇਡੇ ਚ ਹਾਂ ਤੇ ਤੁਸੀਂ ਵੀ ਸੁਚੇਤ ਹੋ ਕੇ ਆਇਓ, ਆਪ ਤੇ ਹੋਰਨਾਂ ਨੂੰ ਲਿਆਇਓ। ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਸ਼ਹੀਦੀ ਦਾ ਪੁਰਬ ਆਪ ਜੀ ਨਾਲ ਦੋਵਾਂ ਦਿਨਾਂ ਵਿੱਚ ਸਾਂਝਾ ਕਰਾਂਗੇ। ਗੁਰੂ ਕਿਰਪਾ ਕਰੇ ਤੁਹਾਡੇ ਚਰਨਾਂ ਦੀ ਤੇ ਮੇਰੀ ਸੁਰਤ ਦੀ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਸਾਂਝ ਪੈ ਜਾਏ, ਅਸੀਂ ਅੱਗੇ ਤੋਂ ਵੀ ਕਦੀ ਜੁੜ ਵੇਖੀਏ, ਬੈਠੀਏ ਤੇ ਜਪ ਲਈਏ।

ਦਿਨ ਵਾਲੇ ਨਾਮ ਚੇਤੇ ਆਵੇ। ਸਤਿਗੁਰੂ ਤੁਹਾਡੀਆਂ ਝੋਲੀਆਂ ਨਾਮ ਨਾਲ ਭਰੇ। ਤੁਸੀਂ ਕੱਲ ਤੋਂ ਅੰਮ੍ਰਿਤ ਵੇਲੇ ਤੋਂ ਉੱਠਣਾ ਸ਼ੁਰੂ ਕਰੋ। ਜ਼ਰੂਰ ਗੁਰੂ ਅੱਗੇ ਬੇਨਤੀ ਕਰੋ, ਤੁਹਾਨੂੰ ਸਤਿਗੁਰੂ ਅੰਮ੍ਰਿਤ ਵੇਲਾ ਬਖਸ਼ੇ। ਜਿਹੜੇ ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ, ਭਾਈ ਚਮਕ ਉੱਠਦੇ ਨੇ, ਗੁਰੂ ਉਹਨਾਂ ਤੇ ਰਹਿਮਤਾ ਕਰਦਾ ਹੈ, ਖਿੜ ਪੈਂਦੇ ਨੇ। ਤੇ ਤੁਸੀਂ ਇਹਨਾਂ ਨੂੰ ਧਿਆਨ ਕਰਿਓ ਕਿ ਜਿਸ ਬੂਟੇ ਆਪਾਂ ਲਾ ਦਿੰਦੇ ਹਾਂ ਜਿਹੜੇ ਖਿੜੇ ਨੇ ਨਾ, ਹੁਣ ਉਹਨਾਂ ਦੀ ਰਾਖੀ ਨੀ ਕਰੀਦੀ। ਝੂਠ ਨੀ ਕਹਿ ਰਿਹਾ, ਸਮਝ ਲੱਗੀ? ਬੂਟੇ ਲਾ ਦਿੰਦੇ ਆ ਜਿਹੜੇ ਖਿੜੇ ਨਾ ਹੋਣ, ਉਹਨਾਂ ਦੀ ਕਰਦੇ ਹੋ? ਜੇ ਲਾਈ ਹੋਵੇ ਆਪਾਂ ਇੱਕ ਛੋਟੀ ਜਿਹੀ ਬਗੀਚੀ ਲਾਈ ਹੋਵੇ, ਹਜੇ ਫੁੱਲ ਨੀ ਲੱਗੇ, ਬੂਟੇ ਲੱਗੇ, ਤੇ ਕੀ ਉਹਦੇ ਤੇ ਰਾਤੋਂ ਟੁੱਟ ਕੇ ਵੇਹਦੇ? ਕੋਈ ਤੋੜ ਨਾ ਲੈ, ਕਿਉਂਕਿ ਟੁੱਟਣ ਵਾਲੀ ਹੈ ਚੀਜ਼ ਹੀ ਕੋਈ ਨੀ ਉੱਥੇ। ਜਿੱਦਣ ਕੋਈ ਬੂਟਾ ਫੁੱਲ ਖਿੜ ਉੱਠਦਾ ਹੈ, ਫਿਰ ਉਹਦੀ ਰਾਖੀ ਲਈ ਹੁਸ਼ਿਆਰਪੁਰ ਬੂਹੇ ਅੱਗੇ ਵੀ ਚਲਿਆ ਜਾਂਦਾ। ਗਰਮੀਆਂ ਵਾਲਾ ਪੰਜ ਖਿੜਿਆ ਕੋਈ ਹੋਵੇ, ਗੁਰੂ ਉਹਦੀ ਰਾਖੀ ਕਰਦਾ ਜਿਹੜਾ ਖਿੜ ਉੱਠਦਾ। ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਬਾਣੀ ਪੜੋਗੇ, ਤੁਸੀਂ ਖਿੜ ਜਾਓਗੇ, ਫਿਰ 24 ਘੰਟੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਰਹਿਣਗੇ। ਖਿੜੇ ਹੋਏ ਫੁੱਲ ਨੂੰ ਕੋਈ ਹੱਥ ਨਾ ਲਾ ਦੇ। ਖਿੜ ਉੱਠੋ, ਅੰਮ੍ਰਿਤ ਵੇਲੇ ਉੱਠੋ, ਟਲਗੀ ਧਰ ਪਾਤਸ਼ਾਹ 24 ਘੰਟੇ ਤੁਹਾਡੇ ਕੋਲ ਰਹਿਣਗੇ, ਅੰਧ ਸੰਗ ਰਹਿਣਗੇ। ਗੁਰੂ ਗ੍ਰੰਥ ਸੰਸਾਰ ਕੋ

ਸਤਿਨਾਮ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕਰੋ ਜੀ ਵਾਹਿਗੁਰੂ।

ਦੇ ਭਾਰ ਹੋਣ ਨਾਲ ਅਕਸ਼ਰ ਦਾ ਪਿਆਰ ਸਤਿਕਾਰ ਤੇ ਅਦਬ ਵੱਧਦਾ ਹੈ। ਇੱਕੋ ਤਰ੍ਹਾਂ ਬਾਣੀ ਉਚਾਰ ਦਇਆ ਕਿਰਪਾ ਸਤਨਾਮ ਇੱਕ ਵਚਨ ਤੁਸੀਂ ਪੜ੍ਹਦੇ ਹੋ ਰੋਜ਼ ਕਰਜ ਬੇਨਤੀ ਸੁਣੋ ਮੇਰੇ ਗੀਤਾ ਸੁਣ ਟਹਿਲ ਕੀ ਬੇਰਾ ਕੀ ਨਾ ਖਾਟ ਚੱਲੋ ਹਰ ਰਾਹ ਆਗੇ ਬਸਨ ਸੁਖੇਲਾ ਔਦ ਘਟੇ ਦਿਨ ਸੁਰਹਿਣਾ ਰੇ ਮਨ ਗੁਰ ਮਿਲ ਆਸ ਰਾਤੀ ਦਾਸਰੇ ਨੇ ਤੁਹਾਨੂੰ ਬੇਨਤੀ ਕੀਤੀ ਸੀ ਇਕਾਗਰਤਾ ਬਹੁਤ ਜ਼ਰੂਰੀ ਹੈ। ਜੇ ਮੈਂ ਆਪ ਜੀ ਨੂੰ ਇਹ ਅੱਜ ਬਚਨ ਗੁਰੂ ਦੀ ਹਜ਼ੂਰੀ 'ਚ ਪੁੱਛਾਂ ਆਪ ਜੀ ਦਾ ਚੁੰਕੀਦਾਰ ਹੁੰਦੇ ਨਾਲ ਤੇ ਮੇਰੀ ਕੌਮ ਕਿੱਥੇ ਖਲੋਤੀ ਜਾਗੋ ਵਚਨ ਕਰਨ ਲੱਗਾ ਵਾਂ ਕਰੂੰ ਬੇਨਤੀ ਸੁਣੋ ਮੇਰੇ ਨੀਤਾ ਸੰਤ ਟਹਿਲਕੀ ਬੇਰਾ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਗਾਉ ਨਾਲ ਇੱਕ ਵਾਰ ਫੇਰ ਪੜੋ ਕਰੂੰ ਬੇਨਤੀ ਇਹ ਬੇਨਤੀ ਕਿਹਦੇ ਅੱਗੇ ਕੀਤੀ ਦੱਸੋ ਇਹ ਬੇਨਤੀ ਸ਼ਬਦ ਵਿੱਚ ਕਿਹਦੇ ਅੱਗੇ ਕੀਤੀ ਬੋਲੋ ਥੋੜਾ ਜਿਹਾ ਰੋਜ਼ ਪਾਣੀ ਪਾ ਕੇ ਦੱਸੋ ਆਖਰ ਤੁਸੀਂ ਗੁਰੂ ਪਿਆਰ ਵਾਲੀਆਂ ਰੂਹਾਂ ਬੈਠੇ ਹੋ ਜਦੋਂ ਬਾਣੀ ਪੜ੍ਹਦੇ ਹੋ ਕੋਈ ਤਸਵੀਰ ਬਣਾਉਂਦੇ ਹੋ ਗਏ ਕਿ ਆਹ ਸ਼ਬਦ ਜਿਹੜਾ ਮੈਂ ਪੜ੍ਹਿਆ ਇਸ ਕਰਕੇ ਪੜ੍ਹੇ ਸਮਝ ਰਹੇ ਹੋ ਕਰੋ ਬੇਨਤੀ ਸੁਣੋ ਮੇਰੇ ਕਿਹਨੂੰ ਮਿੱਤਰ ਕਹਿ ਰਹੇ ਹੋ ਆਖੋ ਸਤਨਾਮ ਸ੍ਰੀ ਵੇਖੋ ਪਿਆਰਿਓ ਮੈਂ ਫਿਰ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ ਮੈਂ ਕੋਈ ਵਿਦਵਾਨ ਬਣ ਕੇ ਤੁਹਾਡੇ ਨਾਲ ਇਹ ਨਹੀਂ ਕਰ ਰਿਹਾ ਮੈਂ ਕਹਿੰਦਾ ਮੈਂ ਕੌਮ ਵੇਖਣੀ ਕਿੱਥੇ ਖਲੋਤੀ ਜਿੰਨਾ ਚਿਰ ਬਾਣੀ ਦੀ ਵਿਚਾਰ ਸਾਡੇ ਨਾਲ ਹੋਈ ਨਾ ਸਾਡੇ ਕੋਲ ਬਾਣੀ ਦੀ ਵਿਚਾਰ ਨਾ ਹੋਈ ਸਾਡੀ ਗਰੀਬੀ ਨਹੀਂ ਕੋਈ ਘੱਟ ਸਕਦਾ ਅਸੀਂ ਤਨ ਕਰਕੇ ਅਮੀਰ ਹੋ ਸਕਦੇ ਹਾਂ ਅਸੀਂ ਕੋਠੇ ਕਰਕੇ ਅਮੀਰ ਹੋ ਸਕਦੇ ਹਾਂ ਗੱਡੀਆਂ ਕਰਕੇ ਅਮੀਰ ਹੋ ਸਕਦੇ ਗੁਰਬਾਣੀ ਦੀ ਵਿਚਾਰ ਪੱਖੋਂ ਇੰਨੇ ਗਰੀਬ ਹਾਂ ਬਾਣੀ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਵਿਚਾਰ ਹੈ ਪਰ ਮੈਂ ਆਪ ਜੀ ਨੂੰ ਪੁੱਛਿਆ ਤੇ ਤੁਹਾਡੇ ਨੂੰ ਅਜੇ ਮੈਨੂੰ ਕਿਸੇ ਨੇ ਹੱਥ ਖੜਾ ਕਰਕੇ ਨਹੀਂ ਕਿਹਾ ਮੈਂ ਦੱਸੋ ਦੱਸੋ ਕਿਹਨੂੰ ਕਿਹਾ ਹੈ ਕਿ ਕਰੂੰ ਬੇਨਤੀ ਸੁਣੋ ਇਹ ਮਿੱਤਰ ਕਿਹਨੂੰ ਆਖਿਆ ਇੱਥੇ ਇਹ ਮੇਰੀਆਂ ਭੈਣਾਂ ਜੀ ਇੱਕ ਵਾਰ ਆਖੋ ਵਾਹਿਗੁਰੂ ਆਪਣੇ ਬੱਚਿਆਂ ਦੇ ਪੱਲੇ ਲਿਖਾ ਕਿ ਆਖੋ ਵਾਹਿਗੁਰੂ ਇਹਨਾਂ ਦੀ ਆਵਾਜ਼ ਆਈ ਜੇ ਭਲਿਓ ਕਿ ਗੁਰੂ ਸਾਹਿਬ ਨੂੰ ਕਿਹਾ ਹੁਣ ਤੁਸੀਂ ਇਸ ਸ਼ਬਦ ਦੇ ਚੰਗੀ ਤਰ੍ਹਾਂ ਦਰਸ਼ਨ ਕਰਿਓ ਤੇ ਫਿਰ ਤੁਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਮੈਂ ਤੈਨੂੰ ਬੇਨਤੀ ਕਰਦਾ ਗੁਰੂ ਸਾਹਿਬ ਮੇਰੇ ਮਿੱਤਰਾਂ ਤੂੰ ਸੰਤ ਟਹਿਲ ਕਰਿਆ ਕਰ ਤੇਰਾ ਵੇਲਾ ਹੈ ਇਹ ਬੇਨਤੀ ਕਿ ਅਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਤੁਹਾਡਾ ਸੰਤ ਟਹਿਲ ਦਾ ਵੇਲਾ ਹੈ ਨਹੀਂ ਸਮਝਣ ਦੀ ਕੋਸ਼ਿਸ਼ ਕੀਤੀ ਆਖੋ ਵਾਹਿਗੁਰੂ ਪਿਆਰਿਓ ਹੱਥ ਜੋੜ ਕੇ ਬੇਨਤੀ ਹੈ ਇਕਾਗਰਤਾ ਬਖਸ਼ਿਓ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਈਆਂ ਨੂੰ ਗਾਹ ਦੱਸਿਓ ਕਿ ਜਦੋਂ ਇਹ ਅਸੀਂ ਇਹਦਾ ਅਰਥ ਕੀਤਾ ਵੀ ਇਹ ਵਚਨ ਅਸੀਂ ਗੁਰੂ ਸਾਹਿਬ ਨੂੰ ਕਿਹਾ ਚਲੋ ਮੰਨਿਆ ਗੁਰੂ ਸਾਹਿਬ ਨੂੰ ਕਿਹਾ ਜੀ ਕਰੂੰ ਬੇਨਤੀ ਸੁਣੋ ਮੇਰੇ ਕੀਤਾ ਆਪਾਂ ਗੁਰੂ ਸਾਹਿਬ ਨੂੰ ਕਿਹਾ ਮਗਰ ਅਗਲਾ ਅਰਥ ਕੀ ਕਰੋ ਕੀ ਗੁਰੂ ਸਾਹਿਬ ਨੂੰ ਕਹਿਣਾ ਚਾਹੁੰਦੇ ਹੋ ਕਿ ਸੰਤ ਟਹਿਲ ਕੀ ਬੇੜਾ ਹੈ ਇਹਾ ਖਾੜ ਚਲੋ ਹਰ ਲਾਹਾ ਆਗੇ ਬਸਣ ਇਹ ਗੁਰੂ ਨੂੰ ਤੁਸੀਂ ਹਦਾਇਤ ਕਰ ਰਹੇ ਹੋ ਕਿ ਇੱਥੇ ਖੱਟੋ ਜੀ ਅੱਗੇ ਤੁਹਾਡਾ ਸੁਹੇਲਾ ਹੋ ਇੱਕ ਮਿੰਟ ਨਹੀਂ ਆਖੋ ਸਤਨਾਮ ਸ੍ਰੀ ਹੁਣ ਸੁਚੇਤ ਹੋ ਆ ਮੇਰੀ ਭੈਣ ਬੋਲੀ ਜੇ ਪਿੱਛੋਂ ਇੱਕ ਨੇ ਆਵਾਜ਼ ਦਿੱਤੀ ਮਨ ਨੂੰ ਇਹ ਆਵਾਜ਼ ਮਨ ਨੂੰ ਮਾਰੀ ਹੈ ਸੁੱਤੇ ਹੋਏ ਮਨ ਨੂੰ ਪਕੜੋ ਜਰਾ ਬਚਨ ਤੇ ਬੋਲੋ ਕਿਹਨੂੰ ਆਵਾਜ਼ ਮਾਰੀ ਔਦ ਘਟੇ ਦਿਲ ਸੁਰਹਿਣਾ ਰੇ ਮਨ ਰੇ ਨਹੀਂ ਅੱਗੇ ਨਾ ਕਰੋ ਪਹਿਲਾਂ ਆਵਾਜ਼ ਮਾਰਨ ਵਾਲੇ ਨੂੰ ਸਾਹਮਣੇ ਖਿਲਾ ਲਓ ਕਿਹਨੂੰ ਆਵਾਜ਼ ਮਾਰੀ ਰੇ ਮਨ ਰੇ ਮਨ ਮੇਰਿਆ ਮਨਾ ਮੈਂ ਤੈਨੂੰ ਮਿੱਤਰ ਬਣਾ ਕੇ ਇੱਕ ਆਵਾਜ਼ ਮਾਰਦਾ ਸੌਣ ਦਾ ਵੇਲਾ ਨਹੀਂ ਹੋਏ ਸੰਤ ਟਹਿਲ ਕੀ ਬੇਲਾ ਪਤਾ ਲੱਗਾ ਪੱਲੇ ਪਿਆ ਕੁਛ ਕਿਹਨੂੰ ਆਵਾਜ਼ ਮਾਰੀ ਔਦ ਘਟੇ ਦਿਲ ਸੁਰਹਿਣਾ ਰੇ ਮਨ ਮਨਾ ਉਮਰ ਘਟਦੀ ਜਾਂਦੀ ਆ ਗੁਰਵਾਲਾ ਬਣ ਗੁਰ ਮਿਲ ਅੱਗੇ ਕੋਈ ਬੋਲਦੇ ਇਹਨਾਂ ਵੱਲੋਂ ਗੁਰ ਮਿਲ ਅਜੇ ਮਿਲੇ
ਕਿੰਨੇ ਮਿਲੇ ਹੋ, ਕਿੰਨਿਆਂ ਦੇ ਗਲ ਵਿਚ ਗੱਤ ਰਿਹਾ, ਕਿੰਨਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ? ਜਿਹੜੇ ਖੰਡੇ ਬਾਟੇ ਦੇ ਅੰਮ੍ਰਿਤ ਅਜੇ ਜਿਨ੍ਹਾਂ ਨਹੀਂ ਛਕੇ, ਉਹ ਅਜੇ ਗੁਰੂ ਨੂੰ ਮਿਲੇ ਨਹੀਂ, ਗੁਰੂ ਵਾਲੇ ਬਣੇ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਗੁਰ ਮਿਲ ਗੁਰੂ ਵਾਲਾ ਬਣ, ਤੇ ਆਖਿਆ ਜੀ ਗੁਰੂ ਵਾਲਾ ਬਣ ਕੇ ਕੀ ਕਰਾਂ? ਕਹਿੰਦੇ ਕਾਜ ਸਵਾਰੇ, ਕਾਜ ਸਤਿਗੁਰੂ ਵਾਲਾ ਬਣ, ਆਪਣੀ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਵਾਰ ਲਾ। ਜਿਹੜੇ ਕੰਮ ਲਈ ਆਇਆ ਗੋਬਿੰਦ ਮਿਲਣ ਲੱਗੀ ਕਿ ਤੇਰੀ ਬਲੀਆ ਉਸ ਕਾਜ ਨੂੰ ਸਵਾਰ ਲਾ। ਮੈਂ ਬੇਨਤੀ ਕਰਦਾ ਤੈਨੂੰ, ਕਰੂੰ ਬੇਨਤੀ, ਮੈਂ ਤੈਨੂੰ ਦੁਸ਼ਮਣ ਨਹੀਂ ਕਹਿੰਦਾ। ਸੁਣੋ ਮੇਰੇ ਮੇਰੇ ਮਨ ਮਿੱਤਰਾ, ਸੁਣ, ਉੱਠ, ਅੰਮ੍ਰਿਤ ਵੇਲਾ ਸੰਭਾਲ, ਗੁਰੂ ਵਾਲਾ ਬਣ, ਸਿਮਰਨ ਕਰ, ਬੰਦਗੀ ਕਰ, ਤੇ ਇਹਾਂ ਖਾੜ ਚੱਲੋ। ਇੱਥੇ ਸੌਣ ਦਾ ਵੇਲਾ ਨਹੀਂ ਹੋ, ਇੱਥੇ ਤੂੰ ਵਪਾਰ ਕਰਨ ਆਇਆ, ਇੱਥੇ ਕੁਝ ਕਮਾਉਣ ਆਇਆ। ਕਮਾਉਣ ਗਿਆ ਬੰਦਾ ਸੌ ਜਾਵੇ ਤੇ ਸਾਰੇ ਪੈਸੇ ਖਰਚ ਕੇ ਘਰ ਨੂੰ ਰੋਂਦਾ ਮੁੜਾਉਂਦਾ ਹੈ। ਤੂੰ ਵੀ ਰੋਂਦਾ ਨਾ ਮੁੜ, ਜਮੀ ਰੱਖ ਦੇ ਘਰ ਨੂੰ, ਉੱਠ, ਗੁਰ ਮਿਲ, ਕਾਜ ਸਵਾਰੇ, ਗੁਰੂ ਦੇ ਚਰਨਾਂ ਨਾਲ ਜੁੜ, ਆਪਣੀ ਜ਼ਿੰਦਗੀ ਦੇ ਮਕਸਦ ਨੂੰ ਸਵਾਰ ਲਾ। ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਮੈਨੂੰ ਸਾਰਿਆਂ ਨੂੰ ਕਦੋਂ ਬਖਸ਼ਣ, ਚੌਂਕੜੇ ਮਾਰੋ। ਜਿਹੜੇ ਕਾਰਜ ਲਈ ਮਨੁੱਖ ਅੱਜ ਨੂੰ ਮਿਲਿਆ ਹੈ, ਸਤਿਗੁਰੂ ਕਿਰਪਾ ਕਰੇ ਤੁਹਾਡਾ ਤੇ ਮੇਰਾ ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਵਾਰ ਦੇਣ। ਸਾਰੇ ਹੀ ਜਪੋ, ਚੌਂਕੜਾ ਮਾਰ ਲਓ, ਇੱਕ ਮਨ ਇੱਕ ਚਿੱਤ ਹੋ ਜਾਓ, ਤੇ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਇਤਨਾ ਬਣਾਉਣੀ ਹੈ। ਪਰਸੋਂ ਚੌਥ ਮਸਕੀਨ ਸਾਹਿਬ ਕਥਾ ਕਰਦੇ ਕਰਦੇ ਕਹਿ ਰਹੇ ਸੀ, ਆਖੋ ਵਾਹਿਗੁਰੂ, ਕਹਿੰਦੇ ਜਦੋਂ ਮੂੰਹ ਤੋਂ ਵਾਹਿਗੁਰੂ ਆਖੀ ਦਾ ਹੈ, ਉਹ ਰੋਟੀ ਪਕਾਈ ਦੀ ਆ, ਉਹ ਰੋਟੀ ਡੱਟ ਕੇ ਬੋਲੋ ਨਾ, ਉਹ ਰੋਟੀ ਜਦੋਂ ਮੂੰਹ ਤੋਂ ਆਖਿਆ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਆਪਾਂ ਕਰਦੇ ਇਹ ਰੋਟੀ ਢੋ ਨਾ ਲੱਗ ਬੀਟੋ, ਸਿੱਧੇ ਹੋ ਕੇ ਬੀਟੋ, ਰੋਟੀ ਪਕਾਈ ਦੀ ਹੈ, ਇਹ ਰੋਟੀ ਖਾਣੀ ਨੀ, ਅਜੇ ਖਾਧੀ ਨੀ ਹੈ। ਖਾਧੀ ਕਦੋਂ ਜਾਂਦੀ? ਉਹ ਬਚਨ ਕਰਦੇ ਕਹਿੰਦੇ ਸੀ, ਖਾਧੀ ਉਦੋਂ ਜਾਂਦੀ ਹੈ ਜਦੋਂ ਇੱਥੋਂ ਪਕਾਈਏ ਤੇ ਕੰਨਾਂ ਤੋਂ ਸੁਣੀਏ, ਇੱਧਰੋਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ ਤੇ ਕੰਨਾਂ ਰਾਹੀਂ ਸੁਣੀ ਜਾਏਗੀ, ਫਿਰ ਅੰਦਰ ਚੱਲ ਜਾਂਦੀ। ਜਿਹਨਾਂ ਮੂੰਹ ਤੋਂ ਆਖਿਆ ਤੇ ਕੰਨਾਂ ਤੋਂ ਸੁਣਿਆ, ਉਹਨਾਂ ਦੀ ਭੁੱਖ ਮਿੱਟੀ, ਆਨੰਦਿਤ ਹੋ ਉੱਠੇ ਹੋ ਜੀ। ਅਜੇ ਕੇਵਲ ਆਪਾਂ ਰੱਟ ਕਰਨਾ, ਕੰਨਾਂ ਨਾਲ ਹੀ ਸੁਣਨਾ, ਕੰਨਾਂ ਨਾਲ ਵਿਚਾਰਾਂ ਕਿਸੇ ਅੰਦਰ ਹੋਰ ਚੱਲਣਗੀਆਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ। ਹੁਣ ਤੁਹਾਨੂੰ ਮੇਰੀ ਤੁਹਾਡੇ ਚਰਨਾਂ ਤੇ ਮਸਤਕ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਕੁੰਦਰ ਦੀ ਬੇਨਤੀ ਹੈ। ਬੜਾ ਸੋਹਣਾ ਮਾਹੌਲ ਹੈ ਗੁਰੂ ਦੀ ਗੋਦ ਵਿਚ ਬੈਠਿਆ, ਕੋਈ ਬਾਹਰ ਦਾ ਸ਼ੋਰ ਸ਼ਰਾਬਾ ਨਹੀਂ, ਟ੍ਰੈਫਿਕ ਦਾ ਸ਼ੋਰ ਨਹੀਂ, ਮਨ ਟਿਕ ਸਕਦਾ ਹੈ, ਰੰਗ ਲੱਗ ਸਕਦਾ ਹੈ। ਗੁਰਮੁਖ ਪਿਆਰਿਓ, ਚੌਂਕੜੇ ਮਾਰ ਕੇ ਇੱਥੇ ਹੱਥ ਰੱਖੋ ਤੇ ਵਾਹਿਗੁਰੂ ਨੂੰ ਮੂੰਹ ਚ ਵਾਖਿਓ ਤੇ ਕੰਨਾਂ ਤੋਂ ਸੁਣਿਓ। ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇ, ਮੇਰੇ ਤੇ ਬਖਸ਼ਿਸ਼ ਕਰੇ। ਵਾਹਿਗੁਰੂ।

ਪਾਣੀ ਦੇ ਵਿੱਚੋਂ ਜਿਸ ਤਰ੍ਹਾਂ ਕਿਆਰੇ ਦੀ ਗੱਲ ਕਿੱਥੇ ਕੀਤੀ ਜਿਹਨਾਂ ਕਿਆਰੇ ਦੀ ਗੱਲ ਜਿਸ ਤਰ੍ਹਾਂ ਕਿੱਥੇ ਕੀਤੀ ਇੱਕ ਬਜਨ ਹੋਰ ਹੈ ਕੋਈ ਜਨ ਹਰ ਸਿਉ ਦੇਵ ਹੈ ਬੋਲੋ ਨਾ ਕੋਈ ਜਨ ਜੋਰ ਦਾ ਮਤਲਬ ਜੋੜ ਜੀ ਕੋਈ ਸੇਵਕ ਇਹੋ ਜਿਹਾ ਆਵੇ ਜਿਹੜਾ ਮੈਨੂੰ ਹਰੀ ਦੇ ਨਾਲ ਬੋਲੋ ਨਾ ਹਰੀ ਨਾਲ ਆਪਣੇ ਨਾਲ ਨੀ 90% 99% ਅੱਜ ਉਹ ਨੇ ਜਿਹੜੇ ਕਥਾ ਕੀਰਤਨ ਸੁਣਾਉਂਦੇ ਤੇ ਜੋੜਦੇ ਆਪਣੇ ਨਾਲ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਇਹੋ ਜਿਹਾ ਸੇਵਕ ਆਵੇ ਇਹੋ ਜਿਹਾ ਪਰਮੇਸ਼ਵਰ ਦਾ ਪਿਆਰਾ ਆਵੇ ਮੇਰੀ ਮਾਂ ਖੜੇ ਤੇ ਮੈਨੂੰ ਰੱਬ ਨਾਲ ਜੋੜਦਾ ਹੈ ਇਹਦੇ ਨਾਲ ਜੋੜਦੇ ਜੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਜੋੜ ਦੇਵੇ ਕੋਈ ਜਨ ਵਾਹਿਗੁਰੂ ਆਖੋ ਵਾਹਿਗੁਰੂ।

ਕੋਈ ਜਾਣ ਬੋਲਿਆ ਕਰੋ ਨਾਲ ਬਾਣੀ ਹੈ ਰਚਨਾ ਤੇ ਆਊਗੀ ਤੇ ਗੁਰੂ ਬੈਠੂ ਰਚਨਾ ਦੇ ਉੱਤੇ ਜਿਹੜੇ ਬਾਣੀ ਬੋਲਦੇ ਨੇ ਤੇ ਬਾਣੀ ਕੀ ਆ ਰੋਜ ਪੜ੍ਹਦੇ ਬਾਣੀ ਗੁਰੂ ਜੇ ਰਚਨਾ ਤੋਂ ਬੋਲੋਗੇ ਤੇ ਰਚਨਾ ਤੇ ਕੌਣ ਬਹਿਜੂ ਬੋਲੋ ਕੌਣ ਬਹਿਜੂ ਤੇ ਫਿਰ ਬਾਰ ਬਾਰ ਬਾਣੀ ਬੋਲਿਆ ਕਰੋ ਤੁਹਾਡੀ ਰਚਨਾ ਤੇ ਰਵੇ ਗੁਰੂ ਕੋਈ ਜਾਣ ਹਾਸਿਓ ਦੇ ਹਾਸਿਓ ਇਸ ਪੁਆਇੰਟ ਨੂੰ ਪੜੋ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜੇ ਬੜੀ ਭੇਟਾ ਦਊਂਗੀ ਉਹਨੂੰ ਜੀਵਾਤਮਾ ਕਹਿੰਦੀ ਚਰਨ ਬਹੂ ਬਹੂ ਸ਼ੁਭ ਰਸਨਾ ਦੀਜੇ ਪ੍ਰਾਹਣ ਅਕੋਰ ਮੀਨਸ ਨਜ਼ਰਾਨਾ ਭੇਟਾ ਭੇਟਾ ਕਾਹਦੀ ਦਊਂਗੀ ਪੈਸੇ ਨੀ ਦਊਂਗੀ ਕੋਈ ਰੱਬ ਨਾਲ ਜੋੜਦਾ ਭੇਟਾ ਪ੍ਰਾਣਾ ਦੀ ਦੇ ਦਊਂਗੀ ਦੀਜੇ ਪ੍ਰਮਾਣ ਅਕੋਰ ਤੁਸੀਂ ਦੋ ਚਾਰ ਪੰਜ ਰੁਪਈਏ ਬੋਲ ਕੇ ਪਾਉਂਦੇ ਨਾ ਉਹ ਇਸ਼ਕ ਉਹ ਰੱਬ ਦੇ ਰੰਗ ਵਿੱਚ ਰੱਤੀ ਹੋਈ ਜੀਵ ਆਤਮਾ ਕਹਿੰਦੀ ਆ ਮੈਂ ਰੁਪਈਏ ਨਹੀਂ ਦਊਂਗੀ ਮੈਂ ਉਹਨੂੰ ਪ੍ਰਾਣਾ ਦੀ ਭੇਟਾ ਦੇ ਦੂੰਗੀ ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਰੱਜ ਕੇ ਬੋਲੋ ਰੱਬ ਨਾਲ ਮੇਰੇ ਹਰ ਪ੍ਰੀਤਮ ਕੀ ਕੋਈ ਆਪਣੀਆਂ ਨਹੀਂ ਆਪਣੀਆਂ ਗੱਲਾਂ ਨਹੀਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਹੈ ਸੋ ਭਾਈ ਅੱਗੇ ਮੈਂ ਪੜ੍ਹਿਆ ਲਿਖਿਆ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਆਪਣੇ ਆਪ ਨੂੰ ਨਾ ਬੁਲਾ ਦੇ ਮੈਨੂੰ ਪ੍ਰੀਤਮ ਪਿਆਰਾ ਬੁਲਾਵੇ ਜਿਹੜਾ ਮੇਰਾ ਪ੍ਰੀਤਮ ਪਿਆਰਾ ਹੈ ਜੋ ਮੇਰਾ ਰੱਬ ਹੈ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਬੁਲਾ ਦੇ ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਵਿਚਾਈ ਮੈਂ ਉਹਦੇ ਅੱਗੇ ਆਪਣੇ ਆਪ ਨੂੰ ਵੇਚ ਹੀ ਦਊਂ ਵੇਚੜੀ ਦੋ ਤਰ੍ਹਾਂ ਦਾ ਵੇਚਣਾ ਹੁੰਦਾ ਇੱਕ ਹੁੰਦਾ ਗਹਿਣੇ ਪਾਉਣਾ ਇੱਕ ਹੁੰਦਾ ਹੈ ਗਹਿਣੇ ਪਾਉਣਾ ਤੇ ਗਹਿਣੇ ਪਾਉਣ ਦੀ ਇਹ ਗੱਲ ਹੁੰਦੀ ਹੈ ਜਦੋਂ ਤੇਰੇ ਕੋਲ ਪੈਸੇ ਹੋਵੇ ਤੂੰ ਫਿਰ ਕੋਈ ਚੀਜ਼ ਛਡਾ ਸਕਦਾ ਹੈ ਇੱਕ ਹੁੰਦਾ ਬੈ ਕਰਨਾ ਕੀ ਕਰਨਾ ਜੀ ਚੀਜ਼ ਬੈ ਕਰ ਦੇਣੀ ਇੱਥੇ ਆਸ਼ਿਕ ਕਹਿੰਦਾ ਵਾ ਇਹ ਤਨ ਵੇਚੀ ਬੈ ਕਰੀ ਮੈਂ ਬੈ ਕਰ ਦੂੰਗਾ ਆਪਣੇ ਆਪ ਨੂੰ ਵੇਚ ਦੂੰਗਾ ਉਹਦੇ ਅੱਗੇ ਕੋਈ ਜਨ ਹਰ ਸਿਉਂ ਦੇਵੇ ਜੋਰ ਹਰ ਸਿਉਂ ਇਹ ਗੱਲ ਨੋਟ ਕਰਿਓ ਮੈਂ ਕੱਲ ਭਾਈ ਸਾਹਿਬ ਦੇ ਜੀਵਨ ਬਾਰੇ ਦੋ ਬਚਨ ਪਿਆਰ ਦੇ ਆਪ ਜੀ ਨਾਲ ਸਾਂਝੇ ਕੀਤੇ ਇੱਕ ਕੈਸਟ ਮੈਂ ਉਹਨਾਂ ਦੀ ਸੁਣਦਿਆਂ ਬੜੀ ਅਜੰਭਾ ਬਚਨ ਸੁਣਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਅਕਾਦਰਤਾ ਬਖਸ਼ੋ ਆਪਣੇ ਬੱਚਿਆਂ ਦੇ ਬੱਲੇ ਲਿਖਾ ਜੀ ਕਿਹਾ ਕੋ ਸਤਨਾਮ ਸ੍ਰੀ ਭਾਈ ਸਾਹਿਬ ਕਹਿੰਦੇ ਜਸਬੀਰ ਸਿੰਘ ਦੀ ਇੱਕ ਕੈਸਟ ਵਿੱਚ ਅਕਾਦਰਤਾ ਬਖਸ਼ਣੀ ਆ ਇਹਦੇ ਕਿਸੇ ਮਾਂ ਦਾ ਬੱਚਾ ਘਰੋਂ ਰੁੱਸ ਕੇ ਜਾਏ ਆਖੋ ਵਾਹਿਗੁਰੂ ਧਿਆਨ ਦੇਣਾ ਜਰਾ ਵੀ ਕੋਈ ਇਹਦੇ ਵਿੱਚੋਂ ਕੀ ਕੁਝ ਤੁਹਾਨੂੰ ਲੱਭਣਾ ਅਕਾਦਰਤਾ ਬਖਸ਼ੋ ਮਾਂ ਦਾ ਬੱਚਾ ਰੁੱਸ ਕੇ ਚਲੇ ਗਿਆ ਘਰੋਂ ਕਿਸੇ ਨਾਲ ਭਾਈ ਸਾਹਿਬ ਦੀ ਕੈਸਟ ਵਿੱਚੋਂ ਮੈਂ ਇੱਕ ਬਚਨ ਪੜ੍ਹਿਆ ਸੁਣਿਆ ਕੋਈ ਜਨ ਹਰ ਸਿਉਂ ਦੇਵੇ ਜੋਰ ਫਿਰ ਇਸ ਗੱਲ ਤੇ ਇੱਕ ਵਾਰ ਸੁਰਤ ਨੂੰ ਖਿਲਾਰੋ ਕੋਈ ਜਨ ਕੋਈ ਆਵੇ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ ਧਿਆਨ ਦਿਓ ਭਾਈ ਸਾਹਿਬ ਕਹਿੰਦੇ ਉਸ ਮਾਤਾ ਦਾ ਬੱਚਾ ਘਰੋਂ ਰੁੱਸ ਕੇ ਉਹਦੇ ਰਿਸ਼ਤੇਦਾਰ ਇਕੱਠੇ ਹੋ ਗਏ ਸੱਜਣ ਮਿੱਤਰ ਇਕੱਠੇ ਹੋ ਗਏ ਤੇ ਕਹਿੰਦੇ ਮਾਂ ਸੁਣਿਆ ਹੈ ਤੇਰਾ ਬੱਚਾ ਘਰੋਂ ਰੁੱਸ ਕੇ ਚਲੇ ਗਿਆ ਉਹਨੇ ਘਰ ਨੂੰ ਨਹੀਂ ਮੁੜਨਾ ਜੇ ਅਸੀਂ ਜਾਈਏ ਵੀ ਤੇ ਦੱਸ ਕੀ ਗੁਰਵਰਤੀ ਹੈ ਤੇਰੇ ਪੁੱਤਰ ਲਈ ਧਿਆਨ ਦਿਓ ਕੀ ਗੁਰਵਰਤੀ ਹੈ ਕੀ ਰਾਹ ਲੱਭੀ ਹੈ ਕਿ ਤੇਰਾ ਪੁੱਤਰ ਫਿਰ ਘਰ ਨੂੰ ਮੁੜ ਆਵੇ ਆਪੋ ਸਤਨਾਮ ਸ੍ਰੀ ਤੇ ਮਾਂ ਨੇ ਇੱਕ ਹਦਾਇਤ ਕੀਤੀ ਅਕਾਦਰਤਾ ਬਖਸ਼ਿਓ ਮਾਂ ਕਹਿਣ ਲੱਗੀ ਜੇ ਤੁਹਾਨੂੰ ਮੇਰਾ ਪੁੱਤਰ ਕਦੀ ਘਰੋਂ ਰੁੱਸ ਕੇ ਗਿਆ ਮਿਲ ਜਾਏ ਆਖੋ ਵਾਹਿਗੁਰੂ ਤੇ ਉਸ ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਈ ਤੂੰ ਜਿਹਦਾ ਪੋਤੇ ਉਹ ਬੜਾ ਬਲੀ ਸੀ ਉਹਦੇ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਾ ਹੋਇਆ ਤੇ ਨਾ ਕੋਈ ਲਿਖਿਆ ਨਾ ਮੈਂ ਪ੍ਰਗਟਿਓ ਮਰਦ ਅਗਮ ਬੜਾ ਅੱਗੇ ਕੀ ਆ ਵਰਿਆਮ ਅਕੇਲੇ ਦਾ ਮਤਲਬ ਕੀ ਕਰੋਗੇ ਕਿ ਉਹ ਜਿਹਾ ਇੱਕੋ ਹੀ ਪੈਦਾ ਹੋਇਆ ਇੱਕੋ ਹੀ ਪੈਦਾ ਹੋਇਆ ਦੁਨੀਆਂ ਤੇ ਕੋਈ ਨਾ ਹੋਣਾ ਹੈ ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਗੁਰੂ ਕੇ ਪਿਆਰਿਓ ਹੋਣਾ
ਇਹਨਾਂ ਨੋਟ ਕਰੋ ਅੱਜ ਦੋ ਦੋ ਪੈਸੇ ਦੇ ਮੇਰੇ ਵਰਗੇ ਗੱਡੀਆਂ ਚੁੱਕ ਕੇ ਆਪਣੇ ਆਪ ਨੂੰ ਤਰੀ ਜਾਂਦੇ ਮੇਰੇ ਵਰਗਾ ਨਾਮ ਸਾਡੇ ਬਾਬੇ ਵਰਗਾ ਹੋਇਆ ਨਾ ਹੋਣਾ ਇਹ ਬਚਨ ਕੇਵਲ ਭਾਈ ਗੁਰਦਾਸ ਜੀ ਨੇ ਏਡੇ ਭਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਲਈ ਲਿਖੇ ਨੇ ਵਹਿ ਪ੍ਰਗਟਿਓ ਮਰਦ ਵਹਿ ਪ੍ਰਗਟਿਓ ਮਰਦ ਮਰਦ ਅਕੰਬੜਾ ਵਰਿਆਮ ਅਕੇਲਾ ਵਰਿਆਮ ਹੱਥ ਜੋੜ ਕੇ ਪੁੱਛਿਆ ਸੰਗਤ ਨੇ ਭਾਈ ਸਾਹਿਬ ਜੀ ਉਹ ਕੌਣ ਹੈ ਜਿਹਦੇ ਲਈ ਏਡੇ ਬਚਨ ਪਿਆਰੇ ਕਹਿਣ ਡੇ ਹੋ ਤੇ ਕਹਿੰਦੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਕੇਲਾ ਉਸ ਰੁੱਸੇ ਹੋਏ ਬੱਚੇ ਨੂੰ ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਇਓ ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਆਖਿਓ ਪੁੱਤਰ ਤੂੰ ਘਰੋਂ ਰੁੱਸ ਕੇ ਆ ਗਿਆ ਤੇਰਾ ਪਿਓ ਬਾਬਲ ਮੇਰਾ ਵੱਡ ਸਮਰੱਥਾ ਦੱਸਿਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਆਖਿਓ ਤੇਰੇ ਪਿਓ ਜੀ ਦੀਆਂ ਰਹਿਮਤਾਂ ਨੇ ਜਿਸ ਸਿਮਰਤ ਦੁੱਖ ਕੋਈ ਨਾ ਲਾਗੇ ਉਹ ਤਾਂ ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਹੀ ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੇ ਉਹਦਾ ਸਿਮਰਨ ਕਰਨ ਨਾਲ ਭਗਜਲ ਪਾਰ ਉਤਾਰਾ ਬੋਲ ਭਗਜਲ ਪਾਰ ਉਤਾਰਾ ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਨੇ ਉਹ ਆਦ ਜੁਗਾਦ ਭਗਤਨ ਪਾਰਾਖਾ ਸਿੰਘ ਸਾਹਿਬ ਆਦ ਜੁਗਾਦ ਭਗਤਨ ਦਾ ਨਾਮ ਜਪਣਾ ਛੱਡ ਦੇ ਉਸ ਮਾਲਕ ਦੀ ਉਸਤਤ

ਮਾਂ ਕਹਿਣ ਲੱਗੀ ਮੇਰੇ ਪੁੱਤ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਓਗੇ ਤੇ ਪੁੱਤ ਆਪੇ ਹੀ ਆਪਣੇ ਪਿਓ ਦੀ ਮਹਿਮਾ ਜਾਣਦਾ ਘਰ ਨੂੰ ਮੁੜ ਆਊਗਾ। ਸਮਝ ਰਹੇ ਹੋ, ਪੁੱਤ ਆਪਣੇ ਪਿਓ ਦੀ ਸਰਦਾਰੀ ਜਾਣਦਾ ਹੋਇਆ ਘਰ ਨੂੰ ਮੁੜ ਆਊਗਾ। ਜਾਓ, ਮਗਰ ਇੱਕ ਹਦਾਇਤ ਕੀਤੀ, ਲੱਕ ਸਿੱਧਾ ਕਰੋ, ਸਿੱਧਾ ਲੱਕ ਕਰਕੇ ਮਿੱਠੂ ਆ ਤੋਂ ਸਤਨਾਮ ਸ੍ਰੀ। ਇੱਕ ਹਦਾਇਤ ਕੀਤੀ, ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ, ਧਿਆਨ ਦਿਓ ਜੀ, ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਤੇ ਇੱਕ ਤਰਸ ਮੇਰੇ ਗਰੀਬਣੀ ਤੇ ਕਰਿਓ, ਜੇ ਮੇਰਾ ਪੁੱਤਰ ਮੰਨ ਜਾਵੇ ਤੇ ਉਹਨੂੰ ਉਹਦੇ ਘਰ ਛੱਡ ਦਿਓ, ਆਪਣੇ ਘਰ ਨਾ ਰੱਖ ਲਿਓ। ਕਿੱਥੇ ਜੀ? ਆਪਣੇ ਘਰ। ਅੰਮ੍ਰਿਤ ਤੱਕ ਕਰੋੜਾਂ ਸੰਤਾਂ ਨੇ ਸ਼ਿਕਾਇਤ, ਮਗਰ ਆਪਣੇ ਘਰ ਰੱਖ ਲਿਆ। ਮੇਰੀ ਕੌਮ ਨਹੀਂ ਸਮਝਿਆ ਜੇ ਬਚਨ, ਜੇ ਸਮਝਿਆ ਤੇ ਗੱਲ ਕਿਹਾ ਕੋਈ ਸਤਨਾਮ ਸ੍ਰੀ ਕਰੋੜਾਂ ਸਾਰਾ ਸੰਤਾਂ ਨੇ ਅੰਮ੍ਰਿਤ ਛਕਾਏ, ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਦੇ ਵਾਟੇ ਬੜੇ ਤਿਆਰ ਕੀਤੇ, ਮਗਰ ਕਿਸੇ ਨੂੰ ਆਨੰਦਪੁਰ ਨਹੀਂ ਭੇਜਿਆ, ਕਿਸੇ ਨੂੰ ਆਈ ਡੀ ਕਾਰਡ ਦੇ ਕੇ ਆਖਿਆ ਨੀ ਜਾ ਤੇਰਾ ਸ਼ਹਿਰ ਆਨੰਦਪੁਰ ਹੀ, ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੀ, ਮਾਤਾ ਤੇਰੀ ਸਾਹਿਬ ਕੌਰ ਹੀ, ਇਹਦੇ ਤੋਂ ਵੱਧ ਤੇਰਾ ਕੋਈ ਰਿਸ਼ਤਾ ਨਹੀਂ। ਮੈਂ ਤਾਂ ਤੈਨੂੰ ਛਕਾਉਣ ਵਾਲਾ ਸਾਂ, ਚੱਲਿਆ ਤੂੰ ਆਪਣੇ ਘਰ ਨੂੰ ਚੱਲਿਆ, ਤੇਰਾ ਘਰ ਕੀ ਹੈ? ਆਪੋ ਸਤਨਾਮ ਸ੍ਰੀ, ਘਰ ਕਿਹੜਾ ਹੈ? ਇੱਕ ਵਾਰ ਪੁੱਛੋ ਤੁਸੀਂ ਆਪਣੇ ਆਪ ਨੂੰ। ਉਹ ਗੁਰੂ ਜੀ ਸਿੱਖੋ, ਤੁਸੀਂ ਆਨੰਦਪੁਰ ਦੇ ਵਾਸੀ ਹੋ, ਬੋਲੋ ਜਰਾ ਕਿੱਥੋਂ ਦੇ ਵਾਸੀ ਹੋ? ਮੈਂ ਤਾਂ ਇੱਕ ਬਚਨ ਪੜਿਆ ਇੱਕ ਸਾਧੂ ਦਾ, ਬੜੇ ਪਿਆਰ ਵਿੱਚ ਆਇਆ, ਇੱਕ ਵਾਰ ਆਪੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਕਿਸੇ ਨੇ ਅੰਮ੍ਰਿਤ ਛਕਿਆ ਹਜ਼ੂਰ ਸਾਹਿਬ ਤੋਂ। ਕਿੱਥੋਂ ਜੀ? ਬਿਨਾਂ ਗੱਲ ਕੇ ਬੋਲਿਆ ਕਰੋ, ਮੈਨੂੰ ਉਤਸ਼ਾਹ ਮਿਲਦਾ ਹੈ। ਕਿੱਥੋਂ? ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੇ ਆਖਿਆ, ਉਹ ਗੁਰਦੀਪ ਸਿੰਘ, ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ, ਮਾਤਾ ਤੇਰੀ ਮਾਤਾ, ਬੋਲਿਆ ਕਰੋ ਸਾਹਿਬ ਕੌਰ, ਪਿਆਰ ਨਾਲ ਪੂਰਾ ਭਾਰ ਪਾਓ ਨਾ, ਕੀ ਸਾਹਿਬ ਕੌਰ ਤੇ ਵਾਸੀ ਤੂੰ? ਹਜ਼ੂਰ ਸਾਹਿਬ ਸੁਣਨ ਵਾਲੇ ਨੇ ਆਖਿਆ, ਜੀ ਆਨੰਦਪੁਰ ਸਾਹਿਬ ਵੀ ਤਖ਼ਤ ਆ ਤੇ ਇਹ ਹਜ਼ੂਰ ਸਾਹਿਬ ਵੀ ਤਖ਼ਤ ਆ, ਅੰਮ੍ਰਿਤ ਤੁਸੀਂ ਮੈਨੂੰ ਇੱਥੋਂ ਦਿੱਤਾ, ਇੱਥੋਂ ਦਾ ਹੀ ਵਾਸੀ ਬਣਾ ਦੋ, ਵਾਸੀ ਇੱਥੋਂ ਦਾ ਬਣਾ ਦੋ। ਉਹ ਕਹਿਣ ਲੱਗੇ ਨਹੀਂ, ਇੰਨੀ ਪਾਵਰ ਕਿਸੇ ਚ ਨੀ ਹੈਗੀ ਕਿ ਜਿੱਥੇ ਅੰਮ੍ਰਿਤ ਛਕਾਵੇ ਉੱਥੋਂ ਦਾ ਵਾਸੀ ਬਣਾ ਦੇ। ਜਿਹੜਾ ਬਚਨ ਗੁਰੂ ਕਰ ਗਿਆ ਕਿ ਵਾਸੀ ਆਨੰਦਪੁਰ ਕਹਿੰਦੇ, ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਮਾਤਾ ਤੇਰੀ ਸਾਹਿਬ ਕੌਰ ਤੇ ਵਾਸੀ ਤੂੰ, ਤਖ਼ਤ ਸ੍ਰੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦਾ, ਤੇ ਪੰਜਾਂ ਪਿਆਰਿਆਂ ਹੱਥ ਜੋੜੇ ਨਹੀਂ, ਇਹ ਪਾਵਰ ਨਹੀਂ। ਫਿਰ ਅਕਾਲ ਤਖ਼ਤ ਤੇ ਛਕਾਇਆ, ਉਹਨਾਂ ਕਿਹਾ ਜੀ ਇਹਨੂੰ ਤੇ ਅਸੀਂ ਪੰਜਾਂ ਤਖ਼ਤਾਂ ਦਾ ਸਰਵੋਰ ਤਖ਼ਤ ਮੰਨਦੇ ਹਾਂ, ਇੱਥੋਂ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ, ਤੁਸੀਂ ਮੈਨੂੰ ਇਹ ਨਾ ਕਹੋ ਕਿ ਆਨੰਦਪੁਰ ਦਾ ਵਾਸੀ, ਤੂੰ ਮੈਨੂੰ ਕਹੋ ਵੀ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ, ਮਾਤਾ ਤੇਰੀ ਮਾਤਾ ਸਾਹਿਬ ਕੌਰ ਤੇ ਵਾਸੀ ਤੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦਾ ਹੈ। ਉਹਨਾਂ ਹੱਥ ਖੜੇ ਕਰਦੇ, ਨਾ ਅੰਮ੍ਰਿਤ ਭਾਵੇਂ ਤੂੰ ਅਕਾਲ ਤਖ਼ਤ ਤੋਂ ਛੱਡ, ਇਹ ਸ਼ਬਦ ਤੇਰੇ ਲਈ ਸਾਂਝੇ ਨੇ, ਵਾਸੀ ਤੂੰ ਸ੍ਰੀ ਆਨੰਦਪੁਰ ਸਾਹਿਬ। ਲੱਕ ਸਿੱਧਾ ਕਰੋ ਫਿਰ ਆਨੰਦ ਆਊ, ਹੋਰ ਆਊ, ਲੱਕ ਸਿੱਧਾ ਕਰਕੇ ਬੈਠੋ, ਆਖੋ ਸਤਨਾਮ ਸ੍ਰੀ ਵਾਸੀ। ਸਮਝ ਰਹੇ ਹੋ? ਵਾਸੀ

ਜਿਹੜੇ ਉੱਥੇ ਅਮਰ ਛੱਡਦੇ ਨੇ ਉਹਨਾਂ ਨੂੰ ਇਹ ਆਰਡਰ ਹੁੰਦਾ ਕਿ ਤੁਸੀਂ ਵੀ ਇਹ ਗੱਲ ਕਹਿਣੀ ਹੈ ਕਿ ਵਾਸੀ ਸ੍ਰੀ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੁਹਾਡਾ ਘਰ ਹੈ, ਕੋਈ ਜਗਰਾਓ ਅੰਮ੍ਰਿਤ ਛਕੇ, ਕੋਈ ਰਾਣਾ ਸਾਹਿਬ ਅੰਮ੍ਰਿਤ ਛਕੇ, ਕੋਈ ਦੂਸਰੇ ਥਾਂ ਛਕੇ, ਤੀਸਰੇ ਥਾਂ ਛਕਾਗਾ, ਤੇ ਵਾਸੀ ਵੀ ਜਗਰਾਵਾਂ ਦਾ ਹੈ। ਇਹ ਵਚਨ ਕਹਿਣਾ ਹੀ ਪੈਣਾ ਹੈ ਕਿ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਮਾਤਾ ਸਾਹਿਬ ਕੌਰ ਆ, ਤੇ ਵਾਸੀ ਤੁਸਰੀ ਕਹਿ ਕੇ ਬੋਲਿਆ ਕਰੋ, ਵਾਸੀ ਤੁਸਰੀ। ਬਸ ਮਾਂ ਨੇ ਹੱਥ ਜੋੜ ਕੇ ਆਖਿਆ ਆਪ ਸਤਨਾਮ ਸ੍ਰੀ, ਧਿਆਨ ਦੇਣਾ ਹੈ, ਸਮਝ ਰਹੇ ਨਾ, ਪਿਛੇ ਦੇ ਨਾਲ ਨਾਲ ਤੁਰੇ ਆ ਰਹੇ ਨਾ। ਉਸ ਮਾਤਾ ਨੇ ਹੱਥ ਜੋੜ ਕੇ ਆਖਿਆ ਨੀ ਭਲੀਓ ਭਲਿਓ, ਜੇ ਤੁਸੀਂ ਮੇਰੇ ਪੁੱਤ ਨੂੰ ਮੋੜ ਕੇ ਲਿਆਉਣ ਲੱਗੇ ਹੋ ਤੇ ਤੁਹਾਨੂੰ ਕਿਉਂ ਤੇਰਾ ਘਰ ਸ੍ਰੀ ਸਾਹਿਬਾ ਆਪਣੇ ਘਰ ਨਾ ਰੱਖ ਲਿਓ, ਕੀ ਰੱਖ ਲਿਓ, ਰੱਖਿਆ ਕਿ ਨੀ ਮੇਰੀ ਕੌਮ ਨੂੰ ਅੱਜ ਜਿਹਨੇ ਅਮਰ ਛਕਾਇਆ ਉਹਦੇ ਸੀ। ਤੁਸੀਂ ਪਤਾ ਨੀ ਕਿੱਥੇ ਖਲੋਤੇ ਹੋ, ਮੈਂ ਇੱਕ ਇੱਕ ਬੱਚੇ ਨੂੰ ਜੀਵ ਨੂੰ ਪੜ੍ਹ ਨੀ ਨਾ ਅੰਦਰੋਂ ਸਕਦਾ, ਮਗਰ ਮੈਂ ਗੁਰੂ ਦੇ ਸਹਾਰੇ ਤੇ ਕਹਿਣਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਤੁਸੀਂ ਜਾਓ ਤੇ ਦਿਹਾੜੀ ਦੇ ਵਿੱਚ 5 ਜਾਂ 700 ਮੱਥਾ ਟੇਕਦਾ, ਮਗਰ ਅੰਮ੍ਰਿਤ ਛਕਾਉਣ ਵਾਲਿਆਂ ਦੇ ਡੇਰਿਆਂ ਦੇ ਉੱਤੇ 10-10 ਹਜ਼ਾਰ ਸਿੱਖ ਮੱਥਾ ਟੇਕਦਾ। ਕਿਉਂਕਿ ਇੱਕ ਵਚਨ ਮੈਨੂੰ ਕਿਸੇ ਮਹਾਂਪੁਰਸ਼ ਨੇ ਸੁਣਾਇਆ, ਕੋ ਸਤਨਾਮ ਸ੍ਰੀ ਵਾਹਿਗੁਰੂ, ਰੁੱਤ ਵਧਾਰਨ ਵਾਲਾ ਸੀ, ਬੜਾ ਨਾਮ ਸਿਮਰਨ ਵਾਲੀ ਬਣ ਗਈ ਮੈਨੂੰ। ਉਹ ਗੱਲ ਕਰਦਾ ਕਰਦਾ ਨਾ ਇੱਕ ਤਰ੍ਹਾਂ ਤੁਹਾਡੇ ਵਰਗੀ ਸੰਗਤ ਆਈ ਉੱਥੇ ਤੇ ਵਚਨ ਕਰਦਾ ਕਰਦਾ ਕਹਿੰਦਾ ਜੀ ਸਾਨੂੰ ਅਨੰਦਪੁਰ ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਅਜੇ ਬੁਕਤਾ ਮੇਰੇ ਬਾਰੇ ਨੀ ਜਾਣਦੇ, ਮੈਂ ਤੁਹਾਡੇ ਬਾਰੇ ਜਾਣਦਾ, ਮੈਂ ਪਹਿਲੀ ਵਾਰ ਜੁੜੇ ਜਾਣਾ ਹੈ। ਇੱਕ ਵਾਰ 97 ਜਿੱਥੇ ਚੜ੍ਹਦੀਆਂ ਜੁੜੇ ਤੁਹਾਡੇ, ਮੈਨੂੰ ਇਹ ਨਾ ਸਮਝਣਾ ਮੈਂ ਕਿਸੇ ਤੇ ਟਾਰਗੇਟ ਬਣਾ ਕੇ ਕਹਿ ਰਿਹਾ, ਮੈਂ ਸਿਧਾਂਤ ਦੀ ਗੱਲ ਕਰ ਰਿਹਾ। ਤੁਸੀਂ ਮੇਰੀ ਗੱਲ ਫਿਰ ਵਿਚਾਰ ਕਰ ਸਕਦੇ ਹੋ, ਮੈਂ ਕੀ ਕਹਿਣਾ ਚਾਹੁੰਦਾ, ਮੇਰੀ ਭਾਵਨਾ ਨੂੰ ਸਮਝੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਮਕੀਦਾਰ ਹਾਂ, ਮੈਂ ਚਾਹੁੰਦਾ ਮੇਰੀ ਕੌਮ ਅਨੰਦਪੁਰ ਇਕੱਠੀ ਹੋਏ, ਅਨੰਦਪੁਰ ਸਾਹਿਬ ਏਕੇ ਕੋ ਨਾ ਹੀ ਭਾਉ ਹੋਏ, ਏਕੇ ਕੋ ਬੋਲੋ, ਏਕੇ ਕੋ ਏਕੇ ਨੂੰ ਏਕਤਾ ਨੂੰ ਕੋਈ ਵੀ ਡਰ ਨਹੀਂ, ਮਗਰ ਏਕਤਾ ਨਹੀਂ ਰਹੀ। ਉਹ ਕਹਿੰਦਾ ਸਾਧੂ ਇਸ ਤਰ੍ਹਾਂ ਗੱਲ ਕਰਦਾ ਕਰਦਾ ਕਹਿੰਦਾ ਜੀ ਅਨੰਦਪੁਰ ਸਾਹਿਬ ਨਾਲ ਜੁੜੋ। ਉਹ ਲਾਗੇ ਕਿਸੇ ਨੇ ਆਖਿਆ ਜੀ ਤੁਸੀਂ ਅਨੰਦਪੁਰ ਦਾ ਬੜਾ ਰੌਲਾ ਪਾਉਂਦੇ ਹੋ, ਜਿਹੜੇ ਬਾਬੇ ਅੰਮ੍ਰਿਤ ਛਕਾਉਂਦੇ ਆ ਉਹ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਨਾਲ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਜ਼ਿਆਦਾ ਕਰਦੇ, ਸਮਝੋਗੇ ਤੇ ਆਖੋ ਵਾਹਿਗੁਰੂ, ਉਹ ਸਰਕਾਰ ਜ਼ਿਆਦਾ ਕਰਦੇ। ਜਿੰਨੇ ਰੁਮਾਲੇ ਸੋਹਣੇ ਸੰਤ ਮਹਾਤਮਾ ਲਾਉਂਦੇ ਨੇ ਤੁਹਾਡੇ ਤਾਂ ਬਸ ਪਿਆਰੇ ਲੱਗਦੇ ਹੀ ਨੀ। ਉਹ ਕਹਿੰਦਾ ਇਹ ਤਾਂ ਗੱਲ ਪੱਕੀ ਹੈ, ਜਿਹੜੀਆਂ ਸੋਹਣੀਆਂ ਗੱਡੀਆਂ ਦੇ ਵਿੱਚ ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਨੂੰ ਭਾ ਕੇ ਖੜਦੇ ਨੇ ਉਹਨੀਆਂ ਸੋਹਣੀਆਂ ਗੱਡੀਆਂ ਤੇ ਤੁਸੀਂ ਖੜਦੇ ਨੀ, ਤੁਹਾਡੇ ਮਨ ਵਿੱਚ ਸਤਿਕਾਰ ਹੀ ਨਹੀਂ। ਮਗਰ ਜਿਹੜੇ ਉਹਨੇ ਭਜਨ ਕੀਤੇ ਸਾਧੂ ਨੇ ਫਿਰ ਸੁਣ ਕੇ ਸਾਡੇ ਮੋਟੇ ਨੇਤਰ ਸੀ ਕਰੋਟਾਂ ਵਰਗੇ ਉਹਦੇ ਬੰਦੀ ਵਾਲੇ, ਉਹ ਤੱਤ ਬੇਤਾ ਮਹਾਂਪੁਰਸ਼ ਸੀ, ਇੱਕ ਇੱਕ ਭਜਨ ਕਰਦਾ ਸੀ ਤੇ ਉਸ ਭਜਨ ਵਿੱਚ ਕਈ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਕੇਲੇ ਕੇ ਕੇਲੇ ਦੇ ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਕੇਲੇ ਦਾ ਬੂਟਾ ਜਿਹੜਾ ਹੁੰਦਾ ਉਹ ਤੁਹਾਨੂੰ ਖੇਡੀ ਜਾਓ ਤੇ ਥੱਲੇ ਨਿਕਲੀ ਜਾਂਦੇ ਨੇ। ਅਤੇ ਇਸੇ ਤਰ੍ਹਾਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਬ੍ਰਹਮ ਗਿਆਨੀ ਕੀ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ, ਇੱਕ ਇੱਕ ਇਸ਼ਾਰਾ ਕਰਦਾ ਪਤਾ ਨੀ ਕੀ ਕੁਝ ਕਹਿ ਦਿੰਦਾ। ਇੱਕ ਭਜਨ ਹੁੰਦਾ ਜਿਹਨੇ ਬ੍ਰਹਮ ਬੇਤੇ ਨੇ ਬ੍ਰਹਮ ਨੂੰ ਜਾਣਿਆ, ਜਿਹੜਾ ਬ੍ਰਹਮ ਦਿਸ਼ਟਾ ਹੈ, ਜਿਹੜਾ ਇੱਕ ਇੱਕ ਭਜਨ ਕਰਦਾ ਪਤਾ ਹੀ ਨੀ ਉਹ ਕਿੱਥੋਂ ਤੱਕ ਬੋਲ ਰਿਹਾ। ਉਹ ਗੱਲ ਕਰਦਾ ਕਹਿੰਦਾ ਹਾਂ ਗੱਲ ਤਾਂ ਪੱਕੀ ਹੈ, ਸਾਧੂ ਮਹਾਤਮਾ ਜੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੋਈ ਨੀ ਕਰਦਾ, ਮਗਰ ਇੱਕ ਮੈਂ ਤੈਨੂੰ ਗੱਲ ਦੱਸਾਂ, ਦੋ ਤਰ੍ਹਾਂ ਦੇ ਜੀਵ ਆਤਮਾ ਦੁਕਾਨ ਉੱਤੇ ਆਉਂਦੇ ਨੇ, ਇੱਕ ਸ਼ਿਕਾਰੀ ਹੁੰਦਾ ਇੱਕ ਧਰਮੀ ਹੁੰਦਾ। ਸਮਝਣ ਦੀ ਕੋਸ਼ਿਸ਼ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ, ਮੈਨੂੰ ਗਲਤ ਨਾ ਸਮਝਿਓ, ਮੇਰੇ ਸਿਧਾਂਤ ਨੂੰ ਸਰਦਾਰ ਜੋ ਕਹਿਣਾ ਚਾਹੁੰਦਾ। ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਸ਼ਿਕਾਰੀ ਹੁੰਦਾ ਤੇ ਇੱਕ ਧਰਮੀ ਹੁੰਦਾ, ਦਾਣੇ ਦੋਵੇਂ ਇੱਕੇ ਦੁਕਾਨ ਤੋਂ ਖਰੀਦਦੇ ਨੇ, ਧਰਮੀ ਨੇ ਦਾਣੇ ਪਾਉਣੇ ਪੰਛੀਆਂ ਨੂੰ ਤੇ ਉਹਦਾ ਇੰਨਾ ਹੀ ਧਰਮ ਆ ਕਿ ਪੰਛੀਆਂ ਦੀ ਪੋਟ ਭਰੇ ਪੰਛੀਆਂ ਦੀ, ਉਹਦੇ ਤੋਂ ਬਾਅਦ ਦਾਣੇ ਖਿਲਾਰ ਕੇ ਉਹ ਨੀ ਮੇਰਾ ਪੰਛੀ ਕਿਧਰ ਨੂੰ ਪੁੱਟ ਗਏ। ਕਹਿੰਦੇ ਆਪੋ ਆਪਣੇ ਆਲਣੇ ਵਜਾਓ ਜਿੱਥੇ ਤੁਹਾਡਾ ਆਲਣਾ, ਮੇਰਾ ਕੰਮ ਤੁਹਾਨੂੰ ਪਛਾਣਨਾ ਨੀ, ਮੇਰਾ ਕੰਮ ਤੁਹਾਨੂੰ ਆਪਣੇ ਨਾਲ ਨਹੀਂ, ਮੇਰਾ ਕੰਮ ਹੈ ਤੁਹਾਡੀ ਪੋਟ ਭਰ ਜੇ ਤੁਸੀਂ ਅਸੀਸਾਂ ਦਿਓ। 68 ਤੀਰਥ ਸਗਲ ਕੁੰਨ ਜੀ ਦਇਆ, ਮੈਂ ਜੀ ਦਇਆ ਕਰਨ ਨੂੰ ਆਇਆ ਸਾਂ, ਮੈਂ ਤੁਹਾਨੂੰ ਦਾਣੇ ਪਾਤੇ, ਇਹਦੇ ਤੋਂ ਵੱਧ ਮੇਰਾ ਕੋਈ ਤੁਹਾਡਾ ਰਿਸ਼ਤਾ ਨਹੀਂ, ਤੁਸੀਂ ਆਪੋ ਆਪਣੇ ਘਰ ਨੂੰ ਉੱਡ ਜਾਓ। ਧਿਆਨ ਦਿਓ ਜੀ ਰੱਖ ਵਾਹਿਗੁਰੂ, ਸਮਝ ਰਹੇ ਹੋ ਕੀ ਕਹਿ ਰਿਹਾ। ਦਾਣੇ ਪਾਏ ਪੰਛੀਆਂ ਨੂੰ ਧਰਮੀ ਪੁਰਸ਼ ਨੇ ਤੇ ਆਖਿਆ ਕੋਟ ਭਰੋ ਤੇ ਜਾਓ ਆਪੋ ਆਪਣੇ ਘਰਾਂ, ਮਗਰ ਇੱਕ ਸ਼ਿਕਾਰੀ ਹੈ, ਸ਼ਿਕਾਰੀ ਨੇ ਉਸੇ

ਆਖੋ ਵਾਹਿਗੁਰੂ ਸੁਚੇਤ ਹੋ ਜਾਓ ਆਖੋ।

ਜਾਂਦੇ ਹੁਣ ਉਹਨੇ ਦਾਣਿਆਂ ਦੇ ਥੱਲੇ ਇੱਕ ਬਰੀਕ ਜਿਹਾ ਜਾਲ ਵਿਛਾ ਪਤਾ ਲੱਗੇ ਤੇ ਆਪਣੇ ਕੋਠੇ ਤੇ ਜਾ ਕੇ ਸ਼ਿਕਾਰੀ ਨੇ ਛੱਡਤਾ। ਕਬੂਤਰ ਤੁਸੀਂ ਵੇਖੇ ਜੋੜੇ ਲੋਕੀ ਰੱਖਦੇ, ਇੱਕ ਵਾਰ ਸ਼ਿਕਾਰੀ ਦੇ ਕੋਠੇ ਦੇ ਉੱਤੇ ਜਦੋਂ ਜਾ ਕੇ ਬਹਿ ਜਾਂਦਾ ਨਾ ਕਬੂਤਰ, ਤੇ ਲੋਕਾਂ ਨੇ ਆਣ ਕੇ ਗਿਲਾ ਕੀਤਾ ਹੋਵੇ ਤੂੰ ਇਹਨਾਂ ਨੂੰ ਬੇਜਵਾਨਾਂ ਨੂੰ ਕਾਹਨੂੰ ਫੜ ਲਿਆ। ਆਖੋ ਸਤਨਾਮ ਸ੍ਰੀ, ਇਹਨਾਂ ਬੇਜਵਾਨਾਂ ਨੂੰ ਕਿਉਂ ਫੜ ਲਿਆ? ਬੋਲੋ ਮੇਰੇ ਨਾਲ, ਇਹਨਾਂ ਬੇਜਵਾਨਾਂ ਨੂੰ। ਸ਼ਿਕਾਰੀ ਨੇ ਆਖਿਆ ਮੈਂ ਕਦੋਂ ਫੜਿਆ, ਮੈਂ ਤੇ ਕੋਠੇ ਦੇ ਖੁੱਲੇ ਛੱਡੇ, ਉੱਡ ਜਾਣ। ਆਖੋ ਸਤਨਾਮ ਸ੍ਰੀ, ਸਮਝ ਲਿਆ, ਉੱਡ ਜਾਣ ਕੋਠੇ ਤੋਂ, ਮੈਂ ਤਾਂ ਫੜਿਆ ਹੀ ਨੀ। ਆਂਦਾ ਆਮਦ ਤੈਨੂੰ ਵਿਖਾਵਾਂ। ਸੋਟੀ ਲੈ ਕੇ ਗਿਆ, ਉਹਨਾਂ ਬੇਜਵਾਨਾਂ ਨੂੰ ਉਡਾਇਆ, ਮਗਰ ਇੱਕ ਵਾਰ ਉਸ ਕੋਠੇ ਤੇ ਬਹਿ ਗਏ ਸੀ, ਉੱਡਣ ਜੋਗੇ ਹੀ ਨੀ ਰਹੇ। ਉਹਨਾਂ ਲਈ ਹੋ ਗਿਆ ਵੀ ਜੇ ਇੱਥੋਂ ਬਾਹਰ ਜਾਵਾਂਗੇ ਤੇ ਕੁਛ ਵੀ ਨੀ ਮਿਲਣਾ, ਇੱਥੇ ਦਾਣੇ ਮਿਲਦੇ ਸਾਨੂੰ। ਮਗਰ ਉਹਨਾਂ ਨੂੰ ਇਹ ਨੀ ਪਤਾ ਵੀ ਇਹ ਇੱਕ ਸੀਮਤ ਜਗ੍ਹਾ ਜਿੱਥੇ ਅਸੀਂ ਫਸ ਗਏ। ਆਖੋ ਸਤਨਾਮ ਸ੍ਰੀ, ਇਹ ਸਾਡਾ ਘਰ ਨਹੀਂ, ਇਹ ਸਾਡਾ ਘਰ ਨਹੀਂ। ਜਦੋਂ ਉੱਥੇ ਦਾਣੇ ਪੈ ਗਏ, ਉਹ ਸੋਟੀ ਲੈ ਕੇ ਆਇਆ ਕਰਕੇ ਉਡਾ ਤੇ, ਅਸਮਾਨ ਤੇ ਵੀ ਉੱਡ ਗਏ। ਪੰਛੀ ਪੰਜ ਪਿਆਰੇ ਸਾਹਿਬਾਨਾਂ ਨੂੰ ਕਹਿਣਾ, ਉਸ ਮਾਤਾ ਨੇ ਜਿਤਨਾ ਤਰਲਾ ਪਾਇਆ ਸੀ, ਜੇ ਮੇਰੇ ਬੱਚੇ ਤੈਨੂੰ ਮਿਲ ਜਾਣ, ਜੇ ਮੇਰਾ ਪੁੱਤਰ ਤੈਨੂੰ ਮਿਲ ਜਾਏ, ਇੱਕ ਪਰ ਉਪਕਾਰ ਕਰੀ, ਉਹਨੂੰ ਉਹਦੇ ਘਰ ਛੱਡ ਆਈ। ਬੋਲੋ ਜੀ, ਕਹਿੰਦੇ ਜੇ ਕਦੀ ਅੱਜ ਸੰਸਾਰ ਦਾ ਹਰ ਸੰਤ ਅੰਮ੍ਰਿਤ ਛਕਾਉਣ ਵਾਲਾ ਆਖੇ ਮੇਰਾ ਕੋਈ ਡੇਰਾ ਹੀ ਨਹੀਂ, ਮੇਰਾ ਕੋਈ, ਬੋਲੋ ਨਾ, ਮੇਰਾ ਕੋਈ, ਮੇਰੀ ਕੋਈ ਸੰਪਰਦਾ ਨਹੀਂ, ਮੈਂ ਤਾਂ ਤੈਨੂੰ ਅੰਮ੍ਰਿਤ ਛਕਾ ਕੇ ਤੇਰੇ ਪਿਓ ਦੇ ਘਰ ਭੇਜਣਾ। ਤੈਨੂੰ ਘਰ ਭੁੱਲ ਗਿਆ ਸੀ ਪਿਓ ਦਾ, ਮੇਰੀ ਰੱਬ ਨੇ ਡਿਊਟੀ ਲਾਈ, ਮੈਂ ਤੈਨੂੰ ਸਮਝਾਇਆ ਭਜਾਇਆ, ਅਨੰਦਪੁਰ ਵਾਲੇ ਦੇ ਬਚਨ ਸੁਣਾਏ, ਅਨੰਦਪੁਰ ਵਾਲੇ ਦੀਆਂ ਕਥਾ ਕਹਾਣੀਆਂ ਸੁਣੀਆਂ, ਤੇਰਾ ਹੁਣ ਮਨ ਮੰਨ ਗਿਆ, ਤੂੰ ਅੰਮ੍ਰਿਤ ਛਕ ਲਿਆ, ਮੇਰਾ ਕੋਈ ਘਰ ਨਹੀਂ। ਮਗਰ ਇੱਥੇ ਕੀਰਤਨ ਮਗਰੋਂ ਧਾਰਨਾ ਸਿੱਖਦੇ ਆ ਤੇ ਪਹਿਲੋਂ ਸਾਡੇ ਅੱਠ ਅੱਠ ਦਸ ਦਸ ਏਕੜ ਵਿੱਚ ਡੇਰੇ ਬਣ ਜਾਂਦੇ ਨੇ, ਤੇ ਆਪਾਂ ਕੋਈ 20,000 ਸੰਗਤ ਜੋੜ ਕੇ ਬਹਿ ਗਿਆ, ਕੋਈ 50,000 ਸੰਗਤ ਜੋੜ ਕੇ ਬਹਿ ਗਿਆ। ਮੇਰੇ ਬਾਪੂ ਦੇ ਘਰ ਅਨੰਦਪੁਰ ਦੀ ਧਰਤੀ ਤੋਂ ਚਮਕੌਰ ਸਾਹਿਬ ਆਓ ਇੱਕ ਵਾਰ। ਆਖੋ ਸਤਨਾਮ ਸ੍ਰੀ, ਆਪਣੀ ਸੁਰਤ ਨੂੰ ਕਿੱਥੇ ਲਿਆਓ? ਚਮਕੌਰ ਸਾਹਿਬ ਦੀ ਧਰਤੀ ਤੇ, ਉਸ ਧਰਤੀ ਤੇ ਲਿਆਓ, ਤੇ ਤੁਹਾਡੇ ਵਿੱਚੋਂ ਕਈ ਗੁਰਸਿੱਖ ਆਚਕ ਜਾਂਦੇ ਹੋਣਗੇ, ਤੁਸੀਂ ਰੋਜ਼ ਵੇਖੋ ਉੱਥੇ ਕਬੂਤਰ ਉੱਡਦੇ ਬੰਦਾ ਜਾਂਦਾ ਹੀ ਕੋਈ ਨਹੀਂ। ਉਹ ਭਲੇ ਉਹ ਜਗ੍ਹਾ ਦੇ ਜਿੱਥੇ ਪਹਿਲਾ ਪਰਛਾ ਵੱਜਿਆ ਨਾ ਅਜੀਤ ਸਿੰਘ ਦੇ ਕਲੇਜੇ ਚ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਪੈਰਾਂ ਤੋਂ ਜੋੜਾ ਲਾਤਾ, ਜੋੜਾ ਲਾਤਾ। ਇਹ ਉਹਦੇ ਦਰਬਾਰ ਚ ਬੈਠਾ ਮੈਂ ਬਚਨਾ ਜੋੜਾ ਲਾਤਾ। ਤੇ ਲਾਗੋ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਜੋੜਾ ਇਕਦਮ ਤੋਂ ਲਾਇਆ ਜੇ? ਕਹਿੰਦੇ ਇੱਥੇ ਬਾਬੇ ਅਜੀਤ ਸਿੰਘ ਦਾ ਖੂਨ ਡੁੱਲ ਗਿਆ, ਧਰਤੀ ਇੰਨੀ ਪਵਿੱਤਰ ਹੋ ਗਈ ਆ ਕਿ ਇੱਥੇ ਆਉਣ ਵਾਲਾ ਹਰ ਗੁਰਸਿੱਖ, ਉਹਨੂੰ ਕਿਸੇ ਮੱਕੇ ਮਦੀਨੇ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ। ਚਮਕੌਰ ਸਾਹਿਬ ਜਿੱਡਾ ਤੀਰਥੀ ਕਿਤੇ ਨਹੀਂ, ਮਗਰ ਅਸੀਂ ਸਾਡੀ ਦੌੜ ਕਿੱਥੋਂ ਤੱਕ ਰਹਿ ਗਈ? ਖੈਰ ਉਧਰ ਨਾ ਜਾਵਾਂ, ਮੈਂ ਵਿਸ਼ਿਆ ਲਾਉਣਾ, ਮੈਂ ਬੇਨਤੀ ਕਰ ਲਾਂਗਾ। ਅੱਲਾ ਯਾਰ ਖਾਂ ਇੱਕ ਮੁਸਲਮਾਨ ਕਵੀ ਹੋਇਆ, ਉਹਦੀਆਂ ਤੁਸੀਂ ਪੜ੍ਹੀਆਂ ਕਵਿਤਾ, ਉਹ ਤੇ ਕਹਿੰਦਾ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਲੋ ਸੁਣੋ, ਹਿੰਦੁਸਤਾਨ ਚ ਕਹਿੰਦਾ ਬਸ ਇੱਕੋ ਹੀ ਤੀਰਥ ਆ। ਵੇਖੋ ਇੱਕ ਮੁਸਲਮਾਨ ਦੀ ਅੱਖ ਕਿੱਥੋਂ ਤੱਕ ਵੇਂਦੀ, ਸਿੱਖੋ ਅਸੀਂ ਕਿੱਥੇ ਚਲੇ ਗਏ? ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਬੋਲੋ, ਬਸ ਯਾਤਰਾ ਕੇ ਲਈ, ਯਾਤਰਾ ਕਰਨ ਨੂੰ ਦੁਨੀਆਂ ਦੇ ਲੋਕੋ। ਅੱਲਾ ਯਾਰ ਖਾਂ ਜੋਗੀ ਲਾਹੌਰ ਦਾ ਰਹਿਣ ਵਾਲਾ ਕਹਿੰਦਾ, ਜਿਹਨੇ ਗੰਜੇ ਸ਼ਹੀਦਾਂ ਕਿਤਾਬ ਲਿਖੀ, ਉਹ ਕਹਿੰਦਾ ਯਾਤਰਾ ਕਰਨ ਨੂੰ ਹਿੰਦੁਸਤਾਨ ਚ ਇੱਕੋ ਹੀ ਤੀਰਥ ਹੈ। ਆਖੋ ਸਤਨਾਮ ਸ੍ਰੀ, ਬਸ ਇੱਕ ਹੀ ਤੀਰਥ ਹੈ ਹਿੰਦ ਮੈਂ, ਯਾਤਰਾ ਕੇ ਲਈ। ਆਂਦਾ ਇੱਕੋ ਹੀ ਤੀਰਥ ਹੈ, ਸਿੱਧੇ ਹੋ ਕੇ ਬੈਠੋ, ਇੱਕੋ ਹੀ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਯਾਤਰਾ ਕੇ ਲਈ, ਬਸ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ। ਕਟਾਏ ਜਹਾਂ ਬੇਟੇ ਪਾਕ ਨੇ, ਇਹਦੇ ਤੋਂ ਵੱਡਾ ਤੀਰਥ ਕਿੱਥੇ? ਤੁਹਾਡੀਆਂ ਗੱਡੀਆਂ ਚਮਕੌਰ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਮੇਰਾ ਗੁੱਸਾ ਹੀ ਕਰੇ। ਸੁਣੋ, ਤੁਹਾਡੀਆਂ ਗੱਡੀਆਂ ਚਮਕੌਰ ਸਾਹਿਬ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਗੁੱਸਾ ਹੀ ਕਰੇ। ਜੇ ਤੁਸੀਂ ਮਹੀਨੇ ਬਾਅਦ ਇੱਕ ਇੱਕ ਪਰਿਵਾਰ ਵੀ ਲਾ ਲਓ ਨਾ ਕਿ ਅਸੀਂ ਮਹੀਨੇ ਬਾਅਦ ਚਮਕੌਰ ਦੀ ਧਰਤੀ ਤੇ ਮੱਥਾ ਟੇਕਣ ਜਾਣਾ ਹੀ ਜਾਣਾ ਹੈ। ਉੱਥੇ ਕਬੂਤਰਾਂ ਦੀ ਜਗ੍ਹਾ ਤੇ ਗੁਰੂ ਦੇ ਸਿੱਖੋ, ਗੁਰੂ ਦੇ ਸਿੱਖਾਂ ਦੀ ਸੰਗਤ ਜੁੜ ਸਕਦੀ, ਡੇਰਿਆਂ ਨੂੰ ਤੁਰ ਪਏ, ਨਵੇਂ ਨਵੇਂ ਧਰਮ ਸਥਾਨ ਆਪਾਂ ਲੱਭ ਲੈ। ਬਸ
एक ही तीर्थ है हिंद में यात्रा के लिए, अल्लाह यार खा कटाए जहां बेटे बाप ने खुदा दे रही है कटाए।

ਅਗਲੀ ਨਹੀਂ ਖੁਦਾ ਵੀ ਨਹੀਂ ਹੈ। ਰੱਬ ਦੀ ਮਰਿਆਦਾ ਚਲਾਉਣ ਨੂੰ ਆਪਣੇ ਪੁੱਤ ਜਿੱਥੇ ਵਾਰੇ ਉਹਦਾ ਤੀਰਥ ਕਿੱਥੋਂ ਲੱਭੋਗੇ। ਮਗਰ ਮੈਂ ਕਹਿਣ ਲੱਗਾ ਸਭ ਕੁਛ ਸ਼ਿਕਾਰੀ ਨੇ, ਉਹ ਜਿੰਨੇ ਪੰਛੀ ਲੈ ਗਿਆ ਉਹਦੇ ਜੋਗੇ ਹੀ ਰਹਿ ਗਏ। ਅਰਦਾਸ ਕਰੋ, ਇਹ ਭਜਨ ਮੇਰੇ ਨਾਲ ਪੜ੍ਹੋ ਕਿ ਸੰਸਾਰ ਵਿੱਚ ਇੱਕ ਇੱਕ ਜੀਵ ਦੀ ਇਹ ਅਰਦਾਸ ਹੋਵੇ, ਕੋਈ ਜਾਣ ਕੋਈ ਸੇਵਕ ਰੱਬ ਦਾ ਪਿਆਰਾ ਆਵੇ, ਅੰਮ੍ਰਿਤ ਛਕਾਵੇ ਤੇ ਮੈਨੂੰ ਜੋੜ ਅਨੰਦਪੁਰ ਨਾਲ ਦੇ, ਜੋੜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੇ, ਜੋੜ ਮੈਨੂੰ ਗੁਰੂ ਪੰਥ ਦੀ ਮਰਿਆਦਾ ਨਾਲ ਦੇ। ਆਪੋ ਆਪਣੀ ਗੱਲ ਨਾ ਦੱਸੇ, ਹਰ ਸੇਵਕ

0: ਪਪੂ ਸ਼ੁਕਰ ਸੁਣਾਵਾ ਦੀਜੇ ਪ੍ਰਾਣ ਅਕੋਰ ਕਿਹਦੇ ਲਈ ਜਿਹੜਾ ਮੇਰੇ ਮਨ ਤਨ ਨਿਰਮਲ ਦਰਤ ਕਿਆਰੂ ਮੇਰੇ ਮਨ ਨੂੰ ਤੇ ਤਨ ਨੂੰ ਨਿਰਮਲ ਕਿਆਰੇ ਬਣਾ ਕੇ ਉਹਦੇ ਵਿਚ ਪੰਜ ਚੁਲੇ ਨੇਤਰਾਂ ਚ ਪਾ ਦੇ ਪੰਜ ਚੁਲੇ ਸਿਰ ਵਿਚ ਪਾ ਦੇ ਪੰਜ ਚੁਲੇ ਮੇਰੇ ਮੂੰਹ ਵਿਚ ਪਾ ਦੇ ਤੇ ਇਕ ਇਕ ਚੁਲੇ ਨਾਲ ਮੇਰੇ ਨੇਤਰਾਂ ਚ ਨੇਤਰ ਪਾ ਕੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੁਧਾ ਕਹਿੰਦੇ ਅੰਮ੍ਰਿਤ ਨੂੰ ਸੁਧਾ ਕਿਹਨੂੰ ਕਹਿੰਦੇ ਨੇ ਸੁਧਾ ਸੋਈਏ ਪੜ੍ਹਦੇ ਅੰਮ੍ਰਿਤ ਸੋਈਏ ਕਹਿੰਦੇ ਨੇ ਹਰ ਸਿੰਚੈ ਸੁਧਾ ਸੰਜੋਰ ਸੰਜੋਤ ਵੇ ਮੇਰੇ ਪਿਆਰਿਆਂ ਅੱਖਾਂ ਵਿਚ ਮੇਰੇ ਮੂੰਹ ਵਿਚ ਮੇਰੇ ਸਿਰ ਵਿਚ ਅੰਮ੍ਰਿਤ ਕੋਈ ਜਨ ਹਰਸਿਓ ਦੇਵੈ ਜੋਰ ਅੱਜ ਵਾਲਾ ਬਚਨ ਜਿਹੜਾ ਵਿਚਾਰਨ ਲੱਗੇ ਉਹ ਚਿੰਤਾ ਤਾਂ ਕੀ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੁੜੇ ਹੋ ਇੱਕ ਵਾਰ ਆਪਣੀ ਇਕਾਗਰਤਾ ਬਣਾਉਣ ਨੂੰ ਫਿਰ ਆਖੋ ਵਾਹਿਗੁਰੂ ਮੈਂ ਅੱਗੇ ਵੀ ਗੱਲ ਦੱਸਿਆ ਸੀ ਵੱਡ ਭਾਗੀਆਂ ਵਾਹੋ ਵਾਹੋ ਮੋਹ ਕਢਾਏ ਵੱਡ ਭਾਗੀਆਂ ਸਿੱਧੇ ਲੱਕ ਕਰਕੇ ਬੈਠੋ ਵੱਡ ਭਾਗੀਆਂ ਵਾਹੋ ਵਾਹੋ ਜਿਹੜੇ ਵੱਡੀਆਂ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਬਾਹਰ ਬਾਹਰ ਵਾਹਿਗੁਰੂ ਕਢਾਉਂਦਾ ਵਾਹਿਗੁਰੂ
1: ਵਾਹਿਗੁਰੂ
0: ਜਿਹੜੇ ਵੱਡੇ ਭਾਗਾਂ ਵਾਲੇ ਦੂਸਰੇ ਤੇ ਇੱਥੇ ਵੀ ਮੈਂ ਦੇਖਦਾ ਬੇਅੰਤ ਸੰਗਤ ਵਿੱਚ ਇਤਨਾ ਬੈਠੇ ਹੁੰਦੇ ਚੱਲਿਆ ਜਾ ਕਰਕੇ ਅਸੀਂ ਤੇ ਬੋਲਣਾ ਹੀ ਕਿਉਂਕਿ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਵਾਹਿਗੁਰੂ ਜਪਣ ਦਾ ਕੋਈ ਫਾਇਦਾ ਨਹੀਂ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਦੇ ਜੋੜੇ ਝਾੜਨ ਦੀ ਕੋਈ ਜ਼ਰੂਰਤ ਨਹੀਂ ਦਿਸ ਇਜ਼ ਡਸਟ ਉਹ ਜਿਹੜੀ ਗੁਰੂ ਦੇ ਚਰਨਾਂ ਦੀ ਚਰਨ ਧੂੜ ਹੈ ਨਾ ਸਿੱਖਾਂ ਦੀ ਜਿਹੜਾ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਤੂੰ ਗੁਰੂ ਦੇ ਸਿੱਖਾਂ ਦੀ ਚਰਨ ਧੂੜ ਬੜੀ ਮੱਥੇ ਨੂੰ ਲਾਉਣਾ ਕੀ ਗੱਲ ਆ ਕਹਿੰਦਾ ਇੱਕ ਇਹੋ ਜਿਹਾ ਸੁਰਮਾ ਹੈ ਜਿਹੜਾ ਗੁਰੂ ਨਾਨਕ ਦੀ ਚਰਨ ਧੂੜ ਆ ਸਿੱਖਾਂ ਦੀ ਇਹੋ ਜਿਹਾ ਸੁਰਮਾ ਹੈ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ ਥੱਲੇ ਜਿਹੜਾ ਇਸ ਧੂੜ ਨੂੰ ਲਾਉਂਦਾ ਮੱਥੇ ਤੇ ਆ ਤੇ ਪ੍ਰਕਾਸ਼ ਉਹਦੇ ਹਿਰਦੇ ਚ ਹੁੰਦਾ ਇਹੋ ਜਿਹਾ ਸੁਰਮਾ ਹੈ ਲਾ ਕੇ ਵੇਖਿਓ ਮਤਲਬ ਨਵਿਆਂ ਨਵਿਆਂ ਨੇ ਸਾਡੇ ਦਿਮਾਗ ਚ ਇੰਨੀ ਕੰਫਿਊਜ਼ਨ ਪਾ ਦਿੱਤੀ ਨਾ ਤਾਂ ਅਸੀਂ ਹੁਣ ਜੋੜੇ ਝਾੜਦੇ ਹਾਂ ਨਾ ਅਸੀਂ ਜੂਠੇ ਬਰਤਨ ਸਾਫ਼ ਕਰਦੇ ਹਾਂ ਨਾ ਕਦੀ ਪੱਖੇ ਤੇ ਚਲੋ ਪੱਖੇ ਨਵੇਂ ਲੱਗ ਗਏ ਤੁਸੀਂ ਰੋਜ਼ ਬਾਣੀ ਪੜ੍ਹ ਕੇ ਵੇਖੋ ਇਸ ਗੁਰ ਕੇ ਗ੍ਰਹਿ ਢੋਵੋ ਪਾਣੀ ਲਿਖਿਆ ਜੀ ਇਸ ਗੁਰ ਕੇ ਗ੍ਰਹਿ ਬੋਲੋ ਨਾ ਇਸ ਗੁਰ ਕੇ ਗ੍ਰਹਿ ਉਸ ਗੁਰੂ ਦੇ ਘਰ ਵਿੱਚ ਪਾਣੀ ਢੋਵੋ ਪਿਆਓ ਜਿਸ ਗੁਰ ਤੇ ਅਕਲ ਗਤ ਜਾਣੇ ਜਿਸ ਗੁਰ ਤੇ ਇਸ ਗੁਰ ਕੇ ਗ੍ਰਹਿ ਚੁਲਾਮੋ ਪੱਖਾ ਚੱਲੋ ਜਿਹਨੇ ਮਹਾ ਅਗਨ ਤੇ ਹਾਥ ਦੇ ਰਾਖਾ ਵੇਖੋ ਕਿਹੜੇ ਕਿਹੜੇ ਪਿਆਰੇ ਬਚਨ ਉਸ ਗੁਰੂ ਦੇ ਘਰ ਵਿੱਚ ਆਣ ਕੇ ਸੇਵਾ ਕਰੋ ਸਿਮਰਤ ਕਰੋ ਮਗਰ ਇਹ ਕਹਿੰਦੇ ਜੀ ਹੁਣ ਪੱਖੇ ਦੀ ਕੀ ਜ਼ਰੂਰਤ ਪੱਖੇ ਚੱਲ ਪਏ ਚਲੋ ਮੁਬਾਰਕ ਆ ਪੱਖੇ ਚੱਲ ਪਏ ਮਗਰ ਗੁਰੂ ਜੀ ਸਿੱਖੋ ਇੱਕੋ ਹੀ ਗੱਲ ਸੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਜੀ ਜਦੋਂ ਤੁਸੀਂ ਜੋੜੇ ਝਾੜਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਹਿੰਦਾ ਕੁਝ ਮਹਿਸੂਸ ਹੋਵੇ ਨਾ ਹੋਵੇ ਮੇਰਾ ਸਿਰ ਤੇ ਨੀਵਾਂ ਹੋਇਆ ਨਾ ਇੱਥੇ ਸਿਰ ਚੁੱਕ ਕੇ ਬੈਠਾ ਬਾਣੀ ਵਿੱਚ ਲਿਖਿਆ ਊਠ ਹੁੰਦਾ ਨਾ ਊਠ ਊਠ ਵੇਖਿਆ ਜੀ ਇੱਥੇ ਕੀ ਕਹਿੰਦੇ ਊਠ ਹੀ ਕਹਿੰਦੇ ਹੋ ਨਾ ਸਾਡੀ ਕੋਲ ਬੋਲੀ ਊਠ ਉਹਦੀ ਧੌਣ ਕਿੱਥੇ ਹੁੰਦੀ ਕਹਿੰਦੇ ਜਿਹਨਾਂ ਦੀਆਂ ਧੌਣਾਂ ਉੱਚੀਆਂ ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਲੱਥਾਂ ਪਾਏ ਤਿੰਨ ਨੱਕ ਮਾਲਕ ਜਿਹਦੀ ਧੌਣ ਬਹੁਤੀ ਉੱਚੀ ਉੱਠਦੀ ਹੁੰਦੀ ਤੇ ਕਹਿੰਦਾ ਇਹਦੇ ਤੱਕ ਕਿਤਨਾ ਪਹੁੰਚੂਗਾ ਉਹਦੇ ਨੱਕ ਦੇ ਵਿੱਚ ਬਰੀਕ ਜੀ ਹੱਥ ਪਾ ਲੈਂਦਾ ਤੇ ਬੜਿਆ ਬੜਿਆ ਧੌਣ ਹੁੰਦੀ ਵੀ ਕਰ ਲੈਂਦਾ ਹੈ ਜਿਹੜੇ ਬੜੇ ਬੜੇ ਅਸਮਾਨ ਤੇ ਸਿਰ ਲਾ ਕੇ ਬੈਠੇ ਆ ਨਾ ਹੰਕਾਰੀ ਕਦੀ ਨੀਵੇਂ ਨੀ ਹੁੰਦੇ ਉਹਨਾਂ ਨੂੰ ਵੀ ਕੁਦਰਤ ਤਿੰਨ ਨੱਕ ਨੱਥਾਂ ਪਾਏ ਬੋਲੋ ਤਿੰਨ ਨੱਕ ਸਮਝ ਲਿਆ ਇਸ ਕਰਕੇ ਤੁਹਾਨੂੰ ਕੁਦਰਤ ਝੁਕਾਵੇ ਉਹ ਤੋਂ ਪਹਿਲਾਂ ਆਪ ਝੁਕ ਜਾਓ ਕੁਦਰਤ ਇਸ ਗੱਲ ਲਈ ਮਜਬੂਰ ਕਰਦਾ ਕਿ ਜੋੜੇ ਝਾੜ ਤੂੰ ਤਾਂ ਵਜੇਗਾ ਖੁਸ਼ੀ ਵਿੱਚ ਝਾੜੋ ਸਮਰਪਿਤ ਹੋ ਕੇ ਝਾੜੋ ਸੰਗਤ ਦੇ ਜੋੜੇ ਇਹ ਚਿਹਰੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਬ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਤੇ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਰੇਣ ਚਰਨ ਤੋ ਪਗ ਖੈਰ ਆਓ ਥੋੜਾ ਸਮਾਂ ਹੈ ਅੱਜ ਦਾ ਬਚਨ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਇਸ ਗੱਲ ਦੀ ਨਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਕੱਲ ਉਹਨਾਂ ਦੀ ਸ਼ਹੀਦੀ ਵਿਚਾਰਾ ਗਿਆ ਜੀ ਤਿੰਨਾਂ ਵੱਲ ਚਲੋ ਜਿਹੜੇ ਤਿੰਨ ਨਾਲ ਸੀ ਆਖੋ ਸਤਨਾਮ ਸ੍ਰੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਤੇ ਭਾਈ ਚਾਂਦਨੀ ਚੌਂਕ ਚ ਇੱਕ ਵਾਰ ਸੁਰਤ ਨੂੰ ਖੜੋ ਚਾਂਦਨੀ ਚੌਂਕ ਚਲੋ ਇੱਕ ਵਾਰ ਸੁਰਤ ਕਰਕੇ ਜਾ ਸਕਦੇ ਹੋ ਸੁਰਤ ਤੋਂ ਮਿੰਟ ਚਲੇ ਗਏ ਉੱਤੇ ਉਸ ਭਾਈ ਮਤੀ ਦਾਸ ਚੌਂਕ ਦਾ ਨਾਮ ਅੱਜ ਤੱਕ ਕਮਾਲ ਦੀ ਗੱਲ ਆ ਜਦੋਂ ਕੋਈ ਇਸ ਚੌਂਕ ਦਾ ਨਾਮ ਪੜ੍ਹਦਾ ਹੋਊਗਾ ਤੇ ਬੱਚਾ ਆਪਣੇ ਪਿਓ ਨੂੰ ਪੁੱਛਦਾ ਹੋਊਗਾ ਕੋਈ ਵੀ ਅੱਜ ਵੀ 300 ਸਾਲ ਬਾਅਦ 400 ਸਾਢੇ 300 ਸਾਲ ਬਾਅਦ ਕਿ ਡੈਡੀ ਮਤੀ ਦਾਸ ਕੌਣ ਸੀ ਜਦੋਂ ਉਸ ਚੌਂਕ ਦਾ ਨਾਮ ਹੀ ਭਾਈ ਮਤੀ ਦਾਸ ਚੌਂਕ ਹੈ ਕੀ ਨਾਮ ਆ ਜੀ ਭਾਈ ਆਦਰ ਆਦ ਪੁੱਛਦੀ ਹੋ ਜਿਹਨੂੰ ਪਤਾ ਹੋਊਗਾ ਉਹ ਕਹਿੰਦੇ ਹੋਣਗੇ ਇੱਕ ਆਸ਼ਿਕ ਸੀ ਰੱਬ ਦਾ ਗੁਰੂ ਤੇਗ ਬਹਾਦਰ ਰੱਬ ਦਾ ਆਸ਼ਿਕ ਤੇ ਉਹ ਹਿੰਦੂਆਂ ਲਈ ਆਇਆ ਤਿਲਕ ਤੇ ਜੰਜੂ ਲਈ ਆਇਆ ਉਹ ਆਪਾਂ ਕੁਰਬਾਨ ਕਰ ਗਿਆ ਰੱਬ ਦੀ ਰਜ਼ਾ ਵਿੱਚ ਹੁਕਮ ਵਿੱਚ ਰਿਕੇ ਇਹ ਜਿਹੜੇ ਤਿੰਨ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਮਤੀ ਦਾਸ ਤੇ ਫਿਰ ਬੱਚਾ ਪੁੱਛਦਾ ਹੋਊਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੱਚਾ ਪੁੱਛਦਾ ਹੋਊਗਾ ਕਿ ਭਾਈ ਮਤੀ ਦਾਸ ਨੇ ਕੀ ਕੀਤਾ ਕਹਿੰਦੇ ਨੇ ਉਹਨੂੰ ਜਦੋਂ ਉਹ ਬੱਚੇ ਪਿਓ ਦੱਸਦਾ ਕਹਿੰਦਾ ਬੇਟਾ ਜਦੋਂ ਉਸ ਭਾਈ ਮਤੀ ਦਾਸ ਨੂੰ ਪੁੱਛਿਆ ਉਹ ਜਿਹੜਾ ਪਿੰਜਰੇ ਚ ਬੈਠਾ ਤੇਰਾ ਕੀ ਲੱਗਦਾ ਹੈ ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸੀ ਮੇਰੀ ਹੱਥ ਜੋੜ ਕੇ ਬੇਨਤੀ ਲੱਕ ਸਿੱਧਾ ਕਰਕੇ ਰੱਖੋਗੇ ਬਹੁਤ ਆਨੰਦ ਆਊ ਪੂਰੇ 9 ਵਜੇ ਸਮਾਪਤੀ ਕਰ ਦੂੰਗਾ ਕਾਗਰਤਾ ਬਣਾਵਾ ਕੋ ਵਾਹਿਗੁਰੂ ਉਹ ਤੇਰਾ ਕੀ ਲੱਗਦਾ ਹੈ ਉਹ ਜਿਹੜਾ ਪਿੰਜਰੇ ਚੋਂ ਕੀ ਲੱਗਦਾ ਤੇ ਉਸ ਰੱਬ ਦੇ ਪਿਆਰੇ ਭਾਈ ਮਤੀ ਦਾਸ ਨੇ ਆਖਿਆ ਉਹ ਮੇਰਾ ਸਤਿਗੁਰੂ ਹੈ ਬੋਲੋ ਨਾ ਉਹ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਤਿਗੁਰੂ ਨੇ ਉਹਨੇ ਕਿਹਾ ਉਦੋਂ ਉਹ ਪਿਤਾ ਆਪਣੇ ਪੁੱਤ ਨੂੰ ਦੱਸਦਾ ਹੈ ਕਿ ਜਦੋਂ ਉਹਨੂੰ ਇਹ ਸਵਾਲ ਕੀਤਾ ਕਿ ਤੇਰਾ ਤੇ ਉਹਦਾ ਕੀ ਰਿਸ਼ਤਾ ਹੈ ਤੇਰੇ ਸਤਿਗੁਰੂ ਦਾ ਤੇ ਤੇਰਾ ਕੀ ਰਿਸ਼ਤਾ ਹੈ ਤੇ ਭਾਈ ਮਤੀ ਦਾਸ ਪਿਆਰੇ ਨੇ ਆਖਿਆ ਜੋ ਮੱਛੀ ਤੇ ਪਾਣੀ ਦਾ ਰਿਸ਼ਤਾ ਹੈ ਜੋ ਇੱਕ ਵਚਨ ਕਰਨਾ ਪੜੇ ਜਿਉ ਮੱਛਲੀ ਬਿਨ ਪਾਣੀ ਰਹੇ ਨਾ ਕਿਤੇ ਉਪਾਏ ਜਿਉ ਮੱਛਲੀ ਰਹੇ ਨਾ ਕਿਤੇ ਕੋਈ ਉਪਾਅ ਨਹੀਂ ਕਿ ਮੱਛੀ ਪਾਣੀ ਤੋਂ ਵੱਖ ਹੋ ਕੇ ਜਿਉਂਦੀ ਰਹੇ ਕੋਈ ਉਪਾਅ ਨਹੀਂ ਸਿੱਖ ਗੁਰੂ ਤੋਂ ਵੱਖ ਹੋ ਕੇ ਜਿਉਂਦਾ ਰਹਿ ਸਕਦਾ ਹੋਵੇ ਅੱਜ ਮੈਂ ਜਿੱਥੇ ਲਿਆਉਣੀ ਨਾ ਚਿੰਤਾ ਤਾਂ ਕੀ ਜੋ ਅਨਹੋਣੀ ਹੋਣੀ ਦੀ ਤਾਂ ਗੱਲ ਹੀ ਕੋਈ ਨੀ ਹੋਣ ਵਾਲੀ ਗੱਲ ਦੀ ਕਾਹਦੀ ਚਿੰਤਾ ਜੋ ਉਪਜਿਓ ਜਿਹੜਾ ਆਇਆ ਉਹਦੇ ਜਾਣ ਦੀ ਤੇ ਕੋਈ ਚਿੰਤਾ ਨਹੀਂ ਚਿੰਤਾ ਤਾਂ ਉਸ ਗੱਲ ਦੀ ਜਿਹੜੀ ਅਨਹੋਣੀ ਉਹਨੂੰ ਦੱਸਣ ਵਾਲੇ ਨੇ ਆਖਿਆ ਕੀ ਤੇਰਾ ਰਿਸ਼ਤਾ ਕਹਿੰਦਾ ਮੱਛੀ ਤੇ ਪਾਣੀ ਵਾਲਾ ਉਹਨੇ ਕਿਹਾ ਜੇ ਮੱਛੀ ਨੂੰ ਪਾਣੀ ਚੋਂ ਕੱਢ ਦਈਏ ਉਹ ਕਹਿਣ ਲੱਗਾ ਪਹਿਲੀ ਗੱਲ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਮੇਰਾ ਗੁਰੂ ਨਾਲੋਂ ਨਾਤਾ ਤੋੜਦੈ ਉਹਨਾਂ ਕਿਹਾ ਤੈਨੂੰ ਅਸੀਂ ਸਜ਼ਾ ਇਹੋ ਜਿਹੀ ਦੇਣੀ ਜੇ ਤੂੰ ਗੁਰੂ ਨਾਲੋਂ ਨਾ ਟੁੱਟੋ ਕਿ ਤੂੰ ਆਪ ਹੀ ਟੁੱਟ ਜਾਏਗਾ ਖੁਦ ਕਹਿਣ ਲੱਗਾ ਉਹ ਕੋਈ ਦੁਨੀਆ ਦੀ ਸਜ਼ਾ ਹੀ ਨਹੀਂ ਬਣੀ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਸੁਣਿਆ ਜੇ ਕਦੀ ਰੋਜ਼ ਪੜ੍ਹਦੇ ਹੋ ਨਾ ਭੱਠੀਆਂ ਵਿੱਚ ਝੋਕੀ ਦੇ ਸਿੱਖ ਉਹ ਪਿਆਰੇ ਸ਼ਰਾਬ ਦੀ ਬੋਤਲ ਚ ਡੁੱਬ ਗਏ ਸਿੱਖੀ ਸ਼ਰਾਬ ਦੀ ਬੋਤਲ ਚ ਡੁੱਬਦੀ ਜੇ ਉਹਨਾਂ ਨੂੰ ਵੇਖੋ ਜਿਹੜੇ ਭੱਠੀਆਂ ਚ ਝੋਕੇ ਗਏ ਉਹਨਾਂ ਨੂੰ ਵੇਖੋ ਇੱਕ ਸ਼ਬਦ ਅੱਗੇ ਆਉਂਦਾ ਕੀਮਾ ਕੀਮਾ ਕੀਤੇ ਪਤਾ ਜੀ ਕੀਮਾ ਕੀਮਾ ਕੀ ਹੁੰਦਾ ਸਿੱਖੀ ਨੇ ਮੋਢੀ ਤੇ ਰੱਖਤਾ ਮੋਢੀ ਤੇ ਭਾਈ ਮਤੀ ਦਾਸ ਦਾ ਤੇ ਬੰਦ ਬੰਦ ਕੱਟਿਆ ਨਾ ਉਹਦੇ ਵੱਲ ਵੇਖੋ ਜਿਹਨੂੰ ਕੀਮਾ ਕੀਮਾ ਕੀਮਾ ਸੁਣਿਆ ਆ ਮੈਂ ਹੁਣ ਰੁੜਕੀ ਲੈ ਕੇ ਆਇਆ ਤੇ ਮੈਨੂੰ ਕਹਿੰਦੇ ਜੀ ਵੈਜ ਕਬਾਬ ਖਾਣਾ ਜੇ ਵੈਜ ਕਬਾਬ ਤੇ ਮੈਂ ਕਿਹਾ ਲੋਕੋ ਤੁਹਾਡਾ ਠਰਕ ਨੀ ਨਾ ਜਾਂਦਾ ਫਿਰ ਵੀ ਵੈਜ ਦੇ ਨਾਲ ਕਬਾਬ ਲਾ ਹੀ ਲਿਆ ਜੇ ਨਾ ਧਿਆਨ ਦਿਓ ਤੇ ਮੈਂ ਕਿਹਾ ਉਹ ਕੀ ਹੁੰਦਾ ਹੈ ਤੇ ਸੋਇਆਬੀਨ ਦੀਆਂ ਐੜੀਆਂ ਐਡੀਆਂ ਉਹਨਾਂ ਨੇ ਬਣੀਆਂ ਬਣਾ ਕੇ ਵੱਟੀਆਂ ਜਿਹੀਆਂ ਉਹਨਾਂ ਦੇ ਉੱਤੇ ਮੀਟ ਮਸਾਲਾ ਭੁੰਨ ਕੇ ਤੇ ਕਹਿੰਦੇ ਆ ਖਾ ਕੇ ਵੇਖੋ ਇਹਨੂੰ ਵੈਜ ਕਬਾਬ ਕਹਿੰਦੇ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਕੀਮੇ ਬਾਰੇ ਵੀ ਜਾਣਦੇ ਹੋ ਜੇ ਕਬਾਬ ਬਾਰੇ ਜਾਣਦੇ ਹੋ ਕੀਮਾ ਕਿਹਨੂੰ ਕਹਿੰਦੇ ਨਹੀਂ ਕਹਿੰਦੇ ਬਰੀਕ ਬਰੀਕ ਮਾਸ ਕੀਤਾ ਕਹਿੰਦੇ ਸਿੱਖਾਂ ਨੂੰ ਇਹਨਾਂ ਇਹਨਾਂ ਕਰਕੇ ਵੀ ਟੁੱਕਿਆ ਗਿਆ ਸਿੱਖ ਗੁਰੂ ਤੋਂ ਨਹੀਂ ਟੁੱਟਾ ਇਹਨਾਂ ਨਾ ਨਾ ਕਰਕੇ ਟੁੱਕਿਆ ਗਿਆ ਤੇ ਨਾ ਟੁੱਟੋ ਸ਼ਰਾਬ ਦੀ ਗਲਾਸੀ ਨੇ ਤੈਨੂੰ ਤੋੜਤਾ, ਨਿੱਕੀਆਂ ਨਿੱਕੀਆਂ ਚੌਧਰਾਂ ਨੇ ਤੈਨੂੰ ਅੱਜ ਗੁਰੂ ਤੋਂ ਤੋੜਤਾ। ਟੁੱਟੇ ਕਿ ਨਹੀਂ ਜੀ, ਆਖੋ ਵਾਹਿਗੁਰੂ। ਟੁੱਟੇ ਕਿ ਨਹੀਂ ਮਹਿਸੂਸ ਤਾਂ ਕਰੋ ਪਿਆਰਿਓ, ਤੇ ਟੁੱਟੇ ਪੱਤੇ ਦੀ ਵੀ ਕੋਈ ਕੀਮਤ ਹੁੰਦੀ? ਜਿਹੜਾ ਦਰਖਤ ਨਾਲੋਂ ਟੁੱਟ ਜਾਏ ਉਹਦੀ ਕੋਈ ਕੀਮਤ ਹੈ? ਕਿੱਥੇ ਰੁਲਦਾ ਉਹ ਪੈਰਾਂ ਚ, ਤੇ ਅਸੀਂ ਕਿੱਥੇ ਅੱਜ ਬੈਠੇ? ਭੁਲੇਖੇ ਚ ਨਾ ਰਹੋ ਕਿ ਅਸੀਂ ਬੜੀ ਕਿਤੇ ਵੱਡੇ ਮਰਤਬੇ ਤੇ ਬੈਠੇ ਹਾਂ। ਇਸ ਵੇਲੇ ਜਿੰਨੀ ਪਤਲੀ ਹਾਲਤ ਮੇਰੇ ਪੰਥ ਦੀ ਹੈ, ਜੇ ਕੋਈ ਮਹਿਸੂਸ ਕਰਦਾ। ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦੇ ਸੀ, ਮੁਰਦੇ ਨੂੰ ਕੀ ਪਤਾ ਠੰਡ ਹੋਵੇ ਗਰਮੀ ਹੋਵੇ, ਜਿੱਥੇ ਮਰਜ਼ੀ ਸੁੱਟ ਦਿਓ। ਜਿਉਂਦੇ ਬੰਦੇ ਨੂੰ ਤੇ ਮਹਿਸੂਸ ਹੁੰਦਾ ਹੈ ਠੰਡ ਲੱਗਣ ਡਈ ਆ, ਗਰਮੀ ਲੱਗਣ ਡਈ ਆ। ਜਿਉਂਦਾ ਬੰਦਾ ਹਾਲਾਤ ਨੂੰ ਕਬੂਲਦਾ ਹੈ ਕਿ ਮੇਰੀ ਕੌਮ ਨਾਲ ਕੀ ਹੋ ਰਿਹਾ। ਤੁਸੀਂ ਇੱਕ ਵਾਰ ਜਾਗੋ, ਤੁਸੀਂ ਕਿੱਥੇ ਖਲੋਤੇ? ਉਹਨੂੰ ਆਖਿਆ, ਜੇ ਤੈਨੂੰ ਮੈਂ ਤੋੜ ਕੇ ਵਿਖਾਵਾਂ? ਉਹਨੇ ਕਿਹਾ, ਤੋੜ ਕੇ ਵਿਖਾ ਲਾ, ਕੀ ਸਜ਼ਾ ਦਏਗਾ? ਉਹਨਾਂ ਨੇ ਫਿਰ ਭਾਈ ਮਤੀ ਦਾਸ ਦੇ ਐਡੇ ਐਡੇ ਮੋਟੇ ਡੌਲੇ, 7 ਫੁੱਟ ਉੱਚਾ ਕੱਦ ਸੀ ਭਾਈ ਮਤੀ ਦਾਸ, ਸੂਰਮਿਆਂ ਵਾਲੀ ਦੇਹ ਸੀ, ਐਵੇਂ ਨਹੀਂ ਸੀ। ਇਸ ਤਰ੍ਹਾਂ ਬਾਹਾਂ ਕਰਕੇ ਬੰਨ ਦਿੱਤਾ, ਇੱਕ ਬਾਂਹ ਇੱਧਰ ਬਣਤੀ, ਇੱਕ ਬਾਂਹ ਇੱਧਰ ਬਣਤੀ, ਆਰਾ ਸਿਰ ਤੇ ਰੱਖਤਾ। ਇੱਕ ਵਾਰ ਫਿਰ ਪੁੱਛਿਆ, ਤੂੰ ਮੱਛੀ ਕਹਿਣ ਵਾਲਿਆ, ਉਹ ਪਾਣੀ ਹੈ ਤੇ ਤੂੰ ਦੱਸ ਤੇਰੀ ਕੋਈ ਆਖਰੀ ਖਾਹਿਸ਼ ਹੈ? ਤੇ ਭਾਈ ਮਤੀ ਦਾਸ ਨੇ ਕਿਹਾ, ਇੱਕ ਹੈ ਕਿ ਜਦੋਂ ਆਰਾ ਫਿਰਦਾ ਹੋਵੇ ਮੇਰਾ ਮੂੰਹ ਉਸ ਪਿੰਜਰੇ ਵੱਲ ਰੱਖਿਓ ਜਿਹੜੇ ਪਿੰਜਰੇ ਚ ਮੇਰਾ ਸਤਿਗੁਰੂ ਬੈਠਾ। ਮੈਂ ਚੀਰਿਆ ਜਾ ਰਿਹਾ ਹਾਂ, ਮੈਂ ਚੀਰਿਆ ਜਾ ਰਿਹਾ ਹਾਂ, ਸਾਹਮਣੇ ਮੇਰਾ ਮਾਲਕ ਬੈਠਾ ਹੋਵੇ ਤੇ ਮੈਂ ਉਹਦੇ ਨੇਤਰਾ ਚੋਂ ਪੜਾਂ ਅਸੀਸਾਂ। ਪੁੱਤਾ ਮਾਤਾ ਕੀ ਜੀਵਤ ਜੀਵਤ ਜੀਵਤ ਰਹੋ, ਮੈਂ ਆਪਣੇ ਪਿਓ ਦੇ ਮੂੰਹ ਅਸੀਸਾਂ ਸੁਣਾ। ਵਾਰੇ ਵਾਰੇ ਜਾਂਦੇ ਨੂੰ ਅਸੀਸਾਂ ਦੇਵੇ ਮੇਰਾ ਗੁਰੂ। ਇੱਕ ਨੂੰ ਇਤਨਾ ਚੀਰ ਦਿੱਤਾ ਗਿਆ, ਆਖੋ ਵਾਹਿਗੁਰੂ। ਦੂਸਰੇ ਨੂੰ ਇਤਨਾ ਚੀਰ ਦਿੱਤਾ ਗਿਆ ਕਿ ਤੈਨੂੰ ਰੂੰ ਵਿੱਚ ਬੰਨਣਾ। ਰੂੰ ਚ ਸੁਣ ਛੱਡਿਆ ਇਹਦੇ ਨਾ, ਮਹਿਸੂਸ ਤੇ ਕਰੋ ਇੱਕ ਵਾਰ, ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਦੇ ਦੁਆਲੇ ਰੂੰ ਭੁਲੇਖਤਾ, ਪੈਰਾਂ ਇੰਨਾ ਸਿਰ ਨੰਗਾ ਰਹਿਣਤਾ ਤੇ ਪੈਰਾਂ ਤੱਕ ਰੂੰ ਭੁਲੇਖਤਾ, ਉੱਤੇ ਘਿਓ ਪਾ ਦਿੱਤਾ, ਅੱਗ ਦਾ ਲਿਆ ਕੇ ਵਰੋੜਾ ਕੋਲ ਖਲੋ ਕੇ ਆਖਿਆ, ਗੁਰੂ ਨਾਲ ਟੁੱਟਦਾ ਹੈ ਕਿ ਲਾ ਦੀ ਅੱਗ? ਆਖੋ ਸਤਨਾਮ ਸ੍ਰੀ। ਤੇ ਪਤਾ ਭਾਈ ਸਤੀ ਦਾਸ ਦਾ ਕੀ ਜਵਾਬ ਸੀ? ਕਹਿੰਦਾ, ਅੱਗ ਲਾ ਦੇ ਕੀ ਹੋ? ਉਹ ਕਹਿੰਦਾ, ਤੂੰ ਮਰ ਜਾਏਗਾ। ਕਹਿੰਦਾ, ਇਹਦੀ ਤੇ ਚਿੰਤਾ ਹੀ ਕੋਈ ਨਹੀਂ, ਮਰਨਾ ਤਾਂ ਸਾਰੇ ਸਭਨਾ, ਮਰਨਾ ਆਇਆ ਵਿਛੋੜਾ ਸਭਨਾ, ਮਰਨ ਦੀ ਕਦੇ ਚਿੰਤਾ ਹੈ? ਮੇਰਾ ਪਿਓ ਮਰਿਆ, ਮੇਰਾ ਦਾਦਾ ਮਰਿਆ, ਮੇਰਾ ਨਾਨਾ ਮਰਿਆ, ਮੇਰੇ ਸਾਰੇ ਭੈਣ ਭਰਾ ਜਿਹੜੇ ਸੱਜਣ ਮਿੱਤਰ ਧਰਤੀ ਤੇ ਆਏ ਮੇਰੇ ਸਾਹਮਣੇ ਮਰੇ, ਚਿੰਤਾ ਤਾਂ ਕੀ? ਇਸ ਗੱਲ ਦੀ ਕੋਈ ਚਿੰਤਾ ਨਹੀਂ। ਉਹਨੇ ਕਿਹਾ, ਚਿੰਤਾ ਕਿਹੜੀ ਕਰਦੀ ਹੈ? ਕਹਿੰਦਾ, ਚਿੰਤਾ ਇਸ ਗੱਲ ਦੀ ਹੈ ਮੈਂ ਗੁਰੂ ਨਾਲ ਨਾ ਟੁੱਟ ਗਿਆ। ਅੱਜ ਤੁਸੀਂ ਚਿੰਤਾ ਕਰੋ ਤੇ ਸਹੀ। ਕਿਸੇ ਨੂੰ ਆਖਿਆ ਭਾਈ ਤਾਰੂ ਸਿੰਘ ਨੂੰ, ਤੇਰੀ ਖੋਪਰੀ ਲਾ ਦੇਣੀ ਹੈ, ਕੇਸ ਕਟਾ ਦੇ। ਕਹਿੰਦਾ, ਖੋਪਰੀ ਲਾ ਦੇ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਮਗਰ ਮੇਰਾ ਗੁਰੂ ਕਹਿ ਗਿਆ ਸੀ ਇਸ ਗੱਲ ਦੀ ਚਿੰਤਾ ਹੀ ਕਿ ਤੇਰੇ ਜੀਵਨ ਵਿੱਚ ਕੇਸ ਕਟਾਉਣੇ ਲਿਖੇ ਹੀ ਨਹੀਂ। ਜਿਹੜੇ ਅੱਜ ਬੱਚੇ ਸਾਡੇ ਦਾੜੀਆਂ ਮਜ਼ੂਰੀਆਂ ਬਣਾਈ ਜਾਂਦੇ ਨੇ ਨਾ, ਇੱਥੇ ਤੇ ਤੁਸੀਂ ਇੱਥੇ ਬੈਠੇ ਹੋ ਨਾ, ਬਾਰਡਰ ਤੋਂ ਬਾਹਰ ਹੀ ਪਤਾ ਨੀ ਲੀਕ ਤੋਂ ਬਾਹਰ ਕੀ ਬਿਮਾਰੀ ਪੈ ਗਈ। ਆ ਬਾਰਡਰ ਤੋਂ ਕਿੰਨਾ ਕਿ ਇੱਕ ਲੀਕ ਹੀ ਵੱਜੀ ਨਾ ਹਰਿਆਣੇ ਤੇ ਪੰਜਾਬ ਦੀ, ਹਰਿਆਣੇ ਚ ਵੀ ਅਜੇ ਪਈ ਆ, ਪਰ ਯੂਪੀ ਚ ਚਲ ਜਾਓ, ਬੰਬੇ ਚ ਚਲ ਜਾਓ, ਦੂਸਰੇ ਸਟੇਟਾਂ ਵਿੱਚ ਚਲ ਜਾਓ, ਕੀ ਮਜਾਲ ਆ, 100 ਚੋਂ ਇੱਕ ਬੱਚਾ ਵੀ ਤੁਹਾਨੂੰ ਇਹ ਲੱਭੇ ਜਿਹੜਾ ਦਾੜੇ ਨੂੰ ਹੱਥ ਲਾਉਂਦਾ ਹੋਵੇ। ਉਹ ਕਹਿੰਦਾ, ਚਿੰਤਾ ਕਰਨ ਵਾਲੀ ਵੀ ਇੱਕ ਵਿਸ਼ਾ ਹੈ, ਚਿੰਤਾ ਤਾਂ ਕੀ ਕੀਜੀਏ। ਸਮਝ ਰਹੇ ਹੋ ਵਿਸ਼ੇ ਨੂੰ? ਕਿਉਂ ਜੀ, ਇੱਕ ਵਾਰ ਆਖੋ ਵਾਹਿਗੁਰੂ। ਚਿੰਤਾ ਉਸ ਗੱਲ ਦੀ ਕਰੋ ਜੋ ਅਨਹੋਣੀ, ਇਹ ਸਿੱਖ ਦੇ ਜੀਵਨ ਵਿੱਚ ਅਨਹੋਣੀ ਹੈ ਕਿ ਹੋਵੇ ਗੁਰੂ ਦਾ ਸਿੱਖ ਤੇ ਕੇਸ ਕਟਾ ਦੇ, ਇਹ ਅਨਹੋਣੀ ਹੈ, ਹੋਣੀ ਨਹੀਂ, ਹੋ ਨਹੀਂ ਸਕਦੀ, ਮੌਤ ਆ ਜਾਣੀ ਹੋਣੀ ਆ, ਇਹ ਤੇ ਹੋਣਾ ਹੀ ਹੋਣੀ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇਹਦੀ ਕੋਈ ਚਿੰਤਾ ਨਹੀਂ। ਭਾਈ ਸਤੀ ਦਾਸ ਨੇ ਆਖਿਆ, ਚਿੰਤਾ ਤਾਂ ਕੀ ਕੀਤੀ ਹੈ? ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਤੂੰ ਇੰਨਾ ਜ਼ਿਆਦਾ ਜ਼ੋਰ ਪਾਵੇਂ ਤੇ ਮੈਂ ਗੁਰੂ ਤੋਂ ਟੁੱਟ ਨਾ ਜਾਵਾਂ, ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ। ਬਤਾਓ ਭੈਣੋ ਬੱਚੀਓ, ਤੁਸੀਂ ਆਪੋ ਆਪਣੇ ਅਤੀਤ ਨੂੰ ਕਦੀ ਸ਼ੀਸ਼ੇ ਅੱਗੇ ਖਿਲਾਰੋ, ਤੁਸੀਂ ਵੀ ਰੋਮਾਂ ਦੀ ਗਦਵੀ ਕਰਦੀਆਂ, ਤੁਹਾਨੂੰ ਵੀ ਡਰ ਨਹੀਂ ਆਉਂਦਾ ਰੋਮਾਂ ਦੀ ਗਦਵੀ? ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਗੁੱਸਾ ਕਰਿਓ ਭਾਵੇਂ ਮੈਂ ਗੁਰੂ ਦੀ ਗੋਦ ਵਿੱਚ ਇੰਨਾ ਕੇਸ ਕਾਲੇ ਕਰਨੇ, ਕੇਸ ਫੁੱਟਣੇ ਤੇ ਰੰਗਣੇ, ਮਰਿਆਦਾ ਇੱਕੋ ਜਿਹੀ ਪਾਵਾ, ਅਕਲ ਸਤਨਾਮ ਸ੍ਰੀ ਵਾਹਿਗੁਰੂ। ਸਮਝ ਰਹੇ ਹੋ, ਗੱਲ ਤੇ ਹੁਕਮ ਤੋਂ ਬਾਹਰ ਹੁੰਦੀ ਹੈ ਨਾ, ਕਿ ਉਹਦੇ ਹੁਕਮ ਵਿੱਚ ਪਹਿਲਾਂ ਕਾਲੇ ਸੀ ਤੇ ਹੁਣ ਚਿੱਟੇ ਆ ਗਏ। ਗੱਲ ਤੇ ਦਾੜਾ ਚੰਗਾ ਨਹੀਂ ਲੱਗਦਾ, ਘਟਾ ਦਿੱਤਾ, ਉਹਦੇ ਹੁਕਮ ਵਿੱਚ ਚਿੱਟੇ ਵਾਲ ਆਏ, ਉਹ ਚੰਗੇ ਨਾ ਲੱਗੇ, ਉੱਤੇ ਰੱਬ ਫਿਰਦਾ, ਇਹ ਵੀ ਓਡਾ ਹੀ ਵੱਡਾ ਪਾਪ ਆ। ਗੱਲ ਨੋਟ ਕਰਿਓ, ਆਖੋ ਸਤਨਾਮ ਸ੍ਰੀ। ਬੱਚੇ ਨਸ਼ਿਆਂ ਦੇ ਮੂੰਹ ਵਿੱਚ ਪੈ ਗਏ, ਇਹ ਚਿੰਤਾ ਦਾ ਵਿਸ਼ਾ ਹੈ ਜੋ ਅਨਹੋਣੀ ਹੋਏ। ਸਿੱਖ ਦੇ ਜੀਵਨ ਵਿੱਚ ਪਤਾ ਕੀ ਲਿਖਿਆ ਜੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੇ, ਇਹ ਨਸ਼ਿਆਂ ਦੇ ਨਾਂ ਹੈ। ਕਹਿੰਦੇ ਜਿੱਥੇ ਜਿੱਥੇ ਨਸ਼ਿਆਂ ਦੀਆਂ ਦੁਕਾਨਾਂ ਨੇ ਨਾ, ਸਿੱਖ ਨੇ ਹੱਥ ਲਾਉਣਾ ਤਾਂ ਇੱਕ ਪਾਸੇ ਆ, ਸਿੱਖ ਉਧਰ ਭੌਂ ਕੇ ਵੇਖੇ ਵੀ ਨਾ, ਵੇਖੇ ਵੀ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਸਾਰੇ ਨਸ਼ੇ ਨੇ। ਕਹਿੰਦੇ ਇਨਕੀ ਔਰ ਨਾ ਕਬੂ ਦੇਖੇ, ਰਹਿਤ ਵੰਦ ਸੋ ਸਿੱਖ ਵਸਿੱਖ ਹੈ। ਮੇਰਾ ਰਹਿਤ ਵੰਦ ਸਿੱਖ ਉਹ ਆ, ਨਸ਼ਾ ਕਰਨਾ ਤਾਂ ਇੱਕ ਪਾਸੇ ਰਿਹਾ, ਨਸ਼ੇ ਦੀ ਦੁਕਾਨ ਵੱਲ ਵੀ ਨਾ ਵੇਖੇ ਮੇਰਾ ਸਿੱਖ। ਆਖੋ ਸਤਨਾਮ ਸ੍ਰੀ। ਪੰਨ ਸਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ, ਭਾਂਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ। ਅੰਮ੍ਰਿਤ ਵੇਲੇ ਉੱਠ ਕੇ ਪੰਜ ਸੁਖਮਨੀ ਦੇ ਪਾਠ ਪੜ੍ਹੇ, ਅੰਮ੍ਰਿਤ ਵੇਲੇ ਉੱਠ ਕੇ 11 ਜਪਜੀ ਦੇ ਪਾਠ ਕਰੇ, ਰਾਤ ਨੂੰ ਸ਼ਰਾਬ ਦੀ ਗਲਾਸੀ ਪੀਣ ਵਾਲਾ ਉਹਨਾਂ ਦੇ ਤੀਰਥ ਵਰਤ ਨੇਮ ਕੀਏ, ਸਵੇਰ ਫੇਰ ਲੋ। ਜਿਹੜਾ ਇਹ ਕੰਮ ਕਰਦਾ ਹੈ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ, ਜਿਹੜਾ ਇਹ ਚੀਜ਼ਾਂ ਵਰਤਦਾ ਵਾ, ਸ਼ਰਾਬ ਪੀਂਦਾ ਹੈ, ਇਹੋ ਜਿਹੀਆਂ ਚੀਜ਼ਾਂ ਮਾੜੀਆਂ ਜਿਹੜੀਆਂ ਵਿਵਰਜਿਤ ਨੇ ਗੁਰਮਤਿ ਵਿੱਚ, ਉਹ ਚੀਜ਼ਾਂ ਦਾ ਵਰਤਦਾ ਹੈ, ਜਿੰਨੀ ਮਰਜ਼ੀ ਬਾਣੀ ਪੜ੍ਹੇ, ਜਿੰਨੀ ਮਰਜ਼ੀ ਤੀਰਥ ਯਾਤਰਾ ਹੇਮਕੁੰਡ 21 ਵਾਰ ਚੱਲੇ, ਹੁਣ ਤਾਂ ਇੱਥੋਂ ਤੱਕ ਗਰਕ ਗਈਆਂ ਸਿੱਖਾਂ, ਬੈਗ ਚ ਪਾ ਕੇ ਬੋਤਲਾਂ ਲੈ ਕੇ ਨਾ ਹੇਮਕੁੰਡ ਚ ਗੰਗਾ ਦੇ ਪਾਣੀ ਦਾ ਦੁੱਧ ਵੀ ਜਾ ਕੇ ਪੀਣਾ, ਹੋਰ ਦੱਸ ਕੀ ਕਰਾਂ, ਹੋਰ ਕਿਹੜਾ ਰੋਣਾ ਰੋਵਾਂ, ਕਿਹੜਾ ਰੋਣਾ ਰੋਵਾਂ। ਤਾਂ ਮੈਂ ਨਨਕਾਣਾ ਸਾਹਿਬ ਦੀ ਯਾਤਰਾ ਗਿਆ, ਮੇਰੀ ਕਥਾ ਬੁੱਕ ਸੀ ਉੱਥੇ ਪਿਛਲੇ ਸਾਲ, ਸਿੰਧੀ ਪਰਿਵਾਰਾਂ ਨੇ ਸੱਦਿਆ। ਜਦੋਂ ਮੈਂ ਨਨਕਾਣਾ ਸਾਹਿਬ ਕਥਾ ਕਰਨ ਲਈ ਗਿਆ, ਮੈਂ ਬਹੁਤੇ ਪਰਿਵਾਰ ਵੇਖੇ ਜਿਹੜੇ ਹਲਾਲ ਮੀਟ ਸਿੱਖ ਖਾ ਰਹੇ ਉੱਥੇ, ਜਿਹੜੇ ਮੁਸਲਮਾਨਾਂ ਦੀਆਂ ਗਊਆਂ ਦੀਆਂ ਬੱਕਰਿਆਂ ਦੀਆਂ ਦੁਕਾਨਾਂ ਸਾਹਮਣੇ ਬਾਜ਼ਾਰ ਤੇ ਨਨਕਾਣਾ ਸਾਹਿਬ ਲੱਗੀਆਂ, ਬੇਅੰਤ ਬੀਬੀਆਂ ਤੇ ਬੰਦੇ ਮੈਂ ਉੱਥੇ ਟੱਚ ਟੱਚ ਕਰਦੇ ਮੀਟ ਖਾਂਦੇ ਵੇਖੇ। ਕਿਤੇ ਖਲੋ ਤਾਂ ਸਹੀ, ਸਿੱਖੀ ਦਾ ਖਲੋਣ ਦਾ ਨਾਂ ਹੈ, ਸਿੱਖੀ ਦਾ ਟਿਕਣ ਦਾ ਨਾਂ ਹੈ। ਜਿੱਥੇ ਸਿਰ ਉੱਤੇ ਆਰੇ ਫਿਰੇ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਬੰਨਤਾ, ਤੇ ਜਦੋਂ ਅੱਗ ਕੋਲ ਲੈ ਕੇ ਆਏ ਉਹਨੂੰ ਪੁੱਛਿਆ, ਤੈਨੂੰ ਡਰ ਨੀ ਆਉਂਦਾ? ਕਹਿੰਦਾ ਡਰ ਇਸ ਗੱਲ ਦਾ ਨਹੀਂ ਵੀ ਤੂੰ ਮੈਨੂੰ ਅੱਗ ਲਾਏਗਾ ਤੇ ਮੈਂ ਸੜ ਜੂੰਗਾ ਤੇ ਮੇਰੀ ਮੌਤ ਹੋਜੂ, ਚਿੰਤਾ ਤਾਂ ਕੀ ਜੋ ਮਰਨਾ ਅਣਹੋਣੀ ਨਹੀਂ, ਮਰਨਾ ਸਮਝ ਰਿਹਾ ਨਾ ਤੇਰੇ ਬੱਚੇ ਨੂੰ, ਕਿ ਮਰ ਜਾਣਾ ਸਰੀਰ ਵਿੱਚੋਂ ਇਹ ਅਣਹੋਣੀ ਨਹੀਂ, ਅਣਹੋਣੀ ਇਹ ਹੈ ਕਿ ਸਿੱਖ ਹੋ ਕੇ ਦਾੜੀ ਕਟਾ ਦੇ, ਇਹ ਅਣਹੋਣੀ, ਸਿੱਖ ਹੋ ਕੇ ਸ਼ਰਾਬ ਪੀ ਲੈ, ਸਿੱਖ ਹੋ ਕੇ ਕੁਕਰਮ ਕਰਦਾ, ਸਿੱਖ ਹੋ ਕੇ ਕਰੰਟਰ ਵਿੱਚੋਂ ਗਿਰ ਗਏ, ਇਹ ਅਣਹੋਣੀ ਹੈ। ਕੋਈ ਸਿੱਖ ਮਰਨ ਲੱਗਾ ਤੇ ਗੁਰੂ ਕੋਲ ਨਹੀਂ ਗਿਆ, ਮਗਰ ਸਿੱਖ ਕਰੰਟਰ ਚੋਂ ਗਿਰਨ ਲੱਗਾ ਤੇ ਰਾਤ ਵਾਲਾ ਬਚਨ ਫਿਰ ਰਿਪੀਟ ਕਰਾਂ, ਗੁਰੂ ਬੂਹ ਅੱਗੇ ਜਾ ਕੇ ਖਲੋ ਗਿਆ, ਅਣਹੋਣੀ ਨਾ ਹੋ ਜਾਏ। ਕੋਈ ਸਿੱਖ ਸ਼ਹੀਦ ਹੋਇਆ ਗੁਰੂ ਕੋਲ ਨਹੀਂ ਗਿਆ, ਕੋਈ ਗੱਲ ਨੀ, ਜੋ ਆਇਆ ਸਭ, ਇਹ ਤਾਂ ਕੋਈ ਗੱਲ ਨੀ, ਜਿਹੜਾ ਪੈਦਾ ਹੋਇਆ ਉਹਨੇ ਜਾਣਾ ਹੀ ਜਾਣਾ, ਮਗਰ ਇੱਕ ਵੀ ਸਿੱਖ ਸ਼ਹੀਦ ਹੋਣ ਵਾਲੇ ਗੁਰੂ ਕੋਲ ਨਹੀਂ ਗਿਆ ਤੇ ਮੈਂ ਤੈਨੂੰ ਮਰਨੋਂ ਬਚਾਣਾ। ਗੁਰੂ ਉਸ ਘੜੀ ਕੋਲ ਗਿਆ ਕਿ ਸਿੱਖਾ ਕਰੈਕਟਰ ਤੋਂ ਨਾ ਗਿਰ ਗਈ, ਮਗਰ ਆਪੋ ਆਪਣੇ ਅਤੀਤ ਨੂੰ ਸ਼ੀਸ਼ੇ ਚ ਖਿਲਾਰੋ ਤੇ ਪੁੱਛੋ ਕੀ ਅਸੀਂ ਕਰੈਕਟਰ ਚੁੱਚੇ ਸੁੱਚੇ। ਆਪਣੇ ਮੈਂ ਬਚਨ ਪੜ੍ਹਦਾ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਸੀ, ਨਿਜ ਨਾਰੀ ਕੇ ਸੰਗ ਨੇ ਹੋ ਤੁਮ ਲਿਤ ਪਟਿਓ, ਪਰ ਨਾਰੀ ਕੀ ਸ਼ੇਰ ਪੂਲ ਸੁਪਨੇ ਵੀ ਨਾ ਗਈਓ। ਰੋਜ ਪੜਦੇ ਹੋ, ਪਰ ਤੇਰੇ ਆਰੂਪ ਨਾ ਪੇਖੇ, ਅੱਖਾਂ ਨਾਲ ਵੀ ਨੀ ਪਰਾਏ ਤਨ ਨੂੰ ਤੱਕਣਾ। ਤੇ ਸਿੱਖਾ ਤੇਰੇ ਤੇ ਜੀਵਨ ਨੂੰ ਅੱਜ ਕਿਤੇ ਅੰਦਰੋਂ ਕੋਈ ਦੂਰਬੀਨ ਨਾਲ ਵੇਖਣ ਵਾਲਾ ਹੋਵੇ ਨਾ, ਅੱਖਾਂ ਤੇਰੀਆਂ ਗੰਦੀਆਂ, ਕੰਨ ਤੇਰੇ ਗੰਦੇ, ਰਸਨਾ ਤੇਰੀ ਗੰਦੀ, ਜੀਵਨ ਤੇਰਾ ਗੰਦਾ, ਉਹ ਗੁਰੂ ਗੋਬਿੰਦ ਸਿੰਘ ਤੈਨੂੰ ਗੱਲ ਨਾਲ ਕਿਤਨਾ ਲਾ ਲੈ। ਤੂੰ ਆਸਾਂ ਕਰਦਾ ਕੋਈ ਘੜੀ ਇਹੋ ਜੀ ਆਵੇ ਜਦੋਂ ਨੀਲੇ ਪਾਣੀ ਵਾਲਾ ਏਡੀਆਂ ਉੱਚੀਆਂ ਬਾਹਾਂ ਕਰੇ, ਉੱਚੇ ਦੁਮਾਲੇ ਵਾਲਾ ਕਲਗੀ ਵਾਲਾ ਪਾਤਸ਼ਾਹ ਚਿੱਟੇ ਬਾਜਾਂ ਵਾਲਾ ਇਤਨਾ ਕਰੇ, ਮੈਨੂੰ ਕਲੇਜੇ ਨਾਲ ਲਾਵੇ ਤੂੰ ਅਰਦਾਸਾਂ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਜਿਹੜਾ ਬੰਦਾ ਆਪਣੇ ਕਰੈਕਟਰ ਚੋਂ ਗਿਰ ਗਿਆ, ਗੱਲ ਨਾਲ ਲਾਉਣਾ ਤੇ ਇੱਕ ਪਾਸੇ, ਮੈਂ ਥੁੱਕਦਾ ਵੀ ਨਹੀਂ ਉਹਦੇ ਤੇ, ਮੈਂ ਵੇਖਦਾ ਵੀ ਨਹੀਂ ਉਹਦੇ ਵੱਲ, ਮੇਰਾ ਨਾਤਾ ਹੀ ਕਰੈਕਟਰ ਨਾਲ ਰਹਿਣੀ ਰਹੇ, ਜਿੰਦੇ ਹੋ ਕੇ ਬੈਠੋ ਇੱਕ ਮਿੰਟ ਲਈ, ਰਹਿਣੀ ਰਹੇ, ਮੈਂ ਸਿੱਖ ਹੀ ਨਹੀਂ ਉਹਨੂੰ ਬਣਾਉਂਦਾ। ਮੈਂ ਤੁਹਾਨੂੰ ਕਹੂੰਗਾ ਉਹ ਸਾਹਿਬ ਕੋਈ ਰਹਿ ਤੇ ਪੱਕਾ, ਤੇ ਮੈਂ ਉਹਨੂੰ ਮੰਜੇ ਤੇ ਪਾ ਕੇ ਉਹਨੂੰ ਮੰਜੇ ਤੇ ਪਾ ਦੂੰ, ਤੇ ਮੈਂ ਉਹਦੇ ਪੈਰਾਂ ਚ ਬਹਿ ਜਾ। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਇਖਲਾਕ ਦੀ ਮੂਰਤ ਨੇ, ਧਿਆਨ ਦੇਣਾ ਜਿਹੜਾ ਆਪੋ ਸਤਨਾਮ ਸ੍ਰੀ ਚੰਬੇ ਦੀ ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਚ ਆਈ, ਇਕਾਗਰਤਾ ਬਣਾਇਆ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਦਾ ਵੀ ਜਿਹੜਾ ਕੱਦ ਸੀ, ਆਤਮਕ ਕੱਦ, ਤੇ ਉਹਦੇ ਵਰਗਾ ਕਿਸੇ ਦਾ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਵਰਗਾ ਸਰੀਰ ਕਰਕੇ 7.5 ਫੁੱਟ ਉੱਚਾ ਕੱਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੱਸਿਆ, 7.5 ਫੁੱਟ। ਇਹ ਬੱਚੀ ਵੀ ਕਹਿੰਦੇ 6.5 ਫੁੱਟ ਉੱਚੀ ਚੰਬੇ ਦੀ ਰਾਣੀ, ਤੇ ਜਦੋਂ ਮੱਥਾ ਟੇਕਣਾ ਆਈ, ਉੱਥੋਂ ਤੱਕ ਲੰਬੀ ਕਤਾਰ ਲੱਗੀ, ਤੇ ਜਦੋਂ ਵੇਖਿਆ ਮੇਰੇ ਸਤਿਗੁਰੂ ਦਾ ਰੂਪ, ਤੇ ਮਨ ਵਿੱਚ ਸੋਚਦੀ ਹੈ ਜਦੋਂ ਮੈਂ ਜਿਉ ਕੇ ਨਿਉ ਕੇ ਪੈਰਾਂ ਤੇ ਮੱਥਾ ਟੇਕਾਂ, ਕਲਗੀਆਂ ਵਾਲਾ ਪਾਤਸ਼ਾਹ ਮੇਰੀ ਪਿੱਠ ਉੱਤੇ ਹੱਥ ਫੇਰੇ ਨਾ, ਫਿਰ ਮੈਨੂੰ ਆਨੰਦ ਆਉਂਦਾ। ਮਨ ਦੀ ਭਾਵਨਾ, ਪਾਪਣ ਨੇ ਮੇਰੇ ਵਰਗੀ ਨੇ ਕੀ ਬਣਾ ਲਈ, ਗੁਰੂ ਕੋਲ ਵੀ ਆਈ ਤੇ ਭਾਵਨਾ ਕਿੱਥੇ ਕਰੂ, ਉਹ ਅੰਦਰ ਦੀਆਂ ਜਾਣਦਾ ਸੀ। ਆਖੋ ਸਤਨਾਮ ਸ੍ਰੀ, ਜਾਣ ਕੇ ਬੋਲੋ ਸਤਨਾਮ ਸ੍ਰੀ। ਸਿਰਫ ਤੁਹਾਨੂੰ ਤੇ ਗੁਰੂ ਦਾ ਚੇਤਾ ਕਰਾਉਣ ਲੱਗਾ, ਗੁਰੂ ਕਿੱਥੇ ਖਲੋਤਾ, ਸਿੱਖ ਕਿੱਥੇ ਖਲੋਤਾ। ਜਦੋਂ ਉੱਥੋਂ ਭਾਵਨਾ ਬਣਾ ਲਈ ਤੇ ਮੱਥਾ ਟੇਕਣ ਦੀ ਵਾਰੀ ਆਈ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਤੀਰ ਇਤਨਾ ਹੱਥ ਵਿੱਚ ਰੱਖਿਆ ਸੀ, ਉਹਨੇ ਨਿਉ ਕੇ ਮੱਥਾ ਟੇਕਿਆ, ਭਾਵਨਾ ਬਣਾਈ ਸੀ ਮੇਰੇ ਪਿੱਠ ਤੇ ਹੱਥ ਲਾਓ, ਉਹਨਾਂ ਮੱਥੇ ਨੂੰ ਤੀਰ ਛੁਆ ਕੇ ਆਖਿਆ ਜਿਉਂਦੀ ਰੋਤੀ ਹੈ। ਗੁਰੂ ਅੰਦਰ ਦੀਆਂ ਜਾਣਦਾ ਕਿਹਾ ਜਿਉਂਦੀ ਰੋਤੀ ਹੈ, ਜਦੋਂ ਧੀ ਆਖਿਆ ਪੈਰਾਂ ਤੇ ਡਿੱਗ ਪਈ, ਤੇ ਕਹਿੰਦੀ ਤੈਨੂੰ ਤਾਂ ਲੋਕ ਅੰਦਰ ਦੀਆਂ ਜਾਣਨ ਵਾਲਾ ਕਹਿੰਦੇ ਨੇ, ਜਿਹੜੀ ਮੈਂ ਪਿੱਛੇ ਖਲੋ ਕੇ ਅਰਦਾਸ ਕੀਤੀ ਤੋਂ ਸੁਣੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸੁਣੀ ਮੇਰੀ ਬੱਚੀ ਹੈ ਤੇਰੀ ਅਰਦਾਸ, ਤੇਰੀ ਭਾਵਨਾ ਮੈਂ ਸੁਣੀ ਜਿਹੜੀ ਤੂੰ ਭਾਵਨਾ ਲੈ ਕੇ ਆਈ, ਫਿਰ ਤੁਸੀਂ ਪਿੱਠ ਤੇ ਹੱਥ ਕਿਉਂ ਨਹੀਂ ਫੇਰਿਆ। ਕਹਿਣ ਲੱਗਾ ਜਿਹੜਾ ਗੋਬਿੰਦ ਸਿੰਘ ਦਾ ਹੱਥ ਹੈ ਨਾ, ਜੇ ਕਿਸੇ ਔਰਤ ਦੇ ਸਰੀਰ ਨੂੰ ਲੱਗਾ ਤੇ ਉਹ ਕੇਵਲ ਸੰਸਾਰ ਵਿੱਚ ਮਾਤਾ ਜੀਤ ਕੌਰ ਆ, ਮਾਤਾ ਮੇਰੀ ਆਪਣੀ ਔਰਤ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਟਈਓ, ਜਿਹੜੀ ਮੇਰੀ ਨਿਜ ਔਰਤ ਹੈ। ਦੇਵੀ ਕਿਸੇ ਦੇ ਸਰੀਰ ਨੂੰ ਜੇ ਹੱਥ ਲੱਗਾ ਹੈ ਗੋਬਿੰਦ ਸਿੰਘ ਦਾ, ਤੇ ਕੇਵਲ ਮੈਂ ਆਪਣੀ ਔਰਤ ਦੇ ਸਰੀਰ ਨੂੰ ਹੱਥ ਲਾਇਆ, ਜਿਹੜੀ ਭੈਣ ਬੱਚੀ ਆਉਂਦੀ ਮੈਂ ਉਹਦੇ ਸਰੀਰ ਨੂੰ ਤੀਰ ਤਾਂ ਲਾਉਣਾ ਹੈ, ਮੈਂ ਕਿਸੇ ਦੇਵੀ ਦੇ ਸਰੀਰ ਨੂੰ ਹੱਥ ਨਹੀਂ ਲਾਉਂਦਾ। ਪਿੱਤਰ ਨੂੰ ਤੇ ਵੇਖ, ਆਪਣੀ ਰਹਿਣੀ ਨੂੰ ਤੇ ਵੇਖ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ, ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਸੜ ਗਿਆ, ਅੱਗ ਲਾ ਦਿੱਤੀ ਗਈ। ਤੇ ਇਤਿਹਾਸਕਾਰ ਕਹਿੰਦਾ ਹੈ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚਾਂਦਨੀ ਚੌਂਕ ਦੇ ਲੋਕ ਕੋਠਿਆਂ ਤੇ ਚੜ੍ਹ ਕੇ ਵੇਹਦੇ ਰਹੇ, ਤੇ ਭਾਈ ਸਦੀ ਦਾਸ ਦਾ ਸਰੀਰ ਰਿੱਝਦਾ ਰਿਹਾ ਰੂਹ ਚ, ਰਿੱਝ ਦੇ ਸਰੀਰ ਵਿੱਚੋਂ ਇਹ ਆਵਾਜ਼ ਆਉਂਦੀ ਜਾਈ, ਸਿਰ

ਆਪਣੀ ਔਲਾਦ ਲਈ ਅਰਦਾਸ ਕਰੋ, ਆਪਣੇ ਲਈ ਗੁਰੂ ਸਾਨੂੰ ਸਿੱਖੀ ਚ ਪ੍ਰਬੰਧ ਰੱਖੋ। ਹਨੇਰੀ ਬਹੁਤ ਆ ਗਈ, ਅੱਗ ਬਹੁਤ ਲੱਗ ਗਈ, ਅੱਜ ਬਚਨ ਚੱਲ ਰਿਹਾ ਸੀ ਕਿਸੇ ਗੁਰਮੁਖ ਪਿਆਰੇ ਨਾਲ, ਦਾਵਾ ਅਗਨ ਬਹੁਤ ਤਿਰਨ ਜਾਣੇ। ਪੜ੍ਹੀ ਬਾਣੀ ਕਿਸੇ ਨੇ, ਬੋਲੋ ਹੱਥ ਖੜਾ ਕਰੋ, ਕਿਸੇ ਨੇ ਸਲੋਕ ਪੜ੍ਹਿਆ? ਦਾਵਾ ਅਗਨ, ਦਾਵਾ ਕਹਿੰਦੇ ਨੇ ਉਸ ਅੱਗ ਨੂੰ ਜਿਹੜੀ ਜੰਗਲ ਨੂੰ ਲੱਗਦੀ, ਉਹਨੂੰ ਕੀ ਕਹਿੰਦੇ? ਇੱਕ ਸਮੁੰਦਰ ਦੇ ਪਾਣੀ ਨੂੰ ਲੱਗਦੀ, ਉਹਨੂੰ ਨਲ ਅਗਨੀ ਕਹਿੰਦੇ। ਇੱਕ ਮਾਂ ਦੇ ਪੇਟ ਵਿੱਚ ਸਾੜਦੀ, ਉਹਨੂੰ ਜਠਨ ਅਗਨੀ ਕਹਿੰਦੇ। ਜਿਹੜੀ ਸਾਰੇ ਸੰਸਾਰ ਨੂੰ ਲੱਗੀ, ਉਹਨੂੰ ਈਰਖਾ ਦੀ ਅੱਗ ਕਹਿੰਦੇ। ਲੱਗੀ ਕਿ ਨਹੀਂ ਸਾਰਿਆਂ ਨੂੰ? ਇੱਕ ਵਾਰ ਬੋਲੋ ਵਾਹਿਗੁਰੂ। ਲੱਗੀ ਅੱਗ ਨਹੀਂ, ਸਾਰੇ ਜਲ ਲੈ। ਮਗਰ ਜਿਹੜੀ ਅੱਗ ਦੀ ਅੱਜ ਮੈਂ ਬਚਨ ਕਰਨ ਲੱਗਾ, ਉਹ ਕਹਿੰਦੇ ਦਾਵਾ ਅਗਨ ਜੰਗਲ ਨੂੰ ਜਿਹੜੀ ਲੱਗਦੀ, ਮਾਸ ਨਾਲ ਮਾਸ ਤੇ ਸਿਲਦਾ ਹੈ, ਉਹਦੇ ਚੋਂ ਅੱਗ ਨਿਕਲਦੀ ਤੇ ਫਿਰ ਗੁਰਮੁਖ ਪਿਆਰੇ ਉਹ ਜੰਗਲ ਸਾੜ ਦਿੰਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦਾਵਾ ਅਗਨ ਲੱਗ ਗਈ ਸੰਸਾਰ ਦੇ ਜੰਗਲ ਨੂੰ, ਹਰ ਬੰਦਾ ਈਰਖਾ ਚ ਜਲ ਗਿਆ, ਦੁਹੀ ਦਵੈਤ ਚ ਵਿਸ਼ੇ ਵਿਕਾਰਾਂ ਸੜ ਗਿਆ। ਤੇ ਫਿਰ ਕਹਿੰਦੇ ਕੋਈ ਹਰਿਆ ਬੂਟ ਰਿਓਰੀ, ਬੋਲੋਗੇ ਉਧਰ ਆਖੋ ਨਾ, ਕੋਈ ਹਰਿਆ ਬੂਟ ਦੂਰ ਤੱਕ ਨਜ਼ਰ ਮਾਰਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਸੜ ਗਏ। ਜਿਹੜਾ ਆਪਣੀ ਕਰਨੀ ਚੋਂ ਨਹੀਂ ਗਿਰਦਾ, ਸੱਚ ਬੋਲਦਾ, ਸੱਚਾ ਸਿੱਖ, ਜਿਹਨੂੰ ਅਸੀਂ ਸੱਚਾ ਸਿੱਖ ਕਹਿ ਸਕੀਏ। ਕੋਈ ਲੱਭੋ, ਉੱਤੋਂ ਤੋਂ ਲੈ ਲਓ ਥੱਲੇ ਤੱਕ, ਸਾਰੀ ਕੌਮ ਦੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਸੱਚੇ ਸਿੱਖ ਨੇ। ਆਖੋ ਸਤਨਾਮ ਸਿੰਘ। ਇੱਕ ਵਾਰ ਇੱਕ ਸਿੱਖ ਜੰਮੂ ਤੋਂ ਤੁਰਿਆ, ਆਖੋ ਸਤਨਾਮ ਸਿੰਘ, ਤੇ ਨੰਗੇ ਪੈਰੀ ਹਜ਼ੂਰ ਸਾਹਿਬ ਗਿਆ। ਜੰਮੂ ਕਿੱਡੀ ਦੂਰ ਹੈ, ਹਜ਼ੂਰ ਸਾਹਿਬ ਕਿੱਡੀ ਦੂਰ, ਤੁਰ ਕੇ ਤੁਰ ਕੇ ਪਤਾ ਨੀ ਕਿੰਨੀ ਚਿਰ ਬਾਅਦ ਪਹੁੰਚਿਆ। ਪੈਰਾਂ ਦੇ ਵਿੱਚ ਛਾਲੇ ਪੈ ਗਏ, ਲਹੂ ਵਗਣ ਲੱਗ ਪਿਆ, ਗਰਮੀ ਦੇ ਦਿਨ ਸੀ, ਰਾਤ ਥੱਕਾ ਟੁੱਟਾ ਲੰਮੇ ਪਿਆ। ਇੱਕ ਇੱਕ ਕਰਮ ਤੇ ਇੱਕੋ ਅਰਦਾਸ ਕਰਦਾ ਗਿਆ, ਮੈਂ ਤੇਰੇ ਕੋਲ ਕੁਛ ਨੀ ਮੰਗਦਾ, ਇੱਕ ਵਾਰ ਤੂੰ ਮੇਰੇ ਸਾਹਮਣੇ ਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਆਖੋ ਸਤਨਾਮ ਸ੍ਰੀ। ਤੇ ਉਹ ਸਿੱਖ ਨੇ ਆਪਣੀ ਜੀਵਨ ਕਥਾ ਚ ਲਿਖੀ, ਜਦੋਂ ਮੈਂ ਰਾਤ ਨੂੰ ਹਜ਼ੂਰ ਸਾਹਿਬ ਸੁੱਤਾ, ਮੇਰੇ ਸਿਰ ਨੂੰ ਹਿਲਾ ਕੇ ਕਹਿੰਦਾ, ਉੱਠ ਜੀ ਨੂੰ ਯਾਦ ਕਰਦਾ ਆ ਗਿਆ। ਆਖੋ ਸਤਨਾਮ। ਮੈਂ ਉਹਦੀ ਗੋਦ ਚ ਬੈਠਾ, ਮੈਂ ਪੜ੍ਹਿਆ, ਉੱਠ ਜੀ ਨੂੰ ਯਾਦ ਕਰਦਾ, ਜੋ ਮੰਗੇ ਠਾਕੁਰ ਆਪਣੇ ਦੇ ਯਾਦ ਕਰਦਾ ਆਇਆ ਜੀ। ਉੱਠ, ਕੀ ਗੱਲ ਕਰਨੀ? ਇੱਕ ਵਜਨ ਤੇ ਕਹਿੰਦਾ ਆਇਆ ਮੈਂ ਗੱਲ ਕਰਨੀ, ਕੀ ਪੁੱਛਣਾ ਹੈ? ਉਹ ਸਿੱਖ ਕਹਿੰਦਾ ਮੈਂ ਕੁਛ ਨੀ ਪੁੱਛਿਆ, ਮੈਂ ਪੁੱਛਿਆ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਕਹਿੰਦਾ ਸਾਨੂੰ ਰਾਜ ਕਰੇਗਾ ਖਾਲਸਾ। ਬੋਲੋ, ਉਹ ਕਿੱਦਣ ਦੇਣਾ ਜੇ? ਮੈਂ ਇਹ ਪੁੱਛਾਂਗਾ, ਕੌਮ ਨਿਰਾਸ਼ਤਾ ਦੇ ਆਲਮ ਵਿੱਚ ਹੈ, ਕੌਮ ਢਿੰਦੀ ਕਲਾ ਵੱਲ ਜਾ ਰਹੀ ਆ, ਬਾਣੀ ਪੜ੍ਹਦੀ ਨਹੀਂ, ਸਿਮਰਨ ਛੁੱਟਦਾ ਜਾਂਦਾ ਹੈ, ਨਿਤਨੇਮ ਛੁੱਟਦਾ ਜਾਂਦਾ ਹੈ, ਮਹਾਰਾਜ ਰਾਜ ਕਦੋਂ ਦੇਣਾ ਜੇ? ਤੇ ਮੇਰੇ ਸਾਹਿਬ ਨੇ ਕਿਹਾ ਚੰਗੀ ਤਰ੍ਹਾਂ ਯਾਦ ਕਰ। ਮੈਂ ਕਿਹਾ ਸੀ ਰਾਜ ਕਰੇਗਾ ਖਾਲਸਾ। ਖਾਲਸਾ ਕੌਣ? ਜਾ ਫਿਰ ਤੂੰ ਇੱਕ ਵਾਰ ਫਿਰ ਯਾਤਰਾ ਕਰੀ, ਕੋਈ ਖਾਲਸਾ ਲੱਭ ਕੇ ਲਿਆ। ਖਾਲਸਾ ਕੌਣ ਜੀ? ਪਤਾ ਇੱਕ ਵਚਨ ਲਿਖਿਆ ਕਿ ਸਰਬਲੋਚ, ਖਾਲਸਾ ਖੁਦ ਖੁਦਾ, ਖਾਲਸਾ ਖੁਦ, ਬੋਲੋ ਨਾ, ਖਾਲਸਾ ਇਹ ਖੁਦਾ ਹੋਰ ਨੀ ਕਿਸੇ ਨੂੰ, ਇਹ ਖੁਦ ਹੀ ਖੁਦਾ ਹੈ। ਖਾਲਸਾ ਜੇ ਪੂਰਾ ਹੋਵੇ ਤੇ ਖਾਲਸਾ, ਇਹ ਈਨ ਨਾ ਮੰਨੇ ਕਿਸੇ ਦੀ, ਈਨ ਬਿਨਾ ਸੱਚੇ ਪਾਤਸ਼ਾਹ, ਇਹ ਤੋਂ ਬਿਨਾ ਕਿਸੇ ਦੀ ਈਨ ਨਹੀਂ ਮੰਨਦਾ। ਮਗਰ ਅਸੀਂ ਤੇ ਜਿਹਦੇ ਕੋਲ ਗਿਆ ਜੋ ਉਹਦੀ ਈਨ ਮੰਨਣ ਨੂੰ ਤਿਆਰ, ਕਿਹਨੂੰ ਰਾਜ ਦੇ ਦਿਓ? ਸਿੱਖ ਨਹੀਂ ਅਸੀਂ ਬਣ ਸਕੇ, ਅਸੀਂ ਖਾਲਸਾ ਕਿੱਥੋਂ ਬਣਾਂਗੇ? ਤੇ ਮੇਰੇ ਸਤਿਗੁਰੂ ਕਹਿੰਦੇ ਉਹਨੂੰ ਭਾਈ ਦਾਸ ਪਤੀ ਭਾਈ ਮਤੀ ਦਾਸ ਦਾ ਤਿੰਨ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਰੀਰ ਰਿੱਝਦਾ ਰਿਹਾ ਤੇ ਸਿੱਖੀ ਸਿੱਧ ਦੀ ਅਰਦਾਸ ਹੁੰਦੀ। ਹੁਣ ਤੀਸਰੇ ਦੀ ਵਾਰੀ ਆਈ, ਆਖੋ ਸਤਨਾਮ ਸ੍ਰੀ। ਤੀਸਰੇ ਨੂੰ ਆਖਿਆ ਤੇਰੀ ਕੀ ਰਜ਼ਾ ਹੈ? ਉਹ ਦੋਵਾਂ ਨੂੰ ਵੇਖ, ਇੱਕ ਨੂੰ ਪਾੜ ਦਿੱਤਾ ਯਾਰੇ ਨਾਲ, ਇੱਕ ਨੂੰ ਦਰੂ ਵਿੱਚ ਬੰਨ ਕੇ ਸਾੜ ਦਿੱਤਾ। ਤੂੰ ਬਚਣਾ ਚਾਹੁੰਦਾ ਹੈ? ਤੂੰ ਜਾਨ ਬਚਾ ਸਕਦਾ ਹੈ? ਕੇਵਲ ਸਾਡਾ ਕਹਿਣਾ ਮੰਨ ਲਾ। ਤੇ ਕਮਾਲ ਦੀ ਗੱਲ ਸੀ, ਇੱਕ ਵਾਰ ਭਾਈ ਦਿਆਲੇ ਨੇ ਨੇਤਰਾਂ ਚ ਨੇਤਰ ਪਾ ਕੇ ਆਖਿਆ, ਕੀ ਤੇਰਾ ਕਹਿਣਾ? ਦੱਸ ਤੂੰ ਕੀ ਬਣਾਉਣਾ ਚਾਹੁੰਦਾ ਮੈਨੂੰ? ਗੁਰੂ ਨਾਲ ਟੁੱਟ ਗਿਆ। ਅੱਜ ਤੇ ਸਾਨੂੰ ਕਿਸੇ ਨੇ ਸਿਰ ਤੇ ਆਲੇ ਨਹੀਂ ਰੱਖੇ, ਅਸੀਂ ਤੇ ਸ਼ੌਂਕ ਨਾਲ ਮਨਾਉਣਾ ਹੈ ਕੇਸ ਲੜੇ, ਅਸੀਂ ਸ਼ੌਂਕ ਨਾਲ, ਇਹਨੂੰ ਸ਼ੌਂਕ ਕਹਿੰਦੇ। ਸ਼ੌਂਕ ਇਹੋ ਜਿਹੇ ਸ਼ੌਂਕ ਨੂੰ ਕੀ ਆਖੋ ਜਿਹੜਾ ਸ਼ੌਂਕ ਨਰਕ ਦੇ ਦਰਵਾਜ਼ਿਆਂ ਤੱਕ ਤੁਹਾਨੂੰ ਲੈ ਜਾਏ।
ਤੁਸੀਂ ਕੀ ਸੋਚਦੇ ਹੋ ਦਾੜਾ ਕੇਸ ਕਟਾ ਕੇ ਤੁਹਾਨੂੰ ਕਦੀ ਅੰਦਰ ਵੰਡ ਦੂਗਾ ਕਲਗੀਆਂ ਵਾਲਾ? ਆਖੋ ਸਤਨਾਮ ਸ੍ਰੀ। ਮੈਨੂੰ ਇੱਕ ਸਾਧੂ ਨੇ ਦੱਸਿਆ ਸੀ 5 ਮਿੰਟ ਉੱਤੇ ਹੋ ਚੱਲੇ ਨੇ ਜੇ ਤੁਸੀਂ ਵਿਚਾਰ ਨਾ ਕਰੋ ਤੇ। ਆਖੋ ਸਤਨਾਮ ਸ੍ਰੀ। ਮੈਂ ਬਾਰ ਬਾਰ ਘੜੀ ਵੱਲ ਤਾਂ ਆਵੇ ਨਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਭਾਈ ਜੀ 9 ਵਜੇ ਸਾਡੀ ਸੰਗਤ ਦੌੜ ਜਾਂਦੀ। ਮੈਂ ਕਿਹਾ ਕਿਉਂ? ਅਗਰ ਕਿਉਂ? ਕਹਿੰਦੇ ਜੀ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ। ਮੈਂ ਕਿਹਾ ਫਿਰ ਤਾਂ ਮੈਂ ਚਰਨ ਤੋਂ ਮੂੰਹ ਉਹਨਾਂ ਦੇ ਜੇ ਨਿਤਨੇਮ ਕਰਦੇ। ਮਗਰ ਮੈਂ ਕੱਲ ਆਉਂਦਿਆਂ ਪੁੱਛਿਆ ਹੱਥ ਖੜੇ ਕਰੋ ਕਿੰਨੇ ਨਿਤਨੇਮ ਕਰ। ਤੁਸੀਂ ਰੱਬ ਰੂਪ ਹੋ। ਮਗਰ ਮੈਂ ਜੋ ਕਹਿ ਰਿਹਾ ਵੀ ਜੇ ਤੁਹਾਨੂੰ ਅਜੇ ਕਾਹਲ ਨੀ 5 ਮਿੰਟ ਹੋਰ ਦੇ ਦਿਓ। ਆਖੋ ਸਤਨਾਮ ਸ੍ਰੀ। ਗੱਜ ਕੇ ਬੋਲੋ ਸਤਨਾਮ। ਭਾਈ ਦਿਆਲੇ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਭਾਈ ਦਿਆਲੇ ਨੂੰ ਆਖਿਆ ਕਿ ਗੁਰੂ ਨਾਲੋਂ ਟੁੱਟ ਜਾ ਤੇ ਤੈਨੂੰ ਜੀਵਨ ਮਿਲਜੂ, ਉਹ ਕਹਿਣ ਲੱਗਾ ਕਮਾਲ ਦੀ ਗੱਲ ਆ, ਇੱਕ ਮੱਛੀ ਨੂੰ ਕੱਢ ਕੇ ਪਾਣੀ ਵਿੱਚੋਂ ਤੇ ਕਹਿੰਦਾ ਤੈਨੂੰ ਜੀਵਨ ਮਿਲਜੂ, ਤੂੰ ਸਿਧਾਂਤ ਜਾਣਦਾ ਹੈ। ਗੁਰੂ ਦੇ ਚਰਨ ਮੇਰੇ ਲਈ ਜਲ ਨੇ, ਤੂੰ ਜਲ ਨੇ ਦਹਾਉ ਜਲ ਕਾ ਮੀਨ, ਤੂੰ ਜਲ ਨੇ ਦਹਾਉ ਜਲ ਕਾ ਮੀਨ, ਤੂੰ ਜਲ ਨੇ ਦੇ ਖਜ਼ਾਨਾ ਹੈ, ਮੈਂ ਉਸ ਜਲ ਦਾ ਪਾਣੀ ਚ ਰਹਿਣ ਵਾਲਾ ਇੱਕ ਜੀਵ ਹਾਂ, ਕਿਤਰਾ ਰਹਿ ਕਿਤਰਾ ਸਕੇ, ਜਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਵਹੁਣਾ ਚਾਤਰ ਕੋ ਕਿਉਂ ਕਰਤ ਬਤਾਵੇ, ਨਾਦ ਕੁਰੰਕੇ ਵਿਧਿਆ ਸਰਮੁਖ ਉੱਠ ਧਾਵੇ, ਭਵਰ ਲੋਭੀ ਕੁਸਮ ਵਾਸਤਾ ਮਿਲ ਆਪ ਬੰਧਾਵੇ। ਤੇ ਪਿੱਛੇ ਲਿਖਿਆ ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਬੋਲੋ ਤਿਉਂ ਦੇਖ ਦਰਸ ਅਗਾਵੈ, ਇਹ ਦਰਸ਼ਨ ਵੇਖ ਕੇ ਜਿਉਂਦੇ ਰਹਿ ਸਕਦੇ? ਉਤਰਾ ਨਹੀਂ ਰਹਿ ਸਕਦੇ। ਸਿੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਗੁਰੂ ਤੋਂ ਬਿਨਾਂ, ਸੋਏ ਸਿੱਖ। ਤੇ ਭਾਈ ਦਿਆਲੇ ਨੂੰ ਕਹਿਣ ਲੱਗੇ ਫਿਰ ਤੂੰ ਵੇਖ ਲਾ ਤੇਰੇ ਨਾਲ ਕਿਤਰਾ ਕਰਨੀ। ਉਹਨੇ ਕਿਹਾ ਤੂੰ ਕਰਕੇ ਵਿਖਾ ਕੀ ਕਰੇਗਾ। ਕਹਿਣ ਲੱਗੇ ਆ ਪਾਣੀ ਦੀ ਦੇਗ ਉਬਲ ਡਈ, ਇਹਦੇ ਵਿੱਚ ਤੈਨੂੰ ਅਸੀਂ ਪਾਉਣਾ ਹੈ। ਕਹਿਣ ਲੱਗਾ ਚੰਗਾ, ਮੈਂ 2 ਮਿੰਟ ਲਈ ਆਪਣੇ ਰੱਬ ਨੂੰ ਹੋਰ ਤੀਬਰਤਾ ਨਾਲ ਯਾਦ ਕਰਨਾ ਤੇ ਤੈਨੂੰ ਕਿਤੇ ਸ਼ੱਕ ਨਾ ਰਹਿੰਦੇ ਕਿ ਪਾਣੀ ਪੂਰਾ ਨਹੀਂ ਸੀ ਉਬਲਿਆ, ਜੋ ਚੰਗੀ ਤਰ੍ਹਾਂ ਉਬਾਲਣਾ। ਆਪਣੇ ਬਦਨਾਮ ਬਿਠਾਈ ਰੋ ਕਰਕੇ ਪਾਣੀ ਉਬਲਿਆ ਤੇ ਭਾਈ ਦਿਆਲੇ ਦੇ ਬਾਹੋਂ ਫੜ ਕੇ ਜਦੋਂ ਜਲਾ ਰੱਖਣ ਲੱਗਾ, ਉੱਠ ਚੱਲੀਏ ਦੇਗ ਵੱਲ। ਆਖੋ ਸਤਨਾਮ ਸ੍ਰੀ। ਕਿੱਥੇ ਚੱਲੀਏ? ਦੇਗ ਵੱਲ। ਤੇ ਭਾਈ ਦਿਆਲੇ ਨੇ ਆਖਿਆ ਤੂੰ ਮੇਰੀ ਬਾਂਹ ਤੋਂ ਫੜਨਾ ਹੈ, ਜੇ ਤੂੰ ਮੈਨੂੰ ਬਾਹੋਂ ਫੜ ਕੇ ਖੜਿਆ ਦੇਰ ਤੱਕ ਤੇ ਇਤਿਹਾਸ ਦੇ ਪੰਨੇ ਹੀ ਬਦਲ ਜਾਣਗੇ। ਵੇਖਣ ਵਾਲੇ ਲੋਕੀ ਆਖਣਗੇ ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਇਆ। ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਇਆ। ਉਹਨੇ ਕਿਹਾ ਕੀ ਕਰੇਗਾ? ਕਹਿੰਦਾ ਕਿਤੇ ਆਸ਼ਿਕ ਦੀ ਆਪਣੇ ਮਹਿਬੂਬ ਵੱਲ ਜਾਣ ਦੀ ਚਾਲ ਤਾਂ ਵੇਖੀ, ਇੱਕ ਆਸ਼ਿਕ ਨੂੰ ਆਪਣੀ ਜਗ੍ਹਾ ਤੇ ਜਾਂਦਿਆਂ ਤੇ ਵੇਖੀ। ਉਹਨੇ ਕਿਹਾ ਕਿਤਰਾ ਜਾਏਗਾ? ਫਿਰ ਉਬਲ ਗਈ ਦੇਗ, ਤੇਗ ਬਹਾਦਰ ਪਿਤਾ ਜੀ ਵੱਲ ਮੂੰਹ ਕਰਕੇ ਭਾਈ ਦਿਆਲੇ ਨੇ ਕੀਤੀ ਅਰਦਾਸ, ਤੇਰੇ ਤੋਂ ਬਿਨਾਂ ਮੇਰਾ ਸਿਦਕ ਨਹੀਂ ਨਿਭ ਸਕਦਾ, ਤੇਰੀ ਰਹਿਮਤ ਚਾਹੀਦੀ ਮੈਨੂੰ। ਵੇਖੋ ਸਿੱਖ ਅਰਦਾਸਾਂ ਕਰ ਲਿਆ, ਤੇਰੀ ਕਿਰਪਾ ਤੋਂ ਬਿਨਾਂ ਮੇਰਾ ਅਜੇ ਸਿਦਕ ਵਿੱਚ ਪ੍ਰਪੱਕ ਕੀਤੇ ਸੀ, ਮਗਰ ਫਿਰ ਵੀ ਤੁਰਨ ਲੱਗੇ, ਤੁਰ ਪਿਆ ਤੇ ਕਹਿਣ ਲੱਗਾ ਤੇਰੇ ਭਰੋਸੇ ਪਿਆਰੇ ਮੇਰੇ ਜੀਵਨ ਚ ਬੜੀਆਂ ਗਲਤੀਆਂ ਹੋਈਆਂ ਹਨ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਗਲਤੀਆਂ ਤੋਂ ਡਰਦਾ, ਮੈਂ ਬਹੁਤ ਕੀਤੀਆਂ ਹੋਣਗੀਆਂ, ਮੈਂ ਭੁੱਲਣ ਹਾਰਾ ਹਾਂ ਜੀਵ, ਮਗਰ ਹੁਣ ਉਬਲਦੀ ਦੇਗ ਚ ਬਹਿਣਾ, ਮੇਰਾ ਸਿਦਕ ਨਿਭਜੇ, ਮੇਰਾ ਸਿਦਕ ਨਿਭਜੇ। ਤੇ ਫਿਰ ਭਾਈ ਦਿਆਲਾ ਤੁਰਿਆ ਤੇ ਮੈਂ ਕਿਤਾਬ ਇੱਕ ਪੜ੍ਹੀ, ਭਾਈ ਦਿਆਲਾ ਇੱਕ ਪੈਰ ਚੁੱਕਦਾ ਸੀ ਕਹਿੰਦਾ ਵਾਹੇ, ਦੂਸਰਾ ਚੁੱਕਦਾ ਸੀ ਤੇ ਗੁਰੂ ਵਾਹਿਗੁਰੂ ਵਾਹਿਗੁਰੂ, 15 ਕਦਮਾਂ ਤੋਂ ਭਾਈ ਦਿਆਲਾ ਵਾਹਿਗੁਰੂ ਵਾਹਿਗੁਰੂ ਕਰਦਾ ਆਇਆ, ਉਬਲਦੀ ਦੇਹ ਵਿੱਚ ਚੌਂਕੜਾ ਮਾਰ ਕੇ ਆਪ ਬਹਿ ਗਿਆ। ਸੰਸਾਰ ਨੇ ਵੇਖਿਆ ਆਲੂ ਵਾਂਗ ਉਬਲ ਗਿਆ ਗੁਰੂ ਦਾ ਸਿੱਖ, ਮਗਰ ਉਹ ਗੱਲ ਨਹੀਂ ਕਰਕੇ ਗਿਆ ਜਿਹਦੀ ਚਿੰਤਾ ਹੈ ਜੋ ਅਣਹੋਣੀ। ਗੁਰੂ ਤੋਂ ਮੁੱਖ ਮੋੜ ਜਾਣਾ ਅਣਹੋਣੀ ਹੈ, ਇਹ ਸਾਡੇ ਸਿਧਾਂਤ ਵਿੱਚ ਲਿਖਿਆ ਹੈ। ਪੁਰਜਾ ਪੁਰਜਾ ਘਟ ਮਰੇ, ਬੋਲੋ ਪੁਰਜਾ ਪੁਰਜਾ ਘਟ ਮਰੇ। ਅੱਗੇ ਕੀ ਲਿਖਿਆ? ਮੇਰੇ ਸਿਧਾਂਤ ਵਿੱਚ ਲਿਖਿਆ ਹੈ ਸਿੱਖ ਆਪਣੇ ਜੀਵਨ ਚ ਪੁਰਜਾ ਪੁਰਜਾ ਘਟ ਜਾਏ, ਆਪਣੇ ਗੁਰੂ ਤੋਂ ਬੇਮੁਖ ਨਾ ਹੋਵੇ। ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ, ਬੋਲੋ ਨਾ ਜੇ ਕੋ ਸਿੱਖ। ਇਹ ਮਾਲਕ ਦੀ ਸ਼ਹਿਦ ਨਾਲੋਂ ਮਿੱਠੀ ਬਾਣੀ, ਇੱਕ ਵਾਰ ਬੋਲੋ ਜੇ ਉਹ ਸਿੱਖ ਹੋਵੇ ਤਾਂ ਸਨਮੁਖ ਸਿੱਖ ਹੋਈ, ਫਿਰ ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਨਹੀਂ।
ਜੀਆਂ ਹੋ ਰਹੇ ਗੁਰੂ ਨਾਲ, ਅੱਗੇ ਲਿਖਿਆ ਜੀਆਂ ਹੋ ਰਹੇ ਅੰਦਰੋਂ ਜੁੜੇ ਗੁਰੂ ਦੇ ਨਾਲ, ਉੱਤੋਂ ਉੱਤੋਂ ਨੀ ਵੀ ਅਸੀਂ ਸਿੱਖ ਹਾਂ ਕੜਾ ਪ੍ਰਸ਼ਾਦੀ ਦੇਖ ਲਈ ਤੇ ਸ਼ਾਮ ਨੂੰ ਫਿਰ ਡੇਕੇ ਦੇ, ਨਹੀਂ ਨਹੀਂ ਜੀਓ ਰਹੇ। ਆਖੇ ਗੁਰੂ ਮੈਨੂੰ ਚੰਗੀ ਘੰਟੇ ਵੇਖਦਾ, ਗੁਰੂ ਮੈਨੂੰ ਕਿਉਂਕਿ ਜੀਓ ਜੁੜਦੇ ਆ ਨਾ, ਜੀਓ ਰਹੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ, ਗੁਰੂ ਦਾ ਸਿੱਖ ਸਨਮੁਖ ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਈ ਉਹ ਸਿੱਖਾ ਕਿਨੂੰ ਸਿੱਖ ਆਖ ਦੇਵਾਂ, ਤੂੰ ਤਾਂ ਗੁਰੂ ਤੋਂ ਬਿਨਾਂ ਹੋਰ ਨਾ ਬਣਿਆ ਦੀਆਂ ਬਾਹਾਂ ਚ ਪਾਈ ਫਿਰਦਾ ਬਾਵਾਂ, ਮੈਂ ਤੈਨੂੰ ਸਿੱਖ ਕੇ ਤਰਾਂ ਗੁਰਬਿਨ ਅਵਰ ਨਾ ਜਾਣੇ। ਸਿੱਧੀ ਜੀ ਗੱਲ ਆ, ਔਰਤ ਤੇ ਮਰਦ ਦੀ ਜੋੜੀ ਦੇ ਵਿਚ ਆਪਾਂ ਕਹਿੰਦੇ ਆ ਕਿਸ ਤਰ੍ਹਾਂ ਰਲਿਆ ਤੇ ਝੁੱਗਾ ਗਲਿਆ। ਸਿੱਖਾ ਤੇਰੇ ਤੇ ਗੁਰੂ ਦੇ ਵਿਚ ਵੀ ਲਿਖਿਆ ਹਮ ਤੁਮ ਬੀਜ ਪਯੋ ਨੀ ਕੋਈ ਤੁਮ ਸੁਕੰਤ ਨਾਰ ਹਮ, ਲਿਖਿਆ ਕਿਸ ਤਰ੍ਹਾਂ ਹਮ ਤੁਮ ਬੀਜ ਭਇਓ ਨੀ ਕੋਈ, ਤੇਰੇ ਤੇ ਮੇਰੇ ਵਿਚ ਤੀਸਰਾ ਕੌਣ, ਸ਼ਬਦ ਤੇ ਸੁਰਤ ਵਿਚ, ਸੁਰਤ ਔਰਤ ਹੈ ਸ਼ਬਦ ਪਤੀ ਹੈ, ਇਹਦੇ ਵਿਚ ਜਦੋਂ ਕੋਈ ਐਡੇ ਚੋਲੇ ਤੇ ਗੋਲ ਪੱਗ ਵਾਲਾ ਆਣ ਕੇ ਖਲੋ ਜਾਂਦਾ ਫਿਰ ਝੁੱਗੇ ਗੜ ਦੇ। ਸਿੱਖ ਜਾਵੇ ਸਿੱਧਾ ਗੁਰੂ ਦੇ ਕੋਲ, ਸਿੱਖ ਤੇ ਗੁਰੂ ਨਾਤਾ ਜੁੜ ਗਿਆ, ਕੋਈ ਤੀਸਰਾ ਨੀ ਵਿਚ, ਤੀਸਰਾ ਆਊਗਾ ਤੇ ਜ਼ਿੰਦਗੀ ਦਾ ਝੁੱਗਾ ਗਲੂਗਾ, ਕਿਉਂਕਿ ਤੀਸਰੇ ਨੂੰ ਪਤਾ ਹੈ ਜੇ ਇਹ ਪਤੀ ਨਾਲ ਜੁੜ ਗਈ ਮੈਨੂੰ ਰੋਟੀ ਕਿੰਨੇ ਖਵਾਉਣੀ। ਤੁਸੀਂ ਇੱਕ ਸਿੱਧਾ ਜਿਹਾ ਗੱਲ ਕਰੋ, ਇੱਥੇ ਖਲੋ ਜਾਓ, ਅਰਦਾਸ ਕਰੋ, ਤੇ ਜੇ ਤੁਸੀਂ ਆਖੋ ਜੀ ਮੇਰੀ ਅਰਦਾਸ ਨੀ ਸੁਣੀ ਜਾਂਦੀ ਬਾਬਾ ਪਰਮਜੀਤ ਜੀ, ਤੁਸੀਂ ਕਰੋ ਤੇ ਮੈਂ ਤੁਹਾਡੇ ਪਿੱਛੇ ਖਲੋ ਕੇ ਕਰੂ ਕਿ ਅੱਗੇ ਬੋਲੋ, ਇੱਥੇ ਖਲੋ ਕੇ ਅਰਦਾਸ ਕਰੋ ਅੱਗੇ, ਤੇ ਤੁਹਾਨੂੰ ਕੀ ਕਹੂੰਗਾ, ਤੂੰ ਗੁਰੂ ਵੱਲੋਂ ਥੋੜਾ ਜਿਹਾ ਪਿੱਛੇ ਹੋ, ਤੂੰ ਗੁਰੂ ਵੱਲੋਂ ਥੋੜਾ ਜਿਹਾ, ਮੈਂ ਖਲੋਨਾ ਅਰਦਾਸ ਕਰਨ ਨੂੰ, ਜੇ ਮੇਰੀ ਨਾ ਮੰਨੀ ਜੀ ਤੁਸੀਂ ਇੱਕ ਹੋਰ ਬਾਬਾ ਲਿਆਓਗੇ, ਤਿੰਨ ਜਾਣੇ ਪਹਿਲੋਂ ਖਲੋਤੇ ਹੁਣ ਦੋਵਾਂ ਤੋਂ ਤਿੰਨ ਹੋ ਗਏ ਸੀ ਤੇ ਤਿੰਨਾਂ ਤੋਂ ਇੱਕ ਹੋਰ ਲੈਂਦਾ ਸੰਤ, ਆਖਿਆ ਜੀ ਆਹ ਬਾਬਾ ਜੀ ਅਰਦਾਸ ਕਰਨ ਤੇ ਮੰਨੀ ਜਾਂਦੀ, ਉਹ ਬਾਬੇ ਨੇ ਆਖਿਆ ਪਰਮਜੀਤ ਸਾਹਿਬ ਤੂੰ ਵੀ ਪਿੱਛੇ ਹੋ, ਉਹ ਵੀ ਮੈਂ ਵੀ ਦੋ ਕਦਮ ਪਿੱਛੇ ਹੋ ਗਿਆ ਤੇ ਅਰਦਾਸ ਕਰਨ ਵਾਲਾ ਹੋਰ ਦੋ ਕਦਮ ਪਿੱਛੇ ਹੋ ਗਿਆ, ਆਪਾਂ ਪਿੱਛੇ ਹੁੰਦੇ ਹੁੰਦੇ ਬਾਬਿਆਂ ਨੂੰ ਅੱਗੇ ਖਿਲਾਰਦੇ, ਗੁਰੂ ਨਾਲੋਂ ਇੰਨਾ ਗੈਲ ਪਾ ਲੈਂਦੇ, ਗੁਰੂ ਨਾਲੋਂ ਟੁੱਟੀ ਜਾਂਦੇ ਸਾਡਾ, ਗੁਰੂ ਨਾਲੋਂ ਨਾਤਾ ਟੁੱਟ ਜਾਂਦਾ। ਗੁਰੂ ਦੇ ਸਿੱਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਅੱਗੇ ਆ ਤੇ ਆਪਣੇ ਆਪ ਨੂੰ ਉਬਲਦੀ ਦਿਲ ਵਿੱਚ ਉਬਾਲ ਕੇ ਭਾਈ ਦਿਆਲਾ ਆਪਣਾ ਆਪ ਨਿਸ਼ਾਵਰ ਕਰ ਗਿਆ ਤੇ ਜਲਾਦ ਨੂੰ ਕਹਿ ਗਿਆ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਰ ਜਾਣਾ, ਕਿਉਂਕਿ ਜਿਹੜਾ ਆਇਆ ਉਹਨੇ ਮਰਨਾ ਤੇ ਹੈ, ਚਿੰਤਾ ਤਾਂ ਕੀ ਕੀਜੀਏ, ਇਹ ਤੇ ਅਣਹੋਣੀ ਨਹੀਂ ਹੈ, ਤੇ ਮਰ ਜਾਣਾ ਤੇ ਹੋਣੀ ਆ, ਸੰਸਾਰ ਚ ਜਿਹੜਾ ਆਇਆ ਉਹਨੇ ਜਾਣਾ ਹੈ, ਅਣਹੋਣੀ ਇਸ ਗੱਲ ਦੀ ਆ, ਚਿੰਤਾ ਮੈਨੂੰ ਇਸ ਗੱਲ ਦੀ ਆ ਕਿ ਕਿਤੇ ਮੈਂ ਗੁਰੂ ਦੇ ਕੋਲ ਜਾਂਦਾ ਜਾਂਦਾ ਮੇਰੇ ਕਦਮ ਨਾ ਲੜਖੜਾ ਜਾਣ, ਇਸ ਗੱਲ ਦੀ ਮੈਨੂੰ ਚਿੰਤਾ ਹੈ ਤੇ ਚਿੰਤਾ ਮੇਰਾ ਗੁਰੂ ਦੂਰ ਕਰ ਦੂਗਾ, ਸਾਹਮਣੇ ਬੈਠਾ ਵਾ ਮੇਰੇ ਸਿਰ ਤੇ ਹੱਥ ਰੱਖੂਗਾ। ਕੱਲ ਵਾਲੇ ਬਚਨ ਵਿਚ ਅੱਜ ਜਿਸ ਤਰ੍ਹਾਂ ਤਿੰਨ ਆਸ਼ਕਾਂ ਦੀ ਕਥਾ ਆਪ ਜੀ ਨੇ ਸੁਣੀ ਸਿੱਖਾਂ ਦੀ, ਕਿਹਦੀ ਕਿਹਦੀ, ਭਾਈ ਮਤੀ ਦਾ, ਸਤੀ ਦਾ, ਦਿਆਲਾ ਜੀ, ਤੇ ਮੈਂ ਇੱਕ ਬਚਨ ਆਪ ਜੀ ਨੂੰ ਕਹਿ ਚੱਲਿਆ ਜਿਹੜਾ ਮੈਂ ਬਚਨ ਆਪ ਜੀ ਨਾਲ ਪੜਿਆ ਸੀ ਨਾ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਰ ਜਾਓ, ਜਿੱਦਣ ਇੱਥੋਂ ਅਨੰਦਪੁਰ ਦੀ ਧਰਤੀ ਤੋਂ ਮੇਰਾ ਕਰਨ ਕਾਦਰ ਪਿਤਾ ਭਾਈ ਕਿਰਪਾ ਰਾਮ ਦੀ ਅਰਦਾਸ ਤੇ ਤੁਲਿਆ ਦਿੱਲੀ ਨੂੰ, ਤੇ ਰਾਹ ਦੇ ਵਿੱਚ ਇੱਕ ਫਕੀਰ ਅਰਦਾਸਾਂ ਕਰਦਾ ਸੀ, ਕਹਿੰਦਾ ਬਾਬਾ ਪੰਜਵੇਂ ਜਾਮੇ ਵਿੱਚ ਸਰ ਤੂੰ ਉਦੋਂ ਧਿਆਨ ਦਿਓ, ਉਦੋਂ ਤੂੰ ਪੰਜਵੇਂ ਜਾਮੇ ਸਨ ਜਦੋਂ ਦਾ ਮੈਂ ਚੌਂਕੜਾ ਮਾਰ ਕੇ ਬੈਠਾ, ਤੇ ਮੇਰੀ ਰੂਹ ਉਦੋਂ ਦੀ ਕਹਿੰਦੀ ਮਨ

ਸਰੀਰ ਵਿਚ 105 ਸਾਲ ਦਾ ਸਾਧੂ ਹੋ ਗਿਆ ਮੁਸਲਮਾਨ ਫਕੀਰ, ਤੇ ਮੇਰੇ ਸਤਿਗੁਰੂ ਗਰੀਬ ਨਿਵਾਰ ਨਵੇਂ ਪਾਤਸ਼ਾਹ ਦੇ ਸਰੀਰ ਦੇ ਵੀ ਉਹਨੂੰ ਦੀਦਾਰ ਹੁੰਦੇ ਨੇ, ਤੇ ਫਿਰ ਉਹ ਕੱਲਾ ਸੀਸ ਵੇਖ ਕੇ ਕਹਿੰਦਾ ਹੈ ਭਾਈ ਜੈਤਿਆ ਮੈਂ ਤਾਂ ਇਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਤੂੰ ਅੱਜ ਇਹਨਾਂ ਦਾ ਸੀਸ ਲੈ ਕੇ ਆ ਗਿਆ, ਹੁਣ ਇਹਨਾਂ ਦੀ ਜਗ੍ਹਾ ਤੇ ਗੱਦੀ ਤੇ ਕੌਣ ਆ? ਤੇ ਭਾਈ ਜੈਤਾ ਕਹਿੰਦਾ ਹੁਣ ਇਹਨਾਂ ਦੀ ਗੱਦੀ ਤੇ ਇਹਨਾਂ ਦਾ ਬਾਲਕ ਗੋਬਿੰਦ ਰਾਏ ਹੈ। ਉਹ ਫਕੀਰ ਅਰਦਾਸਾਂ ਕਰਦਾ ਹੈ ਜੇ ਤੂੰ ਕਦੀ ਮੇਰੇ ਹੱਥ ਜੋੜ ਕੇ ਬੇਨਤੀ ਦਾ ਸੁਨੇਹਾ ਉਹਨੂੰ ਦੇ ਗੋਬਿੰਦ ਰਾਏ ਨੂੰ, ਉਹਨੂੰ ਕਹੀ ਮਨ ਬੈਰਾਗ ਪਿਆ। ਇਹ ਕਥਾ ਕੱਲ ਨੂੰ ਸਰਵਣ ਕਰਿਓ, ਜਿੱਥੇ ਪਾਤਪੁਰ ਦੀ ਸ਼ਹੀਦੀ ਸੁਣਿਓ ਉੱਥੇ ਉਸ ਫਕੀਰ ਦੀ ਭਾਵਨਾ ਪੂਰੀ ਹੁੰਦੀ, ਆਣ ਕੇ ਵੇਖਿਓ ਕਿਤਨਾ ਫਕੀਰ ਨੇ ਕੀ ਮੰਗਿਆ ਤੇ ਕੀ ਗੋਬਿੰਦ ਰਾਏ ਨੇ 10 ਸਾਲ ਦੀ ਉਮਰ ਵਿਚ ਉਹਨੂੰ ਬਖਸ਼ਿਆ। ਇਹ ਚੰਡੀਗੜ੍ਹ ਤੋਂ ਰਾਜਪੁਰੇ ਦੇ ਰਾਹ ਦੇ ਵਿਚ ਜਗ੍ਹਾ ਦੇ ਵਿਚਾਰ ਕਰਿਓ, ਕੱਲ ਨੂੰ ਪੁੱਛੂਗਾ ਹੱਥ ਖੜਾ ਕਰੋ ਕਿਹੜੇ ਫਕੀਰ ਨੂੰ ਨਵਾਜਿਆ ਗੁਰੂ ਨੇ ਆਣ ਕੇ, ਕੱਲ ਵਿਚਾਰ ਕਰਾਂਗੇ ਜੀ। ਭੁੱਲਾ ਨਾ ਚਿਤਾਰਿਓ, ਅਸੀਸ ਦਿਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅਹੰਕਾਰ, ਸਤਿਗੁਰ ਪ੍ਰਸਾਦ।

Jump, but I will.

नानक कहत पुकार के नानक

105 ਸਾਲ ਦਾ ਫਕੀਰ ਧਿਆਨ ਦਿਓ 105 ਸਾਲ ਦਾ ਬਜ਼ੁਰਗ ਮੁਸਲਮਾਨ ਫਕੀਰ ਪਰਵੱਟੇ ਲੰਮੇ ਹੋ ਕੇ ਮੁੱਛਾਂ ਨਾਲ ਜੁੜ ਗਏ ਤੇ ਮੁੱਛਾਂ ਨਾਲ ਦਾੜੇ ਨਾਲ ਜੁੜ ਗਈ ਚਿਹਰਾ ਹੀ ਇੱਕ ਹੋ ਗਿਆ ਮਗਰ 105 ਸਾਲ ਤੋਂ ਉਸ ਨੌਰੰਗੀ ਚਿਹਰੇ ਦੀ ਪਿਆਸ ਚੱਲ ਕੇ ਅਰਦਾਸਾਂ ਕਰ ਰਿਹਾ

ਬਖਸ਼ਿਆ ਮੈਂ ਜਿਸ ਗੁਰਮੁਖ ਪਿਆਰੇ ਦੇ ਘਰੋਂ ਹੁਣੇ ਆਇਆ ਨਾ, ਇਹ ਪਿੱਛੇ ਬੜੇ ਪਿਆਰ ਵਾਲੀ ਰੂਹ ਆ, ਅਰਦਾਸ ਕੀਤੀ ਤੇ ਮੈਂ ਕਿਹਾ ਹੋਣਾ ਮਾਲੋ ਧਿਆਨ ਦਿਓ ਜਰਾ ਇੱਕ ਵਾਰ ਇਹਨਾਂ ਨੇ ਬਚਨ ਪੜਿਆ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਗੀਤ ਮੇਰੇ ਕੰਨ ਤਨਾ ਮੈਂ ਜੋ ਕਹਿਣਾ ਚਾਹੁੰਦਾ ਉਹ ਭਾਵੇ ਪਾਵੇ ਨੀ ਪੱਬੇ ਤੇ ਪੱਬੇ ਨਾਲ ਜ਼ਮੀਨ ਅਸਮਾਨ ਦੇ ਅਰਥ ਬਦਲ ਜਾਂਦੇ ਜੇ ਅਸੀਂ ਕਹੀਏ ਮੇਰੇ ਕੰਨ ਤਨਾ ਪਾਵਾ ਜੋ ਲੜਾ ਅਰਥ ਨਹੀਂ ਮੇਰੇ ਉਸ ਕੰਤਮਣ ਦਾ ਪਤੀ ਕੰਤਮਣ ਇੱਕ ਹੁੰਦਾ ਜੀ ਗੱਲ ਕੇ ਬੋਲੋ ਸਾਰੇ ਮੈਂ ਕੰਮਣ ਮੇਰਾ ਕੰਤ ਕਰਤਾਰ ਮੈਂ ਇਸਤਰੀ ਹਾਂ ਮੇਰਾ ਪਤੀ ਕਰਤਾਰ ਵਾਹਿਗੁਰੂ ਮੈਂ ਕੰਮਣ ਮੇਰਾ ਕੰਤ ਕਰਤਾਰ ਬੋਲੋ ਮੇਰਾ ਕੰਤ ਮੈਂ ਕਹਿਣ ਲੱਗਾ ਸਾਂ ਉਹ ਵਜਨ ਕੀਤਾ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧੰਨ ਤੇ ਇਹ ਪਿਆਰ ਵਾਲੀ ਰੂਹ ਮੈਨੂੰ ਨੀ ਪਤਾ ਅਰਥਬੋਧ ਦਾ ਪਤਾ ਕਿ ਨਹੀਂ ਕਹਿੰਦੇ ਸੀ ਸਹਿਜੇ ਜਾ ਰਹੀ ਉੱਥੇ ਸਹਿਜੇ ਨੀ ਪੜਨਾ ਛੇਜੈ ਛੇਜੈ ਇੱਥੇ ਪਤੀ ਤੇ ਪਤਨੀ ਦੀ ਗੱਲ ਚੱਲਣ ਡਈ ਹੈ ਜਿਹੜੇ ਇਸ ਜੀਵ ਆਤਮਾ ਨੇ ਕੱਪੜੇ ਪਾਏ ਨੇ ਲੱਭ ਰੂਪੀ ਲੀਤੜਾ ਲੱਭ ਰੰਗਾਏ ਲੱਭ ਵਿੱਚ ਰੰਗੇ ਕੱਪੜੇ ਜਿਸ ਜੀਵ ਆਤਮਾ ਨੇ ਪਾਏ ਨੇ ਉਹ ਪਤੀ ਪਰਮੇਸ਼ਵਰ ਦੀ ਛੇਜ ਤੇ ਨਹੀਂ ਜਾ ਸਕਦਾ ਕਿਉਂ ਧੰਨ ਧੰਨ ਬਣੇ ਇਸਤਰੀ ਛੇਜੈ ਉਸ ਮਾਲਕ ਦੀ ਛੇਜ ਦਾ ਆਨੰਦ ਕਿਤਨਾ ਮਾਣ ਸਕਦੀ ਆ ਜਿਹੜੀ ਲੱਭ ਚ ਰੰਗੀ ਪਤਾ ਲੱਗਾ ਜਿਹੜੀ ਹੁਣ ਵੀ ਮੈਂ ਆਪ ਜੀ ਨੂੰ ਜਿਹੜਾ ਵਚਨ ਦ੍ਰਿੜ ਕਰਾ ਰਿਹਾ ਉਹ ਹੈ ਮਨ ਬੈਰਾਗ ਭਇਆ ਭੱਬੇ ਨਾਲ ਬੋਲੋ ਮਨ ਬੈਰਾਗ ਭਇਆ ਮਨ ਬੈਰਾਗ

ਭਾਰੀ ਸ਼ਹੀਦੀ ਦੀ ਕਥਾ ਸੁਣਾ ਕੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪਿਤਾ ਜੀ ਨੇ ਚਾਂਦਨੀ ਚੌਂਕ ਵਿਚ ਸ਼ਹਾਦਤ ਪਾ ਜਾਣੀ ਹੈ ਤੇ ਮੈਂ ਉਦੋਂ ਮੇਰੇ ਸਾਹਿਬ ਦਾ ਪਾਵਨ ਸੀਸ ਇਸ ਫਕੀਰ ਦੀ ਕੁਟੀਆ ਵਿਚ ਲਿਆਉਣਾ ਜਿਹੜਾ ਫਕੀਰ 105 ਸਾਲ ਦੀ ਉਮਰ ਦਾ ਬਾਬੇ ਨਾਨਕ ਦੀ ਜੋਤ ਦੇ ਦੀਦਾਰ ਲਈ ਪਿਆਸਾ ਪਹਿਲਾਂ ਆਓ ਇਕ ਵਾਰ ਸਾਰੀਆਂ ਰੂਹਾਂ ਹੱਥ ਜੋੜ ਕੇ ਬਾਬੇ ਨਾਨਕ ਕੋਲੋਂ ਉਹ ਪਵਿੱਤਰ ਵਸਤੂ ਮੰਗੀਏ ਮੰਗਣਾ ਮੰਗਣ ਨਿੱਕਾ ਮੰਗਣਾ ਨਿੱਕਾ ਬਣੇ ਹੁੰਦਾ ਉੱਤਮ ਨਿੱਕਾ ਬਣੇ ਨਿੱਕਾ ਨਿੱਕਾ ਆਪ ਭਲਾ ਕਰਤੂਤ ਅਤ ਨਿੱਕੀ ਨਿੱਕੀ ਬਣੇ ਹੁੰਦੇ ਉੱਤਮ ਪਵਿੱਤਰ ਜੇ ਕੋਈ ਮੰਗ ਪਵਿੱਤਰ ਹੈ ਰੱਬ ਦੇ ਘਰੋਂ ਮੰਗਣ ਵਾਲੀ ਤੇ ਹਰ ਜਸ ਗੁਰ ਤੇ ਬੋਲੋ ਨਾ ਹਰ ਜਸ ਗੁਰ ਤੇ ਇੱਕ ਵਾਰ ਤਰਲਾ ਫਾਓ ਜੀ ਆਪਣਾ

ਨਾਨਕ ਦਾ ਸਿੱਖ ਹੋ ਕੇ ਜੇ ਸ਼ਰਾਬ ਪੀਵੇਗਾ ਤੇ ਭਾਵੇਂ ਛੱਡੀ ਕੇ ਪਿਓ ਮਨਾਉਂਦਾ ਰਹੋ ਤੂੰ ਡੁੱਬਣਾ ਹੀ ਡੁੱਬਣਾ ਏ। ਇੱਕੋ ਤਾਰਨ ਵਾਲੀ ਹਸਤੀ ਹੈ ਵਾਹਿਗੁਰੂ ਨਾਮ ਜਹਾਜ ਹੈ ਕਿਤੇ ਸ਼ਨੀ ਦਾ ਕਰੋਲ ਗੁਰਬਾਣੀ ਵਿਚ ਨਹੀਂ ਕਿਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਤੈਨੂੰ ਗੁਰਬਾਣੀ ਪੜ ਕੇ ਵੇਖ ਦੇਵੀ ਦੇਵਾ ਪੂਜੀਏ ਭਾਈ ਬੋਲੋ ਦੇਵੀ ਦੇਵੀ ਦੇਵਤਿਆਂ ਨੂੰ ਜੇ ਪੂਜੀਏ ਤੇ ਕਿਆ ਮੰਗੂ ਕਿਆ ਦੇ ਕਿਆ ਮੰਗੂ ਮੈਂ ਕੀ ਇਹਨਾਂ ਕੋਲੋਂ ਮੰਗੂਗਾ ਤੇ ਮੈਨੂੰ ਕੀ ਦੇਣਗੇ। ਆ ਇਸ ਘਰ ਵਿਚ ਆਉਣ ਵਾਲੇ ਸਿਰ ਨਵਾਓ ਜਿੱਥੇ ਦਰਵਾਜੇ ਤੇ ਲੈ ਕੇ ਅੱਜ ਉਹ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਇਸ ਘਰ ਨਮਸਕਾਰ ਕਰੋ ਜਿੱਥੇ ਖੱਤਰੀ ਬ੍ਰਾਹਮਣ ਛੂਤ ਵਿਚ ਅਪਦੇਸ਼ ਕਿਉਂ ਵਰਨਾ ਕੋ ਸਾਂਝਾ। ਇਸ ਘਰ ਆਓ ਤੇ ਮੈਂ ਬਚਨ ਕਰਨ ਲੱਗਾ ਸਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਵੇਲੇ ਚ ਬੰਦ ਕਰ ਦਿੱਤਾ ਜਿੱਥੇ ਕਹਿੰਦੇ ਸੀ ਭੂਤਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਦਰ ਕਿਉਂ। ਮਗਰ ਮੈਂ ਇੱਕ ਬਚਨ ਆਪ ਜੀ ਨਾਲ ਬ੍ਰਹਮ ਗਿਆਨ ਦਾ ਸੰਤਾਵਾਂ ਪੁਰਸ਼ਾਂ ਦਾ ਕਰਾਂ। ਉਹ ਬਚਨ ਹੈ ਜੇ ਡਰ ਹੈ ਜੇ ਬੋਲੋ ਜੇ ਤਾਂ ਡਰ ਨਹੀਂ ਜੇ ਡਰ ਹੈ ਜੇ ਡਰ ਨਹੀਂ ਤਾਂ ਡਰ ਹੈ ਕੀ ਅਰਥ ਕਰੋਗੇ ਜੇ ਡਰ ਹੈ ਤਾਂ ਡਰ ਨਹੀਂ ਜੇ ਰੱਬ ਦਾ ਡਰ ਹੈ ਤੇ ਕੋਈ ਡਰ ਨਹੀਂ ਜੇ ਰੱਬ ਦਾ ਡਰ ਨਹੀਂ ਫਿਰ ਸਾਰਿਆਂ ਤੋਂ ਡਰ ਆਖੋ ਸਤਨਾਮ ਸ੍ਰੀ ਸਮਝ ਲਈ ਗੱਲ ਜੇ ਡਰ ਹੈ ਤੇ ਡਰ ਨਹੀਂ ਜੇ ਡਰ ਹੈ ਦਿਲ ਕਰੋ ਜੇ ਡਰ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਡਰਦੇ ਹੋ ਘਰ ਵਿਚ ਸ਼ਰਾਬ ਨੀ ਲਿਆਉਂਦੇ ਮਾਸ ਨੀ ਲਿਆਉਂਦੇ ਤਾਸ਼ ਨੀ ਖੇਡਦੇ ਜੂਆ ਨੀ ਖੇਡਦੇ ਮੰਮਾ ਦੀ ਬੇਇੱਜ਼ਤੀ ਨੀ ਕਰਦੇ ਝੂਠ ਨੀ ਬੋਲਦੇ ਜੇ ਗੁਰੂ ਕੋਲੋਂ ਡਰਦੇ ਹੋ ਤੇ ਕਿਸੇ ਦਾ ਡਰ ਨਹੀਂ ਜੇ ਗੁਰੂ ਕੋਲੋਂ ਨਹੀਂ ਡਰਦੇ ਤੇ ਫਿਰ ਸਾਰਿਆਂ ਦਾ ਡਰ ਇਹ ਪੱਕੀ ਗੱਲ। ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਹਿਣ ਵਾਲੇ ਭੈ ਕਾਹੂ ਕੋ ਮਾਨਕ ਹਾਂ ਜਿਹੜੇ ਕਿਸੇ ਕੋਲ ਨਾ ਡਰ ਦੇਣ ਦਾ ਤੇ ਨਾ ਡਰ ਲੈਣ ਦਾ ਉਪਦੇਸ਼ ਦੇਣ ਵਾਲੇ ਜਦੋਂ ਹਵੇਲੀ ਵਿਚ ਜਾ ਕੇ ਬੈਠੇ ਪਹਿਲਾ ਕਰਮ ਦਰਵਾਜੇ ਵਿਚ ਰੱਖ ਕੇ ਆਖਿਆ ਵਾਹਿਗੁਰੂ ਬਸ ਜਿੱਥੇ ਜਾਏ ਬਹੇ ਇੱਕ ਵਾਰ ਇੱਥੋਂ ਆਖੋ ਮੇਰਾ ਸਤਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚੰਗੀ ਤਰ੍ਹਾਂ

ਕੇ ਬਰਾਤ ਦੀ ਮੂਰਤ ਨੂੰ ਆਖੋ ਮੇਰਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜਿੱਥੇ ਜਾਏ ਬਹੇ ਮੇਰਾ ਸੋ ਥਾਨ ਬਾਵਾ ਗੁਰਸਿੱਖੀ ਸੋ ਥਾਨ ਭਾਰਿਆ ਲੈ ਧੂਰ ਦੁੱਖ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਕਹਿੰਦੇ ਸੀ ਅੱਜ ਲੋਕੀ ਉੱਥੇ ਜਾਂਦੇ ਜਾਂਦੇ ਹੋ ਸੀਸ ਗੰਜ ਸਾਹਿਬ ਕਦੀ ਸੀਸਗੰਜ ਸਾਹਿਬ ਜਾਂਦੇ ਹੋ ਕਦੀ ਅੱਜ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਗੁਰੂ ਦੇ ਚਰਨਾਂ ਚ ਇਹਨੇ ਆਰਾਮ ਜਿੱਥੇ ਬਾਬਾ ਪੈਰ ਧਰੇ ਬੋਲੋ ਜਿੱਥੇ ਜਿਹਨੂੰ ਭੂਤਾਂ ਦੀ ਹਵੇਲੀ ਕਹਿੰਦੇ ਉੱਥੇ ਰੱਖਤਾ ਬਾਬੇ ਨਾਨਕ ਦੀ ਨਾਮੀ ਜੋਤ ਨੇ ਅੱਜ ਉੱਥੋਂ ਲੋਕੀ ਇਤਰਾਂ ਚੁੱਕ ਚੁੱਕ ਕੇ ਚਰਨ ਧੂੜ ਆਪਣੇ ਮਸਤ ਦਿੱਲੀ ਦੇ ਕੋਲ ਇੱਕ ਜਗ੍ਹਾ ਸ਼ਾਹਦਰਾ ਧਿਆਨ ਦਿਓ ਜੀ ਕੀ ਬੋਲਿਆ ਮੈਂ ਮੇਰੀ ਸੇਵਾ ਉੱਥੇ 22 ਸਾਲ ਰਹੀ ਜੇ ਸੀਸਗੰਜ ਸਾਹਿਬ 22 ਸਾਲ ਦੱਸ ਲਏ ਉੱਥੇ ਜੁੜੇ ਝਾੜੇ ਗੁਰੂ ਤੇਗ ਬਹਾਦਰ ਦੀ ਸੰਗਤ ਦੇ ਉੱਥੇ ਇੱਕ ਬੱਚੀ ਰੋਜ਼ ਆਇਆ ਕਰੇ ਇੱਕ ਦਿਨ ਧੜ ਕਰਦੀ ਸੀਸਗੰਜ ਸਾਹਿਬ ਦੀਆਂ ਪੌੜੀਆਂ ਟਹਿਣ ਲੱਗੀ ਤੇ ਡਿੱਗ ਪਈ ਗੁਰੂ ਦੀ ਜੁਰੀ ਜੋ ਕਹੂੰ ਜੋ ਵੇਖਿਆ ਉਹ ਕਹੂੰ ਆਪੋ ਸਤਨਾਮ ਡਿੱਗ ਪਈ ਲੋਕਾਂ ਨੇ ਚੁੱਕਿਆ ਹਸਪਤਾਲ ਲੈ ਗਏ ਡਾਕਟਰ ਨੇ ਕਿਹਾ ਇਹਦੇ ਦਿਮਾਗ ਵਿੱਚ ਹਿੱਸਾ ਇਹਨੇ ਮਰ ਜਾਣਾ ਥੋੜੇ ਦਿਨਾਂ ਨੂੰ ਦੱਸ ਦਿੱਤਾ ਵੀ 1 ਮਹੀਨੇ ਤੱਕ ਇਹ ਕਿਸੇ ਹਾਲ ਚ ਬਚ ਹੀ ਨਹੀਂ ਸਕਦੀ ਅਗਲੇ ਦਿਨ ਰੋਂਦੀ ਗਰੀਬਣੀ ਸੀ ਡਾਕਟਰ ਨੇ ਕਿਹਾ 2.5 ਲੱਖ ਰੁਪਇਆ ਦੇਦਾ ਭਲੇ ਸਮੇਂ ਦੀ ਗੱਲ ਆ 80-81 ਤੇ ਇਹਨੇ ਮਰ ਜਾਣਾ ਤੇ ਤੈਨੂੰ 2.5 ਲੱਖ ਰੁਪਇਆ ਇੰਤਜ਼ਾਮ ਕਰਨਾ ਹੋਊ ਉਹ ਬੀਬੀ ਬੱਚੀ ਚੰਗੀ ਸੀ ਵਿਚਾਰੀ ਮਗਰ ਗੁਜ਼ਾਰਾ ਨੀ ਚੱਲਦਾ ਉਹਨੇ 2-2, 4-4, 5-5 ਰੁਪਏ ਸੰਗਤ ਕੋਲੋਂ ਮੰਗਣੇ ਸ਼ੁਰੂ ਕਰਦੇ ਤੇ ਦੱਸਣਾ ਸ਼ੁਰੂ ਕਰਤਾ ਮੈਂ ਇੱਥੇ ਆਉਣੀ ਆ ਮਗਰ ਮੇਰੇ ਕੋਲ ਕੋਈ ਇੰਤਜ਼ਾਮ ਨੀ ਮੇਰੀ ਮਦਦ ਕਰੋ ਹਰ ਇੱਕ ਨੇ ਕਿਸੇ ਨੇ 10 ਦੇਣੇ 20 ਦੇਣੇ ਇੱਕ ਉੱਥੇ ਪ੍ਰੇਮੀ ਆਉਂਦਾ ਸੀ ਉਹਨੇ ਕਿਹਾ ਬੀਬੀ ਤੈਨੂੰ ਕੀ ਗੱਲ ਆ ਆਖੋ ਵਾਹਿਗੁਰੂ ਬੋਲੋ ਵਾਹਿਗੁਰੂ ਉਹਨੇ ਕਿਹਾ ਕੀ ਪ੍ਰੋਬਲਮ ਆ ਕਹਿੰਦਾ ਕਿ ਮੈਨੂੰ ਕੈਂਸਰ ਆ ਤੇ ਮੈਨੂੰ ਡਾਕਟਰਾਂ ਨੇ 2.5 ਲੱਖ ਰੁਪਏ ਦਾ ਖਰਚਾ ਦੱਸਿਆ ਧਿਆਨ ਦੇਣਾ ਹੈ ਗੁਰਸਿੱਖੀ ਸੋ ਥਾਨ ਲੈ ਧੂਰ ਮੁੱਖ ਵੱਡੇ ਭਾਗ ਨੇ ਉਹਨਾਂ ਸਿੱਖਾਂ ਦੇ ਜਿਹੜੇ ਸੀਸਗੰਜ ਦੀ ਚਰਨ ਧੂੜ ਮਸਤਕ ਨੂੰ ਲਾਉਂਦੇ ਕਹਿੰਦੀ ਮੈਨੂੰ ਡਾਕਟਰ ਨੇ ਖਰਚਾ ਦੱਸਿਆ ਉਹ ਕਹਿੰਦਾ ਇਸ ਤਰ੍ਹਾਂ ਕਰ ਕਿੰਨੇ ਦਿਨ ਰਹਿੰਦੇ ਤੇਰੇ ਪ੍ਰਸ਼ਨ ਵਿੱਚ ਕਹਿੰਦੀ ਜੀ 15 ਦਿਨ ਕੀ ਰਹਿ ਗਏ ਕਹਿੰਦਾ ਤੂੰ 15 ਦਿਨ ਪੈਸੇ ਨਾ ਮੰਗਾ ਸਾਰੇ ਪੈਸੇ ਮੈਂ ਲਾ ਕੇ ਓਪਰੇਸ਼ਨ ਕਰਾ ਦੂ ਮਗਰ ਮੇਰਾ ਇੱਕ ਵਚਨ ਮੰਨ ਉਹ ਸਿੱਖ ਨਾਮ ਜਪਣ ਵਾਲੀ ਰੂਹ ਸੀ ਆਖਿਆ ਵੀਰ ਜੀ ਕੀ ਕਰਾਂ ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸੰਗਤ ਪੈਰ ਧੋ ਕੇ ਚੜ੍ਹਦੀ ਹੈ ਨਾ ਉਹਨੂੰ ਚਰਨ ਗੰਗਾ ਕਹਿੰਦੇ ਕੀ ਕਹਿੰਦੇ ਜੀ ਬੜੇ ਗਿਆਨੀ ਨਵੇਂ ਨਵੇਂ ਆਏ ਜਿਹੜੇ ਇਹਨਾਂ ਗੱਲਾਂ ਨੂੰ ਕੱਟਦੇ ਆਖੋ ਸਤਿਨਾਮ ਕਦੀ ਨਿਤਨੇਮ ਨੀ ਉਹਨਾਂ ਨੇ ਕੀਤਾ ਜਿਹੜੇ ਗੱਲਾਂ ਇਹੋ ਜਿਹੀਆਂ ਕਰਦੇ ਨਾ 5 ਬਾਣੀਆਂ ਦੇ ਵਿੱਚ ਆਹ ਬਾਣੀ ਆਹ ਨਹੀਂ ਆਹ ਬਾਣੀ ਇਹਨਾਂ ਕਦੀ 5 ਬਾਣੀਆਂ ਪੜ੍ਹੀਆਂ ਨੀ ਜੇ ਉਹ ਜਾਪ ਸਾਹਿਬ ਤੇ ਉਂਗਲ ਚੁੱਕਣ ਵਾਲੇ ਉਹ ਕਦੀ ਕੇ ਵੇਖੋ ਨਮਸਤੋਂ ਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਰੂਪੇ ਨਮਸਤੋਂ ਅਨੂਪੇ ਨਮਸਤੋਂ ਅਪੇਖੇ ਹਿੰਦੁਸਤਾਨ ਦੀ ਰਾਖੀ ਕੀਤੀ ਸੀ ਅੱਖ ਸਤਨਾਮ ਸ੍ਰੀ ਵਾਹਿਗੁਰੂ ਵਿਸ਼ਵਾਸ ਵਾਲਾ ਸਿੱਖ ਸੀ ਕਹਿਣ ਲੱਗਾ ਵੀ ਇਹ ਭੈਣਾਂ ਜਿੱਥੇ ਗੁਰੂ ਦੇ ਸਿੱਖ ਪੈਰ ਧੋ ਕੇ ਚੜ੍ਹਦੇ ਹਨ ਉਸ ਜਗ੍ਹਾ ਤੋਂ ਇੱਕ ਬੁੱਕ ਭਰ ਕੇ ਗੁਰੂ ਨਾਨਕ ਦੀ ਸੰਗਤ ਦੀ ਚਰਨ ਧੂੜ ਦਾ ਰੋਜ਼ ਪੀਆ ਕਰ ਜੇ ਉਦਣ ਤੱਕ ਤੂੰ ਠੀਕ ਨਾ ਹੋਈ ਉਹ ਸਾਰਾ ਖਰਚਾ ਮੈਂ ਦਿੱਲੀ ਜਾਓ ਤੁਸੀਂ ਮਿਲ ਸਕਦੇ ਹੋ ਉਸ ਵੇਲੇ ਦੇ ਸੇਵਾਦਾਰਾਂ ਸਾਡਿਆਂ ਨੂੰ ਗੁਰਸਿੱਖਾਂ ਨੂੰ ਉਹ ਵੀ ਸਿੱਖ ਅਜੇ ਜਿੰਦਾ ਜਿਹਨੇ ਇਹ ਗੱਲ ਕਹੀ 1-15 ਦਿਨ ਉਸ ਬੀਬੀ ਨੇ ਗੁਰੂ ਨਾਨਕ ਦੇ ਸਿੱਖਾਂ ਦੀ ਚਰਨ ਧੂੜ ਜਿੱਥੇ ਜਾਂਦੀ ਸੀ ਉਹ ਬੁੱਕ ਭਰਨਾ ਤੇ ਪੀਣਾ ਪਾਣੀ ਪੜਨੀ ਪੋਚਾ ਮਾਰਨਾ ਝਾੜੂ ਮਾਰਨੀ ਤੇ ਪੈਸੇ ਜਿੰਨੇ ਜੋੜੇ ਸੀ ਕੋਲ ਰੱਖ ਲਏ 15 ਦਿਨਾਂ ਤੱਕ ਬਾਅਦ ਜਦੋਂ ਇਰਵਨ ਹਾਸਪਿਟਲ ਦੇ ਵਿੱਚ ਜਾ ਕੇ ਰਿਪੋਰਟ ਵਿਖਾਈ ਡਾਕਟਰ ਜਿਉਂਦਾ ਹੈ ਜਿਹਨੇ ਆਖਿਆ ਬੀਬੀ ਤੇ ਕੈਂਸਰ ਹੈ ਨਹੀਂ ਇੰਨੀਆਂ ਰਹਿਮਤਾਂ ਦੇ ਬਾਬੇ ਤੇਗ ਬਹਾਦਰ ਦੀ ਗੋਦ ਵਿੱਚ ਬੈਠੇ ਹੋ ਬਾਬੇ ਤੇਗ ਬਹਾਦਰ ਪਾਤਸ਼ਾਹ ਦੀ ਇਹ ਵੀ ਗੋਦ ਆ ਜਿੱਥੇ ਤੁਸੀਂ ਬੈਠੇ ਤੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਉਸ ਹਵੇਲੀ ਵਿੱਚ ਚਰਨ ਪਾਏ ਤੇ ਬੋਲਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਬਟਨ ਮੈਂ ਆਪ ਜੀ ਨਾਲ ਹੋਰ ਕਰਾਂ ਤਾਰਾਗੜ੍ਹ ਗੁਰਦੁਆਰਾ ਹੈ ਅਨੰਦਪੁਰ ਸਾਹਿਬ ਇੱਕ ਕਿਲਾ ਹੈ ਤਾਰਾਗੜ੍ਹ ਸਾਹਿਬ ਤੁਹਾਡੇ ਚੋਂ ਕਿਸੇ ਨੇ ਦੇਖਿਆ ਹੋਊ ਬਹੁਤ ਘੱਟ ਸੰਗਤਾਂ ਜਾਂਦੀਆਂ ਉਧਰਲੇ ਪਾਸੇ ਨੂੰ ਪਰੇ ਭਾਰਤੀ ਤਾਂ ਹੀ ਨੂੰ ਤਾਰਾਗੜ੍ਹ ਜਗ੍ਹਾ ਮਹਾਰਾਜ ਦਾ ਅਸਲਾ ਖਾਨਾ ਸੀ 5ਵਾਂ ਕਿਲਾ ਜਿੱਥੇ ਅਸਲਾ ਰੱਖਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ
ਉਸ ਤਾਰਾਗੜ ਸਾਹਿਬ ਕਹਿੰਦੇ ਨੇ ਇਤਿਹਾਸ ਵਿਚ ਕਿਹਾ ਕਿ ਇੱਥੇ 500 ਬ੍ਰਹਮ ਗਿਆਨੀ ਰਹਿੰਦੇ ਸੀ ਤੇ ਜਿਨ੍ਹਾਂ ਦਾ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਆਪ ਸਿਰ ਤੇ ਟੋਕਰੀ ਚੁੱਕ ਕੇ ਤੇ ਹੱਥ ਚ ਦਾਤ ਦੀ ਬਾਲਟੀ ਲੈ ਕੇ ਰੋਜ਼ ਜਾਂਦੇ ਸੀ ਲੰਗਰ ਛਕਾਉਣ ਬ੍ਰਹਮ ਗਿਆਨੀਆਂ ਨੂੰ। ਆਖੋ ਇੱਕ ਦਿਨ ਗਏ ਤੇ ਪਤਾ ਨੀ ਕਿਹੜੀ ਮੌਜ ਵਿਚ ਆਏ ਸੀ, ਲੱਕ ਸਿੱਧਾ ਕਰੋ ਇੱਕ ਵਾਰ ਸਮਾਂ ਥੋੜਾ ਲੱਗਿਆ, ਪਤਾ ਨੀ ਕਿਹੜੀ ਮੌਜ ਵਿਚ ਆਏ ਸੀ। ਆਖੋ ਵਾਹਿਗੁਰੂ, ਸਾਰੀ ਬ੍ਰਹਮ ਗਿਆਨੀਆਂ ਨੇ ਰਲ ਕੇ ਆਖਿਆ ਸਤਿਗੁਰੂ ਤੁਸੀਂ ਕਹਿੰਦੇ ਹੋ ਵਾਹਿਗੁਰੂ ਦੇ ਮੰਤਰ ਦਾ ਜਾਪ ਕਰਨਾ ਚਾਹੀਦਾ, ਸਾਨੂੰ ਤੁਹਾਡੀ ਕਿਰਪਾ ਨਾਲ ਬਹੁਤ ਗਿਆਨ ਹੋ ਚੁੱਕਿਆ, ਮਗਰ ਅਸੀਂ ਇੱਕ ਵਾਰ ਤੁਹਾਡੀ ਰਸਨਾ ਤੋਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਸੁਣਨਾ ਚਾਹੁੰਦੇ, ਤੁਸੀਂ ਅੱਗੇ ਅੱਗੇ ਕਰੋ, ਅਸੀਂ 500 ਪਿੱਛੇ ਪਿੱਛੇ। ਮੈਂ ਤਾਂ ਨੀ ਕਰ ਸਕਦਾ, ਮੈਂ ਤਾਂ ਉਹਦੇ ਚਰਨਾਂ ਦਾ ਸੇਵਕ ਹਾਂ, ਮੇਰ ਮੈਂ ਤਾਂ ਕਿੱਥੇ ਕਲਗੀਧਰ ਪਾਤਸ਼ਾਹ ਕਿੱਥੇ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੇ ਪੁੱਛਿਆ, ਮਹਾਰਾਜ ਰੋਟੀ ਖਾਂਦਿਆਂ ਖਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕੁੱਤੇ ਨੂੰ ਇਤਨਾ ਮੁਰਗੀ ਪਾਈ, ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਇੱਕ ਕੁੱਤਾ ਇੱਧਰ ਵੀ ਬੈਠਾ, ਉਹ ਆਸ਼ਕੋ ਗੁਰੂਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ਕੋ, ਉਹਨੇ ਆਖਿਆ ਇੱਕ ਕੁੱਤਾ ਇੱਧਰ ਵੀ ਬੈਠਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਭਾਈ ਨੰਦ ਲਾਲ ਸਾਹਿਬ ਮੈਨੂੰ ਪਤਾ ਬੈਠਾ ਹੈ ਜਿੱਦਣ ਕੁੱਤਾ ਬਣ ਜਾਏਗਾ ਗੁਰਗੀ ਨੂੰ ਵੀ ਪੈ ਜਾਊਗਾ, ਘਰ ਦਾ ਤਾਂ ਕੁੱਤਾ ਬਣਨਾ ਹੀ ਬੜਾ ਮੁਸ਼ਕਲ ਹੈ, ਉਹ ਬਣਨਾ ਤਾਂ ਛੱਡ ਦਿਓ ਗੱਲਾਂ, ਉਹ ਤਾਂ ਉਹ ਇੱਕੋ ਹੀ ਸੀ ਵੈ ਪ੍ਰਗਟਿਓ ਮਰਦ ਬਰਿਆਮ। ਅੱਗੇ ਤਾਂ ਤੇ ਮੈਂ ਇਤਿਹਾਸ ਪੜਿਆ ਹੈ ਕਿ ਉਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਪਿਤਾ ਜੀ ਅੱਗੇ ਅੱਗੇ ਵਾਹਿਗੁਰੂ ਯਾਦ ਕਰਾਉਂਦੇ ਨੇ ਤੇ ਆਖਿਆ ਸੀ ਕੁਝ ਸਮਾਂ ਕਰਾਂਗੇ, ਸਵੇਰੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼ਾਮ ਦੇ 4 ਵਜੇ ਤੱਕ ਇੱਕ ਰਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ ਤੇ 500 ਬ੍ਰਹਮ ਗਿਆਨੀ, ਤੁਸੀਂ ਸੋਚੋ ਤੇ ਸਹੀ ਉਹ ਮਾਹੌਲ ਕੀ ਹੈ। ਕਈ ਇਹ ਬਚਨ ਜਿਹੜਾ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਮਿਲਵੇ ਕੀ ਮਹਿਮਾ ਕਰਨ ਨਾ ਸਖ, ਜਦੋਂ ਸ਼ਬਦ ਤੇ ਸੁਰਤ ਮਿਲਦੇ ਆ ਨਾ ਉਹ ਜਿਹੜਾ ਆਨੰਦ ਆ, ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ ਉਹ ਕਿਸੇ ਕਿਤਾਬ ਵਿੱਚ ਲਿਖਿਆ ਨਹੀਂ ਹੈ, ਨਾ ਨਾ ਮਿਲਵੇ ਕੀ ਮਹਿਮਾ, ਜਿੱਥੇ ਸ਼ਬਦ ਤੇ ਸੁਰਤ ਜਾ ਕੇ ਇੱਕੋ ਤੇ ਜਿਹੜਾ ਆਨੰਦ ਵੱਧਦਾ ਹੈ ਨਾ ਉਸ ਆਨੰਦ ਨੂੰ ਕੋਈ ਕਲਮ ਨਾ ਲਿਖ ਨਹੀਂ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਕਹੋ ਕੈਸੇ ਅਨੁਮਾਨ, ਕਹੋ ਕੈਸੇ, ਉਥੋਂ ਦਾ ਅਨੁਮਾਨ ਕਿਤਨਾ ਲਾਇਆ ਸਕਦਾ ਹੈ। ਕਹਿੰਦੇ ਨੇ ਕਈ ਪੇ ਕੋ ਸੋਭਾ ਨਹੀਂ ਉਹਦੇ ਦੇਖਾ ਹੀ, ਉੱਥੇ ਤੇ ਕੋਈ ਜੀਵ ਆਤਮਾ ਤੱਚ ਪਕਾਈ ਉੱਥੇ ਪਾਏ ਨਾਨਕ ਗਿਆਨ ਗਿਆਨ ਗਿਆਨ। ਉਸ ਜਗ੍ਹਾ ਤੇ ਸੁਰਤ ਗਿਆਨ ਪਤਾ ਲੱਗਦਾ ਹੈ ਕਿ ਉਹ ਆਨੰਦ ਕੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਅੱਗੇ ਕਹਿ ਰਹੇ ਨੇ, ਪੰਜ ਸਿੱਖ ਪਿੱਛੇ ਪਿੱਛੇ ਕਹਿ ਰਹੇ ਨੇ ਤੇ ਜਿਹੜੇ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਦੇ ਸੀ ਉੱਥੇ ਕੋਈ ਆਵਾਜ਼ ਨਹੀਂ, ਸਾਰੇ ਬ੍ਰਹਿਮੰਡ ਵਿੱਚੋਂ ਇੱਕੋ

ਜੋ ਕੀ ਆਨੰਦ ਬਣਿਆ ਹੋਰ ਸਾਰਿਆਂ ਨੇ ਜਾ ਕੇ ਸੀ ਆਈ ਡੀ ਦਿੱਤੀ ਮਹਾਰਾਜ ਬੜੇ ਆਨੰਦ ਵਿਚ ਬੈਠੇ ਹੋ ਨੀ ਡਰੇ ਕਿਸੇ ਆਨੰਦ ਵਿਚ ਬੈਠੇ ਨਾਮ ਜਪਣ ਦਾ ਤੇ ਜਪਾਉਣ ਦਾ ਆਸ਼ਕਾਂ ਨੂੰ ਰਾਤੀ ਮੈਂ ਦੱਸਿਆ ਸੀ ਉਹਦੇ ਪ੍ਰੇਮੀਆਂ ਨੂੰ ਪਿਆਰਿਆਂ ਨੂੰ ਭਵਰਿਆਂ ਨੂੰ ਚੀਰ ਦਿੱਤਾ ਗਿਆ ਰੂਹ ਵਿਚ ਬੰਨ ਕੇ ਸਾੜ ਦਿੱਤਾ ਗਿਆ ਉਬਲਦੀ ਦੇਰ ਵਿਚ ਆਲੂ ਵਾਂਗ ਉਬਾਲ ਦਿੱਤਾ ਗਿਆ ਸਤਨਾਮ ਸ੍ਰੀ ਮਗਰ ਉਹਨਾਂ ਮੁੱਖ ਨੀ ਮੋੜਿਆ ਸੂਰਾ ਸੋ ਘਰੇ ਚੰਦੀਆਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਬਾਹਰ ਲਿਆਂਦਾ ਧਿਆਨ ਦਿਓ ਬਾਹਰ ਲਿਆਂਦਾ ਪਿੰਜਰਾ ਇਸ ਤਰ੍ਹਾਂ ਦਾ ਸੀ ਇਤਿਹਾਸ ਵਿਚ ਲਿਖਿਆ ਕਿ ਜਿਸ ਪਿੰਜਰੇ ਨੂੰ ਚਾਰ ਚਪੇਰੇ ਤਿੱਖੀਆਂ ਮੇਖਾਂ ਲੱਗੀਆਂ ਗੁਰੂ ਸਾਹਿਬ ਇੱਧਰ ਵੀ ਹੋ ਸਕਦੇ ਗੁਰੂ ਸਾਹਿਬ ਐਨੂੰ ਨੀ ਹੋ ਸਕਦੇ ਗੁਰੂ ਸਾਹਿਬ ਐਨੂੰ ਨੀ ਹੋ ਸਕਦੇ ਇੱਧਰ ਵੀ ਹੋ ਸਕਦੇ ਇੱਕ ਰਸ ਚੌਂਕੜਾ ਮਾਰ ਕੇ ਜਿਸ ਤਰ੍ਹਾਂ ਬੈਠੇ ਸੀ ਗੁਰੂ ਸਾਹਿਬ ਉਸ ਤਰ੍ਹਾਂ ਬੈਠੇ ਰਹੇ ਤੇ ਸਭ ਨੇ ਆਪਣੇ ਪਿਆਰਿਆਂ ਨੂੰ ਸ਼ਹੀਦ ਹੁੰਦੇ ਵੇਂਦੇ ਰਹੇ ਅਸੀਂ ਸਾਰ ਗਏ ਅੱਜ ਪਿੰਜਰੇ ਚੋਂ ਬਾਹਰ ਕੱਢਿਆ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਇਸ਼ਨਾਨ ਕੀਤਾ ਸਰੀਰ ਦਾ ਅਗੋ ਸਤਨਾਮ ਤੁਹਾਡੇ ਵਿਚੋਂ ਕਰਮਾਂ ਵਾਲੀਆਂ ਨੂੰਹਾਂ ਸੀਸਗੰਜ ਦੇ ਥੱਲੇ ਖੂਹ ਆ ਜੇ ਕਿਸੇ ਨੇ ਦਰਦਾਸ ਕੀਤੇ ਹੋ ਸੀਸਗੰਜ ਖੂਹ ਥੱਲੇ ਹੈ ਅੱਜ ਵੀ ਮੇਰੀ ਹੱਥ ਜੋੜ ਕੇ ਬੇਨਤੀ ਪਤਾ ਨੀ ਤੁਸੀਂ ਵਿਸ਼ਵਾਸ ਕਿੰਨਾ ਕੁ ਕਰਦੇ ਹੋ ਜਦੋਂ ਕਿਤੇ ਮਨ ਨਾਲ ਜੁੜਦਾ ਹੋਵੇ ਤੁਹਾਡਾ ਕਿਤੇ ਤੁਹਾਡਾ ਮਨ ਨਾਲ ਸਿਮਰਨ ਵਿਚ ਜੁੜੇ ਇੱਕ ਰਾਤ ਸੀਸਗੰਜ ਰਹਿ ਪਿਓ ਅੰਮ੍ਰਿਤ ਵੇਲੇ ਡੇਢ ਕੁ ਵਜੇ ਉੱਠ ਕੇ ਇਸ਼ਨਾਨ ਕਰਕੇ ਪੌਣੇ ਕੁ ਦੋ ਵਜੇ ਉਸ ਖੂਹ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਿਓ ਜੇ ਸੁਰਤ ਦੌੜ ਦੌੜ ਕੇ ਸ਼ਬਦ ਵਿੱਚ ਨਾ ਭੇਜ ਹੋਵੇ ਤੇ ਮੇਰਾ ਸਿਰ ਲਾ ਦਿਓ ਬੜਾ ਆਨੰਦ ਬੜਾ ਆਨੰਦ ਉਸ ਜਗ੍ਹਾ ਨੂੰ ਮੇਰੇ ਗਰੀਬ ਨਿਵਾਜ ਨੇ ਕਿੰਨੀਆਂ ਅਸੀਸਾਂ ਦਿੱਤੀ ਜਿੱਥੇ ਇਸ਼ਨਾਨ ਕੀਤਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਾਹਰ ਚਲੇ ਗਏ ਜਲਾਦ ਨੰਗੀ ਤਲਵਾਰ ਲੈ ਕੇ ਆ ਗਿਆ ਕਿਤੇ ਕਰਾਮਾਤਾਂ ਵਿਖਾਉਣ ਦੀ ਗੱਲ ਚੱਲੀ ਕਿਤੇ ਹਿੰਦੂ ਤੋਂ ਮੁਸਲਮਾਨ ਹੋਣ ਦੀ ਗੱਲ ਚੱਲੀ ਕਿਤੇ ਕੋਈ ਵਚਨ ਆਖੋ ਵਾਹਿਗੁਰੂ ਤੇ ਸ਼ਰਤਾਂ ਰੱਖੀਆਂ ਜਾਂ ਤਾਂ ਇਸਲਾਮ ਧਾਰਨ ਕਰ ਲਓ ਜਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਆ ਜਾਂ ਤੁਸੀਂ ਫਿਰ ਕਰਾਮਾਤ ਵਿਖਾਓ ਇੱਕ ਵਚਨ ਕੱਲ ਵਾਲੇ ਕੀਰਤਨੀ ਹੈ ਗੁਰਮੁਖ ਪਿਆਰੇ ਪੜ ਗਿਆ ਸੀ ਆਖੋ ਸਤਨਾਮ ਸ੍ਰੀ ਕਹਿੰਦੇ ਨਾਟਕ ਚੇਟਕ ਕੀਏ ਕੋ ਬਾਜ ਕਹਿੰਦੇ ਜਿਹੜਾ ਕਰਾਮਾਤਾਂ ਵਿਖਾਉਣੀਆਂ ਇੱਕ ਬਾਜ ਲੋਕਾਂ ਦਾ ਕੰਮ ਹੁੰਦਾ ਭਲਿਆਂ ਦਾ ਨਹੀਂ ਕਰਾਮਾਤਾਂ ਵੇਖਣੀਆਂ ਤੇ ਕਰਾਮਾਤਾਂ ਵਿਖਾਉਣੀਆਂ ਕੋ ਭਲੇ ਭੁਲਿਆਂ ਦਾ ਕੰਮ ਨਹੀਂ ਕਰਾਮਾਤ ਇੱਕੋ ਪਰਮੇਸ਼ਵਰ ਦੀ ਆ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਉਹ ਜਿਹੜਾ ਏਡਾ ਵੱਡਾ ਵਾਹਿਗੁਰੂ ਪਰਮੇਸ਼ਵਰ ਹੈ ਜਿਹਦੀ ਜਾਹਰ ਕਲਾ ਧਰਤੀ ਦੇ ਉੱਤੇ ਚੱਲਣ ਨਹੀਂ ਉਹਦੇ ਬਰਾਬਰ ਤੇ ਖਸਮ ਬਣ ਕੇ ਨੀ ਬਹਿਣਾ ਆਖੋ ਸਤਨਾਮ ਸ੍ਰੀ ਉਹਦੇ ਬਰਾਬਰ ਦੇ ਉੱਤੇ ਆ ਹੁਣੇ ਮੈਂ ਜਿਨ੍ਹਾਂ ਦਾ ਪਿਆਰਿਆਂ ਦਾ ਜਿਹਨਾਂ ਵਚਨ ਕੀਤਾ ਮੈਂ ਫੋਟੋ ਵੇਖ ਕੇ ਆਇਆ ਕਿਸੇ ਸੰਤ ਮਹਾਂਪੁਰਸ਼ ਦੀ ਉਹਨੇ ਇਤਰਾਂ ਕੀਤਾ ਜੇ ਤੁਸੀਂ ਥੋੜੀ ਜਿਹੀ ਇਕਾਗਰਤਾ ਬਣਾਓ ਤੇ ਇਤਰਾਂ ਕੀਤਾ ਤੇ ਮੈਂ ਵਚਨ ਕਰ ਰਿਹਾ ਸਾਂ ਇਹਨਾਂ ਦੇ ਨਾਲ ਦੱਸ ਰਿਹਾ ਸਾਂ ਕੇਵਲ ਇਤਰਾਂ ਹੱਥ ਗੁਰੂ ਨਾਨਕ ਨੇ ਕੀਤਾ ਦਸਾਂ ਪਾਤਸ਼ਾਹੀਆਂ ਵਿੱਚੋਂ ਹੋਰ ਕਿਸੇ ਨੇ ਨੀ ਕੀਤਾ ਕਿਉਂ ਵਜ੍ਹਾ ਦੱਸੋ ਮੈਂ ਇਹਨਾਂ ਨੂੰ ਪੁੱਛ ਰਿਹਾ ਸਾਂ ਇਤਰਾਂ ਹੱਥ ਕਰਨ ਦਾ ਮਤਲਬ ਕੀ ਹੈ ਤੇ ਕਹਿੰਦੇ ਸੀ ਅਸੀਸ ਦੇ ਰਹੇ ਮੈਂ ਕਿਹਾ ਅਸੀਸਾਂ ਤਾਂ ਉਹ ਵੈਸੇ ਸ਼ਬਦ ਨਾਲ ਹੀ ਦੇਈ ਜਾਂਦਾ ਹੈ ਇਤਰਾਂ ਉਹਨੇ ਉਦੋਂ ਕੀਤਾ ਜਦੋਂ ਕਰਜ ਬਨੇਰੀਆਂ ਚੁੱਕੀ ਆਉਂਦਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਰੁਕ ਜਾ ਜੋ ਟ੍ਰੈਫਿਕ ਨੀ ਰੁਕਦੀ ਸੀ ਰੁਕ ਜਾ ਤਬਾਹੀ ਬਚਾਉਂਦਾ ਆ ਰਹੇ ਤੇ ਅੱਗੇ ਪਰਮੇਸ਼ਵਰ ਨੇ ਤੇਰਾ ਤੇਜ ਤਾਂ ਘੱਟ ਕਰਨ ਨੂੰ ਕੱਲ ਤਾਰਨ

0: ਇਤਰਾ ਕਰਨ ਦਾ ਹੱਕ ਕੇਵਲ ਹੱਕ ਗੁਰੂ ਨਾਨਕ ਨੂੰ ਆ ਜਿਹਨੇ ਕਲਯੁਗ ਨੂੰ ਆਖਿਆ ਸਮਝ ਲੱਗ ਗਈ ਨਾ ਕਿ ਤਬਾਹੀ ਮਚਾਉਂਦਾ ਆਉਣਾ ਹੈ ਰੁਕ ਜਾ ਅੱਜ ਜਿਹੜਾ ਬਾਬਾ ਉੜਦਾ ਵਾ ਆਪਣਾ ਕੋਚ ਇਤਰਾ ਹੀ ਬਣਾਉਂਦਾ ਨਾ ਜੀ ਕਿਉਂ ਜੀ ਮੈਂ ਝੂਠ ਨੀ ਬੋਲ ਰਿਹਾ ਉਹ ਕਹਿੰਦਾ ਜਿੰਨਾ ਚਿਰ ਇਤਰਾ ਨਾ ਕੀਤਾ ਵਸੰਤੀ ਨੀ ਤੇ ਫਿਰ ਕਮਾਲ ਦੀ ਗੱਲ ਆ ਥੱਲੇ ਲਿਖਿਆ ਪਹਿਲੋ ਲਿਖਦੇ ਸੀ 108 ਹੁਣ ਦੌੜ ਲੱਗ ਗਈ 1008 ਵੀ ਲਿਖ ਦਿੱਤਾ ਕੋਈ ਦਿਨ ਆਉਣਾ ਜਿੱਦਣ 1,08 ਵੀ ਲਿਖ ਜਿਹਨੂੰ ਪੁੱਛਿਆ ਜਿਹਨੂੰ ਮੈਂ ਪੁੱਛਿਆ ਕਿ ਤੇਰੇ ਥੱਲੇ 108 ਲਿਖਿਆ ਦਾ ਮਤਲਬ ਕੀ ਆ ਕਹਿੰਦਾ ਪਤਾ ਨੀ ਪਤਾ ਕਿਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰ ਆਖੋ ਧੰਨ ਗੁਰੂ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਵਾਜ ਬਾਪੂ ਜੀ ਬੈਠੇ ਤੇ ਚਾਂਦਨੀ ਚੌਂਕ ਦੇ ਵਿਚ ਉਹ ਸਮਾਂ ਆ ਗਿਆ ਜਦੋਂ ਗਰੀਬ ਨਵਾਜ ਪਾਤਸ਼ਾਹ ਨੂੰ ਉੱਥੇ ਤਲਵਾਰ ਲੈ ਕੇ ਜਲਾਦ ਖਲੋਤਾ ਮਹਾਰਾਜ ਖਿੜਖਿੜਾ ਕੇ ਹਿੱਸੇ ਕਹਿੰਦੇ ਬੜਾ ਤਲਵਾਰ ਲੈ ਕੇ ਇਹ ਤੇਰੀ ਤਲਵਾਰ ਮੈਨੂੰ ਨੀ ਕੱਟ ਸਕਦੀ ਆਖੋ ਸਤਨਾਮ ਲੱਗੀ ਤੇ ਜਲਾਦ ਨੇ ਪਤਾ ਕੀ ਕਿਹਾ ਜਲਾਦ ਲਾਦਾ ਮਹਾਰਾਜ ਮੈਂ ਦੇਖਦਿਆਂ ਹੁਣ ਧਰ ਤੇ ਸਰੀਰ ਅਲੱਗ ਕਰ ਦੇਣੇ ਤੁਸੀਂ ਕਹਿੰਦੇ ਕੱਟ ਨੀ ਸਕਦਾ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਤੇਰੀ ਤਲਵਾਰ ਜਿਹਨੂੰ ਕੱਟ ਸਕਦੀ ਇਹ ਮੇਰਾ ਚੋਲਾ ਹੈ ਇਹ ਮੇਰਾ ਜੇ ਤੁਸੀਂ ਥੋੜਾ ਜਿਹਾ ਸਮਝੋ ਕਿਉਂਕਿ ਤੁਸੀਂ ਨਾਮ ਰਸੀ ਬੈਠੇ ਹੋ ਮੈਂ ਤੁਹਾਨੂੰ ਆਪ ਜੀ ਨੂੰ ਥੋੜਾ ਜਿਹਾ ਜਿੰਨਾ ਮੇਰੇ ਗੁਰੂ ਨਾਨਕ ਨੇ ਮੈਨੂੰ ਬਖਸ਼ੀ ਅਦਾਤ ਪਹਿਲੇ ਜਾਮੇ ਵਿਚ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸੀ ਨਾ ਇੱਕ ਵਾਰ ਆਖੋ ਵਾਹਿਗੁਰੂ ਕੱਢ ਕੇ ਬੋਲੋ ਫਿਰ ਬੋਲੋ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜੋਤ ਰੱਖ ਦਿੱਤੀ ਭਾਈ ਲਹਿਣੇ ਧਿਆਨ ਦਿਓ ਫਿਰ ਜੋਗੀਆਂ ਨੇ ਆਣ ਕੇ ਪੁੱਛਿਆ ਮਹਾਰਾਜ ਤੁਹਾਡਾ ਨਾਂ ਕੀ ਹੈ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡਾ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਇਹਦਾ ਕਿ ਉਹਦਾ ਨਾਮ ਲੈ ਲੋਗੇ ਤੁਸੀਂ ਇਹਦਾ ਕਿ ਉਹਦਾ ਜੋਗੀ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਉਹਦਾ ਦੱਸਾਂ ਤੇ ਜੋਗੀਆਂ ਨੇ ਪਹਿਲੀ ਵਾਰ ਸੁਣਿਆ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਾਹਿਬ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹ ਤੇ ਪੰਜ ਤੱਤ ਕਾ ਪੁਤਲ ਹੈ ਇਹਦਾ ਤਾਂ ਕੋਈ ਨਾਮ ਨਹੀਂ ਇਹ ਤੇ ਪੰਜ ਤੱਤ ਕਾ ਪੁਤਲ ਹੈ ਆਖਿਆ ਜੀ ਨਾਨਕ ਕਿਹਦਾ ਨਾਮ ਆ ਕਹਿੰਦੇ ਉਹ ਜਿਹਦਾ ਨਾਮ ਸੀ ਉਹਨੇ ਦਿੱਤਾ ਛੱਡ ਕਰਤਾਰਪੁਰ ਦਿੱਤਾ ਉਹ ਕਰਤਾਰਪੁਰ ਚਲੇ ਗਈ ਹੈ ਜਿਹੜੀ ਨਾਨਕ ਜਿਹਦਾ ਨਾਂ ਸੀ ਇਹ ਤੇ ਪੰਜ ਤੱਤ ਦਾ ਪੁਤਲਾ ਹੀ ਰਹਿ ਗਿਆ ਹੁਣ ਜਿਹਦਾ ਨਾਮ ਨਾਨਕ ਸੀ ਉਹ ਕਰਤਾਰਪੁਰੋਂ ਚਲੇ ਗਈ ਹੈ ਜੀ ਜੋਤ ਜੋਤ ਬਾਣੀ ਪੜੋਗੇ ਨਾ ਤੇ ਤੁਸੀਂ ਤਾਂ ਹੀ ਰਾਧਾ ਸਵਾਮੀ ਨਿਰੰਕਾਰੀਆਂ ਦੂਸਰਿਆਂ ਸਾਡੇ ਬਰਾਬਰ ਤੇ ਗੱਦੀਆਂ ਲਾਈਆਂ ਕਿਉਂਕਿ ਅਸੀਂ ਵੀ ਕਹਿੰਦੇ ਕਿ ਸਾਡੇ ਘਰ ਦੇ ਗੁਰੂ ਆ ਸਮਝਦੇ ਅਸੀਂ ਵੀ ਸੋਚਦੇ ਹਾਂ ਕਿ ਸਾਡੇ ਘਰ ਵਿੱਚ ਸਰੀਰ ਗੁਰੂ ਆ ਪਹਿਲੇ ਜਾਮੇ ਤੋਂ ਜੇ ਤੁਸੀਂ ਗੁਰੂ ਨਾਨਕ ਦੀ ਫਿਲੋਸਫੀ ਨੂੰ ਸਮਝੋ ਤੇ ਇਸ ਘਰ ਵਿੱਚ ਸਰੀਰ ਗੁਰੂ ਕਦੀ ਹੋਇਆ ਹੀ ਨਹੀਂ ਕੌਣ ਗੁਰੂ ਹੈ ਜੀ ਸ਼ਬਦ ਗੁਰੂ ਬੋਲੋ ਨਾ ਗੱਲ ਕੀਤੀ ਹੈ ਸੁਰਤ ਧੁਨ ਬਾਣੀ ਗੁਰੂ ਬਾਣੀ ਨੂੰ ਗੁਰੂ ਆਖਿਆ ਨਾ ਸਰੀਰ ਨੂੰ ਤਾਂ ਨੀ ਗੁਰੂ ਆਖਿਆ ਤੇ ਜਦੋਂ ਉਹਨਾਂ ਕਹਿ ਦੀ ਉਹ ਤੇ ਇੱਥੋਂ ਚਲੇ ਗਈ ਆਖਿਆ ਕਿੱਥੇ ਚਲੇ ਗਏ ਕਹਿੰਦੇ ਉਹ ਤੇ ਖਡੂਰ ਸਾਹਿਬ ਚਲੇ ਗਈ ਤੇ ਜੋਗੀ ਉਥੋਂ ਤੁਰ ਕੇ ਖਡੂਰ ਸਾਹਿਬ ਆ ਗਏ ਸਿੱਧੇ ਹੋ ਕੇ ਦੋ ਮਿੰਟ ਨੀ ਬੈਠੋ ਜੋਗੀ ਉਥੋਂ ਤੁਰ ਕੇ ਖਡੂਰ ਸਾਹਿਬ ਆਏ ਉਹ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਜੀ ਤੁਹਾਡਾ ਨਾਂ ਕੀ ਆ ਧਿਆਨ ਦੇਣਾ ਹੁਣ ਬਾਬੇ ਤੇਗ ਬਹਾਦਰ ਤੇ ਗੱਲ ਆਉਣੀ ਤੁਹਾਡਾ ਨਾਂ ਕੀ ਆ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਆਪਣਾ ਇਹਦਾ ਦੱਸਾਂ ਕਿ ਆਪਣਾ ਤੇ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹਦਾ ਨਾਮ ਤੇ ਅੰਗਦ ਦੇਵ ਆ ਸਰੀਰ ਦਾ ਨਾਮ ਤੇ ਆਖਿਆ ਜੀ ਦੂਸਰੇ ਦਾ ਤੇ ਵਿਚਲੀ ਪ੍ਰੇਤਣਾ ਕਰਕੇ ਕਹਿੰਦੀ ਨਾਨਕ ਮੇਰਾ ਨਾਮ ਇਸ ਅੰਗਦ ਦੇ ਸਰੀਰ ਵਿਚ ਜਿਹੜਾ ਵਿਚ ਬੈਠਾ ਉਹ ਨਾਨਕ ਆ ਜੋਤ ਉਹ ਕੀ ਆ ਇਹੋ ਜੋਗੀ ਤੁਰ ਕੇ ਗੋਂਦਵਾਲ ਆ ਗਏ ਗੋਂਦਵਾਲ ਵਾਲੇ ਨੂੰ ਆਣ ਕੇ ਕਹਿੰਦੇ ਤੁਹਾਡਾ ਨਾਂ ਕੀ ਉਹ ਕਹਿੰਦੇ ਇਹਦਾ ਦੱਸਾਂਗੇ ਆਪਣਾ ਆਖੋ ਸਤਰ ਸਮਝ ਰਹੇ ਹੋ ਕਿ ਐਵੇਂ ਦੇ ਨਾਲ ਇਹਦਾ ਦੱਸਾਂਗੇ ਆਪਣਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਦੋਵਾਂ ਦਾ ਦੱਸ ਦਿਓ ਕਹਿੰਦੇ ਆ ਜਿਹੜਾ ਪੰਜ ਭੂਤ ਦਾ ਇਹਨੂੰ ਤੇ ਅਮਰਦਾਸ ਕਹਿੰਦੇ ਨੇ ਤੇ ਕਹਿਣ ਲੱਗੇ ਜਿਹੜਾ ਵੇਚਿਆ ਕਹਿੰਦੇ ਨਾਨਕ ਮੇਰਾ ਨਾਮ ਨਾਨਕ ਹੁਣ ਤੁਸੀਂ ਸੋਚੋ ਜਦੋਂ ਬਾਬੇ ਨਾਨਕ ਨੇ ਬਾਣੀ ਉਚਾਰੀ ਆ ਉਦੋਂ ਨਾਨਕ ਆਇਆ ਜਦੋਂ ਅੰਗਦ ਨੇ ਬਾਣੀ ਉਚਾਰੀ ਬੋਲੋ ਨਾਨਕ ਆਇਆ ਜਦੋਂ ਤੀਸਰੇ ਨੇ ਬਾਣੀ ਉਚਾਰੀ ਜਦੋਂ ਚੌਥੇ ਬਾਣੀ ਉਚਾਰੀ ਜਦੋਂ ਪੰਜਵੇਂ ਬਾਣੀ ਉਚਾਰੀ ਜਦੋਂ ਨਾਵੇਂ ਨੇ ਬਾਣੀ ਉਚਾਰੀ ਵਿੱਚੋਂ ਵਿੱਚ ਕੌਣ ਸੀ ਨਾਨਕ ਨਾਮ ਜੋਤ ਦਾ ਸਰੀਰ ਦਾ ਨਹੀਂ ਜੇ ਤੁਸੀਂ ਦੁਨੀਆਂ ਨੂੰ ਕਦੀ ਇਹ ਦੱਸਦੇ ਹੋ ਅਸੀਂ ਜੋਤ ਦੇ ਪਛਕੇ ਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਬੋਲੋ ਜੋਤ ਰੂਪ ਹਰ ਆਪ, ਫਿਰ ਬੋਲੋ ਜੋਤ ਰੂਪ। ਸਰੀਰ ਗੁਰੂ ਨਹੀਂ ਸੀ, ਜੋਤ ਗੁਰੂ ਸੀ, ਜਿਹੜੀ ਜੋਤ ਜਗ ਰਹੀ ਸੀ। ਜੋਤ ਜਗੀ ਤੇ ਨਾ ਵੀ ਜੋਤ ਬੋਲੀ, ਨਹੀਂ ਤੇਰੀ ਤਲਵਾਰ ਮੈਨੂੰ ਨਹੀਂ ਕਰ ਸਕਦੀ। ਅਕਲ ਸਤਨਾਮ ਸ੍ਰੀ। ਉਹਨੇ ਕਿਹਾ ਵੇਖਣਾ, ਉਹਨੇ ਕਿਹਾ ਮੇਰਾ ਚੋਲਾ ਪਾੜੂਗੀ, ਤੇਰੀ ਤਲਵਾਰ ਤੇ ਇੰਨੀ ਕੁ ਪਾਵਰ ਹੈ, ਕਿਹਾ ਮੇਰੇ ਸਰੀਰ ਦਾ ਚੋਲਾ ਪਾੜ ਦੂਗੀ। ਮਗਰ ਖਿੜਕੜਾ ਕੇ ਫਿਰ ਜਲਾਦ ਕਹਿਣ ਲੱਗਾ, ਤੁਸੀਂ ਹੱਥ ਦੇ ਦੋ ਜੇ। ਤੇ ਕਹਿਣ ਲੱਗੇ, ਤੂੰ ਸੋਚਦਾ ਵਾ ਕਿ ਜਿਸ ਤਰ੍ਹਾਂ ਦੁਨੀਆਂ ਦੀਆਂ ਚੋਲੇ ਪਾੜ ਜਾਂਦੇ ਆ ਤੇ ਲੀਰਾਂ ਹੋ ਕੇ ਸੁੱਟੀਆਂ ਜਾਂਦੀਆਂ ਨੇ, ਮੈਂ ਤੈਨੂੰ ਇਹ ਵੀ ਦੱਸ ਦਵਾਂ ਔਰੰਗਜ਼ੇਬ, ਮੇਰੇ ਸਰੀਰ ਦੇ ਪਾਟੇ ਹੋਏ ਚੋਲੇ ਨੇ ਇਸ ਤਰ੍ਹਾਂ ਨਹੀਂ ਹੋ ਜਾਣਾ। ਵੱਡਾ ਚੋਲਾ ਹੈ ਨਾ, ਵੱਡੀ ਜੋਤ ਦਾ ਚੋਲਾ ਹੈ ਨਾ, ਇਹ ਪਾਟੇ ਹੋਏ ਚੋਲੇ ਦੀ ਇੱਕ ਚਾਦਰ ਬਣ ਜਾਣੀ। ਤੱਕ ਸਤਨਾਮ ਸ੍ਰੀ। ਨੱਕ ਸਿੱਧਾ ਕਰੋ, ਇੱਕ ਵਾਰ ਆਖੋ ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ।
0: ਇਸ ਪੱਟੇ ਹੋਏ ਚੋਲੇ ਦੀ ਇੱਕ ਤੇ ਉਸ ਚਾਦਰ ਨੇ ਸਾਰੇ ਹਿੰਦੁਸਤਾਨ ਦਾ ਪਰਦਾ ਢੱਕ ਲੈਣਾ। ਲੋਕਾਂ ਕਹਿਣਾ ਤੇਗ ਬਹਾਦਰ, ਵੇਖ ਫਟੇ ਹੋਏ ਲੋਕਾਂ ਦੇ ਚੋਲੇ ਲੋਕੀ ਪਾਠ ਦੇ ਸੁੱਟ ਦਿੰਦੇ। ਇਹ ਚੋਲਾ ਵੀ ਬਾਬੇ ਨਾਨਕ ਦੇ ਸਰੀਰ ਉੱਤੇ ਹੀ, ਇਹ ਚੋਲਾ ਵੀ ਏਡਾ ਵੱਡਾ ਸੀ, ਇਹ ਚੋਲਾ ਕੋਈ ਛੋਟਾ ਮੋਟਾ ਨਹੀਂ। ਇਹਨੂੰ ਤੁਸੀਂ ਵੇਖਦੇ ਹੋ ਨਾ, ਕੋਈ ਚੰਗਾ ਭਲਾ ਕੱਪੜਾ ਘਰ ਪੜ ਜੇ ਤੇ ਆਪਾਂ ਸੁੱਟਦੇ ਨੀ, ਉਹਨੂੰ ਦੁਬਾਰਾ ਵੰਢ ਕੇ ਤੇ ਉਹਦੀ ਚਾਦਰ ਬਣਾ ਦਿੰਦੇ ਆ। ਤੇ ਚੰਗਾ ਭਲਾ ਧੰਗੁਰ ਤੇਗ ਬਹਾਦਰ ਮਹਾਰਾਜ ਦਾ ਪਾਵਨ ਮੱਖਣ ਵਰਗਾ ਸਰੀਰ ਜਿਹਦਾ ਤਲਵਾਰ ਦੇ ਨਾਲ ਧਨ ਨਾਲ ਅਲੱਗ ਹੋ ਗਿਆ। ਤੇ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਇਹਦੀ ਚਾਦਰ ਬਣ ਜੂਗੀ ਜਿਹੜੀ ਸਾਰੇ ਹਿੰਦੁਸਤਾਨ ਦੇ ਪਰਦੇ ਡੱਕ ਲੂਗੀ। ਮਗਰ ਦੁੱਖ ਜਦੋਂ ਇੰਡੀਆ ਦੇ ਟੀਵੀ ਅਨਾਊਂਸਰ ਕਹਿੰਦੇ ਨੇ ਸਿੱਖੋ ਕੇ ਨੌਵੇਂ ਗੁਰੂ, ਮੈਨੂੰ ਦੁੱਖ ਆਉਂਦਾ ਇਸ ਗੱਲ ਦਾ। ਤੁਸੀਂ ਮਹਿਸੂਸ ਕਰੋਗੇ ਤਾਂ ਦੱਸੋ, ਕਰ ਰਿਹਾ ਉਹਨਾਂ ਮਹਿਸੂਸ? ਤਿਲਕ ਤੇ ਜੰਜੂ ਤੁਹਾਡਾ ਤੇ ਗੁਰੂ ਸਿੱਖਾਂ ਦਾ। ਤੁਸੀਂ ਇਹ ਵੀ ਨੀ ਮੂੰਹ ਨਾ ਕਹਿ ਸਕਦੇ ਕਿ ਮਨੁੱਖਤਾ ਦਾ ਸਤਿਗੁਰੂ। ਤਿਲਕ ਜੰਜੂ ਲਾਉਂਦਾ ਨੀ ਸੀ, ਨਾ ਤਿਲਕ ਲਾਉਂਦਾ ਸੀ ਨਾ ਜੰਜੂ ਪਾਉਂਦਾ ਸੀ, ਮਗਰ ਉਹ ਕਹਿੰਦਾ ਸੀ ਮੈਂ ਇਸ ਗੱਲ ਤੇ ਪਹਿਰਾ ਦੇਣਾ, ਭੈ ਕਾਹੂ ਕੋ ਦੇਤ ਨੇ, ਭੈ ਮਾਨਤ ਮਾਨ, ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣ ਕਰਨਾ ਹੈ ਤੇ ਨਾ ਜ਼ੁਲਮ ਵੇਖਣਾ ਹੈ। ਨਹੀਂ ਨਾ ਵੇਖਿਆ ਤੇ ਇੱਥੇ ਆਣ ਕੇ ਸ਼ਹੀਦੀ ਦੇਤੀ। ਹੁਣ ਮੈਂ ਉੱਥੇ ਆਉਣ ਲੱਗਾ, ਇੱਥੋਂ ਭਾਈ ਜੈਤੇ ਨੇ ਮੇਰੀ ਸਰਕਾਰ ਦਾ ਸੀਸ ਚੁੱਕਿਆ, ਸਮਾਂ ਜ਼ਿਆਦਾ ਹੋ ਜਾਣਾ, ਇੱਕ ਵਾਰ ਆਖੋ ਵਾਹਿਗੁਰੂ। ਉਹ ਜਿਹੜਾ ਫਕੀਰ ਕਦੀ ਆਪਣੇ ਨੂੰ ਕਹਿੰਦਾ ਸੀ ਉਸਤਾਦ ਨੂੰ, 7 ਸਾਲ ਦਾ ਉਹਦੀ ਗੱਦੀ ਦਾ ਸੇਵਕ ਬਣਿਆ ਤੇ ਜਿਹੜਾ ਉਹਦਾ ਮੁਰਸ਼ਦ ਸੀ, ਇਹ ਮਰੀਦ ਛੋਟਾ ਜਿਹਾ ਪੁੱਛਦਾ ਹੁੰਦਾ ਸੀ, ਮਾਲਕ ਮੈਂ ਇੱਕ ਆਸ ਲੈ ਕੇ ਆਇਆ, ਮੈਂ ਕਿਸੇ ਪੂਰੇ ਦੇ ਦਰਸ਼ਨ ਕਰਨੇ ਚਾਹੁੰਦਾ, ਸਮਝੋ ਮੈਂ ਕਿਸੇ ਤੇ ਉਹ ਫਕੀਰ ਕਿੱਡਾ ਕਰਨੀ ਵਾਲਾ ਹੋ ਗਿਆ ਜਿਹੜਾ ਕਹਿੰਦਾ ਸੀ ਮੈਂ ਪੂਰਾ ਨਹੀਂ। ਇੱਥੇ ਵੇਖ ਲਿਆ ਜੀ, ਬ੍ਰਹਮ ਗਿਆਨੀ, ਰਾਜ ਯੋਗੀ, ਮਹਾਨ ਤਪਸਵੀ, ਕਮਾਲ ਦੀ ਗੱਲ ਆ। ਗੁਰੂ ਨਾਨਕ ਨੇ ਆਪਣੇ ਆਪ ਨੂੰ ਕਿਤੇ ਬ੍ਰਹਮ ਗਿਆਨੀ ਨਹੀਂ ਆਖਿਆ, ਕਿਤੇ ਆਪਣੇ ਆਪ ਨੂੰ ਸੰਤ ਨਹੀਂ ਕਿਹਾ, ਕਿਤੇ ਆਪਣੇ ਆਪ ਨੂੰ ਸਤਿਗੁਰੂ ਨਹੀਂ ਕਿਹਾ। ਮੈਂ ਇੱਕ ਵਾਰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪਣੀ ਰਸਨਾ ਤੋਂ ਬੋਲੋ ਤੁਸੀਂ ਕੀ ਹੋ? ਆਖੋ ਸਤਨਾਮ ਸ੍ਰੀ। ਤੁਸੀਂ ਸਤਿਗੁਰੂ ਜੇ, ਤੁਸੀਂ ਨਿਰੰਕਾਰ ਜੇ, ਵੈਸੇ ਤੇ ਕਹਿੰਦੇ ਨੇ ਆਪ ਨਾਰਾਇਣ ਕਲਾ ਧਰ, ਤੁਸੀਂ ਮੂੰਹ ਤੋਂ ਦੱਸੋ ਤੁਸੀਂ ਕੀ ਹੋ? ਤੇ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ ਸੱਗ ਸੱਗ ਸੱਗ ਨਾਨਕ ਦੀਵਾਨ, ਸੱਗ ਨਾਨਕ ਦੀਵਾਨ, ਦੀਵਾਨੇ ਦਰਬਾਰ ਤਖਤ, ਉਸ ਮਾਲਕ ਦੇ ਘਰ ਦਾ ਮੈਂ ਕੁੱਤਾ ਵਾ। ਤੇ ਆਖੋ ਨਾ ਜਿਹੜੇ ਬੜੇ ਬੜੇ 4-4 ਲੱਖ ਦੇ ਇਕੱਠ ਕਰਦੇ, ਉਹਨਾਂ ਨੂੰ ਕਹੋ ਆਪਣੇ ਨਾਮ ਨਾਲ ਕੁੱਤਾ ਲਿਖੋ। ਰੀਸਾਂ ਇਹਦੀਆਂ ਕਰਦੇ ਜੇ, ਗੰਨੀ ਅਸੀਂ ਚੰਗੀਆਂ, ਬੋਲੋ ਇੱਕ ਵਾਰ, ਗੰਨੀ ਅਸੀਂ ਮਨੋ ਕੁਸਤਾ ਕਾਲੀਆਂ, ਹਰ ਚਿਟਣੀਆਂ ਤੇ ਰੀਸਾਂ ਕਰੇ, ਰੀਸਾਂ ਗੁਰੂ ਨਾਨਕ ਦੀਆਂ, ਗੁਰੂ ਦੇ ਬਰਾਬਰ ਬਣ ਬਣ ਕੇ ਬਹਿਣ। ਇੱਕ ਵਾਰ ਬਹੁਤ ਤੇ ਸਹੀ, ਇੱਕ ਵਾਰ ਆਖੋ ਤੇ ਸਹੀ ਕਿ ਆਪਣੇ ਨਾਮ ਨਾਲ ਆਪਣੀ ਸਾਰੇ ਮੰਨਣ ਵਾਲਿਆਂ ਨੂੰ ਆਖੋ ਕਿ ਮੈਂ ਕੁੱਤਾ ਵਾਂ, ਇਹਨੇ ਤੇ ਲੇਟ ਕੇ ਦਿੱਤਾ ਮੈਂ ਕੁੱਤਾ, ਬਰਾਬਰ ਤਾਂ ਕਰੋ ਜੀ। ਸੱਗ ਨਾਨਕ ਦੀਵਾਨ, ਮੈਂ ਉਹਦੇ ਨਾਨਕ ਉਹਦੇ ਮਾਲ ਦੇ ਦਰਬਾਰ ਦਾ ਇੱਕ ਕੂਕਰ ਆ ਤੇ ਮੈਂ ਸੁੱਤੀ ਹੋਈ ਜਨਤਾ ਨੂੰ ਜਗਾਉਣ ਆਇਆ। ਆਖੋ ਸਤਨਾਮ ਸ੍ਰੀ ਇਹ ਕਿੱਥੇ ਬੜਾ ਚਰਚਿਤ ਗੁਰੂ ਆ ਤੁਹਾਡੇ ਇਲਾਕੇ ਦੇ ਵਿੱਚ ਹਰਿਆਣੇ ਬੜੀ ਦੁਨੀਆਂ ਉਹਦੇ ਮਗਰ ਤੁਰੀ ਫਿਰਦੀ ਮੈਂ ਸੰਗਤ ਨੀ ਕਹਿਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਗਰ ਇੱਕ ਦਿਨ ਉਹਦੇ ਨਾਲ ਕਿਸੇ ਅੰਮ੍ਰਿਤਧਾਰੀ ਦਾ ਵਚਨ ਹੋ ਗਿਆ ਅਕਾਦਰ ਤਾਂ ਬਖਸ਼ਿਓ ਮੈਂ ਕਿਸਦਾ ਨਾਂ ਨੀ ਲਿਆ ਤੁਹਾਨੂੰ ਸੁੱਖ ਨੀ ਲੱਗੂਗਾ ਤੁਸੀਂ ਵੈਸੇ ਤੁਲ ਲੋ। ਆਖੋ ਸਤਨਾਮ ਸ੍ਰੀ ਗੁਰੂ ਨਾਨਕ ਦਾ ਘਰ ਹੈ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਕਿਸੇ ਦਾ ਬੁਰੇ ਦਾ ਵਚਨ ਆਪਾਂ ਕਹਿ ਹੀ ਨੀ ਸਕਦੇ ਇੱਥੇ ਸਾਨੂੰ ਆਜ਼ਾਦੀ ਵੀ ਜੇ ਕਹਿਣਾ ਵੀ ਚਾਹੀਏ ਤਾਂ ਵੀ ਨੀ ਕਹਿ ਸਕਦੇ ਵੈਰੀ ਨੂੰ ਵੀ ਇੱਥੇ ਆਪਣਾ ਸਮਝਿਆ ਜਾਂਦਾ। ਮਗਰ ਉਹ ਅੰਮ੍ਰਿਤਧਾਰੀ ਸਿੱਖ ਉੱਥੇ ਗਿਆ ਤੇ ਕਹਿੰਦਾ ਜੀ ਸਾਡਾ ਗੁਰੂ ਤੇ ਤੁਹਾਡਾ ਗੁਰੂ ਕੀ ਤੁਸੀਂ 300 ਸਾਲ ਤੋਂ ਰੱਟ ਲਾਈ ਜਾਂਦੇ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਇਹ ਸਾਡਾ ਗੁਰੂ ਘੱਟ ਆ ਇਹ ਨੀ ਹੀਰਿਆਂ ਦੀ ਟੋਪੀ ਪਾਉਂਦਾ ਇਹਦੇ ਕੋਲ ਨੀ ਇੰਨੀ ਸੰਗਤ। ਉਹ ਕਹਿਣ ਲੱਗਾ ਗੁਰਮੁਖ ਪਿਆਰਿਆ ਹੀਰਿਆਂ ਦੀ ਟੋਪੀ ਪਾਉਣ ਨਾਲ ਆਪੋ ਗੁਰੂ ਨਹੀਂ ਬਣ ਜਾਂਦਾ ਸਤਨਾਮ ਸੋਨੇ ਦੀ ਕੁਰਸੀ ਤੇ ਬਹਿ ਕੇ ਗੁਰੂ ਨਹੀਂ ਬਣ ਜਾਂਦਾ। ਆਖਣ ਲੱਗਾ ਫੇਰ ਆਖਣ ਲੱਗਾ ਜਦੋਂ ਤੂੰ ਜਾਣਾ ਹੈ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ ਪੂਰੇ ਗੁਰੂ ਨੂੰ ਤੋਲੋ ਨਾ ਇੱਕ ਵਾਰ ਤਕੜੀ ਚ। ਮੈਂ ਆਪ ਜੀ ਨੂੰ ਧਿਆਨ ਦਿਵਾਉਣਾ ਚਾਹੁੰਦਾ ਕਿ ਪੂਰੇ ਗੁਰੂ ਕੀ ਵੇਖ ਵਡਾਈ ਪੂਰੇ ਗੁਰੂ ਕੀ ਵੇਖ ਵਡਾਈ ਵਡਿਆਈ ਕੀ ਆ ਪੂਰੇ ਕੀ ਆ ਪੂਰੇ ਕਾ ਕੀ ਆ ਸਭ ਕੁਛ ਪੂਰਾ ਵੱਡੇ ਕੀ ਆ ਵਡਿਆਈਆਂ ਕਿਛ ਕਹਿਣਾ ਕੀ ਕਹਿ ਸਕਦੇ ਹੋ। ਉਹ ਕਹਿੰਦਾ ਮੈਂ ਉਹਨੂੰ ਆਖਿਆ ਕਿ ਤੇਰਾ ਗੁਰੂ ਜਦੋਂ ਤੂੰ ਮੱਥਾ ਟੇਕਣ ਜਾਣਾ ਭੈਣੋ ਧਿਆਨ ਜਦੋਂ ਤੂੰ ਮੱਥਾ ਟੇਕਣ ਜਾਣਾ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ। ਕਹਿੰਦਾ ਜੀ ਫਸਟ ਕਲਾਸ ਬੜੀ ਸੁੰਦਰ ਹੀਰਿਆਂ ਦੀ ਬੜੀ ਕੁਰਸੀ ਤੇ ਕਹਿੰਦਾ ਤੂੰ ਕਿੱਥੇ ਬਹਿਣਾ ਹੈ ਧਿਆਨ ਦਿਓ ਤੂੰ ਕਿੱਥੇ ਬਹਿਣਾ ਹੈ। ਕਹਿੰਦਾ ਮੈਂ ਉਹਦੇ ਪੈਰਾਂ ਚ। ਸਿੱਖ ਨੇ ਅੰਮ੍ਰਿਤਧਾਰੀ ਨੇ ਆਖਿਆ ਇੱਕ ਦਿਨ ਫਿਰ ਤੂੰ ਇਸ ਤਰ੍ਹਾਂ ਕਰੀ ਆਪਣੇ ਗੁਰੂ ਨੂੰ ਆਖੀ ਕੁਰਸੀ ਤੋਂ ਉੱਠੋ ਮੈਂ ਕੁਰਸੀ ਤੇ ਬਹਿਣਾ ਤੂੰ ਵੀ ਮੇਰੇ ਪੈਰਾਂ ਚ ਪਾਓ ਧਿਆਨ ਦੇਣਾ ਸਮਝਦੇ ਮੈਂ ਕੁਰਸੀ ਤੇ ਬਹਿਣਾ ਤੇ ਤੁਸੀਂ ਮੇਰੇ ਪੈਰਾਂ ਚ ਪਾਓ। ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ ਗੁਰੂ ਪੈਰਾਂ ਚ ਬਹਿ ਜਾਏ ਤੇ ਸਿੱਖ ਕੁਰਸੀ ਤੇ ਬਹਿ ਜਾਏ ਤੇ ਸਿੱਖ ਅੰਮ੍ਰਿਤਧਾਰੀ ਨੇ ਛਾਤੀ ਦੇ ਹੱਥ ਮਾਰ ਕੇ ਹੋ ਸਕਦਾ ਆਹ ਦਿਖਾਵਾ ਅਨੰਦਪੁਰ ਸਾਹਿਬ ਬੈਠਾ ਪੈਰਾਂ ਚ ਬੈਠਾ ਪੰਜਾਂ ਦਿਨ ਚ ਬੈਠਾ ਕਿ ਨਹੀਂ ਆਖੋ ਸਤਨਾਮ ਸ੍ਰੀ। ਇੱਕ ਦਿਨ ਐਸਾ ਵੀ ਆਇਆ ਜਿਦਨ ਸਤਿਗੁਰੂ ਪੈਰਾਂ ਚ ਬਹਿ ਗਿਆ ਤੇ ਪੰਜ ਕੁਰਸੀ ਤਖ਼ਤ ਤੇ ਬਹਿ ਗਏ ਪੰਜ ਭਾਏ ਕਿ ਨਹੀਂ ਬੋਲੋ ਨਾ ਭਾਏ ਨੀ ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਤੇ ਆਪ ਸਤਿਗੁਰੂ ਅੰਮ੍ਰਿਤ ਲੈਣ ਲਈ ਬੈਠੇ ਨੇ ਉਹ ਪੰਜੇ ਉੱਤੇ ਬੈਠੇ ਤੇ ਸਾਹਿਬ ਸੇਵਕ ਬਣ ਕੇ ਬਹਿ ਗਿਆ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਿਗੁਰੂ ਪੂਰਾ ਸਤਿਗੁਰੂ ਮੰਨ ਕੇ ਆਪ ਚਰਨਾਂ ਚ ਬਹਿ ਗਏ ਤੇ ਕਹਿਣ ਲੱਗਾ ਗੁਰਮੁਖ ਪਿਆਰਿਆ ਇਹ ਘਰ ਇਸ ਤਰ੍ਹਾਂ ਦਾ ਹੈ ਜਿੱਥੇ ਸਮਾਂ ਆਉਣ ਦੇ ਉੱਤੇ ਗੁਰੂ ਚਰਨਾਂ ਚ ਬਹਿ ਜਾਂਦਾ ਤੇ ਸਿੱਖ ਤਖ਼ਤ ਦੇ ਉੱਤੇ ਬਹਿ ਜਾਂਦਾ ਹੈ ਸਾਰੀ ਉਮਰ ਗੁਰੂ ਨਾਨਕ ਨੂੰ ਜਗਤ ਨੇ ਮੱਥਾ ਟੇਕਿਆ। ਇੱਕ ਦਿਨ ਐਸਾ ਆਇਆ ਜਿਹੜਾ ਇਹਦੇ ਘਰ ਝਾੜੂ ਮਾਰਦਾ ਸੀ ਅੱਜ ਉਹ ਤਖ਼ਤ ਤੇ ਬਹਿ ਗਿਆ ਗੁਰੂ ਨਾਨਕ ਦੇ ਪੈਰਾਂ ਚ ਬਹਿ ਕੇ ਮੱਥਾ ਟੇਕਣ ਲੱਗ ਗਿਆ। ਇਸ ਧਰਤੀ ਵਡਿਆਈ ਕਰਦੇ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ ਇਹ ਹਿੰਦ ਦੀ ਚਾਦਰ ਬਣ ਜੂਗਾ ਸਾਰੇ ਸੰਸਾਰ ਦੇ ਪਰਦੇ ਢੱਕ ਲੂਗਾ ਤੇ ਫਿਰ ਇਥੋਂ ਉਹ ਪੂਰਾ ਕਹਿਣ ਲੱਗਾ ਉਹ ਬੱਚਾ 7 ਸਾਲ ਦਾ ਕਹਿੰਦਾ ਆਪਣੇ ਮੁਰਸ਼ਦ ਨੂੰ ਕਹਿੰਦਾ ਮੈਨੂੰ ਪੂਰੇ ਦੇ ਦੀਦਾਰ ਕਰਾ ਤੇ ਮੁਰਸ਼ਦ ਕੋ ਹੱਥ ਜੋੜ ਕੇ ਕਹਿੰਦਾ ਮੈਂ ਪੂਰਾ ਨਹੀਂ। ਉਹਨੇ ਆਖਿਆ ਫਿਰ ਪੂਰੇ ਦੇ ਦੀਦਾਰ ਕਿਤਨਾ ਹੋਣਗੇ ਤੇ ਉਸ ਉਹਦੇ ਮੁਰਸ਼ਦ ਨੇ ਉਹਦੇ ਉਸਤਾਦ ਨੇ ਉਹਦੇ ਗੁਰੂ ਨੇ ਉਸ ਫਕੀਰ ਦੇ ਨੇ ਆਖਿਆ ਇੰਤਜ਼ਾਰ ਕਰ ਇੱਥੇ ਬਹਿ ਕੇ ਤੇ ਅੰਮ੍ਰਿਤ ਵੇਲੇ ਉੱਠ ਕੇ ਆਖਿਆ ਕਰ

ਲਾਇਓ ਹੀ ਨਾ ਅੰਦਰਾਂ ਚੋ ਆਖੋ, ਸੁਰਖ ਦੇ ਰੋਮ ਰੋਮ ਚੋ ਆਖੋ, ਆਊਗਾ ਤੁਹਾਡੇ ਘਰ ਵੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਘਰ ਆਉਣਗੇ। ਅੰਦਰੋਂ ਆਵਾਜ਼ ਮਾਰੋ, ਮਨ ਪੈਣਾ

ਕਿੰਨੇ ਕੀਰਤਮ ਮਨਖਾ ਪੂਰਾ ਆਊਗਾ ਕਦੀ ਪੰਜਵੇਂ ਤੁਸੀਂ ਉਦੋਂ ਗੁਰੂ ਅਰਜਨ ਦੇਵ ਸਾਹਿਬ ਜਿੱਦਣ ਤੋਂ ਅਰਦਾਸਾਂ ਸ਼ੁਰੂ ਹੋਈਆਂ 107 ਸਾਲ ਬਜੁਰਗ ਹੋ ਗਿਆ ਪਰ ਵੱਡੇ ਮੁੱਛਾਂ ਨਾਲ ਮੁੱਛਾਂ ਦਾੜੇ ਨਾਲ ਪੂਰਾ ਹੀ ਕੱਢਿਆ ਗਿਆ ਇੰਨੀ ਵੱਡੀ ਆਰਜੂ ਹੋ ਗਈ ਤੇ ਅੱਜ ਇਹ ਅੰਮ੍ਰਿਤ ਵੇਲੇ ਅਰਦਾਸ ਹੋਈ ਤੇ ਜਦੋਂ ਅੰਮ੍ਰਿਤ ਵੇਲੇ ਗਾਉਂ ਕੇ ਹਟਿਆ ਤੇ ਲਾਗੇ ਸਰਕੜੇ ਦੇ ਬੂਟੇ ਸੀ ਪਿੰਡਾਂ ਵਾਲਿਆਂ ਨੂੰ ਪਤਾ ਸਰਕੜਾ ਕਿਹਨੂੰ ਕਹਿੰਦੇ ਹੁਣ ਤੇ ਸਰਕੜੇ ਮੁੱਕ ਗਏ ਸਰਕੜੇ ਦੇ ਬੂਟੇ ਹਿੱਲੇ ਤੇ ਇਸ ਫਕੀਰ ਨੇ ਆਵਾਜ਼ ਮਾਰੀ ਇਥੋਂ ਭਰਵੱਟੇ ਚੁੱਕ ਕੇ ਆਉਣਾ ਪਿਆਰਿਆ ਲਾਗੇ ਸਰਸਰਾਹਟ ਕਾਹਦੀ ਤੇ ਅੱਗੋਂ ਆਵਾਜ਼ ਨਾ ਆਈ ਕਿਉਂ ਕਿਉਂਕਿ ਬਾਬਾ ਜੀ ਦਾ ਸੀਸ ਲੈ ਕੇ ਇਹ ਰਾਤ ਬਰਾਤੇ ਸਫ਼ਰ ਕਰ ਰਹੇ ਸੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਸੀ ਆਖੋ ਸਤਨਾਮ ਸ੍ਰੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਤੇ ਸਰਕੜੇ ਦੇ ਵਿੱਚ ਜਦੋਂ ਸਰਕੜਾ ਹਿਲਿਆ ਤੇ ਫਕੀਰ ਨੇ ਇਥੋਂ ਚੁੱਕ ਕੇ ਆਖਿਆ ਕੌਣ ਸਰਕੜਾ ਕਿਤਨਾ ਹਿਲਿਆ ਸਰਸਰਾਹਟ ਕਾਹਦੀ ਅੱਗੋਂ ਕੋਈ ਆਵਾਜ਼ ਨੀ ਆਈ ਫੇਰ ਪੁੱਛਿਆ ਦਰਦ ਹੋਣਾ ਤੂੰ ਕਾਹਦੀ ਆਵਾਜ਼ ਆ ਤੇ ਸਰਕੜਾ ਹਿਲਾਇਆ ਤੇ ਵਿੱਚ ਭਾਈ ਜੈਤਾ ਬੈਠਾ ਤੇ ਗੋਦ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਚੁੱਕਿਆ ਕਰਦਾ ਸੀ ਨਾ ਅਰਦਾਸਾਂ।

ਫਕੀਰ ਨੇ ਪੁੱਛਿਆ ਤੂੰ ਕੌਣ ਆ? ਉਹਨੇ ਕਿਹਾ ਜੀ ਮੈਂ ਬਾਬੇ ਨਾਨਕ ਦੀ ਗੱਦੀ ਦਾ ਸੇਵਾਦਾਰ ਆ, ਮੇਰਾ ਨਾਮ ਭਾਈ ਜੈਤਾ। ਇਹ ਰੁਮਾਲ ਵਿਚ ਕੀ ਲਟਿਆ? ਗੁਰੂ ਤੇਗ ਬਹਾਦਰ ਨੌਵੇਂ ਸਤਿਗੁਰੂ ਦਾ ਸੀਸ। ਫਕੀਰ ਨੇ ਆਖਿਆ ਸੀਸ ਧਰਨਾ ਨੂੰ ਅਲੱਗ ਕਿਤਨਾ ਹੋ ਗਿਆ? ਉਹਨਾਂ ਸਾਰੀ ਕਹਾਣੀ ਸੁਣਾਈ ਤੇ ਫਕੀਰ ਨੇ ਹੱਥ ਜੋੜ ਕੇ ਆਖਿਆ ਮੇਰੇ ਧਨ ਵੱਡੇ ਭਾਗ ਨੇ ਕਿ ਜਿਹਨੂੰ ਮੈਂ ਯਾਦ ਕਰਦਾ ਸਾਂ, ਅੱਜ ਉਹ ਮੇਰੇ ਘਰ ਆਇਆ, ਮਗਰ ਸੀਸ ਤੇ ਧਨ ਅਲੱਗ, ਸੀਸ ਦੇ ਦੀਦਾਰ ਹੋਏ ਮੈਨੂੰ ਉਹਦੇ ਮੁੱਖ ਦੇ, ਜਿਹੜੀ ਮਾੜੀ ਜੀ ਮੰਜੀ ਸੀ ਉੱਤੇ ਸੋਹਣੀ ਕੰਬੜੀ ਵਿਛਾ ਕੇ ਸਤਿਗੁਰੂ ਦਾ ਸੀਸ ਉੱਤੇ ਟਕਾ ਤਾ। ਧਿਆਨ ਦਿਓ ਜਰਾ, ਆਪੋ ਸਤਨਾਮ ਸ੍ਰੀ ਸੀਸ ਟਕਾ ਤਾ, ਅਕਾਦਰਤਾ ਬਖਸ਼ਿਓ। ਸੀਸ ਜਦੋਂ ਟਕਾਇਆ ਆਪ ਭੁੰਜੇ ਬਹਿ ਗਿਆ ਤੇ ਭਾਈ ਜੈਤੇ ਨੇ ਆਖਿਆ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਆਇਆ, ਦਿਨ ਚੜ੍ਹਨ ਵਾਲਾ ਹੈ, ਕੱਲ ਨੂੰ ਆਨੰਦਪੁਰ ਪਹੁੰਚਣਾ ਹੈ, ਮੈਂ ਆਰਾਮ ਕਰਾਂ, ਤੁਸੀਂ ਸਤਿਗੁਰੂ ਦੇ ਸੀਸ ਦੀ ਹਿਫਾਜ਼ਤ ਤੇ ਸੇਵਾ ਕਰੋ। ਇੱਕ ਦਿਨ ਸੇਵਾ ਕੀਤੀ, ਮੈਂ ਕਿਸੇ ਸਿੱਖ ਨੂੰ ਵਜਨ ਕਰ ਰਿਹਾ ਸਾਂ, ਗੁਰੂ ਦਾ ਸਿੱਖਾ ਜਿਹੜਾ ਸੁੱਖ ਗੁਰੂ ਦੀ ਸੇਵਾ ਚੋਂ ਮਿਲਦਾ ਹੈ, ਅੱਗੇ ਪਤਾ ਕੀ ਲਿਖਦਾ? ਗੁਰ ਸੇਵਾ ਤੇ ਸੁੱਖ ਉਪਜੇ, ਗੁਰ ਗੁਰ ਅੱਗੇ ਕੀ ਲਿਖਿਆ? ਫਿਰ ਫਿਰ ਮਾਇਆ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ ਰਾਤ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ ਦੁਨੀਆ ਭਰ ਦੇ ਸੁੱਖਾਂ ਚੋਂ, ਫਿਰ ਦੁੱਖ, ਮਗਰ ਜਿਹੜਾ ਜੋੜਿਆ ਝਾੜਿਆ ਚੋਂ ਸੁੱਖ ਮਿਲਦਾ ਹੈ, ਇੱਕ ਵਾਰ ਗੁਰੂ ਦੀ ਸੇਵਾ ਚ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ, ਫਿਰ ਦੁੱਖ ਨਾ ਲੱਗੇ। ਇੱਥੋਂ ਤੱਕ ਜੰਮਣ ਮਰਨਾ ਮਿਟ ਗਿਆ ਗੁਰੂ ਦੀ ਸੇਵਾ ਨਾਲ, ਜੰਮਣ ਮਰਨਾ ਕਾਲੇ ਤਾਂ ਕਿਸ ਨਾ ਵਸਾਏ, ਵਸਾਇਦਾ ਦਾ ਵਾਸ ਹੀ ਨੀ ਕਰਦਾ, ਕਾਲ ਦਾ ਮੌਤ ਦਾ ਉੱਤੇ ਵਾਸ ਹੀ ਨੀ ਕਰਦਾ ਜਿਹੜਾ ਸੇਵਾ ਚ ਸੁੱਖ ਮਿਲਦਾ ਹੈ। ਸਾਰੀ ਰਾਤ ਫਿਰ ਫਕੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਅਗਲਾ ਅੰਮ੍ਰਿਤ ਵੇਲਾ ਹੋਇਆ ਤੇ ਰਾਤ ਪਈ ਤੇ ਭਾਈ ਜੈਤਾ ਕਰਨ ਲੱਗਾ, ਕਹਿਣ ਲੱਗਾ ਫਕੀਰ ਜੀ ਤੁਸੀਂ ਦਰਸ਼ਨ ਰੱਜ ਕੇ ਕਰ ਲੈ। ਕਹਿਣ ਲੱਗਾ ਦਰਸ਼ਨ ਤਾਂ ਹੋ ਗਏ, ਮੇਰੇ ਮਨ ਦੀ ਤਾਂਘ ਬੜੀ ਸੀ, ਕਿਤੇ ਮੇਰੇ ਸਾਹਮਣੇ ਬੈਠਾ ਹੁੰਦਾ ਮੈਂ ਕੋਈ ਗੱਲਾਂ ਵੀ ਕਰਦਾ। ਮੈਂ ਜੇ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਹੋ, ਇੱਕ ਮੈਂ ਵਚਨ ਦੱਸੋ ਗੁਰਬਾਣੀ ਦੇ ਵਿੱਚ, ਆਖੋ ਸਤਨਾਮ ਸ੍ਰੀ ਗੁਰੂ ਦਰਸ ਜਿਹੇ ਪੇਖਣਾ। ਗੁਰੂ ਜਿਹਨੇ ਗੁਰੂ ਦਾ ਐਸ ਵੇਲੇ ਦਰਸ਼ਨ ਕਰਨਾ ਕੀ ਕਰੇ? ਗੁਰੂ ਦਰਸ ਜਿਹਨੇ ਦੇਖਣਾ, ਗੁਰੂ ਗ੍ਰੰਥ ਦਰਸਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਜਿਹਨੇ ਗੁਰੂ ਨੂੰ ਦੇਖਣਾ। ਅੱਗੇ ਕਿਸੇ ਸਵਾਲ ਕੀਤਾ ਕਿ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਗੱਲਾਂ ਕਰਨ ਨੂੰ ਦਿਲ ਕਰਦਾ ਹੈ, ਧਿਆਨ ਦਿਓ ਕੀ ਆਖਿਆ, ਗੁਰੂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਮਹਾਰਾਜ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਤੇ ਅੱਗੇ ਛੇਵੇਂ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਸਾਡੇ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਕਰੇ, ਤੇ ਜੇ ਕਿਸੇ ਦਾ ਬਾਤ ਕਰਨ ਹਮਸਿਓ ਚਾਹੇ, ਬੋਲੋ ਬਾਤ ਕਰਨ, ਸਮਝੇ ਨਾ, ਜੇ ਕੋਈ ਚਾਹੇ ਮੇਰੇ ਨਾਲ ਗੱਲਾਂ ਕਰਨੀਆਂ ਤੇ ਗ੍ਰੰਥ ਪੜ੍ਹੇ ਚਿੱਤ ਲਾਏ, ਗ੍ਰੰਥ ਪੜ੍ਹੇ ਇਕਾਗਰ ਚਿੱਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਉਸ ਜੀਵ ਨੂੰ ਮਹਿਸੂਸ ਹੋਊਗਾ ਮੈਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ। ਆਪਣੇ ਗੁਰੂ ਨਾਲ ਏਡੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਕਰ ਸਕਦਾ ਹੈ? ਭਾਈ ਰੇ ਰਾਮ ਕਹੋ, ਇਹ ਗੱਲਾਂ ਗੁਰੂ ਹੀ ਕਹਿ ਸਕਦਾ ਹੈ। ਵਣਜ ਕਰੋ, ਵੱਖਰ ਲਿਓ, ਇਹ ਗੱਲਾਂ ਗੁਰੂ ਕਰ ਸਕਦਾ। ਸੱਚ ਵਪਾਰ ਕਰੋ ਵਪਾਰੀ, ਏਡੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਸਾਧ ਕਹਿੰਦਾ ਹੈ? ਕੋਈ ਦੁਨੀਆਂ ਦਾ ਗੁਰੂ ਕਹਿੰਦਾ ਹੈ? ਇਹ ਗੱਲਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਕਿ ਹਰ ਵੇਲੇ ਤੁਹਾਨੂੰ ਕਹਿਣ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿ ਸੇਤੀ ਘਰ ਜਾਤੇ। ਇਹ ਬਚਨ ਗੁਰੂ ਹੀ ਕਰ ਸਕਦਾ ਹੈ। ਤੇ ਜਦੋਂ ਆਖਿਆ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਾਂ, ਤੇ ਭਾਈ ਜੈਤੇ ਨੇ ਆਖਿਆ ਜੀ ਇਹ ਮੈਨੂੰ ਮੁਆਫੀ ਦਿਓ, ਸਤਿਗੁਰੂ ਤੇ ਆਪ ਜੀ ਦੇ ਦਰਬਾਰ ਵਿੱਚ ਸੀਸ ਪਹੁੰਚ ਗਿਆ ਤੇ ਫਕੀਰ ਜੀ ਇਹ ਤੁਹਾਡੀ ਭੁੱਖ ਪੂਰੀ ਹੋ ਸਕਦੀ ਆ। ਤੇ ਫਕੀਰ ਨੇ ਹੱਥ ਵਿੱਚ ਜੋੜ ਕੇ ਆਖਿਆ ਉਹ ਗੁਰੂ ਦੇ ਸਿੱਖਾ ਕਿਤਨਾ? ਕਹਿਣ ਲੱਗੇ ਇਹਨਾਂ ਦੇ ਥਾਂ ਗੱਡੀ ਦੇ ਇਹਨਾਂ ਦਾ ਪੁੱਤਰ ਬਹਿ ਗਿਆ, ਜੇ ਤੁਸੀਂ ਆਰਾਧਨਾ ਕਰੋਗੇ ਉਹ ਦੀਦਾਰ ਤੁਹਾਨੂੰ ਦੇ ਸਕਦਾ। ਜਿਤਨਾ ਤੁਸੀਂ ਨੌਵੇਂ ਜਾਮੇ ਤੱਕ ਕਹਿੰਦੇ ਰਹੇ ਨਾ ਮਨ ਪੈਰਾ ਮਨ

0: ਤੇ ਭਾਈ ਜੈਤੇ ਨੇ ਕਿਹਾ ਉਹ ਅੰਦਰ ਦੀਆਂ ਜਾਣਨ ਵਾਲਾ ਗੋਬਿੰਦ ਰਾਏ ਇੱਕ ਦਿਨ ਆਊਗਾ। ਇੱਕ ਦਿਨ ਫਿਰ ਸੰਸਕਾਰ ਕਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਤੇ ਮਹਾਰਾਜ ਪਾਤਸ਼ਾਹ ਤੇ ਭਾਈ ਜੈਤਾ ਬਾਗ ਦੇ ਵਿੱਚ ਸੈਰ ਕਰ ਰਹੇ ਤੇ ਉਹ ਫਕੀਰ ਦੀਆਂ ਅਰਦਾਸਾਂ ਤਾਂ ਪਹੁੰਚ ਚੁੱਕੀਆਂ ਸੀ। ਮੇਰੇ ਸਤਿਗੁਰੂ ਗਰੀਬ ਨਵਾਜ ਨੇ ਆਖਿਆ ਭਾਈ ਜੈਤਿਆ ਜਦੋਂ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ? ਆਓ ਦੀ ਕਿਸਮਤ ਖੁੱਲਣ ਲੱਗੀ। ਹੱਕ ਸਤਨਾਮ ਸ੍ਰੀ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ? ਤੇ ਦੱਸਦੇ ਗਏ ਆ ਗਈ ਉਸ ਜਗ੍ਹਾ ਤੇ ਜਿੱਥੇ ਮਹਾਰਾਜ 105 ਸਾਲ ਦਾ ਕੋਈ ਫਕੀਰ ਗੁਰੂ ਨਾਨਕ ਦੇ ਦੀਦਾਰ ਲਈ ਭੁੱਖਾ ਬੈਠਾ ਸੀ। ਜਦੋਂ ਮੈਂ ਜਾ ਕੇ ਉਹਨਾਂ ਦੀ ਮੰਜੀ ਤੇ ਪਿਤਾ ਜੀ ਦਾ ਸੀਸ ਟਿਕਾਇਆ, ਉਹਨੇ ਅਰਦਾਸ ਕੀਤੀ ਮੈਂ ਗੱਲਾਂ ਕਰਨੀਆਂ ਚਾਹੁੰਦਾ ਤੇ ਮੇਰੇ ਗਰੀਬ ਨਾਲ ਪਾਤਸ਼ਾਹ ਹਲੇ 10 ਸਾਲ ਦੀ ਉਮਰ ਹੈ ਘੋੜੇ ਤੇ ਚੜੇ ਨਾਲ ਸਿੱਖਾਂ ਨੂੰ ਲਿਆ। ਚੰਡੀਗੜ੍ਹ ਤੇ ਰਾਜਪੁਰੇ ਦੇ ਵਿਚਕਾਰ ਜਗ੍ਹਾ ਹੈ ਜਿੱਥੇ ਉਸ ਫਕੀਰ ਦੀ ਕੁਟੀਆ ਦੇ ਅੱਗੇ ਆਣ ਕੇ ਆਖਿਆ ਫਕੀਰ ਜੀ ਅਸੀਂ ਆ ਗਏ ਹਾਂ। ਫਕੀਰ ਦੀ ਕੁਟੀਆ ਚ ਗਏ ਤੇ ਅਜੇ ਕੱਦ ਮਹਾਰਾਜ ਦਾ ਛੋਟਾ ਸੀ, ਫਕੀਰ ਉੱਚਾ ਲੰਬਾ ਸੀ, ਫਕੀਰ ਬੈਠਾ ਸੀ, ਸਤਿਗੁਰੂ ਖਲੋਤੇ ਸੀ। ਸਤਿਗੁਰੂ ਨੇ ਗੱਲ ਨਾ ਲਾ ਲਿਆ ਫਕੀਰ ਨੂੰ ਖਲੋਤਿਆਂ ਧਿਆਨ ਦਿਓ ਜਰਾ ਸੁਰਤ ਵਿੱਚ ਲਿਆਓ ਬੈਠੇ ਹੋਏ ਸਰੀਰ ਨੂੰ ਗੱਲ ਨਾ ਲਾ ਕੇ ਤੇ ਮੈਂ ਪੰਨੇ ਪੜੇ ਮੱਥਾ ਚੁੰਮਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਫਕੀਰ ਦਾ ਤੇ ਇਸ ਮੱਥੇ ਦਾ ਧੰਨ ਹੈ ਮੱਥਾ ਜਿਹੜਾ ਗੁਰੂ ਨੂੰ ਪੁਕਾਰਦਾ ਰਿਹਾ, ਜਿਹੜਾ ਸਾਰੀ ਉਮਰ ਵਰਤਾ ਕਰਦਾ ਰਿਹਾ, ਮਨ ਬੈਰਾਗ ਪਾਇਆ, ਦਰਸ਼ਨ ਦੇਖਣੇ ਕਾ ਚਾਹੋ। ਤੇ ਫਿਰ ਫਕੀਰ ਨੇ ਆਖਿਆ ਮਹਾਰਾਜ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹੋ ਤੇ ਮੈਂ ਤਾਂ ਮੰਗ ਬੜੀ ਅਨੋਖੀ ਲੈ ਕੇ ਬੈਠਾ। ਆਖੋ ਸਤਨਾਮ ਸ੍ਰੀ ਧਿਆਨ ਦੇਣਾ ਜਰਾ ਆਖੋ ਸਤਨਾਮ ਸ੍ਰੀ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਦੱਸ ਕੀ ਮੰਗ ਲੈ ਕੇ ਬਾਬਾ ਬੈਠਾ ਹੈ, ਵੀਰ ਜੀ ਕੀ ਮੰਗ ਲੈ ਕੇ ਬੈਠੇ ਹੋ? ਮਹਾਰਾਜ ਮੈਂ ਮੰਗ ਇਹ ਲੈ ਕੇ ਬੈਠਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਸਾਰੀ ਉਮਰ ਸਾਰੀ ਰਾਤ ਜਦੋਂ ਮੈਂ ਆਪਣੇ ਮੰਜੇ ਤੇ ਸੀਸ ਰੱਖਿਆ ਤੇ ਮੈਂ ਸਾਰੀ ਰਾਤ ਰੋਂਦਾ ਹਾਂ ਤੇ ਇੱਕ ਇੱਥੇ ਵਚਨ ਮੇਰੇ ਮੂੰਹ ਨਿਕਲਦਾ ਸੀ ਜਿਸ ਤਰ੍ਹਾਂ ਮੈਂ ਤੈਨੂੰ ਮੰਜੇ ਤੇ ਭਾਲਿਆ ਕਲਗੀਆਂ ਵਾਲਿਆ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨਾਵੇਂ ਸਤਿਗੁਰੂ ਜੀ ਜੇ ਤੁਹਾਡੀ ਮਿਹਰ ਹੋਵੇ ਦਰਗਾਹ ਚ ਇੰਨੀ ਕੁ ਮੰਜੀ ਜੋਗੀ ਜਗ੍ਹਾ ਮਿਲ ਜਾਏ, ਅਸੀਂ ਇੱਥੇ ਦਿੱਤੀ ਤੁਹਾਨੂੰ ਤੇ ਤੁਸੀਂ ਉੱਥੇ ਜਗ੍ਹਾ ਦੇ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਕਿਹਾ ਵੀਰ ਜੀ ਤੁਸੀਂ ਮੰਜੀ ਜੋਗੀ ਜਗ੍ਹਾ ਮੰਗੀ ਆ ਨਾ, ਜੇ ਗੁਰੂ ਨਾਨਕ ਦੇ ਚਰਨਾਂ ਨਾਲ ਇੰਨਾ ਪਿਆਰ ਕੀਤਾ ਜੇ ਤੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖਤੀ ਦਰਗਾਹ ਹੀ ਤੇ ਤੁਸੀਂ ਜਾਇਓ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦਾ ਨਾਂ ਰੱਖਤਾ ਦਰਗਾਹੀ ਮੱਲ। ਕੀ ਜੀ? ਦਰਗਾਹੀ ਤੇਰੇ ਨਾਂ ਲਿਖਤੀ ਵੀਰ ਜੀ, ਦਰਗਾਹੀ ਤੁਹਾਨੂੰ ਦੇਤੀ, ਤੁਸੀਂ ਮੇਰੇ ਬਾਪੂ ਨੂੰ ਗੁਰੂ ਨਾਨਕ ਦੀ ਗੋਦ ਨੂੰ ਮੰਜੇ ਤੇ ਪਾਇਆ ਤੇ ਅੱਜ ਗੁਰੂ ਨਾਨਕ ਸਾਹਿਬ ਨੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖ ਦਿੱਤੀ, ਤੁਸੀਂ ਪੀਰ ਦਰਗਾਹ ਹੀ ਮੰਨ ਗਏ ਤੇ ਅੱਜ ਤੱਕ ਗੁਰੂ ਕੇ ਪਿਆਰੇ ਉਸ ਮਾਲਕ ਦੇ ਚਰਨੋਂ ਕਿ ਸਤਿਗੁਰੂ ਅੱਜ ਤੋਂ ਨਿਤਨੇਮ ਕਰਾਂਗੇ ਸਾਡੇ ਘਰ ਆ। ਗੁਰੂ ਨਾਨਕ ਦਾ ਚੰਡੀਗੜ੍ਹ ਇਸ ਗੱਲ ਦਾ ਤੁਹਾਡਾ ਦੇਣਦਾਰ ਆ ਜੇ ਸਤਿਗੁਰੂ ਤੁਹਾਡੇ ਘਰ ਕੱਲ ਨੂੰ ਨਾ ਆਉਣ ਤੇ ਆਏ ਹੀ ਆਏ। ਅੰਮ੍ਰਿਤ ਵੇਲਾ ਸੰਭਾਲੋ, ਬਾਣੀ ਪੜੋ, ਸਿਮਰਨ ਕਰੋ, ਸਰਬੱਤ ਦਾ ਭਲਾ ਮੰਗੋ। ਇੱਕ ਛੋਟਾ ਜਿਹਾ ਬੂਟਾ ਹੁੰਦਾ ਫੁੱਲਾਂ ਦਾ, ਉਹਨੂੰ ਕਹਿੰਦੇ ਰਾਤ ਦੀ ਰਾਣੀ। ਕੀ ਕਹਿੰਦੇ ਜੀ? ਬੇਨਤੀ ਕਹਿੰਦੇ ਜੀ, ਜਿਹੜੇ ਘਰ ਦੀ ਖਿੜੀ ਹੋਵੇ ਸੁਗੰਧੀ ਕਿੱਥੋਂ ਤੱਕ ਜਾਂਦੀ? ਸਾਰਾ ਮਹੱਲਾ ਕੋਈ ਖੁਸ਼ੀ ਦਾ ਭਰ ਦਿੰਦਾ ਨਾ। ਉਹ ਗੁਰੂ ਦੇ ਸਿੱਖੋ, ਜੇ ਇੱਕ ਰਾਤ ਦੀ ਰਾਣੀ ਕਿੰਨੀ ਖੁਸ਼ਬੂ ਹੋ ਸਕਦੀ ਤੇ ਗੁਰੂ ਦੇ ਸਿੱਖ ਚ ਕਿੰਨੀ ਹੋ? ਖਿੜਿਆ ਹੀ ਨੀ ਕੋਈ ਕਰੀਏ ਕੀ? ਹਰ ਬੰਦੇ ਚ ਛੇਕ ਨੇ। ਗੁਰੂ ਪੰਥ ਦੇ ਵਾਸੋ ਉੱਠੋ, ਨਿਤਨੇਮ ਕਰੋ, ਬਾਣੀ ਪੜੋ, ਆਪਣੇ ਘਰ ਨੂੰ ਸੰਭਾਲੋ। ਇੱਕ ਬਚਨ ਗੁਰਬਾਣੀ ਜੀ ਦੇ ਸਰਵਰ ਪੰਖੀ ਹੇਕੜੋ, ਤੁਸੀਂ ਤਾਂ ਪੜ੍ਹੇ ਲਿਖੇ ਹੋ ਸਰਵਰ ਪੰਖੀ। ਸਰਵਰ ਮਨੇ ਸਰੋਵਰ, ਪੰਖੀ ਪੰਛੀ, ਹੇਕੜੋ ਮਨੇ ਇੱਕ। ਇਸ ਦੁਨੀਆਂ ਦੇ ਸਰੋਵਰ ਤੇ ਇੱਕ ਪੰਛੀ ਗੁਰੂ ਦਾ ਪਿਆਰਾ ਸਿੱਖ ਹੈ, ਧਿਆਨ ਦਿਓ। ਤੇ ਇਹਦੇ ਦੁਆਲੇ ਜਿਹਨਾਂ ਬਾਣੀ ਆਉਂਦੀ ਉਹਨਾਂ ਬੋਲਿਆ ਜੇ ਸਰਵਰ ਪੰਖੀ ਹਿੱਕੜੋ ਤੇ ਫਾਈ ਵਾਲ 50। ਪਤਾ ਲੱਗਾ ਤੁਹਾਨੂੰ ਫਾਈਆਂ ਪਾਉਣ ਵਾਲੇ, ਤੁਹਾਡੀ ਮਰਿਆਦਾ ਵਧਾਉਣ ਵਾਲੇ, ਤੁਹਾਡੇ ਗੁਰੂ ਪੰਥ ਦੇ ਵਿੱਚ ਭੁਲੇਖੇ ਪਰਮ ਪਾਉਣ ਵਾਲੇ ਇੱਕ ਨਹੀਂ 50 ਤੁਰੇ ਫਿਰਦੇ ਨੇ। ਸੁਚੇਤ ਹੋ, ਕੋਈ ਤੁਹਾਡੇ ਘਰ ਦੀ ਚੋਰੀ ਨਹੀਂ ਕਰ ਸਕਦਾ ਜੇ ਤੁਸੀਂ ਨਿਤਨੇਮੀ ਬਣ ਜਾਓ। ਤੁਹਾਡੇ ਘਰ ਕੋਈ ਸਿੰਧ ਨਹੀਂ ਲਾ ਸਕਦਾ। ਮੇਰੀ ਕੌਮ ਚ ਜੇ ਘਾਟਾ ਪਿਆ ਹੈ ਅੱਜ ਸਭ ਤੋਂ ਵੱਡਾ ਤੇ ਉਹ ਹੈ ਨਿਤਨੇਮ ਦਾ, ਬਾਣੀ ਦਾ, ਸਿਮਰਨ ਦਾ। ਜਿਹਨੂੰ ਜਿਹਨੂੰ ਪੁੱਛ ਕੇ ਵੇਖਣਾ ਭਾਈ ਜੀ ਨਿਤਨੇਮ ਕਰਦੇ ਹੋ, ਹਰ ਕਿਸੇ ਨਾਲ ਬਚਨ ਕਰਕੇ ਵੇਖੋ ਭਾਈ ਜੀ ਨਿਤਨੇਮ ਕਰ ਲੋ। ਕਹਿੰਦੇ ਜੀ ਕਰਾਂਗੇ, ਸਾਡੇ ਘਰ ਦੁੱਧ ਪੀ ਲੋ। ਦੁੱਧ ਪੀ ਲਿਆ, 500 ਰੁਪਇਆ ਮੇਰੀ ਜੇਬ ਚ ਪਾਤਾ। ਅਗਲੇ ਦਿਨ ਫਿਰ ਆ ਕੇ ਪੁੱਛਿਆ ਕੱਲ ਤੁਸੀਂ ਸਾਡੇ ਨਾਲ ਵਚਨ ਕੀਤਾ ਸੀ, ਵਚਨ ਪਾ ਲਿਆ ਜੇ? ਨਹੀਂ, ਨਿਤਨੇਮ 500 ਰੁਪਇਆ ਦੇਣਾ ਸੌਖਾ ਹੈ, ਚੋਲਾ ਦੇਣਾ ਦੇਣਾ ਸੌਖਾ ਹੈ, ਲੋਈ ਦੇਣੀ ਸੌਖੀ ਆ, ਮਗਰ ਆਪਾਂ ਗੁਰੂ ਨੂੰ ਸਮਰਪਿਤ ਕਰਨਾ ਬੜਾ ਔਖਾ ਹੈ। ਇੱਕ ਵਾਰ ਰੱਖ ਦਿਓ ਮਨ ਵਿੱਚ ਤੇ ਸੇਵਕ। ਇੱਕ ਕਿਸੇ ਸੰਤ ਨੂੰ ਕਿਸੇ ਨੇ ਕਿਹਾ ਜੀ ਕੋਈ ਵਚਨ ਸੁਣਾਓ, ਧਿਆਨ ਦਿਓ ਜਾਂਦੇ ਜਾਂਦੇ ਵਚਨ ਇੱਕ ਪੱਲੇ ਬੰਨ ਲਿਓ, ਕੋਈ ਵਚਨ ਸੁਣਾਓ। ਤੇ ਉਹ ਕਹਿੰਦਾ ਜੀ ਸਾਡੇ ਕੋਲ ਤੇ ਵਚਨੀ ਕੋਈ ਨੀ। ਸੰਤ ਕਹਿੰਦਾ ਸਾਡੇ ਕੋਲ ਤੇ ਵਚਨੀ ਕੋਈ ਨੀ, ਤੇ ਜਿਹਨੂੰ ਉਹਨੇ ਕਿਹਾ ਵਚਨ ਕੋਈ ਨਹੀਂ, ਉਹ ਅੱਗੋਂ ਹੱਸ ਕੇ ਕਹਿੰਦਾ ਫਿਰ ਪਾੜੇ ਨੀ ਹੋਣੇ। ਜੇ ਤੁਹਾਡੇ ਜੋ ਕਿਸੇ ਨੂੰ ਸਮਝ ਲੱਗੀ ਤੇ ਚੀਜ਼ ਉਹ ਕੋਲ ਜਮਾ ਹੁੰਦੀ ਜਿਹੜੀ ਬੋਲ ਨਹੀਂ ਜਮਾ ਦੀ ਪਾੜੀ ਜਿਹੜੀ ਚੀਜ਼। ਤੇ ਜੇ ਤੁਸੀਂ ਗੁਰੂ ਦੇ ਬਚਨ ਪਾਲੇ ਹੀ ਨਹੀਂ, ਗੁਰੂ ਨੇ ਕਿਹਾ ਜੀ ਅੰਮ੍ਰਿਤ ਵੇਲੇ ਉੱਠੋ, ਗੁਰੂ ਨੇ ਕਿਹਾ ਨਿਤਨੇਮ ਕਰੋ, ਗੁਰੂ ਨੇ ਕਿਹਾ ਬਾਣੀ ਪੜੋ, ਤੇ ਜਿਹੜਾ ਨਿਤਨੇਮ ਬਾਣੀ ਪੜਨ ਸਿਮਰਨ ਵਾਲਾ ਵਾ, ਜੇ ਕੋਈ ਉਹਨੂੰ ਕਵੇ ਬਚਨ ਸੁਣਾ ਉਹਨੂੰ ਕੁਝ ਨਾ ਆਉਂਦਾ ਹੋਵੇ, ਜਿਹੜਾ ਕਵੇ ਬਚਨ ਸੁਣਾ ਉਹਨੂੰ ਕਵੇ ਭਾਈ ਬਾਣੀ ਪੜਿਆ ਕਰ। ਆਪ ਪਾਲੀ ਆ ਨਾ, ਆਪ ਬਚਨ ਪਾਲਿਆ ਹੈ ਨਾ, ਤਾਂ ਹੀ ਕਹੋ। ਤੇ ਉਹਨੇ ਆਖਿਆ ਸੰਤ ਜੀ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲ ਬਚਨ ਹੀ ਕੋਈ ਨੀ, ਤੁਸੀਂ ਫਿਰ ਆਪਣੇ ਗੁਰੂ ਦੇ ਬਚਨ ਪਾਲੇ ਹੀ ਨਹੀਂ, ਤਾਂ ਤੁਹਾਡੇ ਕੋਲ ਬਚਨ ਪਾਲੋ। ਗੁਰੂ ਨੇ ਤੁਹਾਨੂੰ ਕਿਹਾ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਿਮਰਨ ਕਰੋ, ਗੁਰੂ ਪੰਥ ਦੀ ਚੜ੍ਹਦੀ ਕਲਾ ਦੀ ਭਾਈ ਅਰਦਾਸ ਕਰਿਆ ਕਰੋ। ਗੁਰੂ ਨਾਨਕ ਦਾ ਨਿਰਮਲ ਪੰਥ ਚੜ੍ਹਦੀ ਕਲਾ ਵਿੱਚ ਜਾਵੇ। ਵੈਸੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਇਹਦੀ ਨੀਂਹ ਦੇ ਥੱਲੇ ਬਾਬਾ ਅਜੀਤ ਸਿੰਘ ਦਾ ਸਿਰ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜ਼ੋਰਾਵਰ ਸਿੰਘ ਦਾ ਸੀਸ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੁਝਾਰ ਸਿੰਘ ਦਾ ਸਿਰ ਹੈ। ਇਹ ਅਬਚਲ ਨੀਂਹ ਧਰੀ ਗੁਰੂ ਨਾਨਕ ਨੇ ਤਿੰਨੇ ਚੜ੍ਹੇ ਸਵਾਈ, ਜਿੰਨੀਆਂ ਮਰਜ਼ੀ ਹਨੇਰੀਆਂ ਆ ਜਾਣ ਇਸ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਖਤਰਾ ਤੇ ਕੋਈ ਨਹੀਂ, ਢਾਉਣ ਵਾਲੇ ਜਿਹੜੇ ਨੇ ਭੁਲੇਖੇ ਵਿੱਚ ਆ, ਮਗਰ ਗੁਰਮੁਖ ਪਿਆਰਿਓ ਜਿਹੜੀ ਦੇਰੀ ਹੋ ਰਹੀ ਆ ਉਹ ਗੁਰੂ ਪੰਥ ਦੇ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਦੇ ਹਿਰਦਿਆਂ ਚ ਟੋਭ ਪੈਂਦੇ ਆ, ਜਦੋਂ ਸਿੱਖਾਂ ਦੇ ਬੱਚਿਆਂ ਦੇ ਦਾੜੇ ਕੱਟੇ ਵੇਖਦੇ ਆ, ਜਦੋਂ ਸਿੱਖਾਂ ਦੇ ਘਰ ਵਿੱਚ ਕਰਮ ਵੇਖਦੇ ਆ। ਗੁਰੂ ਨਾਨਕ ਪਾਤਸ਼ਾਹ ਦੇ ਤੁਸੀਂ ਸਿੱਖੋ, ਆਪ ਜਪੋ, ਪ੍ਰਚਾਰਕ ਬਣੋ, ਇੱਕ ਇੱਕ ਸਿੱਖ ਇੱਕ ਇੱਕ ਬੀਬੀ ਘਰ ਘਰ ਜਾ ਕੇ ਗੁਰੂ ਨਾਨਕ ਦਾ ਹੋਕਾ ਦਿਓ ਕਿ ਭਾਈ ਨਾਮ ਜਪੋ, ਸਤਿਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਫਿਰ ਕਦੀ ਜਦੋਂ ਸਮਾਂ ਮਿਲਿਆ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਵਾਂਗੇ, ਤੁਹਾਡੇ ਜੋੜੇ ਪੈਣਾਂਗੇ। ਤੁਸੀਂ ਸਾਰੇ ਮੇਰੇ ਨਾਲ ਵਿਦਵਾਨ ਹੋ, ਤਿੰਨ ਦਿਨ ਦੀ ਸੇਵਾ ਕਰਦਿਆਂ ਹੋਈਆਂ ਬਿਰਤ ਤਰੁੱਟੀਆਂ, ਸਤਿਗੁਰੂ ਦਾ ਹੁਕਮ ਹੈ ਹਰ ਜਸ ਰੇ ਮਨਾ ਰਾਏ ਲੈ, ਅੱਗੇ ਜੋ ਸੰਗੀ ਹੈ ਅੱਗੇ ਪਤਾ ਕੀ ਕਿਹਾ ਪਹਿਲਾ ਬਜੰਟਾ ਗਏ, ਕਹਿੰਦੇ ਅਵਸਰ ਬੀਤਿਓ ਜਾਤ ਹੈ, ਅੱਗੇ ਕੀ ਹੈ, ਤੂੰ ਮਾਂ ਦਾ ਕਹਿਣਾ ਤੇ ਮੰਨਦਾ ਨੀ, ਗੁਆਂਢੀ ਦਾ ਕਹਿਣਾ ਮੰਨਦਾ ਨੀ, ਭਰਾ ਦਾ ਕਹਿਣਾ ਮੰਨਦਾ ਨੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰਾ ਹੀ ਕਹਿਣਾ ਮੰਨਦਾ, ਕਹਿਓ ਬੋਲੋ ਨਾ, ਕਹਿਓ ਮੰਨ ਲੈ, ਪਤਾ ਮੇਰਾ ਨੀ ਮੇਰੋ, ਕਹਿਆ ਮੰਨ ਲੈ, ਕਹਿਓ ਮੰਨ ਲੈ ਮੇਰੋ। ਸਾਹਿਬ ਕਹਿੰਦੇ ਜੇ ਕਿਸੇ ਦਾ ਨੀ ਮੰਨਦਾ ਚਲ ਮੇਰੀ ਤੇ ਮਨ, ਮੈਨੂੰ ਗੁਰੂ ਕਹਿੰਦਾ ਹੈ ਹਰ ਜਾ ਸਰੇ ਮਨਾ, ਸੰਪਤ ਰਥ ਧਨ ਰਾਜ ਸਿਓ ਅੱਤ ਨੇ ਲਗਾਇਓ, ਇਹ ਚੀਜ਼ਾਂ ਦੇ ਨਾਲ ਅੱਧਾ ਪਿਆਰ ਹੀ ਜੇ ਤੈਨੂੰ ਪ੍ਰਾਪਤ ਵੀ ਹੋ ਗਿਆ ਤੇ ਕਾਲ ਪਾਸ ਜਬ ਗਲ ਭਰੀ ਸਭ ਭਇਓ ਪਰਾਇਓ, ਅੱਗੇ ਜਾ ਕੇ ਕਮਾਲ ਕੀਤੀ। ਇਹਦੇ ਨਹੀਂ ਕਿ ਤੈਨੂੰ ਪਤਾ ਨੀ ਗਾ ਕਿ ਨਾਮ ਜਪਣਾ ਚਾਹੀਦਾ ਹੈ, ਤੈਨੂੰ ਪਤਾ ਨੀ ਗਾ ਕਿ ਦਾੜੀ ਨੀ ਕੱਟਣੀ ਚਾਹੀਦੀ, ਜਾਣ ਬੂਝ ਕੇ ਬਾਬਰੇ ਤੈ ਕਾਜ ਬਿਗਾੜਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਵਾਰਿਓ। ਤੇ ਪਿੱਛੇ ਜਾ ਕੇ ਕਹਿੰਦੇ ਫਿਰ ਕਰਾਂ ਕੀ, ਤੇ ਕਹਿੰਦੇ ਨੇ ਜੈ ਬਿਦ ਗੁਰ ਉਪਦੇਸ਼, ਜਿਹੜੀ ਵਿਧੀ ਨਾਲ ਗੁਰੂ ਨੇ ਉਪਦੇਸ਼ ਦਿੱਤਾ ਸੋ ਸੁਣ ਰੇ ਭਾਈ ਮੇਰਿਆ ਕਹੋ ਸੁਣ ਕੀ ਆ ਜੀ, ਨਾਨਕ ਕਹਿ ਤੋ ਪੁਕਾਰ ਕੇ, ਬਾਬਾ ਨਾਨਕ ਜੀ ਦੀ ਮੋਹ ਲਾ ਕੇ ਤੇਗ ਬਹਾਦਰ ਪਿਤਾ ਜੀ ਕਹਿੰਦੇ ਨੇ, ਕਹਿੰਦੇ ਨਾਨਕ ਕਹਿ ਤੋ ਪੁਕਾਰ ਕੇ ਕਹੋ ਪ੍ਰਭ ਸਰਨਾਈ, ਪ੍ਰਭੂ ਦੀ ਸ਼ਰਨ ਵਿੱਚ ਆ ਜਾ ਤੇਰਾ ਭਲਾ ਹੋਜੂਗਾ, ਜੇਤੇ ਸ਼ਰਨ ਆਏ ਹੈ ਤੇਤੇ ਰਾਤ ਲੈ ਹੈ, ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਟਨ, ਵਜੇ ਗਾਣਾ ਕੋਈ ਕਰੇ ਕਾਲ ਜੋਟਨ। ਸਤਿਗੁਰੂ ਕਿਰਪਾ ਕਰੇ ਇਹਦੀ ਸ਼ਰਨ ਤੋਂ ਬਿਨਾ ਭਲਾ ਨਹੀਂ ਹੈ, ਇਹਦੀ ਸ਼ਰਨ ਵਿੱਚ ਆ ਜਾਓ। ਭੁੱਲਾ ਨਾ ਤਾਰਿਓ ਜੀ ਅਸੀਂ
1: एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जोगाद सच है भी सच नानक होसी भी सच करो कृपा सारे आखो आद सच जोगाद है भी सच नानक जुड़ के आखो जी।

ਕਹਿਰ ਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਸਰਬੱਤ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਪੋ ਆਪਣੇ ਘਰਾਂ ਤੋਂ ਆਏ ਹੋ, ਵਡਭਾਗੇ ਹੋ। ਸਤਿਗੁਰੂ ਨੇ ਇੱਕ ਥਾਂ ਬਾਣੀ ਦੇ ਵਿੱਚ ਐਸਾ ਦਰਜ ਕੀਤਾ ਹੈ, ਬਾਹਾਂ ਪਕੜ ਜਿਸ ਮਾਰਗ ਪਾਓ ਉਹ ਜੀਵ ਸਤਿਗੁਰੂ ਗਰੀਬ ਨਿਵਾਜ ਤੇਰੀ ਪਾਵਨ ਚਰਨ ਸ਼ਰਨ ਵਿੱਚ ਪਨਾਹਾਂ ਵਿੱਚ ਆਉਂਦਾ ਹੈ। ਜਿਹਨੂੰ ਤੋਂ ਜੀਵਨ ਦੇ ਨਿਰਵਾਹ ਵਿੱਚੋਂ ਗੁਜਰਦਿਆਂ ਹੋਇਆਂ ਬਾਹੋਂ ਫੜ ਕੇ ਆਖੇ ਚੱਲ ਗੁਰਦੁਆਰੇ ਚੱਲੀਏ, ਐਵੇਂ ਨਹੀਂ। ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚ ਇਹ ਦਰਜ ਆ ਕਿ ਜਿਹਦੀ ਬਾਂਹ ਫੜ ਕੇ ਸਤਿਗੁਰੂ ਗੁਰਦੁਆਰੇ ਲਿਆਵੇ ਉਹ ਗੁਰਦੁਆਰੇ ਆਉਂਦਾ ਹੈ। ਅੱਜ ਦੀ ਇਸ ਘੜੀ ਦੇ ਵਿੱਚ ਆਪ ਜੀ ਆਪਣੇ ਆਪ ਨੂੰ ਵਡਭਾਗੇ ਜਾਣੋ ਕਿ ਤੁਹਾਡੇ ਪਾਵਨ ਸਰੀਰ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦੀਨ ਦੁਨੀਆਂ ਦੇ ਮੁਬਾਰਕ ਹੱਥ ਲੱਗੇ, ਤੁਹਾਨੂੰ ਬਾਂਹ ਫੜ ਕੇ ਸਤਿਗੁਰੂ ਨੇ ਆਪਣੀ ਸ਼ਰਨ ਵਿੱਚ ਲਿਆਂਦਾ ਹੈ। ਇੱਥੋਂ ਹੁਣ ਜਿਹੜੀਆਂ ਘੜੀਆਂ ਸਤਿਗੁਰੂ ਦੀ ਸ਼ਰਨ ਵਿੱਚ ਆਪ ਜੀ ਨੇ ਗੁਜ਼ਾਰਨੀਆਂ ਨੇ, ਸਤਿਗੁਰੂ ਕਿਰਪਾ ਕਰੇ ਇਹ 20 ਮਿੰਟ ਦਾ ਸਮਾਂ ਸਾਡੇ ਜੀਵਨ ਦੇ ਵਿੱਚ ਉਹ ਗੱਲ ਸਮਝਾ ਜਾਵੇ ਜਿਹੜੀ ਅੱਜ ਦੇ ਪਾਵਨ ਉਪਦੇਸ਼ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇਸ ਮਹੀਨੇ ਰਾਹੀਂ ਆਪਾਂ ਨੂੰ ਕਹਿਣੀ ਚਾਹੁੰਦੇ ਨੇ, ਉਪਦੇਸ਼ ਦੇਣਾ ਚਾਹੁੰਦੇ ਨੇ। ਹੇ ਜੀਵ ਆਤਮਾ, ਅਸਾੜ ਦੇ ਮਹੀਨੇ ਵਿੱਚ ਤੂੰ ਕੀ ਕਮਾਈ ਕਰਨੀ, ਅਸਾੜ ਦਾ ਮਹੀਨਾ ਕਿੰਨਾ ਨੂੰ ਤਪਸ਼ ਵਾਲਾ ਲੱਗਦਾ ਏ ਤੇ ਕਿਹੜੀਆਂ ਜੀਵ ਆਤਮਾ ਨੂੰ ਅਸਾੜ ਦਾ ਮਹੀਨਾ ਸੋਹਣਾ ਲੱਗਦਾ ਏ। ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਅੱਜ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ ਹੈ। ਇੱਕ ਵਾਰ ਸਾਰੇ ਮੇਰੇ ਭੈਣ ਭਰਾ ਆਪਣੇ ਵਿਛੜੇ ਹੋਣ ਦੇ ਅਹਿਸਾਸ ਵਿੱਚ ਆਣ ਕੇ ਜੋ ਮੇਰੇ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ ਬੇਨਤੀ ਕੀਤੀ ਹੈ 12ਵਾਂ ਮਾਝ ਮਹੱਲਾ 5ਵਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਦੇ ਉਹ ਪਾਵਨ ਬਚਨ ਤੁਸੀਂ ਤੇ ਮੈਂ ਸਾਰੇ ਇੱਕ ਵਾਰ ਰਲ ਕੇ ਗਾਈਏ। ਬਹੁਤਾ ਸਮਾਂ ਅੱਜ ਨਹੀਂ ਆਪ ਜੀ ਦੀ ਸੇਵਾ ਕਰ ਸਕਣੀ, ਸਤਿਗੁਰੂ ਕਿਰਪਾ ਕਰੇ ਕੱਲ ਤੋਂ ਪੂਰਾ ਸਮਾਂ ਜਿੰਨਾ ਬਖਸ਼ਿਸ਼ ਹੋਊਗਾ ਆਪ ਜੀ ਦੇ ਜੋੜੇ ਝਾੜਿਆ ਕਰੂੰਗਾ। ਇੱਕ ਵਾਰ ਰੰਗ ਵਿੱਚ

ਇੱਕ ਗੱਲ ਦਾ ਅਭਾਵ ਆਪਣੇ ਮਨ ਵਿੱਚ ਬਣਾਓ ਤੇ ਇਸ ਸਚਿਆਈ ਨੂੰ ਪੂਰਨ ਤੌਰ ਤੇ ਕਬੂਲ ਕਰੋ ਕਿ ਅਸੀਂ ਰੱਬ ਤੋਂ ਵਿਛੜੇ ਹਾਂ। ਆਪਣੇ ਅੰਦਰ ਝਾਤੀ ਮਾਰੋ। ਮਿਲਾਪ ਤੇ ਕਿਸੇ ਕਰਮਾਂ ਵਾਲੀ ਰੂਹ ਨੂੰ ਹੁੰਦਾ ਹੈ, ਆਪਾਂ ਸਾਰੇ ਵਿਛੜੇ ਹਾਂ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਪੁੱਛੀਏ, ਸਤਿਗੁਰੂ ਵਿਛੜਿਆਂ ਦੀ ਨਿਸ਼ਾਨੀ ਕੀ? ਅਸੀਂ ਤਾਂ ਐਸਾ ਜੀਵਨ ਦੇ ਵਿੱਚ ਜੀਉਣਾ ਸ਼ੁਰੂ ਕੀਤਾ ਹੈ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਵਿਛੜੇ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਵਿੱਚ ਇੱਕ ਬਚਨ ਆਇਆ ਹੈ, ਸਤਿਗੁਰ ਤੇ ਵਿਛੜੇ। ਬੋਲੋ ਸਤਿਗੁਰ ਤੇ, ਜਿਹੜੇ ਸਤਿਗੁਰੂ ਤੋਂ ਵਿਛੜੇ ਨੇ ਕੀ ਹਾਲਤ ਉਹਨਾਂ ਦੀ? ਸਾਹਿਬ ਕਹਿੰਦੇ ਤਿੰਨੀ ਦੁੱਖ ਪਾਇਆ, ਤਿੰਨੀ ਤੇ ਦੁਖੀ ਅਸੀਂ ਸਾਰੇ ਹੀ, ਜੇ ਨਹੀਂ ਤੇ ਦੱਸੋ। ਕੋਈ ਔਲਾਦ ਵੱਲੋਂ ਤੜਫ ਰਿਹਾ ਹੈ, ਕੋਈ ਗ੍ਰਿਸ਼ਤੀ ਜੀਵਨ ਤੋਂ ਤੜਫ ਰਿਹਾ ਹੈ, ਕੋਈ ਬਿਮਾਰੀਆਂ ਨਾਲ ਤੜਫ ਰਿਹਾ ਹੈ, ਕੋਈ ਕਾਰੋਬਾਰ, ਕੋਈ ਸਮਾਜ, ਕੋਈ ਚਮੜੀ ਦੇ ਤਨ ਤੋਂ, ਕੋਈ ਸਰੀਰ ਦੇ ਤਨ ਤੋਂ, ਹਰ ਬੰਦਾ ਵਿਲਕ ਰਿਹਾ ਹੈ। ਇਹ ਅਰਥਾ ਕਿਉਂ ਹੋਈ? ਮੇਰੇ ਸਾਹਿਬ ਜੀ ਕਹਿੰਦੇ ਨੇ ਦੁਖੀ ਕੇਵਲ ਉਹ ਹੋਏ ਜਿਹੜੇ ਸਤਿਗੁਰੂ ਤੋਂ ਵਿਛੜ ਗਏ। ਜਿਹੜੇ ਸਤਿਗੁਰੂ ਨਾਲ ਜੁੜੇ ਨੇ ਨਾ, ਉਹਨਾਂ ਨੂੰ ਤੇ ਦੁੱਖ ਕੋਈ ਲੱਗਦਾ ਹੀ ਨਹੀਂ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਦਲਿੱਦਰ ਨੱਸ ਜਾਂਦੇ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਜੁੜੇ ਨੇ। ਤੇ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਅਨੰਦਨ ਮਾਰੀਏ ਦੁੱਖ ਸਭਾਇਆ। ਮੇਰੇ ਸਤਿਗੁਰੂ ਕਹਿੰਦੇ ਨੇ ਰੋਜ਼ ਉਹਨਾਂ ਨੂੰ ਮਾਰ ਦੁੱਖਾਂ ਦੀ ਪੈਂਦੀ ਆ ਜਿਹੜੇ ਜੀਵ ਪ੍ਰਭੂ ਤੋਂ ਵਿਛੜੇ ਹੋਏ ਨੇ। ਆਪਾਂ ਵੀ ਵਿਛੜੇ ਹੋਏ ਦੀ ਹਾਲਤ ਵਿੱਚ ਗੁਰੂ ਨੂੰ ਇੱਕ ਵਾਰ ਫੇਰ ਤਰਲਾ ਪਾਈਏ,

ਇਹ ਤਰਲਾ ਪਾ ਲੋ ਅੱਜ ਦੇ ਦੀਵਾਨ ਵਿਚ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਬੜੇ ਜਨਮਾਂ ਤੋਂ ਵਿਛੜੀ ਆ, ਇਕ ਜਨਮ ਵਿਚ ਨਹੀਂ। ਇਕ ਗੱਲ ਇਕ ਪਹਿਲੂ ਦੇ ਉੱਤੇ ਹੋਰ ਖਿਆਲ ਕਰਨਾ ਹੈ ਕਿ ਗੁਰੂ ਨੇ ਵਿਛੋੜਿਆ ਕਿ ਮੈਂ ਵਿਛੜੀ ਆ। ਇਕ ਥਾਂ ਤੇ ਸਾਹਿਬ ਜੀ ਅੱਗੇ ਜਾ ਕੇ ਕਹਿੰਦੇ ਪਿਰ ਦੋਸ਼ ਨਹੀਂ, ਪਿਰ ਦੋਸ਼ ਨਹੀਂ, ਮੇਰੇ ਪਤੀ ਦੇ ਵਿਚ ਕੋਈ ਦੋਸ਼ ਨਹੀਂ। ਉਹ ਤੇ ਔਗਣ ਕਿਸੇ ਦੇ ਚਿਤਾਰਦਾ ਹੀ ਨਹੀਂ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਉਹ ਔਗਣ ਕੋ ਨਾ ਚਿਤਾਰੇ। ਉਹ ਤੇ ਕਿਸੇ ਦੇ ਔਗਣ ਹੀ ਨਹੀਂ ਚਿਤਾਰਦਾ, ਉਹਨੇ ਕਿਉਂ ਮੈਨੂੰ ਘਰੋਂ ਕੱਢਣਾ ਸੀ? ਫਿਰ ਕੀ ਹੋਇਆ? ਕਹਿੰਦੇ ਨੇ ਪਿਰ ਦੋਸ਼ ਨਾਹੀ ਸੁੱਖੇ ਦਾਤੇ, ਹਉ ਵਿਛੜੀ ਬੁਰਿਆਰੇ। ਮੈਂ ਬੁਰੇ ਕਰਮਾਂ ਵਾਲੀ ਨੇ ਇਹੋ ਜਿਹੇ ਕਰਮ ਕੀਤੇ, ਮੈਂ ਰੱਬ ਤੋਂ ਵਿਛੜਦੀ ਗਈ, ਵਿਛੜਦੀ ਗਈ, ਬਹੁਤ ਦੂਰ ਹੁੰਦੀ ਗਈ, ਬਹੁਤ ਦੂਰ ਹੁੰਦੀ ਗਈ, ਤੇ 84 ਲੱਖ ਦੇ ਚੱਕਰ ਵਿਚ ਪੈ ਗਈ। ਹੁਣ 84 ਲੱਖ

ਰਿਹਾ ਹੈ, ਬੜਾ ਗਰਮੀ ਭਰਿਆ ਹੁੰਦਾ ਹੈ। ਤੁਸੀਂ ਵੇਖੋ ਪੰਜਾਬ ਵਿਚ ਕੋਈ ਫੋਨ ਕਰਕੇ ਕਿੰਨੇ ਬੰਦੇ ਉੱਥੇ ਗਰਮੀ ਦੇ ਨਾਲ ਮਰ ਗਏ ਨੇ, ਇੱਥੇ ਵੀ ਕਿੰਨੀ ਤਪਸ਼ ਪੈ ਰਹੀ ਆ। ਮੇਰੇ ਸਾਹਿਬ ਕਹਿੰਦੇ ਅੱਜ ਜਿਹੜਾ ਮਹੀਨਾ ਚੜਿਆ ਨਾ, ਇਹ ਉਹਨਾਂ ਨੂੰ ਤਪਦਾ ਲੱਗਣਾ ਏ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਸਾਇਆ ਨਹੀਂ। ਅਸਾੜ ਤਪੰਦਾ ਤਿਸ ਲੱਗੇ, ਬੋਲੋ ਅਸਾੜ ਤਪੰਦਾ, ਇਹ ਉਹਨਾਂ ਨੂੰ ਤਪਦਾ ਲੱਗਣਾ ਵਾ ਹਰ ਨਾ ਹੋ ਨਾ ਜਿਨ੍ਹਾਂ ਪਾਸ, ਬੋਲੋ ਹਰ ਨਾ ਹੋ ਨਾ ਜਿਨ੍ਹਾਂ ਪਾਸ। ਨਾ ਹੋ ਇੱਥੇ ਵਾਚਕ ਨਾਮ ਦਾ ਨਹੀਂ, ਪਤੀ ਦਾ ਵਾਚਕ ਆ। ਜਦੋਂ ਤੁਸੀਂ ਸ਼ਬਦ ਇੱਕ ਪੜ੍ਹਦੇ ਹੋ ਸੋਹਣਾ

ਆਏ ਨਾਂ ਦਾ ਇੱਥੇ ਮਤਲਬ ਹੈ ਪਤੀ। ਮੇਰੇ ਸਾਹਿਬ ਜੀ ਬੇਨਤੀ ਕਰਦੇ ਨੇ ਕਿ ਜਿਨ੍ਹਾਂ ਦੇ ਕੋਲ ਉਸ ਪਤੀ ਪਰਮੇਸ਼ਵਰ ਦੀ ਛਾਇਆ ਨਹੀਂ, ਉਸ ਪਤੀ ਪਰਮੇਸ਼ਵਰ ਦਾ ਆਸਰਾ ਨਹੀਂ, ਉਸ ਮਾਲਕ ਦਾ ਨਾਮ ਨਹੀਂ, ਇਹ ਹਾਲ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ। ਆਖੋ ਸਤਨਾਮ ਸ੍ਰੀ। ਅਸਾੜ ਤਪੰਦਾ ਤਿਸ ਲੱਗੇ, ਸਿੱਧੇ ਸ਼ਬਦ ਨੇ ਪੰਜਾਬੀ ਬੋਲੀ ਆ, ਅਸਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ ਹੈ। ਹਰ ਨਾ ਹੋ ਨਾ ਜਿੰਨਾ ਪਾਸ, ਹਰੀ ਪਰਮੇਸ਼ਵਰ ਪਤੀ ਜਿਨ੍ਹਾਂ ਦੇ ਕੋਲ ਨਹੀਂ। ਤੇ ਮੇਰੇ ਸਾਹਿਬ ਜੀ ਅਗਲੇ ਬਚਨਾਂ ਵਿਚ ਕਹਿੰਦੇ ਨੇ ਉਹਨਾਂ ਨੂੰ ਵੀ ਹਾੜ ਦਾ ਮਹੀਨਾ ਤਪਦਾ ਲੱਗਣਾ ਹੈ। ਜਿਹੜੀਆਂ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿਚੋਂ ਜਿਹੜੀਆਂ ਟੁੱਟ ਗਈਆਂ ਤੇ ਜਿਹੜੀਆਂ ਬੰਦਿਆਂ ਦੀਆਂ ਬਣ ਗਈਆਂ, ਜਿਨ੍ਹਾਂ ਨੇ ਬੰਦਿਆਂ ਕੋਲੋਂ ਨਾਮ ਲੈ ਲੈ, ਜਿਹੜੀਆਂ ਬੰਦੇ ਦੇ ਆਸਰੇ ਵਿਚ ਚਲੇ ਗਈਆਂ, ਮਾਨਸ ਸੰਧੀ ਆਸ, ਜਿਨ੍ਹਾਂ ਨੇ ਮਾਨਸ ਦੀ ਆਸ ਕਰ ਲਈ। ਅਜੇ ਰੋਜ਼ ਸੁਖਮਨੀ ਵਿਚ ਪੜਦੇ ਹੋ ਮਨੁੱਖ ਕੀ ਟੇਕ ਬਿਰਸੀ ਸਭ ਜਾਨ, ਇਹ ਕਹਿ ਦਿੱਤਾ ਕਿ ਬੰਦੇ ਦੇ ਉੱਤੇ ਆਸ ਕਰਨ ਵਾਲਾ ਬੰਦਾ ਜਿਹੜਾ ਵਾ ਉਹਨੇ ਭੁੱਖੇ ਹੀ ਰਹਿਣਾ, ਮਗਰ ਫਿਰ ਵੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਰੋੜਾਂ ਇਹੋ ਜਿਹੀਆਂ ਸੰਸਾਰ ਵਿਚ ਇਸਤਰੀਆਂ ਨੇ ਜਿਹੜੀਆਂ ਪਤੀ ਪਰਮੇਸ਼ਵਰ ਨੂੰ ਛੱਡ ਕੇ ਬੰਦੇ ਦੇ ਕੋਲ ਚਲੇ ਗਈਆਂ, ਨਾਮ ਲੈ ਲਿਆ, ਉਹਨੂੰ ਗੁਰੂ ਧਾਰਨ ਕਰ ਲਿਆ, ਉਹਨੂੰ ਰੱਬ ਜਾਣ ਲਿਆ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਤਪਦਾ ਮਹੀਨਾ ਲੱਗਣਾ ਹੈ, ਜਿਹੜੀਆਂ ਜਗਤ ਦੇ ਜੀਵਨ ਦੇਣ ਵਾਲੇ ਪਰਮੇਸ਼ਵਰ ਨੂੰ ਛੱਡ ਕੇ ਮਾਨਸ ਸੰਧੀ ਆਸ, ਬੰਦੇ ਦੀ ਆਸ ਕਰਕੇ ਬਹਿ ਗਈਆਂ। ਤੇ ਮੇਰੇ ਸਤਿਗੁਰੂ ਅੱਗੇ ਬੜੇ ਸੁੰਦਰ ਬਚਨ ਕਰਦੇ, ਕਹਿੰਦੇ ਦੁਇਏ ਭਾਏ ਵਗੁੱਚੀਏ, ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪਾਉਣ ਵਾਲੇ ਨੂੰ ਸਦਾ ਪਛਤਾਉਣਾ ਪੈਂਦਾ ਹੈ, ਤੇ ਕੱਲਾ ਪਛਤਾਉਣਾ ਹੀ ਨਹੀਂ ਪੈਂਦਾ, ਗਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲ ਵਿਚ ਜਮਾਂ ਦੀ ਫਾਸੀ ਪੈਣੀ ਆ, ਜਿਹੜੀਆਂ ਅਕਾਲ ਪੁਰਖ ਦੇ ਦਰ ਤੋਂ ਭਟਕ ਗਈਆਂ। ਸੁਹਾਗਣ ਦਾ ਤੇ ਦੁਹਾਗਣ ਦਾ ਜਦੋਂ ਤੁਸੀਂ ਕਦੀ ਪ੍ਰਕਰਮ ਪੜਦੇ ਹੋ ਗੁਰਬਾਣੀ ਦੇ ਵਿਚ, ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਦੁਹਾਗਣ ਕਿਹਨੂੰ ਕਹਿੰਦੇ ਨੇ, ਆਖੋ ਸਤਨਾਮ ਸ੍ਰੀ। ਸੁਹਾਗਣ ਤੇ ਉਹ ਹੁੰਦੀ ਆ ਜਿਹੜੀ ਇੱਕ ਦੀ ਹੋਵੇ, ਸੁਹਾਗਣ ਉਹ ਹੁੰਦੀ ਆ ਜਿਹਦਾ ਪਤੀ ਪਰਮੇਸ਼ਵਰ ਜਿਉਂਦਾ ਹੋਵੇ, ਤੇ ਜਿਹੜੀ ਆਪਣੇ ਪਤੀ ਦੀ ਹੋ ਕੇ ਮਰ ਜਾਵੇ ਉਹਦੇ ਚਰਨਾਂ ਚ ਸਮਾ ਜਾਏ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹੜੀ ਇੱਕ ਦਾ ਘਰ ਛੱਡ ਕੇ ਘਰ ਘਰ ਤੁਰੀ ਫਿਰੇ ਉਹਨੂੰ ਕਹਿੰਦੇ ਨੇ ਦੁਹਾਗਣ। ਕੀ ਕਹਿੰਦੇ ਜੀ, ਗੱਜ ਕੇ ਦੱਸੋ, ਬਾਣੀ ਦਾ ਸ਼ਬਦ ਆ ਦੁਹਾਗਣ ਕਹਿੰਦੇ ਉਹਨੂੰ, ਉਹ ਘਰ ਘਰ ਹੰਡੇ, ਉਹ ਘਰ ਘਰ ਹੰਡੇ, ਕਦੀ ਰਾਧਾ ਸਵਾਮੀਆਂ ਕੋਲ, ਕਦੀ ਨਿਰੰਕਾਰੀਆਂ ਕੋਲ, ਕਦੀ ਸੱਚੇ ਸੌਦੇ ਵਾਲਿਆਂ ਕੋਲ, ਕਦੀ ਅਸ਼ੂਤੋਸ਼ ਵਾਲਿਆਂ ਕੋਲ, ਗੁਰਮੁਖ ਪਿਆਰੇ ਉਹ ਘਰ ਘਰ ਤੁਰੀ ਫਿਰਦੀ, ਉਹ ਘਰ ਘਰ ਹੰਡੇ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਫਿਰ ਮੇਰੇ ਮਾਲਕ ਨੂੰ ਸਾਹਿਬ ਨੂੰ ਪੁੱਛਿਆ, ਮਹਾਰਾਜ ਜਰਾ ਹੋਰ ਖੋਲ ਕੇ ਦੱਸੋ ਕਿ ਦੁਹਾਗਣ ਦੀ ਕੀ ਨਿਸ਼ਾਨੀ ਆ। ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਦੁਹਾਗਣ ਕਿਹਨੂੰ ਕਹਿੰਦੇ ਨੇ, ਉਹਦੀ ਕੀ ਨਿਸ਼ਾਨੀ ਆ। ਕਹਿੰਦੇ ਖਸਮੋ ਕੁੱਥੀਆਂ ਫਿਰੇ ਨਿਮਾਣੀਆਂ, ਆਪਣੇ ਪਤੀ ਦਾ ਘਰ ਛੱਡ ਕੇ ਕਦੀ ਕਿਸੇ ਦੇ ਬੂਹੇ ਅੱਗੇ ਜਾ ਪੈਂਦੀਆਂ ਨੇ, ਮੈਨੂੰ ਨਾਮ ਦਿਓ, ਮੈਨੂੰ ਲਾਈਟਾਂ ਵਿਖਾਓ, ਮੈਨੂੰ ਨਾਮ ਦੀ ਦਾਤ ਕਰੋ, ਮੈਨੂੰ ਆਪਣਾ ਬਣਾ ਲਓ, ਜਿਹੜੀਆਂ ਇਤਨਾ ਤੁਰੀਆਂ ਫਿਰਦੀਆਂ ਉਹ ਨੇ ਦੁਹਾਗਣਾ ਜੀਵ ਆਤਮਾਵਾਂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਦੂਸਰੇ ਘਰ ਚਲੇ ਗਈਆਂ ਉਹਨਾਂ ਨੂੰ ਜਿੱਥੇ ਵਗੁੱਚਣਾ ਪੈਣਾ, ਪਛਤਾਉਣਾ ਪੈਣਾ ਏ, ਅੰਤ ਕਾਲ ਤੇ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੈ ਰਵਦਾਸ। ਮਹਾਂਪੁਰਸ਼ਾਂ ਨੂੰ ਮੈਂ ਪੁੱਛਿਆ, ਮਹਾਰਾਜ ਗੁਰਦੁਆਰੇ ਬੰਦਾ ਕੋਈ ਨੀ ਆਉਂਦਾ, ਰਾਧਾ ਸਵਾਮੀਆਂ ਦਾ ਲਾਗੇ ਡੇਰਾ ਵਾ, ਐਤਵਾਰ ਸਵੇਰ ਤੋਂ ਲੈ ਕੇ ਸਿੱਖ ਸਰਦਾਰ ਮੋਨੇ ਘੋਨੇ ਜਿੰਨੇ ਨੇ ਇਹ ਸਾਰੇ ਇੱਥੇ ਲੈਣਾ ਵਿਚ ਲੱਗੇ ਹੁੰਦੇ ਨੇ, ਤੇ ਇੰਨੇ ਲੋਕੀ ਕਹਿੰਦੇ ਪਰਮਜੀਤ ਸਿੰਘ ਆ ਇਹ ਨਰਕਾਂ ਦੀਆਂ ਲੈਣਾ ਲੱਗੀਆਂ, ਨਰਕਾਂ ਦੀਆਂ। ਤੇ ਮੈਂ ਕਿਹਾ ਮਹਾਰਾਜ ਇਹ ਤੇ ਬੜਾ ਗੁੱਸਾ ਕਰਦੇ ਨੇ, ਜੇ ਨਰਕ ਦੀ ਗੱਲ ਕਰੀਏ ਇਹਨਾਂ ਨਾਲ, ਇਹ ਤੇ ਕਹਿੰਦੇ ਸਿੱਧੇ ਰੱਬ ਦਾ ਕੰਟੈਕਟ ਸਾਡਾ ਬਾਬਾ

ਹੁੰਦਾ ਕਹਿੰਦਾ ਬਾਣੀ ਪੜ ਲਾ ਹਰਸੋ ਹੀਰਾ ਛੱਡ ਕੇ ਬੋਲੋ ਹਰਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਹੀਰਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਇਹ ਸ਼ਬਦ ਛੱਡ ਕੇ ਕਰੇ ਆਨ ਕੀ ਆਸ ਹੋਰ ਨਾ ਦੀ ਆਸ ਵਿੱਚ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਅਗਲੀ ਤੁਕ ਪਰਮਜੀਤ ਸਿੰਘ ਪੜ ਲਾ ਤੇ ਨਰ ਦੋਜਕ ਜਾਏਗੇ ਉਹਨਾਂ ਨੇ ਨਰਕਾ ਦੋਜਕ ਮਣੇ ਨਰਕ ਤੇ ਨਰ ਦੋਜਕ ਜਾਏਗੇ ਸਤ ਭਾਕੇ ਰਵਿਦਾਸ ਤੇ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ ਭੋਲਿਓ ਅਸਾੜ ਦਾ ਮਹੀਨਾ ਤੇ ਗਰਮ ਲੱਗਣਾ ਹੀ ਲੱਗਣਾ ਵਾ ਜਿਹੜੀਆਂ ਆਪਣੇ ਪਤੀ ਪਰਮੇਸ਼ਵਰ ਦਾ ਘਰ ਛੱਡ ਕੇ ਹੋਰ ਨਾ ਥਰਾਂ ਤੇ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਜਿੱਥੇ ਪਛਤਾਉਣਾ ਪੈਣਾ ਹੈ ਉੱਥੇ ਉਹਨਾਂ ਦੇ ਗਲ ਦੇ ਵਿੱਚ ਫਾਸੀ ਪੈਣੀ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੇ ਸੋ ਲੁਣੇ ਮਾਥੇ ਜੋ ਲਿਖਿਆਸ ਇਹਨਾਂ ਨੂੰ ਹੁਣ ਸਜ਼ਾ ਕਿਸੇ ਨੇ ਨਹੀਂ ਦਿੱਤੀ ਜਿਹੜੇ ਇਹਨਾਂ ਨੇ ਕਰਮ ਕੀਤੇ ਨੇ ਉਹਦੇ ਮੁਤਾਬਕ ਇਹਨਾਂ ਦੇ ਗਲ ਵਿੱਚ ਫਾਸੀ ਪਈ ਆ ਤੇ ਸਾਰਾ ਜੀਵਨ ਇਹਨਾਂ ਨੇ ਭਟਕਦੀਆਂ ਨੇ ਚਲੀ ਜਾਣਾ ਕਦੀ 10 ਦਿਨ ਕਿਸੇ ਬਾਬੇ ਦੀਆਂ ਕਦੀ ਕਿਸੇ ਬਾਬੇ ਦੀਆਂ ਤੇ ਮੇਰੇ ਸਾਹਿਬ ਕਹਿੰਦੇ ਰਹਿਣ ਵਿਹਾਣੀ ਫਿਰ ਪਛਤਾਣੀ ਸਾਰੀ ਜੀਵਨ ਦੀ ਰਾਤ ਵਿਆਹ ਜਾਣੀ ਆ ਤੇ ਪਛਤਾਵੇ ਤੋਂ ਬਿਨਾਂ ਕਿਸੇ ਹੱਥ ਨਹੀਂ ਰਹਿਣਾ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਇਥੋਂ ਨਿਰਾਸ਼ ਹੋ ਕੇ ਇੱਕ ਦਿਨ ਉਹਨਾਂ ਧਾਵਾਂ ਮਾਰਦੀਆਂ ਰੋ ਕੇ ਪਰਮੇਸ਼ਵਰ ਦੇ ਘਰ ਨੂੰ ਮੁੜ ਜਾਣਾ ਹੈ ਜਿਹੜੀਆਂ ਮਾਲਕ ਦਾ ਘਰ ਛੱਡਦੀਆਂ ਤੇ ਹੁਣ ਦੂਸਰਾ ਪੱਖ ਮੇਰੇ ਸਾਹਿਬ ਨੇ ਦੱਸਿਆ ਆਖੋ ਸਤਨਾਮ ਸ੍ਰੀ ਜਿਨ ਕੋ ਸਾਧੂ ਭੇਟੀਏ ਜਿਨ ਕੋ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਵਰਗਾ ਸਾਧੂ ਮਿਲ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਸਾਧੂ ਮਿਲ ਜਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਧੂ ਮਿਲ ਜਾਏ ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਉਹਨਾਂ ਦੀ ਬੰਦ ਖਲਾਸੀ ਦਰਗਾਹ ਦੇ ਵਿੱਚ ਹੋਜੂਗੀ ਜਿਹੜੀਆਂ ਸਾਧ ਸੰਗਤ ਵਿੱਚ ਆਉਣਗੀਆਂ ਤੇ ਜਪਣਗੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਜੁੜ ਕੇ ਆਖੋ ਜੁੜ ਕੇ ਜਰਾ

0: ਸਾਹਿਬ ਕਹਿੰਦੇ ਬੰਦ ਖਲਾਸੀ ਹੋ ਜੂਗੀ ਉਸ ਮਾਲਕ ਦੇ ਘਰ ਵਿਚ ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਸਾਹਿਬ ਮੇਰੇ ਤੇ ਕਿਰਪਾ ਕਰ ਮੈਂ ਐਵੇਂ ਹੋਰਨਾਂ ਘਰਾਂ ਦੇ ਵਿਚ ਦਰਸ਼ਨ ਕਰਦੀ ਫਿਰਦੀ ਸਾਂ ਮੇਰੇ ਤੇ ਐਸੀ ਕਿਰਪਾ ਕਰ ਮੈਂ ਹੋਰਨਾਂ ਦੇ ਦਰਸ਼ਨ ਛੱਡ ਦਵਾਂ ਤੇ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਸਾਹਿਬਾ ਮੈਨੂੰ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਲੱਗੇ ਮੈਂ ਤੇਰੇ ਦਰਸ਼ਨਾਂ ਦੀ ਦੀਵਾਨੀ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਪਾਗਲ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਬਬਰੀ ਹੋ ਜਾ ਮੈਂ ਘਰ ਘਰ ਗਲੀ ਬਲੀ ਵਿਚ ਤੈਨੂੰ ਲੱਭਦੀ ਫਿਰਾਂ ਮੈਂ ਆਵਾਜ਼ਾਂ ਮਾਰਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਜਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੁਜੰਤੀਆ ਮੈਂ ਲੱਭਦੀ ਫਿਰਾਂ ਤੈਨੂੰ ਮੇਰੇ ਮਾਲਕ ਤੇਰੇ ਦਰਸ਼ਨ ਹੋਏ ਪਿਆਸ ਤੇ ਹੁਣ ਜਦੋਂ ਇਸ ਘਰ ਉਤੇ ਆ ਗਈ ਸਾਰੇ ਘਰ ਛੱਡ ਕੇ ਇਸ ਘਰ ਉਤੇ ਆਣ ਕੇ ਹੁਣ ਬੇਨਤੀ ਕਰਦੀ ਹੈ ਪਤਾ ਲੱਗ ਗਿਆ ਮੇਰੇ ਮਾਲਕ ਤੇਰੇ ਤੋਂ ਟੁੱਟਿਆ ਹਾੜ ਦਾ ਮਹੀਨਾ ਗਰਮ ਲੱਗਦਾ ਹੈ ਤੇਰੇ ਤੋਂ ਟੁੱਟਿਆ ਗਲਾਂ ਚ ਵਿੱਚ ਜਵਾਂ ਦੀਆਂ ਫਾਸੀਆਂ ਪੈਂਦੀਆਂ ਨੇ ਤੇਰੇ ਤੋਂ ਟੁੱਟਿਆ ਬਹੁਤ ਸਜਾਵਾਂ ਮਿਲਦੀਆਂ ਨੇ ਤੇ ਹੁਣ ਫਿਰ ਆਣ ਕੇ ਕੰਨ ਫੜ ਕੇ ਕਹਿੰਦੀ ਆ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਆਖੋ ਪ੍ਰਭ ਤੁਝ ਬਿਨ ਹੇ ਮੇਰੇ ਮਾਲਕ ਮੈਂ ਹੁਣ ਵੇਖ ਲਿਆ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾ ਹੁਣ ਮੈਂ ਫਿਰ ਕੇ ਵੇਖ ਲਿਆ ਮੈਂ ਚਾਰ ਚਵੇਰੇ ਘੁੰਮ ਕੇ ਵੇਖ ਲਿਆ ਕਿ ਤੁਧ ਜੇਵਟ ਅਵਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ ਮੇਰੇ ਸਤਿਗੁਰੂ ਜੀ ਤੇਰੇ ਵਰਗਾ ਹੋਰ ਕੋਈ ਨਹੀਂ ਹੁਣ ਆਣ ਕੇ ਕਹਿੰਦੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮੇਰੀ ਅਰਦਾਸ ਹੈ ਮੇਰੇ ਸਾਹਿਬਾ ਮੈਨੂੰ ਬਖਸ਼ ਲਾ ਤੇ ਉਹਨੇ ਆਖਿਆ ਚੰਗਾ ਜੇ ਭੁੱਲ ਬਖਸ਼ਾ ਕੇ ਆ ਗਈ ਏ ਤੇ ਆ ਜਿੱਥੇ ਮੈਂ ਕਿਹਾ ਸੀ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਏ ਆ ਮੈਂ ਤੈਨੂੰ ਦੱਸਾਂ ਸੰਸਾਰ ਵਿਚ ਕੁਝ ਉਹ ਵੀ ਨੇ ਜਿਨ੍ਹਾਂ ਨੂੰ ਹਾੜ ਦਾ ਮਹੀਨਾ ਬੜਾ ਸੁਖਦਾਈ ਲੰਘਦਾ ਏ ਆਖਿਆ ਮਹਾਰਾਜ ਉਹ ਕੌਣ ਨੇ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਆਖਿਆ ਸੀ ਤਪੰਦਾ ਹੁਣ ਆਖਿਆ ਸੁਹੰਦਾ ਬੋਲੋ ਮੇਰੇ ਨਾਲ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਬੋਲਿਆ ਸੀ ਅਸਾੜ ਤਪੰਦਾ ਤਿਸ ਲੱਗੇ ਜਿਹਦੇ ਕੋਲ ਪਤੀ ਨਹੀਂ ਮਗਰ ਹੁਣ ਜੇ ਆ ਗਈ ਆ ਤੇ ਗੁਰੂ ਉਪਦੇਸ਼ ਦੇ ਰਿਹਾ ਹੈ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਵਿਚ ਹਰੀ ਦੇ ਚਰਨਾਂ ਦਾ ਨਿਵਾਸ ਆ ਇਹ ਤਪ ਦਾ ਸੜਦਾ ਮਹੀਨਾ ਵੀ ਉਹਨਾਂ ਲਈ ਬੜਾ ਆਨੰਦਮਈ ਆ ਉਹਨਾਂ ਦੇ ਜੀਵਨ ਵਿਚ ਆਨੰਦ ਵਰਦਾ ਹੈ ਉਹਨਾਂ ਨੂੰ ਤਪਸ਼ ਨਹੀਂ ਲੱਗਦੀ ਜਿਹੜੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਮੇਰੀ ਸਾਹਿਬ ਦੇ ਚਰਨਾਂ ਚ ਅੱਜ ਬੇਨਤੀ ਆ ਕਿ ਆਉਣ ਵਾਲਾ ਜਿਹੜਾ ਮਹੀਨਾ ਅੱਜ ਇਹ ਆਰੰਭ ਹੋਇਆ ਹੈ 15 ਕੁ ਦਿਨ ਤੇ ਆਪਾਂ ਵੀ ਇਕੱਠਿਆਂ ਨੇ ਗੁਜ਼ਾਰਨੇ ਨੇ ਹੁਣ ਸਤਿਗੁਰੂ ਦੀ ਕਿਰਪਾ ਦਾ ਸਦਕਾ ਰੋਜ਼ ਸਤਸੰਗਤ ਹੋਵੇ ਤੇ ਜਿਹੜੀ ਸਭ ਤੋਂ ਵੱਡੀ ਅਰਦਾਸ ਹੈ ਉਹ ਇਹ ਆ ਕਿ ਤੁਹਾਡੇ ਸਾਰਿਆਂ ਦੇ ਘਰ ਵਿਚ ਤੁਹਾਡੀ ਔਲਾਦ ਵਿਚ ਸਿੱਖੀ ਦਾ ਬੂਟਾ ਵਧੇ ਤੇ ਫੁੱਲੇ ਸਿੱਖੀ ਪ੍ਰਫੁੱਲਤ ਹੋਵੇ ਤੁਹਾਡੇ ਘਰ ਵਿਚ ਰੋਟੀ ਤੁਹਾਡੇ ਕੋਲ ਹੈਗੀ ਗੱਡੀਆਂ ਤੁਹਾਡੇ ਕੋਲ ਹੈਗੀਆਂ ਕਾਰੋਬਾਰ ਤੁਹਾਡੇ ਕੋਲ ਹੈਗੇ ਸਭ ਕੁਝ ਤੁਹਾਡੇ ਕੋਲ ਹੈਗਾ ਹੈ ਮਗਰ ਅਰਦਾਸ ਕਰੋ ਗੁਰੂ ਚਰਨਾਂ ਵਿਚ ਕਿ ਸਾਡੇ ਘਰਾਂ ਦੇ ਵਿਚ ਸਾਡੇ ਬੱਚਿਆਂ ਦੇ ਮਨਾਂ ਵਿਚ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਵੇ ਸਾਡੇ ਬੱਚੇ ਕੇਸਾ ਧਾਰੀ ਹੋਣ ਸਾਡੇ ਬੱਚੇ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਉਣ ਸਾਡੇ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਨ ਗੁਰੂ ਚਰਨਾਂ ਨਾਲ ਜੁੜਨ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲਿਓ ਹਿਰਦੇ ਵਿਚ ਵਸਾਇਓ ਫਿਰ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋਣਗੇ ਕੱਲ ਤੋਂ ਅੱਜ ਸਾਰਾ ਦਿਨ ਦੀ ਥਕਾਵਟ ਆ ਬਹੁਤ ਜਗ੍ਹਾ ਤੇ ਦੀਵਾਨ ਬਹੁਤ ਜਗ੍ਹਾ ਤੇ ਘਰਾਂ ਦੇ ਵਿਚ ਗੁਰਸਿੱਖਾਂ ਪਿਆਰਿਆਂ ਦੇ ਬਚਨ ਮੁਲਾਸ ਹੋਏ ਨੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ ਹਾਜ਼ਰੀ ਲੱਗ ਗਈ ਆ ਜਿਹੜੇ ਗੁਰਮੁਖ ਪਿਆਰੇ ਮੇਰੇ ਨਾਲ ਆਏ ਉਹਨਾਂ ਵੀ ਵਾਪਸ ਜਾਣਾ ਹੈ ਸਤਿਗੁਰੂ ਕਿਰਪਾ ਕਰੇ ਕੱਲ ਤੋਂ ਸਮਾਂ ਜਿਹੜਾ ਗੁਰਮੁਖ ਪਿਆਰੇ ਭਾਈ ਜਰਨੈਲ ਸਿੰਘ ਹੁਣੀ ਦੱਸਣਗੇ ਉਸ ਮੁਤਾਬਕ ਗੁਰਮੁਖੋ ਆਪ ਆਉਣਾ ਤੇ ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ ਦੂਰ ਦੂਰ ਤੱਕ ਆਪਣੇ ਭੈਣਾਂ ਭਰਾਵਾਂ ਮਿੱਤਰਾਂ ਸੱਜਣਾਂ ਨੂੰ ਟੈਲੀਫੋਨ ਕਰਨਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਕਥਾ ਲੜੀਵਾਰ ਆਰੰਭ ਕੱਲ ਤੋਂ ਹੋਊਗੀ ਜਿਹੜੀ ਰੋਜ਼ ਆਪ ਜੀ ਸਰਵਣ ਕਰਿਆ ਕਰੋਗੇ ਸਤਿਗੁਰੂ ਕਿਰਪਾ ਕਰੇ ਤੁਹਾਡੋਂ ਤੇ ਮੈਨੂੰ ਜੁੜਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆ

0: ਫਿਰ ਇੱਕ ਵਾਰ ਕਰੋ ਕਿਰਪਾ ਆਦ ਸੱਚ ਜੁਗਾਦ
1: ਸੱਚ
0: ਹੈ ਭੀ ਸੱਚ ਨਾਨਕ
1: ਸੱਚ
0: ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੁਰਤ ਨੂੰ ਜੋੜ ਕੇ ਨਾ, ਸੁਰਤ ਨੂੰ ਜੋੜ ਕੇ, ਸੁਰਤ ਨੂੰ ਆਪ ਜੀ ਨੂੰ ਬੇਨਤੀ ਇੱਕ ਮਿੰਟ ਲਈ ਰੁਕੋ, ਸੁਰਤ ਨੂੰ ਜੋੜ ਕੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹਦੇ ਮੂੰਹ ਚੋਂ ਨਿਕਲ ਗਿਆ ਨਾ ਵਾਹਿਗੁਰੂ, ਬਹੁਤੀ ਵਾਰ ਨਹੀਂ ਇੱਕ ਵਾਰ, ਜਿਨ ਤੁਮੇ ਸੰਭਾਰਾ, ਪੜ੍ਹਦੇ ਹੀ ਹੋ, ਇੱਕ ਵਾਰ ਜਿਨ ਤੁਮੇ ਸੰਭਾਰਾ ਯਾਦ ਕੀਤਾ। ਮਹਾਰਾਜ ਮਿਲਿਆ ਕਿ ਕਹਿੰਦੇ ਕਾਲ ਫਾਂਸ ਤੇ ਤਾਹੇ ਉਭਾਰਾ, ਜਿਨੇ ਇੱਕ ਵਾਰ ਮੇਰੇ ਮਾਲਕ ਜੁੜ ਕੇ ਤੇਰਾ ਨਾਮ ਜਪਿਆ ਉਹਨੂੰ ਤੂੰ ਕਾਲ ਦੀ ਫਾਸੀ ਤੋਂ ਬਚਾ ਲਿਆ। ਕਾਲ ਫਾਸ ਤੇ ਤਾਏ ਉਭਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਇਹ ਜਿਹੜਾ ਨਾਮ ਆਪ ਜੀ ਨੂੰ ਮੈਂ ਕਹਿ ਰਿਹਾ, ਜੁੜ ਕੇ ਜਪੋ, ਜੁੜ ਕੇ ਜਪੋ, ਜੁੜ ਕੇ ਕਿਤੇ ਸੁਰਤ ਟਿਕਾਓ। ਨਰਮਣ ਆਦਮੀ, ਕਹਿੰਦੇ ਜਿਸ ਆਦਮੀ ਨੇ, ਜਿਸ ਜੀਵ ਆਤਮਾ ਨੇ ਤੇਰਾ ਨਾਮ ਬਾਪੂ ਆਖਿਆ, ਤੇਰਾ ਨਾਮ ਜਪਿਆ, ਜਿਨ ਨਰ ਨਾਮ ਤੁਹਾਰੋ ਕਹਾ, ਉਹ ਦਰਦ ਦੁਸ਼ਟ ਦੋਖ ਤੇ ਰਹਾ। ਦਰਦ ਮਣੇ ਹੁੰਦੇ ਗਰੀਬੀ, ਦੁਸ਼ਟ ਜਿਹੜੇ ਪੰਜ ਕਾਮ ਕਰੋ ਲੋ ਮੋਹੰਕਾਰ ਅੰਦਰ ਵਸੇ ਪਏ ਨੇ, ਦੁੱਖ ਜਿਹੜੀਆਂ ਬਿਮਾਰੀਆਂ, ਇਹ ਤਿੰਨਾਂ ਚੀਜ਼ਾਂ ਤੋਂ ਉਹ ਸੁਤੇ ਸਿੱਧ ਮੇਰੇ ਸਤਿਗੁਰੂ ਬਚ ਗਿਆ ਜਿਹਨੇ ਤੇਰਾ ਨਾਮ ਜਪ ਲਿਆ। ਇਸ ਕਰਕੇ ਜਪੋ ਵਾਹਿ

ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੁਬਾਰਕ ਵਚਨ ਆਪਣੇ ਅੰਦਰ ਉਤਰ ਜਾਣ ਦਿਓ। ਗੁਰਸਿੱਖੋ ਪਿਆਰਿਓ, ਜਿੰਨੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਬੈਠੇ ਹੋ, ਹਰ ਪ੍ਰਾਣੀ ਇਹ ਸਮਝੇ ਕਿ ਮੇਰੇ ਮਨ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮਨਾ, ਹਰ ਆਪਾਂ ਜਿੰਨੇ ਬੈਠੇ ਆ ਆਪੋ ਆਪਣੇ ਅੰਦਰ ਆਵਾਜ਼ ਮਾਰੀਏ ਕਿ ਮੇਰੇ ਮਨਾ ਪਰਮੇਸ਼ਵਰ ਦਾ ਨਾਮ ਜਪ, ਗੁਰਮੁਖ ਨਾਮ ਜਪੋ ਮਨ ਮੇਰੇ। ਹੇ ਮੇਰੇ ਮਨਾ, ਗੁਰੂ ਵੱਲ ਨੂੰ ਮੁੱਖ ਕਰ, ਗੁਰੂ ਦੀ ਮੱਤ ਉੱਤੇ ਚੱਲ ਤੇ ਨਾਮ ਜਪਿਆ ਕਰ, ਤੇ ਫਿਰ ਮਿਲੂਗਾ ਕਿ ਨਾਨਕ ਪਾਵੋ ਸੁਖ ਕਨੇਰੇ। ਇੱਕ ਸੁਖ ਨਹੀਂ, ਦੋ ਸੁਖ ਨਹੀਂ, ਬੇਅੰਤ ਸੁਖ ਮਿਲਣਗੇ ਜਦੋਂ ਮੇਰੀ ਜੀਵ ਆਤਮਾ ਤੂੰ ਪਰਮੇਸ਼ਵਰ ਦਾ ਨਾਮ ਜਪੇਗੀ, ਆਪਣੇ ਮੂਲ ਦੇ ਨਾਲ ਜੁੜ ਜਾਏਗੀ। ਕਈ ਵਾਰ ਤੁਸੀਂ ਆਉਂਦੇ ਹੋ, ਦੇਖਦੇ ਹੋ ਸਤਿਗੁਰੂ ਦਰਬਾਰ ਦੇ ਵਿਚ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਹੈ, ਜਿਹੜਾ ਕੱਲ ਤੋਂ ਟੁੱਟਾ ਹੁੰਦਾ ਹੈ, ਕਮਲਾ ਗਿਆ ਹੁੰਦਾ ਹੈ। ਅੱਜ ਕਦੀ ਸੋਚੋ ਕਿ ਫੁੱਲ ਤੇ ਖਿੜਿਆ ਸੀ, ਕੱਲ ਅੱਜ ਕਿਉਂ ਕਮਲਾ ਗਿਆ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਅੰਦਰ ਜਾਤੀ ਮਾਰੋ। ਜਿਹੜਾ ਫੁੱਲ ਕੱਲ ਕੱਲ ਕੱਲ ਕਰਦਾ ਸੀ, ਅੱਜ ਕਿਉਂ ਕਮਲਾ ਗਿਆ? ਜਵਾਬ ਸੁਰਤ ਵਿੱਚੋਂ ਆਊਗਾ ਕਿ ਜਿਸ ਟਾਹਣੀ ਦੇ ਨਾਲ ਲੱਗ ਕੇ ਖਿੜਿਆ ਸੀ ਨਾ, ਉਸ ਟਾਹਣੀ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆ ਗੁਰਮੁਖ ਪਿਆਰੇ, ਉਹ ਖੇਡ ਤਾਂ ਹੀ ਸਕਦੇ ਹਾਂ ਜੇ ਅਸੀਂ ਆਪਣੇ ਮੂਲ ਨਾਲ ਜੁੜੇ ਹੋਈਏ। ਜੇ ਪਰਮੇਸ਼ਵਰ ਤੋਂ ਆਪਾਂ ਟੁੱਟ ਗਏ ਤੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੀ ਸ੍ਰਿਸ਼ਟੀ ਦੇ ਰੋਗ ਉਸ ਜੀਵ ਆਤਮਾ ਦੇ ਘਰ ਵਿਚ ਡੇਰਾ ਲਾ ਲੈਂਦੇ ਨੇ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ, ਛੋਟੀ ਮੋਟੀ ਗੱਲ ਨਹੀਂ ਕਿ ਕੋਈ ਅਮੀਰ ਬਣ ਜਾਏ, ਇੱਕ ਇਲਾਕੇ ਦਾ ਕੋਈ ਰਾਠ ਬਣ ਜਾਏ, ਇੱਕ ਇਲਾਕੇ ਦਾ ਕੋਈ ਸਰਦਾਰ ਬਣ ਜਾਏ। ਸਾਹਿਬ ਜੀ ਤੇ ਕਹਿੰਦੇ ਸਾਰੀ ਸ੍ਰਿਸ਼ਟੀ ਜਿੰਨੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਕੋਈ ਬਾਦਸ਼ਾਹ ਬਣ ਜਾਵੇ, ਤੇ ਮੇਰੇ ਸਾਹਿਬ ਕਹਿੰਦੇ ਉਹ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸੁਖੀ ਕਿਸ ਤਰ੍ਹਾਂ ਹੋਊਗਾ ਜੀ? ਹਰ ਕੋ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੇ, ਹਰ ਕੋ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬਜਾਵੇ, ਹਰ ਕੋ ਨਾਮ ਜਪਤ ਅਗਾਵੇ। ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ। ਜਿੱਥੇ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਸ ਪਰਮੇਸ਼ਵਰ ਦੇ ਨਾਮ ਨੇ ਇਹਦੀ ਸਹਾਇਤਾ ਕਰਨੀ ਆ। ਇਸ ਕਰਕੇ ਆਪਣੇ ਮਨ ਨੂੰ ਆਵਾਜ਼ ਦਿਓ, ਸੁੱਤੇ ਪੈ ਨੂੰ ਨਾਮ

ਆਓ ਸਤਿਗੁਰੂ ਦੇ ਹੁਣ ਚਰਨਾਂ ਨਾਲ ਜੁੜੀਏ। ਜਿਨ੍ਹਾਂ ਗੁਰਸਿੱਖ ਮਾਈ ਭਾਈ ਆਇਓ, ਕੱਲ ਆਪ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਰੰਭਤਾ ਵਿਚ ਸਰਵਣ ਕਰ ਲਈ। ਗੁਰਮੁਖ ਪਿਆਰੇ ਜਿਹੜੇ ਰਿਕਾਰਡਿੰਗ ਕਰ ਰਹੇ ਨੇ, ਇਸ ਕਰਕੇ ਇਕ ਵਾਰ ਸੂਖਸ਼ਮ ਤੌਰ ਤੇ ਪਹਿਲੇ ਸਲੋਕ ਨੂੰ ਅੱਜ ਫੇਰ ਵਿਚਾਰਾਂਗੇ। ਇਕ ਵਾਰ ਜਿੰਨੇ ਗੁਰਮੁਖ ਪਿਆਰੇ ਰੀੜ੍ਹ ਦੀ ਹੱਡੀ ਸਿੱਧੀ ਕਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਨੱਕ ਦੀ ਕਰੂੰਬਲੀ ਤੇ ਸੁੱਧ ਟਕਾਇਓ, ਤੇ ਇਕ ਵਾਰ ਪਿਆਰ ਵਿਚ ਆਣ ਕੇ ਕੁਝ ਸਮਾਂ ਸਤਿਗੁਰੂ ਦਾ ਸਿਮਰਨ ਕਰ ਲਓ।

ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਵਿਚ ਇਕ ਬੜੀ ਪਿਆਰੀ ਤੇ ਨਿਆਰੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਕੀਤੀ। ਪਿਆਰ ਵਿਚ ਆਖੋ ਇਕ ਨਾਨਕ ਕੀ ਅਰਦਾਸ, ਬੋਲੋ ਇਕ।

0: ਸੀ।
1: ਕੀ ਅਰਦਾਸ ਹੈ ਜੀ? ਮੈਂ ਦੀਜੇ ਨਾਮ ਨਿਵਾਸ, ਬੋਲੋ ਮੈਂ ਦੀਜੇ, ਕਰਿਓ ਅਰਦਾਸ, ਸਤਿਗੁਰੂ ਸਾਹਮਣੇ ਬੈਠੇ ਨੇ ਦੇਣ ਵਾਲੇ। ਮੈਂ ਦੀਜੇ ਨਾਮ ਨਿਵਾਸ, ਮੈਂ ਦੀਜੇ, ਸਾਰੇ ਕਿਉਂ ਨੀ ਮੰਗਦੇ, ਭੁੱਖ ਨੀ ਲੱਗੀ? ਮੈਂ ਦੀਜੇ, ਹੇ ਸਤਿਗੁਰੂ ਮੇਰੇ ਹਿਰਦੇ ਵਿਚ ਨਾਮ ਦਾ ਨਿਵਾਸ ਕਰ ਦਿਓ। ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵ ਸੀ, ਹਰ ਗੁਣ ਗਾਵ ਸੀ, ਹੇ ਸਾਹਿਬ ਮੇਰੇ ਹਿਰਦੇ ਚ ਨਾਮ ਵਸਾ ਦੇ। ਮੈਂ 24 ਘੰਟੇ

ਇਹ ਬੜੀ ਪਿਆਰੀ ਬੇਨਤੀ ਹੈ, ਰਹਿੰਦੇ ਸਵਾਸ ਜੇ ਜੀਵ ਆਤਮਾ ਇਸ ਮਾਲਕ ਦੇ ਚਰਨਾਂ ਵਿਚੋਂ ਮੰਗ ਲੈ ਤੇ ਬਚਨ ਆ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੇ ਤੁਸੀਂ ਨਾਮ ਮੰਗੋਗੇ ਗੁਰਮੁਖੋ ਝੋਲੀਆਂ ਭਰ ਦੇਣਗੀਆਂ ਨਾਮ ਨਾਲ। ਆਪਾਂ ਮੰਗਿਆ ਹੀ ਹੋਰ ਕੁਝ ਆ, ਜਿਹਦੇ ਨਾਲ ਭੁੱਖ ਘਟੀ ਨਹੀਂ ਭੁੱਖ ਵਧੀ ਆ। ਦੁਨਿਆਵੀ ਦੌਲਤ ਮੰਗੀ ਆ, ਸੱਚ ਜਾਣਿਓ ਜਿਹਨੇ 10 ਮੰਗੇ ਨੇ, ਜੇ ਉਹਨੂੰ 10 ਮਿਲ ਗਏ ਉਸੇ ਵੇਲੇ ਮਨ ਨੇ ਆਖਿਆ ਨਹੀਂ 20 ਚਾਹੀਦੇ ਸੀ, ਜੇ 20 ਮਿਲ ਗਏ ਆਖਣਿਆ 40 ਚਾਹੀਦੇ ਸੀ, ਜੇ 500 ਗਜ ਦਾ ਘਰ ਮਿਲ ਗਿਆ ਕਹਿੰਦਾ 1000 ਗਜ ਦਾ ਚਾਹੀਦਾ ਸੀ। ਇਸ ਤਰ੍ਹਾਂ ਹੀ ਦੁਨੀਆਂ ਦੀ ਹਰ ਦੌਲਤ ਨਾਲ ਭੁੱਖ ਵੱਧਦੀ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਦੇਹ ਨਾਮ ਸੰਤੋਖੀਆ, ਜਿਹਦੇ ਨਾਲ ਉਤਰੇ ਮਨ ਕੀ। ਹੇ ਮੇਰੇ ਮਾਲਕ, ਉਹ ਵਸਤੂ ਬਖਸ਼ ਦੇ ਜਿਹਦੇ ਨਾਲ ਮਨ ਰੱਜ ਜਾਵੇ ਤੇ ਇੱਕੋ ਹੀ ਚੀਜ਼ ਆ ਮਨ ਨੂੰ ਰਜਾਉਣ ਵਾਲੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਕਰਕੇ ਤਨ ਕਰਕੇ ਜਦੋਂ ਜੀਵ ਆਤਮਾ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਕਰਦੀ ਆ, ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਦੀ ਚੌਂਕੜਾ ਮਾਰਦੀ ਉਹਦੀ ਯਾਦ ਵਿਚ ਜੁੜਦੀ ਆ, ਇਹਦੀਆਂ ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ। ਹੁਣ ਬਾਬਾ ਫਰੀਦ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਣ ਕਰਨੇ ਨੇ, ਮੈਂ ਰੋਜ਼ ਇੱਕ ਬਚਨ ਆਪ ਜੀ ਨੂੰ ਰਿਪੀਟ ਕਰਾਇਆ ਕਰਨਾ ਹੈ ਕਿ ਮੈਂ ਕੀ ਕਿਹਾ ਸੀ, ਘਰ ਵਿਚ ਕੀ ਬੋਲਣਾ ਹੈ ਦੱਸੋ। ਪੰਜਾਬੀ ਬੋਲਣੀ, ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ, ਪੰਜਾਬੀ ਵਿਚ ਗੱਲਾਂ ਕਰਨੀਆਂ। ਇਕ ਵਾਰ ਸਾਰੇ ਗੱਜ ਕੇ ਆਖੋ ਕੀ ਬੋਲਣਾ ਜੀ, ਪੰਜਾਬੀ ਬੋਲਣੀ, ਪੰਜਾਬੀ ਵਿਚ ਬਚਨ ਆਪਣੇ ਬੱਚੇ ਬੱਚੀਆਂ ਨਾਲ ਕਰਨੇ ਆ। ਪੰਜਾਬੀ ਮਾਤ ਭਾਸ਼ਾ ਹੈ, ਪੰਜਾਬੀ ਵਿਚ ਗੁਰਬਾਣੀ ਲਿਖੀ ਆ। ਆਪਾਂ ਕਿਤਨਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਜੇ ਸਾਨੂੰ ਪੰਜਾਬੀ ਭੁੱਲ ਗਈ ਤੇ। ਇਸ ਕਰਕੇ ਗੁਰਮੁਖ ਪਿਆਰੇ, ਪੰਜਾਬੀ ਦੀ ਕਦਰ ਕਰਨੀ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਹੋਏ ਘਰ ਦੇ ਵਿਚ ਬੱਚਿਆਂ ਵਿਚ ਪੰਜਾਬੀ ਬੋਲਣੀ ਆ। ਸਤਿਗੁਰੂ ਕਿਰਪਾ ਕਰੇ, ਮੁਸਲਮਾਨ ਫਕੀਰ ਰੱਬੀ ਰੰਗ ਵਿਚ ਰੱਤੀ ਹੋਈ ਆਤਮਾ ਕਿੰਨੇ ਸੁੰਦਰ ਪੰਜਾਬੀ ਦੇ ਬਚਨ ਕਰਦੀ। ਇਕ ਵਾਰ ਆਰੰਭ ਤੋਂ

0: ਸਾਧ
1: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਕਿ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦਾ ਸਿਰਲੇਖ ਲਿਖਿਆ ਸਲੋਕ ਸ਼ੇਖ ਫਰੀਦ ਕੇ। ਇਹ ਸ਼ੇਖ ਫਰੀਦ ਜਿਹੜੇ ਮੁਸਲਮਾਨ ਹੋਏ ਨੇ ਉਨ੍ਹਾਂ ਦੀ ਇਹ ਬਾਣੀ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਅਰਜਨ ਦੇਵ ਵਿਚ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਤੇ ਸਾਹਿਬ ਕਹਿੰਦੇ ਨੇ ਮੰਗਲਾਚਰਨ ਵਿਚ ਕਹਿੰਦੇ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਇਕ ਓਅੰਕਾਰ ਇਕ ਪਿਤਾ ਪਰਮੇਸ਼ਵਰ ਓਅੰਕਾਰ ਪਸਾਰਾ ਉਹ ਪਸਾਰੇ ਵਿਚ ਇਕ ਜਿਹੜਾ ਰਵਿਆ ਵਾਹਿਗੁਰੂ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
0: ਜਿਤ ਦਿਹਾਰੈ ਧਨ ਵਦੀ ਸਾਹੇ ਲੈ ਲਿਖਾਏ।
1: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਜਿਤ ਦਿਨ ਇਹ ਜੀਵ ਆਤਮਾ ਇਥੇ ਸੰਸਾਰ ਵਿਚ ਆਉਂਦੀ ਹੈ ਇਹਦਾ ਮਰਨ ਦਾ ਸਾਹਾ ਦਿਨ ਉਸ ਦਿਨ ਲਿਖਿਆ ਜਾਂਦਾ ਹੈ ਜੀ।
0: ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੈ ਆਏ।
1: ਮਲਕ ਜੇ ਕੰਨੀ ਜਿਹਦਾ ਮਤਲਬ ਜਿਹੜਾ ਮੌਤ ਦਾ ਫਰਿਸ਼ਤਾ ਅੱਜ ਤੱਕ ਸੁਣਿਆ ਸੀ ਵੱਡੇ ਵਡੇਰਿਆਂ ਕੋਲੋਂ ਕਿ ਜੀਵ ਆਤਮਾ ਦੀ ਜਾਨ ਕੱਢਣ ਲਈ ਇੱਕ ਫਰਿਸ਼ਤਾ ਆਉਂਦਾ ਤਿੰਨ ਤਰ੍ਹਾਂ ਦੇ ਫਰਿਸ਼ਤਿਆਂ ਦਾ ਦਰਜ ਆਉਂਦਾ ਵਾ ਅਜਰਾਇਲ ਜਬਰਾਇਲ ਮਕਾਇਲ ਇਹਨਾਂ ਤਿੰਨਾਂ ਫਰਿਸ਼ਤਿਆਂ ਦੇ ਵਿੱਚੋਂ ਜਿਹੜਾ ਜੀਵਨ ਕੱਢਣ ਵਾਲਾ ਫਰਿਸ਼ਤਾ ਵਾ ਉਹਨੇ ਆਣ ਕੇ ਇੱਕ ਦਿਨ ਮੂੰਹ ਵਿਖਾ ਦਿੱਤਾ ਜੀ।
0: ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਏ।
1: ਇਸ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੁੜਕਾ ਕੇ ਦੁਖੀ ਕਰਕੇ ਇਸ ਸਰੀਰ ਨੂੰ ਇਹਦੇ ਵਿੱਚੋਂ ਜਿੰਦ ਨਿਮਾਣੀ ਨੂੰ ਪਕੜ ਕੇ ਮੌਤ ਦਾ ਦੇਵਤਾ ਲੈ ਜਾਂਦਾ ਹੈ ਜੀ।
0: ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ।
1: ਬੜੇ ਪਿਆਰੇ ਬਚਨ ਨੇ ਜਿੰਦੂ ਕੂ ਸਮਝਾਏ, ਫਿਰ ਇੱਕ ਵਾਰ ਆਖੋ ਜਿੰਦੂ ਕੂ
2: ਸਮਝਾਏ।
1: ਇੱਕ ਥਾਂ ਤੇ ਮੇਰੇ ਸਾਹਿਬ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾਏ, ਇੱਥੇ ਕਹਿੰਦੇ ਜਿੰਦ ਨੂੰ ਸਮਝਾ ਆਪਣੇ ਨੂੰ ਕਿ ਜਿਹੜਾ ਤੇਰਾ ਸਾਹਾ ਦਿਨ ਲਿਖਿਆ ਹੈ ਨਾ ਪਿਆਰੀਏ, ਜਿਦਣ ਤੈਨੂੰ ਮਾਲਕ ਨੇ ਸਾਹੂ ਆਏ ਪਾਹੂ ਆਏ ਘਰ ਮੁਕਲਾਊ ਆਏ, ਜਿਹੜੇ ਮੁਕਲਾਵਾ ਲੈਣ ਆਉਣੇ ਨੇ ਨਾ ਉਹਨਾਂ ਨੇ ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਕਰਨਾ। ਜਿਸ ਦਿਨ ਲਿਖਿਆ ਵਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਉਹ ਦਿਨ ਲਿਖਿਆ ਉਹ ਘੜੀ ਲਿਖੀ ਆ ਉਹ ਥਾਂ ਲਿਖੀ ਆ ਜਿੱਥੇ ਤੇਰੀ ਜੀਵ ਨੇ ਜਿੱਥੇ ਤੇਰੇ ਵਿੱਚੋਂ ਉਹਨਾਂ ਤੈਨੂੰ ਕੱਢ ਕੇ ਲੈ ਜਾਣਾ ਹੈ, ਜਿਹਨੇ ਸਰੀਰ ਦੇ ਹੱਡਾਂ ਦੇ ਵਿੱਚੋਂ ਤੇਰੀ ਜਿੰਦ ਆਤਮਾ ਨੂੰ ਕੱਢ ਕੇ ਖੜਨਾ ਹੈ। ਇਹਨੂੰ ਸਮਝਾਓ ਆਪਣੀ ਜਿੰਦ ਨੂੰ ਕਿ ਹੇ ਮੇਰੀ ਇਹ ਜਿੰਦੜੀ ਇਹ ਪਰਮੇਸ਼ਵਰ ਦੀ ਬੰਦਗੀ ਕਰ ਲਾ, ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਹੋਣਾ, ਜਿੱਦਣ ਉਹਨਾਂ ਆਉਣਾ ਉਦਣ ਲੈ ਜਾਣਾ ਹੈ ਜੀ।
0: ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ।
1: ਇਹ ਜਿਹੜੀ ਜਿੰਦ ਆ ਨਾ ਸਾਡੀ ਜਿਹੜੀ ਆਤਮਾ ਹੈ ਸਾਡੀ ਰੂਹ ਆ ਇਹ ਵਹੁਟੀ ਆ ਤੇ ਮਰਨ ਜਿਹੜਾ ਇਹਦੇ ਵਰ ਆ ਇਹਦਾ ਘਰ ਵਾਲਾ ਹੈ, ਇਹਦੀ ਮੌਤ ਨੇ ਵਿਆਹ ਕੇ ਇੱਕ ਦਿਨ ਲੈ ਜਾਣਾ। ਲੈ ਜਾਸੀ ਪਰਣਾਏ ਇਹਨੂੰ ਪਰਣਾ ਕੇ ਵਿਆਹ ਕੇ ਇਹਦੇ ਅੰਦਰੋਂ ਕੱਢ ਕੇ ਉਹਨੇ ਇੱਕ ਦਿਨ ਲੈ ਜਾਣਾ ਹੈ ਜੀ।
0: ਆਪਣ ਹੱਥੀ ਜੋਲ ਕੈ ਗੱਲ ਲੱਗੈ ਧਾਏ।
1: ਕਹਿੰਦੇ ਨੇ ਆਪਣ ਹੱਥੀ ਜੋਲ ਕੇ ਆਪਣੇ ਹੱਥੀ ਤੋਰ ਕੇ ਇਸ ਜੀਵ ਆਤਮਾ ਨੂੰ ਤੇ ਇਹ ਜੀਵ ਆਤਮਾ ਹੁਣ ਜਦੋਂ ਉਹਨੇ ਲੈ ਕੇ ਤੁਰਪਣਾ ਹੈ ਫਿਰ ਕਿਹਦੇ ਗੱਲ ਲੱਗ ਕੇ ਭੱਜ ਕੇ ਜਾ ਕੇ ਰਹੂਗੀ, ਕਿਹਦੇ ਗੱਲ ਲੱਗੂਗੀ, ਕਿਉਂਕਿ ਮਾਤ ਪਿਤਾ ਸੱਜਣ ਮਿੱਤਰ ਤੇ ਸਾਰੇ ਥੱਲੇ ਹੀ ਰਹਿ ਜਾਣੇ ਨੇ ਜੀ।
0: ਵੱਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ।
1: ਬਾਬਾ ਜੀ ਕਹਿੰਦੇ ਨੇ ਜਿਹੜਾ ਰਸਤਾ ਵੇ ਕੱਲ ਵੀ ਦੱਸਿਆ ਆਪ ਜੀ ਨੂੰ ਵਾਲ ਤੋਂ ਬਰੀਕ ਆ ਪੁਰ ਸਲਾਤ ਜਿਹੜਾ ਨਰਕ ਤੇ ਦੋਜਕ ਦਾ ਪੁਲ ਆ ਨਾ ਉਹਦੇ ਵਿਚੋਂ ਦੀ ਜਦੋਂ ਲੰਘਣਾ ਪੈਣਾ ਉਹਦੇ ਉੱਤੋਂ ਦੀ ਥੱਲੇ ਦੋਜਕ ਦੀ ਅੱਗ ਬਲਦੀ ਹੋਣੀ ਆ। ਜਿੰਦ ਨੂੰ ਸਮਝਾਓ ਕਿ ਤੂੰ ਕੰਨੀ ਨੀ ਸੁਣਿਆ ਉਹ ਇੰਨਾ ਸੂਖਸ਼ਮ ਬ੍ਰਿਜ ਜਿਹਦੇ ਉੱਤੋਂ ਦੀ ਤੂੰ ਲੰਘ ਕੇ ਜਾਣਾ ਹੈ ਜੀ।
0: ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੋਹਾਏ।
1: ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ਾਂ ਪੈ ਰਹੀਆਂ ਨੇ ਪਰਮੇਸ਼ਵਰ ਦੀ ਬਾਣੀ ਤੈਨੂੰ ਰਾਤ

ਆਵਾਜ਼ਾਂ ਪੈ ਰਹੀਆਂ ਨੇ ਗੁਰੂ ਨਾਨਕ ਦੀ ਬਾਣੀ ਦੀਆਂ, ਹਰ ਜਸ ਰੇ ਮਨਾ ਗਾਇਲ ਹੈ ਤਰੂ ਬੇਨਤੀ ਸੁਣੋ ਮੇਰੇ ਮੀਤਾ ਮੇਰੇ ਮਨ ਮਿੱਤਰਾ ਮੈਂ ਬੇਨਤੀ ਕਰਦਾ ਵਾ ਸੁਣ ਇਹਾਂ ਖਾੜ ਚਲੋ ਹਰ ਲਾਹ ਆਗੇ ਬਸਣ ਸੁਹੇਲਾ ਬਾਪੂ ਨਾਨਕ ਦੀ ਬਾਣੀ ਆਵਾਜ਼ਾਂ ਮਾਰ ਲਈ ਆ ਮੇਰੇ ਸਾਹਿਬ ਜੀ ਬੜੇ ਪਿਆਰ ਭਰੇ ਬਚਨਾਂ ਵਿਚ ਕਹਿੰਦੇ

0: ਆਵਾਜ਼ਾਂ ਮਾਰ ਰਹੀ ਬਾਪੂ ਨਾਨਕ ਦੀ ਬਾਣੀ, ਉੱਠੋ ਅੰਮ੍ਰਿਤ ਵੇਲੇ ਪਰਮੇਸ਼ਵਰ ਦੀ ਬੰਦਗੀ ਕਰੋ। ਫਰੀਦਾ ਕਿੜੀ ਪਵੰਦਈ, ਆਵਾਜ਼ਾਂ ਪੈਂਦੀਆਂ ਨੇ, ਖੜਾ ਨਾ ਆਪ ਮੁਹਾਏ, ਖਲੋਤਾ ਖਲੋਤਾ ਕਿਤੇ ਜੀਵਨ ਦੇ ਵਿਚ ਵਿਸ਼ੇ ਵਿਕਾਰਾਂ ਵਿਚ ਧੀਆਂ ਪੁੱਤਰਾਂ ਵਿਚ ਘਰ ਵਿਚ ਰਹਿੰਦਾ, ਕਿਤੇ ਠੱਗਿਆ ਨਾ ਜਾਈ। ਹਾਂਜੀ,
1: ਫਰੀਦਾ ਦਸ ਦਰਵੇਸੀ ਗਾਖੜੀ ਚੱਲਾ ਦੁਨੀਆ ਪਤ।
0: ਕੱਲ ਬਖਸ਼ਿਸ਼ ਭਰੇ ਬਚਨ ਆਪ ਜੀ ਨੂੰ ਦੱਸੇ ਸਨ, ਉਸ ਮਾਲਕ ਦੇ ਦਰ ਦੀ ਫਕੀਰੀ ਬੜੀ ਔਖੀ ਆ। ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਫਕੀਰੀ, ਉਹਦੇ ਦਰ ਦੀ ਸਿੱਖੀ ਵੀ ਫਕੀਰੀ ਹੈ ਇੱਕ। ਆਖੋ ਸਤਨਾਮ ਸ੍ਰੀ, ਸਿੱਖੀ ਨਿਭਾਉਣੀ ਵੀ ਬੜੀ ਔਖੀ। ਜੇ ਗੁਰਮੁਖ ਪਿਆਰੇ ਹੋ, ਸਿੱਖ ਬਣ ਜਾਣਾ ਬੜਾ ਸੌਖਾ ਵਾ, ਮਗਰ ਸਿੱਖ ਹੋ ਕੇ ਮਰ ਜਾਣਾ ਬੜਾ ਔਖਾ ਹੈ। ਸਿੱਖ ਬਣਨਾ ਬੜਾ ਸੌਖਾ ਹੈ, ਸਿੱਖ ਕਮਾਉਣਾ ਬੜਾ ਸੌਖਾ ਹੈ, ਮਗਰ ਸਿੱਖ ਹੋ ਕੇ ਜਿੱਦਣ ਜੀਵ ਆਤਮਾ ਦੀ ਜਾਨ ਨਿਕਲੇ ਤੇ ਉਦਣ ਵੀ ਕੋਈ ਕਵੇ ਭਾਈ ਇਹ ਸਿੱਖ ਸੀ ਤੇ ਸਿੱਖ ਹੀ ਮਰ ਗਿਆ। ਇਹ ਨਾ ਕਿਸੇ ਕਬਰ ਤੇ ਗਿਆ, ਨਾ ਇਹਨੇ ਕੋਈ ਧਾਗਾ ਲਿਆ, ਨਾ ਇਹਨੇ ਕੋਈ ਤਵੀਤ ਲਿਆ, ਨਾ ਇਹ ਕਿਸੇ ਅਸ਼ੂਤੋਸ਼ ਕੋਲ ਗਿਆ, ਨਾ ਰਾਧਾ ਸਵਾਮੀਆਂ ਕੋਲ ਗਿਆ, ਨਾ ਨਿਰੰਕਾਰੀਆਂ ਕੋਲ ਗਿਆ। ਇਹ ਜੰਮਿਆ ਵੀ ਗੁਰੂ ਨਾਨਕ ਦਾ ਸਿੱਖ ਤੇ ਇਹ ਮਰਿਆ ਵੀ, ਬੋਲੋ, ਗੁਰੂ ਨਾਨਕ ਦਾ ਸਿੱਖ। ਇਹ ਬੜੀ ਪਿਆਰੀ ਬੰਦਗੀ ਆ, ਬੜਾ ਔਖਾ ਜੀਵਨ ਦੇ ਵਿਚ ਆ। ਇੱਥੇ ਨਵੇਂ ਨਵੇਂ ਸਾਧ ਆਣ ਕੇ ਆਪਾਂ ਨੂੰ ਭਟਕਾ ਕੇ ਲੈ ਜਾਂਦੇ ਆ। ਬਾਬਾ ਫਰੀਦ ਜੀ ਕਹਿੰਦੇ ਉਸ ਮਾਲਕ ਦੇ ਫਕੀਰ ਬਣਨਾ ਬੜਾ ਔਖਾ ਏ, ਤੇ ਫਿਰ ਫੜਨਾ ਫਕੀਰ ਨਿਭਾਉਣੀ ਬੜੀ ਔਖੀ ਆ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਦਰਵੇਸ਼ੀ ਫਕੀਰੀ ਬੜੀ ਔਖੀ ਆ। ਚੱਲਾ ਦੁਨੀਆਂ ਭੱਤ, ਮੈਂ ਤੇ ਦੁਨੀਆਂ ਵਾਂਗ ਹੀ ਜੀਣਾ ਵਾ, ਜਿਹਦੇ ਨੂੰ ਦੁਨੀਆਂ ਤੁਰ ਪਈ ਮੈਂ ਵੀ ਉਧਰ ਨੂੰ ਤੁਰ ਪਿਆ। ਹਾਂਜੀ,
1: ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ।
0: ਮੈਂ ਵੀ ਫਕੀਰੀ ਦੀ ਪੰਡ ਹੁਣ ਪੋਟਲੀ ਮੈਂ ਪੰਡ ਪੰਡ ਸਿਰ ਤੇ ਰੱਖ ਲਈ ਆ। ਇਸ ਫਕੀਰੀ ਦੀ ਪੰਡ ਨੂੰ ਮੈਂ ਕਿੱਥੇ ਸੁਟਾ, ਔਖੀ ਬੜੀ ਆ ਫਕੀਰੀ, ਉਹਦੇ ਮਾਲਕ ਦੇ ਨਾਲ ਨਿਭਾਉਣੀ ਬੜੀ ਔਖੀ ਆ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ। ਬੋਲਣਾ ਲੱਭ ਛੱਡਣਾ ਪੈਂਦਾ, ਤ੍ਰਿਸ਼ਨਾ ਛੱਡਣੀ ਪੈਂਦੀ ਆ, ਆਪਣੇ ਬੋਲਾਂ ਤੇ ਕੰਟਰੋਲ ਕਰਨਾ ਪੈਣਾ ਹੈ, ਰੱਬ ਦੀ ਰਜ਼ਾ ਵਿਚ ਰਹਿਣਾ ਪੈਂਦਾ ਹੈ। ਇਸ ਕਰਕੇ ਫਕੀਰੀ ਔਖੀ ਆ, ਇਹਨੂੰ ਮੈਂ ਹੁਣ ਕਿਤਨਾ ਨਿਭਾਵਾਂ। ਅਗਲੇ ਬਚਨ ਹੁਣ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਭਰੇ ਬਚਨ ਨੇ ਬਾਬਾ ਫਰੀਦ ਜੀ ਦੇ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ ਸ੍ਰੀ। ਆਓ ਅੱਜ ਵਾਲੇ ਜਿਹੜੇ ਬਚਨ ਬਾਬਾ ਫਰੀਦ ਜੀ ਆਪ ਜੀ ਦੇ ਨਾਲ ਸਾਂਝੇ ਕਰਨ ਲੱਗੇ ਨੇ, ਪਿਆਰ

0: ਇਹ ਦੁਨੀਆਂ ਦੀ ਤਸਵੀਰ ਬਾਬਾ ਫਰੀਦ ਜੀ ਨੇ ਆਖੀ ਹੈ। ਸਾਹਮਣੇ ਤੁਹਾਨੂੰ ਹੱਸਦਾ ਬੰਦਾ ਨਜ਼ਰ ਆਉਣਾ ਹੈ, ਮਗਰ ਉਹਦੇ ਮਨ ਵਿੱਚ ਕੀ ਚੱਲ ਰਿਹਾ ਕਿਸੇ ਨੂੰ ਕੋਈ ਪਤਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆਂ ਸੋਹਣੀ ਲੱਗ ਰਹੀ, ਕਾਰਾਂ ਵਿੱਚ ਘੁੰਮਦੀ, ਸੋਹਣੇ ਸੋਹਣੇ ਘਰ ਨੇ, ਵਿੱਚ ਸੁੰਦਰ ਸੋਫੇ ਰੱਖੇ ਨੇ, ਫੁੱਲਾਂ ਦੇ ਗੁਲਦਸਤੇ ਰੱਖੇ ਨੇ, ਸੁੰਦਰ ਬੈੱਡ ਲਾਏ ਨੇ, ਮਗਰ ਜਿਹੜੇ ਰਹਿਣ ਵਾਲੇ ਨੇ ਕੀ ਉਹ ਸੁਖੀ ਨੇ? ਧਿਆਨ ਦਿਓ, ਜਿਹੜੇ ਵਿੱਚ ਰਹਿਣ ਵਾਲੇ ਕੀ ਉਹ ਸੁਖੀ ਨੇ? ਸਾਹਿਬ ਜੀ ਕਹਿੰਦੇ ਕਿਛ ਨਾ ਬੁੱਝੇ ਕਿਛ ਨਾ ਸੁੱਝੇ, ਇਸ ਦੁਨੀਆਂ ਬਾਰੇ ਕੁਛ ਨੀ ਬੁੱਝਦਾ ਤੇ ਕਿਛ ਸੁੱਝਦਾ ਨਹੀਂ। ਇਹ ਸਾਰੇ ਵੇਖਣ ਨੂੰ ਭਾਵੇਂ ਸੋਹਣੇ ਲੱਗਦੇ, ਮਗਰ ਇਹਨਾਂ ਦੇ ਅੰਦਰ ਗੁੱਝੀ ਅੱਗ ਬਲ ਰਹੀ, ਅੱਗ ਬਲ ਰਹੀ ਅੱਗ। ਦੁਨੀਆਂ ਗੁੱਝੀ ਭਾਏ ਵੇਖਣ ਨੂੰ ਉਤੋਂ ਸੁੰਦਰ ਹੱਸਦੇ ਲੱਗਦੇ ਨੇ, ਮਗਰ ਚਾਰ ਬੰਦੇ ਇੱਥੇ ਇਕੱਠੇ ਖਲੋਤੇ ਉਤਨਾ ਜਫੀਆਂ ਪਾ ਰਹੇ ਨੇ, ਵਿੱਚੋਂ ਈਰਖਾ ਦਵੈਦ ਦੀ ਅੱਗ ਬਲ ਰਹੀ, ਵਿੱਚੋਂ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ। ਮੇਰੇ ਸਤਿਗੁਰੂ ਕਹਿੰਦੇ ਕੁਛ ਸੋਝਦਾ ਨਹੀਂ, ਬਾਬਾ ਫਰੀਦ ਜੀ ਕਹਿੰਦੇ ਨੇ ਕੁਛ ਸੋਝਦਾ ਨਹੀਂ, ਕੁਝ ਬੁੱਝਦਾ ਨਹੀਂ। ਇਹ ਦੁਨੀਆਂ ਇੱਕ ਗੁੱਝੀ ਅੱਗ ਆ। ਦੁਨੀਆਂ ਕੀ ਆ? ਗੁੱਝੀ। ਤੁਸੀਂ ਕਦੀ ਵੇਖਿਆ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਸਾਂ, ਇੱਕ ਅੱਗ ਲੱਗਦੀ ਸੀ ਰੂੜੀ ਨੂੰ, ਰੂੜੀ ਨੂੰ ਅੱਗ ਚੇਤਾ ਕਰੋ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਆਪਾਂ, ਰੂੜੀ ਨੂੰ ਅੱਗ ਲੱਗਦੀ, ਉੱਤੇ ਨਹੀਂ ਸੀ ਦਿਸਦੀ, ਅੰਦਰ ਧੁਖਦੀ ਰਹਿੰਦੀ ਧੁਖਦੀ ਰਹਿੰਦੀ, ਮਗਰ ਉਹ ਪਤਾ ਉਦੋਂ ਨਹੀਂ ਲੱਗਦਾ ਸੀ ਜਿੱਦਣ ਸਾਰੀ ਰੂੜੀ ਸੜ ਕੇ ਸੁਭਾਅ ਹੋ ਜਾਂਦੀ ਸੀ, ਉਤੋਂ ਨਹੀਂ ਸੀ ਨਾ ਉਹਦਾ ਧੂੰਆਂ ਨਿਕਲਣਾ ਨਾ ਉਹਦਾ ਪਤਾ ਲੱਗਣਾ ਕਿ ਇਹਦੇ ਥੱਲੇ ਅੱਗ ਲੱਗੀ ਹੈ। ਇਤਨਾ ਹੀ ਗੁਰਮੁਖ ਪਿਆਰਿਓ, ਇਹ ਸਾਰੀ ਦੁਨੀਆਂ ਦੇ ਅੰਦਰ ਵਿਸ਼ੇ ਵਿਕਾਰ ਦੁਬਦਾ ਦਵੈਤ ਈਰਖਾ ਦੀ ਅੱਗ ਲੱਗੀ। ਕੋਈ ਵੀ ਕਿਸੇ ਦਾ ਮਿੱਤਰ ਥੋੜਾ ਇੱਥੇ ਕੋਈ, ਨਾ ਨਾ ਸੱਜਣੋ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਤਾਂ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੀ ਇੱਕ ਥਾਂ ਤੇ ਕਹਿੰਦੇ ਨੇ ਸਾਈ ਮੇਰੇ ਚੰਗਾ ਕੀਤਾ, ਸਾਈ ਮੇਰੇ ਚੰਗਾ ਕੀਤਾ, ਮੇਰੇ ਸਤਿਗੁਰੂ ਨੇ ਚੰਗਾ ਕੀਤਾ ਵਾ। ਹਉ ਬਲਹਾਰੀ ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ, ਗੁੱਝੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ। ਸਾਰਾ ਸੰਸਾਰ ਗੁੱਝੀ ਭਾਅ ਵਿੱਚ ਜਲ ਰਿਹਾ ਹੈ, ਮਗਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਆਪਣੇ ਗੁਰੂ ਨੂੰ ਜਿਹਨੇ ਮੈਨੂੰ ਪਹਿਲਾਂ ਦੱਸ ਦਿੱਤਾ, ਸੱਜਣਾ ਜਿਹੜੀ ਦੁਨੀਆਂ ਨੂੰ ਤੂੰ ਹਰੀ ਭਰੀ ਸਮਝਦਾ ਏ, ਜਿਹੜੀ ਦੁਨੀਆਂ ਨੂੰ ਤੂੰ ਪਿਆਰੀ ਮਿੱਠੀ ਸਮਝਦਾ ਏ, ਇਸ ਦੁਨੀਆਂ ਦੇ ਅੰਦਰ ਅੱਗ ਬਲ ਰਹੀ ਹੋਊ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਦੁਨੀਆਂ ਅੱਗ ਚ ਜਲ ਰਹੀ ਆ ਵਿਸ਼ੇ ਵਿਕਾਰਾਂ ਦੀ। ਬਾਬੇ ਫਰੀਦ ਨੇ ਅੱਗੇ ਜਾ ਕੇ ਕਹਿਣਾ ਹੈ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉੱਚੇ ਵੇਖੋਗੇ ਜਦੋਂ ਥੋੜੀ ਜਿਹੀ ਅਵਸਥਾ ਉੱਚੀ ਹੋਗੀ, ਫਿਰ ਪਤਾ ਲੱਗੂਗਾ ਕੋਈ ਵੀ ਸੁਖੀ ਨਹੀਂ, ਫਿਰ ਪਤਾ ਲੱਗੂਗਾ ਇਹ ਸੁੰਦਰ ਘਰ ਵਿੱਚ ਸੁੰਦਰ ਬੈੱਡਾਂ ਤੇ ਸੌਣ ਵਾਲੇ ਅੰਦਰੋਂ ਕਿੰਨੇ ਜਲ ਰਹੇ ਨੇ, ਅੰਦਰ ਕਿੰਨੀ ਦਵੈਤ ਦੀ ਅੱਗ ਲੱਗੀ ਆ, ਕਿੰਨੀ ਈਰਖਾ ਤੇ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਆ, ਕਿੰਨੀ ਨਿੰਦਾ ਚੁਗਲੀ ਦੀ ਇਹਨਾਂ ਦੇ ਅੰਦਰ ਅੱਗ ਲੱਗੀ। ਬਾਬਾ ਫਰੀਦ ਜੀ ਕਹਿੰਦੇ ਕਿਛ ਨਾ ਸੁੱਝੇ ਕਿਛ ਨਾ ਬੁੱਝੇ, ਦੁਨੀਆਂ ਗੁੱਝੀ ਭਾਏ, ਇਹ ਦੁਨੀਆਂ ਇੱਕ ਗੁੱਝੀ ਆ ਗਿਆ। ਹਾਂਜੀ,
1: ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹਮ ਵੀ ਵਜਾਂ ਦੱਜਾ ਆਹੇ।
0: ਸਾਈ ਮੇਰਾ, ਸਾਈ ਮੈਨੇ ਮਾਲਕ, ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਏ ਕਿ ਜਪਣ

0: ਉਹ ਕਿਹੜਾ ਲਾ ਲਿਆ? ਹੱਥ ਜੋੜ ਕੇ ਕਹਿਣ ਲੱਗਾ ਸਾਹਿਬਾ ਮੇਰੇ ਕੋਲ ਲਾ ਲਿਆ। ਸਤਿਗੁਰੂ ਕਹਿੰਦੇ ਹਾਂ ਤੇਰੇ ਕੋਲ ਲਾ ਲਿਆ, ਉਹਨੂੰ ਸੰਭਾਲ ਲਾ। ਆਖਿਆ ਕਿਹੜਾ? ਕਹਿਣ ਲੱਗੇ ਸਵਾਸ। ਸਵਾਸ ਇਹਦੇ ਤੋਂ ਵੀ ਕੀਮਤੀ ਹੈ। ਜੇ ਇਹ ਬਿਰਥਾ ਚਲੇ ਗਿਆ ਤੇ ਗੁਰਮੁਖ ਪਿਆਰਿਆ ਇਹਦੀ ਕੀਮਤ ਹੀ ਕੋਈ ਨਹੀਂ। ਇਸ ਲਾਲ ਦੀ ਤੇ ਕੀਮਤ ਹੈ, ਮਗਰ ਜਿਹੜਾ ਇੱਕ ਵਾਰ ਮੂੰਹ ਦੇ ਵਿੱਚੋਂ ਸਵਾਸ ਨਿਕਲ ਗਿਆ ਉਹਦੀ ਕੋਈ ਕੀਮਤ ਨਹੀਂ। ਇਸ ਕਰਕੇ ਭੈਣੋ ਬੱਚਿਓ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਮੰਨਿਆ ਕਰੋ, ਉਠਤ ਬੈਠਤ ਸੋਵਤ ਨਾਮ। ਬੋਲੋ, ਉਠਤ ਬੈਠਤ ਸੋਵਤ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਪਦਿਆਂ ਕੀ ਕਰਿਆ ਕਰੋ? ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ ਪਰਮੇਸ਼ਵਰ ਦੀ। ਸਤਿਗੁਰੂ ਕਹਿੰਦੇ ਨੇ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਜਾਣਾ ਕਿਤੇ ਮੈਨੂੰ ਪਤਾ ਲੱਗ ਜਾਏ ਮੇਰੇ ਸਵਾਸ ਥੋੜੇ ਰਹਿ ਗਏ ਨੇ, ਤੇ ਮੈਂ ਸੰਭਲ ਕੇ ਬੁੱਕ ਭਰਾਂ ਤੇ ਇੱਕ ਇੱਕ ਸਵਾਸ ਨਾਲ ਜਪਾਂ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
1: ਜੇ ਜਾਣਾ ਸੋ ਨੰਦੜਾ ਤਾਂ ਥੋੜਾ ਮਾਣ ਕਰੀ।
0: ਜੇ ਜਾਣਾ ਸ਼ੋ, ਸ਼ੋ ਮੈਨੇ ਪਤੀ, ਨੱਡੜਾ ਨੱਡੜਾ ਮੈਨੇ ਬੱਚਾ। ਇੱਥੇ ਬੜੇ ਪਿਆਰੇ ਬਚਨ ਨੇ ਕਿ ਜੇ ਮੈਨੂੰ ਪਤਾ ਲੱਗੇ ਕਿ ਮੇਰਾ ਪਤੀ ਜਿਹੜਾ ਬਾਲ ਸੁਭਾਅ ਵਾਲਾ ਹੈ, ਉਹ ਚਾਤਰੀਆਂ ਤੇ ਨਹੀਂ ਰੀਝਦਾ। ਧਿਆਨ ਦੇਣਾ ਹੈ, ਰੱਬ ਜਿਹੜਾ ਹੈ ਨਾ ਉਹ ਕਾਤੇ ਨਹੀਂ ਰੀਝਦਾ, ਚਤਰਾਈ ਤੇ ਨਹੀਂ ਰੀਝਦਾ। ਇਹ ਮਨ ਚੰਚਲਾ ਨਿਤਨੇਮ ਪੜ ਦਿਓ, ਬੋਲੋ ਇਹ ਮਨ ਅੱਗੇ ਕੀ ਆ? ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਰੱਬ ਚਤਰਿਆਈਆਂ ਤੇ ਸਿਆਣਪਾਂ ਤੇ ਨਹੀਂ ਰੀਝਦਾ। ਜੇ ਜਾਣਾ ਸ਼ੋ, ਸ਼ੋ ਮਿਣੇ ਮੇਰਾ ਪਤੀ, ਨੱਡੜਾ ਉਹ ਬਚਪਨ ਸੁਭਾਅ ਵਾਲਾ ਹੈ ਤੇ ਭੋਲਿਆਂ ਨੂੰ ਪਿਆਰ ਕਰਦਾ ਹੈ। ਉਹ ਭੋਲੀ ਬਿਰਤੀ ਨਾਲ ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਉਹ ਭੋਲੇ ਭਾ ਮਿਲਦਾ ਹੈ, ਬੜੇ ਸਿੰਪਲ ਜੇ ਸੁਭਾਅ ਵਾਲਿਆਂ ਨੂੰ ਰੱਬ ਮਿਲਦਾ ਹੈ। ਤੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਸ਼ੋ ਜਿਹੜਾ ਵਾ ਪਤੀ ਪਰਮੇਸ਼ਵਰ ਆ, ਉਹ ਬੱਚੇ ਬਿਰਤੀ ਵਾਲਾ ਵਾ। ਵੇਖਿਆ ਤੁਸੀਂ ਬੱਚਿਆਂ ਦੀ ਬਿਰਤੀ ਕਦੀ ਵੇਖੀ ਜੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬ ਦੀ ਬਿਰਤੀ ਜੇ ਦੋ ਮਿੰਟ ਚ ਲੜ ਪੈਂਦੇ ਨੇ ਤੇ ਦੋ ਮਿੰਟ ਜੀ ਫੇਰ ਇਕੱਠੇ ਹੋ ਜਾਂਦੇ। ਇਹ ਸਾਡੇ ਹੀ ਅੰਦਰ ਯਾਰ ਘੁਲਿਆ ਹੈ, ਇਹ ਸਾਡੇ ਹੀ ਅੰਦਰ ਕੋੜ ਪਿਆ ਹੈ ਕਿ ਇੱਕ ਗੱਲ ਤੋਂ ਕਦੀ ਇੱਕ ਕਿਸੇ ਨਾਲ ਨਾਰਾਜ਼ ਹੋ ਜਾਈਏ, ਮਰ ਜਾਵਾਂਗੇ, ਮਗਰ ਫਿਰ ਕਿਸੇ ਨਾਲ ਬੋਲਣਾ ਨਹੀਂ। ਇਹ ਸਾਨੂੰ ਕੋੜ ਪਿਆ ਹੈ। ਕਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ, ਮੈਂ ਇੱਕ ਵਾਰ ਬਚਨ ਅੱਗੇ ਆਪ ਜੀ ਨੇ ਕੀਤਾ ਹੈ, ਤੇ ਬੀਬੀ ਸਦਾ ਕੌਰ, ਇਹਨਾਂ ਦੋਵਾਂ ਦਾ ਵੈਰ ਸੀ ਆਪਸ ਵਿੱਚ ਬੜਾ, ਜਿਨ੍ਹਾਂ ਨੇ ਕਿਤਾਬਾਂ ਪੜੀਆਂ ਇਤਿਹਾਸ ਦੀਆਂ। ਬੀਬੀ ਸਦਾ ਕੌਰ ਬੜੀ ਵੱਡੀ ਜਰਨੈਲ ਹੋਈ ਆ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ, ਇਹਨਾਂ ਦੋਵਾਂ ਦਾ ਸਿਰ ਵੱਢ ਵੈਰ ਸੀ। ਤੇ ਇੱਕ ਦਿਨ ਦਰਬਾਰ ਸਾਹਿਬ ਇਕੱਠੇ ਹੋ ਗਏ। ਉਹ ਪਿਆਰਿਓ, ਅਸੀਂ ਤੇ ਗੁਰਦੁਆਰੇ ਆਣ ਕੇ ਵੀ ਇੱਕ ਦੂਸਰੇ ਨਾਲ ਪਿਆਰ ਨਹੀਂ ਕਰਦੇ, ਅਸੀਂ ਗੁਰਦੁਆਰੇ ਵਾਲੇ ਵੀ ਕਹਿੰਦੇ ਹਾਂ ਆ ਕਿੰਨੇ ਗੁਰਦੁਆਰੇ ਤੁਹਾਡੇ ਸ਼ਹਿਰ ਦੇ ਵਿੱਚ ਬਣ ਗਏ, ਇਹ ਹੋਮੇ ਨੇ ਬਣਾਏ। ਆਖੋ ਸਤਨਾਮ ਸ੍ਰੀ। ਜੇ ਝੂਠਿਆ ਤੇ ਦੱਸੋ ਇਹ ਹੋਮੇ ਨੇ ਬਣਾਏ, ਹੋਮੇ ਨੇ ਬਣਾਏ ਨੇ ਇਹਨੇ, ਨਹੀਂ ਤੇ ਸਾਰੇ ਸ਼ਹਿਰ ਦਾ ਇੱਕੋ ਹੀ ਗੁਰਦੁਆਰਾ ਹੁੰਦਾ ਤੇ ਤੁਸੀਂ ਉੱਥੇ ਵੇਖ ਕੇ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕਹਿੰਦੇ ਨਾ। ਮਗਰ ਗੁਰਮੁਖ ਪਿਆਰਿਓ, ਇਹ ਹੁਣ ਗੁਰਦੁਆਰੇ ਵੀ ਜੱਟਾਂ ਦੇ ਨਾਂ ਤੇ, ਰਾਮਗੜੀਆਂ ਦੇ ਨਾਂ ਤੇ, ਭਾਪਿਆਂ ਦੇ ਨਾਂ ਤੇ, ਚਮਾਰਾਂ ਦੇ ਨਾਮ ਤੇ, ਇਹ ਤੇ ਦੁਨੀਆਂ ਪੈ ਹੀ ਉਲਟਰਾਏ ਪੈ ਗਈ ਹੈ। ਜਦੋਂ ਇਹ ਦੋਵੇਂ ਭੈਣ ਭਰਾ ਇਕੱਠੇ ਹੋਏ, ਮਹਾਰਾਜਾ ਰਣਜੀਤ ਸਿੰਘ ਸਾਹਿਬ, ਬੀਬੀ ਸਦਾ ਕੌਰ, ਸਿਰ ਵੱਢ ਵੈਰ ਨੇ, ਮਗਰ ਦੋਵਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ? ਧਿਆਨ ਦਿਓ, ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ? ਗੁਰੂ ਘਰ ਵਿੱਚ ਆਇਆ, ਵੇਖਿਆ ਤੇ ਬੀਬੀ ਰਾਣੀ ਪ੍ਰਸ਼ਾਦ ਲੈ ਕੇ ਜਾ ਰਹੀ ਸੀ ਤੇ ਮਹਾਰਾਜਾ ਪ੍ਰਸ਼ਾਦ ਕਰਾ ਕੇ ਦਰਸ਼ਨੀ ਡੋੜੀ ਦੇ ਵਿੱਚੋਂ ਨਿਕਲਿਆ। ਦੋਵੇਂ ਹੀ ਇਹ ਗੱਲ ਸਮਝਦੇ ਸੀ ਕਿ ਗੁਰੂ ਦੀ ਸ਼ਰਨ ਵਿੱਚ ਵੈਰ ਨਹੀਂ ਕਰਨਾ, ਇੱਥੇ ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਦੋਵਾਂ ਨੂੰ ਹਕੀਕਤ ਵਿੱਚ ਇਸ ਗੱਲ ਦਾ ਗਿਆਨ ਸੀ ਤੇ ਉਹਨੇ ਆਖਿਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੋਂ ਬੀਬੀ ਸਦਾ ਕੌਰ ਨੇ ਆਖਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਤੇ

0: ਕੀ ਗੁਰਦੁਆਰੇ ਆਪਾਂ ਕੇਵਲ ਪ੍ਰਸ਼ਾਦ ਵੰਡਣ ਨੂੰ ਬਣਾਏ ਨੇ? ਕੀ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਨੇ ਕਿ ਆੜ ਕੇ ਲੰਗਰ ਬਣਾਈਏ ਤੇ ਇਕੱਠੇ ਹੋ ਕੇ ਛਕ ਕੇ ਚੱਲੀਏ? ਦੱਸੋ, ਗੁਰਦੁਆਰੇ ਇਸ ਕਰਕੇ ਬਣਾਏ ਨੇ ਕਿ ਜੇ ਬਾਹਰ ਅਸੀਂ ਈਰ ਖਾ ਲੂਆ ਤੇ ਗੁਰਦੁਆਰੇ ਆਣ ਕੇ ਸਾਨੂੰ ਮਤ ਆਵੇ ਕਿ ਕੋਈ ਵੀ ਬੁਰਾ ਨਹੀਂ, ਹਮ ਨਹੀਂ ਚੰਗੇ, ਕਿਤੇ ਸਾਨੂੰ ਜੀਵਨ ਦੀ ਜਾਚ ਆ ਜਾਏ। ਇੱਥੇ ਬਾਬਾ ਜੀ ਕਹਿੰਦੇ ਨੇ, ਜੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਉਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਮਿੰਟਾਂ ਦੇ ਵਿੱਚ ਲੜਦੇ, ਮਿੰਟਾਂ ਚ ਪਿਆਰ ਕਰ ਲੈਂਦੇ ਨੇ, ਛੋਟੇ ਛੋਟੇ ਬੱਚੇ ਇੱਕ ਦੂਸਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰਾ ਸ਼ੌ ਜਿਹੜਾ ਵਾ ਬੜਾ ਨੱਡੜਾ ਵਾ ਤੇ ਮੈਂ ਆਪਣੀਆਂ ਸਿਆਣਪਾਂ ਦਾ ਮਾਣ ਨਾ ਕਰਦੀ ਤਾਂ ਥੋੜਾ ਮਾਣ ਕਰੀ, ਮੈਂ ਆਪਣੀਆਂ ਸਿਆਣਪਾਂ ਦਾ ਫਿਰ ਮਾਣ ਛੱਡ ਦਿੰਦੀ ਤੇ ਚਾਤਰੀ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸਾਂਗਰੀ ਸਾਰੀਆਂ ਚਾਤਰੀਆਂ ਮੈਂ ਛੱਡ ਦਿੰਦੀ। ਹਾਂਜੀ,
1: ਜੇ ਜਾਣਾ ਦੜ ਛਿੱਜਣਾ ਪੀਜੀ ਪਾਈ ਗੰਡ
0: ਲਾੜ ਲਾੜ ਆਪਾਂ ਨੂੰ ਪਤਾ ਹੈ ਨਾ ਲਾੜ ਆ ਕੱਪੜਾ ਛਿੱਜਣਾ ਇਹ ਛੁੱਟ ਜਾਣੀ ਆ ਗੰਢ ਤਾਂ ਪੀੜੀ ਪਾਈ ਗੰਢ ਇਹ ਪਰਮਾਤਮਾ ਦੇ ਨਾਲ ਚੰਗੇ ਗੁਣਾਂ ਦੇ ਨਾਲ ਮੈਂ ਪੱਕੀ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗ ਜਾਣਾ ਇੱਕ ਨਾ ਇੱਕ ਦਿਨ ਜੀਵ ਆਤਮਾ ਦਾ ਤੇ ਸੰਸਾਰ ਦਾ ਪੱਲਾ ਛੁੱਟ ਜਾਣਾ ਹੈ ਰੱਬ ਦਾ ਪੱਲਾ ਛੁੱਟ ਜਾਣਾ ਹੈ ਤਾਂ ਪੀੜੀ ਪਾਈ ਗੰਢ ਮੈਂ ਪੱਕੀ ਕਰਕੇ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗਦਾ ਕਿ ਇੱਕ ਨਾ ਇੱਕ ਦਿਨ ਮੇਰਾ ਤੇ ਇਸ ਸਰੀਰ ਦਾ ਪਰਮੇਸ਼ਵਰ ਦਾ ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈ ਜਾਣਾ ਤੇ ਮੈਨੂੰ ਕੱਲੀ ਨੂੰ ਰਾਹ ਦੇ ਉੱਤੇ ਕਿਸੇ ਜੈ ਪੈਂਡੇ ਮਹਾ ਅੰਧ ਗੁਬਾਰਾ ਜਿਹੜੇ ਰਸਤੇ ਦੇ ਉੱਤੇ ਬਹੁਤ ਹਨੇਰਾ ਹੈ ਉੱਥੇ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਨਾਮ ਦੀ ਗੰਢ ਮਾਰ ਲੈਂਦੀ। ਹਾਂਜੀ,
1: ਤੈ ਜੇਵਟ ਮੈਂ ਨਾਹੇ ਕੋ ਸਭ ਜਗ ਜਿੱਠਾ ਹੰਡ।
0: ਹੁਣ ਬਾਬਾ ਫਰੀਦ ਜੀ ਕਹਿੰਦੇ ਫਿਰ ਮੈਂ ਸਮਝ ਲੈਂਦੀ ਹੇ ਮੇਰੇ ਮਾਲਕ ਜੀ, ਕੱਲ ਪਰਸੋਂ ਜਦੋਂ ਮੈਂ ਹੁਕਮਨਾਮੇ ਦੀ ਆਣ ਕੇ ਕਥਾ ਕੀਤੀ ਨਾ ਮਹੀਨੇ ਦੀ ਤੇ ਸਾਰੇ ਮਹੀਨੇ ਦੀ ਅਰਦਾਸ ਕਰਨ ਤੋਂ ਬਾਅਦ ਮੈਂ ਏਕ ਆਪ ਜੀ ਨੂੰ ਦ੍ਰਿੜ ਕਰਾਇਆ ਸੀ ਕਰਾਵ ਕਿ ਜਦੋਂ ਸਾਰੀਆਂ ਜੂਨਾਂ ਚੋਂ ਭਟਕੇ ਆਣ ਕੇ ਦੂਜੇ ਭਾਅ ਦਾ ਭਾਓ ਜਾਲ ਕੇ ਆਣ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਤਮਾ ਡਿੱਗੀ ਤੇ ਉਹਨੇ ਆਖਿਆ ਸੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਪ੍ਰਭ ਸੁਸਤੀ ਚ ਕੋ ਬੋਲਦੇ ਹੋ ਗੱਜ ਕੇ ਬੋਲੋ ਪ੍ਰਭ। ਇੱਥੇ ਵੀ ਕਹਿੰਦੇ ਨੇ ਤੈ ਜੇਵਡ ਮੈਂ ਨਾਹੇ ਕੋ, ਹੁਣ ਪਤਾ ਲੱਗਾ ਕਿ ਹੇ ਮੇਰੇ ਸਾਹਿਬਾ ਹੇ ਮੇਰੇ ਪਤੀ ਦੇਵ ਸਾਰੇ ਜਗਤ ਵਿੱਚ ਫਿਰ ਕੇ ਵੇਖਿਆ ਤੇਰੇ ਜਿੱਡਾ ਹੋਰ ਕੋਈ ਨਹੀਂ, ਸਭ ਜਗ ਡਿੱਠਾ ਹੰਡ ਸਾਰਾ ਜਗ ਹੰਡ ਕੇ ਵੇਖਿਆ ਵਾ ਸਾਰਾ ਜਗ ਫਿਰ ਕੇ ਵੇਖ ਲਿਆ ਵਾ ਮਗਰ ਮੇਰੇ ਸਾਹਿਬਾ ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ। ਜੇ ਮੈਨੂੰ ਪਤਾ ਲੱਗਦਾ ਕਿ ਤੇਰੇ ਵਰਗਾ ਪਿਆਰ ਪਹਿਲਾਂ ਪਤਾ ਲੱਗ ਜਾਂਦਾ ਕਿ ਤੇਰੇ ਵਰਗਾ ਸਹਾਈ ਕੋਈ ਨਹੀਂ, ਅੰਤਕਾਲ ਤੇ ਤੂੰ ਹੀ ਸਹਾਈ ਹੋਣਾ ਹੈ ਤੇ ਮੈਂ ਸਵਾਸਾਂ ਰੂਪੀ ਜਿਹੜੇ ਬੁੱਕ ਨੇ ਇਹਨਾਂ ਨੂੰ ਐਵੇਂ ਨਾ ਕੱਢ ਕੱਢ ਕੇ ਮਾਰਦੀ, ਮੈਂ ਚਿਤਰਾਈਆਂ ਵਿੱਚ ਨਾ ਰਹਿੰਦੀ, ਮੈਂ ਆਪਣੇ ਸਿਆਣਪਾਂ ਵਿੱਚ ਨਾ ਰਹਿੰਦੀ, ਮੈਂ ਭੋਲੇ ਭਾਅ ਵਿੱਚ ਜਪਦੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
1: ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ।
0: ਇਹ ਬੜਾ ਪਿਆਰਾ ਬਚਨ ਜੇ ਆਪ ਜੀ ਨੇ ਕਈ ਵਾਰ ਸੁਣਿਆ ਤੇ ਯਾਦ ਕੀਤਾ, ਜੇ ਤੂੰ ਅਕਲ ਅਕਲ ਮੈਨੇ ਮਤ ਲਤੀਫ, ਇੱਕ ਉਰਦੂ ਦੇ ਵਿੱਚ ਜਿਹੜਾ ਸਿਆਣਾ ਹੋਵੇ ਉਹਨੂੰ ਕੀ ਕਹਿੰਦੇ ਆ ਲਤੀਫਾ, ਲਤੀਫਾ ਕਹਿੰਦੇ। ਇਹ ਬੜਾ ਲਤੀਫਾ ਹੈ, ਇਹਨੂੰ ਬੜੀਆਂ ਸਿਆਣਪਾਂ ਆਉਂਦੀਆਂ। ਬਾਬਾ ਫਰੀਦ ਜੀ ਵੀ ਕਹਿੰਦੇ ਬੰਦਿਆ ਇਹ ਆਪੋ ਆਪਣੇ ਆਪ ਨੂੰ ਵੇਖ ਲੋ ਕਿ ਮੈਂ ਆਖਾਂ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਧਿਆਨ ਦਿਓ, ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਤੇ ਬੂਟਾ ਸੋ ਆਖੇ ਬੂਟਾ ਸਾਂ ਜੇ ਤੂੰ ਸਿਆਣਾ ਹੈ, ਜੇ ਤੂੰ ਅਕਲ ਲਤੀਫ ਬੰਦਿਆ ਜੇ ਤੂੰ ਸਿਆਣਾ ਹੈ ਤੇਰੇ ਵਿੱਚ ਕੋਈ ਮਤ ਹੈ ਤੇ ਕੀ ਕਰਿਆ ਕਰ ਕਾਲੇ ਲੇਖ ਨਾ ਲੇਖ। ਤੇ ਇਹਦਾ ਬਚਨ ਬੜਾ ਪਿਆਰਾ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ, ਇਹਦਾ ਅਰਥ ਇਹ ਕੀਤਾ ਹੈ ਕਿ ਤੂੰ ਜਿਹਦੇ ਮੱਥੇ ਲੱਗਦਾ ਵਾ ਨਾ ਉਹਦੇ ਔਗਣ ਹੀ ਨਾ ਲਿਖਿਆ ਕਰ, ਉਹਦੇ ਜਿਹਦੇ ਮੱਥੇ ਜਿਹਦੇ ਘਰ ਵਿੱਚ ਜਾਣਾ ਇਹ ਹੀ ਨਾ ਵੇਖਿਆ ਕਰ ਜਾ ਕੇ। ਸਾਡਾ ਸੁਭਾਅ ਹੈ ਆਪਾਂ ਜਿਹਦੇ ਘਰ ਜਾਈਏ ਨਾਲੇ ਤੇ ਉਹਦੇ ਘਰੋਂ ਰੋਟੀ ਖਾ ਕੇ ਆਉਂਦੇ ਤੇ ਨਾਲੇ ਉਹਦੇ ਘਰੋਂ ਕੀ ਚੁੱਕ ਲਿਆਉਂਦੇ ਆ ਉਹਦੀਆਂ ਬੁਰਿਆਈਆਂ। ਇਹਦੇ ਬੱਚੇ ਆਖੇ ਨਹੀਂ ਲੱਗਦੇ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ, ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ। ਉਹਦੇ ਘਰ ਵਿੱਚ ਜੇ ਕੁਝ ਚੁੱਕਣਾ ਹੈ ਤੇ ਕੋਈ ਚੰਗੀ ਗੱਲ ਚੁੱਕ ਲਓ ਉਹਦੇ ਘਰੋਂ, ਸਾਰਾ ਤੇ ਮਾੜਾ ਨਹੀਂ ਹੋਊਗਾ। ਮੇਰੇ ਸਾਹਿਬ ਦਾ ਬਚਨ ਮੰਨ ਲਿਓ, ਛੋੜ ਅਵਗੁਣ ਚਲੀਏ ਸਾਂਝ ਕਰੀਜੇ ਗੁਣਾ ਕੇਰੀ। ਜਿਹਦੇ ਘਰ ਜਾਓ ਉਹਦੇ ਘਰ ਵਿੱਚੋਂ ਕੋਈ ਚੰਗੀ ਗੱਲ ਚੁੱਕ ਲਓ, ਬੁਰਿਆਈਆਂ ਉਹਦੀਆਂ ਛੱਡ ਦਿਓ, ਜੇ ਚੰਗੇ ਉਹਦੇ ਦੋਸਤ ਦਿਓ ਤੇ ਫਿਰ ਪਿਆਰ ਵਿੱਚ ਆਣ ਕੇ ਉਹਨੂੰ ਸਮਝਾਓ ਕਿ ਪਿਆਰਿਆ ਇਸ ਗੱਲ ਚ ਤੇਰਾ ਨੁਕਸਾਨ ਹੋ ਜਾਣਾ, ਮਗਰ ਇਹ ਨਹੀਂ ਕਿ ਉਹਦੇ ਘਰੋਂ ਔਗਣ ਚੁੱਕ ਲਿਆਓ ਤੇ ਬਾਹਰ ਫਿਰ ਢੋਲ ਪਾ ਲਓ ਗਲ ਦੇ ਵਿੱਚ ਤੇ ਦੱਸਦੇ ਫਿਰ ਮੈਂ ਉਹਦੇ ਘਰ ਰੋਟੀ ਖਾਣ ਗਿਆ ਸਾਂ, ਉਹਦੇ ਘਰ ਆਹ ਗਲਤ ਹੋ ਰਿਹਾ। ਚੰਗੀ ਤੈਨੂੰ ਰੋਟੀ ਤੇ ਸੱਦਿਆ ਉਹਨੇ, ਨਾਲੇ ਤੇ ਤੈਨੂੰ ਉਹਨੇ ਰੋਟੀ ਖਵਾਈ ਤੇ ਨਾਲੇ ਤੂੰ ਉਹਦੀਆਂ ਬਰਿਆਈਆਂ ਬਾਹਰ ਪਿੱਟਦਾ ਫਿਰਦਾ ਏ। ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਜੇ ਤੂੰ ਅਕਲ ਲਤੀਫ

0: ਜੇ ਤੂੰ ਅਕਲ ਦਾ ਲਤੀਫਾ ਸਿਆਣਾ ਏ ਤੇ ਪਿਆਰਿਆ ਫਿਰ ਲੋਕਾਂ ਦੇ ਗੁਨਾਹ ਨਾ ਆਪਣੀ ਸੁਰਤ ਤੇ ਲਿਖਿਆ ਕਰ, ਕਾਲੇ ਲੇਖ ਨਾ ਲੇਖ, ਐਵੇਂ ਕਾਲੇ ਲੇਖ ਨਾਲ ਲਿਖਦਾ ਫਿਰਿਆ ਕਰ ਕਿ ਡਾਇਰੀ ਲੈ ਲਈ ਤੇ ਜਿਹਦੇ ਘਰ ਜਾਣਾ ਕਹਿੰਦਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ। ਕਦੀ ਗੁਰੂ ਨਾਨਕ ਨੂੰ ਪੁੱਛ ਹਮ ਨਹੀਂ ਚੰਗੇ, ਬੋਲੋ ਹਮ ਤੇ ਬੁਰਾ ਨਹੀਂ। ਆ ਬੋਲੀ ਗੁਰੂ ਨਾਨਕ ਨੇ ਤੁਹਾਨੂੰ ਦਿੱਤੀ ਸੀ, ਤੋਤੇ ਵਾਂਗ ਦ੍ਰਿੜ ਕਰਵਾਈ ਸੀ ਇਹ ਬੋਲੀ, ਤੋਤੇ ਵਾਂਗ ਦ੍ਰਿੜ ਕਰਵਾਈ। ਕਬੀਰ ਸਭ ਤੇ ਹਮ ਬੁਰੇ, ਕਬੀਰ ਅੱਜ ਕੋਈ ਵੀ ਨੀ ਕਹਿੰਦਾ, ਹੁਣ ਕੀ ਕਹਿੰਦੇ ਕਬੀਰ ਸਭ ਤੇ ਹਮ ਚੰਗੇ। ਹੁਣ ਤੇ ਇਹ ਬੋਲੀ ਬਣ ਗਈ ਸਾਰਿਆਂ ਤੋਂ ਮੈਂ ਚੰਗਾ, ਮੇਰੇ ਵਰਗਾ ਕਿਸੇ ਨੂੰ ਪਾਠ ਕਰਨਾ ਨਹੀਂ ਆਉਂਦਾ, ਮੇਰੇ ਵਰਗੇ ਕੱਪੜੇ ਪਾਉਣੇ ਨਹੀਂ ਆਉਂਦੇ, ਮੇਰੇ ਵਰਗਾ ਗੁਰਮੁਖ ਕੋਈ ਨਹੀਂ। ਮਗਰ ਗੁਰਮੁਖੋ ਇਹ ਘਰ ਇਸ ਤਰ੍ਹਾਂ ਦਾ ਵਾ, ਇਹ ਮਟਾਉਂਦਾ ਇਹ ਮਟਾਉਂਦਾ ਕਰ ਕਿਰਪਾ, ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਿਮਰਤਾ ਦਿੰਦਾ ਇਹ ਘਰ, ਇਹ ਤੁਹਾਨੂੰ ਇੱਥੇ ਲੈ ਜਾਂਦਾ ਵਾ ਜਿੱਥੇ ਆਪ ਗਵਾਈਏ ਤਾਂ ਸ਼ੋ ਪਾਈਏ, ਆਪਾਂ ਗਵਾ ਕੇ ਸ਼ੋ ਦੀ ਪ੍ਰਾਪਤੀ ਕਰਾਉਂਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਕਿਤੇ ਸਿਆਣਾ ਹੈ ਅਕਲ ਦਾ ਤੇ ਫਿਰ ਜਿਨ੍ਹਾਂ ਦੇ ਘਰ ਜਾਣਾ ਉਹਨਾਂ ਦੀਆਂ ਔਗਣ ਨਾ ਚੁੱਕਿਆ ਕਰ। ਹਾਂਜੀ,
1: ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ।
0: ਬਾਬਾ ਫਰੀਦ ਕਹਿੰਦਾ ਜੇ ਤੂੰ ਸਿਆਣਾ ਹੈ ਤਾਂ ਮੈਂ ਤੈਨੂੰ ਇੱਕ ਸਲਾਹ ਦਵਾਂ, ਆਪਣੀ ਬੁੱਕਲ ਚ ਝਾਤੀ ਮਾਰਿਆ ਕਰ ਮੈਂ ਕੀ ਹਾਂ ਆਪਣੇ ਅੰਦਰ। ਕਦੀ ਮਹਾਂਪੁਰਸ਼ ਤੇ ਇੱਥੋਂ ਤੱਕ ਵੀ ਕਹਿੰਦੇ ਸੀ, ਕਹਿੰਦੇ ਗੁਰਮੁਖੋ ਆਪਣੀ ਮੂਵੀ ਆਪ ਬਣਾਇਆ ਕਰੋ, ਆਪਣੀ ਮੂਵੀ, ਬੋਲੋ ਮੂਵੀ, ਮੂਵੀ ਆ ਬਣਾਉਂਦੇ ਹੋ ਨਾ ਕੈਮਰੇ ਦੇ ਵਿੱਚ, ਆਪਣੀ ਮੂਵੀ ਅੱਗੇ ਅੱਗੇ ਤੁਸੀਂ ਆਪ ਤੁਰੇਗੇ ਸਰੀਰ ਕਰਕੇ ਤੇ ਸੁਰਤ ਕਰਕੇ ਪਿੱਛੇ ਵਿਹਦੇ ਰਿਹਾ ਕਰੋ, ਮੈਂ ਕੀ ਕਰਦਾ ਫਿਰਦਾ ਸਾਰਾ ਦਿਨ, ਪੈਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵੇਖਿਆ ਕਰੋ ਮੈਂ ਕੀ ਕੀਤਾ ਹੈ, ਮੈਂ ਕਿੰਨੇ ਵਜੇ ਉੱਠਿਆ, ਜਦੋਂ ਮੈਂ ਉੱਠਿਆ ਉਦੋਂ ਮੈਂ ਕੀ ਕੀਤਾ, ਜਦੋਂ ਮੈਂ ਇਸ਼ਨਾਨ ਕਰ ਲਿਆ ਉਹ ਤੋਂ ਬਾਅਦ ਮੈਂ ਕੀ ਕੀਤਾ। ਕਈ ਮੇਰੇ ਵੀਰ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ, ਪਹਿਲੀ ਗੱਲ ਤੇ ਇਸ਼ਨਾਨ ਰੋਜ਼ ਕਰਦੇ ਨੇ, ਚਲੋ ਜੇ ਇਸ਼ਨਾਨ ਕੀਤਾ ਤੇ ਪੈਂਦਿਆਂ ਕੋਈ ਰੱਬ ਦਾ ਨਾਂ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਿਮਰਨ ਨਹੀਂ। ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤਨਾਮਿਆਂ ਵਿੱਚ ਲਿਖਿਆ ਵਾ ਵਾਹਿਗੁਰੂ ਬਿਨ ਕਹੇ ਜੋ ਖਾਵੇ, ਬੋਲੋ ਵਾਹਿਗੁਰੂ ਬਿਨ, ਗੱਜ ਕੇ ਕਿਉਂ ਨੀ ਕਹਿੰਦੇ ਵਾਹਿਗੁਰੂ ਬਿਨ ਕਹੇ। ਸਾਹਮਣੇ ਰੋਟੀ ਆ ਗਈ ਤੇ ਵਾਹਿਗੁਰੂ ਦਾ ਨਾਮ ਨਾ ਜਪਿਆ ਪੈਂਦਿਆਂ ਹੀ ਪਰੌਂਠਾ ਮੂੰਹ ਦੇ ਵਿੱਚ ਪਾਉਣ ਲੱਗ ਪਿਆ। ਇੱਕ ਮਹਾਂਪੁਰਸ਼ ਨੇ ਕਥਾ ਸੁਣਾਈ, ਕਹਿੰਦੇ ਕਿਸੇ ਨੂੰ ਪ੍ਰਸ਼ਾਦਾ ਕਹਿ ਦਿੱਤਾ ਤੇ ਉਹ ਪ੍ਰਸ਼ਾਦਾ ਖਾਣ ਚਲੇ ਗਿਆ। ਜਦੋਂ ਪ੍ਰਸ਼ਾਦਾ ਖਾਣ ਲੱਗਾ ਨਾ ਤੇ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਬਣਾ ਕੇ ਦਹੀਂ ਨਾਲ ਰੱਖ ਕੇ ਸਬਜ਼ੀ ਨਾਲ ਰੱਖ ਕੇ ਬੀਬੀ ਰਾਣੀ ਹੱਥ ਜੋੜ ਕੇ ਬਹਿ ਗਈ ਕਿ ਗੁਰਮੁਖ ਪਿਆਰਾ ਮੇਰੇ ਘਰ ਆਇਆ, ਰੋਟੀ ਖਾਣ ਤੋਂ ਪਹਿਲਾਂ ਮੇਰੇ ਘਰ ਦੀ ਹਵਾ ਦੇ ਵਿੱਚ ਖਿਲਾਰੂਗਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨਾਂ, ਮਗਰ ਇਹ ਹੀ ਮੇਰੇ ਵਰਗਾ ਭੁੱਖਾ ਇਹਨੇ ਮੇਥੀ ਵਾਲੇ ਪਰੌਂਠੇ ਕਦੀ ਵੇਖੇ ਨਹੀਂ ਸੀ, ਇੱਥੇ ਦਿਨਾਂ ਤੋੜ ਕੇ ਮੂੰਹ ਦੇ ਵਿੱਚ ਜਦੋਂ ਪਾਉਣ ਲੱਗਾ ਨਾ ਤੇ ਜਿਹੜੀ ਬੁਰਕੀ ਮੂੰਹ ਚ ਪਾਉਣ ਲੱਗਾ ਉਸ ਬੁਰਕੀ ਚੋਂ ਰੋਣ ਦੀ ਆਵਾਜ਼ ਆਈ। ਧਿਆਨ ਦਿਓ, ਬੁਰਕੀ ਰੋਈ ਤੇ ਇਹਨੇ ਬੁਰਕੀ ਰੱਖ ਦਿੱਤੀ ਥਾਲ ਦੇ ਵਿੱਚ ਤੇ ਕਹਿੰਦਾ ਵਾਹਿਗੁਰੂ ਇਹ ਕੀ ਗੱਲ, ਅੱਜ ਤੱਕ ਤੇ ਰੋਟੀ ਵਿੱਚੋਂ ਰੋਣ ਦੀ ਆਵਾਜ਼ ਨਹੀਂ ਆਈ। ਜਦੋਂ ਵਾਹਿਗੁਰੂ ਇਹਦੇ ਮੂੰਹੋਂ ਨਿਕਲਿਆ ਤੇ ਬੁਰਕੀ ਹੱਸਣ ਲੱਗ ਪਈ ਤੇ ਇਹਨੇ ਹੱਥ ਜੋੜ ਕੇ ਆਖਿਆ ਮੈਨੂੰ ਪਤਾ ਨਹੀਂ ਲੱਗਾ ਇਸ ਗੱਲ ਦਾ, ਮੈਨੂੰ ਦਸ ਤੋਂ ਪਹਿਲਾਂ ਰੋਈ ਕਿਉਂ ਏ ਤੇ ਹੁਣ ਹੱਸਦੀ ਕਿਉਂ ਏ। ਤੇ ਇਹਨੇ ਅੱਗੋਂ ਬੁਰਕੀ ਨੇ ਆਵਾਜ਼ ਦਿੱਤੀ ਭਲਿਆ ਜਦੋਂ ਤੂੰ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਹੀ ਰੋਟੀ ਖਾਣ ਲੱਗਾ ਸਾਂ ਤੇ ਮੈਂ ਰੋਈ ਸਾਂ, ਕਿਸ ਬੇਸ਼ੁਕਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ, ਕਿਸ ਨਗੁਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ ਜਿਹਦਾ ਕੋਈ ਇੰਨਾ ਵੀ ਧਰਮ ਨਹੀਂ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ, ਜਿਹਨੇ ਰੋਟੀ ਦਿੱਤੀ ਉਹਨੂੰ ਇੱਕ ਵਾਰ ਆਖ ਲਾ ਵਾਹਿਗੁਰੂ ਤੇਰਾ ਸ਼ੁਕਰ ਹੈ। ਤੇ ਜਦੋਂ ਤੂੰ ਵਾਹਿਗੁਰੂ ਆਖਿਆ ਵਾ, ਜਦੋਂ ਤੇਰੇ ਡਰ ਕਰਕੇ ਮੂੰਹ ਚੋਂ ਵਾਹਿਗੁਰੂ ਨਿਕਲਿਆ ਤੇ ਮੈਂ ਤਾਂ ਹੱਸੀ ਆ ਕਿ ਮੈਂ ਉਸ ਮੂੰਹ ਵਿੱਚ ਪੈਣ ਲੱਗੀ ਆ ਜਿਹੜੇ ਮੂੰਹ ਦੇ ਵਿੱਚੋਂ ਨਿਕਲਿਆ ਸਤਨਾਮ ਸ੍ਰੀ। ਮੇਰੀ ਵੀ ਗਤੀ ਹੋ ਗਈ, ਮੇਰਾ ਵੀ ਭਲਾ ਹੋ ਗਿਆ। ਇੱਥੇ ਬਾਬਾ ਜੀ ਕਹਿੰਦੇ ਨੇ ਕਦੀ ਸੋਚੋ ਵੇਖੋ ਚੰਗੀ ਤਰ੍ਹਾਂ, ਤੁਸੀਂ ਪਿਆਰ ਦੇ ਵਿੱਚ ਆਣ ਕੇ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ, ਨਿਸ਼ੁਕਰੇ ਨਾ ਬਣੋ, ਇੱਕ ਵਾਰ ਫੇਰ ਦੱਸੋ ਕੀ ਤੁਸੀਂ ਜੀ।
1: ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ,
0: ਆਪਣੇ ਅੰਦਰ ਝਾਤੀ ਮਾਰ ਕੇ ਵੇਖੋ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੇ। ਤੁਸੀਂ ਆਪਣੇ ਭੈਣ ਭਰਾ ਜਿੰਨੇ ਮੇਰੇ ਨੌਜਵਾਨ ਵੀਰ ਬੀਬੀਆਂ ਬੱਚੀਆਂ ਬੈਠੇ ਹੋ ਜਾਂ ਗੁਰਮੁਖ ਪਿਆਰੀ ਸਤਸੰਗਤ ਬੈਠੀ ਆ, ਇੱਕ ਵਾਰ ਚੇਤਾ ਕਰੋ, ਆਪਣੇ ਆਪਣੀ ਸੁਰਤ ਵਿੱਚ ਲੈ ਜਾਓ। ਜਦੋਂ ਸਵੇਰੇ ਨਾਸ਼ਤਾ ਕਰਦੇ ਹੋ ਤੇ ਨਾਸ਼ਤਾ ਕਰਨ ਤੋਂ ਪਹਿਲਾਂ ਕਦੀ ਆਖਿਆ ਜੇ ਪੰਜ ਵਾਰ ਸਤਨਾਮ ਸ੍ਰੀ ਵਾਹਿਗੁਰੂ? ਜੇ ਨਹੀਂ ਆਖਿਆ ਤਾਂ ਕੱਲ ਤੋਂ ਸ਼ੁਰੂ ਕਰਿਓ, ਕਰੋਗੇ ਜ਼ਰੂਰ? ਸਾਰੇ ਕਹਿੰਦੇ ਹੋ ਕਿਉਂ ਵੀ ਪਿੱਛੋਂ ਤੱਕ ਮਨਜੂਰ ਆ, ਪਰ ਸ਼ਾਦਾ ਛਕਣ ਵੇਲੇ ਪੰਜ ਵਾਰ ਕੀ ਕਹਿਣਾ ਹੈ? ਵਾਹਿਗੁਰੂ। ਗੱਜ ਕੇ ਆਖੋ ਕੀ ਕਹਿਣਾ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੰਜ ਵਾਰ ਵਾਹਿਗੁਰੂ ਆਖਿਓ ਵੇਖਿਓ ਚਾਰ ਚਫੇਰੇ ਕਿਤਨਾ ਦੌਲਤਾਂ ਦੇ ਬਾਹਰ ਲੱਗਦੇ ਨੇ, ਚਾਰ ਚਫੇਰੇ ਕਿਤਨਾ ਸੁੱਖ ਹੀ ਸੁੱਖ ਤੁਹਾਡੇ ਘਰ ਵਿਚ ਆ ਜਾਂਦੇ ਨੇ, ਕਿਉਂਕਿ ਰੋਟੀ ਦੇਣ ਵਾਲੇ ਨੂੰ ਵੀ ਪਤਾ ਲੱਗਾ ਹੈ ਕਿ ਇਹ ਰੋਟੀ ਦੇਣ ਵਾਲੇ ਨੂੰ ਯਾਦ ਰੱਖਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਬਿਨ ਕਹੇ ਜੋ ਖਾਵੇ, ਫਿਰ ਅੱਗੇ ਜਾ ਕੇ ਕਹਿੰਦੇ ਨੇ ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਜਿਵੇਂ ਜੋ ਪ੍ਰਸਾਦ, ਬਿਨਾਂ ਜਪਜੀ ਤੇ ਜਾਪਣ ਤੋਂ ਬਿਨਾਂ ਵਾਹਿਗੁਰੂ ਜਪਣ ਤੋਂ ਬਿਨਾਂ ਜਿਹੜੇ ਪ੍ਰਸ਼ਾਦ ਮੂੰਹ ਦੇ ਵਿਚ ਪਾਉਣੇ ਨੇ, ਮੇਰੇ ਸਾਹਿਬ ਨੇ ਤੇ ਇੰਨਾ ਸਖਤ ਸ਼ਬਦ ਕਹਿ ਦਿੱਤਾ ਵਾ, ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ, ਸਮਝ ਲੋ ਪਰੌਂਠੇ ਨਹੀਂ ਖਾਣ ਲੱਗਾ ਜਪਜੀ ਸਾਹਿਬ ਪੜਨ ਤੋਂ ਬਿਨਾਂ, ਵਾਹਿਗੁਰੂ ਪੜਨ ਤੋਂ ਬਿਨਾਂ ਜਿਹੜਾ ਪਰੌਂਠਾ ਮੂੰਹ ਦੇ ਵਿਚ ਪਾਇਆ ਵਾ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਹਿਤਨਾਮਿਆਂ ਚ ਇਹਨੇ ਵਿਸ਼ਟਾ ਮੂੰਹ ਚ ਪਾਇਆ ਵਿਸ਼ਟਾ, ਚੇਤੇ ਕਰ ਲੋ, ਮੈਂ ਨੀ ਕਹਿੰਦਾ ਗੁਰਬਾਣੀ ਕਹਿੰਦੀ, ਵਾਹਿਗੁਰੂ ਕਹਿਣ ਤੋਂ ਬਿਨਾਂ ਜਿਹੜਾ ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਤੋੜ ਕੇ ਪਾਈ ਹੈ, ਇਹਨੇ ਗੰਦ ਪਾਇਆ ਮੂੰਹ ਦੇ ਵਿਚ, ਗੰਦ ਜਿਹੜਾ ਬੰਦੇ ਦੇ ਅੰਦਰੋਂ ਨਿਕਲਦਾ ਹੈ। ਇਸ ਕਰਕੇ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਕੀ ਕਰ ਰਿਹਾ, ਅੰਮ੍ਰਿਤ ਵੇਲੇ ਉੱਠਿਓ ਜਦੋਂ ਤੂੰ ਨਾਸ਼ਤਾ ਕਰਨ ਲੱਗਾ। ਕਈ ਤੇ ਬਦ ਨਸੀਬ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਿਨ ਚੜਦਾ ਨਹੀਂ ਤੇ ਆਂਡਿਆਂ ਦੀ ਪਲੇਟ ਅੱਗੇ ਆ ਜਾਂਦੀ। ਪਿਆਰਿਓ ਜਰਾ ਸੋਚੋ, ਇੱਕ ਮਹਾਂਪੁਰਸ਼ ਬੜਾ ਮੌਜ ਵਿਚ ਇਕ ਦਿਨ ਸੀਸਗੜ੍ਹ ਸਾਹਿਬ ਦੇ ਸਾਹਮਣੇ ਰੇਹੜੀ ਲਾਈ ਕਿਸੇ ਨੇ ਥੋੜਾ ਜਿਹਾ ਦੂਰ ਕਰਕੇ ਮਤੀ ਦਾ ਚੌਂਕ ਤੋਂ, ਤੇ ਉਹ ਗੁਰਦੁਆਰੇ ਆਉਂਦਾ ਹੁੰਦਾ ਸੀ ਬੜੇ ਪਿਆਰ ਨਾਲ, ਅੰਮ੍ਰਿਤ ਵੇਲੇ ਹੈ ਸਾਈ ਸੀ ਰੱਬ ਦਾ ਤੇ ਬੜੇ ਰੰਗ ਵਿਚ ਵਿਚਰਦਾ ਸੀ, ਤੇ ਉਹ ਆਖੇ ਜਿਹੜਾ ਆਂਡਿਆਂ ਵਾਲਾ ਆਖੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਉਹ ਜਿਹੜਾ ਆਂਡੇ ਵੇਚਣ ਵਾਲਾ ਉਹ ਰੋਜ਼ ਆਕੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਤੇ ਉਹ ਮਸਤਾਨਾ ਕਹਿੰਦਾ ਸੰਡੇ ਹੋ ਜਾ ਮੰਡੇ ਜਿਹੜੇ ਖਾਣਗੇ ਅੰਡੇ ਉਹਨਾਂ ਨੂੰ ਪੈਣਗੇ ਡੰਡੇ। ਉਹ ਉੱਥੇ ਖਲੋ ਕੇ ਉਹਦੀ ਰੇਹੜੀ ਦੇ ਕੋਲੇ ਗੀਤ ਗਾਉਣ ਡਿਆ ਪਿਆ, ਸੱਚ ਜਾਣੇ ਉਹ ਮਾਰ ਪੈਣੀ ਹੈ ਇਹਨਾਂ ਚੀਜ਼ਾਂ ਤੋਂ। ਪਰਮੇਸ਼ਵਰ ਨੇ ਤੁਹਾਨੂੰ ਪੁੱਛਣਾ ਹੈ ਕਿ ਮੈਂ ਤੈਨੂੰ ਕੀ ਖਾਣ ਨੂੰ ਭੇਜਿਆ ਸੀ, ਮੈਂ ਖਾਣਾ ਤੈਨੂੰ ਦੱਸਿਆ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਛੱਤੀ ਅੰਮ੍ਰਿਤ ਖਾਣ ਨੂੰ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ, ਤੇ ਮੈਂ ਇਸ ਪਾਸੇ ਲੰਮਾ ਵਿਸ਼ਾ ਨਾ ਖੜਾ। ਬਾਬਾ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਨਾ ਵੇਖ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੀ ਮੂਵੀ ਬਣਾ, ਤੂੰ ਕੰਮ ਤੇ ਗਿਓ ਕਿਤੇ ਹੇਰਾਫੇਰੀ ਤੇ ਨਹੀਂ ਕੀਤੀ, ਕਿਤੇ ਹੇਰਾਫੇਰੀ ਦੇ ਪੈਸਿਆਂ ਦਾ ਜੂਸ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਪਿਆਇਆ, ਫਿਰ ਵੱਡਿਆ ਹੋਇਆ ਕਿ ਨਾ ਬੱਚੇ ਆਖੇ ਨਹੀਂ ਲੱਗਦੇ, ਕਿਤੇ ਹੇਰਾਫੇਰੀ ਤੇ ਸੇਬ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਖਵਾਏ। ਉਹ ਭੋਲਿਆ, ਇਹ ਗੱਲਾਂ ਤੈਨੂੰ ਮੰਨਣੀਆਂ ਪੈਣੀਆਂ ਨੇ, ਅੱਜ ਮੰਨ ਲਈ, ਕੱਲ ਮੰਨ ਲਈ, 100 ਸਾਲ ਨੂੰ ਮੰਨ ਲਈ, ਤੇਰੀ ਔਲਾਦ ਵੀ ਨੇਕ ਤਾਂ ਹੀ ਨਿਕਲਣੀਆਂ ਜੇ ਇਹਨਾਂ ਦੇ ਮੂੰਹ ਚ ਨੇਕ ਕਮਾਈ ਪਊਗੀ। ਤੇ ਇਹ ਤੂੰ ਅੱਜ ਕਰ ਲਾ, ਕੱਲ ਕਰ ਲਈ, ਕੱਲ ਕਰ ਲਈ, ਪਰਸੋਂ ਕਰ ਲਈ, ਅਜੇ ਤੂੰ ਧੋਖਾ ਖਾ ਰਿਹਾ ਏ। ਤੇ ਮੇਰੇ ਮਾਲਕ ਜੀ ਕਹਿੰਦੇ ਨੇ ਤਾਂ ਕੋ ਧੋਖਾ ਕਾਂ ਵਿਆਪੇ ਜਾ ਕੋ, ਉਹ ਧੋਖੇ ਤੋਂ ਬਚਣਗੇ ਜਿਹੜੇ ਪਰਮੇਸ਼ਵਰ ਦੇ ਹੁਕਮ ਵਿਚ ਚੱਲਣਗੇ। ਬਾਬਾ ਫਰੀਦ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਵੇਖਣ ਵਾਲਿਆ, ਆਪਣੇ ਅੰਦਰ ਝਾਤੀ ਮਾਰ, ਤੂੰ ਕੀ ਕਰ ਰਿਹਾ। ਹਾਂਜੀ,
1: ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ।
0: ਇਹ ਜੀਵਨ ਜਾਚ ਸ਼ਬਦ ਨੇ, ਇਹਨਾਂ ਨੂੰ ਕੀ ਆਖਿਆ? ਜੀਵਨ ਜਾਚ, ਬੋਲੋ ਜੀਵਨ, ਜੀਵਨ ਦੀ ਜਾਚ ਸਿਖਾਈ ਸਤਿਗੁਰੂ ਨੇ। ਲੋਕਾਂ ਦੇ ਗੁਨਾਹ ਨਾ ਵੇਖਿਆ ਕਰ, ਆਪਣੇ ਵੇਖਿਆ ਕਰ। ਹੁਣ ਕਹਿੰਦੇ ਜੇ ਤੈਨੂੰ ਜੇ ਕਿਤੇ ਕੋਈ ਦੁੱਖ ਦੇਣ ਤੇ ਕਿਤੇ ਇਹ ਨਾ ਹੋਵੇ ਕਿ ਤੇਰੇ ਰਾਹ ਚ ਕੋਈ ਖੱਡੀ ਨੀ ਜੀ ਪੁੱਟ ਜੇ ਤੇ ਤੂੰ ਖੱਡਾ ਪੁੱਟ ਦੇ ਉਹਦੇ ਰਾਹ ਚ, ਤੈਨੂੰ ਕਿਤੇ ਇੱਕ ਕੋਈ ਗਾਲ ਕੱਢੇ ਤੇ ਤੂੰ ਅੱਗੋਂ 50 ਕੱਢੇ, ਤੈਨੂੰ ਇੱਕ ਹੱਥ ਨਾ ਕਿਤੇ ਪਰੇ ਨੂੰ ਲਵੇ ਤੇ ਤੂੰ ਮੂੰਹ ਤੇ ਚਪੇੜ ਮਾਰ ਦੇ। ਜੋ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਨ ਕਿਤੇ ਉਹਨਾਂ ਨੂੰ ਜਾ ਕੇ ਉਹ ਨਾ ਹੁੰਦੀ ਹੋਏ ਵਰਛਾ ਲਿਖ ਕੇ ਉਹਨਾਂ ਦਾ ਪੇਟ ਹੀ ਵਿੰਨ ਦੇ। ਇਸ ਤਰ੍ਹਾਂ ਨਾ ਕਰੀ, ਜਰੀ ਪਹਿਲੋਂ ਤੇ ਅੱਖੀ ਮੇਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀ ਗਰੀਬ ਨਵਾਜ, ਇਸ ਖੋਟੀ ਬੁੱਧੀ ਵਾਲੇ ਨੂੰ ਸ਼ੁੱਧ ਮਤ ਬਖਸ਼, ਇਹਦਾ ਵੀ ਭਲਾ ਹੋਵੇ, ਇਹਨੂੰ ਵੀ ਇਹੋ ਜਿਹੀ ਸਮਤ ਬਖਸ਼ੋ ਕਿ ਇਹ ਕਿਸੇ ਦਾ ਦਿਲ ਨਾ ਦਿਖਾਵੇ। ਜੋ ਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਘੁੰਮ। ਹਾਂਜੀ,
1: ਆਪਣ ਲੜੈ ਕਰ ਜਾਏ ਕੈ ਪੈਰ ਤਿਨਾਂ ਦੇ ਚੁੰਮ।
0: ਆਪ ਜਾ ਕੇ ਆਪਣੀ ਸੁਰਤ ਰੂਪੀ ਘਰ ਵਿਚ ਆਣ ਕੇ, ਆਪਣੇ ਘਰ ਦਾ ਮਤਲਬ ਆ ਕਿ ਐਵੇਂ ਛੇਤੀ ਨਾ ਸੁਰਤ ਬਾਹਰ ਕੱਢ ਕੇ ਗੁੱਸੇ ਚ ਨਾ ਆ ਜੀ, ਆਪਣੀ ਸੁਰਤ ਨੂੰ ਟਿਕਾਓ ਵਿਚ ਲਿਆਵੀ, ਆਪਣੇ ਵਿਚਾਰਾਂ ਨੂੰ ਟਿਕਾਓ ਵਿਚ ਲਿਆਵੀ, ਤੇ ਗੱਲ ਚੇਤੇ ਕਰੀ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਬੁਰੇ ਦਾ ਭਲਾ ਕਰ। ਮੇਰੇ ਗੁਰੂ ਸਾਹਿਬ ਨੇ ਕਿਹਾ ਸੀ ਪਰਕਾ ਬੁਰਾ ਨਾ ਰੱਖੋ ਚੀਤ, ਮੇਰੇ ਗੁਰੂ ਨੇ ਕਿਹਾ ਸੀ ਸਾਰਿਆਂ ਦਾ ਭਲਾ ਮੰਗਣਾ ਵਾ, ਤੇ ਮੈਂ ਕਿਤੇ ਕਾਹਲੀ ਵਿਚ ਆਣ ਕੇ ਕਿਸੇ ਦਾ ਬੁਰਾ ਨਾ ਕਰਦਾ। ਆਪਣੇ ਘਰ ਸੁਰਤ ਰੂਪੀ ਘਰ ਵਿਚ ਆਣ ਕੇ ਪੈਰ ਤਿਨਾਂ ਦੇ ਚੁੰਮ, ਉਹਦੇ ਚਿਰਨੀ ਹੱਥ ਲਾ ਕੇ ਆਖੀ ਭਲਿਆ ਰੱਬ ਤੈਨੂੰ ਵੀ ਸਮਤ ਬਖਸ਼ੇ, ਭਲਿਆ ਰੱਬ ਤੈਨੂੰ ਵੀ ਜੀਵਨ ਦੀ ਜਾਂਚ ਬਖਸ਼ੇ ਭਲਿਆ ਰੱਬ ਤੇਰੇ ਮੂੰਹੋਂ ਵੀ ਕਢਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਜੀਵਨ ਦੀ ਜਾਂਚ ਦੇ ਬਚਨ ਨੇ ਕੱਲ ਇਹ ਤੋਂ ਅੱਗੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਭੋਲਣਾ ਚਿਤਾਰਨੀ ਅਸੀਸ ਦਿਓ ਅੰਮ੍ਰਿਤ ਵੇਲੇ ਉੱਠਿਆ ਕਰੋ ਮੇਰੀ ਹੱਥ ਜੋੜ ਕੇ ਆਪ ਜੀ ਸਰਬੱਤ ਮਾਈ ਭਾਈ ਨੂੰ ਜੋਦੜੀ ਆ ਜਿਸ ਤਰ੍ਹਾਂ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਰੋਟੀ ਖਾਣ ਤੋਂ ਪਹਿਲਾਂ ਕੀ ਕਰਨਾ ਹੈ ਸਾਰੇ ਆਖਿਓ ਪੰਜ ਵਾਰ ਕੀ ਕਹਿਣਾ ਹੈ ਫੇਰ ਇੱਕ ਵਾਰ ਆਖੋ ਕੀ ਆਖਣਾ ਹੈ ਜੇ ਅੱਜ ਦੀ ਕਥਾ ਚ ਤੁਸੀਂ ਮੇਰੀਆਂ ਭੈਣਾਂ ਤੇ ਬੱਚੇ ਇਹੋ ਹੀ ਝੋਲੀ ਚ ਪਵਾ ਕੇ ਲੈ ਜਾਓ ਕੱਲ ਨੂੰ ਜੀਵਨ ਬਦਲਿਆ ਹੋ ਕੱਲ ਨੂੰ ਜੀਵਨ ਦੀ ਧਾਰਾ ਬਦਲ ਜੂਗੀ ਕਿਉਂਕਿ ਗੁਰਪੂਰੇ ਕਾ ਉਪਦੇਸ਼ ਜਿਹਨੇ ਸੁਣ ਲਿਆ ਨਾ ਉਹ ਗੁਰਮੁਖ ਪਿਆਰੇ ਉਹ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਹਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸਾਰੇ ਉਪਦੇਸ਼ ਦੇ ਆਪਾਂ ਕਿੱਥੇ ਮੰਨਣ ਰਹੇ ਇੱਕ ਇਹੋ ਹੀ ਅੱਜ ਉਪਦੇਸ਼ ਆਪਣੇ ਹਿਰਦੇ ਚ ਵਸਾ ਲੈਣਾ ਮੇਰੀਆਂ ਬੱਚੀਆਂ ਵੀਰਾਂ ਨੇ ਤੇ ਕੱਲ ਗੁਰੂ ਨਾਨਕ ਦੀ ਹਜੂਰੀ ਵਿਚ ਆਪ ਜੀ ਨੂੰ ਦਾਸਰਾ ਆਪ ਜੀ ਦੇ ਝਾੜੂ ਬਰਦਾਰ ਹੋਣ ਦੇ ਨਾਤੇ ਪੁੱਛੂਗਾ ਕਿ ਅੱਜ ਜਦੋਂ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਸੋ ਆਖਿਆ ਸੀ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਮੇਰਾ ਸਤਿਗੁਰੂ ਤੁਹਾਡੇ ਪਰਿਵਾਰਾਂ ਵਿਚ ਸਿੱਖੀ ਦਾ ਬੂਟਾ ਵਧੇ ਫੁੱਲੇ ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਲਾਗ ਲੱਗੇ ਬੱਚੇ ਤੁਹਾਡੇ ਕੇਸਾ ਤਾਰੀ ਹੋਣ ਅੰਮ੍ਰਿਤ ਛਕਣ ਗੁਰੂ ਵਾਲੇ ਬਣ ਮੇਰੀ ਇਹ ਜੋਦੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
2: ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਜੁੜ ਕੇ ਆਖੋ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ

ਐਸੇ ਗੁਰੂ ਤੋਂ ਵਾਰੇ ਵਾਰੇ ਜਾਵਾਂ ਜਿਹੜੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਰਾਜਿਆਂ ਦੀ ਪੂਜਾ ਵਿਚ ਨਹੀਂ ਲਾਇਆ, ਆਖਿਆ ਨਹੀਂ ਉਹ ਪਰਮੇਸ਼ਵਰ ਜੀ ਦੀ ਪੂਜਾ ਕਰਨੀ ਆ, ਉਹ ਰਾਜਾਨ ਰਾਜ ਆ, ਬੋਲੋ ਰਾਜਾਨ, ਰਾਜਿਆਂ ਦਾ ਵੀ ਰਾਜਾ ਹੈ, ਕਿਸੇ ਰਾਜੇ ਦੀ ਪੂਜਾ ਵਿਚ ਨਹੀਂ ਲਾ ਦਿੱਤਾ। ਸਮੇਂ ਅਸਮੇਂ ਅਨੁਸਾਰ ਰਾਜੇ ਜਿਹੜੇ ਹੋਏ ਨੇ ਉਨ੍ਹਾਂ ਦੀ ਵੀ ਪੂਜਾ ਸੰਸਾਰ ਵਿਚ ਹੁੰਦੀ ਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖ ਨੂੰ ਇਹ ਬਖਸ਼ਿਸ਼ ਕੀਤੀ ਕਿ ਕਿਸੇ ਰਾਜੇ ਦੀ ਪੂਜਾ ਨਹੀਂ ਕਰਨੀ, ਰਾਜਿਆਂ ਦੇ ਰਾਜੇ ਦੀ ਪੂਜਾ ਕਰਨੀ, ਰਾਜਾਨ ਰਾਜ। ਗਰੀਬ ਨਵਾਜ ਪਾਤਸ਼ਾਹ, ਲੋਕੀ ਦਿਨ ਚੜਦਾ ਗੜਵੀਆਂ ਲਿਖ ਕੇ ਪਾਣੀ ਦੀਆਂ, ਜਗ ਲਿਖ ਕੇ ਪਾਣੀ ਦੀਆਂ, ਸੂਰਜ ਨੂੰ ਮੱਥਾ ਟੇਕਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਸਾਹਿਬ ਨੇ ਕਿਹਾ ਨਹੀਂ, ਸੂਰਜ ਦੀ ਪੂਜਾ ਨਹੀਂ ਕਰਨੀ, ਜਿਹਦੀ ਸੂਰਜ ਪੂਜਾ ਕਰਨੀ ਆ ਉਹ ਭਾਨਾਨ ਭਾਨ ਆ, ਉਹ ਸੂਰਜਾਂ ਦਾ ਵੀ ਸੂਰਜ ਆ, ਉਹਦੀ ਪੂਜਾ ਵਿਚ ਲੱਗਣਾ ਹੈ। ਆਖਿਆ ਮਹਾਰਾਜ, ਲੋਕੀ ਮੱਸਿਆ ਤੋਂ ਦੋ ਤਿੰਨ ਦਿਨ ਬਾਅਦ ਪੈਸੇ ਸੁੱਟਦੇ ਨੇ, ਚੰਦਰਮਾ ਦੀ ਪੂਜਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਚੰਦਰਮਾ ਦੇ ਹੱਥ ਵਾਸ ਕੁਛ ਨਹੀਂ, ਚੰਦਰਮਾ ਆਪਣੇ ਕੋਲੋਂ ਰੋਸ਼ਨੀ ਨਹੀਂ ਦਿੰਦਾ, ਨਮੋ ਚੰਦਰ, ਚੰਦਰੇ ਦੀ ਪੂਜਾ ਕਰਨੀ। ਆਖਿਆ ਮਹਾਰਾਜ, ਦੇਵੀ ਦੇਵਤਿਆਂ ਦੀ ਪੂਜਾ ਕਰੀਏ? ਕਹਿਣ ਲੱਗੇ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਕਹਿਣ ਲੱਗੇ ਕਿਨੂੰ ਪੂਜੀਏ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਉਹ ਦੇਵਾਨ ਦੇਵ ਆ, ਦੇਵਤਿਆਂ ਦਾ ਵੀ ਉਹ ਦੇਵਤਾ ਹੈ, ਉਹਦੀ ਪੂਜਾ ਵਿਚ ਮੇਰੇ ਮਾਲਕ ਨੇ ਇਨ੍ਹਾਂ ਸਾਰੇ ਸੰਸਾਰ ਦੀਆਂ ਪੂਜਾ ਵਿਚੋਂ ਲਾ ਕੇ ਮੜਿਆਂ ਦੀਆਂ ਕਬਰਾਂ ਤੋਂ ਚੁੱਕ ਕੇ ਬਾਹ ਫੜ ਕੇ ਆਖਿਆ, ਉਹ ਭੋਲਿਆ ਮਰਿਆਂ ਦੀਆਂ ਕਬਰਾਂ ਤੇ ਮੱਥਾ ਨਾ ਟੇਕ, ਆ ਮੈਂ ਤੈਨੂੰ ਦੱਸਾਂ, ਜਾਗਤ ਜੋਤ ਜਪੇ ਨਿਸ ਬਾਸਰ, ਬੁਝੀਆਂ ਜੋਤਾਂ ਦੇ ਉੱਤੇ ਮੱਥਾ ਟੇਕ, ਜਾਗਦੀ ਜੋਤ ਨੂੰ ਮੱਥਾ ਟੇਕ, ਸ਼ਬਦ ਸਦਾ ਜਪਦੀ ਜੋਤ ਹੈ, ਜਿਹਦੇ ਲੜ ਲਾਉਣ ਵਾਲੇ ਬਾਪੂ ਨੂੰ ਇੱਕ ਵਾਰ ਫੇਰ ਆਖੋ

ਦੇ ਮਿੱਟੀ ਧੁੰਦ ਜਗ ਚਾਨਣ ਹੋਆ। ਮਗਰ ਜੇ ਅਸੀਂ ਅੱਜ ਸਿੱਖਾਂ ਦੇ ਘਰ ਵਿੱਚ ਝਾਤੀ ਮਾਰੀਏ ਤੇ ਕੀ ਭਾਈ ਗੁਰਦਾਸ ਜੀ ਦੇ ਉਸ ਦੀਪਕ ਦਾ ਚਾਨਣ ਸਾਡੇ ਘਰਾਂ ਵਿੱਚ ਹੋ ਗਿਆ? ਉਸੇ ਤਰ੍ਹਾਂ ਵਰਤ ਰੱਖਦੇ ਹਾਂ, ਉਸੇ ਤਰ੍ਹਾਂ ਸਰਾਧ ਕਰਾਉਂਦੇ ਹਾਂ, ਉਸੇ ਤਰ੍ਹਾਂ ਪੀਰਾਂ ਫਕੀਰਾਂ ਦੀਆਂ ਪੁੱਛਣਾ ਪਾਉਂਦੇ ਹਾਂ, ਉਸੇ ਤਰ੍ਹਾਂ ਪੰਡਤਾਂ ਨੂੰ ਨਿਊਯਾਰਕ ਫੋਨ ਕਰਕੇ ਆਪਣੇ ਭਵਿੱਖ ਬਾਰੇ ਪੁੱਛਦੇ ਹਾਂ, ਉਸੇ ਤਰ੍ਹਾਂ ਇੰਗਲੈਂਡ ਵਾਲੇ ਪੀਰਾਂ ਨੂੰ ਪੁੱਛਦੇ ਹਾਂ। ਸਾਡੇ ਘਰਾਂ ਦੇ ਵਿੱਚੋਂ ਉਹ ਹਨੇਰਾ ਅਜੇ ਦੂਰ ਨਹੀਂ ਹੋਇਆ ਜਿਹੜੇ ਹਨੇਰੇ ਨੂੰ ਦੂਰ ਕਰਨ ਲਈ ਦੀਪਕ ਵੇਖ ਕੇ ਭਾਈ ਸਾਹਿਬ ਨੇ ਕਿਹਾ ਸੀ ਸਤਿਗੁਰਾਂ

ਇੱਕ ਗਿਆਨ ਨਾਥ ਜੋਗੀ ਹੋਇਆ ਰਾਮ ਤੀਰਥ ਜਗ੍ਹਾ ਆਪ ਜੀ ਨੇ ਸੁਣੀ ਹੋਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਲਵ ਤੇ ਕਛ ਨੇ ਬਣਵਾਸ ਕੱਟਿਆ ਸੀਤਾ ਨੇ ਬਣਵਾਸ ਕੱਟਿਆ ਜਿੱਥੇ ਇਹ ਰਾਮ ਤੀਰਥ ਜਗ੍ਹਾ ਅੰਮ੍ਰਿਤਸਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਬਾਰਡਰ ਵਾਲੇ ਪਾਸੇ ਨੂੰ ਪੈਂਦੀ ਇੱਥੋਂ ਦਾ ਇੱਕ ਰਹਿਣ ਵਾਲਾ ਜੋਗੀ ਸੀ ਗੋਰਖਨਾਥ ਨੂੰ ਮੰਨਣ ਵਾਲਾ ਇਹਦਾ ਇੱਕ ਸੇਵਕ ਸੀ ਉਹ ਕਹਿੰਦਾ ਮੈਂ 40 ਸਾਲ ਇਸ ਜੋਗੀ ਦੇ ਨਾਲ ਜ਼ਿੰਦਗੀ ਕੱਟੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਅਜੇ ਵੀ ਪੂਰਾ ਨਹੀਂ ਅੰਦਰੋਂ ਸਤਨਾਮ ਤੁਹਾਡਾ ਹੀ ਭਲਾ ਹੈ ਤੇ ਤੁਹਾਡੀ ਔਲਾਦ ਦਾ ਭਲਾ ਹੈ ਜਪੋ ਸਤਨਾਮ ਸ੍ਰੀ ਉਹ ਕਹਿੰਦਾ 40 ਸਾਲ ਮੈਂ ਉਹਨੂੰ ਚਿਲਮਾ ਭਰ ਭਰ ਪਿਆਈਆਂ ਕਿਉਂਕਿ ਨਸ਼ਾ ਪੀਂਦਾ ਸੀ ਭੰਗ ਪੀਂਦਾ ਸੀ ਉਹ ਜਿਹੜਾ ਜੋਗੀ ਗਿਆਨ ਨਾਥ ਸੀ ਆਂਦਾ ਜਿੱਦਣ ਜੋਗੀ ਗਿਆਨ ਨਾਥ ਮਰਨ ਲੱਗਾ ਨਾ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਤੇ ਮਰ ਚੱਲੇ ਹੋ ਹੁਣ ਕਹਿੰਦੇ ਹੋ ਮੇਰਾ ਆਖਰੀ ਸਮਾਂ ਆ ਗਿਆ ਏ 40 ਸਾਲ ਮੈਂ ਤੁਹਾਡੀ ਤਿਲਮਾ ਭਰ ਭਰ ਪਿਆਈਆਂ ਤੇ 40 ਸਾਲ ਸੇਵਾ ਕੀਤੀ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਧਿਆਨ ਦਿਓ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਤੇ ਜ਼ਿੰਦਗੀ ਜਿਹੜਾ ਹੋਕਾ ਲੈ ਕੇ ਗਿਆਨ ਨਾਥ ਜੋਗੀ ਨੇ ਆਖਿਆ ਭਲਿਆ ਮੈਂ ਤੇ ਭੁੱਲਿਆ ਹੀ ਰਿਹਾ ਜੇ ਕੁਝ ਪਾਉਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਜੇ ਕੁਝ ਬਣਨਾ ਚਾਹੁੰਦਾ ਹੈ ਕੋਈ ਰਸਤਾ ਲੱਭਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਇਹ 40 ਸਾਲ ਉਸ ਦੀ ਸੇਵਾ ਕਰਨ ਵਾਲੇ ਜੋਗੀ ਨੂੰ ਉਹਦਾ ਉਸਤਾਦ ਕਹਿ ਸਕਦਾ ਹੈ ਮਗਰ ਪਿਆਰਿਓ ਸਾਡੇ ਘਰਾਂ ਦੇ ਵਿੱਚ ਅਜੇ ਬਾਣੀ ਦਾ ਪ੍ਰਕਾਸ਼ ਨਹੀਂ ਹੋਇਆ ਅਜੇ ਸਰਾਧ ਕਰਾਉਣੇ ਹਟੇ ਨਹੀਂ ਅਜੇ ਵਰਤ ਰੱਖਣੇ ਅਸੀਂ ਹਟੇ ਨਹੀਂ ਅਜੇ ਵੀਰਵਾਰ ਸਿਰ ਨਹਾਉਣਾ ਸਾਡੇ ਲਈ ਅਪਸ਼ਗਨੇ ਆ ਅਜੇ ਸ਼ਨਿਚਰਵਾਰ ਕੱਪੜੇ ਧੋਣੇ ਸਾਡੇ ਲਈ ਅਪਸ਼ਗਨੇ ਆ ਅਜੇ ਪੰਡਤਾਂ ਦੇ ਕੋਲੋਂ ਪੁੱਛਾਂ ਪਾਉਣੀਆਂ ਇੱਧਰ ਜਾਣਾ ਉੱਧਰ ਜਾਣਾ ਬੱਚਿਆਂ ਦੀਆਂ ਪੱਤਰੀਆਂ ਬਣਾਉਣੀਆਂ ਇਹ ਹਨੇਰਾ ਅਜੇ ਸਾਡੇ ਘਰਾਂ ਵਿੱਚ ਵੜਿਆ ਏ ਮੇਰੇ ਬਾਪੂ ਜੀ ਕਹਿੰਦੇ ਨੇ ਭੁੱਲੇ ਸਿੱਖ ਬੋਲੋ ਭੁੱਲੇ ਸਿੱਖ ਕੀ ਹੋਇਆ ਭੁੱਲ ਗਏ ਤੇ ਗੁਰੂ ਸਮਝਾਏ ਬੋਲੋ ਗੁਰੂ ਗੁਰੂ ਨੇ ਸਮਝਾਇਆ ਕੀ ਸਮਝਾਇਆ ਉਜੜ ਜਾਂਦੇ ਮਾਰਗ ਪਾਏ ਰਸਤਾ ਭੁੱਲ ਗਏ ਸਿੱਖ ਤੇ ਉਹਨਾਂ ਹੀ ਕਰਮਕਾਂਡਾਂ ਵਿੱਚ ਪੈ ਗਏ ਜਿਨ੍ਹਾਂ ਚ 10 ਜਾਮੇ ਧਾਰ ਕੇ ਗੁਰੂ ਨੇ ਕੱਢਿਆ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਨੇ ਭੁੱਲਿਆ ਹੋਇਆ ਨੂੰ ਬਾਹ ਫੜ ਕੇ ਰਸਤੇ ਉੱਤੇ ਪਾਇਆ ਗੁਰਬ

ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ ਨੇ, ਭੁੱਲੇ ਕੋ ਗੁਰ ਮਾਰਗ ਪਾਇਆ। ਬੋਲੋ, ਭੁੱਲੇ ਕੋ ਗੁਰ, ਭੁੱਲੇ ਨੂੰ ਗੁਰੂ ਨੇ ਰਸਤੇ ਦੇ ਉੱਤੇ ਪਾ ਦਿੱਤਾ। ਆਖਿਆ ਜੀ ਕੀ ਕੀਤਾ, ਕਿਹੜਾ ਰਸਤਾ ਭੁੱਲ ਗਿਆ ਸੀ? ਉਹਨੇ ਕਹੇ ਨਾਮ ਛੱਡ ਦਿੱਤਾ ਸੀ, ਇਹ ਪੈ ਗਿਆ ਸੀ ਕਰਮ ਕਾਂਡਾਂ ਵਿੱਚ, ਤੇ ਗੁਰੂ ਨੇ ਭੁੱਲੀ ਹੋਈ ਜੀਵ ਆਤਮਾ ਨੂੰ ਆਖਿਆ ਨੀ ਤੇਰਾ ਭਲਾ ਨੀ ਉਹ ਇਤਰਾ ਹੋਣਾ। ਅਵਰ ਤਿਆਗ ਹਰ ਭਗਤੀ ਲਾਇਆ। ਬੋਲੋ, ਅਵਰ ਤਿਆਗ ਹਰ, ਛੱਡਦੇ ਨੀ ਕਬਰਾਂ ਤੇ ਮੱਥੇ ਟੇਕਣੇ, ਛੱਡਦੇ ਦਰਿਆਵਾਂ ਨੂੰ ਮੱਥੇ ਟੇਕਣੇ, ਛੱਡਦੇ ਚੂਰਜ ਨੂੰ ਮੱਥੇ ਟੇਕਣੇ, ਛੱਡਦੇ ਚੰਦਰਮਾ ਨੂੰ ਮੱਥੇ ਟੇਕਣੇ, ਛੱਡਦੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ। ਆ ਪਰਮੇਸ਼ਵਰ ਦੀ ਬੰਦਗੀ ਕਰੀਏ ਸਾਰੇ ਜਪੋ।

ਇੱਥੇ ਆਈਏ, ਆਪ ਜੀ ਨਾਲ ਮੈਂ ਬਚਨ ਕੀਤਾ, ਸੂਰਜਾਂ ਦੇ ਸੂਰਜ ਨਾਲ ਜੋੜਿਆ, ਮਜਨੂੰ ਟੇਲੇ ਗੁਰਦੁਆਰੇ ਇੱਕ ਪੰਡਿਤ ਪਿਆਰਾ ਸੂਰਜ ਨੂੰ ਪਾਣੀ ਜਮਨਾ ਨਦੀ ਦੇ ਕੰਢੇ ਤੇ ਪਾ ਰਿਹਾ, ਤੇ ਕਿਸੇ ਗੁਰਸਿੱਖ ਪਿਆਰੇ ਨੇ ਪੁੱਛਿਆ ਇਹਨੂੰ ਕਿਉਂ ਪਾਣੀ ਪਾਉਣਾ ਹੈ, ਕਹਿੰਦਾ ਜੀ ਰੋਸ਼ਨੀ ਦਿੰਦਾ ਹੈ, ਧਿਆਨ ਦਿਓ ਸੂਰਜ ਰੋਸ਼ਨੀ ਦਿੰਦਾ ਹੈ। ਆਪ ਜੀ ਨੂੰ ਵੀ ਪਤਾ ਕਿ ਸੂਰਜ ਕੀ ਦਿੰਦਾ ਹੈ, ਮਗਰ ਇੱਕ ਗੱਲ ਆਪਣੇ ਅੰਦਰ ਝਾਤੀ ਮਾਰ ਕੇ ਡੂੰਘੇ ਉੱਤਰ ਆਇਓ ਕਿ ਉਹ ਰੋਸ਼ਨੀ ਆਪਣੇ ਕੋਲੋਂ ਦਿੰਦਾ ਹੈ? ਸੂਰਜ ਦੀ ਕੋਈ ਹਸਤੀ ਹੈ ਕਿ ਆਪਣੇ ਕੋਲੋਂ ਰੋਸ਼ਨੀ ਦੇ ਦੇ? ਮਨ ਵਿੱਚ ਵਿਚਾਰ ਕਰੋ। ਉਹ ਪੰਡਿਤ ਉਸ ਦਿਨ ਤੋਂ ਸੂਰਜ ਨੂੰ ਪਾਣੀ ਪਾਉਣਾ ਛੱਡ ਗਿਆ, ਜਦੋਂ ਇੱਕ ਸਿੱਖ ਨੇ ਕਿਹਾ ਮੈਨੂੰ ਇੱਕ ਗੱਲ ਪੰਡਤਾ ਦੱਸ ਕਿ ਸੂਰਜ ਦੇ ਕੋਲ ਕੋਈ ਸ਼ਕਤੀ ਹੈ ਕਿ ਇਹ ਤੈਨੂੰ ਰੋਸ਼ਨੀ ਦੇਵੇ? ਜਿਨ੍ਹਾਂ ਪਿਆਰਿਆਂ ਨੇ ਕਦੀ ਡੰਗਰ ਚਾਰਦਿਆਂ ਜਾਂ ਕਦੀ ਵਿਹਲੇ ਸਮੇਂ ਦੇ ਵਿੱਚ ਸੂਰਜ ਵੱਲ ਚੰਗੀ ਤਰ੍ਹਾਂ ਅੱਖਾਂ ਭਰ ਕੇ ਵੇਖਿਆ ਹੋਊਗਾ ਨਾ, ਤੁਸੀਂ ਵੇਖਿਆ ਹੋਊਗਾ ਸੂਰਜ ਦੀ ਇੱਕ ਗੋਲ ਜੀ ਟਿੱਕੀ ਆ, ਉਹਦੇ ਪਿੱਛੇ ਕੋਈ ਪ੍ਰਕਾਸ਼ ਆ। ਧਿਆਨ ਦਿਓ, ਜਿਨ੍ਹਾਂ ਨੇ ਕਿਸੇ ਨੇ ਵੇਖਿਆ ਹੋਵੇ ਤੁਹਾਡੇ ਵਿੱਚੋਂ ਸੂਰਜ ਨੂੰ ਚੰਗੀ ਤਰ੍ਹਾਂ ਤੱਕ ਕੇ, ਤੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਨਾ ਸੂਰਜ ਕੋਲ ਕੋਈ ਆਪਣਾ ਪ੍ਰਕਾਸ਼ ਆ, ਨਾ ਚੰਦਰਮਾ ਕੋਲ ਕੋਈ ਆਪਣਾ ਪ੍ਰਕਾਸ਼ ਆ। ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਕਿੱਥੋਂ ਦਿੰਦੇ ਨੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਪਰਮੇਸ਼ਵਰ ਦੀ ਜੋਤ ਦਾ ਸਦਕਾ ਹੀ ਏ, ਆਪ ਜੋਤਵਾਨ ਨੇ, ਪ੍ਰਕਾਸ਼ਵਾਨ ਨੇ ਤੇ ਲੋਕਾਂ ਨੂੰ ਪ੍ਰਕਾਸ਼ ਵੰਡ ਰਹੇ ਨੇ। ਇਹਨਾਂ ਦੇ ਪਿੱਛੇ ਵੀ ਜੇਕੋ ਆਪਾਂ ਇਹ ਸਰੀਰ ਦੀ ਪੂਜਾ ਲੋਕੀ ਕਰਦੇ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੀ ਉਹਨੇ ਬਾਣੀ ਸੁਣਾਈ ਮੈਨੂੰ, ਮੈਂ ਤਾਂ ਉਹਦਾ ਅਪਾਚਕ ਬਣ ਗਿਆ, ਮੈਂ ਤਾਂ ਉਹਦਾ ਚੇਲਾ ਬਣ ਗਿਆ। ਪਿਆਰਿਓ, ਜਿਹਦਾ ਚੇਲਾ ਬਣ ਗਿਆ ਉਹ ਤੇ ਜੜ ਮਾਤਰ ਸਰੀਰ ਆ, ਇਹ ਤੇ ਬੋਲ ਹੀ ਨਹੀਂ ਸਕਦਾ। ਇਹਦੇ ਵਿੱਚ ਕੋਈ ਬੋਲਣ ਵਾਲਾ ਜਿਹੜਾ ਦਿਸਦਾ ਨਹੀਂ, ਇਹਦੇ ਵਿੱਚ ਕੋਈ ਹਰਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ, ਉਹ ਕੋਈ ਹੋਰ ਸ਼ਕਤੀ ਹੈ ਜਿਹੜੀ ਅੰਦਰ ਬੋਲ ਰਹੀ ਹੈ, ਜਿਹਦਾ ਤੈਨੂੰ ਅਪਾਚਕ ਬਣਾਉਣ ਨੂੰ ਗੁਰੂ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਮਗਰ ਆਪਾਂ ਦੇਹ ਦੇ ਵਿੱਚੋਂ ਆ ਇੱਕ ਕਾਲਮ ਲੱਗਾ ਸਪੀਕਰ ਦਾ, ਇੱਕ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਆਓ ਸਾਹਮਣੇ ਵੇਖੋ ਕਾਲਮ ਲੱਗਾ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਬੋਲਣ ਕੋਈ ਇੱਥੋਂ ਡਿਆ ਵਾ ਤੇ ਆਵਾਜ਼ ਉਹਦੇ ਵਿੱਚੋਂ ਆ ਰਹੀ, ਤੇ ਜੇ ਕੋਈ ਭੁੱਲਿਆ ਭਟਕਿਆ ਜਾ ਕੇ ਉਹਦੇ ਉੱਤੇ ਸਿਹਰਾ ਪਾ ਕੇ ਆਖੇ ਤੂੰ ਮੇਰਾ ਗੁਰੂ ਏ, ਤੇਰੇ ਵਿੱਚੋਂ ਆਵਾਜ਼ ਆ ਰਹੀ ਹੈ, ਤੇ ਇਹਦੇ ਜਿਹੜਾ ਭੁੱਲਿਆ ਹੋਰ ਕੌਣ ਹੋ ਸਕਦਾ ਹੈ? ਕਿਉਂਕਿ ਇੱਥੋਂ ਕੋਈ ਬੋਲ ਰਿਹਾ ਏ ਤਾਂ ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਇਸੇ ਤਰ੍ਹਾਂ ਇਸ ਸਰੀਰ ਦੇ ਪਿੱਛੇ ਕੋਈ ਬੋਲ ਰਿਹਾ ਹੈ, ਜਿਨ੍ਹਾਂ ਨੇ ਇਸ ਸਰੀਰ ਨੂੰ ਗੁਰੂ ਸਮਝ ਲਿਆ ਉਹ ਸਦਾ ਧੋਖੇ ਦੇ ਵਿੱਚ ਨੇ। ਸਰੀਰ ਦੇ ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਵਿੱਚ ਕੋਈ ਬੋਲਣ ਵਾਲਾ ਹੋ ਰਿਹਾ। ਸਭ ਕੇ ਮੱਧ ਅਲਬ ਤੋਂ ਰਹੇ, ਜੋ ਕੁਛ ਕਹਿਣਾ ਸੋ ਆਪੇ ਕਵੇ, ਉਹ ਕੋਈ ਸ਼ਕਤੀ ਹੋ ਰਿਹਾ ਜਿਹਦੇ ਨਾਲ ਗੁਰੂ ਸਾਨੂੰ ਜੋੜਦਾ ਏ। ਭੁੱਲਿਆ ਭਟਕਿਆ ਨੂੰ ਸਤਿਗੁਰੂ ਕਹਿ ਰਹੇ ਨੇ ਪਿਆਰਿਓ, ਨਾ ਇਹ ਦੇਹ ਬੋਲਣ ਦੇ ਸਮਰੱਥ ਆ ਇਹਦੇ ਵਿੱਚ ਕੋਈ ਬੋਲਦਾ ਏ, ਨਾ ਸੂਰਜ ਰੋਸ਼ਨੀ ਦੇਣ ਦੇ ਸਮਰੱਥ ਆ ਇਹਨੂੰ ਕੋਈ ਰੋਸ਼ਨੀ ਦੇ ਰਿਹਾ, ਨਾ ਚੰਦਰਮਾ ਕੋਲ ਰੋਸ਼ਨੀ ਉਹਨੂੰ ਵੀ ਕੋਈ ਰੋਸ਼ਨੀ ਦੇ ਰਿਹਾ। ਉਹ ਜਿਹੜਾ ਚੰਦਰਮਾ ਨੂੰ ਰੋਸ਼ਨੀ ਦੇ ਰਿਹਾ ਹੈ, ਉਹ ਜਿਹੜਾ ਸੂਰਜ ਨੂੰ ਰੋਸ਼ਨੀ ਦੇ ਰਿਹਾ, ਉਹ ਜਿਹੜਾ ਦੇਹ ਦੇ ਵਿੱਚ ਬੋਲ ਰਿਹਾ ਉਹਦੇ ਨਾਲ ਜੋੜ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਆਓ ਉਹਦੇ ਨਾਲ ਜੁੜੀਏ। ਸ਼ਬਦ ਦੀ ਵਿਚਾਰ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਦੀਆਂ ਹੱਡੀਆਂ ਸਿੱਧੀਆਂ ਕਰੋ ਮੇਰੀਆਂ ਬੱਚੀਆਂ ਵੀਰ, ਗੁਰਸਿੱਖ ਪਿਆਰੇ ਗੁਰੂ ਨਾਨਕ ਨਿਰੰਕਾਰੀ ਦੇ ਘਰੋਂ ਅੰਮ੍ਰਿਤ ਪੀਣ ਲਈ ਇੱਕ ਮਨ ਇੱਕ ਚਿੱਤ ਹੋ ਕੇ ਆਨੰਦ ਵਿੱਚ ਆਣ ਕੇ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਆਓ ਜੁੜੀਏ ਸਤਿਗੁਰੂ ਦੇ ਚਰਨਾਂ ਨਾਲ। ਮੇਰਾ ਸਾਹਿਬ ਕਿਰਪਾ ਕਰੇ, ਇਹ ਜਿਹੜੀਆਂ ਘੜੀਆਂ ਆਪਾਂ ਨੂੰ ਨਸੀਬ ਹੋਈਆਂ ਨੇ, ਝਿਮ ਝਿਮ ਅੰਮ੍ਰਿਤ ਵਰਸਦਾ। ਇੱਕ ਥਾਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸਾ ਵਰਿਆ ਐਸਾ ਵਰਿਆ, ਊਨਮ ਊਨਮ ਆਇਆ। ਬੋਲੋ ਊਨਮ ਊਨਮ। ਊਨਮ ਦਾ ਮਤਲਬ ਹੁੰਦਾ ਹੈ ਨੀਵਾਂ ਨੀਵਾਂ। ਜਦੋਂ ਬੱਦਲ ਸਾਵਣ ਦੇ ਭਾਦਰੋਂ ਦੇ ਮਹੀਨੇ ਵਿਚ ਝੜੀਆਂ ਲੱਗਦੀਆਂ ਨੇ, ਤੇ ਗੁਰਮੁਖ ਪਿਆਰਿਓ ਬੱਦਲ ਐ ਲੱਗਦਾ ਜੀ ਕੋਠਿਆਂ ਦੇ ਨਾਲ ਲੱਗ ਗਿਆ। ਆਖੋ ਸਤਨਾਮ ਸ੍ਰੀ। ਇਤਰਾ ਹੁਣ ਆਪਾਂ ਨੂੰ ਨਾਮ ਜਪਦਿਆਂ ਨੂੰ ਲੱਗਦਾ ਸੀ ਕਿ ਗੁਰੂ ਸਾਡੇ ਕੋਲ ਆ ਗਿਆ। ਊਨਮ ਊਨਮ ਆਇਆ। ਬੋਲੋ ਊਨਮ ਊਨਮ। ਨੀਵਾਂ ਨੀਵਾਂ ਬੱਦਲ ਬਣ ਕੇ ਗੁਰੂ ਕੋਲ ਆ ਗਿਆ ਤੇ ਵਰਸੇ ਲਾਏ ਝੜੀ, ਵਰਸੇ ਲਾਏ ਝੜੀ ਲੱਗੀ। ਵੇਖੀ ਨਾ ਕਈ ਵਾਰ ਸੱਤ ਸੱਤ ਦਿਨ, ਅੱਠ ਅੱਠ ਦਿਨ, ਨੌ ਨੌ ਦਿਨ, ਫਿਰ ਬੱਦਲ ਹਟਣ ਦਾ ਨਾਮ ਹੀ ਨਹੀਂ ਲੈਂਦਾ। ਪੰਦਰਾਂ ਪੰਦਰਾਂ ਦਿਨ ਪਾਣੀਆਂ ਵੱਟਾਂ ਬੰਨੇ ਤੋੜ ਕੇ ਲੈ ਜਾਂਦਾ ਹੈ, ਝੜੀਆਂ ਲਾ ਕੇ ਵਰਸ ਪੈਂਦਾ ਹੈ। ਇਸੇ ਤਰ੍ਹਾਂ ਮੇਰਾ ਸਤਿਗੁਰੂ ਮਿਲ ਕੇ ਕਿਰਪਾ ਕਰੇ, ਇਹ ਜਿਹੜੇ 13-14 ਦਿਨ ਆਪਣੇ ਬਾਕੀ ਨੇ, ਝੜੀ ਲਾ ਕੇ ਸਤਿਗੁਰੂ ਵਰ ਜਾਵੇ। ਵਾਹ।

0: ਮਿਹਰਬਾਨ ਬੋਲੋ ਜਾਂ ਤੂੰ
1: ਤੁਸੇ ਤੁਸੇ ਦਾ ਮਤਲਬ ਤੁੱਠੇ ਹੇ ਵਾਹਿਗੁਰੂ ਹੇ ਮਿਹਰਬਾਨ ਪਿਤਾ ਜਦੋਂ ਤੂੰ ਤੁੱਠਦਾ ਏ ਤੇ ਜੀਵ ਦੀ ਇੱਕ ਦਮ ਜੀਵਨ ਵਿਚ ਕੀ ਤਬਦੀਲੀ ਆਉਂਦੀ ਧਿਆਨ ਦਿਓ ਜਿਹਦੇ ਉੱਤੇ ਤੁੱਠ ਪਵੇ ਹੁਣੇ ਘਰ ਬੈਠਾ ਸੀ ਵਿਚਾਰ ਕੁਝ ਹੋਰ ਸੀ ਹੁਣੇ ਗੁਰੂ ਦੀ ਸ਼ਰਨ ਵਿਚ ਆ ਗਿਆ ਤੂੰ ਤੁੱਠ ਪਿਓ ਤੇ ਕੀ ਤਬਦੀਲੀ ਆਈ ਕਹਿੰਦੇ ਜਾਂ ਤੂੰ ਤੁੱਠੇ ਮਿਹਰਬਾਨ ਅਚਿੰਤ ਵਸੇ ਮਨ ਆਏ ਅਚਿੰਤ ਵਸੇ ਚਿੱਤ ਚੇਤਾ ਵੀ ਨਹੀਂ ਸੀ ਤੇ ਮਨ ਦੇ ਵਿਚ ਆਣ ਕੇ ਤੂੰ ਪੂਰਨ ਤੌਰ ਤੇ ਵਸ ਗਿਆ ਅਗਲੀ ਤੁਕ ਵਿਚ ਕਹਿੰਦੇ ਜਾਂ ਤੂੰ ਤੁਸੇ ਮਿਹਰਬਾਨ ਫਿਰ ਉਹ ਹੀ ਤੁਕ ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ ਜੇ ਤੂੰ ਤੁੱਠ ਪੈਂਦਾ ਤੇ ਜੀਵ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ ਜਗ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਜੀ ਫਿਰ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ ਇਹ ਨਹੀਂ ਕਿ ਲੈ ਲਿਆ ਤੇ ਘਰ ਰੱਖ ਲਿਆ ਸੰਤੀ ਮੰਤ ਦਿਓ ਮੋਏ ਨਿਰਭਉ ਇਹ ਪੰਜਾਂ ਪਿਆਰਿਆਂ ਨੇ ਜਿਹੜਾ ਮੰਤਰ ਦਿੱਤਾ ਆਪਾਂ ਨੂੰ ਕੀ ਮੰਤਰ ਦਿੱਤਾ ਜੀ ਗੁਰਮੰਤਰ ਕਿਹੜਾ ਸ਼ਬਦ ਦਿੱਤਾ ਜੀ ਗੱਜ ਕੇ ਬੋਲੋ ਜੀ ਕਿਹੜਾ ਭੈਣੋ ਬੱਚੀ ਉਹ ਦਿੱਤਾ ਸੀ ਵਾਹਿਗੁਰੂ ਗੁਰਮੰਤਰ ਹੈ ਵਾਹਿਗੁਰੂ ਜਪ ਹੋਮੇ ਖੋਈ ਇਹ ਜਦੋਂ ਗੁਰੂ ਦਾ ਮੰਤਰ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੂੰ ਆਪਾਂ ਨੂੰ ਦਿੱਤਾ ਏ ਮੇਰੇ ਸਾਹਿਬ ਜੀ ਕਹਿੰਦੇ ਨੇ ਸੰਤੀ ਮੰਤ ਦਿਓ ਮੋਏ ਨਿਰਭਉ ਗੁਰ ਕਾ ਸ਼ਬਦ ਕਮਾਇਆ ਗੁਰ ਕਾ ਸ਼ਬਦ ਕਮਾਈ ਕੀਤੀ ਅੰਮ੍ਰਿਤ ਵੇਲੇ ਉੱਠ ਕਲੋਤਾ ਕੇਸੀ ਇਸ਼ਨਾਨ ਕਰ ਲੈ ਕਿਸੇ ਰੱਬੀ ਰੰਗ ਵਿਚ ਜੁੜ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਯਾਦ ਕਰਨ ਲੱਗ ਪਿਆ ਸਤਿਗੁਰੂ ਕਿਰਪਾ ਕਰੇ ਤੁਹਾਡੇ ਉੱਤੇ ਤੇ ਮੇਰੇ ਉੱਤੇ ਮੇਰੀ ਉਹ ਬੱਚੀ ਉਹ ਭੈਣੋ ਗੁਰਸਿੱਖੋ ਕੇਵਲ ਤੇ ਕੇਵਲ ਮੈਂ ਕੱਲ ਵੀ ਕਿਹਾ ਸੀ ਲੰਗਰ ਲਾਉਣਾ ਮੁਬਾਰਕ ਆ ਗੁਰਦੁਆਰੇ ਗੁਰਦੁਆਰੇ ਆਉਣਾ ਜੁੜ ਕੇ ਬਹਿਣਾ ਇਕੱਠ ਕਰਨੇ ਮੁਬਾਰਕ ਨੇ ਮਗਰ ਇੱਥੇ ਆਣ ਕੇ ਗੁਰੂਦੁਆਰੇ ਹੋਏ ਸੋਝੀ ਪਾਏ ਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਇਹ ਮਲੀਨ ਭਾਂਡਾ ਬਾਹਰ ਸਰਫ ਨਾਲ ਧੋਤਿਆਂ ਸ਼ੈਂਪੂ ਨਾਲ ਧੋਤਿਆਂ ਭੋਲਿਓ ਇਹਨਾਂ ਸ਼ੁੱਧ ਨਹੀਂ ਹੋਣਾ ਇਹ ਜੇ ਭਾਂਡਾ ਸ਼ੁੱਧ ਹੋਣਾ ਏ ਤੇ ਗੁਰੂ ਦੇ ਪਿਆਰੇ ਉਹ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਨਾਮ ਦੇ ਰੰਗ ਵਿਚ ਨਾਮ ਦੇ ਪ੍ਰੇਮ ਵਿਚ ਡੁੱਬਿਆ ਇਹ ਭਾਂਡਾ ਸ਼ੁੱਧ ਹੋਣਾ ਏ ਇਸ ਕਰਕੇ ਆਪੋ ਆਪਣੇ ਭਾਂਡੇ ਨੂੰ ਗੁਰੂ ਸ਼ਬਦ ਦੇ ਨਾਲ ਧੋਇਆ ਕਰੋ ਮੇਰੇ ਸਾਹਿਬ ਕਹਿੰਦੇ ਸਹਿਸੇ ਜੀਓ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਤੇ ਅੱਗੇ ਆਪ ਹੀ ਜੁਗਤੀ ਦੱਸੀ ਮਨ ਧੋਵੋ ਇਸ ਪਾਪੀ ਮਨ ਨੂੰ ਮੈਲੇ ਹੋਏ ਮਨ ਨੂੰ ਧੋ ਆਖਿਆ ਜੀ ਕਿਹੜੇ ਸਾਬਣ ਨਾਲ ਧੋਈਏ ਕਹਿੰਦੇ ਸ਼ਬਦ ਲਾਗੋ ਕੀ ਆਖਿਆ ਸ਼ਬਦ ਲਾਗੋ ਮਲੋ ਇਹਨੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਤਨਾ ਧੋ ਇਸ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਕੀ ਲੱਗਾ ਜੀ ਮਲ ਲੱਗੀ ਆ ਮਲ ਮਲ ਮੈਣੇ ਮੈਲ ਇੱਕ ਜਨਮ ਦੀ ਨਹੀਂ ਕਈਆਂ ਜਨਮਾਂ ਦੀ ਮੈਲਾ ਮਨ ਹੋਇਆ ਹੈ ਕਈ ਲੋਕੀ ਮੇਰੇ ਭੈਣ ਭਰਾ ਕਹਿੰਦੇ ਜੀ ਕਰੀਏ ਕੀ ਬਾਣੀ ਵੀ ਪੜ੍ਹਦੇ ਅੰਮ੍ਰਿਤ ਵੀ ਛਕਿਆ ਨਿਤਨੇ ਵੀ ਕਰਦੇ ਮਨ ਨਹੀਂ ਟਿਕਦਾ ਪਤਾ ਮੈਲਾ ਕਿੰਨਾ ਹੈ ਪਹਿਲਾਂ ਸ਼ੁੱਧ ਤੇ ਕਰੋ ਤੇ ਸ਼ੁੱਧ ਕਰਨ ਨੂੰ ਉਹ ਚੀਜ਼ ਵਰਤੋਂ

0: ਜਿਹੜੀ ਗੁਰੂ ਨੇ ਦੱਸੀ ਆ ਉਹ ਚੀਜ਼ ਉਹ ਸਮਝ ਲਓ ਜਿਹੜਾ ਗੁਰੂ ਨੇ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਿੱਸਾ ਏਵਾਂ ਇਹ ਸਿੱਸੇ ਇਸ ਤਰ੍ਹਾਂ ਮੁੱਕ ਜਾਣਗੇ ਜਿਹੜੇ ਮੈਲ ਦੇ ਬਣੇ ਨੇ ਗੁਰੂ ਕਿਰਪਾ ਕਰੇ ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰ ਲਾਂ ਘਰ ਦੇ ਵਿੱਚ ਕੀ ਬੋਲਣਾ ਹੈ ਪੰਜਾਬੀ ਤੇ ਰੋਟੀ ਖਾਣ ਤੋਂ ਪਹਿਲਾਂ ਕੀ ਆਖਿਆ ਸੀ ਪੰਜ ਵਾਰ ਬੋਲਣਾ ਬੋਲਿਆ ਸੀ ਗੁਰੂ ਨੇ ਕਿਰਪਾ ਕੀਤੀ ਤੁਹਾਡੇ ਉੱਤੇ ਮੇਰਾ ਆਉਣਾ ਸਫਲਾ ਹੋ ਗਿਆ ਮੇਰਾ ਤੁਹਾਡੇ ਜੋੜੇ ਝਾੜਨੇ ਸਫਲੇ ਹੋ ਗਏ ਇੱਥੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਰਬਾਰ ਲਗਾਉਣ ਦਾ ਮੇਰੇ ਸਤਿਗੁਰੂ ਦੇ ਘਰ ਕਥਾ ਕੀਰਤਨ ਕਰਨ ਦਾ ਇਹ ਫਾਇਦਾ ਹੋ ਗਿਆ ਕਿ ਭੁੱਲੀ ਭਟਕੀ ਰੂਹ ਦੇ ਮੂੰਹੋਂ ਨਿਕਲ ਗਿਆ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਸਤਿਗੁਰੂ ਕਿਰਪਾ ਕਰੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਿਆ ਕਰੋ ਪਲੋਸਿਆ ਕਰੋ ਆਪਣੇ ਬੱਚਿਆਂ ਨੂੰ ਰੋਟੀ ਦੇਣ ਲੱਗਿਆਂ ਆਖਿਆ ਕਰੋ ਹੁਣ ਇਹਨਾਂ ਨੂੰ ਰਾਹ ਪਾਇਆ ਜਾ ਸਕਦਾ ਹੈ ਹੁਣ ਇਹਨਾਂ ਦੇ ਅੰਤਿਸ਼ ਕਰਨ ਵਿਚ ਭਰਿਆ ਜਾ ਸਕਦਾ ਸਤਨਾਮ ਵਾਹਿਗੁਰੂ ਅਜੇ ਛੋਟੇ ਛੋਟਿਆਂ ਦੇ ਸਿਰ ਤੇ ਹੱਥ ਪਲੋਸ ਕੇ ਆਖਿਆ ਕਰੋ ਪੁੱਤ ਰੋਟੀ ਖਾਣ ਤੋਂ ਪਹਿਲਾਂ ਬਾਪੂ ਜੀ ਕਹਿੰਦੇ ਨੇ ਪੰਜ ਵਾਰ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਤੇ ਇਹਨਾਂ ਦੇ ਬੇਸ ਵਿਚ ਇਹਨਾਂ ਦੀ ਨੀਂਹ ਦੇ ਵਿਚ ਸਤਨਾਮ ਵਾਹਿਗੁਰੂ ਆ ਗਿਆ ਤੇ ਸੱਚ ਜਾਣਿਓ ਗੁਰੂ ਦੇ ਪਿਆਰਿਓ ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੇ ਬੱਚੇ ਭਾਈ ਤਾਰੂ ਸਿੰਘ ਵਰਗੇ ਬੱਚੇ ਬਣਨਗੇ ਜਿੱਦਣ ਤੁਹਾਡੀ ਔਲਾਦ ਵੀ ਬਾਬਾ ਦੀਪ ਸਿੰਘ ਵਰਗੀ ਬਣੂਗੀ ਮਾਂ ਹੀ ਸਭ ਤੋਂ ਵੱਡਾ ਗੁਰੂ ਆ ਜੇ ਮਾਂ ਬੱਚੇ ਨੂੰ ਘੜਨਾ ਚਾਹੇ ਦੁਨੀਆਂ ਦੀ ਕੋਈ ਤਾਕਤ ਬੱਚੇ ਨੂੰ ਵਿਗਾੜ ਨਹੀਂ ਸਕਦੀ ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਉਹ ਬੱਚੀਓ ਮੇਰੇ ਉਹ ਵੀਰੋ ਗੁਰਸਿੱਖੋ ਜਿਹੜਾ ਵਚਨ ਆਪ ਜੀ ਦੇ ਨਾਲ ਹੱਥ ਜੋੜ ਕੇ ਕੀਤਾ ਵਾ ਆਪਣੇ ਬੱਚਿਆਂ ਨੂੰ ਗਲ ਵਿਚ ਲੈ ਕੇ ਆਖਿਆ ਕਰੋ ਰੋਟੀ ਖਾਣ ਨਾਸ਼ਤਾ ਕਰਨ ਤੋਂ ਪਹਿਲਾਂ ਪੁੱਤ ਇੱਕ ਵਾਰ ਆਖ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਸਤਿਗੁਰੂ ਤੁਹਾਡੇ ਬੱਚਿਆਂ ਨੂੰ ਸਿੱਖੀ ਬਖਸ਼ੇ ਆਓ ਹੁਣ ਜਿਹੜੇ ਬਚਨ ਬਾਬਾ ਫਰੀਦ ਜੀ ਦੇ ਅਗਲੇ ਆਪ ਜੀ ਨੇ ਸਰਵਣ ਕਰਨੇ ਨੇ ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਕੱਲ ਆਪ ਜੀ ਨੇ ਸੁਣ ਲਿਆ ਸੀ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਗਰੀਬਾਨ ਦਾ ਪਤਾ ਹੈ ਨਾ ਆਪ ਜੀ ਨੂੰ ਆਪਣੀ ਚਾਦਰ ਦੀ ਬੁੱਕਲ ਵਿਚ ਝਾਤੀ ਮਾਰ ਆਪਣੇ ਚੋਲੇ ਦੇ ਅੰਦਰ ਝਾਤ ਤੂੰ ਕੀ ਏ ਲੋਕਾਂ ਨੂੰ ਮਤਾਂ ਦੇਣ ਵਾਲਿਆ ਆਪਣੇ ਅੰਦਰ ਝਾਤੀ ਪਹਿਲੋਂ ਮਾਰ ਤੇ ਫਿਰ ਬਾਪੂ ਨੇ ਇਹ ਗੱਲ ਅੱਗੇ ਪਿਆਰੇ ਬੜੇ ਵਚਨ ਕਹਿ ਸੀ ਫਰੀਦਾ ਜੋਤ ਹੈ ਮਾਰਨ ਮੁੱਕੀਆਂ ਜਿਨ੍ਹਾਂ ਨਾ ਮਾਰੇ ਘੁੰਮ ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ ਅਗਲਾ ਵਚਨ ਆਪ ਜੀ ਨੇ ਸਰਵਣ ਕਰਨਾ ਹੈ ਜੀ
1: ਸਤਨਾਮ ਸ੍ਰੀ ਵਾਹਿਗੁਰੂ ਸਹਿਬਿਓ ਫਰੀਦਾ ਜਾ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ
0: ਕਿੱਡਾ ਪਿਆਰਾ ਬਚਨ ਆ ਸਮਝ ਲਿਓ ਜਰਾ ਫਰੀਦਾ ਜਾ ਤੋ ਖੱਟਣ ਵੇਲ ਬੋਲੋ ਜਾ ਤੋ ਇਹਦਾ ਅਖਰੀ ਅਰਥ ਹੋਇਆ ਹੇ ਫਰੀਦ ਜਦੋਂ ਤੇਰਾ ਖੱਟਣ ਦਾ ਵੇਲਾ ਸੀ ਬੋਲੋ ਜਦੋਂ ਤੇਰਾ ਕਮਾਈ ਦਾ ਵੇਲਾ ਸੀ ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਚੌਂਕੜੀ ਮਾਰ ਸਕਦਾ ਸੈ ਅੰਮ੍ਰਿਤ ਵੇਲੇ ਉੱਠ ਕੇ ਚੌਂਕੜੀ ਮਾਰ ਕੇ ਘੰਟਿਆਂ ਬੱਧੀ ਬਹਿ ਕੇ ਜਪ ਸਕਦਾ ਸੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਹ ਬਚਨ ਆਪਣੇ ਅੰਦਰ ਲਿਖਿਓ ਜਿਹੜਾ ਬੜਾ ਪਿਆਰਾ ਬਚਨ ਜੇ ਜਾ ਤੋ ਖੱਟਣ ਵੇਲ ਬੋਲੋ ਜਾ ਤੋ ਅਰਥ ਦਾ ਪਤਾ ਲੱਗ ਗਿਆ ਕਿ ਦੁਬਾਰਾ ਦੱਸਾਂ ਜਦੋਂ ਤੇਰਾ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਦਾ ਵੇਲਾ ਸੀ ਜਾ ਤੋ ਖੱਟਣ ਵੇਲ ਜਦੋਂ ਤੇਰਾ ਕੁਝ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ ਉਦੋਂ ਤੂੰ ਰੱਤਿਆ ਸੈਂ ਕਿ ਮੈਂ ਦੁਨੀਆਂ ਦਾ ਕੁਝ ਬਣਾ ਲਾਂ ਉਦੋਂ ਤੇ ਤੈਨੂੰ ਚੇਤਾ ਹੀ ਨਹੀਂ ਸੀ ਕਿ ਪਰਮੇਸ਼ਵਰ ਦੇ ਘਰ ਵੀ ਜਾਣਾ ਹੈ ਇਹ ਜੋ ਕੁਝ ਬਣਿਆ ਬਣਾਇਆ ਇੱਥੇ ਹੀ ਰਹਿ ਜਾਣਾ ਹੈ ਉਦੋਂ ਤੇ ਤੈਨੂੰ ਚੇਤਾ ਹੀ ਭੁੱਲਿਆ ਸੀ ਪਰਮੇਸ਼ਵਰ ਦੀ ਬੰਦਗੀ ਦਾ ਉਦੋਂ ਤੇ ਤੈਨੂੰ ਕੋਈ ਕਹਿੰਦਾ ਸੀ ਅੰਮ੍ਰਿਤ ਵੇਲੇ ਉੱਠ ਤੇ ਤੂੰ ਕਹਿੰਦਾ ਸਾ ਭਾਈ ਜੀ ਨੀਂਦ ਬੜੀ ਆਉਂਦੀ ਗੱਲ ਤੇਰੀ ਨਹੀਂ ਚੱਲਣੀ ਗੱਲ ਚੱਲਣੀ ਹੈ ਪਰਮ ਪਿਤਾ ਪਰਮੇਸ਼ਵਰ ਦੀ ਬਾਣੀ ਦੀ ਜਿਹੜੀ ਆਵਾਜ਼ਾਂ ਮਾਰ ਮਾਰ ਕੇ ਕਹਿ ਰਹੀ ਹੈ ਬੰਦਿਆ ਉੱਠ ਇਸ਼ਨਾਨ ਕਰੋ ਪ੍ਰਭਾਤੇ ਬੋਲੋ ਉੱਠ ਇਸ਼ਨਾਨ ਕਰੋ ਲਿਖ ਲਓ ਆਪਣੇ ਕਾਗਜ਼ਾਂ ਤੇ ਗੁਰੂ ਦਾ ਹੁਕਮ ਕਮਾਓ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਸੋਏ ਹਰ ਅਰਾਧੇ ਅੰਮ੍ਰਿਤ ਵੇਲੇ ਉੱਠ ਕੇ ਨੀਂਦ ਦੇ ਵੇਲੇ ਵਿਚ ਵੀ ਕੁਝ ਸਮਾਂ ਕੱਢ ਕੇ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ ਫਿਰ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾ ਤੇ ਇਹਨਾਂ ਵਿਖੜਿਆ ਰਸਤਿਆਂ ਵਿਚੋਂ ਜਦੋਂ ਤੂੰ ਕਹਿੰਦਾ ਮੈਂ ਧੀਆਂ ਪੁੱਤਾਂ ਤੋਂ ਪਾਗਲ ਹੋ ਚੱਲਿਆ ਭਾਈ ਜੀ ਇੰਨਾ ਦੁਖੀ ਇਹ ਵਿਖੜਾ ਰਸਤਾ ਏ ਜਿਹਦੇ ਵਿਚ ਸਾਰੀ ਦੁਨੀਆਂ ਰੋ ਰਹੀ ਆ तू कहना कारोबार करके दुखी हां ये बिगड़ा रस्ता है, तू कहना शरीर करके दुखी हां ये बिखड़ा रस्ता है, इन्हां बिखड़िया रस्तियां दे विचों दी धन गुरु अर्जन देव महाराज कहिंदे बिखड़े दाओ लंघावे मेरा सतगुर, बोलो बिखड़े दाओ बाहो फड़ के इन्हां रस्तियां दे उत्तों तेनू मेरा गुरु लंघा के लै जे, सुख सहज सेती घर जाते सुख ते सहज नाल तेनू परमेश्वर तेरे घर पहुंचा दे जिथों तू आया है। मेरे साहब जी कहते जा तो खट्टन वेल, जो तू खट्टन दा वेला सी। एक थां ते बाबे नानक ने तरह के बचन बड़े सुंदर किते ने, नानक निरंकार दी बाणी है, सुन मन मित्र प्यारिया, सुन मन मित्र प्यारिया, सुन मन मन नूं

ਬਾਪੂ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਵੇਲਾ ਹੀ ਵੇਲਾ ਹੀ ਵੇਲਾ ਹੀ ਵੇਲਾ ਹੀ ਮਿਲਣਾ, ਹੁਣ ਵੇਲਾ ਹੀ, ਅੱਖਾਂ ਚੱਲਦੀਆਂ ਨੇ, ਪੜ ਗੁਰੂ ਨਾਨਕ ਦੀ ਬਾਣੀ, ਜੀਬਾ ਬੋਲਦੀ ਆ, ਪੜ ਗੁਰੂ ਨਾਨਕ ਦੀ ਬਾਣੀ, ਕੰਨ ਸੁਣਦੇ ਨੇ, ਸੁਣ ਗੁਰੂ ਨਾਨਕ ਦੀ ਬਾਣੀ, ਹੱਥ ਕੰਮ ਕਰਦੇ ਨੇ, ਝਾੜ ਜੋੜੇ ਗੁਰੂ ਨਾਨਕ ਦੀ ਸੰਗਤ ਦੇ, ਹੱਥ ਜੋੜ ਚੱਲਦੇ ਨੇ, ਜੂਠੇ ਬਰਤਨ ਸਾਫ਼ ਕਰ ਗੁਰੂ ਨਾਨਕ ਦੀ ਸੰਗਤ ਦੇ, ਪੈਰ ਚੱਲਦੇ ਨੇ ਗੁਰਦੁਆਰੇ, ਚੱਲ ਕੇ ਆਇਆ ਕਰੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ, ਇਹ ਵੇਲਾ ਹੈ ਹੀ, ਹੁਣ ਪਰਮੇਸ਼ਵਰ ਦੀ ਬੰਦਗੀ ਕਰ ਲਾ। ਇੱਕ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਆਖੋ ਸਤਨਾਮ ਸ੍ਰੀ, ਮੇਰੇ ਸਾਹਿਬ ਜੀ ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਨੇ ਵੇਖ ਜੈਸੇ ਰਹਿਣ ਪਰੋਹਣੇ ਉੱਠ ਚੱਲ ਸੇ ਪ੍ਰਭਾਤ। ਜਿਸ ਤਰ੍ਹਾਂ ਰਾਤ ਨੂੰ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਨੇ ਗੁਰਮੁਖ ਪਿਆਰਿਓ, ਤੇ ਉਹ ਪ੍ਰਾਹੁਣੇ ਨੂੰ ਚੇਤਾ ਹੁੰਦਾ ਵਾ ਕਿ ਮੈਂ ਇਸ ਘਰ ਵਿਚ ਕੀ ਆਇਆ, ਪ੍ਰਾਹੁਣਾ ਆਇਆ, ਤੇ ਉਹਨੂੰ ਇੱਕ ਗੱਲ ਦਾ ਚੇਤਾ ਵਾ, ਮੈਂ ਇੱਕ ਰਾਤ ਰਹਿ ਲੂ, ਦੋ ਰਾਤਾਂ ਲੈ ਲੂ, ਇਹ ਮੇਰਾ ਘਰ ਨਹੀਂ। ਕਦੀ ਤੁਸੀਂ ਵੀ ਆਪਣੇ ਅੰਤਸ਼ਕਰਨ ਵਿਚ ਆਵਾਜ਼ ਮਾਰ ਕੇ ਆਖੋ, ਮੇਰਿਆ ਮਨਾ, ਇਹ ਦੁਨੀਆਂ ਤੇਰਾ ਘਰ ਨਹੀਂ, ਤੂੰ ਕਿਤੇ ਆਇਆ ਹੈ ਤੇ ਕਿਤੇ ਤੂੰ ਜਾਣਾ ਹੈ, ਇਸ ਕਰਕੇ ਉੱਠ। ਮੇਰੇ ਸਾਹਿਬ ਜੀ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੋਲਾ, ਜਿੰਨਾ ਚਿਰ ਤੇਰੀ ਜਵਾਨੀ ਨਵੀਂ ਨਕੋਰਿਆ ਉਹਨਾਂ ਚਿਰ ਪਰਮੇਸ਼ਵਰ ਦੀ ਬੰਦਗੀ ਕਰ ਲਾ। ਦਿਨ ਥੋੜੇ ਥੱਕੇ, ਦਿਨ ਥੋੜੇ ਥੱਕੇ ਭਇਆ ਪੁਰਾਣਾ, ਇਹ ਸਰੀਰ ਦਾ ਚੋਲਾ ਪੁਰਾਣਾ ਹੋ ਜਾਣਾ ਈ, ਇਹਦੇ ਨਾਲ ਤੇਰੇ ਕੋਲੋਂ ਚੌਂਕੜਾ ਨਹੀਂ ਉਹ ਵੱਜਣਾ, ਇਹਦੇ ਨਾਲ ਤੇਰੇ ਕੋਲੋਂ ਬੰਦਗੀ ਨਹੀਂ ਉਹ ਹੋਣੀ। ਇਸ ਕਰਕੇ ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਜਦੋਂ ਤੇਰਾ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ, ਬੋਲੋ ਤਾਂ ਤੂੰ ਰੱਤਾ, ਉਦੋਂ ਕਹਿੰਦਾ ਸਾ ਕੁੜਮਾ ਜਮਾ ਨਾਲ ਨਿਬੜ ਲਈਏ, ਉਦੋਂ ਕਹਿੰਦਾ ਸਾ ਧੀਆਂ ਵਿਆਹ ਲਈਏ। ਕਈ ਮੈਂ ਗੁਰਮੁਖ ਪਿਆਰਿਆਂ ਦੇ ਅਚਰਜ ਜੀ ਗੱਲ ਸੁਣੀ, ਆਖਿਆ ਅੰਮ੍ਰਿਤ ਛਕ ਲੋ ਗੁਰੂ ਪਿਆਰਿਓ, ਕਹਿੰਦੇ ਜੀ ਧੀਆਂ ਵਿਆਹ ਲਈਏ, ਬੱਚੇ ਵਿਆਹ ਲਈਏ, ਤੇ ਮੈਨੂੰ ਇਹ ਨੀ ਪਤਾ ਲੱਗਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕੇ ਨੇ ਉਹਨਾਂ ਦੇ ਬੱਚੇ ਨੀ ਵਿਆਹ ਜਾਂਦੇ, ਉਹਨਾਂ ਦੀਆਂ ਧੀਆਂ ਨੀ ਵਿਆਹੀਆਂ ਜਾਂਦੀਆਂ। ਇੱਕ ਸੌਖਾ ਜਿਹਾ ਟਕਵਾਂਜ ਬਣਾਇਆ ਜੀ, ਧੀਆਂ ਪੁੱਤ ਵਿਆਹਣੇ ਨੇ ਨਾ, ਇਸ ਕਰਕੇ ਜੀ ਉੱਥੇ ਕੋਈ ਖਾਣਾ ਖਵਾਉਣਾ ਪੈ ਸਕਦਾ ਵਾ, ਪਤਾ ਨੀ ਕੁੜਮ ਕਿਹੋ ਜਿਹੇ ਪੈ ਜਾਣੇ। ਤੂੰ ਪਹਿਲਾਂ ਸੋਚ ਕੇ ਰੱਖਿਆ ਕੁੜਮ ਕਿਹੋ ਜਿਹੇ ਪਾਉਣੇ ਨੇ। ਗੁਰਮੁਖਾ, ਜੇ ਤੂੰ ਸਤਿਗੁਰੂ ਦੀ ਹਜੂਰੀ ਵਿਚ ਇਹ ਜੁੜ ਕੇ ਅਰਦਾਸ ਕਰੇ, ਮੇਰੇ ਸਾਹਿਬ ਜੀ ਤੁਹਾਡੀ ਬਾਣੀ ਚ ਲਿਖਿਆ ਸੱਜਣ ਮਿਲੇ ਸੱਜਣਾ, ਬੋਲੋ ਸੱਜਣ ਮਿਲੇ। ਆਪਣੇ ਪਿੰਡਾਂ ਦੇ ਵਿਚ ਮਿਲਣੀ ਹੁੰਦੀ ਸੀ, ਪਤਾ ਹੈ ਨਾ, ਦੋਵਾਂ ਪਾਸਿਆਂ ਤੋਂ ਖਲੋ ਜਾਂਦੇ ਸੀ ਸੱਜਣ, ਇਸ ਪਾਸੇ ਕੁੜੀ ਵਾਲਿਆਂ ਖਲੋ ਜਾਣਾ, ਇਸ ਪਾਸੇ ਮੁੰਡੇ ਵਾਲਿਆਂ ਖਲੋ ਜਾਣਾ, ਤੇ ਆਖਣਾ ਉਹ ਮੇਰੇ ਸੱਜਣ ਆਏ ਨੇ, ਹੁਣ ਸੱਜਣਾ ਦੀ ਮਿਲਣੀ ਹੋਣ ਲੱਗੀ, ਸੱਜਣ ਮਿਲੇ ਸੱਜਣਾ, ਸੱਜਣਾ ਨਾਲ ਸੱਜਣ ਮਿਲਣੇ, ਦੋਵਾਂ ਪਾਸੇ ਤੋਂ ਢੋਲਕੀਆਂ ਵੱਜਣੀਆਂ, ਚਿਮਟੇ ਵੱਜਣੇ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੱਜਣਾ ਨੂੰ ਸੱਜਣ ਉਹ ਮਿਲਣ ਜਿਨ ਸਤਿਗੁਰ ਨਾਲ ਪਿਆਰ, ਜਿਨ ਸਤਿਗੁਰ ਨਾਲ, ਫਿਰ ਬੋਲੋ ਜਿਨ ਸਤਿਗੁਰ ਨਾਲ ਪਿਆਰ, ਉਹ ਦੋਵੇਂ ਪਾਸੇ ਦੇ ਸੱਜਣ ਹੋਣ ਜਿਨ੍ਹਾਂ ਨੂੰ, ਦੋਵਾਂ ਨੂੰ ਸਤਿਗੁਰੂ ਨਾਲ ਪਿਆਰ ਹੋਵੇ। ਮਗਰ ਸਾਡੇ ਮਨ ਦੇ ਵਿਚ ਤੇ ਹੁਣ ਤੋਂ ਹੀ ਫੁਰਨਾ ਵਾ, ਉਹ ਜੀ ਨੋਹਾਂ ਦਾ ਪੁੱਤਾਂ ਦਾ ਜਦੋਂ ਵਿਆਹ ਕਰਨਾ ਵਾ, ਧੀਆਂ ਦਾ ਵਿਆਹ ਕਰਨਾ ਹੈ, ਨੱਕ ਰੱਖਣ ਨੂੰ ਪਿਆਉਣੀ ਪੈਣੀ ਆ। ਇਹ ਨੱਕ ਰੱਖਿਆ ਕਿ ਨੱਕ ਵੱਢ ਰਿਹਾ ਈ, ਕਮਾਲ ਦੀ ਗੱਲ ਆ, ਗੁਰੂ ਤੋਂ ਬੇਮੁਖ ਹੋ ਗਏ ਤੇ ਕਹਿੰਦਾ ਮੈਂ ਨੱਕ ਰੱਖ ਲਿਆ। ਜਿੱਦਣ ਧੱਕੇ ਮਾਰ ਕੇ ਤੇਰੀ ਧੀ ਨੂੰ ਤੇਰੇ ਘਰ ਭੇਜ ਦਿੰਦੇ ਨੇ, ਫਿਰ ਦਸ ਫੇਰ ਨੱਕ ਰੱਖਿਆ ਕਿ ਵੱਢਿਆ ਗਿਆ? ਕਿਤੇ ਤੂੰ ਗੁਰੂ ਦੀ ਮਤ ਅਨੁਸਾਰ ਆਪਣੀਆਂ ਬੱਚੀਆਂ ਦਾ ਆਨੰਦ ਕਾਰਜ ਕਰ ਦਿਓ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇੱਕ ਮੈਂ ਬਚਨ ਪੜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਇੱਕ ਵਾਰ ਪਿਆਰ ਵਿਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਵੇਲੇ ਇੱਕ ਭਾਈ ਕੱਕੜ ਹੋਇਆ, ਕੱਕੜ ਕੀ ਨਾਮ ਲਿਆ ਮੈਂ, ਭਾਈ ਕੱਕੜ ਸਿੱਖ ਹੋਇਆ, ਤੇ ਗੁਰਮੁਖ ਪਿਆਰੇ ਬੱਚੀ ਦਾ ਰਿਸ਼ਤਾ ਕਰਨ ਲਈ ਘਰੋਂ ਤੁਰਿਆ। ਜਦੋਂ ਰਿਸ਼ਤਾ ਕਰਨ ਗਿਆ, ਕਿਤੇ ਵੀ ਚੰਗਾ ਮੁੰਡਾ ਨਾ ਮਿਲਿਆ, ਇੱਕ ਘਰ ਚੰਗਾ ਮਿਲਿਆ, ਤੇ ਮੁੰਡਾ ਚੰਗਾ ਸੋਹਣਾ ਨੌਜਵਾਨ ਸੁਨੱਖਾ ਮਿਲ ਗਿਆ। ਜਦੋਂ ਬੱਚੇ ਨੂੰ ਸਗਨ ਲਾ ਕੇ ਮੁੰਡ ਲੱਗਾ ਤੇ ਪੁੱਛਿਆ ਕਿ ਤੁਸੀਂ ਕਦੀ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਨ ਗਏ ਹੋ? ਮੁੰਡੇ ਵਾਲਿਆਂ ਨੂੰ ਪੁੱਛਿਆ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਪੁੱਛਣਾ ਤੇ ਪਹਿਲੋਂ ਸੀ ਨਾ, ਆਖਣ ਲੱਗੇ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਦੀ ਕੀਤੇ ਨੇ? ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਅੱਗੋਂ ਜਿਨ੍ਹਾਂ ਕੁੜਮਾਂ ਦੇ ਨਾਲ ਰਿਸ਼ਤਾ ਬਣਾਇਆ ਉਹਨਾਂ ਕਿਹਾ ਅਸੀਂ ਤੇ ਗੁਰੂ ਨਾਨਕ ਨੂੰ ਨਹੀਂ ਮੰਨਦੇ। ਹੈ ਸਿੱਖੀ ਸਰੂਪ ਦੇ ਵਿਚ, ਅੱਜ ਵੀ ਬਥੇਰੇ ਪੈ ਰੁਪਈਏ ਬੈਠੇ ਆ ਜਿਹੜੇ ਸਿੱਖੀ ਸਰੂਪ ਆ, ਪੱਗਾਂ ਸਿਰ ਦੇ ਉੱਤੇ ਬੰਨੀਆਂ, ਅਸ਼ੂਤੋਸ਼ ਨਾਲ ਜੁੜੇ ਫਿਰਦੇ, ਰਾਧਾ ਸਵਾਮੀਆਂ ਨਾਲ ਤੁਰੇ ਫਿਰਦੇ, ਨਿਰੰਕਾਰੀਆਂ ਨਾਲ ਤੁਰੇ ਫਿਰਦੇ ਨੇ, ਹੋਰਨਾਂ ਹੀ ਬਾਬਿਆਂ ਦੇ ਨਾਲ ਪਖੰਡਾਂ ਦੇ ਵਿਚ ਤੁਰੇ ਫਿਰਦੇ ਨੇ, ਮਗਰ ਸਿੱਖੀ ਸਰੂਪ ਰੱਖਿਆ ਸਿਰ ਦੇ ਉੱਤੇ, ਪੱਗ ਵੀ ਬੱਧੀ। ਜਦੋਂ ਰਿਸ਼ਤਾ ਹੋ ਗਿਆ ਤੇ ਸਿੱਖ ਨੇ ਪੁੱਛਿਆ, ਭਾਈ ਕੱਕੜ ਨੇ ਤੁਸੀਂ ਗੁਰੂ ਨਾਨਕ ਨੂੰ ਮੰਨਦੇ ਹੋ? ਕਹਿੰਦੇ ਨਹੀਂ, ਅਸੀਂ ਸਖੀ ਸਰਵਰਿਆਂ ਨੂੰ ਮੰਨਦੇ ਹਾਂ।
ਸਾਡੇ ਇਲਾਕੇ ਅੰਮ੍ਰਿਤਸਰ ਦੇ ਵਿਚ ਸਖੀ ਸਰਵਰਿਆ ਦਾ ਬੜਾ ਜ਼ੋਰ ਸੀ। ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਹੋਏ ਨੇ, ਘਰ ਘਰ ਕਬਰਾਂ ਲੋਕਾਂ ਦੇ ਘਰਾਂ ਵਿਚ ਬਣੀਆਂ ਸੀ। ਇੱਥੋਂ ਤੱਕ ਭਾਈ ਮਾਂਝ ਜੀ ਜਿਹੜੇ ਹੋਏ ਨੇ, ਇਹ ਹੀ ਸਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਭਾਈ ਬੱਲੋ ਜੀ ਇਹ ਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਕੋਲ ਆਏ। ਜਦੋਂ ਰਿਸ਼ਤਾ ਕਰ ਦਿੱਤਾ ਤੇ ਪੁੱਛਿਆ ਤੇ ਕਹਿਣ ਲੱਗੇ ਜੀ ਅਸੀਂ ਤੇ ਸਖੀ ਸਰਵਰਿਆ ਨੂੰ ਮੰਨਦੇ ਹਾਂ, ਸਿੱਖ ਕੱਕੜ ਨੇ ਰਿਸ਼ਤਾ ਵੀ ਕਰ ਦਿੱਤਾ ਹੈ, ਗੁਰੂ ਦਾ ਸਿੱਖਿਆ ਬਚਨ ਦੇ ਬਿਠਾ ਹੈ, ਮਗਰ ਮੱਥੇ ਤੇ ਹੱਥ ਧੋ ਮਾਰ ਕੇ ਤੇ ਅੱਜ ਘਰ ਨੂੰ ਮੁੜਿਆ ਤੇ ਰੋਂਦਾ ਮੁੜਿਆ। ਧੀ ਦਾ ਰਿਸ਼ਤਾ ਕਰਕੇ ਜਦੋਂ ਮੁੜਿਆ ਤੇ ਘਰ ਦੇ ਦਰਵਾਜ਼ੇ ਵਿਚ ਆਣ ਕੇ ਵੜਿਆ, ਧੀ ਨੇ ਆਣ ਕੇ ਹੱਥ ਦੇ ਵਿਚੋਂ ਕੱਪੜੇ ਫੜੇ, ਚੀਜ਼ਾਂ ਸਮਾਨ ਫੜਿਆ, ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਆਖਿਆ ਬਾਪੂ ਕਿਹੜਾ ਕਿਉਂ ਉਤਰਿਆ ਹੈ? ਤੇ ਆਖਣ ਲੱਗਾ ਧੀਏ ਮੈਂ ਤੈਨੂੰ ਜਨਮ ਤੇ ਦਿੱਤਾ ਸੀ, ਮੈਂ ਤੇਰੀ ਕਿਸਮਤ ਨਹੀਂ ਬਦਲ ਸਕਿਆ, ਆਪਣੇ ਹੱਥੀ ਕਿਸਮਤ ਵਿਗਾੜ ਆਇਆ ਤੇਰੀ। ਕਹਿਣ ਲੱਗੀ ਬਾਪੂ ਹੋਇਆ ਕੀ ਆ, ਕੀ ਗੱਲ ਆ, ਦੱਸਦਾ ਕਿਉਂ ਨਹੀਂ? ਆਖਿਆ ਬਾਪੂ ਧੀਏ ਮੈਂ ਤੈਨੂੰ ਅੱਜ ਉਹਨਾਂ ਦੇ ਘਰ ਮੰਗ ਆਇਆ ਵਾ ਜਿਹੜੇ ਗੁਰੂ ਨਾਨਕ ਦੇ ਸੇਵਕ ਨੇ, ਜਿਨ੍ਹਾਂ ਦੇ ਘਰ ਵਿਚ ਕੋਈ ਜਪਜੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਸੁਖਮਨੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਬਾਪੂ ਉਹ ਕੀ ਕਰਦੇ ਨੇ? ਉਹ ਕਬਰ ਦੇ ਉੱਤੇ ਦੀਵਾ ਜਗਾਉਂਦੇ ਨੇ। ਧੀ ਬੜੀ ਸਬਰ ਵਾਲੀ ਸੀ, ਆਪਾਂ ਤੇ ਆਪਣੀਆਂ ਬੱਚੀਆਂ ਨੂੰ ਓਨੀ ਕਮਾਈ ਕਰਾਉਂਦੇ ਨੀ ਨਾ, ਕੋਈ ਨੀ ਜੀ ਉਹ ਨਵਾਂ ਨਵਾਂ ਜੀਵਾ ਜੀ, ਇੱਥੇ ਦੁਨੀਆ ਹੀ ਇਸ ਤਰ੍ਹਾਂ ਦੀ ਆ ਜੀ, ਜੈਸਾ ਦੇਸ਼ ਵੈਸਾ ਭੇਸ, ਆਪਾਂ ਤੇ ਰਾਟ ਲਾ ਲਈ ਹੈ ਨਾ, ਕਮਜ਼ੋਰੀ ਸਾਡੀ ਆਪਣੀ ਹੈ ਇਹਦੇ ਵਿਚ, ਆਪਾਂ ਸਮਾਂ ਨਹੀਂ ਕੱਢਦੇ ਬੱਚਿਆਂ ਲਈ। ਜੇ ਕਦੀ ਬੱਚਿਆਂ ਨੂੰ ਜਪਜੀ ਸਾਹਿਬ ਸੁਖਮਨੀ ਸਾਹਿਬ ਸਿਖਾ ਦਿੱਤਾ ਜਾਵੇ ਤੇ ਕੋਈ ਦੁਨੀਆ ਦੀ ਤਾਕਤ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਅਮਰੀਕਾ ਤੇ ਛੱਡ ਦਿਓ, ਦੁਨੀਆ ਭਰ ਦੀ ਫਿਲਾਸਫੀ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਜੇਕਰ ਇਸ ਬੱਚੇ ਨੂੰ ਪੜ੍ਹਾ ਦਿੱਤਾ ਜਾਵੇ ਰੇ

ਕਸ਼ੂ ਨਾ ਹੋਏ, ਇਹ ਜੇ ਪੜਾ ਦਿੱਤਾ ਜਾਵੇ ਬੱਚਿਆਂ ਨੂੰ ਤੇ ਗੁਰਮੁਖ ਪਿਆਰਿਓ ਬੱਚੀ ਬੜੀ ਸਬਰ ਵਾਲੀ ਸੀ। ਬੱਚੀ ਨੇ ਆਖਿਆ ਬਾਪੂ ਤੂੰ ਜਲ ਪਾਣੀ ਛੱਕ, ਘਬਰਾ ਨਾ, ਕੋਈ ਗੱਲ ਨੀ, ਤੂੰ ਮੈਨੂੰ ਮੰਗ ਆਇਆ ਤੇ ਜੋ ਕਰਤਾਰ ਜੀ ਗੁਰੂ ਅਰਜਨ ਸਾਹਿਬ ਦੀ ਮਰਜ਼ੀ ਹੋ ਗਿਆ। ਤੇ ਗੁਰਮੁਖ ਪਿਆਰਿਓ ਵਿਆਹ ਦਾ ਦਿਨ ਆ ਗਿਆ, ਬਚਨ ਦੇ ਬੈਠਾ ਸੀ, ਵਿਆਹ ਦਾ ਦਿਨ ਆ ਗਿਆ। ਬੱਚੀ ਵਿਆਹ ਦਿੱਤੀ, ਤੋਰੀ ਆਪਣੀ ਵਿੱਤ ਅਨੁਸਾਰ ਬੜਾ ਸੁੰਦਰ ਵਿਆਹ ਕੀਤਾ, ਡੋਲੇ ਦੇ ਵਿੱਚ ਪਾ ਦਿੱਤੀ। ਤੁਰੀ ਜਾਂਦੀ ਸੀ ਜੰਗਲ ਦੇ ਵਿੱਚ, ਕਹਾਰਾਂ ਜਿਹੜੇ ਡੋਲਾ ਚੁੱਕਦੇ ਨੂੰ ਕੀ ਕਹਿੰਦੇ ਸੀ, ਸਾਰੇ ਦੱਸੋ ਬੱਚਿਆਂ ਨੂੰ ਪਤਾ ਲੱਗ ਜੇ, ਕਹਾਰ। ਹੁਣ ਤੇ ਲਿਮੋਜੀਨ ਗੱਡੀਆਂ ਨੇ ਨਾ, ਉਦੋਂ ਕਹਾਰ ਸੀ ਡੋਲੀਆਂ ਚ ਚੁੱਕ ਕੇ ਚਾਰ ਬੰਦੇ ਖੜਦੇ। ਇਸ ਬੱਚੀ ਦੀ ਡੋਲੀ ਚੁੱਕੀ ਜਾਂਦੇ ਆ, ਲੜਕਾ ਅੱਗੇ ਘੋੜੇ ਤੇ ਚੜਿਆ ਜਾਂਦਾ ਹੈ। ਰਸਤੇ ਦੇ ਵਿੱਚ ਕੀ ਜੰਗਲ ਦੇ ਵਿੱਚ ਵੇਖਦੀ ਆ, ਇੱਕ ਜੰਗਲ ਦੇ ਵਿੱਚ ਬੜਾ ਸੁੰਦਰ ਸ਼ਮਿਆਨਾ ਲੱਗਿਆ ਹੈ। ਇਸ ਸ਼ਮਿਆਨੇ ਦੇ ਵਿੱਚ ਅੰਮ੍ਰਿਤ ਵੇਲਾ ਵਾ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਆਖੋ ਸਤਨਾਮ ਸ੍ਰੀ, ਚੌਂਕੜਾ ਮਾਰ ਕੇ ਸੁਚੇਤ ਹੋ ਕੇ ਸਾਰੇ ਬੈਠ ਬੱਚੀਏ, ਚੌਂਕੜਾ ਮਾਰ ਪੁੱਤ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਇਸ ਬੱਚੀ ਨੇ ਕਹਾਰਾਂ ਨੂੰ ਆਖਿਆ, ਮੇਰੇ ਵੀਰੋ ਜਰਾ ਡੋਲੀ ਰੱਖ ਦਿਓ। ਘੋੜੇ ਵਾਲਾ ਤੇ ਅੱਗੇ ਤੁਰਿਆ ਗਿਆ, ਇਹਨਾਂ ਨੇ ਡੋਲੀ ਰੱਖ ਕੇ ਘੋੜੇ ਵਾਲੇ ਨੂੰ ਆਵਾਜ਼ ਮਾਰਿਆ, ਕੁਛ ਸਮਾਂ ਰੁਕ ਜਾਓ। ਬੀਬੀ ਨੇ ਆਖਿਆ, ਰੁਕਣਾ,

0: ਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆਪ ਸਰੰਦੇ ਨਾਲ ਕੀਰਤਨ ਕਰ ਰਿਹਾ ਸੀ ਤੇ ਤਬਲਾ ਵਜਾਉਣ ਵਾਲੇ ਤਬਲਾ ਵਜਾ ਰਹੇ ਸੀ। ਮੇਰੇ ਸਤਿਗੁਰੂ ਨੇ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਤੇ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਬੱਚੀ ਜਦੋਂ ਤੁਰੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਧੀਏ ਹੱਥਾਂ ਵਿਚ ਚੂੜਾ ਪਾਇਆ ਈ, ਸਗਨਾਂ ਵਾਲੇ ਕੱਪੜੇ ਪਾਏ, ਪਤੀ ਕਿੱਥੇ ਈ? ਤੇ ਕਹਿਣ ਲੱਗੀ ਬਾਪੂ ਉਹ ਬਾਹਰ ਖਲੋਤੇ ਨੇ ਘੋੜੇ ਦੇ ਉੱਤੇ, ਜਾ ਬੁਲਾ ਕੇ ਲਿਆ, ਘਰ ਵਾਲੇ ਨੂੰ ਬੁਲਾ ਲਿਆ ਈ, ਦੋਵੇਂ ਆਣ ਕੇ ਉਹ ਸਖੀ ਸਰਵਰਿਆ ਦਾ ਚੇਲਾ ਹੈ, ਇਹ ਗੁਰੂ ਨਾਨਕ ਦੀ ਪਛ ਗਿਆ। ਜਦੋਂ ਦੋਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਠ ਕੇ ਤੁਰਨ ਲੱਗੇ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਬੱਚੀਏ ਤੁਰ ਚੱਲੀਏ, ਪਹਿਲੀ ਵਾਰ ਵਿਆਹ ਕਰਾ ਕੇ ਜਦੋਂ ਬੱਚੀ ਆਪਣੇ ਪਿਓ ਨੂੰ ਮਿਲਦੀ ਆ ਤੇ ਪਿਓ ਕੋਈ ਝੋਲੀ ਚ ਸਗਨ ਪਾਉਂਦਾ ਹੈ ਸਗਨ, ਤੇ ਮੈਂ ਤੇ ਤੇਰੇ ਝੋਲੀ ਚ ਸਗਲ ਪਾਉਣਾ ਤੇਰੇ ਚੱਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਡੱਡੋ ਲੱਕੇ ਕਹਿੰਦੀ ਸਗਨ ਨਾ ਦੇ, ਇਹਨਾਂ ਦੀ ਮੱਤ ਬਦਲ ਦੇ, ਇਹ ਜਿਹੜੇ ਸਖੀ ਸਰਵਰਿਆ ਨੂੰ ਮੰਨਣ ਵਾਲੇ ਇਹਨਾਂ ਦੀ ਮੱਤ ਬਦਲ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਮੇਰੀ ਬੱਚੀ ਹੈ ਜੋ ਮੰਗਦੀ ਉਹ ਹੀ ਹੋਊਗਾ, ਮਗਰ ਲਾਗੇ ਆ ਮੈਂ ਤੇਰੀ ਝੋਲੀ ਵਿੱਚ ਕੋਈ ਸਗਨ ਪਾਵਾਂ। ਇਸ ਬੱਚੀ ਨੇ ਜਦੋਂ ਝੋਲੀ ਅੱਗੇ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਜਾ ਮੇਰੀ ਇਹ ਬੱਚੀਏ, ਆਉਂਦੇ ਸਾਲ ਨੂੰ ਤੇਰੇ ਘਰ ਇੱਕ ਬ੍ਰਹਮ ਗਿਆਨੀ ਪੈਦਾ ਹੋਊ। ਇਹ ਸਗਨ ਦਿੱਤਾ, ਬ੍ਰਹਮ ਗਿਆਨੀ ਪੈਦਾ ਹੋਊ ਤੇ ਨਾਮ ਰੱਖੀ ਭਾਈ ਰੂਪਾ, ਨਾਮ ਰੱਖੀ ਭਾਈ ਰੂਪਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਦੇ ਨਾਮ ਦਾ ਇੱਕ ਪਿੰਡ ਵਸਿਆ ਵਾ। ਇਸ ਬੱਚੀ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬ੍ਰਹਮ ਗਿਆਨੀ ਪੁੱਤ ਦਿੱਤਾ, ਮਗਰ ਜਿਹੜੀ ਬੱਚੀ ਬਾਣੀ ਪੜ੍ਹਦੀ ਸੀ। ਅੱਜ ਤੋਂ ਤੁਸੀਂ ਹੁਣ ਸੋਚਿਆ ਵਾ ਕਿ ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਮਾਸ ਪਾਉਣਾ ਹੈ, ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਸ਼ਰਾਬਾਂ ਪਿਆਉਣੀਆਂ ਨੇ ਤੇ ਬੱਚੀ ਕਿੱਥੋਂ ਬ੍ਰਹਮ ਗਿਆਨੀ ਬਣ ਜੂ, ਰਿਸ਼ਤੇ ਕਿੱਥੋਂ ਬ੍ਰਹਮ ਗਿਆਨੀਆਂ ਦੇ ਮਿਲ ਜਾਣਗੇ? ਮੇਰੇ ਸਾਹਿਬ ਜੀ ਕਹਿੰਦੇ ਜਾ ਤੋ ਖੱਟਣ ਵੇਲ, ਬੋਲੋ ਜਾ ਤੋ ਤਾਂ ਤੂੰ ਰੱਤਾ ਦੁਨੀ ਸਿਓ। ਉਦੋਂ ਤੇ ਤੇਰਾ ਪਿਆਰ ਦੁਨੀਆਂ ਨਾਲ ਪਿਆ ਸੀ, ਉਦੋਂ ਤੂੰ ਕਹਿੰਦਾ ਦੁਨੀਆਂ ਨੂੰ ਖੁਸ਼ ਕਰ ਲਾਂ, ਜਦੋਂ ਤੈਨੂੰ ਚਾਹੀਦਾ ਸੀ ਰੱਬ ਨੂੰ ਖੁਸ਼ ਕਰਨਾ ਜਵਾਨੀ ਵੇਲੇ। 8-8 ਘੰਟੇ ਚੌਂਕੜਾ ਮਾਰ ਕੇ ਜੱਪੀ ਜਾਣੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਕਿਰਪਾ ਕਰਿਆ ਕਰੋ ਸਾਰੇ ਜਪਿਆ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਖੱਟੋ ਖੱਟੋ ਖੱਟਣ ਦਾ ਵੇਲਾ ਹੈ, ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਆਖੋ ਸਤਨਾਮ ਸ੍ਰੀ। ਜਾ ਤੋ ਖੱਟ, ਸਮਝ ਆ ਗਈ ਕਿ ਜਦੋਂ ਤੇਰਾ ਕੋਈ ਖੱਟਣ ਦਾ ਵੇਲਾ ਸੀ ਨਾ ਉਦੋਂ ਤੇ ਤੂੰ ਦੁਨੀਆਂ ਨਾਲ ਪਿਆਰ ਪਾ ਕੇ ਬੈਠਾ ਰਹੇ। ਹਾਂਜੀ
1: ਮਰਕ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ।
0: ਉਹ ਜਿਹੜੀ ਮੌਤ ਸੀ ਨਾ ਮੌਤ, ਜਦੋਂ ਤੇਰੇ ਕੋਲ ਆ ਗਈ ਸੱਜਣਾ ਸਾਰਾ ਜੀਵਨ ਤੇਰਾ ਲੰਘ ਗਿਆ ਤੇ ਜਦੋਂ ਜੀਵਨ ਦਾ ਭਰ ਗਿਆ ਬੇੜਾ, ਸਵਾਸ ਰੂਪੀ ਜਿਹੜਾ ਗੁਨਾਹਾਂ ਰੂਪੀ ਬੇੜਾ ਤੇਰਾ ਭਰ ਗਿਆ, ਸਾਰਾ ਜੀਵਨ ਰੂਪੀ ਬੇੜਾ ਤੇਰੀ ਉਮਰ ਵਿਹਾ ਗਈ ਤੇ ਮੌਤ ਦਾ ਦੇਵਤਾ ਤੇਰੇ ਕੋਲ ਆ ਗਿਆ, ਉਦੋਂ ਲੱਦ ਕੇ ਬੇੜਾ ਅਗਲਿਆਂ ਨੇ ਤੋਰ ਦਿੱਤਾ। ਹੁਣ ਪਰਮੇਸ਼ਵਰ ਦੇ ਘਰ ਤੂੰ ਪਹੁੰਚੇਗਾ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉੱਥੇ ਜਦੋਂ ਜਾਏਗਾ ਤੇ ਬੇੜੇ ਦੇ ਵਿੱਚੋਂ ਕੱਢਣਗੇ ਪੰਡਾਂ ਬਜੀਆਂ। ਆਖੋ ਸਤਨਾਮ ਸ੍ਰੀ। ਬੇੜੇ ਦੇ ਵਿੱਚੋਂ ਕੀ ਨਿਕਲਣਗੀਆਂ? ਪੰਡਾਂ ਨਿਕਲਣਗੀਆਂ, ਪੰਡਾਂ ਪੰਡਾਂ। ਤੇ ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਨਿੰਦਿਆ, ਇੱਕ ਇੱਕ ਪੰਡ ਦੇ ਵਿੱਚ ਭਰੇ ਹੋਣਗੇ ਗੁਨਾਹ, ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਸ਼ਰਾਬ, ਇੱਕ ਇੱਕ ਪੰਡ ਦੇ ਵਿੱਚ ਭਰਿਆ ਹੋਊਗਾ ਮਾਸ, ਇੱਕ ਇੱਕ ਪੰਡ ਦੇ ਵਿੱਚ ਅੱਖਾਂ ਮੈਲੀਆਂ, ਕੰਨ ਮੈਲੇ, ਜੀਭਾ ਮੈਲੀ, ਕੁਕਰਮ ਕੀਤੇ। ਸਾਰੀਆਂ ਪੰਡਾਂ ਜਦੋਂ ਪਰਮੇਸ਼ਵਰ ਦੇ ਘਰ ਵਿੱਚ ਖੁੱਲਣਗੀਆਂ। ਕਈ ਮੇਰੇ ਵੀਰ ਕਹਿੰਦੇ ਜੀ ਕੁਝ ਨੀ ਨਾਲ ਜਾਣਾ, ਖਾਲੀ ਹੱਥ ਆਇਆ, ਖਾਲੀ ਹੱਥ ਜਾਣਾ ਹੈ। ਆਓ ਗੁਰੂ ਨਾਨਕ ਨੂੰ ਪੁੱਛੀਏ ਮਹਾਰਾਜ ਖਾਲੀ ਹੱਥ ਆਇਆ ਸੀ, ਜਦੋਂ ਗਿਆ ਉਦੋਂ ਕੀ ਨਾਲ ਲੈ ਕੇ ਗਿਆ? ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ, ਇਹ ਦੋ ਚੀਜ਼ਾਂ ਨੇ ਲੈ ਕੇ ਜਾਣੀਆਂ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹਾਂ ਇੱਕ ਚੀਜ਼ ਛੱਡ ਜਾਣੀਆਂ, ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ, ਆ ਚਿੱਟੀ ਚਮੜੀ ਇੱਥੇ ਛੱਡ ਜਾਣੀਆਂ, ਇਹ ਸੁੰਦਰ ਕੱਪੜੇ ਇੱਥੇ ਛੱਡ ਜਾਣੇ ਨੇ, ਇਹ ਸੋਨੇ ਦੇ ਗਹਿਣੇ ਇੱਥੇ ਛੱਡ ਜਾਣੇ ਨੇ। ਬੰਦਿਆ ਇੱਕ ਚੀਜ਼ ਤੂੰ ਨਾਲ ਲੈ ਕੇ ਜਾਣੀਆਂ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ, ਕਰ ਔਗਣ ਪੱਛੋ ਤਾਵਣਾ ਕਰ ਔਗਣ ਪੱਛੋ। ਉੱਥੇ ਪਛਤਾਉਣਾ ਪੈਣਾ ਹੈ। ਮੇਰੇ ਸਾਹਿਬ ਜੀ ਅੱਗੇ ਕੀ ਬਖਸ਼ ਕਰਦੇ ਜੀ?
1: ਹਾਂਜੀ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ।
0: ਇਹ ਬੜਾ ਪਿਆਰਾ

0: ਉਤਰੇ ਆਖੋ ਸਤਨਾਮ ਸ੍ਰੀ, ਨਹੀਂ ਗੱਜ ਕੇ ਆਖੋ ਸਤਨਾਮ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭੱਲੇ ਲਈ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਫਰੀਦਾ ਜੇ ਥੀਆ, ਵੇਖ ਫਰੀਦਾ ਕੀ ਹੋ ਗਿਆ, ਵੇਖ ਫਰੀਦਾ ਜੋ ਹੋ ਗਿਆ। ਆਖਿਆ ਜੀ ਕੀ ਹੋਇਆ, ਕਹਿੰਦੇ ਦਾੜੀ ਹੋਈ ਭੂਰ, ਆ ਦਾੜੀ ਵਿਚ ਚਿੱਟੇ ਦਾੜੇ ਧੌਲੇ ਆ ਗਏ ਨੇ, ਕਰਮ ਕੜੀ ਹੋ ਗਈ। ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਇਹ ਪਤਾ ਕਾਹਦੇ ਲਈ ਹੋਈ। ਅਗਲੇ ਬੱਚੇ ਸੁਣੋ ਜੀ,
1: ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ,
0: ਇਹ ਤੇਰੇ ਚਿੱਟੇ ਕੇਸ ਇਸ ਕਰਕੇ ਹੋਏਗੇ, ਤੈਨੂੰ ਚੇਤਾ ਆ ਜਾਏ ਕਿ ਅੱਗਾ ਨੇੜੇ ਆ ਗਿਆ ਏ ਤੇ ਪਿੱਛਾ ਦੂਰ ਰਹਿ ਗਿਆ। ਮਗਰ ਸਾਡੇ ਕੋਲ ਤੇ ਇੱਕ ਬੜਾ ਸੌਖਾ ਜਿਹਾ ਹੁਣ ਤਰੀਕਾ ਹੈਗਾ ਹੈ ਨਾ, ਹੈਗਾ ਨਾ, ਪਤਾ ਆਪ ਜਿੱਤੇ ਡੱਬੀ ਚੋਂ ਮਿਲ ਜਾਂਦੀ, ਕਾਹਦੀ ਰੰਗ ਦੀ ਕਾਲਖ ਦੀ, ਸਾਰੀ ਉਮਰ ਫੇਰ ਦਿਓ ਮੂੰਹ ਦੇ ਉੱਤੇ, ਚੇਤਾ ਆਉਣੀ ਨਾ ਦਿਓ ਕਿ ਮੈਂ ਬੁੱਢਾ ਹੋਇਆ। ਮਰਦੇ ਦਮ ਤਾਂ ਦੰਦ ਮੂੰਹ ਦੇ ਵਿੱਚੋਂ ਨਿਕਲ ਗਏ, ਕੰਨਾਂ ਵੇਖਣੋਂ ਹਟ ਗਈਆਂ, ਅੱਖਾਂ ਵੇਖਣੋਂ ਹਟ ਗਈਆਂ, ਕੰਨ ਸੁਣਨੋਂ ਹਟ ਗਏ, ਹੱਥ ਕੰਬਣ ਲੱਗ ਪਏ, ਤੇ ਫੇਰ ਵੀ ਚਾਰ ਇੱਕ ਧੌਲੇ ਜਿਹੜੇ ਆਏ ਨੇ ਦਾੜੀ ਦੇ ਉੱਤੇ ਥੋੜੇ ਜਿਹੇ ਕੇਸ ਨੇ, ਉਹਨਾਂ ਦੇ ਉੱਤੇ ਵੀ ਕਾਲਖ ਲਾਈ। ਤੇ ਹਰਭਜਨ ਸਿੰਘ ਜੋਗੀ ਜਿਹੜੇ ਅਮਰੀਕਾ ਦੇ ਵਿੱਚ ਵਿਚਾਰ ਕਰਦੇ ਨੇ, ਉਹਨਾਂ ਇੱਕ ਬੜਾ ਪਿਆਰਾ ਆਖਿਆ, ਇੱਕ ਦਾੜੀ ਰੰਗਣ ਵਾਲੇ ਨੂੰ ਆਖਿਆ, ਪਿਆਰਿਆ ਕਾਲੀ ਨਾ ਕਰ, ਉੱਥੇ ਮੂੰਹ ਕਾਲਾ ਕਰਨਾ ਹੀ ਆ, ਕਾਲੀ ਕਿਉਂ ਕਰਦਾ, ਆਪਣੇ ਹੱਥੀ ਕਿਉਂ ਕਰਦਾ, ਉੱਥੇ ਟਾਈਮ ਆ ਹੀ ਜਾਣਾ ਹੈ। ਮੂੰਹ ਕਾਲੇ ਦੋਜਕ ਚਾਲਿਆ ਲਿਖਿਆ ਨਾ, ਤੇ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਦੀ ਗੁਰਬਾਣੀ ਦੇ ਵਿੱਚ ਇੱਕ ਰਹਿਤ ਮਰਿਆਦਾ ਚ ਬਚਨ ਲਿਖਿਆ, ਜੇ ਵਾਲ ਕੱਟਣੇ ਪੁੱਟਣੇ ਤੇ ਰੰਗਣੇ ਤਿੰਨੇ ਇੱਕੋ ਜਿਹਾ ਗੁਨਾਹ ਹੈ। ਆਖੋ ਸਤਨਾਮ ਸ੍ਰੀ, ਕੱਟਣੇ ਪੁੱਟਣੇ ਤੇ ਰੰਗਣੇ ਇੱਕੋ ਜਿਹਾ ਗੁਨਾਹ ਹੈ। ਮਗਰ ਸਾਡੇ ਮਨਾਂ ਦੇ ਵਿੱਚ ਤੇ ਅੱਜ ਪਤਾ ਨੀ ਕੀ ਰੀਝ ਪੈ ਗਈ। ਇੱਕ ਸਿੱਖ ਨੂੰ ਮੈਂ ਕਿਹਾ ਜੀ ਪਿਆਰ ਵਾਲਾ ਬਚਨ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਹੁਣ ਦੀ ਕਥਾ ਦੇ ਵਿੱਚ ਹੀ ਫ੍ਰੀ ਮਾਉਂਡ ਬੜੇ ਪਿਆਰ ਨਾਲ ਰੋਜ਼ ਅੱਗੇ ਆਣ ਕੇ ਵਿਆਹ ਕਰੇ ਤੇ ਛੇਪ ਰੋਜ਼ ਕਰਕੇ ਆਇਆ ਕਰੇ। ਮੈਂ ਕਿਹਾ ਜੀ ਥੋੜੇ ਦਿਨ ਤੇ ਰੁਕ ਜਾਓ, ਜਿੰਨੇ ਦਿਨ ਇੱਥੇ ਮੈਂ ਆ ਰੋਜ਼ ਹੀ ਚੋਟਾਂ ਵੱਜਦੀਆਂ, ਕੁਝ ਦਿਨ ਰੁਕ ਜਾ। ਕਹਿੰਦਾ ਜੀ ਇਹ ਤੇ ਪਤਾ ਨੀ ਕੰਡੇ ਜੇ ਵੱਜਦੇ ਨੇ, ਜਦੋਂ ਵੱਡੇ ਵੱਡੇ ਹੋ ਜਾਂਦੇ ਕੰਡੇ ਵੱਜਦੇ। ਮੈਂ ਕਿਹਾ ਫਿਰ ਰੱਖ ਲਾ ਵਾਲ। ਕਹਿੰਦਾ ਜਿੱਦਣ ਹੁਕਮ ਹੋ ਜੂ ਉਦਣ ਰੱਖ ਨੂੰ ਸੁਣਿਓ, ਜਿੱਦਣ ਹੁਕਮ ਹੋ ਜੂ ਉਦਣ ਰੱਖ ਲੂੰਗਾ। ਮੈਂ ਕਿਹਾ ਸੱਜਣਾ ਹੁਕਮ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰੋੜ ਵਾਰ ਤੈਨੂੰ ਲਿਖਵਾ ਦੇਣਾ ਰੱਖਣ ਦਾ, ਧਿਆਨ ਦਿਓ ਕਾਹਦਾ ਰੱਖਣ ਦਾ। ਮਗਰ 1430 ਅੰਗ ਦੇ ਉੱਤੇ ਤੇ ਸਾਰੀ ਰਹਿਤ ਮਰਿਆਦਾ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ, ਜਿਹੜੀਆਂ ਪ੍ਰਮਾਣਿਤ ਬਾਣੀਆਂ ਨੇ, ਇਹਨਾਂ ਵਿੱਚ ਮੈਨੂੰ ਇੱਕ ਹੁਕਮ ਇਹੋ ਜਿਹਾ ਸੁਣਾ ਜਿੱਥੇ ਹੋਵੇ ਵੀ ਕੇਸ ਕੱਟਣ ਦਾ ਹੁਕਮ ਹੈ। ਜੇ ਕੇਸ ਕੱਟਣ ਲੱਗਿਆ ਹੁਕਮ ਦੀ ਉਡੀਕ ਨਹੀਂ ਉਹ ਕੀਤੀ, ਤੇ ਸੱਜਣਾ ਰੱਖਣ ਲੱਗਿਆ ਕਹਿੰਦਾ ਹੁਕਮ ਹੋਜੂ। ਹੁਕਮ ਤੇ ਅਕਾਲ ਪੁਰਖ ਦਾ ਸਦਾ ਵਾ, ਕੇਸਨ ਕੀ ਕੀਜੇ ਪ੍ਰਤਪਾਲ, ਬੋਲੋ ਕੇਸਨ ਕੀ ਕੀਜੇ ਪ੍ਰਤਪਾਲ, ਨੈ ਉਸ ਤਰਨ ਸਿਓ ਕੱਟੀਏ ਬਾਲ, ਇਹ ਮੋਰ ਆ ਗਿਆ। ਸੁਣੋ ਹੇ ਪਿਆਰੇ, ਬਿਨਾ ਸ਼ਸਤਰ ਕੇਸੰਗ ਦੇਉ ਨਾ ਦਦਾਰੇ, ਧਰੇ ਕੇਸ ਪੌਲ ਮੇਨ ਭੇਖੀ ਮੂੜਾ ਸਿੱਖ, ਪਾਪੀ ਤਿਆਗੇ ਭੇਖ ਮੇਰਾ ਦਰਸ਼ਨ ਨਾ ਏ। ਤਿਸ ਬੜਾ ਪਿਆਰ ਦਿੱਤਾ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਕੇਸਾ ਧਾਰੀ ਸਿੱਖ ਨੂੰ। ਆ ਬਚਨ ਕਰ ਰਹੇ ਸਾਂ, ਇੱਕ ਸਿੱਖ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਿਰ ਦੇ ਉੱਤੇ ਚੌਰ ਕਰਦਾ ਸੀ ਰੋਜ਼, ਤੇ ਅੱਜ ਆਇਆ ਤੇ ਮੇਰੇ ਸਾਹਿਬ ਨੇ ਚੌਰ ਕਿਸੇ ਹੋਰ ਸਿੱਖ ਨੂੰ ਫੜਾ ਦਿੱਤਾ। ਲਾਗੇ ਆਇਆ ਤੇ ਆਖਣ ਲੱਗਾ ਮਹਾਰਾਜ ਇਹਨੇ ਮੇਰੀ ਸੇਵਾ ਲੈ ਲਈ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਆਪ ਨੂੰ ਪੁੱਛ ਲਾ, ਆਖੋ ਸਤਨਾਮ ਸ੍ਰੀ, ਕੋਈ ਗਲਤੀ ਹੋ ਗਈ ਹੋਊਗੀ, ਨਾਲੇ ਗਲਤੀ ਕੀਤੀ ਤੇ ਨਾਲੇ ਹੈ ਗੜਬਾਜੀ ਨਾਲ ਕਹਿੰਦਾ ਜੀ ਕੋਈ ਗਲਤੀ ਨੀ ਕੀਤੀ। ਮੇਰੇ ਸਾਹਿਬ ਕਹਿਣ ਲੱਗੇ ਪਾਤਸ਼ਾਹ ਵੀ ਤੂੰ ਆਪਣੇ ਅੰਦਰ ਝਾਤੀ ਸਿਰ ਨੀਵਾਂ ਕਰ, ਆਪਣੇ ਅੰਦਰ ਝਾਤੀ ਮਾਰ, ਕੋਈ ਗੁਨਾਹ ਹੋਇਆ ਹੋਊਗਾ ਤਾਂ ਤੇਰੇ ਕੋਲ ਚੌਰ ਦੀ ਸੇਵਾ ਖੁਸ਼ੀ ਆ। ਕਹਿਣ ਲੱਗਾ ਮਹਾਰਾਜ ਕੋਈ ਸੇਵਾ ਮੇਰੇ ਕੋਲ ਇਹੋ ਜਿਹੀ ਗਲਤੀ ਨੀ ਹੋਈ, ਮੈਂ ਕੋਈ ਗਲਤੀ ਨੀ ਕੀਤੀ, ਮੇਰੇ ਨਾਲ ਬੇਇਨਸਾਫੀ ਆ। ਇੱਥੋਂ ਤੱਕ ਮੈਂ ਇਤਿਹਾਸ ਦੇ ਪੰਨਿਆਂ ਤੇ ਮਹਾਂਪੁਰਸ਼ਾਂ ਦੇ ਮੂੰਹਾਂ ਚੋਂ ਬਚਨ ਸੁਣੇ ਨੇ। ਕਹਿੰਦੇ ਨੇ ਸਤਿਗੁਰੂ ਨੇ ਆਖਿਆ ਇਹਦੇ ਮੂੰਹ ਤੇ ਵੱਟ ਕੇ ਚਪੇੜ ਮਾਰੋ। ਜਿਹੜਾ ਗੁਰੂ ਆਪਣੇ ਖਾਲਸੇ ਨੂੰ ਜਾਨ ਕਹਿੰਦਾ ਉਹਨੇ ਮੂੰਹ ਦੇ ਉੱਤੇ ਚਪੇੜ ਮਰਵਾਈ ਤੇ ਡੱਡੋ ਲਿਖਾ ਹੋ ਕੇ ਕਹਿੰਦਾ ਮਹਾਰਾਜ ਮੇਰੇ ਕੋਲ ਕੀ ਪਾਪ ਹੋਇਆ। ਕਹਿੰਦੇ ਤੇਰੇ ਦਾੜੇ ਚ ਇੱਕ ਕੱਲ ਸੁੰਦਰ ਧੌਲਾ ਸੀ, ਕਿੱਥੇ ਹੀ, ਧਿਆਨ ਦਿਓ ਇੱਕ ਸੁੰਦਰ ਧੌਲਾ ਸੀ ਚਿੱਟਾ, ਕਿੱਥੇ ਹੀ ਪੁੱਟਿਆ ਹੀ ਨਾ ਮੋਚਨੇ ਦੇ ਨਾਲ। ਜੇ ਇੱਕ ਕੇਸ ਕੱਟਣ ਤੋਂ ਗੁਰੂ ਚਪੇੜ ਮਰਵਾ ਸਕਦਾ ਹੈ ਤੇ ਜਿਹੜੇ ਰੋਜ਼ ਉਸ ਤਰ੍ਹਾਂ ਫੇਰਦੇ ਨੇ ਉਹਨਾਂ ਦਾ ਕੀ ਹਾਲ ਹੋਣਾ ਹੈ, ਜਿਹੜੇ ਰੋਜ਼ ਕੇਸਾਂ ਦੀ ਬੇਅਦਬੀ ਕਰਦੇ ਉਹਨਾਂ ਦਾ ਕੀ ਹਾਲ ਹੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਅੱਗੋ ਨੇੜਾ ਆਇਆ, ਅਗਲਾ ਪਾਸਾ ਨੇੜੇ ਆ ਗਿਆ ਈ, ਤੇ ਸੱਜਣਾ ਹੁਣ ਪਿੱਛਾ ਰਹਿ ਦੂਰ, ਬਚਪਨ ਬਹੁਤ ਪਿੱਛੇ ਰਹਿ ਗਿਆ, ਤੇ ਮੌਤ ਦਾ ਦਿਨ ਦਿਨ

0: ਆਪਣੇ ਅੰਦਰ ਝਾਤੀ ਮਾਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਅਨੁਸਾਰ ਜੀਵਨ ਢਾਲੋ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਇਹ ਹਰ ਹਰ ਕਥਾ ਨਿਰਾਲੀ ਕਥਾ ਏ, ਪਿਆਰੀ ਕਥਾ ਏ, ਜਿਧਰ ਗੁਰੂ ਤੋਰਦਾ ਉਧਰ ਚੱਲੋ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਹੁਕਮ ਵਿਚ ਆਵੇ ਗੁਰੂ ਦੇ ਚ, ਆਪਣ ਭਾਣੇ ਜੋ ਚੱਲੇ ਭਾਈ, ਉਹ ਵਿਛੜ ਚੋਟਾਂ ਖਾਏ, ਵਿਛੜ ਕੇ ਚੋਟਾਂ। ਆ ਸਾਰਾ ਸੰਸਾਰ ਅੱਜ ਕਿਉਂ ਦੁਖੀ? ਸਾਰੇ ਸੰਸਾਰ ਦੇ ਦੁੱਖਾਂ ਦਾ ਕਾਰਨ ਕਹੀ ਆ ਇਹਨਾਂ ਪੰਜਵੇਂ ਬਾਪੂ ਦਾ, ਇਹ ਬਚਨ ਨਹੀਂ ਮੰਨਿਆ। ਸੁਖ ਨਾਹੀ ਰੇ ਹਰ ਭਗਤ ਬਿਨਾ, ਸੁਖ ਨਾਹੀ ਰੇ ਹਰ ਭਗਤ ਬਿਨਾ। ਇਹਨਾਂ ਪੰਜਵੇਂ ਬਾਪੂ ਦਾ ਬਚਨ ਨਹੀਂ ਸੁਣਿਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋਗ। ਇਹਨਾਂ ਪੰਜਵੇਂ ਬਾਪੂ ਦਾ ਬਚਨ ਨਹੀਂ ਸੁਣਿਆ। ਇਹਨਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਨਹੀਂ ਸੁਣਿਆ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਜੇ ਕੋਈ ਕੋੜੇ ਤਰਸਦੇ ਨੇ, ਜਿਨ੍ਹਾਂ ਨੂੰ ਕੁਸ਼ਟ ਰੋਗ ਲੱਗ ਗਿਆ ਏ, ਜਿਨ੍ਹਾਂ ਦੇ ਲੱਕ ਵਿਚ ਕੈਂਸਰ ਦੇ ਫੋੜੇ ਹੋ ਗਏ ਨੇ, ਜਿਨ੍ਹਾਂ ਨੂੰ ਕੀੜੇ ਪੈ ਗਏ ਨੇ ਕਿਸ ਤਰ੍ਹਾਂ, ਤੇ ਰਾਤ ਦਿਨ ਹਾਏ ਹਾਏ ਕਰਦੇ ਨੇ। ਹਰ ਹਾਲਤ ਭਾਵੇਂ ਉਹ ਸੁੰਦਰ ਕੱਪੜਿਆਂ ਵਿਚ ਬੈਠਾ ਏ, ਭਾਵੇਂ 500 ਗਜ ਦੇ ਮਕਾਨ ਵਿਚ ਬੈਠਾ ਏ, ਭਾਵੇਂ ਵੱਡੀਆਂ ਗੱਡਾਂ ਵਿਚ ਬੈਠਾ ਏ, ਜਿਹੜਾ ਪਰਮੇਸ਼ਵਰ ਨੂੰ ਭੁੱਲ ਗਿਆ ਉਹਦੇ ਮੂੰਹੋਂ ਵਾਹਿਗੁਰੂ ਨਹੀਂ ਨਿਕਲਦਾ, ਉਹਦੇ ਮੂੰਹੋਂ ਹਾਏ ਹਾਈ ਨਿਕਲਦਾ ਏ। ਕਿਉਂਕਿ ਪਾਪੀ ਕਰਮ ਕਮਾਉਂਦੇ ਕਰਦੇ ਇੱਥੇ ਦੇ ਤੁਹਾਡੇ ਰਿਵਾਜ ਜਿਹਾ ਹੀ ਬਣਿਆ। ਆਖੋ ਸਤਨਾਮ ਸ੍ਰੀ ਕੀ ਬਣਿਆ? ਜਿਹਨੂੰ ਮਿਲਦੇ ਹੋ ਕੀ ਕਹਿੰਦੇ ਹੋ? ਕਮਾਲ ਦੀ ਗੱਲ ਆ, ਹਾਏ ਉਦੋਂ ਮੂੰਹੋਂ ਨਿਕਲਦੀ ਆ ਜਦੋਂ ਬੜੀ ਤੰਗੀ ਹੋਵੇ, ਪੀੜ ਹੋਵੇ। ਜੇ ਮੇਰੀ ਜਾ ਚੇਤਨ ਆ, ਸਾਰੇ ਅਮਰੀਕਾ ਵਾਲਿਆਂ ਨੂੰ ਪੀੜ ਹੀ ਹੋਈ ਜਾਂਦੀ ਇੱਕ ਦੂਸਰੇ ਨੂੰ। ਆ ਥੋੜੇ ਦਿਨ ਹੋਏ ਉੱਥੇ ਕਿਸੇ ਝੀਲ ਦੇ ਉੱਤੇ ਸੈਰ ਕਰਨ ਡੇ, ਨਾਲ ਗੁਰਮੁਖ ਪਿਆਰੇ ਸੀ ਬੱਚੇ, ਤੇ ਉਹਨੇ ਅੱਗੋਂ ਆਖਿਆ ਹਾਏ, ਤੇ ਮੇਰੇ ਨਾਲ ਦਾ ਵੀ ਕਹਿੰਦਾ ਹਾਏ, ਤੇ ਮੈਂ ਕਿਹਾ ਗੇਮਖਾ ਤੂੰ ਨਾ ਹਾਂ ਕਿਹਨੂੰ ਹਾਏ, ਤੇ ਕਹਿੰਦਾ ਮੈਂ ਕੀ ਕਹਿੰਦਾ। ਮੈਂ ਕਿਹਾ ਜਦੋਂ ਉਹ ਕਹਿੰਦੀ ਸੀ ਅੱਗੋਂ ਬੱਚੀ ਤੁਰੀ ਆਉਂਦੀ ਅੰਗਰੇਜ਼, ਉਹਨੇ ਜਦੋਂ ਆਖਿਆ ਹਾਏ ਤੇ ਮੈਂ ਕਿਹਾ ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਉਹਦੇ ਕੰਨੀ ਪੈ ਜਾਂਦਾ ਨਾ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੀ ਫਿਰ ਪੈ ਜਾਂਦਾ ਨਾ ਉਹਦੇ ਕੰਨ ਚ ਵਾਹਿਗੁਰੂ ਗੁਰੂ ਪਰਮੇਸ਼ਰ ਦਾ ਨਾਮ। ਜੇ ਉਹਨੇ ਆਖਿਆ ਸੀ ਹਾਏ ਤੇ ਤੂੰ ਕਿਉਂ ਹਾਏ ਆਖਿਆ? ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਤੇ ਜਾਂ ਕੱਲਾ ਕਹਿੰਦੇ ਨੇ ਵਾਹੇ ਵਾਹੇ ਵੀ ਵਾਹੇ ਵੀ ਵਾਹੇ ਵਾਹੇ ਵਾਹੇ ਵੀ ਸ਼ਬਦ ਬਾਣੀ ਦੇ ਵਿਚ ਆਇਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪਾਂ ਨੂੰ ਬਖਸ਼ ਭਰੇ ਬਚਨਾਂ ਵਿਚ ਕਹਿੰਦੇ ਨੇ, ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹਾਂਜੀ,
1: ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ,
0: ਵੇਖ ਫਰੀਦਾ ਆ ਕੀ ਬਣ ਗਿਆ। ਕੱਲ ਤੱਕ ਜਿਹੜੇ ਮਿੱਠੇ ਭੋਗ ਲੱਗਦੇ ਸੀ, ਕੱਲ ਤੱਕ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ, ਅੱਜ ਜ਼ਹਿਰ ਵਰਗੀਆਂ ਕਿਉਂ ਲੱਗਦੀਆਂ ਨੇ? ਆਖੋ ਸਤਨਾਮ ਸ੍ਰੀ। ਜਵਾਨੀ ਵੇਲੇ ਤੇ ਬੜਾ ਟੀਵੀ ਲਾ ਲਾ ਕੇ ਕਹਿੰਦਾ ਸੀ ਮੈਨੂੰ ਚੰਗਾ ਲੱਗਦਾ, ਹੁਣ ਬੁੱਢਾ ਕਹਿੰਦਾ ਮੇਰੇ ਕੰਨਾਂ ਚ ਆਵਾਜ਼ ਵੱਜਦੀ ਲਾਓ ਨਾ। ਜਵਾਨੀ ਵੇਲੇ ਤੇ ਹਰ ਚੀਜ਼ ਬੜੀਆਂ ਭਰ ਭਰ ਕੇ ਢਿੱਡ ਖਾਂਦਾ ਸੀ, ਹੁਣ ਕਹਿੰਦਾ ਨਾ ਮੇਰੇ ਕੋਲ ਰੋਟੀ ਖਾਂਦੀ ਜਾਂਦੀ, ਨਾ ਹੁਣ ਮਿੱਠਾ ਖਾਦਾ ਜਾਂਦਾ, ਨਾ ਕੋਈ ਹੋਰ ਚੀਜ਼ਾਂ। ਜਿੰਨੇ ਦੁਨੀਆਂ ਦੇ ਭੋਗ ਸੀ ਕੱਲ ਸ਼ੱਕਰ ਵਾਂਗ ਮਿੱਠੇ ਲੱਗਦੇ ਸੀ, ਮਗਰ ਬਾਬਾ ਫਰੀਦ ਕਹਿੰਦਾ ਵੇਖ ਕੀ ਹੋ ਗਿਆ, ਸ਼ੱਕਰ ਹੋਈ ਵਿਸ, ਸ਼ੱਕਰ ਹੋਈ। ਉਹ ਜਿਹੜੀ ਸ਼ੱਕਰ ਸੀ ਨਾ ਮਿੱਠੀ, ਉਹ ਯਾਰ ਵਰਗੀ ਹੋਈ, ਵਿਸ ਵਰਗੀ ਬਣ ਗਈ। ਹੁਣ ਕਹਿੰਦਾ ਮੇਰੇ ਵੱਲ ਕਿਸੇ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ, ਮੇਰਾ ਕਿਸੇ ਵੱਲ ਵੇਖਣ ਨੂੰ ਦਿਲ ਲੱਗਦਾ, ਕਿਸੇ ਦੀ ਗੱਲ ਸੁਣਨ ਨੂੰ ਦਿਲ ਨਹੀਂ ਕਰਦਾ। ਉਦੋਂ ਐਵੇਂ ਕਾਰ ਚੁੱਕ ਕੇ ਤੁਰ ਪੈਂਦਾ ਸੀ, ਚਲੋ ਸ਼ਹਿਰ ਵੇਖ ਕੇ ਆਵਾਂ, ਹੁਣ ਨਹੀਂ ਜਾਂਦਾ। ਇਹ ਜਿਹੜੀ ਹੁਣ ਹਾਲਤ ਹੋ ਗਈ ਆ, ਜਿਹੜੇ ਮਿੱਠੇ ਭੋਗ ਸੀ ਉਹ ਯਾਰ ਵਰਗੇ ਬਣ ਗਏ, ਮਗਰ ਇਹ ਆਪਣੇ ਮਨ ਦੀ ਮੈਂ ਅਵਸਥਾ ਕਿਹਨੂੰ ਦੱਸਾਂ? ਸੁਣੋ ਜੀ,
1: ਸਾਈ ਬਾਜੋਂ ਆਪਣੇ ਵੇਦਣ ਕਹੀਏ ਕਿਸ,
0: ਉਸ ਸਾਈ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਇਹ ਹੁਣ ਹਾਲਤ ਮੈਂ ਕਿਹਨੂੰ ਦੱਸਾਂ? ਬਾਬਾ ਫਰੀਦ ਜੀ ਕਹਿੰਦੇ ਨੇ ਉਹ ਜਿਹੜਾ ਸਭ ਕੁਝ ਚੰਗਾ ਲੱਗਦਾ ਸੀ ਨਾ, ਚਿਲਮਲ ਬਸਿਆਰ ਦੁਨੀਆ ਫਾਨੀ, ਇਹਨਾਂ ਲੱਤਾਂ ਦੇ ਨਾਲ ਕਿਤੇ ਸੈਰਾਂ ਕਰਦਾ, ਕੁਝ ਖਾਂਦਾ ਕੁਝ ਪੀਂਦਾ, ਉਹ ਸਭ ਕੁਝ ਹੁਣ ਯਾਰ ਵਰਗਾ ਭਾਸਣ ਲੱਗ ਪਿਆ। ਮਗਰ ਇਹ ਜਿਹੜੀ ਤਬਦੀਲੀ ਮੇਰੇ ਜੀਵਨ ਚ ਬਜੁਰਗ ਹੁਣ ਅੱਗੇ ਆਈ ਆ, ਹੁਣ ਕੁਝ ਵੀ ਚੰਗਾ ਨਹੀਂ ਲੱਗਦਾ, ਇਹ ਮੈਂ ਵੇਦਨ ਹੁਣ ਕਿਹਨੂੰ ਦੱਸਾਂ? ਸਾਈ ਬਾਜੋਂ ਆਪਣੇ, ਬੋਲੋ ਸਾਈ ਹੁਣ ਵੇਦਨ ਕਹੀਏ, ਕਿਹਨੂੰ ਆਖਾਂ ਏ, ਕਿਹਨੂੰ ਦੱਸਾਂ ਏ ਕਿ ਮੇਰੀ ਇਹ ਹਾਲਤ ਹੋ ਗਈ, ਕੋਈ ਸੁਣਦਾ ਏ ਮੇਰੀ? ਬੁੱਢਿਆਂ ਦੀ ਤੇ ਕੋਈ ਵੀ ਨਹੀਂ ਸੁਣਦਾ, ਪਾਣੀ ਮੰਗਦੇ ਨਵਾਂ ਕਹਿੰਦੀਆਂ ਚੁੱਪ ਕਰ ਰੌਲਾ ਨਾ ਪਾ, ਧੀਆਂ ਪੁੱਤ ਪਰਿਵਾਰ ਦੇ ਸਾਰੇ ਜੀ ਜਵਾਬ ਦੇ ਜਾਂਦੇ ਨੇ। ਕਹਿ ਤੇ ਕਬੀਰ ਕੋਈ ਨਹੀਂ ਤੇਰਾ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਪੜ੍ਹਦੇ ਹੋ ਨਾ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਓਕ ਕਹਿੰਦੇ ਜੇ ਬੁੱਕ ਨੂੰ, ਕਹਿੰਦੇ ਇੱਕ ਦਿਨ ਸਮਾਂ ਇਹੋ ਜਿਹਾ ਆ ਜਾਣਾ ਜਿਨ੍ਹਾਂ ਲਈ ਬਹੁ ਪਰ ਪੰਚ ਕਰ, ਪਰ ਧਨ ਲਿਆ ਐਵੇਂ ਪਰਪੰਚ ਕਹਿੰਦੇ ਠੱਗੀ ਨੂੰ ਆਖੋ ਸਤਨਾਮ ਸ੍ਰੀ ਆ। ਹੁਣ ਜਿੰਨੇ ਤੁਸੀਂ ਸਟੋਰਾਂ ਤੇ ਜਾਂਦੇ ਹੋ, ਜਿੰਨੇ ਨੌਕਰੀਆਂ ਤੇ ਜਾਂਦੇ ਹੋ, ਜਿੰਨੇ ਕਿਰਤ ਕਰਦੇ ਹੋ, ਜਾਂ ਮੈਂ ਵੀ ਕਥਾ ਕਰ ਰਿਹਾ, ਜੇ ਇਹਦੇ ਵਿੱਚ ਕਿਤੇ ਠੱਗੀ ਹੋਈ ਸਿਆਣ ਧਿਆਨ ਦੇਣਾ ਹੈ। ਜੇ ਠੱਗੀ ਦਾ ਪੈਸਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਘਰ ਨੂੰ ਲੈ ਕੇ ਮੁੜਦਾ ਵਾ ਤੇ ਖੁਸ਼ੀ ਕਿਹਦੀ ਲੈਣਾ? ਗੁਰੂ ਦੀ ਖੁਸ਼ੀ ਦੇ ਨਾ ਲਈ ਠੱਗੀ ਮਾਰ ਕੇ, ਖੁਸ਼ੀ ਲਈ ਪੁੱਤ ਦੀ ਤੇ ਇਸਤਰੀ ਦੀ। ਆਖੋ ਸਤਨਾਮ ਸ੍ਰੀ। ਸੁੱਤ ਦਾਰਾ ਪੈ ਆਨ ਲੁੱਟਾਵੇ। ਇੱਕ ਥਾਂ ਗੁਰੂ ਨਾਨਕ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ ਨੇ, ਇਸਤਰੀ ਮਰਦ ਕੋਲੋਂ ਕੀ ਮੰਗਦੀ? ਮੈਂ ਨੀ ਕਹਿੰਦਾ, ਗੁਰਬਾਣੀ ਦੇ ਬਚਨ ਦੇ ਚੇਤੇ ਰੱਖਿਓ, ਇਸਤਰੀ ਲੋੜੇ ਸੋਨਾ ਰੁਪਾ। ਇਸਤਰੀ ਮਰਦ ਕੋਲ ਤਾਂ ਖੁਸ਼ ਆ ਕਿ ਇਹ ਮੈਨੂੰ ਸੋਨੇ ਦੇ ਚੰਗੇ ਚੰਗੇ ਗਹਿਣੇ ਬਣਾ ਕੇ ਦੇ, ਇਹ ਚਾਂਦੀ ਦੇ ਮੈਨੂੰ ਗਹਿਣੇ ਬਣਾ ਕੇ ਦੇ, ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾਵੇ। ਇਸਤਰੀ ਲੋੜੇ ਸੋਨਾ ਰੁਪਾ। ਬੋਲੋ, ਇਸਤਰੀ ਲੋੜੇ ਸੋਨਾ ਰੁਪਾ। ਬੀਬੀ ਉਹ ਤੁਸੀਂ ਬੋਲਣਾ, ਕੋਈ ਗੱਲ ਨਹੀਂ, ਇਹ ਨੀ ਕਹਿਣਾ ਵੀ ਸਾਡੀ ਗੱਲ ਕਰ ਰਹੇ, ਗੱਜ ਕੇ ਆਖੋ ਇਸਤਰੀ ਲੋੜੇ ਸੋਨਾ ਰੁਪਾ। ਇੱਥੇ ਸਤਿਗੁਰੂ ਗਰੀਬ ਨਿਵਾਜ ਨੇ ਜੋ ਉਪਦੇਸ਼ ਦਿੱਤਾ ਤੁਹਾਡੇ ਮੇਰੇ ਸਾਰਿਆਂ ਲਈ ਸਾਂਝਾ, ਇਸਤਰੀ ਲੋੜੇ ਸੋਨਾ ਰੁਪਾ। ਇਸਤਰੀ ਤੇ ਬੰਦੇ ਨੂੰ ਆਂਦੀ ਆ ਕਿ ਮੈਂ ਤੇਰੇ ਤੇ ਤਾਂ ਖੁਸ਼ ਆ, ਮੈਨੂੰ ਸੋਨੇ ਦੇ ਗਹਿਣੇ ਬਣਾ ਕੇ ਦੇ, ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾ। ਤੇ ਜਿਹੜੇ ਮਿੱਤਰ ਲੋੜੇ ਨੇ ਸੁਖਾ ਦਾਤਾ, ਜਿਹੜੇ ਮਿੱਤਰ ਨੇ ਉਹ ਤਰ੍ਹਾਂ ਤਰ੍ਹਾਂ ਦੇ ਚਾਹੁੰਦੇ ਨੇ, ਇਹਦੇ ਘਰ ਏਸੀ ਲੱਗਾ ਹੋਵੇ, ਜਾ ਕੇ ਕੁਰਸੀਆਂ ਤੇ ਬਹੀਏ, ਚੰਗੇ ਖਾਣੇ ਖਾਈਏ, ਚੰਗੇ ਚੰਗੇ ਖਾਣੇ ਲੋਚਦੇ ਨੇ ਮਿੱਤਰ, ਚੰਗੀਆਂ ਚੰਗੀਆਂ ਗੱਡੀਆਂ ਚ ਘੁੰਮਣਾ ਜਾਣਦੇ ਨੇ ਮਿੱਤਰ, ਮਿੱਤਰ ਤੇ ਲੋਚਦੇ ਨੇ ਇਹਦੇ ਕੋਲ ਚੰਗੇ ਕਾਰੋਬਾਰ ਹੋਣ, ਉੱਥੇ ਜਾ ਕੇ ਮੌਜਾਂ ਲਈਏ। ਤੇ ਇਸਤਰੀ ਚਾਹੁੰਦੀ ਆ ਕਿ ਮੈਨੂੰ ਸੋਨਾ ਤੇ ਚਾਂਦੀ ਦੇਵੇ, ਤੇ ਮੇਰੇ ਸਾਹਿਬ ਜੀ ਕਹਿੰਦੇ ਵੇਖ ਮਿੱਤਰਾਂ ਲਈ ਪਾਪ ਕਰਦਾ ਏ, ਇਸਤਰੀ ਲਈ ਪਾਪ ਕਰਦਾ ਏ। ਨਾਨਕ ਪਾਪ ਕਰੇ ਤਿੰਨ ਕਾਰਨ, ਨਾਨਕ ਸਟੋਰ ਤੇ ਹੇਰਾਫੇਰੀ ਤਾਂ ਕਰਦਾ ਇਹਨਾਂ ਲਈ, ਨੌਕਰੀ ਤੇ ਹੇਰਾਫੇਰੀ ਇਹਨਾਂ ਲਈ ਕਰਦਾ ਏ, ਨਾਨਕ ਪਾਪ ਕਰੇ ਤਿੰਨ ਕਾਰਨ, ਇਹਨਾਂ ਦੇ ਕਾਰਨ ਪਾਪ ਕਰਦਾ ਏ ਬੰਦਿਆ, ਇਹਨਾਂ ਲਈ ਪਾਪ ਕਰਨ ਵਾਲਿਆ। ਇੱਕ ਦਿਨ ਐਸਾ ਹੋਣਾ ਈ ਜਾਸੀ ਜਮਪੁਰ ਵਧਾਤਾ, ਇੱਕ ਦਿਨ ਤੈਨੂੰ ਜਮਪੁਰੀ ਨੂੰ ਬੰਨ ਕੇ ਲੈ ਜਾਣਾ ਈ, ਤੇ ਇੱਕ ਇੱਕ ਗੁਨਾਹ ਦਾ ਤੇਰੇ ਕੋਲੋਂ ਸਵਾਲ ਜਵਾਬ ਪੁੱਛਣਾ ਉੱਥੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤਨ ਬੇੜਾ ਤੇਰੇ ਜੀ ਪੈ ਲੀਜੇ, ਛਿਨ ਛਿਨ ਤਨ ਛੀਜੇ ਜਰਾ ਜਨਾਵੇ, ਇੱਕ ਤਨ ਤਨ ਕਰਕੇ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਏ, ਵਡੇਪਾ ਜਿੱਤਦਾ ਜਾਂਦਾ ਏ, ਵਡੇਪਾ ਤੇਰੇ ਦੰਦਾਂ ਤੋਂ ਤੈਨੂੰ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਏ, ਤੇਰੇ ਕੰਨਾਂ ਤੋਂ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਏ। ਜਦੋਂ ਤੇਰੀ ਇਹ ਹਾਲਤ ਹੋ ਗਈ ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ, ਤੇਰੇ ਬੁੱਕ ਦੇ ਵਿੱਚ ਤੇਰੇ ਕਿਸੇ ਨੇ ਪਾਣੀ ਨਹੀਂ ਪਾਉਣਾ, ਤੂੰ ਤਰਸਣਾ ਹੀ ਤੇ ਤੇਰੇ ਕਿਸੇ ਆਖੇ ਨਹੀਂ ਲੱਗਣਾ। ਤੇ ਸਾਹਿਬ ਜੀ ਪਿੱਛੇ ਜਾ ਕੇ ਕਹਿੰਦੇ ਕਹਿਤ ਕਬੀਰ ਕੋਈ ਨਹੀਂ ਤੇਰਾ, ਕਿਤੇ ਅੰਦਰੋਂ ਇੱਥੋਂ ਕੋਈ ਆਖ ਦੇਵੇ ਕਹਿਤ ਕਬੀਰ, ਆਪਣੇ ਆਪ ਨੂੰ ਆਖੋ ਕਹਿਤ ਕਬੀਰ, ਅਜੇ ਨੀ ਅੰਦਰੋਂ ਆਖਿਆ ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਇੱਥੇ ਕੋਈ ਤੇਰਾ ਨਹੀਂ। ਆਖਿਆ ਫਿਰ ਕੀ ਕਰਾਂ? ਕਹਿੰਦੇ ਹਿਰਦੇ ਰਾਮ ਕੀ ਨਾ ਜਪੇ ਸਵੇਰਾ, ਅੰਮ੍ਰਿਤ ਵੇਲੇ ਉੱਠਿਆ ਕਰ, ਪਰਮੇਸ਼ਵਰ ਦੀ ਬੰਦਗੀ ਕਰਿਆ ਕਰ। ਇੱਕ ਬਚਨ ਹੋਰ ਬੜਾ ਸੁੰਦਰ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਕਬੀਰ ਜੀ ਨੇ ਕਿਹਾ ਹੈ, ਰੇ ਮਨ ਤੇਰੋ ਕੋਈ ਨਹੀਂ। ਬੋਲੋ ਰੇ ਮਨ, ਇੱਥੇ ਤੇਰਾ ਕੋਈ ਨਹੀਂ। ਉਹ ਖਿੰਚ ਲੇ ਜਿਨ ਭਾਰ, ਗੱਡੇ ਦੇ ਅੱਗੇ ਪਸ਼ੂ ਜੁੱਤਾ ਹੁੰਦਾ ਵਾ ਤੇ ਗੱਡਾ ਖਿੱਚ ਰਿਹਾ ਹੁੰਦਾ ਹੈ, ਇਸ ਤਰ੍ਹਾਂ ਹੀ ਇੱਕ ਪਰਿਵਾਰ ਦਾ ਮੁਖੀ ਕਹਿੰਦਾ ਵਾ ਜੇ ਮੈਂ ਹੁਣ ਪਾਪ ਨਾ ਕਰਾਂ ਤੇ ਇਹਨਾਂ ਨੂੰ ਰੋਟੀ ਕਿਤਰਾ ਖਵਾਊ। ਖਿੰਚ ਲੇ ਜਿਨ, ਜਿਨ੍ਹਾਂ ਦਾ ਭਾਰ ਖਿੱਚੀ ਫਿਰਦਾ ਏ, ਜਿਨ੍ਹਾਂ ਲਈ ਪਾਪ ਕਰਦਾ ਏ, ਇਹ ਤੇ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ, ਇਹ ਤੇ ਸੰਸਾਰ ਇਸ ਤਰ੍ਹਾਂ ਦਾ, ਧੀਆਂ ਪੁੱਤ ਤੇਰੇ ਘਰ ਚ ਇਸ ਤਰ੍ਹਾਂ ਰਹਿ ਰਹੇ ਨੇ ਜੇ ਕੋਈ ਆਲਣੇ ਵਿਚ ਪੰਛੀ ਬੱਚੇ ਦਿੰਦਾ ਹੈ ਤੇ ਲਿਆ ਲਿਆ ਕੇ ਵਿਚਾਰਾ ਕਿੱਥੋਂ ਦਾਣੇ ਚੁੱਕਦਾ, ਆਪਣੇ ਮੂੰਹ ਚ ਨਹੀਂ ਪਾਉਂਦਾ। ਧਿਆਨ ਦਿਓ ਪੰਛੀ ਵੱਲ ਕਦੀ ਵੇਖਿਓ, ਜਿੱਥੋਂ ਜਿੱਥੋਂ ਦਾਣੇ ਚੁੱਕਦਾ ਵਾ ਨਾ ਆਪਣੇ ਅੰਦਰ ਨਹੀਂ ਲੰਘਾਉਂਦਾ, ਮੂੰਹ ਦੇ ਵਿਚ ਪਾ ਪਾ ਕੇ ਦਾਣੇ ਕਿੱਥੋਂ ਕਿੱਥੋਂ ਚੁੱਕ ਕੇ ਲਿਆ ਕੇ ਤੇ ਬੱਚਿਆਂ ਦੇ ਮੂੰਹ ਵਿਚ ਪਾਉਂਦਾ ਹੈ। ਮਗਰ ਬੱਚੇ ਜਿੱਦਣ ਵੱਡੇ ਹੁੰਦੇ ਨੇ ਆਪੋ ਆਪਣੇ ਰਾਹ ਨੂੰ ਉੱਡ ਜਾਂਦੇ, ਕਿਹੜੇ ਕਿਤੇ ਡੈਡੀ ਨੂੰ ਮਠਿਆਈ ਦੇਣ ਆਉਂਦੇ, ਫਿਰ ਮੁੜਕੇ ਕਿਹੜੇ ਮੁੜਕੇ ਆਣ ਕੇ ਕਿਤੇ ਮੱਸਿਆ ਤੇ ਦੀਵਾਲੀ ਤੇ ਆ ਕੇ ਮਿਲਣ ਆਉਂਦੇ ਨੇ। ਚਿੜੀ ਦੇ ਬੱਚੇ, ਕਬੂਤਰਾਂ ਦੇ ਬੱਚੇ ਜਿੰਨੇ ਵੀ ਨੇ ਉਹਨਾਂ ਦਾ ਪ੍ਰਮਾਣ ਦਿੱਤਾ ਵਾ, ਬਿਰਖ ਬਸੇਰੋ ਪੰਖ ਕੋ, ਜਿਸ ਤਰ੍ਹਾਂ ਇੱਕ ਬਿਰਖ ਦੇ ਉੱਤੇ ਪੰਛੀ ਦਾ ਬਸੇਰਾ ਵਾ, ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ, ਇਹ ਸੰਸਾਰ ਪਰਿਵਾਰ ਜਿਨ੍ਹਾਂ ਲਈ ਤੂੰ ਪਾਪ ਕਰ ਰਿਹਾ ਵਾ, ਇਹ ਤੇ ਜਿਸ ਤਰ੍ਹਾਂ ਇੱਕ ਪੰਛੀ ਦੇ ਬੱਚੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹਨਾਂ ਵੋਟੀਆਂ ਵਾਟੀਆਂ ਲੈ ਕੇ ਵੱਖਰੇ ਹੋ ਜਾਣਾ, ਤੈਨੂੰ ਤਾਂ ਪੁੱਛਣਾ ਹੀ ਨਹੀਂ। ਸੱਜਣਾ ਆਪਣੇ ਲਈ ਕੁਝ ਕਰ। ਇਹ ਸਾਈ ਬਾਜੋਂ ਆਪਣੇ ਵੇਦਣ ਕਹੀਏ ਕਿਸ, ਇਹ ਕਿਨੂੰ ਦੁੱਖ ਦੱਸਾਂ ਕਿ ਮੇਰੀ ਇਹ ਹਾਲਤ ਹੋ ਗਈ ਹੈ। ਹਾਂਜੀ,

ਇਹ ਵੇਦਨ ਕਿਨੂੰ ਦੱਸਾਂ, ਵੇਦਨ ਮੈਨੂੰ ਦਾ ਪੀੜ, ਇਹ ਪੀੜਾ ਇਹ ਦਰਦ ਹੁਣ ਮੈਂ ਕਿਨੂੰ ਦੱਸਾਂ ਕਿ ਜਿਨ੍ਹਾਂ ਲਈ ਮੈਂ ਪਾਪ ਕਰਦਾ ਰਿਹਾ, ਜਿਨ੍ਹਾਂ ਲਈ ਮੈਂ ਗੁਨਾਹ ਕਰਦਾ ਰਿਹਾ, ਉਹ ਤੇ ਹੁਣ ਪਾਣੀ ਦਾ ਬੁੱਕ ਵੀ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਂਦੇ, ਮੈਨੂੰ ਪੁੱਛਦੇ ਵੀ ਨਹੀਂ। ਇਹ ਸਾਰਾ ਪਰਿਵਾਰ ਜਿਹੜਾ ਕਦੀ ਪੁੱਤਰਿਆਂ ਦਾ ਮੂੰਹ ਚੁੰਮਦਾ ਸਾਂ, ਕਦੀ ਕਿਸੇ ਦਾ ਭੈਣ ਭਰਾ ਦਾ, ਕਦੀ ਪਰਿਵਾਰ ਨੂੰ ਸਾਰਿਆਂ ਨੂੰ ਪਿਆਰ ਕਰਦੇ ਸਾਂ, ਉਹ ਸਾਰੀਆਂ ਪਿਆਰੀਆਂ ਲੱਗਣ ਵਾਲੀਆਂ ਚੀਜ਼ਾਂ ਅੱਜ ਜਦੋਂ ਆਖੇ ਨਹੀਂ ਲੱਗਦੀਆਂ, ਉਹ ਜਿਹੜੀ ਕੱਲ ਸੱਕਰ ਲੱਗਦੀ ਸੀ ਅੱਜ ਯਹਿਰ ਲੱਗਦੀ ਆ। ਇਹ ਦੁੱਖ ਮੈਂ ਕਿਹਨੂੰ ਦੱਸਾਂ? ਅਗਲੇ ਬਚਨਾਂ ਵਿੱਚ ਕੱਲ ਜੀ ਸਰਵਣ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਤੁਹਾਡੇ ਉੱਤੇ ਤੇ ਮੇਰੇ ਉੱਤੇ। ਇਹ ਕਹਿ ਹੋਏ ਬਚਨ ਗੁਰੂ ਦੇ ਪਿਆਰਿਓ ਸਾਡੇ ਹਿਰਦੇ ਵਿੱਚ ਉਤਰ ਜਾਣ, ਅਸੀਂ ਇਹਨਾਂ ਨੂੰ ਕਮਾਈਏ। ਗੁਰ ਕਾ ਸ਼ਬਦ ਹੁਣੇ ਬੋਲਿਆ ਸੀ, ਬੋਲੋ, ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਇਹ ਜਿਹੜੇ ਬਚਨ ਅੱਜ ਸੁਣੇ ਨੇ, ਕੋਈ ਟੁੱਚਰ ਨਹੀਂ, ਕੇਸ ਨਹੀਂ ਕਾਲੇ ਕਰਨਾ, ਕੇਸ ਕੱਟਣੇ ਨਹੀਂ, ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਮਾੜੇ ਕਰਮ ਨਹੀਂ ਕਰਨੇ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇਹ ਆਪੋ ਆਪਣੇ ਪਰਿਵਾਰਾਂ ਵਿੱਚ ਦ੍ਰਿੜ ਕਰਕੇ ਸਮਝਣਾ ਵਾ ਕਿ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈ ਕੇ ਇਹ ਲੋਕ ਸੁਖੀਏ ਤੇ ਪਰਲੋਕ ਸਹੇਲੇ ਬਣਾਉਣੇ ਆ। ਭੁੱਲਾ ਨਾ ਚਤਾਰਨੀਆਂ, ਅਸੀਸ ਦਿਓ, ਕੱਲ ਵਾਲੇ ਦੀਵਾਨ ਵਿੱਚ ਫੇਰ ਦਰਸ਼ਨ ਦਿਦਾਰ ਹੋ। ਸਤਿਗੁਰੂ ਕਿਰਪਾ ਕਰੇ, ਗੁਰਮੁਖ ਪਿਆਰੇ ਭਾਈ ਰਜਿੰਦਰ ਸਿੰਘ ਵੱਲੋਂ ਹੁਕਮ ਹੋਇਆ ਵੀ ਅੰਮ੍ਰਿਤ ਦਾ ਬਾਟਾ ਜੇ ਕੋਈ ਗੁਰਮੁਖ ਪਿਆਰੀਆਂ ਰੂਹਾਂ ਤਿਆਰ ਹੋ ਗਈਆਂ ਤੇ ਜ਼ਰੂਰ ਤਿਆਰ ਕਰਾਂਗੇ। ਤਿਆਰ ਹੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ, ਜੇ ਮਨ ਦੇ ਵਿੱਚ ਫਰਨਾ ਆ ਜਾਵੇ ਕਲਗੀਧਰ ਪਾਤਸ਼ਾਹ ਮਿਹਰਬਾਨ ਹੋ ਜੇ, ਇੱਕ ਪ੍ਰਾਣੀ ਵੀ ਤਿਆਰ ਹੋਜੂਗਾ ਤਾਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਦੂਰ ਨੇੜੇ ਭੈਣ ਭਰਾਵਾਂ ਨੂੰ ਦੱਸੋ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਰਪਾ ਕੀਤੀ, ਸੰਗਤ ਤਿਆਰ ਹੋਈ ਤੇ ਜ਼ਰੂਰ ਸਤਿਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਊਗਾ। ਅੰਮ੍ਰਿਤ ਛਕਣ ਲਈ ਆਪੋ ਆਪਣੇ ਨਾਂ ਭਾਈ ਜਰਨੈਲ ਸਿੰਘ ਨੂੰ, ਗਿਆਨੀ ਤਾਰਾ ਸੋਹਣਾ ਨੂੰ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਲਿਖਵਾਏ ਜਾਂਦੇ, ਲਿਖਵਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੇਵਨ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲਿਓ, ਧੰਤਾ ਦੇ ਯੋਗ ਜੇ ਗੁਰੂ ਪਿਆਰਿਓ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਲੋਕ ਪ੍ਰਲੋਕ ਦੇ ਸਹਾਈ ਸ਼ਬਦਾਂ ਅਵਤਾਰ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਆਪ ਜੀ ਨੇ ਨੇਤਰ ਧੰਨ ਹੋਏ, ਚਰਨ ਧੰਨ ਹੋਏ, ਮਸਤਕ ਧੰਨ ਹੋਇਆ। ਜਿਹੜਾ ਮਸਤਕ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਨਿਉਂ ਗਿਆ, ਨੇਤਰ ਧੰਨ ਹੋ ਗਏ। ਜਿਨ੍ਹਾਂ ਨੇਤਰਾਂ ਨੇ ਆਪਣੇ ਮੂਲ ਪਰਮ ਪਿਤਾ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰ ਲਏ, ਇੱਥੇ ਆਣ ਕੇ ਉਸਤਤ ਵਿਚ ਜੁੜਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੁੱਛ ਲਈਏ, ਸਤਿਗੁਰੂ ਕਿਸ ਤਰ੍ਹਾਂ ਬੈਠੀਏ? ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸੰਤੋ ਮਿੱਤਰੋ ਗੁਰਸਿੱਖੋ, ਮੀਤ ਮੈਣੇ ਮਿੱਤਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੇਖੋ ਕਿੰਨਾ ਪਿਆਰ ਕਰਦੇ, ਦਸਵੇਂ ਜਾਮੇ ਵਿਚ ਆਪਣੀ ਜਾਨਕੀ ਜਾਨ ਸਿੱਖ ਨੂੰ ਆਖਿਆ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੇਰੇ ਮਿੱਤਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਹੇ ਗੁਰਸਿੱਖੋ, ਸੰਤੋ ਮਿੱਤਰੋ, ਪ੍ਰਭੂ ਦੀ ਉਸਤਤ ਕਰਨ ਲੱਗੇ ਹੋ, ਮਗਰ ਉਹਦੇ ਲਈ ਇੱਕ ਗੱਲ ਦਾ ਖਿਆਲ ਰੱਖਿਓ, ਸਾਵਧਾਨ ਇਕਾਗਰ ਚਿੱਤ। ਸਾਵਧਾਨ ਇਕਾਗਰ ਚਿੱਤ ਹੋ ਕੇ ਸਤਿਗੁਰੂ ਦੀ ਸ਼ਰਨ ਵਿਚ ਬੈਠੇ ਹੋ, ਇੱਕ ਇੱਕ ਵਚਨ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ। ਅਜੇ ਸੁਰਤ ਇੰਨੀ ਬਲਵਾਨ ਨਹੀਂ ਹੋਈ ਕਿ ਮੇਰੇ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਇਕ ਇਕ ਵਚਨ ਹੀਰਿਆਂ ਜਵਾਹਰਾਤਾਂ ਤੋਂ ਮਹਿੰਗਾ ਹੈ, ਹੀਰਿਆਂ ਜਵਾਹਰਾਤਾਂ ਤੋਂ ਕੀਮਤੀ ਆ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਸਾਈ ਦਾ ਪਰਮ ਪਿਤਾ ਸਾਹਿਬ ਦਾ ਇਕ ਇਕ ਵਚਨ ਅਮੋਲ ਆ, ਨਾਮ ਅਮੋਲ ਆ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ। ਸਤਿਗੁਰੂ ਦੇ ਮੁਬਾਰਕ ਵਚਨ ਆਪ ਜੀ ਸਰਵਣ ਕਰਨ ਲਈ ਆਪਣੀ ਰੂਹ ਨੂੰ ਸਮਝਾਓ, ਜਿੰਦ ਨੂੰ ਸਮਝਾਓ, ਪਹਿਲਾਂ ਤਾਂ ਇਹਨੂੰ ਚੇਤਾ ਕਰਾਓ, ਆਪਣੀ ਜਿੰਦ ਨੂੰ ਆਖੋ ਮੇਰੀ ਇਹ ਜਿੰਦੜੀਏ, ਆਹ ਜਿਹੜੀ ਘੜੀ ਅੱਜ 19 ਤਰੀਕ ਵਾਲਾ ਦਿਨ ਸਤਿਗੁਰੂ ਦੀ ਗੋਦ ਵਿਚ ਮੈਂ ਬੈਠੀ ਹੋਈ ਹਾਂ, ਸਤਿਗੁਰੂ ਦੀ ਗੋਦ ਵਿਚ ਮੈਂ ਬੈਠ ਕੇ ਆਪਣੇ ਮਾਲਕ ਦੇ ਕੋਲ ਬਹਿ ਕੇ ਆਪਣੇ ਮਾਲਕ ਦੇ ਸੋਹਲੇ ਸੁਣ ਰਹੀ। ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ, ਸਦਾ ਸੋਹਲਾ ਕਿੰਨੇ ਸੁਣਾਇਆ ਜੀ? ਇਹ ਸਤਿਗੁਰੂ ਸੁਣਾਇਆ, ਬੋਲੋ ਸਤਿਗੁਰੂ। ਇਹ ਜਿਹੜੇ ਸ਼ਬਦ ਆਪ ਜੀ ਨੇ ਸਰਵਣ ਕਰਨੇ ਨੇ ਸਤਿਗੁਰੂ ਦੇ ਸੁਣਾਏ ਹੋਏ ਸ਼ਬਦ ਨੇ, ਇਹ ਤਿੰਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇਹ ਉਨ੍ਹਾਂ ਦੇ ਮਨ ਵਿਚ ਵਸਣਾ ਹੈ ਜਿਨ੍ਹਾਂ ਦੇ ਧੁਰ ਤੋਂ ਪਰਮ ਪਿਤਾ ਦੀ ਪਰਮੇਸ਼ਵਰ ਦੀ ਕਿਰਪਾ ਹੈ। ਮੇਰੀ ਆਪ ਜੀ ਦੇ ਚਰਨਾਂ ਵਿਚ ਬੇਨਤੀ, ਜਿਹੜੇ ਵਡਭਾਗੀ ਜਨ ਆ ਗਏ ਹੋ, ਬਹੁਤ ਵੱਡਾ ਪੁੰਨ ਆ ਗੁਰੂ ਨਾਨਕ ਦੀ ਸੰਗਤ ਵਿਚ ਆਉਣ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਦੀ ਮੁਬਾਰਕ ਬਚਨਾਂ ਨੂੰ ਪੜੋ, ਵਿਰਾਗ ਮਨ ਵਿਚ ਆਉਂਦਾ ਹੈ, ਵਡਭਾਗੀ ਸਾਧ ਸੰਗ ਪ੍ਰਾਪਤ। ਬੋਲੋ ਵਡਭਾਗੀ ਸਾਧ ਸੰਗ ਪ੍ਰਾਪਤ। ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਆ ਸਤ ਸੰਗਤ ਦੀ। ਗੁਰਮੁਖ ਪਿਆਰਿਓ, ਇਕ ਕੁਸੰਗਤ ਸ਼ਬਦ ਗੁਰਬਾਣੀ ਵਿਚ ਆਇਆ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਕੁਸੰਗਤ ਬਹੇ ਸਦਾ ਦੁੱਖ ਪਾਵੇ। ਬੋਲੋ ਕੁਸੰਗਤ ਬਹੇ
1: ਸਦਾ ਦੁੱਖ।
0: ਆਪਾਂ ਆਖ ਨਹੀਂ ਦਿੰਦੇ ਜੇ ਕੋਈ ਬੱਚੀ ਬੱਚਾ ਵਿਗੜ ਜਾਵੇ ਜਾਂ ਕੋਈ ਗੁਰੂ ਕਾ ਪਿਆਰਾ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹ ਕਾਹਦੇ ਚ ਬਹਿ ਗਿਆ ਹੈ? ਕੁਸੰਗਤ ਵਿਚ ਬਹਿ ਗਿਆ। ਇਹ ਸਤ ਸੰਗਤ ਦਾ ਸ਼ਬਦ ਕਿਹਾ ਹੈ? ਇੱਕ ਥਾਂ ਬਾਬਾ ਕਬੀਰ ਜੀ ਦਾ ਵਚਨ ਪਹਿਲਾਂ ਸਰਵਣ ਕਰ ਲਈਏ, ਕਬੀਰ ਮਨ ਪੰਖੀ ਭਇਓ। ਬੋਲੋ ਕਬੀਰ ਮਨ
1: ਪੰਖੀ
0: ਭਇਓ। ਇਹ ਮਨ ਕੀ ਬਣ ਗਿਆ ਹੈ? ਪੰਛੀ ਬਣ ਗਿਆ। ਉੱਡ ਉੱਡ ਦਹਿ ਦਿਸ ਜਾਏ, ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵਿਚ ਦੌੜਿਆ ਫਿਰਦਾ ਹੈ ਪੰਛੀ, ਮਗਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਮਿਲਦੀ ਆ ਮਨ ਨੂੰ, ਉਹੋ ਜਿਹਾ ਇਹ ਫਲ ਲਾਉਂਦਾ ਹੈ। ਜੇ ਸ਼ਰਾਬੀਆਂ ਦੀ ਸੰਗਤ ਵਿਚ ਬਹਿੰਦਾ ਹੈ ਤੇ ਗੁਰਮੁਖ ਪਿਆਰੇ ਉਹ ਸ਼ਰਾਬੀ ਬਣ ਜਾਂਦਾ ਹੈ। ਜੇ ਜਵਾਰੀਆਂ ਕੋਲ ਜਾਂਦਾ ਹੈ ਜਵਾਰੀ ਬਣ ਜਾਂਦਾ ਹੈ। ਜੇ ਨਿੰਦਕਾਂ ਕੋਲ ਜਾਂਦਾ ਹੈ ਨਿੰਦਕ ਬਣ ਜਾਂਦਾ ਹੈ, ਤੇ ਜੇ ਗੁਰੂ ਦੀ ਸੰਗਤ ਵਿਚ ਆਉਂਦਾ ਤੇ ਗੁਰਮੁਖ ਬਣ ਜਾਂਦਾ। ਆਖੋ ਸਤਨਾਮ ਸ੍ਰੀ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਖਸ਼ ਕਰਦੇ ਨੇ, ਇਹ ਬਚਨ ਕਰਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮਤ ਖੋਈ। ਦੁਰ ਮਤ ਹੁੰਦੇ ਖੋਟੀ ਮਤ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸਤਸੰਗਤ ਵਿਚ ਆਉਂਦੇ ਨੇ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ, ਬੁਰੀ ਮਤ ਨਾਸ ਹੋ ਜਾਂਦੀ ਹੈ। ਕੱਲ ਗੁਰੂ ਪਿਆਰੇ ਭਾਈ ਤਾਰਾ ਸਿੰਘ ਨੇ ਜਿਹੜਾ ਇਹ ਭਜਨ ਪੜਿਆ ਸੀ, ਆਪ ਜੀ ਚੇਤੇ ਰੱਖਿਆ ਕਰੋ, ਜਦੋਂ ਰੋਜ਼ ਗੁਰੂ ਨਾਨਕ ਦੀ ਸੰਗਤ ਵਿਚ ਆਓਗੇ, ਰੰਗ ਲਾਗਤ ਲਾਗਤ ਲਾਗਤ ਹੈ, ਬੋਲੋ ਰੰਗ ਲਾਗਤ ਲਾਗਤ, ਇੱਥੇ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਊਗਾ, ਭਰਮ ਭਾਗਤ ਭਾਗਤ ਭਾਗਤ ਹੈ। ਭਰਮ ਅੰਦਰੋਂ ਦੂਰ ਹੁੰਦਾ ਹੁੰਦਾ ਇਕ ਦਿਨ ਉਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਗੱਲ ਲਈ ਅਸੀਂ ਮਨੁੱਖਾ ਜਨਮ ਲਿਆ ਵਾ, ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਜੀਵ ਆਤਮਾ ਸਤਸੰਗਤ ਕਰਦੀ ਹੈ ਇਹਦੀ ਖੋਟੀ ਮਤ ਨਾਸ ਹੋ ਜਾਂਦੀ, ਤਿੰਨ ਭੇਟਤ ਦੁਰਮਤ ਖੋਈ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਦੁਰਮਤ ਨਾਸ ਹੋ ਗਈ, ਜਿਹੜੇ ਸੰਗਤ ਵਿਚ ਆ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਕਿੱਡੇ ਪਿਆਰੇ ਤੇ ਨਿਮਰਤਾ ਦੇ ਬਚਨ ਨੇ। ਕਦੀ ਜੇ ਨਿਮਰਤਾ ਸਿੱਖਣੀ ਜੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸਿੱਖੋ। ਜਿਹੜੇ ਗੁਰਦੁਆਰੇ ਆਉਂਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ, ਵੇਖੋ ਪਿਆਰੇ ਬਚਨ, ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਇੱਕ ਥਾਂ ਬੜੇ ਸੁੰਦਰ ਬਚਨ ਇੱਕ ਕਵੀ ਲਿਖਦਾ ਏ, ਬਾਬੇ ਬਕਾਲੇ ਦੇ ਲਾਗੇ ਦਾ ਹੋਇਆ, ਬੜੇ ਸੁੰਦਰ ਬਚਨ ਉਹਨੇ ਲਿਖੇ ਨੇ। ਕਹਿੰਦਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ। ਪਾਪੀ ਦੇ ਪਕਵਾਨਾਂ ਨਾਲੋਂ, ਪਾਪੀ ਦੇ ਘਰ ਵਿਚ, ਬੇਈਮਾਨ ਦੇ ਘਰ ਵਿਚ ਖੀਰਾਂ ਬਣੀਆਂ ਹੋਣ, ਕੜਾਹ ਬਣੇ ਹੋਣ, ਪਨੀਰ ਬਣੇ ਹੋਣ, ਮਗਰ ਉਹਦੇ ਨਾਲੋਂ ਇਕ ਧਰਮੀ ਘਰ ਦੇ ਘਰੋਂ ਸੂੜੇ ਦੀ ਰੋਟੀ ਖਾਣੀ ਚੰਗੀ। ਧਿਆਨ ਦੇਣਾ, ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ, ਬੇਦਰਦਾਂ ਦੀਆਂ ਦਰੀਆਂ ਨਾਲੋਂ। ਇਹ ਬੋਲੋ, ਬੇਦਰਦਾਂ ਦੀਆਂ, ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਨਹੀਂ, ਉਨ੍ਹਾਂ ਦੇ ਗਲੀਚਿਆਂ ਨਾਲੋਂ। ਸਾਧ ਜਨਾ ਕੀ ਫੂੜੀ ਚੰਗੀ, ਫੂੜੀ ਫੂੜੀ ਫੂੜੀ, ਕੱਖਾਂ ਦੀ ਬਣਾਈ ਹੋਈ, ਕਾਹੀ ਦੀ ਬਣਾਈ ਫੂੜੀ ਚੰਗੀ। ਤੇ ਅੱਗੇ ਜਾ ਕੇ ਕਹਿੰਦੇ ਆਬੇ ਹੀ ਆਤ ਜੰਨਤ ਤੇ ਪਰੀਆਂ, ਇਨ੍ਹਾਂ ਤੋਂ ਵੀ ਚੰਗੀ ਬਾਲਮ, ਬੰਦਿਓ ਰੰਗ ਬਣਾ, ਬੰਦਿਓ ਰੱਬ ਬਣਾਵਣ ਵਾਲੀ ਸਾਧ ਜਨਾ ਦੀ ਧੂੜੀ ਚੰਗੀ। ਬੰਦੇ ਤੋਂ ਰੱਬ ਬਣਾ ਕੇ ਰੱਖ ਦਿੰਦੀ ਆ ਸਤਸੰਗਤ ਦੀ ਧੂੜ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਤੇ ਸਤਿਗੁਰੂ ਦਾ ਮੈਂ ਬਚਨ ਵਿਚਾਰ ਰਿਹਾ ਸਾਂ, ਤਿੰਨ ਕੀ ਧੂੜ ਨਾਨਕ ਦਾਸ ਬਾਛੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦਾ ਵਾਂ, ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੋਚਦਾ ਵਾਂ, ਬਾਛਦਾ ਵਾਂ। ਆਖਿਆ ਜੀ ਕਿਨ੍ਹਾਂ ਦੀ? ਕਹਿੰਦੇ ਜਿਨ ਹਰ ਨਾਮ ਹਿਰਦੈ ਪਰੋਈ। ਪਿਆਰ ਨਾਲ ਆਖੋ, ਜਿਨ ਹਰ ਨਾਮ ਹਿਰਦੈ ਪਰੋਈ ਦਾ ਪਤਾ ਲੱਗ ਗਿਆ ਨਾ, ਪਰੋਣਾ ਜਿਤਨਾ ਧਾਗਾ ਪਰੋਈ ਦਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰੋ ਲਿਆ

ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਗਏ ਨੇ ਨਾ, ਸੁਣਨ ਵਾਲਾ ਬਚਨ ਜੇ ਇਕਾਗਰਤਾ ਬਖਸ਼ਿਓ, ਮਨ ਵਿਚ ਜਿੰਨੀ ਨਿਮਰਤਾ ਬਣਾ ਕੇ ਬੈਠਿਆ ਜਾਵੇ, ਆਪਾਂ ਗਵਾ ਕੇ ਗੁਰੂ ਦਰਬਾਰ ਵਿਚ ਬਹੁਗੇ, ਕੁਝ ਪਾ ਕੇ ਲੈ ਜਾਓਗੇ, ਖਾਲੀ ਝੋਲੀਆਂ, ਤਜ ਅਭਿਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਿਰਦੇ ਮੈਂ ਤੋਲ। ਜੇ ਤਜ ਅਭਿਮਾਨ ਅਹੰਕਾਰ ਛੱਡ ਕੇ ਗੁਰੂ ਸ਼੍ਰੀ ਸ਼ਰਨ ਵਿਚ ਬੈਠੋਗੇ ਕਿ ਮੈਂ ਕੌਣ ਆ, ਤਾਂ ਹੀ ਇਥੋਂ ਕੁਝ ਮਿਲੂਗਾ। ਜੇ ਗੁਰਮੁਖ ਪਿਆਰੇ ਹੋ, ਜਿੰਨਾ ਚਿਰ ਹਉਮੈ ਦਾ ਦੀਵਾ ਆਪਣਾ ਜਗਦਾ ਰਿਹਾ, ਅੱਗੋਂ ਕੁਛ ਨੀ ਦਿਸਣਾ, ਆਪਾਂ ਗਵਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ, ਰਸਤੇ ਦੇ ਵਿਚ ਇਕ ਨਗਰ ਦੇ ਵਿਚ ਠਹਿਰਦੇ ਨੇ। ਹਰ ਨਾਮ ਰਿਹਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਇਕ ਵਾਰ ਆਖੋ, ਸਭ ਕਾਜ ਹਮਾਰਾ, ਸਾਰੇ ਕਾਰਜ ਮੇਰੇ ਪੂਰੇ ਹੋ ਗਏ। ਕਦੋਂ? ਜਦੋਂ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਪਰੋਇਆ ਗਿਆ, ਹਿਰਦੇ ਵਿਚ ਮੈਂ ਪਰੋ ਲਿਆ ਸਤਨਾਮ ਸ੍ਰੀ ਵਾਹਿਗੁਰੂ। ਨਗਰ ਵਿਚ ਗਏ, ਸਾਰੇ ਨਗਰ ਦੇ ਵਿਚ ਇਕ ਮਸੰਦ ਇਸ ਪਿੰਡ ਵਿਚ ਰਹਿੰਦਾ ਸੀ, ਗੁਰੂ ਕਾ ਸੇਵਕ, ਜਿਹੜਾ ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਬਣਾਉਂਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਸ ਨਗਰ ਦੇ ਵਿਚ ਆਏ, ਬਚਨ ਸੁਣਨ ਵਾਲਾ ਇਕਾਗਰਤਾ ਬਖਸ਼ਣੀ ਆ, ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਦਾ। ਇਹਦਾ ਨਾਮ ਸੀ ਚਾਚਾ ਫੱਗੂ। ਕੀ ਨਾਮ ਲਿਆ ਮੈਂ? ਚਾਚਾ। ਪਿਆਰ ਨਾਲ ਲੋਕੀ ਕਹਿੰਦੇ ਸੀ ਚਾਚਾ ਫੱਗੂ ਆਇਆ, ਫੱਗੂ ਆਇਆ, ਉਗਰਾਹੀ ਦਿਓ। ਫੱਗੂ ਨੂੰ ਵੇਖ ਕੇ ਲੋਕੀ ਜਾਣ ਲੈਂਦੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਧਰ ਆਉਣ ਵਾਲੇ ਨੇ, ਕਿਉਂਕਿ ਫੱਗੂ ਆਇਆ ਪਿੰਡ ਦੇ ਵਿਚ। ਸਾਰੇ ਪਿੰਡ ਵਿਚ ਨਾਮ ਜਪਾਉਂਦਾ ਸੀ, ਸਾਰੇ ਪਿੰਡ ਦੇ ਵਿਚ ਸਿਮਰਨ ਦੀਆਂ ਬਰਕਤਾਂ ਖਿਲਾਰਦਾ ਸੀ। ਗੁਰਮੁਖ ਪਿਆਰਿਓ, ਸਾਰੇ ਪਿੰਡ ਦੇ ਵਿਚ ਨਾਮ ਜਪਾਉਣ ਵਾਲਾ ਫੱਗੂ ਅੱਜ ਉਗਰਾਹੀ ਕਰਦਾ ਏ। ਕਿਸੇ ਦੇ ਘਰੋਂ ਆਟਾ ਲੈਂਦਾ ਏ, ਕਿਸੇ ਦੇ ਘਰੋਂ ਦੁੱਧ ਲੈਂਦਾ ਏ, ਕਿਸੇ ਦੇ ਘਰੋਂ ਚਾਵਲ ਲੈਂਦਾ ਏ, ਤੇ ਹਰ ਘਰ ਵਿਚ ਕਹਿੰਦਾ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣਾ ਏ, ਇਸ ਨਗਰ ਵਿਚ ਲੰਗਰ ਲੱਗਣਾ ਏ, ਆਪਾਂ ਸਾਰਿਆਂ ਨੇ ਇਕ ਇਕ ਦਾਣਾ ਪਾ ਕੇ, ਮੁੱਠੀ ਮੁੱਠੀ ਆਟਾ ਪਾ ਕੇ ਲੰਗਰ ਲਾਉਣਾ ਏ। ਇਹ ਚਾਚਾ ਫੱਗੂ ਸਾਰੇ ਘਰ ਦੇ ਵਿਚੋਂ ਕਿਤੇ ਆਟਾ ਲਿਆ, ਕਿਤੇ ਗੁੜ ਲਿਆ, ਕਿਤੇ ਚਾਵਲ ਲੈ, ਇਕ ਘਰ ਦੇ ਵਿਚ ਪ੍ਰਵੇਸ਼ ਕਰਦਾ ਏ, ਜਿੱਥੇ ਇਕ ਨੌਜਵਾਨ ਬੱਚੀ ਅੰਮ੍ਰਿਤ ਗੁਰੂ ਕੇ ਪਿਆਰ ਵਿਚ ਭਿੱਜੀ ਹੋਈ, ਸਿਮਰਨ ਅਭਿਆਸੀ ਰੂਹ, ਨਾਲੇ ਵਾਹਿਗੁਰੂ ਦਾ ਜਾਪ ਕਰ ਰਹੀ ਤੇ ਝਾੜੂ ਮਾਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਨਾਲ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਝਾੜੂ ਮਾਰਦੀ ਬੱਚੀ ਨੂੰ ਜਾ ਕੇ ਫੱਗੂ ਨੇ ਆਵਾਜ਼ ਦਿੱਤੀ, ਬੱਚੀਏ ਸਾਰੇ ਨਗਰ ਵਾਲਿਆਂ ਨੇ ਉਗਰਾਹੀ ਦਿੱਤੀ ਆ, ਤੂੰ ਵੀ ਕੋਈ ਉਗਰਾਹੀ ਦੇ। ਘਰ ਵਿਚ ਗਰੀਬੀ ਬੜੀ ਸੀ। ਗੁਰਮੁਖ ਪਿਆਰਿਓ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਜਦੋਂ ਘਰ ਦੇ ਵਿਚ ਕਿਤੇ ਗਰੀਬੀ ਆ ਜਾਏ, ਗਰੀਬੀ ਆ ਜਾਏ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ। ਸਿੱਖ ਕਿੰਨਾ ਸਿਦਕਵਾਨ ਆ। ਝਾੜੂ ਮਾਰਦੀ ਬੱਚੀ ਨੇ ਆਖਿਆ ਚਾਚਾ ਫੱਗੂ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਧਿਆਨ ਦਿਓ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਗਰੀਬੀ ਬੂਹੇ ਅੱਗੇ ਡੇਰਾ ਲਾ ਕੇ ਬੈਠੀ, ਕੀ ਦਵਾਂ ਤੈਨੂੰ? ਚਾਚੇ ਫੱਗੂ ਨੇ ਫਿਰ ਆਵਾਜ਼ ਦਿੱਤੀ, ਕਰਨ ਕਾਦਰ ਪਿਤਾ ਗੁਰੂ ਤੇਗ ਬਹਾਦਰ ਨਗਰ ਦੇ ਵਿਚ ਆਇਆ ਈ ਮੇਰੀ ਇਹ ਬੱਚੀਏ, ਖਾਲੀ ਹੱਥ ਗੁਰੂ ਦੇ ਸਿੱਖ ਨੂੰ ਨਾ ਭੇਜੀ, ਕੁਛ ਤੇ ਦੇ। ਫਿਰ ਉਹਨੇ ਆਖਿਆ ਚਾਚਾ ਫੱਗੂ, ਭੜੋਲੀ ਝਾੜ ਕੇ ਪਰਸੋਂ ਦੀ ਰੋਟੀ ਖਾਧੀ, ਉਹਦੇ ਵਿਚ ਅੱਧੀ ਮਿੱਟੀ ਅੱਧਾ ਆਟਾ ਸੀ, ਢਿੱਡ ਨੂੰ ਗੋਲਣਾ ਦਿੱਤਾ ਦੋਵਾਂ ਜੀਆਂ ਨੇ, ਘਰ ਵਾਲਾ ਕੰਮ ਕਰਨ ਗਿਆ ਵਾ, ਘਰ ਵਿਚ ਆਟੇ ਦੀ ਮੁੱਠੀ ਨਹੀਂ ਹੈਗੀ, ਕੀ ਦਵਾਂ ਤੈਨੂੰ? ਤੀਸਰੀ ਵਾਰ ਚਾਚੇ ਫੱਗੂ ਨੇ ਆਖਿਆ ਮੇਰੀ ਇਹ ਧੀਏ, ਖਾਲੀ ਨਾ ਮੋੜ। ਫਿਰ ਬੱਚੀ ਉੱਠੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਉੱਠੀ ਤੇ ਜਿਹੜਾ ਕੂੜਾ ਇਕੱਠਾ ਕਰਨ ਲਈ ਸੀ ਨਾ, ਧਿਆਨ ਦਿਓ ਸੂਰਜ ਪ੍ਰਕਾਸ਼ ਦੇ, ਕਦੀ ਬਚਨ ਪੜੋ, ਜਿਹੜਾ ਕੂੜਾ ਇਕੱਠਾ ਕਰਦੀ ਸੀ ਨਾ ਆਪਣੇ ਘਰ ਦੇ ਵਿਚੋਂ ਝਾੜੂ ਦੇ ਨਾਲ, ਉਹ ਕੂੜਾ ਹੀ ਫਿਰ ਇਕੱਠਾ ਕਰਕੇ ਬੁੱਕ ਭਰਿਆ ਤੇ ਚਾਚੇ ਫੱਗੂ ਨੂੰ ਕਹਿਣ ਲੱਗੀ, ਜੇ ਬਿਲਕੁਲ ਕਹਿੰਦਾ ਕਿ ਕੁਛ ਦੇ ਕੇ ਭੇਜ, ਤੇ ਇਸ ਵੇਲੇ ਤੇ ਫਿਰ ਇਸ ਘਰ ਦੇ ਵਿਚੋਂ ਇਹ ਕੂੜਾ ਇਕੱਠਾ ਕੀਤਾ, ਫਿਰ ਕੂੜਾ ਹੀ ਲੈ ਜਾ। ਤੇ ਚਾਚਾ ਫੱਗੂ ਅੱਗੋਂ ਸਿਦਕ ਵਾਲਾ ਸਿੱਖ ਸੀ, ਗੁੱਸਾ ਨਹੀਂ ਕੀਤਾ, ਇਤਨਾ ਝੂਲੀ ਕਰ ਦਿੱਤੀ, ਆਖਣ ਲੱਗਾ ਬੱਚੀਏ ਹਾਜ਼ਰੀ ਤੇ ਲਵਾ ਲਾ, ਕੂੜਾ ਹੀ ਜਾਊਗਾ, ਆਖਰ ਵੀ ਮੈਂ ਜਾ ਕੇ ਦੱਸੂ ਤੇ ਸਹੀ ਕਿ ਫਲਾਣੇ ਘਰੋਂ ਕੁਛ ਤੇ ਆਇਆ ਏ। ਕੂੜਾ ਪਾ ਦਿੱਤਾ ਬੁੱਕ ਭਰ ਕੇ ਝੋਲੀ ਦੇ ਵਿਚ ਚਾਚੇ ਫੱਗੂ ਦੀ ਚ। ਜਦੋਂ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿਚ ਲੰਗਰ ਪਕਾਉਣ ਲੱਗਿਆ ਤੇ ਇਹਨੂੰ ਇਕ ਕਾਗਜ਼ ਵਿਚ ਵਲੇਟ ਕੇ ਕੂੜੇ ਨੂੰ ਤੇ ਲੰਬਾਰੀ ਚ ਰੱਖ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਨੂੰ ਨੀ ਵਿਖਾਉਣਾ, ਇਹ ਭੇਟਾ ਕਿਤਨਾ ਵਿਖਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਤੇਰੇ ਸਿੱਖ ਨੇ ਤੇਰੇ ਲਈ ਕੂੜਾ ਭੇਜਿਆ। ਸਾਰੇ ਸ਼ਹਿਰ ਦੀਆਂ ਭਾਈ ਬੱਚਿਓ ਇਸ ਤਰ੍ਹਾਂ ਨੀ ਕਰਨਾ ਬਈ, ਗੁਰਮੁਖ ਪਿਆਰੇ ਸਾਰੇ ਸ਼ਾਂਤ ਹੋ ਕੇ ਬੈਠੋ, ਬਚਨ ਬੜੇ ਸੁਣਨ ਵਾਲੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੰਗਰ ਚੱਲ ਗਿਆ, ਸੰਗਤਾਂ ਛਕ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਆ ਅਰਦਾਸ ਕਰੀਏ ਕਿਹੜੇ ਕਿਹੜੇ ਘਰੋਂ ਕੀ ਕੀ ਆਇਆ ਹੈ। ਜਾਣੀ ਜਾਣ ਸੀ ਨਾ ਕਦਰ ਕਰਨ ਕਾਦਰ ਪਿਤਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਨ ਵਾਲੇ ਪਾਤਸ਼ਾਹ ਨੇ ਆਖਿਆ ਕਿਹੜੇ ਕਿਹੜੇ ਘਰੋਂ ਕੀ ਆਇਆ ਹੈ। ਫੱਗੂ ਨੇ ਦੱਸਿਆ
महाराज फलाने दे घरों दुध आया है, फलाने दे घरों गुड़ आया है, फलाने दे घरों आटा आया है, फलाने दे घरों चौल आए ने, फलाने दे घरों आ चीज आई, फलाने दे आ चीज आई, सारिया ने दस दिते ते इस बच्ची दी भेटा ना दसी गुरु तेग बहादुर नूं की दसा कि तेरे एहो जे सिख है ने जिन्हां कूड़ा दिता है। गुरु तेग बहादुर महाराज पातशाह कहण लगे फगू सारिया की भेटा दस दिती हो? हां महाराज पातशाह मैं दस दिती आ सारिया की भेटा। मेरे गुरु तेग बहादुर महाराज पातशाह कहण लगे मेरी सब तो प्यारी भेटा नहीं तू दसी? आखो सतनाम श्री, अजे सब तो प्यारी भेटा नहीं तू दसी? महाराज पातशाह केड़ी सब तो प्यारी भेटा है जेड़ी लंबारी विच रखी हो? मेरा गुरु सब कुछ जानदा सी। फिर फगू गया, पैर कंब रहे सी, हथ कंब रहे सी, की विखावा आणके जदो पुड़ी खोल के गुरु तेग बहादुर महाराज पातशाह दे चरणा विच रखी ते मेरे सतगुरु ने इस कूड़े नू मस्तक नाल ला के जदो पुड़ी खोली ते विचों एक बेरी दी गिटक निकल आई, बेर दी गिटक निकल आई ते मेरे गुरु तेग बहादुर महाराज पातशाह कहण लगे फगू तू डरदा सै ना कि इथों कुछ नहीं आया, वेख किन्नी कीमती भेटा आई आ, आ जिहड़े घर दे विच लंगर चल रहा इथे बेरी ला दे, जिहड़े गुरसिख प्यारे इथों बेर खाया करनगे सुते सिद्ध उन्हां दे हिरदे विच परोया जाया।

0: guru vahe guru vahe guru vahe guru
1: vahe guru vahe guru vahe guru vahe guru vahe guru vahe guru vahe guru
0: pehle do char hafte tin di pehlon di gall ho jidhar elle to katha khatam karke gaye free mount ek bachi naam si manjeet kaur aan ke kehne lagi sade ghar prashada chakne chalna hai ghar vich vivta badi pai dubda badi ghar vich pai das ne benti kiti ki hoya ਕਹਿਣ ਲੱਗੀ ਬੜੇ ਦੁਖੀ ਆ ਇੱਕ ਵਾਰ ਆਣ ਕੇ ਅਰਦਾਸ ਕਰੋ ਮੈਂ ਕਿਹਾ ਹੁਣ ਸਮਾਂ ਨੀ ਮੇਰੀ ਧੀਏ ਫੇਰ ਕਦੀ ਆਊ ਪਰ ਮੈਨੂੰ ਇੱਥੇ ਦੱਸ ਕੀ ਹੋਇਆ ਤੇਰੇ ਘਰ ਵਿੱਚ ਤੂੰ ਅੰਮ੍ਰਿਤ ਛਕਿਆ ਮੈਨੂੰ ਇਤਨਾ ਲੱਗਦਾ ਵਾ ਕਿ ਤੇਰੀਆਂ ਬਿਮਾਰੀਆਂ ਦਾ ਇੱਕੋ ਹੀ ਕਾਰਨ ਆ ਕਿ ਤੂੰ ਪਰਮੇਸ਼ਵਰ ਤੋਂ ਬੇਮੁਖ ਹੈ ਪਰਮੇਸ਼ਵਰ ਤੋਂ ਕਿਤੇ ਮੇਰਾ ਗੁਰੂ ਕਿਰਪਾ ਕਰੇ ਮੇਰੇ ਗੁਰੂ ਨਾਨਕ ਵਰਗੇ ਪ੍ਰਚਾਰਕ ਮਿਲਣ ਤੇ ਕੋਈ ਪੁੱਛੇ ਜੀ ਮੈਂ ਬੜਾ ਦੁਖੀ ਆ ਤੇ ਮੇਰਾ ਗੁਰੂ ਨਾਨਕ ਪਾਤਸ਼ਾਹ ਆਖੇ ਜੈ ਤਨ ਬਾਣੀ ਵਿਸਰ ਜਾਏ ਤੇਰੇ ਦੁੱਖਾਂ ਦਾ ਕਾਰਨ ਇਹੋ ਹੀ ਹੋ ਕਿ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਉਹਨੂੰ ਬੱਚੀ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਧੀਏ ਅੰਮ੍ਰਿਤ ਛਕ ਲਾ ਗੁਰੂ ਵਾਲੀ ਬਣ ਜਾ ਨਿਤਨੇਮ ਕਰਿਆ ਕਰ ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਇੱਕ ਵਚਨ ਕੀਤਾ ਹਰ ਗਾਓ ਮੰਗਲ ਨਿਤ ਸਖੀਏ ਬੋਲੋ ਹਰ ਗਾਓ ਫਿਰ ਇੱਕ ਵਾਰ ਪਿਆਰ ਨਾਲ ਆਪ ਜੀ ਨੂੰ ਪਤਾ ਲੱਗ ਜੇ ਹਰ ਗਾਓ ਮੰਗਲ ਇੱਕ ਦਿਨ ਨਹੀਂ ਨਿਤ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ ਹੇ ਸਖੀ ਹੇ ਜੀਵ ਆਤਮਾ ਫਿਰ ਸੋਗ ਦੁੱਖ ਨਾ ਵਿਆਪੇ ਬਾਣੀ ਪੜ ਕੇ ਵੇਖੋ ਸੋਗ ਦੁੱਖ ਤੇਰੇ ਘਰ ਕੋਈ ਦੁੱਖ ਕੋਈ ਦਲਿੱਦਰ ਕਦੀ ਆਵੇ ਹੀ ਨਾ ਤੂੰ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ ਕਹਿਣ ਲੱਗੀ ਬਾਬਾ ਜੀ ਅੰਮ੍ਰਿਤ ਤੇ ਮੈਂ ਛਕਿਆ ਸੀ ਮੈਂ ਕਿਹਾ ਫੇਰ ਭਰਵੱਟੇ ਤੇ ਤੇਰੇ ਕੱਟੇ ਨੇ ਬੇਦਬੀ ਤੇ ਤੂੰ ਰੋਮਾ ਦੀ ਕੀਤੀ ਆ ਤੂੰ ਕਹਿੰਦੀ ਮੈਂ ਅੰਮ੍ਰਿਤ ਛਕਿਆ ਕਹਿੰਦੀ ਜੀ ਇਹ ਤੁਹਾਡੇ ਪ੍ਰਚਾਰਕ ਨੇ ਸਭ ਕੁਝ ਕਰਵਾਇਆ ਆਰ ਸੁਣ ਲਓ ਹੁਣ ਮੈਂ ਜਿਹੜਾ ਵਚਨ ਕਹਿਣ ਲੱਗਾ ਆਪ ਜੀ ਨੂੰ ਮੈਂ ਕਿਹਾ ਜੀ ਪ੍ਰਚਾਰਕ ਨੇ ਕਰਵਾਇਆ ਪ੍ਰਚਾਰਕ ਦਾ ਤੇ ਕੰਮ ਹੁੰਦਾ ਹੈ ਕਿ ਪਰਮੇਸ਼ਵਰ ਦੇ ਨਾਲ ਜੋੜਨਾ ਟੁੱਟੇ ਹੋਏ ਨੂੰ ਕਹਿਣਾ ਵੀ ਪਿਆਰਿਆ ਪਰਮੇਸ਼ਵਰ ਦੇ ਨਾਲ ਜੁੜ ਜਾ ਕਹਿਣ ਲੱਗੀ ਜੀ ਐਸ ਕਨੋਗਾ ਪਾਰਕ ਗੁਰਦੁਆਰੇ ਧਿਆਨ ਦੇਣਾ ਕਨੋਗਾ ਪਾਰਕ ਗੁਰਦੁਆਰਾ ਐਲੇ ਦੇ ਵਿੱਚ ਚੌਂਕੜੇ ਮਾਰ ਕੇ ਸੋਹਰੀ ਤਰ੍ਹਾਂ ਵਿੱਚੋਂ ਸੁਚੇਤ ਹੋ ਕੇ ਕਨੋਗਾ ਪਾਰਕ ਗੁਰਦੁਆਰੇ ਇੱਕ ਕਥਾ ਵਾਚ ਕਥਾ ਕਰ ਰਿਹਾ ਹੈ ਮੈਂ ਕਿਹਾ ਜੀ ਹੁਣ ਵੀ ਕਹਿੰਦੀ ਹਾਂ ਮੈਂ ਕਿਹਾ ਜੀ ਨਾਂ ਕੀ ਹੈ ਕਹਿੰਦੀ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਧਿਆਨ ਦਿਓ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਹੈ ਲਖਨਊ ਦਾ ਰਹਿਣ ਵਾਲਾ ਹੈ ਤੇ ਉਹ ਕਾਲਾ ਇਲਮ ਜਾਣਦਾ ਹੈ ਆਖੋ ਸਤਨਾਮ ਸ੍ਰੀ ਮੈਂ ਕਿਹਾ ਜੀ ਕਾਲਾ ਇਲਮ ਜਾਣਦਾ ਕੋਈ ਗੱਲ ਨਹੀਂ ਫਿਰ ਕਾਲਾ ਤੇ ਕਾਲੀ ਦੇ ਰਾਹ ਹੁੰਦੀ ਕਾਲਾ ਤੇ ਪਾਪ ਦਾ ਵਚ ਕਿਆ ਫਿਰ ਕਿਹੜੀ ਗੱਲ ਹੈ ਤੈਨੂੰ ਜਾਣਦਾ ਤੂੰ ਨਿਤਨੇਮ ਕਰਦੀ ਤੈਨੂੰ ਕੀ ਹੋ ਗਿਆ ਕਹਿੰਦੀ ਜੀ ਮੈਂ ਉਹਨੂੰ ਵੀ ਇਹੀ ਬੇਨਤੀ ਕੀਤੀ ਜਿਹੜੀ ਤੁਹਾਨੂੰ ਕੀਤੀ ਤੇ ਉਹਨੇ ਕਿਹਾ ਮੈਂ ਤੇਰੇ ਘਰ ਆਣ ਕੇ ਉਹਦਾ ਇਲਾਜ ਲਵਾਂਗਾ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਹਨੇ ਸਭ ਤੋਂ ਤੇ ਪਹਿਲਾਂ ਆਖਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕਾਲਾ ਇਲਮ ਲਿਖਣਾ ਹੈ ਥੱਲੇ ਜਿਹੜੀ ਚਾਦਰ ਹੈ ਨਾ ਉੱਥੇ ਉਹਨੇ ਪੈਨਸਲ ਦੇ ਨਾਲ ਕਾਲਾ ਇਲਮ ਲਿਖਿਆ ਧਿਆਨ ਦਿਓ ਸਾਡੇ ਵਿੱਚ ਕਾਲੀਆਂ ਭੇਡਾਂ ਕਿੰਨੀਆਂ ਤੁਰੀਆਂ ਫਿਰਦੀਆਂ ਗੁਰੂ ਨਾਨਕ ਦੇ ਬਾਣੀ ਦੇ ਵਿੱਚ ਪ੍ਰਚਾਰਕਾਂ ਦੇ ਨਾਮ ਦੇ ਉੱਤੇ ਕੀ ਕੁਝ ਹੋ ਰਿਹਾ ਕਾਲਾ ਇਲਮ ਉਹਨੇ ਥੱਲੇ ਲਿਖਿਆ ਫਿਰ ਮੈਂ ਉਹਨੂੰ ਆਖਿਆ ਕੋਈ ਮੰਤਰ ਜੰਤਰ ਮੰਦੀ ਮੈਂ ਤੇ ਭੁੱਲੀ ਸਾਂ ਮੈਂ ਤੇ ਆਖਿਆ ਮੈਨੂੰ ਕੋਈ ਮੰਤਰ ਜੰਤਰ ਦੱਸੋ ਜਿਹਦੇ ਮੇਰਾ ਭਲਾ ਦੁਖੀ ਬੰਦਾ ਤਾਂ ਹਰ ਪਾਸੇ ਤੁਰਦਾ ਹੈ ਉਹ ਕਹਿੰਦਾ ਮੇਰਾ ਜੰਤਰ ਤਾਂ ਚੱਲੂਗਾ ਜੇ ਤੂੰ ਕਿਰਪਾਨ ਲਾਏਂਗੀ ਤੇ ਗੁਰੂ ਨਾਨਕ ਦੀ ਬਖਸ਼ੀ ਦਸਵੇਂ ਪਾਤਸ਼ਾਹ ਦੀ ਗਲ ਵਿੱਚੋਂ ਕਿਰਪਾਨ ਲਾ ਕੜਾ ਲਾ ਕੰਘਾ ਰੱਖ ਦੇ ਕੇਸਾਂ ਦੀ ਬੇਦਬੀ ਕਰ ਦੇ ਕਸ਼ਹਿਰਾ ਸਤਿਗੁਰੂ ਦਾ ਦਿੱਤਾ ਬਖਸ਼ਿਆ ਪੰਜੇ ਕਕਾਰ ਲਾ ਦੇ ਤੇ ਫਿਰ ਮੈਂ ਆਪਣਾ ਮੰਤਰ ਪੜੂੰਗਾ ਪੰਜੇ ਕਕਾਰ ਉਹਨੇ ਮੇਰੇ ਲਵਾ ਦਿੱਤੇ ਨੇ ਤੇ ਫਿਰ ਵੀ ਮੇਰਾ ਬਣਿਆ ਕੁਝ ਨੀ ਮੈਨੂੰ ਤੇ ਬਰਬਾਦ ਕਰਕੇ ਰੱਖ ਦਿੱਤਾ ਤੇ ਫਿਰ ਗੁਰੂ ਦੇ ਸਿੱਖ ਭੇਜੇ ਗੁਰੂ ਪਿਆਰਿਓ ਉਹਨੂੰ ਜਾ ਕੇ ਪਕੜਿਆ ਪਕੜ ਕੇ ਉਹਨੂੰ ਪੁੱਛਿਆ ਕਿਉਂ ਭਾਈ ਇਹ ਗੱਲ ਹੋਈ ਆ ਕਹਿੰਦਾ ਹਾਂ ਹੋਈ ਆ ਮੇਰੇ ਕਾਲੇ ਮੰਤਰ ਦੇ ਸਾਹਮਣੇ ਕੋਈ ਟੇਕ ਕੇ ਵਿਖਾਵੇ ਮੈਂ ਤੇ ਪਟਾਕੇ ਪਾ ਦੂੰ ਇਤਨਾ ਦੇ ਬਚਨ ਬੋਲਣ ਲੱਗਾ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ ਇੱਕ ਸਿੱਖ ਚੌਂਕੜਾ ਮਾਰ ਕੇ ਬਹਿ ਗਿਆ ਸਾਹਮਣੇ ਕਹਿੰਦਾ ਚਲਾ ਹੁਣ ਮੰਤਰ ਤੇਰਾ ਕਿਹੜਾ ਤੇਰਾ ਮੰਤਰ ਹੈ ਚਲਾ ਮੇਰੇ ਸਾਹਮਣੇ ਚਲਾ ਮੇਰੇ ਸਤਿਗੁਰੂ ਦੇ ਮੰਤਰਾਂ ਦੇ ਮੰਤਰ ਦੇ ਅੱਗੇ ਆਪਣਾ ਮੰਤਰ ਜੰਤਰਾਂ ਦੇ ਜੰਤਰ ਦੇ ਅੱਗੇ ਗੱਲ ਵਿਸ਼ਵਾਸ ਦੀ ਆ ਸਾਨੂੰ ਡਰ ਆਉਂਦਾ ਹੈ ਅਸੀਂ ਗੁਰੂ ਨਾਨਕ ਦਾ ਮੰਤਰ ਕਮਾਇਆ ਨਹੀਂ ਅਸੀਂ ਗੁਰੂ ਨਾਨਕ ਦੇ ਮੰਤਰ ਉੱਤੇ ਵਿਸ਼ਵਾਸ ਨਹੀਂ ਕੀਤਾ ਗੁਰੂ ਦੇ ਪਿਆਰਿਓ ਚੌਂਕੜਾ ਮਾਰ ਕੇ ਗੁਰੂ ਦੇ ਸਿੱਖ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕੀਤਾ ਹੈ 10 ਮਿੰਟਾਂ ਬਾਅਦ ਉੱਠ ਕੇ ਕਹਿਣ ਲੱਗਾ ਜੀ ਮੇਰੇ ਕੋਲ ਗਲਤੀ ਹੋ ਗਈ ਮੇਰਾ ਮੰਤਰ ਨਹੀਂ ਚੱਲਦਾ ਨਹੀਂ ਚੱਲਣਾ ਇਹ ਕਿਸੇ ਮੰਤਰ ਇਸ ਮੰਤਰ ਅੱਗੇ ਕੋਈ ਮੰਤਰ ਨਹੀਂ ਚੱਲਣਾ ਮਗਰ ਤੁਸੀਂ ਦ੍ਰਿੜ ਕਰਕੇ ਪਹਿਲਾਂ ਇਹਦਾ ਜਾਪ ਕਰ ਲਓ ਫਿਰ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਉੱਤੇ ਰਹਿਮਤਾਂ ਕਰੂਗਾ ਹੁਣ ਤੇ ਗੁਰਮੁਖ ਪਿਆਰਿਓ ਨਿਕਲ ਗਿਆ ਉਹ ਇੱਥੋਂ ਭੱਜ ਕੇ ਕੋਈ ਪਟਾਕਾ ਵੀ ਨਹੀਂ ਪਾ ਸਕਿਆ ਕੁਝ ਕਰ ਵੀ ਨਹੀਂ ਸਕਿਆ ਕਿਉਂਕਿ ਚੋਰ ਤੇ ਚੋਰ ਹੀ ਆ ਨਾ ਚੋਰ ਤੇ ਪਿੰਡਾਂ ਵਿੱਚ ਕੀ ਕਹਿੰਦੇ ਚੋਰ ਦੇ ਕੀ ਨਹੀਂ ਹੁੰਦੇ ਪੈਰ ਨਹੀਂ ਚੋਰ ਕਿਤੇ ਟਿਕਦਾ ਥੋੜਾ ਧੰਨ ਗੁਰੂ ਨਾਨਕ ਦੀ ਬਾਣੀ ਦਾ ਕੋਈ ਉਪਦੇਸ਼ ਹੁੰਦਾ ਵੱਡੇ ਤੋਂ ਵੱਡੇ ਚੈਲੰਜ ਕਰਨ ਵਾਲੇ ਨੂੰ ਕਹਿੰਦਾ ਆ ਪਈ ਤੇ ਗਵਾਹੀ ਦਿੰਦਾ ਕਿ ਐ ਵੇਖ ਆਹ ਸ਼ਬਦ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਐਸ ਪੰਨੇ ਤੇ ਲਿਖਿਆ ਮੇਰਾ ਸਤਿਗੁਰੂ ਕਿਰਪਾ ਕਰੇ ਮੈਂ ਕਹਿ ਰਿਹਾ ਸਾਂ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਾਂ ਹੀ ਉਲਾਮਾ ਮਿਲਦਾ ਜੇ ਗੁਰੂ ਨਾਨਕ ਦਾ ਸਿੱਖ ਕਿਤੇ ਮੰਤਰ ਜੰਤਰ ਤੰਤਰ ਕਰਾਉਂਦਾ ਤੇ ਆਪਾਂ ਤੇ ਸਾਰੇ ਕੰਮਾਂ ਲਈ ਕੀ ਕਰਨਾ ਹੈ

ਸਾਰੇ ਕਾਰਜ ਉਹਨਾਂ ਦੇ ਪਰਮੇਸ਼ਵਰ ਸਵਾਰ ਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਪਰੋਇਆ ਜਾਂਦਾ ਹੈ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਮੁਖ ਪਿਆਰਿਓ, ਆ ਵੇਖੋ ਹੱਥ ਜੋੜੇ ਬੀਬੀਆਂ ਬੱਚੀਆਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਬੇਨਤੀ ਆ ਕਿ ਸਾਰੇ ਕੰਮ ਛੱਡ ਦਿਓ, ਸਗਲੇ ਛੋੜ ਵਿਚਾਰ ਮਨ ਸਾਰੇ।